0: ਗਾ ਲੈਂਦੇ ਹੋ ਹਨਾ ਬੈੱਡ ਤੇ ਪਏ ਉੱਥੋਂ ਦੱਬ ਦਿੰਦੇ ਬੰਦ ਹੋ ਜਾਂਦੇ ਇਹ ਟੂਵੇ ਚੀਜ਼ਾਂ ਦਾ ਮਜ਼ਾ ਬੜਾ
1: ਤੈਨੂੰ ਤਾਪ ਚੜੇ ਮੈਂ ਹੋਊਂਗਾ ਤੇਰੀ ਮੇਰੀ ਇੱਕ ਜਿੰਦੜੀ
0: ਹਾਂ ਇਹ ਮਤਲਬ ਤੁਹਾਡੀ ਸੁੱਖ ਸੁਵਿਧਾ ਬੜੀ ਵੱਧ ਜਾਂਦੀ ਹੈ ਇਸ ਕਰਕੇ ਇੱਥੇ ਹੁਣ ਇਹ ਹਿੱਸਾ ਆ ਗਿਆ ਵੀ
1: ਮੈਨੂੰ ਲੱਗਦਾ ਕਈ ਵਾਰ ਨਾ ਕੀਵਰਡ ਬਹੁਤ ਮਿਲ ਜਾਂਦੇ ਆ ਕਿਉਂਕਿ ਜਿਵੇਂ ਉਹ ਅੱਗੇ ਜੱਗ ਬਾਣੀ 'ਚ ਬਿੰਦੂ ਜੇ ਮਿਲਾਈ ਦੇ ਸੀ ਅਤੇ ਹਿਰਨ ਜਿਹਾ ਬਣਦਾ ਕਰ ਦਈਦਾ ਸੀ ਜਦੋਂ ਬਹੁਤ ਸਾਰੇ ਡੋਟਸ ਹੋਣ ਨਾ ਉਹਨਾਂ ਨੂੰ ਕਨੈਕਟ ਕਰਕੇ ਕੁਛ ਅਣਦਿਸਦੇ 'ਚੋਂ ਦਿਸਦਾ ਘੜਿਆ ਜਾ ਸਕਦਾ
0: ਆਰਾਮ ਨਾਲ ਬਣ ਜਾਂਦਾ ਸਿਰਫ ਤੁਹਾਡਾ ਵੇਖਣ ਦਾ ਨਜ਼ਰੀਆ ਵਾ ਤੁਸੀਂ ਰੋਜ਼ ਉਸ ਰਾਹ 'ਚੋਂ ਲੰਘਦੇ ਹੋ ਇੱਕ ਦਿਨ ਤੁਹਾਨੂੰ ਅਚਾਨਕ ਪਤਾ ਲੱਗਦਾ ਉਹ ਹੀ ਇੱਥੇ ਦੇ ਤਰੇਕ ਹੀ
1: ਰੱਬ ਤੇ ਤੋਂ ਵੱਖ ਨਹੀਂ ਤੇਰੀ ਵੇਖਣ ਵਾਲੀ ਅੱਖ ਨਹੀਂ ਕਈ ਵਾਰ ਅਸੀਂ ਅੱਖਾਂ ਬਦਲ ਲੈਂਦੇ ਹਾਂ ਦ੍ਰਿਸ਼ਟੀ ਬਦਲ ਲੈਂਦੇ ਹਾਂ ਦ੍ਰਿਸ਼ਟੀਕੋਣ ਨਹੀਂ ਬਦਲਦੇ
0: ਬਸ ਆਹ ਮਤਲਬ ਬਹੁਤ ਕਹਿ ਲਓ ਤੁਸੀਂ ਵੀ ਉਪਦੇਸ਼ਾਤਮਕ ਗੱਲ ਹੋ ਗਈ ਅੱਜ
1: ਮੈਨੂੰ ਲੱਗਦਾ ਫਿਰ ਟੌਪਿਕ ਵੀ ਕੋਈ ਇੱਦਾਂ ਦਾ ਹੀ ਰੱਖੀਏ ਹੈ ਨਾ ਗੱਲਾਂ ਬਾਤਾਂ ਦਾ ਕੜਾਹ ਜਿਹਾ ਕਰਕੇ ਉੱਤੇ ਸੌਗੀ ਪਾ ਲਈਏ
0: ਉਪਦੇਸ਼ਾਤਮਕ ਹੀ ਟੌਪਿਕ ਅੱਜ ਆਪਾਂ ਕਰਨਾ ਅਤੇ ਟੌਪਿਕ ਆਪਾਂ ਉਹੀ ਕਰਨਾ ਜਿਹਦੇ ਨਾਲ ਆਪਾਂ ਸਾਰੇ ਦੋ ਚਾਰ ਹੁੰਦੇ ਹਾਂ ਅਤੇ ਸਾਰਿਆਂ ਨੂੰ ਆਪਣੇ ਆਪ ਬਾਰੇ ਭਾਵੇਂ ਅਹਿਸਾਸ ਹੋਵੇ ਨਾ ਹੋਵੇ ਪਰ ਜਿਹਦੇ ਨਾਲ ਸਾਡਾ ਵਾਹ ਵਾਸਤਾ ਵਾ ਉਹਦੇ ਬਾਰੇ ਜ਼ਰੂਰ ਆਪਾਂ ਇਹ ਚੀਜ਼ ਕਹਿ ਦਿੰਦੇ ਹਾਂ ਵੀ ਆ ਯਾਰ ਇਹਦੇ 'ਚ ਨਾ ਪੇਸ਼ੈਂਸ ਨਹੀਂ ਹੈਗਾ ਇਹ ਬਹੁਤ ਨਿੱਕੀ ਨਿੱਕੀ ਗੱਲ 'ਤੇ ਇਰੀਟੇਟ ਹੋ ਜਾਂਦਾ ਜਾਂ ਹੋ ਜਾਂਦੀ ਆ ਸੋ ਇਹ ਮਤਲਬ ਆਪਣੇ ਆਪ ਬਾਰੇ ਕਿਸੇ ਨੂੰ ਅਹਿਸਾਸ ਆ ਅਤੇ ਦੈਟਸ ਫਾਈਨ ਪਰ ਜੇ ਨਹੀਂ ਕਿਸੇ ਬਾਰੇ ਤਾਂ ਹੁੰਦਾ ਹੀ ਆ
1: ਅਹਿਸਾਸ ਹੋਵੇ ਵੀ ਬੰਦਾ ਕਹਿੰਦਾ ਮੈਂ ਤਾਂ ਇਹੋ ਜਿਹੀ ਹਾਂ ਮੈਨੂੰ ਹਾਲਾਤਾਂ ਨੇ ਬਣਾਤਾ ਮੈਨੂੰ ਉਹ ਕਰਤਾ ਵਿੱਚ ਕਈ ਚੀਜ਼ਾਂ ਆ ਜਾਂਦੀਆਂ
0: ਮੈਨੂੰ ਇੰਨੇ ਮਜਬੂਰ ਕੀਤਾ
1: ਹਾਂ
0: ਸੋ ਖੈਰ ਮਤਲਬ ਕੀ
1: ਆਈ ਐਮ ਸੋਰੀ ਬਟ ਇਟਸ ਯੂਅਰ ਮਿਸਟੇਕ
0: ਇਹ ਤੁਹਾਡੇ ਆਪਣੇ ਚਲੋ ਆਪਣੇ ਆਪਣੇ ਸੂਰਤ ਹਾਲ ਆਪਣੇ ਆਪਣੇ ਤੁਹਾਡੇ ਆਲੇ ਦੁਆਲੇ ਦੇ ਲੋਕ ਤੁਹਾਡਾ ਆਪਣਾ ਸੁਭਾਅ ਤੁਹਾਡੀ ਆਪਣੀ ਐਨਰਜੀ ਸੋ ਬਹੁਤ ਸਾਰਾ ਕੁਛ ਇੱਥੇ ਕਈ ਵਾਰੀ ਨਾ ਬੰਦੇ ਨੂੰ ਇਹ ਵੀ ਸਮਝਣ 'ਚ ਬੜਾ ਔਖਾ ਲੱਗਦਾ ਜਾਂ ਔਖ ਹੁੰਦੀ ਆ ਵੀ ਇਹ ਸਿਰਫ ਮੇਰੇ ਨਾਲ ਹੀ ਹੋ ਰਿਹਾ ਵਾ ਜਾਂ ਫਿਰ ਹੋਰ ਵੀ ਲੋਕ ਇਸੇ ਗੱਡੀ ਦੇ ਉੱਤੇ ਸਵਾਰ ਨੇ ਸੋ ਜਦੋਂ ਆਪਾਂ ਡਿਸਕਸ ਕਰਦੇ ਹਾਂ ਕੋਈ ਵੀ ਚੀਜ਼ ਉਹਦਾ ਫਾਇਦਾ ਇਹ ਹੁੰਦਾ ਵਾ ਵੀ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਵੀ ਆਪਾਂ ਇਕੱਲੇ ਨਹੀਂ ਗੇ ਇਹ ਹੋਰ ਵੀ ਲੋਕਾਂ ਦੇ ਨਾਲ ਇੱਦਾਂ ਹੀ ਹੋ ਰਿਹਾ ਅਤੇ ਫਿਰ ਕਈ ਵਾਰੀ ਇਹ ਵੀ ਪਤਾ ਲੱਗ ਜਾਂਦਾ ਵੀ ਜੇ ਆਪਾਂ ਇਕੱਲੇ ਨਹੀਂ ਹਾਂ ਅਤੇ ਹੋਰਾਂ ਨੇ ਜੇ ਠੀਕ ਕੀਤਾ ਤਾਂ ਉਹਨਾਂ ਨੇ ਕਿਹੜੀਆਂ ਚੀਜ਼ਾਂ ਕਿਹੜੇ ਕਿਹੜੇ ਫਾਰਮੂਲੇ ਲਾਏ ਇਹ ਵੀ ਪਤਾ ਲੱਗ ਜਾਂਦਾ ਸੋ ਇਸ ਕਰਕੇ ਤੁਹਾਡਾ ਉਹਦੇ ਵਿੱਚ ਹਿੱਸੇਦਾਰੀ ਪਾਉਣਾ ਬਹੁਤ ਜ਼ਰੂਰੀ ਹੁੰਦਾ ਸੋ ਮੁੱਖ ਦੀ ਗੱਲ ਆਪਾਂ ਅੱਜ ਇਰੀਟੇਸ਼ਨ ਦੇ ਉੱਤੇ ਗੱਲ ਆਪਾਂ ਪੇਸ਼ੈਂਸ ਦੇ ਉੱਤੇ ਹੀ ਕਰਾਂਗੇ ਕੀ ਤੁਹਾਡਾ ਲੈਵਲ ਹੈ ਕਿੱਥੇ ਜੇ ਜਾ ਕੇ ਪੇਸ਼ੈਂਸ ਤੁਸੀਂ ਖੋ ਜਾਂਦੇ ਹੋ ਅਤੇ ਕੀ ਰੀਜ਼ਨ ਹੈ ਅਤੇ ਕੀ ਕਾਰਨ ਨੇ ਕਿੱਦਾਂ ਆਪਾਂ ਨੂੰ ਠੀਕ ਕਰ ਸਕਦੇ ਹਾਂ ਅਤੇ ਕਿੱਥੇ ਕਿੱਥੇ ਕਿਹੜੇ ਕਿਹੜੇ ਲਿਹਾਜ਼ ਦੇ ਨਾਲ ਤੁਸੀਂ ਸੋਚਦੇ ਹੋ ਵੀ ਇਹ ਵਾਜਬ ਆ ਗੈਰ ਵਾਜਬ ਆ ਅਤੇ ਅਸਲ ਦੇ ਵਿੱਚ ਇਹ ਸਾਈਨ ਕੀ ਹੁੰਦੇ ਨੇ ਕੁਛ ਕੁ ਚੀਜ਼ਾਂ ਜਿਹੜੀਆਂ ਸਾਨੂੰ ਪਤਾ ਨੇ ਜੋ ਆਪਾਂ ਪੜ੍ਹੀਆਂ ਉਹ ਆਪਾਂ ਦੱਸਾਂਗੇ ਜੋ ਸਾਡੇ ਉੱਤੇ ਵਾਪਰਦੀਆਂ ਉਹ ਆਪਾਂ ਦੱਸਾਂਗੇ ਜੋ ਤੁਹਾਡੇ 'ਤੇ ਵਾਪਰਦੀਆਂ ਤੁਸੀਂ ਪੜ੍ਹੀਆਂ ਉਹ ਤੁਸੀਂ ਦੱਸਿਓ
1: ਜੀ ਕਿਉਂਕਿ ਜਿਹੜੀ ਪੇਸ਼ੈਂਸ ਆ ਆਪਾਂ ਸਬਰ ਕਹਿ ਲੈਂਦੇ ਹਾਂ ਕਿਸੇ ਢੰਗ ਨਾਲ ਪੰਜਾਬੀ ਦੇ ਹੋਰ ਸ਼ਬਦ ਵੀ ਘੜੇ ਜਾ ਸਕਦੇ ਆ ਉਹ ਹਰ ਕਿਸੇ ਦਾ ਲੈਵਲ ਇੱਕ ਤਾਂ ਵੱਖਰਾ ਇੱਕ ਹਰ ਕਿਸੇ ਦੇ ਹਾਲਾਤ ਵੱਖਰੇ ਆ ਕਿਉਂਕਿ ਬੰਦਾ ਇਨਸਾਨ ਆਪਣੇ ਹਾਲਾਤਾਂ ਦਾ ਹੀ ਇੱਕ ਤਰ੍ਹਾਂ ਨਾਲ ਉਪਜ ਕਹਿ ਸਕਦੇ ਹਾਂ ਕਿਸੇ ਬੰਦੇ ਲਈ ਉਸ ਚੀਜ਼ 'ਚ ਪੇਸ਼ੈਂਸ ਕਹਿੰਦੇ ਯਾਰ ਇਹ ਪਤਾ ਨਹੀਂ ਕਿਉਂ ਖਿਜੀ ਜਾਂਦਾ ਐਡੀ ਗੱਲ ਤਾਂ ਹੈ ਨਹੀਂ ਪਰ ਦੂਜਾ ਬੰਦਾ ਪਿਛਲੇ 2-3 ਸਾਲ ਜਾਂ ਉਹਦੇ ਹਾਲਾਤ ਮੰਨ ਲਓ ਰਣਜੋਤ ਕਿਸੇ ਦਾ ਫਾਈਨੈਂਸ਼ੀਅਲ ਲੋਸ ਹੋਇਆ ਤੁਸੀਂ ਤਾਂ ਉਪਦੇਸ਼ ਬਚਨ ਦੇਤਾ ਵੀ ਯਾਰ ਕੋਈ ਨਹੀਂ ਇਹ ਸੁੱਖ ਦੁੱਖ ਪੈਸਾ ਆਉਂਦਾ ਜਾਂਦਾ ਰਹਿੰਦਾ ਬਣਦਾ ਵਿਗੜਦਾ ਰਹਿੰਦਾ ਹੈ ਨਾ ਅਤੇ ਉਹ ਸਲਾਹ ਦੇਣੀ ਬਹੁਤ ਸੌਖੀ ਆ ਅਤੇ ਦੂਜਾ ਬੰਦਾ ਖਿਜਿਆ ਪਿਆ ਹੁੰਦਾ ਉਹ ਕਹਿੰਦਾ ਯਾਰ $2,00,000 $3,00,000 $5,00,000 ਇਹ ਥੋੜ੍ਹਾ ਹੁੰਦਾ ਚਲੋ $20,000 ਹੀ ਆਪਾਂ ਕਹਿੰਦੇ ਯਾਰ ਉਹ ਫਲਾਣੇ ਯਾਰ ਦੋਸਤ ਨੇ ਦੇਣਾ ਤੁਸੀਂ ਖਿੱਚ ਗਏ ਉਹਦੇ ਤੋਂ ਹੈ ਨਾ ਉਹ ਦੇ ਨਹੀਂ ਰਿਹਾ ਉਹ ਲਾਰੇ ਲਾ ਰਿਹਾ ਵੀ ਕੋਈ ਨਹੀਂ ਅੱਜ ਦੇ ਦਿੰਦੇ ਹਾਂ ਕੱਲ੍ਹ ਦੇ ਦਿੰਦੇ ਹਾਂ ਅਤੇ ਦੂਜਾ ਬੰਦਾ ਮੇਰੇ ਵਰਗਾ ਸਿਆਣਾ ਜਿਹਾ ਵਿੱਚ ਪੈ ਕੇ ਉਹ ਯਾਰ ਉਹ ਭੱਜ ਚੱਲਿਆ ਕੋਈ ਨਹੀਂ ਦੇ ਦਿੰਦਾ ਹੁਣ ਮੈਨੂੰ ਇਹ ਤਾਂ ਨਹੀਂ ਨਾ ਪਤਾ ਵੀ ਪਿਛਲੇ 3 ਸਾਲਾਂ 'ਚ ਕਿਸ ਕਿਸਮ ਦੀਆਂ ਕਮਿਟਮੈਂਟਸ ਹੋਈਆਂ ਸੀ ਇਸ ਲਈ ਤੁਹਾਡਾ ਇਰੀਟੇਸ਼ਨ ਦਾ ਲੈਵਲ ਕਹਿ ਲਓ ਉਹ ਬਿਲਕੁਲ ਵੱਖਰਾ ਰੋਟੀ ਵਾਲਾ ਡੱਬਾ ਲੈ ਕੇ ਬੰਦਾ ਫੈਕਟਰੀ ਤੋਂ ਘਰ ਆ ਗਿਆ ਉਹ ਦੇਖਦਾ ਘਰ ਵਾਲੀ ਨਿਆਣਿਆਂ ਨੂੰ ਕਿਵੇਂ ਖਿਜੀ ਜਾਂਦੀ ਆ ਬੋਲੀ ਜਾਂਦੀ ਆ ਉਹ ਤਾਂ ਪਿਛਲੇ 10 ਘੰਟੇ ਦਾ ਬਿਹੇਵੀਅਰ ਆ ਨਾ ਤੁਸੀਂ ਕਹਿੰਦੇ ਹੋ ਹੈ ਨਾ ਵੀ ਹੁਣ ਯਾਰ ਮੈਂ ਤਾਂ ਖਿੱਚਦਾ ਨਹੀਂ ਤੁਸੀਂ 2 ਘੰਟੇ ਵਿੱਚ ਰਹੇ ਹੋ ਉਹਦਾ 10 ਘੰਟੇ ਦਾ ਉਹ ਹੈ ਨਾ ਵਰਤਾਰਾ ਕਹਿ ਲਓ ਮੈਂ ਚਲੋ ਜਸਟੀਫਾਈ ਨਹੀਂ ਕਰਦਾ ਮੈਂ ਤਾਂ ਇਹ ਕਹਿਣਾ ਵੀ ਹਰ ਕਿਸੇ ਦੇ ਹਾਲਾਤ ਰੰਗ ਢੰਗ ਵੱਖੋ ਵੱਖਰੇ ਹੁੰਦੇ ਆ ਇਸ ਕਰਕੇ ਜਿਹੜੀ ਆ ਇਰੀਟੇਸ਼ਨ ਕਹਿ ਲਓ ਜਾਂ ਪੇਸ਼ੈਂਸ ਕਹਿ ਲਓ ਇਹਨਾਂ ਦੇ ਲੈਵਲ ਵੀ ਵੱਖੋ ਵੱਖਰੇ ਹੁੰਦੇ ਆ
0: ਉਹੀ ਹੋ ਗਿਆ ਨਾ ਹਰ ਕੋਈ ਆਪੋ ਆਪਣਾ ਭਾਰ ਢੋਂਦਾ ਇਹ ਅਤੇ ਇੱਕ ਦਿਨ ਦਾ ਵਰਤਾਰਾ ਫਿਰ ਇਹਨੂੰ ਜਿਹੜਾ ਮਨੋਵਿਗਿਆਨੀ ਇਹਨੂੰ ਕੱਢ ਕੇ ਤੁਹਾਡੇ ਬਚਪਨ ਤੱਕ ਵੀ ਲੈ ਜਾਂਦੇ ਫਿਰ ਸ਼ੁਰੂ ਤੋਂ ਲੈ ਕੇ ਤੁਸੀਂ ਕਿੱਦਾਂ ਦੇ ਮਾਹੌਲ ਦੇ ਵਿੱਚ ਰਹੇ ਹੋ ਕਿੱਦਾਂ ਦੀਆਂ ਚੀਜ਼ਾਂ ਦੇ ਨਾਲ ਤੁਹਾਡਾ ਵਾਹ ਵਾਸਤਾ ਪਿਆ ਵਾ ਤੁਸੀਂ ਆਪਣੇ ਮਾਂ ਪਿਓ ਨੂੰ ਗਲੀ ਗਵਾਂਢ ਨੂੰ ਕਿੱਦਾਂ ਇੱਕ ਦੂਸਰੇ ਦੇ ਨਾਲ ਵਿਚਰਦਿਆਂ ਵੇਖਿਆ ਹੈ ਨਾ ਤੁਹਾਨੂੰ ਲੱਗਦਾ ਵੀ ਇੱਦਾਂ ਹੀ ਮਸਲੇ ਦਾ ਹੱਲ ਹੋ ਜਾਂਦਾ ਸ਼ਾਇਦ ਜਦੋਂ ਇੱਦਾਂ ਦੀ ਸਿਚੁਏਸ਼ਨ ਬਣਦੀ ਆ ਤਾਂ ਉਦੋਂ ਇੱਦਾਂ ਕਰਨਾ ਚਾਹੀਦਾ
1: ਜੀ
0: ਉਹਦੇ ਵਿੱਚ ਆਪਾਂ ਹੌਲੀ ਹੌਲੀ ਢਲ ਜਾਂਦੇ ਹਾਂ। ਖੈਰ ਜਿੱਦਾਂ ਜੇ ਆਪਾਂ ਇਰੀਟੇਸ਼ਨ ਦੀ ਗੱਲ ਕਰੀਏ, ਇਹ ਕਹਿੰਦੇ ਬੜੀ ਨਾ ਖਤਰਨਾਕ ਜੀ ਅਵਸਥਾ ਵਾ ਕਈ ਸਨੈਰੀਓਜ਼ ਦੇ ਵਿੱਚ, ਕਿਉਂਕਿ ਬਹੁਤੀ ਵਾਰ ਤੁਹਾਨੂੰ ਜੇ ਮੰਨ ਲਓ ਇੱਕ ਪਹਿਲੀ ਗੱਲ ਆਪਾਂ ਗੁੱਸਾ ਕਹਿੰਦੇ ਹਾਂ ਵੀ ਫਲਾਣੇ ਨੂੰ ਗੁੱਸਾ ਆ ਗਿਆ, ਗੁੱਸੇ ਦੇ ਵਿੱਚ ਕੀ ਆ ਵੀ ਬੰਦਾ ਆਪਣਾ ਗੁੱਬ ਗੁਬਾਰ ਕੱਢ ਲੈਂਦਾ, ਆਪਾਂ ਵੇਖਦੇ ਹਾਂ ਵੀ ਉਹ ਉੱਚੀ ਉੱਚੀ ਬੋਲਦਾ ਵਾ, ਉਹ ਕਿਸੇ ਨਾ ਕਿਸੇ ਤਰ੍ਹਾਂ ਦਾ ਐਕਸ਼ਨ ਰਿਐਕਸ਼ਨ ਉਹ ਕਰਦਾ ਵਾ। ਪਰ ਇਰੀਟੇਸ਼ਨ ਕੀ ਆ, ਇਹ ਕੋਲਡ ਵਾਰ ਆ, ਇਰੀਟੇਸ਼ਨ ਸੋਰੀ। ਸੋ ਉਹਦੇ ਵਿੱਚ ਜਦੋਂ ਆਪਾਂ ਚਿੜਚਿੜਾਪਨ, ਤੁਹਾਡੀ ਜਿਹੜੀ ਖਿਝ, ਉਹ ਅਸਲ ਦੇ ਵਿੱਚ ਅੰਦਰੋਂ ਅੰਦਰੀ ਰਿੱਝਣ ਵਾਲੀ ਗੱਲ ਆ, ਉਹ ਹੋਰ ਜ਼ਿਆਦਾ ਖਤਰਨਾਕ ਹੋ ਜਾਂਦੀ ਚੀਜ਼ ਜੇ ਤੁਹਾਨੂੰ ਸਾਹਮਣੇ ਦਾ ਜਿਹੜਾ ਤੁਹਾਨੂੰ ਮਤਲਬ ਜਿਹੜੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ, ਜਿਹਦੇ ਨਾਲ ਤੁਹਾਡਾ ਨਿਤਵਾਹ ਵਾਸਤਾ ਪੈਂਦਾ, ਤੁਹਾਨੂੰ ਸਮਝ ਤਾਂ ਲੱਗ ਜਾਂਦੀ ਆ ਵੀ ਇਹ ਹੁਣ ਜੇ ਚੁੱਪ ਹੋ ਗਿਆ ਤਾਂ ਕੀ ਵਜ੍ਹਾ ਵਾ, ਇਹਦਾ ਜਿਹੜਾ ਮਤਲਬ ਚਿਹਰੇ ਦਾ ਰੰਗ ਜੇ ਬਦਲਿਆ ਤਾਂ ਉਹ ਕਿਹੜੀ ਵਜ੍ਹਾ ਕਰਕੇ ਬਦਲਿਆ, ਜਾਂ ਫਿਰ ਇਰੀਟੇਸ਼ਨ ਦਾ ਸਾਨੂੰ ਇੱਦਾਂ ਪਤਾ ਲੱਗਦਾ ਕਿ ਅਗਲੇ ਦਾ ਜਿਹੜਾ ਜਵਾਬ ਆ ਉਹ ਥੋੜ੍ਹਾ ਜਿਹਾ ਟੇਢਾ ਆਉਂਦਾ, ਉਹ ਸਿੱਧਾ ਸਿੱਧਾ ਜਵਾਬ ਨਹੀਂ ਹੁੰਦਾ। ਸੋ ਇਹ ਇਰੀਟੇਸ਼ਨ ਦੇ ਤਿੰਨ ਚਾਰ ਮੇਨ ਮੇਨ ਜਿਹੜੇ ਮੁੱਖ ਤੁਹਾਡੇ ਉਹ ਨੇ ਸਾਈਨ ਜਿਨ੍ਹਾਂ ਤੋਂ ਤੁਹਾਨੂੰ ਪਤਾ ਲੱਗਦਾ। ਅਤੇ ਬਾਕੀ ਕੋਈ ਕਈ ਵਾਰੀ ਕੋਈ ਚੀਜ਼ ਜਿਹੜੀ ਆ ਭੁਆ ਕੇ ਸੁੱਟਣਾ ਕਰਨਾ, ਦਰਵਾਜ਼ਾ ਜ਼ੋਰ ਦੀ ਮਾਰਨਾ, ਹੈ ਨਾ, ਉਹਦੇ ਵਿੱਚ ਵੀ ਕਈ ਵਾਰੀ ਤੁਹਾਡੀ ਖਿਝ ਤੁਹਾਡੀ ਲੁਕੀ ਹੁੰਦੀ ਹੈ, ਜਿੱਥੇ ਤੁਹਾਡੀ ਬੇਸਿਕਲੀ ਖਿਝ ਕੀ ਆ, ਤੁਹਾਡੀ ਬੇਵਸੀ,
1: ਇਹ ਵੀ ਆ
0: ਜਿੱਥੇ ਤੁਸੀਂ ਖੁੱਲ੍ਹ ਕੇ ਨਹੀਂ ਕੁਛ ਕਹਿ ਸਕਦੇ,
1: ਲਾਚਾਰੀ ਵੀ ਆ ਜਾਂਦੀ।
0: ਹਾਂ, ਜਿੱਥੇ ਲਾਚਾਰੀ ਤੁਹਾਡੀ, ਤੁਹਾਨੂੰ ਲੱਗਦਾ ਵੀ ਮੈਂ ਹੁਣ
1: ਕਰਾਂ ਤਾਂ ਕੀ ਕਰਾਂ,
0: ਹਾਂ ਇਹਨੂੰ ਮੈਂ ਖੁੱਲ੍ਹ ਕੇ ਕੁਛ ਕਹਿ ਨਹੀਂ ਸਕਦਾ ਜਾਂ ਕਹਿ ਨਹੀਂ ਸਕਦੀ, ਅਤੇ ਹੁਣ ਮੈਂ ਮਤਲਬ ਕਿਸੇ ਤਰੀਕੇ ਦੇ ਨਾਲ ਇਹਨੂੰ ਮੈਂ ਕਿੱਦਾਂ ਕੱਢਾਂ ਗੁੱਸੇ ਨੂੰ। ਇਸ ਲਾਇਕ ਜਿੱਦਾਂ ਮੰਨ ਲਓ ਪ੍ਰੈਸ਼ਰ ਕੁੱਕਰ ਆ, ਤੁਹਾਡੀ ਸੀਟੀ ਨਿਕਲ ਨਹੀਂ ਰਹੀ ਅਤੇ ਅੰਦਰੋਂ ਅੰਦਰੀ ਪੂਰਾ ਬਾਲ ਹੈ,
1: ਕੋਈ ਸ਼ੱਕ ਨਹੀਂ, ਹੈ ਨਾ। ਬਹੁਤ ਸਾਰੀਆਂ ਲੇਡੀਜ਼ ਨੇ, ਔਰਤਾਂ ਜਿਹੜੀਆਂ ਬਾਲ ਬੱਚਿਆਂ ਦਾ ਪੋਸ਼ਣ ਵੀ ਕਰਦੀਆਂ ਅਤੇ ਨਾਲ ਨੌਕਰੀਆਂ ਵੀ ਕਰਦੀਆਂ, ਉਹ ਅਕਸਰ ਇਸ ਚੀਜ਼ ਦਾ ਸ਼ਿਕਾਰ ਹੁੰਦੀਆਂ, ਜ਼ਿੰਦਗੀ ਜੇ ਵਿਹਲ ਦਿੰਦੀ ਦੋਸਤ ਉਹ ਆਪਣੇ ਕੋਲ ਬਹਿ ਕੇ ਮੈਂ ਚੀਕਾਂ ਮਾਰਦਾ। ਉਹ ਕਹਿਣ ਦਾ ਭਾਵ ਇਹੀ ਆ ਵੀ ਜਦੋਂ ਕੜੱਤਣ ਕਹਿ ਲਓ ਲਾਈਫ 'ਚ ਆਪਣੇ ਆਪ ਲਈ ਮੀ ਟਾਈਮ ਹੈ ਨਹੀਂ, ਆਪਣੇ ਆਪ ਲਈ ਵਿਹਲ ਨਹੀਂ ਮਿਲਦਾ, ਅਤੇ ਬੰਦਾ ਸਮਰਪਣ ਨਾਲ, ਹੈ ਨਾ, ਦਿਨ ਰਾਤ ਰੁੱਝਿਆ ਹੋਇਆ, ਅਤੇ ਉਹਦੇ ਬਾਵਜੂਦ ਉਹਨੂੰ ਲੱਗਦਾ ਵੀ ਆਹ ਜਿਹੜਾ ਮੇਰਾ ਪਾਰਟਨਰ ਆ ਜਾਂ ਕੋਈ ਦੂਜਾ ਬੰਦਾ, ਈਵਨ ਇਹਨੂੰ ਕੋਈ ਬਿਜ਼ਨਸ ਪਾਰਟਨਰਸ਼ਿਪ 'ਚ ਹੀ ਲੈ ਲਓ, ਹੈ ਨਾ, ਵੀ ਇਹਨੂੰ ਕੋਈ ਫਰਕ ਹੀ ਨਹੀਂ ਯਾਰ, ਮੈਂ ਖੂਨ ਡੋਲਣ ਰਿਹਾ। ਹਾਂ, ਅਤੇ ਉੱਥੇ ਫਿਰ ਉਹ ਖਿਝ ਖਿਚਾਹਟ ਦਾ ਆਉਣਾ ਕਈ ਵਾਰ ਸੁਭਾਵਿਕ ਵੀ ਹੋ ਜਾਂਦਾ, ਅਤੇ ਪ੍ਰੋਬਲਮ ਉੱਥੇ ਹੋਰ ਵੱਧ ਜਾਂਦੀ ਆ ਜਿੱਥੇ ਆਪਾਂ ਕਹਿੰਦੇ ਹਾਂ ਨਾ ਵੀ ਢੱਕਣ ਲਾਈ ਅਤੇ ਰਿੱਝਣ ਦੀ ਕੋਸ਼ਿਸ਼ ਕਰਦੇ ਹਾਂ ਵੀ, ਹੈ ਨਾ, ਢੱਕਣ ਲਾ ਦਈਏ ਤਾਂ ਰਿੱਝੀ ਜਾਵੇ, ਨਹੀਂ, ਉਹ ਜਾਂ ਤਾਂ ਪ੍ਰੈਸ਼ਰ ਕੁੱਕਰ ਸਿਚੁਏਸ਼ਨ ਬਣ ਜਾਂਦੀ ਆ, ਇੱਕ ਦਿਨ ਆਊਗਾ ਬਈ ਉਹ ਢੱਕੀ ਰਿੱਝਣੀ ਨਹੀਂ ਫਿਰ,
0: ਹੈ ਨਾ, ਉਹ ਫਿਰ ਉਹ ਸੂਸੂ ਹੋਈ ਜਾਣੀ ਆ।
1: ਹਾਂ, ਅਤੇ ਉਹ ਫਿਰ ਖਿਝ ਖਿਚਾਹਟ ਨੇ ਵਧਣਾ,
0: ਉਹਦੇ ਨਾਲ ਫਿਰ ਕੁੱਕਰ ਲਿਬੜਦਾ ਆਲੇ ਦੁਆਲੇ,
1: ਅਤੇ ਇੱਕ ਸਟੇਜ ਇਹੋ ਜਿਹੀ ਵੀ ਆਊਗੀ ਵੀ, ਹੈ ਨਾ, ਪਟਾਕਾ ਵੀ ਬੋਲ ਸਕਦਾ ਉਹਦਾ। ਪਰ ਕਈ ਵਾਰ ਇਹ ਹੁੰਦਾ ਵੀ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਬੇਲੋੜੀਆਂ ਉਹਦੇ 'ਤੇ ਵੀ ਖਿਝ ਖਿਚਾਹਟ ਆ, ਉਹ ਫਿਰ ਉੱਦਾਂ ਦੀ ਚੀਜ਼ ਆ ਜਾਂਦੀ ਆ, ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਵੀ ਹੁਣ ਦੁੱਧ ਨੂੰ ਉਬਾਲਾ ਆਇਆ ਹੋਇਆ, ਇਹ 'ਚ ਜਿੰਨਾ ਖੁਰਚਣਾ ਮਾਰੇਗਾ ਹੁਣ ਇਹ ਓਨਾ ਹੀ ਬਣਨਾ ਵੱਧਦਾ, ਇਹਦੇ 'ਚ ਪਾਣੀ ਦੇ ਛੱਟਾ ਪਾਉਣ ਦੀ ਲੋੜ ਆ। ਸੋ ਨੋ ਟੂ ਥਿੰਗਸ ਆ ਸੇਮ।
0: ਮੈਨੂੰ ਤਾਂ ਲੱਗਦਾ ਖਿਝ ਜਿਹੜੀ ਆ ਉਹ ਹੁੰਦੀ ਛੋਟੀਆਂ ਚੀਜ਼ਾਂ ਦੀ ਆ, ਤੁਸੀਂ ਵੇਖੋਗੇ ਵੀ ਅਕਸਰ ਹੀ ਜਦੋਂ ਖਿਝ ਦੀ ਇੱਕ ਹੋਰ ਖਾਸੀਅਤ ਜਾਂ ਕਹਿ ਲਓ ਵੀ ਖਿਝ ਦੇ ਇੱਕ ਹੋਰ ਲੱਛਣ ਜਾਂ ਉਹਦੇ ਕਰੈਕਟਰਿਸਟਿਕ ਇਹ ਨੇ ਵੀ ਬਹੁਤ ਨਿੱਕੀ ਨਿੱਕੀ ਚੀਜ਼ ਤੋਂ ਤੁਸੀਂ ਬਾਅਦ ਵਿੱਚ ਸੋਚੋਗੇ ਤਾਂ ਤੁਹਾਨੂੰ ਖੁਦ ਨੂੰ ਇਹ ਲੱਗੇਗਾ ਵੀ ਨਹੀਂ, ਇਹ ਸ਼ਾਇਦ ਮਤਲਬ ਨਹੀਂ ਹੀ ਗੁੱਸੇ ਹੋਣ ਵਾਲੀ ਚੀਜ਼, ਇਹਦੇ ਉੱਤੇ ਇਹ ਮੈਨੇਜ ਹੋ ਸਕਦੀ ਸੀ। ਅਤੇ ਕਈ ਵਾਰੀ ਤੁਹਾਨੂੰ ਅਗਲਾ ਵੀ ਅਹਿਸਾਸ ਕਰਾਉਂਦਾ ਵੀ ਇਹ ਕਿਹੜੀ ਖਿੱਚਣ ਵਾਲੀ ਗੱਲ ਹੈ ਨਾ। ਸੋ ਇਹ ਹਮੇਸ਼ਾ ਹੀ ਬੜੀ ਨਿੱਕੀ ਜਿਹੀ ਗੱਲ ਹੁੰਦੀ ਹੈ, ਨਜਾਇਜ਼ ਜੀ ਵੀ ਆ ਗਲਾਸ ਇੱਥੇ ਕਿਹਨੇ ਧਰਤਾ, ਆ ਮਤਲਬ ਪਲੇਟ ਚੁੱਕ ਕੇ ਉੱਥੇ ਕਿਹਨੇ ਰੱਖੇ, ਕਿਉਂ ਨਹੀਂ ਰੱਖੀ, ਮਤਲਬ ਕਈ ਵਾਰੀ ਤਾਂ ਇਹ ਤੋਂ ਵੀ ਨਿੱਕੀਆਂ ਗੱਲਾਂ
1: ਜੀ।
0: ਕੱਲ੍ਹ ਕਿਹਾ ਸੀ ਮੈਂ, ਫਿਰ ਅੱਜ ਉਹੀ ਗੱਲ ਹੋ ਗਈ, ਹੈ ਨਾ, ਆ ਹੱਥ ਧੁੱਟਿਆ ਛਿੱਟੇ ਕਿੱਥੋਂ ਪੈ ਗਏ। ਸੋ ਬਹੁਤ ਛੋਟੀਆਂ ਛੋਟੀਆਂ ਨਿੱਕੀਆਂ ਨਿੱਕੀਆਂ ਗੱਲਾਂ, ਮੈਂ ਕਿਹਾ ਸੀ ਮੈਨੂੰ ਵੱਡਾ ਚਮਚਾ ਦਿਆ ਕਰੋ ਮੈਨੂੰ ਤੁਸੀਂ ਸੂਪ ਦੇ ਨਾਲ, ਜੇ ਨਿੱਕਾ ਕਿਉਂ ਦਿੱਤਾ ਫਿਰ ਗੱਲਾਂ, ਪਲੇਟ 'ਚ ਰੋਟੀ ਦੇਣੀ ਸੀ ਥਾਲੀ 'ਚ ਕਾਹਤੋਂ ਦੇਤੀ। ਸੋ ਇਹ ਬਹੁਤ ਨਿੱਕੀਆਂ ਨਿੱਕੀਆਂ ਨਿੱਕੀਆਂ ਨਿੱਕੀਆਂ ਗੱਲਾਂ ਹੀ ਆ ਜਿਹੜੀਆਂ ਖੁਦ ਤੁਹਾਨੂੰ ਆਪ ਨੂੰ ਮੁੜ ਕੇ ਖੁਦ ਆਪਣੇ ਆਪ ਦੇ ਉੱਤੇ ਨਮੋਸ਼ੀ ਦਾ ਸਬੱਬ ਵੀ ਬਣਦੀਆਂ।
1: ਕਈ ਵਾਰ ਇਹ ਵੀ ਹੋ ਜਾਂਦਾ ਵੀ ਕਿਸੇ ਵੱਡੀ ਗੱਲ ਦੀ ਖਿਝ ਹੁੰਦੀ ਹੈ ਅਤੇ ਨਿੱਕੀਆਂ ਨਿੱਕੀਆਂ 'ਤੇ ਨਿਕਲੀ ਜਾਂਦੀ ਹੈ, ਕਿਉਂਕਿ ਵੱਡੀ ਗੱਲ ਕਹਿਣ ਦੀ ਹਿੰਮਤ ਨਹੀਂ ਹੁੰਦੀ,
0: ਬਿਲਡਅਪ ਹੋਈਆਂ ਹੁੰਦੀਆਂ।
1: ਜਿਵੇਂ ਹੁਣ ਜਿਹੜਾ ਪੱਛਮੀ ਸਮਾਜ ਆ, ਇੱਥੇ ਤਾਂ ਉਹ ਕਹਿ ਦਿੰਦੇ ਨਾ ਕਮਿਊਨੀਕੇਸ਼ਨ ਇਜ਼ ਦਾ ਕੀ, ਦੁਤਰਫਾ, ਇਹ ਨਹੀਂ ਹੈ ਕਿ ਇੱਥੇ ਮਸਲੇ ਨਹੀਂ ਹੈਗੇ, ਰੌਲੇ ਨਹੀਂ ਹੈਗੇ, ਇਹਨਾਂ ਦੇ ਸਾਡੇ ਨਾਲ ਵੀ ਵੱਧ ਨੇ, ਇਹਨਾਂ ਦਾ ਵੀ ਪੇਸ਼ੈਂਸ ਲੈਵਲ ਆ ਨਾ, ਤੁਸੀਂ ਇਹਨਾਂ ਦੇ ਤਲਾਕ ਦੀ ਦਰ ਦੇਖ ਲਓ, ਉਹ ਇੰਪੇਸ਼ੈਂਟ ਹੋ ਕੇ ਬੰਦਾ ਦਊਗਾ ਨਾ, ਤੇ ਉਸ ਲਿਹਾਜ਼ ਨਾਲ ਆਪਾਂ ਦੇਖਦੇ ਹਾਂ ਵੀ ਸਾਡੇ ਲੋਕਾਂ ਨੇ ਫਿਰ ਵੀ ਸਬਰ ਦਾ ਘੁੱਟ ਭਰ ਲਿਆ, ਕੁਛ ਕਰ ਲਿਆ ਹੈ ਨਾ ਸਾਡੇ, ਕਿਉਂਕਿ ਈਸਟ ਵੈਸਟ ਦਾ ਫਰਕ ਤਾਂ ਰਹਿਣਾ ਹੀ ਆ। ਪਰ ਮੈਂ ਇਹ ਵੇਖਦਾ ਕਈ ਵਾਰ ਉਹ ਵੱਡੀ ਜਿਹੜੀ ਗੱਲ ਹੁੰਦੀ ਆ, ਜਿਹੜਾ ਵੱਡਾ ਮਸਲਾ ਹੁੰਦਾ, ਹੁਣ ਮੰਨ ਲਓ ਘਰ 'ਤੇ ਫਾਈਨੈਂਸ਼ੀਅਲ ਪ੍ਰੈਸ਼ਰ ਆ, ਬੋਝ ਆ, ਅਤੇ ਗੁਆਂਢੀਆਂ ਦੀ ਜਿਹੜੀ ਲੇਡੀ ਆ

0: ਇਹ ਹਿੰਮਤ ਨਹੀਂ ਪੈਂਦੀ ਉਹਨੂੰ ਵੀ ਇਹ ਕਹਿ ਸਕੋ ਵੀ ਤੂੰ ਹੁਣ ਨੌਕਰੀ ਕਰ ਹੈ ਨਾ ਅਤੇ ਉਹ ਕਹੂਗੀ ਆ ਚੱਕ ਨਿਆਣੇ ਸਾਂਭ ਮਰ ਪਾਲ ਇਹਨਾਂ ਨੂੰ ਇੱਕ ਦਿਨ ਇਹਨਾਂ ਨਾਲ ਸਵੇਰ ਤੋਂ ਲੈ ਕੇ ਰਾਤ ਤੱਕ ਰਹਿ ਕੇ ਦਿਖਾ
1: ਪਤਾ
0: ਮੈਂ ਉਦੋਂ ਅਗਲੇ ਦਿਨ ਹੈ ਨਾ ਨੌਕਰੀ ਛੱਡ ਜੋ ਕਹੇਗਾ ਉਹ ਛਾਲ ਮਾਰ ਦੂੰ ਮੈਂ ਉਹ ਗੱਲਾਂ ਫਿਰ ਉੱਦਾਂ ਚਲੀਆਂ ਜਾਂਦੀਆਂ ਇੱਦਾਂ ਦੀਆਂ ਲਾਈਫ ਵਿੱਚ ਬਹੁਤ ਸਾਰੇ ਸਨੈਰੀਓਜ਼ ਨੇ ਅਸੀਂ ਕਈ ਵਾਰ ਹੈ ਨਾ ਜਿਹਨੂੰ ਕਹਿੰਦੇ ਆਪਣੇ ਭਾਰ ਨਾਲੋਂ ਵੱਧ ਚੀਜ਼ 'ਚ ਮੁੱਕਾ ਮਾਰਨ ਵਾਲਾ ਨਾ ਉਹ ਕੰਮ ਹੋ ਜਾਂਦਾ ਅਤੇ ਉਹ ਹਿੰਮਤ ਹੁੰਦੀ ਨਹੀਂ ਪਰ ਖੁਆਇਸ਼ਾਂ ਜ਼ਰੂਰ ਹੁੰਦੀਆਂ
1: ਬਿਲਕੁਲ ਅਤੇ ਇਹਨੂੰ ਜਦੋਂ ਆਪਾਂ ਪਿੱਛੇ ਜੋੜਦੇ ਹਾਂ ਥੋੜ੍ਹਾ ਥੋੜ੍ਹਾ ਜਿਹਾ ਨੀਂਹ ਪੱਥਰ ਤੁਹਾਡੇ ਸਾਰਿਆਂ ਦੇ ਲਈ ਸਮਝਣਾ ਕਰਨਾ ਅੱਗੇ ਗੱਲ ਆਪਣੇ ਜੀਵਨ 'ਚੋਂ ਕੋਈ ਚੀਜ਼ ਕੱਢ ਕੇ ਗੱਲ ਕਰਨੀ ਉਦਾਹਰਨ ਦੇਣੀ ਥੋੜ੍ਹੀ ਜਿਹੀ ਆਸਾਨ ਹੋਰ ਹੋ ਜਾਏ ਅਤੇ ਉਹਦੇ ਨਾਲ ਫਿਰ ਆਪਾਂ ਪੇਸ਼ੈਂਸ ਵੀ ਨਾਲ ਜੋੜ ਲੈਂਦੇ ਇਹਦੇ ਬੇਸਿਕਲੀ ਜਿਹੜਾ ਸਾਡੀ ਸਹਿਣਸ਼ੀਲਤਾ ਵਾ ਪੇਸ਼ੈਂਸ ਆ ਉਹਦੀ ਜਦੋਂ ਹੱਦ ਖਤਮ ਹੁੰਦੀ ਆ ਅਤੇ ਉੱਥੋਂ ਅੱਗੇ ਸ਼ੁਰੂ ਹੁੰਦੀ ਖਿੱਜ
0: ਇਹਦੇ
1: ਤੋ ਇੱਕ ਤਾਂ ਹੁੰਦੇ ਆ ਵੀ ਤੁਸੀਂ ਇੱਕ ਬੰਦਾ ਆਪਾਂ ਕਹਿੰਦੇ ਯਾਰ ਬੜਾ ਪੇਸ਼ੈਂਸ ਆ ਨਾ ਬੜਾ ਉਹਦੇ 'ਚ ਬੜੀ ਸਹਿਣਸ਼ੀਲਤਾ ਵਾ ਪਰ ਜਦੋਂ ਉਹਦੀ ਬਾਉਂਡਰੀ ਖਤਮ ਹੁੰਦੀ ਆ ਤੁਸੀਂ ਉਹਨੂੰ ਟੱਚ ਕਰ ਜਾਂਦੇ ਹੋ ਫਿਰ ਉਸ ਤੋਂ ਅੱਗੇ ਤੁਹਾਡੀ ਖਿੱਜ ਖਿਚਾਹਟ ਸ਼ੁਰੂ ਹੁੰਦੀ ਆ ਇਰੀਟੇਸ਼ਨ ਸ਼ੁਰੂ ਹੁੰਦੀ ਆ ਅਤੇ ਅੱਗੇ ਕਿਉਂਕਿ ਇੱਥੋਂ ਤਾਂ ਅੱਜ ਚਲੋ ਆਪਾਂ ਇੱਥੋਂ ਤੱਕ ਹੀ ਰਹਿੰਦੇ ਹਾਂ ਪਰ ਇਹਦੇ ਅੱਗੇ ਫਿਰ ਅੱਗੇ ਤੋਂ ਅੱਗੇ ਬੜੇ ਖਤਰਨਾਕ ਇਹਦੇ ਰੂਪ ਹੋ ਜਾਂਦੇ ਨੇ ਤੁਸੀਂ ਮਤਲਬ ਮਨੋਵਿਗਿਆਨੀ ਕਹਿੰਦੇ ਨੇ ਕਿ ਇਹ ਚੀਜ਼ ਤੁਹਾਨੂੰ ਲੀਡ ਕਰਕੇ ਡਿਪਰੈਸ਼ਨ ਤੱਕ ਵੀ ਲੈ ਜਾਂਦੀ ਆ
0: ਮੈਂਟਲ
1: ਹੈਲਥ ਦੇ ਇਸ਼ੂ ਜਿਹੜੇ ਆ ਉਹ ਜੇ ਲੰਮਾ ਸਮਾਂ ਤੁਹਾਡੇ ਅੰਦਰ ਖਿੱਜ ਭਰੀ ਰਹੇ ਅਤੇ ਉਹ ਤੁਹਾਨੂੰ ਅਗਲੀ ਸਟੇਜ 'ਤੇ ਲੈ ਜੂਗੀ ਤੁਹਾਨੂੰ ਐਂਗਰ 'ਤੇ ਲੈ ਜੂਗੀ ਲੰਮਾ ਸਮਾਂ ਤੁਹਾਡੇ ਅੰਦਰ ਐਂਗਰ ਭਰਿਆ ਰਹੇ
0: ਰਿਲੇਸ਼ਨਸ਼ਿਪ ਖਤਮ ਹੋ ਜੂਗਾ
1: ਤੁਹਾਨੂੰ ਬੋਲ ਬਰਾਰੇ ਕੁੱਟਮਾਰ ਤੱਕ ਵੀ ਲੈ ਜੂਗਾ ਤੁਹਾਨੂੰ ਐਂਗਜ਼ਾਇਟੀ ਤੱਕ ਤੁਹਾਨੂੰ ਲੈ ਜੂਗਾ ਅਤੇ ਅੱਗੇ ਆਪਾਂ ਕਹਿਣ ਨੂੰ ਕਹਿ ਦਿੰਦੇ ਹਾਂ ਵੀ ਆਹ ਡਿਪਰੈਸ਼ਨ ਔਰ ਡਿਪਰੈਸ਼ਨ ਬੜੀ ਖਤਰਨਾਕ ਅਵਸਥਾ ਵਾ
0: ਜੀ
1: ਸਿਰਾ ਚਿਰਾਂ ਦਾ ਜਿਹੜਾ ਸਟ੍ਰੈਸ ਜਦੋਂ ਚਿਰ ਤੱਕ ਹੋਲਡ ਕਰਕੇ ਆਪਾਂ ਰੱਖਦੇ ਹਾਂ ਅਤੇ ਉਹ ਹੌਲੀ ਹੌਲੀ ਅੱਗੇ ਫਿਰ ਅਗਲਾ ਆਪਣਾ ਦੂਸਰਾ ਰੂਪ ਧਾਰਨ ਕਰ ਜਾਂਦਾ ਉਹ ਜਦੋਂ ਬਹੁਤ ਰਹਿੰਦਾ ਤਾਂ ਫਿਰ ਤੀਸਰਾ ਸੋ ਇਸ ਕਰਕੇ ਅੱਜ ਇਹਦੀ ਆਪਾਂ ਜਿਹੜੀ ਥੱਲੇ ਵਾਲੀ ਇਕਾਈ ਜਿਹਨੂੰ ਆਪਾਂ ਬਹੁਤ ਘੱਟ ਅਹਿਮੀਅਤ ਦਿੰਦੇ ਹਾਂ ਜਿਹਦੇ ਬਾਰੇ ਆਪਾਂ ਬਹੁਤ ਘੱਟ ਸੁਣਿਆ ਹੋਊਗਾ ਜਾਂ ਬਹੁਤ ਘੱਟ ਇਹਦੇ ਉੱਤੇ ਆਪਾਂ ਕਿਤਾਬਾਂ ਸ਼ਾਇਦ ਸੁਣੀਆਂ ਹੋਣਗੀਆਂ ਪਰ ਮੈਨੂੰ ਲੱਗਦਾ ਵੀ ਇਹ ਸਭ ਤੋਂ ਖਤਰਨਾਕ ਹੈ ਇਹ ਤਾਂ ਡੇਲੀ ਰਹਿੰਦੀ ਸਾਡੇ ਨਾਲ
0: ਕੋਈ ਸ਼ੱਕ ਨਹੀਂ ਰੋਜ਼ਮਰਾ ਦੀ ਜ਼ਿੰਦਗੀ 'ਚ ਅਸੀਂ ਇਹਨਾਂ ਚੀਜ਼ਾਂ ਨਾਲ 100 ਵਾਰ 2-4 ਹੁੰਦੇ ਹਾਂ ਅਤੇ ਵੱਡੀ ਗੱਲ ਤੁਸੀਂ ਅਕਸਰ ਆਪਣੇ ਸਮਾਜ ਵਿੱਚ ਇਹੋ ਜਿਹੇ ਲੋਕਾਂ ਨੂੰ ਵੀ ਜਾਣਦੇ ਹੋ ਖਾਸ ਤੌਰ 'ਤੇ ਮਰਦਾਂ ਨੂੰ ਲੈ ਕੇ ਇਹ ਗੱਲ ਕਹੀ ਜਾਂਦੀ ਆ ਦੇਖੋ ਜੀ ਇਹਨੂੰ ਗੁੱਸਾ ਨਹੀਂ ਆਉਂਦਾ ਪਰ ਜਦ ਆਉਂਦਾ ਮਤਲਬ ਉਹ ਹੈ ਤਾਂ ਮਤਲਬ ਇਨਸਾਨ ਹੀ ਆ ਨਾ
1: ਅੰਦਰੋਂ ਅੰਦਰ ਹੀ ਭਰ ਰਿਹਾ
0: ਅੰਦਰੋਂ ਅੰਦਰ ਹੀ ਉਹ ਫਿਰ ਭਰ ਕੇ ਉਹਨੇ ਫਿਰ ਜਦ ਗੁੱਸਾ ਕੱਢਣਾ ਤਾਂ ਫਿਰ ਉਹਨੇ ਤਸੱਲੀ ਕਰਾਉਣੀ ਆ ਚੰਗੀ ਤਰ੍ਹਾਂ
1: ਇਹਨੂੰ ਇੱਦਾਂ ਕਹਿੰਦੇ ਨਾ ਵੀ ਜਿੱਦਾਂ ਮੰਨ ਲਓ ਤੁਸੀਂ ਭਰੇ ਪੀਤੇ ਹੋ ਅਤੇ ਤੁਹਾਡੇ 'ਤੇ ਆਪਾਂ ਕਹਿ ਦਿੰਦੇ ਨਾ ਵੀ ਨਿੱਕੀ ਜਿਹੀ ਗੱਲ ਦਾ ਯਾਰ ਕਾਹਦਾ ਗੁੱਸਾ ਨਿੱਕੀ ਜਿਹੀ ਗੱਲ ਤੋਂ ਖਿੱਚ ਗਿਆ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਉਹਨੂੰ ਉਹ ਇੱਦਾਂ ਕਹਿੰਦੇ ਆ ਵੀ ਭਰੇ ਭਾਂਡੇ 'ਚ ਇੱਕ ਬੂੰਦ ਵੀ ਪਾਓਗੇ ਤਾਂ ਉਹ ਬਾਹਰ ਹੀ ਡੁੱਲਣੀ
0: ਇਹ ਫਰਕ ਪੈਂਦਾ ਬਾਕੀ ਜਿਹੜਾ ਵੱਖੋ ਵੱਖਰੇ ਹਾਲਾਤ ਵੱਖੋ ਵੱਖਰੇ ਢੰਗ ਨਾਲ ਪਰਵਰਿਸ਼ ਆ ਉਹਨਾਂ ਚੀਜ਼ਾਂ 'ਤੇ ਵੀ ਆ ਕਿਸੇ ਦਾ ਬਾਪ ਸ਼ਰਾਬੀ ਕਬਾਬੀ ਹੋ ਸਕਦਾ ਹੈ ਨਾ ਉਹਨੂੰ ਸ਼ਰਾਬ ਤੋਂ ਗੁੱਸਾ ਆਜੂਗਾ ਕਿਸੇ ਨੂੰ ਹਰ ਬੰਦੇ ਦੇ ਹਾਲਾਤ ਵੱਖਰੇ ਆ ਹੁਣ ਮੈਂ ਤੁਹਾਨੂੰ ਉਦਾਹਰਨ ਦਿੰਦਾ ਇੱਕ ਬੰਦਾ ਦਰਿਆ 'ਚ ਡੁੱਬੀ ਜਾਂਦਾ ਅਤੇ ਬਾਹਰ ਬੰਦਾ ਬੈਠਾ ਇੱਕ ਉਹ ਨਾ ਪੱਥਰ 'ਤੇ ਬੈਠਾ ਬਾਂਸਰੀ ਵਜਾਈ ਜਾਂਦਾ ਉਹ ਦਰਿਆ ਜਿਹੜਾ ਡੁੱਬਦਾ ਉਹ ਖਿਜੀ ਜਾਂਦਾ ਉਹ ਕਹਿੰਦਾ ਯਾਰ ਮੈਂ ਡੁੱਬੀ ਜਾਂਦਾ ਮੈਂ ਮਰੀ ਜਾਂਦਾ ਮੈਨੂੰ ਬਚਾ ਕਹਿੰਦਾ ਪ੍ਰੋਬਲਮ ਕੀ ਆ ਕਹਿੰਦਾ ਮੈਨੂੰ ਤੈਰਨਾ ਨਹੀਂ ਆਉਂਦਾ ਕਹਿੰਦਾ ਮੈਨੂੰ ਕਿਹੜਾ ਬਾਂਸਰੀ ਆਉਂਦੀ ਮੈਂ ਤਾਂ ਤੇਰੇ ਕੋਲ ਖਾਈਦਾ ਨਹੀਂ ਜਾ ਹੀ ਰਿਹਾ ਨਾ ਸੋ ਕਹਿਣ ਦਾ ਮਤਲਬ ਤੂੰ ਵੀ ਹੁਣ ਕਰੀ ਜਾ ਭਰਾਵਾ ਜੇ ਮੈਂ ਨਹੀਂ ਆਉਂਦਾ ਤਾਂ ਨਹੀਂ ਆਉਂਦਾ ਬਣੀ ਜੇ ਪ੍ਰੋਬਲਮ ਵਾਲੀ ਗੱਲ ਤਾਂ ਮੈਨੂੰ ਕੋਈ ਲੱਗੀ
1: ਨਹੀਂ
0: ਹੁਣ ਇਹ ਦੋਨਾਂ ਦੇ ਹਾਲਾਤ ਵੱਖੋ ਵੱਖਰੇ ਆ ਹੈ ਨਾ ਉਹ ਆਪਣੇ ਹਾਲਾਤ ਨਾਲ ਸੋਚਦਾ ਜਾਂ ਆਪਣੇ ਹਾਲਾਤ ਨਾਲ ਸੋਚਦਾ
1: ਪਰ ਇਹ ਵੀ ਡੁੱਬਦਾ ਡੁੱਬਦਾ ਗੱਲ ਕਰ ਗਿਆ ਵੇਖ ਲਓ
0: ਰੀਅਲਾਈਜ਼ ਤੱਕ ਆ ਗਿਆ ਪਰ ਗੱਲ ਉਹ ਆ ਗਈ ਹੁਣ ਜਿਹੜਾ ਆਪਾਂ ਸਬਰ ਆ ਚਲੋ ਪੰਜਾਬੀ ਦੇ ਸ਼ਬਦ ਥੋੜ੍ਹੇ ਜਿਹੇ ਕਈ ਵਾਰ ਦੂਜੇ ਪਾਸੇ ਅਸੀਂ ਇਹਨੂੰ ਸਬਰ ਸ਼ੁਕਰ ਸੰਤੋਖ ਵਾਲੇ ਪਾਸੇ ਵੀ ਲੈ ਜਾਂਦੇ ਹਾਂ ਪਰ ਸਾਡਾ ਮਕਸਦ ਇਹ ਆ ਜਿਹੜਾ ਸੁਭਾਅ 'ਚ ਪੇਸ਼ੈਂਸ ਨੂੰ ਲੈ ਕੇ ਗੱਲਾਂ ਨੇ ਨਾ ਅਸੀਂ ਉਹਦੇ 'ਤੇ ਅੱਜ ਗੱਲ ਕਰਨੀ ਚਾਹੁੰਦੇ ਹਾਂ ਉਹ ਸਬਰ ਆ ਤਾਂ ਉਹ ਤਾਂ ਹੋਰ ਚੀਜ਼ ਆ ਜਾਂਦੀ ਆ ਉਹਨੂੰ ਬਜ਼ੁਰਗ ਕਹਿੰਦੇ ਆ ਸਬਰ ਸਬਰ ਨਾ ਆਉਂਦਾ ਜਾਂ ਕਬਰ ਨਾ ਆਉਂਦਾ ਉਹ ਖੁਆਇਸ਼ਾਂ ਦੀ ਗੱਲ ਥੋੜ੍ਹੀ ਜਿਹੀ ਵੱਖਰੀ ਹੋ ਜਾਂਦੀ ਆ ਇਨਸਾਨ ਕੀ ਖੁਆਇਸ਼ਾਂ ਕਾ ਵੀ ਕੁਛ ਪਤਾ ਨਹੀਂ ਦੋ ਗਜ਼ ਜ਼ਮੀ ਵੀ ਚਾਹੀਏ ਦੋ ਗਜ਼ ਕਫਨ ਕੇ ਬਾਅਦ ਇਹ ਤਾਂ ਮਰਨ ਤੋਂ ਬਾਅਦ ਵੀ ਬੰਦੇ ਨੇ ਮੰਗੀ ਜਾਣਾ ਕੁਛ ਨਾ ਕੁਛ ਉਹ ਚੀਜ਼ ਹੋਰ ਆ ਸਾਡਾ ਜਿਹੜਾ ਅੱਜ ਦਾ ਟੋਪਿਕ ਥੋੜ੍ਹਾ ਜਿਹਾ ਇਸ ਪਾਸੇ ਨੂੰ ਜ਼ਿਆਦਾ ਕਿ ਸਾਡੇ ਜਿਹੜੇ ਸੁਭਾਅ ਨੇ ਕੀ ਤੁਹਾਨੂੰ ਲੱਗਦਾ ਵੀ ਪਿਛਲੇ ਕੁਛ ਸਮੇਂ 'ਚ ਆਹ ਟੈਕਨੋਲੋਜੀ ਦੇ ਆਉਣ ਨਾਲ ਕਹਿ ਲਓ ਜਾਂ ਸਾਡੇ ਮਟੀਰੀਅਲਿਸਟਿਕ ਵਰਲਡ ਨਾਲ ਸਾਂਝਾਂ ਦੀ ਗੱਲ ਕਰ ਲਓ ਤਾਂ ਇਹ ਸੁਭਾਅ ਹੁਣ ਕਾਫੀ ਹੱਦ ਤੱਕ ਬਦਲ ਗਏ ਆ, ਸਾਨੂੰ ਛੋਟੀਆਂ ਛੋਟੀਆਂ ਚੀਜ਼ਾਂ 'ਤੇ ਖਿਝ ਆਉਣੀ ਸ਼ੁਰੂ ਹੋ ਗਈ।

0: ਹੈ ਜਾਂ ਤੁਹਾਨੂੰ ਲਗਦਾ ਨਹੀਂ ਇਹ ਪਹਿਲਾਂ ਵੀ ਸੀ, ਪਹਿਲਾਂ ਇਹ ਜੱਗ ਜ਼ਾਹਰ ਨਹੀਂ ਸੀ, ਹੁਣ ਅਸੀਂ ਇਹਨੂੰ ਡਾਕੂਮੈਂਟ ਕਰਨ ਲੱਗ ਗਏ, ਹੁਣ ਅਸੀਂ ਰੇਡੀਓ 'ਤੇ ਇਸ ਸੰਬੰਧੀ ਗੱਲਾਂ ਕਰਨ ਲੱਗ ਗਏ, ਕਿਹੜਾ ਟਾਈਮ ਸੀ ਜਦੋਂ ਅੱਗੇ ਮੈਰਿਜ ਕਾਉਂਸਲਿੰਗ ਜਾਂ ਇਹੋ ਜਿਹੀਆਂ ਚੀਜ਼ਾਂ ਹੋਇਆ ਕਰਦੀਆਂ ਸੀ, ਐਂਗਰ ਮੈਨੇਜਮੈਂਟ ਦੇ ਕੋਰਸ ਹੁੰਦੇ ਸੀ, ਨਹੀਂ ਹੁੰਦਾ ਸੀ
1: ਬੇਸਿਕਲੀ। ਜਿੱਦਾਂ ਤੁਸੀਂ ਬਾਹਰਲੇ ਦੀ ਪੱਛਮ ਦੀ ਗੱਲ ਕੀਤੀ ਇਹਨਾਂ ਤੋਂ, ਹੁਣ ਗੋਰਿਆਂ ਦੇ ਵਿੱਚ ਇਹ ਚੀਜ਼ਾਂ ਪਹਿਲਾਂ ਹੈਗੀਆਂ ਸੀ ਅਤੇ ਉਹਨਾਂ ਦੇ ਵਿੱਚ ਵੀ ਬਹੁਤ ਪਹਿਲਾਂ ਤੱਕ ਤਾਂ ਨਹੀਂ ਹੈਗੀਆਂ, ਪਰ ਜਦੋਂ ਆਪਣਾ ਜੋਬਾਂ ਕ੍ਰੀਏਟ ਹੋਈਆਂ, ਜਦੋਂ ਲੇਡੀਜ਼ ਵੀ ਜੋਬ ਦੇ ਉੱਤੇ ਜਾਣ ਲੱਗ ਪਈਆਂ, ਜਦੋਂ ਆਪਾਂ ਕਹਿ ਲਈਏ ਵੀ ਉਦਯੋਗਿਕ ਕ੍ਰਾਂਤੀ ਜਦੋਂ ਆਈ, ਅਤੇ ਇਹ ਮਹਿਸੂਸ ਕਰਾਇਆ ਗਿਆ ਮੰਡੀ ਦੇ ਵੱਲੋਂ ਵੀ ਹੁਣ ਦੋਵਾਂ ਜੀਆਂ ਦਾ ਕੰਮ ਕਰਨਾ ਜ਼ਰੂਰੀ ਆ, ਹੋਰ ਤੁਸੀਂ ਅੱਗੇ ਵਧਣਾ, ਅਤੇ ਇਹਨਾਂ ਦੇ ਵਿੱਚ ਵੀ ਇਹ ਉਸ ਤੋਂ ਪਹਿਲਾਂ ਨਹੀਂ, ਪਰ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਤਲਾਕ ਦੀ ਰੇਸ਼ੋ ਵਧੀ, ਅਤੇ ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਬਾਅਦ 'ਚੋਂ ਇਹਨਾਂ ਦੀ ਰੀਸੇ ਜਾਂ ਤਰੱਕੀ ਜਾਂ ਕਿਸੇ ਵੀ ਰੂਪ ਦੇ ਵਿੱਚ ਆਪਾਂ ਉਹ ਜਦੋਂ ਗੱਲ ਲਾਈ ਅਤੇ ਹੁਣ ਸਾਡੇ ਲਈ ਇਹ ਚੀਜ਼ ਨਵੀਂ ਆ, ਤਾਂ ਕਰਕੇ ਸਾਨੂੰ ਸ਼ਾਇਦ ਜ਼ਿਆਦਾ ਖਟਕਦੀ ਹੈ। ਇਹ ਇਹਨਾਂ 'ਚ ਥੋੜ੍ਹੀ ਜਿਹੀ ਪੁਰਾਣੀ ਹੋ ਗਈ ਹੈ, ਇਹ ਪਚਾ ਗਏ ਆ, ਇਹਨਾਂ ਲੱਗਦਾ ਵੀ ਹਾਂ ਆਮ ਹੈ, ਸਾਨੂੰ ਹਲੇ ਚੁੱਭਦੀ ਹੈ, ਪਰ ਆਪਾਂ ਬੜੀ ਛੇਤੀ ਪਚਾ ਜਾਣੀ ਆ, ਬੜੇ ਤਾਂ ਪਚਾ ਗਏ ਨੇ ਹੁਣ, ਹੁਣ ਸਾਨੂੰ ਹੈਰਾਨੀ ਨਹੀਂ ਹੁੰਦੀ ਇਹ ਗੱਲਾਂ ਸੁਣ ਕੇ ਵੀ ਉਹ ਲੜ ਪਿਆ ਅਤੇ ਆਹ ਲੜ ਪਿਆ, ਉਹ ਵੱਖ ਹੋ ਗਿਆ, ਸਾਨੂੰ ਹੁਣ ਹੈਰਾਨੀ ਨਹੀਂ ਹੁੰਦੀ।
0: ਹਾਂਜੀ, ਸਾਡੇ ਆ ਬਿਜ਼ਨਸਿਸ ਵਿੱਚ ਰੌਲੇ ਰੱਪੇ ਹੈ ਨਾ, ਲੋਕਾਂ ਦੀਆਂ ਪਾਰਟਨਰਸ਼ਿਪਾਂ ਟੁੱਟ ਗਈਆਂ, ਰਿਲੇਸ਼ਨਸ਼ਿਪ ਖਰਾਬ ਹੋਏ ਜਾਂ ਹੈ ਨਾ। ਚਲੋ ਆਪਾਂ ਅੱਜ ਜਿਹੜਾ ਟੋਪਿਕ ਦਾ ਆਖਰੀ ਵਾਲਾ ਹਿੱਸਾ ਹੋਊਗਾ ਉਹਦੇ 'ਚ ਇਸ ਚੀਜ਼ 'ਤੇ ਵੀ ਥੋੜ੍ਹਾ ਜਿਹਾ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਇਹਨਾਂ ਚੀਜ਼ਾਂ ਤੋਂ ਬਚੀਏ ਕਿਵੇਂ, ਕਿਉਂਕਿ ਫਾਇਦਾ ਤਾਂ ਹੀ ਹੈ ਜੇ ਆਪਾਂ ਹੱਲ 'ਤੇ ਵੀ ਗੱਲ ਕਰੀਏ। ਇਹ ਤਾਂ ਚਲੋ ਪ੍ਰਤੱਖ ਨੂੰ ਪ੍ਰਮਾਣ ਕੀ ਸਮਾਜ ਹੈਗਾ ਹੀ ਆ, ਇਹ ਤਾਂ ਆਪਾਂ ਹਜੇ ਤੱਕ ਉਹੀ ਡਿਸਕਸ ਕਰ ਰਹੇ ਹਾਂ ਜਾਂ ਜ਼ਿਕਰ ਕਰ ਰਹੇ ਹਾਂ ਵੀ ਇੱਦਾਂ ਹੈ ਜਾਂ ਇੱਦਾਂ ਹੁੰਦਾ ਹੈ, ਸਾਰੀ ਇਹ ਪਾਣੀ 'ਚ ਮਧਾਣੀ ਦਿਮਾਗ ਦੀਆਂ ਖੇਡਾਂ, ਫਿਰ ਸੌ ਹੱਥ ਰੱਸਾ ਸਿਰੇ 'ਤੇ ਗੰਢ ਆਪਾਂ ਇਹ ਵੀ ਕਹਿ ਦਿੰਦੇ ਹਾਂ। ਜ਼ੈਨ ਮੈਡੀਟੇਸ਼ਨ 'ਚ ਇੱਕੋ ਛੋਟੀ ਜਿਹੀ ਗੱਲ ਦੱਸਦੇ ਹੁੰਦੇ ਆ, ਉਹ ਕਹਿੰਦੇ ਜੇ ਪਾਣੀ ਗੰਧਲਾ ਹੋਵੇ ਹੈ ਨਾ, ਉਹਨੂੰ ਕਿੱਦਾਂ ਸਾਫ਼ ਕਰੋਂਗੇ, ਕੋਈ ਕੋਈ ਦੱਸੇ, ਕੋਈ ਕੁਛ ਦੱਸੇ, ਪਰ ਜਿਹੜਾ ਉਹਨਾਂ ਦਾ ਸਾਧੂ ਸੀ ਉਹ ਜਿਹੜਾ ਮੇਨ ਹੈ ਨਾ ਪ੍ਰੀਚਰ ਸੀ, ਉਹ ਕਹਿੰਦਾ ਇਹਨੂੰ ਪਾਣੀ ਨੂੰ ਸ਼ਾਂਤ ਹੋ ਲੈਣ ਦਿਓ, ਟਿਕਿਆ ਰਹਿਣ ਦਿਓ, ਇਹਦਾ ਗੰਧ ਮੂਲ ਸਾਰਾ ਕੁਛ ਸੈਟਲ ਹੋ ਜਾਣਾ ਅਤੇ ਉੱਤੋਂ ਪਾਣੀ ਨਿਤਾਰ ਲਿਓ,
1: ਥੱਲੇ ਬੈਠ।
0: ਪਰ ਅਸੀਂ ਕੀ ਕਰਦੇ ਹਾਂ, ਅਸੀਂ ਰੋਜ਼ ਉਹ 'ਚ ਖਿਜ ਖਜਾਹਟ ਦੇ ਚਮਚੇ ਮਾਰੀ ਜਾਂਦੇ ਹਾਂ ਅਤੇ ਉਹ ਫਿਰ ਸਾਡੇ ਸੁਭਾਅ ਦਾ ਹਿੱਸਾ ਬਣ ਜਾਂਦੀ ਹੈ, ਉਹ ਗੰਧ ਮੈਲ
1: ਨਿੱਕੀ ਨਿੱਕੀ ਹਿਲਜੁਲ ਚੱਲੀ ਜਾਂਦੀ ਹੈ, ਅਤੇ ਆਪਾਂ ਇਹ ਸੋਚਦੇ ਹਾਂ ਵੀ ਕਮਿਊਨੀਕੇਸ਼ਨ ਉਹ ਨਿੱਕੀ ਨਿੱਕੀ ਹਿਲਜੁਲ
0: ਕਿਸੇ ਨੇ ਪਾਈ ਵੀ ਸੀ ਪੋਸਟ, ਮੈਂ ਸੋਸ਼ਲ ਮੀਡੀਆ 'ਤੇ ਵੇਖਦਾ ਸੀ, ਉਹ ਕਹਿੰਦੀ ਵੀ ਜਦੋਂ ਵੈਸਟਰਨ ਸੋਸਾਇਟੀ ਦੇ ਲੋਕ ਨੇ ਹੈ ਨਾ, ਇਹ ਕਿਵੇਂ ਆਪਸ 'ਚ ਬਾਹਾਂ 'ਚ ਬਾਹਾਂ ਪਾ ਕੇ ਹੱਥਾਂ 'ਚ ਹੱਥ ਪਾ ਕੇ ਸ਼ੋਪਿੰਗਾਂ ਕਰੀ ਜਾਂਦੇ ਆ, ਸੈਰਾਂ ਕਰੀ ਜਾਂਦੇ ਆ। ਤੁਸੀਂ ਕੋਈ ਪੰਜਾਬੀ ਬੰਦਾ ਦੇਖ ਲਿਓ ਸੈਰ ਕਰਦਾ, ਬੰਦਾ 3 ਫੁੱਟ ਮੂਹਰੇ ਹੋਊ, ਔਰਤ 3 ਫੁੱਟ ਪਿੱਛੇ ਹੋਊ, ਫਿਰ ਉਹ ਇੱਕ ਔਰਤ ਪੁੱਛਦੀ ਹੈ ਕਹਿੰਦੀ ਕੀ ਤੁਹਾਡੇ ਸਮਾਜ 'ਚ ਇਸ ਲਈ ਆ ਬਈ ਹੈ ਨਾ ਵੀ ਔਰਤ ਨੂੰ ਦਰਜਾ ਨਹੀਂ ਦਿੱਤਾ ਜਾਂਦਾ, ਉਹ ਕਹਿੰਦਾ ਕੋਈ ਦਰਜਾ ਦੁਰਜਾ ਨਹੀਂ, ਅਸੀਂ ਤਾਂ ਘੜੀ ਘੜੀ ਲੜੀ ਜਾਂਦੇ ਹਾਂ ਅਤੇ ਤਾਂ ਅੱਗੇ ਪਿੱਛੇ ਹੋਏ ਹੋਏ,
1: ਵੱਡੀ
0: ਦਰਜੇ ਦੁਰਜੇ ਵਾਲੀ ਕੋਈ ਗੱਲ ਨਹੀਂ ਹੈ ਸਾਡੇ 'ਚ ਹੈ ਨਾ, ਕਿਸੇ ਨਾ ਕਿਸੇ ਗੱਲ 'ਤੇ ਪੇਚਾ ਪੈ ਜਾਣਾ ਅਤੇ ਇਹਨੇ ਕਹਿਣਾ ਚੰਗਾ ਫਿਰ ਤੂੰ ਜਾ ਮੈਂ ਚੱਲੀ ਘਰ ਨੂੰ।
1: ਨਹੀਂ ਆਪਣੇ ਤਾਂ ਪਛਾਣ ਹੀ ਇਸੇ ਗੱਲ ਤੋਂ ਹੁੰਦੀ ਨਾ ਵੀ ਇਹਨਾਂ ਦਾ ਰਿਲੇਸ਼ਨ ਕੀ ਹੈ। ਨਹੀਂ ਅੱਜ ਕੱਲ੍ਹ ਸੁੱਖ ਦੇ ਨਾਲ ਆਪਣੇ ਵੀ ਮਿਲ ਜਾਂਦੇ ਆ ਕੇਸ, ਇਹੋ ਜਿਹੀ ਗੱਲ ਨਹੀਂ, ਅਸੀਂ ਐਵੇਂ ਧਾਰਨਾਵਾਂ ਹੀ ਬਣਾਈਆਂ ਵਾ ਆਪਣੇ ਬਾਰੇ।
0: ਹਾਂ, ਪਰ ਮੈਨੂੰ ਆਪਾਂ ਨਾ ਪਹਿਲਾਂ 2 ਘੰਟੇ ਡਿਸਕਸ ਕਰਕੇ ਬਾਅਦ 'ਚੋਂ ਕਹਿੰਦੇ ਦੇਖੋ ਇਸ ਚੀਜ਼ ਨੂੰ ਜਨਰਲਾਈਜ਼ ਤਾਂ ਨਹੀਂ ਕੀਤਾ ਜਾ ਸਕਦਾ, ਬਹੁਤ ਸਾਰੇ ਲੋਕ ਹੈਗੇ ਆ ਇਹ। ਚਲੋ ਹੈ ਨਾ, ਜਿਵੇਂ ਉਹ ਕਹਿੰਦਾ ਵੀ ਇਹ ਤੁਸੀਂ ਆਪਣੇ ਘਰ ਦੀ ਕਹਾਣੀ ਸੁਣਾ ਰਹੇ ਹੋ, ਆਮ ਤੌਰ 'ਤੇ ਲੋਕਾਂ ਦੇ ਘਰਾਂ 'ਚ ਇੱਦਾਂ ਨਹੀਂ ਹੁੰਦਾ।
1: ਇਹੋ ਸਭ ਤੋਂ ਵੱਡੀ ਗਲਤੀ ਵੀ ਇਹੋ ਹੀ ਹੈ ਨਾ, ਕਿਉਂਕਿ ਜਦੋਂ ਆਪਾਂ ਕੋਈ ਚੀਜ਼ ਲਕਾ ਕੇ ਬਹਿ ਜਾਂਦੇ ਹਾਂ ਵੀ ਨਹੀਂ ਆਪਾਂ ਤਾਂ ਬਿਲਕੁਲ ਇਹ ਤੋਂ ਵੱਖਰੇ ਹਾਂ, ਜਦੋਂ ਆਪਾਂ ਬਿਲਕੁਲ ਮਤਲਬ ਕਹਿ ਲਓ ਗੁੱਡੀ ਗੁੱਡੀ ਜਿਹਾ ਹੀ ਆਪਣੇ ਆਪ ਦਾ ਸਾਰਾ ਕੁਛ ਵਿਖਾਉਂਦੇ ਹਾਂ ਜਿੱਦਾਂ ਕਿ ਆਪਾਂ ਸੋਸ਼ਲ ਮੀਡੀਆ 'ਤੇ ਵੇਖਦੇ ਹਾਂ, ਅਤੇ ਉਹਦੇ ਵਿੱਚ ਫਿਰ ਦੂਸਰੇ ਦੇ ਵਿੱਚ ਉਹ ਭਾਵਨਾ ਆ ਹੀ ਜਾਂਦੀ ਆ ਬਦੋ ਬਦੀ, ਉਹ ਫਿਰ ਤੁਹਾਡੀ ਖਿਜ ਖਿਜਾਹਟ ਹੋਰ ਜ਼ਿਆਦਾ ਵੱਧ ਜਾਂਦੀ ਆ। ਸੋ ਬੇਸਿਕਲੀ ਜਿਹੜੀ ਇਹ ਪੇਸ਼ੈਂਸ ਦਾ ਖਤਮ ਹੋਣਾ, ਖਿੱਚ ਖਿਚਾਹਟ ਦਾ ਸ਼ੁਰੂ ਹੋਣਾ ਅਤੇ ਹੌਲੀ ਹੌਲੀ ਵੱਧਣਾ ਵੱਧਣਾ ਵੱਧਣਾ ਹੋਰ ਜ਼ਿਆਦਾ ਵੱਧ ਜਾਣਾ, ਅਤੇ ਇੱਕ ਪਾਸਿਓਂ ਜਦੋਂ ਆਉਂਦੀ ਹੈ ਫਿਰ ਸੁਭਾਵਿਕ ਹੈ ਵੀ ਦੂਸਰੇ ਪਾਸਿਓਂ ਵੀ ਉਹ ਆਉਣੀ ਸ਼ੁਰੂ ਹੋ ਜਾਂਦੀ ਹੈ।
0: ਹਾਂਜੀ, ਕਈ ਵਾਰ ਦੇਖੋ ਉਸ ਚੀਜ਼ ਦਾ ਹੱਲ ਲੱਭਣ ਲਈ ਹੈ ਨਾ ਕੋਈ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਉਹ ਕਈ ਵਾਰ ਹੱਲ ਵੀ ਨੁਕਸਾਨ ਕਰ ਦਿੰਦਾ। ਕਈ ਵਾਰ ਜਿਵੇਂ ਤੁਸੀਂ ਕਿਹਾ ਨਾ ਵੀ ਆਪਾਂ ਕਹਿੰਦੇ ਹਾਂ ਵੀ ਲੈਟਸ ਡਿਸਕਸ, ਉਹ 'ਚ ਡਿਸਕਸ ਕਰਨ ਲੱਗਦੇ ਸਿਆਪਾ ਹੋਰ ਪੈ ਜਾਂਦਾ, ਰੌਲਾ ਹੋਰ ਵੱਧ ਜਾਂਦਾ, ਅਤੇ ਕਿੱਥੇ ਉਹ ਚੁੱਪ ਕਰਕੇ ਪਹਿਲਾਂ ਟਿਕਟਕਾ ਜਿਹਾ ਹੁੰਦਾ, ਬੰਦਾ ਉਹਨੂੰ ਬਹੁਤ ਲਾਈਟਲੀ ਲੈਂਦਾ ਵੀ ਕੋਈ ਨਹੀਂ ਯਾਰ ਇਹਨੂੰ ਰਿਜ਼ੋਲਵ ਕਰ ਲਾਂਗੇ, ਪਰ ਜਦੋਂ ਬੈਠਦੇ ਆ ਉਹ ਕੋਈ ਇਹੋ ਜਿਹੀ ਸੜੀ ਹੋਈ ਗੱਲ ਜਾਂ ਉਹ ਕਹਿੰਦਾ ਅੱਛਾ ਤੇਰੇ ਦਿਮਾਗ 'ਚ ਆਹ ਚੱਲਦਾ ਸੀ। ਹੁਣ ਇਹ ਬਿਲਕੁਲ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਇਗਜ਼ਾਮਪਲ ਦਿੰਦਾ, ਪੁਰਾਣੇ ਟਾਈਮਾਂ 'ਚ ਨਾ ਜਦੋਂ ਅੰਗਰੇਜ਼ ਸੀਗੇ
1: ਜੀ
0: ਇੰਡੀਆ 'ਚ, ਬ੍ਰਿਟਿਸ਼ ਹਕੂਮਤ ਸੀਗੀ, ਉਹ ਸੱਪਾਂ ਤੋਂ ਬਹੁਤ ਚੱਲਦੇ ਸੀ, ਸੱਪਾਂ ਤੋਂ ਬਹੁਤ ਡਰਦੇ ਸੀ।
1: ਓਕੇ,
0: ਉਹਨਾਂ ਨੇ ਇੱਕ ਵਾਰ ਇਨਾਮ ਐਲਾਨ ਕਰਤਾ ਬਈ ਸੱਪ ਲਿਆਓ ਤੇ ਰੁਪਈਆ ਠਵਾਨੀ ਚਵਾਨੀ ਲੈ ਜਾਓ ਹਨਾ ਵੀ ਸੱਪ ਮਾਰ ਗਏ ਹਨਾ ਫੜ ਫੜ ਕੇ ਉਹ ਮੁੜ ਕੇ ਤਿੰਨਾਂ ਚਾਰਾਂ ਸਾਲਾਂ ਤੱਕ ਲੋਕਾਂ ਨੇ ਸੱਪ ਘਰੇ ਪਾਲਣੇ ਸ਼ੁਰੂ ਕਰਤੇ ਪੈਸੇ ਮਿਲਦੇ
1: ਮਾਰ ਮਾਰ ਕੇ ਦੇ
0: ਸੋ ਮਤਲਬ ਕਈ ਵਾਰ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਹ ਆਲੇ ਦੁਆਲੇ ਦੇ ਹਿਸਾਬ ਨਾਲ ਉਹ ਹੱਲ ਕਈ ਵਾਰ ਸਹੀ ਨਹੀਂ ਹੁੰਦਾ ਉਲਟਾ ਸੱਪਾਂ ਦੀ ਗਿਣਤੀ ਤਾਂ ਲੱਖਾਂ 'ਚ ਵੱਧ ਗਈ
1: ਅਸਲ 'ਚ ਜਿਹੜਾ ਕਿਉਂਕਿ ਇਹ ਵੀ ਇੱਕ ਮੈਂ ਕਹੂੰਗਾ ਵੀ ਥੋੜ੍ਹੀ ਜਿਹੀ ਅਧੂਰੀ ਕਨਵਰਸੇਸ਼ਨ ਹੈ ਵੀ ਗੱਲ ਕਰਕੇ ਤਾਂ ਹੱਲ ਹੋ ਜਾਂਦਾ ਮੰਨ ਲਓ ਤੁਸੀਂ ਜੇ ਬੇਸ 'ਤੇ ਨਹੀਂ ਨਾ ਕੰਮ ਕਰੋਗੇ ਤਾਂ ਫਿਰ ਉਹ ਗੱਲ ਕਰਕੇ ਵੀ ਹੱਲ ਉਹਦਾ ਨਹੀਂ ਹੋਣਾ ਮੰਨ ਲਓ ਤੁਸੀਂ ਗੱਲ ਕਰਕੇ ਫੋਰ ਐਗਜ਼ਾਮਪਲ ਤੁਸੀਂ ਆਪਣੇ ਪਾਰਟਨਰ ਨੂੰ ਕੀ ਕਹੋਗੇ ਵੀ ਵੇਖੋ ਮੇਰੇ ਉੱਤੇ ਕੰਮ ਦਾ ਅੱਜ ਕੱਲ੍ਹ ਬਹੁਤ ਪ੍ਰੈਸ਼ਰ ਹੈ ਇਸ ਕਰਕੇ ਮੇਰੇ ਕੋਲ ਵਰਕਲੋਡ ਜਿਹੜਾ ਉਹ ਆਲਰੇਡੀ ਬਾਹਰੋਂ ਹੀ ਮੈਂ ਲੱਦਿਆ ਆਉਂਦਾ ਵਾਂ ਬਾਹਰੋਂ ਹੀ ਮੇਰੀ ਲੜਾਈ ਲੜੀ ਹੋਈ ਹੁੰਦੀ ਕਿਸੇ ਦੇ ਨਾਲ ਠੀਕ ਹੈ ਇੰਪਲੋਈਜ਼ ਦੇ ਨਾਲ ਪਾਰਟਨਰਾਂ ਦੇ ਨਾਲ ਸੋ ਇਸ ਕਰਕੇ ਥੋੜ੍ਹੀ ਜਿਹੀ ਇਰੀਟੇਸ਼ਨ ਹੋ ਜਾਂਦੀ ਹੈ ਚਲੋ ਕਿਸੇ ਹੱਦ ਤੱਕ ਤੁਹਾਡਾ ਪਾਰਟਨਰ ਅੰਡਰਸਟੈਂਡ ਕਰੂਗਾ ਅਤੇ ਉਹ ਟਾਈਮ ਬੀਂਗ ਉਹ ਬਲਾ ਟਲ ਜੂਗੀ ਗੱਲ ਦਾ ਹੱਲ ਹੋ ਗਿਆ ਪਰ ਇੱਥੇ ਬੇਸ ਦੇ ਉੱਤੇ ਕੰਮ ਕਰਨ ਦਾ ਮਤਲਬ ਇਹ ਆ ਵੀ ਅਗਲੀ ਵਾਰੀ ਫਿਰ ਥੋੜ੍ਹਾ ਸਮਾਂ ਪਾ ਕੇ ਫਿਰ ਤੁਹਾਡਾ ਪਾਰਟਨਰ ਰਿਲਾਈਜ਼ ਕਰੂਗਾ ਵੀ ਇਹ ਤਾਂ ਫਿਰ ਸੀਨਸ ਆਪਾਂ ਹਾਲੇ ਤੱਕ ਉੱਦਾਂ ਹੀ ਹਾਂ ਠੀਕ ਆ ਇਹ ਹਫ਼ਤਾ ਲੰਘ ਗਿਆ ਵਾ ਮਹੀਨਾ ਲੰਘ ਗਿਆ ਅਤੇ ਤੁਸੀਂ ਦੁਬਾਰਾ ਫਿਰ ਬਹਿ ਕੇ ਕਿੱਦਾਂ ਉਹੀ ਸੇਮ ਗੱਲ ਕਹੋਗੇ ਤੁਸੀਂ ਬੇਸ ਜਾਂ ਬੇਸਿਕ ਹੱਲ ਤਾਂ ਉਹਦਾ ਇਹ ਹੈ ਨਾ ਵੀ ਉਹ ਚੀਜ਼ਾਂ ਜਿਹੜੀਆਂ ਨੇ ਉਹ ਅਸਥਾਈ ਹੋਣ ਉਹ ਟੈਂਪਰੇਰੀ ਹੋਣ ਉਹ ਪਰਮਾਨੈਂਟ ਨਾ ਹੋ ਜਾਣ ਵੀ ਹੁਣ ਪਰ ਸਾਡੀਆਂ ਹੁਣ ਟੈਂਪਰੇਰੀ ਹੋ ਗਈਆਂ ਪਰਮਾਨੈਂਟ ਹੋ ਗਈਆਂ ਨੇ ਮੰਨ ਲਓ ਤੁਹਾਡਾ ਕੰਮ ਦਾ ਬੋਝ ਹੁਣ ਪਰਮਾਨੈਂਟ ਹੋ ਗਿਆ ਵਾ ਉਹ ਆਪਾਂ ਘਟਾਇਆ ਨਹੀਂ ਆਪਾਂ ਇੱਕ ਵਾਰੀ ਐਕਸਪਲੇਨੇਸ਼ਨ ਦੇ ਦਿੱਤੀ ਗੱਲ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਆਪਾਂ ਪਰ ਜੋ ਐਕਚੁਅਲ ਸੀ ਵੀ ਆਪਾਂ ਕੰਮ ਨੂੰ ਕਿਸੇ ਤਰੀਕੇ ਦੇ ਨਾਲ ਮੈਨੇਜ ਕਰ ਲਈਏ ਥੋੜ੍ਹਾ ਜਿਹਾ ਵੇਲ ਵੱਧ ਰਹੇ ਉੱਥੇ ਆਪਾਂ ਕੰਮ ਨਹੀਂ ਕੀਤਾ ਸੋ ਇਸ ਕਰਕੇ ਹੁਣ ਤੁਸੀਂ ਉਹ ਉਸ ਮੁੱਦੇ 'ਤੇ ਗੱਲ ਵੀ ਨਹੀਂ ਕਰ ਸਕਦੇ ਅਤੇ ਇਹ ਤੁਹਾਡੀ ਜਿਹੜੀ ਆ ਪਰਮਾਨੈਂਟ ਹੋ ਗਈ
0: ਸਹੀ ਨਹੀਂ ਮੈਂ ਇਹ ਵੀ ਦੇਖਦਾ ਬਈ ਸਾਡੀਆਂ ਕੁਛ ਕੁ ਧਾਰਨਾਵਾਂ ਵੀ ਬਣੀਆਂ ਹੋਈਆਂ ਨੇ ਕੁਛ ਕੁ ਸਾਡੀਆਂ ਐਕਸਪੈਕਟੇਸ਼ਨਸ ਨੇ ਕੁਛ ਕੁ ਚੀਜ਼ਾਂ ਸਮਾਜ ਦਾ ਇੰਨਾ ਅਟੁੱਟ ਹਿੱਸਾ ਬਣ ਚੁੱਕੀਆਂ ਨੇ ਜਿਵੇਂ ਹੁਣ ਸਾਡੇ ਸਮਾਜ ਵਿੱਚ ਜਿਹੜਾ ਮਰਦ ਪ੍ਰਧਾਨ ਸਮਾਜ ਕਿਹਾ ਜਾਂਦਾ ਇਹ ਬੰਦਾ ਔਰਤ 'ਤੇ ਟੁੱਟ ਟੁੱਟ ਕੇ ਪੈਂਦਾ ਚਿੱਲਾਉਂਦਾ ਜਿਹੜਾ ਮੈਂ ਫਿਰ ਉਹੀ ਗੱਲ ਨਾ ਜਨਰਲਾਈਜ਼ ਨਹੀਂ ਕਰਦਾ ਹੈ ਨਾ ਅਤੇ ਉਹ ਗੱਲਾਂ ਫਿਰ ਆਪਾਂ ਇਹ ਵੀ ਕਹਿ ਦਿੰਦੇ ਹਾਂ ਹੁਣ ਉਹ ਗੱਲਾਂ ਨਹੀਂ ਰਹਿ ਗਈਆਂ ਪਰ ਇਹ ਚੀਜ਼ਾਂ ਆਪਾਂ ਆਂਢ ਗੁਆਂਢ ਘਰਾਂ ਗਲੀ ਮੁਹੱਲਿਆਂ 'ਚ ਹੁੰਦੀਆਂ ਵੇਖੀਆਂ ਕਿ ਔਰਤ ਵਿਚਾਰੀ ਸਬਮਿਸਿਵ ਆ ਅਤੇ ਇਹ ਹੈ ਨਾ ਟੁੱਟ ਟੁੱਟ ਪੈਂਦਾ ਉਹਨੂੰ ਨਿੱਕੀ ਨਿੱਕੀ ਗੱਲ 'ਤੇ ਖਿੱਚ ਖਿਜਾਹਟ ਆ ਉਹਦਾ ਹੁਣ ਤੁਸੀਂ ਨਤੀਜਾ ਦੇਖੋ ਸਾਡੀਆਂ ਫਿਲਮਾਂ ਦੇਖੋ ਔਰਤਾਂ ਨੂੰ ਕਿਹੋ ਜਿਹੇ ਬੰਦੇ ਚੰਗੇ ਲੱਗਦੇ ਆ ਜਿਹੜੇ ਤਰੀਕੇ ਨਾਲ ਸਲੀਕੇ ਨਾਲ ਅਦਬ ਨਾਲ ਗੱਲ ਕਰਦੇ ਆ ਹੈ ਨਾ ਉਹ ਹੋ ਸਕਦਾ ਔਰਤਾਂ ਦਾ ਡਰੀਮ ਹਸਬੈਂਡ ਜਾਂ ਡਰੀਮ ਪਾਰਟਨਰ ਉਹ ਹੋਵੇ ਜਿਹੜਾ ਉਹਨੂੰ ਪਿਆਰ ਨਾਲ ਰਾਣੀ ਵਾਂਗੂ ਰੱਖੇ ਇੱਦਾਂ ਦੇ ਫਿਲਮਾਂ 'ਚ ਡਾਇਲੋਗ ਹੁੰਦੇ ਆ ਨਾ
1: ਭੱਜ ਭੱਜ ਕੇ ਗਾਣੇ ਬੋਲੇ
0: ਹਾਂ ਅਤੇ ਆ ਸਫੈਦਿਆਂ ਦੇ ਆਲੇ ਦੁਆਲੇ ਭੱਜ ਭੱਜ ਗਾਣੇ ਗਾਵੇ ਹੈ ਨਾ ਅਤੇ ਮਰਦ ਦਾ ਦੇਖੋ ਹੁਣ ਕੀ ਆ ਉਹ ਔਰਤ ਜਿਹੜੀ ਖਿੜ ਖਿੜ ਹੱਸਦੀ ਆ ਸਰੋਂ ਦੇ ਫੁੱਲਾਂ 'ਚ ਨਹੀਂ ਉਹ ਫਿਲਮ 'ਚ ਉਹਨੂੰ ਰਾਤ ਨੂੰ ਸੁੱਤੇ ਪੈਣ ਨੂੰ ਵੀ ਸੁਪਨਾ ਆਉਂਦਾ ਅਤੇ ਉਹ ਖਿੜ ਖਿੜ ਹੱਸਦੀ ਆ ਸੋ ਉਹ ਸਮਾਜ ਉੱਦਾਂ ਦਾ ਹਾਂ ਉਹ ਸਮਾਜ ਹੁਣ ਜਦੋਂ ਉਹਨੇ ਘਰੇ ਜਾਣਾ ਤਾਂ ਉਹ ਖਿੜ ਖਿੜ ਤਾਂ ਹੱਸਦੀ ਕੀ ਆ ਕਹੀਂ ਦੁੱਧ ਨਹੀਂ ਲਿਆਂਦਾ ਉਹ ਕਹਿੰਦਾ ਲੈ ਆਹੀ ਰੋਲਾ
1: ਫਿਲਮ ਗਈ ਪਰੇ ਪਹਾੜ 'ਚ ਗਾਣਾ ਗਿਆ
0: ਰਿਐਲਿਟੀ ਰਿਐਲਿਟੀ ਅਤੇ ਜਿਹੜਾ ਡਰੀਮ ਲੈਂਡ ਆ ਨਾ ਉਹਨਾਂ ਦੋਨਾਂ ਦੇ ਵਿਚਾਲੇ ਫਾਸਲਾ ਬਹੁਤ ਆ ਹੈ ਨਾ ਉਹ ਉਸ ਚੱਕਰ 'ਚ ਦਿਮਾਗੀ ਤੌਰ 'ਤੇ ਪਿਸੀ ਜਾਂਦਾ ਮਤਲਬ ਸਮਾਜ ਸਾਡੀ ਦੁਨੀਆ ਸਾਡੀ ਸੁਸਾਇਟੀ
1: ਇਹ ਵੱਡੀ ਸਮੱਸਿਆ ਕਿਉਂਕਿ ਆਪਾਂ ਜੋ ਵੇਖਦੇ ਹਾਂ ਉਹ ਆਪਾਂ ਉਹ ਵੇਖਦੇ ਹਾਂ ਜਿਹਦੇ ਨਾਲ ਸਾਡੇ ਦਿਮਾਗ ਨੂੰ ਖੁਸ਼ੀ ਮਿਲਦੀ ਹੈ ਸਾਡੇ ਹਾਰਮੋਨ ਜਿਹੜੇ ਹੈਪੀ ਹਾਰਮੋਨ ਸਾਡੇ ਜਾਗਦੇ ਆ
0: ਸਾਡਾ 24 ਘੰਟੇ ਕੋਰਟੀਸੋਲ ਦਾ ਲੈਵਲ ਹੀ ਵਧਿਆ ਜਾਂਦਾ ਐਂਡੋਰਫਿਨ ਰਿਲੀਜ਼ ਹੁੰਦੀ ਹੋਈ ਨਹੀਂ
1: ਉਹ ਸਾਨੂੰ ਲੱਗਦਾ ਵੀ ਇੱਦਾਂ ਦਾ ਇੱਕ ਸਕਸੈਸਫੁਲ ਰਿਲੇਸ਼ਨ ਹੁੰਦਾ ਵਾ ਅਤੇ ਇਹ ਵੀ ਆਪਾਂ ਮੰਨ ਲੈਂਦੇ ਮਨ ਹੀ ਮਨ ਵੀ ਬਾਕੀ ਸਾਰਿਆਂ ਦਾ ਇੱਦਾਂ ਦਾ ਹੀ ਆ ਇਹ ਮੇਰੇ ਘਰ ਹੀ ਇੱਦਾਂ ਦਾ ਨਹੀਂ ਆ
0: ਦੇਖੋ ਜਿਸ ਘਰ ਵਿੱਚ ਮੇਰੇ ਮਾਂ ਬਾਪ ਦੀ ਇੱਜ਼ਤ ਨਹੀਂ ਉਸ ਘਰ 'ਚ ਤਾਂ ਮੇਰਾ ਰਹਿਣਾ ਉਸ ਘਰ 'ਚ ਮੈਂ ਪਾਣੀ ਵੀ ਨਹੀਂ ਪੀਣਾ ਪਰ ਜਿਹਦੇ ਉਹਦੇ ਮਾਂ ਬਾਪ ਆ ਉਹਨਾਂ ਨੂੰ ਚੱਕ ਚੱਕ ਕੋਠੇ 'ਤੇ ਸਿੜਦੇ ਉਹਨਾਂ ਨੂੰ ਅੱਡ ਕਮਰਾ ਸੋ ਉਹ ਮਤਲਬ ਜਦ ਹੈ ਨਾ ਦੋ ਪ੍ਰਕਾਰ ਦੀਆਂ ਡੈਫੀਨੇਸ਼ਨਸ ਹੋ ਗਈਆਂ ਨਾ ਕਦ ਅਤੇ ਕਿਰਦਾਰ 'ਚ ਫਰਕ ਆ ਗਿਆ ਉੱਥੇ ਫਿਰ ਖਿੱਚ ਖਿਚਾਹਟ ਦਾ ਹੋਣਾ ਸੁਭਾਵਿਕ
1: ਵੇਖੋ ਇਹ ਚਲੋ ਇੱਕ ਹੋ ਗਿਆ ਇਹ ਬਾਕੀ ਵੀ ਆਪਾਂ ਪੱਤੇ ਖੋਲ੍ਹ ਜਾਂਦੇ ਇਸ ਹਿੱਸੇ ਦੇ ਵਿੱਚ ਅਤੇ ਫਿਰ ਅਗਲੇ ਹਿੱਸੇ 'ਚ ਤੁਸੀਂ ਕਾਲ ਕਰਨੀ ਸ਼ੁਰੂ ਕਰਿਓ ਅਤੇ ਫਿਰ ਆਪਣੇ ਵੀ ਤੁਸੀਂ ਐਕਸਪੀਰੀਅੰਸ ਦੱਸੋ ਇਹ ਤਾਂ ਹੋ ਗਿਆ ਇੱਕ ਸਾਡੇ ਮਤਲਬ ਕੰਮ ਦਾ ਬੋਝ ਖਿੱਚ ਖਿਜਾਹਟ ਜਾਂ ਸਾਡਾ ਆਲਾ ਦੁਆਲਾ ਜੋ ਆਪਾਂ ਵਿਹਨੇ ਹਾਂ ਉੱਦਾਂ ਦਾ ਆਪਾਂ ਚਾਹੁੰਦੇ ਹਾਂ ਜਾਂ ਸਾਡਾ ਆਪਾਂ ਇਹ ਵੀ ਗੱਲ ਕੀਤੀ ਵੀ ਬਚਪਨ ਤੋਂ ਜੋ ਆਪਾਂ ਵੇਖਿਆ ਸਾਡੇ ਪਰਿਵਾਰ 'ਚ ਜਾਂ ਇਨਬਿਲਡ ਜੋ ਚੀਜ਼ਾਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇੱਕ ਹੋਰ ਬਹੁਤ ਇੰਪੋਰਟੈਂਟ ਚੀਜ਼ ਆ ਜਿਹੜੀ ਸਾਨੂੰ ਸਾਰੀਆਂ ਵੇਖਣੀਆਂ ਪੈਣਗੀਆਂ ਅਤੇ ਆਪਣੇ ਆਲੇ ਦੁਆਲੇ ਸਾਡੇ ਭੈਣ ਭਰਾਵਾਂ ਦੇ ਵਿੱਚ ਸਾਡੇ ਮਾਂ ਪਿਓ ਦੇ ਵਿੱਚ ਬੱਚਿਆਂ ਦੇ ਵਿੱਚ ਪਾਰਟਨਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਆਪਾਂ ਆਈਡੈਂਟੀਫਾਈ ਕਰਕੇ ਵੇਖ ਸਕਦੇ ਹਾਂ ਵੀ ਉਹਨਾਂ ਦੀ ਕਿਹੜੀ ਸਮੱਸਿਆ ਵਾ ਇਹਦੇ ਵਿੱਚੋਂ ਆਪਾਂ ਸਮੱਸਿਆ ਵੇਖਾਂਗੇ ਵੀ ਹੁੰਦਾ ਇਹ ਕਿਉਂ ਆ ਅਤੇ ਉਹਨਾਂ ਦੇ ਵਿੱਚੋਂ ਜੇ ਤੁਸੀਂ ਕਿਸੇ ਚੀਜ਼ ਦੇ ਵਿੱਚ ਹੈਲਪ ਕਰ ਸਕਦੇ ਹੋ ਤਾਂ ਉਹ ਕਿੱਥੇ ਕਰ ਸਕਦੇ ਹੋ। ਅਗਲੀ ਇਸ ਤੋਂ ਇਲਾਵਾ ਕੰਮ ਦਾ ਬੋਝ ਆਪਾਂ ਇਹਦੇ ਉੱਤੇ ਹੋਰ ਡਿਟੇਲ 'ਚ ਅੱਗੇ ਚੱਲ ਕੇ ਕਰ ਲਾਂਗੇ। ਅਗਲਾ ਇਹ ਆ ਜਾਂਦਾ ਸਾਡੀ ਮਾਨਸਿਕ ਅਤੇ ਸਾਡੀ ਸਰੀਰਕ ਜਿਹੜੀ ਸਿਹਤ ਆ ਉਹ ਕਿੱਦਾਂ ਦੀ ਆ। ਕਈ ਵਾਰੀ ਆਪਾਂ ਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਰਹਿੰਦਾ ਵੀ ਅਗਲੇ ਨੂੰ ਕੋਈ ਨਾ ਕੋਈ ਸਰੀਰਕ ਪ੍ਰੋਬਲਮ ਆ, ਕਿਸੇ ਦੇ ਕੋਈ ਸ਼ੂਗਰ ਲੈਵਲ ਵਧਣ ਘਟਣ ਡਏ ਆ, ਕੋਲੈਸਟਰੋਲ ਉੱਤੇ ਥੱਲੇ ਹੋਣ ਡਿਆ ਵਾ, ਅਗਲੇ ਦੀ ਕੋਈ ਹੋਰ ਮੰਨ ਲਓ ਕੋਈ ਪ੍ਰੋਬਲਮ, ਕੋਈ ਵਿਟਾਮਿਨ ਡੀ ਕੋਈ ਘਟੀ ਆ, ਆਇਰਨ ਉੱਤੇ ਥੱਲੇ ਹੋਇਆ ਵਾ, ਸੋ ਕਿੰਨੀਆਂ ਸਾਰੀਆਂ ਇੱਦਾਂ ਦੀਆਂ ਪ੍ਰੋਬਲਮ ਮੈਡੀਕਲ ਰੀਜ਼ਨਸ ਨੇ ਅਤੇ ਉਹ ਵੀ ਆਪਾਂ ਨੂੰ ਵੇਖਣਾ ਪਊਗਾ। ਉਹਦੇ ਕਰਕੇ ਵੀ ਕਈ ਵਾਰੀ ਖਿਝ ਆਉਂਦੀ ਆ।
0: ਇੱਕ ਏਜਿੰਗ, ਇਹ ਵੀ ਬਹੁਤ ਇੰਪੋਰਟੈਂਟ,
1: ਹਾਰਮੋਨਲ ਜਿਹਨੂੰ ਕਹਿ ਦਿੰਦੇ ਆ,
0: ਜਿਉਂ ਜਿਉਂ ਉਮਰ ਵਧਣੀ ਆ ਹਨਾ, ਤੁਸੀਂ ਦੇਖੋਗੇ ਅਗਲਾ ਕਹਿੰਦਾ ਵੀ ਇਹ ਜਵਾਨੀ 'ਚ ਪੱਟੇ ਸੜਕਾਂ ਹਨਾ, ਬੁੱਢੇ ਹੋਏ ਤਾਂ ਖੰਗੂਰਾ ਵੀ ਨਹੀਂ ਵੱਜਦਾ, ਅਤੇ ਮਨ ਸਮਝਾਉਣਾ ਕਦੇ ਤੁਹਾਡਾ ਹਨਾ ਪਲ 'ਚ ਤੋਲਾ ਪਲ 'ਚ ਮਾਸਾ ਪਹਿਲਾਂ ਸੁਭਾਅ ਕਿਹੋ ਜਿਹਾ ਸੀ, ਫਿਰ ਬੰਦਾ ਜਦੋਂ ਆਪਣੇ ਹੱਥੋਂ ਗੇਮ ਨਿਕਲ ਗਈ ਦੇਖਦਾ ਫਿਰ ਉਹ ਠਰੰਮੇ 'ਚ ਆ ਜਾਂਦਾ, ਟਕਾ 'ਚ ਆ ਜਾਂਦਾ। ਉਹ ਮੇਰਾ ਖਿਆਲ ਜ਼ੈਨ ਕਹਾਣੀ ਆ, ਅਤੇ ਸ਼ੇਖ ਸਾਦੀ ਦਾ ਨਾਂ ਲੈ ਕੇ ਵੀ ਸੁਣਾਉਂਦੇ ਹੁੰਦੇ ਉਹ, ਲੂੰਬੜੀ ਜਦ ਸਵੇਰੇ ਕਹਿੰਦੇ ਘਰੋਂ ਤੁਰਦੀ ਆ ਨਾ, ਅਤੇ ਉਹਦਾ ਪਰਛਾਵਾਂ ਬਹੁਤ ਵੱਡਾ ਹੁੰਦਾ, ਉਹਨੂੰ ਲੱਗਦਾ ਹੁੰਦਾ ਵੀ ਅੱਜ ਕਿਤੇ ਹੱਥ ਹੀ ਮਿਲ ਜੇ ਨਾ ਖਾਣ ਨੂੰ ਸਵਾਦ ਹੀ ਆ ਜੇ ਜਦੋਂ ਤੁਰਦੀ ਆ, ਅਤੇ ਪਰਛਾਵਾਂ ਬਹੁਤ ਵੱਡਾ ਨਾ ਉਹਨੂੰ ਭੁਲੇਖਾ ਹੁੰਦਾ। ਜਿਉਂ ਜਿਉਂ ਦੁਪਹਿਰਾਂ ਪੈਂਦੀਆਂ ਉਹਦਾ ਪਰਛਾਵਾਂ ਨਿੱਕਾ ਜਿਹਾ ਰਹਿ ਜਾਂਦਾ, ਫਿਰ ਉਹ ਚੂਹਾ ਮਾਰ ਕੇ ਘਰ ਨੂੰ ਆ ਜਾਂਦੀ। ਇਸ ਲਈ ਜਿਉਂ ਜਿਉਂ ਏਜ ਹੁੰਦੀ ਆ, ਕਿਸੇ ਚੀਜ਼ ਦੀ ਉਮਰ ਵੱਧਦੀ ਆ, ਇੱਛਾਵਾਂ ਹੁੰਦੀਆਂ ਬਹੁਤ ਵੱਡੀਆਂ ਵੱਡੀਆਂ ਜਦੋਂ ਜਵਾਨੀ ਫੁੱਟਦੀ ਆ, ਪਰ ਉਹਨਾਂ 'ਚੋਂ ਬਹੁਤ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ, ਕਈ ਨਹੀਂ ਹੁੰਦੀਆਂ। ਅਤੇ ਨਹੀਂ ਹੁੰਦੀਆਂ ਸਮੇਂ ਦੇ ਹਿਸਾਬ ਨਾਲ, ਜੇ ਤੁਸੀਂ ਸਮਝੋ ਤਾਂ ਠੀਕ ਆ, ਨਹੀਂ ਫਿਰ ਉਹ ਵੀ ਬੁਢਾਪੇ 'ਚ ਕਲਪਣ ਦਾ ਸਬੱਬ ਬਣਦਾ, ਕਿਉਂਕਿ ਜ਼ਿੰਦਗੀ 'ਚ ਬਹੁਤ ਕੁਛ ਹੋਇਆ ਹੁੰਦਾ ਇਹੋ ਜਿਹਾ ਜੋ ਤੁਸੀਂ ਅਚੀਵ ਨਹੀਂ ਕਰ ਸਕੇ ਹੁੰਦੇ। ਜਾਂ ਤਾਂ ਤੁਸੀਂ ਕਹੋਗੇ ਵੀ ਜ਼ਿੰਦਗੀ ਬਸ ਇਹੀ ਹੁੰਦੀ ਹੈ ਯਾਰ, ਠੀਕ ਆ ਠਹਿਰਾ ਜਾਓਗੇ, ਜਾਂ ਸਾਰੀ ਉਮਰ ਖਿੱਚ ਕੇ ਜਾੜ ਮੇਰਾ ਚਾਚੇ ਐਂ ਉਹ ਕਰ ਗਿਆ, ਮੇਰੇ ਤਾਂ ਤਾਏ ਨੇ ਮੈਨੂੰ ਕੱਖ ਨਹੀਂ ਦਿੱਤਾ, ਮੁੰਡਿਆਂ ਨੇ ਤਾਂ ਮੇਰੀ ਮੰਨਣੀ ਕਿੱਥੋਂ ਸੀ, ਇਹਨਾਂ ਨੇ ਉਹ ਕਰਤਾ, ਇਹਨੇ ਆਹ ਕਰਤਾ, ਉਹ ਗਰਜੇ ਸਾਰੀ ਉਮਰ ਦਾ ਜਿਹੜਾ ਕੂੜਾ ਇਕੱਠਾ ਹੋਇਆ ਹੁੰਦਾ ਸਾਰੀ ਉਮਰ, ਫਿਰ ਤੁਸੀਂ ਦਿਮਾਗ 'ਚ ਰਿੜਕੀ ਜਾਂਦੇ ਹੋ, ਉਹ ਵੀ ਖਿੱਚ ਖਿਚਾਹਟ ਦਾ ਕਾਰਨ ਬਣਦਾ।
1: ਪਰ ਇਹ 'ਚ ਵੀ ਅੱਜ ਕੱਲ੍ਹ ਨਾ ਕਈ ਤੁਸੀਂ ਵੇਖੋਗੇ ਕੇਸ, ਅੱਜ ਕੱਲ੍ਹ ਇਹ ਵੀ ਚੇਂਜ ਹੋ ਗਿਆ। ਜਿੱਦਾਂ ਇੱਕ ਇਹ ਆਮ ਪਹਿਲਾਂ ਤਾਂ ਫਿਕਸ ਹੀ ਲਗਭਗ ਵੀ ਉਮਰ ਵਧਣ ਦੇ ਨਾਲ ਬੰਦੇ ਨੂੰ ਸਮਝ ਆ ਜਾਂਦੀਆਂ ਚੀਜ਼ਾਂ, ਇਸ਼ਾਵਾਂ ਦੇ ਉੱਤੇ ਕਾਬੂ ਪੈ ਜਾਂਦਾ, ਜਾਂ ਇਸ ਕਹਾਣੀ ਨਾਲ ਸੰਬੰਧਿਤ ਆਪਾਂ ਲਾ ਲਈਏ, ਅਤੇ ਉੱਥੇ ਬੰਦਾ ਪੇਸ਼ੈਂਸ 'ਚ ਆ ਜਾਂਦਾ, ਠਹਿਰਾਅ 'ਚ ਆ ਜਾਂਦਾ। ਪਰ ਅੱਜ ਕੱਲ੍ਹ ਤੁਸੀਂ ਵੇਖੋਗੇ ਵੀ ਅੱਜ ਕੱਲ੍ਹ ਵੱਡੀ ਉਮਰ 'ਚ ਜਾ ਕੇ ਵੀ ਬਹੁਤੇ ਪੇਸ਼ੈਂਸ 'ਚ ਨਹੀਂ ਗਏ। ਉਹਦਾ ਰੀਜ਼ਨ ਸ਼ਾਇਦ ਇਹ ਆ ਕਿ ਅੱਜ ਕੱਲ੍ਹ ਆਪਾਂ ਝੰਬੇਲੇ ਇੰਨੇ ਕੁ ਜ਼ਿਆਦਾ ਆਪਣੇ ਆਪ ਨੂੰ ਪਾਏ ਆ ਵੀ ਉਹ ਬੁੱਢੇ ਬਾਰੇ ਤੱਕ ਸੰਭਲਦੇ ਨਹੀਂ ਤੁਹਾਡੇ ਕੋਲ। ਪਹਿਲਾਂ ਇਹ ਹੀ ਵੀ ਤੁਸੀਂ ਇੱਕ ਸਮੇਂ ਤੱਕ ਕੰਮ ਕਰਦੇ ਹੋ, ਉਸ ਸਮੇਂ ਤੋਂ ਬਾਅਦ ਫਿਰ ਹੌਲੀ ਹੌਲੀ ਤੁਸੀਂ ਸੈਟਲ ਡਾਊਨ ਹੋ ਜਾਂਦੇ ਹੋ, ਤੁਹਾਡੇ ਜ਼ਿੰਮੇਵਾਰੀਆਂ ਘੱਟ ਜਾਂਦੀਆਂ ਸੀ, ਧੀਆਂ ਪੁੱਤ ਤੁਹਾਡੀ ਜ਼ਿੰਮੇਵਾਰੀ ਚੁੱਕ ਲੈਂਦੇ ਸੀ ਅਤੇ ਤੁਸੀਂ ਥੋੜ੍ਹੇ ਜਿਹੇ ਰਿਲੈਕਸ ਹੋ ਜਾਂਦੇ ਹੋ। ਅੱਜ ਕੱਲ੍ਹ ਇਹ ਚੀਜ਼ ਖਤਮ ਹੁੰਦੀ ਜਾਣ ਡੀ।
0: ਨਿੱਕੇ ਹੁੰਦੇ ਆ ਢੱਗੇ ਚਾਰੇ, ਵੱਡੇ ਹੋਏ ਹਲਵਾਇਆ, ਬੁੱਢੇ ਵਾਰੇ ਮਾਲਾ ਫੇਰੀ, ਰੱਬ ਦਾ ਲਾਂਭਾ ਲਾਇਆ, ਤਿੰਨ ਲਾਈਨਾਂ ਜ਼ਿੰਦਗੀ ਖਤਮ ਹੁਣ ਹੋ ਜੂਗੀ ਅਤੇ ਨਹੀਂ ਹੈ ਨਹੀਂ ਗੀਆਂ
1: ਹੁਣ ਔਖਾ।
0: ਹੁਣ ਬੁੱਢੇ ਵਾਰੇ ਮਾਲਾ ਨਹੀਂ ਸੋਚਦੀ ਕਈਆਂ ਨੂੰ, ਕਿਉਂਕਿ ਉਹਨਾਂ ਨੇ ਜਾਂ ਕਮਿਟਮੈਂਟਸ ਉਹਨਾਂ ਨੂੰ ਲੱਗਦਾ ਵੀ ਨਹੀਂ ਹਜੇ ਮੇਰੀਆਂ ਜ਼ਿੰਮੇਵਾਰੀਆਂ ਹੋਰ ਬਹੁਤ ਪਈਆਂ, ਹਜੇ ਪਤਾ ਨਹੀਂ ਮੈਂ ਕਿੰਨੇ ਸੌ ਸਾਲ ਅਜੇ ਹੋਰ ਜਿਉਣਾ, ਜਾਂ ਕਹਿ ਲਓ ਪੂਛ ਲਮਕਦੀ ਆ ਕਮਿਟਮੈਂਟਸ ਨੂੰ ਲੈ ਕੇ। ਕਹਿ ਲਓ ਸਮਾਜ ਇੰਨਾ ਤੇਜ਼ੀ ਨਾਲ ਭੱਜਣ ਲੱਗ ਪਿਆ, ਜਿਹੜੀ ਤੁਹਾਡੀ ਔਲਾਦ ਆ ਜਿਹੜੀ ਹੁਣ ਮੰਨ ਲਓ 50 ਸਾਲ ਦੀ ਉਮਰ 'ਚ ਆ, ਉਹ 70 ਸਾਲ ਦੇ ਬੇਬੇ ਬਾਪੂ ਤੋਂ ਕੁਛ ਨਾ ਕੁਛ ਐਕਸਪੈਕਟ ਕਰਦੀ ਆ ਵੀ ਇਹ ਹੋਰ ਨਹੀਂ ਤਾਂ ਹਨਾ ਨਿਆਣਿਆਂ ਨੂੰ ਸਕੂਲੋਂ ਲੈ ਲਵੇ, ਛੱਡ ਲਵੇ, ਊਂ ਵੀ ਤਾਂ ਸੈਰ ਕਰਨ ਜਾਣਾ ਹੀ ਆ, ਇੱਦਾਂ ਦੀਆਂ ਗੱਲਾਂ ਬਾਤਾਂ ਬਹੁਤ ਹੋ ਗਈਆਂ। ਜਦਕਿ ਪੁਰਾਣੇ ਟਾਈਮਾਂ 'ਚ ਇੱਦਾਂ ਦੀਆਂ ਐਕਸਪੈਕਟੇਸ਼ਨਸ ਹੈ ਨਹੀਂ ਸੀ, ਸਮਾਜ ਦਾ ਚਿਹਰਾ ਮੋਹਰਾ ਬਦਲ ਚੁੱਕਿਆ,
1: ਇੱਕ ਫਿਕਸ ਜ਼ਿੰਮੇਵਾਰੀ ਜਿਹੜੀ ਨਾ ਉਹ ਬੜਾ ਤੰਗ ਕਰਦੀ।
0: ਪਾਕਿਸਤਾਨੀ ਸ਼ਾਇਰ ਦੀ ਜਿਹੜੀ ਕਵਿਤਾ ਕਦੇ ਸੁਣੇ ਹੋ, ਬੁੱਢਾ ਬਾਬਾ ਜਿਹੜਾ ਕਹਿੰਦਾ ਥੱਕ ਟੁੱਟ ਕੇ ਲੰਮਾ ਪੈਣਾ, ਹਾਲੇ ਮੈਂ ਘਰ ਵਿੱਚ ਵਿਹਲਾ ਹੀ ਰਹਿਣਾ, ਵਿਹਲਾ ਬਾਬਾ।
1: ਸੋ ਇਹਦੇ 'ਚ ਅੱਜ ਕੱਲ੍ਹ ਨਾ ਇੱਕ ਫਰਕ ਆਪਾਂ ਇਹ ਵੀ ਵੇਖਦੇ ਹਾਂ ਕਿ ਬੰਦਾ ਇਹ ਸੋਚਦਾ ਵੀ ਮੈਂ ਨਾ ਜਾਂਦੇ ਜਾਂਦੇ ਹੁਣ ਜੋ ਕੁਛ ਹੈਗਾ ਵਾ ਇਹਨੂੰ ਮੈਂ ਹੋਰ ਮਲਟੀਪਲਾਈ ਕਰ ਜਾਵਾਂ, ਅਤੇ ਉਲਟਾ ਆਪਾਂ ਕਰਜ਼ੇ ਥੱਲੇ ਆ ਜਾਂਦੇ ਹਾਂ। ਕਿਉਂਕਿ ਸਾਨੂੰ ਸਮਝ ਨਹੀਂ ਹੁੰਦੀ ਉਸ ਹਿਸਾਬ ਦੇ ਨਾਲ, ਜਾਂ ਫਿਰ ਪਾਸਾ ਹੀ ਆ, ਕਿਸੇ ਵੇਲੇ ਸਿੱਧਾ ਪੈ ਗਿਆ, ਕਿਸੇ ਵੇਲੇ ਪੁੱਠਾ ਪੈ ਗਿਆ। ਹੁਣ ਤੁਸੀਂ ਵੇਖੋਗੇ ਵੀ ਹੁਣ ਜ਼ਿਆਦਾ ਕੇਸ ਜਿਹੜੇ ਨੇ ਉਹ ਪਿਛਲੀ ਉਮਰੇ ਵੀ ਕਿਤੇ ਨਾ ਕਿਤੇ ਕਿਤੇ ਦਗਾ ਖਾ ਜਾਂਦੇ ਆ, ਅਤੇ ਉਸ 'ਚ ਵੀ ਤੁਹਾਨੂੰ ਜਿਹੜਾ ਹੋਰ ਜ਼ਿਆਦਾ ਉਹ ਸਿਰਫ ਤੁਹਾਨੂੰ ਨਹੀਂ, ਤੁਹਾਡੇ ਸਾਰੇ ਪਰਿਵਾਰ ਨੂੰ ਵੇਖੋ ਉਹ ਉਸ ਸਿਚੁਏਸ਼ਨ 'ਚ ਲਿਆ ਕੇ ਖੜਾ ਕਰ ਦਿੰਦੀ ਹੈ, ਵੀ ਜਿੱਥੇ ਸਾਰੇ ਇੱਕ ਦੂਸਰੇ ਦੇ ਉੱਤੇ ਖਿੱਚ ਕੱਢਣ ਡੇ ਹੁੰਦੇ। ਫਿਰ ਹੁਣ ਉਹ ਜਿਹੜੀਆਂ ਪ੍ਰੋਬਲਮ ਨੇ ਉਹ ਕਿਸੇ ਹੱਦ ਤੱਕ, ਹੁਣ ਉਹਦਾ ਕਾਰਨ ਜਿਹੜਾ ਉਹ ਮੈਨੂੰ ਇਹ ਵੀ ਕਈ ਵਾਰੀ ਲੱਗਦਾ ਵੀ ਜਿਹੜੀਆਂ ਇਹ ਇੰਸਪੀਰੇਸ਼ਨਲ ਵੀਡੀਓ ਵਗੈਰਾ ਆਪਾਂ ਸੁਣਦੇ ਹਾਂ ਨਾ, ਤੁਸੀਂ ਕਿਸੇ ਉਮਰ 'ਚ ਵੀ ਕੁਛ ਵੀ ਕਰ ਸਕਦੇ ਹੋ, ਹੈ ਨਾ, ਤੁਸੀਂ ਫਲਾਣੇ ਨੇ ਮਤਲਬ ਇੰਨੀ ਉਮਰ 'ਚ ਡਾਕਟਰ ਬਣ ਕੇ ਵਿਖਾ ਦਿੱਤਾ, 60 ਸਾਲ ਦੀ ਉਮਰ 'ਚ ਫਲਾਣੇ ਨੇ ਆ ਮੈਰਾਥੋਨ ਜਿੱਤ ਲਿਆ, ਉਹ ਕੁਛ ਇੱਕ ਕੇਸ ਨੇ।
0: ਵੱਡੇ ਸੁਪਨੇ ਵੱਡੇ ਮਸਲੇ, ਇਸ ਚੀਜ਼ 'ਤੇ ਵੀ ਹੈ ਨਾ ਹੋਣਾ ਚਾਹੀਦਾ। ਆਪਾਂ ਤਾਂ ਇਹ ਕਹਿੰਦੇ ਨਾ ਵੀ ਜੇ ਤੁਸੀਂ ਸੁਪਨੇ ਵੱਡੇ ਨਹੀਂ ਦੇਖੋਗੇ ਹੈ ਨਾ, ਤਾਂ ਤੁਸੀਂ ਵੱਡੇ ਬੰਦੇ ਕਿੱਦਾਂ ਬਣੋਗੇ। ਉਸ ਪਾਸੇ ਨੂੰ ਇੰਸਪੀਰੇਸ਼ਨਲ ਥੋਟਸ ਵੀਡੀਓਜ਼ ਬੜੀਆਂ, ਤੁਸੀਂ ਚਾਹੋ ਤਾਂ ਕੀ ਨਹੀਂ ਕਰ ਸਕਦੇ, ਇਨਸਾਨ ਚਾਹੇ ਤਾਂ ਕੀ ਨਹੀਂ ਕਰ ਸਕਦਾ, ਇਨਸਾਨ ਪਹਾੜ ਚੱਕ ਕੇ ਰੱਖ ਸਕਦਾ। ਉਹ ਕਹਿੰਦਾ ਤੂੰ ਐਂ ਕਰ, ਆਹ ਪੇਟੀ ਪਈ ਆ ਇਹੀ ਚੱਕ ਕੇ ਦਿਖਾ, ਇਹਦੇ 'ਚ ਕੀ ਪ੍ਰੋਬਲਮ ਆ, ਮੈਂ ਕਰੇਨ ਮੰਗਵਾ ਕੇ ਪੇਟੀ ਚੱਕ ਕੇ ਪਰੇ ਕਰ ਦਾਂਗਾ। ਦੈਟਸ ਦੀ ਪ੍ਰੋਬਲਮ, ਪਹਾੜ ਦੀ ਗੱਲ ਤਾਂ ਹੁਣ ਤੂੰ ਪੇਟੀ 'ਤੇ ਆ ਗਿਆ,
1: ਅਤੇ ਉਹ ਵੀ ਕਰੇਨ ਨਾ ਚੁੱਕਣ ਦੇ।
0: ਹਾਂ, ਗੱਲ ਸ਼ੁਰੂ ਕਿੱਥੋਂ ਹੋਈ ਸੀ, ਉਹਨੂੰ ਗੱਲੀ ਬਾਤੀ ਕੜਾ ਕਰਕੇ ਲਿਆਂਦਾ ਕਿੱਥੇ ਗਿਆ।
1: ਇਹ ਪ੍ਰੋਬਲਮ ਵੱਡੀ ਆ, ਕਿਉਂਕਿ ਚਲੋ ਕਰਨ ਨੂੰ ਤਾਂ ਬੰਦਾ ਚਲੋ ਕਿਸੇ ਉਮਰ 'ਚ ਵੀ ਕਰ ਲਏ, ਪਰ ਮੈਨੂੰ ਇਹ ਆ ਵੀ ਬੰਦਾ ਫਿਰ ਸਾਰੀ ਉਮਰ ਕਰਦਾ ਹੀ ਰਹੇ, ਉਹ ਕਦੋਂ ਮਤਲਬ ਰਿਲੈਕਸ ਹੋਵੇ। ਇੱਕ ਮੰਨ ਲਓ ਇੱਕ ਸਮਾਂ ਹੁੰਦਾ, ਬੱਚਾ ਖੇਡਦਾ ਮਲਦਾ ਵਾ ਪੜ੍ਹਦਾ ਵਾ, ਉਹਦੇ ਉੱਤੇ ਸਟ੍ਰੈਸ ਵੱਧਦਾ ਵੱਧਦਾ ਵੱਧਦਾ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਉਹ ਕੰਮ ਕਰਦਾ ਵਾ, ਰੱਜ ਕੇ ਕਰਦਾ ਵਾ, ਹੈ ਨਾ, ਭਨ ਲੱਕ ਭਨਵੀਂ ਮਿਹਨਤ ਕਰਦਾ ਪੂਰੀ, ਪਰ ਉਸ ਤੋਂ ਬਾਅਦ ਇੱਕ ਸਮਾਂ 'ਤੇ ਆਉਂਦਾ ਨਾ, ਫਿਰ ਉਹਨੂੰ ਸੈਟਲ ਵੀ ਤਾਂ ਹੋਣਾ ਚਾਹੀਦਾ। ਇਹ ਥੋੜ੍ਹੀ ਵੀ ਤੁਸੀਂ ਉਹਨੂੰ ਪੰਪ ਦੇ ਕੇ ਬੁੱਢੇ ਬਾਰੇ ਵੀ ਤੁਸੀਂ ਉਹਦੇ ਕੋਲ ਕੰਮ ਕਰਾਈ ਜਾਓ, ਕਿਉਂਕਿ ਉਹਦਾ ਜਿਹੜਾ ਕੰਮ ਨਾ ਕਰਨਾ ਵੀ ਬੜੇ ਕੰਮ ਕਰਨਾ ਵਾ, ਕਿਉਂਕਿ ਪਰਿਵਾਰ ਦੇ ਵਿੱਚ ਉਹਨੇ ਸਾਰਿਆਂ ਨੂੰ ਵੇਖਣਾ। ਪਹਿਲੀਆਂ ਦੇ ਵਿੱਚ ਕੀ ਹੁੰਦਾ ਸੀ, ਬਜ਼ੁਰਗ ਘਰ ਦੇ ਵਿੱਚ ਬੈਠਾ ਵਾ, ਉਹ ਸਾਰਿਆਂ ਨੂੰ ਵਹਿੰਦਾ ਸੀ ਵੀ ਆਹ ਇਹਦੇ ਨਾਲ ਖਿਜੀ ਜਾਂਦਾ, ਆ ਇਹਦੇ ਨਾਲ ਖਿਜੀ ਜਾਂਦਾ, ਉਹ ਸਾਰਾ ਕੁਛ ਨੋਟ ਕਰਕੇ ਅਤੇ ਉਹ ਤਰੀਕੇ ਜਿਹੇ ਦੇ ਨਾਲ ਗੱਲੀ ਬਾਤੀ ਜਾਂ ਕਿਸੇ ਨਾਲ ਉੱਦਾਂ ਦੀ ਸਿਚੁਏਸ਼ਨ ਕ੍ਰੀਏਟ ਕਰਕੇ ਉਹ ਮੈਨੇਜ ਕਰਨ ਵਾਲਾ ਬੰਦਾ ਬੈਠਾ ਹੈ। ਅਤੇ ਹੁਣ ਆਪਾਂ ਕਹਿੰਦੇ ਹਾਂ ਵੀ ਉਹਨੂੰ ਵੀ ਪਸਾ ਲਓ ਵਿੱਚ ਹੀ, ਹੁਣ ਬੇਬੇ ਬਾਪੂ ਵਿੱਚ ਹੀ ਆਪਾਂ ਤੁੰਨੇ ਹੁੰਦੇ।
0: ਇੱਕ ਖਣ ਥੱਲੇ ਇੱਕ ਛੱਤ ਥੱਲੇ ਜਦੋਂ ਲਾਮ ਤੋਂ ਆਏ ਪਰਾਹੁਣੇ ਆ ਕੇ ਬੈਠਦੇ ਸੀ ਨਾ, ਫੈਸਲੇ ਵੀ ਬਜ਼ੁਰਗ ਹੀ ਕਰਿਆ ਕਰਦੇ ਸੀ, ਕਿਉਂਕਿ ਉਹਦੇ ਕੋਲ ਵਰਲਡਲੀ ਵਿਜ਼ਡਮ ਸੀਗਾ, ਉਹ ਦੋਨੋਂ ਧਿਰਾਂ ਦੀ ਗੱਲ ਸੁਣ ਕੇ ਸੱਚ ਦੱਸ ਸਕਦਾ ਸੀ ਵੀ ਇਹ 'ਚੋਂ ਸਹੀ ਕੀ ਆ ਅਤੇ ਗਲਤ ਕੀ ਆ। ਆਪਾਂ ਕਹਿੰਦੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਨਿਤਾਰ ਦਿੰਦੇ ਸੀ, ਪਰ ਜੇ ਉਹ ਆਪ ਹੁਣ ਰਲਗੱਡ ਹੋਇਆ ਹੋਇਆ, ਆਪ 100 ਪ੍ਰਕਾਰ ਦੇ ਝਮੇਲਿਆਂ 'ਚ ਫਸਿਆ ਹੋਇਆ, ਕਰਜ਼ਾ ਉਹਦੇ ਸਿਰ 'ਤੇ ਆ, ਹੈ ਨਾ, ਅਤੇ 100 ਮਸਲੇ ਆ, ਤਾਂ ਉਹ ਲੋਕਾਂ ਦੇ ਮਸਲਿਆਂ ਦਾ ਹੱਲ ਕਿੱਦਾਂ ਕੱਢੂਗਾ।
1: ਔਖਾ, ਇਹ ਇਹ ਇਹ ਕੁਛ ਇੱਕ ਚੀਜ਼ਾਂ ਨੇ ਬਦਲਦੇ ਜਿਹੜੇ ਸਾਡੇ ਹਾਲਾਤ ਨੇ, ਬਦਲਦੇ ਸਮੀਕਰਨ ਨੇ, ਸਾਡੀਆਂ ਜਿਹੜੀਆਂ ਲਾਲਸਾਵਾਂ ਨੇ ਉਹਨਾਂ ਦੀ ਵਜ੍ਹਾ ਦੇ ਕਰਕੇ ਆਪਾਂ ਆਪਣੇ ਆਪ 'ਤੇ ਤੰਗ ਹੁੰਦੇ ਹੀ ਹੁੰਦੇ ਹਾਂ, ਪਰਿਵਾਰ 'ਚ ਇੱਕ ਜੀ ਤੰਗ ਹੁੰਦਾ ਅਤੇ ਬਾਕੀ ਵੀ ਨਾਲ ਹੋ ਜਾਂਦੇ ਨੇ, ਸੋ ਉੱਥੇ ਫਿਰ ਇਹ ਸਮੱਸਿਆ ਆਉਂਦੀ ਆ, ਸਾਡੇ ਪੇਸ਼ੈਂਟਸ ਲੈਵਲ ਹੌਲੀ ਹੌਲੀ ਗੁੰਮ ਹੋ ਜਾਂਦੇ ਆ। ਪੇਸ਼ੈਂਟਸ ਆਪਾਂ ਕਿੱਥੋਂ ਵੇਖਣਾ ਹੁੰਦਾ, ਮੁੱਖ ਦੀ ਗੱਲ ਉਹ ਆਪਾਂ ਵੇਖਣਾ ਹੁੰਦਾ ਆਪਣੇ ਵੱਡਿਆਂ 'ਚੋਂ, ਜਦੋਂ ਵੱਡਿਆਂ 'ਚ ਹੀ ਨਾ ਰਹੇ।
0: ਰਿਸ਼ਤਿਆਂ ਦੀ ਅਹਿਮੀਅਤ ਅਤੇ ਪੈਸੇ ਦੇ ਅਸਲੀ ਮੀਨਿੰਗ, ਜਿਹਦਾ ਕਹਿੰਦੇ ਨਾ ਮਨੀ ਨਾਲ ਤੁਹਾਡਾ ਕੀ ਰਿਲੇਸ਼ਨਸ਼ਿਪ ਆ, ਉਹ ਦੋਨੋਂ ਚੀਜ਼ਾਂ ਬੁੱਢੇ ਬਾਰੇ ਕਹਿ ਲਓ, ਜਦ ਬੰਦਾ ਬਜ਼ੁਰਗ ਹੋ ਜਾਂਦਾ ਉਹਨੂੰ ਇਹਨਾਂ ਚੀਜ਼ਾਂ ਦੀ ਅਹਿਮੀਅਤ ਦਾ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਬਹੁਤੇ ਕੇਸਿਸ ਵਿੱਚ, ਚਾਹੇ ਉਹ ਗਰੀਬ ਆ ਚਾਹੇ ਉਹ ਅਮੀਰ ਆ, ਉਹ ਤੁਹਾਨੂੰ ਉਹ ਚੀਜ਼ਾਂ ਉੱਥੋਂ ਤੁਹਾਨੂੰ ਲਾਈਫ ਕ੍ਰੀਏਟ ਕਰਨ ਨੂੰ ਕਹਿ ਸਕਦਾ ਬਈ ਦੇਖੋ ਹੈ ਨਾ ਆਹ ਚੀਜ਼ਾਂ ਹੈਗੀਆਂ, ਚਾਰ ਘਰ ਪੁੱਤ ਡੈਣ ਵੀ ਛੱਡ ਦਿੰਦੀ ਹੁੰਦੀ, ਇੱਦਾਂ ਦੀਆਂ ਐਗਜ਼ਾਮਪਲਾਂ, ਵਰਲਡਲੀ ਵਿਜ਼ਡਮ, ਕਹਾਵਤਾਂ, ਉਹਦੇ 'ਚ ਉਹਨੇ ਕੁਛ ਨਾ ਕੁਛ ਕ੍ਰੀਏਟ ਕਰਕੇ ਤੁਹਾਡੇ ਖਾਨੇ ਗੱਲ ਪਾਉਣੀ ਹੁੰਦੀ ਆ, ਚਾਰ ਭਾਂਡੇ ਪੁੱਤ ਖੜਕਦੇ ਹੁੰਦੇ ਆ, ਹੈ ਨਾ। ਇਸ ਕਰਕੇ ਜੇ ਤੁਸੀਂ ਆਪਸ 'ਚ ਇੱਦਾਂ ਹੀ ਕੁੱਤ ਕਲੇਸ ਕਰਨਾ, ਤਾਂ ਮੈਂ ਆਈ ਐਮ ਦਾ ਫਸਟ ਵਨ ਟੂ ਸੇ ਵੀ ਭਾਈ ਆਪਾਂ ਘਰ ਵਿੱਚ ਕੰਧ ਕੱਢ ਦਿੰਦੇ ਹਾਂ, ਵੈਸੇ ਏਕੇ 'ਚ ਬਰਕਤ ਆ, ਨਾਲ ਉਹਨੇ ਇਹ ਵੀ ਕਹਿ ਦੇਣੀ ਹੈ, ਗੱਲੀ ਗੱਲੀ ਉਹਨੇ ਸਾਰਾ ਸਮਝਾ ਦੇਣਾ ਅਤੇ ਟਿਕਾ ਦੇਣਾ।
1: ਬਸ ਇਹ ਇੱਕ ਇਹ ਹੋ ਗਿਆ ਸਮਝਾ ਦੇਣਾ, ਫਿਰ ਇਹ ਵੀ ਫਰਕ ਪੈਂਦਾ ਸੀ ਵੀ ਜਿਹੜਾ ਉਹ ਚੁੱਪ ਕਰਕੇ ਸਿਰਫ ਘਰ ਦੇ ਵਿੱਚ ਜਿਹੜੀ ਪ੍ਰੈਜੈਂਸ ਆ ਨਾ, ਜਿਹੜਾ ਇੱਕ ਉਹ ਹਲੀਮੀ ਆ, ਪੇਸ਼ੈਂਸ ਆ, ਉਹ ਤੁਹਾਨੂੰ ਉੱਦਾਂ ਹੀ ਖਿਜਣ ਖਿਜਾਉਣ ਤੋਂ ਰੋਕੀ ਰੱਖਦੀ ਆ ਤੁਹਾਨੂੰ, ਜਿਹੜੀ ਕਿਸੇ ਦੀ ਆਉਂਦੇ ਨੇ ਵੀ ਸ਼ਰਮ, ਨੌਂ ਧੀ ਨੂੰ, ਪੁੱਤ ਨੂੰ, ਪੁੱਤ ਪੋਤਰਿਆਂ ਨੂੰ, ਉਹਨਾਂ ਨੂੰ ਸ਼ਰਮ ਆ। ਸੋ ਉੱਥੇ ਹੁਣ ਦੇ ਅਜੋਕੇ ਸਮੇਂ ਦੇ ਵਿੱਚ ਜਦੋਂ ਆਪਾਂ ਵੇਖਦੇ ਹਾਂ ਵੀ ਉਹ ਸਾਰਾ ਤਾਣਾ ਬਾਣਾ ਜਿਹੜਾ ਵਾ ਉਹ ਚਾਹੇ ਉਹ ਬਿਮਾਰੀਆਂ ਕਰਕੇ, ਚਾਹੇ ਪਿਛਲੀ ਉਮਰੇ ਲਏ ਹੋਰ ਗਾਂ ਦੀ ਗਾਂ ਪੰਗਿਆਂ ਦੇ ਕਰਕੇ, ਸਾਡਾ ਜਿਹੜਾ ਮਾਡਰਨ ਹੋਣ ਦੀ ਦੌੜ ਕਰਕੇ, ਜਾਂ ਫਿਰ ਸੋਸ਼ਲ ਮੀਡੀਆ ਦੀ ਦੌੜ ਦੇ ਕਰਕੇ, ਸੋ ਇਸ ਸਭ ਕੁਛ ਦੀ ਵਜ੍ਹਾ ਦੇ ਕਰਕੇ ਸਾਡਾ ਜਿਹੜਾ ਉਹ ਤਾਣਾ ਬਾਣਾ ਸਾਰਾ ਹੀ ਹਿੱਲ ਜਾਂਦਾ। ਤੇ ਇਹ ਇੱਕ ਵੱਡਾ ਕਾਰਨ ਬਣਦਾ ਵੀ ਆਪਾਂ ਆਪਸ ਵਿੱਚ ਖਿਝ ਖਿਜਾ ਕੇ ਸਾਰੀ ਦਿਹਾੜੀ ਇੱਦਾਂ ਕੱਢਦੇ ਨੇ।
0: ਤੁਸੀਂ ਇਹ ਦੇਖੋ ਇੱਕ ਬਜ਼ੁਰਗ ਆ, ਹੁਣ ਆਪਾਂ ਚਲੋ ਉਹਨਾਂ ਵਧੀਓ ਗੱਲ ਕਰਦੇ ਹਾਂ, ਉਹ ਖਿਝ ਖਿਜਾਹਟ ਦੇ ਵਿੱਚ ਕਿਸੇ ਨੂੰ ਸਮਝਾ ਰਿਹਾ ਕੁਛ, ਇੱਕ ਕੋਈ ਤਰੀਕੇ ਸਲੀਕੇ ਨਾਲ ਸਮਝਾ ਰਿਹਾ, ਦੋਨਾਂ 'ਚੋਂ ਕਿਹਦੀ ਗੱਲ ਸੁਣੇ ਜਾਣ ਦਾ ਵੱਧ ਚਾਂਸ ਆ। ਮੈਂ ਉੱਥੇ ਵੀ ਲੈ ਕੇ ਆਉਣਾ ਗੱਲ ਕਿ ਕਈ ਵਾਰ ਤੁਹਾਨੂੰ ਜ਼ਿੰਦਗੀ ਦੇ, ਹੈ ਨਾ, ਜਿਵੇਂ ਕਹਿੰਦੇ ਵੀ ਤਿੱਖਾ ਪੱਥਰ ਸੀ ਰੁੜਦਾ ਰੁੜਦਾ ਗੋਲ ਹੋ ਗਿਆ, ਜ਼ਿੰਦਗੀ ਦੇ ਝਗੜੇ ਝਮੇਲੇ ਰੌਲੇ ਰੱਪੇ ਤੁਹਾਨੂੰ ਸ਼ਾਂਤ ਵੀ ਕਰ ਦਿੰਦੇ ਆ ਕਈ ਵਾਰ, ਪਰ ਕਈ ਘਰ ਇਹੋ ਜਿਹੇ ਵੀ ਆ ਜਿੱਥੇ ਉਹ ਕਹਿੰਦਾ ਕਹਿੰਦਾ ਯਾਰ ਬਾਪੂ ਦੀ ਗੱਲ ਮੰਨ ਲਓ, ਉਹ ਤਾਂ ਐਵੇਂ ਗਾਲਾਂ ਕੱਢੀ ਜਾਂਦਾ, ਉੱਥੇ ਤੁਹਾਡੀ ਬੇਕਦਰੀ ਵੀ ਆ। ਉੱਥੇ ਤੁਸੀਂ ਜੋ ਲੱਖ ਰੁਪਏ ਦੀ ਗੱਲ ਵੀ ਕਰ ਲਓ ਤਾਂ ਤੁਹਾਡੀ ਕਿਸੇ ਨੇ ਦੁੱਕੀ ਦੀ ਕਦਰ ਨਹੀਂ ਪਾਉਣੀ, ਕਿਉਂਕਿ ਤੁਹਾਡੀ ਜੀਭ ਠੀਕ ਨਹੀਂ ਆ,
1: ਐਵੇਂ ਪੀ ਕੇ ਬੈਠਾ ਰਹਿੰਦਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਦੇ ਵਿੱਚ, ਅਤੇ ਬਾਕੀ ਜਿਹੜਾ ਪੀ ਕੇ ਬੈਠਾ ਰਹਿੰਦਾ ਨਸ਼ਾ ਪੱਤਾ, ਕਿਉਂਕਿ ਉਹ
0: ਨਹੀਂ ਪੀ ਕੇ ਬੈਠਾ ਰਹਿੰਦਾ, ਉਹ ਪੀ ਕੇ ਬੈਠਾ ਹੀ ਰਹਿੰਦਾ, ਕਿਸੇ ਨੂੰ ਮਾੜਾ ਚੰਗਾ ਤਾਂ ਨਹੀਂ ਕਹਿੰਦਾ, ਹੁਣ ਉੱਥੇ ਦੂਜਾ ਲੈਵਲ ਆ ਜਾਂਦਾ,
1: ਉੱਥੇ ਉਹਨਾਂ ਦਾ ਆਪਣਾ ਲੈਵਲ ਆ ਗਿਆ। ਅਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ, ਅਤੇ ਆ ਕੇ ਅਤੇ ਫਿਰ ਗੱਲਾਂ ਬਾਤਾਂ ਆਪਾਂ ਕਰਦੇ ਹਾਂ। ਤੁਸੀਂ ਹੁਣ ਕਰ ਸਕਦੇ ਹੋ ਕਾਲ। ਅੱਜ ਦੇ ਦਿਨ ਸਾਡਾ ਵਿਸ਼ਾ ਖਿਝ, ਚਿੜਚਿੜਾਪਣ ਅਤੇ ਜਿਹੜਾ ਸਾਡਾ ਪੇਸ਼ੈਂਸ ਖਤਮ ਹੋਣਾ, ਸੋ ਇਸ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ, ਕਿਉਂ ਕਿੱਦਾਂ ਕਿਵੇਂ ਅਤੇ ਕਿੱਦਾਂ ਠੀਕ ਕਰ ਸਕਦੇ ਹਾਂ। ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 AM
2: ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ।
3: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ,
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
3: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ਬਾਨ ਵੱਢ ਕੇ ਹੋ ਜਾਣਾ।
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
4: ਜ਼ਿੰਦਗੀ ਕਿਵੇਂ ਕੱਟਾਂਗੀ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
2: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
5: ਸੋਨਾ ਚਾਹੀਦਾ,
6: ਭਰੋਸਾ ਚਾਹੀਦਾ,
5: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ, ਪੁਆਇੰਟ ਕੁੱਕ ਵਿਖੇ, ਜਿੱਥੇ 2 carat ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ, ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ, ਕਾਲ 0493-536-042।
7: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 September 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 September 2026 ਨੂੰ ਖਤਮ ਹੈ।
8: Are you ready?
9: ਆਸਟ੍ਰੇਲੀਆ ਵਿੱਚ ਹਰ ਬਿਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲਸ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ। ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। A-class ਬਿਲਡਿੰਗ ਮਟੀਰੀਅਲਸ, ਤੁਹਾਡੀ ਹਰ ਬਿਲ ਦਾ ਟ੍ਰਸਟਡ ਪਾਰਟਨਰ। ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ। ਸੁਣਦੇ ਰਹੋ ਰੇਡੀਓ ਹਾਂਜੀ।
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
10: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
10: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
2: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ। ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
9: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
2: 0422-280-252 ਇੱਕ ਖਾਸ ਆਫਰ 1 August to 30 September 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ। ਡਿਲੀਵਰੀ 31 October 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਪ੍ਰੀਵਿਊ ਹਾਂਜੀ।
6: BYD on roads on us. Conditions apply.
11: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ। ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
12: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058 60 ਔਰ ਵਿਜ਼ਿਟ bansallawyers.com.au।

0: ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
1: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
3: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
4: ਅਟੈਂਸ਼ਨ ਟ੍ਰੈਵਲਰਸ, The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
5: Rhythm Boys Entertainment presents Bol Paave Na Bol.
6: Pyar nu sunan layi kanna di ni, dil di lod hundi.
5: Kuch gallan kehniyan nahi pendiyan, bas mehsoos karniyan pendiyan ne.
6: Eho galla te main hunne apni zuban vadd ke ho jaanga.
5: Is vaar gall sirf bolan di nahi, dil di sunan di hai.
7: Sari zindagi kive kattangi, main nahi reh sakti ohde bina, mainu oh chahida.
5: Releasing worldwide 4th September, written and directed by Rakesh Dhawan. Love, emotions, ate relationships di kahani. Bol paave na bol.
0: Sona chahida,
8: bharosa chahida,
0: quality te buyback vi chahida. Chale aao Delhi Jewelers, Stockland Point Cook vikhe, jithe buy carat gold, classy silver, dazzling diamonds ate gemstones, custom jewelry thode order te ready. Purana sona buyback and exchange turant. Cash chahida, gold loan easy and safe. Repair, bullion buying, selling sab ek hi jagah te ਉਹ ਵੀ ਵਾਜਬ ਰੇਟ ਤੇ। ਡੈਲੀ ਜੁਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
9: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
0: ਆਸਟ੍ਰੇਲੀਆ ਵਿੱਚ ਹਰ ਬਿਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲਸ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ। ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। ਏ ਕਲਾਸ ਬਿਲਡਿੰਗ ਮਟੀਰੀਅਲਸ, ਤੁਹਾਡੀ ਹਰ ਬਿਲ ਦਾ ਟ੍ਰਸਟਡ ਪਾਰਟਨਰ। ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ। ਸੁਣਦੇ ਰਹੋ ਰੇਡੀਓ ਹਾਂਜੀ।

0: रेडियो हांजी 1674 प्रोग्राम हांजी मेलबर्न अज दिन बुधवार का 19 तरीक अगस्त का महीना तो गल्लां बातां साडियां चल रही ने चिड़चिड़ेपन के उत्ते साडे पेशेंस लैवल के उत्ते आखिरकार क्यों तो किदां तो किवें तो किदां आपां मैनेज कर सकते हैं। सो इन विषयां के उत्ते तुसीं वी पा सकते हो। हुण सांझ मेरे नाल ने डॉक्टर प्रीतेंद्र गरेवाल
1: जी। हुणे हुणे जुड़े स्रोतियां नूं जी आयां नूं आखदे आं ते टॉपिक ते काफ़ी सारियां गल्लां बातां हो ही चुकियां ने। बाकी हासे ना हासा जिसकी जिंदगी जो कुछ चलता हों उतों ही आता हों स्टोरी इग्जाम्पलों भी उतों दी होंदियां। हुण तां ही तां वो जिहड़े हुंदे आ ना कई बंदे चुटकले भी सवेरे सवेरे फेसबुक पर भी उदां दे आने शुरू हो जाते हैं। कहिंदा जी एक चिड़ा था और एक चिड़ी थी दोनों की शादी हो गई अब वो चिड़ चढ़े हो गए। सो कहण दा भाव ए हर किसी की जिंदगी चिड़चिड़ेपण के वक्ो वक्रे कारण हो सकते हैं। किसी नूं अपने बच्चों तो आस उम्मीद होर तरां दी हुंदी आ ते ओह उदां दे नहीं निकलदे जां उहदियां उम्मीदां ते खरे नहीं उतरदे उहनूं उहनां नाल उस किस्म दी खिज हुंदी आ। कई वार असीं दूजे समाज च आ के वसदे आ तां उह समाज दीआं तुहाडे तों एक्सपैक्टेशन हुंदीआं पर हजे तुसीं पिछले समाज विच ही ज्यों रहे हुंदे हो। उत्थे फिर मापिआं दा बच्चिआं नाल रिलेशनशिप कह लो चिड़चिड़ापण कह लो ते जिहड़े तुहाडे बजुर्ग हुंदे आ उहनां दीआं तुहाडे तों हुंदीआं ते उहनां दा तुहाडे रिश्तेआं दे विच उस किस्म दा चिड़चिड़ापण आ जांदा। बाकी जिवें रणजोत हुणां ने पहलां वी कहा टैक्नोलॉजी ने इहदे च काफ़ी अहम रोल प्ले कीता। साडे हर किसी दे हत्थ च मोबाइल फोन आ। कल वो बंदा कोई हसदा सी कहिंदा यार मैं सोचदा वी किसी दे हत्थ च मोबाइल ना होवे ते हत्थ ही मिला लईए बंदा दूजा मिठा पोचा मारे कहिंदा यार हत्थां दा की आ दिल मिलने चाहिए। वो कहिंदा जा कम कर ऐसियां गल्लां बातां दा कड़ा किसे होर ना करी पर नहीं काली तुरिया सप्प की खुट ते पैर धरिया जांदा। इसलिए है ना सबर संतोख ते पेशेंस वो भी बड़ी जरूरी है। नाल सही समय ते माफ़ी मंग लैनी यह भी बड़ी जरूरी है। मैंने अपनी जिंदगी को इतना आसान कर लिया किसी से माफ़ी मांग ली किसी को माफ़ कर दिया पर यह भी एक अवस्था ही है।
0: की कहते हैं आसा
1: आसा उम्मीदा
0: हिंदी वाला
1: हाँ ओके इतना आसा कर दिया तुसी आसमान समझ गए होने
0: चलो मतलब यो ही निके निके गल् जानू हासे भी दिदिया ने यो ही निके निके गल् जानू खिज भी चढ़ा डिपेंड करता भी हूँ इतों तुम ये समझ सकते हो भी बैकग्राउंड की चल रहा। सो जी बैकग्राउंड होंगी बहुत क्योंकि कई बार कि सामने कोई इदा की गल होंगी तुम कहते यार आ मतलब आ निगी जी गल तो खिज गया आ निगी जी गल तो खिज गई है ना पर उदी बैकग्राउंड कई बार बहुत कुछ पिया हों कई बार आप किसी का पेशेंस ही चैक कर रहे होंगे ये भी दो चीज़ा आ जाए एक होंगे जो आप जान बुझ के किसी को खिजाने इंटेंशनली भी कई बार आप किसी को खिजाने वो केंद्र कि ताे जो खिजाने वाला वा ना उन्हों अपने दिमाग के खुशी मिलनी शुरू हो जाती है जब आप निके हों करते हाँ आप बच्चे बच्चों आप खिजाने
1: लैके खिजा चढ़ा
0: हाँ
1: वो कोई छेड़ पाई होनी
0: हाँ सो सानू खिली उड़ा के सानू मजा आता ही सानू सो वो एक उस सुभा चो भी निकलती है।
1: पाकिस्तानी पंजाबी तुसीं नाटक ड्रामे देखोगे जुगतां एक दूजे का मजाक उड़ा के जुगतां करके है ना किसी नू छेड़ के उहदे चो हासा उपजदा ते दूजा बंदा जिहदा कोई लैण देणे नहीं उहदे नाल उह विचों सवाद लै रहा
0: पर वो थैरेपी वेखो कि वधिया है ना बंदा जिहड़ा तुसीं अगले ते ला रहे हो तुहाडे ते ला रहे हो पता वा वो एक तरह की खेड आ
1: हाँ गेम आ हाँ भी पंडा सुना भी पंडा
0: हाँ हुण साढ़े भी वेखिए अपने समाज के अपने घर अपन महफलों के बोर्डों थले इदा का आम चलता है पर अचकल तुम वेखो भी वह बर्दाश्त नहीं है किसी भी
1: खत्म हो गया वो अगला कहना इन्हें मेरे तो तवा लाया
0: हाँ हर कोई अचकल अपने
1: इन्हें गल ला के की है की भावें हादसे च
0: हाँ अपने आप को हर कोई ये सोचता भी मैं हूँ बहुत रिस्पैक्टफुल परसनैलिटी हाँ ते ए मेरे
1: ते इदां दा कमेंट ना कीता जाए
0: मेरे ते ना कीता जाए सो वो तुसीं वेखो भी वो जिहड़ा हुण बचपन वाला सनैरियो आ उहदे विच्चों जिहड़ा बच्चा उदां दे सनैरियो दे विच्चों मान लो वड्डा होया पलिया तुसीं सोचो भी वो वड्डा हो के जदों किसी बगाने घर जाऊगा जां बगानी लै के आऊगा ते उदों फिर वो खिच खिच जाऊ किते चले थोड़ी जाणा उहदे होर अगे वधना
1: गल्लां दो ने ना मजाक कीता कि मजाक उड़ाया इह च बड़ी थिन लाइन आ ਉਹ ਜਿਹੜਾ ਸਮਝ ਲੈਂਦਾ ਅਤੇ ਸਮਝ ਲੈਂਦਾ ਕਈ ਇਹਨੂੰ ਈਗੋ ਪ੍ਰੈਸਟੀਜ ਨਾਲ ਜੋੜ ਲੈਂਦੇ ਆ ਕਈ ਵੱਡੇ ਬੰਦੇ ਵੀ ਬਣ ਜਾਂਦੇ ਆ, ਉਹਨੂੰ ਆਪਣੇ ਯਾਰ ਦੋਸਤ ਦਾ ਕੀਤਾ ਮਜ਼ਾਕ ਪਸੰਦ ਨਹੀਂ ਆਉਂਦਾ, ਪਰ ਉੱਥੇ ਜ਼ਰੂਰੀ ਇਹ ਹੁੰਦਾ ਬੰਦਾ ਕਹਿੰਦਾ ਯਾਰ ਇਹ ਮੇਰਾ ਟ੍ਰਿਗਰਿੰਗ ਪੁਆਇੰਟ ਆ, ਜੇ ਤੁਸੀਂ ਮੇਰਾ ਇਹ ਦਰਦ ਪਛਾਣਦੇ ਨਹੀਂ ਘੱਟੋ ਘੱਟ ਮੈਨੂੰ ਇਸ ਗੱਲ 'ਤੇ ਪਲੀਜ਼ ਜਲੀਲ ਨਾ ਕਰਿਓ, ਇਹ ਮੇਰੇ ਹੈ ਨਾ ਦਰਦ ਦਿਲ ਆ ਮੇਰਾ ਇਹ,
0: ਹੈ
1: ਨਾ। ਅਤੇ ਉੱਥੇ ਤਾਂ ਹੋਈ ਗੱਲ, ਪਰ ਜਿੱਥੇ ਸਭ ਕੁਛ ਹੋਣ ਹਵਾਉਣ ਤੋਂ ਦੋ ਦਿਨ ਪੰਜ ਦਿਨ ਦਸ ਦਿਨ ਬਾਅਦ ਤੁਸੀਂ ਕਿਹਾ ਜੀ, ਬੰਦਾ ਕਹਿੰਦਾ ਯਾਰ ਤੂੰ ਫੋਨ ਨਹੀਂ ਚੱਕਦਾ, ਉਹ ਥੈ ਮੈਨੂੰ ਉਦਣ ਆਹ ਗੱਲ ਕਹੀ ਸੀ, ਲੜੀ ਜਾਓ ਸਾਰੀ ਉਮਰ ਮਰੀ ਜਾਓ।
0: ਉਹ ਅਸਲ ਦੇ ਵਿੱਚ ਆਪਾਂ ਨਾ ਹੋਰ ਹੋਰ ਕਾਰਨਾਂ ਕਰਕੇ ਕਿਸੇ ਦੇ ਨਾਲ ਵੈਸੇ ਵੀ ਆਪਾਂ ਪਿੱਛੇ ਹਟਣਾ ਹੁੰਦਾ, ਸਾਡਾ ਗੁਜ਼ਾਰਾ ਸੌਖਾ ਹੋ ਚੁੱਕਾ ਹੁੰਦਾ ਕਿਸੇ ਤੋਂ ਬਿਨਾਂ, ਸਾਨੂੰ ਕਿਸੇ ਦੀ ਲੋੜ ਨਹੀਂ ਰਹੀ ਹੁੰਦੀ। ਸੋ ਇਸ ਕਰਕੇ ਆਪਾਂ ਮਤਲਬ ਦਿਮਾਗ ਨੂੰ ਇਹ ਕਮਾਂਡ ਦੇ ਚੁੱਕੇ ਹੁੰਦੇ ਹਾਂ ਵੀ ਇਹ ਤੋਂ ਬਿਨਾਂ ਸਾਡਾ ਸਰ ਜਾਣਾ। ਬਾਕੀ ਗੱਲ ਇਹ ਆ ਜਾਂਦੀ ਹੈ ਕਿ ਜਿੱਦਾਂ ਆਪਾਂ ਛੋਟੇ ਬੱਚੇ ਦੀ ਗੱਲ ਤੋਂ ਇਹ ਵਾਪਸ ਜੇ ਜਾਈਏ ਤਾਂ ਇਹ ਆਪਾਂ ਸਮਝ ਸਕਦੇ, ਭਾਵੇਂ ਤੁਸੀਂ ਹੁਣ ਵੱਡੇ ਵੀ ਹੋ ਗਏ ਹੋ, ਅਤੇ ਉੱਥੇ ਬੜੀ ਇੱਕ ਪਤੇ ਦੀ ਗੱਲ ਆ ਕਿ ਜਿਹੜੀ ਖਿਝ ਆ ਉਹ ਕਿਸੇ ਨਾ ਕਿਸੇ ਹੀਣਤਾ ਨੂੰ ਲੈ ਕੇ ਤੁਹਾਨੂੰ ਆਉਂਦੀ ਆ, ਹੈ ਨਾ। ਮੰਨ ਲਓ ਕਿਸੇ ਨੂੰ ਜਦੋਂ ਤੁਸੀਂ ਚੜਾਉਂਦੇ ਹੋ ਅਗਲੇ ਨੂੰ ਖਿਝ ਆਉਂਦੀ ਆ, ਅਤੇ ਉਹ ਚੜਾਉਂਦੇ ਆਪਾਂ ਕਿਹੜੀ ਗੱਲ ਤੋਂ ਆ, ਕਿਸੇ ਦੇ ਰੰਗ ਤੋਂ, ਕਿਸੇ ਦੀ ਸਰੀਰਕ ਬਣਤਰ ਤੋਂ, ਕਿਸੇ ਦੇ ਕੱਦ ਕਾਠ ਤੋਂ, ਕਿਸੇ ਦੀ ਖੇਡਣ ਮਲਣ ਦੀ ਐਬਿਲਿਟੀ ਤੋਂ, ਹੈ ਨਾ, ਕਿਸੇ ਦੇ ਵਾਰ ਵਾਰ ਹਾਰ ਜਾਣ ਤੋਂ, ਕੋਈ ਨਾ ਕੋਈ ਇੱਦਾਂ ਦੀ ਚੀਜ਼ ਜ਼ਰੂਰ ਹੁੰਦੀ ਆ, ਕਿਸੇ ਦੇ ਮਤਲਬ ਪੜ੍ਹਾਈ ਲਿਖਾਈ 'ਚ ਨਲਾਇਕ ਹੋਣ ਤੋਂ,
1: ਸਰੀਰਕ ਕਮਜ਼ੋਰੀ ਕਹਿ ਲਓ,
0: ਕਈ ਵਾਰੀ ਜ਼ਿਆਦਾ ਪੜਾਕੂ ਹੋਣਾ ਵੀ ਤੁਹਾਡੇ ਲਈ ਸ਼ਰਾਬ ਬਣ ਜਾਂਦਾ, ਕਿਉਂਕਿ ਤੁਹਾਨੂੰ ਇਸੇ ਗੱਲ 'ਤੇ ਛੇੜੀ ਜਾਂਦਾ।
1: ਤੁਸੀਂ ਆਪਣੇ ਸਮਾਜ 'ਚ ਦੇਖੋ, ਹੈ ਨਾ, ਜੇ ਕੋਈ ਸ਼ਰਾਬ ਸ਼ਰੂਬ ਨਾ ਪੀਂਦਾ ਉਹਨੂੰ ਕੋਲ ਲਾਓ, ਤੈਨੂੰ ਲੱਸੀ ਪੀਣੇ ਨੂੰ ਬੜਾ ਪਤਾ, ਉਹ ਤਾਂ ਤੁਸੀਂ ਦੇਖੋ ਜਦ ਕਿ ਉਹ ਗਾਉਣਾ ਉਹਨੂੰ ਔਗਣ ਬਣਾਤਾ,
0: ਔਗਣ। ਹੁਣ ਤੁਸੀਂ ਆਹ ਵੇਖੋ, ਹੁਣ ਅਜੋਕੇ 'ਚ ਲੈ ਉਹਨੂੰ ਵੀ ਜਿਹੜੇ ਬੰਦੇ ਮੰਨ ਲਓ ਬਹੁਤ ਹੈਲਦੀ ਖਾਂਦੇ ਆ, ਤੁਹਾਡੇ ਸਾਹਮਣੇ ਬਹਿ ਕੇ ਸਲਾਦ ਸਲੂਦ ਖਾਈ ਜਾਣਗੇ, ਉਹ ਦੂਸਰੇ ਉਹਨਾਂ ਨੂੰ ਟਿਚਰਾਂ ਕਰ ਜਾਣਗੇ, ਉਹ ਵੀ ਖਿੱਚਦੇ ਆ,
1: ਭਾਫੂਸ ਖਾਈ ਜਾ ਤੂੰ,
0: ਆਪਣੀ ਤੋਂ ਠੀਕ ਨੇ ਪਰ ਉਹ ਵੀ ਖਿੱਚਦੇ ਆ, ਹੈ ਨਾ। ਇੱਕ ਪਾਸੇ ਇੱਕ ਬੰਦਾ ਬੈਠਾ ਵਾ ਆਰਾਮ ਦੇ ਨਾਲ ਗਿਰੀਆਂ ਚੱਬ ਰਿਹਾ, ਦੂਸਰਾ ਬੰਦਾ ਵਾ ਸ਼ਰਾਬ ਪੀ ਰਿਹਾ, ਉਹਨੂੰ ਖਿਜਾਈ ਜਾਂਦਾ
1: ਚਾਹੀਏ। ਅਤੇ ਇੱਥੇ ਉਹ ਨਹੀਂ ਕੋਈ ਸਿੱਧੀ ਗੱਲ ਕੀਤੀ, ਉਹਨੇ ਗੁੱਸਾ ਕੀਤਾ, ਹੋ ਯਾਰ ਖਾਧੀ ਪੀਤੀ 'ਚ ਕਹਿ ਹੋ ਗਿਆ, ਬੜੀ ਵੱਡੀ ਗੱਲ ਆ,
0: ਨਾ ਵਿਆਹ ਕਰ ਸਾਡੇ ਲਾਗੇ, ਗਿਰੀਆਂ ਤੇ ਸਾਡੀਆਂ ਖਾਣਦੇ ਆ।
1: ਕਹਿੰਦਾ ਮੈਂ ਆਪਣੇ ਯਾਰ ਦੋਸਤ ਨੂੰ ਕਿਹਾ, ਹੈ ਨਾ, ਵੀ ਮੈਂ ਤਿੰਨ ਚਾਰ ਵਾਰ ਫੋਨ ਕੀਤਾ, ਉਹਨੇ ਮੇਰਾ ਨਾਂ ਚੱਕਿਆ। ਕਹਿੰਦਾ ਫਿਰ ਮੈਂ ਉਹਨੂੰ ਮੈਸੇਜ ਕਰਤਾ ਵੀ ਮੈਂ ਲਿਆਂਦੀ ਸੀ ਬੋਤਲ, ਮੈਂ ਲਾਉਣ ਲੱਗਿਆ ਸੀਗਾ ਪੈਗ, ਮੈਂ ਕਿਹਾ ਚੱਲ ਤੈਨੂੰ ਯਾਦ ਕਰ ਲਾਂ। ਕਹਿੰਦਾ ਹੁਣ ਉਹਦਾ ਘੜੀ ਮੁੜੀ ਫੋਨ ਆਉਂਦਾ, ਹੁਣ ਮੈਂ ਨਹੀਂ ਚੱਕਦਾ।
0: ਸੋ ਇਹ ਸਮੱਸਿਆ ਨੂੰ ਇੱਦਾਂ ਵੀ ਆਪਾਂ ਹੱਲ ਕਰ ਸਕਦੇ ਹਾਂ ਵੀ ਆਪਾਂ ਜਿਹੜੀ ਉਹ ਹੀਣਤਾ ਵਾ ਉਹਦੇ ਉੱਤੇ ਵਰਕ ਕੀਤਾ ਜਾਵੇ। ਜੇ ਮੰਨ ਲਓ ਬਚਪਨ ਦੇ ਵਿੱਚ ਇੱਦਾਂ ਦਾ ਕੁਛ ਜਿੱਦਾਂ ਹੋ ਰਿਹਾ ਤਾਂ ਮਾਂ ਉਹਦੇ 'ਤੇ ਵਰਕਆਊਟ ਕਰਦੀ ਆ ਵੀ ਬੱਚੇ ਤੂੰ ਥਲਾ ਕੇ ਬੋਲਦਾ, ਤੂੰ ਆਪਣੀ ਬੋਲੀ ਸਹੀ ਕਰ, ਤੂੰ ਅੱਖਾਂ ਬੜੀਆਂ ਚਮਕਦਾ, ਤੂੰ ਆਪਣੀ ਚਮਕਣ ਦੀ ਆਦਤ ਸਹੀ ਕਰ,
1: ਨਹੀਂ ਤਾਂ ਪਿੰਡ ਦੇ ਤੈਨੂੰ ਚਮਕੂ ਕਹਿਣ ਲੱਗਣੇ।
0: ਹਾਂ ਵੀ ਤੈਨੂੰ ਤਾਂ ਕਰਕੇ ਛੇੜਦੇ ਆ ਤੈਨੂੰ, ਹੈ ਨਾ, ਤੂੰ ਆਹ ਜਿਹੜੇ ਲੀੜੇ ਕੱਪੜੇ ਉੱਦਾਂ ਹੀ ਗੰਦੇ ਹੀ ਪਾ ਕੇ ਤੂੰ ਭੱਜ ਜਾਂਦਾ, ਤੈਨੂੰ ਇਹਦੇ ਕਰਕੇ ਛੇੜਦੇ ਆ, ਤੂੰ ਮੇਰਾ ਪੁੱਤ ਨਹਾ ਧੋ ਕੇ ਸੋਹਣੇ ਕੱਪੜੇ ਪਾ ਕੇ। ਸੋ ਉੱਥੇ ਮਾਂ ਨੇ ਵਰਕਆਊਟ ਕੀਤਾ ਆਪਣੇ ਪੁੱਤ 'ਤੇ।
1: ਆਹ ਹੁਣ ਸਾਡੇ ਪਿੰਡ ਹੈ ਨਾ ਇੱਕ ਸਾਡਾ ਮਿੱਤਰ ਹੀ ਹੁੰਦਾ ਸੀ, ਉਹਦਾ ਨਾਂ ਤਾਂ ਸੀਗਾ ਚਲੋ ਹੁਣ ਕੀ ਲੈਣਾ, ਉਹਨੂੰ ਅਸੀਂ ਲੰਡੂ ਕਹਿੰਦੇ ਸੀ।
0: ਅੱਛਾ, ਨਾਂ ਕੀ ਲੈਣਾ ਵੈਸੇ ਲੰਡੂ ਕਹਿੰਦੇ। ਅੱਛਾ,
1: ਨਹੀਂ ਪੂਰਾ ਨਾਂ ਥੋੜ੍ਹੇ ਨਾ ਦੱਸਾਂਗਾ, ਤੁਸੀਂ ਮੈਨੂੰ ਪ੍ਰਵੋਕ ਨਾ ਕਰੋ।
0: ਲੰਡੂ ਚ ਬੜਾ ਵਰਗ ਨਹੀਂ ਹੁੰਦਾ,
1: ਮੈਂ ਕੁੰਡਾ ਖੜਕਾਇਆ ਉਹਨੂੰ, ਕਹਿੰਦੀ ਤੁਹਾਡਾ ਲੰਡੂ ਕਿੱਥੇ ਆ, ਕਹਿੰਦੀ ਤੂੰ ਦਿਖਾ ਤੇਰੇ ਪੂੰਛ ਕਿੱਥੇ ਲੱਗੀ। ਮਤਲਬ ਮਾਵਾਂ ਨੂੰ ਦੁੱਖ ਲੱਗਦਾ ਵੀ ਸਾਡੇ ਨਿਆਣੇ ਦਾ ਨਾਂ ਵਿਗਾੜਿਆ, ਜਦਕਿ ਉਹਨੂੰ ਨਹੀਂ ਪਤਾ ਵੀ, ਹੈ ਨਾ, ਉਹਨੂੰ ਤਾਂ ਆਮ ਜੀ ਗੱਲ ਆ ਉਹਦੇ ਲਈ ਤਾਂ, ਹੈ ਨਾ, ਭਾਵੇਂ ਰੰਗ ਦਾ ਜਿੰਨਾ ਮਰਜ਼ੀ ਚਿੱਟਾ ਹੋਵੇ, ਪਿੰਡ 'ਚ ਨਾਂ ਤਾਂ ਕਾਲਾ ਹੀ ਆ ਉਹਦਾ।
0: ਉਹ ਚੀਜ਼ ਤਾਂ ਉੱਥੇ ਦੇ ਉੱਥੇ ਰਹਿਣੀ ਆ। ਸੋ ਗੱਲ ਇਹ ਵੀ ਜਦੋਂ ਬੰਦਾ ਹੁਣ ਜੇ ਕੋਈ ਵੱਡਾ ਵਾ ਤੁਹਾਡੇ ਆਸ ਪਾਸ, ਅਤੇ ਉਹਦੀ ਵੀ ਕਈ ਵਾਰੀ ਹੀਣਤਾ 'ਤੇ ਤੁਹਾਨੂੰ ਕੰਮ ਕਰਨ ਦੀ ਲੋੜ ਹੁੰਦੀ ਆ। ਬੰਦੇ ਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਵੀ ਆਹ ਮੇਰੀ ਹੀਣਤਾ ਵਾ, ਆਹ ਮੇਰੀ ਗਲਤ ਆਦਤ ਆ, ਜਾਂ ਇਸ ਗੱਲ ਤੋਂ ਲੋਕ ਮੈਨੂੰ ਟਿਚਰਾਂ ਕਰਦੇ। ਅੱਛਾ, ਇਹਦੀ ਨਾ ਇੱਕ ਹੋਰ ਬੜੀ ਬੜੀ ਮੀਨ ਗੱਲ ਆ ਇਸ ਬਿਮਾਰੀ ਦੀ ਜਾਂ ਫਿਰ ਇਸ ਆਦਤ ਦੀ, ਕਿ ਇਹਦੇ ਪਿੱਛੇ ਜਿਹੜਾ ਲੌਜਿਕ ਆ ਉਹ ਸਿਰਫ ਜਿਹਨੂੰ ਚੜਾ ਰਹੇ ਹੋ ਤੁਸੀਂ ਉਹਨੂੰ ਸਮਝ ਆਉਂਦਾ ਵਾ, ਜਾਂ ਫਿਰ ਉਹਨੇ ਆਪਣੇ ਇੱਕ ਮਹੀਨੇ ਕੱਢੇ ਆ, ਜਾਂ ਫਿਰ ਤੁਸੀਂ ਜਿਹਨੇ ਗੱਲ ਕਰਨੀ ਉਹਨੇ ਟਿਕਾਣੇ ਮਾਰਨੇ ਉਹਨੂੰ ਪਤਾ ਵਾ ਵੀ ਇੱਥੇ ਕਜੇ ਨੇ, ਪਰ ਤੀਸਰਾ ਬੰਦਾ ਜਿਹੜਾ ਉਹਨੂੰ ਲੱਗੂਗਾ ਵੀ ਇਹਨੇ ਕਿਆ ਕੀ ਇਹਨੇ ਤੈਨੂੰ,
1: ਕਿੱਡੀ
0: ਕਿੱਡੀ ਕੁ ਗੱਲ ਆ, ਕਿਆ ਕੀ ਇਹਨੇ। ਸੋ ਇਸ ਕਰਕੇ ਇਹ ਚੀਜ਼ ਹੋਰ ਜ਼ਿਆਦਾ ਖਤਰਨਾਕ ਹੈ।
1: ਨੁਕਤਾ ਕਹਿੰਦਾ ਬੜਾ ਮਹੀਨ ਨੁਕਤਾ ਹੈ, ਦੁਖਤਾ ਨਹੀਂ ਹੈ ਤਾਂ ਦਿਲ ਨਹੀਂ ਹੈ,
0: ਪਰ ਇਸ
1: ਦਿਲ ਦਿਖਾਉਣ ਵਾਲੀਆਂ ਗੱਲਾਂ
0: ਨੇ, ਦਿਲ ਦਿਖਾਉਣ ਵਾਲੀਆਂ। ਹਾਂ, ਸੋ ਮੁੱਖ ਦੀ ਗੱਲ ਸਾਰੇ ਕੁਛ ਦਾ ਜਿਹੜਾ ਨਿਚੋੜ ਇਹ ਆ ਵੀ ਤੁਹਾਡੇ ਪੇਸ਼ੈਂਸ ਦਾ ਐਂਡ ਹੋ ਚੁੱਕਾ, ਤਾਂ ਹੁਣ ਇੱਥੇ ਲਿਆ ਕੇ ਅੱਗੇ ਆਪਾਂ ਤੋਰਦੇ ਹਾਂ ਵੀ ਤੁਹਾਡੇ ਜਿਹੜੀ ਸਹਿਣਸ਼ੀਲਤਾ ਵਾ ਉਹਦਾ ਭਾਂਡਾ ਭਰ ਚੁੱਕਾ ਵਾ।
1: ਸਹੀ,
0: ਅਤੇ ਹੁਣ ਤਾਂ ਕਰਕੇ ਤੁਸੀਂ ਉੱਤੇ ਖਿੱਜ
1: ਉਹ ਕਹਿਣ 'ਤੇ
0: ਚੜ੍ਹਦੀ ਆ।
1: ਭਾਈ ਸਾਹਿਬ ਪਹਿਲਾਂ ਹੱਦ ਸੀ ਪਰ ਹੁਣ ਹੱਦੋਂ ਵੱਧ ਆ,
0: ਹੁਣ ਹੱਦੋਂ ਵੱਧ ਹੋ ਗਿਆ, ਹੁਣ ਤਾਂ ਮਤਲਬ ਕਹਿ ਲਓ ਵੀ ਖਲਾਰਾ ਹੀ ਪੈਣ ਵਾਲਾ ਵਾ। ਅਤੇ ਜੇ ਆਪਾਂ ਹੁਣ ਆਪਣੇ ਕਾਲਰਸ ਵੀ ਨਾਲ ਲਈ ਜਾਈਏ ਅਤੇ ਫਿਰ ਆਪਾਂ ਮੈਸੇਜਿਸ ਵੀ ਨਾਲ ਲਵਾਂਗੇ। ਆਪਾਂ 327 ਤੁਸੀਂ ਆਉਂਦੇ ਰਹੋ ਜੀ, 327-327। ਹਾਂਜੀ ਸਤਿ ਸ਼੍ਰੀ ਅਕਾਲ ਜੀ, ਆਵਾਜ਼ ਭਾਅ ਜੀ ਠੀਕ ਕਰ ਲਿਓ। ਜੇ ਮੰਨ ਲਓ ਤੁਸੀਂ ਬਲੂਟੁੱਥ ਲਾਇਆ ਜਾਂ ਤੁਸੀਂ ਸਪੀਕਰ ਔਨ ਕੀਤਾ ਤਾਂ ਉਹ ਪਲੀਜ਼ ਬੰਦ ਕਰ ਲਿਓ ਅਤੇ ਥੋੜ੍ਹੀ ਫਿਰ ਆਵਾਜ਼ ਹੋਰ ਕਲੀਅਰ ਹੋ ਜੂਗੀ।
2: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਅਰਸ਼ਦੀਪ ਸਿੰਘ ਹੈ ਜੀ।
0: ਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਅਰਸ਼ਦੀਪ ਜੀ, ਕੀ ਹਾਲ ਚਾਲ?
2: ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ, ਵਧੀਆ ਜੀ। ਫਸਟ ਆਫ ਆਲ ਭਾਅ ਜੀ, ਮੈਂ ਫਸਟ ਟਾਈਮ ਕਾਲ ਕੀਤੀ ਆ।
1: ਕੀ ਬਾਤ ਹੈ ਜੀ, ਚਲੇ ਆਓ ਜਹਾਂ ਤੱਕ ਰੋਸ਼ਨੀ ਆਤੀ ਹੈ।
2: ਜੀ ਧੰਨਵਾਦ ਭਾਅ ਜੀ, ਬਹੁਤ ਵਧੀਆ ਟੌਪਿਕ ਆਲਵੇਜ਼ ਹੀ ਹੁੰਦੇ ਤੁਹਾਡੇ, ਸ਼ੁਰੂ ਤੋਂ ਲੈ ਕੇ ਜੋ ਸਵੇਰੇ ਭਾਅ ਜੀ ਗੁਰਬਾਣੀ ਪਲੇ ਕਰਦੇ ਆ, ਪਰਮਾਤਮਾ ਦੇ ਨਾਲ ਜੁੜਨ ਦਾ ਮੌਕਾ ਮਿਲ ਜਾਂਦਾ, ਮਤਲਬ ਇੱਕ ਰਿਸਪੈਕਟਫੁਲ ਸਾਰਾ ਕੁਛ ਵਧੀਆ ਚੱਲਦਾ ਨਾ, ਸਾਰਾ ਦਿਨ ਵੀ ਵਧੀਆ ਰਹਿੰਦਾ। ਘਰਾਂ ਵਿੱਚ ਵੀ ਕੁਝ ਇਦਾਂ ਦੇ ਸਿਨੈਰੀਓ ਹੋ ਜਾਂਦੇ, ਚਲੋ ਆਪਣੇ ਘਰ ਦੀ ਵੀ ਗੱਲ ਕਰ ਲਈਏ ਤੇ ਉਹ ਭਾਵੇਂ ਸੱਸ ਨੂੰਹ ਦੇ ਵਿੱਚ ਹੋਵੇ ਕੁਛ ਨਾ ਕੁਛ, ਮੈਨੂੰ ਕਿਸੇ ਵੇਲੇ ਸਮਝ ਨਹੀਂ ਲੱਗਦੀ ਵੀ ਜਿੱਦਾਂ ਸਾਡੇ ਪੇਰੈਂਟਸ ਆ, ਐਲਡਰ ਆ, ਸਾਡਾ ਰਿਸਪੈਕਟ ਕਰਨਾ ਫਰਜ਼, ਉਹਨਾਂ ਨੂੰ ਮੁਕਾਬਲਾ ਕਰਨਾ ਫਰਜ਼ ਆ ਆਲਵੇਜ਼। ਪਰ ਜੇ ਕਿਸੇ ਵੇਲੇ ਉਹ ਗਲਤ ਹੋ ਰਹੇ ਆ ਜਾਂ ਕੁਛ ਵੀ, ਉਹ ਕਿੱਦਾਂ ਸਮਝਾਇਆ ਜਾਵੇ ਮੀਨਸ ਉਹਨਾਂ ਨੂੰ, ਨਹੀਂ ਵੀ ਤੁਸੀਂ ਗਲਤ ਜਾ ਰਹੇ ਜੇ ਜਾਂ ਫਿਰ ਉਹ ਨਹੀਂ ਸਮਝਦੇ ਜਾਂ ਕਿਵੇਂ?
0: ਇਹ ਬੜਾ ਮਤਲਬ ਟੇਢਾ ਮਸਲਾ ਵਾ ਹੈ ਨਾ, ਕਿਉਂਕਿ ਆਪਾਂ ਸਾਡੇ ਸਮਾਜ ਦੇ ਵਿੱਚ ਨਾ ਸਾਨੂੰ ਇਹ ਚੀਜ਼ ਸਾਡੀ ਪਰਵਰਿਸ਼ ਦੇ ਵਿੱਚ ਜਾਂ ਮਤਲਬ ਸਾਡੇ ਕਲਚਰ ਦੇ ਵਿੱਚ ਜਾਂ ਫਿਰ ਇਨਸਾਨੀਅਤ ਦੇ ਵਿੱਚ ਇਹ ਚੀਜ਼ ਜਿਹੜੀ ਸਾਨੂੰ ਦੱਸੇਗੀ ਕਿ ਵੱਡਿਆਂ ਦਾ ਹਮੇਸ਼ਾ ਸਤਿਕਾਰ ਕਰਨਾ। ਵੱਡੇ ਜੋ ਤੁਹਾਨੂੰ ਕਹਿੰਦੇ ਆ ਉਹ ਬਿਲਕੁਲ ਸਹੀ ਕਹਿੰਦੇ ਆ, ਤੁਹਾਡੇ ਹਮੇਸ਼ਾ ਚੰਗੇ ਦੇ ਲਈ ਕਹਿੰਦੇ ਆ। ਹੁਣ ਮਸਲਾ ਥੋੜ੍ਹਾ ਜਿਹਾ ਬਦਲਿਆ ਇਹ ਆ ਵੀ ਤਾਂ ਕਰਕੇ ਪਹਿਲੀ ਗੱਲ ਤਾਂ ਵੀ ਇਸ ਵਜ੍ਹਾ ਕਰਕੇ ਆਪਾਂ ਬੜਾ ਝੱਕਦੇ ਹਾਂ ਇਹਨਾਂ ਵਿਸ਼ਿਆਂ ਦੇ ਉੱਤੇ ਗੱਲ ਕਰਨ ਦੇ ਲਈ। ਪਰ ਪਹਿਲੀ ਗੱਲ ਤਾਂ ਮੈਂ ਇਹ ਕਹੂੰਗਾ ਵੀ ਸਾਨੂੰ ਖੁੱਲ੍ਹ ਕੇ ਇਹਨਾਂ ਵਿਸ਼ਿਆਂ ਦੇ ਉੱਤੇ ਗੱਲ ਕਰਨ ਦੀ ਬਹੁਤ ਜ਼ਰੂਰਤ ਹੈ ਇਸ ਸਮੇਂ, ਕਿਉਂਕਿ ਜ਼ਿਆਦਾਤਰ ਜਿਹੜੇ ਮਸਲੇ ਨੇ ਉਹ ਹੋ ਹੀ ਇੱਦਾਂ ਰਹੇ ਆ। ਪਹਿਲਾਂ ਤਾਂ ਉਹਦਾ ਰੀਜ਼ਨ ਪਹਿਲਾਂ ਆਪਾਂ ਥੋੜ੍ਹਾ ਜਿਹਾ ਹਲਕਾ ਜਿਹਾ ਜਾਣਨ ਦੀ ਕੋਸ਼ਿਸ਼ ਕਰ ਲੈਂਦੇ। ਮੈਨੂੰ ਇਹ ਲੱਗਦਾ ਵੀ ਆਪਾਂ ਉੱਪਰੀ ਧਰਤੀ ਦੇ ਉੱਤੇ ਆ ਗਏ, ਉਸ ਤਾਣੇ ਬਾਣੇ 'ਚੋਂ ਉੱਖੜ ਕੇ, ਮੰਨ ਲਓ ਤਿੰਨ ਪੀੜ੍ਹੀਆਂ ਦੀ ਇਗਜ਼ਾਮਪਲ ਲੈਂਦੇ ਆਪਾਂ ਵੀ ਸਾਡੀ ਜਿਹੜੀ ਪੀੜ੍ਹੀ ਇੱਥੇ ਜੰਮੀ ਆ ਉਹਨੇ ਈਜ਼ੀਲੀ ਅੰਡਰਸਟੈਂਡ ਕਰ ਲਿਆ ਜਾਂ ਕਰ ਲੈਣਾ, ਉਹਨੂੰ ਕੋਈ ਫਰਕ ਨਹੀਂ ਪਿਆ। ਦੂਸਰੇ ਆਪਾਂ ਹਾਂ ਜਿਹੜੇ ਅੱਧ ਪਚੱਦੀ ਜੀ ਉਮਰ ਉੱਥੇ ਬਿਤਾ ਕੇ ਆਏ ਹਾਂ ਅਤੇ ਅੱਧੀ ਆਪਾਂ ਇੱਥੇ ਆਏ ਤਾਂ ਸਾਨੂੰ ਫਰਕ ਪਿਆ ਵਾ, ਨਾ ਚਾਹੁੰਦੇ ਵੀ ਸਾਨੂੰ ਪਿਆ। ਅਤੇ ਜਿਹੜੀ ਪੀੜ੍ਹੀ ਦੀ ਆਪਾਂ ਗੱਲ ਕਰ ਰਹੇ ਹਾਂ ਜਾਂ ਜਿਨ੍ਹਾਂ ਦੇ ਬਾਰੇ ਤੁਸੀਂ ਹੁਣ ਗੱਲ ਛੇੜੀ ਆ, ਉਹਨਾਂ ਨੇ ਲਗਭਗ ਆਪਣੀ ਪੌਣੀ ਜ਼ਿੰਦਗੀ ਉੱਥੇ ਗੁਜ਼ਾਰੀ ਆ ਅਤੇ ਹੁਣ ਉਹ ਇੱਥੇ ਆਏ ਨੇ, ਸੋ ਮੁੱਖ ਦੀ ਗੱਲ ਉਹਨਾਂ ਦੇ ਲਈ ਇਹ ਸਾਰਾ ਕੁਛ ਨਵਾਂ ਵਾ। ਉਹਨਾਂ ਨੂੰ ਉਹਨਾਂ ਦੇ ਅੰਦਰ ਜੋ ਜਜ਼ਬਾਤ ਨੇ, ਉਹਨਾਂ ਦੇ ਅੰਦਰ ਜਿਹੜੀਆਂ ਭਾਵਨਾਵਾਂ ਨੇ, ਉਹਨਾਂ ਦੇ ਅੰਦਰ ਜੋ ਚਿਰਾਂ ਦਾ ਪਿਆ ਵਾ, ਜੋ ਉਹਨਾਂ ਦੇ ਮਤਲਬ ਕਹਿ ਲਓ ਵੀ ਪਰਿਵਾਰਕ ਤਾਣੇ ਬਾਣੇ, ਪਰਿਵਾਰ ਚਲਾਉਣ ਦੇ ਤਰੀਕੇ, ਨੌ ਨਾਲ ਪੁੱਤ ਨਾਲ ਗੱਲ ਕਰਨ ਦੇ ਸਲੀਕੇ, ਉਹ ਸਾਰਾ ਕੁਛ ਇੱਥੇ ਆ ਕੇ ਬਿਲਕੁਲ ਹੀ ਬਦਲਿਆ ਜਿਹਾ ਮਾਹੌਲ ਆ। ਹੁਣ ਉਹਨਾਂ ਨੂੰ ਵੀ ਇਹ ਸਮਝ ਨਹੀਂ ਲੱਗਦੀ ਵੀ ਅਸੀਂ ਇਹ ਸਭ ਕੁਛ ਨੂੰ ਟੈਕਲ ਕਿੱਦਾਂ ਕਰੀਏ। ਪ੍ਰੋਬਲਮ ਸਾਨੂੰ ਵੀ ਆ ਰਹੀ ਆ ਬੜੀਆਂ ਚੀਜ਼ਾਂ 'ਚ, ਪਰ ਉਹਨਾਂ ਨੂੰ ਹੋਰ ਵੀ ਜ਼ਿਆਦਾ ਵਧੇਰੇ ਆ ਰਹੀ ਆ। ਹੁਣ ਗੱਲ ਰਹੀ ਤੁਹਾਡੀ ਵੀ ਆਪਾਂ ਜਦੋਂ ਆਪਾਂ ਇਹ ਪਿਛਲਾ ਜਿਹੜਾ ਉਹ ਸਮਝ ਲਾਂਗੇ ਨਾ ਤਾਂ ਫਿਰ ਸਾਨੂੰ ਬੜੀਆਂ ਚੀਜ਼ਾਂ ਜਿਹੜੀਆਂ ਹੋਰ ਈਜ਼ੀਲੀ ਸਮਝ ਆ ਜਾਣਗੀਆਂ। ਜਿਹੜਾ ਤੁਹਾਡਾ ਮਸਲਾ ਵੀ ਆਪਾਂ ਜੇ ਤੁਹਾਨੂੰ ਪਤਾ ਹੀ ਆ ਵੀ ਉਹ ਇਸ ਚੀਜ਼ ਦੇ ਵਿੱਚ ਗਲਤ ਨੇ, ਅਤੇ ਇੱਕ ਸਾਡਾ ਨਾ ਹੋਰ ਸਲੀਕਾ ਮੰਨਿਆ ਜਾਂਦਾ ਵੀ ਅਸੀਂ ਵੱਡਿਆਂ ਦੇ ਸਾਹਮਣੇ ਆਪਾਂ ਗੱਲ ਨਹੀਂ ਕਰਦੇ, ਉਹਨਾਂ ਦਾ ਕਿਹਾ ਸਿਰ ਮੱਥੇ। ਪਰ ਜਿੱਥੇ ਜੇ ਕੋਈ ਗਲਤ ਤੁਹਾਨੂੰ ਪਤਾ ਵਾ ਅਤੇ ਤੁਸੀਂ ਇਸ ਚੀਜ਼ ਨੂੰ ਸ਼ੋਰ ਹੋ ਵੀ ਹਾਂ ਆਹ ਚੀਜ਼ ਜਿਹੜੀ ਆ ਇਹ ਗਲਤ ਆ, ਤਾਂ ਫਿਰ ਸਾਨੂੰ ਕਮਿਊਨੀਕੇਸ਼ਨ ਓਪਨ ਕਰ ਲੈਣੀ ਚਾਹੀਦੀ ਆ। ਕਈ ਵਾਰੀ ਫੋਰ ਐਗਜ਼ਾਮਪਲ ਹੁਣ ਤੁਸੀਂ ਸਾਰੀ ਗੱਲ ਚਲੋ ਨਾ ਤੁਸੀਂ ਦੱਸ ਸਕਦੇ ਹੋ ਨਾ ਮੈਂ ਸਮਝ ਸਕਦਾ ਵਾਂ, ਰੇਡੀਓ 'ਤੇ ਵੀ ਸਾਰੀਆਂ ਗੱਲਾਂ ਕਰਨ ਵਾਲੀਆਂ ਨਹੀਂ ਹੁੰਦੀਆਂ, ਪਰ ਉਹ ਡਿਪੈਂਡ ਕਰਦਾ ਵਾ ਵੀ ਕਿਹੜੇ ਸਨੈਰੀਓ ਦੇ ਉੱਤੇ ਰੌਲਾ ਰੱਪਾ ਪੈ ਰਿਹਾ ਵਾ। ਮੰਨ ਲਓ ਇੱਕ ਆਪਾਂ ਉੱਦਾਂ ਹੀ ਇੱਕ ਸਨੈਰੀਓ ਆਪਾਂ ਚੁੱਕ ਲੈਂਦੇ ਹਾਂ ਵੀ ਇੱਕ ਸਨੈਰੀਓ ਇੱਦਾਂ ਦਾ ਬਣਿਆ ਵੀ ਨੌਂ ਦੀ ਸਬਜ਼ੀ ਨਹੀਂ ਪਸੰਦ ਆ ਰਹੀ ਸੱਸ ਨੂੰ, ਹੈ ਨਾ, ਅਤੇ ਸਾਨੂੰ ਲੱਗਦਾ ਵਾ ਵੀ ਇਹ ਚੀਜ਼ ਜਿਹੜੀ ਆ ਉਹ ਉਹਨੇ ਮਤਲਬ ਬੈਠੇ ਉੱਠਿਆ ਅੱਜ ਫਿਰ ਬੁਰਕੀ ਲਾਈ ਹੈ ਮੰਮੀ ਨੇ ਅਤੇ ਕਹਿਤਾ ਵੀ ਗੱਲ ਅੱਜ ਵੀ ਨਹੀਂ ਬਣੀ ਤੇਰੇ ਕੋਲ, ਉਹ ਉਸੇ ਗੱਲ ਦੇ ਉੱਤੇ ਉਹ ਜਿਹੜਾ ਉਹ ਖਿੱਚ ਖਿਜਾਹਟ ਫਿਰ ਸ਼ੁਰੂ ਹੋ ਜਾਣੀ ਆ। ਹੁਣ ਰਾਦਰ ਦੈਨ ਕਿ ਆਪਾਂ ਉਸ ਚੀਜ਼ ਨੂੰ ਉਸੇ ਤਰ੍ਹਾਂ ਦੇ ਨਾਲ ਲਮਕਦਾ ਰਹਿਣ ਦੀਏ, ਤੇ ਬਿਹਤਰ ਹੈ ਵੀ ਆਪਾਂ ਫਿਰ ਕਿਸੇ ਦਿਨ ਉਹਦੇ ਉੱਤੇ ਬਹਿ ਕੇ ਗੱਲ ਕਰ ਲਈਏ ਤੇ ਜਾਂ ਫਿਰ ਨੌਂ ਹੀ ਪਿਆਰ ਦੇ ਨਾਲ ਕਹਿ ਦੇ ਵੀ ਮੰਮੀ ਜੀ ਤੁਸੀਂ ਮੈਨੂੰ ਅੱਜ ਨਾ ਮੈਂ ਹਲੇ ਤੜਕਾ ਹੀ ਕੱਟਣ ਲੱਗੀ ਹਾਂ ਅਤੇ ਤੁਸੀਂ ਮੈਨੂੰ ਦੱਸੋਗੇ ਮਾੜਾ ਜਿਹਾ ਉਹਦੇ ਨਾਲ ਜਿਹੜੀ ਓਨਰਸ਼ਿਪ ਬਜ਼ੁਰਗ ਨੂੰ ਉਹ ਮਿਲਣੀ ਸ਼ੁਰੂ ਹੋ ਜਾਂਦੀ ਆ ਇੱਥੇ ਓਨਰਸ਼ਿਪ ਦਾ ਮੇਰਾ ਕਹਿਣ ਦਾ ਮਤਲਬ ਮੈਂ ਪੁਆਇੰਟ ਇਸ ਪਾਸੇ ਨੂੰ ਲੈ ਕੇ ਜਾ ਰਿਹਾ ਵੀ ਕਈ ਵਾਰੀ ਨਾ ਬਜ਼ੁਰਗਾਂ ਨੂੰ ਘਰ ਦੇ ਵਿੱਚ ਇਗਨੋਰਡ ਫੀਲ ਹੋ ਰਿਹਾ ਹੁੰਦਾ ਬੜੇ ਸਾਰੇ ਉਹਦੇ ਰੀਜ਼ਨ ਹੁੰਦੇ ਆ ਹੁਣ ਉਹ ਜੋ ਤੁਹਾਨੂੰ ਕਹਿ ਰਿਹਾ ਜਾਂ ਜੋ ਪੋਤਨਾ ਨੌਂ ਦੇ ਨਾਲ ਉਹ ਗੁੱਬ ਗੁਬਾਰ ਕੱਢ ਰਿਹਾ ਉਹਦਾ ਉਹਦੀ ਉਹਦਾ ਰੀਜ਼ਨ ਹੋਰ ਕਿਤੇ ਪਿਆ ਹੁੰਦਾ ਪਰ ਉਹ ਗੱਲ ਕਿਤੇ ਹੋਰ ਹੋ ਰਹੀ ਹੁੰਦੀ ਆ ਉਹ ਸਿੱਧੀ ਸਿੱਧੀ ਜੀ ਤੁਹਾਨੂੰ ਜਿਹੜੀ ਉਹ ਸਮਝ ਨਹੀਂ ਆ ਰਹੀ ਹੁੰਦੀ ਵੀ ਇਹ ਗੱਲ ਤੁਹਾਨੂੰ ਲੱਗ ਰਿਹਾ ਹੁੰਦਾ ਵੀ ਆਹ ਤਾਂ ਯਾਰ ਸਰਾਸਰ ਗਲਤ ਹੈ ਗੱਲ ਪਰ ਉਹਦੀਆਂ ਉਹਨਾਂ ਨੇ ਜੜ੍ਹਾਂ ਕਿਤੇ ਹੋਰ ਲਾਈਆਂ ਹੁੰਦੀਆਂ ਸੋ ਉਹ ਜੜ੍ਹਾਂ ਤੁਹਾਨੂੰ ਪਹਿਲਾਂ ਵੇਖਣੀਆਂ ਪੈਣੀਆਂ ਜੇ ਤਾਂ ਜੜ੍ਹਾਂ ਤੁਹਾਨੂੰ ਲੱਭ ਜਾਣ ਜੋ ਕਿ ਉਹਨਾਂ ਨੇ ਦੱਸਣੀਆਂ ਨਹੀਂ ਆ ਉਹ ਤੁਹਾਨੂੰ ਹੌਲੀ ਹੌਲੀ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਕੇ ਉਹਨਾਂ ਨੂੰ ਭਰੋਸੇ 'ਚ ਲੈ ਕੇ ਕਮਿਊਨੀਕੇਸ਼ਨ ਕਰਕੇ ਉਹ ਗੱਲਾਂ ਗੱਲਾਂ ਦੇ ਵਿੱਚ ਜੇ ਉਹ ਜੜ੍ਹ ਲੱਭ ਆਈ ਤਾਂ ਫਿਰ ਉੱਥੇ ਤੁਸੀਂ ਜਾ ਕੇ ਹੱਲ ਕਰ ਸਕਦੇ ਹੋ ਇਹਨਾਂ ਬਜ਼ੁਰਗਾਂ ਦੀਆਂ ਬਹੁਤ ਡੂੰਘੀਆਂ ਨੇ ਉਹਨਾਂ ਨੇ ਥੋੜ੍ਹੀ ਕੀਤੀਆਂ ਕੱਢਣੀਆਂ ਨਹੀਂ
1: ਪਰ ਮੈਂ ਇੱਥੇ ਥੋੜ੍ਹਾ ਜਿਹਾ ਐਡ ਕਰਦਾ ਉਹ ਜਿਹੜੇ ਕਹਿੰਦੇ ਨਾ ਵਿਮੈਨ ਫਰੋਮ ਵੀਨਸ ਮੈਨ ਫਰੋਮ ਮਾਰਸ ਇਹ ਜਿਹੜਾ ਬਣਤਰ ਆ ਅਤੇ ਸਾਡੇ ਸੋਚਣ ਦਾ ਢੰਗ ਤਰੀਕਾ ਇਹ ਵੀ ਕਈ ਵਾਰ ਬੜਾ ਵੱਖੋ ਵੱਖਰਾ ਮੈਂ ਚਲੋ ਬਜ਼ੁਰਗਾਂ ਦੀ ਗੱਲ ਨਹੀਂ ਕਰਦਾ ਮੈਂ ਤਾਂ ਇਹਨੂੰ ਮਰਦ ਔਰਤ ਤੱਕ ਵੀ ਲੈ ਕੇ ਜਾਂਦਾ ਤੁਸੀਂ ਦੇਖੋਗੇ ਵੀ ਜਦੋਂ ਘਰਾਂ 'ਚ ਵੰਡ ਵੰਡਈਏ ਹੁੰਦੇ ਅੱਡ ਅਡਈਏ ਹੁੰਦੇ ਉਹਦੇ 'ਚ ਵੱਡਾ ਕਾਰਨ ਔਰਤਾਂ ਹੁੰਦੀਆਂ ਭਰਾ ਭਰਾ ਨਾਲ ਵਰਤਣਾ ਚਾਹੁੰਦਾ ਹੁੰਦਾ ਪਰ ਔਰਤਾਂ ਨਹੀਂ ਵਰਤਣਾ ਚਾਹੁੰਦੀਆਂ ਹੁੰਦੀਆਂ ਹੈ ਨਾ ਕਿਉਂਕਿ ਉਹ ਦੂਜੇ ਘਰ ਤੋਂ ਆ ਕੇ ਆਪਣਾ ਪੈਰ ਲਾਇਆ ਹੁੰਦਾ ਅਤੇ ਇਹਦੇ 'ਚ ਤੁਸੀਂ ਇਹ ਦੇਖੋਗੇ ਜਿਹੜੀ ਸੱਸ ਆ ਉਹ ਕਈ ਵਾਰ ਨੌਂ ਨੂੰ ਟਿਕਣ ਨਹੀਂ ਦਿੰਦੀ ਹੈ ਨਾ ਉਹ ਕਿਉਂਕਿ ਉਹਦੀ ਸੱਸ ਨੇ ਅੱਗੇ ਉਹਨੂੰ ਨਹੀਂ ਸੀ ਟਿਕਣ ਦਿੱਤਾ ਇੱਕ ਸਾਈਕਲ ਬਣਿਆ ਹੋਇਆ ਅਤੇ ਜਿਹੜੀ ਨੌਂ ਆ ਉਹਦੇ ਮਨ 'ਚ ਪੱਕੇ ਤੌਰ 'ਤੇ ਵਸਿਆ ਹੋਇਆ ਵੀ ਅਸਲ 'ਚ ਉਹਦੀ ਜਿਹੜੀ ਮਾਂ ਨੇ ਜੋ ਉਹਨੂੰ ਪਿਆਰ ਦਿੱਤਾ ਉਹ ਪਿਆਰ ਨਹੀਂ ਇਹ ਦੇ ਸਕਦੇ ਹੈ ਨਾ ਇਸ ਕਰਕੇ ਇਹ ਵੀ ਕਿਹਾ ਜਾਂਦਾ ਵੀ ਕਹਿੰਦਾ ਉਹ ਇਹ ਮੈਂ ਹਾਂ ਜੀ ਇਹ ਮੇਰੀ ਘਰ ਵਾਲੀ ਆ ਕਹਿੰਦਾ ਇਹਦੇ ਕੋਲ ਹਰ ਹਾਲਤ ਦੀ ਕੋਈ ਨਾ ਕੋਈ ਸਮੱਸਿਆ ਹੈਗੀ ਬੰਦੇ ਉੱਥੇ ਫੇਰ ਪਾ ਹੈ ਨਾ ਪਿਸਦੇ ਆ ਕਈ ਵਾਰ ਉਹਨੂੰ ਲੱਗਦਾ ਵੀ ਯਾਰ ਜਦੋਂ ਵੀ ਮੈਂ ਕੋਈ ਸਮੱਸਿਆ ਦਾ ਹੱਲ ਦੇਣ ਦੀ ਕੋਸ਼ਿਸ਼ ਕਰਦਾ ਤਾਂ ਉਹਦੇ 'ਚੋਂ ਇੱਕ ਹੋਰ ਸਮੱਸਿਆ ਕੱਢ ਦਿੱਤੀ ਜਾਂਦੀ ਆ ਮਤਲਬ ਮੰਨ ਲਓ ਉਹ ਕਹਿੰਦੇ ਜੀ ਅੱਜ ਸਬਜ਼ੀ ਨਹੀਂ ਸਵਾਦ ਬਣੀ ਯਾਰ ਮੈਂ ਹੋਟਲ ਤੋਂ ਰੋਟੀ ਮੰਗਾ ਦਿੰਦਾ ਕਲੇਸ਼ ਨਾ ਕਰੋ ਹੈ ਨਾ ਮਤਲਬ ਇਹ ਇੱਕ ਜਮਾਂ ਹੀ ਜਾਲੀ ਜੀ ਗੱਲ ਆ ਜਦਕਿ ਗੱਲਾਂ ਤਾਂ ਹੋਰ ਬਹੁਤ ਵੱਡੀਆਂ ਵੱਡੀਆਂ ਹੁੰਦੀਆਂ ਇੱਕ ਅਸੀਂ ਪਾਸਟ ਵਿੱਚ ਜਿਉਂਦੇ ਹੁੰਦੇ ਹਾਂ ਸਾਡਾ ਮਕਸਦ ਹੁੰਦਾ ਬਈ ਅਸੀਂ ਇਹਦੇ ਨਾਲ ਮਿਲਣਾ ਨਹੀਂ ਅਸੀਂ ਇਹਦੇ ਨਾਲ ਵਰਤਣਾ ਨਹੀਂ ਉਹਦੇ 'ਚ ਫਿਰ ਕੀ ਕਿਹਾ ਜਾਂਦਾ ਜਦ ਨਾ ਅੱਜ ਤੋਂ 6 ਸਾਲ ਪਹਿਲਾਂ ਹੈ ਨਾ ਸਾਡੇ ਬੇਟੀ ਹੋਈ ਸੀਗੀ ਅਤੇ ਮੰਮੀ ਮੈਨੂੰ ਆ ਕੇ ਕਹਿੰਦੇ ਕੁੜੀ ਹੋਈ ਆ ਉਹਨਾਂ ਦਾ ਚਿਹਰਾ ਮੈਨੂੰ ਯਾਦ ਆ ਜਾਂਦਾ ਦ ਵੇ ਸ਼ੀ ਸੈਡ ਯੂ ਨੋ ਦ ਵੇ ਸ਼ੀ ਸੈਡ ਮੈਨੂੰ ਉਹਨਾਂ ਦਾ ਚਿਹਰਾ ਯਾਦ ਆ ਜਾਂਦਾ ਹੁਣ ਇੱਥੇ ਕੋਈ ਸੋਲਿਊਸ਼ਨ ਨਹੀਂ ਮੇਰੀ ਗੱਲ ਸਮਝਦਾ ਮੈਂ ਕਿੱਥੋਂ ਆਉਣਾ
2: ਬਿਲਕੁਲ
1: ਮਤਲਬ ਮੈਂ ਇਹ ਨਹੀਂ ਕਹਿੰਦਾ ਵੀ ਤੁਹਾਡੇ ਘਰ ਦੀ ਗੱਲ ਆ ਜਾਂ ਕਿਸੇ ਹੋਰ ਦੇ ਘਰ ਦੀ ਗੱਲ ਆ ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਸੁਸਾਇਟੀ 'ਚ ਹੋ ਰਹੀਆਂ ਅਤੇ ਉਹਨਾਂ ਦਾ ਸਾਨੂੰ ਜਦੋਂ ਕੋਈ ਹੱਲ ਨਹੀਂ ਲੱਭਦਾ ਸਾਨੂੰ ਲੱਗਦਾ ਵੀ ਯਾਰ ਇਹਦਾ ਹੁਣ ਕੀ ਮੈਂ 6 ਸਾਲ ਪਿੱਛੇ ਬੈਕਗਰਾਊਂਡ ਜਾ ਕੇ ਕੀ ਸਮਝਾਵਾਂ ਜੇ ਮੈਂ ਕਹਿੰਦਾ ਵੀ ਨਹੀਂ ਇਹ ਜਿਹੜੀ ਹੈ ਨਾ ਵੀ ਮੰਮੀ ਨੇ ਇੱਦਾਂ ਨਹੀਂ ਸੀ ਕਿਹਾ ਉਹਨਾਂ ਨੇ ਤਾਂ ਕਿਹਾ ਸੀ ਵੀ ਹਾਂ ਪੁੱਤ ਧੀਆਂ ਵੀ ਪੁੱਤਾਂ ਵਰਗੀਆਂ ਹੁੰਦੀਆਂ ਆਹ ਵੀ ਗੱਲ ਕਿਉਂ ਕਹੀ ਧੀਆਂ ਧੀਆਂ ਹੁੰਦੀਆਂ ਪੁੱਤ ਪੁੱਤ ਹੁੰਦੇ ਆ ਮਤਲਬ ਜਾਣੀ ਉਹਨੇ ਜੇ ਧਾਰਿਆ ਹੋਇਆ ਕਿਸੇ ਨੇ ਹੈ ਨਾ ਤਾਂ ਉਹਦਾ ਕੋਈ ਹੱਲ ਨਹੀਂ ਹੈ
0: ਕਿਉਂਕਿ ਉਹਦਾ ਆਪਣੇ ਅੰਦਰ ਪਈ ਹੈ ਨਾ ਗੱਲ
1: ਉਹ ਮੰਨ ਲਓ ਉਹਦੇ 'ਚ 1000 ਚੀਜ਼ਾਂ ਹੋਣਗੀਆਂ ਉਹਦਾ ਕੋਈ ਹੱਲ ਨਹੀਂ ਉਹਨੂੰ ਤੁਹਾਨੂੰ ਫਿਰ ਵੀ ਕਮਿਊਨੀਕੇਸ਼ਨ ਲੈਵਲ 'ਤੇ ਹੈ ਨਾ ਜੋ ਤੁਸੀਂ ਕਰ ਸਕਦੇ ਹੋ ਕਰ ਸਕਦੇ ਹਾਂ ਅਸੀਂ ਕੋਈ ਸੋਸ਼ੋਲੋਜਿਸਟ ਜਾਂ ਮਨੋਵਿਗਿਆਨੀ ਨਹੀਂ ਪਰ ਰਿਸ਼ਤਿਆਂ ਦੀ ਅਹਿਮੀਅਤ ਨੂੰ ਪਛਾਣਨਾ ਬਹੁਤ ਜ਼ਰੂਰੀ ਆ ਪਰ ਨਾਲ ਇਹਨੂੰ ਮੈਂ ਉੱਦਾਂ ਲੈਂਦਾ ਹੁੰਦਾ ਵੀ ਇਹ ਜਿਵੇਂ ਹੁੰਦਾ ਨਾ ਨੌਕਰੀ ਕੀ ਅਤੇ ਨਖਰਾ ਕੀ ਹੈ ਨਾ ਜੇ ਰੱਖਣੀ ਹੈ ਤਾਂ ਠੀਕ ਆ ਛੱਡਣੀ ਹੈ ਤਾਂ ਖਤਰਾ ਕੀ ਜੇ ਉਹ ਰਿਸ਼ਤਾ ਰੱਖਣਾ ਫਿਰ ਕੋਈ ਨਾ ਕੋਈ ਹੱਲ ਢੰਗ ਤਰੀਕਾ ਹੈ ਨਾ ਆਪਾਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਮੈਨੇ ਆਪਣੀ ਜ਼ਿੰਦਗੀ ਕੋ ਇਤਨਾ ਆਸਾਂ ਕਰ ਲਈ ਆ ਕਿਸੀ ਸੇ ਮਾਫ਼ੀ ਮੰਗ ਲਈ ਕਿਸੀ ਕੋ ਮਾਫ਼ ਕਰ ਦੀ ਆ ਪਰ ਕਈ ਬਜ਼ੁਰਗ ਐਡੇ ਕੁ ਸਟੱਬਨ ਨੇ ਜੇ ਉਹ ਮੇਰੀ ਗੱਲ ਸੁਣਦੇ ਆ ਭਾਈ ਉਹ ਆਪਣਾ ਸ਼ੀਸ਼ਾ ਵੇਖਣ ਕਿ ਉਹਨਾਂ ਨੂੰ ਕੁਛ ਸਮਝ ਹੀ ਨਹੀਂ ਆਉਂਦੀ ਉਹਨਾਂ ਨੂੰ ਮਾਵਾਂ ਨੂੰ ਕਈ ਮਾਵਾਂ ਨੂੰ ਇਹੀ ਨਹੀਂ ਪਤਾ ਬਈ ਉਹ ਆਪਣੀ ਧੀ ਨੂੰ ਚੱਕ ਚਕਈਆ ਕਰਕੇ ਉਹਦਾ ਹੀ ਘਰ ਉਜਾੜ ਰਹੀ ਆ ਅਤੇ ਕਈ ਸੱਸਾਂ ਨੂੰ ਇਹੀ ਨਹੀਂ ਪਤਾ ਬਈ ਉਹ ਉਹਦੀ ਆਪਣੀ ਨੂੰਹ ਨਾਲ ਬਦਸਲੂਕੀ ਕਰਕੇ ਆਪਣੇ ਪੁੱਤ ਦਾ ਘਰ ਉਜਾੜ ਰਹੀ ਆ ਹੈ ਨਾ ਸੋ ਇਹ ਜਿਹੜੀ ਤਾਣਾ ਬਾਣਾ ਜਿਹੜਾ ਸਿਸਟਮ ਸੁਸਾਇਟੀ ਦਾ ਬਣਿਆ ਹੋਇਆ ਨਾ ਇਹਦੇ 'ਚ ਕਈ ਵਾਰ ਬਹੁਤ ਲੋਕ ਨੇ ਜਿਹੜੇ ਪਿਸਦੇ ਆ ਦੁਖੀ ਹੁੰਦੇ ਆ ਵੀ ਯਾਰ ਮੈਂ ਬੰਦਾ ਕਹਿੰਦਾ ਮੈਂ ਘਰ ਵਾਲੀ ਨੂੰ ਇਹੋ ਜਿਹੀ ਕੀ ਗੱਲ ਕਹਿ ਦਾਂ ਕਿ ਉਹ ਮੇਰੇ ਮਾਂ ਬਾਪ ਦਾ ਪਿਆਰ ਸਤਿਕਾਰ ਕਰਨ ਲੱਗ ਜੇ, ਮੈਂ ਵਿਸ਼ ਜਾਂ ਦਰੀ ਬਣ ਜਾਂ, ਇੱਦਾਂ ਦੀਆਂ ਗੱਲਾਂ ਵੀ ਮੈਂ ਸੁਸਾਇਟੀ 'ਚ ਹੁੰਦੀਆਂ ਵੇਖੀਆਂ, ਲੋਕ ਸ਼ਰਾਬ ਪੀ ਕੇ ਰੋਂਦੇ ਵੇਖੇ,
0: ਦੱਬ ਦੱਬ ਲੈਂਦੇ ਅੰਦਰ। ਹੁਣ ਇਹਦੇ ਵਿੱਚ ਨਾ ਤੁਸੀਂ ਆਮ ਵੇਖੋਗੇ, ਤੁਸੀਂ ਅਰਸ਼ਦੀਪ ਜੀ, ਅਸਲ 'ਚ ਨਾ ਆਪਾਂ ਕਹਿ ਦਿੰਦੇ ਨੌਂ ਸੱਸ ਦੀ ਲੜਾਈ, ਪਰ ਤੁਸੀਂ ਜੇ ਬਰੀਕੀ 'ਚ ਵੇਖੋ ਨਾ ਤਾਂ ਨੌਂ ਸੱਸ ਦੀ ਇਹ ਲੜਾਈ ਓਨੀ ਨਹੀਂ ਹੁੰਦੀ, ਮਤਲਬ ਸਫ਼ਰ ਉਹ ਨਹੀਂ ਇੰਨਾ ਕਰ ਰਹੀਆਂ ਹੁੰਦੀਆਂ, ਉਹ ਤਾਂ ਸ਼ਾਇਦ ਆਪਣੀ ਪੜਾਸ ਕੱਢ ਰਹੀਆਂ ਹੁੰਦੀਆਂ ਵਾਂ, ਅਤੇ ਉਹਨਾਂ ਨੇ ਵੇਲੇ ਕੁ ਵੇਲੇ ਮਤਲਬ ਬੀਜ ਬੀਜ ਵੀ ਕਰੀ ਜਾਣਾ ਅਤੇ ਭੈਣ ਜੀ ਭੈਣ ਜੀ ਵੀ ਅਤੇ ਪੁੱਤ ਪੁੱਤ ਵੀ ਕਰੀ ਜਾਣਾ। ਬੇਸਿਕਲੀ ਪੋਸਟ ਜਿਹੜਾ ਵਿੱਚ ਪਿਸ ਰਿਹਾ ਹੁੰਦਾ ਵਾ ਉਹ ਹੁੰਦਾ ਵਾ ਘਰ ਦਾ ਮਰਦ। ਹੁਣ ਉਹ ਜੇ ਮਾਂ ਦੇ ਨਾਲ ਗੱਲ ਕਰੇ ਤਾਂ ਫਿਰ ਇਹ ਹੋਣਾ ਵਾ ਵੀ ਇਹ ਵਹੁਟੀ ਦਾ ਗੁਲਾਮ ਹੋ ਗਿਆ, ਹੈ ਨਾ, ਜੰਮਿਆ ਤੂੰ ਮੇਰੇ ਢਿੱਡੋਂ ਅਤੇ ਹੁਣ ਤੂੰ ਵਹੁਟੀ ਦੀਆਂ ਗੱਲਾਂ ਕਰਦਾ, ਤੈਨੂੰ ਉਹ ਚੰਗੀ ਲੱਗਣ ਲੱਗ ਪਈ।
1: ਇਹਨਾਂ ਨੂੰ ਵੈਸੇ ਵੀ ਬੈਲੈਂਸ ਰੱਖਣਾ ਨਹੀਂ ਨਾ ਆਉਂਦਾ।
0: ਜੇ ਤੁਸੀਂ ਵਹੁਟੀ ਦੇ ਨਾਲ ਗੱਲ ਕਰੋਗੇ ਤੇ ਉਹਨੇ ਕਹਿਣਾ ਵੀ ਮਾਂ,
1: ਇਹ ਕਾਫੀ ਵੱਡਾ ਟੌਪਿਕ ਆਇਆ
2: ਘਰਾਂ ਦੀਆਂ ਕਹਾਣੀਆਂ ਵਾ, ਚਲੋ ਆਪਾਂ ਵੀ ਅਬਜ਼ਰਵ ਕਰਦੇ ਆ, ਸੁਣਦੇ ਵੀ ਆ, ਘਰਾਂ 'ਚ ਹੁੰਦੀਆਂ ਵੀ ਆ, ਸਾਡੇ ਵੀ ਹੁੰਦੀਆਂ, ਬਸ ਇੱਕੋ ਹੀ ਸਿਨੈਰੀਓ ਕਿਸੇ ਵੇਲੇ ਹੋ ਜਾਂਦਾ ਵੀ ਮਤਲਬ ਸਮ ਪੁਆਇੰਟ ਤੱਕ ਕਿਸੇ ਵੇਲੇ ਆਪਾਂ ਇਗਨੋਰ ਕਰਦੇ ਹਾਂ, ਚਲੋ ਵੱਡੇ ਆ ਮੰਨ ਲਓ, ਵੱਡੇ ਆ ਸੁਣ ਲਓ ਸੁਣ ਲਓ ਸੁਣ ਲਓ, ਪਰ ਐਟ ਦਾ ਪੁਆਇੰਟ ਕਿਸੇ ਵੇਲੇ ਇੱਕ ਪੁਆਇੰਟ ਇੱਦਾਂ ਆ ਜਾਂਦਾ ਬੰਦਾ ਅਗਲਾ ਵਾਲਾ ਫਟ ਜਾਂਦਾ ਵੀ ਖਤਮ ਹੋ ਜਾਂਦੀ ਕਹਾਣੀ, ਹੈ ਨਾ। ਫਿਰ ਉਹ ਪੇਰੈਂਟਸ ਨੂੰ ਸਮਝਾਉਣਾ ਉਹ ਕਿਸੇ ਵੇਲੇ ਹਾਰਡ ਹੋ ਜਾਂਦਾ, ਉਹ ਓਬਵੀਅਸ ਆਪਣੇ ਪੁੱਤ ਤੇ ਜ਼ਿਆਦਾ ਹੱਕ ਜਤਾਉਂਦੇ
0: ਅਰਸ਼ਦੀਪ ਜੀ। ਜਿੱਥੋਂ ਆਪਾਂ ਕਹਾਣੀ ਪਹਿਲਾਂ ਸ਼ੁਰੂ ਕੀਤੀ ਸੀ ਨਾ, ਜਿਹੜੀ ਜਿੱਥੋਂ ਆਪਾਂ ਕਨਵਰਸੇਸ਼ਨ ਸ਼ੁਰੂ ਕੀਤੀ ਸੀ, ਉੱਥੇ ਫਿਰ ਆਪਾਂ ਵਾਪਸ ਜੇ ਆਪਾਂ ਜੋੜੀਏ ਇਸ ਗੱਲ ਨੂੰ, ਤੇ ਅਸਲ ਦੇ ਵਿੱਚ ਮਾਂ ਪਿਓ ਨੂੰ ਨਾ ਉੱਥੇ ਇਹ ਲੱਗਦਾ ਸੀ ਵੀ ਇਹ ਸਾਡਾ ਘਰ ਆ ਅਤੇ ਹੈਗਾ ਸੀ, ਅਤੇ ਸਾਡੇ ਘਰ ਦੇ ਵਿੱਚ ਸਾਡਾ ਪੁੱਤ ਆ, ਅਤੇ ਨੌਂ ਜਿਹੜੀ ਆ ਉਹ ਆਈ ਆ ਬਗਾਨੇ ਘਰ ਦੀ, ਅਤੇ ਉਹਦੀ ਜਿਹੜੀ ਬਗਾਨਗੀ ਆ ਉਹ ਕਈ ਲੋਕਾਂ ਨੂੰ ਮਤਲਬ ਜਚਾਉਣ ਦੀ ਆਦਤ ਆ ਜਿਹੜੀ ਆ ਮਰਨ ਤੱਕ ਨਹੀਂ ਜਾਂਦੀ। ਹੁਣ ਇੱਥੋਂ ਦਾ ਸਨੈਰੀਓ ਜਿਹੜਾ ਵੱਖਰਾ ਇਹ ਹੋ ਗਿਆ ਵੀ ਹੁਣ ਉਹ ਉਹਨਾਂ ਦੇ ਘਰ ਵਾਲੀ ਜਿਹੜੀ ਗੱਲ ਤਾਂ ਰਹੀ ਨਹੀਂ, ਪਰ ਉਹਨਾਂ ਦੇ ਮਨ ਦੇ ਵਿੱਚ ਆ ਵੀ ਇਹ ਸਾਡੇ ਪੁੱਤ ਦਾ ਘਰ ਆ, ਪਰ ਨੌਂ ਦੇ ਮਨ ਦੇ ਵਿੱਚ ਇਹ ਆ ਵੀ ਮੈਂ ਵੀ ਕਮਾਉਣੀ ਹਾਂ, ਮੈਂ ਵੀ ਸਾਮੀ ਨਾਲ ਕਿਸ਼ਤ ਦੇਣੀ ਆ, ਹੋ ਸਕਦਾ ਵੱਧ ਹੀ ਕਮਾਉਂਦੀ ਹੋਵੇ। ਸੋ ਮਾਂ ਪਿਓ ਨੂੰ ਇਹ ਚੀਜ਼ ਵੀ ਅੰਡਰਸਟੈਂਡ ਕਰਨ ਦੀ ਜ਼ਰੂਰਤ ਆ ਵੀ ਇਹ ਉਹ ਵਾਲਾ ਸਨੈਰੀਓ ਨਹੀਂ ਰਿਹਾ ਹੁਣ, ਅਤੇ ਚੋਇਸ ਸਾਡੀ ਹੀ, ਅਸੀਂ ਭੇਜਿਆ ਵਾ ਬਾਹਰ ਪੁੱਤ ਨੂੰ।
1: ਇੰਡੀਆ 'ਚ ਦੋ ਬੰਦੇ ਸ਼ਰਾਬ ਪੀਣ, ਇੱਕ ਨੇ ਦੂਜੇ ਨੂੰ ਪੁੱਛਿਆ, ਹੈ ਨਾ, ਕਹਿੰਦਾ ਬਾਈ ਭਾਬੀ ਤੇਰਾ ਖਿਆਲ ਵੀ ਤਾਂ ਰੱਖਦੀ ਆ, ਦੂਜਾ ਬੰਦਾ ਫੁੱਟ ਫੁੱਟ ਕੇ ਰੋਣ ਲੱਗ ਪਿਆ ਕਿਉਂਕਿ ਉੱਥੇ ਠੀਕ ਆ ਇਹ, ਹੈ ਨਾ, ਇੱਥੇ ਸਿਸਟਮ ਸੁਸਾਇਟੀ, ਇੱਥੇ ਬੰਦਾ ਔਰਤ ਦੋਨੋਂ, ਹੈ ਨਾ, ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੇ, ਇੱਥੇ ਫੁੱਟ ਫੁੱਟ ਕੇ ਰੋਣਾ ਨਹੀਂ ਬਣਦਾ, ਇੰਡੀਆ 'ਚ ਰੋਇਆ ਜਾ ਸਕਦਾ।
2: ਬਿਲਕੁਲ ਬਿਲਕੁਲ ਵਧੀਆ, ਹਲੇ ਤਾਂ ਚਲੋ ਸਾਡੇ ਆਪਣੇ ਪਰਸਨਲ ਵੀ ਗੱਲ ਕਰ ਲਈਏ ਕਿ ਇਸ ਵੀ ਮੇਰੇ ਪੇਰੈਂਟਸ ਬੈਕ ਹੋਮ ਆ, ਕਿਸੇ ਵੇਲੇ ਆ ਕੇ ਚਲ ਗਏ, ਪਰ ਸਟਿਲ ਕਿਸੇ ਵੇਲੇ ਉਹ ਹੁਣ ਤੱਕ ਦੀ ਹੁੰਦੀ ਰਹਿੰਦੀ, ਬੰਦਾ ਐਵੇਂ ਹੀ ਕਹਿੰਦਾ ਵੀ ਸਾਰਾ ਕੁਛ ਸਹੀ ਚੱਲਣ ਡਿਆ, ਦੇਖੀ ਚੱਲ ਪਿਆ ਨਾ,
0: ਗਲਤ ਵੀ ਕਹਿਣ ਦੀ ਲੋੜ ਨੀ, ਤੁਸੀਂ ਸਿਰਫ ਸਨੈਰੀਓ ਜਿਹੜਾ ਨਾ ਖੋਲ ਕੇ ਰੱਖ ਦੋ, ਗਲਤ ਕੋਈ ਨਹੀਂ ਹੁੰਦਾ ਸੋ ਇਹੋ ਜਿਹੇ ਸਨੈਰੀਓ ਦੇ ਵਿੱਚ, ਤੁਸੀਂ ਇੱਕ ਉਹਨਾਂ ਦੀ ਸੁਣੋਗੇ ਤੇ ਗਲਤੀ ਤੁਹਾਨੂੰ ਇੱਧਰ ਲੱਗਣੀ ਆ, ਇੱਧਰੋਂ ਸੁਣੋਗੇ ਤੇ ਗਲਤੀ ਤੁਹਾਨੂੰ ਉੱਧਰ ਲੱਗਣੀ ਆ। ਬਿਹਤਰ ਆ ਵੀ ਤੁਸੀਂ ਨਾ ਗੱਲੀ ਬਾਤੀ ਸਨੈਰੀਓ ਖੋਲ ਕੇ ਰੱਖ ਦਿਓ ਵੀ ਘਰ ਦੀ ਆਹ ਸਿਚੁਏਸ਼ਨ ਆ, ਆਪਾਂ ਬੜੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦੀਆਂ ਵੀ ਘਰ ਦੇ ਵਿੱਚ ਕੀ ਚੱਲ ਰਿਹਾ ਵਾ, ਕਿੱਦਾਂ ਇਹ ਸਾਰਾ ਕੁਛ ਮੈਨੇਜ ਹੋ ਰਿਹਾ ਵਾ, ਕਿਹਦੀ ਕਿਹਦੀ ਕੀ ਕੰਟਰੀਬਿਊਸ਼ਨ ਆ। ਅਤੇ ਜਿਹੜੀ ਆਪਾਂ ਅੱਜ ਵਿਸ਼ਾ ਕਰ ਰਹੇ ਹਾਂ ਇਹਦੇ ਨਾਲ ਇਹ ਬਹੁਤ ਮਤਲਬ ਇੰਪੋਰਟੈਂਟ ਅਤੇ ਡੂੰਘੀ ਪਰੂਚੀ ਗੱਲ ਆ, ਕਿਉਂਕਿ ਇਹ ਸਾਰਾ ਕੁਛ ਜਿਹੜਾ ਵਾ ਇਹ ਹੁੰਦਾ ਲਾ ਕੇ ਕੀਤੀਆਂ ਗੱਲਾਂ 'ਚ ਹੀ ਆ, ਇਹ ਸਾਰਾ ਜਿਹੜਾ ਵਾ ਇੱਕ ਦੂਸਰੇ ਨੂੰ ਖਿੱਝ ਮਤਲਬ ਜਿਹੜਾ ਪੱਟਣੇ ਆਇਆ ਬੰਦਾ ਘਰ 'ਚ ਤੁਰਿਆ ਫਿਰਦਾ ਵਾ ਉਹ ਉਹ ਉਹ ਵਾਲਾ ਸਨੈਰੀਓ ਆਏ।
1: ਮੇਰੀ ਡੈਡੀ ਨਾਲ ਨਾ ਬੜੀ ਓਪਨ ਕਮਿਊਨੀਕੇਸ਼ਨ ਸੀਗੀ, ਅਤੇ ਹੁਣ ਤਾਂ ਚਲੋ ਦੁਨੀਆ 'ਤੇ ਹੈ ਨਹੀਂ ਗੇ, ਉਹ ਮੇਰੇ ਨਾਲ ਦੋ ਗੱਲਾਂ ਦੀ ਤੜਿੰਗ ਹੋ ਗਿਆ ਜਦੋਂ ਇੱਕ ਵਾਰ ਕਹਿੰਦਾ ਮੇਰੀ ਟਿਕਟ ਕਰਾ ਦੇ, ਮੈਂ ਗੱਲ ਕੀ ਹੋਈ, ਕਹਿੰਦਾ ਪਰਸੋਂ ਤਾਂ ਮੈਨੂੰ ਕਿਹਾ ਸੀ ਉਹਨੇ ਕਿ ਡੈਡੀ ਨੇ ਖਿੜਕੀ ਕਾਰ ਦੇ ਇੱਦਾਂ ਦਰਵਾਜ਼ਾ ਬਹੁਤ ਜ਼ੋਰ ਦੀ ਬਜ਼ੁਰਗ ਬੰਦ ਕਰਦੇ ਕਿਉਂਕਿ ਇੰਡੀਅਨ ਸਟਾਈਲ ਆ ਨਾ, ਅਤੇ ਉੱਥੋਂ ਵੀ ਇੱਦਾਂ ਹੀ ਕਰਦੇ ਆਏ ਆ, ਮੈਂ ਦੋ ਤਿੰਨ ਵਾਰ ਤੁਹਾਨੂੰ ਪਿਆ ਜਾਂਗਾ, ਮੈਂ ਡੈਡੀ ਹੌਲੀ ਕਰਿਆ ਕਰ ਬੰਦ। ਫਿਰ ਮੈਂ ਇੱਕ ਦਿਨ ਕਿਹਾ ਮੈਂ ਹੁਣ ਡੈਡੀ ਤਾਂ ਦਰਵਾਜ਼ਾ ਦੂਜੇ ਪਾਸੇ ਦੀ ਕੱਢਣਾ, ਖਿਜੇ ਖਿਜਾਏ ਨੇ, ਹੈ ਨਾ, ਅਤੇ ਉਹ ਦਿਲ 'ਤੇ ਲਾ ਗਿਆ। ਉਹ ਕਹਿੰਦਾ ਤੂੰ ਮੈਨੂੰ ਊਂ ਕਹਿ ਦਿੰਦਾ ਤੇ ਆਹ ਗੱਲ ਕੀ ਬਣੀ ਦੂਜੇ ਪਾਸੇ ਦੀ ਕੱਢਣਾ, ਹੈ ਨਾ, ਅਤੇ ਹੌਲੀ ਹੌਲੀ, ਅਤੇ ਮੈਂ ਇੱਕ ਦਿਨ ਕਿਹਾ ਮੈਂ ਕਿਹਾ ਬਾਹਲਾ ਤੁਸੀਂ ਨਾ ਉੱਚੀ ਬਹੁਤ ਬੋਲਦੇ ਹੋ, ਆਪਾਂ ਕਿਤੇ ਘਰੇ ਨਾ ਮਾੜਾ ਜਿਹਾ ਹੌਲੀ ਬੋਲਿਆ ਕਰੋ ਤਾਂ ਹਮਲ ਨਾ, ਹੈ ਨਾ, ਕਾਕਾ ਜੀ ਪਿੰਡ ਜਦ ਜਾਈਦਾ ਪਰੇ 'ਚ ਬੈਠੀ ਦਾ ਅੱਧਾ ਪਿੰਡ ਮੇਰੇ ਤੋਂ ਸਲਾਹ ਲੈ ਕੇ ਕੰਮ ਕਰਦਾ, ਹੁਣ ਤੁਸੀਂ ਦੇਖੋ ਕਿੱਥੋਂ ਆ ਰਹੀ ਹੈ ਗੱਲ। ਸੋ ਹੁਣ ਉਹਦੀ ਇਹ ਖਿੱਜ ਖਜਾਹਟ ਆ ਮੇਰੇ ਨਾਲ, ਸੋ ਗਲਤ ਠੀਕ ਕੁਛ ਵੀ ਨਹੀਂ,
0: ਇਹ 'ਚ ਗਲਤ
1: ਸਨੈਰੀਓ ਖੋਲ੍ਹ ਕੇ ਰੱਖਣ ਵਾਲਾ ਹੀ ਕੰਮ ਆ।
0: ਇੱਥੇ ਤੁਸੀਂ ਗਲਤ ਕਿਹਾ ਨਹੀਂ ਤਾਂ ਕੰਮ ਖਰਾਬ ਹੋਇਆ ਨਹੀਂ, ਕਿਉਂਕਿ ਗਲਤ ਅਸਲੀ

0: ਦੋਸਤ ਲੜਦੇ ਸੀ ਰਣਜੋਤ, ਉਹ ਕਹਿੰਦਾ ਯਾਰ ਇਹਨੇ ਮੈਨੂੰ ਗਾਲ ਕੱਢੀ। ਅਤੇ ਬੰਦਾ ਕਹਿੰਦਾ ਯਾਰ ਲੱਖ ਲਾਣ, ਤੂੰ ਆਪਣੇ ਯਾਰ ਨੂੰ ਇਹੋ ਜਿਹੀ ਗਾਲ ਕੱਢੀ। ਜਦ ਦੂਜੇ ਬੰਦੇ ਨੂੰ ਸੁਣਿਆ ਉਹ ਕਹਿੰਦਾ ਯਾਰ ਇਹਨੇ ਮੇਰੀ ਭੈਣ ਬਾਰੇ ਗਲਤ ਬੋਲਿਆ ਜੀ, ਕਹਿੰਦਾ ਦੋ ਹੋਰ ਕੱਢ। ਹੋ ਗਈ ਨਾ ਇੱਕ ਮਿੰਟ 'ਚ।
1: ਸੋ ਤੁਸੀਂ ਸਾਰੀ ਚੀਜ਼ ਬੈਸਟ ਚੀਜ਼ ਪਤਾ ਕੀ ਆ ਜਨਾਨੀਆਂ ਦੀ, ਉਹ ਸਾਰਾ ਕੁਛ ਕਰ ਕਰਾ ਕੇ ਨਾ ਉਹ ਬਹੁਤ ਸੋਹਣਾ ਆਪਸ ਵਿੱਚ ਮੈਨੇਜ ਕਰ ਲੈਂਦੀਆਂ। ਤੁਸੀਂ ਗੱਲ ਗੁੱਲ ਕਰਕੇ ਕੋਈ ਨਾ ਕੋਈ ਐਵੇਂ ਵਿੱਚ ਫਸ ਜਾਣਾ। ਸੋ ਬਿਹਤਰ ਆ ਵੀ ਤੁਸੀਂ ਸਿਰਫ ਉਸ ਚੀਜ਼ ਨੂੰ ਜਿਹੜਾ ਐਕਸਪਲੇਨ ਕਰੋ ਸਨੈਰੀਓ, ਘਰ ਦੇ ਹਾਲਾਤ ਜਿਹੜੇ ਨੇ ਉਹ ਆਪਣੇ ਨਾ ਇੱਕ ਇੱਕ ਹੋਰ ਸਮੱਸਿਆ ਵਾ ਆਪਣੇ ਸਮਾਜ ਦੇ ਵਿੱਚ, ਜਿਹੜਾ ਜਾਂ ਆਪਣੇ ਕਲਚਰ 'ਚ ਆ ਜਿਹੜਾ ਉਹ ਚੁੱਪ ਰਹਿਣ ਵਾਲਾ ਨਾ ਮਰਦ ਦਾ, ਮਤਲਬ ਚੁੱਪ ਕਰਕੇ ਸਾਰਾ ਕੁਛ ਮੈਂ ਕਰ ਲੂੰ ਮੈਨੇਜ, ਮੈਂ ਇੱਧਰ ਵੀ ਤੁਰਿਆ ਫਿਰ ਉੱਧਰ ਵੀ, ਉਹ ਉਸ ਚੱਕਰ ਦੇ ਵਿੱਚ ਸਾਰੀਆਂ ਉਹ ਨਾ ਕਿਸੇ ਨੂੰ ਪਤਾ ਵੀ ਕੀ ਚੱਲ ਰਿਹਾ, ਨਾ ਕਿਸੇ ਨੂੰ ਪਤਾ ਵੀ ਕਿੱਦਾਂ ਮੈਨੇਜ ਹੋ ਰਿਹਾ। ਸੋ ਥੋੜ੍ਹੀਆਂ ਥੋੜ੍ਹੀਆਂ ਜਿਹੀਆਂ ਚੀਜ਼ਾਂ ਜੇ ਉਹੀ ਤੁਸੀਂ ਖੋਲ੍ਹ ਕੇ ਰੱਖ ਦਿਉ ਤਾਂ ਤਾਂ ਵੀ ਬੜਾ ਕੁਛ ਟਿਕਾਣੇ ਹੋ ਜਾਂਦਾ।
0: ਅੱਗੇ ਉਹ ਕੋਈ ਹੱਸੇ ਔਰਤਾਂ ਬਣ ਕਹਿੰਦੀ ਇਹਨਾਂ ਨੇ ਦੇਖੋ ਜੀ ਸਾਰਾ ਲੋਕਾਂ ਦਾ ਹੀ ਭਲਾ ਸੋਚਿਆ, ਟੱਬਰ ਦਾ ਹੀ ਸਵਾਰਿਆ, ਘਰ ਦਾ ਕੁਛ ਨਹੀਂ ਜੋੜਿਆ। ਘਰਵਾਲੀ ਦਾ ਕਹਿਣ ਦਾ ਮਤਲਬ ਹੁੰਦਾ ਵੀ ਆਪਾਂ ਤਨਖਾਹ ਹੁਣ ਚੰਗੀ ਕਰੀਏ, ਤਨਖਾਹ ਘੱਟ ਆਪਣੀ ਹੁੰਦਾ ਇਹ ਆ ਅਸਲ 'ਚ,
1: ਉਹ ਕਿਤੇ ਹੋਰ ਪਈ
0: ਖਲਾਰਾ ਕਿਤੇ ਹੋਰ ਪਿਆ ਹੁੰਦਾ।
1: ਥੈਂਕ ਯੂ ਵਰਸ਼ੀ, ਹੋਰ ਕੋਈ ਤੁਹਾਡੇ ਵੱਲੋਂ ਕੋਈ ਇਨਪੁੱਟ?
2: ਨਹੀਂ, ਬਾਕੀ ਭਾਜੀ ਬਹੁਤ ਵਧੀਆ, ਥੈਂਕ ਯੂ ਤੁਹਾਡਾ ਇਨਫੋਰਮੇਸ਼ਨ ਦੇਣ ਲਈ ਵੀ ਤੇ ਤੁਹਾਡੀ ਸਲਾਹ ਵੀ। ਚਲੋ ਬਹੁਤ ਵਧੀਆ, ਮੈਂ ਸਟਾਰਟ ਕਰੂੰਗਾ।
1: ਕੋਈ ਮਤਲਬ ਕੋਈ ਟਿਕਾਣੇ ਵੀ ਕੋਈ ਚੀਜ਼ ਲੱਗੀ, ਕੋਈ ਮਤਲਬ ਕਿਸੇ ਤਰ੍ਹਾਂ ਦੀ ਕੋਈ ਰਲਦੀ ਮਿਲਦੀ ਕੋਈ ਕੰਮ ਹੋਣ ਵਾਲੀ ਵੀ ਗੱਲਬਾਤ ਕੋਈ ਕਿਤੇ ਵਜੀ
0: ਜਾਂਦੀ? ਉਹਦਾ ਕਹਿਣ ਦਾ ਮਤਲਬ ਵੀ ਰੇਡੀਓ ਤੇ ਅਸੀਂ ਭਕਾਈ ਭਕਾਈ ਮਾਰਦੇ ਆ, ਘਰੇ ਅਸੀਂ ਵੀ ਇੱਕ ਦੂਜੇ ਦੇ ਵਾਲ ਪਾੜੀ ਫਿਰਦੇ ਹੁੰਦੇ।
2: ਕਿਉਂਕਿ
1: ਇਹਦੇ ਚ ਤੁਹਾਨੂੰ ਕਿਤਾਬਾਂ ਚੋਂ ਨਹੀਂ ਨਾ ਲੱਭਣਾ ਕੁਛ ਵੀ, ਤੁਸੀਂ ਕਿਤਾਬਾਂ 'ਚੋਂ ਤੁਸੀਂ ਫੋਲ ਲਓ, ਤੁਸੀਂ ਗੋਰਿਆਂ ਦੀਆਂ ਕੱਢ ਲਓ, ਤੁਸੀਂ ਰੈਫਰੈਂਸਾਂ, ਉਹ ਤੁਹਾਨੂੰ ਹੋਰ ਹਿਸਾਬ ਦੀਆਂ ਤੁਹਾਨੂੰ ਮਿਲਣੀਆਂ ਸਾਡੇ। ਥੈਂਕ ਯੂ ਤੁਹਾਡਾ ਜੀ, ਸਾਡੀਆਂ ਪ੍ਰੋਬਲਮਾਂ ਭਾਈ ਹੋਰ ਨੇ, ਸਾਡੀਆਂ ਪ੍ਰੋਬਲਮਾਂ 'ਤੇ ਕਿਤਾਬਾਂ ਨਹੀਂ ਆਈਆਂ,
0: ਹੱਲ ਵੀ ਹੈ ਨਹੀਂ। ਸੋਸ਼ੋਲੋਜੀ, ਮੈਂਟਲ ਹੈਲਥ, ਸਾਈਕੈਟਰੀ ਜਿੰਨੀ ਮਰਜ਼ੀ ਪੜ੍ਹ ਲਓ ਵਾਲ ਪੱਟਣ ਲੱਗ ਜਾਣਗੇ ਮਨੋਵਿਗਿਆਨੀ ਵੀ ਆਹ ਗੱਲ ਕੀ ਹੋਈ।
1: ਹੁਣ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਮਝਣੀਆਂ ਬਹੁਤ ਔਖੀਆਂ। ਹੁਣ ਮੰਨ ਲਓ ਇਹੋ ਸਨੈਰੀਓ ਤੁਸੀਂ ਕਿਸੇ ਗੋਰੇ ਨੂੰ ਦਓਗੇ, ਉਹਦਾ ਸਿੱਧਾ ਲਓ ਉਹਨੂੰ ਕਿ ਮੀ ਲਾਈਫ, ਤੁਸੀਂ ਮਤਲਬ ਬਾਈ ਮਤਲਬ ਤੁਹਾਡੀ ਲਾਈਫ ਆ, ਤੁਸੀਂ ਕਿਉਂ ਮਤਲਬ ਬਜ਼ੁਰਗਾਂ ਨੂੰ ਆਪਣੀ ਲਾਈਫ ਜੀਣ ਦਿਓ, ਉਹਨਾਂ ਨੂੰ ਏਜ ਕੇਅਰ ਭੇਜੋ, ਤੁਸੀਂ ਆਪਣੀ ਲਾਈਫ ਇੰਜੋਏ ਕਰੋ, ਉਹ ਸ਼ਾਇਦ ਤੁਹਾਨੂੰ ਆਹ ਹੱਲ ਦੇਣਗੇ।
0: ਜਾਂ ਬਤਵਾ ਲੈਟਸ ਡਿਸਕਸ, ਕਮਿਊਨੀਕੇਟ ਕਰੋ, ਇਫੈਕਟਿਵ ਕਮਿਊਨੀਕੇਸ਼ਨ ਤੁਸੀਂ ਲਰਨ ਕਰ ਲਓ, ਇਫੈਕਟਿਵ ਕਮਿਊਨੀਕੇਸ਼ਨ ਆਪ ਹੀ ਮਸਲੇ ਦਾ ਹੱਲ ਹੋ ਗਿਆ।
1: ਹੁਣ ਆਪਣੇ ਇਹ ਵੀ
0: ਕਮਿਊਨੀਕੇਸ਼ਨ ਕਰਦੇ ਹਾਂ, ਇਫੈਕਟਿਵ ਕਮਿਊਨੀਕੇਸ਼ਨ ਕਰਦੇ
1: ਬੰਦਾ
0: ਕਹਿੰਦਾ ਯਾਰ ਤੁਹਾਡੀ ਮੀ ਆ ਜਾਂਦੀ ਆ, ਆਈ ਆ ਜਾਂਦਾ, ਆਈ ਤੇ ਮੀ ਤਾਂ ਵਰਤਣਾ ਹੀ ਨਹੀਂ ਜਦ ਇਫੈਕਟਿਵ ਕਮਿਊਨੀਕੇਸ਼ਨ ਦੀ ਗੱਲ ਹੋ ਰਹੀ ਆ, ਬੰਦਾ ਕਹਿੰਦਾ ਜਾ ਤੂੰ ਕੰਮ ਕਰ,
1: ਇਹ ਰਹਿਣੀ ਦੇ ਤੂੰ।
0: ਸਾਡੇ ਪੰਛੀ ਦਾ ਦਰਦ ਬਿਆਨ ਕਰਨ ਵਾਲਾ ਕਈ ਵਾਰ ਆਪ ਘਰੋਂ ਮੁਰਗਾ ਖਾ ਕੇ ਤੁਰਿਆ ਹੁੰਦਾ।
1: ਮੈਂ ਨਾ ਮਤਲਬ ਪੁੱਛੋ ਕੁਛ ਨਾ,
0: ਬੱਕਰਾ ਹੀ ਕਹੋ ਜੀ।
1: ਸਹਿਮੀ ਸਾਹਿਬ ਕਹਿੰਦੇ ਮੈਂ ਕਹਿੰਦੇ ਵੀ ਕੱਲ੍ਹ ਖਿੱਚ ਗਿਆ ਵਾਈਫ ਨੇ, ਕਹਿੰਦੇ ਕਿ ਮੋੜ 'ਤੇ ਗੱਡੀ ਥੋੜ੍ਹੀ ਜਿਹੀ ਤੇਜ਼ ਮੋੜ 'ਤੇ ਸੀ, ਅਸੀਂ ਬੰਨਗੇ ਚੱਲੇ, ਫਿਰ ਕਹਿੰਦੇ ਚੁੱਪ ਚਾਪ ਸਮਾਨ ਲਿਆ ਆਪਾਂ ਅਤੇ ਭਰੇ ਪੀਤਿਆਂ ਨੇ ਵਾਪਸੀ ਦੇ ਉੱਤੇ ਮੈਕਡੋਨਲਡ ਤੋਂ ਜੀਜੀ ਲਈ ਮੈਂ ਓਰੀਓ ਮਕਫਰੀ, ਅਤੇ ਫਿਰ ਕਹਿੰਦੇ ਦੋਵਾਂ ਨੇ ਖਾਧੀ ਅਤੇ ਘਰ ਆਉਣ ਤੱਕ ਸਾਰਾ ਕੁਛ ਠੀਕ ਹੋ ਗਿਆ।
0: ਜਦੋਂ ਮੋੜ ਅਸਲ ਕਹਾਣੀ, ਜਿਵੇਂ ਹੁਣ ਮੋੜ ਤੋਂ ਮੁੜੇ ਤਾਂ ਇਹਨਾਂ ਨੇ ਕੂਣੀ ਮੋੜ
1: ਨਹੀਂ ਵੇਖਿਆ ਜਾਵੇ ਤਾਂ ਆਹ ਹੈ ਅਸਲ ਕਹਾਣੀ। ਮੰਨ ਲਓ ਇਹਦੇ ਵਿੱਚ ਤੁਸੀਂ ਕਮਿਊਨੀਕੇਸ਼ਨ ਕਰੋਗੇ ਨਾ, ਅਤੇ ਕਮਿਊਨੀਕੇਸ਼ਨ ਦਾ ਮਤਲਬ ਇਹ ਆ ਵੀ ਤੂੰ ਗੱਡੀ ਤੇਜ਼ ਮੋੜੀ ਸੀ, ਉਹਨੇ ਕਹਿਣਾ ਵੀ ਮੈਨੂੰ ਲੱਗਾ ਸੀ ਵੀ ਇੱਥੋਂ ਤੇਜ਼ ਮੋੜ ਲੈਣੀ ਚਾਹੀਦੀ ਆ, ਮੈਂ ਬੈਸਟ ਜੱਜ ਕਰ ਰਹੀ, ਤੁਸੀਂ ਮੈਂ ਰੋਜ਼ ਚਲਾਉਂਦੀ ਹਾਂ, ਤੁਸੀਂ ਅੱਜ ਤੁਸੀਂ ਅੱਜ ਥੋੜ੍ਹੀ ਚਲਾਉਣ ਲੱਗੀ,
0: ਤੁਸੀਂ ਵੱਧ ਜਾਣੀ। ਜਦ ਤੁਸੀਂ ਬੈਠੇ ਹੁੰਦੇ ਹੋ ਨਾ ਉੱਦਣ ਹੀ ਗਲਤੀ ਹੁੰਦੀ ਹੈ, ਕਿਉਂਕਿ ਮੈਂ ਘਬਰਾਈ ਹੁੰਦੀ ਹਾਂ, ਤੁਹਾਡਾ ਔਰਾ ਹੀ ਉੱਦਾਂ ਦਾ, ਤੁਸੀਂ ਕਿਸੇ ਨੂੰ ਕੰਫਰਟੇਬਲ ਫੀਲ ਕਰਾ ਹੀ ਨਹੀਂ ਸਕਦੇ।
1: ਇਹ ਸਿਰਫ
0: ਰੌਲਾ ਇਹ ਆ ਮੈਂ ਪਾਣੀ ਉਬਲ ਕੇ ਠੰਡਾ ਵੀ ਹੋਵਾਂਗਾ ਜ਼ਰੂਰ, ਅੱਗ ਹੈ ਤੂੰ ਬਲਣ ਦੀ ਆਦਤ ਤੇਰੀ ਜਾਣੀ ਨਹੀਂ। ਇਹਨਾਂ ਨੇ ਬੱਤਾ ਪੀਤਾ ਠੀਕ ਹੋ ਗਏ,
1: ਬੱਤਾ ਪੀਤਾ ਤੱਤਾ ਪੀਤਾ। ਸੋ ਇਹ ਜਿੰਨਾ ਇਹਨੂੰ ਉਧੇੜਦੇ ਉਨੀ ਵੱਧ ਜਾਣੀ ਸੀ, ਅਤੇ ਜੇ ਚੁੱਪ ਚਪੀਤੇ ਮਤਲਬ ਸਾਡੇ ਜਿਹੜੇ ਐਕਸ਼ਨ ਨੇ ਉਹਨਾਂ ਦੇ ਨਾਲ ਹੀ ਕਈ ਵਾਰੀ ਉਹ ਚੀਜ਼ ਠੀਕ ਹੋ
0: ਜਾਣੀ ਆ। ਪਰ ਵਧੀਆ ਇਹਨਾਂ ਨੇ ਐਨ ਮੌਕੇ 'ਤੇ ਲਿਖਤਾ, 10 ਰੁਪਈਆਂ ਦਾ ਬਿਲ ਆ ਗਿਆ, ਪੀਤੇ ਕੈਂਪੇ ਕੋਲੇ ਸੀ।
1: ਬਿਲਕੁਲ, ਅਤੇ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਰੇਡੀਓ। ਹਾਂਜੀ, 1674 AM
3: सोना चाहिदा,
4: भरोसा चाहिदा,
3: क्वालिटी ते बायबैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते।

0: ਆਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
1: ऑस्ट्रेलिया च अपना कर लेना है या कंस्ट्रक्शन करवानी है मॉर्गेज रीफाइनेंस करवानी नवी कार खरीदनी या बिजनेस नो आगे बढ़ाना है ता टेंशन क्यों टू फोल्ड लेंडिंग डैंडीनोंग है ना होम लोन तो रीफाइनेंसिंग तक कंस्ट्रक्शन लोन तो बिजनेस लोन या कार लोन हर लोन ले 40 तो वध लेंडर्स दे नाल तुहाडे लिए बेस्ट डील लो क्रेडिट स्कोर वेलकम कॉल राज 0494-763-700 और व्हाट्सएप Two-fold landing.
2: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
3: ਰੇਡੀਓ ਹਾਂਜੀ 1674ਵੇਂ ਪ੍ਰੋਗਰਾਮ ਹਾਂਜੀ ਮੈਲਬਨ 'ਤੇ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਗੱਲਾਂ ਬਾਤਾਂ ਸਾਡੀਆਂ ਖਿੱਚ ਖਿਚਾਹਟ ਦੇ ਉੱਤੇ ਚੱਲ ਰਹੀਆਂ ਨੇ ਪੇਸ਼ੈਂਸ ਲੈਵਲ ਦੇ ਉੱਤੇ ਚੱਲ ਰਹੀਆਂ ਨੇ ਅਤੇ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
4: ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੋ ਖਿਜਿਆ ਨਾ ਕਰ ਯਾਰ
3: ਤੂੰ ਨਹੀਂ ਮੈਂ ਨਹੀਂ ਖਿਜਦਾ ਮੈਂ ਤਾਂ ਬਿਲਕੁਲ ਨਹੀਂ ਖਿਜਦਾ ਮੈਨੂੰ ਖਿਜ ਆ ਜਾਂਦੀ
4: ਇਹ ਚੋਰੀ ਮੈਂ ਨਹੀਂ ਕੀਤੀ ਮੇਰਾ ਨਾਂ ਲੱਗਦਾ
3: ਅੱਛਾ ਆ ਵੀ ਖਿਜਾਉਣ ਵਾਲੀ ਗੱਲ ਹੁੰਦੀ ਹੈ ਵਾ ਕਿਸੇ ਨੂੰ ਕਹਿਣਾ ਬੇਸਿਕਲੀ ਆਪਾਂ ਜਿਹੜੀ ਜਿੱਦਾਂ ਆਪਾਂ ਜਾਣ ਤੋਂ ਪਹਿਲਾਂ ਕਮਿਊਨੀਕੇਸ਼ਨ ਦੀ ਗੱਲ ਕਰ ਰਹੇ ਹਾਂ ਮੈਨੂੰ ਲੱਗਦਾ ਕਮਿਊਨੀਕੇਸ਼ਨ ਸਾਡੀ ਇੱਦਾਂ ਦੀ ਨਹੀਂ ਹੋਣੀ ਚਾਹੀਦੀ ਵੀ ਸਿੱਧੀ ਜਾ ਕੇ ਗੱਲ ਕਰੋ ਵੀ ਹਾਂਜੀ ਤੁਸੀਂ ਕੱਲ੍ਹ ਇੱਦਾਂ ਕਿਹਾ ਸੀ ਜੀ ਇਹ ਤੁਸੀਂ ਮਤਲਬ ਇਹ ਕਿਉਂ ਕਿਹਾ ਸੀ ਇੱਦਾਂ ਤੁਹਾਨੂੰ ਨਹੀਂ ਕਹਿਣਾ ਚਾਹੀਦਾ ਇਹ ਕਮਿਊਨੀਕੇਸ਼ਨ ਨਹੀਂ ਆ ਕਮਿਊਨੀਕੇਸ਼ਨ ਦੇ ਵੀ ਸਕਿੱਲ ਹੁੰਦੇ ਆ ਤੁਹਾਨੂੰ ਮਤਲਬ ਉਹ ਪਿੱਛੋਂ ਦੀ ਸੁਰੰਗ ਪੁੱਟ ਕੇ ਲਿਆਉਣੀ ਪਊਗੀ ਤੁਹਾਨੂੰ ਇਹ ਸਪਾਈ ਚੋਰੀ ਭਜਾਉਣ ਵਾਲੇ ਆ
4: ਕਹਿਣਾ ਪੀਤੀ ਲਾਤੀ ਉਹ ਬੰਦਾ ਨਹੀਂ ਸੀ ਕਹਿਣਾ ਕਿੱਥੇ ਚੱਲਿਆ ਕਹਿੰਦਾ ਸ਼ਰਾਬ ਦੇ ਮਾੜੇ ਅਸਰਾਂ ਦੇ ਪ੍ਰਵਚਨ ਸੁਣ ਚੱਲਿਆ ਕਹਿੰਦਾ ਸਿੱਧਾ ਕਿ ਘਰੇ ਚੱਲਿਆ
3: ਚੱਲਿਆ ਤਾਂ ਘਰੇ ਹੀ ਆ
4: ਨਹੀਂ ਖਿੱਚ ਖਿਚਾਟ ਦਾ ਕਾਰਨ ਕੋਈ ਸੰਬੰਧ ਨਹੀਂ ਪਹਿਲਾਂ ਤਾਂ ਬਿਆਨ ਵਾਪਸ ਲਓ
3: ਪਹਿਲਾਂ ਇਹ
4: ਕਿਸੇ ਖਿੱਚ ਦਾ ਵੱਡਾ ਕਾਰਨ
3: ਜੀਵਤ ਜਾਂ ਜੀਵਤ ਵਿਅਕਤੀ ਦੇ ਨਾਲ
4: ਕੋਈ ਸੰਬੰਧ ਨਹੀਂ ਹੈ ਇਸ ਵਿੱਚ ਕੋਈ ਜਾਨਵਰ ਜੂਨਵਰ ਨੂੰ ਨੁਕਸਾਨ ਨਹੀਂ ਪਹੁੰਚਾਇਆ ਗਿਆ
3: ਇਸ ਸਟੇਟਮੈਂਟ ਦੇ ਪਿੱਛੇ ਕਿਸੇ ਸੱਸ ਕਿਸੇ ਨੌਂ ਕਿਸੇ ਸਹੁਰੇ ਦੇ ਤਾਂ ਕੋਈ ਤਜੱਦਦ ਨਹੀਂ ਕੀਤਾ ਗਿਆ ਇਹ ਸਟੇਟਮੈਂਟ ਮਨੋਵਿਗਿਆਨੀਆਂ ਦੇ ਦੁਆਰਾ ਲਿਖੀ ਗਈ ਹੈ
4: ਸਹੀ ਗੱਲ
3: ਉਹ ਵੀ ਸਾਨੂੰ ਪੱਕਾ ਪਤਾ ਨਹੀਂ
4: ਕਿਉਂਕਿ ਉਹਨਾਂ ਦਾ ਆਪਦਾ ਘਰੇ ਕਲੇਸ਼ ਪਿਆ
3: ਅੱਛਾ ਦਿਆ ਜੀ ਦਾ ਮੈਸੇਜ ਆ ਫਿਰ ਆਪਾਂ ਕਾਲਜ ਵੱਲ ਜਾਂਦੇ ਕਹਿੰਦੇ ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ ਅਤੇ ਬਹੁਤ ਵਧੀਆ ਕਹਿੰਦੇ ਕਿ ਵਿਸ਼ਾ ਅੱਜ ਦਾ ਅਤੇ ਬਿਲਕੁਲ ਠੀਕ ਹੈ ਭਾਈ ਕਿ ਅੱਜ ਕੱਲ੍ਹ ਦੀ ਜ਼ਿੰਦਗੀ ਦੇ ਵਿੱਚ ਬਿਜਲਈ ਅਤੇ ਸੋਸ਼ਲ ਮੀਡੀਆ ਦੀ ਚਕਾਚੌਂਦ ਵਿੱਚ ਮਨੁੱਖ ਦਾ ਸਕੂਨ ਖੋ ਲਿਆ ਇਨਫੋਰਮੇਸ਼ਨ ਦੀ ਇੰਨੀ ਜ਼ਿਆਦਾ ਬਹੁਤਾਤ ਹੈ ਕਿ ਹਰ ਬੰਦੇ ਨੂੰ ਡਰ ਆ ਕਿ ਜੇ ਮੈਂ ਇਸ ਸੋਸ਼ਲ ਸੈਟਅਪ ਦੇ ਵਰਤਾਰੇ ਦੇ ਹਾਣ ਦਾ ਹੋ ਕੇ ਨਾ ਤੁਰ ਸਕਿਆ ਤਾਂ ਪਤਾ ਨਹੀਂ ਕਿੰਨਾ ਕੁ ਮੈਂ ਪਿੱਛੇ ਰਹਿ ਜਾਵਾਂਗਾ ਦਿਮਾਗ ਹਰ ਵੇਲੇ ਬੇਲੋੜੇ ਕੰਪੀਟੀਸ਼ਨ ਅਤੇ ਡਰ ਦੇ ਵਿੱਚ ਰਹਿ ਰਿਹਾ ਇੱਕ ਡਰ ਦੇ ਵਿੱਚੋਂ ਨਿਕਲਣ ਦੇ ਲਈ ਉਸ ਤੋਂ ਵੀ ਵੱਡੇ ਡਰ ਦੀ ਕਾਢ ਦਿਮਾਗ ਆਪ ਹੀ ਕੱਢ ਲੈਂਦਾ ਹਰ ਚੀਜ਼ ਨੂੰ ਨਿਯਮਬੱਧ ਅਤੇ ਤਰਤੀਬ ਦੇ ਵਿੱਚ ਕਰਕੇ ਆਉਣ ਵਾਲੇ ਸਮੇਂ ਨੂੰ ਅਗਾਉਂ ਜਾਣਨ ਦੀ ਚਿੰਤਾ ਦੇ ਵਿੱਚ ਅਸੀਂ ਸਭ ਫਸੇ ਹਾਂ ਇੱਥੇ ਇੱਕ ਚੀਜ਼ ਸਮਝਣੀ ਬਹੁਤ ਜ਼ਰੂਰੀ ਹੈ ਕਿ ਇਹ ਉਪਰੋਕਤ ਸਭ ਗੱਲਾਂ ਹੌਲੀ ਹੌਲੀ ਤੁਹਾਡੀ ਖਿੱਚ ਅਤੇ ਗੁੱਸੇ ਨੂੰ ਵਧਾਉਂਦੀਆਂ ਨੇ ਹਰ ਉਸ ਚੀਜ਼ ਦੇ ਉੱਤੇ ਖਿੱਚ ਚੜ੍ਹਨ ਲੱਗ ਪੈਂਦੀ ਹੈ ਜਿਸ ਦੇ ਉੱਤੇ ਕੰਟਰੋਲ ਨਹੀਂ ਹੋ ਸਕਦਾ ਅਸੀਂ ਇੰਨੇ ਜ਼ਿਆਦਾ ਬਾਹਰਮੁਖੀ ਹੋ ਗਏ ਹਾਂ ਕਿ ਕੁਦਰਤ ਤੋਂ ਟੁੱਟਦੇ ਜਾ ਰਹੇ ਹਾਂ ਕੁਦਰਤ ਸਾਨੂੰ ਹੌਲੀ ਹੌਲੀ ਅੰਤਰਮੁਖੀ ਬਣਾਉਂਦੀ ਹੈ ਕੁਦਰਤ ਦੇ ਵਿੱਚ ਹੁੰਦਾ ਹੈ ਹਰ ਵਰਤਾਰਾ ਤੁਹਾਨੂੰ ਸਬਰ ਅਤੇ ਜ਼ਿੰਦਗੀ ਮੌਤ ਦਾ ਇੱਕ ਅਮੁੱਖ ਵਰਤਾਰਾ ਸਮਝਾਉਂਦਾ ਅਸੀਂ ਪਰ ਸਾਰੀ ਜ਼ਿੰਦਗੀ ਆਪਣੇ ਖੁਦ ਦੇ ਸਹੇੜੇ ਹੋਏ ਦੁੱਖਾਂ ਦੇ ਵਿੱਚ ਕੱਢ ਦਿੰਦੇ ਹਾਂ ਅਤੇ ਥੋੜ੍ਹੀ ਬਹੁਤ ਖੁਸ਼ੀ ਵੀ ਉਹਨਾਂ ਦੇ ਵਿੱਚੋਂ ਹੀ ਲੱਭਦੇ ਹਾਂ ਜਿਵੇਂ ਕਿ ਸ਼ਾਇਰ ਕਹਿੰਦਾ ਹੈ ਕਿ ਜ਼ਿੰਦਗੀ ਮੇਂ ਦਰਦ ਹੈ ਦਰਦ ਮੇਂ ਗਮ ਹੈ ਗਮ ਮੇਂ ਮਜ਼ਾ ਹੈ ਔਰ ਮਜ਼ੇ ਮੇਂ ਹਮ ਹੈ ਬਹੁਤ ਬਹੁਤ ਧੰਨਵਾਦ ਜੀ ਉਹਦੇ ਵਾਸਤੇ
4: ਮਿਹਰਬਾਨੀ ਜੀ
3: ਬਹੁਤ ਸੋਹਣਾ ਜੀ ਬਹੁਤ ਵਧੀਆ
4: ਸੋਹਤ ਰੱਸਾ ਸਿਰੇ ਤੇ ਗੰਢ
3: ਧੰਨਵਾਦ ਜੀ ਤੁਹਾਡਾ ਮੈਂ ਇੱਕ ਧੀ ਅਤੇ ਨੌਂ ਦੇ ਵਜੋਂ ਆਪਣੇ ਤਜਰਬੇ ਦੇ ਆਧਾਰ ਦੇ ਉੱਤੇ ਗੱਲ ਕਰ ਰਹੀ ਹਾਂ ਚਲੋ ਮੈਂ ਨਾਂ ਆਪਾਂ ਨਹੀਂ ਲਵਾਂਗੇ ਕਹਿੰਦੇ ਨੇ ਕਿ ਮੇਰੇ ਮਾਪੇ ਅਤੇ ਸਹੁਰੇ ਦੋਵੇਂ ਹੀ ਵਾਰੀ ਵਾਰੀ ਪਿਛਲੇ 10 ਸਾਲਾਂ ਤੋਂ ਆਸਟ੍ਰੇਲੀਆ ਆ ਰਹੇ ਹਨ ਪਰ ਕੁਛ ਚੀਜ਼ਾਂ ਜੋ ਮੈਂ ਕਰਨ ਦੀ ਕੋਸ਼ਿਸ਼ ਕਰਾਂਗੀ ਕਿਰਪਾ ਕਰਕੇ ਸਮਾਜਿਕ ਗਤੀਵਿਧੀਆਂ ਦਾ ਪ੍ਰਬੰਧ ਕਰੋ ਉਹਨਾਂ ਨੂੰ ਯੋਗਾ ਅਤੇ ਧਿਆਨ ਮੈਡੀਟੇਸ਼ਨ ਵਗੈਰਾ ਵੱਲ ਜ਼ਰੂਰ ਸ਼ਾਮਲ ਹੋਣਾ ਚਾਹੀਦਾ। ਨੰਬਰ 1। ਨੰਬਰ 2, ਬਜ਼ੁਰਗਾਂ ਦੇ ਲਈ ਸਥਾਨਕ ਕਲੱਬਾਂ ਦੇ ਵਿੱਚ ਸ਼ਾਮਲ ਹੋਣਾ। ਅਤੇ ਜੇ ਅਸੀਂ ਕੰਮ 'ਤੇ ਹੁੰਦੇ ਸੀ ਤਾਂ ਅਸੀਂ ਹਮੇਸ਼ਾ ਉਹਨਾਂ ਦੇ ਗੁਰਦੁਆਰੇ ਸਾਹਿਬ ਜਾਣ ਦੇ ਲਈ ਘੱਟੋ ਘੱਟ ਹਫ਼ਤੇ ਦੇ ਵਿੱਚ ਇੱਕ ਵਾਰ ਉਬਰ ਦਾ ਪ੍ਰਬੰਧ ਜ਼ਰੂਰ ਕਰਦੇ ਸੀ। ਇਹ ਆਪਸੀ ਲੈਣ ਦੇਣ ਵਾਲਾ ਰਿਸ਼ਤਾ ਹੈ ਅਤੇ ਇਸ ਦੇ ਵਿੱਚ ਦੋਵੇਂ ਪਾਸਿਆਂ ਤੋਂ ਸਤਿਕਾਰ ਦੀ ਲੋੜ ਹੁੰਦੀ ਹੈ। ਪਰ ਉਹਨਾਂ ਨੇ ਸਾਡੇ ਅਤੇ ਸਾਡੇ ਬੱਚਿਆਂ ਦੇ ਲਈ ਬਹੁਤ ਕੁਛ ਕੀਤਾ। ਇਸ ਲਈ ਸਭ ਤੋਂ ਵੱਡੀ ਜ਼ਿੰਮੇਵਾਰੀ ਸਾਡੀ ਬਣਦੀ ਹੈ, ਕਿਉਂਕਿ ਸਾਡੇ ਕੋਲ ਮਾਪਿਆਂ ਦੀ ਸਿਹਤ ਅਤੇ ਭਲਾਈ ਦਾ ਖਿਆਲ ਰੱਖਣ ਦੇ ਲਈ ਵਧੇਰੇ ਸਾਧਨ ਮੌਜੂਦ ਹਨ। ਧੰਨਵਾਦ ਜੀ ਤੁਹਾਡਾ। ਗੁਰਦੀਪ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਸਵਾਦ ਆ ਰਿਹਾ ਜੀ ਪੂਰਾ ਪ੍ਰੋਗਰਾਮ ਦਾ, ਅਤੇ ਪਲੀਜ਼ ਪੋਡਕਾਸਟ ਦੇ ਵਿੱਚ ਅਪਲੋਡ ਕਰ ਦਿਓ ਇਫ ਪੋਸੀਬਲ ਵਿਦਆਊਟ ਐਡਵਰਟਾਈਜ਼ਮੈਂਟ। ਸਾਡੀ ਪੋਡਕਾਸਟ ਦੇ ਵਿੱਚ ਕਦੀ ਕੋਈ ਐਡਵਰਟਾਈਜ਼ਮੈਂਟ ਨਹੀਂ ਹੁੰਦੀ ਵੀਰ ਜੀ। ਧੰਨਵਾਦ ਸਹਿਤ ਜੇ ਤੁਸੀਂ ਕੋਈ ਸੁਣੀ ਆ ਅਤੇ ਉਹਦੀ ਰਿਕਾਰਡਿੰਗ ਕਰਕੇ ਜ਼ਰੂਰ ਭੇਜ ਦਿਓ, ਆਪਾਂ ਉੱਤੇ ਵਰਕਆਊਟ ਕਰ ਲਾਂਗੇ। ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਜਦੋਂ ਮੈਂ ਅਤੇ ਵਾਈਫ ਬਹੁਤ ਲੜਦੇ
4: ਹਾਂ, ਉਹ ਹੁੰਦਾ ਰਣਜੋਤ ਵੀ ਨੂੰਹ ਸੱਸ ਦਾ ਰੌਲਾ ਚੱਲਦਾ ਹੋਵੇ, ਵਿੱਚ ਮੇਰੀ ਐਡ ਚੱਲ ਪਏ ਬੀਜਾ ਲਵਾਓ, ਉਹ ਇੱਥੋਂ ਆਉਂਦੇ ਹੋਣੇ ਆ।
3: ਨਹੀਂ ਪਤਾ ਨਹੀਂ ਇਹ ਕਿਹੜੀ ਗੱਲ ਕਰ ਰਹੇ, ਕੋਈ ਐਡ ਤੇ ਇਹਦੇ ਵਿੱਚ ਤੇ ਕੋਈ ਐਡ
4: ਲੱਗਦਾ ਨਹੀਂ।
3: ਹਾਂ, ਅਤੇ ਜਿਹੜੇ ਯੂਟਿਊਬ 'ਤੇ ਆਉਂਦੀ ਉਹ 'ਤੇ ਸਾਡਾ ਕੋਈ ਅਖਤਿਆਰ ਨਹੀਂ ਪਾਊ। ਅਤੇ ਜਦੋਂ ਮੈਂ ਭਰਾ ਅਤੇ ਇਹ ਤਾਂ ਸਿਰਫ ਆਡੀਓ 'ਤੇ ਜਾਂਦਾ ਵਾ,
4: ਠੀਕ ਹੈ,
3: ਅਤੇ ਇਹਦੇ ਵਿੱਚ ਤੇ
4: ਜਾਂ ਕੋਈ ਯੂਟਿਊਬ ਵੀਡੀਓ ਦੀ ਨਾ ਹੋਵੇ।
3: ਹਾਂਜੀ, ਕਈ ਵੇਲੇ ਰਲਦਾ ਮਿਲਦਾ ਜੇ ਕਿਤੇ ਹੋਰ ਸੁਣਿਆ ਹੋਣਾ ਨਾ ਐਡ ਵਾਲਾ। ਜਦੋਂ ਮੈਂ ਕਹਿੰਦੇ ਕਿ ਵਾਈਫ ਬਹੁਤ ਲੜਦੇ ਹਾਂ ਤਾਂ ਉਹ ਕਹਿੰਦੇ ਕਿ ਰੋਟੀ ਸਵਾਦ ਬਣਾ ਦਿੰਦੀ ਆ ਅਤੇ ਮੈਂ ਠੰਡਾ ਹੋ ਜਾਂਦਾ। ਅਤੇ ਮੈਂ ਕਹਿੰਦੇ ਕਿ ਜਦੋਂ ਗਲਤੀ ਕਰਦਾ ਹਾਂ ਤਾਂ ਉਹਨੂੰ ਬਾਹਰੋਂ ਡਿਨਰ ਕਰਵਾ ਦਿੰਦਾ ਅਤੇ ਉਹ ਕਹਿੰਦੇ ਨੇ ਕਿ ਬੁੱਲੇ ਲੁੱਟਦੀ ਆ। ਅਤੇ ਜੇ ਸਾਡੀ ਦੋਵਾਂ ਦੀ ਗਲਤੀ ਹੋਏ ਤਾਂ ਫਿਰ ਅਸੀਂ ਗੁਰੂ ਘਰ ਜਾ ਕੇ ਅਤੇ ਥੋੜ੍ਹਾ ਕੀਰਤਨ ਸੁਣ ਲੈਂਦੇ ਹਾਂ ਅਤੇ ਬਹੁਤ ਮਿਲ ਜੁਲ ਕੇ ਲੰਗਰ ਛਕਦੇ ਹਾਂ ਅਤੇ ਦੂਜੇ ਨੂੰ ਖੀਰ ਅਤੇ ਪਨੀਰ ਸ਼ੇਅਰ ਕਰਦੇ ਹਾਂ। ਅਤੇ ਅਸੀਂ ਕਹਿੰਦੇ ਨੇ ਕਿ ਦੰਦੀਆਂ ਕੱਢ ਦੇ ਘਰ ਨੂੰ ਵਾਪਸ ਆਉਂਦੇ ਹਾਂ ਡਿਨਰ ਕਰਕੇ। ਇਹ ਵੀ ਕਹਿੰਦੇ ਤਰੀਕਾ ਕੰਮ ਕਰਦਾ।
4: ਇਹ ਚੁਟਕਲਾ ਇਹਨਾਂ 'ਤੇ ਬਣਿਆ ਹੋਣਾ ਜਿਹੜਾ ਗੁਆਂਢੀ ਭੱਜ ਕੇ ਨਹੀਂ ਸੀ ਆਇਆ ਵੀ ਤੁਹਾਡੇ ਘਰੋਂ ਹਾਸੇ ਦੀਆਂ ਬਹੁਤ ਆਵਾਜ਼ਾਂ ਆਉਂਦੀਆਂ।
3: ਹਾਂ,
4: ਉਹ ਕਹਿੰਦੀ ਵੀ ਇਹ ਪਤੀਲਾ ਮਾਰਦੀ ਮੇਰੇ ਕਦੇ ਹੈ ਨਾ ਜੱਗ ਮਾਰਦੀ, ਵੀ ਜੇ ਤਾਂ ਬਚ ਜੇ ਤਾਂ ਮੈਂ ਹੱਸ, ਜੇ ਲੱਗ ਜੇ ਤਾਂ ਇਹ ਹੱਸਦੀ ਆ।
3: ਮੈਂ ਕਿਹਾ ਕੁੱਲ ਬਣਾ ਕੇ ਇਹਨਾਂ ਦੇ ਘਰ ਸਾਰੀ ਖਾਣ ਪੀਣ ਦੀ ਲੜਾਈ
4: ਦੇਖਿਆ। ਦੇਖੋ ਜੀ, ਆਪਣਾ ਸੁਭਾਅ ਬਦਲਣ ਦੀ ਲੋੜ ਆ। ਉਹ ਅੱਗੇ ਕੋਈ ਹੱਸੇ, ਕਹਿੰਦਾ ਉਬੜਦਾ ਹੋਇਆ ਪਾਣੀ ਸੋਚਦਾ ਹੋਣਾ ਵੀ ਜੇ ਕਿਤੇ ਵਿਚਾਲੇ ਭਾਂਡਾ ਨਾ ਹੁੰਦਾ ਤੇ ਅੱਗ ਦੀ ਕੀ ਮਜਾਲ ਸੀ। ਇਹ ਤਾਂ ਬੁਝਾ ਦੇਣਾ ਸੀ, ਰੌਲਾ ਭਾਂਡੇ ਦਾ, ਤੁਹਾਡਾ ਰੌਲਾ, ਤੁਹਾਡੇ ਸੁਭਾਅ ਦਾ ਰੌਲਾ।
3: ਹਾਂ, ਸਹੀ ਗੱਲ ਹੈ, ਵਿੱਚ ਉਹ ਭਾਂਡਾ ਜੇ ਮੰਨ ਲਓ ਚੁੱਕਿਆ ਜਾਵੇ ਤੇ ਫਿਰ ਪਤਾ ਲੱਗ ਜੇ ਪਾਣੀ ਨੂੰ ਵੀ ਕੀ ਮਤਲਬ ਬਣਦਾ ਕੀ ਆ। ਇਹ ਭਾਂਡਾ ਹੀ ਆ ਜਿਹਨੇ
4: ਭਾਂਡੇ ਕਲੇਜ਼ ਆ,
3: ਉਹਨੇ ਥੰਮਿਆ ਸਾਰਾ ਕੁਝ। ਕਹਿੰਦੇ ਜਿਸ ਦਿਨ ਮੈਲਬਨ ਸ਼ਹਿਰ ਦੇ ਵਿੱਚ ਹਵਾ ਵਗੇ ਠੰਡੀ ਤੇ ਤੇਜ਼, ਉਸ ਦਿਨ ਗੱਭਰੂ ਸਵੇਰੇ ਸਵੇਰੇ ਨਹਾਉਣ ਤੋਂ ਕਰਦਾ ਹੈ ਪਰਹੇਜ਼।
4: ਘੁੰਮਣ ਸਾਹਿਬ ਨੇ,
3: ਹਾਂਜੀ, ਟਰੱਕ ਵਿੱਚ ਲਾ ਕੇ ਸੁਣੀਦਾ ਰੇਡੀਓ। ਹਾਂਜੀ, ਗੁਰਦਾਸ ਮਾਨ ਦੀ ਲਾਈਵ ਸਟੇਜ ਹੈ, ਕੋਈ ਨਾ ਕੋਈ ਮੰਦੇ ਸ਼ਬਦ ਅਤੇ ਨਾ ਕੋਈ ਨਗੇਜ਼। ਗੱਭਰੂ ਕਰਦਾ ਨਹਾਉਣ ਦਾ ਉਸ ਦਿਨ ਪਰਹੇਜ਼, ਜਿਸ ਦਿਨ ਵਗੇ ਮੈਲਬਨ 'ਚ ਹਨੇਰੀ ਠੰਡੀ ਤੇਜ਼, ਠੰਡੀ ਹਵਾ ਤੇਜ਼।
4: ਇਹਨਾਂ ਦਾ ਛਤਰੀ ਵਾਲਾ ਹੀ ਕੰਮ ਆ, ਬਸ ਕਹਿੰਦਾ ਧੁੱਪ ਛਾਂ ਅਤੇ ਮੀਂਹ ਤੋਂ ਬਚਾਇਓ। ਇੱਕ ਤਾਂ ਮੈਂ ਉੱਧਰ ਨਹੀਂ ਨਹਾਉਂਦਾ ਜਿੱਦਣ ਠੰਡ ਹੋਵੇ, ਇੱਕ ਜਿੱਦਣ ਧੁੱਪ ਹੋਵੇ, ਇੱਕ ਦਿਨ ਹਨੇਰੀ ਚੱਲਦੀ ਹੋਵੇ,
3: ਜਿੱਦਣ ਮੌਸਮ ਖਰਾਬ ਹੋਵੇ, ਇੱਕ ਜਿੱਦਣ ਕਿਤੇ ਜਾਣਾ ਹੋਵੇ,
4: ਬਸ
3: ਇੱਕ ਕਿਸੇ ਨੇ ਕਦੀ ਆਉਣਾ ਹੋਵੇ, ਬਾਕੀ ਤਾਂ ਮਤਲਬ ਨਾਤੇ ਵਗੈਰ ਆ ਨਹੀਂ ਜਾਂਦਾ।
4: ਠੀਕ ਹੈ, ਪਾਓ ਮੈਂ ਸਬਕਾ ਪਾਓ ਜੀ।
3: ਕੈਲੀਫੋਰਨੀਆ ਦੇ ਸਾਰੇ ਪੜ੍ਹਨ ਵਾਲਿਆਂ, ਪੜ੍ਹਨ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ ਲੱਗ ਰਿਹਾ ਜੀ, ਚੜ੍ਹਦੀ ਕਲਾ ਦੇ ਵਿੱਚ ਰਹੋ। ਥੈਂਕ ਯੂ ਤੁਹਾਡਾ। ਪਰਮਿੰਦਰਜੀਤ ਕੌਰ ਜੀ, ਰਾਜ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ, ਬਹੁਤ ਮਿਹਰਬਾਨੀ ਜੀ। ਅਤੇ ਜਸ਼ ਜੀ ਕਹਿੰਦੇ ਕਿ ਪ੍ਰੀਤਿੰਦਰ ਭਾਅ ਜੀ ਦੀ ਸ਼ਾਇਰੀਆਂ ਕਹਿੰਦੇ ਕਿ ਕਿੱਥੋਂ ਲਿਆਉਂਦੇ ਹੋ ਤੁਸੀਂ ਵੀ, ਨਵਜੋਤ ਸਿੱਧੂ ਤੋਂ ਘੱਟ ਨਹੀਂ। ਅਤੇ ਬਹੁਤ ਸੋਹਣੀ ਗੱਲਬਾਤ ਅਤੇ ਵੈਰੀ ਟੱਚਿੰਗ ਐਂਡ ਸੈਂਸਿਟਿਵ ਇਸ਼ੂ, ਜਿੱਦਾਂ ਤੇ ਕੋਈ ਵੀ ਗੱਲ ਨਹੀਂ ਕਰਦਾ ਪਰ ਸਾਰਿਆਂ ਨਾਲ ਹੀ ਇਹ ਕੁਛ ਹੋ ਰਿਹਾ ਹੁੰਦਾ। ਵੱਡੀ ਜਿਹੜੀ ਸਮੱਸਿਆ ਸਾਡੀ ਉਹ ਇਹੋ ਹੀ ਆ ਵੀ ਆਪਾਂ ਇਹ ਚੀਜ਼ਾਂ ਹਮੇਸ਼ਾ ਹੀ ਆਪਾਂ ਲਕਾਉਂਦੇ ਲਕਾਉਂਦੇ ਲਕਾਉਂਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਬਲਾਸਟ ਬਲਾਸਟ ਅਤੇ ਬਲਾਸਟ, ਇਨ ਬਿਟਵੀਨ ਵਾਲਾ ਸਾਡੇ ਕੋਲ ਕੋਈ ਹੈ ਹੀ ਨਹੀਂ
4: ਹੈਗਾ।
3: ਸਤਿ ਸ਼੍ਰੀ ਅਕਾਲ ਸਰਬੱਤ ਦੇ ਭਲੇ ਦੀ ਅਰਦਾਸ। ਰਕੇਸ਼ ਕੁਮਾਰ ਜੀ ਕਰਦੇ ਨੇ, ਕਹਿੰਦੇ ਕਿ ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ। ਗੁਰਜੀਤ ਜੀ ਕਹਿੰਦੇ ਨੇ ਕਿ ਗਾਣਾ ਬਹੁਤ ਵਧੀਆ ਲੱਗਾ ਸੀ ਇਹਨਾਂ ਨੂੰ ਅੱਜ ਦਾ। ਅਤੇ ਜਸ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਤੇ ਕਹਿੰਦੇ ਵਿਕਟੋਰੀਆ ਲਾਇਸੈਂਸ ਦੇ ਉੱਤੇ ਇੰਡੀਆ ਜਾ ਕੇ ਡਰਾਈਵ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ ਜੀ ਤੁਸੀਂ, ਮਤਲਬ ਲੀਗਲੀ ਤਾਂ ਨਹੀਂ ਕਰ ਸਕਦੇ, ਉੱਦਾਂ ਤਾਂ ਜੋ ਮਰਜ਼ੀ ਉੱਥੇ ਕਰੀ ਜਾਓ, ਪਰ ਉਹਦੇ ਲਈ ਤੁਹਾਨੂੰ ਇੱਥੇ ਲਾਇਸੈਂਸ ਅਪਲਾਈ ਕਰਨਾ ਪਊਗਾ, ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸ, ਅਤੇ ਉਹਦੇ ਉੱਤੇ ਤੁਸੀਂ ਕਰ ਸਕਦੇ ਹੋ, ਐਮ ਆਈ ਰਾਈਟ ਭਾਈ?
4: ਹਾਂਜੀ ਸਹੀ ਹੈ, ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸ ਲੈਣਾ ਪੈਂਦਾ। ਵੈਸੇ ਜੀ ਅਸੀਂ ਤਾਂ ਹੈ ਨਾ ਜਿਵੇਂ ਉਹ ਹੈ ਨਹੀਂ, ਉਹ ਬਾਸੀ ਦਾ ਪ੍ਰੋਗਰਾਮ ਨਹੀਂ ਗਾਉਂਦਾ ਪੰਜਾਬ, ਕਹਿੰਦਾ ਜੀ ਮੈਂ ਬਰੈਂਪਟਨ ਦੇ ਪਤਾ ਨਹੀਂ ਕਿਹੜੇ ਹਿੱਸੇ 'ਚ ਆਉਣਾ, ਮੈਂ ਕਦ ਆਉਣਾ, ਕਿਹੜੇ ਮੌਸਮ 'ਚ ਆਵਾਂ, ਉਹ ਕਹਿੰਦਾ ਰੱਬ ਕਹਿੰਦਾ ਤੁਸੀਂ ਕਿਰਪਾ ਕਰੋ ਆਓ ਹੀ ਨਾ। ਸਲਾਹ ਤਾਂ ਅਸੀਂ ਇਹ ਦਿੰਦੇ ਹਾਂ ਵੀ ਇੰਡੀਆ 'ਚ ਗੱਡੀ 'ਚ ਚਲਾਉਣੀ ਆ ਹੈ ਨਾ, ਤਾਂ ਬਹੁਤ ਸਾਵਧਾਨ ਹੋ ਕੇ, ਜ਼ਰੂਰੀ ਨਹੀਂ ਤੁਹਾਡੀ ਗਲਤੀ ਹੋਵੇ, ਕਈ ਵਾਰ ਤੁਹਾਡੇ ਵਿੱਚ ਜਦ ਕੋਈ ਆ ਕੇ ਵੱਜਦਾ ਨਾ, ਤੁਹਾਡੇ ਸਾਰੇ ਪਲੈਨ ਚੌਪਟ ਹੋ ਜਾਂਦੇ ਆ, ਕਿਉਂਕਿ ਸਭ ਤੋਂ ਪਹਿਲਾਂ ਜਿਹੜਾ ਪੁਲਿਸ ਥਾਣਾ ਉਹ ਤੁਹਾਡਾ ਪਾਸਪੋਰਟ ਰਖਾਉਂਦੇ ਆ ਵੀ ਤੁਸੀਂ ਭੱਜ ਜਾਣਾ। ਇਸ ਲਈ ਮੈਂ ਤਾਂ ਕੋਸ਼ਿਸ਼ ਕਰਦਾ ਹੁੰਦਾ ਵੀ ਜੇ ਨਾ ਚਲਾਵਾਂ ਤਾਂ ਸਰ ਸਕਦਾ ਤਾਂ ਸਾਰ ਲਾਂ,
3: ਸਰ ਜਾਂਦਾ।
4: ਉੱਥੇ ਨਾ ਲੀਗਲ ਕੰਪਲੀਕੇਸ਼ਨਸ ਬਹੁਤ ਨੇ ਆਸਟ੍ਰੇਲੀਅਨ ਸਿਟੀਜ਼ਨਸ ਲਈ,
3: ਸਸਤਾ ਵੀ ਸਰ ਜਾਂਦਾ ਬਹੁਤ।
4: ਹਾਂਜੀ, ਇਸ ਲਈ ਪਰ ਇਹ ਚਲੋ ਤੁਹਾਡਾ ਹੈ ਨਾ ਆਪਣਾ ਇੱਕ ਪਰਸਨਲ ਮੈਟਰ ਆ, ਅਸੀਂ ਸਿਰਫ ਹੈ ਨਾ ਬਿਨਾਂ ਮੰਗੀਆਂ ਸਲਾਹ ਦੇਣੀ ਨਹੀਂ ਚਾਹੀਦੀ, ਕਦਰ ਘੱਟ ਜਾਂਦੀ ਹੈ ਅਤੇ ਸਾਡੀ ਘਟੀ ਵੀ ਹੋਈ ਹੈ।
3: ਅਤੇ ਸਤਿ ਸ਼੍ਰੀ ਅਕਾਲ, ਹੈਲੋ ਜੀ। ਅਤੇ ਕਹਿੰਦੇ ਨੇ ਕਿ ਇਹਨਾਂ ਨੂੰ ਹੈਲਪ ਚਾਹੀਦੀ ਆ, ਕਾਹਦੇ 'ਚ ਚਾਹੀਦੀ ਆ, ਵਰਕ ਕਵਰ ਦੇ ਨਾਲ ਰਿਲੇਟਿਡ ਕਹਿੰਦੇ ਹੈਲਪ ਚਾਹੀਦੀ ਸੀ, ਪਲੀਜ਼ ਐਨੀ ਕੰਟੈਕਟ ਨੰਬਰ। ਵਰਕ ਕਵਰ ਦੇ ਨਾਲ ਕੌਣ, ਮਤਲਬ ਕਿਹੜਾ ਕਿਹਦਾ ਕਿਹਦਾ ਇਹ ਉਹ ਆ,
4: ਇਹ ਬੜਾ ਕਿਹੜਾ ਖਿੱਤਾ ਕੰਮ ਆ? ਸੱਚ ਪੁੱਛੋ ਤੁਸੀਂ ਫੇਅਰ ਵਾਕ ਨੂੰ ਸਿੱਧਾ ਇੱਧਰ ਆਮ ਜਾਜਣੀ ਨਹੀਂ, ਅੱਡਾ ਲਾਮ ਜਾਜਣੀ, ਉਹਨਾਂ ਨਾਲ ਸਿੱਧਾ ਹੀ ਗੱਲ ਕਰੋ ਪਹਿਲਾਂ ਤਾਂ, ਕਈ ਵਾਰ ਉਹਨਾਂ ਕੋਲ ਹੀ ਮਸਲੇ ਦਾ ਹੱਲ ਹੁੰਦਾ, ਕਈ ਵਾਰ ਉਹ ਵੀ ਅਪੁਆਇੰਟ ਕਰ ਦਿੰਦੇ ਆ ਤੁਹਾਡੇ ਲਈ ਕੋਈ ਨਾ ਕੋਈ ਬੰਦਾ ਜਿਹੜਾ ਤੁਹਾਡੀ ਗੱਲ ਨੂੰ ਸੁਣ ਸਕੇ, ਸਮਝ ਸਕੇ, ਅਤੇ ਫਿਰ ਲੌਜ ਕਰਨ 'ਚ ਹੈਲਪ ਕਰ ਸਕੇ, ਨਹੀਂ ਫਿਰ ਤੁਹਾਨੂੰ ਕਿਸੇ ਨਾ ਕਿਸੇ ਵਕੀਲ ਕੋਲ ਤਾਂ ਜਾਣੇ ਪੈਣਾ।
3: ਥੋੜ੍ਹੀ ਜਿਹੀ ਆਈਡੀਆ ਹੋਵੇ ਨਾ ਵੀ ਕੀ ਕਿੱਦਾਂ ਦਾ ਮਸਲਾ।
4: ਆਮ ਤੌਰ 'ਤੇ ਇੱਦਾਂ ਦੇ ਮਸਲੇ ਹੁੰਦੇ ਆ ਵੀ ਇਸ ਬੰਦੇ ਨੇ ਮੈਥੋਂ ਹੈ ਨਾ ਕੰਮ ਲੈ ਲਿਆ ਪਰ ਮੇਰੀ ਤਨਖਾਹ ਨਹੀਂ ਦਿੱਤੀ,
3: ਜਾਂ ਕੰਮ 'ਤੇ ਸੱਟ ਲੱਗੀ।
4: ਹਾਂਜੀ, ਕੁਛ ਉਹ ਵੀ ਹੋ ਸਕਦਾ, ਜਾਂ ਘੱਟ ਤਨਖਾਹ ਦਿੱਤੀ, ਜਾਂ ਮੈਂ ਸੈਟਰਡੇ ਸੰਡੇ ਵੀ ਕੰਮ ਕਰਦਾ ਰਿਹਾ, ਕਿਉਂਕਿ ਦੇਣ ਦੇ ਵੱਟੇ ਹੋਰ, ਲੈਣ ਦੇ ਵੱਟੇ ਹੋਰ।
3: ਸੋ ਥੋੜ੍ਹਾ ਪਤਾ ਲੱਗੇ ਨਾ ਵੀ ਕੀ ਮਸਲਾ ਤੁਹਾਡਾ।
4: ਹਾਂਜੀ,
3: ਅਤੇ ਮਤਲਬ ਜੇ ਬਹੁਤਾ ਕੋਈ ਰੋਲੇ ਰੁਪਏ ਵਾਲਾ ਨਹੀਂ ਤਾਂ ਫਿਰ ਤਾਂ ਉੱਦਾਂ ਵੀ ਸਰ ਸਕਦਾ। ਗੁਰਨੇਕ ਭਾਜੀ, ਤੁਸੀਂ ਆਉਂਦੇ ਰਹੋ।
5: ਟ੍ਰੈਕਟਰ
4: ਦੀ ਆਵਾਜ਼ ਸੁਣ ਕੇ ਆਉਣੀ
3: ਚਲੋ ਆਨੰਦ ਸੰਤਰੇ।
4: ਉਹ ਨਹੀਂ ਜੀ, ਆਨੰਦ ਵਾਲੀਆਂ ਗੱਲਾਂ ਨਹੀਂ ਰਹਿ ਗਈਆਂ। ਦੇਖੋ, ਅੱਧੇ ਕੁ ਸੰਤਰੇ ਹੈ ਨਾ ਅਤੇ ਅੱਧੇ ਕੁ ਅੰਗੂਰ, ਕਈ ਵਾਰ ਅੰਗੂਰ ਦਾ ਭਾਅ ਠੀਕ ਮਿਲ ਜਾਂਦਾ, ਕਈ ਵਾਰ ਸੰਤਰੇ ਦਾ। ਇੱਦਾਂ ਵੀ ਬਹੁਤ ਲੋਕ ਕਰ ਰਹੇ ਆ। ਬਾਕੀ ਬੱਚੇ ਹੈਗੇ ਕਈ ਸਾਡੇ ਕੋਲ ਟਰੱਕ ਚਲਾਉਂਦੇ ਜਿਹੜੇ, ਉਹ ਕਹਿੰਦੇ ਖਰਚਾ ਹੀ ਨਿਕਲ ਜੇ ਬਹੁਤ।
3: ਹਾਂਜੀ ਭਾਈ,
5: ਸੰਤਰੇ ਤੋੜਦੇ ਸੀ ਕੱਲ ਸ਼ਾਮੀ ਤੇ ਉਹ ਬੰਦੇ ਨਾਲ ਲੱਗੇ ਹੋਏ ਸੀ ਤੇ ਉਹ ਤੁਹਾਡੇ ਰੇਡੀਓ ਤੇ ਐਡ ਆਈ
3: ਜੀ,
5: ਉਹ ਬਾਂਸਲ ਸਾਹਿਬ ਦੀ ਆ ਸ਼ਾਇਦ। ਹੋਰ ਕੀ ਚਾਹੀਦਾ ਬੀਬੀ? ਬੜੇ ਪਿਆਰ ਨਾਲ ਪੁੱਛਦੀ ਆ
3: ਜੀ,
5: ਤੇ ਕਹਿੰਦਾ ਬਸ ਵਧੀਆ ਜੇ ਬੋਤਲ ਤੇ ਮੁਰਗਾ।
3: ਵਧੀਆ ਜੀ, ਬੋਤਲ ਤੇ ਉੱਤੇ ਢੱਕਣ
5: ਮੁਰਗਾ।
3: ਅੱਛਾ,
4: ਨਾ ਨਾ ਢੱਕਣ ਦੀ ਗੱਲ ਨਾ ਕਰਦੀ ਬਾਈ, ਕਿਤੇ ਹੋਣੀ ਲੱਗਣ ਦਿੰਦਾ ਅਗਲਾ
3: ਜੀ।
5: ਮੈਂ ਵੀ ਨਾਲ ਲੱਗਾ ਸੀ, ਮੈਂ ਕਿਹਾ ਇਹਨੂੰ ਕੀ ਪੈ ਗਿਆ, ਮੈਂ ਕਿਹਾ ਕੀ ਗੱਲ ਹੋਈ, ਰੇਡੀਓ ਵਾਲੀ ਨੂੰ ਕਹਿੰਦਾ
4: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਚਾਹੀਦਾ।
5: ਸੰਜੋਤ ਜੀ, ਜਿਹੜੇ ਨਾ ਤੁਸੀਂ ਅੱਜ ਰੱਖਿਆ ਹੈ ਨਾ ਮਸਲਾ
3: ਜੀ,
5: ਇਹਦੇ ਬੜੇ ਬੜੇ ਪਹਿਲੂ ਆ ਤੇ ਬੜੇ ਬੜਾ ਕੁਛ ਆ, ਇਹ ਮੁੱਕ ਹੀ ਨਹੀਂ ਸਕਦਾ।
4: ਪਹਿਲੂ, ਦੂਜੂ, ਤੀਜੂ, ਇਹਦੇ ਬੜੇ ਨੇ, ਜਿਹੜੇ ਪਾਸੇ ਮਰਜ਼ੀ ਚੋ ਕਰ ਲਓ।
5: ਕੁਝ ਪੱਖਾਂ ਤੇ ਨਾ ਜਿੱਦਾਂ ਹੁਣ ਭਾਜੀ ਗੱਲ ਕਰਦੇ ਸੀ ਉਹਦੇ ਵਿੱਚ ਤੁਹਾਡੀ ਗੱਲ 16 ਨੇ ਸਹੀ ਆ, ਬਈ ਜਿਹੜਾ ਅਸੀਂ ਸੋਚਦੇ ਹਾਂ ਬਈ ਬਜ਼ੁਰਗ ਸਿਆਣੇ ਹੋ ਗਏ, ਜਾਂ ਤਾਂ ਕੋਈ ਉਹਨਾਂ ਦੀ ਮਜਬੂਰੀ ਆ ਤੇ ਜਾਂ ਫਿਰ ਕੁਛ ਏਦਾਂ ਵੀ, ਮੈਂ ਤਾਂ ਸਮਝਦਾ ਬਈ ਜਿਹਨੇ ਸਿਆਣਾ ਹੋਣਾ ਨਾ ਉਹ ਸ਼ੁਰੂ ਤੋਂ ਹੀ ਸਿਆਣਾ ਆ, ਤੇ ਜਿਹਨੇ ਨਹੀਂ ਹੋਣਾ ਉਹਨੇ ਮੇਰੇ ਵਰਗੇ ਨੇ 90 ਦਾ ਹੋ ਕੇ ਵੀ ਨਹੀਂ ਹੋਣਾ।
3: ਇਹ ਵੀ ਗੱਲ ਹੈਗੀ ਆ,
4: ਨਾਲੇ ਕਹਿੰਦੇ ਸੀ 85 ਦਾ,
3: ਇਹ ਵੀ ਮਸਲਾ।
5: ਭਾਜੀ ਵੀ ਗੱਲ ਕਰਦੇ ਸੀਗੇ ਬਈ ਮਸਲਾ ਇਹ ਆ ਬਈ ਹੁਣ ਇੱਥੇ ਬਜ਼ੁਰਗਾਂ ਨੂੰ ਜੇ ਪਰਮਾਨੈਂਟ ਰੈਜੀਡੈਂਟ ਨਹੀਂ ਹੈਗੇ ਤਾਂ ਰੱਖਣਾ ਬਹੁਤ ਮਹਿੰਗਾ ਆ, ਜਿਹੜੇ 75 ਪਲੱਸ ਆ ਉਹਨਾਂ ਦੀ ਇੰਸ਼ੋਰੈਂਸ ਪਹਿਲਾਂ ਤਾਂ ਕਰਦਾ ਕੋਈ ਨੀ, ਜੇ ਕਰਦਾ ਤਾਂ ਮਹਿੰਗੀ ਬਹੁਤ ਆ, $1,000 ਦੇ।
4: ਹਾਂਜੀ, $17,826 ਸਿੱਧੀ ਲਾ ਕੇ ਚੱਲੋ ਜੀ,
3: ਪਲੱਸ ਜੀਐਸਟੀ।
5: ਇੰਨੇ ਪੈਸੇ
4: ਜਿਹੜਾ ਇੱਕ ਬੱਚਾ ਜੀ ਨਹੀਂ, ਇਹ ਹੈ ਜੀ, ਇਹ ਮਿਨੀਮਮ ਕਾਸਟਾਂ ਹੈਗੀਆਂ।
5: ਹਾਂਜੀ, ਜੇ ਇੱਕ ਬੱਚਾ ਇੰਨੇ ਪੈਸੇ ਭਰਦਾ ਆ, ਉਹ ਫੇਰ ਵੀ ਇੰਸ਼ੋਰੈਂਸ ਸਾਰਾ ਕੁਛ ਕਵਰ ਨਹੀਂ ਕਰਦੀ, ਮੈਡੀਸਨ ਕਵਰ ਨਹੀਂ ਕਰਦੀ,
4: ਪ੍ਰੀ ਐਗਜ਼ਿਸਟਿੰਗ ਚੀਜ਼ਾਂ ਦੇ ਮਸਲੇ ਆ।
5: ਹਾਂਜੀ, ਤੇ ਨਹੀਂ ਮੈਡੀਸਨ ਤਾਂ ਕਵਰ ਹੀ ਨਹੀਂ ਕਰਦੇ। ਤਾਂ ਹੁਣ ਜਿਹੜਾ ਬੰਦਾ ਇੰਨਾ ਪੈਸਾ ਦੇਣ ਡਿਆ ਆ, ਤੇ ਜੇ ਕਿਤੇ ਹੁਣ ਬਜ਼ੁਰਗਾਂ ਨੂੰ ਜਿਹਨਾਂ ਨੂੰ ਪਿੱਛੇ ਆਮਦਨ ਹੈਗੀ ਉਹਨਾਂ ਕੋਲ ਪੈਸਾ ਪਿਆ ਆ, ਤਾਂ ਜੇ ਕਿਤੇ ਨਿਆਣਾ ਕਹਿ ਦੇਵੇ ਵੀ ਹਾਂਜੀ ਜੀ ਬੀਜੀ ਜਾਂ ਭਾਪਾ ਜੀ ਭਾਜੀ ਮੈਨੂੰ ਥੋੜੀ ਜਿਹੀ ਹੈ ਨਾ, ਮੇਰਾ ਹੱਥ ਤੰਗ ਗਿਆ ਤਾਂ ਮੈਨੂੰ ਥੋੜੀ ਜਿਹੀ ਹੈਲਪ ਕਰ ਦਿਓ, ਉਹ ਮੂਹਰੋਂ ਕਹਿੰਦੇ ਕੀ ਗੱਲ ਸਾਡੇ ਜੋ ਕੀ ਰੋਟੀ ਹੈ ਨੀ ਗੁਰਦੁਆਰੇ ਛੱਡਿਆ।
4: ਹੈਗੇ ਪੁੱਠੇ ਸਿੱਧੇ ਡਾਇਲੋਗ ਕਈ ਬਣੇ ਹੋਏ।
5: ਹਾਂਜੀ, ਨਹੀਂ ਤੇਰੇ ਕੋਲ ਰੋਟੀ ਹੈਗੀ ਗੁਰਦੁਆਰਾ, ਫਿਰ ਦੂਜਾ ਦੁੱਖ ਉਦੋਂ ਲੱਗਦਾ ਜਦੋਂ ਜਿਹੜਾ ਬੰਦਾ ਕਰਦਾ ਪਿਆ ਹੁੰਦਾ ਸਾਰਾ ਕੁਛ, ਤੇ ਪਿੱਛੋਂ ਇੰਡੀਆ ਤੋਂ ਜਾਂ ਇੱਥੋਂ ਜਾਂ ਕਿਤੇੋਂ ਜਿਹੜੀ ਧੀ ਨੇ ਨਾ ਕਦੇ ਜਾਂਦੀ ਛਿਆ ਮਹੀਨਿਆਂ 'ਚ ਸਾਸਰਾ ਅੱਡ ਹੋ ਗਈ ਹੁੰਦੀ ਆ, ਕਦੇ ਪਾਣੀ ਦਾ ਘੁੱਟ ਨਹੀਂ ਪੁੱਛਿਆ, ਰੋਜ਼ ਗੁੱਤਮ ਗੁੱਤੀ ਹੁੰਦੀ, ਉਹ ਫਿਰ ਅਕਲ ਦਿੰਦੀ ਆ ਵੀ ਮੇਰੇ ਮਾਂ ਪਿਓ ਨੂੰ ਤੁਸੀਂ ਏਦਾਂ ਸਾਂਭਣਾ। ਜਿਹੜੇ ਤਾਂ ਸਿਆਣੇ ਮਾਪੇ ਆ ਉਹ ਤਾਂ ਧੀਆਂ ਪੁੱਤਾਂ ਨੂੰ ਸਾਰਿਆਂ ਨੂੰ ਇੱਕ ਜਿਹਾ ਰੱਖਦੇ ਆ, ਬਰਾਬਰ ਕਰਦੇ ਆ। ਅਸੀਂ ਭਾਵੇਂ ਲੱਖ ਕਹਿੰਦੇ ਆ ਵੀ ਲੈ ਸਾਨੂੰ ਐਪਰੀਸ਼ੀਏਸ਼ਨ ਦੀ ਲੋੜ ਨੀ, ਨੇਕੀ ਤਾਂ ਕਰਿਆਜ ਛੁੱਟ, ਪਰ ਜਿਹੜਾ ਅਸੀਂ ਇਨਸਾਨੀ ਸੁਭਾਅ ਆ, ਹਰ ਇੱਕ ਇਨਸਾਨ ਇਹ ਚਾਹੁੰਦਾ ਆ ਬਈ ਚਲੋ ਜੇ ਮੈਨੂੰ ਤੁਸੀਂ ਚੰਗਾ ਨਹੀਂ ਕਹਿਣਾ ਤਾਂ ਮਾੜਾ ਕਰ ਦੋ, ਜਿਉਂ ਦਾ ਕਰਦਾ ਪਿਆ।
4: ਹਾਂਜੀ, ਸਿਨੈਰੀਓ ਇਦਾਂ ਦੇ ਬਣਦੇ ਘਰਾਂ 'ਚ। ਇੱਕ ਰਿਹਾ ਉਹ ਬੜਾ ਕਾਮਨ ਸਿਨੈਰੀਓ ਆ ਭਾਜੀ, ਇੱਕ ਨਾ ਹੁਣ ਇੱਕੋ ਘਰ 'ਚ ਦੋ ਬੇਟੇ ਆ, ਇੱਕ ਪੜ੍ਹ ਲਿਖ ਕੇ ਅਫਸਰ ਲੱਗ ਗਿਆ ਅਤੇ ਦੂਜਾ ਖੇਤੀਬਾੜੀ ਕਰਦਾ। ਹੁਣ ਜਿਹੜਾ ਖੇਤੀਬਾੜੀ ਕਰਦਾ ਉਹਦੀ ਘਰ ਵਾਲੀ ਕਹਿ ਰਹੀ ਆ ਇਹ ਦੇਖ ਲਓ ਜੀ ਇਹਨੂੰ ਨਹੀਂ ਪੜ੍ਹਾਇਆ, ਉਹ ਛੋਟੇ ਨੂੰ ਪੜ੍ਹਾ ਕੇ ਕਿੱਡਾ ਅਫਸਰ ਬਣਾਤਾ, ਇਹਨੂੰ ਕਿਤੇ ਪੜ੍ਹਾ ਨਹੀਂ ਸਕਦੇ ਸੀ। ਹੁਣ ਜਿਹੜੀ ਉਹ ਹੁਣ ਜਿਹੜਾ ਦੂਜਾ ਛੋਟੇ ਦੀ ਘਰ ਵਾਲੀ ਆ ਉਹ ਕਹਿੰਦੀ ਆ ਸਾਰੀ ਜ਼ਮੀਨ ਜਦਾ ਤਾਂ ਉਹ ਸਾਂਭੀ ਬੈਠਾ, ਹੈ ਨਾ, ਤੁਸੀਂ ਤਾਂ ਬਸ ਸਾਰੀ ਉਮਰ ਹੁਣ ਨੌਕਰੀਆਂ ਹੀ ਕਰਿਓ। ਸੋ ਕੁੱਲ ਮਿਲਾ ਕੇ ਰਾਂਝਾ ਰਾਜੀ ਕਿਤੇ ਵੀ ਹੈ ਨਹੀਂ,
5: ਰਾਂਝਾ ਰਾਜੀ। ਔਰ ਦੂਜੀ ਗੱਲ ਇੱਕ ਇਹ ਵੀ ਆ ਬਈ, ਹਾਂ ਇਹ ਵੀ ਤੁਸੀਂ ਜ਼ਮੀਨ ਜਾਇਦਾਦ ਦੀ ਵੀ ਗੱਲ ਕੀਤੀ, ਇੱਥੇ ਵੀ ਇੱਕ ਪੱਖ ਹੈਗਾ, ਬਹੁਤੇ ਜਿਹੜੇ ਪਿੱਛੇ ਰਹਿੰਦੇ ਭੈਣ ਭਾਈ ਆ ਨਾ, ਉਹ ਕਹਿੰਦੇ ਵੀ ਇਹ ਤਾਂ ਹੁਣ ਕੈਨੇਡਾ ਅਮਰੀਕਾ ਜਾਂ ਅਮਰੀਕਾ ਚਲ ਗਿਆ, ਇਹ ਪਿੱਛੇ ਨੂੰ ਨਾ ਝਾਕੇ, ਪਿੱਛੇ ਜੋ ਕੁਛ ਹੈਗਾ ਸਾਡਾ।
4: ਹਾਂਜੀ, ਇਹ ਵੀ ਮਸਲੇ ਹੈਗੇ।
5: ਜਿਹੜਾ ਇੱਥੇ ਵਾਲਾ ਆ ਉਹ ਸਾਰੀ ਉਮਰ ਉਹਦੇ ਹੱਡ, ਜੇ ਤਾਂ ਉਹਦਾ ਕੋਈ ਕਾਰੋਬਾਰ ਤਕੜਾ ਆ ਚਲੋ ਮੈਂ ਕਹਿੰਦਾ ਛੱਡ ਦੇਣਾ ਚਾਹੀਦਾ, ਪਰ ਉਹ ਵੀ ਉਹਦੀ ਸਹਿਮਤੀ ਦੇ ਨਾਲ ਉਹਨੂੰ ਇਸ ਚੀਜ਼ ਦੀ ਮਿਲਣੀ ਚਾਹੀਦੀ ਬਈ ਤੂੰ ਕਿਆ ਕੀਤਾ, ਕਿਉਂਕਿ ਇੰਡੀਆ 'ਚ ਅੱਜ ਸਕੀਮਾਂ ਜ਼ਿਆਦਾ ਤਾਂ ਵਧੀਆ ਨੇ ਤੇ ਮਾੜਾ ਪੈਦਾ ਕਿਸੇ ਨੂੰ ਨਹੀਂ ਲੱਗਦਾ। ਔਰ ਦੂਜੀ ਗੱਲ ਇਹ ਆ ਵੀ ਅਸੀਂ ਇੱਥੇ ਆਪਣੇ ਬੱਚਿਆਂ ਨੂੰ 8ਵੀਂ 10ਵੀਂ ਤੋਂ ਕਦੇ ਮੈਕਡਾਨਲ ਕਦੇ ਸਾਬੇ ਕਦੇ ਫਿਸ਼ ਸ਼ੌਪ ਤੇ ਕੰਮ ਕਰਨ ਨੂੰ ਭੇਜਦੇ ਹਾਂ, ਤਾਂ ਜਿਹੜਾ ਇੰਡੀਆ ਵਾਲਾ ਭੈਣ ਭਾਈ ਆ ਉਹਦਾ ਬੱਚਾ ਉੱਥੇ ਮੋਟਰਸਾਈਕਲ ਤੋਂ ਲੱਤ ਨਹੀਂ ਲਾਉਂਦਾ, ਘਰ ਕੰਮ ਨਹੀਂ ਕਰਦਾ, ਤਾਂ ਸਾਡੀ ਜ਼ਮੀਨ ਦਾ ਮਾਮਲਾ ਉਹ ਖਾਂਦੇ ਆ।
4: ਨਹੀਂ ਹੈਗੇ ਜੀ ਇਹ ਜ਼ਮੀਨ ਜਾਇਦਾਦ ਪੈਸਾ,
3: ਮੋਟਰਸਾਈਕਲ ਤੇ ਤੁਸੀਂ ਗਲਤ ਕਹਿਤਾ ਉਹਦਾ। ਨਿਕਲ ਗਈ ਇਸ ਪਾਸੇ ਨੂੰ,
4: ਲੋਕ ਗਲਤ ਇਨਸਾਨ ਸੇ ਧੋਖਾ ਖਾ ਕੇ ਸਹੀ ਇਨਸਾਨ ਸੇ ਬਦਲਾ ਲੈ ਲੈਤੇ ਹੈ, ਸਿੱਖੇ ਜਾਤੀ ਹੈ।
5: ਹੁਣ ਇੱਥੇ ਤੁਸੀਂ ਇੱਕ ਬਜ਼ੁਰਗਾਂ ਦਾ ਆਮ ਜੀ ਹੈਗੀ ਆ, ਜਾਂ ਚਲੋ ਜਿੱਦਾਂ ਨਾ ਥੋੜਾ ਜਿਹਾ ਹੈਗਾ, ਖਾਸ ਕਰ ਮਾਈਆਂ ਨੂੰ ਸਾਡੇ ਹੈਗਾ ਆ ਬਈ ਓਦਾਂ ਭਾਵੇਂ ਉੱਠ ਕੇ ਤੁਰਨਾ ਹੋਵੇ ਬਈ ਚੌਂਕੇ ਦੇ ਵਿੱਚ ਜੇ ਜਾਂ ਰਸੋਈ ਦੇ ਵਿੱਚ ਜੇ ਕਿਤੇ ਉਹਨਾਂ ਨੂੰ ਕਹਿ ਦਾ ਬੀਬੀ ਬਹਿ ਜਾ ਤੈਨੂੰ ਚਾਹ ਬਣਾਉਂਦੇ ਆ ਉਹ ਖਿੱਚਦੇ ਆ, ਹਾਂਜੀ ਫਿਰ ਫਿਰ ਫਿਰ ਤੁਸੀਂ ਹੋਰ ਕੰਮ ਕਰ ਲਓ ਬਈ ਜੇ ਕਿਤੇ ਲੈ ਕੇ ਤੁਸੀਂ ਡਾਕਟਰ ਕੋਲ ਗਏ ਆ ਹਨਾ, ਇੱਥੇ ਡਾਕਟਰ ਆ ਇੰਡੀਆ ਤੋਂ ਬਿਨਾਂ ਵਜ੍ਹਾ ਦਵਾਈਆਂ ਵਗੈਰਾ ਨਹੀਂ ਦਿੰਦੇ ਹੈ, ਤੇ ਉਹ ਕਹਿੰਦੇ ਕਿ ਛੋਟੀ ਗੱਲ ਨੂੰ ਥੋੜਾ ਵੇਟ ਕਰੋ ਜਾਂ ਕਿੱਦਾਂ ਕਰੋ, ਤੇ ਤੁਸੀਂ ਦਿਹਾੜੀ ਭੰਨ ਕੇ ਵੀ ਗਏ ਆ ਉਹਦੇ ਬਾਲਕ ਬਿੱਲ ਤੋਂ ਉੱਪਰ ਦੇ ਪੈਸੇ ਦੇ ਕੇ ਵੀ ਆਏ ਦਾ ਉਹ ਕਹਿੰਦੇ ਆ ਅੱਛਾ ਡਾਕਟਰ ਨੇ ਦਵਾਈ ਨੀ ਦਿੱਤੀ ਇੱਥੇ ਇਲਾਜ ਹੀ ਤੱਕ ਨੀ
4: ਇੰਨਾ ਮਹਿੰਗਾ ਟੈਸਟ ਕਰਿਆ ਨਿਕਲਿਆ ਕੱਖ ਵੀ ਨੀ
5: ਮੈਂ ਕਹਿੰਦਾ ਬਈ ਕੁਛ ਨਾ ਸਾਨੂੰ ਵੀ ਸਮਝਣਾ ਚਾਹੀਦਾ ਤੇ ਬਜ਼ੁਰਗਾਂ ਨੂੰ ਵੀ ਥੋੜਾ ਸਮਝਣਾ ਚਾਹੀਦਾ
3: ਤੇ
5: ਸਿਚੁਏਸ਼ਨ ਨੂੰ ਥੋੜਾ ਜਿਹਾ ਨਾ ਕਰਨਾ ਚਾਹੀਦਾ ਆ ਤੇ ਇਹ ਇੱਥੇ ਬਹੁਤੀਆਂ ਸਮੱਸਿਆਵਾਂ ਹੈਗੀਆਂ
3: ਨਹੀਂ ਇੱਥੇ ਜ਼ਿਆਦਾ ਥੈਂਕ ਯੂ ਭਾਈ ਥੈਂਕ ਯੂ
4: ਸਾਡੇ ਸੁਭਾਵਾਂ 'ਚ ਕੜੱਤਣ ਕਿਵੇਂ ਆਉਂਦੀ ਆ ਮੈਂ ਕਿਹਾ ਇਹ ਵੀ ਕਈ ਚੀਜ਼ਾਂ ਨੇ ਜਿਹੜੀਆਂ ਹੁਣ ਭਾਅ ਜੀ ਹੁਣੀ ਮੈਨਸ਼ਨ ਕਰਦੇ ਆ ਵੀ ਇਹ ਛੋਟੀਆਂ ਛੋਟੀਆਂ ਚੀਜ਼ਾਂ ਹੈ ਨਾ ਸਾਰੀ ਦਿਹਾੜੀ ਦਾ ਬੰਦਾ ਥੱਕਿਆ ਟੁੱਟਿਆ ਆਇਆ ਅਤੇ ਹੈ ਨਾ ਆ ਕੇ ਹੁਣ ਬੇਬੇ ਬਾਪੂ ਕਹਿ ਰਹੇ ਚੱਲ ਸਾਨੂੰ ਡਾਕਟਰ ਦੇ ਲੈ ਜਾ ਅਤੇ ਉੱਥੇ ਜਾ ਕੇ ਵੀ ਉਹਨਾਂ ਨੇ ਬਾਜਾ ਬਜਾਈ ਜਾਣਾ ਕਰਨਾ ਸੁਭਾਅ ਇਹਨਾਂ ਨੇ ਪੈਨਾਡੋਲ ਦੇ ਕੇ ਘਰ ਨੂੰ ਤੋੜ ਦੇਣਾ ਹੈ ਨਾ ਉਹ ਮਤਲਬ ਤੁਸੀਂ ਦੇਖੋ ਉਹ ਖਿੱਚ ਖਿਚਾਹਟ ਕਿੱਥੋਂ ਉਪਜਦੀ ਹੈ ਇੱਕ ਤਾਂ ਸਰੀਰ ਤੋਂ ਜਦੋਂ ਤੁਸੀਂ ਬਿਰਧ ਹੁੰਦੇ ਹੋ ਤੁਸੀਂ ਉਸ ਚੀਜ਼ ਨੂੰ ਐਕਸੈਪਟ ਨਹੀਂ ਕਰਨਾ ਚਾਹੁੰਦੇ ਕਿਉਂਕਿ ਵਿਦ ਏਜਿੰਗ ਹੈ ਨਾ ਕੰਪਲੀਕੇਸ਼ਨ ਸਰੀਰ ਨੂੰ ਆਉਣੀਆਂ ਹੀ ਆਉਣੀਆਂ ਅਤੇ ਜਿਹੜਾ ਦੂਜੇ ਪਾਸੇ ਆ ਉਹ ਬੰਦਾ ਜਿਹੜਾ ਡਾਕਟਰ ਕੋਲ ਲੈ ਕੇ ਜਾਂਦਾ ਉਹਨੂੰ ਖਿੱਚ ਖਿਚਾਹਟ ਆ ਕੰਮ ਛੱਡ ਕੇ ਆਇਆ ਕੰਮ ਕੰਮ ਕੰਮ ਪੈਸੇ ਆਮਦਨ ਦਿਮਾਗ 'ਚ ਉਹ ਚੱਲੀ ਜਾਂਦੀਆਂ ਚੀਜ਼ਾਂ ਮੋੜ ਕੇ ਚੱਲੀ ਜਾਂਦੀ ਆ ਗਿਆ ਉਹ ਡਾਕਟਰ ਦੇ
3: ਬਿਲਕੁਲ ਇਹ ਤਾਂ ਹੈ ਪ੍ਰੋਬਲਮ ਬੇਨਤੀ ਆ ਵੀ ਆਪਾਂ ਵਾਪਸ ਆਪਣੇ ਟੋਪਿਕ ਦੇ ਉੱਤੇ ਰਹੀਏ ਕਿਉਂਕਿ ਇਹ ਫਿਰ ਇਹ ਗੱਲ ਇੱਦਾਂ ਦੀ ਆ ਵੀ ਇਹ ਵਾਪਸ ਮੋੜਨੀ ਬੜੀ ਔਖੀ
4: ਭਾਅ ਜੀ ਕਹਿੰਦੇ ਇਸ ਗੱਲ ਦੇ ਕਈ ਪਹਿਲੂ ਦੂਜੂ ਤੀਜੂ ਹੈਗੇ
3: ਹਾਂ ਸੋ ਵਾਪਸ ਆਪਾਂ ਜਿਹੜਾ ਖਿੱਜ ਦੇ ਉੱਤੇ ਚਿੜਚਿੜੇਪਨ ਦੇ ਉੱਤੇ ਲੈ ਕੇ ਆਉਂਦੇ ਹਾਂ ਕਿ ਆਖਿਰਕਾਰ ਕਾਰਨ ਕੀ ਅੱਛਾ ਇੱਕ ਕਾਰਨ ਜਿਹੜਾ ਨਾ ਉਹ ਮੌਸਮੀ ਵੀ ਹੁੰਦਾ ਕਈ ਲੋਕ ਇਸ ਚੀਜ਼ ਨੂੰ ਨਹੀਂ ਬਹੁਤਾ ਐਕਸੈਪਟ ਕਰਦੇ ਪਰ ਜਿੱਦਾਂ ਹੁਣ ਮੰਨ ਲਓ ਸਪਰਿੰਗ ਆਉਣ ਆ ਰਹੀ ਆ ਅਤੇ ਸਪਰਿੰਗ ਦੇ ਵਿੱਚ ਜਦੋਂ ਕਈਆਂ ਨੂੰ ਪੋਲਨ ਅਟੈਕ ਹੁੰਦਾ ਵਾ ਜਾਂ ਫਿਰ ਕਈਆਂ ਦਾ
4: ਫੀਵਰ
3: ਹੈ ਨਾ ਹੇ ਫੀਵਰ ਉਹਦੇ ਕਰਕੇ ਹੁੰਦਾ ਅਤੇ ਕਈਆਂ ਦੇ ਇਹਨਾਂ ਦਿਨਾਂ ਦੇ ਵਿੱਚ ਸਪਰਿੰਗ ਦੇ ਵਿੱਚ ਫਿਰ ਰੈਸ਼ ਸ਼ੁਰੂ ਹੋ ਜਾਂਦੀ ਆ ਐਗਜ਼ਮਾ ਸ਼ੁਰੂ ਹੋ ਜਾਂਦਾ ਵਾ ਅੱਛਾ ਉਹਦੇ ਤੋਂ ਆਪਾਂ ਵੇਖੀਏ ਵੀ ਬੱਚਿਆਂ ਦੇ ਵਿੱਚ ਸ਼ੁਰੂ ਤੋਂ ਹੀ ਚਿੜਚਿੜਾਪਨ ਸ਼ੁਰੂ ਹੋ ਜਾਂਦਾ ਕਿਉਂਕਿ ਉਹਨਾਂ ਨੂੰ ਰੈਸ਼ ਹੋ ਰਹੀ ਆ ਖਾਰਸ਼ ਹੋ ਰਹੀ ਆ ਬੁਰੇ ਹਾਲ ਉੱਥੇ ਹੱਥ ਵੀ ਨਹੀਂ ਪਹੁੰਚਦਾ ਵਿਚਾਰਿਆਂ ਦੇ ਬਾਹਰ ਸੋ ਉਹ ਵੀ ਚੀਜ਼ਾਂ ਚਿੜਚਿੜੇਪਨ ਦੇ ਵਿੱਚ ਇਹ ਅੱਛਾ ਵੱਡਿਆਂ 'ਚ ਵੀ ਆ ਪ੍ਰੋਬਲਮ ਜਦੋਂ ਮੌਸਮ ਬਦਲਦਾ ਅਤੇ ਤੁਹਾਡੇ ਦਿਮਾਗੀ ਵੀ ਜਿਹੜੇ ਤਾਣੇ ਬਾਣੇ ਨੇ ਉਹ ਬਦਲਦੇ ਨੇ ਮੈਂਟਲ ਹੈਲਥ ਦੇ ਉੱਤੇ ਵੀ ਬੜਿਆਂ ਦੇ ਅਸਰ ਹੁੰਦਾ
4: ਜਾੜ ਦੁਖਦੀ ਹੋਵੇ ਨਾ ਢੋਲ ਸੁਹਾਵਣੇ ਨਹੀਂ ਲੱਗਦੇ
3: ਸੋ ਇਹ ਵੀ ਸਾਨੂੰ ਪਰਿਵਾਰ ਦੇ ਵਿੱਚ ਜੀਆਂ ਦਾ ਅੰਡਰਸਟੈਂਡ ਕਰਨਾ ਪਊਗਾ ਵੀ ਕਿਤੇ ਆ ਰੀਜਨ 'ਤੇ ਨਹੀਂ ਸ਼ਾਇਦ ਇਹ ਵੀ ਇੱਕ ਦੂਸਰੇ ਨੂੰ ਅੰਡਰਸਟੈਂਡ ਕਰਨ ਵਾਲੀਆਂ ਚੀਜ਼ਾਂ
4: ਬੱਚਿਆਂ ਦੇ ਨਾਲ ਨਾਲ ਇਹਨੂੰ ਏਜਿੰਗ ਨਾਲ ਵੀ ਹੁਣ ਜੋੜ ਕੇ ਵੇਖਿਆ ਜਾ ਸਕਦਾ ਹੁਣ ਬਜ਼ੁਰਗ ਆ ਕੋਈ ਉਹਦਾ ਵਿਚਾਰੇ ਦਾ ਸਰੀਰ ਦੁਖਦਾ ਕੋਈ ਗੋਡੇ ਦੁਖਦੇ ਆ ਨਾ ਸਾਰੀ ਦਿਹਾੜੀ ਖਿਜਿਆ ਰਹਿੰਦਾ ਇਹਨੂੰ ਤੁਹਾਨੂੰ ਉੱਥੋਂ ਵੀ ਕਿਤੇ ਨਾ ਕਿਤੇ ਕੰਪਨਸੇਟ ਕਰਨਾ ਪੈਣਾ
3: ਹਾਂ ਆਪਾਂ ਬਜ਼ੁਰਗਾਂ ਨੂੰ ਚਲੋ ਕਹੀ ਜਾਂਦੇ ਹਾਂ ਦੂਸਰਾ ਪੱਖ ਇਹ ਵੀ ਆ ਕਿ ਉਹਨਾਂ ਦਾ ਹੁਣ ਮੰਨ ਲਓ ਆਪਾਂ ਨਿੱਕੀਆਂ ਨਿੱਕੀਆਂ ਡਿਊਟੀਆਂ 'ਤੇ ਲਾਈਆਂ ਉਹ ਇਸੇ ਕਰਕੇ ਹੀ ਕੰਮ ਕਰੀ ਜਾਂਦੇ ਆ ਵੀ ਆਪਾਂ ਉਹਨਾਂ ਦੀ ਆਦਤ ਨਹੀਂ ਹੈ ਵਿਹਲੇ ਬਹਿਣ ਦੀ ਜਾਂ ਫਿਰ ਉਹਨਾਂ ਨੂੰ ਇਹ ਲੱਗਦਾ ਵੀ ਇੱਥੇ ਲੱਗੇ ਨਾ ਵੀ ਐਵੇਂ ਵਿਹਲੇ ਬਹਿ ਕੇ ਇਹ ਘਰ ਖਾਣ ਡਏ ਆ ਉਹ ਇਸ ਵਜ੍ਹਾ ਦੇ ਕਰਕੇ ਨਿੱਕਾ ਮੋਟਾ ਕੰਮ ਕਰੀ ਤਾਂ ਜਾਂਦੇ ਆ ਪਰ ਹੁਣ ਸਰੀਰ ਨਹੀਂ ਸਾਥ ਦਿੰਦਾ ਸਰੀਰ ਨਹੀਂ ਮੰਨਦਾ ਗੋਡੇ ਨਹੀਂ ਚੱਲਦੇ ਹੋਰ 36 ਤਰ੍ਹਾਂ ਦੀਆਂ ਦਵਾਈਆਂ ਲੱਗੀਆਂ ਨੇ ਸੋ ਦੋਵਾਂ ਧਿਰਾਂ ਨੂੰ ਇੱਕ ਦੂਸਰੇ ਦੀ ਸਮਝਣ ਦੀ ਲੋੜ ਹੈ ਜਵਾਨ ਨੂੰ ਇਹ ਲੱਗਦਾ ਵੀ ਮੈਂ ਜੇ ਬਜ਼ੁਰਗ ਨਾਲ ਗੱਲ ਕਰ ਰਿਹਾ ਨਾ ਤਾਂ ਇਹ ਵੀ ਜਵਾਨ ਹੀ ਆ ਹੈ ਨਾ ਉਹ ਆਪਣੇ ਉਹਨੂੰ ਉੱਥੇ ਰੱਖ ਕੇ ਗੱਲ ਕਰਦਾ ਬਜ਼ੁਰਗ ਨੂੰ ਇਹ ਲੱਗਦਾ ਵੀ ਜੇ ਮੈਂ ਇਹਦੇ ਨਾਲ ਗੱਲ ਕਰ ਰਿਹਾ ਜਿਹਦੀ ਉਮਰ ਮੇਰੇ ਨਾਲੋਂ ਅੱਧੀ ਆ ਅਤੇ ਇਹਦੇ 'ਚ ਵੀ ਉਨੀ ਸਮਝ ਇਹਨੇ ਵੀ ਉਨੀ ਦੁਨੀਆ ਵੇਖੀ ਆ ਸੋ ਆਪਾਂ ਇਹ ਵੀ ਡਿਫਰੈਂਸ ਨਹੀਂ ਸਮਝ ਪਾਉਂਦੇ
4: ਇਹ ਫਰਕ ਆ ਕਿਉਂਕਿ ਕੰਪੈਰੀਜ਼ਨ ਆਪਾਂ ਉਸ ਹਿਸਾਬ ਨਾਲ ਕਰਦੇ ਹਾਂ ਨਾ ਅਤੇ ਆਪ ਭੁੱਲ ਜਾਂਦੇ ਹਾਂ ਜੋ ਚੀਜ਼ ਕਹਿਣੀ ਕਰਦੇ ਹਾਂ ਸਾਡਾ ਕੰਪੈਰੀਜ਼ਨ ਦੂਜਿਆਂ ਨਾਲ ਹੁੰਦਾ ਜਿਵੇਂ ਅਕਸਰ ਬਜ਼ੁਰਗ ਦੂਜਿਆਂ ਨਾਲ ਕੰਪੇਅਰ ਕਰਦੇ ਆ ਫਲਾਣਿਆਂ ਨੇ ਮਹਿਲ ਪਾ ਲਏ ਆਹ ਕਰ ਲਿਆ ਪਿੰਡ ਵੀ ਫਿਰਨੀ ਅਤੇ ਕੋਠੀ ਪਾ ਲਈ ਤੁਸੀਂ ਸਾਲਿਓ ਕੀ ਕੀਤਾ ਇਹੋ ਜਿਹੇ ਬਜ਼ੁਰਗ ਵੀ ਹੈਗੇ ਆ ਕਈ ਇੱਦਾਂ ਦੇ ਵੀ ਹੁਣ ਮੁੰਡੇ ਇੱਦਾਂ ਦੇ ਹੈਗੇ ਆ ਵੀ ਬਾਪੂ ਫਲਾਣਿਆਂ ਨੇ ਉੱਥੋਂ ਪਿੰਡੋਂ ਹੈ ਨਾ ਕੀਲੇ ਵੇਚ ਕੇ ਦੋ ਹੈ ਨਾ 2 ਕਰੋੜ ਭੇਜਿਆ ਆਪਾਂ ਇੱਥੇ ਉਦੋਂ ਟਾਈਮ ਨਾਲ ਥਾਂ ਲਿਆ ਹੁੰਦਾ ਆਪਾਂ ਡਿਵੈਲਪਮੈਂਟ ਸ਼ੁਰੂ ਕੀਤੀ ਹੁੰਦੀ ਹੁਣ ਨੂੰ ਆਪਾਂ ਕੀ ਤੋਂ ਕੀ ਹੋਣਾ ਸੀ ਤੈਂ ਮੇਰੇ 'ਤੇ ਯਕੀਨ ਨਹੀਂ ਕੀਤਾ ਵੀ ਇਹ ਝਾੜੂ ਹੀ ਝਾੜੂ ਸੋ ਕੰਟੈਕਸਟ ਰੈਲੇਵੈਂਸ ਹਰੇਕ ਪਰਿਵਾਰ ਦੇ ਸਮੀਕਰਨ ਸੁਭਾਅ ਵੱਖੋ ਵੱਖਰੇ ਆ ਅਤੇ ਉਹ ਹਾਲਾਤਾਂ ਤੋਂ ਬਣੇ ਉਪਜੇ ਹੁੰਦੇ
3: ਇਹ ਖਿੱਚ ਖਿਚਾਹਟ ਸਾਨੂੰ ਇੱਕ ਦੂਸਰੇ ਦੀ ਸਮਝਣੀ ਪਊਗੀ ਇੱਕ ਸਭ ਤੋਂ ਵੱਡਾ ਜੇ ਆਪਾਂ ਬਜ਼ੁਰਗਾਂ ਦੇ ਨਾਲ ਹੀ ਸੰਬੰਧਿਤ ਕਰੀਏ ਅਤੇ ਬਜ਼ੁਰਗ ਜਿਹੜਾ ਘਰ ਦੇ ਵਿੱਚ ਸਿਆਣਾ ਬੰਦਾ ਬਜ਼ੁਰਗ ਆ ਨਾ ਉਹਦੇ ਇੱਕ ਸਭ ਤੋਂ ਵੱਡੀ ਉਹਨੂੰ ਇਹ ਹੁੰਦੀ ਆ ਵੀ ਮੈਂ ਘਰ ਦਾ ਮੁਖੀ ਹਾਂ ਅਤੇ ਮੈਨੂੰ ਪੁੱਛ ਕੇ ਸਾਰੇ ਚੱਲਣ ਜਿਹੜੇ ਧੀਆਂ ਪੁੱਤ ਨੇ ਉਹ ਇੱਥੇ ਇਹ ਸੋਚਦੇ ਆ ਵੀ ਇਹਨਾਂ ਨੂੰ ਕਾਹਦਾ ਪੁੱਛਣਾ ਇੱਥੋਂ ਬਾਰੇ ਥੋੜ੍ਹਾ ਇਹਨਾਂ ਨੂੰ
4: ਪਤਾ ਹੀ ਨਹੀਂ
3: ਸਾਡਾ ਮਿਲਵਰਤਨ ਕਿਸੇ ਨਾਲ ਕੀ ਆ ਨਹੀਂ ਪਤਾ ਤਾਂ ਉਹਨਾਂ ਨੂੰ ਦੱਸੋ ਉੱਦਾਂ ਹੀ ਖਾਣਾ ਪੂਰਤੀ ਕਰ ਲਓ ਭਾਵੇਂ ਪੁੱਛੋ ਉਹਨਾਂ ਨੂੰ ਵੀ ਆਹ ਸਨੈਰੀਓ ਆ ਇੱਦਾਂ ਇਹ ਸਾਡੀ ਯਾਰੀ ਦੋਸਤੀ ਆ ਇਹ ਇੰਨਾ ਕੁ ਦੇ ਕੇ ਗਏ ਹੀ ਆਪਾਂ ਹੁਣ ਉਹਨਾਂ ਦੇ ਨਾਲ ਕਿੱਦਾਂ ਵਰਤੀਏ ਵਰਤਣਾ ਤੁਸੀਂ ਆ ਅਗਲੇ ਨੂੰ ਥੋੜ੍ਹਾ ਜਿਹਾ ਲੱਗਦਾ ਵੀ ਇਹ ਮੈਨੂੰ ਪੁੱਛ ਕੇ ਚੱਲ ਰਿਹਾ ਨਹੀਂ ਤਾਂ ਉਹਨਾਂ ਨੂੰ ਇਹ ਲੱਗਦਾ ਵੀ ਆਪੇ ਕਰੀ ਕੁਰੀ ਜਾਂਦੇ ਆ ਮੇਰੀ ਤਾਂ ਕੋਈ ਵੈਲਿਊ ਨਹੀਂ ਆ ਘਰ 'ਚ ਉਹ ਫਿਰ ਬਾਹਰ ਅੰਦਰ ਖਿੱਚ ਕੱਢਦੇ ਆ
4: ਮੈਂ ਤਾਂ ਇਹ ਸੋਚਦਾ ਹੁੰਦਾ ਵੀ ਦੁਨੀਆ ਐਡੀ ਕੁ ਸਿੱਧ ਪੱਧਰੀ ਸਾਵੀਂ ਹੈਗੀ ਆ ਜੇ ਬੰਦਾ ਦਿਲੋਂ ਹਾਂਜੀ ਕਹਿਣਾ ਸਿੱਖ ਲਵੇ ਨਾ ਮੌਕੇ 'ਤੇ, ਉਸ ਮੌਕੇ ਤੁਸੀਂ ਦੇਖਿਓ ਇਹਦੇ 'ਚ ਕਿੰਨੀਆਂ ਖਿੱਚ ਖਿਚਾਹਟਾਂ ਦੂਰ ਹੋ ਜਾਂਦੀਆਂ। ਸਿੰਪਲ ਹਾਂਜੀ ਮਤਲਬ ਉਹਦਾ ਹੱਲ ਇੱਕੋ ਹੀ ਆ, ਅੱਧੀ ਖਿੱਚ ਤੁਹਾਡੀ ਉਹਦੇ ਨਾਲ ਹੀ ਖਤਮ ਹੋ ਜਾਂਦੀ।
3: ਕਈ ਤਾਂ ਇੱਥੋਂ ਤੱਕ ਭਰੇ ਪੀਤੇ ਹੁੰਦੇ ਆ, ਉਹ ਜਦੋਂ ਕਿਸੇ ਦੇ ਘਰ ਆਉਂਦੇ ਆ ਨਾ ਜਾਂ ਜਾਂਦੇ ਆ, ਉਹ ਉੱਥੇ ਹੀ ਬਹਿ ਕੇ ਕੋਈ ਨਾ ਕੋਈ ਇੱਦਾਂ ਦੀ ਘੜੂਸ ਛੱਡ ਦਿੰਦੇ, ਇਹਨੂੰ ਆਪਾਂ ਪੰਜਾਬੀ 'ਚ ਘੜੂਸ ਹੀ ਕਹਿੰਦੇ ਹਾਂ, ਉੱਥੇ ਹੀ ਬੈਠਿਆਂ ਇਹੋ ਜਿਹੀ ਗੱਲ ਕੋਈ ਕੱਢ ਦਿੰਦੇ ਆ ਵੀ ਉਹ ਪਤਾ ਲੱਗ ਜਾਂਦਾ ਵੀ ਇਹ ਸਭ ਕੁਛ ਠੀਕ ਨਹੀਂ ਚੱਲ ਰਿਹਾ ਇਹਨਾਂ ਦਾ, ਅਤੇ ਜਾਂ ਫਿਰ ਉੱਥੇ ਸ਼ੁਰੂ ਹੋ ਜਾਂਦਾ ਵਾ ਕੰਮ ਹੈ ਨਾ ਵੀ ਚਲੋ ਡੈਡੀ ਫਿਰ ਉੱਠੋ ਚੱਲੀਏ, ਉੱਥੋਂ ਤੱਕ ਹੋ ਜਾਂਦਾ
4: ਗੱਲ ਕਹਿੰਦੇ ਤੂੰ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਪਿੰਡੋਂ ਕੱਢੂੰ, ਪਿੰਡੋਂ ਨਹੀਂ ਘਰੋਂ ਹੀ ਕਹਿ ਲਓ ਜੀ
3: ਘਰੋਂ, ਸਾਡੇ ਦੋ ਕਾਲਰ ਨਹੀਂ ਤਾਂ ਮੇਰਾ ਭਾਈ ਜਹਾਜ਼ 'ਤੇ ਲਵਾਂਗੇ 865 ਤੁਸੀਂ ਆਉਂਦੇ ਰਹੋ ਜੀ। ਜੀ ਪੇਸ਼ੈਂਸ ਖਤਮ
5: ਅਤੇ
3: ਚਿੜਚਿੜਾਪਨ। ਹਾਂਜੀ
5: ਹਾਂਜੀ ਭਾਅ ਜੀ, ਆਸਟ੍ਰੇਲੀਆ 'ਚ ਇੱਕ ਚੀਜ਼ ਦਾ ਪਤਾ ਲੱਗਿਆ ਕਿ ਜਿਹੜਾ ਗੁੱਸਾ ਆਉਂਦਾ ਨਾ ਉਹਦਾ, ਕਹਿੰਦੇ ਇੱਕ ਨਾ ਇਹ ਫੁੱਲ ਮੂਨ ਵੀ ਇੱਕ ਰੀਜ਼ਨ ਹੁੰਦਾ, ਜਦੋਂ ਜਦੋਂ ਫੁੱਲ ਮੂਨ ਹੁੰਦਾ ਨਾ ਤਾਂ ਗ੍ਰੈਵੀਟੇਸ਼ਨਲ ਜਿਹੜੀ ਪਾਵਰ ਹੈ ਨਾ
3: ਜੀ
5: ਉਹ ਥੋੜੀ ਘੱਟ ਜਾਂਦੀ ਹੈ, ਗ੍ਰੈਵਿਟੀ
4: ਸਾਡੇ ਦੋ ਕ੍ਰਿਸਟਲ ਸਮੱਸਿਆ
3: ਜੀ ਹੈਗੀ ਹੈਗੀ
5: ਘੱਟ ਜਾਂਦੀ ਹੈ ਉਹਦੇ ਕਰਕੇ ਨਾ, ਜਿੱਦਾਂ ਹਾਈ ਟਾਈਡ ਆਉਂਦੀ ਹੈ ਨਾ ਪਾਣੀ ਦੇ ਵਿੱਚ।
4: ਹਾਂਜੀ ਹਾਂਜੀ,
5: ਜੇ ਤੁਸੀਂ ਕਿਸੇ ਗੋਰੇ ਨਾਲ ਗੁੱਸਾ ਕਰੋ ਨਾ ਬਾਅਦ ਪਤਾ ਲੱਗਾ, ਉਹ ਤੁਹਾਨੂੰ ਕਹੇਗਾ ਇਦਾਂ ਹਾਈ ਟਾਈ ਟੂਡੇ ਵੀ ਮਤਲਬ ਛੱਲਾ ਉੱਚੀਆਂ ਚੱਲਦੀ ਹੈ ਨਾ, ਬਈ ਇੰਡਾਇਰੈਕਟਲੀ ਤੁਹਾਨੂੰ ਕਹਿੰਦਾ ਵੀ ਸਿਰਫ ਕਿਉਂਕਿ ਸਾਰਾ ਸਾਡੇ ਦਿਮਾਗ ਦੇ ਵਿੱਚ ਪਾਣੀ ਹੈ,
4: ਗੁਰੂਤਾਕਰਸ਼ਣ
5: ਗ੍ਰੈਵਿਟੀ ਘਟਦੀ ਹੈ ਤੇ ਉਹ ਸਾਡਾ ਡਿਸਬੈਲੈਂਸ ਹੋ ਜਾਂਦਾ ਜਿਹੜਾ ਬ੍ਰੇਨ ਦਾ ਸਿਸਟਮ
3: ਜੀ,
5: ਤੇ ਉਹਦੇ ਕਰਕੇ ਉਹ ਉਹ ਵੀ ਗੁੱਸੇ ਆਉਣ ਦਾ ਇੱਕ ਰੀਜ਼ਨ ਹੈ।
4: ਬਾਕੀ 29 ਦਿਨ ਕਿਹਦੇ ਖਾਤੇ ਪਾਉਣੇ ਆ,
5: ਉਹ 29 ਦਿਨ ਦਾ ਵੀ ਭਾਜੀ ਇੱਕ ਛੋਟਾ ਜਿਹਾ ਉਹ ਹੈ ਵੀ ਪਤਾ ਕੀ ਗੱਲ ਹੈ, ਪੇਰੈਂਟਸ ਸਾਰੇ ਹੀ ਮੇਰੇ ਫਾਦਰ ਸਾਹਿਬ ਨੇ ਉਹ ਵੀ ਇੱਥੇ ਆਏ ਹੋਏ ਸੀਗੇ ਪਹਿਲਾਂ ਮੰਮ ਤੇ ਫਾਦਰ ਸਾਹਿਬ, ਤੇ ਜਿੱਦਾਂ ਮੈਂ ਘਰ ਦੇ ਆਸ ਪਾਸ ਨਾ ਉਹ ਕਰਾਉਣੀ ਸੀ ਕੌਂਕਰੀਟ ਵਗੈਰਾ ਜਿਹੜੀ ਪੱਕੀ, ਤੇ ਮੈਂ ਉਹਨਾਂ ਨੂੰ ਪੂਰਾ ਮੈਪ ਬਣਾ ਕੇ ਤੇ ਚਾਈਨੀਜ਼ ਨੂੰ ਹਾਇਰ ਕੀਤਾ, ਦੱਸ ਗਿਆ ਤੇ ਕੰਮ ਤੇ ਜਾਣਾ ਸੀ ਉਹ ਕੰਮ ਵਾਲਾ ਕੰਮ, ਤੇ ਉਹ ਫਾਦਰ ਸਾਹਿਬ ਨੇ ਉਹਨੂੰ ਕਿਹਾ ਤੇ ਉਹ ਤੁਹਾਨੂੰ ਪਤਾ ਉਹ ਵੀ ਇਹੋ ਜਿਹੇ ਹੁੰਦੇ ਨੇ ਚਿੰਕਿ, ਉਹਨੇ ਜਾਣ ਕੇ ਕਰਕੇ ਤੇ ਅੱਧਾ ਏਰੀਆ ਛੱਡ ਗਿਆ, ਤੇ ਉਹਦੇ ਕਰਕੇ ਮੈਂ ਫਾਦਰ ਸਾਹਿਬ ਨਾਲ ਖਿੱਚਦਾ ਰਿਹਾ ਵੀ ਤੁਸੀਂ ਉਹਨੂੰ ਚੰਗੀ ਤਰ੍ਹਾਂ ਸਮਝਾਇਆ ਕਿਉਂ ਨੀ, ਮੈਂ ਤੁਹਾਨੂੰ ਦੱਸ ਕੇ ਗਿਆ ਸੀਗਾ, ਤੇ ਮਤਲਬ ਉਹਦੇ ਕਰਕੇ ਚੰਗਾ, ਜਦੋਂ ਮੈਂ ਕੌਂਕਰੀਟ ਦੇਖਣੀ ਮੈਨੂੰ ਫਾਦਰ ਸਾਹਿਬ ਨਾਲ ਮੇਰੀ ਆਰਗੂਮੈਂਟ ਹੋ ਜਾਣੀ, ਤੇ ਉਹਦੇ ਕਰਕੇ ਇੱਕ ਸਰ ਜਿਹੜਾ ਜੇ ਮੇਰੇ ਖਿਆਲ ਨਾਲ ਨਾ ਲੋਕਾਂ ਕਰਕੇ ਆਪਣੇ ਪੇਰੈਂਟਸ ਨਾਲ ਨੀ ਬੰਦੇ ਨੂੰ ਖਿੱਚਣਾ ਚਾਹੀਦਾ, ਅਸੀਂ ਅਸੀਂ ਕੋਈ ਗੱਲ ਕਿਸੇ ਦੀ ਹੁੰਦੀ ਹੈ ਅਸੀਂ ਆਪਣੇ ਪੇਰੈਂਟਸ ਨੂੰ ਤੁਸੀਂ ਉਹਨੂੰ ਏਦਾਂ ਕਿਉਂ ਕਿਹਾ, ਇਹਨੂੰ ਏਦਾਂ ਕਿਉਂ ਕਿਹਾ, ਨਹੀਂ ਹੋਇਆ ਹੈ ਉਹ ਸਰ, ਜਦੋਂ ਪੇਰੈਂਟਸ ਹੁਣ ਮੇਰੇ ਮਦਰ ਪਿਛਲੇ ਸਾਲ ਪੂਰੇ ਹੋ ਗਏ ਸੀਗੇ ਤੇ ਪਿੱਛੇ ਜਦੋਂ ਸੋਚੀਦਾ ਨਾ ਤਾਂ ਬੜਾ ਦੁੱਖ ਲੱਗਦਾ ਵੀ ਅਸੀਂ ਕਿਹੜੀਆਂ ਗੱਲਾਂ ਦਾ ਇਹਨਾਂ ਨਾਲ ਆਰਗਿਊ ਕਰਦੇ ਰਹੇ, ਤੇ ਉਹ ਜਦੋਂ ਤੱਕ ਮਤਲਬ ਐਂਡ ਆਫ ਦਾ ਡੇ ਤੁਹਾਡੇ ਪੇਰੈਂਟਸ ਹੀ ਸਭ ਤੋਂ ਜ਼ਿਆਦਾ ਤੁਹਾਡੇ ਕੋਲ ਹੈ, ਹੋਰ ਕੋਈ ਨਹੀਂ ਹੈਗਾ, ਜਿਹੜੇ ਯਾਰ ਦੋਸਤ ਠੀਕ ਹੈ ਉਹ ਵੀ ਜ਼ਰੂਰੀ ਨੇ, ਲੇਕਿਨ ਹਰ ਕੋਈ ਬੰਦਾ ਆਪਣੇ ਟਾਈਮ ਦੇ ਹਿਸਾਬ ਨਾਲ ਆਉਂਦਾ ਜਾਂਦਾ ਰਹਿੰਦਾ,
4: ਹਾਥੀ ਕੇ ਪਾਉ ਮੈਂ ਸਬਕਾ ਪਾਉ ਏਦਾਂ ਹੋ ਜਾਂਦਾ ਨਾ ਜੀ, ਫੇਰ ਜੇ ਉਹਨੂੰ ਆਪਾਂ ਉਸ ਲੈਵਲ ਤੇ ਸੋਚ ਲਈਏ ਨਾ ਵੀ ਦੁਨੀਆਂ ਇੱਕ ਡਰਾਮਾ, ਅਸੀਂ ਸਾਰੇ ਕਾਟ ਪੁਤਲੀਆਂ ਤੇ ਹਰ ਕੋਈ ਆਪਣਾ ਰੋਲ ਪਲੇ ਕਰਨ ਲਈ ਆਇਆ ਹੋਇਆ, ਜੇ ਆਪਾਂ ਉੱਥੋਂ ਵੀ ਆ ਜਾਵਾਂਗੇ ਨਾ, ਹੁਣ ਜੇ ਆਪਾਂ ਕਹੀਏ ਵੀ ਇੱਕ ਵਿਲਨ ਨੇ ਵਿਲਨ ਦਾ ਰੋਲ ਪਲੇ ਕਰਨਾ, ਹੀਰੋ ਨੇ ਹੀਰੋ ਦਾ, ਹੀਰੋਇਨ ਨੇ ਉਹਦਾ, ਇੱਕ ਦੂਜੇ ਤੋਂ ਦੂਜੇ ਦੇ ਰੋਲਾਂ ਦੀ ਆਸ ਰੱਖਾਂਗੇ ਤਾਂ ਕੰਮ ਨਾ ਉਹ ਫਿਲਮ ਫਿਲਮ ਨਹੀਂ ਰਹਿੰਦੀ, ਡਰਾਮਾ ਖਰਾਬ ਹੋ ਜਾਣਾ, ਇਸ ਲਈ ਮਨ ਨੂੰ ਉੱਦਾਂ ਹੀ ਟਿਕਾ ਲਓ ਵੀ ਭਾਈ ਇਹ ਵਿਲਨ ਦਾ ਰੋਲ ਪਲੇ ਕਰਨਾ, ਇਟਸ ਓਕੇ ਹੈ ਨਾ।
3: ਸਹੀ,
5: ਹਾਂਜੀ ਹਾਂ,
3: ਥੈਂਕ ਯੂ ਜੀ,
5: ਓਕੇ ਸਰ, ਥੈਂਕਸ ਲੋਟ,
3: ਬਾਏ, ਥੈਂਕ ਯੂ ਜੀ, ਥੈਂਕ ਯੂ। ਜਸਵਾਲ ਸਾਹਿਬ ਤੁਸੀਂ ਆਉਣੇ ਰਹੋ, ਕੀ ਹਾਲ ਚਾਲ ਨੇ?
6: ਗਰਮ
3: ਕਰਕੇ ਖਾਈ ਦੀ ਆ, ਸੰਕੇਤ ਤੇ ਹਾਲੇ ਵੀ ਓਹੀ ਨੇ ਵੀ ਆਉਂਦੀ ਤੇ ਬਾਹਰੋਂ ਹੀ ਆ,
4: ਇਹਨਾਂ ਨੇ ਸੰਕੇਤਕ ਤੌਰ ਤੇ ਦੱਸਤਾ ਆਪਾਂ ਨੂੰ
3: ਬੰਦਿਤ ਨੀ
4: ਚੱਲ ਬਾਬਾ ਪਿੱਛੇ ਨੂੰ ਉਹ ਮੂਹਰੇ ਹੈ ਨਾ ਕੀ ਚਬਾਰਾ ਪਾਉਣਾ, ਤੇ ਉਹ ਬੇਚਾਰਾ ਹੌਲੀ ਕੁ ਦੇਣੇ ਕਹਿੰਦਾ ਕਹਿੰਦਾ ਜੇ ਮੈਨੂੰ ਬੱਸ ਚ ਵੀ ਤੋਰ ਕੇ ਲੈ ਜਾਣਾ ਤਾਂ ਮੈਨੂੰ ਲਾ ਦਿਓ। ਇਸ ਲਈ ਕਿ ਭਰਾਵਾ ਮੈਨੂੰ ਵੀ ਕੋਈ ਗੱਲ ਕਰ ਲੈਣ ਦੋ।
3: ਹਾਂਜੀ
5: ਨਹੀਂ ਕਰ ਲਓ ਦੋ ਚਾਰ
4: ਇਹਦੇ ਨਾਲ ਦੀਆਂ ਦੋ ਹੋਰ ਚੇਤੇ ਆ ਗਈਆਂ ਮੈਨੂੰ ਇਹ ਬੜੇ ਢੀਠ ਹੋ ਯਾਰ ਮੈਂ ਤਾਂ ਉਹੀ ਕਿਹਾ ਸੀ।
5: ਡਾਕਟਰ ਸਾਹਿਬ ਤੁਸੀਂ ਗੱਲ ਕਰਦੇ ਸੀ ਨਾ ਦਾਰੂ ਵਾਲੀ ਜਿਹੜੀ ਐਂ ਰੱਬ ਮਿਲਿਆ ਬੰਦੇ ਨੂੰ ਕਿਸੇ ਨੂੰ ਕਹਿੰਦਾ ਯਾਰ ਵੀ ਤੂੰ ਦਾਰੂ ਬਹੁਤ ਪੀਨਾ ਤੇਰੇ ਦਿਨ ਥੋੜੇ ਹੀ ਆ ਵੀ ਜੇ ਤੂੰ ਦਾਰੂ ਨਾ ਛੱਡੀ।
3: ਰੱਬ ਕਹਿੰਦਾ
5: ਅੱਛਾ ਰੱਬ ਕਹਿੰਦਾ ਬੰਦੇ ਨੂੰ ਤੇ ਬੰਦਾ ਕਹਿੰਦਾ ਬਾਬਾ ਜੀ ਵੀ ਗੱਲ ਐ ਆ ਵੀ ਹੁਣ ਤੁਸੀਂ ਸਾਹਮਣੇ ਤਾਂ ਆ ਹੀ ਗਏ ਜਦ ਇੰਨੀ ਵਾਰਨਿੰਗ ਦੇ ਦਿੱਤੀ ਤਾਂ ਮੈਨੂੰ ਦੋ ਦਿਨ ਦੀ ਛੋਟ ਦੇ ਦੋ ਵੀ ਮੈਂ ਦੋ ਦਿਨ ਪੀ ਲਿਆ ਕਰੂੰਗਾ ਬਾਕੀ ਦਿਨ ਛੱਡ ਦੂੰ। ਕਹਿੰਦੇ ਕਿਹੜੇ? ਕਹਿੰਦਾ ਜਿੱਦਣ ਮੀਂਹ ਪਊਗਾ ਉਦਣ। ਕਹਿੰਦੇ ਦੂਜਾ? ਕਹਿੰਦਾ ਜਿੱਦਣ ਨਹੀਂ ਪਊ।
4: ਤੁਸੀਂ ਵਿੱਚ ਨਾਲ ਐਂ ਕਹਿ ਦੋ ਵੀ ਰੱਬ ਖਿਜਿਆ ਬੜਾ ਫਿਰ ਆਪਣਾ ਟੌਪਿਕ ਨਾਲ ਵੀ ਮੈਚ ਕਰ ਜੂਗਾ ਨਹੀਂ ਰਣਜੋਤ ਨੇ ਤੁਹਾਡਾ ਫੋਨ ਕੱਟ ਦੇਣਾ। ਰੱਬ ਬੜਾ ਖਿਜਿਆ ਜੀ ਗੱਲ ਸੁਣ ਕੇ। ਬਾਕੀ ਜੋ ਖਿਜ ਖਿਜਾਟ ਤੇ ਤੁਸੀਂ ਗੱਲ ਕਰ ਰਹੇ ਹੋ ਕਾਫੀ ਅੱਛੀ ਗੱਲਬਾਤ ਚੱਲ ਰਹੀ।
3: ਖਿਜੀ ਹੋਣੀ ਫਿਰ ਰੱਬ ਨੂੰ, ਰੱਬ ਕੀ ਕਰੂਗਾ।
5: ਗੱਲ ਪਤਾ ਕੀ ਭਾਜੀ, ਸਭ ਤੋਂ ਵੱਡੀ ਪ੍ਰੋਬਲਮ ਇਨਸਾਨੀ ਫਿਤਰਤ ਕੀ ਆ, ਹਰ ਬੰਦਾ ਇਹ ਸੋਚਦਾ ਵੀ ਮੈਂ ਸਹੀ ਆ। ਜਿੱਦਣ ਆਪਾਂ ਦੂਜੇ ਬੰਦੇ ਦਾ ਆਸਪੈਕਟ ਸੁਣਨ ਸਮਝਣ ਲੱਗ ਗਏ ਨਾ ਵੀ ਉਹ ਬੰਦਾ ਵੀ ਕਿੱਥੇ ਬੋਲ ਰਿਹਾ, ਉਦੋਂ ਖਿੱਚ ਖਿਚਾਹਟ ਖਤਮ ਹੋਣ ਲੱਗ ਜਾਂਦੀ ਆ।
4: ਤੁਸੀਂ ਅੱਜ ਹੁਣ ਉਹ ਗੱਲ ਕਹੀ ਵੀ ਮੈਂ ਦੇਖੀ ਮੈਂ ਜਿੱਥੇ ਮਾਰੂ ਉੱਥੇ ਹੀ ਲੱਗੂ।
5: ਤੇ ਮਤਲਬ ਪ੍ਰੋਬਲਮ ਹੀ ਇਹ ਆ ਵੀ ਅਸੀਂ ਇਹ ਸਮਝਦੇ ਨੀ ਹੈਗੇ, ਸਾਨੂੰ ਹਰ ਵਕਤ ਇਹੀ ਲੱਗਦਾ ਵੀ ਮੈਂ ਜਿਹੜੀ ਗੱਲ ਕਹੀ ਘਰ ਚ ਵੀ ਆ, ਚਾਹੇ ਪੇਰੈਂਟਸ ਦੇ ਨਾਲ, ਚਾਹੇ ਵਾਈਫ ਦੇ ਨਾਲ, ਚਾਹੇ ਦੋਸਤਾਂ ਮਿੱਤਰਾਂ ਨਾਲ ਆ। ਮੇਰੇ ਡੈਡੀ ਹਮੇਸ਼ਾ ਇੱਕ ਗੱਲ ਕਹਿੰਦੇ ਸੀ ਆ, ਕਹਿੰਦੇ ਜੇ ਜ਼ਿੰਦਗੀ ਚ ਸੁਖੀ ਰਹਿਣਾ ਨਾ ਆਰਗੂਮੈਂਟ ਛੱਡ ਦੇ। ਤੈਨੂੰ ਪਤਾ ਵੀ ਆ ਨਾ ਅਗਲੇ ਬੰਦਾ ਵੀ ਗਲਤ ਆ, ਪਰ ਆਪਣਾ ਮਤਲਬ ਇਨਸਾਨੀ ਸੁਭਾਅ ਵਾ ਵੀ ਮੈਂ ਕਿਵੇਂ ਮੰਨ ਜਾਵਾਂ ਵੀ ਉਹ ਗਲਤ ਕਹਿ
4: ਰਿਹਾ।
3: ਮਜ਼ਾ ਹੀ ਬੜਾ ਆਉਂਦਾ ਇਸ ਗੱਲ ਚ, ਮੈਂ ਸਹੀ ਆ।
5: ਪਰ ਜਦੋਂ ਤੁਸੀਂ ਭਾਜੀ ਇੱਥੇ ਆ ਕੇ ਕਹਿੰਦੇ ਨਾ ਓਕੇ ਆ ਦੈਟਸ ਫਾਈਨ, ਮੈਂ ਮੰਨ ਲਈ ਤੇਰੀ ਗੱਲ, ਠੀਕ ਆ ਆਪਾਂ ਮਨ ਚ ਸੋਚ ਲਿਆ ਵੀ ਠੀਕ ਆ ਮੈਂ ਹੁਣ ਮੂਰਖ ਨਾ ਰੋੜੀ ਨਾ ਬੈਸੂਗਾ,
3: ਚੁੱਪ ਕਰ ਜੋ। ਜਦੋਂ ਆਪਾਂ ਇਹਨੂੰ ਕਹਿ ਦਈਏ ਤੇ ਇਹਦਾ ਮਤਲਬ ਇਹ ਹੁੰਦਾ ਵਾ ਵੀ ਹੋਰ ਅਗਲੇ ਨੂੰ ਖਿੱਚ ਚੜਾਉਣੀ,
5: ਅਗਲੇ ਨੂੰ ਖਿੱਚ ਰਹੇ ਹੋ ਤੁਸੀਂ। ਤੁਸੀਂ ਆਹੀ ਇਹੀ ਭਾਜੀ ਆਪਣੀ ਗੱਲ ਹੈ ਨਾ, ਕਮਿਊਨੀਕੇਸ਼ਨ ਸਕਿੱਲਸ ਜਿਹੜੀਆਂ
4: ਪਹਿਲੂ ਦਾ ਦੂਜੂ ਇਹ ਹੈ।
3: ਹਾਂ ਬਹੁਤਿਆਂ ਨੂੰ ਇਹੋ ਚੀਜ਼ ਨੀ ਸਮਝ ਆਉਂਦੀ।
4: ਸਹੀ ਕਹਿੰਦੇ ਆ ਇਹ ਜਸਵਰ ਸਾਹਿਬ।
5: ਹੁਣ ਜਿਵੇਂ ਘਰ ਦੇ ਵਿੱਚ ਹੀ ਆ, ਹੁਣ ਮੈਂ ਮੇਰੀ ਤੇ ਸੁਖਮਨ ਦਾ ਸਾਡੇ ਦੋਨਾਂ ਦੇ ਸੁਭਾਅ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ।
4: ਵਾਧੀ ਕਹੋ ਜੀ ਤੁਸੀਂ,
3: ਪਤਾਲ ਦਾ ਕਹਿ ਲੋ
5: ਸਮੁੰਦਰ ਦਾ ਉਹ ਵਾਲੇ ਸਿਰੇ ਦਾ ਹੱਥ ਉੱਥੇ ਤੱਕ ਆ ਜਿਹਦਾ ਹੱਥ ਤੱਕ ਕੋਈ ਪਹੁੰਚਿਆ ਨੀ ਭਾਜੀ। ਪਰ ਗੱਲ ਇਹ ਆ ਵੀ ਨਾ ਮੇਰਾ ਉਹਦੇ ਬਿਨਾਂ ਸਰਦਾ ਨਾ ਉਹਦਾ ਮੇਰੇ ਬਿਨਾਂ ਸਰਦਾ, ਤਾਂ ਕਿਤੇ ਨਾ ਕਿਤੇ ਅਸੀਂ ਕਿਤੇ ਨਾ ਕਿਤੇ ਮਤਲਬ ਹਰ ਵਕਤ ਹੀ ਅਸੀਂ ਦੋਨੋਂ ਜਣੇ ਇੱਕ ਦੂਜੇ ਨਾਲ ਠੀਕ ਆ ਯਾਰ, ਇਹਨੇ ਕਿਹੜੇ ਹਟਣਾ ਵਾ, ਇਹਦਾ ਵੀ ਸੁਭਾਅ 23 ਸਾਲ ਹੋ ਗਏ ਇਹ ਜਾਂ ਮੇਰਾ ਵੀ ਇਹ ਜਾਂ, ਨਾ ਖਿਜਣਾ ਨਾ ਕੋਈ।
4: ਮਤਲਬ ਜਿੱਥੇ ਸਮੁੰਦਰ ਤੇ ਸਮਾਨ ਮਿਲਦਾ ਉਹਨੂੰ ਹੋਰਾਈਜ਼ਨ ਕਹਿੰਦੇ ਕੀ? ਮਤਲਬ ਉਦਾਂ ਦਾ ਤੁਸੀਂ ਕੁਛ ਹੈ ਨਾ
5: ਗੱਲ ਪਰਿਵਾਰ ਕਹਿ ਲਓ, ਮਤਲਬ ਕੋਈ ਲੜਾਈ ਝਗੜਾ ਨੀ ਹੈਗਾ, ਬਸ ਹਾਂ ਠੀਕ ਹੈ ਤਕਰਾਰ ਹੋਇਆ ਕੋਈ ਗੱਲ ਤੇ।
4: ਵੈਸੇ ਵੀ ਰੇਡੀਓ ਤੇ ਬੰਦਾ ਇਹ ਗੱਲ ਕਹਿੰਦਾ ਵੀ ਚੰਗਾ ਨੀ ਨਾ ਲੱਗਦਾ ਵੀ ਹੈਗਾ,
5: ਨਹੀਂ ਤਕਰਾਰ ਤਾਂ ਚਲੋ ਹੁੰਦਾ ਹੀ ਆ,
3: ਨਹੀਂ ਤਕਰਾਰ
5: ਨੀ, ਪਰ ਹਾਂ ਪਰ ਇਹ ਆ ਵੀ ਕੱਲੇ ਏਡੇ ਇਸ਼ੂ ਨੀ ਬਣਨੇ ਬਣਾਏ ਹੈਗੇ ਵੀ ਹਾਂਜੀ ਵੀ ਠੀਕ ਆ, ਨਾ ਉਹਨੇ ਸੁਭਾਅ ਬਦਲਿਆ ਅੱਜ ਤੱਕ ਨਾ ਮੈਂ ਬਦਲਣਾ ਆਪਣਾ,
4: ਪਰ ਉਹਨੂੰ ਖਿੱਚ ਖਿਜਾਹਟ ਚ ਨਹੀਂ ਬਦਲਣ ਦਿੱਤਾ
5: ਉਹਨੂੰ, ਨਹੀਂ ਹਾਂਜੀ ਬਸ ਉਹ ਠੀਕ ਆ, ਉਹ ਖਿੱਚ ਗਈ ਦੋ ਮਿੰਟ ਚ ਫਿਰ ਚੁੱਪ ਕਰਕੇ, ਫਿਰ ਮੈਂ ਜਾ ਕੇ ਹਾਸਾ ਮਜ਼ਾਕ ਲਿਆ, ਜੇ ਮੈਂ ਖਿੱਚ ਗਿਆ ਤਾਂ ਉਹਨੇ ਕਰ ਲਿਆ, ਬਸ ਉਹਨੇ ਚ ਗੱਲ ਸਹੀ,
3: ਬਸ ਇੰਨੀ।
5: ਬਟ ਪ੍ਰੋਬਲਮ ਹਾਂਜੀ ਹਾਂ ਪ੍ਰੋਬਲਮ ਇਹੀ ਆ ਭਾਜੀ, ਜਦੋਂ ਅਸੀਂ ਆਪਣੇ ਆਪ ਤੇ ਵਰਕਆਊਟ ਕਰਨ ਲੱਗ ਗਏ ਨਾ ਤਾਂ ਸਾਰੀਆਂ ਖਿਜਾਹਟਾਂ ਖਤਮ ਹੋਣ ਲੱਗ ਗਈਆਂ।
4: ਕੁੱਲ ਮਿਲਾ ਕੇ ਗੁੱਸਾ ਜਿਹੜਾ ਨਾ ਅਰਥ ਹੋ ਜਾਵੇ ਤਾਂ ਜ਼ਿਆਦਾ ਵਧੀਆ।
5: ਬਹੁਤ ਭਾਜੀ ਕਿਸੇ ਬੰਦੇ, ਮੈਂ ਨਾ ਬਹੁਤ ਟਾਈਮ ਹੋ ਗਿਆ ਵਰਕਆਊਟ ਕਰ ਰਿਹਾ, ਬਟ ਫੇਰ ਵੀ ਕਹਿ ਲਓ ਵੀ 5% ਹੀ ਹਲੇ ਤੱਕ ਹੋਇਆ, ਸਾਲ ਤੋਂ ਉੱਤੇ ਹੋ ਗਿਆ ਇਸ ਚੀਜ਼ ਤੇ
3: ਵਰਕਆਊਟ। ਨਹੀਂ ਵਰਕਆਊਟ ਤੇ ਤੁਸੀਂ ਵਾਵਾ ਸਾਲ ਭਰ ਕੀਤਾ ਤੁਸੀਂ, ਪਰ ਉਹਨੇ ਕਹਿੰਦੇ ਨਹੀਂ ਕੋਈ
4: 5% ਵੀ ਥੋੜਾ ਜਿਹਾ ਘਟਾਓ, 3.5%
5: ਨਹੀਂ ਨਹੀਂ ਨਹੀਂ ਨਹੀਂ ਸੁਭਾਅ ਤੇ ਭਾਜੀ
3: ਅਜੇ ਸੁਭਾਅ ਤੇ ਕਿਸੇ ਦੌੜ ਦੌੜ ਤੇ ਵਾਵਾ ਲਾਉਂਦੇ ਰਹੇ,
4: ਉਹ ਤਾਂ ਮੂੰਹ ਚਲੇ ਗਏ ਸੀ ਉਧਰ, ਕਹਿੰਦੇ ਪਿਕਨਿਕ ਕਰ ਰਹੀ ਆ ਪਰ ਨਹੀਂ ਪਤਾ ਪਹਾੜਾਂ ਚ ਕਰਨੀ, ਉਹ ਫੋਟੋਆਂ ਪਾਈਆਂ ਹੀ ਜਾਂਦੇ
3: ਨਹੀਂ ਨਹੀਂ ਬਸ ਹੱਸਦੇ ਖੇਡਦੇ ਰਹੋ। ਥੈਂਕ ਯੂ
5: ਭਾਜੀ। ਕਿਸੇ ਸਿਆਣੇ ਬੰਦੇ ਨੇ ਇੱਕ ਨਾ ਗੱਲ ਕਹੀ ਸੀਗੀ, ਕਹਿੰਦਾ ਕਦੇ ਵੀ ਰਿਮੋਟ ਕੰਟਰੋਲ ਨਾ ਪੜੋ ਜਿਹਦਾ ਬਟਨ ਕਿਸੇ ਦੂਜੇ ਦੇ ਹੱਥ ਹੋਵੇ, ਵੀ ਉਹ ਬੰਦੇ ਨੇ ਤੁਹਾਨੂੰ ਬਟਨ ਦੱਬਤਾ ਤਾਂ ਤੁਸੀਂ ਖਿੱਚ ਗਏ, ਉਹ ਬੰਦੇ ਨੇ ਬਟਨ ਦੱਬਤਾ ਤਾਂ ਤੁਸੀਂ ਹੱਸ ਪਏ, ਤੁਸੀਂ ਨੱਚਣ ਲੱਗ ਗਏ, ਤੁਸੀਂ ਟੱਪਣ ਲੱਗ ਗਏ।
4: ਸਹੀ ਸਿਆਣੇ ਬੰਦੇ ਨੇ ਕਿਹਾ ਤੇ
5: ਆਪਣੇ ਬ੍ਰੇਨ
4: ਵੀ ਕਿਸੇ ਬੰਦੇ ਨੂੰ ਮਦਾਰੀ ਨਹੀਂ ਬਣਨ ਦੇਣਾ,
5: ਬਸ ਬਸ ਬਸ
4: ਆਪਣੀ ਜ਼ਿੰਦਗੀ ਦਾ।
5: ਥੈਂਕ ਯੂ ਥੈਂਕ ਯੂ
4: ਥੈਂਕ ਯੂ। ਜਸਵਰ ਸਾਹਿਬ ਦਾ ਕਹਿਣਾ ਤਾਂ ਇਹੀ ਹੈ ਵੀ ਖੁਦਾ ਮਨਜ਼ੂਰ ਕਰਤਾ ਹੈ ਜਬ ਦੁਆ ਦਿਲ ਸੇ ਹੋਤੀ ਹੈ, ਮੁਸ਼ਕਿਲ ਯੇ ਬੜੀ ਮੁਸ਼ਕਿਲ ਸੇ ਹੋਤੀ ਹੈ। ਜੇ ਆਹ ਚੀਜ਼ਾਂ ਨੇ ਨਾ ਹਾਥੀ ਕੇ ਪਾਉਂ ਮੈਂ ਸਬਕਾ ਪਾਉਂ ਤੇ ਆ ਹੋ ਜੇ ਤੇ ਫਿਰ ਕਿਆ ਬਾਤ ਹੈ।
3: ਨਹੀਂ ਹੋਣਾ ਤਾਂ ਇਹੋ ਹੀ ਹੁੰਦਾ ਵਾ, ਪਰ ਇਹ ਇਹੋ ਹੀ ਤਾਂ ਹੁੰਦਾ ਨਹੀਂ ਆ। ਹੁਣ ਮੈਨੂੰ ਇੱਕ ਰੀਜ਼ਨ ਮੈਨੂੰ ਨਾ ਕਈ ਵਾਰੀ ਇਹ ਵੀ ਲੱਗਦਾ ਆਪਾਂ ਨਾ ਬਹੁਤੇ ਮਾਰ ਖੋਰੇ ਨਹੀਂ ਆਪਾਂ, ਅਤੇ ਗਾਂ ਦੀ ਗਾਂ ਇਹ ਚੀਜ਼ਾਂ ਹੋਰ ਘੱਟਦੀਆਂ ਜਾ ਰਹੀਆਂ। ਕੰਮ ਉੱਥੇ ਆਪਾਂ ਕਦੇ ਕੋਈ ਕੀਤਾ ਨਹੀਂ, ਅਤੇ ਜੇ ਕੀਤਾ ਤਾਂ ਉਹ ਆਪਾਂ ਤਰਦਾ ਤਰਦਾ ਜਾਂ ਮੈਂ ਮੋਟਰਸਾਈਕਲ ਗੱਡੀਆਂ ਭਜਾ ਭਜੂ ਕੇ ਅਤੇ ਇੱਥੇ ਆ ਗਏ ਹਾਂ। ਜਿਹੜਾ ਪੈਸਾ ਹੈ ਨਾ, ਪੈਸੇ ਦਾ ਲਾਲਚ, ਉਹ ਹੁਣ ਸਾਨੂੰ ਰਾਤ ਦਿਨ ਤੋਰੀ 'ਤੇ ਰੱਖਦਾ ਵਾ, ਪਰ ਸਾਡੇ ਸਰੀਰ ਉਹਨੇ ਮਾਰ ਖੋਰੇ ਨਹੀਂ ਆ, ਕੰਮ ਕਰਨ ਜੋਗੇ ਨਹੀਂ ਉਹਨੇ। ਉਹ ਜਿਹੜੀ ਥਕਾਵਟ ਆ ਉਹ ਆਪਾਂ ਲੱਗਦਾ ਵਾ ਵੀ ਰੋਜ਼ ਉੱਠ ਕੇ ਤੁਰ ਪਏ, ਚਲੋ ਪੈਸੇ ਫੇਰ ਆਉਣੇ ਆ, ਪਰ ਉਹ ਮਤਲਬ ਹੈ ਨਹੀਂ ਆ ਡਿਜ਼ਾਈਨਡ ਉਸ ਚੀਜ਼ ਦੇ ਲਈ। ਇਹ ਇੱਕ ਵੱਡੀ ਇਹ ਵੀ ਇੱਕ ਸਮੱਸਿਆ ਮੈਨੂੰ ਲੱਗਦਾ ਵੀ ਹੈਗੀ ਆ ਸਾਡੇ
4: ਆਪਣੇ ਡਿਜ਼ਾਈਨ ਦੇ ਅਗੇਂਸਟ। ਜਦੋਂ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਫਿਰ ਸੁਭਾਵਾਂ 'ਚ ਖਿਜਖਿਜਾਹਟ ਆਉਣੀ ਸੁਭਾਵ ਕੀ ਹੋ ਗਈ।
3: ਬਸ ਅਸੀਂ ਹੁਣ ਵੇਖੋ ਆਪਣੇ ਬੱਚੇ ਨੂੰ ਆਪਾਂ ਮਾਨਸਿਕ ਤੌਰ ਦੇ ਉੱਤੇ ਬਹੁਤ ਘੱਟ ਤਿਆਰ ਕਰਦੇ ਹਾਂ ਸ਼ਾਇਦ, ਆਪਾਂ ਉਹਨੂੰ ਪੜ੍ਹਾਈ ਪੜ੍ਹੂਈ ਤਾਂ ਕਰਾ ਦਿੰਦੇ ਹਾਂ, ਪਰ ਜਿਸਮਾਨੀ ਤੌਰ ਦੇ ਉੱਤੇ ਆਪਾਂ ਕਿੰਨਾ ਕੁ ਕਿਤੇ ਕੰਮ ਕਰਾਉਂਦੇ ਘਰਾਂ ਦੇ ਵਿੱਚ, ਕੁਛ ਨਹੀਂ ਕਰਾਉਂਦੇ ਆਪਾਂ। ਅਤੇ ਨਾ ਮਤਲਬ ਆਪਣੀ ਜੇ ਜਨਰੇਸ਼ਨ ਦਾ ਕਹੀਏ ਤਾਂ ਪਿੱਛੇ ਚਲੋ ਬਾਈ ਖੇਤੀ ਦੇ ਵਿੱਚ ਜਿਹੜੇ ਸੀਗੇ ਉਹਨਾਂ ਨੂੰ ਮੈਨੂੰ ਲੱਗਦਾ ਘੱਟ ਆਉਂਦੀ ਆ ਪ੍ਰੋਬਲਮ, ਅਤੇ ਬਾਕੀ ਜਿਹੜੇ ਉੱਥੋਂ ਪਰੇ ਵਾਲੇ ਨੇ ਜਾਂ ਬਾਅਦ ਵਾਲੇ ਨੇ ਉਹਨਾਂ ਨੂੰ ਆ ਕੇ ਜਦੋਂ ਇੱਥੇ ਕੋਈ ਮਿਹਨਤ ਵਾਲਾ ਮੰਨ ਲਓ ਉੱਥੋਂ ਕੋਈ ਆਇਆ ਵਾ ਉੱਦਾਂ ਹੀ ਵਿਚਾਰਾ, ਅਤੇ ਉਹਨੂੰ ਆ ਕੇ ਕੰਕਰੀਟ 'ਤੇ ਕੰਮ ਕਰਨਾ ਪੈਂਦਾ। ਹੁਣ ਜਿਹੜਾ ਬਾਈ ਖੇਤੀ ਵਾਲਾ ਉਹ ਤਾਂ ਚੱਲ ਜਾਂਦਾ, ਦੂਸਰਾ ਮਜਬੂਰੀ ਉਹਦੀ ਹੈਗੀ ਹੈ ਕਰਨਾ ਉਹਨੂੰ ਪੈਣਾ। ਹੁਣ ਇਹ ਤਾਂ ਮੈਂ ਚਲੋ ਪੁਹਾਰਾ ਕੰਮ ਕਹਿ ਦਿੱਤਾ, ਹੁਣ ਮੰਨ ਲਓ ਕੋਈ ਪੇਂਟ ਦਾ ਕੰਮ ਹੈ ਕਿਤੇ ਸੌਖਾ ਵਾ, ਸਾਰੀ ਦਿਹਾੜੀ ਧੌਣ ਆਕੜ ਜਾਂਦੀ ਹੈ, ਉਹ ਬੰਦਾ ਖਿਜਿਆ ਹੀ ਘਰ ਆਊਗਾ।
4: ਹੁਣ ਮੇਰੇ ਕੋਲ ਬਹੁਤ ਸਾਰੇ ਕਲਾਇੰਟ ਇਹੋ ਜਿਹੇ ਆ ਜਿਨ੍ਹਾਂ ਨੇ ਹੁਣ TR5 485 'ਤੇ ਨੇ, ਉਹ ਨਾ 3-3 ਸਾਲ ਉਹ MSC ਕਰਕੇ ਕੁੜੀਆਂ ਆਈਆਂ ਵਿਚਾਰੀਆਂ, MSC ਕੈਮਿਸਟਰੀ ਹੈ ਨਾ, ਫਿਜ਼ੀਓਲੋਜੀ ਹੈ ਨਾ, ਉਹਨਾਂ ਨੂੰ ਹੁਣ ਇਹ ਸਲਾਹ ਦੇਣੀ ਪੈ ਰਹੀ ਹੈ ਵੀ ਤੁਸੀਂ ਕੋਈ ਟ੍ਰੇਡ ਨਾਲ ਰਿਲੇਟਡ ਕੋਰਸ ਕਰ ਲਓ ਤਾਂ ਕਿ ਤੁਹਾਡੀ PR ਹੋ ਜਾਵੇ, ਇਹਦੇ 'ਚੋਂ ਕੁਛ ਨਹੀਂ ਮਿਲਣਾ।
3: ਉਹ ਸ਼ੈਪੂ ਦਾ ਕਿੱਥੋਂ ਕਰਨੀ,
4: ਪੇਂਟ ਕਿੱਥੋਂ ਮਤਲਬ ਉਹਨਾਂ ਤੋਂ ਹੋਣਾ ਪਤਾ ਹੈ, ਪਰ ਲੀਗਲੀ ਬਾਉਂਡ ਆ ਵੀ ਭਾਈ ਤੁਹਾਨੂੰ ਇਹੋ ਜਿਹੀ ਸਲਾਹ ਦੇਣੀ ਹੈ, ਕੱਲ੍ਹ ਨੂੰ ਇਹ ਨਾ ਕਿਹਾ ਸੀ ਮੈਨੂੰ PR ਨਹੀਂ ਕਰਾਇਆ ਜਾਂ PR ਦੀ ਸਲਾਹ ਨਹੀਂ ਦਿੱਤੀ। ਹੁਣ ਕਾਰਪੈਂਟਰੀ ਆ, ਕੁੱਕਰੀ ਇਹੋ ਜਿਹੀ ਹੈ ਨਾ ਕਿ ਕਈ ਚੀਜ਼ਾਂ ਕੁੱਕਰੀ ਚਲੋ ਫਿਰ ਵੀ ਹੈ ਨਾ ਕੁੜੀਆਂ ਮੈਨੇਜ ਕਰ ਲੈਣਗੀਆਂ, ਹੁਣ ਕਾਰਪੈਂਟਰੀ ਆ, ਰੂਫ ਦੀ ਹੈਗੀ ਹੈ ਨਾ, ਬ੍ਰਿਕ ਲੇਅਰ ਆ, ਗਿਣਤੀ ਦੇ 4-5 ਤਾਂ ਕੋਰਸ ਰਹਿ ਗਏ ਕੰਸਟਰਕਸ਼ਨ ਦੇ, ਜਿਹ 'ਚ PR ਬੜੇ ਆਸਾਨੀ ਨਾਲ ਹੋ ਰਹੀਆਂ, ਉਹ ਹੁਣ ਕੁੜੀਆਂ ਨਹੀਂ ਕਰ ਸਕਦੀਆਂ, ਅਤੇ ਖਿਜ ਖਜਾਹਟ ਨੂੰ ਵੀ ਫਿਰ ਉਹਨੇ ਜਨਮ
3: ਦੇ। ਨਰਸਿੰਗ ਲਾ ਲਓ, ਸੌਖੇ ਥੋੜ੍ਹੀ ਆ ਪ੍ਰੋਫੈਸ਼ਨ,
4: ਨਹੀਂ ਨਹੀਂ
3: ਟੀਚਿੰਗ ਲਾ ਲਓ, ਮਾਨਸਿਕ ਤੌਰ ਦੇ ਉੱਤੇ ਕਿੰਨੀ ਸਟ੍ਰੈਸਫੁਲ ਜੋਬ ਆਏ, ਪਰ ਉਹ ਚੀਜ਼ਾਂ ਆਪਾਂ ਉਹਦੇ ਲਈ ਬਹੁਤੇ ਜਾਣੇ, ਮੈਂ ਨਹੀਂ ਕਹਿੰਦਾ ਹਰ ਇੱਕ ਨੂੰ ਇਹ ਪ੍ਰੋਬਲਮ ਆਉਂਦੀ ਹੈ, ਪਰ ਬਹੁਤਿਆਂ ਦੀ ਇਹ ਵੀ ਪ੍ਰੋਬਲਮ ਆ, ਉਹ ਉਹਨਾਂ ਚੀਜ਼ਾਂ ਦੇ ਲਈ ਉਹਨਾਂ ਦੇ ਸਰੀਰ, ਉਹਨਾਂ ਦੇ ਦਿਮਾਗ ਡਿਜ਼ਾਈਨਡ ਨਹੀਂ ਆ, ਪੈਸੇ ਦਾ ਲਾਲਚ ਤੋਰੀ ਰੱਖਦਾ ਵਾ, ਛੱਡੀ ਸਾਡੇ ਕੋਲ ਜਾਂਦੀ ਨਹੀਂ ਆ। ਅਤੇ ਫਿਰ ਆਪਾਂ ਉੱਥੇ ਇਹ ਵੀ ਲੱਭਦੇ ਹਾਂ, ਅਕਸਰ ਇਹ ਸਵਾਲ ਆਉਂਦਾ ਨਾ ਵੀ ਸਾਡੀ ਪਸੰਦੀਦਾ, ਸਾਡਾ ਪੈਸ਼ਨ ਕੀ ਆ, ਸਾਡੀ ਹੋਬੀ ਕੀ ਆ, ਅਸੀਂ ਉਹ ਵਾਲਾ ਜੋਬ ਕਰੀਏ ਤਾਂ ਸਾਨੂੰ ਬਹੁਤਾ ਥੱਕਦੇ ਨਹੀਂ ਕਰਦੇ ਨੇ, ਅਸਲ 'ਚ ਇਹੋ ਹੀ ਰੀਜ਼ਨ ਆ। ਹੋਬੀ ਤੁਹਾਡੀ ਉਹੀ ਆ, ਪੈਸ਼ਨ ਤੁਹਾਡਾ ਉਹੀ ਕੁੱਲ ਮਿਲਾ ਕੇ ਨਿਕਲਦਾ, ਜਿੱਥੇ ਤੁਸੀਂ ਜਿੱਦਾਂ ਦੇ ਸਰੀਰ ਲਈ ਡਿਜ਼ਾਈਨ ਲਿਓ, ਜਿੱਦਾਂ ਦੀ ਤੁਸੀਂ ਸਰੀਰ ਨੂੰ ਆਦਤ ਪਾਈਏ ਸ਼ੁਰੂ ਤੋਂ, ਉੱਦਾਂ ਕਦਾ ਤੁਹਾਨੂੰ ਕੁਛ ਮਿਲ ਜੇ, ਉਹ ਬੜਾ ਔਖਾ ਵਾ, ਹਰ ਇੱਕ ਨੂੰ ਨਹੀਂ ਮਿਲ ਸਕਦਾ।
4: ਬੇਸਿਕਲੀ ਤਾਂ ਮਨੁੱਖ ਦਾ ਸੁਭਾਅ ਇਹ ਆ ਵੀ ਬਸ ਮੈਂ ਰਿਲੈਕਸ ਕਰਨਾ, ਕੰਮ ਤੋਂ ਕਿੱਦਾਂ ਬਚਣਾ, ਉਹਨੇ ਸਾਰੀ ਦਿਹਾੜੀ ਇਹ ਸੋਚਣਾ ਵੀ ਮੈਂ ਕਿਵੇਂ ਅਮੀਰ ਹੋ ਜਾਵਾਂ ਜਾਂ ਮੈਂ 4 ਪੈਸੇ ਆ ਜਾਣ ਤਾਂ ਕਿ ਮੈਂ ਰਿਲੈਕਸ ਕਰ ਸਕਾਂ। ਉਹ ਕਹਿੰਦੇ ਹੁੰਦੇ ਆ ਨਾ ਵੀ ਜਿਹੜੀ ਇਹ ਨੌਕਰੀ ਆ ਇਹਨੇ ਤੇਰੀ ਜਵਾਨੀ ਖਾ ਜਾਣੀ ਆ, ਅਤੇ ਬੁਢਾਪੇ 'ਚ ਫਿਰ ਤਾਂ ਫਾਰਮ ਹਾਊਸ ਦਾ ਸੁਪਨਾ ਸਜਾਉਣਾ। ਇੱਦਾਂ ਹੀ ਹੁੰਦਾ,
3: ਇਹੋ ਹੀ ਰਿਹਾ, ਅਤੇ ਉਹ ਵੀ ਜੇ ਬਚ ਜੇ ਤੇ
4: ਹਾਂ ਸੁਪਰ ਆ ਜੂਗੀ, ਫਿਰ ਆਹ ਹੋ ਜੂ, ਫਿਰ ਤੁਸੀਂ ਰਿਟਾਇਰਮੈਂਟ ਹੈ ਨਾ, 1-2 ਪ੍ਰੋਪਰਟੀਆਂ ਹੋਣਗੀਆਂ ਅਤੇ ਖੁਸ਼ੀ ਖੁਸ਼ੀ ਰਿਟਾਇਰ ਹੋ ਜਾਓਗੇ, ਸੈਮੀ ਰਿਟਾਇਰ ਹੋ ਜਾਓਗੇ। ਇੱਦਾਂ ਦੇ ਸੁਪਨੇ, ਇੱਦਾਂ ਦੇ ਖਾਬ ਪਾਲ ਕੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਕੋਸ਼ਿਸ਼ਾਂ ਕੀਤੀਆਂ, ਪਰ ਮੇਰਾ ਨਹੀਂ ਖਿਆਲ 5-10% ਲੋਕ ਵੀ ਇਹਨਾਂ ਚੀਜ਼ਾਂ 'ਚ ਕਾਮਯਾਬ ਹੋਏ ਆ। ਆਸਟ੍ਰੇਲੀਆ ਦਾ ਤਾਂ ਇਸ ਕਿਸਮ ਦਾ ਚੱਲਣ ਆ ਕਿ ਲੋਕ 65-70 ਸਾਲ ਦੀ ਉਮਰ 'ਚ ਇਸ ਵੇਲੇ ਹਜੇ ਕੰਮ ਕਰ ਰਹੇ ਆ,
3: ਕਰ ਰਹੇ,
4: ਜਦਕਿ ਸਾਡੇ ਜਿਹੜੇ ਮੁਲਕ ਨੇ ਉੱਥੇ ਆਪਾਂ ਕਹਿੰਦੇ ਦਾਣੇ ਘਰ ਦੇ ਘਰੇ ਬੈਠੇ ਹਾਂ, ਵੱਧ ਤੋਂ ਵੱਧ ਕੀ ਹੋਜੂ, ਚੰਡੀਗੜ੍ਹ ਢਹਿ ਜੂ, ਪਿੰਡਾਂ ਜੋਗਾ ਦਾ ਫਿਰ ਰਹਿ ਜੂ, ਮਤਲਬ ਸਾਡੇ ਕੋਲ ਇਹੋ ਜਿਹੀਆਂ 1000 ਐਗਜ਼ਾਮਪਲਸ ਨੇ। ਉੱਥੇ ਸਾਨੂੰ ਕਾਹਲ ਅਤੇ ਕਾਮਯਾਬੀ ਦੇ ਪੈਮਾਨੇ ਵੱਖਰੇ ਨਹੀਂ ਹੈਗੇ, ਉੱਥੇ ਕਾਮਯਾਬੀ ਦਾ ਪੈਮਾਨਾ ਪੱਕਾ ਘਰ ਆ, ਦਾਣੇ ਘਰ ਦੇ ਆ, ਹੈ ਨਾ, ਮੂਲੀਆਂ ਛਲਗਮ ਹੋ ਜਾਂਦੇ ਇੱਥੇ। ਇੱਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਲੋਕ ਖੁਸ਼ ਨੇ, ਅਤੇ ਬੈਂਕ 'ਚ 4 ਪੈਸੇ ਹੈਗੇ, ਲੈ 3000 ਤਾਂ ਵਿਆਜ ਬਣ ਜਾਂਦਾ ਹਰੇਕ ਮਹੀਨੇ ਦਾ ਬੰਦਾ, ਉਹਨੂੰ ਫਿਰ ਇੱਥੇ ਤੁਸੀਂ ਕਨਵਰਟ ਕਰਕੇ ਦੇਖੋ, ਬੰਦਾ ਕਹਿੰਦੇ ਅਰੇ ਕਿੰਨੇ ਛੋਟੀਆਂ ਚੀਜ਼ਾਂ 'ਚ ਹੀ ਖੁਸ਼ ਨੇ।
3: ਕੁਛ ਵੀ ਨਾ ਬਣੇ, ਮੈਂ ਹੁਣ ਕਈ ਕੇਸ ਇੱਦਾਂ ਦੇ ਵੀ ਜਾਣਦਾ ਵੀ ਉੱਦਾਂ ਦੇ ਬਾਰੇ ਨਾ ਗੱਲਾਂ ਹੁੰਦੀਆਂ ਵੀ ਪਤਾ ਨਹੀਂ ਕਿੱਦਾਂ ਗੁਜ਼ਾਰਾ ਕਰਨਗੇ, ਪਤਾ ਨਹੀਂ ਇਹਨਾਂ ਦਾ ਕਿੱਦਾਂ ਟਾਈਮ ਕੱਢਣਾ, ਇਹਨਾਂ ਦੇ ਪਿਓ ਨੇ ਤਾਂ ਸਾਰਾ ਕੁਛ ਹੀ ਵੇਚਤਾ, ਸਾਰਾ ਕੁਛ ਹੀ ਖਾ ਲਿਆ, ਅਤੇ ਬੜਾ ਵਧੀਆ ਚੱਲੀ ਗਿਆ, ਗੱਡੀਆਂ ਗੁੱਡੀਆਂ ਵੀ ਨੇ, ਸਾਰਾ ਕੁਛ, ਮਤਲਬ ਉਹਨਾਂ ਨੇ ਕੱਢਿਆ ਟਾਈਮ ਕਿਸੇ ਵੀ ਤਰੀਕੇ ਦੇ ਨਾਲ ਮਾੜਾ ਮੋਟਾ ਕੰਮ ਕੁੰਮ ਕਰਕੇ, ਫਿਰ ਵੀ ਉਹ ਖੁਸ਼ ਨੇ। ਰੀਜ਼ਨ ਕੀ ਆ ਕਿ ਉੱਥੇ ਤੁਹਾਡੇ ਸਿਰ ਦੇ ਉੱਤੇ ਇਹ ਵਾਲੀ ਤਲਵਾਰ ਨਹੀਂ ਲਟਕਦੀ ਵੀ ਹਾਏ ਫਿਰ ਕੰਮ 'ਤੇ ਜਾਣਾ, ਹਾਏ ਫਿਰ ਕੰਮ ਤੋਂ ਆਉਣਾ,
4: 20 ਸਾਲ ਦਾ ਕਰਜ਼ਾ ਨਹੀਂ ਘਰ ਵਾਲਾ,
3: ਕਰਜ਼ਾ ਨਹੀਂ ਆ ਉਹਨਾਂ ਦੇ ਸਿਰ ਦੇ ਉੱਤੇ, ਪਲੱਸ ਉਹਨਾਂ ਨੂੰ ਇੱਕ ਵੇਲ ਆ ਘੁੰਮਣ ਫਿਰਨ ਦੇ ਲਈ, ਉੱਥੇ ਕਿ ਇੱਥੇ ਤੁਹਾਨੂੰ ਕਰਨਾ ਹੀ ਪੈਂਦਾ।
4: ਸਾਡੇ ਪਿੰਡ ਦੀਆਂ ਅੱਧੀਆਂ ਬੁੜੀਆਂ ਤਾਂ ਇਸੇ ਗੱਲੋਂ ਖੁਸ਼ ਆ ਵੀ ਗੋਲ ਗੱਪਿਆਂ ਵਾਲੀ ਰੇਹੜੀ ਹੁਣ ਪਿੰਡ ਦੇ ਵਿੱਚ ਦੀ ਗੇੜਾ ਦਿੰਦੀ ਆ, ਨਹੀਂ ਅੱਡੇ 'ਤੇ ਜਾ ਕੇ ਤੁਰ ਕੇ ਖਾਣੇ
3: ਉੱਥੇ ਜਾ ਕੇ ਖਾਣਾ। ਉਹ ਤਾਂ ਇਸੇ 'ਚ ਖੁਸ਼ ਹੋ ਜਾਂਦੀਆਂ ਵੀ ਹੁਣ ਛੋਟੇ ਗੋਲ ਗੱਪੇ ਬਣਨ ਲੱਗ ਪਏ, ਮੂੰਹ ਨਹੀਂ ਖੁੱਲਦਾ ਉਹਦਾ ਦੀ ਕਿਆ ਬਾਤ ਹੈ। ਸੋ ਆਪਾਂ ਹੁਣ ਗੱਲ ਇਹ ਆ ਜਾਂਦੀ ਵੀ ਜੋ ਹੈਗਾ ਤਾਂ ਹੈਗਾ, ਸੋ ਜੋ ਫਿਰ ਉਹ ਆ ਜਾਂਦੇ ਡਾਕਟਰੀ ਕੁਛ ਸਲਾਹ ਮਸ਼ਵਰੇ, ਅਤੇ ਉਹ ਇਹੋ ਹੀ ਨੇ ਵੀ ਨੀਂਦ ਤੁਹਾਡੀ ਪੂਰੀ ਹੋਵੇ, ਜਿਹਦੇ ਚੀਜ਼ ਦੇ ਲਈ ਤੁਸੀਂ ਡਿਜ਼ਾਈਨਡ ਹੋ ਉੱਥੋਂ ਨਹੀਂ ਤੁਹਾਡੇ ਕੋਲ ਕੀਤਾ ਜਾਂਦਾ ਤਾਂ ਘੱਟ ਕਰ ਲਓ,
4: 8 ਘੰਟੇ ਕੰਮ ਦੇ, 8 ਘੰਟੇ ਸੌਣ ਦੇ ਅਤੇ 8 ਘੰਟੇ ਤੁਹਾਡੇ ਬਾਕੀ ਸਾਰੇ ਕਸਰ।
3: ਸੋ ਨੀਂਦ ਪੂਰੀ ਕਰ ਲਓ, ਉਸ ਤੋਂ ਬਾਅਦ ਦਿਹਾੜੀ ਦੇ ਵਿੱਚ ਥੋੜ੍ਹੀ ਕਸਰਤ ਕਰ ਲਓ, ਠੀਕ ਆ, ਕੋਈ ਵਾਕ ਵੂਕ ਤੁਹਾਡੀ ਜ਼ਰੂਰੀ ਹੋਵੇ, ਰਨਿੰਗ ਹੋਵੇ, ਕੋਈ ਜਿੰਮ ਜਾਂਦੇ ਹੋ ਤਾਂ ਜਿੰਮ ਚਲ ਜਾਓ, ਥੋੜ੍ਹਾ ਬਹੁਤਾ ਤੁਹਾਡੇ ਪਾਠ ਪੂਜਾ ਦੇ ਲਈ ਟਾਈਮ ਰੱਖ ਲਓ
4: ਦਿਹਾੜੀ ਦੇ ਵਿੱਚ। ਦੇ ਵਾਸਤੇ ਸਕਰੀਨ ਤੋਂ ਬਚਾ ਲਓ ਆਪਣੇ ਆਪ ਨੂੰ, ਜਿਹੜਾ ਸਕਰੀਨ ਟਾਈਮ ਆ ਨਾ ਇਹਨੂੰ ਘਟਾ ਲਓ,
3: ਆਹ ਸਾਰੇ ਕੰਮ ਕਰਕੇ ਜੇ ਬਚਦਾ ਤੁਹਾਡੇ ਕੋਲ ਟਾਈਮ ਕੰਮਾਂ ਕਰਾਂ ਤਾਂ ਉਹਦੇ ਲਾ ਲਓ ਫਿਰ, ਪਰ ਅਸੀਂ ਇਹਦੇ 'ਚੋਂ ਖਿੱਚ ਕੇ ਆਪਾਂ ਸਕਰੀਨ 'ਤੇ ਨਾ ਲਾਈਏ ਤਾਂ ਇਹ ਵੀ ਤੁਹਾਡੇ ਖਿੱਚ ਖਿਚਾਈ ਦਾ ਕਾਰਨ ਬਣਦਾ। ਸੋ ਇਹ ਵੀ ਤੁਹਾਨੂੰ ਹੌਲੀ ਹੌਲੀ ਇਹ ਚੀਜ਼ਾਂ ਜਿਹੜੀਆਂ ਨੇ ਚਿੜਚਿੜਾਪਨ ਤੁਹਾਡੇ 'ਚ
4: ਅਡਿਕਸ਼ਨ ਸਕਰੀਨ ਦੀ ਆ, ਚਾਹੇ ਉਹ ਸ਼ਰਾਬ ਦੀ ਆ ਜਾਂ ਕਿਸੇ ਮਾੜੀ ਚੀਜ਼ ਦੀ ਆ ਜਾਂ ਕਿਸੇ ਮਾੜੀ ਆਦਤੀ ਆ, ਈਵਨ ਬਿਸਤਰੇ 'ਤੇ ਪਏ ਰਹਿਣਾ, ਆਰਾਮ ਫਰਮਾਉਣਾ, ਇਹ ਵੀ ਅਡਿਕਸ਼ਨ, ਆਲਸ ਹੋਰ ਆਲਸ ਨੂੰ ਜਨਮ ਦਿੰਦਾ।
3: ਹੁਣ ਆਹ ਜਿਹੜਾ ਨਾ ਕੰਮ ਕਰ ਪਾਉਣਾ ਸਾਡਾ ਜਿਹੜਾ ਸਰੀਰ,
4: ਸਾਰੀਆਂ ਚੀਜ਼ਾਂ ਸੁਭਾਅ 'ਚ ਹੀ ਕਨਵਰਟ ਹੋਣੀਆਂ,
3: ਸਰੀਰ ਸਾਡਾ ਨਾ ਉਸ ਹਿਸਾਬ ਨਾਲ ਡਿਜ਼ਾਈਨ ਹੋਣਾ। ਉਹਦਾ ਇੱਕ ਤੁਸੀਂ ਹੋਰ ਰੀਜ਼ਨ ਵੇਖੋਗੇ, ਅਸੀਂ ਮਤਲਬ ਐਨਰਜੀ ਡਰਿੰਕਾਂ ਪੀ ਪੀ ਕੇ, ਕੌਫੀਆਂ ਪੀ ਪੀ ਕੇ, ਅਤੇ ਅਸੀਂ ਮਤਲਬ ਕਹਿੰਦੇ ਹਾਂ ਵੀ ਨਹੀਂ ਅਸੀਂ ਹੁਣ ਲੱਗੇ ਰਹਿਣਾ,
4: 3-4 ਸਾਲ ਕਮਾਈ ਕਰ ਲਈ, ਉਦੋਂ ਬਾਅਦ ਵਿਹਲੇ, ਕਿੱਥੇ ਵਿਹਲੇ ਹੋ ਹੁੰਦਾ।
3: ਇਹ ਤਾਂ ਅੱਗੇ ਤੋਂ ਅੱਗੇ ਮਤਲਬ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹਿਣਾ। ਸੋ ਮੈਨੇਜ ਤੁਸੀਂ ਇਹਨੂੰ ਜੇ ਕਰ ਸਕਦੇ ਹੋ ਤਾਂ ਉਹ ਇਸੇ ਤਰੀਕੇ ਦੇ ਨਾਲ, ਅਤੇ ਆਪਣਾ ਤੁਸੀਂ ਕੰਮ ਮੈਨੇਜ ਕਰੋ ਅਤੇ ਨੀਂਦ ਪੂਰੀ ਲਓ। ਨੀਂਦ ਹੀ ਤੁਹਾਡੀ ਪੂਰੀ ਹੋ ਗਈ ਨਾ, ਅਤੇ ਟਾਈਮਲੀ ਨੀਂਦ, ਨੀਂਦ ਦਾ ਮਤਲਬ ਇਹ ਨਹੀਂ ਵੀ 8 ਘੰਟੇ ਗਿਣ ਕੇ ਪੂਰੇ ਕਰਨੇ, ਉਹਦਾ ਵੀ ਇੱਕ ਟਾਈਮ ਆ।
4: ਜਦੋਂ ਬੱਚਾ ਜਨਮ ਲੈਂਦਾ ਨਾ, ਤੁਸੀਂ ਦੇਖਦੇ ਹੋ ਵੀ ਮਾਵਾਂ ਸਾਲ ਭਰ ਚਿੜਚਣੀਆਂ ਰਹਿੰਦੀਆਂ, ਉਹ ਨੀਂਦ ਹੀ ਆ ਜਿਹੜੀ ਉਹਨਾਂ ਨੂੰ ਬੇਅਰਾਮੀ,
3: ਸਰੀਰ ਦੀ ਟੁੱਟ ਭੱਜ
4: ਹੈ ਨਾ, ਇਸ ਲਈ ਤਾਂ ਕਰਕੇ ਨੀਂਦ ਵਾਲਾ ਫੈਕਟਰ ਅਸੀਂ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਵੀ ਛੋਟੀਆਂ ਛੋਟੀਆਂ ਚੀਜ਼ਾਂ ਨੇ, ਛੋਟੀਆਂ ਛੋਟੀਆਂ ਤਬਦੀਲੀਆਂ ਨੇ ਕਿ ਚਿੜਚਿੜੇਪਣ ਤੋਂ ਦੂਰ ਕਿਵੇਂ ਆਪਣੇ ਆਪ ਨੂੰ ਲੈ ਕੇ ਜਾਣਾ। ਕਿਸੇ ਨੇ ਨਹੀਂ ਆਉਣਾ ਤੁਹਾਡੇ ਲਈ ਹੈਲਪ ਕਰਨ, ਲੋਕਾਂ ਨੇ ਤਾਂ ਹੈ ਨਾ ਕਹਿਣਾ ਤਾਂ ਬਾਲੇ ਸੁਭਾਅ ਦਾ ਕੱਬਾ, ਤੁਹਾਨੂੰ ਆਪਣਾ ਸੁਭਾਅ ਆਪ ਹੀ ਬਦਲਣਾ ਪੈਣਾ। ਪਾਣੀ ਦਾ ਹੈ ਨਾ, ਉਹੀ ਹੈ ਨਾ, ਪਾਣੀ ਅਤੇ ਅੱਗ ਦੇ ਵਿਚਾਲੇ ਪਤੀਲਾ, ਉਹ ਤੁਸੀਂ ਹੋ, ਪਾਣੀ ਅੱਗ ਬੁਝਾ ਸਕਦਾ, ਥੋੜ੍ਹਾ ਜਿਹਾ ਆਪਣਾ ਥੱਲਾ ਪਤਲਾ ਕਰੋ।
3: ਬਾਕੀ ਜਿਹੜਾ
4: ਡੋਂਟ ਬੀ ਟੂ ਹਾਰਸ਼ ਔਨ ਯੂਰਸੈਲਫ,
3: ਅਤੇ ਵਿੱਚ ਜੇ ਆਪਣਾ ਜਿਹੜਾ ਪੇਰੈਂਟ ਵਾਲਾ ਵੀ ਚੈਪਟਰ ਜੁੜਿਆ ਸੀ ਉਹਨੂੰ ਆਪਾਂ ਨਾਲ ਲੈ ਕੇ ਸਮਾਂ ਪਏ, ਇੱਦਾਂ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਤੁਹਾਡਾ ਪਿਛਲਾ ਜੋ ਲੰਘਿਆ ਵਾ ਉਹਦੇ ਉੱਤੇ ਸੋਚ ਵਿਚਾਰ ਕਰੋ। ਮਾਂ ਪਿਓ ਆਲਵੇਜ਼ ਇੱਥੇ ਨਹੀਂ ਸੀ ਤੁਹਾਡੇ, ਕਦੀ ਸੀ ਕਦੀ ਨਹੀਂ ਸੀ, ਅਤੇ ਉਹ ਸਮਾਂ ਸੋਚੋ ਜਦੋਂ ਤੁਸੀਂ ਇੰਡੀਆ ਵੀ ਸੀ, ਤੁਸੀਂ ਸੋਚੋ ਵੀ ਕੀ ਤੁਸੀਂ ਉਦੋਂ ਨਹੀਂ ਖਿੱਚਦੇ, ਕੀ ਤੁਹਾਡੇ 'ਚ ਉਦੋਂ ਪੇਸ਼ੈਂਸ ਹੈਗਾ ਸੀ। ਸੋ ਇਸ ਕਰਕੇ ਇਹ ਫਿਰ ਤੁਹਾਨੂੰ ਇਹ ਸ਼ਾਇਦ ਆਈਡੀਆ ਹੋ ਜਾਵੇ ਵੀ ਇਹ ਕੁਛ ਇੱਕ ਰੀਜ਼ਨ ਹੀ ਨੇ ਜਿਹੜੇ ਆਪਾਂ ਐਵੇਂ ਦਿੱਤੇ ਆ ਵੀ ਆਹ ਜੇ ਮਸਲਾ ਹੱਲ ਹੋ ਜੂਗਾ ਤਾਂ ਫਿਰ ਅਸੀਂ ਖੁਸ਼ ਹੋ ਜਾਵਾਂਗੇ। ਇੱਦਾਂ ਕੋਈ ਖੁਸ਼ ਨਹੀਂ ਹੁੰਦਾ, ਸਰਕਮਸਟਾਂਸਿਸ ਬਦਲਦੇ ਨੇ, ਲੋਕ ਬਦਲਦੇ ਨੇ, ਪਰ ਤੁਹਾਡਾ ਸੁਭਾਅ ਪੱਕਾ ਉੱਦਾਂ ਦਾ ਹੋ ਚੁੱਕਾ ਹੁੰਦਾ, ਤੋ ਇਹਦੇ ਨਾਲ ਕੋਈ ਹੱਲ ਨਹੀਂ ਹੋਣ ਵਾਲਾ।
4: ਐਂਗਜ਼ਾਇਟੀਆਂ, ਕਈ ਵਾਰ ਗਲਤੀਆਂ, ਹੋਰ ਮਸਲੇ ਬੜੇ ਹੁੰਦੇ ਆ, ਫਾਈਨੈਂਸ਼ੀਅਲ ਡਿਸਪਿਊਟਸ, ਯੇ ਵੋ, ਪਰ ਉਹਨੂੰ ਦੋਸ਼ ਕਿਸੇ ਨੂੰ ਆਪਾਂ ਕਈ ਵਾਰ ਕਿਸੇ ਹੋਰ ਸਿਰ ਮੜ ਦਿੰਦੇ ਹਾਂ, ਉਹ ਸਾਰਾ ਕਈ ਵਾਰ ਨਾ ਆਪਾਂ ਕਹਿੰਦੇ ਹਾਂ ਵੀ ਉਲਟੀ ਕਿਤੇ ਹੋਰ ਹੋ ਜਾਂਦੀ ਆ। ਉਹ ਥੋੜ੍ਹਾ ਜਿਹਾ ਪਰਹੇਜ਼ ਰੱਖੀਏ, ਥੋੜ੍ਹਾ ਜਿਹਾ ਆਪਣੇ ਆਪ ਨੂੰ ਕੰਟਰੋਲ ਕਰੀਏ, ਇਹ ਥੋੜ੍ਹਾ ਜਿਹਾ ਰਿਐਲਿਟੀ 'ਚ ਜਿਉਈਏ। ਗੁੱਬ ਗੁਬਾਰ ਕੱਢਣ ਨੂੰ ਉਹ ਮਾਪੇ ਵੀ ਅਕਸਰ ਕਹਿੰਦੇ ਹੁੰਦੇ ਆ ਨਾ, ਕਹਿੰਦਾ ਹਮ ਤੁਮੇਂ ਮੁਫਤ ਮੇਂ ਜੋ ਮਿਲੇ ਹੈ, ਕਦਰ ਨਾ ਕਰਨਾ ਹੱਕ ਹੈ ਤੁਹਾਰਾ। ਸੋ ਇਸ ਲਈ ਥੋੜ੍ਹਾ ਥੋੜ੍ਹਾ ਹਰ ਪਾਸੇ ਨੂੰ ਸੋਚੀਏ, ਹੈ ਨਾ, ਇਹ ਜਿਹੜੀ ਮਲਟੀ ਡਿਮੈਂਸ਼ਨਲ ਜਿਹੜੀ ਤੁਹਾਡੀ ਸੋਚ ਆ ਨਾ, ਇਹ ਤੁਹਾਡੇ ਕੰਮ ਆਊਗੀ, ਨਾ ਕਿ ਇੱਕ ਤਰਫਾ ਸੋਚਿਆਂ, ਕਿਉਂਕਿ ਇੱਕ ਤਰਫਾ ਸੋਚਿਆਂ ਨੂੰ ਟਨਲ ਵਿਜ਼ਨ ਕਿਹਾ ਜਾਂਦਾ, ਉਸ ਬੰਦੇ ਨੂੰ ਹੋਰ ਕੱਖ ਨਹੀਂ ਦਿੰਦਾ। ਆਪਣਾ ਸੁੱਖ ਪਿਆਰਾ, ਆਪਣਾ ਆਪ ਪਿਆਰਾ, ਮੇਰਾ ਮੈਂ, ਮੇਰਾ ਟੱਬਰ, ਮੇਰੇ ਫਾਈਨੈਂਸਿਸ, ਮੇਰਾ ਘਰ, ਮੇਰਾ ਮੇਰਾ ਮੇਰਾ, ਜਿੰਨੀ ਮੈਂ ਘਟਾ ਲਉਂਗੇ ਲਾਈਫ 'ਚੋਂ, ਓਨਾ ਬੱਕਰਾ ਸੌਖਾ ਹੋ ਜੀ। ਬੱਕਰਾ ਕਿਸ਼ ਤੋਂ ਪਿਆ ਕਿਉਂ?
3: ਉਹ ਕਹਿੰਦੇ ਵੀ ਮੈਂ ਜੇ ਤੁਸੀਂ ਵਰਤਣੀ ਆ ਨਾ ਤਾਂ ਇਸ ਕੰਮ ਦੇ ਲਈ ਵਰਤੋ, ਵੀ ਮੈਂ ਲੈਣਾ ਜ਼ਿੰਮੇਵਾਰੀ।
4: ਹਾਂ, ਮੈਂ ਜ਼ਿੰਮੇਵਾਰੀ,
3: ਇਹ ਨਹੀਂ ਤੂੰ ਕੀਤਾ, ਤੇਰਾ ਹੋਇਆ,
4: ਤੈਂ ਕੀਤਾ ਤਾਂ ਮੈਂ ਕੀਤਾ, ਉਹ ਨਹੀਂ ਹੈ
3: ਵੀ ਮੈਂ ਵਾਲੀ, ਜਿੱਥੇ ਓਨਰਸ਼ਿਪ ਦੀ ਗੱਲ ਹੈ,
4: ਮੈਨੂੰ ਖਜਾਈ ਇਹਨਾਂ ਦਿੱਤਾ, ਮੇਰਾ ਖਜਣਾ ਬਣਦਾ ਸੀ
3: ਉੱਥੇ, ਮੈਂ
4: ਜਦ ਕੇ ਕਹਿਣਾ। ਉਹ ਜਿਹੜਾ ਅੱਗੇ ਬਲਦੇਵ ਮੱਟਾ ਹੁਣੀ ਨਹੀਂ ਆਏ ਸੀ, ਇੱਕ ਵਾਰ ਆਪਾਂ ਨੂੰ ਕਹਿੰਦੇ ਸੀ ਹੈ ਨਾ, ਉਹ ਕਹਿੰਦੇ ਸੀ ਨਿਆਣੇ ਤੰਗ ਬਹੁਤ ਕਰਦੇ, ਨਹੀਂ ਨਹੀਂ ਨਹੀਂ, ਮੈਂ ਨਿਆਣਿਆਂ ਤੋਂ ਤੰਗ ਹੋ ਜਾਂਦਾ, ਮੈਂ ਕਿੱਥੇ ਰਿਸਪੋਂਸੀਬਿਲਟੀ ਕਿੱਥੇ ਆ, ਮੈਨੂੰ ਇਹ ਖਿਜਾਉਂਦੇ ਬਹੁਤ ਨੇ, ਹੈ ਨਾ, ਉਹ ਹੁਣ ਮੈਂ ਕਿੱਥੇ ਆ, ਉਹ ਮੈਂ ਹੈਗੀ ਤਾਂ ਹੈਗੀ ਪਰ ਹੋਰ ਤਰ੍ਹਾਂ ਨਾਲ।
3: ਹਾਂ, ਆਈ ਚੂਜ਼ ਟੂ ਬੀ ਇਰੀਟੇਟਡ,
4: ਇਹਨੂੰ ਥੋੜਾ ਜਿਹਾ ਰੈਲਾ ਜਿਹਾ ਕਰੋ, ਕਿਉਂਕਿ ਆਪਾਂ ਟੋਪਿਕ 'ਚ ਡਿਸਕਸ ਵਾਹਵਾ ਕੁਛ ਕਰ ਲਿਆ, ਕਈ ਵਾਰ ਖਲਾਰਾ ਇੰਨਾ ਪਾ ਲਈਦਾ ਮੁੜ ਕੇ ਉਹਨੂੰ ਹੌਲੀ ਹੌਲੀ ਜਿਵੇਂ ਕੁੜੀਆਂ ਰੋੜੇ ਖੇਡਦੀਆਂ ਹੁੰਦੀਆਂ ਉਹਨੂੰ ਸਮੇਟਣਾ ਵੀ ਪੈਂਦਾ, ਅਤੇ ਲਾਸਟ ਵਾਲੇ 3-4 ਮਿੰਟ ਸਮੇਟਣ ਦੇ ਹੀ ਸੀ ਵੀ ਕੀਤਾ ਕੀ ਜਾ ਸਕਦਾ। ਅਸੀਂ ਕੋਈ ਮਨੋਵਿਗਿਆਨੀ ਨਹੀਂ, ਅਸੀਂ ਕੋਈ ਸੋਸ਼ੋਲੋਜੀ ਨਹੀਂ ਪੜ੍ਹੀ, ਅਸੀਂ ਗੱਲਾਂ 'ਚੋਂ ਗੱਲ ਕੱਢਣ ਵਾਲਿਆਂ 'ਚੋਂ ਹੀ ਹਾਂ ਅਤੇ ਰੇਡੀਓ 'ਤੇ ਬੈਠੇ ਹਾਂ, ਤੁਹਾਡੇ ਵਰਗੇ ਹੀ ਹਾਂ ਅਤੇ ਤੁਹਾਡੀਆਂ ਸਲਾਹਾਂ ਤੁਹਾਨੂੰ ਦੇਣ ਵਾਲਿਆਂ 'ਚੋਂ ਹਾਂ। ਕਈ ਵਾਰ ਕੋਈ ਬੰਦਾ ਦੂਜੇ ਨੂੰ ਦੱਸ ਕੇ ਤੁਹਾਨੂੰ ਦੱਸ ਰਿਹਾ ਹੁੰਦਾ ਤਾਂ ਆਪਣੇ ਆਪ ਨਹੀਂ ਦੱਸ ਰਿਹਾ ਹੁੰਦਾ। ਮੈਂ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਕਰਦਾ ਜਿਹੜੀਆਂ ਮੈਨੂੰ ਵੀ ਆਪਣੀ ਜ਼ਿੰਦਗੀ 'ਚ ਕਰਨੀਆਂ ਚਾਹੀਦੀਆਂ, ਆਪਣੇ ਅੱਗੇ ਬੈਠੀਆਂ ਬੂਹੇ ਅੱਗੇ ਬੈਠੀਆਂ।
3: ਹਾਂ, ਨਹੀਂ ਇਹ ਵੀ ਇੱਕ ਹੱਲ ਹੁੰਦਾ ਨਾ, ਤੁਸੀਂ ਮੰਨ ਲਓ ਜੇ ਤੁਹਾਡੇ ਕੋਲ ਟਾਈਮ ਨਹੀਂ ਬਚਿਆ ਜਾਂ ਤੁਸੀਂ ਰੇਡੀਓ 'ਤੇ ਨਹੀਂ ਕਾਲ ਕਰ ਸਕਦੇ, ਤੁਸੀਂ ਸ਼ਾਈ ਹੋ ਜਾਂ ਸਮਾਂ ਨਹੀਂ ਆ, ਅਤੇ ਤੁਸੀਂ ਆਪਣੇ ਆਪ ਨਾਲ ਵੀ ਗੱਲ ਕਰ ਸਕਦੇ ਹੋ। ਜਸਟ ਥਿੰਕ ਅਬਾਊਟ ਕਿ ਤੁਸੀਂ ਰੇਡੀਓ 'ਤੇ ਹੀ ਕਾਲ ਕੀਤੀ ਆ, ਤੁਹਾਨੂੰ ਤੁਹਾਨੂੰ ਤੁਹਾਡੇ ਜਵਾਬ ਵੀ ਅੰਦਰੋਂ ਆਪੇ ਆਉਣਗੇ।
4: ਮੈਂ
3: ਸਾਨੂੰ ਪਤਾ ਹੁੰਦਾ ਕਿੱਥੇ ਪ੍ਰੋਬਲਮ ਹੈ, ਅਸੀਂ ਹੱਲ ਨਹੀਂ ਕਰਨਾ ਚਾਹੁੰਦੇ।
4: ਪਤੀ ਪਤਨੀ ਇੱਕ ਵਾਰ ਮੈਂ ਜਾਣਦਾ ਮਿੱਤਰ, ਉਹ ਹੈ ਨਾ, ਉਹਨਾਂ ਦਾ ਕਲੇਸ਼ ਬੜਾ ਵੱਧ ਗਿਆ ਸੀ ਅਤੇ ਉਹ ਫਿਰ ਪਤੀ ਨੇ ਮੇਰੇ ਸਾਹਮਣੇ ਬੈਠੇ ਨੇ ਕਹਿੰਦਾ ਲੈ ਜੀ, ਕਹਿੰਦਾ ਮੈਂ ਇਹਦਾ ਹੱਲ ਲੱਭ ਲਿਆ, ਕਹਿੰਦਾ ਲੈ ਮੈਂ ਇਹਦੀ ਕੀ ਮਜਾਲ ਏ ਮੈਨੂੰ ਖਜਾ ਦੇਵੇ, ਕਹਿੰਦਾ ਮੈਂ ਤੈਨੂੰ ਚੈਲੰਜ ਦਿੰਦਾ ਘਰ ਵਾਲੀ ਨੂੰ, ਕਹਿੰਦਾ ਤੂੰ ਮੈਨੂੰ ਖਜਾ ਕੇ ਦਿਖਾਈ, ਤੂੰ ਲਾ ਲਾ ਜ਼ੋਰ। ਕਈ ਵਾਰ ਸਾਨੂੰ ਐਂਸਰ ਪਤਾ ਹੁੰਦਾ ਬਈ ਇਹ ਖਿੱਚਦੀ ਆ ਮੈਂ ਖਿੱਚਦਾ ਤਾਂ ਉਹ ਖਿੱਚ ਖਜਾਹਟ 'ਚੋਂ ਲੜਾਈ ਪੈਦਾ ਹੁੰਦੀ ਆ। ਇੱਕ ਵੀ ਬੰਦਾ ਖਿੱਚਣਾ ਛੱਡ ਦੇਵੇ ਨਾ ਰਿਸਪੋਂਸੀਬਿਲਟੀ ਲੈ ਕੇ ਤਾਂ ਕਈ ਵਾਰ ਉਹ ਕਲੇਸ਼ ਹੈ ਨਾ ਉਹ ਨਿਬੜ ਜਾਂਦਾ।
3: ਮਨ ਸਾਹਿਬ ਜਿੱਦਾਂ ਕਹਿੰਦੇ ਵੀ ਇਹ ਦਵਾਈ ਵੀ ਕਹਿੰਦੇ ਲੱਗ ਜਾਂਦੀ ਆ, ਠੀਕ ਆ, ਬਲੱਡ ਪ੍ਰੈਸ਼ਰ ਤੁਹਾਡਾ ਵਧਣ ਲੱਗ ਪੈਂਦਾ ਹੌਲੀ ਹੌਲੀ, ਤੁਸੀਂ ਦਵਾਈਆਂ 'ਤੇ ਆ ਗਏ ਅਤੇ ਉਸ ਤੋਂ ਬਾਅਦ ਫਿਰ ਪਰਤਾ ਥੋੜ੍ਹੀ ਜਾਣਾ, ਫਿਰ ਤਾਂ ਹੋਰ ਕੰਮ
4: ਫਿਰ ਸੀਟਾਂ ਲੋ ਉੱਪਰ ਆ ਜਾਂਦੀ ਐਂਗਜ਼ਾਇਟੀ ਵਾਲੀ, ਹੈ ਨਾ,
3: ਉਹ ਉਹੀ ਹੀ ਕਿ ਸੱਚ
4: ਮੈਂਟਲ ਹੈਲਥ ਐਂਗਜ਼ਾਇਟੀ ਇਹ ਵੋ।
3: ਥੈਂਕ ਯੂ ਬਲਜੀਤ ਕੌਰ ਜੀ, ਕਹਿੰਦੇ ਕਿ ਥੈਂਕ ਯੂ ਫੋਰ ਸਪਰੈਡਿੰਗ ਪੋਜ਼ਿਟਿਵਿਟੀ ਅਤੇ ਨੋ ਵਰਡਸ ਟੂ ਸੇ ਥੈਂਕ ਯੂ ਰੇਡੀਓ। ਹਾਂਜੀ, ਅਤੇ ਬਹੁਤ ਸਾਰੇ ਵੀਰ ਭੈਣਾਂ ਕੇ ਕਹਿ ਰਹੇ ਨੇ ਵੀ ਪੋਡਕਾਸਟ 'ਤੇ ਪਾ ਦਿਓ। ਹਾਂਜੀ, ਪਹਿਲੇ ਵੀ ਪ੍ਰੋਗਰਾਮ ਸਾਡੇ ਜ਼ਿਆਦਾ ਬੁੱਧਵਾਰ ਵਾਲੇ ਉਹ 'ਤੇ ਆਪਣੇ ਪੋਡਕਾਸਟ ਉੱਤੇ ਪਏ ਨੇ ਅਤੇ ਇਹ ਵੀ ਪੈ ਜੂਗਾ ਜੀ ਜਲਦੀ, ਅਤੇ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰਕੇ ਅਤੇ ਉਹਦੇ 'ਤੇ ਸੁਣ ਸਕਦੇ ਹੋ। ਚਲੀਏ ਫਿਰ ਹੁਣ ਲਈਏ ਇਜਾਜ਼ਤ,
4: ਆਪਾਂ ਇਜਾਜ਼ਤ ਲਈਏ, ਹੋਰ ਨੱਕ ਜਾਈਏ ਲੋਕਾਂ ਨੂੰ।
3: ਹਾਂਜੀ, ਹੋਰ
4: ਉਹੀ ਗੱਲਾਂ ਵਾਰ ਵਾਰ ਕਰੀ ਜਾਂਦੇ,
3: ਹੋਰ ਗੱਲਾਂ ਫਿਰ ਆ ਜਾਣ ਨਵੀਆਂ ਨਵੀਆਂ। ਸੋ ਆਓ ਆਪਾਂ
4: ਨਾਲੇ ਮਸਲੇ ਕਿਹੜਾ ਮੁੱਕ ਜਾਣੇ ਜੋ ਅਗਲੀ ਵਾਰ ਨੂੰ ਕੋਈ ਹੋਰ
3: ਅਗਲੇ ਫਿਰ ਆ ਜਾਣੇ, ਇਹੋ ਹੀ ਫਿਰ ਘੁੰਮ ਫਿਰ ਕੇ ਕਿਸੇ ਨਵੇਂ ਰੂਪ 'ਚ ਆ ਜਾਣਾ ਕਿ
4: ਪਹਿਲੂ
3: ਨਿੱਕੀਆਂ ਨਿੱਕੀਆਂ ਗੱਲਾਂ,
4: ਪਹਿਲੂ ਦਾ ਦੂਜੂ ਸਹੀ ਫਿਰ
3: ਦੂਜੂ ਸਹੀ, ਪਰ ਇੱਕ ਚੀਜ਼ ਜ਼ਰੂਰ ਜਾਂਦੇ ਜਾਂਦੇ ਅਤੇ ਉਹਦੇ ਨਾਲ ਸਮਾਪਤੀ ਆਪਾਂ ਕਰਦੇ ਵੀ ਜਿਹੜੀਆਂ ਗੱਲਾਂ ਤੁਹਾਡੀਆਂ ਆਇਡੈਂਟੀਫਾਈਡ ਹੋ ਜਾਣ, ਜਿੱਦਾਂ ਆਪਾਂ ਬੱਚਿਆਂ ਦੀ ਗੱਲ ਕੀਤੀ ਸੀ, ਇਸੇ ਤਰ੍ਹਾਂ ਜੋੜਿਆਂ ਦੇ ਵਿੱਚ, ਬਜ਼ੁਰਗਾਂ 'ਚ, ਕਿਸੇ 'ਚ ਵੀ ਜਿਹਦੀ ਜਿਹੜੀਆਂ ਚੀਜ਼ਾਂ ਆਇਡੈਂਟੀਫਾਈਡ ਹੋ ਜਾਣ ਵੀ ਇਸ ਗੱਲ ਤੋਂ ਅਗਲਾ ਖਿੱਚਦਾ, ਉਹ ਜਾਣ ਬੁੱਝ ਕੇ ਨਾ ਕਰੋ। ਉਹ ਤੁਹਾਨੂੰ ਤੁਹਾਨੂੰ ਲੱਗਦਾ ਹੈ ਵੀ ਤੁਹਾਨੂੰ ਉਹਦੇ ਨਾਲ ਖੁਸ਼ੀ ਮਿਲਦੀ ਆ, ਤੁਸੀਂ ਅਗਲੇ ਨੂੰ ਦੁਖੀ ਕਰਕੇ ਖੁਸ਼ ਹੁੰਦੇ ਹੋ, ਪਰ ਤੁਹਾਨੂੰ ਵੀ ਪਤਾ ਵਾ ਵੀ ਉਹ ਖੁਸ਼ੀ ਨਹੀਂ ਹੁੰਦੀ, ਉਲਟੇ ਅਗਲੇ ਨਾਲ ਰਿਲੇਸ਼ਨ ਖਰਾਬ ਹੋ ਰਿਹਾ ਹੁੰਦਾ, ਤੁਹਾਡਾ ਖੁਸ਼ੀ ਨਹੀਂ ਕੋਈ ਹੋ ਰਹੀ ਹੁੰਦੀ।
4: ਇੱਕ ਹਾਥੀ ਕੇ ਪਾਉਂ ਮੈਂ ਸਬਕਾ ਪਾਉਂ, ਹਾਂਜੀ ਕਹਿਣਾ ਸਿੱਖ ਲਓ।
3: ਹਾਂ, ਅਤੇ ਦੂਸਰੀ ਚੀਜ਼ ਕਿ ਤੁਸੀਂ ਜਿਹੜਾ ਜਿਹੜੀ ਇਹ ਆ ਕਿਸੇ ਦੇ ਪੁਆਇੰਟ, ਜੇਕਰ ਤੁਹਾਨੂੰ ਲੱਗ ਰਿਹਾ ਵੀ ਅਗਲੇ ਨੂੰ ਇਹ ਸਮਝ ਹੀ ਨਹੀਂ ਆ ਰਹੀ ਵੀ ਮੈਂ ਕਿਹੜੀਆਂ ਗੱਲਾਂ ਤੋਂ ਖਿੱਚਦਾ ਜਾਂ ਖਿੱਚਦੀ ਹਾਂ, ਅਤੇ ਇੱਕ ਵਾਰੀ ਦੱਸ ਦਿਓ ਅਗਲੇ ਨੂੰ ਵੀ ਆਹ ਗੱਲ ਭਾਈ ਮੈਨੂੰ ਖਿੱਚ ਚੜਾਉਂਦੀ ਆ, ਇਹ ਗੱਲ ਅੱਗੇ ਤੋਂ ਤੁਸੀਂ ਨਹੀਂ ਕਰਨੀ। ਸੋ ਉੱਥੇ ਵੀ ਉਹ ਕਿਹੜੀਆਂ ਹੁੰਦੀਆਂ ਨੇ,
4: ਕਰਨੀ ਨਹੀਂ ਕਰਨੀ ਤੁਹਾਡੀ ਮਰਜ਼ੀ ਆ, ਪਰ ਮੈਂ ਤੁਹਾਨੂੰ ਦੱਸਦਾ ਮੈਨੂੰ ਖਿੱਚ ਆਉਂਦੀ ਆ,
3: ਵੀ ਅਗਲਾ ਕਵੀ ਮੈਨੂੰ ਪਤਾ ਹੀ ਨਹੀਂ ਹਾਲੇ ਤੱਕ,
4: ਫਿਰ ਆਪਾਂ ਡਿਕਟੇਟ ਕਰਨ ਲੱਗ ਜਾਂਦੇ ਹਾਂ ਵੀ ਹੈ ਨਾ ਜੇ ਤੂੰ ਮੁੜ ਕੇ ਕੀਤੀ ਤਾਂ ਦੇਖੀ ਪੱਤਰੇ ਡਾਂਗ ਫਿਰੋ।
3: ਸੋ ਇਹ ਇਹ ਦੱਸਣਾ ਜ਼ਰੂਰੀ ਆ, ਇਹ ਤੁਹਾਡਾ ਸਮਝਣਾ ਜ਼ਰੂਰੀ ਆ, ਅਤੇ ਇੱਕ ਚੀਜ਼ ਲਾਸਟ ਇਹ ਆ ਵੀ ਜੇ ਅਗਲਾ ਇੱਕ ਗੱਲ ਮੰਨ ਰਿਹਾ ਤਾਂ ਤੁਸੀਂ ਵੀ ਪੁੱਛ ਲਓ ਵੀ ਮੇਰੀ ਤਾਂ ਨਹੀਂ ਕੋਈ ਗੱਲ, ਮੇਰੀ ਕਿਹੜੀ ਗੱਲ ਤੈਨੂੰ ਖਿੱਚ ਚੜਾਉਂਦੀ ਆ, ਇੱਕ ਅਗਲੇ ਦੀ ਛਡਾ ਦਿਓ ਇੱਕ ਅਗਲੇ ਦੀ, ਇੱਦਾਂ ਇੱਕ ਇੱਕ ਕਰਕੇ ਵੀ ਮਾਈਨਸ ਕਰੋਗੇ ਤਾਂ।
4: ਇੱਕ ਸਵੈ ਪੜਚੋਲ ਕਰੋ, ਜਿਹੜੀਆਂ ਗਲਤੀਆਂ ਜਾਂ ਐਕਸਪੈਕਟੇਸ਼ਨ ਤੁਹਾਡੀਆਂ ਤੁਹਾਡੇ ਮਾਂ ਬਾਪ ਤੋਂ ਆ, ਕੀ ਤੁਹਾਡੇ ਬੱਚੇ ਕਿਤੇ ਨਾਲ ਉਹੀ ਤਾਂ ਨਹੀਂ ਗਲਤੀਆਂ ਕਰ ਰਹੇ ਆਪਾਂ, ਕਿਉਂਕਿ ਸਾਡੇ ਦੇਣ ਦੇ ਵੱਟੇ ਹੋਰ ਆ, ਲੈਣ ਦੇ ਵੱਟੇ ਹੋਰ ਆ,
3: ਉਹੀ ਸਿਖਾ ਰਹੇ ਹੁੰਦੇ ਆਪਾਂ,
4: ਹੈ ਨਾ। ਇਸ ਕਰਕੇ ਜੇ ਬੱਚਿਆਂ ਨੂੰ ਤੁਹਾਡੇ ਤੋਂ ਕੋਈ ਐਕਸਪੈਕਟੇਸ਼ਨ ਆ ਮੇਰੇ ਮਾਂ ਬਾਪ ਇਹੋ ਜਿਹੇ ਹੋਣ, ਤਾਂ ਕੀ ਅਸੀਂ ਆਪਣੇ ਮਾਂ ਬਾਪ ਤੋਂ ਉਹੋ ਜਿਹੀ ਚੀਜ਼ ਐਕਸਪੈਕਟ ਕਰਦੇ ਹਾਂ, ਜਾਂ ਜੋ ਗਲਤੀਆਂ ਸਾਨੂੰ ਆਪਣੇ ਮਾਂ ਬਾਪ 'ਚ ਲੱਗਦੀਆਂ ਕੀ ਅਸੀਂ ਆਪਣੇ ਬੱਚਿਆਂ ਨਾਲ ਉਹੀ ਤਾਂ ਨਹੀਂ ਕਰ ਰਹੇ। ਜੇ ਆਪਾਂ ਕਹਿੰਦੇ ਹਾਂ ਜੀ ਇਹ ਸੁਭਾਅ ਦੇ ਕੱਬੇ ਆ ਜੀ, ਇਹ ਹੈ ਨਾ ਬੋਲ ਕਬੋਲ ਬੋਲਦੇ ਪਤਾ ਨਹੀਂ ਲੱਗਦਾ, ਹੈ ਨਾ, ਤਾਂ ਕੀ ਅਸੀਂ ਹੈ ਨਾ ਉਹ ਬੱਚਿਆਂ ਨਾਲ ਵੀ ਉੱਦਾਂ ਦਾ ਬਿਹੇਵੀਅਰ ਕਰ ਰਹੇ ਹਾਂ। ਪਿਆਰ 'ਚ ਜੇ ਹਾਰਮਨੀ ਫੈਲਾਉਣੀ ਆ ਨਾ ਜੀ, ਜਿਹੜਾ ਹੈ ਨਾ ਐਨ ਜਿਵੇਂ ਕਹਿੰਦੇ ਪਾਣੀ ਵਾਂਗੂ ਵਗਦਾ ਹੋਵੇ ਸਭ ਕਿਸੇ ਦਾ ਸੁਭਾਅ, ਤਾਂ ਉੱਥੇ ਕੰਮ ਤਾਂ ਦੇਖੋ ਆਪਾਂ ਨੂੰ ਕਰਨਾ ਹੀ ਪੈਣਾ,
3: ਅੱਗੇ ਲੱਗੇ
4: ਮਰਿਆ ਹੀ ਸਵਰਗ ਮਿਲਣਾ,
3: ਬਿਲਕੁਲ,
4: ਅਤੇ ਉਹ ਆਪਦੀ ਈਗੋ ਮਾਰਨ ਵਾਲੀ ਗੱਲ ਆ।
3: ਅਤੇ ਇਹਨਾਂ ਕਹਿੰਦੇ ਹੋਏ ਆਪਾਂ ਇਜਾਜ਼ਤ ਲੈਂਦੇ ਤੁਹਾਡੇ ਕੋਲੋਂ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਚ ਰਹੋ ਅਤੇ ਸੁਣਦੇ ਰਹੋ ਰੇਡੀਓ। ਹਾਂਜੀ, 1674 AM।

0: ਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
1: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
0: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ, ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
2: ਆਸਟ੍ਰੇਲੀਆ ਵਿੱਚ ਹਰ ਬਿਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲ, ਸਲੀਪਰ, ਹਾਰਡਵੇਅਰ।

0: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
1: ਟੈਨਸ਼ਨ ਨਿਰੀ ਟੈਨਸ਼ਨ,
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਨੀ।
2: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
1: ਜਾਂ 90-77-97-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077-9733।
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।
3: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
4: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ।
3: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
5: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
3: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
6: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tirefors.com.au।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਚਰਚਾ ਕਰਨ ਦਾ। ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ ਇਸ ਟਾਈਮ। ਅੱਜ 19 ਤਰੀਕ ਹੈ, ਅਗਸਤ ਦਾ ਮਹੀਨਾ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਖਾਸ ਖਬਰਾਂ 'ਚ ਸਭ ਤੋਂ ਪਹਿਲੀ, ਸੁਪਰੀਮ ਕੋਰਟ ਨੇ ਕਿਹਾ ਕਿ ਦਿੱਲੀ 'ਚ ਨੀਟ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਉੱਪਰ ਹੋਈਆਂ ਪੁਲਿਸ ਜ਼ਿਆਦਤੀਆਂ ਦੀ ਜਿਹੜੀ ਜਾਂਚ ਹੋਏਗੀ, ਇਹਦੇ ਬਾਰੇ ਉੱਚ ਤਾਕਤੀ ਕਮੇਟੀ ਜਿਹੜੀ ਆ ਉਹ ਤੱਥਾਂ ਦੀ ਜਾਂਚ ਕਰੇਗੀ। ਉਹਨਾਂ ਨੇ ਕਿਹਾ ਕਿ ਇਹ ਜਿਹੜੇ ਲੋਕ ਹੈ ਇਸ ਕਮੇਟੀ 'ਚ ਸ਼ਾਮਿਲ ਹੋਣਗੇ। ਦੂਜੀ ਖਬਰ, ਬੀਜੇਪੀ ਨੇ ਸਤੀਸ਼ ਪੂਨੀਆ ਨੂੰ ਪੰਜਾਬ ਦਾ ਇੰਚਾਰਜ ਲਾਇਆ। ਰਾਜਸਥਾਨੀ ਨੇਤਾ ਪਹਿਲਾਂ ਹਰਿਆਣਾ ਦਾ ਇੰਚਾਰਜ ਰਹਿ ਚੁੱਕਾ। ਉਧਰ ਮਹਾਰਾਸ਼ਟਰ ਦੇ ਵਿੱਚ ਤਰਕਸ਼ੀ ਲਾਗੂ ਡਵੋਲਕਰ ਕਤਲ ਮਾਮਲੇ ਦੇ ਮੁੱਖ ਦੋਸ਼ੀ ਨੂੰ ਜਿਹੜਾ ਹੈਗਾ ਬੰਬਈ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਹੈ, ਤੇ ਉਹਦੀ ਉਮਰ ਕੈਦ ਦੀ ਸਜ਼ਾ ਤੇ ਵੀ ਜਿਹੜੀ ਆ ਉਹ ਰੋਕ ਲਾ ਦਿੱਤੀ ਹੈ। ਤੇ ਅੱਜ ਤੋਂ ਲਗਭਗ 13 ਸਾਲ ਪਹਿਲਾਂ ਜਿਹੜਾ ਸੀ ਇਹ ਕਤਲ ਹੋਇਆ ਸੀ। ਤੇ ਉਧਰ ਭਾਰਤ ਸਰਕਾਰ ਹੁਣ ਜਿਹੜਾ ਹੈ ਬਾਹਰੋਂ ਖੰਡ ਮੰਗਵਾਉਣ ਦੀਆਂ ਤਿਆਰੀਆਂ ਕਰ ਰਹੀ ਹੈ। ਖੰਡ ਦੀਆਂ ਕੀਮਤਾਂ ਦੇ ਵਿੱਚ ਜਿਹੜਾ ਹੈਗਾ ਭਾਰੀ ਵਾਧਾ ਦਰਜ ਕੀਤਾ ਗਿਆ। ਤੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਦੇ 200 ਤੋਂ ਵੱਧ ਜਿਹੜੇ ਮੁਲਾਜ਼ਮ ਤੇ ਅਧਿਕਾਰੀ ਸਸਪੈਂਡ ਕੀਤੇ ਗਏ ਨੇ। ਤੇ ਕਿਹਾ ਜਾ ਰਿਹਾ ਕਿ ਪਿਛਲੇ ਸਮੇਂ ਦੇ ਦੌਰਾਨ ਇਹ ਨਿਯੁਕਤੀਆਂ ਹੋਈਆਂ ਸੀ, ਤੇ ਜਿਨ੍ਹਾਂ ਦੇ ਵਿੱਚ ਜਿਹੜਾ ਹੈ ਖਾਮੀਆਂ ਦੇ ਜਿਹੜੇ ਦੋਸ਼ ਆ ਉਹ ਸਾਹਮਣੇ ਆਏ ਨੇ। ਤੇ ਇਹਦੇ ਨਾਲ ਹੀ ਜਿਹੜਾ ਹੈ ਪੰਜਾਬ ਦੇ ਵਿੱਚ ਔਰਤਾਂ ਨੂੰ ਜੋ 1000 ਰੁਪਇਆ ਮਹੀਨਾ ਤੇ 1500 ਰੁਪਇਆ ਮਹੀਨਾ ਦੇਣ ਦੀ ਸਕੀਮ ਸ਼ੁਰੂ ਕੀਤੀ ਹੈ ਪੰਜਾਬ ਸਰਕਾਰ ਨੇ। ਇਹਦੀ ਜਿਹੜੀ ਹੁਣ ਤੀਜੀ ਕਿਸ਼ਤ ਹੈ ਉਹ ਰੱਖੜੀ ਦੇ ਮੌਕੇ ਜਾਰੀ ਕੀਤੀ ਜਾਣੀ ਹੈ। ਇਸ ਤੋਂ ਪਹਿਲਾਂ 2 ਵਾਰ ਜਿਹੜਾ ਹੈ ਇਹ ਪੈਸਾ ਜਾਰੀ ਕੀਤਾ ਗਿਆ। ਤੇ ਮਾਵਾਂ ਧੀਆਂ ਸਤਿਕਾਰ ਯੋਜਨਾ ਇਹਦਾ ਜਿਹੜਾ ਹੈਗਾ ਨਾਂ ਹੈ, ਤੇ ਮੁੱਖ ਮੰਤਰੀ ਜਿਹੜਾ ਹੈ ਉਸ ਮੌਕੇ ਤੇ ਜਿਹੜਾ ਹੈਗਾ ਇਹ ਰਾਸ਼ੀ ਜਾਰੀ ਕਰਨਗੇ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਸਭ ਤੋਂ ਪਹਿਲੀ ਖਬਰ ਜਿਹੜੀ ਨੀਟ ਦੇ ਜਦੋਂ ਪ੍ਰਦਰਸ਼ਨ ਹੋਏ ਤੇ ਪੁਲਿਸ ਦੇ ਵੱਲੋਂ ਜ਼ਿਆਦਤੀਆਂ ਦੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ ਸੋਸ਼ਲ ਮੀਡੀਆ ਦੇ ਉੱਤੇ ਵੀ। ਵਿਦਿਆਰਥੀਆਂ ਨੇ, ਨੌਜਵਾਨਾਂ ਨੇ ਖੂਬ ਰੌਲਾ ਰੱਪਾ ਪਾਇਆ। ਪਹਿਲਾਂ ਤੱਕ ਇਹ ਲੱਗ ਰਿਹਾ ਕਿ ਸ਼ਾਇਦ ਇਸ ਪਾਸੇ ਨੂੰ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਜਾ ਰਿਹਾ। ਖੈਰ ਉਹ ਕਈ ਉੱਦਾਂ ਦੀਆਂ ਕਾਰਵਾਈਆਂ ਵੀ ਸੀ ਜਿਨ੍ਹਾਂ ਦੇ ਨਾਲ ਇਸ ਗੱਲ ਨੂੰ ਸਪੋਰਟ ਵੀ ਮਿਲਦੀ ਸੀ। ਸੋ ਹੁਣ ਇਸ ਮੌਕੇ ਇਸ ਤਰ੍ਹਾਂ ਦੀ ਖਬਰ ਆਉਣੀ ਕੀ ਮੈਨੇ ਰੱਖਦੀ ਆ ਕਿ ਆਪਾਂ ਬਿਹਾਰ ਵਾਲਾ ਜਿਹੜਾ ਚੱਲ ਰਿਹਾ ਇਸ ਟਾਈਮ ਦੇ ਉੱਤੇ ਪ੍ਰਦਰਸ਼ਨ ਆ, ਕੀ ਉਹਨੂੰ ਵੀ ਨਾਲ ਰਲਾ ਕੇ ਵੇਖ ਸਕਦੇ ਹਾਂ ਕਿ ਪ੍ਰੈਸ਼ਰ ਕੁੱਲ ਮਿਲਾ ਕੇ ਹੀ ਇੰਨਾ ਵੱਧ ਗਿਆ?
1: ਨਹੀਂ, ਅਸਲ ਦੇ ਵਿੱਚ ਇੱਕ ਤਾਂ ਚਲੋ ਇਹ ਮਾਮਲਾ ਕਿਉਂਕਿ ਸੁਪਰੀਮ ਕੋਰਟ 'ਚ ਪਹਿਲਾਂ ਹੀ ਗਿਆ ਹੋਇਆ ਸੀ ਤੇ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਡਿਸਪੋਜ਼ ਆਫ ਕਰਨਾ ਸੀ। ਦੂਜਾ ਇਹ ਸਾਰੇ ਜਿਹੜੇ ਇਸ਼ੂ ਦੇ ਉੱਤੇ ਕੇਂਦਰ ਸਰਕਾਰ ਦੀ ਇੰਨੀ ਜ਼ਿਆਦਾ ਜਿਹੜੀ ਆ ਉਹ ਇੱਕ ਤਰੀਕੇ ਦੀ ਬਦਨਾਮੀ ਕਹਿ ਲਓ ਇਹ ਹੋ ਚੁੱਕੀ ਹੈ। ਤੇ ਇਸ ਤੋਂ ਲੱਗਦਾ ਸੀ ਕਿ ਸੁਪਰੀਮ ਕੋਰਟ, ਪਹਿਲਾਂ ਤਾਂ ਤੁਹਾਡੀ ਗੱਲ ਬਿਲਕੁਲ ਸਹੀ ਹੈ, ਇਹ ਲੱਗਦਾ ਸੀ ਕਿ ਇਹਦੇ ਤੇ ਹੁਣ ਚੁੱਪ ਜੀ ਵੱਟੀ ਹੋਈ ਹੈ। ਤੇ ਪਰ ਸੁਪਰੀਮ ਕੋਰਟ ਨੇ ਇਹਨੂੰ ਗੱਲ ਨੂੰ ਡਿਸਪੋਜ਼ ਆਫ ਕਰਨ ਵਾਸਤੇ ਜਾਂ ਕਹਿ ਲਓ ਕਿ ਖਤਮ ਕਰਨ ਵਾਸਤੇ ਹੌਲੀ ਹੌਲੀ ਤੇ ਇੱਕ ਹੁਣ ਕਮੇਟੀ ਜਿਹੜੀ ਆ ਉਹ ਬਣਾਉਣ ਦਾ ਜਿਹੜਾ ਹੈਗਾ ਉਹ ਕਹਿ ਫੈਸਲਾ ਦਿੱਤਾ ਕਿ ਇਹਦੇ ਤੇ ਇੱਕ ਉੱਚ ਤਾਕਤ ਜਿਹੜੀ ਆ ਉਹ ਕਮੇਟੀ ਜਿਹੜੀ ਆ ਉਹ ਬਣੇਗੀ। ਜਿਹੜੀ ਕਮੇਟੀ ਦੇ ਵਿੱਚ ਏਦਾਂ ਇੱਕ ਸਾਬਕਾ ਜੱਜ, ਉਹਨਾਂ ਨੇ ਦੱਸਿਆ ਵੀ IAS ਅਧਿਕਾਰੀ, IPS ਅਧਿਕਾਰੀ ਉਹ ਸ਼ਾਮਿਲ ਹੋਣਗੇ ਤੇ ਉਹ ਸਾਰੇ ਮਾਮਲੇ ਦੀ ਜਿਹੜੀ ਆ ਉਹ ਜਾਂਚ ਕਰੇਗੀ ਕਿ ਕਿੱਥੇ ਕਿੱਥੇ ਜਿਹੜੀਆਂ ਨੇ ਉਹ ਵਧੀਕੀਆਂ ਹੋਈਆਂ ਨੇ। ਕਿਉਂਕਿ ਇਸ ਤੋਂ ਪਹਿਲਾਂ ਵੀ ਸ਼ੁਰੂ ਦੇ ਵਿੱਚ ਇਸ ਇਸ਼ੂ ਦੇ ਉੱਪਰ ਜਿਹੜਾ ਸੁਪਰੀਮ ਕੋਰਟ ਦਾ ਜਿਹੜਾ ਰੁੱਖ ਸੀਗਾ ਬੜਾ ਹੀ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਇੱਕ ਤਰੀਕੇ ਦਾ ਏਦਾਂ ਦਾ ਸੀਗਾ ਕਿ ਨਿਰਾਸ਼ਾ ਵਾਲਾ ਜਿਹੜਾ ਸੀ ਰੁੱਖ, ਇਹ ਲੱਗਦਾ ਸੀ ਕਿ ਸੁਪਰੀਮ ਕੋਰਟ ਤੋਂ ਸ਼ਾਇਦ ਕੋਈ ਰਾਹਤ ਨਾ ਮਿਲੇ ਕਿਉਂਕਿ ਜਦੋਂ ਕਿਹਾ ਸੀ ਕਿ ਤੁਰਤ ਇਸ ਮਾਮਲੇ ਤੇ ਸੁਣਵਾਈ ਨਹੀਂ ਹੋ ਸਕਦੀ। ਤੇ ਜਦਕਿ ਦਿੱਲੀ ਹਾਈ ਕੋਰਟ ਨੇ ਇਹਦੇ ਨਾਲ ਕਿਹਾ ਸੀ ਕਿ ਸਾਰੇ ਜਿਹੜੇ ਇਹਦੇ ਸਬੂਤ ਵਗੈਰਾ ਸੰਭਾਲ ਕੇ ਰੱਖੇ ਜਾਣ ਸਾਰਾ ਕੁਛ, ਪੁਲਿਸ ਨੂੰ ਵੀ ਕਿਹਾ ਸੀ, ਪ੍ਰਸ਼ਾਸਨ ਨੂੰ ਵੀ ਕਿਹਾ ਸੀ ਕਿ ਇਸ ਤਰੀਕੇ ਦੀ ਜਿਹੜੀ ਇਹਦੇ ਚ ਕੁਛ ਵੀ ਜਿਹੜਾ ਖਤਮ ਨਾ ਕੀਤਾ ਜਾਵੇ ਜੋ ਵੀ ਮਿਲਦਾ। ਹੁਣ ਖੈਰ ਸੁਪਰੀਮ ਕੋਰਟ ਨੇ ਇਸ ਦੇ ਉੱਤੇ ਜਿਹੜਾ ਕਹਿ ਕੇ ਇਹਨਾਂ ਇਹਨਾਂ ਲੋਕਾਂ ਦੀ ਇੱਕ ਜਿਹੜੀ ਹੈ ਉਹ ਕਮੇਟੀ ਹੋਏਗੀ ਜਿਹਦੇ ਚ DGP ਰੈਂਕ ਦਾ ਇੱਕ ਪੁਲਿਸ ਅਧਿਕਾਰੀ ਸ਼ਾਮਿਲ ਹੋਏਗਾ ਤੇ ਜਿਹੜਾ ਇੱਕ ਸਾਬਕਾ ਕਿਸੇ ਹਾਈ ਕੋਰਟ ਦਾ ਚੀਫ ਜਸਟਿਸ ਹੋਏਗਾ। ਤੇ ਇਸ ਤਰ੍ਹਾਂ ਤਰੀਕੇ ਦੀ ਉਹਨਾਂ ਨੇ ਕਿਹਾ ਕਿ ਉਹ ਇਹਦੀ ਸਾਰੀ ਜਿਹੜੀ ਉਹ ਜਾਂਚ ਕਰੇਗੀ ਕਿ ਹੋਇਆ ਕੀ ਹੈ, ਕਿਸ ਤਰ੍ਹਾਂ ਹੋਇਆ। ਚਲੋ ਇਹਦੇ ਨਾਲ ਇੱਕ ਵਾਰ ਸੁਪਰੀਮ ਕੋਰਟ ਨੇ ਆਪਣੇ ਜਿਹੜਾ ਹੈਗਾ ਇਹ ਗਲੋਂ ਜਿਹੜੀ ਆ ਉਹ ਗੱਲ ਲਾ ਦਿੱਤੀ ਹੈ। ਤੇ ਹੁਣ ਅੱਗੋਂ ਇਹਦੇ ਤੇ ਉਹ ਕਮੇਟੀ ਕਿਹੜੀ ਬਣੂਗੀ, ਕਿਹੜੇ ਉਹਦੇ ਚ ਮੈਂਬਰ ਸ਼ਾਮਿਲ ਹੋਣਗੇ, ਉਹ ਕਿੰਨੀ ਜਾਂਚ ਕਰਨਗੇ, ਕਿਸ ਲੈਵਲ ਤੱਕ ਕਰਨਗੇ, ਤੇ ਜਿਹੜਾ ਕਿਉਂਕਿ ਅਜੇ ਨਾ ਹੀ ਤਾਂ ਸੁਪਰੀਮ ਕੋਰਟ ਨੇ ਜਿਹੜੇ ਆਪਣੇ ਹੁਕਮ ਦੇ ਵਿੱਚ ਉਹਦਾ ਕੋਈ ਜਿਹੜਾ ਜਿਹਨੂੰ ਟਰਮ ਆਫ ਰੈਫਰੈਂਸ ਕਹਿੰਦੇ ਆ ਤੇ ਉਹਦਾ ਘੇਰਾ ਉਹ ਨੀ ਨਿਸ਼ਚਿਤ ਕੀਤਾ, ਤੇ ਨਾ ਹੀ ਜਿਹੜਾ ਹੈ ਉਹਦੇ ਬਾਰੇ ਦੇ ਵਿੱਚ ਕੋਈ ਅਜੇ ਇਹ ਕਹੇਗਾ ਕਿ ਜਿਹੜੀ ਇਹਨੇ ਰਿਪੋਰਟ ਦੇਣੀ ਹੈ ਇਸ ਉੱਚ ਤਾਕਤੀ ਕਮੇਟੀ ਨੇ, ਤੇ ਉਹਦੇ ਲਈ ਸਿੱਧੇ ਤੌਰ ਤੇ ਜਿਹੜੀ ਕੋਈ ਡੈਡਲਾਈਨ ਜਿਹਨੂੰ ਆਪਾਂ ਕਹਿੰਦੇ ਹਾਂ, ਤੇ ਉਹ ਜਿਹੜੀ ਡੈਡਲਾਈਨ ਉਹ ਮਿਥੀ ਨਹੀਂ ਅਜੇ। ਤੇ ਸੋ ਇੱਕ ਵਾਰ ਇਹ ਹੋ ਗਿਆ ਕਿ ਜੋ ਵੀ ਜਿਹੜਾ ਹੈਗਾ ਇਹਦੇ ਤੇ, ਤਾਂ ਕਿ ਜਿਹੜਾ ਨੌਜਵਾਨਾਂ ਦਾ ਜਾਂ ਵਿਦਿਆਰਥੀਆਂ ਦਾ ਜਿਹੜਾ ਗੁੱਸਾ ਜਿਹੜਾ ਹੈਗਾ ਉਹ ਇੱਕ ਤਰੀਕੇ ਦਾ ਉਹ ਠੰਡਾ ਕੀਤਾ ਜਾਵੇ, ਤੇ ਆਮ ਵਾਂਗ ਜਿਹੜਾ ਉਹ ਸਾਰਾ ਕੁਝ ਹੋ ਜਾਏ। ਕਿਉਂਕਿ ਜਿਹੜੀ ਤੁਸੀਂ ਨਾਲ ਝਾਰਖੰਡ ਦੀ ਗੱਲ ਵੀ ਕੀਤੀ ਹੈ, ਤੇ ਉੱਥੇ ਖੈਰ ਉੱਥੋਂ ਦੇ ਸੀਐਮ ਨੇ ਜਿਹੜੀਆਂ ਪਿਛਲੀਆਂ ਸਾਰੀਆਂ ਉਹ ਕੈਂਸਲ ਹੋਣ ਕਰਕੇ, ਚਲੋ ਉਹ ਜੋ ਉੱਥੇ ਭੁੱਖ ਹੜਤਾਲ ਤੇ ਬੈਠੇ ਸੀ ਉਹਨਾਂ ਨੇ ਆਪਣੀ ਖਤਮ ਕਰ ਦਿੱਤੀ ਹੈ। ਤੇ ਪਰ ਨਾਲ ਹੀ ਜਿਹੜਾ ਹੈ ਵਿਦਿਆਰਥੀਆਂ ਨੇ ਉਹ ਇੱਥੇ ਵੀ ਕਿਹਾ, ਦਿੱਲੀ ਵਾਲੇ ਇਸ਼ੂ ਦੇ ਵਿੱਚ ਵੀ ਉੱਥੇ ਵੀ, ਕਿ ਜਿਹੜੀ ਹੈ ਉਹ ਜਾਰੀ ਰੱਖਣਗੇ ਇਹਦੇ ਤੇ। ਤੇ ਠੀਕ ਹੈ, ਭਾਵੇਂ ਹੁਣ ਐਜੀਟੇਸ਼ਨ ਉਹ ਇੱਕ ਵਾਰੀ ਉਹਨਾਂ ਦੀ ਖਤਮ ਹੋ ਗਈ ਹੈ, ਤੇ ਪਰ ਜਿਹੜਾ ਹੈਗਾ ਉਹਦੇ ਤੇ ਪੂਰੀ ਇੱਕ ਤਰੀਕੇ ਦਾ ਵਿਜਿਲ ਰੱਖਣਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਉਹ ਸਰਕਾਰ ਕੀ ਕਰ ਰਹੀ ਹੈ। ਤੇ ਇਹ ਸੁਪਰੀਮ ਕੋਰਟ ਨੇ ਚਲੋ ਇੱਕ ਇਦਾਂ ਦਾ ਕਰ ਦਿੱਤਾ, ਤੇ ਦੂਜੇ ਪਾਸੇ ਜਿਹੜੀ ਸੀਜੇਪੀ ਹੈ ਜਿਹਨੇ ਮੁੱਖ ਤੌਰ ਤੇ ਇਹਦੇ ਚ ਅਗਵਾਈ ਕੀਤੀ ਸੀ ਸਾਰੇ ਇਹ ਪ੍ਰਦਰਸ਼ਨ ਦੀ, ਤੇ ਉਹਨੇ ਇਹ ਕਿਹਾ ਕਿ ਜਿਹੜੀਆਂ ਪਹਿਲਾਂ ਦਿੱਲੀ ਹਾਈ ਕੋਰਟ ਨੇ ਵੀ ਕਿਹਾ ਸੀ ਕਿ ਜਿਹੜੀਆਂ FIR ਆ ਉਹ ਕੁਐਸ਼ ਕੀਤੀਆਂ ਜਾਣ, ਤੇ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਕੇਂਦਰ ਸਰਕਾਰ ਹੈ ਜਾਂ ਦਿੱਲੀ ਸਰਕਾਰ ਹੈ ਉਹ FIR ਖਤਮ ਕਰਨ ਚ, ਕੁਐਸ਼ ਕਰਨ ਚ, ਰੱਦ ਕਰਨ ਦੇ ਵਿੱਚ ਦੇਰੀ ਕਰ ਰਹੀ ਹੈ ਤੇ ਟਾਲ ਮਟੋਲ ਕਰ ਰਹੀ ਹੈ ਕਿ ਏਦਾਂ ਇਹਦੇ ਚ ਅਜੇ ਅਸੀਂ ਹੋਰ ਕੋਈ ਕਰਨਾ, ਡਾਕੂਮੈਂਟੇਸ਼ਨ ਕਰਨੀ ਹੈ, ਇਹ ਕਰਨੀ ਹੈ, ਇਹ ਫਾਰਮੈਲਿਟੀ ਕਰਨੀ ਹੈ। ਤੇ ਉਹਨਾਂ ਨੇ ਇਹ ਵੀ ਕਹਿ ਕੇ ਜੇ FIR ਉਹ ਕੈਂਸਲ ਨਹੀਂ ਹੁੰਦੀਆਂ, ਕੁਐਸ਼ ਨਹੀਂ ਹੁੰਦੀਆਂ, ਰੱਦ ਨਹੀਂ ਹੁੰਦੀਆਂ ਭਾਵ, ਤਾਂ ਜਿਹੜੀ ਹੈ ਉਹ ਫਿਰ ਦੁਬਾਰਾ ਉਹ ਜਿਹੜਾ ਹੈਗਾ ਆਪਣਾ ਅੰਦੋਲਨ ਜਿਹੜਾ ਉਹ ਸ਼ੁਰੂ ਕਰ ਦਿੱਤੇ ਕਰ ਸਕਦੇ ਆ। ਤੇ ਜਦਕਿ ਦੂਜੇ ਪਾਸੇ ਜਿਹੜਾ ਪ੍ਰਸ਼ਾਸਨ ਦਾ ਜਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਇਸ ਪ੍ਰਦਰਸ਼ਨ ਦੇ ਵਿੱਚ, ਕਿਉਂਕਿ ਕੁਛ ਲੋਕ ਉਹਨਾਂ ਨੂੰ ਸ਼ੱਕ ਹੈ ਕਿ ਜਿਹੜੇ ਇਦਾਂ ਦੇ ਕ੍ਰਿਮੀਨਲ ਐਲੀਮੈਂਟ ਨੇ ਉਹ ਸ਼ਾਮਿਲ ਸੀ, ਤੇ ਪਹਿਲਾਂ ਅਸੀਂ ਉਹਨਾਂ ਦੀ ਪਛਾਣ ਜਿੰਨਾ ਚਿਰ ਨਹੀਂ ਹੁੰਦੀ ਅਸੀਂ ਸਾਰੀਆਂ ਇੱਦਾਂ ਆਊਟਰਾਈਟਲੀ ਜਾਂ ਇੱਕ ਵਾਢਿਓ ਸਾਰੀਆਂ ਸ਼ਿਕਾਇਤਾਂ ਨੇ ਜਾਂ FIR ਨੇ ਜਿਹੜੀਆਂ ਰਾਬਤਾਂ ਨੇ ਉਹਨਾਂ ਨੂੰ ਰੱਦ ਮਨਸੂਖ ਨਹੀਂ ਕਰ ਸਕਦੇ। ਉਹ ਹੁਣ ਇਸ ਤਰੀਕੇ ਦੇ ਨਾਲ ਜਿਹੜੀ ਉਹ ਗੱਲ ਕਰ ਰਹੇ, ਕਿਉਂਕਿ ਇੱਕ ਜਿਹੜੀ ਸੀ ਉਹ ਚਿਹਰੇ ਦੀ ਪਛਾਣ ਕਰਨ ਵਾਲਾ ਜਿਹੜਾ ਨਵਾਂ ਸਿਲਸਿਲਾ ਸ਼ੁਰੂ ਕੀਤਾ ਹੁਣ ਸਾਡੇ ਦੇਸ਼ ਦੇ ਵਿੱਚ, ਉਹਦੇ ਤੇ ਵੀ ਇਹ ਗੱਲ ਚੱਲੀ ਸੀ, ਤੇ ਉਹਨਾਂ ਨੇ ਕਿਹਾ ਕਿ ਸਿਰਫ ਉਹਨਾਂ ਹੀ ਜਿਹੜਾ ਹੈਗਾ ਚਿਹਰਿਆਂ ਦੀ ਜਿਹੜੀ ਪਛਾਣ ਹੋਏਗੀ ਜਿਹੜਾ ਜਿਹਨਾਂ ਦੀ ਦਾ ਕੋਈ ਕ੍ਰਿਮੀਨਲ ਜਿਹੜਾ ਬੈਕਗ੍ਰਾਉਂਡ ਹੈ ਜਾਂ ਕ੍ਰਿਮੀਨਲ ਕਿਸ ਤਰ੍ਹਾਂ ਦੇ ਕਿਸੇ ਤਰੀਕੇ ਦੇ ਨਾਲ ਕਿਸੇ ਇੰਡੈਲੀਜੈਂਟ ਨੇ ਕਿਸੇ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ। ਸੋ ਹੁਣ ਇਸ ਤਰੀਕੇ ਦੀ ਇਹ ਗੱਲ ਕਰਕੇ ਇੱਕ ਵਾਰੀ ਸੁਪਰੀਮ ਕੋਰਟ ਨੂੰ ਜਾਂ ਕੇਂਦਰ ਨੂੰ ਜਾਂ ਬਾਕੀ ਸਰਕਾਰਾਂ ਨੂੰ ਇਹ ਲੱਗਦਾ ਹੈ ਕਿ ਇਹ ਜਿਹੜਾ ਮਾਮਲਾ ਇੱਕ ਵਾਰੀ ਖਤਮ ਹੋ ਗਿਆ, ਵਾਸ਼ ਆਊਟ ਹੋ ਗਿਆ ਜਾਂ ਡਿਸਪੋਜ ਆਫ ਹੋ ਗਿਆ, ਤੇ ਹੁਣ ਅੱਗੋਂ ਇਹਦੇ ਤੇ ਨੌਜਵਾਨ ਜਾਂ ਵਿਦਿਆਰਥੀ ਕੀ ਐਕਟੀਵਿਟੀ ਕਰਦੇ ਆ ਜਾਂ ਦੁਬਾਰਾ ਉਹ ਕੰਸੋਲੀਡੇਟ ਇਕੱਠੇ ਹੁੰਦੇ ਆ ਤੇ ਜਾਂ ਫਿਰ ਆਪੋ ਆਪਣੇ ਕੰਮਾਂ ਧੰਦਿਆਂ ਚ ਤੇ ਜਿਹੜਾ ਹੈ ਪੜ੍ਹਾਈ ਦੇ ਵਿੱਚ ਰੁੱਝ ਜਾਂਦੇ ਆ, ਤੇ ਹੁਣ ਇਹ ਅੱਗੋਂ ਉਹਨਾਂ ਨੇ ਦੇਖਣਾ। ਕਿਉਂਕਿ ਇੱਕ ਤਾਂ ਹੁਣ ਇਹ ਹੈ ਕਿ 5 ਸੂਬਿਆਂ ਦੇ ਵਿੱਚ ਤਾਂ ਆਉਣ ਵਾਲੇ ਫਰਵਰੀ ਮਾਰਚ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ, ਜਿਸ ਚ ਪੰਜਾਬ ਵੀ ਸ਼ਾਮਿਲ ਹੈ। ਜਿਹੜਾ ਹੈ ਪੋਲੀਟੀਕਲ ਪਾਰਟੀਆਂ ਦੇ ਇਹ ਵੀ ਦਿਮਾਗ ਦੇ ਵਿੱਚ ਹੈ ਕਿ ਉਦੋਂ ਪਹਿਲਾਂ ਇਹ ਜਿਹੜਾ ਮਾਮਲਾ ਜੇ ਰਫਾ ਦਫਾ ਹੋ ਜਾਏ ਤਾਂ ਚੰਗੀ ਗੱਲ ਹੈ, ਜੇ ਉਦੋਂ ਤੱਕ ਇਹ ਮਾਮਲਾ ਖਿੱਚਿਆ ਜਾਂਦਾ ਤਾਂ ਫਿਰ ਉੱਥੇ ਵੀ ਇਹਦਾ ਅਸਰ ਜਿਹੜਾ ਹੈ ਇਲੈਕਸ਼ਨ ਦੇ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਹੈ ਉਹ ਪੈ ਸਕਦਾ।
0: ਜੀ ਬਿਲਕੁਲ, ਇੱਧਰ ਜਿਹੜਾ ਇੱਕ ਮਸਲਾ ਤੁਸੀਂ ਬਾਬਾ ਫਰੀਦ ਯੂਨੀਵਰਸਿਟੀ ਦੇ ਨਾਲ ਵੀ ਸੰਬੰਧਿਤ ਸ਼ੇਅਰ ਕੀਤਾ ਕਿ ਹੈ ਕਿ ਮਸਲਾ ਇਹ ਹੁਣ ਇਸ ਕਾਰਵਾਈ ਦੇ ਪਿੱਛੇ ਕੀ ਮੁੱਖ ਰੀਜ਼ਨ ਹੈ?
1: ਨਹੀਂ, ਕਾਰਵਾਈ ਦੇ ਪਿੱਛੇ ਤਾਂ ਅਸਲ ਦੇ ਵਿੱਚ ਇਹ ਹੈ ਜੀ ਕਿ ਕਿਉਂਕਿ ਇਹ ਜਿਹੜਾ ਅਪੁਆਇੰਟਮੈਂਟਸ ਵਾਲਾ, ਨੌਕਰੀਆਂ ਲੈਣ ਵਾਲਾ ਦੇਣ ਵਾਲਾ, ਇਹ ਸ਼ੁਰੂ ਤੋਂ ਹੀ ਲੰਬੇ ਸਮੇਂ ਤੋਂ ਜਦੋਂ ਦੇਖਦੇ ਆਏ ਆ, ਇਹ ਕਦੇ ਨਾ ਕਿਤੇ ਸ਼ੱਕ ਦੇ ਘੇਰੇ ਚ ਰਿਹਾ, ਕਿਤੇ ਜਿਹੜੀ ਹੈ ਉਹ ਕਿਤੇ ਫੇਵਰ ਕਰਨ ਦੀ ਗੱਲ ਜਾਂ ਭਾਵੇਂ ਪੈਸਾ ਇਹਦੇ ਚ ਸ਼ਾਮਿਲ ਹੋਵੇ, ਭਾਵੇਂ ਰਾਜਨੀਤੀ ਸ਼ਾਮਿਲ ਹੋਵੇ ਸਿਆਸੀ ਬੰਦਿਆਂ ਦਾ ਜਾਂ ਅਸਰ ਰਸੂਖ ਵਾਲੇ ਬੰਦਿਆਂ ਦਾ, ਤੇ ਇਹ ਇਸ ਤਰ੍ਹਾਂ ਦਾ ਜਿਹੜਾ ਮਾਮਲਾ ਉਹ ਵੱਡੀਆਂ ਤੋਂ ਲੈ ਕੇ ਛੋਟੀਆਂ ਨੌਕਰੀਆਂ ਤੱਕ ਇਹ ਜਿਹੜਾ ਹੈ ਉਹ ਰਿਹਾ ਹੈਗਾ। ਤੇ ਹੁਣ ਜਦੋਂ ਦੇਸ਼ ਦੇ ਵਿੱਚ ਕਈ ਥਾਂ ਤੇ ਇਦਾਂ ਦਾ ਕਿਤੇ ਪੇਪਰ ਲੀਕ ਦਾ ਰੌਲਾ ਪੈ ਰਿਹਾ, ਕਿਤੇ ਨਕਲ ਮਾਰਨ ਦਾ ਰੌਲਾ ਪੈ ਰਿਹਾ, ਤੇ ਇੱਥੇ ਵੀ ਜਿਹੜਾ ਸੀਗਾ ਇਹ ਕਾਫੀ ਸ਼ਿਕਾਇਤਾਂ ਇਹਦੇ ਤੇ ਲਗਾਤਾਰ ਹੋ ਰਹੀਆਂ ਸੀ ਕਿ ਪਿਛਲੇ ਸਮੇਂ ਦੇ ਦੌਰਾਨ ਲਗਭਗ 3 ਕੁ ਮਹੀਨਿਆਂ ਦੇ ਜਿਹੜੇ ਹੈ ਅਰਸੇ ਦੇ ਦੌਰਾਨ ਜਿਹੜੀਆਂ ਨਿਯੁਕਤੀਆਂ ਹੋਈਆਂ ਨੇ, ਤੇ ਉਹਦੇ ਚ ਜਿਹੜੀਆਂ ਬੇਨੇਮੀਆਂ ਦਾ ਜਿਹੜਾ ਮਾਮਲਾ, ਕਈ ਸ਼ਿਕਾਇਤਾਂ ਆਈਆਂ ਸੀ, ਤੇ ਉਹਦੇ ਚ ਪੰਜਾਬ ਸਰਕਾਰ ਨੇ ਫਿਰ ਜਿਹੜਾ ਉੱਥੇ ਐਕਟਿੰਗ ਜੋ ਹੈ ਵਾਈਸ ਚਾਂਸਲਰ ਇੱਕ IAS ਅਧਿਕਾਰੀ ਨੂੰ ਤੇ ਮਨਜੀਤ ਸਿੰਘ ਬਰਾੜ ਨੂੰ ਨਿਯੁਕਤ ਕੀਤਾ। ਉਹਨਾਂ ਨੇ ਚਾਰਜ ਲੈਣ ਤੋਂ ਬਾਅਦ ਇਹ ਸਾਰੇ ਮਾਮਲੇ ਦੀ ਜਦੋਂ ਜਾਂਚ ਪੜਤਾਲ ਸ਼ੁਰੂ ਕੀਤੀ ਤੇ ਉਹਨਾਂ ਨੂੰ ਲੱਗਿਆ ਕਿ ਜੇ ਇਹ ਬੰਦਿਆਂ ਨੂੰ ਸਸਪੈਂਡ ਨਹੀਂ ਕੀਤਾ ਜਾਂਦਾ, ਮੁਅੱਤਲ ਨਹੀਂ ਕੀਤਾ ਜਾਂਦਾ, ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਕਾਗਜ਼ ਪੱਤਰ ਜਿਹੜੇ ਹੈ ਉਹ ਪ੍ਰਭਾਵਿਤ ਹੋ ਸਕਦੇ। ਇਸੇ ਕਰਕੇ ਉਹਨਾਂ ਨੇ ਜਿਹੜਾ ਹੈ ਇਹਨਾਂ ਨੂੰ ਇੱਕ ਵਾਰ ਸਸਪੈਂਡ ਕਰਤਾ, ਤੇ ਇਹ ਵੀ ਕਿਹਾ ਜਾ ਰਿਹਾ ਕਿ ਹੋਰ ਲੋਕਾਂ ਦੇ ਮੁਲਾਜ਼ਮਾਂ ਦੇ ਖਿਲਾਫ ਵੀ ਜਿਹੜੀ ਇਹ ਕਾਰਵਾਈ ਹੋ ਸਕਦੀ ਹੈ, ਕਿਉਂਕਿ 200 ਤੋਂ ਵੱਧ ਤਾਂ ਜਿਹੜੀ ਹੈਗੀ ਹੈ ਗੱਲ ਹੋ ਹੀ ਗਈ ਹੈ। ਤੇ ਹੁਣ ਇਹ ਹੈ ਕਿ ਜਿਹੜਾ ਯੂਨੀਵਰਸਿਟੀ ਦਾ ਜਿਹੜਾ ਪ੍ਰਸ਼ਾਸਨ ਹੈ ਉਹਦੇ ਚ ਕਾਫੀ ਕੁਛ ਸ਼ਾਮਿਲ ਹੁੰਦਾ ਹੈ, ਸੈਨੇਟ ਤੋਂ ਲੈ ਕੇ ਹੇਠਾਂ ਰਜਿਸਟਰਾਰ ਤੱਕ, ਵਾਈਸ ਚਾਂਸਲਰ ਦਫ਼ਤਰ ਤੱਕ, ਈਵਨ ਡੀਨ ਜਿਹੜੇ ਹੈਗੇ ਦਫ਼ਤਰ ਉਹਨਾਂ ਤੱਕ। ਤੇ ਹੁਣ ਉਹ ਕਹਿੰਦੇ ਕਿ ਉਹ ਸਾਰੇ ਉਹਨਾਂ ਨੇ ਮਿਲੀ ਭੁਗਤ ਦੇ ਨਾਲ ਜਿਹੜਾ ਇਹ ਸਾਰਾ ਕੁਛ ਹੋਇਆ, ਇਹ ਇਲਜ਼ਾਮ ਲੱਗੇ ਆ, ਸ਼ਿਕਾਇਤਾਂ ਵੀ ਇਹ ਆਈਆਂ ਨੇ। ਤੇ ਪਰ ਹੁਣ ਇਹ ਹੈ ਕਿ ਪਿੱਛੇ ਜਦੋਂ ਜਿਹੜੀ ਹੈ ਯੂਨੀਵਰਸਿਟੀ ਦਾ ਜਿਹੜਾ ਬੋਰਡ ਆਫ ਮੈਨੇਜਮੈਂਟ ਹੈ ਉਹਦੀ ਜਿਹੜੀ ਪਿੱਛੇ ਮੀਟਿੰਗ ਹੋਈ, ਉੱਥੇ ਫਿਰ ਜਿਹੜਾ ਹੈ ਇਹ ਫੈਸਲਾ ਲਿਆ ਗਿਆ ਕਿ ਇਸ ਤਰੀਕੇ ਨਾਲ ਇੱਕ ਵਾਰੀ ਸਸਪੈਂਡ ਕਰਕੇ ਜਿਹੜੀ ਹੈ ਉਹਦੀ ਜਾਂਚ ਪੜਤਾਲ ਕੀਤੀ ਜਾਵੇ, ਤੇ ਜੇ ਉਹ ਉੱਥੇ ਸਾਰਾ ਕੁਛ ਉਹ ਮੈਰਿਟ ਤੇ ਹੋਇਆ ਜਾਂ ਮੈਰਿਟ ਤੇ ਆਇਆ, ਫਿਰ ਕੋਈ ਸਮੱਸਿਆ ਨਹੀਂ, ਉਹਨਾਂ ਨੂੰ ਬਹਾਲ ਵੀ ਕੀਤਾ ਜਾ ਸਕਦਾ। ਤੇ ਇਸ ਕਰਕੇ ਜਿਹੜਾ ਇਹ ਮਾਮਲਾ ਹੁਣ ਖਬਰਾਂ ਦੇ ਵਿੱਚ ਜਿਹੜਾ ਹੈ ਕਾਫੀ ਸਾਹਮਣੇ ਆਇਆ, ਤੇ ਕਿਉਂਕਿ ਚਲੋ ਭਾਵੇਂ ਯੂਨੀਵਰਸਿਟੀ ਨੇ ਜਾਂ ਉਹ ਪ੍ਰਸ਼ਾਸਕੀ ਪੱਧਰ ਤੇ ਇਹ ਕਾਰਵਾਈ ਕੀਤੀ ਹੈ, ਤੇ ਪਰ ਇਹ ਵੀ ਹੁਣ ਪੋਲੀਟੀਕਲੀ ਫੇਰ ਜਿਹੜੀਆਂ ਵਿਰੋਧੀ ਪਾਰਟੀਆਂ, ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆ, ਉਹਨੂੰ ਇਸ ਮੁੱਦੇ ਤੇ ਘੇਰਨ ਦੀ ਕੋਸ਼ਿਸ਼ ਕਰਨਗੀਆਂ।
0: ਇੱਧਰ ਜਿਹੜੇ BJP ਦੇ ਵੱਲੋਂ ਜਿਹੜੇ ਫੇਰ ਬਦਲ ਕੀਤੇ ਗਏ ਨੇ, ਜਦੋਂ ਤੁਸੀਂ ਖਬਰ ਸਾਂਝੀ ਕੀਤੀ ਕਿ ਸਤੀਸ਼ ਪੂਨੀਆ ਨੂੰ ਹੁਣ ਜਿਹੜਾ ਇੱਥੇ ਅਹੁਦਾ ਦਿੱਤਾ ਗਿਆ, ਹਰਿਆਣੇ ਦੇ ਵਿੱਚ ਕਾਰਗੁਜ਼ਾਰੀ ਸਾਨੂੰ ਪਤਾ ਕਿ ਵਧੀਆ ਰਹੀ ਹੈ, ਹੁਣ ਇੱਧਰ ਪੰਜਾਬ ਵਾਲੇ ਪਾਸੇ ਨੂੰ ਜਿਹੜਾ ਚਾਰਜ ਸੌਂਪਿਆ ਗਿਆ, ਕੀ ਇਹਦੇ ਨਾਲ ਕੋਈ ਵੱਡਾ ਬਦਲ ਆਪਾਂ ਵੇਖ ਪਾਵਾਂਗੇ, ਕੀ ਖਾਸੀਅਤ ਕੀ ਹੈ ਇਸ ਨਾਂ ਦੀ?
1: ਅਸਲ ਵਿੱਚ ਤਾਂ ਜਿਹੜਾ ਇਹ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਵੇਲੇ ਤੋਂ ਇਹ ਸਿਲਸਿਲਾ ਚੱਲਿਆ ਆ ਰਿਹਾ ਜੀ ਕਿ ਸਟੇਟਾਂ ਦੇ ਵਿੱਚ ਜਿਹੜੇ ਹੈਗੇ ਆ ਇੰਚਾਰਜ ਲਾਉਣੇ, ਤੇ ਇਹ ਫਿਰ ਦੂਜੀਆਂ ਪਾਰਟੀਆਂ ਨੇ ਵੀ ਫਾਲੋ ਕੀਤਾ, BJP ਨੇ ਫਾਲੋ ਕੀਤਾ, ਇਸ ਤਰ੍ਹਾਂ ਆਮ ਆਦਮੀ ਪਾਰਟੀ ਵੀ ਇਹਨੂੰ ਫਾਲੋ ਕਰ ਰਹੀ ਹੈ। ਤੇ ਇਹਦੇ ਚ ਥੋੜੀ ਜਿਹੀ ਇੱਕ ਗੱਲ ਇਹ ਸਮਝਣ ਵਾਲੀ ਹੁੰਦੀ ਹੈ ਕਿ ਵੈਸੇ ਤਾਂ ਜਿਹੜਾ ਇੰਚਾਰਜ ਆ ਉਹ ਇੱਕ ਪੁਲ ਦਾ ਕੰਮ ਕਰਦਾ ਹੁੰਦਾ ਹੈ ਕਿ ਜਿਹੜੀ ਸਟੇਟ ਯੂਨਿਟ ਹੈ ਤੇ ਜਿਹੜੀ ਸੈਂਟਰਲ ਯੂਨਿਟ ਹੈ ਉਹਦੇ ਵਿੱਚ ਵਿਚਕਾਰ ਤਾਲਮੇਲ ਜਿਹੜਾ ਹੈ ਉਹ ਰੱਖਣ ਦਾ ਕੰਮ ਹੁੰਦਾ। ਤੇ ਪਰ ਕਿਉਂਕਿ ਮੀਡੀਆ ਹਾਈਪ ਹੋਰ ਸਾਰਾ ਕੁਛ ਕਿ ਇਹ ਬੰਦਾ ਆ ਗਿਆ ਜੀ, ਇਹਨੇ ਉੱਥੇ ਹਰਿਆਣੇ ਚ 2 ਵਾਰੀ BJP ਨੂੰ ਜਿਤਾਤਾ, ਤੇ ਹੁਣ ਸ਼ਾਇਦ ਪੰਜਾਬ ਦੇ ਵਿੱਚ ਵੀ ਇੱਦਾਂ ਦੀ ਗੱਲ ਹੋ, ਪਰ ਇਸ ਤਰ੍ਹਾਂ ਨਹੀਂ ਹੁੰਦਾ। ਤੁਹਾਡੇ ਗਰਾਊਂਡ ਲੈਵਲ ਤੇ ਜਿਹੜਾ ਜ਼ਮੀਨੀ ਪੱਧਰ ਤੇ ਕੀ ਕੰਮ ਹੋ ਰਿਹਾ, ਪਾਰਟੀ ਕਿੱਦਾਂ ਵਿਚਰ ਰਹੀ ਹੈ, ਪਾਰਟੀ ਦੀ ਵਿਚਾਰਧਾਰਾ ਕੀ ਹੈ, ਇਹ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ। ਹੁਣ ਹਰਿਆਣੇ ਵਾਲਾ ਜਿਹੜਾ ਸਾਰਾ ਫਾਰਮੂਲਾ ਹੈ ਪੰਜਾਬ ਤੇ ਇੰਨ ਬਿੰਨ ਜਿਹੜਾ ਲਾਗੂ ਨਹੀਂ ਹੋ ਸਕਦਾ, ਕਿਉਂਕਿ ਹਰਿਆਣੇ ਦੀ ਜਿਹੜੀ ਡੈਮੋਗ੍ਰਾਫੀ ਹੈ ਉਹ ਹੋਰ ਤਰ੍ਹਾਂ ਦੀ ਹੈ। ਕਿਉਂਕਿ ਹੁਣ ਤੱਕ ਜਦੋਂ ਤੋਂ ਹਰਿਆਣਾ ਬਣਿਆ 1966 ਤੋਂ ਲੈ ਕੇ ਜਿਹੜਾ ਉੱਥੇ ਜਿਹੜੀ ਜਾਟ ਲੀਡਰਸ਼ਿਪ ਹੈ, ਭਾਵੇਂ ਕਿਸੇ ਵੀ ਪਾਰਟੀ ਚ ਹੋਵੇ, ਭਾਵੇਂ ਕਾਂਗਰਸ ਚ ਹੋਵੇ, ਭਾਵੇਂ ਉੱਥੇ ਜਨਤਾ ਦਲ ਬਣਿਆ, ਕਦੇ ਲੋਕ ਦਲ ਬਣਿਆ, ਕਦੇ INLD ਬਣਿਆ, ਉਹਦੇ ਚ ਹੋਵੇ, ਉਹ ਡੋਮੀਨੇਟ ਕਰਦੀ ਰਹੀ ਹੈ। BJP ਨੇ ਪਹਿਲੀ ਵਾਰੀ ਜਦੋਂ ਇਹ ਤਜਰਬਾ ਕੀਤਾ ਉੱਥੇ ਸਨ, ਭਾਵੇਂ ਉਹਨਾਂ ਨੇ ਜਿਹੜਾ ਜਾਟ ਲੀਡਰਸ਼ਿਪ ਸੀ ਉਹਦੇ ਵਿੱਚ ਹੀ ਲਾਈ, ਤੇ ਪਰ ਇਹ ਵੀ ਉਹਨਾਂ ਨੇ ਇੱਕੋ ਦਮ ਜਿਹੜਾ ਉੱਥੇ ਇੱਕ ਪੰਜਾਬੀ ਨੂੰ, ਤੇ ਉਹ ਵੀ ਜਿਹੜਾ ਹੈਗਾ ਮਾਈਗ੍ਰੇਟ ਹੋ ਕੇ ਜਿਹੜੇ ਉਧਰੋਂ ਪੰਜਾਬੀ ਆਏ ਨੇ, ਕਿਉਂਕਿ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹਰਿਆਣੇ ਦੇ ਵਿੱਚ, ਜਿਹੜੇ ਪਾਕਿਸਤਾਨ ਵਾਲੇ ਪਾਸਾ ਜਿਹੜਾ ਉਧਰ ਪਾਕਿਸਤਾਨ ਚ ਰਹੇਗਾ, ਪੰਜਾਬ ਦਾ ਇਲਾਕਾ ਜਾਂ ਸਿੰਧ ਦਾ ਇਲਾਕਾ, ਤੇ ਉਧਰੋਂ ਜਿਹੜੇ ਲੋਕ ਮਾਈਗ੍ਰੇਟ ਹੋ ਕੇ ਇੱਧਰ ਆਏ ਨੇ, ਤੇ ਉਹਨਾਂ ਨੇ ਮਨੋਹਰ ਲਾਲ ਨੂੰ ਜਿਹੜਾ ਹੈ ਮੁੱਖ ਮੰਤਰੀ ਦਾ ਅਹੁਦਾ ਦਿੱਤਾ, ਤੇ ਉਹਦੇ ਨਾਲ ਇੱਕ ਤਰੀਕੇ ਦੀ ਜਿਹੜੀ ਇੱਕ ਉਹ ਇੱਕ ਬਣਿਆ ਹੋਇਆ ਸੀ, ਜਿਵੇਂ ਹੁਣ ਪੰਜਾਬ ਦੇ ਵਿੱਚ ਵੀ ਇਹ ਬਣਿਆ ਹੋਇਆ ਕਿ ਇੱਥੇ ਜੱਟ ਸਿੱਖ ਹੀ ਜਿਹੜਾ ਮੁੱਖ ਮੰਤਰੀ ਹੋ ਸਕਦਾ, ਤੇ ਜਾਂ ਜੇ ਪੋਲੀਟੀਕਲ ਪਾਰਟੀ ਦਾ ਲੀਡਰ ਆ ਉਹ ਵੀ ਜੱਟ ਸਿੱਖ ਹੋ ਸਕਦਾ, ਇੱਦਾਂ ਇੱਦਾਂ ਦੀ ਜਿਹੜੀ ਗੱਲ ਪੰਜਾਬ ਦੇ ਵਿੱਚ ਹੈ। ਉੱਥੇ ਇਹ ਜੱਟਾਂ ਨੂੰ ਲੈ ਕੇ ਸੀ, ਤੇ ਪਰ BJP ਨੇ ਉੱਥੇ ਉਹ ਗੱਲ ਜਿਹੜੀ ਉਹ ਖਤਮ ਹੋ ਗਈ। ਉਦੋਂ ਬਾਅਦ ਫਿਰ ਜਦੋਂ ਅਗਲਾ ਟਰਨਓਵਰ ਸ਼ੁਰੂ ਹੋਇਆ, ਤੇ ਅਗਲੇ ਟਨੋਰ ਚ ਫੇਰ ਉਹਨਾਂ ਨੇ ਵਿੱਚ ਜਾ ਕੇ ਜਿਹੜਾ ਉਹ ਬਦਲ ਕੇ ਤੇ ਨੈਰ ਸਿੰਘ ਸੈਣੀ ਨੂੰ ਲਿਆਏ, ਕਿਉਂਕਿ ਇਹ ਜਿਹੜਾ ਸੈਣੀ ਭਾਈਚਾਰਾ ਇੱਕ ਕਮਿਊਨਿਟੀ ਹੈਗੀ ਆ ਜਿਹੜੀ ਪੰਜਾਬ ਦੇ ਵਿੱਚ ਵੀ ਇਹਨਾਂ ਦਾ ਕਾਫੀ ਹੈਗਾ ਤੇ ਹਰਿਆਣੇ ਚ ਵੀ ਕਾਫੀ ਹੈ। ਹਰਿਆਣੇ ਦੇ ਵਿੱਚ ਜ਼ਿਆਦਾ ਰਾਦਰ ਤੇ ਕਈ ਇਲਾਕੇ ਪੂਰੇ ਦੇ ਪੂਰੇ ਜਿਹੜੇ ਹੈਗੇ ਆ ਉਹ ਪੋਕਟਸ ਨੇ। ਤੇ ਫਿਰ ਨੈਰ ਸਿੰਘ ਸੈਣੀ ਨੂੰ ਲੈ ਕੇ ਆਏ ਉੱਥੇ, ਫਿਰ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਇੱਥੇ ਨੌਨ ਜਾਟ ਜਿਹੜਾ ਸਾਰਾ ਇਹ ਇਸ ਤਰ੍ਹਾਂ ਦਾ ਵੀ ਜਿਹੜਾ ਰਜ਼ੀਮ ਆ ਉਹ ਬਣ ਸਕਦਾ ਹੈ, ਜਾਂ ਜਿਹੜਾ ਮੁੱਖ ਮੰਤਰੀ ਹੈ ਜ਼ਰੂਰੀ ਨਹੀਂ ਕਿ ਜਾਟ ਕਮਿਊਨਿਟੀ ਦੇ ਵਿੱਚੋਂ ਹੀ ਹੋਵੇ ਜਿਹੜਾ ਹਰਿਆਣੇ ਚ ਬਣਿਆ ਹੋਇਆ ਸੀ। ਤੇ ਹੁਣ ਕਿਉਂਕਿ ਉੱਥੇ ਦੂਜੀ ਵਾਰੀ ਤੀਜੀ ਵਾਰੀ ਜਿਹੜੀ ਆ ਉਹ ਉੱਥੇ ਬੀਜੇਪੀ ਦੀ ਸਰਕਾਰ ਬਣੀ ਹੈ ਲਗਾਤਾਰ, ਤੇ ਉਹਦਾ ਹੁਣ ਜਿਹੜਾ ਇਹ ਸਾਰਾ ਇਹ ਕੋਸ਼ਿਸ਼ ਹੈ ਜਿਹੜਾ ਮੀਡੀਆ ਚ ਜਾਂ ਏਦਾਂ ਦੀ ਚਰਚਾ ਆ ਰਹੀ ਹੈ ਕਿ ਸ਼ਾਇਦ ਇਹ ਸਤੀਸ਼ ਪੂਨੀਆ ਦੀ ਕਰਾਮਾਤ ਹੈ ਇਹਦੇ ਕਰਕੇ ਹੋ ਰਿਹਾ। ਤੇ ਕਿਉਂਕਿ ਹੁਣ ਪੰਜਾਬ ਦੇ ਨੇੜੇ ਆ ਰਾਜਸਥਾਨ ਤੇ ਆਪਸ ਦੇ ਵਿੱਚ ਪੋਲੀਟੀਕਲੀ ਵੀ ਸਮਝ ਰੱਖਦੇ ਹੁੰਦੇ ਆ ਲੀਡਰ, ਤੇ ਉਂਝ ਵੀ ਚਲੋ ਭਾਈਚਾਰਕ ਸਾਂਝ ਵੀ ਰਾਜਸਥਾਨ ਨਾਲ ਪੰਜਾਬ ਦੀ ਕਾਫੀ ਹੈਗੀ ਹੈ ਤੇ ਖਾਸ ਕਰਕੇ ਜਿਹੜਾ ਮਾਲਵਾ ਰੀਜਨ। ਤੇ ਇਹ ਜਿਹੜਾ ਹੈਗਾ ਹੁਣ ਉਹਨਾਂ ਨੂੰ ਪੰਜਾਬ ਦੇ ਵਿੱਚ ਲਾਇਆ ਗਿਆ, ਤੇ ਹਾਲਾਂਕਿ ਜਿੱਦਾਂ ਮੈਂ ਦੱਸਿਆ ਕਿ ਦੂਜੀਆਂ ਪੋਲੀਟੀਕਲ ਪਾਰਟੀਆਂ ਵੀ ਜਿਹੜੀਆਂ ਲਾਉਂਦੀਆਂ ਨੇ ਪਿੱਛੇ, ਕਾਂਗਰਸ ਦੇ ਪੰਜਾਬ ਦੇ ਇੰਚਾਰਜ ਤਾਂ ਕਾਫੀ ਭੁਪੇਸ਼ ਬਘੇਲ ਚਰਚਾ ਚ ਰਹੇ ਨੇ, ਤੇ ਹੁਣ ਇਹ ਕੀ ਇੱਥੇ ਕੋਈ ਨਵੀਂ ਜਿਹੜੀ ਹੈ ਜਿਹੜੀ ਸੋਸ਼ਲ ਇੰਜੀਨੀਅਰਿੰਗ ਕਰਦੇ ਆ ਆ ਕੇ ਪੰਜਾਬ ਦੇ ਵਿੱਚ ਬੀਜੇਪੀ ਨੂੰ ਜਿਤਾਉਣ ਵਾਸਤੇ, ਤੇ ਜਾਂ ਫਿਰ ਜਿਵੇਂ ਇੰਚਾਰਜ ਜਿਸ ਤਰੀਕੇ ਨਾਲ ਲਾਏ ਜਾਂਦੇ ਆ ਕਿ ਜਿਹੜੀ ਸੂਬੇ ਦੀ ਲੀਡਰਸ਼ਿਪ ਹੈ ਉਹਦਾ ਬਕਾਇਦਾ ਇੱਕ ਰਾਬਤਾ ਜਿਹੜੀ ਕੇਂਦਰੀ ਲੀਡਰਸ਼ਿਪ ਦੇ ਨਾਲ ਬਣਿਆ ਰਹੇ, ਤੇ ਜਾਂ ਸਾਰਿਆਂ ਦੀ ਗੱਲ ਜਿਹੜੀ ਆ ਉਹ ਕੇਂਦਰ ਤੱਕ ਪਹੁੰਚਦੀ ਰਹੇ, ਕਿਉਂਕਿ ਹਰੇਕ ਪਾਰਟੀ ਦੇ ਵਿੱਚ ਹਰੇਕ ਸੂਬੇ ਦੇ ਵਿੱਚ ਧੜੇਬੰਦੀ ਤਾਂ ਹੈਗੀ ਆ, ਇੱਕ ਇੱਕ ਦੋ ਦੋ ਜਿਹੜੇ ਹੈਗੇ ਧੜੇ ਦੋ ਦੋ ਤਿੰਨ ਤਿੰਨ ਧੜੇ ਜਿਹੜੇ ਹੈਗੇ ਉਹ ਹੈਗੇ ਆ, ਤੇ ਫਿਰ ਉਹ ਜਿਹੜਾ ਇੰਚਾਰਜ ਆ ਉਹ ਸਭ ਦੀ ਕਿਉਂਕਿ ਗੱਲ ਸੁਣ ਲੈਂਦਾ, ਕਿਉਂਕਿ ਜਿਹੜਾ ਪ੍ਰਧਾਨ ਉਹ ਆਪ ਕਿਸੇ ਧੜੇ ਨਾਲ ਸੰਬੰਧਿਤ ਹੁੰਦਾ ਸੂਬੇ ਦਾ, ਤੇ ਇਹ ਇਹ ਜਿਹੜਾ ਹੈਗਾ ਇਸੇ ਕਰਕੇ ਫਿਰ ਇਹ ਦੇਖਿਆ ਜਾਂਦਾ ਵੀ ਕਿਸ ਬੰਦੇ ਨੂੰ ਜਿਹੜਾ ਹੈਗਾ ਉੱਥੇ ਇੰਚਾਰਜ ਲਾਇਆ ਜਾਵੇ। ਬਾਕੀ ਜਿਹੜੀ ਗੱਲ ਮੀਡੀਆ ਚ ਕੱਲ ਤੋਂ ਚੱਲ ਰਹੀ ਹੈ ਕਿ ਜਿਹੜੀ ਵਿਨੇਬਿਲਟੀ ਹੈ ਕਿ ਜਿੱਤਣ ਦਾ ਪਾਰਟੀ ਨੂੰ ਕਿੱਦਾਂ ਜਿਤਾਉਣਾ ਹੈ ਜਾਂ ਹੋਰ ਹੈ, ਇਹ ਇੱਕ ਥੋੜਾ ਜਿਹਾ ਇਹ ਇੱਕ ਵਹਿਮ ਜਿਹੜਾ ਹੈਗਾ ਉਹ ਵੀ ਜਿਹੜਾ ਹੈਗਾ ਉਹ ਚੱਲ ਰਿਹਾ ਹੁੰਦਾ ਅਕਸਰ ਪ੍ਰਵੇਲ ਕਰਦਾ ਕਿ ਸ਼ਾਇਦ ਇਹਦੇ ਕਰਕੇ ਹੋ ਗਿਆ। ਤੇ ਕਿਉਂਕਿ ਪਿੱਛੇ ਜੇ ਕਈ ਏਦਾਂ ਦੇ ਵੀ ਸਾਡੇ ਦੇਸ਼ ਦੇ ਵਿੱਚ ਆਪਣੇ ਆਪ ਨੂੰ ਮਾਹਰ ਕਹਾਉਣ ਵਾਲੇ ਬੰਦੇ ਹੈਗੇ ਕਿ ਅਸੀਂ ਇਲੈਕਸ਼ਨ ਦੇ ਮਾਹਰ ਹਾਂ, ਅਸੀਂ ਜਿਹੜਾ ਹੈ ਇਲੈਕਸ਼ਨ ਚਲਾ ਸਕਦੇ ਹਾਂ, ਪ੍ਰਸ਼ਾਂਤ ਜਿਹੜੀ ਹੈਗੀ ਭੂਸ਼ਣ ਦੀ ਉਹ ਗੱਲ ਪ੍ਰਸ਼ਾਂਤ ਕਿਸ਼ੋਰ ਦੀ ਗੱਲ ਬੜੀ ਚੱਲਦੀ ਰਹੀ ਹੈ, ਬਾਅਦ ਚ ਉਹਨਾਂ ਨੇ ਆਪਣੀ ਪਾਰਟੀ ਬਣਾ ਲਈ। ਸੋ ਇਸ ਤਰ੍ਹਾਂ ਦਾ ਹੁਣ ਇਹ ਤਿੰਨ ਇੰਚਾਰਜ ਇਕੱਠੇ ਲਾਏ ਆ, ਪੰਜਾਬ ਤੋਂ ਤਰਨ ਚੁੱਗ ਨੂੰ ਜਿਹੜਾ ਹੈ ਗੁਜਰਾਤ ਦਾ ਇੰਚਾਰਜ ਲਾਇਆ ਗਿਆ, ਇਸੇ ਤਰ੍ਹਾਂ ਜਿਹੜਾ ਹੈ ਵਿਨੋਦ ਤਾਵੜੇ ਤੇ ਉਹ ਵੀ ਕਾਫੀ ਜਿਹੜਾ ਹੈਗਾ ਬੀਜੇਪੀ ਦਾ ਸਰਗਰਮ ਤੇ ਬੁਲਾਰਾ ਵੀ ਰਿਹਾ ਕਿਸੇ ਵੇਲੇ, ਉਹਨੂੰ ਯੂਪੀ ਦਾ ਜਿਹੜਾ ਹੈ ਇੰਚਾਰਜ ਲਾਇਆ ਗਿਆ। ਸੋ ਇਸ ਤਰੀਕੇ ਦੀ ਇੱਕ ਪੋਲੀਟੀਕਲ ਐਕਟੀਵਿਟੀ, ਕਿਉਂਕਿ ਬੀਜੇਪੀ ਨੇ ਪਹਿਲਾਂ ਸ਼ਫਲਮੈਂਟ ਕੀਤੀ ਉਸ ਕਰਕੇ ਖਬਰਾਂ ਚ ਰਹੀ, ਹੁਣ ਇਹ ਤਿੰਨ ਸੂਬਿਆਂ ਦੇ ਵਿੱਚ ਪਾਰਟੀ ਦੇ ਇੰਚਾਰਜ ਲਾਏ ਆ, ਇਸ ਕਰਕੇ ਕੱਲ ਤੋਂ ਖਬਰਾਂ ਚ ਚਰਚਾ ਚੱਲ ਰਹੀ ਹੈ। ਤੇ ਹੁਣ ਆਉਣ ਵਾਲੇ ਦਿਨਾਂ ਚ ਕੀ ਨਵੀਂ ਐਕਟੀਵਿਟੀ ਹੁੰਦੀ ਹੈ ਤੇ ਜਾਂ ਅਜੇ ਦੇਖਦੀ ਹੈ ਕਿ ਇਲੈਕਸ਼ਨ ਕਮਿਸ਼ਨ ਕਦੋਂ ਚੋਣਾਂ ਦਾ ਐਲਾਨ ਕਰਦਾ, ਕਿਉਂਕਿ ਇਹ ਵੀ ਜਿਹੜੀ ਰਣਜੋਤ ਜੀ ਚਰਚਾ ਚੱਲ ਰਹੀ ਸੀ ਕਿ ਸ਼ਾਇਦ ਚੋਣਾਂ ਇਲੈਕਸ਼ਨ ਜਿਹੜੀ ਐਡਵਾਂਸ ਹੋ ਸਕਦੀ ਹੈ, ਪਰ ਹੁਣ ਇਹ ਗੱਲ ਠੰਡੀ ਪੈ ਗਈ ਕਿਉਂਕਿ ਅਜੇ ਉਧਰੋਂ ਸੈਂਸਸ ਸ਼ੁਰੂ ਹੋ ਗਈ ਹੈ ਮਰਦਮਸ਼ੁਮਾਰੀ, ਉਧਰੋਂ SIR ਦਾ ਇਸ਼ੂ ਜਿਹੜਾ ਉਹ ਚੱਲ ਰਿਹਾ, ਮੇਰਾ ਖਿਆਲ ਹੈ ਕਿ ਇਸ ਨਿਬੇੜਨ ਤੋਂ ਬਾਅਦ ਹੀ ਜਿਹੜਾ ਹੈ ਇਲੈਕਸ਼ਨ ਕਮਿਸ਼ਨ ਚੋਣਾਂ ਦਾ ਜਿਹੜਾ ਐਲਾਨ ਕਰ ਸਕਦਾ ਹੈ।
0: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਲਈ।
1: ਹਾਂਜੀ ਧੰਨਵਾਦ
0: ਜੀ। ਦੋਸਤੋ ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674।

0: ਰੇਡੀਓ ਹਾਂਜੀ 1674 ਮੈਂ ਦੋਸਤੋ ਸਮਾਂ ਹੋ ਚੁੱਕਾ ਗੱਲਬਾਤ ਆਪਾਂ ਹਰਮਿੰਦਰ ਢਿੱਲੋਂ ਜੀ ਦੇ ਨਾਲ ਕਰੀਏ ਆਪਣੇ ਵਾਤਾਵਰਣ ਦੇ ਬਾਰੇ ਇਸ ਕੁਦਰਤ ਦੇ ਬਾਰੇ ਕੁਛ ਜਾਣੀਏ ਕੀ ਆਪਾਂ ਕਰ ਸਕਦੇ ਹਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਡੇ ਲਈ ਜਾਣਨੀਆਂ ਜ਼ਰੂਰੀ ਨੇ ਸੋ ਸਾਨੂੰ ਹਮੇਸ਼ਾ ਹਰ ਹਫ਼ਤੇ ਆ ਕੇ ਅਤੇ ਸਾਡੇ ਨਾਲ ਸਾਂਝ ਪਾਉਂਦੇ ਨੇ ਅਤੇ ਸਾਨੂੰ ਸਾਡੀ ਭਾਸ਼ਾ ਦੇ ਵਿੱਚ ਜਾਣਕਾਰੀ ਦਿੰਦੇ ਨੇ ਉਹ ਫਿਰ ਇੱਕ ਵਾਰੀ ਫਿਰ ਤੋਂ ਲਾਹਾ ਲੈਂਦੇ ਹਾਂ ਭਾਈ ਸਤਿ ਸ਼੍ਰੀ ਅਕਾਲ ਤੁਸੀਂ ਆਉਂ ਰਹੇ ਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ
1: ਭਾਈ ਜੀ ਸਤਿ ਸ਼੍ਰੀ ਅਕਾਲ ਅਤੇ ਤੁਹਾਡੇ ਸੁਣਨ ਵਾਲਿਆਂ ਨੂੰ ਤੁਹਾਡੀ ਟੀਮ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ
0: ਜੀ ਸਤਿ ਸ਼੍ਰੀ ਅਕਾਲ ਭਾਈ ਕੀ ਚੱਲ ਰਿਹਾ ਤੁਹਾਡੇ ਮੁਲਕ ਦੇ ਵਿੱਚ ਕਿਵੇਂ ਦੇ ਹਾਲਾਤ ਨੇ ਕਿਵੇਂ ਦਾ ਮੌਸਮ
1: ਮੌਸਮ ਸਾਡੇ ਜੀ ਬੜਾ ਕਦੀ ਉੱਪਰ ਕਦੀ ਥੱਲੇ ਵਾਲੀ ਗੱਲ ਆ ਪਹਿਲਾਂ ਪਿਛਲੇ ਹਫ਼ਤੇ ਗਰਮੀ ਬਹੁਤ ਪਈ ਅਤੇ ਇਸ ਹਫ਼ਤੇ ਕਾਫੀ ਠੰਡ ਹੋਈ ਹੋਈ ਆ ਆਲਮੋਸਟ ਡੇਲੀ ਮੀਂਹ ਪੈ ਜਾਂਦਾ ਅਤੇ ਇਹ ਜਿਵੇਂ ਪੰਜਾਬ 'ਚ ਮੈਂ ਕੱਲ੍ਹ ਗੱਲ ਕਰ ਰਿਹਾ ਸੀ ਕਿਸੇ ਨੇ ਇਸ ਵਾਰੀ ਉੱਥੇ ਮੌਨਸੂਨ ਤਾਂ ਆਈ ਨਹੀਂ ਹੈ ਕਿਤੇ ਇੱਕਾ ਦੁੱਕਾ ਛਿੱਟ ਪੈ ਗਿਆ ਮੀਂਹ ਅਤੇ ਇਵੇਂ ਸਾਡੇ ਇੱਥੇ ਚੱਲ ਰਿਹਾ ਇੱਥੇ ਇਸ ਵਾਰੀ ਉੱਦਾਂ ਗਰਮੀ ਦੀ ਰੁੱਤ ਪਹਿਲਾਂ ਲੇਟ ਆਈ ਅਤੇ ਹੁਣ ਜਦੋਂ ਆਈ ਵੀ ਆ ਅਤੇ ਉਹ ਮਤਲਬ ਹੋਰ ਗਾਹ ਸੁੰਗੜ ਗਈ ਅਤੇ ਈਵਨ ਲੋਕਾਂ ਨੇ ਜਿਹੜੀ ਸਬਜ਼ੀਆਂ ਲਾਈਆਂ ਨੇ ਜਿਵੇਂ ਕਰੇਲੇ ਵਗੈਰਾ ਭਿੰਡੀਆਂ ਉਹਨਾਂ ਨੂੰ ਗਰਮੀ ਚਾਹੀਦੀ ਹੈ ਉਹ ਬਿਲਕੁਲ ਨਹੀਂ ਹੋ ਰਹੀਆਂ
0: ਸੋ ਕਾਫੀ ਸਮੱਸਿਆ ਵੇਖੋ ਚਾਰ ਚੁਫੇਰੇ ਆਪਾਂ ਕਹਿ ਲਈਏ ਕਿ ਖੇਤੀਬਾੜੀ ਨੂੰ ਲੈ ਕੇ ਸਾਡੇ ਖਾਣ ਪੀਣ ਨੂੰ ਲੈ ਕੇ ਆ ਰਹੀ ਆ ਹੁਣ ਹੌਲੀ ਹੌਲੀ ਇੱਦਾਂ ਲੱਗਦਾ ਵੀ ਜਿਵੇਂ ਉਹ ਜਿਹੜੀਆਂ ਤਰਪਾਲਾਂ ਜੀਆਂ ਪਾ ਕੇ ਜਾਂ ਫਿਰ ਗ੍ਰੀਨ ਹਾਊਸ ਬਣਾ ਬਣਾ ਕੇ ਜਿਹੜੀ ਖੇਤੀ ਕੀਤੀ ਜਾਂਦੀ ਆ ਉਹੀ ਫਿਰ ਗਾਂ ਚੱਲਣ ਵਾਲੀ ਆ ਨਹੀਂ ਤਾਂ ਫਿਰ ਮੌਸਮ ਦੇ ਵਿੱਚ ਕਦੀ ਬਹੁਤ ਜ਼ਿਆਦਾ ਠੰਡ ਅਤੇ ਕਦੀ ਗਰਮੀ
1: ਹਾਂਜੀ ਬਿਲਕੁਲ ਪਰ ਅਸੀਂ ਜਿਹੜੀਆਂ ਉਹ ਗ੍ਰੀਨ ਹਾਊਸ ਹੁੰਦੇ ਉਹਦੇ ਵਿੱਚ ਤਾਂ ਬਹੁਤ ਘੱਟ ਚੀਜ਼ਾਂ ਉਗਾ ਸਕਦੇ ਹਾਂ ਹਾਂ ਉਹ 'ਚ ਤਾਂ ਅਸੀਂ ਜਿਹੜੀਆਂ ਪੱਤਿਆਂ ਵਾਲੀਆਂ ਚੀਜ਼ਾਂ ਨੇ ਜਿਵੇਂ ਲੈਟਸ ਹੋ ਗਈ ਕੇਲ ਹੋ ਗਈ ਥੋੜ੍ਹੇ ਬਹੁਤ ਛੇ ਟਮਾਟਰ ਉੱਗ ਜਾਂਦੇ ਹੋਣ ਸੋ ਉਹ ਬੜਾ ਲਿਮਿਟਡ ਹੈ ਅਤੇ ਸਾਨੂੰ ਸੂਰਜ ਤਾਂ ਚਾਹੀਦਾ ਅਤੇ ਉਹਦੇ ਫਸਲਾਂ ਦੇ ਲੋੜ ਮੁਤਾਬਕ ਸਾਨੂੰ ਮੌਸਮ ਵੀ ਚਾਹੀਦੇ ਨੇ ਜੇ ਸਾਡੇ ਮੌਸਮਾਂ ਦੀ ਗੜਬੜ ਹੋਏਗੀ ਤਾਂ ਫਿਰ ਤਾਂ ਸਾਡੀਆਂ ਜਿਹੜਾ ਸਾਡਾ ਖਾਣ ਦੀ ਪ੍ਰਣਾਲੀ ਆ ਪੂਰੀ ਫੂਡ ਚੇਨ ਹੈ ਉਹ 'ਚ ਤਾਂ ਗੜਬੜ ਹੋ ਜਾਏਗੀ ਨਾ
0: ਜੀ ਬਿਲਕੁਲ ਇਹ ਸਮੱਸਿਆ ਤਾਂ ਵੇਖੋ ਚੱਲ ਰਹੀ ਆ ਤਗੜੀ ਅਤੇ ਇੱਕ ਹੋਰ ਇਸ ਟਾਈਮ ਦੇ ਉੱਤੇ ਜਿਹੜੀ ਸਮੱਸਿਆ ਵਰਲਡ ਵਾਈਡ ਡਿਸਕਸ ਕੀਤੀ ਜਾ ਰਹੀ ਆ ਫੈਸ਼ਨ ਦੇ ਉੱਤੇ ਗੱਲਬਾਤ ਹੋ ਰਹੀ ਆ ਫੈਸ਼ਨ ਦੇ ਉੱਤੇ ਗੱਲਬਾਤ ਹੁੰਦੀ ਆ ਅਤੇ ਲੀੜੇ ਕੱਪੜਿਆਂ ਦੇ ਉੱਤੇ ਹੁੰਦੀ ਆ ਅਤੇ ਉਸ ਤੋਂ ਬਾਅਦ ਫਿਰ ਗੱਲ ਇੱਥੇ ਆ ਜਾਂਦੀ ਹੈ ਕਿ ਇਹਦੀ ਜ਼ਰੂਰਤ ਕੀ ਹੈ ਅਤੇ ਇਹਦਾ ਵਾਤਾਵਰਣ ਦੇ ਉੱਤੇ ਅਸਰ ਕੀ ਆ ਅੱਜ ਦੀ ਜਿਹੜੀ ਗੱਲਬਾਤ ਹੈ ਜਿੱਦਾਂ ਤੁਸੀਂ ਦੱਸ ਰਹੇ ਸੀ ਆਪਾਂ ਥ੍ਰਿਫਟਿੰਗ ਦੇ ਉੱਤੇ ਕਰਾਂਗੇ ਹੈ ਕੀ ਆ ਥ੍ਰਿਫਟਿੰਗ
1: ਹਾਂਜੀ ਬਿਲਕੁਲ ਇਹ ਸ਼ਬਦ ਜੀ ਬਹੁਤਿਆਂ ਨੇ ਸੁਣਿਆ ਨਹੀਂ ਹੋਣਾ ਅਤੇ ਖਾਸ ਕਰਕੇ ਜਿੱਥੇ ਜਿਹੜੇ ਤੁਹਾਡੇ ਘਰ ਟੀਨੇਜਰ ਨਿਆਣੇ ਨੇ ਫਿਰ ਜ਼ਰੂਰ ਸੁਣਿਆ ਹੋਏਗਾ ਥ੍ਰਿਫਟਿੰਗ ਉਹ ਕਹਿੰਦੇ ਨੇ ਬਈ ਥ੍ਰਿਫਟ ਤਾਂ ਮਤਲਬ ਹੁੰਦਾ ਵੀ ਤੁਸੀਂ ਜਿਹੜੀ ਕੋਈ ਚੀਜ਼ ਸਸਤੀ ਲੱਭਣੀ ਹੈ ਨਾ ਮਤਲਬ ਉਹਦਾ ਐਕਚੁਅਲ ਮੀਨਿੰਗ ਤਾਂ ਇਹ ਆ ਅਤੇ ਪਰ ਉਹ ਉਸ ਜੁੜਿਆ ਹੋਇਆ ਥ੍ਰਿਫਟਿੰਗ ਵਰਡ ਅੱਜ ਕੱਲ੍ਹ ਲੋਕ ਜਿਹੜੇ ਕੱਪੜੇ ਖਰੀਦਦੇ ਨੇ ਉਹ ਨਵੇਂ ਨਹੀਂ ਖਰੀਦਦੇ ਉਹ ਜਿਹੜੇ ਕੱਪੜੇ ਜਿਹਨੂੰ ਆਪਾਂ ਸੈਕਿੰਡ ਹੈਂਡ ਕਹਿੰਦੇ ਇੰਡੀਆ 'ਚ ਜਾਂ ਪੁਰਾਣੇ ਕਹਿੰਦੇ ਆ ਉਹ ਖਰੀਦਦੇ ਨੇ ਤੇ ਇਹ ਬੜਾ ਵੱਡਾ ਟ੍ਰੈਂਡ ਹੈ ਅਸਲ 'ਚ ਤੇ ਇਨਫੈਕਟ ਜਿਹੜੇ ਫੈਸ਼ਨ ਇੰਡਸਟਰੀ ਦਾ ਸੈਗਮੈਂਟ ਜਿਹੜਾ ਕੱਪੜਿਆਂ ਦਾ ਸੈਗਮੈਂਟ ਸਭ ਤੋਂ ਵੱਧ ਤੇਜ਼ੀ ਨਾਲ ਗਰੋ ਹੋ ਰਿਹਾ ਉਹ ਥ੍ਰਿਫਟਿੰਗ ਦਾ ਹੈਗਾ ਇੱਥੋਂ ਤੱਕ ਕਿ ਜਿਹੜੀਆਂ ਕਈ ਕੰਪਨੀਆਂ ਨੇ ਵੱਡੀਆਂ ਜਿਵੇਂ ਲੂਲੂ ਲੈਮਨ ਹੈ ਉਹਨਾਂ ਨੇ ਆਪਣੇ ਥ੍ਰਿਫਟ ਸਟੋਰ ਖੋਲ ਲਏ ਜਿੱਥੇ ਉਹ ਆਪਣੇ ਬ੍ਰਾਂਡ ਦੇ ਜਿਹੜੇ ਕੱਪੜੇ ਨੇ ਕਿਸੇ ਨੇ ਵਾਪਸ ਕੀਤੇ ਨੇ ਥੋੜੇ ਬਹੁਤ ਪਾਏ ਨੇ ਉਹਨਾਂ ਨੂੰ ਉਹ ਵੇਚਦੇ ਆ ਸੋ ਬਾਈ ਜੀ ਇਸ ਤਰ੍ਹਾਂ ਵੀ ਜਿਹੜੇ ਸਾਡੇ ਕੱਪੜੇ ਨੇ ਉਹਨਾਂ ਦਾ ਕਾਰਬਨ ਫੁੱਟਪ੍ਰਿੰਟ ਬੜਾ ਵੱਡਾ ਤੇ ਉਹਨਾਂ ਤੇ ਪਾਣੀ ਬੜਾ ਲੱਗਦਾ ਤੇ ਇਸ ਲਈ ਤਕਰੀਬਨ 10% ਦੇ ਕਰੀਬ ਜਿਹੜਾ ਦੁਨੀਆਂ ਦੇ ਕਾਰਬਨ ਮਿਸ਼ਨਸ ਨੇ ਉਹ ਕੱਪੜਿਆਂ ਨਾਲ ਜੁੜੇ ਹੋਏ ਨੇ ਫੈਸ਼ਨ ਇੰਡਸਟਰੀ ਨਾਲ ਜੁੜੇ ਹੋਏ ਨੇ ਸੋ ਇਸ ਲਈ ਇਹ ਬਹੁਤ ਵੱਡਾ ਤੇ ਇਹਦੇ ਵਿੱਚ ਸਾਨੂੰ ਜੇ ਅਸੀਂ ਘਟਾ ਸਕਦੇ ਹਾਂ ਉਹ ਬੜੀ ਵੱਡੀ ਗੱਲ ਹੈ ਤੇ ਇੱਕ ਘਟਾਉਣ ਦਾ ਸਭ ਤੋਂ ਸੌਖਾ ਤਰੀਕਾ ਇਹ ਹੈ ਵੀ ਤੁਸੀਂ ਨਵੇਂ ਕੱਪੜੇ ਨਾ ਖਰੀਦੋ ਤੇ ਵੈਸੇ ਇਹ ਗੱਲ ਬੜੀ ਇਹ ਗੱਲ ਹੈ ਵੀ ਸਾਡੇ ਸਾਡੀ ਕਮਿਊਨਿਟੀ 'ਚ ਜੇ ਤੁਸੀਂ ਕਿਸੇ ਨੂੰ ਇਹ ਕਹੋ ਵੀ ਤੂੰ ਕੱਪੜੇ ਜਿਹੜੇ ਨੇ ਜਿੱਥੇ ਨਵੇਂ ਲੈਣ ਦੀ ਬਜਾਏ ਜਿੱਥੇ ਕਿ ਪਾਏ ਹੋਏ ਨੇ ਥੋੜ੍ਹੇ ਬਹੁਤ ਉਹ ਲਿਆ ਤਾਂ ਉਹ ਬੰਦਾ ਉਹ ਨਾ ਉਹ ਕੱਚਾ ਜਿਹਾ ਮਹਿਸੂਸ ਕਰਦਾ ਕਿਉਂਕਿ ਅਸੀਂ ਇਹਨੂੰ ਜੋੜਿਆ ਹੋਇਆ ਗਰੀਬੀ ਦੇ ਨਾਲ ਵੀ ਗਰੀਬ ਲੋਕ ਨੇ ਜਿਹੜੇ ਪੁਰਾਣੇ ਕੱਪੜੇ ਤੇ ਨਾਲੇ ਅਸੀਂ ਥ੍ਰਿਫਟਿੰਗ ਨੂੰ ਜਿਹੜੇ ਵਰਤੇ ਹੋਏ ਕੱਪੜਿਆਂ ਨੂੰ ਜੋੜਿਆ ਵੀ ਉਹ ਫਟੇ ਹੁੰਦੇ ਨੇ ਤੇ ਗੰਦੇ ਹੁੰਦੇ ਨੇ ਹਨਾ ਔਰ ਇਹ ਬਿਲਕੁਲ ਨਹੀਂ ਸੋ ਮੇਰੇ ਖਿਆਲ ਜਿਹੜੇ ਤੁਸੀਂ ਜੇ ਥ੍ਰਿਫਟਿੰਗ ਨਹੀਂ ਕੀਤੀ ਜਾਂ ਨਹੀਂ ਕਰਦੇ ਜਾਂ ਨਹੀਂ ਸੁਣਿਆ ਤੇ ਘੱਟੋ ਘੱਟ ਇੱਕ ਕੰਮ ਕਰੋ ਵੀ ਜਿਹੜਾ ਵੀ ਤੁਹਾਡੇ ਸ਼ਹਿਰ 'ਚ ਥ੍ਰਿਫਟ ਸਟੋਰ ਹੈ ਤੇ ਹਰੇਕ ਤਰ੍ਹਾਂ ਦੇ ਵੱਖਰੇ ਵੱਖਰੇ ਨਾਂ ਹੁੰਦੇ ਨੇ ਉਹਨਾਂ ਦੇ ਤੁਸੀਂ ਥੋੜਾ ਗੂਗਲ ਸਰਚ ਕਰੋਗੇ ਤੁਹਾਨੂੰ ਮਿਲ ਜਾਣਾ ਤੁਸੀਂ ਇੱਕ ਵਾਰੀ ਉੱਥੇ ਫੇਰਾ ਜ਼ਰੂਰ ਪਾ ਕੇ ਆਇਓ ਉੱਥੇ ਕੱਪੜੇ ਵੇਖ ਕੇ ਜ਼ਰੂਰ ਆਇਓ। ਬਹੁਤ ਸਾਰੇ ਕੱਪੜੇ ਨੇ ਜਿਹੜੇ ਬ੍ਰਾਂਡ ਨਹੀਂ ਹੁੰਦੇ ਨੇ, ਕਿਸੇ ਨੂੰ ਕਿਸੇ ਦਾ ਗਿਫਟ ਮਿਲਿਆ ਉਹਨੂੰ ਨਹੀਂ ਪਸੰਦ ਆਇਆ ਉਹਨੇ ਚੱਕ ਕੇ ਦਿੱਤਾ, ਕਿਸੇ ਨੂੰ ਉਹਦਾ ਸਾਈਜ਼ ਨਹੀਂ ਨਾਪ ਆਇਆ, ਕਿਸੇ ਦੇ ਕੋਲ ਗਲਤੀ ਨਾਲ ਖਰੀਦਿਆ ਗਿਆ ਕਿਸੇ ਦੇ ਨਾਲ, ਉਹ ਇਸ ਤਰ੍ਹਾਂ ਦੇ ਬਣੇ ਤੇ ਪਾਏ ਵੀ ਹੁੰਦੇ ਨੇ ਪਰ ਬੜੇ ਜੈਂਟਲੀ ਪਾਏ ਹੁੰਦੇ ਨੇ, ਜਿਹੜੇ ਨਹੀਂ ਕੋਈ ਫਟੇ ਹੋਏ ਨੇ ਲੀਰਾਂ ਹੋਏ ਨੇ ਨੈਚੁਰਲੀ, ਉਹ ਆਪਾਂ ਨਹੀਂ ਕੋਈ ਵੀ ਨਹੀਂ ਪਾਏਗਾ ਜਿਹੜੇ ਫਟੇ ਹੋਏ ਨੇ, ਤੇ ਜਿਹੜਾ ਉਹਦਾ ਇਹ ਪੂਰਾ ਉਹਦਾ ਪੱਕ ਹੈ ਵੀ ਉਹ ਪਾਏ ਹੋਏ ਨੇ, ਤੇ ਜਿਹਦੇ ਤੋਂ ਲੋਕਾਂ ਨੂੰ ਕਚਿਆਣ ਆਉਂਦੀ ਹੈ ਵੀ ਮੈਂ ਕਿਉਂ ਪਾਵਾਂ, ਉਹ ਪਤਾ ਨਹੀਂ ਬੰਦਾ ਕੌਣ ਹੋਏਗਾ, ਤੇ ਉਹਨਾਂ ਨੂੰ ਬੜਾ ਸੌਖਾ ਮੇਰਾ ਸਵਾਲ ਹੈ ਬਈ ਤੁਸੀਂ ਜੇ ਕਦੇ ਕਿਸੇ ਹੋਟਲ 'ਚ ਜਾ ਕੇ ਰਹੇ ਹੋ, ਹਰੇਕ ਬੰਦਾ ਰਹਿੰਦਾ, ਤੇ ਜੇ ਹੋਟਲ ਦੇ ਬੈੱਡ 'ਚ ਜਾ ਕੇ ਤੁਸੀਂ ਸੌਂਦੇ ਹੋ, ਜਿਹੜਾ ਸਰਾਣੇ ਦਾ ਲਿਹਾਫ਼ ਹੈ, ਜਿਹੜੀ ਤੁਹਾਡੀ ਰਜਾਈ ਦਾ ਲਿਹਾਫ਼ ਹੈ, ਜਿਹੜੀ ਉੱਤੇ ਚਾਦਰ ਵਿਛੀ ਹੈ, ਜਿਹੜੀ ਚਾਦਰ ਉੱਤੇ ਲੈਂਦੇ ਹੋ, ਤੁਸੀਂ ਕੀ ਸੋਚਦੇ ਹੋ ਤੁਹਾਡੇ ਲਈ ਹਰ ਵਾਰੀ ਨਵੀਂ ਖਰੀਦੀ ਜਾਂਦੀ ਹੈ? ਉਹਦੇ 'ਚ ਹਜ਼ਾਰਾਂ ਬੰਦੇ ਆ ਕੇ ਸੌ ਚੁੱਕੇ ਨੇ, ਤੇ ਜਦੋਂ ਬੰਦਾ ਸੌਂਦਾ ਪੂਰਾ ਲਿਪਟਿਆ ਹੁੰਦਾ ਚਾਦਰ ਦੇ ਵਿੱਚ, ਤੁਹਾਡੇ ਸਾਰੇ ਸਰੀਰ ਨਾਲ ਲੱਗਦੀ ਹੈ, ਤੁਸੀਂ 8 ਘੰਟੇ ਸੌਂਦੇ ਹੋ, ਤੇ ਜੇ ਉਹ ਚਾਦਰ ਜਿਹੜੀ ਤੁਸੀਂ 8 ਘੰਟੇ ਲੰਮੇ ਪੈ ਕੇ ਐਨ ਲਪੇਟ ਹੋ ਕੇ ਸੌਂ ਸਕਦੇ ਹੋ, ਤੇ ਜਿਹਦੇ 'ਚ ਪਹਿਲੇ ਹਜ਼ਾਰਾਂ ਬੰਦੇ ਸੌਂ ਕੇ ਗਏ ਨੇ, ਤੇ ਫਿਰ ਇੱਕ ਜਿਹੜੀ ਕਿਸੇ ਦੀ ਪਾਈ ਹੋਈ ਜੇ ਪੈਂਟ ਹੈ ਜਾਂ ਟੀ ਸ਼ਰਟ ਹੈ ਜਾਂ ਖਾਸ ਕਰਕੇ ਇਸ ਤਰ੍ਹਾਂ ਦਾ ਕੋਈ ਚੀਜ਼ ਹੈ, ਫਿਰ ਉਹਦੇ 'ਚ ਕੀ ਫਰਕ ਹੈ? ਜੇ ਤੁਸੀਂ ਉਹਨੂੰ ਧੋ ਲਿਆ, ਡਰਾਈ ਕਲੀਨ ਕਰ ਲਿਆ, ਤਾਂ ਮੁੜ ਕੇ ਉਹ ਨਵੀਂ ਵਰਗੀ ਹੈ। ਸੋ ਇਹ ਸਾਡਾ ਮਨ ਦੀ ਦਿਮਾਗ ਦੀ ਕਾਢ ਹੈ, ਇਹ ਹਕੀਕਤ ਨਹੀਂ ਹੈ। ਜੇ ਹਕੀਕਤ ਹੋਵੇ ਤਾਂ ਫਿਰ ਲੋਕ
0: ਨਹੀਂ, ਬੜੀ ਵਾਜਬ ਤੁਸੀਂ ਗੱਲ ਕੀਤੀ, ਕਿਉਂਕਿ ਮੈਂ ਇਸੇ ਪਾਸੇ ਹੀ ਥੋੜ੍ਹੀ ਜਿਹੀ ਗੱਲ ਲੈ ਕੇ ਆਉਣੀ ਚਾਹ ਰਿਹਾ ਹਾਂ, ਕਿਉਂਕਿ ਅੱਜ ਕੱਲ੍ਹ ਆਪਾਂ ਇਹ ਵੀ ਵੇਖਦੇ ਹਾਂ ਕਿ ਬਹੁਤ ਸਾਰੇ ਜਿੱਦਾਂ ਲੋਕ ਜਿਹੜੇ ਐਨਰਜੀ ਦੇ ਉੱਤੇ ਗੱਲ ਕਰਦੇ ਆ, ਬੋਡੀ ਐਨਰਜੀ 'ਤੇ ਗੱਲ ਕਰਦੇ ਆ, ਜੋਤਿਸ਼ 'ਤੇ ਗੱਲਾਂ ਕਰਦੇ ਨੇ, ਉਹ ਔਰੇ 'ਤੇ ਗੱਲ ਕਰਦੇ ਨੇ, ਅਤੇ ਉਹ ਇੱਥੋਂ ਤੱਕ ਵੀ ਮੈਂ ਕਈ ਵਾਰ ਸੁਣਿਆ ਪੌਡਕਾਸਟਾਂ ਦੇ ਵਿੱਚ ਵੀ ਉਹ ਤੁਸੀਂ ਦੂਸਰੇ ਦਾ ਭਾਰ ਤੁਸੀਂ ਕੈਰੀ ਕਰ ਲੈਂਦੇ ਹੋ, ਜੇ ਤੁਸੀਂ ਕਿਸੇ ਦਾ ਕੱਪੜਾ ਪਾਉਂਦੇ ਹੋ ਅਤੇ ਉਹਦੇ ਕਰਮ ਤੁਹਾਡੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਪੁਰਚੇ, ਮਤਲਬ ਉਹਨਾਂ ਦੀਆਂ ਇੱਦਾਂ ਦੀਆਂ ਐਕਸਪਲੇਨੇਸ਼ਨਸ ਨੇ, ਇਸ ਵਜ੍ਹਾ ਕਰਕੇ ਉਹ ਯਾਨੀ ਕਿ ਇਸ ਪਾਸੇ ਨੂੰ ਮੈਂ ਵੇਖਿਆ ਵਾ ਵੀ ਉਹ, ਮੈਂ ਨਹੀਂ ਕਹਿੰਦਾ ਵੀ ਸਾਰੇ, ਪਰ ਕੁਛ ਇੱਕ ਜਿਹੜੇ ਮੈਂ ਸੁਣੇ ਨੇ ਉਹ ਇੱਦਾਂ ਦੇ ਕਲਿੱਪ ਤੁਰੇ ਫਿਰਦੇ ਨੇ ਵੀ ਨਹੀਂ ਤੁਹਾਨੂੰ ਕੱਪੜਾ ਜਿਹੜਾ ਉਹ ਆਪਣਾ ਹੀ ਪਾਉਣਾ ਚਾਹੀਦਾ।
1: ਪਰ ਬਾਈ ਜੀ, ਜਿਹੜੇ ਨਵੇਂ ਕੱਪੜਿਆਂ ਦੇ ਸਟੋਰ ਵੀ ਨੇ, ਤੁਸੀਂ ਮੰਨ ਲਓ ਕੱਲ੍ਹ ਨੂੰ ਤੁਸੀਂ ਲੈ ਕੇ ਆਏ, ਹਰੇਕ ਸਟੋਰ ਦੀ ਪੋਲਿਸੀ ਹੈ ਵੀ ਜੇ ਤੁਹਾਨੂੰ ਉਹ ਚੀਜ਼ ਚੰਗੀ ਨਾ ਲੱਗੇ ਤੁਸੀਂ ਵਾਪਸ ਕਰ ਦਿਓ, ਭਾਵੇਂ 2 ਦਿਨ 'ਚ ਕਰ ਦਿਓ, 3 ਦਿਨ 'ਚ ਕਰ ਦਿਓ। ਹੁਣ ਤੁਸੀਂ ਇੱਕ ਕਮੀਜ਼ ਲੈ ਕੇ ਆਏ, ਤੁਸੀਂ ਪੈਂਟ ਲੈ ਕੇ ਆਏ ਜਾਂ ਕੋਈ ਟੀ ਸ਼ਰਟ ਲੈ ਕੇ ਆਏ, ਤੁਸੀਂ ਪਹਿਲਾਂ ਤਾਂ ਜਾਓ ਉੱਥੇ ਪਾ ਕੇ ਦੇਖਦੇ ਹੋ, ਜੇ ਤੁਸੀਂ ਘਰ ਲੈ ਆਏ ਫਿਰ ਤੁਸੀਂ ਪਾ ਕੇ ਵੇਖੀ, ਤੁਹਾਨੂੰ ਘਰਦਿਆਂ ਨੇ ਕਹਿਤਾ ਜੀ ਇਹ ਤਾਂ ਰੰਗ ਜਚਦਾ ਨਹੀਂ ਹੈ ਜਾਂ ਇਹ ਤੁਹਾਡੀ ਉੱਚੀ ਹੈ ਜਾਂ ਟਾਈਟ ਹੈ ਫਲਾਨਾ, ਤੁਸੀਂ ਮੋੜ ਆਏ। ਹੁਣ ਉਹ ਜਿਹੜੀ ਹੈ ਚੀਜ਼ ਉਹਨੂੰ ਸੁੱਟਣੀ ਥੋੜ੍ਹੋ ਆ, ਉਹਨੇ ਮੁੜ ਕੇ ਪੈਕੇਜ ਕਰਕੇ ਲੇਬਰ ਲਾ ਕੇ ਉੱਥੇ ਲਾ ਦੇਣੀ ਆ। ਜਿਹੜੇ ਸਟੋਰ 'ਚ ਕੱਪੜੇ ਨਵੇਂ ਸਟੋਰਾਂ 'ਚੋਂ ਕੱਪੜੇ ਤੁਸੀਂ ਲੈ ਕੇ ਆਉਂਦੇ ਹੋ, ਤੁਹਾਨੂੰ ਕੀ ਗਰੰਟੀ ਹੈ ਕਿ ਉਹ ਪਹਿਲਾਂ ਕਿਸੇ ਨੇ ਨਹੀਂ ਪਾਏ? ਭਾਵੇਂ ਉਹਨੇ 5 ਮਿੰਟ ਲਈ ਪਾਏ ਹੋਣ, 10 ਮਿੰਟ ਲਈ ਪਾਏ ਹੋਣ, ਜੇ ਆਪਾਂ ਔਰੇ ਦੀ ਗੱਲ ਕਰਦੇ ਹਾਂ ਉਹਦਾ ਤਾਂ ਕੋਈ ਟਾਈਮ ਨਾਲ ਕੋਈ ਨਹੀਂ ਹੈ, ਸੋ ਇਹਦਾ ਕੋਈ ਮਕਸਦ ਨਹੀਂ ਹੈ। ਦੂਜੀ ਗੱਲ, ਤੁਸੀਂ ਗੂਗਲ ਕਰ ਲਓ ਜੀ ਕਿੰਨੀਆਂ ਸੈਲੈਬ੍ਰਿਟੀਜ਼ ਨੇ ਜਿਹੜੀਆਂ ਹਾਲੀਵੁੱਡ ਦੀਆਂ ਜਿਹੜੀਆਂ ਥ੍ਰਿਫਟ 'ਤੇ ਪਾਉਂਦੇ ਨੇ, ਉੱਥੇ ਤੁਹਾਨੂੰ ਐਕਟਰਸਿਸ ਦੇ ਨਾਂ ਆ ਜਾਣਗੇ, ਜਿਹੜੇ ਆਪਣਾ ਅਵਾਰਡ ਲੈਣ ਗਈ ਉਹ, ਤੇ ਉਹਨੇ ਸਿਰਫ $5 ਦੀ ਟੀ ਸ਼ਰਟ ਖਰੀਦੀ ਸੀ ਥ੍ਰਿਫਟ ਸਟੋਰ ਤੇ ਜਿਹੜੀ ਉਹ ਪਾ ਕੇ ਗਈ। ਇੱਦਾਂ ਦੀਆਂ ਬੜੀਆਂ ਤੁਹਾਨੂੰ ਮਿਸਾਲ ਮਿਲ ਜਾਣਗੀਆਂ। ਅਸੀਂ ਉਹ 'ਚ ਪਿੱਛੇ ਹਾਂ ਨਾ, ਖਾਸ ਕਰਕੇ ਆਪਾਂ ਜਿਹੜੇ ਵੱਡੀ ਉਮਰ ਦੇ ਹਾਂ, ਜਿਹੜੇ ਆਪਾਂ ਹਿੰਦੁਸਤਾਨ 'ਤੇ ਜੰਮ ਕੇ ਪਾਕਿਸਤਾਨ 'ਚ ਜੰਮ ਕੇ ਆਏ ਹਾਂ, ਸੋ ਅਸੀਂ ਕਿਉਂਕਿ ਸਾਡੇ ਉੱਥੇ ਜਿਹੜੇ ਕੱਪੜੇ ਵਿਕਦੇ ਸੀ ਪੁਰਾਣੇ, ਉਹ ਬਹੁਤ ਘਟੀਆ ਹੁੰਦੇ ਸੀ ਹੈ ਨਾ, ਉਹ ਸੱਚਮੁੱਚ ਹੀ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਨਹੀਂ ਸੀ ਪਾਏ ਜਾ ਸਕਦੇ, ਉਹ ਗਰੀਬਾਂ ਦੇ ਪਾਉਣ ਵਾਲੇ ਹੁੰਦੇ ਸੀ। ਪਰ ਹੁਣ ਜਿਹੜਾ ਥ੍ਰਿਫਟ ਵਾਲੀ ਮੂਵਮੈਂਟ ਹੈ, ਨਵੀਂ ਮੂਵਮੈਂਟ ਹੈ, ਇਹ ਉਹ ਵਾਲੀ ਨਹੀਂ ਹੈ ਜਿਹੜੀ ਅਸੀਂ ਪੁਰਾਣੀ ਜਿਹਨੂੰ ਅਸੀਂ ਸੋਚਿਆ ਸੀ, ਤੇ ਇਹਦੇ ਵਿੱਚ ਜਿਹੜੇ ਨੇ ਮੈਨੂੰ ਦੱਸਦਾ ਕੋਈ ਸੰਗ ਨਹੀਂ ਆਉਂਦੀ ਕਿ ਮੇਰੀਆਂ 2 ਬੇਟੀਆਂ ਨੇ, ਉਹ ਕੋਈ ਨਵਾਂ ਕੱਪੜਾ ਨਹੀਂ ਲੈਂਦੀਆਂ, ਇੱਕ ਉਹਨਾਂ 'ਚ PhD ਕਰ ਰਹੀ ਹੈ ਯੂਨੀਵਰਸਿਟੀ ਦੇ ਵਿੱਚ, ਦੂਜੀ ਨੇ ਮਾਸਟਰ ਕਰਕੇ ਉਹ ਆਪਣੀ ਇੱਥੇ ਗੌਰਮੈਂਟ ਜੋਬ ਦੇ ਉੱਤੇ ਹੈ, ਤੇ ਜਿਹੜੀ ਮੇਰੀ ਬੇਟੀ PhD ਕਰ ਰਹੀ ਹੈ ਉਹ ਸ਼ਿਕਾਗੋ ਯੂਨੀਵਰਸਿਟੀ ਕਰ ਰਹੀ ਹੈ, ਪਹਿਲਾਂ ਓਕਸਫੋਰਡ ਤੋਂ ਪੜ੍ਹ ਕੇ ਆਈ ਹੈ, ਉਹ ਤਕਰੀਬਨ ਆਪਣੇ 90% 95% ਜਿਹੜੇ ਉਹਨਾਂ ਦੇ ਕੱਪੜੇ ਨੇ ਉਹ ਥ੍ਰਿਫਟ ਤੋਂ ਲੈਂਦੇ ਨੇ। ਇਨਫੈਕਟ ਉਹ ਕਹਿੰਦੇ ਸਾਨੂੰ ਉੱਥੇ ਫੈਸ਼ਨ ਦੀ ਚੋਇਸ ਬਹੁਤ ਮਿਲ ਜਾਂਦੀ ਹੈ।
0: ਮੈਂ ਵੇਖ ਰਿਹਾ ਸੀ ਆਪਣੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਵਿੱਚ ਕਾਫੀ ਕਹਿੰਦੇ ਨੇ ਕਿ ਰੁਝਾਨ ਵੱਧ ਰਿਹਾ ਵਾ, ਜਿਹੜੇ ਜੈਨਜੀ ਨੇ ਯਾਨੀ ਕਿ ਸਾਡੀ ਨੌਜਵਾਨ ਪੀੜ੍ਹੀ, ਉਹਨਾਂ ਦੇ ਵਿੱਚ 62% ਲੋਕ ਨਵੇਂ ਕੱਪੜੇ ਖਰੀਦਣ ਦੀ ਬਜਾਏ ਹੁਣ ਇਹ ਸੈਕਿੰਡ ਹੈਂਡ ਕੱਪੜੇ ਪਾਉਣ ਨੂੰ ਪਹਿਲ ਦੇ ਰਹੇ ਨੇ।
1: 62%
0: ਜੀ, 62% ਲੋਕ ਜਿਹੜੇ ਨੇ ਉਹ ਇਸ ਪਾਸੇ ਨੂੰ ਤੁਰ ਪਏ ਨੇ ਜੈਨਜ਼ੀ ਦੇ ਵਿੱਚੋਂ, ਜੈਨਜ਼ੀ ਇਕੱਲੇ ਦੀ ਆਪਾਂ ਗੱਲ ਕਰ ਰਹੇ ਹਾਂ। ਇੱਕ ਹੋਰ ਤਾਜ਼ਾ ਰਿਪੋਰਟ ਇਹ ਕਹਿੰਦੀ ਆ ਵੀ 52% ਜਿਹੜੇ ਕੰਜ਼ਿਊਮਰ ਨੇ ਉਹ ਸੈਕਿੰਡ ਹੈਂਡ ਕੱਪੜੇ ਖਰੀਦਦੇ ਨੇ, ਅਤੇ 60% ਲੋਕਾਂ ਦਾ ਇਹ ਮੰਨਣਾ ਹੈ ਕਿ ਉਹਨਾਂ ਦੇ ਨਾਲ ਉਹਨਾਂ ਦਾ ਪੈਸਾ ਜਿਹੜਾ, ਯਾਨੀ ਕਿ ਉਹਦੀ ਜਿਹੜੀ ਬੈਸਟ ਵੈਲਿਊ ਆ, ਉਹ ਉਹਨਾਂ ਨੂੰ ਮਿਲਦੀ ਹੈ। ਸੋ ਅਦਰਵਾਈਜ਼ ਉਹ ਲੁੱਟੇ ਲੁੱਟੇ ਜਿਹਾ ਮਹਿਸੂਸ ਕਰਦੇ ਨੇ।
1: ਬਿਲਕੁਲ ਜੀ, ਬਾਈ ਜੀ, ਮੈਂ ਵਕੀਲ ਹਾਂ, ਮੇਰੀ 60 ਸਾਲ ਉਮਰ ਹੈ, ਮੈਂ ਮੇਰੇ ਕੋਲ 2 ਡਿਗਰੀਆਂ ਇੰਜੀਨੀਅਰਿੰਗ ਦੀਆਂ ਨੇ, ਅਤੇ ਗੁਰੂ ਦੀ ਕਿਰਪਾ ਹੈ, ਪਰ ਮੈਂ ਨਵੇਂ ਕੱਪੜੇ ਨਹੀਂ ਖਰੀਦਦਾ, ਮੈਂ ਉੱਥੋਂ ਲੈ ਕੇ ਆਉਂਦਾ, ਅਤੇ ਉਹਦਾ ਮੇਰਾ ਇੱਕੋ ਇੱਕ ਕਾਰਨ ਹੈ ਕਿ ਧਰਤੀ ਨੂੰ ਅਸੀਂ ਕਿਵੇਂ ਬਚਾਉਣਾ। ਮੈਂ ਇੱਕ ਲੂਲੂ ਲੈਮਨ, ਮੈਨੂੰ ਪੈਂਟ ਚਾਹੀਦੀ ਸੀ ਆਪਣੇ ਆਫਿਸ ਦੇ ਲਈ, ਲੂਲੂ ਲੈਮਨ ਦੀਆਂ ਪੈਂਟਸ ਆਉਂਦੀਆਂ ਨੇ ਤਕਰੀਬਨ ਸਾਡੇ ਇੱਥੇ, ਉਹ ਤੁਹਾਨੂੰ $130 $40 ਦੀ ਮਿਲਦੀ ਨਵੀਂ, ਅਤੇ ਮੈਂ ਉੱਥੋਂ ਲੈ ਕੇ ਆਇਆ, ਬਿਲਕੁਲ ਨਵੀਆਂ ਵਰਗੀ ਆ, ਮੇਰੇ ਖਿਆਲ ਮੈਨੂੰ $25 ਦੇ ਵਿੱਚ ਮਿਲੀ ਉਹ। ਮਤਲਬ ਪੈਸੇ ਬਚਾਉਣ ਦੀ ਭਾਵੇਂ ਨਹੀਂ ਵੀ, ਪਰ ਪੈਸੇ ਬਚਾਉਣ ਦਾ ਬਹੁਤ ਵੱਡਾ ਢੰਗ ਹੈ ਇਹ। ਸੋ ਪਿਛਲੇ ਸਾਡੇ ਪਰਿਵਾਰ ਦੇ ਵਿੱਚ 2025 ਜਿਹੜਾ ਸਾਲ ਬੀਤੇ ਆ, ਉਹਦੇ ਵਿੱਚ ਸਾਡੇ 5 ਵਿਆਹ ਸੀ ਸਾਨੂੰ ਇੱਥੇ ਅਮੈਰੀਕਾ ਅਤੇ ਕੈਲੀਫੋਰਨੀਆ। ਸੋ ਅਸੀਂ, ਮੈਂ, ਮੇਰੀ ਵਾਈਫ ਅਤੇ ਬੇਟੀਆਂ, ਅਸੀਂ ਉਹ 5 ਵਿਆਹ ਅਟੈਂਡ ਕੀਤੇ। ਅਸੀਂ 5 ਵਿਆਹਾਂ ਦੇ ਇੱਕ ਵੀ ਕੱਪੜਾ ਨਵਾਂ ਨਹੀਂ ਖਰੀਦਿਆ, ਇੱਕ ਵੀ ਜੁੱਤੀ ਨਵੀਂ ਨਹੀਂ ਖਰੀਦੀ, ਅਤੇ ਅਸੀਂ ਵੀ ਵਿਆਹ ਤਾਂ ਉਹਨੇ ਆਨੰਦ ਮਾਣਿਆ ਜਿੰਨਾ ਦੂਜੇ ਲੋਕਾਂ ਨੇ ਮਾਣਿਆ। ਤੇ ਇੱਕ ਵਿਆਹ ਜਿਹੜਾ ਸੀ, ਜੇ ਬੇਟੀ ਦਾ ਵਿਆਹ ਸੀ ਲੜਕੀ ਦਾ, ਉਹਦੀ ਮਾਂ ਨੇ ਵੀ ਇੱਕ ਵੀ ਕੱਪੜਾ ਨਵਾਂ ਨਹੀਂ ਖਰੀਦਿਆ।
0: ਵਾਹ, ਸੋ ਕਮਾਲ ਹੈ ਨਾ, ਇਹ ਚੀਜ਼ਾਂ ਸਾਨੂੰ ਪਤਾ ਨਹੀਂ ਹੁੰਦੀਆਂ। ਆਪਾਂ ਵੇਖੋ ਵੇਖੀ ਮਹਿੰਗੇ ਤੋਂ ਮਹਿੰਗੇ ਅਤੇ ਨਵੇਂ ਤੋਂ ਨਵੇਂ ਵੱਲ ਆਪਾਂ ਜ਼ਰੂਰ ਭੱਜਦੇ ਹਾਂ, ਪਰ ਇੱਦਾਂ ਦੀਆਂ ਚੀਜ਼ਾਂ ਜਦੋਂ ਆਪਣੇ ਸੁਣ 'ਚ ਆਉਣਗੀਆਂ ਤਾਂ ਸ਼ਾਇਦ ਸਾਡੇ 'ਤੇ ਅਸਰ ਜ਼ਰੂਰ ਹੋਊਗਾ। ਅੱਛਾ, ਜਿਹੜੇ ਸਾਡੇ ਕੱਪੜੇ ਹੁੰਦੇ ਨੇ ਆਪਾਂ ਆਮ ਤੌਰ ਦੇ ਉੱਤੇ ਇੱਥੇ, ਚਲੋ ਆਸਟ੍ਰੇਲੀਆ ਦੇ ਵਿੱਚ ਵੀ ਕਲੈਕਸ਼ਨ ਪੁਆਇੰਟ ਹੁੰਦੇ ਨੇ ਜਾਂ ਫਿਰ ਉਹ ਘਰੋਂ ਆ ਕੇ ਚੁੱਕ ਕੇ ਲੈ ਜਾਂਦੇ ਨੇ, ਉਹ ਕੀ ਉਹ ਵੀ ਉਹਨਾਂ ਹੀ ਸਟੋਰਾਂ ਦੇ ਉੱਤੇ ਦਿੱਤੇ ਜਾ ਸਕਦੇ ਹੁੰਦੇ ਆ?
1: ਹਾਂਜੀ ਬਿਲਕੁਲ, ਮੈਂ ਆਸਟ੍ਰੇਲੀਆ ਦੇ ਬਾਰੇ, ਮਤਲਬ ਆਸਟ੍ਰੇਲੀਆ ਕੈਨੇਡਾ ਵਾਂਗੂ ਹੀ ਆ, ਉਹ ਜਿਹੜੇ ਤੁਹਾਡੇ ਪੁਰਾਣੇ ਕੱਪੜੇ ਨੇ, ਹੁਣ ਜੇ ਮੰਨ ਲਓ ਮੇਰੇ ਇੱਕ ਰਿਸ਼ਤੇਦਾਰ ਆ ਬਾਈ ਜੀ, ਉਹਨਾਂ ਦੇ ਕੋਲ 400 ਪੱਗਾਂ ਨੇ, 400 ਪੱਗਾਂ ਤੇ 365 ਦਿਨ ਹੁੰਦੇ ਸਾਲ ਦੇ, ਤੇ ਮੈਂ ਉਹਨੂੰ, ਮੈਂ ਕਿਹਾ ਵੀ ਮੈਂ ਤੈਨੂੰ ਚੈਲੰਜ ਕਰਦਾ, ਤੂੰ ਮੈਨੂੰ ਉਹਨਾਂ ਦੇ ਰੰਗ ਵੀ ਨਹੀਂ ਦੱਸ ਸਕਦਾ ਹਨਾ। ਤੇ ਇਵੇਂ ਮੇਰੇ ਕੋਲ ਰਿਸ਼ਤੇਦਾਰ ਨੇ, ਉਹਨਾਂ ਦੇ ਕੋਲ 250 ਤੋਂ ਵੱਧ ਕਮੀਜ਼ਾਂ ਨੇ ਜਿਹੜੀਆਂ ਰੈਡੀਮੇਡ ਸ਼ਰਟਸ ਨੇ। ਸੋ ਹੁਣ ਜੇ ਤੁਹਾਡੇ ਕੋਲ ਕੱਪੜੇ ਵਾਧੂ ਨੇ, ਉਹ ਤੁਸੀਂ ਉਹਨਾਂ ਨੂੰ ਫਿੱਟਣ ਦੀ ਲੋੜ ਨਹੀਂ, ਪਹਿਲਾਂ ਤਾਂ ਤੁਸੀਂ ਆਪਣੇ ਆਲੇ ਦੁਆਲੇ ਨਿਗਾਹ ਮਾਰੋ, ਤੁਹਾਡਾ ਆਪਣਾ ਭਾਈ ਭੈਣ, ਤੁਹਾਡਾ ਦੋਸਤ ਕੋਈ ਜਿਹੜਾ ਕੋਈ ਇੰਡੀਆ ਤੋਂ ਨਵਾਂ ਆਇਆ, ਜਾਂ ਤੁਹਾਨੂੰ ਪਤਾ ਵੀ ਉਹ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ, ਤੁਸੀਂ ਉਹਨਾਂ ਨੂੰ ਆਫਰ ਕਰੋ ਵੀ ਮੇਰੇ ਕੋਲ ਵਾਧੂ ਨੇ, ਤੁਸੀਂ ਜੇ ਲੈਣੀ ਤਾਂ ਲੈ ਲਓ ਹਨਾ, ਲੈਂਦੇ ਨੇ। ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ, ਮੇਰੀ ਵਾਈਫ ਵਿਆਹ 'ਤੇ ਗਏ, ਅਤੇ ਉਹਨਾਂ ਨੇ ਇੱਕ ਸਾੜੀ ਜਿਹੜੀ ਸੀ ਆਪਣੀ ਫਰੈਂਡ ਤੋਂ ਬੋਰੋ ਕੀਤੀ, ਸਿਲਕ ਦੀ ਸਾੜੀ, ਜਿਹੜੀਆਂ ਸਿਲਕ ਦੀਆਂ ਸਾੜੀਆਂ ਨੇ ਉਹ ਤਾਂ 50-50 ਸਾਲ 100-100 ਸਾਲ ਚੱਲਦੀਆਂ ਨੇ। ਹੁਣ ਉਹ ਜਿਹੜੀ ਸਾੜੀ ਸੀ, ਉਹ ਜਿਹੜੀ ਉਹਨੇ ਆਪਣੀ ਫਰੈਂਡ ਤੋਂ ਲਈ, ਉਹਨੂੰ ਆਪਣੀ ਮਾਂ ਤੋਂ ਮਿਲੀ ਸੀ, ਤੇ ਮਾਂ ਨੂੰ ਕਹਾ ਉਹਦੀ ਮਾਂ ਤੋਂ ਮਿਲੀ ਸੀ, ਉਹਦੀ ਨਾਨੀ ਦੀ ਸਾੜੀ ਸੀ, ਉਹ 3ਜੀ ਪੀੜ੍ਹੀ 'ਚ ਚੱਲ ਰਹੀ ਹੈ ਸਾੜੀ ਜਿਹੜੀ ਸਿਲਕ ਦੀ ਹੈ ਨਾ, ਤੇ ਕਿਉਂਕਿ ਤੁਸੀਂ ਸਾੜੀ ਲਾ ਲਈ ਹੈ, ਹਾਂ ਮੁੜ ਕੇ ਉਹਨੂੰ ਤੁਸੀਂ ਰੱਖ ਦਿੰਦੇ ਹੋ। ਕਿਵੇਂ ਜਿਹੜੇ ਸਾਡੇ ਸੂਟ ਨੇ, ਸੋ ਤੁਸੀਂ ਜਿਹੜੇ ਸੂਟ ਨੇ, ਜਿੱਦਾਂ ਮੇਰੀ ਵਾਈਫ ਆ ਉਹ ਨਾ, 3 ਸਿਸਟਰਸ ਨੇ, ਗਾ ਉਹਨਾਂ ਦੇ ਬੱਚੇ ਨੇ, ਸੋ ਅਸੀਂ ਜਿਹੜਾ ਵੀ ਹੁੰਦਾ ਤੁਸੀਂ ਦੂਜੇ ਨੂੰ ਪੁੱਛ ਲੈਂਦੇ ਹੋ, ਤੇ ਤੁਸੀਂ ਪਹਿਲਾਂ ਤਾਂ ਇਹ ਕਰੋ ਵੀ ਤੁਸੀਂ ਉਹ ਆਪਣੇ ਆਲੇ ਦੁਆਲੇ ਨਿਗਾਹ ਮਾਰੋ, ਕਿਹੜਾ ਬੰਦਾ ਜਿਹਨੂੰ ਤੁਸੀਂ ਉਹ ਦੇ ਸਕਦੇ ਹੋ ਬੜੇ ਪਿਆਰ ਦੇ ਨਾਲ, ਤੁਸੀਂ ਕੋਈ ਗਲੋਂ ਨਹੀਂ ਲਾ ਰਹੇ, ਗਾਰਬੇਜ ਬਣਾ ਕੇ ਨਹੀਂ ਸੁੱਟ ਰਹੇ, ਤੇ ਉਹਨੂੰ ਦਿਓ ਜਿਹਨੂੰ ਲੋੜ ਹੈ। ਤੇ ਉਹ ਤੋਂ ਬਾਅਦ ਮੰਨ ਲਓ ਜੇ ਤੁਹਾਡੇ ਕੋਲ ਫਿਰ ਵੀ ਕੱਪੜੇ ਵੱਧ ਗਏ ਨੇ, ਜਾਂ ਤੁਹਾਡੇ ਹੁਣ ਪਸੰਦ ਨਹੀਂ, ਹਰੇਕ ਸ਼ਹਿਰ ਦੇ ਵਿੱਚ ਤੁਹਾਡੀ ਜਾਂ ਸਾਲਵੇਸ਼ਨ ਆਰਮੀ ਹੁੰਦੀ ਆ, ਜਾਂ ਗੁੱਡਵਿਲ ਇੰਡਸਟਰੀਜ਼ ਹੁੰਦੀਆਂ ਨੇ, ਜਾਂ ਈਵਨ ਸਟੋਰ ਨੇ, ਜਿਹੜੇ ਸਟੋਰ ਵੇਚਦੇ ਨੇ ਉਹ ਤੁਹਾਡੇ ਤੋਂ ਖਰੀਦਦੇ ਵੀ ਨੇ, ਤੁਸੀਂ ਉੱਥੇ ਲੈ ਜਾ ਆਪਣਾ ਜਿਹੜੇ ਕੱਪੜੇ ਨੇ, ਤੁਸੀਂ ਉਹਨਾਂ ਕੋਲ ਲੈ ਜਾਓ, ਦੇਖਦੇ ਨੇ ਵੀ ਇਹ ਅੱਜ ਕੱਲ੍ਹ ਫੈਸ਼ਨ 'ਚ ਹੈ, ਇਹਨਾਂ 'ਤੇ ਕੋਈ ਖਰਾਬੀ ਤਾਂ ਨਹੀਂ ਆ, ਉਹ ਤੁਹਾਡੇ ਤੋਂ ਖਰੀਦ ਲੈਣਗੇ, ਤੁਹਾਨੂੰ ਸੁੱਟਣ ਦੀ ਬਿਲਕੁਲ ਲੋੜ ਨਹੀਂ ਆ। ਤੇ ਜਿੰਨਾ ਉਹ ਨਵਾਂ ਕੱਪੜਾ ਜਾਂ ਜਿੰਨਾ ਵਧੀਆ ਹਾਲੇ, ਉਹ ਤੁਹਾਨੂੰ ਉਹਦੇ ਹਿਸਾਬ ਨਾਲ ਪੇ ਕਰਨਗੇ। ਕਈ ਤਰ੍ਹਾਂ ਦੇ ਸਟੋਰ ਨੇ, ਕੋਈ ਤੁਹਾਨੂੰ ਪੈਸੇ ਪੇ ਕਰ ਦਿੰਦੇ ਨੇ, ਕੋਈ ਕਹਿੰਦੇ ਵੀ ਠੀਕ ਆ ਤੁਸੀਂ ਇਹਨੂੰ ਰੱਖ ਦਿਓ, ਤੁਹਾਨੂੰ ਨੰਬਰ ਦੇ ਦਿੰਦੇ ਆ ਵੀ ਜੇ ਇਹ ਵਿਕ ਗਿਆ ਤੁਹਾਨੂੰ ਅਸੀਂ ਉਹਦੇ ਵਿੱਚੋਂ 1% ਦੇ ਦਾਂਗੇ। ਸੋ ਬੜੇ ਸਕੀਮਾਂ ਨੇ, ਇਨਫੈਕਟ ਖਾਸ ਕਰਕੇ ਇੱਥੇ ਕੈਨੇਡਾ ਦੇ ਵਿੱਚ ਤਾਂ ਹੁਣ ਜਿਹੜੇ ਸਾਡੇ, ਕਿਉਂਕਿ ਸਾਡੇ ਪੰਜਾਬੀ ਜਿਹੜੀਆਂ ਔਰਤਾਂ ਵਿਆਹਾਂ ਤੇ ਸੂਟ ਬਹੁਤ ਪਾਏ ਜਾਂਦੇ ਨਾ, ਜੇ 5 ਈਵੈਂਟਸ ਹੈ, 5 ਸੂਟ ਹੋ ਗਏ, ਉਹ ਦੁਬਾਰਾ ਦੂਜੇ ਵਿਆਹ ਤੇ ਨਹੀਂ ਪਾਇਆ ਜਾਂਦਾ ਮੁੜ ਕੇ, ਕਿਉਂਕਿ ਕਹਿੰਦੇ ਜੀ ਤੇ ਲੋਕਾਂ ਨੇ ਵੇਖ ਲਿਆ ਮੈਂ ਪਾ ਲਿਆ ਸੀ। ਤੇ ਉਹ ਇੱਦਾਂ ਦੇ ਬਿਜ਼ਨਸ ਨੇ ਜਿਹੜੇ, ਉਹ ਖਰੀਦਦੇ ਨੇ ਤੁਹਾਡੇ ਤੋਂ, ਖਰੀਦ ਕੇ ਮੁੜ ਕੇ ਵੇਚਦੇ ਨੇ। ਸਾਡੇ ਹੁਣ ਇਹ ਸਾਡੀ ਪਾਪੂਲੇਸ਼ਨ ਇੰਨੀ ਜ਼ਿਆਦਾ ਹੋ ਗਈ ਕਿ ਇਹ ਹੁਣ ਇੱਕ ਬਿਜ਼ਨਸ ਚੱਲ ਰਿਹਾ, ਤੁਹਾਨੂੰ ਲੋਕ ਰੈਂਟ ਤੇ ਦਿੰਦੇ ਨੇ ਵੀ ਤੁਸੀਂ ਵਿਆਹ ਜਾਣਾ ਕਿਸੇ ਦੇ, ਤੁਹਾਨੂੰ ਬਹੁਤ ਵਧੀਆ ਫੈਂਸੀ ਲਹਿੰਗਾ ਜਾਂ ਜੋ ਵੀ ਹੁੰਦਾ ਔਰਤਾਂ ਦਾ ਫੈਸ਼ਨ ਚਾਹੀਦਾ, ਤੁਸੀਂ ਜਾਓ ਉਹਨਾਂ ਤੋਂ ਰੈਂਟ ਲੈ ਲਓ, 2-4 ਦਿਨ ਜਿੰਨਾ ਵੀ ਰੱਖਣਾ ਮੁੜ ਕੇ ਵਾਪਸ ਕਰ ਦਿਓ ਰੈਂਟ ਦੇ ਵਿੱਚ, ਤੁਸੀਂ ਬਣਾਓ ਨੀ। ਸਾਨੂੰ ਇਹਨੂੰ ਜਿਹਨੂੰ ਆਪਾਂ ਸ਼ੇਅਰਿੰਗ ਇਕੋਨਮੀ ਕਹਿੰਦੇ ਹਾਂ ਨਾ, ਸਾਨੂੰ ਇਹ ਇੱਧਰ ਲਿਆਉਣ ਦੀ ਲੋੜ ਹੈ। ਤੇ ਜਿਹੜਾ ਖਾਸ ਕਰਕੇ ਕੱਪੜਿਆਂ ਦਾ, ਮੈਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ, ਮੇਰੇ ਫਾਦਰ ਸਾਹਿਬ ਸੀ, ਉਹ 88 ਸਾਲ ਦੀ ਉਮਰ ਚ ਹੁਣੇ ਉਹ ਪਿਛਲੇ ਮਹੀਨੇ ਸੁਰਗਵਾਸ ਹੋਏ ਨੇ। ਤੇ ਜਦੋਂ ਦੀ ਮੈਂ ਸੁਰਤ ਸੰਭਾਲੀ ਹੈ, ਮੇਰੇ ਫਾਦਰ ਹੋਰਾਂ ਕੋਲ ਕਦੇ ਵੀ ਉਹਨਾਂ ਨੇ 7 ਜਾਂ 8 ਤੋਂ ਵੱਧ ਕੁੜਤੇ, ਤੇ ਉਹਨਾਂ ਕੋਲ 5 ਜਾਂ 6 ਪੱਗਾਂ, 3 ਜਾਂ 4 ਸਵੈਟਰ, 1 ਜਾਂ 2 ਜੈਕਟਾਂ, ਤੇ 2 ਜਾਂ 3 ਜੁੱਤੀਆਂ। ਇਦੂ ਵੱਧ ਉਹਨਾਂ ਨੇ ਕਦੀ ਸਾਰੀ ਉਮਰ ਕੋਈ ਚੀਜ਼ ਨਹੀਂ ਲਈ। ਜੇ ਅਸੀਂ ਉਹਨਾਂ ਨੂੰ ਜ਼ਿੱਦ ਕਰਕੇ ਕਹਿੰਦੇ ਵੀ ਸੀ ਤੁਸੀਂ ਲੈ ਲਓ, ਕਹਿੰਦੇ ਨਹੀਂ ਮੈਨੂੰ ਲੋੜ ਹੈ, ਮੈਂ ਤੈਨੂੰ ਆਪੇ ਕਹਿ ਦਾਂਗਾ। ਉਹਨਾਂ ਨੇ ਉਹ ਪਾਣੇ, ਜਦੋਂ ਥੋੜੇ ਘਸਣ ਲੱਗੇ ਉਹ ਇੰਡੀਆ ਜਾਂਦੇ ਲੈ ਜਾਣੇ, ਕਿਸੇ ਨੂੰ ਦਿਓਣੇ, ਨਵਾਂ ਬਣਾ ਲੈਣਾ, ਪਰ ਰੱਖਣੇ ਹੀ ਨਹੀਂ। ਮੈਂ ਖੁਦ ਜਦੋਂ ਚੰਡੀਗੜ੍ਹ ਪੜ੍ਹਦਾ ਸੀ, ਮੈਂ ਇੰਜੀਨੀਅਰਿੰਗ ਕਾਲਜ ਚ ਡਿਗਰੀ ਕੀਤੀ ਆਪਣੀ 83 ਤੋਂ ਲੈ ਕੇ 87 ਤੱਕ, ਤੇ ਮੈਂ ਜਦੋਂ ਪੜ੍ਹਦਾ ਸੀ ਤੇ ਮੇਰੇ ਕਦੇ ਕੋਲ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਮੇਰੇ ਕੋਲ ਵੀ 7-8 ਪੈਂਟਾਂ, 7-8 ਕਮੀਜ਼ਾਂ, ਤੇ ਇੱਕ ਮੇਰੇ ਕੋਲ ਕੋਟ ਹੁੰਦਾ ਸੀ, ਤੇ ਮੈਂ ਕਿਹਾ 4 ਕੁ ਸਵੈਟਰ ਹੁੰਦੇ ਸੀ, ਕੋਈ ਮੈਨੂੰ ਕਦੋਂ ਗਿਫਟ ਮਿਲ ਗਿਆ ਕਿਸੇ ਨੇ ਬੁਣ ਕੇ ਦੇ ਦਿੱਤਾ, ਦੈਟਸ ਇਟ, ਇੱਕ ਟਰੰਕ ਚ ਆ ਜਾਂਦਾ ਸਾਰਾ ਸਮਾਨ। ਤੇ ਅਸੀਂ ਉਦੋਂ ਵੀ ਜਿਉਂਦੇ ਸੀ, ਅਸੀਂ ਉਦੋਂ ਵੀ ਆਨੰਦ ਮਾਣਦੇ ਸੀ, ਉਦੋਂ ਵੀ ਸਾਨੂੰ ਫੈਸ਼ਨ ਕਰਦੇ ਸੀ। ਸੋ ਸਾਨੂੰ ਨਾ ਜਿਹੜਾ ਅਸੀਂ ਫੈਸ਼ਨ ਨੂੰ ਜਾਂ ਬਾਕੀ ਚੀਜ਼ਾਂ ਵਾਂਗ ਅਸੀਂ ਆਪਣੀ ਅਮੀਰੀ ਨਾਲ ਜੋੜ ਲਿਆ ਵੀ ਹੁਣ ਮੈਂ ਅਮੀਰ ਹੋ ਗਿਆ, ਹੁਣ ਮੈਨੂੰ ਇੱਕ ਟੀ ਸ਼ਰਟ ਨਹੀਂ ਚਾਹੀਦੀ, ਹੁਣ ਮੈਨੂੰ 35 ਚਾਹੀਦੀਆਂ ਨੇ, ਹੁਣ ਮੈਨੂੰ ਜੀਨ ਦਾ ਇੱਕ ਜੋੜਾ ਨਹੀਂ ਚਾਹੀਦਾ, ਮੈਨੂੰ ਉਹਦੇ ਹਰ ਰੰਗ ਦਾ ਜੀਨ ਦਾ ਜੋੜਾ ਚਾਹੀਦਾ, ਜਿਹੜਾ ਨਵਾਂ ਫੈਸ਼ਨ ਹੈ, ਇੱਕ ਖੁੱਲੀ ਮੋਰੀ ਵਾਲਾ, ਇੱਕ ਤੰਗ ਮੋਰੀ ਵਾਲਾ। ਸੋ ਅਸੀਂ ਇਸ ਤਰ੍ਹਾਂ ਦੇ ਆਪਣੇ ਮਨ ਦੇ ਬਣਾ ਲਏ। ਭਾਈ ਜੀ ਮੈਂ ਤੁਹਾਨੂੰ ਸਾਫ਼ ਦੱਸਦਾ ਬਈ ਕਿਸੇ ਬੰਦੇ ਕੋਲ ਟਾਈਮ ਨੀ ਉਹ ਤੁਹਾਡੇ ਕੱਪੜੇ ਵੇਖ ਕੇ, ਮੈਨੂੰ ਖੁਦ ਨੂੰ ਨੀ ਪਤਾ ਹੁੰਦਾ ਮੈਂ ਕੱਲ ਕਿਹੜਾ ਸੂਟ ਪਾਇਆ ਸੀ, ਤੇ ਮੈਂ ਕਿਸੇ ਬਾਰੇ ਕੀ ਦੱਸੂਗਾ ਤੁਹਾਨੂੰ ਵੀ ਕੱਲ ਜਿਹੜਾ ਮੈਨੂੰ ਮਿਲਿਆ ਉਹਨੇ ਸੂਟ ਕਿਹੜਾ ਪਾਇਆ ਸੀ।
0: ਏਦਾਂ ਹੀ ਹੈ, ਇਹ ਪੈਸੇ ਖੁੱਲੇ ਕਮਾਉਣ ਦਾ ਮਤਲਬ ਇਹ ਨਹੀਂ ਆ ਵੀ ਉਹਦੇ ਨਾਲ ਆਪਾਂ ਉਹਨੂੰ ਉਜਾੜਨਾ ਵਾ, ਵੱਧ ਉਜਾੜਨਾ ਵਾਉਣਾ। ਸੋ ਉਹਦਾ ਮਤਲਬ ਇਹ ਆ ਕਿ ਤੁਸੀਂ ਉਹਨੂੰ ਇੰਜੋਏ ਕਰਨਾ ਵਾ। ਸੋ ਇਹ ਨਾ ਇੱਕ ਪਹਿਲੀਆਂ ਦੇ ਵਿੱਚ ਮੈਂ ਪਹਿਲਾਂ ਤਾਂ ਬਹੁਤ ਆਮ ਹੁੰਦਾ ਸੀ, ਅੱਜ ਕੱਲ੍ਹ ਤਾਂ ਹੁਣ ਇੱਥੇ ਤਾਂ ਨਹੀਂ ਮੈਂ ਕਦੀ ਵੇਖਿਆ ਨਾ ਹੀ ਕਦੀ ਹੁਣ ਸੁਣਿਆ। ਪਹਿਲੀਆਂ ਦੇ ਵਿੱਚ ਨਿਆਣਿਆਂ ਨੂੰ ਮੰਗਤੇ ਰੱਖਿਆ ਜਾਂਦਾ ਸੀ, ਉਹਦਾ ਮਤਲਬ ਇਹ ਹੁੰਦਾ ਸੀ ਵੀ ਆਪਾਂ ਉਹਨੂੰ 100 ਐਂਡ 100 ਇੰਨੇ ਸਾਲਾਂ ਤੱਕ ਉਹਨੂੰ ਮੰਗ ਕੇ ਹੀ ਕੱਪੜਾ ਪਾਉਣਾ ਵਾ, 5 ਸਾਲ ਤੱਕ ਉਹਨੂੰ ਨਵਾਂ ਕੱਪੜਾ ਨਹੀਂ ਪਾਉਣਾ, ਉਹਨੂੰ ਲੱਥੇ ਕੱਪੜੇ ਹੀ ਪਾਉਣੇ ਆ। ਜਿਨ੍ਹਾਂ ਦੇ ਘਰ ਬੱਚੇ ਥੁੜਕੇ ਹੁੰਦੇ ਸੀ ਉਹ ਇੱਦਾਂ ਦੇ ਸੁੱਖਣਾ ਸੁੱਖਦੇ ਹੁੰਦੇ ਸੀ।
1: ਵਾਹ ਜੀ ਵਾਹ, ਹਾਂ ਵੀ ਸਾਡਾ ਬੱਚਾ ਗਰੀਬੜਾ ਬਣ ਕੇ ਜੀਵੇ, ਮਤਲਬ ਦੇਖੋ ਜਿਹੜੇ ਬਹੁਤੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਰਵਾਇਤਾਂ ਨੇ ਉਹ ਕਿਸੇ ਸੰਤ ਤੋਂ ਚੱਲਦੀਆਂ ਨੇ, ਕਿਸੇ ਸੰਤ ਨੇ ਕਿਹਾ ਤੁਸੀਂ ਇੰਜ ਕਰੋਗੇ ਤੁਹਾਡੇ ਬੱਚਾ ਹੋਏਗਾ
0: ਇੱਦਾਂ ਹੀ
1: ਜਾਂ ਬੱਚਾ ਬਚ ਜਾਏਗਾ। ਉਹਨਾਂ ਦਾ ਇੱਕ ਤਰੀਕਾ ਸੀ ਤੁਹਾਨੂੰ ਤੁਹਾਡੇ ਵਿੱਚ ਨਿਮਰਤਾ ਲਿਆਉਣ ਦਾ, ਹੈ ਨਾ, ਵੀ ਆਪਣੇ ਤੋਂ ਗੁਰਬਾਣੀ ਭਰੀ ਪਈ ਹੈ, ਸਿੱਖ ਇਤਿਹਾਸ ਭਰਿਆ ਪਿਆ ਵੀ ਕਿਵੇਂ ਉਹ ਬਾਬਾ ਬੁੱਢਾ ਜੀ ਤੋਂ ਪੁੱਤਰੀ ਦਾਤ ਲੈਣ ਗਏ ਤੇ ਉਹਨਾਂ ਨੇ ਮਤਲਬ ਕਿਹਾ ਵੀ ਗੁਰੂ ਘਰ ਨੂੰ ਭਾਜੜਾਂ ਪਈਆਂ ਨੇ, ਤੇ ਕਿਸੇ ਨੇ ਮੁੜ ਕੇ ਕਿਹਾ ਵੀ ਤੁਸੀਂ ਥੋੜੇ ਨਿਮਰ ਹੋ ਕੇ ਜਾਇਓ। ਜਦੋਂ ਅਕਬਰ ਬਾਦਸ਼ਾਹ ਗਿਆ ਅਜਮੇਰ ਮੱਥਾ ਟੇਕਣ ਤੇ ਹਾਥੀ ਤੇ ਚੜ ਕੇ ਗਿਆ, ਤੇ ਉਹਨੇ ਜਿਸ ਪੀਰ ਕੋਲ ਗਿਆ ਉਹਨੇ ਗੱਲ ਵੀ ਨਹੀਂ ਕੀਤੀ, ਅਗਲੀ ਵਾਰੀ ਪੈਰੀ ਤੁਰ ਕੇ ਗਿਆ। ਸੋ ਬੜੀਆਂ ਗੱਲਾਂ ਨੇ ਮਿਲ ਕੇ ਮੁੜ ਕੇ, ਇਹਦਾ ਜਿਹੜਾ ਮੇਨ ਜਿਹੜੀ ਸਿੱਖਿਆ ਉਹ ਇਹੀ ਆ ਵੀ ਸਾਨੂੰ ਨਿਮਰਤਾ ਦੀ। ਸੋ ਜਿਹੜੇ ਸਾਡੇ ਕੱਪੜੇ ਨੇ, ਜਿਹੜੇ ਜੇ ਦੂਸਰੇ ਲੋਕ ਨੇ ਉਹ ਤੁਹਾਡਾ ਮਾਣ ਸਤਿਕਾਰ ਇੱਜ਼ਤ ਤੁਹਾਡੇ ਕੱਪੜਿਆਂ ਕਰਕੇ ਨਹੀਂ ਕਰਦੇ, ਉਹ ਤੁਹਾਡੇ ਕੰਮਾਂ ਕਰਕੇ ਕਰਦੇ ਆ, ਤੁਹਾਡੇ ਕਰਮਾਂ ਕਰਕੇ ਕਰਦੇ ਆ, ਤੁਹਾਡੀਆਂ ਪ੍ਰਾਪਤੀਆਂ ਕਰਕੇ ਕਰਦੇ ਆ, ਤੁਹਾਡੇ ਬੋਲਚਾਲ ਕਰਕੇ ਕਰਦੇ ਨੇ। ਸੋ ਇਹ ਜਿਹੜਾ ਸਾਨੂੰ ਭਰਮ ਹੈ ਕਿ ਸਾਨੂੰ ਸੋਹਣੇ ਕੱਪੜਿਆਂ ਕਰਕੇ ਸਾਡੀ ਟੌਹਰ ਬਣਦੀ ਆ ਤੇ ਲੋਕ ਸਾਡੇ ਵੱਲ ਵੇਖਦੇ ਆ, ਇੱਕ ਭਰਮ ਹੈ ਸਾਨੂੰ ਫੈਸ਼ਨ ਇੰਡਸਟਰੀ ਨੇ ਪਾਇਆ ਹੋਇਆ। ਤੇ ਉਹ ਇਹ ਜਿਹੜਾ ਬਹੁਤ ਇੰਪੋਰਟੈਂਟ ਸੈਗਮੈਂਟ ਹੈ ਜਿਹ 'ਚ ਅਸੀਂ ਆਪਣਾ ਪੈਸੇ ਵੀ ਬਚਾ ਸਕਦੇ ਹਾਂ ਤੇ ਸਾਡੀ ਧਰਤੀ ਦਾ ਭਲਾ ਵੀ ਕਰ ਸਕਦੇ ਹਾਂ।
0: ਬਿਲਕੁਲ, ਤੁਹਾਡੇ ਨਾਲ ਗੱਲ ਕਰਦਿਆਂ ਕਰਦਿਆਂ ਮੈਂ ਕੁਛ ਇੱਕ ਫੈਕਟ ਚੈੱਕ ਕਰ ਰਿਹਾ ਸੀ, ਕਹਿੰਦੇ ਨੇ ਕਿ ਨਵੇਂ ਕੱਪੜਿਆਂ ਦੀ ਬਜਾਏ ਸੈਕਿੰਡ ਹੈਂਡ ਜਿਹੜਾ ਆਪਾਂ ਪਾਉਂਦੇ ਹਾਂ, ਜਿਹਦੀ ਆਪਾਂ ਅੱਜ ਗੱਲ ਕਰ ਰਹੇ ਹਾਂ, ਤਾਂ ਉਹਦੇ ਨਾਲ ਕਹਿੰਦੇ ਨੇ ਕਿ ਕਾਰਬਨ ਮਿਸ਼ਨ ਦੇ ਵਿੱਚ ਲਗਭਗ 25% ਕਮੀ ਆਉਂਦੀ ਆ। 25% ਕਾਫੀ ਆ,
1: ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਨਾਲੇ ਦੇਖੋ ਤੁਸੀਂ ਮਤਲਬ ਜਿਹੜੀ ਇੱਕ ਟੀ ਸ਼ਰਟ ਹੈ ਜਦੋਂ ਉਹਨੂੰ ਬਣਾਉਂਦੇ ਹੋ ਤੁਸੀਂ, ਉਹ ਟੀ ਸ਼ਰਟ ਨੂੰ ਕਪਾਹ ਬਣਨ ਤੋਂ ਲੈ ਕੇ ਉਹਨੂੰ ਚੁਗਣ ਤੱਕ, ਕੱਪੜਾ ਧਾਗਾ ਬਣਨ ਤੱਕ, ਉਹਦੀ ਫਿਰ ਉਹਦਾ ਕੱਪੜਾ ਬਣਨ ਤੱਕ, ਫਿਰ ਉਹਦੀ ਟੀ ਸ਼ਰਟ ਬਣਨ ਤੱਕ ਉਹਨੂੰ ਤਕਰੀਬਨ 2700 ਲੀਟਰ ਪਾਣੀ ਦਾ। ਤੇ ਜੇ ਆਪਾਂ ਮੰਨ ਲਈਏ ਵੀ ਜਿਹੜਾ ਔਰਤਾਂ ਦਾ ਸੂਟ ਹੈ ਤੇ ਜਾਂ ਮਰਦਾਂ ਦਾ ਸੂਟ ਆ ਵੀ ਉਹਨੂੰ 5 ਗੁਣਾ ਵੱਧ ਕੱਪੜਾ ਹੁੰਦਾ ਟੀ ਸ਼ਰਟ ਨਾਲੋਂ, ਇਹਦਾ ਮਤਲਬ ਇੱਕ ਔਰਤਾਂ ਦੇ ਸੂਟ ਲਈ ਸਾਡੇ ਕੁੜਤੇ ਪਜਾਮੇ ਲਈ ਉਹਨੂੰ 14,000 ਲੀਟਰ ਪਾਣੀ ਲੱਗ
0: ਗਿਆ।
1: ਤੇ ਜੇ ਤੁਹਾਡੇ ਕੋਲ 10 ਕੁੜਤੇ ਪਜਾਮੇ ਨੇ ਤਾਂ ਉਹਨਾਂ ਨੂੰ 1,40,000 ਲੀਟਰ ਪਾਣੀ ਲੱਗ ਗਿਆ। ਜਿਹੜਾ ਤੁਹਾਡਾ ਆਮ ਜਿਹੜਾ ਚਮੜੇ ਦੀ ਜੁੱਤੀ ਹੁੰਦੀ ਹੈ ਉਹਨੂੰ 8,000 ਲੀਟਰ ਪਾਣੀ ਲੱਗਦਾ।
0: ਬੱਲੇ
1: ਉਹਦੇ ਮਤਲਬ ਜਿਹੜੀ ਉਹ ਗਾਂ ਜਾਂ ਮੱਝ ਹੈ ਜਦੋਂ ਪਲਦੀ ਹੈ, ਪਲ ਤੋਂ ਬਾਅਦ ਉਹ ਚਮੜਾ ਸਾਫ਼ ਹੁੰਦਾ ਆ ਉਹਨੂੰ ਫਾਰੇ ਦਾ ਪਾ ਕੇ, ਤੇ ਜਿਹੜਾ ਆਪਣੇ ਬੈਗ ਹੁੰਦੇ ਨੇ ਲੈਦਰ ਦੇ ਫੜੇ ਹੋਏ ਲੋਕਾਂ ਨੇ ਔਰਤਾਂ ਨੇ, ਉਹਨਾਂ ਨੂੰ ਤਕਰੀਬਨ 19,000 ਲੀਟਰ ਪਾਣੀ ਲੱਗਦਾ ਹੈ।
0: ਬੱਲੇ ਬੱਲੇ
1: ਸਾਡੀ ਧਰਤੀ ਦਾ ਜੇ ਇੰਨਾ ਬੁਰਾ ਹਾਲ ਹੈ ਉਹ ਇਸੇ ਕਰਕੇ ਬੁਰਾ ਹਾਲ ਹੈ।
0: ਨਹੀਂ ਇਹ ਬੜਾ ਮਤਲਬ ਕੰਮ ਕਹਿ ਲਓ ਕਿ ਆਪਣੇ ਸੋਚ ਤੋਂ ਪਰੇ, ਜਾਂ ਫਿਰ ਇੱਦਾਂ ਕਹਿ ਲਓ ਵੀ ਸਾਡੀ ਨੌਲੇਜ ਵਿੱਚ ਜਿੰਨਾ ਚਿਰ ਨਹੀਂ ਆ ਉਨ੍ਹਾਂ ਚਿਰ ਤੱਕ ਚਲੋ ਠੀਕ ਆ, ਪਰ ਇਹ ਚੀਜ਼ਾਂ ਪਤਾ ਹੋਣੀਆਂ ਸਾਨੂੰ ਬਹੁਤ ਜ਼ਰੂਰੀ ਆ। ਸੋ ਇਹ ਜਿਹੜਾ 50% ਤੋਂ 80% ਕਹਿੰਦੇ ਨੇ ਕਿ ਤੁਸੀਂ ਆਪਣੀ ਖਰੀਦੋ ਫਰੋਖਤ ਦਾ ਪੈਸਾ ਬਚਾ ਸਕਦੇ ਹੋ ਜੇਕਰ ਤੁਸੀਂ ਇਸ ਪਾਸੇ ਨੂੰ ਟਿਲਟ ਹੁੰਦੇ ਹੋ। ਅਤੇ ਬਹੁਤ ਸਾਰੇ ਲੋਕ ਮੈਂ ਵੇਖ ਰਿਹਾ ਜਿਹੜੇ ਇਹ ਕਰਦੇ ਨੇ ਥ੍ਰਿਫਟਿੰਗ, ਉਹ ਬਹੁਤ ਖੁਸ਼ ਨੇ, ਉਹ ਕਹਿੰਦੇ ਨੇ ਕਿ ਆਪਾਂ ਨਵੇਂ ਖਰੀਦਦੇ ਹੀ ਆਪਾਂ ਇਸੇ ਪਾਸੇ ਨੂੰ ਆਏ ਹਾਂ, ਅਤੇ ਸਾਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਕਿ ਇੰਨਾ ਜ਼ਿਆਦਾ ਫਾਇਦਾ ਵਾ। ਹਰ ਸਾਲ ਕਹਿੰਦੇ ਨੇ ਕਿ ਲਗਭਗ 10-12% ਦੀ ਦਰ ਦੇ ਨਾਲ ਇਹ ਵੱਧ ਰਿਹਾ ਵਾ, ਅਤੇ 2034 ਤੱਕ ਇਹਦੇ ਵਿੱਚ $150 to $260 billion ਤੱਕ ਇਹ ਬਾਜ਼ਾਰ ਪਹੁੰਚਣ ਦੀ ਉਮੀਦ ਹੈ ਥ੍ਰਿਫਟਿੰਗ ਵਾਲਾ ਜਿਹੜਾ।
1: ਔਰ ਜਿਹੜੇ ਦੂਸਰੇ ਨੇ ਟ੍ਰੈਡੀਸ਼ਨਲ ਸਟੋਰ ਨੇ ਉਹ ਬੰਦ ਹੋ ਰਹੇ ਨੇ,
0: ਉਹ ਬੰਦ ਹੋ ਰਹੇ ਨੇ,
1: ਖੁੱਲ ਰਹੇ ਨੇ। ਹਾਂ ਪਹਿਲਾਂ ਫਿਰ ਚੈਰਿਟੀਜ਼ ਕਰਦੀਆਂ ਸੀ, ਹੁਣ ਪੂਰਾ ਬਿਜ਼ਨਸ ਹੈ, ਕਾਰੋਬਾਰ ਹੈ ਉਹਨਾਂ ਦਾ, ਉਹ ਤੁਹਾਡੇ ਤੋਂ ਖਰੀਦਦੇ ਨੇ ਆਪਣਾ ਮਾਰਜਿਨ ਪਾ ਕੇ ਵੇਚ ਦਿੰਦੇ ਨੇ, ਉਹਦੇ ਬਾਵਜੂਦ ਵੀ ਤੁਹਾਨੂੰ ਉਹ ਨਵੇਂ ਨਾਲੋਂ ਚੌਥੇ ਹਿੱਸੇ ਤੇ ਪੰਜਵੇਂ ਹਿੱਸੇ ਤੇ ਮਿਲ ਜਾਂਦਾ। ਸੋ ਨਾਲੇ ਤੁਹਾਡੇ ਨਵੀਂ, ਜੇ ਮੈਂ ਇੱਕ ਨਵੀਂ ਪੈਂਟ ਮੈਂ ਕੋਈ ਉੱਥੋਂ ਪੈਂਟ ਖਰੀਦੀ, ਜੇ ਮੈਂ ਨਾ ਉੱਥੇ ਜਾਂਦਾ ਮੈਂ ਇੱਕ ਨਵੀਂ ਸਟੋਰ ਤੋਂ ਲੈ ਕੇ ਆਉਂਦਾ, ਤੇ ਮੈਂ ਇੱਕ ਜਿਹੜੀ ਡਿਮਾਂਡ ਪੈਦਾ ਕਰਦਾ, ਡਿਮਾਂਡ ਕਰਕੇ ਉੱਥੇ ਨਵੀਂ ਬਣਦੀ। ਸੋ ਜਿਹੜਾ ਥ੍ਰਿਫਟਿੰਗ ਦਾ ਇਹ ਬਹੁਤ ਹੀ ਵਧੀਆ, ਔਰ ਮੈਂ ਮੰਨ ਕੇ ਚੱਲਦਾ ਕਿ ਲੋਕ ਹਿਚਕਚਾਹਟ ਕਰਦੇ ਨੇ, ਪਰ ਇਹਦੇ ਚ ਕੁਛ ਫੰਗਣ ਵਾਲੀ ਲੋੜ ਨੀ, ਕੋਈ ਨੀ। ਇਹ ਇਨਫੈਕਟ ਅੱਜ ਕੱਲ ਫੈਸ਼ਨ ਹੈ, ਜਿਹੜੀਆਂ ਸੈਲੈਬ੍ਰਿਟੀਜ਼ ਨੇ, ਜਿਹੜੇ ਐਕਟਰਸ ਨੇ, ਉਹ ਬੜੀ ਮਾਣ ਨਾਲ ਦੱਸਦੇ ਆ ਕਿ ਜਿਹੜੀ ਟੀ ਸ਼ਰਟ ਪਾਈ ਆ ਉਹਨੇ ਕਿੱਥੋਂ ਲਈ, ਕਿਹੜੇ ਪੁਰਾਣੇ ਸਟੋਰ ਤੋਂ ਲਈ, ਕਿੰਨੇ ਡਾਲਰ ਦੀ ਆਈ
0: ਜੀ। ਸੋ ਇਹ ਵੱਡੀ ਚੀਜ਼ ਹੈ, ਕਹਿ ਰਹੇ ਨੇ ਕਿ ਇਹ ਜਿਹੜਾ ਬਾਜ਼ਾਰ ਆ ਲਗਭਗ 49 to $67 billion ਤੱਕ ਪਹੁੰਚਣ ਦਾ ਅੰਦਾਜ਼ਾ ਵਾ ਇਸ ਵਰ੍ਹੇ ਦੇ ਵਿੱਚ। ਅੱਛਾ, ਸਭ ਤੋਂ ਵੱਡੀ ਚੀਜ਼ ਜਿਹੜੀ ਮੈਂ ਵੇਖ ਰਿਹਾ ਉਹ ਕਹਿੰਦੇ ਨੇ ਕਿ ਜਿਹੜੇ ਇਹ ਜ਼ਿਆਦਾਤਰ ਇਹ ਵਾਲੇ ਥ੍ਰਿਫਟਿੰਗ ਦੇ ਨਾਲ ਸੰਬੰਧਿਤ ਬਿਜ਼ਨਸ ਨੇ, ਇਹ ਨੋਨ ਪ੍ਰੋਫਿਟ ਨੇ, ਇਹਨਾਂ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਵਲੰਟੀਅਰ ਕਰ ਰਹੇ ਨੇ। ਸੋ ਉਹ ਵੀ ਇੱਕ ਤਰ੍ਹਾਂ ਦੇ ਨਾਲ ਆਪਾਂ ਉਹ ਨੋਨ ਪ੍ਰੋਫਿਟ ਸੰਸਥਾਵਾਂ, ਜੋ ਇਹ ਪੈਸਾ ਆਉਂਦਾ ਵਾ ਉਹ ਵੀ ਧਰਮ ਕਰਮ ਲਈ ਗਾਂ ਇਹ ਕਿਤੇ ਨਾ ਕਿਤੇ ਦਿੰਦੇ ਆ। ਸੋ ਉਹ ਵੀ ਇੱਕ ਇਨਡਾਇਰੈਕਟ ਸਾਡਾ ਫਾਇਦਾ ਹੋ ਗਿਆ ਫਿਰ।
1: ਬਿਲਕੁਲ ਜੀ ਬਿਲਕੁਲ, ਉਹ ਜਿਹੜੇ ਇਸ ਤਰ੍ਹਾਂ ਦੇ ਸਟੋਰ ਨੇ ਜਿਵੇਂ ਤੁਸੀਂ ਦੱਸਿਆ ਉਹ ਚੈਰਿਟੀ ਨੇ, ਉਹਦੇ ਵਿੱਚ ਬੜਾ ਕੁਛ ਹੋਰ ਕਰਦੇ ਨੇ, ਟ੍ਰੇਨਿੰਗ ਦਿੰਦੇ ਨੇ, ਤੇ ਨਾਲ ਨਾਲ ਉਹਨਾਂ ਦੇ ਵਿੱਚ ਜੋ ਕੋਈ ਬੰਦਾ ਕੋਈ ਹੈਂਡੀਕੈਪਟ ਹੈ ਜਿਹਨੂੰ ਕਿਤੇ ਜੋਬ ਨਹੀਂ ਮਿਲਦੀ ਉਹਨਾਂ ਨੂੰ ਜੋਬ ਦਿੰਦੇ ਨੇ, ਉਹ ਬਹੁਤੇ ਸਟੋਰ ਜਿਹੜੇ ਨੇ ਇਹ ਚੈਰਿਟੀ ਵਾਲੇ ਚਲਾਉਂਦੇ ਨੇ, ਕਿ ਉਹਨਾਂ ਦੇ ਨਾਲ ਫਿਰ ਉਹ ਜਿਹੜੇ ਵੇਚ ਕੇ ਉਹਨਾਂ ਨੂੰ ਪੈਸੇ ਬਚਦੇ ਨੇ, ਉਹਦੇ ਨਾਲ ਫਿਰ ਉਹ ਚੈਰੀਟੇਬਲ ਕੰਮ ਕਰਦੇ ਆ, ਉਹ ਕੋਈ ਸਕੂਲ ਚਲਾਉਂਦੇ ਆ, ਕਿਤੇ ਕੋਈ ਮੈਡੀਕਲ ਕੈਂਪ ਲਗਾਉਂਦੇ ਆ। ਸੋ ਇਹ ਜਿਹੜਾ ਮਤਲਬ ਇਹਦੀਆਂ ਕਈ ਪਰਤਾਂ ਨੇ ਜਿਹੜੀਆਂ ਇੱਕ ਤੋਂ ਵੱਧ ਚੰਗੀਆਂ ਨੇ।
0: ਬਹੁਤ ਵਧੀਆ, ਨਹੀਂ ਭਾਅ ਜੀ ਧੰਨਵਾਦ ਤੁਹਾਡਾ ਇਹ ਜਾਣਕਾਰੀ ਦੇਣ ਦੇ ਲਈ। ਅਤੇ ਜਿਹੜੇ ਸਿਤਾਰਿਆਂ ਦੀ ਆਪਾਂ ਗੱਲ ਕਰ ਰਹੇ ਹਾਂ ਜਿਨ੍ਹਾਂ ਦੇ ਵਿੱਚ ਸੋਨਮ ਕਪੂਰ, ਆਲੀਆ ਭੱਟ, ਅਨੁਸ਼ਕਾ ਸ਼ਰਮਾ, ਜਾਨਵੀ ਕਪੂਰ, ਸੋ ਇਹ ਸਾਰੀਆਂ ਜਿਹੜੀਆਂ ਅਦਾਕਾਰਾਂ ਨੇ ਇਹ ਸਪੋਰਟ ਕਰ ਰਹੀਆਂ ਨੇ, ਅਤੇ ਅਲੱਗ ਅਲੱਗ ਜਿੱਦਾਂ ਤੁਸੀਂ ਦੱਸ ਰਹੇ ਹੋ ਫੈਸ਼ਨ ਸ਼ੋਅਜ਼ ਦੇ ਉੱਤੇ ਇਹਨਾਂ ਨੇ ਥ੍ਰਿਫਟਿੰਗ ਨੂੰ ਬੜਾਵਾ ਦਿੱਤਾ ਵਾ, ਇਹਨਾਂ ਨੇ ਪੁਰਾਣੇ ਕੱਪੜੇ ਜਿਹੜੇ ਆ ਉਹ ਪਾ ਕੇ ਇਸ ਚੀਜ਼ ਨੂੰ ਅੱਗੇ ਹੋਰ ਉਤਸ਼ਾਹਿਤ ਕੀਤਾ। ਅਤੇ ਜੇ ਇਹਨਾਂ ਨੇ ਕੀਤਾ ਤਾਂ ਫਿਰ ਮੇਰੇ ਖਿਆਲ ਨਾਲ ਸਾਨੂੰ ਵੀ ਕਰ ਲੈਣਾ ਚਾਹੀਦਾ।
1: ਹਾਂਜੀ, ਅਸੀਂ ਕਿਹੜੇ ਬਾਗ ਦੀ ਮੂਲੀ ਆ ਜੀ, ਜੇ ਉਹ ਹਾਲੀਵੁੱਡ ਬਾਲੀਵੁੱਡ ਵਾਲੇ ਕਰ ਸਕਦੇ।

0: ਸਕਦਾ ਅਤੇ ਆਪਾਂ ਬੇਸਿਕਲੀ ਨਾ ਉਹ ਪੁਰਾਣਾ ਨਹੀਂ ਹੋਇਆ ਹੁੰਦਾ, ਆਪਾਂ ਭਾਈ ਬਹੁਤੀ ਵਾਰੀ ਅੱਕੇ ਹੁੰਦੇ ਹਾਂ, ਸਾਨੂੰ ਲੱਗਦਾ ਵੀ ਨਹੀਂ ਅਸੀਂ ਇੰਨਾ ਪਾ ਲਿਆ ਵਾ ਯਾਰ, ਹੈ ਨਾ, ਅਤੇ ਉਹਦੇ ਨਾਲ ਸਗੋਂ ਆਪਾਂ ਸਵੋਪ ਕਰਕੇ
1: ਹੋ ਹੀ ਇੰਨੇ ਜਾਂਦੇ ਵੀ ਤੁਹਾਨੂੰ ਚੇਤਾ ਹੀ ਭੁੱਲ ਜਾਂਦਾ ਉਹ ਚੀਜ਼ ਤੁਹਾਡੇ ਕੋਲ ਹੈਗੀ ਆ,
0: ਚੇਤਾ ਭੁੱਲ ਜਾਂਦਾ ਆਪਾਂ ਜਦੋਂ ਹੋਸਟਲ
1: ਬੱਚਿਆਂ ਤੇ ਸ਼ੁਰੂ ਕਰੋ
0: ਜੀ।
1: ਹਾਂ ਤੁਸੀਂ ਜੋ ਬੱਚਿਆਂ ਤੋਂ ਸ਼ੁਰੂ ਕਰੋ, ਜਦੋਂ ਤੁਹਾਡੇ ਬੱਚੇ ਵੱਡੇ ਹੋ ਗਏ ਉਹਨਾਂ ਦੇ ਕੱਪੜੇ ਨਹੀਂ ਪੈਂਦੇ, ਹੁਣ ਤੁਸੀਂ ਆਲੇ ਦੁਆਲੇ ਦੇਖੋ ਜਿਹੜੇ ਤੁਹਾਡੇ ਪਰਿਵਾਰ ਦੇ ਵਿੱਚ ਆਂਢ ਗੁਆਂਢ 'ਚ ਜਿਹੜੇ ਬੱਚੇ ਤੁਹਾਡੇ ਬੱਚਿਆਂ ਤੋਂ ਛੋਟੇ ਨੇ ਉਹਨਾਂ ਨੂੰ ਦੇ ਦਿਓ, ਕਿਉਂਕਿ ਉਹਨਾਂ ਨੇ ਵੀ ਕਿਤੇ ਵੱਡੇ ਹੋ ਜਾਣਾ,
0: ਉਹਨਾਂ ਨੂੰ ਪੁੱਛ ਲਓ
1: ਉੱਥੋਂ ਸ਼ੁਰੂ ਕਰਕੇ। ਜਿਹੜਾ ਮੇਰੀ ਸਭ ਤੋਂ ਬੇਟੀ ਜਿਹੜੀ ਹੈ ਸਾਡੇ ਪਰਿਵਾਰ 'ਚ ਸਭ ਤੋਂ ਵੱਡੀ ਸੀ, ਉਹ ਤੋਂ ਬਾਅਦ ਸਾਡੇ 6 ਬੱਚੇ ਨੇ, ਸੋ ਸਾਡੀ ਉਹ ਬੇਟੀ ਦੇ ਕਈ ਫੂਟ ਨੇ ਜਿਹੜੇ ਮੁੜ ਕੇ ਗਾਂਹ ਛੋਟੇ 6 ਬੱਚਿਆਂ ਨੇ ਪਾਏ ਉਹ ਫਿਰ ਵੀ ਨਹੀਂ ਫਟੇ।
0: ਸੋ ਇਹ ਬੱਚੇ ਦੇ ਜਿਹੜੇ ਆਪਾਂ ਮੰਨ ਲਓ ਲੈਂਦੇ ਹਾਂ ਅਤੇ ਇੱਕ ਦੋ ਮਹੀਨਿਆਂ ਦੇ ਵਿੱਚ ਹੀ ਬੱਚੇ ਹੋਰ ਵੱਡੇ ਹੋ ਜਾਂਦੇ ਆ ਅਤੇ ਉਹ ਚੀਜ਼ਾਂ ਫਿਰ ਐਵੇਂ ਹੀ ਆਪਾਂ ਜਾਇਆ ਜਾਂਦੀਆਂ ਨੇ ਉਹਨਾਂ ਦੇ ਖਿਡੌਣੇ ਉਹਨਾਂ ਦਾ ਇਹ ਸਾਰਾ ਕੁਛ, ਅਤੇ ਆਪਾਂ ਬਿਹਤਰ ਆ ਵੀ ਇਹਨੂੰ ਆਪਾਂ ਆਪਣੇ ਸੁਭਾਅ ਦੇ ਵਿੱਚ ਆਪਣੀ ਆਦਤ ਦੇ ਵਿੱਚ ਲੈ ਕੇ ਆਈਏ। ਭਾਈ ਬਹੁਤ ਸ਼ੁਕਰੀਆ, ਇੰਨੀਆਂ ਵਡਮੁੱਲੀਆਂ ਗੱਲਾਂ ਤੁਸੀਂ ਹਰ ਵਾਰੀ ਲੈ ਕੇ ਆਉਂਦੇ ਹੋ, ਧੰਨਵਾਦ ਤੁਹਾਡਾ।
1: ਬਾਈ ਜੀ ਧੰਨਵਾਦ, ਅਤੇ ਖਾਸ ਕਰਕੇ ਤੁਹਾਡੇ ਸੁਣਨ ਵਾਲਿਆਂ ਦਾ, ਜੇ ਉਹਨਾਂ ਦਾ ਕੋਈ ਸੁਝਾਅ ਕੋਈ ਸਵਾਲ ਹੈ ਉਹ ਤੁਹਾਡੀ ਜਿੱਥੇ ਵੀ ਪੋਡਕਾਸਟ ਹੈ ਪੁੱਛ ਸਕਦੇ ਨੇ, ਆਪਾਂ ਤੁਹਾਨੂੰ ਟੈਕਸਟ ਕਰ ਸਕਦੇ ਹਾਂ ਜਦੋਂ ਆਪਾਂ ਕਰਦੇ ਹਾਂ, ਅਤੇ ਅਸੀਂ ਉਹਨਾਂ ਦਾ ਪੂਰਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ।
0: ਜੀ ਬਿਲਕੁਲ, ਮੇਰੇ ਵੱਲੋਂ ਵੀ ਗੁਜ਼ਾਰਿਸ਼ ਆਪਣੇ ਸਰੋਤਿਆਂ ਅੱਗੇ ਕਿ ਤੁਹਾਡੇ ਕੋਈ ਵੀ ਸਵਾਲ ਹੁੰਦੇ ਨੇ ਅਤੇ ਤੁਸੀਂ ਸਾਨੂੰ ਜ਼ਰੂਰ ਅੱਗੋਂ ਪਿੱਛੋਂ ਵੀ ਤੁਸੀਂ ਭੇਜ ਸਕਦੇ ਹੋ, ਅਤੇ ਫਿਰ ਆਪਾਂ ਜ਼ਰੂਰ ਅਗਲੇਰੇ ਪ੍ਰੋਗਰਾਮਾਂ 'ਚ ਡਿਸਕਸ ਕਰਾਂਗੇ। ਭਾਈ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਲਈ,
1: ਧੰਨਵਾਦ
0: ਜੀ। ਦੋਸਤੋ ਇਹ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਕੈਨੇਡਾ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਹਰ ਵਾਰ ਕੁਛ ਨਵਾਂ ਸਾਡੇ ਨਾਲ ਸਾਂਝਾ ਕਰਦੇ ਨੇ ਜਿਹਦੇ ਨਾਲ ਆਪਾਂ ਵਾਤਾਵਰਣ ਦੀ ਬਿਹਤਰੀ ਦੇ ਲਈ ਕੁਛ ਕਰ ਸਕਦੇ ਹਾਂ, ਹੋਰ ਇਹ ਨੁਕਸਾਨ ਬਾਰੇ ਜਾਣ ਸਕਦੇ ਹਾਂ, ਆਪਣਾ ਕਿਹੜੇ ਤਰੀਕੇ ਨਾਲ ਯੋਗਦਾਨ ਪਾ ਸਕਦੇ ਹਾਂ ਉਹਦੇ ਬਾਰੇ ਜਾਣਕਾਰੀ ਵੀ ਲੈ ਸਕਦੇ ਹਾਂ। ਹੁਣ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਵਾਤਾਵਰਣ ਦਾ ਖਿਆਲ ਰੱਖੋ, ਅਤੇ ਅਗਲੀ ਪੀੜ੍ਹੀ ਪ੍ਰਤੀ ਬਣਦੇ ਆਪਣੇ ਫਰਜ਼ਾਂ ਦੇ ਵਿੱਚੋਂ ਇਹ ਵੀ ਇੱਕ ਫਰਜ਼ ਨਿਭਾਉਂਦੇ ਚਲੋ।

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ। ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2FOLD LANDING।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
2: Attention travelers, the upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with

0: India. जनगणना दी रात 11 अगस्त मंगलवार से हर कर ले जनगणना पूरी करनी लाजमी है। जनगणना पूरी करने ले हाले भी समा है। census.abs.gov.au/punjabi ते जाओ जा 1800-181-2227 ते फोन करो। ऑस्ट्रेलियाई अंकड़ा ब्यूरो कैनबरा वल्लो अधिकारत।
1: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
2: Ozempic and Mounjaro users say they are dealing with severe side effects after using the injections for weight loss. A new lawsuit is suing the makers of the drugs for a failure to warn patients about the risks of stomach paralysis. One local doctor, though, says the claims are unfounded and not backed by research. News for Jax consumer investigative reporter Tiffany Salovey tells us.
3: ਇਹ ਖਬਰ ਕੋਈ ਨਵੀਂ ਨਹੀਂ ਹੈਗੀ ਵੈਸੇ। ਬਹੁਤ ਸਾਰੇ ਦੁਨੀਆ ਦੇ ਪਲੇਟਫਾਰਮਸ ਨੇ ਇਸ ਕਿਸਮ ਦੀਆਂ ਖਬਰਾਂ ਲਗਾਈਆਂ ਨੇ। ਮੰਜਾਰੋ, ਜ਼ੰਪੇਕ, ਇਹ ਦਵਾਈਆਂ ਦੇ ਬਾਰੇ ਸ਼ਾਇਦ ਤੁਸੀਂ ਨਾ ਸੁਣਿਆ ਹੋਵੇ, ਸ਼ਾਇਦ ਸੁਣਿਆ ਹੋਵੇ। ਪਿੱਛੇ ਜੇ ਆਸਟ੍ਰੇਲੀਆ ਦੇ ਵਿੱਚ ਬੈਕ ਟੂ ਬੈਕ ਇਹੋ ਜਿਹੀਆਂ ਖਬਰਾਂ ਸਾਹਮਣੇ ਆਈਆਂ ਨੇ ਕਿ ਓਜ਼ੰਪਿਕ ਦੇ ਨਾਲ ਜਿਹੜਾ ਇਸਤੇਮਾਲ ਹੈ, GLP-1 ਮੈਡੀਕੇਸ਼ਨ ਆ, ਉਸ ਦੇ ਇਸਤੇਮਾਲ ਦੇ ਨਾਲ ਬਹੁਤ ਕੁਛ ਸਰੀਰ ਦੇ ਵਿੱਚ ਕਮੀਆਂ, ਪੇਸ਼ੀਆਂ ਲੇਟਰ ਸਟੇਜ ਦੇ ਉੱਤੇ ਦੇਖਣ ਨੂੰ ਮਿਲਦੀਆਂ ਨੇ। ਡਾਈਜੈਸਟਿਵ ਇਸ਼ੂਜ਼ ਤੋਂ ਲੈ ਕੇ ਆਈ ਕੰਡੀਸ਼ਨ ਤੱਕ ਪ੍ਰੈਗਨੈਂਸੀਜ਼ ਦੇ ਵਿੱਚ ਕੰਪਲੀਕੇਸ਼ਨਸ ਆਉਂਦੀਆਂ ਨੇ, ਚਿਹਰੇ ਤੋਂ ਲੈ ਕੇ ਸਿਰ ਦੇ ਬਾਲਾਂ ਤੱਕ ਔਰ ਪੈਰਾਂ ਦੇ ਵਿੱਚ ਵੀ ਸਮੱਸਿਆਵਾਂ ਸਾਹਮਣੇ ਆਉਣ ਲੱਗ ਪੈਂਦੀਆਂ ਨੇ। ਓਜ਼ੰਪਿਕ, ਮੰਜਾਰੋ, ਕੀ ਨੇ ਇਹ ਦਵਾਈਆਂ? ਅੱਜ ਦੇ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਕੁਝ ਐਸੇ ਹੀ ਖੁਲਾਸੇ ਕਰਨ ਲੱਗੇ ਹੈਗੇ, ਕੁਝ ਐਸੀਆਂ ਹੀ ਗੱਲਾਂ ਜਿਹੜੀਆਂ ਅੱਜ ਦੇ ਦਿਨ ਆਪਾਂ ਕਰਾਂਗੇ। ਕੁਝ ਸਵਾਲ ਨੇ, 5 ਜਾਂ 6 ਸਵਾਲ, ਉਹਨਾਂ ਸਵਾਲਾਂ ਦੇ ਜਵਾਬ ਦੇਣੇ ਨੇ ਅਤੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਣੀ ਹੈ। ਇਨਸਾਈਟ ਰਿਪੋਰਟ ਦੇ ਵਿੱਚ ਰੇਡੀਓ ਹਾਂਜੀ 1674 AM ਤੋਂ ਮੈਂ ਗੌਤਮ ਕਪਿਲ। ਖਬਰਾਂ ਦੇ ਵਿੱਚ ਐਸੀਆਂ ਅਕਸਰ ਸਾਂਝਾਂ ਪਾਈਆਂ ਨੇ, ਇਸ ਕਿਸਮ ਦੀਆਂ ਗੱਲਾਂ ਕਰਦੇ ਰਹੇ ਹੈਗੇ ਹੈ, ਪਰ ਅੱਜ ਦੇ ਦਿਨ ਇਸ ਪ੍ਰੋਗਰਾਮ ਦੇ ਵਿੱਚ 5 ਸਵਾਲਾਂ ਦੇ ਨਾਲ, ਬੇਸਿਕ ਸਵਾਲਾਂ ਦੇ ਨਾਲ, ਤਾਂ ਕਿ ਤੁਹਾਨੂੰ ਇਸ ਪ੍ਰੋਗਰਾਮ ਦਾ ਮੁੱਢ ਬੱਝ ਸਕੇ, ਉਹ ਤੋਂ ਸ਼ੁਰੂ ਕਰਦੇ ਹਾਂ ਅਤੇ ਤੁਹਾਨੂੰ ਫਿਰ ਸਮਝ ਆਊਗਾ ਕਿ ਅਸਲ ਦੇ ਵਿੱਚ ਹੋ ਕੀ ਰਿਹਾ ਹੈਗਾ ਪੂਰੀ ਦੁਨੀਆ ਦੇ ਵਿੱਚ, ਔਰ ਇਹ ਇੱਕ ਮਸਲਾ ਕਿਉਂ ਆਊਟ ਆਫ ਆਲ ਦੀ ਇਸ਼ੂਜ਼ ਜਿਹੜੇ ਇਸ ਹਫ਼ਤੇ ਹੋਏ ਨੇ, ਕਿਉਂਕਿ ਇਨਸਾਈਟ ਰਿਪੋਰਟ ਦੇ ਵਿੱਚ ਬੇਸਿਕਲੀ ਅਸੀਂ ਜ਼ਿਆਦਾਤਰ ਉਹੀ ਖਬਰਾਂ ਨੂੰ ਲੈ ਕੇ ਆਉਂਦੇ ਹੁੰਦੇ ਕਿ ਜਿਹੜੀਆਂ ਉਸ ਹਫ਼ਤੇ ਦੇ ਵਿੱਚ ਨਿਭੀਆਂ ਹੋਣ, ਅਤੇ ਉਹਨਾਂ ਦੇ ਵਿੱਚੋਂ ਕੁਝ ਇੱਕ ਬੜੀ ਪ੍ਰਭਾਵ ਵਾਲੀ ਖਬਰ। ਇਹ ਖਬਰ ਆਈ, ਅਖਬਾਰਾਂ 'ਚ ਲੱਗੀ, ਚਲੀ ਗਈ, ਇੱਥੇ ਖਤਮ ਨਹੀਂ ਹੋਈ ਕਹਾਣੀ, ਔਰ ਉਹਨੇ ਧਿਆਨ ਜਿਹੜਾ ਮੇਰਾ ਖਿੱਚਿਆ ਉਹ ਸੋਚਿਆ ਕਿ ਤੁਹਾਡੇ ਨਾਲ ਜ਼ਰੂਰ ਸਾਂਝਾ ਕਰੀਏ। GLP-1 ਡਰੱਗਸ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਵੀ ਤੁਸੀਂ ਇਹੀ ਸੁਣਿਆ ਸੀਗਾ, ਕੀ ਹੈ GLP-1 ਡਰੱਗਸ? GLP, ਗਲੂਕਾਗੋਨ ਲਾਈਕ ਪੈਪਟਾਈਡ, ਇਹਦਾ ਪੂਰਾ ਨਾਮ ਹੁੰਦਾ ਹੈ। ਗਲੂਕਾਗੋਨ ਲਾਈਕ ਪੈਪਟਾਈਡ ਅਸਲ ਦੇ ਵਿੱਚ ਸਾਡੇ ਸਰੀਰ ਦੇ ਅੰਦਰ ਇੱਕ ਕਿਸਮ ਦਾ, ਜੇ ਸਾਦੇ ਸ਼ਬਦਾਂ ਦੇ ਵਿੱਚ ਤੁਹਾਨੂੰ ਸਮਝਾਵਾਂ ਤਾਂ, ਇੱਕ ਨੈਚੁਰਲ ਹਾਰਮੋਨ ਹੈ ਜਿਹੜਾ ਸਾਡਾ ਸਰੀਰ ਜਾਂ ਗੱਟ ਜਿਹੜਾ ਉਹ ਤਿਆਰ ਕਰਦਾ ਹੈਗਾ ਐਵਰੀ ਟਾਈਮ ਵਨਸ ਯੂ ਫਿਨਿਸ਼ ਈਟਿੰਗ, ਹਰ ਵਾਰ ਜਦੋਂ ਤੁਸੀਂ ਖਾਣਾ ਖਾਂਦੇ ਹੋ ਉਹ ਤੋਂ ਬਾਅਦ ਇਹ GLP-1 ਇੱਕ ਹਾਰਮੋਨ ਜਿਹੜਾ ਜਾਂ ਇੱਕ ਕਿਸਮ ਦਾ ਪ੍ਰੋਟੀਨ ਜਿਹੜਾ ਉਹ ਰੈਡੀ ਹੁੰਦਾ ਸਰੀਰ ਦੇ ਵਿੱਚ। ਹੁਣ ਇਹ ਕੀ ਕਰਦਾ, ਇਹਦਾ ਕੰਮ ਕੀ ਹੈ? ਇਹ ਤੁਹਾਡੇ ਸਰੀਰ ਦੇ ਵਿੱਚ ਇੱਕ ਇਨਸੂਲਿਨ ਰਿਲੀਜ਼ ਕਰਦਾ। ਹੁਣ ਉਹ ਇਨਸੂਲਿਨ ਜਿਹੜਾ ਹੈਗਾ ਉਹ ਤੁਹਾਡੀ ਫੂਡ, ਕਿਉਂਕਿ ਸਟਮਕ ਦੇ ਵਿੱਚ ਜਾ ਕੇ ਬਹਿ ਜਾਂਦਾ, ਅਤੇ ਫਿਰ ਕਿਉਂਕਿ ਜਿਵੇਂ ਜਿਵੇਂ ਤੁਸੀਂ ਖਾਈ ਜਾਂਦੇ ਹੋ ਫਿਰ ਤੁਸੀਂ ਕਹਿੰਦੇ ਹੋ ਨਾ ਕਿ ਬੁੱਲ ਬੁੱਲ ਬੁੱਲੇ, ਅੱਜ ਤਾਂ ਰੱਜ ਆ ਗਿਆ, ਅੱਜ ਤਾਂ ਨੁੱਕੋ ਨੱਕ ਖਾ ਲਿਆ, ਤਾਂ ਗਲੇ ਤੱਕ ਆਇਆ ਪਿਆ। ਉਹ ਜਦੋਂ ਤੁਸੀਂ ਖਾ ਜਾਂਦੇ ਹੋ ਇੰਨਾ ਕੁਛ, ਤਾਂ ਤੁਹਾਡੇ ਦਿਮਾਗ ਨੂੰ ਇਹ ਮੈਸੇਜ ਮਿਲਦਾ ਕਿਵੇਂ ਹੈ? ਗਲੇ ਤੱਕ ਆਇਆ ਹੋਇਆ ਉਹ ਮੈਸੇਜ ਇਹੀ GLP-1 ਦੇ ਜ਼ਰੀਏ ਮਿਲਦਾ। ਇੱਕ ਤਾਂ ਤੁਹਾਡੇ ਬ੍ਰੇਨ ਨੂੰ ਸਿਗਨਲ ਦੇਣਾ ਇਹਦਾ ਕੰਮ ਹੈ, ਦੂਸਰਾ ਇੱਕ ਇਨਸੂਲਿਨ ਰਿਲੀਜ਼ ਕਰਨਾ ਇਹਦਾ ਕੰਮ ਹੈ, ਤਾਂ ਕਿ ਉਹ ਇਨਸੂਲਿਨ ਜਦੋਂ ਰਿਲੀਜ਼ ਹੋਊਗਾ ਤਾਂ ਤੁਹਾਡੇ ਬ੍ਰੇਨ ਨੂੰ ਉਹ ਸਿਗਨਲ ਮਿਲੂਗਾ। ਹੁਣ ਇਹ ਡਰੱਗਸ ਕੀ ਨੇ? GLP-1 ਡਰੱਗਸ ਬੇਸਿਕਲੀ ਇੱਕ ਸਿੰਥੈਟਿਕ ਵਰਜ਼ਨ ਹੈ GLP-1 ਹਾਰਮੋਨ ਦਾ। ਇਹ ਦੋ ਤਰੀਕਿਆਂ ਦੇ ਨਾਲ ਕੰਮ ਕਰਦੀ ਹੈ। ਪਹਿਲੀ, ਇਹ ਦਵਾਈ ਜਦੋਂ ਤੁਸੀਂ ਇਸ ਕਿਸਮ ਦੀ ਲੈਂਦੇ ਹੋ ਤਾਂ ਉਹ ਤੁਹਾਡੇ ਢਿੱਡ 'ਚ ਜਾ ਕੇ ਰਹਿ ਜਾਂਦੀ ਹੈ, ਤੇ ਤੁਹਾਡੇ ਜਿਹੜਾ ਤੁਸੀਂ ਖਾਣਾ ਖਾਧਾ ਸੀ, ਚਾਹੇ ਥੋੜ੍ਹਾ ਖਾਧਾ ਸੀ ਜਿੰਨਾ ਮਰਜ਼ੀ ਖਾਧਾ ਸੀ, ਉਹ ਤੁਹਾਡੇ ਢਿੱਡ ਦੇ ਵਿੱਚ ਹੀ ਰਹਿੰਦਾ, ਉਹਦੀ ਪ੍ਰੋਸੈਸ ਸਲੋ ਕਰ ਦਿੰਦੀ ਹੈ, ਪੇਟ 'ਚ ਹੀ ਪਿਆ ਰਹਿੰਦਾ ਕਾਫੀ ਕਾਫੀ ਦੇਰ, ਡਾਈਜੈਸਟ ਨਹੀਂ ਹੁੰਦਾ ਹੈਗਾ। ਉਹਦੇ ਨਾਲ ਦਿਮਾਗ ਨੂੰ ਇੱਕ ਮੈਸੇਜ ਆਉਂਦਾ ਹੈ ਕਿ ਇਨਫ ਫੂਡ, ਹੋਰ ਨਹੀਂ ਖਾਣਾ ਹੈਗਾ, ਭੁੱਖ ਨਹੀਂ ਲੱਗ ਰਹੀ ਹੈਗੀ, ਬੇਸਿਕਲੀ ਤੁਹਾਡੀ ਐਪੇਟਾਈਜ਼ ਜਿਹੜੀ ਉਹ ਵੱਧਦੀ ਨਹੀਂ ਹੈਗੀ। ਹੁਣ ਡਾਕਟਰਜ਼ ਕੀ GLP-1 ਮੈਡੀਕੇਸ਼ਨਸ ਨੂੰ ਹਾਂ ਕਰ ਰਹੇ ਨੇ ਜਾਂ ਨਾ ਕਰ ਰਹੇ ਨੇ, ਜੇ ਇਹ ਮੈਡੀਕੇਸ਼ਨ ਦੇ ਕੁਝ ਖਤਰੇ ਹੈਗੇ ਨੇ, ਤਾਂ ਇਹਦਾ ਜਵਾਬ ਹੈ ਨਹੀਂ। ਇਨਫੈਕਟ ਡਾਕਟਰਜ਼ ਰੈਕਮੈਂਡ ਕਰ ਰਹੇ ਨੇ, ਇਸ ਗੱਲ ਨੂੰ ਸਮਝਣਾ ਜ਼ਰੂਰੀ ਹੈ। GLP-1 ਮੈਡੀਕੇਸ਼ਨਸ ਜਿਵੇਂ ਓਜ਼ੰਪਿਕ, ਮੁੰਜਾਰੋ, ਵੀਗੋਵੀ ਤਾਂ ਬੇਸਿਕਲੀ ਕੰਮ ਹੀ ਇਹਦੇ ਉੱਤੇ ਕਰਦੀ ਹੈਗੀ ਹੈ, ਵੇਟ ਮੈਨੇਜਮੈਂਟ ਦੇ ਲਈ ਹੀ ਵਰਤੀ ਜਾਂਦੀ ਹੈ। ਬਟ ਆਰ ਦੇ ਆਲ ਯੂਜ਼ਡ ਫੋਰ ਵੇਟ ਲੋਸ? ਕੀ ਸਾਰੀਆਂ ਦਵਾਈਆਂ ਦਾ ਕੰਮ ਭਾਰ ਘੱਟ ਕਰਨਾ ਹੀ ਹੁੰਦਾ? ਨਹੀਂ, ਸਿੱਧਾ ਜਿਹਾ ਜਵਾਬ ਹੈ ਨਹੀਂ। ਬਹੁਤ ਸਾਰੀਆਂ ਦਵਾਈਆਂ ਜਿਹੜੇ ਮਸ਼ਹੂਰ ਬ੍ਰਾਂਡ ਹੈਗੇ ਨੇ ਜਿਵੇਂ ਓਜ਼ੰਪਿਕ, ਮੁੰਜਾਰੋ, ਇਹ ਟਾਈਪ 2 ਡਾਇਬੀਟੀਜ਼ ਦੇ ਉੱਤੇ ਕੰਮ ਕਰਦੇ ਹੈਗੇ ਨੇ, ਬਟ ਵੇਟ ਲੋਸ ਦੇ ਲਈ ਅੱਜ ਕੱਲ੍ਹ ਵਰਤੇ ਜਾ ਰਹੇ ਨੇ। ਛੇਵਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਰ ਦੀਸ ਮੈਡੀਸਨਸ ਹਾਰਮਫੁਲ? ਇਨ ਅ ਵੇ ਯੈਸ, ਫੋਰ ਡਾਇਬੀਟੀਜ਼ ਮੇ ਬੀ ਨੋ, ਬਟ ਫੋਰ ਵੇਟ ਲੋਸ ਯੈਸ। ਹੁਣ ਇਹ ਜਿਹੜੀਆਂ ਅਲੱਗ ਅਲੱਗ ਦਵਾਈਆਂ ਨੇ, ਇਹ GLP-1 ਰਿਸੈਪਟਰਸ ਹੈਗੇ ਨੇ ਜਿਨ੍ਹਾਂ ਦੇ ਵਿੱਚ, ਉਹ ਅਲੱਗ ਅਲੱਗ ਕੈਟੇਗਰੀ ਦੀਆਂ ਨੇ, ਉਹ ਇੱਕੋ ਜਿਹੀਆਂ ਦਵਾਈਆਂ ਨਹੀਂ ਹੈਗੀਆਂ, ਉਹਨਾਂ ਦੀ ਮਿਕਦਾਦ ਵੀ ਅੱਡ ਅੱਡ ਤੁਸੀਂ ਲੈਣੀ ਹੁੰਦੀ ਹੈ। ਸ਼ੁਰੂਆਤ ਜਿਵੇਂ ਬਹੁਤ ਸਾਰੀਆਂ ਦਵਾਈਆਂ ਤੋਂ 70s ਦੇ ਡੈਕੇਡ ਦੇ ਵਿੱਚ ਹੋ ਗਈ ਸੀ, ਉਹਨਾਂ ਦੇ ਅਲੱਗ ਅਲੱਗ ਕੈਟੇਗਰੀਜ਼ ਬਣੀਆਂ ਹੋਈਆਂ ਨੇ, ਜਿਵੇਂ ਐਬਲੀ ਗਲੂਟਾਈਡ ਹੈ, ਬੇਸਿਕਲੀ GSK ਨਾਮ ਦੀ ਇੱਕ ਕੰਪਨੀ ਤੁਸੀਂ ਸੁਣੀ ਹੋਣੀ ਹੈ, ਗਲੈਕਸੋ ਸਮਿਥ ਕਲਾਈਨ, GSK, ਇਹਨਾਂ ਨੇ ਟਾਈਪ 2 ਡਾਇਬਟੀਜ਼ ਦੇ ਲਈ ਇਹ ਦਵਾਈ ਬਣਾਈ ਸੀਗੀ, ਐਬਲੀ ਗਲੂਟਾਈਡ, ਅਤੇ ਉਹਦੇ ਵਿੱਚ ਬਾਅਦ 'ਚ ਫਿਰ ਉਹਨਾਂ ਨੇ 2017 'ਚ ਬੰਦ ਕਰਤੀ ਸੀਗੀ ਦੁਨੀਆ ਭਰ 'ਚ। ਪਰ ਹੋਰ ਬਹੁਤ ਸਾਰੇ ਚੱਲਦੇ ਹੈਗੇ ਨੇ, ਜਿਵੇਂ ਟਿਜ਼ਪਟਾਈਡ ਹੈ, ਟਿਜ਼ਪਟਾਈਡ ਜਿਹੜੀ ਉਹ GLP-1 ਦੀ ਮੈਡੀਸਨ ਹੈ ਜਿਹੜੀ ਮੁੰਜਾਰੋ ਵਰਤਦੇ ਨੇ। ਇਸ ਤੋਂ ਇਲਾਵਾ ਸਭ ਤੋਂ ਵੱਧ ਪਾਪੂਲਰ ਹੈਗੀ ਹੈ ਸਮੈਗਲੂਟਾਈਡ, ਜਿਹੜੀ ਕਿ ਓਜ਼ੰਪਿਕ ਵਗੈਰਾ ਦੇ ਵਿੱਚ ਵਰਤੀ ਜਾਂਦੀ ਹੈ, ਜਾਂ ਰਾਈਬਲਸ ਦੇ ਵਿੱਚ ਵਰਤੀ ਜਾਂਦੀ ਹੈ, ਜਾਂ ਵੀਗੋਵੀ ਦੇ ਵਿੱਚ ਵਰਤੀ ਜਾਂਦੀ ਹੈ। ਹੁਣ ਮੈਂ ਇਹਦੀ ਬਹੁਤ ਜ਼ਿਆਦਾ ਮੈਡੀਕਲ ਭਾਸ਼ਾ ਦੇ ਵਿੱਚ ਨਹੀਂ ਸੀ ਜਾਣਾ ਚਾਹੁੰਦਾ, ਪਰ ਮੋਟਾ ਮੋਟਾ ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹੁੰਦਾ ਹੈ ਕਿ ਇਹ ਅਸਲ 'ਚ ਧੰਦਾ ਕੀ ਹੈ, ਇਹ ਗੋਰਖ ਧੰਦਾ ਜਿਹੜਾ ਹੈਗਾ ਇਹ ਹੈ ਕੀ, ਇਹ ਹੋ ਕੀ ਰਿਹਾ ਹੈਗਾ। ਇਹ ਹੋਇਆ ਇਹ ਹੈ ਕਿ ਪਿਛਲੇ ਕੁਝ ਅਰਸੇ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਸਾਹਮਣੇ ਆਈਆਂ ਕਿ ਜਿਹੜੀ ਓਜ਼ੰਪਿਕ ਹੈ ਉਹ ਵਰਤਣ ਤੋਂ ਬਾਅਦ ਸਰੀਰ ਦੇ ਉੱਤੇ ਅਲੱਗ ਅਲੱਗ ਨੁਕਸਾਨ ਦੇਖਣ ਨੂੰ ਮਿਲ ਰਹੇ ਨੇ। ਉਦਾਹਰਣ ਦੇ ਤੌਰ ਦੇ ਉੱਤੇ ਤੁਸੀਂ ਗਾਰਜੀਅਨ ਅਖਬਾਰ, ਗਾਰਜੀਅਨ ਦੀ ਵੈਬਸਾਈਟ ਚਲੋ ਜਾ ਕੇ ਪੜ੍ਹ ਲਿਓ, ਮੇਰੇ ਖਿਆਲ ਦੇ ਨਾਲ 25 ਜੁਲਾਈ ਦੀ ਦਿਨ ਉਹ ਖਬਰ ਲੱਗੀ ਸੀ, ਜਿਹਦੇ 'ਚ ਉਹਨਾਂ ਨੇ ਦੱਸਿਆ ਸੀਗਾ ਕਿ ਜਿੰਨੀਆਂ ਵੀ ਵੇਟ ਲੋਸ ਜੈਬਸ ਨੇ, ਟੀਕੇ ਹੁੰਦੇ ਨੇ ਬੇਸਿਕਲੀ, ਇਹ ਤੁਸੀਂ ਆਪ ਹੀ ਲੈ ਲੈਂਦੇ ਹੋ, ਸੈਲਫ ਮੈਨੇਜਡ ਇੰਜੈਕਸ਼ਨਸ ਹੁੰਦੇ ਨੇ ਇਹ ਜਿੰਨੇ ਵੀ ਹੈਗੇ ਨੇ, ਹਨ ਪਹਿਲੀ ਗੱਲ ਤਾਂ ਇਹ ਕਿ ਮੀਡੀਆ ਇਹਨਾਂ ਨੂੰ ਵੇਟ ਲੋਸ ਜੈਬਸ ਕਿਉਂ ਕਹਿ ਰਿਹਾ ਹੈਗਾ, ਇਹ ਵੀ ਇੱਕ ਮਾਰਕੀਟਿੰਗ ਸਟ੍ਰੈਟੇਜੀ ਹੈ। ਮੈਂ ਨਹੀਂ ਕਹਿ ਰਿਹਾ ਹੈਗਾ ਕਿ ਗਾਰਜੀਅਨ ਵੀ ਰਲਿਆ ਮਿਲਿਆ, ਹਾਲਾਂਕਿ ਵਧੀਆ ਖਬਰਾਂ ਲਗਾਉਂਦੇ ਨੇ, ਪਰ ਮੇਰੇ ਖਿਆਲ ਦੇ ਨਾਲ ਜਰਨਲਿਜ਼ਮ ਦਾ ਇਹ ਵੀ ਇੱਕ ਸਟਾਈਲ ਹੋਣਾ ਚਾਹੀਦਾ ਕਿ ਉਹਨਾਂ ਨੂੰ ਉਸ ਕਿਸਮ ਦੀ ਟੈਗਲਾਈਨ ਹੀ ਨਾ ਦਿੱਤੀ ਜਾਵੇ। ਹੁਣ ਜਦੋਂ ਜਿਹਨੇ ਭਾਰ ਹੀ ਘਟਾਉਣਾ ਉਹਨੂੰ ਤਾਂ ਲੱਗੂਗਾ ਹੀ ਇਹੀ ਕਿ ਹਾਂ ਇਹ ਭਾਰ ਘਟਾਉਣ ਵਾਲੀ ਦਵਾਈ ਹੈ, ਜਦਕਿ ਉਹ ਭਾਰ ਘਟਾਉਣ ਵਾਲੀਆਂ ਹੈ ਨਹੀਂ। ਵੀਗੋਵੀ ਨੂੰ ਜ਼ਰੂਰ ਮੰਨ ਸਕਦੇ ਹਾਂ, ਉਹਦੀ ਮਾਰਕੀਟਿੰਗ ਵੀ ਉੱਦਾਂ ਹੀ ਹੋ ਰਹੀ ਸੀਗੀ, ਬਟ ਮੁੰਜਾਰੋ ਡੈਫੀਨੇਟਲੀ ਨੋਟ, ਇਟਸ ਨੋਟ ਵੇਟ ਲੂਜ਼ ਜੈਬ। ਇਹ ਟੀਕਾ ਇਸ ਲਈ ਤਾਂ ਹੈ ਹੀ ਨਹੀਂ ਕਿ ਤੁਸੀਂ ਇਹਨੂੰ ਲਗਾਓ ਆਪਣੇ ਢਿੱਡ ਦੇ ਉੱਤੇ, ਪੱਟ ਦੇ ਉੱਤੇ, ਬਾਂਹ ਦੇ ਉੱਤੇ ਅਤੇ ਭਾਰ ਘਟਾ ਲਓ, ਇਹ ਉਹਦੇ ਲਈ ਤਾਂ ਹੈ ਹੀ ਨਹੀਂ। ਇਹ ਤਾਂ T2D ਦੇ ਲਈ ਹੈ, T2D ਜਿਹਨੂੰ ਟਾਈਪ 2 ਡਾਇਬਟੀਜ਼ ਕਹਿੰਦੇ ਨੇ, ਉਹਦੇ ਲਈ ਸੀਗਾ ਇਹ। ਹੁਣ ਇਹਦੇ ਸਾਈਡ ਇਫੈਕਟ ਜਿਹੜੇ ਆਉਣ ਲੱਗ ਗਏ ਮਾਰਕੀਟ ਦੇ ਵਿੱਚ ਹੌਲੀ ਹੌਲੀ ਹੌਲੀ ਹੌਲੀ, ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਬਹੁਤ ਜ਼ਿਆਦਾ ਲੋਕ ਇਹਨੂੰ ਵਰਤਣ ਲੱਗ ਪਏ ਨੇ। ਪਹਿਲੀ ਗੱਲ ਤਾਂ ਇਹ ਭੁਲੇਖਾ ਕੱਢ ਦਿਓ ਕਿ ਤੁਹਾਨੂੰ ਲੱਗਦਾ ਹੋਊਗਾ ਕਿ ਡਾਕਟਰ ਨੂੰ ਪਤਾ ਹੁੰਦਾ, ਇਹ ਬਹੁਤ ਵੱਡੇ ਲੈਵਲ ਦੇ ਉੱਤੇ ਗੱਲ ਹੋਈ। ਅੱਛਾ, ਇਹਦੇ 'ਚ ਕੀ ਹੈ ਕਿ ਡਾਕਟਰ ਇਹ ਦਵਾਈ ਨੂੰ ਰੈਕਮੈਂਡ ਵੀ ਕਰ ਰਹੇ ਹੈਗੇ ਨੇ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਤਾਂ ਰੈਕਮੈਂਡੇਸ਼ਨ ਤੁਹਾਨੂੰ ਪਤਾ ਕਿ ਐਡ ਹੋ ਜਾਂਦੀ ਹੈ, ਕਿੰਨੇ ਕਿੰਨੀਆਂ ਰੈਕਮੈਂਡ ਕੀਤੀਆਂ ਹੈਗੀਆਂ ਨੇ, ਉਹ ਸਾਰੀਆਂ ਐਡ ਹੁੰਦੀਆਂ ਰਹਿੰਦੀਆਂ ਹੈਗੀਆਂ ਨੇ। ਕਮਿਸ਼ਨ ਕਿੱਦਾਂ ਜਾਂਦਾ ਹੈਗਾ ਉਹ ਵੀ ਆਈ ਬਿਲੀਵ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ ਕਿ ਡਾਕਟਰ ਦੀ ਰੈਕਮੈਂਡੇਸ਼ਨ ਦੇ ਉੱਤੇ ਜਦੋਂ ਲਿਸਟ ਦੇ ਵਿੱਚ ਚਲੀ ਜਾਂਦੀ ਹੈ ਅਤੇ ਉਹ ਪਰਟੀਕੁਲਰ ਦਵਾਈ ਬਣਾਉਣ ਵਾਲੀ ਕੰਪਨੀ ਜਿਹੜੀ ਹੈ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਕਿ ਫਲਾਣੇ GP ਨੇ ਰੈਫਰ ਕੀਤੀ ਹੈ। ਸੋ ਉਹਨਾਂ ਦਾ ਵੀ ਆਪਣਾ ਇੱਕ ਜੁੜਦਾ ਹੁੰਦਾ। ਮੈਂ ਇਹ ਨਹੀਂ ਕਹਿ ਰਿਹਾ ਹੈਗਾ ਕਿ GPs ਗਲਤ ਨੇ, ਡਾਕਟਰ ਗਲਤ ਨੇ, ਬਟ ਬਹੁਤ ਜ਼ਿਆਦਾ, ਤੁਸੀਂ ਜੇ ਕਿਸੇ ਦਾ ਬਹੁਤ ਜ਼ਿਆਦਾ ਵਜ਼ਨ ਵੱਧ ਰਿਹਾ ਅਚਾਨਕ, ਬਹੁਤ ਜ਼ਿਆਦਾ ਭਾਰੀ ਹੋ ਰਹੇ ਨੇ, ਅਤੇ ਡਾਕਟਰ ਸਿੱਧੇ ਸਿੱਧੇ ਉਸ ਦੀ ਥਿਊਰੀ ਨੂੰ ਜੋੜ ਦਿੰਦੇ ਨੇ ਕਿ ਡਾਇਬਟਿਕ ਹੋ ਗਿਆ ਹੈ ਮਰੀਜ਼, ਅਤੇ ਡਾਇਬਟਿਕ ਦੇ ਨਾਮ ਤੋਂ ਭਾਰ ਘਟਾਉਣ ਦੀ ਗੱਲ ਕਰਦੇ ਨੇ ਵੀ ਭਾਰ ਘਟਾ ਲਓ ਭਾਈ, ਔਰ ਉਹਦੇ ਨਾਮ ਤੋਂ ਫਿਰ ਇਹ ਦਵਾਈਆਂ ਰੈਕਮੈਂਡ ਕਰ ਦਿੰਦੇ ਹੈਗੇ ਨੇ। ਸੋ ਡਾਕਟਰ ਮਨਾ ਨਹੀਂ ਕਰਨਗੇ ਤੁਹਾਨੂੰ ਜੇ ਤੁਹਾਡਾ ਵੇਟ ਓਵਰ ਵੇਟ ਹੋਏ ਹੋਏ ਹੋ, ਅਤੇ ਤੁਸੀਂ ਕਹੋਗੇ ਕਿ ਮੈਂ ਮੰਜਾਰੋ ਲੈਣਾ ਡਾਕਟਰ ਸਾਹਿਬ ਜਾਂ ਮੈਂ ਅਜ਼ੰਪਿਕ ਲੈਣਾ ਹੈਗਾ, ਤਾਂ ਮਨਾ ਨਹੀਂ ਤੁਹਾਨੂੰ ਕਰਨਗੇ, ਠੀਕ ਨਹੀਂ ਹੈ, ਇੱਦਾਂ ਨਹੀਂ ਕੋਈ ਹੈਗਾ। ਕਿਉਂ? ਕਿਉਂਕਿ ਆਸਟ੍ਰੇਲੀਆ ਦੇ ਵਿੱਚ ਦਵਾਈਆਂ ਅਪਰੂਵ ਕਰਨ ਵਾਲੀ ਜਿਹੜੀ ਸੰਸਥਾ ਹੈ TGA ਥਰਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ, ਉਹਨਾਂ ਨੇ ਨਹੀਂ ਮਨਾ ਕੀਤਾ, ਸੀਮਤ ਜ਼ਰੂਰ ਕੀਤਾ ਹੋਇਆ ਪਰ ਮਨਾ ਨਹੀਂ ਕੀਤਾ ਹੋਇਆ। ਸੀਮਤ ਕਿਵੇਂ ਕੀਤਾ ਹੋਇਆ ਉਹ ਵੀ ਤੁਹਾਨੂੰ ਅੱਗੇ ਚੱਲ ਕੇ ਦੱਸ ਦਿੰਦੇ, ਪੂਰੀ ਦੀ ਪੂਰੀ ਰਿਪੋਰਟ ਹੈਗੀ। ਪਰ ਪਹਿਲਾਂ ਇਹਦੇ ਨੁਕਸਾਨ ਦੇ ਨਾਲ ਜੁੜੀ ਜਿਹੜੀ ਇਹ ਗੱਲ ਸਾਹਮਣੇ ਆਈ ਸੀਗੀ ਉਹ ਇਹ ਸੀਗੀ ਕਿ ਇਹ ਜਿਹੜਾ ਡਾਇਜੈਸਟਿਵ ਪ੍ਰੋਬਲਮ ਇਹਦੇ ਨਾਲ ਸਭ ਤੋਂ ਪਹਿਲਾਂ ਆਉਣ ਲੱਗ ਪਈਆਂ ਨੇ। ਜਦੋਂ ਲੰਬੇ ਟਾਈਮ ਤੱਕ ਤੁਸੀਂ GLP ਮੈਡੀਕੇਸ਼ਨ ਦਾ ਇਸਤੇਮਾਲ ਕਰਦੇ ਹੋ, ਬੇਸ਼ੱਕ ਤੁਸੀਂ ਉਹਦਾ ਇਸਤੇਮਾਲ ਇਸ ਗੱਲ ਦੇ ਲਈ ਕਰ ਰਹੇ ਹੋਵੋਗੇ ਕਿ ਮੈਂ ਆਪਣੇ ਡਾਇਬਟੀਜ਼ ਦੇ ਉੱਤੇ ਕੰਟਰੋਲ ਕਰਨਾ ਹੈਗਾ, ਬਟ ਉਹਦੇ ਨਾਲ ਨੌਜ਼ੀਆ ਯਾਨੀ ਕਿ ਘਬਰਾਹਟ, ਉਹਦੇ ਨਾਲ ਵੋਮਿਟਿੰਗ ਯਾਨੀ ਕਿ ਮਤਲੀ ਜਾਂ ਉਲਟੀਆਂ ਲੱਗਣਾ, ਅਤੇ ਉਹਦੇ ਨਾਲ ਡਾਇਰੀਆ ਅਤੇ ਕੌਨਸਟੀਪੀਏਸ਼ਨ ਦੇ ਜਾਂ ਵੀ ਸਮੱਸਿਆਵਾਂ, ਯਾਨੀ ਬਹੁਤ ਜ਼ਿਆਦਾ ਮਲ ਜਾਂ ਬਿਲਕੁਲ ਨਹੀਂ ਮਲ ਰਿਲੀਜ਼ ਹੁੰਦਾ ਹੈਗਾ, ਮਲ ਮੁੱਤਰ ਰਿਲੀਜ਼ ਹੋਣਾ, ਉਹ ਜਿਹੜੀਆਂ ਦੋ ਚੀਜ਼ਾਂ ਨੇ ਉਹ ਹੋ ਜਾਂਦੀਆਂ, ਚਾਰ ਚੀਜ਼ਾਂ ਸ਼ੁਰੂ ਦੇ ਵਿੱਚ ਹੋਣ ਲੱਗ ਪੈਂਦੀਆਂ ਹੈਗੀਆਂ ਨੇ। ਮੁੱਖ ਦੀ ਗੱਲ ਜੇ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖੋ, ਵੋਮਿਟਿੰਗ, ਨੌਜ਼ੀਆ, ਡਾਇਰੀਆ, ਕੌਨਸਟੀਪੇਸ਼ਨ, ਇਹ ਸਾਰੀਆਂ ਜੁੜੀਆਂ ਤਾਂ ਪੇਟ ਦੇ ਨਾਲ ਹੋਈਆਂ ਨੇ, ਹੋਰ ਸਪੈਸੀਫਿਕ ਕਰ ਦਵਾਂ ਤਾਂ ਇਹ ਤਾਂ ਗੱਟ ਦੇ ਨਾਲ ਜੁੜੀਆਂ ਹੋਈਆਂ। GLP ਮੈਡੀਕੇਸ਼ਨ ਦਾ ਕੰਮ ਹੀ ਗੱਟ ਦੇ ਉੱਤੇ ਕੰਮ ਕਰਨਾ ਹੈਗਾ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਤੁਹਾਡੀ ਬਲੱਡ ਸ਼ੂਗਰ ਨੂੰ ਲੋਅਰ ਕਰਦਾ, ਤੁਹਾਡੀ ਡਾਇਜੈਸ਼ਨ ਨੂੰ ਸਲੋਅ ਕਰਦਾ, ਤੁਹਾਡੀ ਐਪੇਟਾਈਟ ਨੂੰ ਰਿਡਿਊਸ ਕਰਦਾ, ਬੇਸਿਕਲੀ ਇਹ ਤੁਹਾਡੇ ਗੱਟ ਦੇ ਉੱਤੇ ਅਟੈਕ ਕਰਦੀਆਂ ਜਿਹੜੀਆਂ ਸਿੰਥੈਟਿਕ ਡਰੱਗਸ ਹੈਗੀਆਂ ਨੇ। ਨੈਚੁਰਲ GLP-1 ਨਹੀਂ ਹੈਗਾ, GLP-1 ਬੇਸਿਕਲੀ ਜਿਹੜਾ ਅਸੀਂ ਵਰਤਦੇ ਹੈਗੇ ਹਾਂ ਜਾਂ ਆਪਣਾ ਨੋਰਮਲ ਸਰੀਰ ਦੇ ਅੰਦਰ ਹੁੰਦਾ, ਉਹ ਤਾਂ ਨੈਚੁਰਲ ਹੈ, ਉਹਦੇ ਨਾਲ ਤਾਂ ਤੁਹਾਨੂੰ ਆਪਣੇ ਆਪ ਮੈਸੇਜ ਚਲਾ ਜਾਣਾ ਕਿ ਯਾਰ ਅੱਜ 3 ਭਟੂਰੇ ਖਾ ਲਏ, 4 ਖਾ ਲਏ, ਬਸ ਕਰੋ ਹੁਣ, ਠੀਕ ਨਹੀਂ। ਪਰ ਇਹਦੇ 'ਚ ਤਾਂ ਇਹ ਤੁਸੀਂ ਸਿੰਥੈਟਿਕ ਤਰੀਕੇ ਦੇ ਨਾਲ ਲੈ ਰਹੇ ਹੋ, ਯਾਨੀ ਤੁਸੀਂ ਕੱਲ੍ਹ ਦੀ ਰੋਟੀ ਜਿਹੜੀ ਰਾਤ ਦੀ ਖਾਧੀ ਹੋਈ ਆ ਹਾਲੇ ਵੀ ਢਿੱਡ 'ਚ ਹੈ, ਅਤੇ ਮੈਸੇਜ ਤੁਹਾਨੂੰ ਦਵਾਈ ਦੇਈ ਜਾ ਰਹੀ ਹੈ ਵੀ ਨਹੀਂ ਨਹੀਂ ਹੋਰ ਨਹੀਂ ਖਾਣਾ। ਓਬਵੀਅਸਲੀ ਤੁਸੀਂ ਘੱਟ ਖਾ ਰਹੇ ਹੋ ਅਤੇ ਭੁੱਖ ਘੱਟ ਲੱਗ ਰਹੀ ਹੈ, ਅਤੇ ਫਿਰ ਉਹਦੇ ਨਾਲ ਵੇਟ ਲੂਜ਼ ਹੋ ਰਿਹਾ ਹੈਗਾ, ਕਿਉਂਕਿ ਘੱਟ ਖਾ ਰਹੇ ਹੋ ਅਤੇ ਕੁਛ ਨਾ ਕੁਛ ਤਾਂ ਸਰੀਰ 'ਚੋਂ ਟੁੱਟੂਗਾ ਹੀ, ਅਤੇ ਉਹ ਜਿਹੜਾ ਕੁਛ ਨਾ ਕੁਛ ਟੁੱਟ ਰਿਹਾ ਉਹਦੇ 'ਚ ਗੱਟ ਦੇ ਉੱਤੇ ਅਸਰ ਵੀ ਪੈ ਰਹੇ ਨੇ, ਕਿਉਂਕਿ ਉਹ ਨੈਚੁਰਲ ਵੇ 'ਚ ਨਹੀਂ ਹੈ, ਉਹ ਮੈਸੇਜ ਜਿਹੜਾ ਦਿਮਾਗ ਨੂੰ ਜਾ ਰਿਹਾ ਉਹ ਸਿੰਥੈਟਿਕ ਹੈ, ਉਹ ਆਰਟੀਫਿਸ਼ਲ ਹੈ, ਉਹ ਤਿਆਰ ਕੀਤਾ ਗਿਆ, ਉਹ ਫੈਬਰੀਕੇਟਿਡ ਆ, ਉਹ ਝੂਠਾ ਮੈਸੇਜ ਹੈ, ਉਹ ਝੂਠਾ ਇੱਕ ਇੰਸੂਲਿਨ ਜਿਹੜਾ ਉਹ ਸਰੀਰ ਦੇ ਅੰਦਰ ਸਪਾਈਕ ਕਰ ਰਿਹਾ ਹੈਗਾ। ਇਸੇ ਕਰਕੇ ਗੱਟ ਦੇ ਉੱਤੇ ਇਹ ਜ਼ਿਆਦਾਤਰ ਪ੍ਰੋਬਲਮਸ ਆ ਰਹੀਆਂ ਹੈਗੀਆਂ ਨੇ। ਐਕਸਪਰਟਸ ਦਾ ਕਹਿਣਾ ਹੈ ਕਿ ਇਹ ਇਸ ਮੈਡੀਕੇਸ਼ਨ ਦੇ ਸਾਈਡ ਇਫੈਕਟ ਹੈਗੇ ਨੇ, ਆਮ ਤੌਰ ਦੇ ਉੱਤੇ ਬਹੁਤ ਸਾਰੇ ਲੋਕਾਂ ਨੂੰ ਇਸ ਕਿਸਮ ਦੇ ਸਾਈਡ ਇਫੈਕਟ ਮਿਲਦੇ ਨੇ, ਬਟ ਕੀ ਇਸ ਕਿਸਮ ਦੇ ਸਾਈਡ ਇਫੈਕਟ ਤੋਂ ਬਾਅਦ ਲੋਕ ਦਵਾਈ ਨੂੰ ਸਟੋਪ ਕਰ ਦਿੰਦੇ ਨੇ? ਜਵਾਬ ਹੈ ਨਹੀਂ। 97% ਲੋਕਾਂ ਨੇ ਡਾਇਜੈਸਟਿਵ ਪ੍ਰੋਬਲਮ ਹੋਣ ਦੇ ਬਾਵਜੂਦ GLP-1 ਮੈਡੀਕੇਸ਼ਨ ਨੂੰ ਲੈਣਾ ਜਾਰੀ ਰੱਖਿਆ, ਚਾਹੇ ਉਹ ਡਾਕਟਰ ਦੀ ਸਲਾਹ ਦੇ ਨਾਲ ਹੈ, ਚਾਹੇ ਉਹ ਆਪਣੀ ਮਰਜ਼ੀ ਦੇ ਨਾਲ ਹੈ। 2 ਬਿਮਾਰੀ ਇਹਦੇ ਨਾਲ ਕੀ ਸਾਹਮਣੇ ਆਈ ਹੈ, ਲੌਂਗ ਟਰਮ ਤੁਸੀਂ ਭਾਰ ਘਟਾਉਣ ਵਾਲੀਆਂ ਸੋ ਕਾਲਡ, ਮੈਂ ਇਨਵਾਈਟਿਡ ਕੌਮਾਸ ਦੇ ਵਿੱਚ ਕਹਿ ਰਿਹਾ ਹੈ ਗੱਲ, ਬੇਸਿਕਲੀ ਡਾਇਬਟੀਜ਼ ਵਾਲੀਆਂ ਇਹ ਦਵਾਈਆਂ ਜਿਹੜੀਆਂ ਨੇ ਇਹ ਤੁਸੀਂ ਲੰਬੇ ਟਾਈਮ ਤੱਕ ਲੈਂਦੇ ਹੋ, ਤਾਂ ਲਾਸਟ ਈਅਰ ਇੱਕ ਸਟੱਡੀ ਜਿਹੜੀ ਹੈ ਉਹਦੇ 'ਤੇ ਸਾਹਮਣੇ ਆਈ ਸੀਗੀ, ਇਹ ਵੀ ਜਿਹੜੀ ਸਟੱਡੀ ਹੈ ਉਹ ਵੀ ਤੁਸੀਂ ਜਾ ਕੇ ਪਿਛਲੇ ਸਾਲ ਦਾ ਗਾਰਜੀਅਨ ਦਾ ਵਿੱਚ ਲੱਗੀ ਸੀਗੀ, ਮੇਰੇ ਖਿਆਲ ਦੇ ਨਾਲ ਪਿਛਲੇ ਸਾਲ ਉਹ 6 June 2025 ਨੂੰ ਲੱਗੀ ਹੋਈ ਖਬਰ ਹੈ, ਉਹਦੇ 'ਤੇ ਜਾ ਕੇ ਦੇਖ ਲਿਓ ਕਿ ਆਈ ਕੰਡੀਸ਼ਨਸ ਦੇ ਉੱਤੇ ਫਰਕ ਪੈਂਦਾ। ਬੇਸਿਕਲੀ ਤਾਂ ਆਈ ਕੰਡੀਸ਼ਨ ਜਿਹੜੀ ਉਹ ਇੱਕ ਏਜ ਰਿਲੇਟਿਡ ਡੀਜਨਰੇਸ਼ਨ ਹੁੰਦੀ ਹੈ, ਜਿਵੇਂ ਆਪਾਂ ਕਹਿੰਦੇ ਹਾਂ ਨਾ ਕਿ ਬਜ਼ੁਰਗ ਹੋ ਗਏ ਯਾਰ, ਹੁਣ ਅੱਖਾਂ ਦੀ ਰੋਸ਼ਨੀ ਨਹੀਂ ਰਹੀ ਹੈਗੀ, ਕੰਨਾਂ ਦੀ ਸੁਣਨ ਦੀ ਸ਼ਕਤੀ ਨਹੀਂ ਰਹੀ, ਇਹ ਬੇਸਿਕਲੀ ਏਜ ਰਿਲੇਟਿਡ ਡੀਜਨਰੇਸ਼ਨ ਹੁੰਦੇ ਨੇ, ਸਰੀਰ ਦੇ ਵਿਕਾਰ ਹੁੰਦੇ ਨੇ ਉਮਰ ਦੇ ਨਾਲ ਹੌਲੀ ਹੌਲੀ, ਜਿਵੇਂ ਕਹਿੰਦੇ ਹਾਂ ਕਿ ਉਮਰ ਦਾ ਤਕਾਜ਼ਾ ਹੁਣ ਆਉਣ ਲੱਗ ਗਏ, ਪਰ ਇਹ ਪਹਿਲਾਂ ਹੀ ਆ ਗਏ ਨੇ। ਤੁਸੀਂ 40 ਦੇ ਹੋ ਅਤੇ GLP-1 ਡਰੱਗਸ ਲੈ ਰਹੇ ਹੋ, ਅੱਖਾਂ ਦੀਆਂ ਰੋਸ਼ਨੀਆਂ ਹੌਲੀ ਹੌਲੀ ਤੁਹਾਡੀਆਂ ਘੱਟ ਹੋਣ ਲੱਗ ਜਾਂਦੀਆਂ ਨੇ, ਜਾਂ ਫਿਰ ਇੰਪੈਕਟ ਹੋਣ ਲੱਗ ਜਾਂਦੀਆਂ ਨੇ, ਜਾਂ ਬਲਰ ਦਿਖਣ ਲੱਗ ਜਾਂਦਾ ਹੈਗਾ, ਕਿਸੇ ਨਾ ਕਿਸੇ ਕਿਸਮ ਦੀ ਕੋਈ ਨਾ ਕੋਈ ਆਪਟਿਕ ਪ੍ਰੋਬਲਮ ਤੁਹਾਨੂੰ ਆ ਹੀ ਜਾਂਦੀ ਹੈ, ਇਹਦਾ ਸੈਕਿੰਡ ਸਾਈਡ ਇਫੈਕਟ ਹੈਗਾ। ਫਾਰਮਾਸਿਟੀਕਲ ਕੰਪਨੀਆਂ ਨੇ ਇਹ ਗੱਲ ਮੰਨੀ ਵੀ ਹੈ, ਇਨਫੈਕਟ ਜਿਹੜੀ ਵੀਗੋਵੀ ਦਵਾਈ ਜਿਹੜੀ ਹੈ ਜਿਹੜੀ ਕੰਪਨੀ ਬਣਾਉਂਦੀ ਹੈ, ਕੰਪਨੀਆਂ ਦੇ ਬਾਰੇ ਜ਼ਿਕਰ ਮੈਂ ਅੱਗੇ ਚੱਲ ਕੇ ਕਰਦਾ, ਉਹਨਾਂ ਨੇ ਇਹ ਗੱਲ ਮੰਨੀ ਹੈਗੀ ਹੈ ਕਿ ਹਾਂ ਇਹਦੇ ਕਰਕੇ ਇਹ ਨੁਕਸਾਨ ਹੁੰਦੇ ਨੇ। ਤੀਜਾ ਨੁਕਸਾਨ ਚਿਹਰੇ ਦੇ ਉੱਤੇ ਵੀ ਦੇਖਣ ਨੂੰ ਮਿਲਦਾ, ਸੋਸ਼ਲ ਮੀਡੀਆ 'ਤੇ ਕੁਛ ਇਸ ਕਿਸਮ ਦੀਆਂ ਤਸਵੀਰਾਂ, ਕੁਛ ਇਸ ਕਿਸਮ ਦੀਆਂ ਵੀਡੀਓਜ਼ ਲੋਕਾਂ ਨੇ ਪਾਉਣੀਆਂ ਪਿਛਲੇ ਅਰਸੇ ਤੋਂ ਸ਼ੁਰੂ ਕਰ ਦਿੱਤੀਆਂ ਨੇ, ਜਿਹਦੇ ਨਾਲ ਉਹ ਕਹਿ ਰਹੇ ਨੇ ਕਿ ਆਹ ਦੇਖੋ ਜੀ ਮੇਰੀ ਅੱਖਾਂ ਦੇ ਥੱਲੇ ਘੇਰੇ ਆ ਗਏ, ਮੇਰੀ ਮੈਂ ਐਂਟੀ ਏਜਿੰਗ ਸਕਿਨ ਦਾ ਇਸਤੇਮਾਲ ਕਰਨ ਲੱਗ ਪਈ ਜਾਂ ਲੱਗ ਪਿਆ, ਲੱਗ ਪਏ ਤਾਂ ਬਹੁਤ ਘੱਟ ਨੇ, ਬੰਦੇ ਬਹੁਤ ਘੱਟ, ਇਹ ਕੰਪੈਰੀਟਿਵ ਇੱਕ ਹੋਰ ਗੱਲ ਹੈ, ਇਹ ਸ਼ਾਇਦ ਮੇਰੇ ਤੋਂ ਗੱਲ ਰਹਿ ਨਾ ਜਾਵੇ, ਬੰਦੇ ਬਹੁਤ ਘੱਟ ਯੂਜ਼ ਕਰ ਰਹੇ ਹੈਗੇ ਨੇ GLP-1 ਮੈਡੀਕੇਸ਼ਨਸ। ਵੇਟ ਲੂਜ਼ ਦੇ ਲਈ ਜਨਾਨੀਆਂ ਸਭ ਤੋਂ ਜ਼ਿਆਦਾ ਇਸਤੇਮਾਲ ਕਰ ਰਹੀਆਂ ਨੇ, ਕਿਉਂ, ਉਹਨਾਂ ਨੂੰ ਟਾਰਗੇਟ ਕਰਨ ਵਾਲਾ ਕਿਹੜੇ ਫੈਕਟਰ ਹੈਗੇ ਨੇ ਉਹ ਵੀ ਅੱਗੇ ਚੱਲ ਕੇ ਦੱਸਦਾ। ਤੀਸਰਾ ਹੇਅਰ ਲੋਸ, ਹੇਅਰ ਥਿਨ ਹੋ ਜਾਂਦੇ ਨੇ, ਹੇਅਰ ਲੋਸ ਹੋ ਜਾਂਦੇ ਨੇ, ਉਹ ਵੀ GLP-1 ਮੈਡੀਸਨਸ ਦੇ ਕਰਕੇ ਹੀ ਹੋ ਰਿਹਾ ਹੈਗਾ, ਔਰ ਇਹਦੇ ਵੀ ਇਹ ਬਹੁਤ ਕਾਮਨ ਕੰਪਲੀਕੇਸ਼ਨ ਹੈ। ਕਹਿੰਦੇ ਨੇ ਕਿ ਇੱਕ ਕਿਸਮ ਦੇ ਮੈਟਾਬੋਲਿਕ ਚੇਂਜ ਤੁਹਾਡੇ ਸਰੀਰ ਦੇ ਅੰਦਰ ਜਦੋਂ ਆਉਂਦੇ ਨੇ, ਜਦੋਂ ਤੁਸੀਂ ਇੱਕ ਕਿਸਮ ਦੇ ਕਰੈਸ਼ ਡਾਈਟਰ ਹੀ ਕਹਿੰਦੇ ਹਾਂ ਉਹਨੂੰ, ਕਿ ਆਪਣੀ ਡਾਈਟ ਇੱਕ ਟਾਈਮ ਦੀ ਛੱਡ ਕੇ ਦੂਜੀ ਟਾਈਮ ਦੀ ਲੈ ਰਹੇ ਹੋ ਜਾਂ ਦੋ ਟਾਈਮ ਦੀ ਕਰੈਸ਼ ਕਰਕੇ ਤੀਸਰੇ ਟਾਈਮ ਲੈ ਰਹੇ ਹੋ, ਜਦੋਂ ਤੁਸੀਂ ਕਰੈਸ਼ ਡਾਈਟਰ ਬਣ ਜਾਂਦੇ ਹੋ ਤਾਂ ਫਿਰ ਬਾਲ ਝੜਨ ਲੱਗ ਜਾਂਦੇ ਨੇ। ਮੈਂ ਕਰੈਸ਼ ਡਾਈਟਰ ਨਹੀਂ ਸੀਗਾ, ਇਸ ਕਰਕੇ ਗੰਜਾ ਨਹੀਂ ਹੋਇਆ, ਇਹਨੂੰ ਇੱਦਾਂ ਨਾ ਲੈ ਕੇ ਜਾਇਓ, ਇਹਦੇ ਹੋਰ ਕਾਰਨ ਸੀਗੇ। ਪਰ ਐਨੀਵੇਜ਼, ਸੋ ਇਹਦੇ ਨਾਲ ਇੱਕ ਖਾਸ ਕਿਸਮ ਦੇ ਜਿਹੜੇ ਟੌਕਸਿਨਸ ਨੇ ਉਹ ਸਰੀਰ ਦੇ ਵਿੱਚ ਪੈਦਾ ਹੁੰਦੇ ਨੇ। ਔਰ ਇੱਕ ਜਿਹੜਾ ਆਖਰੀ ਸਭ ਤੋਂ ਵੱਡਾ ਇਹਦਾ ਸਾਈਡ ਇਫੈਕਟ ਦੇਖਣ ਨੂੰ ਮਿਲਿਆ, ਉਹ ਹੈਗਾ ਪ੍ਰੈਗਨੈਂਸੀਜ਼ ਦੇ ਵਿੱਚ। ਨਾਉ ਦਿਸ ਇਜ਼ ਅ ਨੈਚੁਰਲ ਪ੍ਰੋਸੈਸ ਜਿਹੜੀ ਮਹਿਲਾਵਾਂ ਦੇ ਵਿੱਚ ਹੁੰਦੀ ਹੈਗੀ, ਔਰ ਮਹਿਲਾਵਾਂ ਦੀ ਨੈਚੁਰਲ ਪ੍ਰੋਸੈਸ ਤੱਕ ਇੰਪੈਕਟ ਹੋ ਰਹੀ ਹੈਗੀ ਹੈ। ਜਦੋਂ ਜੋੜੇ ਜਿਹੜੇ ਨੇ ਉਹ ਬੱਚਿਆਂ ਦੇ ਲਈ ਕੋਸ਼ਿਸ਼ ਕਰਦੇ ਨੇ, ਅਤੇ ਉਹ ਲੋਕ ਜਿਹੜੇ ਮੀਆਂ ਜਾਂ ਬੀਵੀ ਦੇ ਵਿੱਚ ਕੋਈ ਵੀ ਇੱਕ GLP ਮੈਡੀਕੇਸ਼ਨ ਦਾ ਲੰਮੇ ਟਾਈਮ ਤੱਕ ਇਸਤੇਮਾਲ ਕਰਦਾ ਰਹਿੰਦਾ, ਤਾਂ ਉਹਨਾਂ ਦੇ ਵਿੱਚ ਜਿਹੜੀ ਇਹ ਇੱਕ ਕਿਸਮ ਦਾ ਐਂ ਕਹਿ ਲਓ ਕਿ ਕੰਟਰਾਸੈਪਟਿਵ ਬਣ ਜਾਂਦੀਆਂ ਨੇ ਇਹ ਦਵਾਈਆਂ, ਇਹ ਇੱਕ ਕਿਸਮ ਦੇ ਨਾਲ ਪ੍ਰੈਗਨੈਂਸੀ ਦੇ ਜਿਹੜੇ ਇੱਕ ਰੀਜ਼ਨਸ ਨੇ ਉਹਨਾਂ ਨੂੰ ਘੱਟ ਕਰ ਦਿੰਦੀਆਂ ਨੇ, ਪ੍ਰੈਗਨੈਂਸੀ ਦੇ ਚਾਂਸਿਸ ਨੂੰ ਇਹ ਥੱਲੇ ਲਿਆਉਂਦੀਆਂ ਨੇ। ਮੇਲ ਫਰਟੀਲਿਟੀ ਦੇ ਵਿੱਚ ਤਾਂ ਇਹ ਸਭ ਤੋਂ ਜ਼ਿਆਦਾ ਜਿਹੜੀ ਉਹ ਇਸ ਮੈਡੀਸਨ ਦੇ ਹੀ ਨੁਕਸਾਨ ਦੇਖਣ ਨੂੰ ਮਿਲੇ ਹੈਗੇ ਨੇ। ਯੂਕੇ ਦੇ ਵਿੱਚ, ਯੂਕੇ ਦੇ ਜਿਹੜੇ ਹੈਲਥ ਕੇਅਰ ਰੈਗੂਲੇਟਰੀ ਏਜੰਸੀ ਹੈ, ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਔਰ ਇਹ ਹੁਣ ਜ਼ਿਆਦਾ ਪੁਰਾਣੀ ਖਬਰ ਨਹੀਂ ਹੈਗੀ, ਆ ਹੁਣ ਕਦੀ ਉਹ ਖਬਰ ਹੈ, ਉਹ ਕਹਿ ਰਹੇ ਨੇ ਕਿ ਯੂਕੇ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਮਹਿਲਾਵਾਂ ਬੱਚਿਆਂ ਦੇ ਲਈ ਟਰਾਈ ਕਰ ਰਹੀਆਂ ਹੈਗੀਆਂ ਨੇ, ਉਹ ਇਸ ਕਰਕੇ ਨਹੀਂ ਪ੍ਰੈਗਨੈਂਟ ਹੋ ਪਾ ਰਹੀਆਂ ਹੈਗੀਆਂ, ਕਿਉਂਕਿ ਉਹ ਪਹਿਲਾਂ GLP-1 ਮੈਡੀਕੇਸ਼ਨਸ ਦਾ ਇਸਤੇਮਾਲ ਕਰ ਰਹੀਆਂ ਨੇ। ਹੋ ਕੀ ਰਿਹਾ, ਇੱਕ ਲੂਪ ਦੇ ਵਿੱਚ ਫਸ ਜਾਂਦੇ ਹੋ ਤੁਸੀਂ, ਤੁਸੀਂ ਪਹਿਲਾਂ ਐਸੇ ਖਾਣੇ ਖਾਂਦੇ ਹੋ, ਇਹਨਾਂ ਦੇਸ਼ਾਂ ਦੇ ਵਿੱਚ ਵਿਕਸਿਤ ਮੁਲਕ ਨੇ, ਸਾਰੇ ਵਿਕਸਿਤ ਮੁਲਕ ਨੇ, ਅਤੇ ਚੀਜ਼ਾਂ ਆਸਾਨ ਹੈਗੀਆਂ ਨੇ, ਆਸਾਨ ਹੈਗੀਆਂ ਨੇ, ਅਤੇ ਤੁਹਾਡੇ ਕੋਲ ਫਾਸਟ ਫੂਡ ਰੈਸਟੋਰੈਂਟ ਬਹੁਤ ਜ਼ਿਆਦਾ ਨੇ, ਗਲੀ ਗਲੀ ਮਹੱਲੇ ਮਹੱਲੇ ਦੇ ਵਿੱਚ ਤੁਹਾਡੇ ਕੋਲ ਮੈਕਡੋਨਲਡ ਹੈਗਾ, KFC ਹੈਗਾ, ਜਿਹੜਾ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਹੰਗਰੀ ਜੈਕਸ ਹੈਗਾ, ਪੋਟੋ ਹੈਗੇ ਨੇ, ਰੈੱਡ ਰੂਸਟਰ ਹੈਗਾ, ਡੋਮੀਨੋਜ਼ ਹੈ, ਪੀਜ਼ਾ ਹਟ ਹੈ, ਇਹ ਸਾਰੇ ਮੁੱਕ ਜਾਂਦੇ ਨੇ, ਤਾਂ ਹੋਰ ਇਹਦੇ ਤੋਂ ਗਾਂ ਗਾਂ ਸਟਾਰਬਕਸ ਹੈ, ਗਲੋਰੀਆ, ਮਤਲਬ ਐਂਡਲੈਸ ਲਿਸਟ, ਹਰ ਗਲੀ ਮੁਹੱਲੇ ਦੇ ਵਿੱਚ, ਹਰ ਇੱਕ ਸਟਰੀਟ ਦੇ ਉੱਤੇ ਜਿੱਥੇ 4-5 ਦੁਕਾਨਾਂ ਨੇ ਉੱਥੇ ਇਸ ਕਿਸਮ ਦੇ ਸਟੋਰਸ ਜਿਹੜੇ ਈਜ਼ੀਲੀ ਅਵੇਲੇਬਲ ਐਸੇ ਫੂਡ ਤੁਹਾਨੂੰ ਦੇਣਗੇ ਜਿਹੜੇ ਤੁਹਾਡੇ ਮੋਟਾਪੇ ਦਾ ਕਾਰਨ ਬਣਦੇ ਨੇ। ਪਹਿਲਾਂ ਮੋਟਾਪੇ ਹੁੰਦਾ, ਪਹਿਲਾਂ ਉਹ ਸਟੇਜਿਸ ਨੇ, ਪਹਿਲਾਂ ਮੋਟਾਪਾ ਹੁੰਦਾ, ਪਹਿਲਾਂ ਇਹ ਕੰਟਰੀਜ਼ ਦੇ ਵਿੱਚ ਆਦਤ ਪੈਂਦੀ ਹੈ ਤੁਹਾਨੂੰ ਐਸੇ ਖਾਣਿਆਂ ਦੀ, ਮੋਟਾਪੇ ਦੇ ਸ਼ਿਕਾਰ ਹੋ ਜਾਂਦੇ ਹੋ, ਜਦੋਂ ਹੌਲੀ ਹੌਲੀ ਵਜ਼ਨ ਵਧਣ ਲੱਗ ਜਾਂਦਾ, ਘੇਰਾ ਵਧਣ ਲੱਗ ਜਾਂਦਾ, ਢਿੱਡ ਦੇ ਆਲੇ ਦੁਆਲੇ ਜਿਹੜੇ ਲੈਫਟ ਟਾਇਰ ਕਹਿ ਲੈਂਦੇ ਨੇ ਉਹ ਵਧਣ ਲੱਗ ਜਾਂਦੇ ਨੇ, ਮਾਸ ਲਟਕਣ ਲੱਗ ਜਾਂਦਾ, ਅਤੇ ਫਿਰ ਲੱਗਦਾ ਹੈਗਾ ਡਾਕਟਰਾਂ ਦੇ ਕੋਲ ਜਾਂਦੇ ਹਾਂ, ਬਲੱਡ ਟੈਸਟ ਕਰਵਾਉਂਦੇ ਹਾਂ, GP ਕਹਿੰਦਾ ਕਿ ਯਾਰ ਤੂੰ ਤਾਂ ਐਜ 'ਤੇ ਹੈਗੇ ਹੋ, ਤੁਸੀਂ ਐਜ 'ਤੇ ਹੈਗੇ ਹੋ, ਡਾਇਬਟੀਜ਼ ਨਾ ਹੋ ਜਾਓ, ਹਿਸਟਰੀ ਹੈਗੀ ਹੈ, ਹੈਗੀ ਹੈ ਜੀ, ਜ਼ਿਆਦਾਤਰ ਦੀ ਹੁੰਦੀ ਉਹ ਹੈ, ਫੈਮਿਲੀ ਦੇ ਵਿੱਚੋਂ ਫਾਦਰ ਮਦਰ ਡਾਇਬਟਿਕ ਉਹ ਰਹਿ ਚੁੱਕੇ ਹੈਗੇ ਨੇ, ਚਲੋ ਐਂ ਕਰੋ GLP-1 ਮੈਡੀਕੇਸ਼ਨ ਲੈ ਲਓ, ਕਿਹੜੀ ਲੈਣੀ ਹੈ, ਅਜ਼ੰਪਿਕ ਇੰਨੇ ਦੀ ਹੈ, ਮੰਜਾਰੋ ਇੰਨੇ ਦੀ ਹੈ, ਵੀਗਵੀ ਇੰਨੇ ਦੀ ਹੈ, ਰਾਇਬਲਸ ਇੰਨੇ ਦੀ ਹੈ, ਫਲਾਣਾ ਧਿਮਕਾ ਇੰਨੇ ਦੀ ਹੈ, ਤੁਸੀਂ ਦੇਖੋ ਕਿਹੜੀ ਲੈਣੀ ਹੈ, ਮੇਰੇ ਕੋਲ ਤਾਂ ਲਿਸਟ ਪਈ ਹੈ ਪੂਰੀ, ਡਾਕਟਰ ਲਿਸਟ ਦੇ ਦਿੰਦੇ ਨੇ, ਤੁਸੀਂ ਆਪਣੀ ਪਸੰਦੀਦਾ ਦਵਾਈ, ਇਹਦਾ ਕੀ ਕਰਨਾ, ਡਾਕਟਰ ਕਹਿੰਦਾ ਜੀ ਇੱਥੇ ਬਸ ਆਹ ਪਚਿੱਕ ਕਰਕੇ ਇੰਨੇ ਦੀ ਹੈ, ਰਾਇਬਲਸ ਇੰਨੇ ਦੀ ਹੈ, ਫਲਾਣਾ ਧਿਮਕਾ ਇੰਨੇ ਦੀ ਹੈ, ਤੁਸੀਂ ਦੇਖੋ ਕਿਹੜੀ ਲੈਣੀ ਹੈ, ਮੇਰੇ ਕੋਲ ਤਾਂ ਲਿਸਟ ਪਈ ਹੈ ਪੂਰੀ, ਡਾਕਟਰ ਲਿਸਟ ਦੇ ਦਿੰਦੇ ਨੇ, ਤੁਸੀਂ ਆਪਣੀ ਪਸੰਦੀਦਾ ਦਵਾਈ, ਇਹਦਾ ਕੀ ਕਰਨਾ, ਡਾਕਟਰ ਕਹਿੰਦਾ ਜੀ ਇੱਥੇ ਬਸ ਆਹ ਪਚਿੱਕ ਕਰਕੇ ਇੱਕ ਟੀਕਾ ਮਾਰ ਲਿਓ, ਠੀਕ ਹੋ ਜਾਣੀ ਹੈ, ਠੀਕ ਹੈ, 6 ਦਵਾਈਆਂ ਇੱਕ ਪੈਕਟ 'ਚ ਮਿਲਣਗੀਆਂ, $450-500 ਦੀ ਦਵਾਈ ਹੈਗੀ ਹੈ, ਵਰਤੀ ਚੱਲੋ ਮਹੀਨਾ, 6 ਮਹੀਨੇ ਵਰਤੋ, ਦੇਖੋ ਵਜ਼ਨ ਘੱਟ ਜਾਂਦਾ ਤੁਹਾਡਾ, अच्छा जी एक्सरसाइज नहीं नहीं एक्सरसाइज की करनी है करी चलो करोगे बढ़िया गल हैगी है अच्छा जी डाइट डाइट की टेंशन है ना लो तो आप ही नहीं इन्हें खान देना है तो फिर वजन वजन अपने आप घटाऊगी देखो

ਤੁਸੀਂ ਦੇਖਿਓ ਤਾਂ ਸੀ ਚਮਤਕਾਰ ਬਾਬਾ ਜੀ ਕੀ ਬੂਟੀ ਆ ਮਾਰੀ ਚਿੜਕੀ ਤੇ ਹੋ ਗਿਆ ਕੰਮ ਹੱਲ ਇਹਦੇ ਨਾਲ ਕੀ ਹੋ ਰਿਹਾ ਹੈਗਾ ਹੈ ਕਿ ਜਦੋਂ ਇਹ ਫਿਰ ਲੂਪ ਦੇ ਵਿੱਚ ਫਸ ਗਏ ਨਾ ਤੁਸੀਂ ਜਨਾਨੀਆਂ ਜਿਹੜੀਆਂ ਮੋਟੀਆਂ ਹੋ ਗਈਆਂ ਬੰਦੇ ਜਿਹੜੇ ਮੋਟੇ ਹੋ ਗਏ ਉਹ ਪਹਿਲਾਂ ਖਾ ਖਾ ਕੇ ਮੋਟੇ ਹੋ ਗਏ ਮਿਡ ਏਜ ਦੇ ਵਿੱਚ ਆ ਗਏ ਫਿਰ ਉਹ ਕਹਿੰਦੇ ਕਿ ਹੁਣ ਜਵਾਕ ਪੈਦਾ ਕਰਨਾ ਜਵਾਕ ਪੈਦਾ ਕਰਨਾ ਅਤੇ ਪਹਿਲਾਂ ਵਜ਼ਨ ਘਟਾ ਲਓ ਜੀ ਪੀ ਤਾਂ ਇਹੀ ਸੁਜੈਸਟ ਕਰ ਰਿਹਾ ਡਾਕਟਰ ਸਾਹਿਬ ਕੀ ਕਰੀਏ ਫਿਰ ਮੈਡੀਸਨ ਲਓ ਕਿਹੜੀਆਂ ਲਈਏ ਜੀ ਐਲ ਪੀ ਵਨ ਮੈਡੀਸਨ ਲਓ ਓਜ਼ੰਪਿਕ ਲੈ ਲਓ ਮੰਜਾਰੋ ਲੈ ਲਓ ਵਜ਼ਨ ਘਟਾ ਲਿਓ ਫਿਰ ਪ੍ਰੈਗਨੈਂਸੀ ਪਲਾਨ ਕਰ ਲਿਓ ਲੂਪ 'ਚ ਫਸ ਗਏ ਹੋ ਤੁਸੀਂ ਉਹ ਜਿਹੜਾ ਲੂਪ ਹੈ ਉਹਦੇ 'ਚੋਂ ਨਿਕਲ ਹੀ ਨਹੀਂ ਪਾ ਰਹੇ ਹੈਗੇ ਇਹਨਾਂ ਦੀ ਆਦਤ ਕਿਵੇਂ ਪਾਈ ਗਈ ਹੈਗੀ ਹੈ ਇਹ ਬੜਾ ਇੱਕ ਇੰਟਰਸਟਿੰਗ ਤਰੀਕਾ ਇਹਦੇ ਬਾਰੇ ਜਦੋਂ ਮੈਂ ਪੜ੍ਹਨ ਦੀ ਕੋਸ਼ਿਸ਼ ਕੀਤੀ ਪੜ੍ਹਿਆ ਤਾਂ ਉਹਦੇ 'ਚ ਬਹੁਤ ਸਾਰੇ ਰੀਜ਼ਨ ਸੀਗੇ ਪਹਿਲਾ ਰੀਜ਼ਨ ਤਾਂ ਇਹ ਸੀਗਾ ਕਿ ਇਹਦੇ 'ਚ ਕੋਸਟ ਜਿਹੜੀ ਸੀਗੀ ਹੁਣ ਵਜ਼ਨ ਘਟਾਉਣ ਵਾਲੀਆਂ ਦਵਾਈਆਂ ਵੀ ਨੇ ਜਿਵੇਂ ਵੀਗੋਵੀ ਦੀ ਆਪਾਂ ਗੱਲ ਕੀਤੀ ਹੈਗੀ ਹੈ ਉਹ ਦਵਾਈਆਂ ਜਿਹੜੀਆਂ ਨੇ ਉਹ ਪਹਿਲਾਂ ਮਹਿੰਗੀਆਂ ਕਰਤੀਆਂ ਇਹਨਾਂ ਹੀ ਕੰਪਨੀਆਂ ਨੇ ਜਿਵੇਂ ਨੋਵੋ ਨੋਰਡਿਸਕ ਜਿਹੜੀ ਆ ਉਹ ਓਜ਼ੰਪਿਕ ਬਣਾਉਂਦੀ ਹੈਗੀ ਹੈ ਡੈਨਿਸ਼ ਕੰਪਨੀ ਹੈ ਇੱਕ ਡੈਨਮਾਰਕ ਦੀ ਕੰਪਨੀ ਹੈ ਅੱਗੇ ਚੱਲ ਕੇ ਇਹਦੇ ਬਾਰੇ ਗੱਲ ਦੱਸਦੇ ਹਾਂ ਅਤੇ ਜਿਹੜੀ ਐਲੀ ਲੀਲੀ ਕੰਪਨੀ ਹੈ ਉਹ ਬਣਾਉਂਦੀ ਹੈ ਮੰਜਾਰੋ ਬਣਾਉਂਦੀ ਹੈ ਬੇਸਿਕਲੀ ਬਾਜ਼ਾਰ ਦੇ ਵਿੱਚ ਇਹੀ ਦੋ ਜ਼ਿਆਦਾ ਚੱਲਦੀਆਂ ਨੇ ਅੱਜ ਦੀ ਤਰੀਕ ਦੇ ਵਿੱਚ ਜਿਵੇਂ ਕੋਲਸ ਅਤੇ ਵੂਲਵਰਸ ਚੱਲਦੇ ਨੇ ਅਤੇ ਮੰਜਾਰੋ ਜਾਂ ਓਜ਼ੰਪਿਕ ਇਹ ਦੋ ਦਵਾਈਆਂ ਚੱਲਦੀਆਂ ਨੇ ਤੁਸੀਂ ਜਿਹੜੇ ਮਰਜ਼ੀ ਜੀ ਪੀ ਦੇ ਕੋਲ ਜਾ ਕੇ ਚਲੇ ਜਾਓ ਸਾਇੰਸ ਕਿੱਦਾਂ ਕੰਮ ਕਰਦੀ ਹੈ ਤੁਹਾਨੂੰ ਡਾਕਟਰ ਦੱਸ ਦੂਗਾ ਪਰ ਪੋਲੀਟਿਕਸ ਕਿੱਦਾਂ ਕੰਮ ਕਰਦੀ ਹੈ ਜਾਂ ਇਹ ਜਿਹੜਾ ਸਕੈਪਟਿਜ਼ਮ ਹੈ ਇਹ ਬਾਜ਼ਾਰ ਕਿੱਦਾਂ ਕੰਮ ਕਰਦਾ ਉਹ ਮੈਂ ਤੁਹਾਨੂੰ ਦੱਸ ਦਿੰਦਾ ਹੈਗਾ ਹੋਇਆ ਕੀ ਕਿ ਇਹਨਾਂ ਨੇ ਨਾ ਪਹਿਲਾਂ ਆਪਣਾ ਮਾਰਕੀਟ ਦੇ ਉੱਤੇ ਕੰਟਰੋਲ ਲਿਆ ਮਾਰਕੀਟ ਦੇ ਉੱਤੇ ਕੰਟਰੋਲ ਇੱਦਾਂ ਲਿਆ ਕਿ ਜਿਹੜੀਆਂ ਵਜ਼ਨ ਘਟਾਉਣ ਵਾਲੀਆਂ ਜੈਨੂਨ ਦਵਾਈਆਂ ਸੀਗੀਆਂ ਉਹ ਮਹਿੰਗੀਆਂ ਕਰਕੇ ਵੇਚੀਆਂ ਉਦਾਹਰਣ ਦੇ ਤੌਰ ਦੇ ਉੱਤੇ ਅਮਰੀਕਾ ਵਰਗਾ ਅਮਰੀਕਾ ਸਭ ਤੋਂ ਵੱਡਾ ਖਪਤਕਾਰ ਹੈਗਾ ਓਜ਼ੰਪਿਕ ਵੀਗੋਵੀ ਮੰਜਾਰੋ ਜ਼ੈਪਬਾਉਂਡ ਰਾਈਬਲਸ ਜਿੰਨੀਆਂ ਮਰਜ਼ੀ ਦਵਾਈਆਂ ਕਹਿ ਲਓ ਤੁਸੀਂ ਉਹਨਾਂ ਦਾ ਸਭ ਤੋਂ ਵੱਡਾ ਖਪਤਕਾਰ ਅਮਰੀਕਾ ਹੈਗਾ ਉੱਥੇ ਇਹ ਜਿਹੜੀਆਂ ਦਵਾਈਆਂ ਸੀਗੀਆਂ ਇਹ $1,000-$1,200 ਤੱਕ ਦੀਆਂ ਵਿਕਦੀਆਂ ਸੀਗੀਆਂ ਔਰ ਜਿਹੜੀਆਂ ਡਾਇਬਟੀਜ਼ ਵਾਲੀਆਂ ਦਵਾਈਆਂ ਸੀਗੀਆਂ ਟਾਈਪ 2 ਡਾਇਬਟੀਜ਼ ਨੂੰ ਕੰਟਰੋਲ ਕਰਨ ਵਾਲੀਆਂ ਉਹ ਸਸਤੀਆਂ ਵਿਕ ਰਹੀਆਂ ਸੀ ਕੰਪੈਰੀਟਿਵਲੀ ਸੋ ਇੱਕ ਤਾਂ ਤੁਸੀਂ ਵਜ਼ਨ ਘਟਾਉਣ ਵਾਲੀਆਂ ਦਵਾਈਆਂ ਦਾ ਰੇਟ ਇੰਨਾ ਚੱਕਤਾ ਕਿ ਬਾਅਦ 'ਚ ਟਾਈਪ 2 ਡਾਇਬਟੀਜ਼ ਵਾਲੀਆਂ ਦਵਾਈਆਂ ਨੂੰ ਹੀ ਲੋਕ ਵਰਤਣ ਲੱਗ ਗਏ ਅੱਛਾ ਇਹਦਾ ਕੰਮ ਵੀ ਤਾਂ ਉਹੀ ਹੈਗਾ ਡਾਕਟਰਾਂ ਨੇ ਤਾਂ ਪੜ੍ਹਾਈ ਕੀਤੀ ਹੋਈ ਹੈ ਡਾਕਟਰ ਦੱਸਣਗੇ ਹਾਂ ਕੰਮ ਤਾਂ ਉਹੀ ਹੈ ਵਜ਼ਨ ਘਟਾਉਣ ਵਾਲੀ ਦਵਾਈ ਦਾ ਜਿਸ ਕਿਸਮ ਦੇ ਨਾਲ ਜਿਹੜੀ ਕੈਮਿਸਟਰੀ ਜਿਸ ਤਰੀਕੇ ਦੇ ਨਾਲ ਤੁਹਾਡੀ ਸਰੀਰ ਦੇ ਉੱਤੇ ਕੰਮ ਕਰਦੀ ਹੈ ਉੱਦਾਂ ਹੀ ਇਹ ਕਰਦੀ ਹੈਗੀ ਹੈ ਅਤੇ ਫਿਰ ਕਿਹੜੀ ਲਈ ਹੈ ਜੀ ਫਿਰ ਇਹੀ ਲੈ ਲਓ ਜੇ ਸਸਤੀ ਲੱਗਦੀ ਹੈ ਤੁਹਾਨੂੰ ਹੁਣ ਇਹਦੇ ਵਿੱਚ ਸਵਾਲ ਇਹ ਉੱਠੇ ਕਿ ਇਹ ਸਸਤੀਆਂ ਤਾਂ ਕਰਦੀ ਹੈ ਟਾਈਪ 2 ਵਾਲੀਆਂ ਪਰ ਇਹਨਾਂ ਨੂੰ ਹੁਣ ਅੱਗੇ ਬਾਜ਼ਾਰ 'ਚ ਲੈ ਕੇ ਕਿੱਦਾਂ ਆਈਏ ਉੱਥੇ ਕੰਮ ਆਉਂਦਾ ਹੈ ਸੋਸ਼ਲ ਮੀਡੀਆ ਸੋਸ਼ਲ ਮੀਡੀਆ 'ਤੇ ਹੈਸ਼ਟੈਗ ਵਰਤੇ ਜਾਂਦੇ ਹੈਗੇ ਨੇ ਹੈਸ਼ਟੈਗ ਓਜ਼ੰਪਿਕ ਹੈਸ਼ਟੈਗ ਮੰਜਾਰੋ ਇਸ ਕਿਸਮ ਦੇ ਹੈਸ਼ਟੈਗ ਹੈਸ਼ਟੈਗ GLP-1 ਹੈਸ਼ਟੈਗ ਵੇਟ ਲੋਸ ਜਦੋਂ ਤੁਸੀਂ ਇਸ ਕਿਸਮ ਦੇ ਵੇਟ ਲੋਸ ਪ੍ਰੋਗਰਾਮ ਨੂੰ ਸਰਚ ਕਰੋਗੇ ਉੱਥੇ ਤੁਹਾਨੂੰ ਪਤਾ ਲੱਗ ਹੀ ਜਾਣਾ ਵੀ ਇਹ ਦਵਾਈਆਂ ਹੈਗੀਆਂ ਨੇ ਉੱਥੇ ਫਿਰ ਤੀਸਰੀ ਚੀਜ਼ ਕੰਮ ਆਉਂਦੀ ਹੈ ਸੋਸ਼ਲ ਮੀਡੀਆ ਦੇ ਨਾਲ ਨਾਲ ਸਲੈਬ੍ਰਿਟੀਜ਼ ਪਿਛਲੇ ਕੁਝ ਸਾਲਾਂ ਦੇ ਵਿੱਚ ਸਲੈਬ੍ਰਿਟੀਜ਼ ਨੇ ਇੱਕ ਤੋਂ ਬਾਅਦ ਇੱਕ ਦਾਅਵੇ ਕਰਨੇ ਸ਼ੁਰੂ ਕਰਤੇ ਐਲਨ ਮਸਕ ਓਪਰਾ ਵਿਨਫਰੀ ਸਰੇਨਾ ਵਿਲੀਅਮਸ ਰੈਬਲ ਵਿਲਸਨ ਆਪਣੇ ਆਸਟ੍ਰੇਲੀਆ ਵਾਲੀ ਹੋ ਇਹਨਾਂ ਨੇ ਸਾਰਿਆਂ ਨੇ ਕਿਹਾ ਕਿ ਮੈਂ ਜੀ ਆਹ ਦਵਾਈ ਲਈ ਹੈ ਫੋਰ ਐਗਜ਼ਾਮਪਲ ਮੈਂ ਓਪਰਾ ਵਿਨਫਰੀ ਦੇ ਬਾਰੇ ਪੜ੍ਹ ਰਿਹਾ ਸੀ ਹੁਣ ਓਪਰਾ ਵਿਨਫਰੀ ਤਾਂ ਟੈਲੀਵਿਜ਼ਨ ਇਤਿਹਾਸ ਦੀ ਦੁਨੀਆ ਦੇ ਟੈਲੀਵਿਜ਼ਨ ਇਤਿਹਾਸ ਦੀ ਸਭ ਤੋਂ ਮਹਿੰਗੀ ਹੋਸਟ ਹੈ ਅਮਿਤਾਭ ਬੱਚਨ ਨਹੀਂ ਹੈਗੇ ਓਪਰਾ ਵਿਨਫਰੀ ਨੇ ਰਹੇ ਔਰ ਦੁਨੀਆ ਭਰ ਦੇ ਇਹਨਾਂ ਦਾ ਬੜੇ ਲੰਬੇ ਟਾਈਮ 'ਤੇ ਦੀ ਓਫਰਾ ਸ਼ੋਅ ਜਿਹੜਾ ਓਫਰਾ ਸਪੈਸ਼ਲ ਜਿਹੜਾ ਉਹ ਬੜੇ ਟਾਈਮ ਤੱਕ ਚੱਲਦਾ ਰਿਹਾ ਇਹਨੇ ਆਪਣੇ ਲੇਡੀ ਨੇ ਆਪਣੇ ਸ਼ੋਅ ਦੇ ਜ਼ਰੀਏ ਜਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜ਼ਰੀਏ ਜਾਂ ਆਪਣੇ ਆਲੇ ਦੁਆਲੇ ਜਿਹੜਾ ਇੱਕ PR ਪ੍ਰੋਗਰਾਮ ਹੁੰਦਾ ਉਹਦੇ ਜ਼ਰੀਏ ਕਹਿੰਦੀ ਕਿ ਮੈਂ 12 ਮਹੀਨਿਆਂ ਦੇ ਵਿੱਚ 20 ਪਾਊਂਡ ਵਜ਼ਨ ਘੱਟ ਕੀਤਾ GLP ਦਵਾਈਆਂ ਲੈ ਕੇ ਕਿਹੜੀ ਲਈ ਕਦੋਂ ਲਈ ਕਿਵੇਂ ਲਈ ਯੂ ਡੋਂਟ ਨੀਡ ਟੂ ਗੈਟ ਇਨ ਟੂ ਦੀ ਡਿਟੇਲਸ ਟੈਨਿਸ ਦੇ ਵਿੱਚ ਗੋਟ ਕਹੀ ਜਾਂਦੀ ਹੈ ਜਨਾਨੀਆਂ ਦੀ ਜਿਵੇਂ ਸੋਕਰ ਦੀ ਦੁਨੀਆ 'ਚ ਰੋਨਾਲਡੋ ਨੂੰ ਕਹਿੰਦੇ ਹਨ ਗੋਟ ਗ੍ਰੇਟੈਸਟ ਆਫ ਆਲ ਟਾਈਮ ਉੱਦਾਂ ਹੀ ਟੈਨਿਸ ਦੀ ਦੁਨੀਆ ਦੇ ਵਿੱਚ ਗੋਟ ਹੈਗੀ ਹੈ ਵੁਮੈਨ ਟੈਨਿਸ ਦੀ ਸਰੇਨਾ ਵਿਲੀਅਮਸ ਦੋ ਭੈਣਾਂ ਹੁੰਦੀਆਂ ਸੀ ਨਾ ਤੁਹਾਡੇ ਸੁਣਿਆ ਹੋਣਾ ਜੇ ਤੁਸੀਂ ਉਹਨਾਂ ਦੇ ਵਿੱਚੋਂ ਸਰੇਨਾ ਵਿਲੀਅਮਸ ਨੇ ਅਚਾਨਕ ਬਹੁਤ ਭਾਰ ਚੱਕ ਲਿਆ ਉਹਨੇ ਵੀ ਇੱਦਾਂ ਹੀ 2025 ਦੇ ਵਿੱਚ ਇੱਕ ਇੰਟਰਵਿਊ 'ਚ ਕਹਿਤਾ ਕਿ ਮੈਂ ਜ਼ੈਪਬਾਉਂਡ ਲੈ ਰਹੀ ਹੈਗੀ ਹਾਂ ਪੀਪਲ ਨਾਮ ਦੀ ਇੰਟਰਵਿਊ ਹੈ ਪੀਪਲ ਨਾਮ ਦਾ ਅਦਾਰਾ ਹੈ ਸੋਰੀ ਉੱਥੇ
ਮੈਗਜ਼ੀਨ ਵੀ ਆਉਂਦੀ ਆ ਉਹਨਾਂ ਦੀ ਉਸ ਇੰਟਰਵਿਊ ਦੇ ਵਿੱਚ ਉਹਨੇ ਕਹਿਤਾ ਸੀਗਾ ਔਰ ਬਹੁਤ ਜ਼ਿਆਦਾ ਲੋਕ ਜਿਹੜੀ ਐਲੀਟ ਕਲਾਸ ਦੇ ਲੋਕ ਨੇ ਉਹ ਸੁਣਦੇ ਨੇ ਐਲੀਟ ਕਲਾਸ ਦੇ ਜਦੋਂ ਲੋਕ ਸੁਣਦੇ ਨੇ ਜਦੋਂ ਐਲੀਟ ਕਲਾਸ ਤੁਹਾਡੇ ਨਾਲ ਜੁੜਦੀ ਹੈ ਤਾਂ ਫਿਰ ਹੇਠਲੀ ਜਿਹੜੀ ਜਮਾਤ ਹੈਗੀ ਉਹ ਆਪਣੇ ਆਪ ਜੁੜਨ ਲੱਗਦੀ ਹੈ ਆਹ ਆਪਣੀ ਹਸਲ ਵਰਗੇ ਜਾਂ ਪਿਚ ਪਰਫੈਕਟ ਵਰਗੇ ਜਿਹੜੇ ਉਹਦੇ 'ਚ ਆਈ ਹੋਈ ਹੈ ਰੈਬਲ ਵਿਲਸਨ ਅਤੇ ਆਸਟ੍ਰੇਲੀਆ ਦੀ ਹੈ ਕਿੰਨੀ ਮੋਟੀ ਹੁੰਦੀ ਸੀਗੀ 2020 ਦੀਆਂ 22 ਦੀਆਂ ਤਸਵੀਰਾਂ ਚੱਕ ਕੇ ਦੇਖੋ ਅਤੇ ਹੁਣ ਚੱਕ ਕੇ ਦੇਖੋ ਉਹ ਕਹਿੰਦੀ ਕਿ ਮੈਂ ਤਾਂ ਭਾਰ ਹੀ ਇੱਦਾਂ ਘੱਟ ਕੀਤਾ ਹੈਗਾ ਜੀ ਐਲ ਪੀ 1 ਮੈਡੀਕੇਸ਼ਨਸ ਲਈਆਂ ਨੇ ਐਲਨ ਮਸਕ ਐਲਨ ਮਸਕ ਨੇ ਜਦੋਂ ਐਕਸ ਜਦੋਂ ਉਹਨਾਂ ਨੇ ਟਵਿੱਟਰ ਨੂੰ ਖਰੀਦ ਲਿਆ ਸੀਗਾ ਅਤੇ ਐਕਸ ਜਿਹੜਾ ਲੈ ਲਿਆ ਸੀ ਉਹਦੇ 'ਤੇ ਐਕਸ ਦੇ ਉੱਤੇ ਉਹਨਾਂ ਨੇ ਇੱਕ ਕਿਸਮ ਦਾ ਪੇਡ ਪ੍ਰਚਾਰ ਕੀਤਾ ਪੇਡ ਮਤਲਬ ਐਕਸ ਨੇ ਜ਼ਬਰਦਸਤੀ ਲੋਕਾਂ ਨੂੰ ਇਹ ਉਹਨਾਂ ਦੇ ਬਿਆਨ ਜਾਂ ਉਹਨਾਂ ਦੀ ਤਸਵੀਰ ਜਾਂ ਉਹਨਾਂ ਦਾ ਜਿਹੜੀ ਖਬਰ ਆ ਉਹਨਾਂ ਦੇ ਨਾਲ ਜੁੜੀ ਹੋਈ ਐਲਨ ਮਸਕ ਦੇ ਨਾਲ ਜੁੜੀ ਹੋਈ ਉਹ ਦਿਖਾਈ ਹੈ ਇਹ ਬਹੁਤ ਜ਼ਿਆਦਾ ਪਾਪੂਲਰ ਕੀਤਾ ਹੈਗਾ ਉੱਥੇ ਏਜੰਡਾ ਇਹਦੇ ਨਾਲ ਫਿਰ ਇਹ ਕਹਾਣੀ ਜਿਹੜੀ ਹੈ ਹੋਰ ਅੱਗੇ ਤੁਰ ਪਈ ਲੋਕ ਕਹਿਣ ਲੱਗ ਪਏ ਵੀ ਲੈ ਲੈਂਦੇ ਹਾਂ ਯਾਰ ਆਪਾਂ ਵੀ ਵੀਗਾ ਵੀ ਲੈ ਲੈਂਦੇ ਹਾਂ ਓਲੰਪਿਕ ਲੈ ਲੈਂਦੇ ਕੋਈ ਨਾ ਕੋਈ ਤਾਂ ਲਈਏ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਜੇ ਇੰਨੀਆਂ ਖਤਰਨਾਕ ਦਵਾਈਆਂ ਸੀ ਕੀ ਕਿਸੇ ਦੇਸ਼ ਨੇ ਪਾਬੰਦੀ ਨਹੀਂ ਲਗਾਈ ਹੈਗੀ ਪਾਬੰਦੀਆਂ ਵਾਲੀ ਗੱਲ ਸੁਣ ਲਓ ਹੁਣ ਆਸਟ੍ਰੇਲੀਆ ਤੋਂ ਹੀ ਸ਼ੁਰੂ ਕਰ ਲੈਂਦੇ ਆਸਟ੍ਰੇਲੀਆ 'ਚ ਤਾਂ ਟੀ ਜੀ ਏ ਅਪਰੂਵ ਕਰਦਾ ਨਾ ਜਾਂ ਡਿਕਲਾਈਨ ਕਰਦਾ ਕਿਸੇ ਵੀ ਦਵਾਈ ਨੂੰ ਟੀ ਜੀ ਏ ਨੇ ਟਾਈਪ 2 ਡਾਇਬਟੀਜ਼ ਦੇ ਲਈ ਤਾਂ ਓਲੰਪਿਕ ਅਪਰੂਵ ਕੀਤੀ ਹੋਈ ਸੀਗੀ ਕਿਹਾ ਸੀਗਾ ਕਿ ਇਹ ਅਪਰੂਵਡ ਦਵਾਈ ਹੈਗੀ ਹੈ ਇਹਨੂੰ ਧੜੱਲੇ ਦੇ ਨਾਲ ਤੁਸੀਂ ਵੇਚੋ ਆਸਟ੍ਰੇਲੀਆ 'ਚ ਅਲਾਊਡ ਹੈ ਜਿਨ੍ਹਾਂ ਜਿਨ੍ਹਾਂ ਨੂੰ ਟਾਈਪ 2 ਡਾਇਬਟੀਜ਼ ਹੈ ਬਟ ਅਸੀਂ ਸਲਾਹ ਦਿੰਦੇ ਹਾਂ ਸਰਕਾਰ ਨੂੰ ਕਿ ਇਹਦਾ ਇਹਦੀ ਇਸ਼ਤਿਹਾਰਬਾਜ਼ੀ ਇਸ ਕਿਸਮ ਦੇ ਨਾਲ ਨਾ ਹੋਣ ਦਿੱਤੀ ਜਾਵੇ ਕਿ ਵਜ਼ਨ ਘਟਾਉਣ ਦੇ ਲਈ ਇਹ ਵਰਤੀ ਜਾਂਦੀ ਹੈ ਸੋ ਇਸ ਕਰਕੇ ਇੱਦਾਂ ਦੀ ਇਹ ਗੱਲ ਗਈ ਪਰ ਸਰਕਾਰ ਦੇ ਕੰਟਰੋਲ 'ਚ ਥੋੜ੍ਹੇ ਆ ਸੋਸ਼ਲ ਮੀਡੀਆ 'ਤੇ ਪ੍ਰਚਾਰ ਹੋ ਰਿਹਾ ਕਿਸੇ ਨੇ ਟਿਕਟੋਕ 'ਤੇ ਰੀਲ ਬਣਾਤੀ ਕਿਸੇ ਨੇ ਐਕਸ 'ਤੇ ਪੋਸਟ ਪਾਤੀ ਉਹ ਚੱਲ ਰਹੀ ਉਹ ਵੀ ਕਰੀ ਆ ਟੀ ਜੀ ਨੇ ਤਾਂ ਆਪਣੀ ਤਰਫ ਤੋਂ ਕਹਿ ਤਾ ਸੀਗਾ ਕਿ ਆਣ ਦਿਉ ਦਵਾਈ ਤਾਂ ਆਣ ਦਿਉ ਬਾਜ਼ਾਰ 'ਚ ਟਾਈਪ 2 ਡਾਇਬਟੀਜ਼ ਦੇ ਲਈ ਤਾਂ ਵਧੀਆ ਹੈਗੀ ਹੈ ਹਾਂ ਇਹਨੂੰ ਇੱਦਾਂ ਕੰਪਨੀ ਪ੍ਰਚਾਰ ਨਾ ਕਰੇ ਪਰ ਤੁਸੀਂ ਦੇਖਿਆ ਕਿਤੇ ਐਡ ਆਉਂਦੀ ਹੋਈ ਐਡ ਨਹੀਂ ਆ ਰਹੀ ਹੈਗੀ ਫਿਰ ਵੀ ਇਸਤੇਮਾਲ ਹੋ ਰਿਹਾ ਹੈਗਾ ਵੀਗੋ ਵੀ ਜਿਹੜੀ ਉਹ ਡੈਫੀਨੇਟਲੀ ਸਕੈਜੂਅਲ 4 ਪ੍ਰਸਕ੍ਰਿਪਸ਼ਨ ਦਵਾਈ ਹੈਗੀ ਹੈ ਪ੍ਰਸਕ੍ਰਿਪਸ਼ਨ ਦੇ ਉੱਤੇ ਮਿਲਦੀ ਹੈਗੀ ਹੈ ਉਹ ਜਿਵੇਂ BMI ਜਿਹਨੂੰ ਬਾਡੀ ਮਾਸ ਇੰਡੈਕਸ ਕਹਿੰਦੇ ਹੁੰਦੇ ਉਹਨੂੰ ਕੰਟਰੋਲ ਕਰਨ ਲਈ ਵੇਟ ਮੈਨੇਜਮੈਂਟ ਦੇ ਲਈ ਉਹਦਾ ਇਸਤੇਮਾਲ ਹੁੰਦਾ ਬਟ ਇੱਕ ਸਰਟਨ ਵੇਟ ਹਾਈਟ ਤੋਂ ਉੱਪਰ ਜਿਹਨੂੰ BMI ਕਹਿੰਦੇ ਆ ਉਹਦੇ ਤੋਂ ਉੱਪਰ ਵਾਲੇ ਲੋਕਾਂ ਨੂੰ ਹੀ ਰੈਕਮੈਂਡ ਕਰਨੀ ਹੈ ਡਾਕਟਰਾਂ ਨੂੰ ਇਹ ਦੇਖਣਾ ਪੈਂਦਾ ਹਾਂਜੀ ਤੁਹਾਡੀ ਹਾਈਟ ਇੰਨੀ ਹੈ ਤੁਹਾਡਾ ਵੇਟ ਇੰਨਾ ਠੀਕ ਹੈ ਤੁਹਾਨੂੰ ਵੀਗੋ ਵੀ ਰੈਕਮੈਂਡ ਕਰ ਦਿੰਦੇ ਇਸ ਤਰੀਕੇ ਦੇ ਨਾਲ ਟੀ ਜੀ ਏ ਨੇ ਇੱਕ ਰਾਹਦਾਰੀ ਦੇ ਤੀ ਹੈ ਇੱਕ ਖੁੱਲ੍ਹਾ ਦਰਵਾਜ਼ਾ ਦੇ ਤਾ ਦੂਜਾ ਕੰਟਰੀ ਕਿਹੜਾ ਜਿਹਦੇ ਬਾਰੇ ਆਪਾਂ ਦੁਨੀਆ ਭਰ 'ਚ ਗੱਲ ਕਰ ਸਕਦੇ ਹਾਂ ਜਿਹੜੀ ਐਗਜ਼ਾਮਪਲ ਸੈੱਟ ਕਰਦਾ ਅਮੈਰੀਕਾ ਅਮੈਰੀਕਾ 'ਚ ਕੌਣ ਕੰਟਰੋਲ ਕਰਦਾ FDA ਉੱਥੇ ਦਾ FDA ਨੇ ਕੀ ਕਿਹਾ ਕਿ ਓਲੰਪਿਕ ਨੂੰ ਲੈ ਕੇ ਕਿ ਕਹਿੰਦੇ ਕਿ ਠੀਕ ਹੈ ਜੀ ਇਹ ਟਾਈਪ 2 ਦੇ ਲਈ ਜਿਹੜਾ ਡਾਇਬਟੀਜ਼ ਦੇ ਲਈ ਵਧੀਆ ਹੈਗੀ ਹੈ ਆਲਸੋ ਇਹ ਜਿਹੜੇ ਡਾਇਬਟਿਕ ਪੇਸ਼ੈਂਟ ਨੇ ਉਹਨਾਂ ਦੇ ਵਿੱਚ ਕਾਰਡੀਓਵੈਸਕੂਲਰ ਜਿਹੜੀਆਂ ਡਿਜ਼ੀਜ਼ ਨੇ ਉਹਨਾਂ ਦੇ ਰਿਸਕ ਨੂੰ ਘੱਟ ਕਰਦਾ ਇਸ ਕਰਕੇ ਫਿਜ਼ੀਸ਼ੀਅਨਸ ਇਹਨੂੰ ਆਫ ਲੇਬਲ ਅਪਰੂਵ ਕਰਨ ਯਾਨੀ ਕਿ ਇਹ ਕੰਪਨੀ ਦਾ ਨਾਮ ਵੀ ਜਿਵੇਂ ਜਿਹੜੀ ਓਲੰਪਿਕ ਦੀ ਕੰਪਨੀ ਹੈ ਨੋਵਾ ਨੋਰਡਿਸਕ ਉਹਦਾ ਨਾਮ ਨਹੀਂ ਲਿਖਣਾ ਹੈਗਾ ਬਸ ਇਹ ਸਾਲਟ ਦਾ ਨਾਮ ਲਿਖ ਦੇਣਾ ਤੁਸੀਂ ਜਿਵੇਂ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸਿਆ ਹੀ ਸੀਗਾ ਕਿ ਉਹਦੇ ਵਿੱਚ ਤੁਸੀਂ ਸਿਰਫ ਇੰਨਾ ਕੁ ਲਿਖ ਕੇ ਦੇ ਰਹੇ ਹੈਗੇ ਹੋ ਕਿ ਉਹ ਕਿਸ ਕਿਸਮ ਦੇ ਜਿਹੜਾ ਕੈਟੇਗਰੀ ਦੇ ਵਿੱਚ ਆਉਂਦੀ ਹੈਗੀ ਹੈ ਸਮੈਗਲੂਟਾਈਡ ਹੈਗੀ ਹੈ ਉਹ ਡਾਕਟਰ ਨੇ ਰੈਕਮੈਂਡ ਕਰਤੀ ਹੁਣ ਸਮੈਗਲੂਟਾਈਡ ਦੇ ਵਿੱਚ ਆਫ ਕੋਰਸ ਓਲੰਪਿਕ ਮਤਲਬ ਇਹ ਇਸ ਕਿਸਮ ਦੀ ਗੱਲ ਹੈ ਕਿ ਕੈਟੇਗਰੀ ਮੈਂਸ਼ਨ ਕਰ ਦਿਉ ਆਫ ਲੈਵਲ ਪ੍ਰਿਸਕ੍ਰਿਪਸ਼ਨ ਦੇਣੀ ਹੈ ਤੁਸੀਂ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਕਹਾਂ ਕਿ ਜਾਂ ਕੋਈ ਤੁਹਾਨੂੰ ਕਹੇ ਮੇਰੇ ਤੱਕ ਆਉਣ ਦਾ ਪਤਾ ਨਾਮ ਨਹੀਂ ਲੈਣਾ ਸਿੱਧਾ ਗੌਤਮ ਕਪਿਲ ਯਾਰ ਇੱਕ ਬੰਦਾ ਹੈਗਾ ਜਿਹੜਾ ਸਿਡਨੀ ਤੋਂ ਰੇਡੀਓ ਹਾਂਜੀ ਕਰਦਾ ਅਤੇ ਉਹਦੇ ਸਿਰ 'ਤੇ ਬਾਲ ਨਹੀਂ ਹੈਗੇ ਉਹਨੂੰ ਜਾ ਕੇ ਮਿਲ ਲਿਓ ਪਤਾ ਹੀ ਹੈ ਲੱਗ ਗਿਆ ਨਾ ਪਤਾ ਤੁਹਾਨੂੰ ਇਹ ਚੀਜ਼ ਦਵਾਈ ਇੱਕ ਹੈਗੀ ਹੈ ਜਿਹਨੂੰ ਨੋਵਾ ਨੋਰਡਿਸਕ ਬਣਾਉਂਦੀ ਹੈ ਔਰ ਉਹਦਾ ਨਾਮ ਓਲੰਪਿਕ ਹੈਗਾ ਔਰ ਉਹਦੀ ਕੈਟੇਗਰੀ ਹੈ ਸਮੈਗਲੂਟਾਈਡ ਪਤਾ ਹੀ ਲੱਗ ਗਿਆ ਕਿ ਕਿਹੜੀ ਹੈਗੀ ਹੈ ਤੁਸੀਂ ਆਫ ਲੈ ਇਹ ਮਤਲਬ ਕਿਸ ਕਿਸਮ ਦੀ ਕਿੰਨੀ ਕਿੰਨੀ ਬੇਹੂਦਾ ਤਰੀਕੇ ਹੈਗੇ ਨੇ ਸਰਕਾਰਾਂ ਦੇ ਵੀ FDA ਦੇ ਵੀ ਕੰਟਰੋਲ ਕਰਨ ਦੇ ਫਿਰ ਵੀ ਗੋਵੀ ਨੂੰ ਤਾਂ FDA ਨੇ ਅਪਰੂਵਲ ਸਿੱਧੀ ਸਿੱਧੀ ਦਿੱਤੀ ਹੋਈ ਹੈ ਵੀ ਕਰੋਨਿਕ ਵੇਟ ਮੈਨੇਜਮੈਂਟ 'ਚ ਕੰਮ ਵੀ ਲੰਮੇ ਚਿਰ ਤੋਂ ਤੁਹਾਡਾ ਭਾਰ ਘੱਟ ਹੀ ਨਹੀਂ ਰਿਹਾ ਘੱਟ ਹੀ ਨਹੀਂ ਰਿਹਾ ਘੱਟ ਹੀ ਨਹੀਂ ਰਿਹਾ ਲੈ ਲਓ ਨਾਲ ਇਹ ਵੀ ਕਹਿਤਾ ਕਿ ਹਾਰਟ ਅਟੈਕ ਸਟ੍ਰੋਕ ਵਗੈਰਾ ਜਿਹੜੇ ਹੈਗੇ ਨੇ ਉਹਦੇ ਜਿਹੜੇ ਮੇਜਰ ਰਿਸਕ ਜ਼ਰੂਰ ਬਣੇ ਰਹਿੰਦੇ ਹੈਗੇ ਨੇ ਪਰ ਲੈ ਲਓ
ਫਿਰ ਤੀਜਾ ਬਾਜ਼ਾਰ ਆ ਗਿਆ ਯੂਰਪੀ ਯੂਨੀਅਨ ਦਾ। ਯੂਰਪੀ ਯੂਨੀਅਨ ਨੇ ਓਲੰਪਿਕ ਨੂੰ ਜ਼ਿਆਦਾਤਰ ਈਯੂ ਦੇ ਜਿਹੜੇ ਮੈਂਬਰ ਦੇਸ਼ ਹੈਗੇ ਨੇ ਉਹਨਾਂ ਨੇ ਅਲਾਓ ਕਰਤਾ ਸੀਗਾ। ਹਾਂ, ਉੱਥੇ ਕਮੀ ਜ਼ਰੂਰ ਰਹੀ ਹੈਗੀ ਹੈ, ਔਰ ਉਹ ਵੀ ਇੱਕ ਫੈਸ਼ਨ ਦਾ ਇੱਕ ਤਰੀਕਾ। ਮਤਲਬ ਇਹਨਾਂ ਦੇਸ਼ਾਂ ਦੇ ਵਿੱਚ ਤੁਸੀਂ ਇਹ ਦਿਖਾ ਦਿਓ, ਇਹ ਅਮੀਰ ਦੇਸ਼ ਨੇ, ਵਿਕਸਿਤ ਮੁਲਕ ਨੇ, ਕਹਿ ਦਿਓ ਕਿ ਸਾਡੇ ਕੋਲ ਜੀ ਦਵਾਈ ਹੈ ਨਹੀਂ, ਅਤੇ ਤੁਸੀਂ ਕਹੋਗੇ ਯਾਰ ਐਡੀ ਲੱਗ ਰਹੀ ਹੈ, ਨਹੀਂ ਜੀ ਆ ਹੀ ਨਹੀਂ ਰਹੀ, ਇਹ ਤਾਂ ਬੜੀ ਵਿਕ ਗਈ ਜੀ ਦਵਾਈ, ਇਹ ਤਾਂ ਧੱਕਾ ਪਿਆ ਹੋਇਆ ਜੀ, ਵੇਟ ਚੱਲ ਰਹੀ ਹੈ, ਤੁਸੀਂ ਐਂ ਕਰੋ ਆਪਣਾ ਨਾਮ ਲਿਖਵਾ ਜਾਓ ਫਾਰਮੇਸੀ ਕਹਿ ਰਹੀ ਹੈ, ਅਤੇ ਫਸਟ ਪ੍ਰਿਓਰਿਟੀ ਜਿਵੇਂ ਵੀ ਹੋਏਗੀ ਉਹ ਤੁਹਾਨੂੰ ਭੇਜ ਦਾਂਗੇ, ਤੁਸੀਂ ਲਿਖਵਾ ਆਉਂਦੇ ਹੋ, ਤੁਸੀਂ ਫਿਰ ਪੁੱਛਦੇ ਹੋ 15 ਦਿਨਾਂ ਬਾਅਦ ਫਾਰਮੇਸੀ ਆ ਗਈ ਭਾਅ ਜੀ ਦਵਾਈ ਆ ਗਈ, ਨਹੀਂ ਜੀ ਹਲੇ ਵੇਟ ਕਰੋ, ਹਲੇ ਪਹਿਲਾਂ ਪਿਛਲੇ ਲੋਕ ਭੁਗਤਾ ਰਹੇ ਆ, ਫਿਰ ਆਊਗੀ, ਆ ਗਈ ਜੀ ਹੁਣ ਮਹੀਨੇ ਬਾਅਦ ਤੁਸੀਂ ਜਾ ਰਹੇ ਹੋ, ਫਿਰ ਦੇਖੋ ਜੀ ਅਗਲੇ ਮਹੀਨੇ ਤੱਕ ਸ਼ਾਇਦ ਤੁਹਾਡਾ ਨੰਬਰ ਲੱਗ ਜਾਵੇ, ਹਲੇ ਇੰਨੀ ਤਰੀਕ ਵਾਲੇ ਭੁਗਤ। ਇੱਦਾਂ ਇਹ ਇੱਦਾਂ ਕਰਿਓਸਟੀ ਪੈਦਾ ਕਰ ਦਿੱਤੀ ਗਈ ਹੈ ਉੱਥੇ ਯੂਰਪੀ ਬਾਜ਼ਾਰ ਦੇ ਵਿੱਚ ਕਿ ਇੰਨੀ ਸ਼ੋਰਟੇਜ ਚੱਲ ਰਹੀ ਹੈ ਜੀ, ਆਪਣਾ ਨਾਮ ਲਿਖਵਾ ਜਾਓ ਜੀ। ਇੰਗਲੈਂਡ ਦੇ ਵਿੱਚ MHRA ਜਾਂ ਨਾਈਸ ਵਰਗੀਆਂ ਸੰਸਥਾਵਾਂ ਨੇ ਜਿਹੜੀਆਂ ਅਪਰੂਵ ਕਰਦੀਆਂ ਨੇ, MHRA ਉੱਥੋਂ ਦੀ ਜਿਹੜੀ ਹੈਲਥ ਡਿਪਾਰਟਮੈਂਟ ਦਾ ਜਿਹੜਾ ਹੈਗਾ, ਜਿਹੜਾ ਕੰਟਰੋਲ ਕਰਦਾ ਹੈਗਾ, ਉਹਨਾਂ ਨੇ ਕਿਹਾ ਕਿ ਕੀ ਹੋ ਸਕਦਾ ਇਹਦਾ ਤਰੀਕਾ ਇਹ ਹੋ ਸਕਦਾ ਜੀ ਕਿ ਤੁਸੀਂ ਟਾਈਪ 2 ਦੇ ਨਾਮ ਦੇ ਉੱਤੇ ਲਾਈਸੈਂਸ ਜਿਹੜੇ ਹੈਗੇ ਨੇ ਉਹਨਾਂ ਨੂੰ ਹੀ, ਲਾਈਸੈਂਸਡ ਸਟੋਰ ਉਹਨਾਂ ਨੂੰ ਹੀ ਅਲਾਓ ਕਰੋ। ਜਨਰਲ ਫਾਰਮਾਸਿਟੀਕਲ ਕੌਂਸਲ ਹੈ ਉੱਥੇ ਦੀ, GPHEC ਕਹਿ ਦਿੰਦੇ ਨੇ, ਉਹਨਾਂ ਨੇ ਵੀ ਸੇਮ ਅਮਰੀਕਾ ਲਈ ਤਰੀਕਾ ਅਪਣਾਇਆ ਕਿ ਤੁਹਾਡੇ ਕੋਲ ਕਿਤੇ ਹੋਰ ਦੀ ਰੈਫਰੈਂਸ ਹੈਗੀ ਹੈ, ਹਾਂਜੀ ਅਮਰੀਕਾ 'ਚ, ਅਮਰੀਕਾ 'ਚ ਤਾਂ ਇੱਦਾਂ ਵੇਚਦੇ ਨੇ, ਠੀਕ ਹੈ ਤੁਸੀਂ ਵੀ ਆਫ ਲੈਵਲ ਵੇਚ ਲਓ ਫਿਰ ਉੱਥੋਂ ਦੀ ਰੈਫਰੈਂਸ ਲੈ ਕੇ ਅਮਰੀਕਾ ਦੀ। ਇਹ ਤਾਂ ਤੁਸੀਂ ਜੇ ਮੋਟੇ ਮੋਟੇ ਤੌਰ ਦੇ ਉੱਤੇ ਦੁਨੀਆ ਦੇ ਬਾਜ਼ਾਰ ਮੈਂ ਤੁਹਾਨੂੰ ਦੱਸ ਰਿਹਾ ਜਿੰਨੇ ਵਿਕਸਿਤ ਮੁਲਕ ਨੇ, ਕੈਨੇਡਾ, ਅਮੈਰੀਕਾ, ਇੰਗਲੈਂਡ, ਯੂਰਪ, ਆਸਟ੍ਰੇਲੀਆ, ਇੱਥੇ ਇਜਾਜ਼ਤ ਦੇ ਦਿੱਤੀ। ਹੁਣ ਦੂਸਰਾ ਇਹਦਾ ਇੱਕ ਸਵਾਲ ਇਹ ਵੀ ਪੈਦਾ ਹੁੰਦਾ ਜਿਹੜਾ ਮੈਂ, ਜਿਹਦੇ 'ਤੇ ਮੈਂ ਸਰਚ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਹਦੇ 'ਤੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਡਿਟੇਲ 'ਚ ਲੈ ਕੇ ਜਾਣਾ ਚਾਹੁੰਦਾ ਸੀ। ਓਲੰਪਿਕ ਦਵਾਈ ਜਿਹੜੀ ਹੈ ਉਹਨੂੰ ਕੰਟਰੋਲ ਕੌਣ ਕਰਦਾ? ਮੁੰਜਾਰੋ ਜਿਹੜੀ ਦਵਾਈ ਹੈ ਉਹਨੂੰ ਕੰਟਰੋਲ ਕੌਣ ਕਰਦਾ? ਕਿਵੇਂ ਉਹਨਾਂ ਦੀ ਕਮਾਈ ਹੁੰਦੀ ਹੈ, ਕਿਵੇਂ ਉਹ ਹਿੱਸਾ ਪਾਉਂਦੇ ਨੇ? ਓਲੰਪਿਕ ਨੋਵੋ ਨੋਰਡਿਸਕ ਨਾਮ ਦੀ ਇੱਕ ਡੈਨਿਸ਼ ਕੰਪਨੀ ਹੈ, ਮਲਟੀਨੈਸ਼ਨਲ ਕੰਪਨੀ ਹੈ, ਵੈਸੇ ਤਾਂ ਡੈਨਮਾਰਕ ਦੇ ਵਿੱਚ ਇਹਨਾਂ ਦਾ ਹੈੱਡਕੁਆਟਰ ਹੈ, ਬਟ ਇਹ ਆਸਟ੍ਰੇਲੀਅਨ ਅਮੈਰੀਕਨ ਸਟਾਕ ਐਕਸਚੇਂਜ ਦੇ ਵਿੱਚ ਵੀ ਲਿਸਟਡ ਨੇ, ਨਿਊਯਾਰਕ ਦੀ ਸਟਾਕ ਐਕਸਚੇਂਜ ਦੇ ਵਿੱਚ ਵੀ ਉਹਨਾਂ ਦਾ ਨਾਮ ਹੈਗਾ, ਯਾਨੀ ਕਮਾਈ ਤਾਂ ਉੱਥੋਂ ਵੀ ਹੁੰਦੀ ਹੈ, ਕੋਪਨਹੈਗਨ ਸਟਾਕ ਐਕਸਚੇਂਜ ਵੀ ਹੈਗੇ ਨੇ, ਨਿਊਯਾਰਕ ਸਟਾਕ ਐਕਸਚੇਂਜ ਵੀ ਨੇ, ਪਬਲਿਕ ਟ੍ਰੇਡਿਡ ਐਂਟੀਟੀ ਹੈਗੀ ਹੈ, ਕਿਸੇ ਇੱਕ ਬੰਦੇ ਦੀ ਨਹੀਂ ਹੈਗੀ ਓਨਰਸ਼ਿਪ, ਸ਼ੇਅਰ ਹੋਲਡਰਸ ਦਾ ਵੀ ਕੰਟਰੋਲ, ਸ਼ੇਅਰ ਹੋਲਡਰਸ 'ਚ ਸਭ ਤੋਂ ਵੱਡਾ ਨੋਵੋ ਹੋਲਡਿੰਗ ਹੈ ਕੰਪਨੀ, ਜਿਨ੍ਹਾਂ ਦਾ 28% ਕੰਟਰੋਲ ਹੈ, ਬਾਕੀ 77% ਜਿਹੜੇ ਨੇ ਉਹ ਵੋਟਿੰਗ ਪਾਵਰ ਦੇ ਜ਼ਰੀਏ ਹੁੰਦਾ ਹੈਗਾ, ਅਤੇ ਅਲਟੀਮੇਟ ਓਨਰ ਜਿਹੜਾ ਹੈਗਾ ਇਹਦੀ ਨੋਵੋ ਨੋਰਡਿਸਕ ਫਾਊਂਡੇਸ਼ਨ ਹੈ, ਬੇਸਿਕਲੀ ਇਹ ਫਿਲੈਂਥਰੋਪਿਕ ਫਾਊਂਡੇਸ਼ਨ ਹੈ, ਬਹੁਤ ਪੁਰਾਣੀ ਹੈ ਉੱਥੇ ਦੀ, ਪਰ ਇਹ ਸਾਇੰਸ ਦੇ ਵਿੱਚ ਖੋਜਾਂ ਕਰਨ ਦੇ ਲਈ ਬਣੇ ਸੀਗੇ, ਫਿਰ ਖੋਜਾਂ ਕਰਦੇ ਕਰਦੇ ਦਵਾਈਆਂ ਬਣਾਉਣ ਲੱਗ ਗਏ, ਦਵਾਈਆਂ ਬਣਾਉਂਦੇ ਬਣਾਉਂਦੇ ਵੇਚਣ ਲੱਗ ਗਏ, ਅਤੇ ਹੁਣ ਇਹ ਦੀ ਬਿਗੈਸਟ ਪਲੇਅਰ ਇਨ ਦੀ ਵਰਲਡ ਹੈਗੇ ਨੇ। ਦੂਜੀ ਜਿਹੜੀ ਕੰਪਨੀ ਆ ਜਾਂਦੀ ਹੈਗੀ ਉਹ ਹੈ ਐਲਲੀਲੀ, ਨੋਵੋ ਨੋਰਡਿਸਕ ਅਤੇ ਐਲਲੀਲੀ ਜਿਹੜੇ ਨੇ, ਇਹਨਾਂ ਦੇ ਬਾਰੇ ਇੱਕ ਜਾਣਕਾਰੀ ਮੈਨੂੰ ਇਹ ਵੀ ਪਤਾ ਚੱਲੀ ਸੀਗੀ, ਐਲਲੀਲੀ ਜਿਹੜੀ ਹੈ ਉਹ ਮੁੰਜਾਰੋ ਬਣਾਉਂਦੀ ਹੈ, ਜ਼ੈਪਬਾਉਂਡ ਵੀ ਬਣਾਉਂਦੇ ਨੇ, ਇਹਨਾਂ ਦਾ ਦੋਹਾਂ ਕੰਪਨੀਆਂ ਦਾ ਇੱਕ ਮਾਡਲ ਹੈ, ਇੱਕ ਦਵਾਈ ਇਹ ਵੇਟ ਕੰਟਰੋਲ ਵਾਲੀ ਬਣਾਉਂਦੇ ਨੇ, ਇੱਕ ਇਹ ਡਾਇਬਟੀਜ਼ ਵਾਲੀ ਬਣਾਉਂਦੇ ਨੇ, ਕੰਮ ਦੋਹਾਂ ਦਾ ਇੱਕੋ ਹੀ ਹੈ, ਦੋਹਾਂ ਦਵਾਈਆਂ ਦੇ ਵਿੱਚੋਂ ਜਿਹੜੀ ਡਾਇਬਟੀਜ਼ ਵਾਲੀ ਹੈ ਉਹਨੂੰ ਜ਼ਿਆਦਾ ਪਾਪੂਲਰ ਕਰ ਦਿੰਦੇ ਨੇ, ਉਹਨੂੰ ਥੋੜ੍ਹੀ ਜਿਹੀ ਸਸਤੀ ਕਰ ਦਿੰਦੇ ਨੇ, ਔਰ ਉਹਨੂੰ ਵੇਟ ਮੈਨੇਜਮੈਂਟ ਦੇ ਵਿੱਚ ਵੀ ਵਰਤਿਆ ਜਾ ਰਿਹਾ ਹੈਗਾ। ਫੋਰ ਐਗਜ਼ਾਮਪਲ ਐਲਲੀਲੀ ਦੀਆਂ ਦੋ ਦਵਾਈਆਂ ਨੇ ਜ਼ੈਪਬਾਉਂਡ ਅਤੇ ਮੁੰਜਾਰੋ, ਪਾਪੂਲਰ ਕਿਹੜੀ ਹੈ? ਮੁੰਜਾਰੋ, ਪਰ ਕੀ ਉਹ ਵੇਟ ਮੈਨੇਜਮੈਂਟ ਵਾਲੀ ਹੈ? ਨਹੀਂ, ਜ਼ੈਪਬਾਉਂਡ ਹੈ, ਸੇਮ ਹੈ ਤਾਂ ਹੀ, ਨੋਵੋ ਨੋਰਡਿਸਕ ਦੀਆਂ ਦੋ ਦਵਾਈਆਂ ਨੇ, ਓਲੰਪਿਕ ਅਤੇ ਵੀਗੋ ਵੀ, ਓਲੰਪਿਕ ਜ਼ਿਆਦਾ ਪਾਪੂਲਰ ਹੈ, ਪਰ ਕੀ ਉਹ ਵੇਟ ਮੈਨੇਜਮੈਂਟ ਵਾਲੀ ਹੈ? ਨਹੀਂ, ਟਾਈਪ 2 ਡਾਇਬਟੀਜ਼ ਵਾਲੀ ਹੈ। ਵੀਗੋਵੀ ਅਤੇ ਜ਼ੈਪਬਾਉਂਡ ਇੰਨੀਆਂ ਹਾਲੇ ਨਹੀਂ ਚੱਲਦੀਆਂ ਹੈਗੀਆਂ ਜਿਹੜੀਆਂ ਕਿ ਬਿਲਕੁਲ ਤਿਆਰੀ ਵੇਟ ਮੈਨੇਜਮੈਂਟ ਪ੍ਰੋਗਰਾਮ ਦੇ ਲਈ ਕੀਤੀਆਂ ਗਈਆਂ ਨੇ। ਹੁਣ ਇਹਨਾਂ ਦੀ ਮਾਰਕੀਟ ਕੈਪੀਟਲਾਈਜੇਸ਼ਨ ਸੁਣੋ, ਜਿੰਨੀਆਂ ਦਵਾਈਆਂ ਇਹਨਾਂ ਨੇ ਵੇਚਤੀਆਂ ਨੇ ਅੱਜ ਦੀ ਤਰੀਕ ਤੱਕ, ਇਹਦਾ ਕੋਈ ਵੀ ਡੇਟਾ ਪਬਲਿਕ ਪਲੈਟਫਾਰਮ ਦੇ ਉੱਤੇ ਤੁਹਾਨੂੰ ਨਹੀਂ ਮਿਲੂਗਾ ਕਿ ਅੱਜ ਤੱਕ ਪਹਿਲੀ ਦਵਾਈ ਦੀ ਉਤਪਾਦਨ ਤੋਂ ਲੈ ਕੇ ਹੁਣ ਤੱਕ ਐਲਲੀਲੀ ਨੇ ਕਿੰਨੀ ਕਮਾਈ ਕੀਤੀ ਹੈ, ਨੋਵੋ ਨੋਰਡਿਸਕ ਨੇ ਕਿੰਨੀ ਕਮਾਈ ਕੀਤੀ ਹੈ, ਕੋਈ ਡੇਟਾ ਨਹੀਂ ਹੈਗਾ। ਪਰ ਜੇ ਮੈਂ ਤੁਹਾਨੂੰ ਮੋਟੇ ਮੋਟੇ ਤੌਰ 'ਤੇ ਦੱਸਾਂ, ਜਿਹੜੀ ਨੋਵੋ ਨੋਰਡਿਸਕ ਕੰਪਨੀ ਹੈ ਡੈਨਮਾਰਕ ਦੇ ਵਿੱਚ ਹੈ,
ਡੈਨਮਾਰਕ ਦੇ ਵਿੱਚ ਉਹਨਾਂ ਦਾ ਹੈੱਡਕੁਆਰਟਰ ਹੈ। ਡੈਨਮਾਰਕ ਇੱਕ ਬਹੁਤ ਵੱਡੀ ਕੰਟਰੀ ਹੈ, ਬਹੁਤ ਵੱਡੀ ਇਨ ਦੀ ਸੈਂਸ ਕੋਈ ਪਾਪੂਲੇਸ਼ਨ ਦੇ ਵਿੱਚ ਕੋਈ ਬਹੁਤ ਵੱਡੀ ਕੰਟਰੀ ਨਹੀਂ ਹੈਗੀ, ਬਟ ਇਹ ਉਹ ਕੰਟਰੀ ਹੈ ਜਿਨ੍ਹਾਂ ਦੇ ਕੰਟਰੋਲ ਦੇ ਵਿੱਚ ਗ੍ਰੀਨਲੈਂਡ ਵੀ ਹੈ। ਉਹ ਗ੍ਰੀਨਲੈਂਡ ਜਿੱਥੇ ਕਿ ਟਰੰਪ ਸਾਹਿਬ ਕਬਜ਼ਾ ਲੈਣ ਨੂੰ ਫਿਰਦੇ ਸੀਗੇ। ਸੋ ਇਹ ਉਹ ਕੰਟਰੀ ਹੈ ਜਿਹਨੂੰ ਯੂਰਪ ਦੀਆਂ ਸਭ ਤੋਂ ਅਮੀਰ ਕੰਟਰੀਜ਼ ਦੇ ਵਿੱਚੋਂ ਇੱਕ ਮੰਨਿਆ ਜਾ ਸਕਦਾ ਹੈਗਾ। ਡੈਨਮਾਰਕ ਦੀ ਇਕੋਨਮੀ ਕੁਛ ਇਸ ਤਰੀਕੇ ਦੇ ਨਾਲ ਕੰਮ ਕਰਦੀ ਹੈ ਕਿ ਜੋ ਤਾਜ਼ਾ ਜੋ ਅੰਕੜੇ ਹੈਗੇ ਨੇ, ਜਿਵੇਂ ਆਸਟ੍ਰੇਲੀਆ ਦੇ ਵਿੱਚ ਅਸੀਂ ਕਹਿ ਲੈਂਦੇ ਹਾਂ ਕਿ 70,000-72,000 ਪਰ ਕੈਪੀਟਾ ਹਰ ਇੱਕ ਵਿਅਕਤੀ ਜਿਹੜਾ ਕਮਾਉਂਦਾ, ਡੈਨਮਾਰਕ ਦੇ ਵਿੱਚ $83,400 ਪ੍ਰਤੀ ਵਿਅਕਤੀ ਕਮਾਉਂਦਾ ਹੈਗਾ। ਉੱਥੇ ਦੀ ਜਿਹੜੀ ਜੀ ਡੀ ਪੀ ਉਹ $503 billion ਅੱਜ ਦੀ ਤਰੀਕ ਦੇ ਵਿੱਚ, ਜਿਹੜੀ ਜੀ ਡੀ ਪੀ ਪੀ ਪੀ ਪੀ ਹੈ ਉਹ $541 billion ਦੀ ਹੈ। ਮਤਲਬ ਉੱਥੇ ਇਹ ਇੰਡਸਟਰੀ ਜਿਹੜੀ ਉੱਥੇ ਦੀ ਜੀ ਡੀ ਪੀ ਹੈ ਉਹ ਮਤਲਬ ਅਫਰੀਕਾ ਦੇ 10-15-20 ਮੁਲਕ ਰਲ ਕੇ ਵੀ ਨਹੀਂ ਬਰਾਬਰ ਉਹਦੇ ਹੋ ਪਾਉਂਦੇ। ਡੈਨਮਾਰਕ ਇਜ਼ ਐਕਚੁਅਲੀ ਵਨ ਆਫ ਦੀ ਮੋਸਟ ਰਿਚ ਪ੍ਰੋਸਪਰਸ ਕੰਟਰੀ। ਆ 2 ਮਹੀਨੇ ਪਹਿਲਾਂ ਇੱਕ ਮੋਸਟ ਲਿਵੇਬਲ ਸਿਟੀਜ਼ ਦਾ ਇੱਕ ਇੰਡੈਕਸ ਜਾਰੀ ਹੋਇਆ, ਉਹਦੇ 'ਚ ਸਿਡਨੀ, ਐਡੀਲੈਡ ਅਤੇ ਮੈਲਬਰਨ ਸ਼ਹਿਰ ਆਏ ਹੈਗੇ ਨੇ। ਬਟ ਡੂ ਯੂ ਨੋ ਵਿਚ ਸਿਟੀ ਇਜ਼ ਐਟ ਨੰਬਰ 1 ਮੋਸਟ ਲਿਵੇਬਲ ਸਿਟੀ ਦੇ ਵਿੱਚ? ਕੋਪਨਹੈਗਨ, ਇਸ ਕੰਟਰੀ ਦੀ ਕੈਪੀਟਲ ਸਿਟੀ। ਡੈਨਮਾਰਕ ਦੇ ਕੁੱਲ ਆਮਦਨੀ ਜਿਹੜੀ ਹੈਗੀ ਆ ਉਹ ਸਰਵਿਸ ਸੈਕਟਰ ਦੇ ਵਿੱਚੋਂ ਆਉਂਦੀ ਹੈ, ਯਾਨੀ ਡੈਨਮਾਰਕ ਦਾ ਜਿਹੜਾ ਟੋਟਲ ਕਮਾਈ 'ਚੋਂ 75% ਸਰਵਿਸ ਸੈਕਟਰ 'ਚੋਂ ਆਉਂਦਾ, 14% ਇੰਡਸਟਰੀ 'ਚੋਂ ਆਉਂਦਾ, 7% ਕੰਸਟਰਕਸ਼ਨ 'ਚੋਂ ਆਉਂਦਾ, 1.5% ਐਗਰੀਕਲਚਰ 'ਚੋਂ ਆਉਂਦਾ, ਅਤੇ ਜਿਹੜੀਆਂ ਦਵਾਈਆਂ ਨੇ ਉਹ ਤਾਂ ਕਿਸੇ ਪਰਸੈਂਟੇਜ 'ਚ ਹੈ ਵੀ ਨਹੀਂ। ਹਾਂ, ਇੰਡਸਟਰੀ ਦੇ ਵਿੱਚ ਉਹਨੂੰ ਤੁਸੀਂ 15% ਵਾਲੀ 'ਚ ਰੱਖ ਸਕਦੇ ਹੋ, 14-15 'ਚ। ਪਰ ਹੇਅਰ ਇਜ਼ ਦੀ ਮੋਸਟ ਇੰਟਰਸਟਿੰਗ ਅਤੇ ਚੁਕਾਉਣ ਵਾਲਾ ਫੈਕਟ, ਉਹ ਇਹ ਹੈ ਕਿ ਡੈਨਮਾਰਕ ਦੀ ਟੋਟਲ ਜੀ ਡੀ ਪੀ ਜਿੰਨੀ ਹੈ ਨਾ, $541 billion, ਉਹਦੇ ਤੋਂ ਵੀ ਵੱਡੀ ਮਾਰਕੀਟ ਕੈਪੀਟਲਾਈਜੇਸ਼ਨ ਸਿਰਫ ਇਸ ਇੱਕ ਕੰਪਨੀ ਦੀ ਹੈ, ਨੋਵੋ ਨੋਰਡਿਸਕ ਦੀ। ਯਾਨੀ ਕਿ ਅਫਰੀਕਾ ਦਾ ਪੂਰਾ ਕੋਂਟੀਨੈਂਟ ਹੀ ਜਿਹੜਾ ਹੈਗਾ, ਸਾਊਥ ਅਫਰੀਕਾ ਨੂੰ ਛੱਡ ਦਿਉ ਜਾਂ 1-2 ਕੰਟਰੀਜ਼ ਨੂੰ ਛੱਡ ਦਿਉ, ਪੂਰਾ ਅਫਰੀਕਨ ਕੋਂਟੀਨੈਂਟ ਦੀ ਜੀ ਡੀ ਪੀ ਔਰ ਨੋਵੋ ਨੋਰਡਿਸਕ ਦੀ ਕੈਪੀਟਲਾਈਜੇਸ਼ਨ ਦੋਵੇਂ ਰਲ ਕੇ ਨਹੀਂ ਇੱਕ ਬਰਾਬਰ ਹੋਣਗੀਆਂ। ਦੂਜੇ ਪਾਸੇ ਦੂਜੀ ਕੰਪਨੀ ਹੈ ਜਿਹੜੀ ਮੁੰਜਾਰੋ ਬਣਾਉਣ ਵਾਲੀ, ਐਲੀ ਲੀਲੀ ਦੁਨੀਆ ਦੀ ਸਭ ਤੋਂ ਵੱਡੀ ਫਾਰਮਾਸਿਟੀਕਲ ਕੰਪਨੀ ਅੱਜ ਦੀ ਡੇਟ 'ਚ। ਵੈਲਿਊਏਸ਼ਨ ਕਿੰਨੀ ਆ ਉਹਨਾਂ ਦੀ ਮਾਰਕੀਟ 'ਚ? $1 trillion, $1 trillion ਤੋਂ ਉੱਪਰ, ਥੱਲੇ ਨਹੀਂ ਹੈਗੀ, ਉੱਪਰ ਹੀ ਉੱਪਰ। ਹੁਣ ਇਹ ਕੰਪਨੀਆਂ ਜਿਸ ਤਰੀਕੇ ਦੇ ਨਾਲ ਕੰਟਰੋਲ ਕਰ ਰਹੀਆਂ ਨੇ ਇਸ ਬਾਜ਼ਾਰ ਨੂੰ, ਜਿਸ ਤਰੀਕੇ ਦੇ ਨਾਲ ਬਾਜ਼ਾਰ ਦੇ ਵਿੱਚ ਇਹ ਦਵਾਈਆਂ ਫੈਲ ਰਹੀਆਂ ਹੈਗੀਆਂ ਨੇ, ਔਰ ਜਿਸ ਤਰੀਕੇ ਦੇ ਨਾਲ ਇਹ ਡਾਇਰੈਕਟ ਕਸਟਮਰਸ ਆਪ ਹੀ ਇਸਤੇਮਾਲ ਕਰਨ ਲੱਗੇ ਹੋਏ ਨੇ, ਜਿਸ ਤਰੀਕੇ ਦੇ ਨਾਲ ਪੋਲੀਟੀਕਲ ਪਾਰਟੀਜ਼ ਜਾਂ ਸੈਲੈਬ੍ਰਿਟੀਜ਼ ਇਹਦਾ ਜਿਹੜਾ ਇਹਦਾ ਇਸਤੇਮਾਲ ਵੱਧ ਤੋਂ ਵੱਧ ਕਰਨ ਦੇ ਲਈ ਪ੍ਰਚਾਰ ਕਰ ਰਹੀਆਂ ਨੇ, ਉਹਦੇ ਨਾਲ ਨੁਕਸਾਨ ਕੀ ਹੋਏਗਾ? ਉਹਦੇ ਨਾਲ ਨੁਕਸਾਨ ਆ ਹੋਣਗੇ ਜੋ ਹੁਣ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਨੇ। ਆਸਟ੍ਰੇਲੀਆ ਦੇ ਵਿੱਚ ਜਿਹੜੀ ਯੂਨੀਵਰਸਿਟੀ ਹੈ UNSW ਸਿਡਨੀ, ਇਹਨਾਂ ਨੇ ਇੱਕ ਰਿਸਰਚ ਕੀਤੀ ਹੈ। ਇਹ ਕਹਿੰਦੇ 2020 ਦੇ ਵਿੱਚ 58,000 ਲੋਕ GLP-1 ਮੈਡੀਕੇਸ਼ਨ ਦਾ ਇਸਤੇਮਾਲ ਕਰ ਰਹੇ ਸੀ। 2020 ਤੋਂ ਬਾਅਦ ਕੋਵਿਡ ਆਇਆ, ਕੋਵਿਡ ਦੇ ਵਿੱਚ ਬਹੁਤ ਸਾਰੇ ਲੋਕ ਘਰੇ ਬੈਠ ਕੇ ਮੋਟੇ ਹੋਏ, ਖਾ ਕੇ ਮੋਟੇ ਹੋਣ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਇੰਟਰਨੈਟ ਵੀ ਚੱਲ ਰਿਹਾ ਸੀ ਉਸੇ ਟਾਈਮ ਦੇ ਉੱਤੇ, ਬਹੁਤ ਸਾਰੇ ਲੋਕ ਰੀਲਾਂ ਬਣਾਉਣ ਲੱਗੇ, ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਚਿਪਕੇ ਹੀ ਰਹਿੰਦੇ ਸੀਗੇ, ਔਰ ਐਸੇ ਦਰਮਿਆਨ ਸੋਸ਼ਲ ਮੀਡੀਆ 'ਤੇ ਇੱਕ ਪ੍ਰਚਾਰ ਹੋਣਾ ਸ਼ੁਰੂ ਹੋਇਆ ਕਿ ਮੈਂ ਤਾਂ ਜੀ, ਜਿਵੇਂ ਵਧੀਆ ਵਧੀਆ ਐਲੀਟ ਸੈਲੈਬ੍ਰਿਟੀਜ਼ ਨੇ ਕਹਿਣਾ ਸ਼ੁਰੂ ਕੀਤਾ ਕਿ ਮੈਂ ਤਾਂ ਜੀ ਮੁੰਜਾਰੋ ਲੈ ਰਿਹਾ ਸੀ, ਮੈਂ ਜ਼ੈਪਾਉਂਡ ਲੈ ਰਿਹਾ ਸੀ, ਮੈਂ ਓਲੰਪਿਕ ਲੈ ਰਿਹਾ ਸੀ, ਮੇਰਾ ਭਾਰ ਘੱਟ ਗਿਆ। ਅਤੇ ਉਸ ਤੋਂ ਬਾਅਦ ਜਿਹੜੇ ਮੋਟੇ ਹੋਏ ਲੋਕ ਸੀ ਕੋਵਿਡ ਤੋਂ ਬਾਅਦ, ਉਹਨਾਂ ਨੇ ਵੀ ਫਿਰ ਇਹ ਲੈਣੇ ਸ਼ੁਰੂ ਕੀਤੇ। ਸਾਲ 2020 'ਚ ਆਸਟ੍ਰੇਲੀਆ ਦੇ ਅੰਦਰ 58,000 ਲੋਕਾਂ ਨੇ GLP-1 ਮੈਡੀਕੇਸ਼ਨ ਦਾ ਇਸਤੇਮਾਲ ਕੀਤਾ ਸੀ। ਸਾਲ 2025 ਦੀ ਸ਼ੁਰੂਆਤ ਦੇ ਵਿੱਚ 5 ਲੱਖ ਲੋਕਾਂ ਨੇ ਓਲੰਪਿਕ ਮੰਜਾਰੋ ਵਰਗੀਆਂ ਦਵਾਈਆਂ ਦਾ ਇਸਤੇਮਾਲ ਕੀਤਾ, ਔਰ ਅੱਜ ਦੀ ਤਰੀਕ 'ਚ ਸਾਲ 2026 ਦੇ ਵਿੱਚ ਇੱਕ ਬਹੁਤ ਵੱਡੀ ਪਾਪੂਲੇਸ਼ਨ ਹੈ ਲਗਭਗ ਆਫ, ਮਤਲਬ ਡੇਟਾ ਰਲਾ ਕੇ, ਜੇ ਡੇਟਾ ਨੂੰ ਜਿਹੜਾ ਕਿ ਸਰਕਾਰ
ਬਹੁਤ ਹੱਦ ਤੱਕ ਕੰਟਰੋਲ ਵੀ ਕਰ ਰਹੀ ਹੈਗੀ ਹੈ। ਜੇ ਮੋਟਾ ਮੋਟਾ ਜਿਹਾ ਮੰਨ ਲਈਏ ਤਾਂ 1 million ਦੇ ਆਸ ਪਾਸ ਇਹ ਗਿਣਤੀ ਜਾ ਚੁੱਕੀ ਹੈ ਇੱਥੇ ਦੇ ਕੁੱਲ ਆਬਾਦੀ ਦਾ। 1 million ਲੋਕ ਜਿਹੜੇ ਨੇ ਉਹ ਇਸ ਕਿਸਮ ਦੇ ਟੀਕੇ ਆਪਣੇ ਸਰੀਰ ਦੇ ਵਿੱਚ ਧੱਕ ਰਹੇ ਨੇ। ਵੈਰੀ ਡੇਂਜਰਸ ਬ੍ਰੋ, ਵੈਰੀ ਡੇਂਜਰਸ। ਮੈਂ ਇਹਦੇ ਤੋਂ ਅੱਗੇ ਵੀ ਗੱਲ ਲੈ ਕੇ ਜਾਣਾ ਚਾਹੁੰਦਾ ਸੀਗਾ, ਬਟ ਮੈਂ ਦੇਖ ਰਿਹਾ ਕਿ ਸਾਡੇ ਕੋਲ ਟਾਈਮ ਹੈਗਾ। ਚਲੋ ਮੈਂ ਇੱਕ ਆਖਰੀ ਇੱਕ ਇਨਪੁੱਟ ਇਹਦੇ 'ਚ ਹੋਰ ਜੋੜ ਦਿੰਦਾ। ਮੈਂ ਦੇਖਿਆ ਕਿ ਇਹਨਾਂ ਕੰਪਨੀਆਂ ਦੇ ਵਿੱਚ ਕਿਹਨਾਂ ਕਿਹਨਾਂ ਦੀ ਇਨਵੈਸਟਮੈਂਟ ਹੈਗੀ ਹੈ। ਇੱਕ ਨਾਮ ਬੜਾ ਇੰਟਰਸਟਿੰਗ ਨਿਕਲ ਕੇ ਸਾਹਮਣੇ ਆਇਆ, ਦੁਨੀਆ 'ਚ ਜਿੰਨੀਆਂ ਵੀ GLP-1 ਡਰੱਗਸ, ਚਾਹੇ ਉਹ ਮੰਜਾਰੋ ਹੈ ਚਾਹੇ ਕੋਈ ਵੀ ਹੈਗੀ ਹੈ, ਉਹਨਾਂ ਦੇ ਵਿੱਚ ਅਜ਼ੰਪਿਕ ਹੈ ਜਾਂ ਕੋਈ ਵੀ ਹੈ, ਉਹਨਾਂ ਦੇ ਵਿੱਚ ਜਿਹੜੀ ਇਨਵੈਸਟਮੈਂਟ ਹੈ ਨਾ, ਉਹ ਇਨਵੈਸਟਮੈਂਟ ਇੱਕ ਇੰਡੀਅਨ ਅਮੈਰੀਕਨ ਨੇ ਕੀਤੀ ਹੈ, ਚਾਹੇ ਉਹ ChatGPT ਹੋ ਗਈ, ਚਾਹੇ ਉਹ ਆ ਮੈਡੀਸਨਸ ਹੋ ਗਈਆਂ। ਸਨ ਮਾਈਕਰੋ ਸਿਸਟਮਸ ਆਈ ਸੀ ਨਾ ਇੱਕ ਕੰਪਨੀ, ਉਹਦੇ ਕੋ ਫਾਊਂਡਰ ਸੀਗੇ ਵਿਨੋਦ ਖੋਸਲਾ। ਜੰਮੇ ਉਹ ਪੁਣੇ 'ਚ ਨੇ, ਇੰਡੀਅਨ ਆਰਮੀ ਫੈਮਿਲੀ ਤੋਂ ਬੈਕਗਰਾਊਂਡ ਹੈ, ਬਟ ਅੱਜ ਦੀ ਤਰੀਕ 'ਚ ਸਿਲੀਕੋਨ ਵੈਲੀ ਜਿਹੜੀ ਅਮੈਰੀਕਾ ਦਾ IT ਹੱਬ ਹੈ ਉੱਥੇ ਉਹਨਾਂ ਦਾ ਘਰ ਹੈਗਾ। ਬਿਲੇਨਰ ਨੇ, ਟੈਕਨੋਲੋਜਿਸਟ ਨੇ, ਵੈਂਚਰ ਕੈਪੀਟਲਿਸਟ ਨੇ। ਵੈਂਚਰ ਕੈਪੀਟਲਿਸਟ ਦਾ ਮਤਲਬ ਇਹ ਹੁੰਦਾ ਕਿ ਕਿਸੇ ਵੀ ਨਵੇਂ ਵੈਂਚਰ ਦੇ ਵਿੱਚ ਇਨਵੈਸਟਮੈਂਟ ਕਰਨੀ, ਸੀਡ ਇਨਵੈਸਟਮੈਂਟ ਉਹਨਾਂ ਦੀ ਹੁੰਦੀ ਹੈ। ਉਦਾਹਰਣ ਦੇ ਤੌਰ ਦੇ ਉੱਤੇ 2019 ਦੇ ਵਿੱਚ ਜਦੋਂ OpenAI ਪਲੈਟਫਾਰਮ ਕੁਛ ਵੀ ਨਹੀਂ ਸੀਗਾ ਸੈਮ ਆਲਟਮੈਨ ਦਾ, ਉਦੋਂ ਤਾਂ ਇੰਨੇ ਲੋਕ ਜਾਣਦੇ ਵੀ ਨਹੀਂ ਸੀ, ਕੋਵਿਡ ਤੋਂ ਪਹਿਲਾਂ ਦੀ ਗੱਲ ਹੈ, ਉਦੋਂ $50 million AI ਇਨਵੈਸਟ ਇਸ ਪਲੈਟਫਾਰਮ ਦੇ ਵਿੱਚ ਵਿਨੋਦ ਖੋਸਲਾ ਨੇ ਲਗਾਏ ਸੀਗੇ। ਕਹਿੰਦੇ ਕਿ ਤੂੰ ਚੱਕ ਇਹ, ਸੈਮ ਆਲਟਮੈਨ ਨੂੰ ਕਹਿੰਦੇ ਇਹ ਦੁਨੀਆ ਦਾ ਭਵਿੱਖ ਤੈਅ ਕਰੂਗੀ। ਫਿਰ ਉਹਨਾਂ ਨੇ ਫਾਰਮਾਸਿਟੀਕਲ ਕੰਪਨੀਆਂ ਨੂੰ ਡੋਨੇਸ਼ਨ ਦੇਣੀ ਜਾਂ ਇਨਵੈਸਟਮੈਂਟ, ਡੋਨੇਸ਼ਨ ਨਹੀਂ ਕਹਿ ਸਕਦੇ, ਪੈਸੇ ਲਗਾਉਣੇ ਸ਼ੁਰੂ ਕੀਤੇ। ਕਹਿੰਦੇ ਕਿ AI ਅਤੇ ਫਾਰਮੇਸੀ ਹੈਲਥ ਸੈਕਟਰ, ਇਹਨਾਂ ਨੂੰ ਇਕੱਠੇ ਕਰ ਦੇਣਾ ਆਪਾਂ, ਇਹ ਮਤਲਬ ਨੈਕਸਟ ਜਨਰੇਸ਼ਨ ਇੱਦਾਂ ਹੋਊਗੀ ਵੀ ਹਾਰਟ ਸਰਜਰੀਆਂ ਹੋ ਰਹੀਆਂ ਨੇ, ਰੋਬੋਟਿਕ ਡਾਕਟਰ ਕਰ ਰਹੇ ਨੇ, ਇਹ ਇੱਕ ਵਿਜ਼ਨ ਦਿੱਤਾ ਗਿਆ। ਬਟ ਵਿਨੋਦ ਖੋਸਲਾ ਦੇ ਬਾਰੇ ਜਦੋਂ ਮੈਂ ਪਤਾ ਕਰਿਆ, ਇੰਡੀਆ ਦੀ ਸਰਕਾਰ ਤੋਂ ਲੈ ਕੇ ਆਸਟ੍ਰੇਲੀਆ, ਅਮੈਰੀਕਾ ਦੀ ਸਰਕਾਰ ਤੱਕ ਜਿਹੜੀਆਂ ਪੋਲਿਸੀਜ਼ ਇਨਫਲੂਐਂਸ ਹੁੰਦੀਆਂ ਨੇ ਉਹ ਇਸ ਇੱਕ ਸ਼ਖਸ ਦੇ ਜ਼ਰੀਏ ਹੁੰਦੀਆਂ ਨੇ। ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਤੱਕ ਇਹਦੇ ਬਾਰੇ ਕੋਈ ਬਹੁਤੀ ਗੱਲ ਨਹੀਂ ਕੀਤੀ ਜਾਂਦੀ, ਇੰਡੀਅਨ ਮੀਡੀਆ ਤਾਂ ਬਿਲਕੁਲ ਹੀ ਨਹੀਂ ਕਰਦਿਆ ਹੈਗਾ। ਇੰਡੀਆ ਦੇ ਵਿੱਚ ਆਧਾਰ ਪਲੈਟਫਾਰਮ ਨੂੰ ਡਿਜੀਟਲਾਈਜ਼ ਕਰਨ ਦੇ ਲਈ ਵਿਨੋਦ ਖੋਸਲਾ ਨੇ ਇੰਡੀਅਨ ਗੌਰਮੈਂਟ ਨੂੰ ਪੈਸੇ ਦੇਣ ਦੀ ਗੱਲ ਵੀ ਕੀਤੀ ਸੀਗੀ। ਦਿੱਤੇ ਨੇ, ਨਹੀਂ ਦਿੱਤੇ ਆਈ ਡੋਂਟ ਨੋ। ਕਹਿੰਦੇ ਹੈਲਥ ਕੇਅਰ ਸੈਕਟਰ 'ਚ ਵੀ ਇੰਡੀਆ ਦੇ ਅੰਦਰ ਪੈਸੇ ਦੇਵਾਂਗੇ, ਯਾਨੀ ਹਾਲੇ ਤੱਕ ਦੁਨੀਆ ਦੇ ਸਭ ਤੋਂ ਵੱਡੇ ਬਾਜ਼ਾਰਾਂ ਦੇ ਵਿੱਚੋਂ ਇੱਕ ਇੰਡੀਆ ਵੀ ਹੈ। ਤੁਸੀਂ ਦੇਖੋ ਕਿ ਆਸਟ੍ਰੇਲੀਆ, ਅਮੈਰੀਕਾ, ਯੂਰਪ ਦੇ ਵਿੱਚ ਅਜ਼ੰਪਿਕ ਮੰਜਾਰੋ ਵਿਕ ਰਹੀਆਂ ਨੇ। 140 crore ਦੀ ਆਬਾਦੀ ਵਾਲੇ ਦੇਸ਼ ਦੇ ਵਿੱਚ ਜੇ 1% ਲੋਕ ਵੀ ਇਹ ਦਵਾਈਆਂ ਲੈਣ ਲੱਗ ਜਾਣ, ਬਹੁਤ ਵੱਡਾ ਬਾਜ਼ਾਰ ਖੁੱਲ੍ਹ ਗਿਆ ਇੱਕ। ਫਿਰ ਇਹਨਾਂ ਨੇ, ਖੋਸਲਾ ਸਾਹਿਬ ਉਹ ਨੇ ਜਿਨ੍ਹਾਂ ਨੇ ਇਸ ਕੰਪਨੀ ਦੇ ਵਿੱਚ ਡਾਇਰੈਕਟ ਤਾਂ ਨਹੀਂ ਹੈਗਾ, ਬਟ ਹਾਂ ਅੰਬਾਨੀ ਅਡਾਨੀਜ਼ ਦੇ ਨਾਲ ਰਲ ਕੇ ਇੱਕ ਇਹਨਾਂ ਨੇ ਬਹੁਤ ਵੱਡੇ ਲੈਵਲ ਦੇ ਉੱਤੇ ਇੰਡੀਆ 'ਚ AI ਡੇਟਾ ਸੈਂਟਰਸ ਇਨਵੈਸਟ ਕਰ ਰਹੇ ਨੇ, ਅਤੇ ਕਹਿ ਰਹੇ ਨੇ ਕਿ ਅਸੀਂ ਉਹ ਪ੍ਰੋਜੈਕਟ ਇੰਡੀਆ ਦੇ ਵਿੱਚ ਡੇਟਾ ਸੈਂਟਰਸ ਲਿਆਵਾਂਗੇ। ਵਿਨੋਦ ਖੋਸਲਾ ਦੀ ਇਨਵੈਸਟਮੈਂਟ ਹੈ, ਅੰਬਾਨੀ ਸਾਹਿਬ ਦੀ, ਅਡਾਨੀ ਸਾਹਿਬ ਦੀ ਹੈ, ਇਹ ਜੁਆਇੰਟ ਵੈਂਚਰ ਹੈ, ਸ਼ਾਇਦ ਬਹੁਤਾ ਨਾ ਪਤਾ ਹੋਵੇ। ਬਟ ਇਸ ਹੀ ਵੈਂਚਰ ਤੋਂ ਇਲਾਵਾ ਇਹਨਾਂ ਨੇ ਇਹ ਜਿਹੜੀ ਕੰਪਨੀ ਹੈਗੀ ਹੈ LLE, ਇਹਦੇ 'ਚ ਵੀ ਇਨਵੈਸਟ ਕਰ ਰੱਖਿਆ ਹੈਗਾ। ਇਹਦੇ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਕੰਪਨੀਆਂ, ਹੋਰ ਬਹੁਤ ਸਾਰੇ ਵੱਡੇ ਵੱਡੇ ਉਦਯੋਗਪਤੀ ਵੀ ਹੈਗੇ ਨੇ ਜਿਨ੍ਹਾਂ ਨੂੰ ਮੁਨਾਫਾ ਜਾਂਦਾ, ਰਲ ਮਿਲ ਕੇ ਜਾਂਦਾ। ਮੈਂ ਇੱਕ ਐਪੀਸੋਡ ਦੇ ਵਿੱਚ, ਇੱਕ ਨਹੀਂ ਬਲਕਿ ਕਈ ਸਾਰੇ ਐਪੀਸੋਡ ਦੇ ਵਿੱਚ ਇਹ ਕਹਿ ਚੁੱਕੇ ਹਾਂ ਕਿ ਦੁਨੀਆ ਦਾ ਭਵਿੱਖ ਦੋ ਹੀ ਤਰ੍ਹਾਂ ਦੀਆਂ ਕੰਪਨੀਆਂ ਤੈਅ ਕਰਨਗੀਆਂ, ਔਰ ਇਹ ਗੱਲ ਨੂੰ ਮਾਰਕ ਮਾਈ ਵਰਡ, ਮੈਂ ਕਿਸੇ ਬੇਸਿਸ ਦੇ ਉੱਤੇ ਹੀ ਗੱਲ ਕਹਿ ਰਿਹਾ, ਇਹ ਦੁਨੀਆ ਦਾ ਭਵਿੱਖ ਸਿਰਫ ਦੋ ਕੰਪਨੀਆਂ ਨੇ ਤੈਅ ਕਰਨਾ ਨੇ, ਇੱਕ ਉਹ ਜਿਹੜੀਆਂ ਹਥਿਆਰ ਬਣਾ ਰਹੀਆਂ ਨੇ ਅਤੇ ਦੂਜੀਆਂ ਉਹ ਜਿਹੜੀਆਂ ਕਿ ਦਵਾਈਆਂ ਬਣਾ ਰਹੀਆਂ ਨੇ। ਇਹਨਾਂ ਹੀ ਕੰਪਨੀਆਂ ਨੇ ਦੁਨੀਆ ਦੀ ਦਸ਼ਾ ਅਤੇ ਦਿਸ਼ਾ ਤੈਅ ਕਰਨੀ ਹੈਗੀ ਹੈ। ਖੈਰ, ਇਸੇ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਜਿਹੜਾ ਇਨਸਾਈਟ ਰਿਪੋਰਟ ਹੈ ਇਹਦੇ ਵਿੱਚ ਇੰਨਾ ਹੀ। ਇੱਕ ਜਾਣਕਾਰੀ ਤੁਹਾਨੂੰ ਦੇ ਦਿੰਦਾ, ਵੈਸੇ ਮੇਰਾ ਦੂਸਰਾ ਐਪੀਸੋਡ, ਜਿਹੜਾ ਦੂਸਰਾ ਮੇਰਾ ਇੱਕ ਆਈਡੀਆ ਸੀਗਾ ਜਿਹਦੇ 'ਤੇ ਮੈਂ ਗੱਲ ਕਰਨੀ ਸੀਗੀ, ਉਹ ਆਈਡੀਆ 'ਤੇ ਮੈਂ ਸੋਚਿਆ ਕਿ ਉਹਨੂੰ ਹਲੇ ਹੋਲਡ ਕਰ ਲਈਏ। ਪਿਛਲੇ ਦਿਨਾਂ ਦੇ ਵਿੱਚ ਆਸਟ੍ਰੇਲੀਆ ਦੇ 7 News ਨੇ, ਜਾਂ ਮੈਂ 9 News, ਮੇਰੇ ਹੁਣ ਯਾਦ ਨਹੀਂ ਹੈਗਾ, ਪਰ ਮੈਂ ਇੱਕ ਡਾਕੂਮੈਂਟਰੀ ਦੇਖ ਰਿਹਾ ਸੀ, ਘੰਟੇ ਦਾ ਇੱਕ ਪ੍ਰੋਗਰਾਮ ਆਇਆ ਸੀ, ਜਿਹੜਾ ਭਾਰਤ ਦੇ ਵਿੱਚ ਗੁਜਰਾਤ ਦੇ ਅੰਦਰ ਹਾਦਸਾ ਹੋਇਆ ਸੀ, ਹਵਾਈ ਹਾਦਸਾ, ਉਹਦੇ ਉੱਤੇ ਸੀਗਾ
ਕਿ ਉਹ ਬੋਇੰਗ ਜਹਾਜ਼ ਦਾ ਕਹਿਤਾ ਕਿ ਪਾਇਲਟ ਟੱਲੀ ਹੈ ਜੀ, ਇਸ ਕਰਕੇ 250-300 ਲੋਕ ਮਰ ਗਏ, ਉਹ ਜਿਹੜਾ ਜਹਾਜ਼ ਚੜ੍ਹਨ ਤੋਂ ਪਹਿਲਾਂ ਹੀ ਕਰੈਸ਼ ਹੋ ਗਿਆ ਸੀਗਾ। ਬੜੀ ਵਧੀਆ ਉਹ ਡਾਕੂਮੈਂਟਰੀ ਸੀਗੀ, ਉਹ ਦੇਖ ਕੇ ਮੈਨੂੰ ਲੱਗਿਆ ਕਿ ਇਹਦੇ 'ਤੇ ਗੱਲ ਕਰਨੀ ਚਾਹੀਦੀ। ਔਰ ਉਹਨਾਂ ਦਿਨਾਂ 'ਚ ਹਵਾਈ ਜਹਾਜ਼ਾਂ ਦੇ ਹਾਦਸਿਆਂ ਦੀਆਂ ਖ਼ਬਰਾਂ ਵੀ ਬਹੁਤ ਜ਼ਿਆਦਾ ਆਉਣ ਲੱਗ ਪਈਆਂ ਪਿਛਲੇ ਇੱਕ ਹਫ਼ਤੇ ਦੇ ਵਿੱਚ। ਬਟ ਦੈਨ ਯਸ, 2 ਕੁ ਦਿਨ ਪਹਿਲਾਂ ਮੈਂ ਇੱਕ ਟ੍ਰੇਲਰ ਦੇਖਿਆ ਨੈੱਟਫਲਿਕਸ ਦੇ ਉੱਤੇ, ਇੱਕ ਡਾਕੂਮੈਂਟਰੀ ਆਉਣ ਲੱਗੀ ਹੈ 1 ਘੰਟੇ 35 ਮਿੰਟ ਦੀ, ਕੱਲ੍ਹ ਨੂੰ ਰਿਲੀਜ਼ ਹੋ ਜਾਣੀ ਹੈ 19 ਅਗਸਤ ਨੂੰ। ਜੇ ਤੁਸੀਂ ਇਸ ਪ੍ਰੋਗਰਾਮ ਨੂੰ ਰਿਪੀਟ ਸੁਣ ਰਹੇ ਹੋਏ ਕਿਸੇ ਹੋਰ ਦਿਨ ਸੁਣ ਰਹੇ ਹੋਏ, 19 ਅਗਸਤ 2026 ਨੂੰ ਇਹ ਡਾਕੂਮੈਂਟਰੀ ਨੈੱਟਫਲਿਕਸ 'ਤੇ ਪੈ ਜਾਣੀ ਹੈ। ਉਹਦਾ ਟਾਈਟਲ ਹੈ ਫਰੀ ਫਾਲ, ਅ ਰੈਕਨਿੰਗ ਫਾਰ ਬੋਇੰਗ। ਉਹ ਕੰਪਨੀ ਬੋਇੰਗ ਜਿਹੜੀ ਜਹਾਜ਼ ਬਣਾਉਂਦੀ ਹੈ, ਤੁਹਾਨੂੰ ਇਹ ਲੱਗਦਾ ਹੋਊਗਾ ਬੋਇੰਗ 777, ਬੋਇੰਗ 407, ਬੋਇੰਗ 3307, ਇਹ ਜਹਾਜ਼ ਜਿਹੜੇ ਨੇ ਬੋਇੰਗ ਦੇ ਹੈਗੇ ਨੇ। ਬਟ ਬੋਇੰਗ 1916 ਦੇ ਵਿੱਚ ਬਣੀ ਇਹ ਕੰਪਨੀ, ਜਿਹਨੂੰ ਵਿਲੀਅਮ ਬੋਇੰਗ ਨੇ ਅਮਰੀਕਾ ਦੇ ਸੀਏਟਲ ਦੇ ਵਿੱਚ ਬਣਾਇਆ ਸੀਗਾ, ਵਾਸ਼ਿੰਗਟਨ ਤੋਂ ਥੋੜ੍ਹੀ ਦੂਰ। ਇਹ ਸਿਰਫ ਇਸ ਕਰਕੇ ਨਹੀਂ ਸੀ ਬਣਾਇਆ ਗਿਆ, ਬੋਇੰਗ ਕੰਪਨੀ ਦੇ ਬਾਰੇ ਬੜੀਆਂ ਸਾਰੀਆਂ ਖੁਲਾਸੇ ਜਿਹੜੇ ਨੇ ਇਹ ਡਾਕੂਮੈਂਟਰੀ ਕਰੂਗੀ। ਪਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਦੁਨੀਆ ਦੀਆਂ ਸਭ ਤੋਂ ਵੱਧ ਜਿਹੜਾ ਭਵਿੱਖ ਤੈਅ ਕਰਨਾ, ਉਹ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਔਰ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਤੈਅ ਕਰਨਾ। ਬੋਇੰਗ ਹਥਿਆਰ ਵੀ ਬਣਾਉਂਦੀ ਹੈ, ਦੁਨੀਆ 'ਚ ਅੱਜ ਦੀ ਤਰੀਕ 'ਚ ਸਭ ਤੋਂ ਵੱਧ ਮੁਨਾਫਾ ਵੀ ਇਹਨਾਂ ਤੋਂ ਹੀ ਹੋ ਰਿਹਾ ਹੈਗਾ। ਫਿਲਹਾਲ ਇਨਸਾਈਟ ਰਿਪੋਰਟ ਦੇ ਵਿੱਚ ਇਹਨੇ ਹੋਪਫੁਲੀ ਓਜ਼ੰਪਿਕ, ਮਨਜ਼ਾਰੋ ਜਾਂ ਹੋਰ ਐਸੇ ਬਹੁਤ ਸਾਰੇ ਜਿਹੜੇ ਇਹ ਇੰਜੈਕਸ਼ਨਸ ਨੇ ਇਹਨਾਂ ਦੇ ਨਾਲ ਜੁੜੀ ਹੋਈ ਇਹ ਕਹਾਣੀ ਤੁਹਾਨੂੰ ਸਮਝ ਆਈ ਹੋਊਗੀ। ਅਖੀਰ ਦੇ ਵਿੱਚ ਮੈਂ ਇੱਕ ਵਾਰ ਫਿਰ ਤੋਂ ਕਹਿਣਾ ਚਾਹੁੰਦਾ, ਐਟ ਦਿਸ ਪਲੈਟਫਾਰਮ, ਯੂਜ਼ਿੰਗ ਦਿਸ ਪਲੈਟਫਾਰਮ ਫੋਰ ਦਿਸ ਪਰਟੀਕੁਲਰ ਪ੍ਰੋਗਰਾਮ, ਵੀ ਆਰ ਨੋਟ ਗਿਵਿੰਗ ਐਨੀ ਹੈਲਥ ਐਡਵਾਈਸ ਐਟ ਆਲ। ਅਸੀਂ ਨਹੀਂ ਕਹਿ ਰਹੇ ਕਿ ਓਜ਼ੰਪਿਕ, ਮਨਜ਼ਾਰੋ ਤੁਸੀਂ ਲੈ ਰਹੇ ਹੋ ਤਾਂ ਛੱਡ ਦਿਓ। ਅਸੀਂ ਨਹੀਂ ਕਹਿ ਰਹੇ ਕਿ ਭਾਰ ਘਟਾਉਣ ਦੇ ਲਈ ਇਹਨਾਂ ਦੀ ਵਰਤੋਂ ਕਰੋ, ਔਰ ਅਸੀਂ ਨਹੀਂ ਕਹਿ ਰਹੇ ਕਿ ਇਹ ਜਿਹੜੀਆਂ ਦਵਾਈਆਂ ਇਹ ਡਾਇਬਟੀਜ਼ 'ਤੇ ਬਹੁਤ ਵਧੀਆ ਕਾਰਗਰ ਹੋਈਆਂ ਨੇ। ਇਹ ਇੱਕ ਡਾਕਟਰੀ ਜਾਂਚ ਦਾ ਵਿਸ਼ਾ ਹੈ, ਇੱਕ ਬ੍ਰੋਡਰ ਜਾਂਚ ਦਾ ਵਿਸ਼ਾ ਹੈ। ਪ੍ਰੋਗਰਾਮ ਦਾ ਮਕਸਦ ਸਿਰਫ ਤੁਹਾਡੇ ਜਾਂਚ ਦੇ ਦਾਇਰੇ ਨੂੰ ਹੋਰ ਬ੍ਰੋਡਨ ਅਪ ਕਰਨਾ ਹੈ। ਬਹੁਤ ਵਾਰ ਸਾਡੇ ਤੱਕ ਉਹ ਖਬਰਾਂ ਅਸੀਂ ਆਪਣੇ ਭਾਸ਼ਾ ਦਾ ਇੱਕ ਗੈਪ ਹੋਣ ਦੇ ਕਰਕੇ ਨਹੀਂ ਸੁਣ ਪਾਉਂਦੇ ਜਾਂ ਨਹੀਂ ਦੇਖ ਪਾਉਂਦੇ ਜਾਂ ਨਹੀਂ ਪੜ੍ਹ ਪਾਉਂਦੇ। ਇਟਸ ਆਲ ਰਾਈਟ, ਤੁਹਾਨੂੰ ਨਹੀਂ ਲੋੜ ਹੈਗੀ ਸਾਰੀਆਂ ਖਬਰਾਂ, ਸਾਰੀਆਂ ਡਾਕੂਮੈਂਟਰੀਜ਼ ਦੇਖਣ ਦੀ, ਸਾਰੀਆਂ ਜਾਣਕਾਰੀਆਂ ਹਾਸਲ ਕਰਨ ਦੀ। ਇਸੇ ਲਈ ਉਸ ਕੋਸ਼ਿਸ਼ ਨੂੰ ਥੋੜ੍ਹਾ ਜਿਹਾ ਤੁਹਾਡੇ ਤੱਕ ਹੋਰ ਸਰਲ ਸੌਖਾ ਕਰਕੇ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਜ਼ਰੀਏ, ਇਹਨਾਂ ਖਬਰਾਂ ਦੇ ਜ਼ਰੀਏ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ। ਹੋਪਫੁਲੀ ਤੁਸੀਂ ਇਹ ਸੁਣਦੇ ਰਹਿੰਦੇ ਹੋ, ਸੁਣਦੇ ਹੋ ਤਾਂ ਆਪਣਾ ਰਿਸਪੋਂਸ ਜ਼ਰੂਰ ਦਿਆ ਕਰੋ, ਚੰਗਾ ਲੱਗਿਆ, ਮਾੜਾ ਲੱਗਿਆ, ਉਹ 'ਚ ਕੰਸਟਰਕਟਿਵ ਫੀਡਬੈਕ, ਉਹਦੇ 'ਚ ਤੁਸੀਂ ਆਪਣੀ ਕੋਈ ਸਾਂਝ ਪਾਉਣੀ ਹੁੰਦੀ ਹੈ। ਪਿਛਲੇ ਹਫ਼ਤੇ ਸੈਮੀ ਸਾਹਿਬ ਦੀ ਬਹੁਤ ਧੰਨਵਾਦ, ਮੈਂ ਸੋਨੇ ਦੇ ਬਾਰੇ ਇੱਕ ਰਿਪੋਰਟ ਦੇ ਵਿੱਚ ਕਿਹਾ ਸੀਗਾ ਕਿ ਰੂਸ ਦੇ ਕੋਲ $63 ਲੱਖ ਦਾ ਸੋਨਾ ਹੈਗਾ। ਅਸਲ ਦੇ ਵਿੱਚ $63 ਲੱਖ ਕਹਿ ਗਏ, ਉਹ $63 ਕਰੋੜ ਦਾ ਸੋਨਾ ਸੀਗਾ, ਉਹਦਾ ਇੰਨਾ ਭੰਡਾਰ ਰਸ਼ੀਆ ਦੇ ਕੋਲ ਪਿਆ। ਸੋ ਥੈਂਕਸ ਫਾਰ ਦੈਟ ਕਰੈਕਸ਼ਨ, ਇਹੋ ਜਿਹੀਆਂ ਕਰੈਕਸ਼ਨਸ ਕਰਦਿਆ ਕਰੋ। ਕਈ ਵਾਰ ਵੇਗ ਦੇ ਵਿੱਚ ਕਹਿ ਜਾਂਦੇ ਹਾਂ ਕਿਉਂਕਿ 1 ਘੰਟੇ ਦਾ ਜਦੋਂ ਪ੍ਰੋਗਰਾਮ ਤਿਆਰ ਕਰਿਆ ਹੁੰਦਾ, ਕੋਈ ਸਕ੍ਰਿਪਟਿਡ ਪ੍ਰੋਗਰਾਮ ਨਹੀਂ ਹੈਗੇ ਇਹ, ਇੱਦਾਂ ਨਹੀਂ ਹੈਗਾ ਕਿ ਸਾਹਮਣੇ ਮੇਰੇ ਸਕ੍ਰਿਪਟ ਪਈ ਹੈ ਅਤੇ ਮੈਂ ਟੈਲੀਪ੍ਰੋਮਟਰ ਤੋਂ ਪੜ੍ਹ ਰਿਹਾ, ਮੋਦੀ ਜੀ ਨਹੀਂ ਹੈਗਾ ਮੈਂ। ਸੋ ਇਹ ਇੱਕ ਵਾਰ ਪ੍ਰੋਗਰਾਮ ਦੀ ਤਿਆਰੀ ਕਰ ਲਈ ਦੀ ਹੈ, ਉਹ ਤੋਂ ਬਾਅਦ ਕੁਛ ਇੱਕ ਚੁਨਿੰਦਾ ਨੋਟਸ ਲਿਖ ਲਈਦੇ ਨੇ ਜਿਹੜੀ ਫਿਗਰਸ ਵਗੈਰਾ ਹੁੰਦੀਆਂ ਨੇ, ਅਦਰਵਾਈਜ਼ ਬਾਕੀ ਦਾ ਪ੍ਰੋਗਰਾਮ ਇੱਥੇ ਫਿੱਟਾ, ਇੱਥੇ ਦਿਮਾਗ ਦੇ ਵਿੱਚ, ਇੱਥੋਂ ਹੀ ਇਹ ਪ੍ਰੋਗਰਾਮ ਨਿਕਲਦਾ, ਓਪਨ AI 'ਚੋਂ ਨਹੀਂ ਨਿਕਲਦਾ ਹੈਗਾ। ਦਿਓ ਇਜਾਜ਼ਤਾਂ ਜੀ, ਧੰਨਵਾਦ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤੀ ਮਾਰਨ ਦਾ। ਅੱਜ 19 ਤਰੀਕ ਆ ਅਗਸਤ ਦੇ ਮਹੀਨੇ ਦੀ, ਬੁੱਧਵਾਰ ਦਾ ਦਿਨ, ਤੇ ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਗੌਤਮ ਜੀ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਮੈਲਬਨ ਸਟੂਡੀਓ।
1: ਬਹੁਤ ਧੰਨਵਾਦ ਰੰਜੋ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਆਓ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਇੰਟਰਨੈਸ਼ਨਲ ਨਿਊਜ਼ ਦੇ ਵਿੱਚ। ਹਮਲੇ ਹਮਲੇ ਤੇ ਹਮਲੇ ਅਲੱਗ ਅਲੱਗ ਦੇਸ਼ਾਂ ਦੇ ਵਿੱਚ, ਅਲੱਗ ਅਲੱਗ ਦੇਸ਼ਾਂ ਦੇ ਹੀ ਦੁਆਰਾ, ਔਰ ਫਿਰ ਆਪਣੇ ਆਪ ਨੂੰ ਜਾਇਜ਼ ਠਹਿਰਾਉਣ ਦੀ ਕਹਾਣੀ। ਦੁਬਈ ਦੇ ਵਿੱਚ ਇੱਕ ਵਾਰ ਫਿਰ ਤੋਂ ਹਮਲਾ ਹੋਇਆ। ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਦੁਬਈ ਦੇ ਵਿੱਚ ਮਿਜ਼ਾਈਲ ਹਮਲਿਆਂ ਦੀ ਵਾਰਨਿੰਗ ਸਾਹਮਣੇ ਆਈ ਹੈ। ਹਾਲਾਂਕਿ UAE ਦੇ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਉਹਨਾਂ ਨੇ ਇਸ ਦਰਮਿਆਨ ਕੁੱਝ ਇੱਕ ਜਿਹੜੇ ਡਰੋਨਸ ਸੀ ਉਹ ਹਵਾ ਦੇ ਵਿੱਚ ਹੀ ਫੁੰਡ ਸੁੱਟੇ। ਲੋਕਾਂ ਨੂੰ ਕਿਹਾ ਗਿਆ ਕਿ ਉਹ ਤੁਰੰਤ ਆਪਣੀਆਂ ਸੁਰੱਖਿਅਤ ਬਿਲਡਿੰਗਾਂ ਦੇ ਵਿੱਚ ਖਿੜਕੀਆਂ ਦਰਵਾਜ਼ੇ ਬੰਦ ਕਰਕੇ ਬੈਠਣ, ਖੁੱਲੀ ਥਾਵਾਂ ਤੋਂ ਦੂਰ ਰਹਿਣ। ਔਰ ਗ੍ਰਹਿ ਮੰਤਰਾਲੇ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਅਗਲੇ ਨਿਰਦੇਸ਼ਾਂ ਦਾ ਇੰਤਜ਼ਾਰ ਕੀਤਾ ਜਾਵੇ। ਦੱਸ ਦਈਏ ਕਿ ਇਸ ਦਰਮਿਆਨ ਦੋ ਮਿਜ਼ਾਈਲ ਹਮਲਿਆਂ ਦੀ ਖਬਰ ਜਿਹੜੀ ਹੈ ਦੁਬਈ ਤੋਂ ਸਾਹਮਣੇ ਆਈ ਹੈ। ਔਰ ਫਿਲਹਾਲ ਇਹ ਪਹਿਲੀ ਵਾਰ ਤਾਂ ਨਹੀਂ ਹੋਇਆ ਦੁਬਈ ਦੇ ਵਿੱਚ, ਲਗਾਤਾਰ ਪਿਛਲੇ ਕਈ ਮਹੀਨਿਆਂ ਤੋਂ ਇਸ ਕਿਸਮ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਨੈਸ਼ਨਲ ਐਮਰਜੈਂਸੀ ਕ੍ਰਾਈਸਿਸ ਐਂਡ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਯਾਨੀ UAE ਦੀ ਨੈਕਮਾ ਨੇ UAE ਦੇ ਏਅਰ ਡਿਫੈਂਸ ਫੋਰਸ ਦੇ ਹਵਾਲੇ ਦੇ ਨਾਲ ਦੱਸਿਆ ਹੈ ਕਿ ਮਿਜ਼ਾਈਲ ਹਮਲੇ ਦਾ ਇੱਕ ਅਲਰਟ ਪਹਿਲਾਂ ਸਾਹਮਣੇ ਆਇਆ ਸੀ, ਜਿਸ ਦੇ ਉੱਤੇ ਬਾਅਦ ਦੇ ਵਿੱਚ ਕਾਬੂ ਪਾ ਲਿਆ ਗਿਆ। ਖਲੀਜ਼ ਟਾਈਮਸ ਦੇ ਮੁਤਾਬਕ ਕਿਹਾ ਗਿਆ ਕਿ ਹਾਲਾਤ ਕਾਬੂ ਦੇ ਵਿੱਚ ਨੇ। ਵੈਸੇ ਦੁਬਈ ਨੂੰ ਦੁਨੀਆਂ ਦੀ ਸ਼ੋਪਿੰਗ ਕੈਪੀਟਲ ਕਿਹਾ ਜਾਂਦਾ। ਜਦੋਂ ਦੁਬਈ ਵਰਗੇ ਸ਼ਹਿਰ ਇਸ ਮਾਮਲੇ ਦੇ ਵਿੱਚ ਸੁਰੱਖਿਅਤ ਨਜ਼ਰ ਨਹੀਂ ਆਉਂਦੇ, ਤਾਂ ਇਹਦੇ ਵਿੱਚ ਫਿਰ ਦੁਨੀਆਂ ਦੇ ਦੂਜਿਆਂ ਦੇਸ਼ਾਂ ਦੀ ਸੁਰੱਖਿਆ ਦੀ ਤਾਂ ਕੀ ਉਹ ਗੱਲ ਕਰੀਏ। ਖੈਰ, ਸੀਰੀਆ ਦੀ ਗੱਲ ਕਰ ਲੈਂਦੇ ਹਾਂ। ਅਮਰੀਕਾ ਨੇ ਉੱਤਰ ਪੱਛਮੀ ਸੀਰੀਆ ਦੇ ਇਦਲਿਬ ਸੂਬੇ ਦੇ ਵਿੱਚ ਇੱਕ ਫੌਜੀ ਹਵਾਈ ਅੱਡੇ ਦੇ ਉੱਤੇ ਇਜ਼ਰਾਈਲੀ ਹਮਲੇ ਦੀ ਨਿੰਦਾ ਕੀਤੀ ਹੈ ਤੇ ਇਸ ਨੂੰ ਬੇਫਜ਼ਾ ਦਾ ਬੇਫਾਲਤੂ ਦਾ ਹਮਲਾ ਕਹਿ ਕੇ ਤਣਾਅ ਵਧਾਉਣ ਦਾ ਇੱਕ ਕਾਰਨ ਦੱਸਿਆ। ਸੀਰੀਆ ਤੇ ਇਰਾਕ ਦੇ ਲਈ ਅਮਰੀਕੀ ਰਾਸ਼ਟਰਪਤੀ ਦੇ ਵਿਸ਼ੇਸ਼ ਦੂਤ ਟੌਮ ਬੈਰਕ ਨੇ ਕਿਹਾ ਹੈ ਕਿ ਵਾਈਟ ਹਾਊਸ ਨੇ ਸਾਰੀਆਂ ਧਿਰਾਂ ਨੂੰ ਫੌਜੀ ਕਾਰਵਾਈ ਕਰਨ ਦੀ ਬਜਾਏ ਗੱਲਬਾਤ ਦਾ ਸਹਾਰਾ ਲੈਣ ਦੀ ਗੱਲ ਕਹੀ ਹੈ, ਸਲਾਹ ਦਿੱਤੀ ਹੈ। ਉਹਨਾਂ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਅਸੀਂ ਇਸ ਗੱਲ ਨੂੰ ਲੈ ਕੇ ਬੇਹੱਦ ਚਿੰਤਤ ਹਾਂ ਕਿ ਅਬੂ ਅਲ ਦੁਹੂਰ ਏਅਰਬੇਸ ਦੇ ਉੱਤੇ ਇਜ਼ਰਾਈਲ ਨੇ ਫੌਜੀ ਕਾਰਵਾਈ ਜਿਹੜੀ ਕੀਤੀ ਹੈ, ਹਵਾਈ ਹਮਲੇ ਕੀਤੇ ਨੇ, ਉਹ ਤਣਾਅਪੂਰਨ ਕਦਮ ਹੈ। ਅਲ ਸ਼ਰਾ ਜਿਹੜੇ ਕਿ ਸੀਰੀਆ ਦੇ ਰਾਸ਼ਟਰਪਤੀ ਨੇ, ਅਲ ਸ਼ਰਾ ਸਰਕਾਰ ਨੇ ਤਾਂ ਫਿਲਹਾਲ ਇਸ ਮਾਮਲੇ ਦੇ ਉੱਤੇ ਕੋਈ ਟਿੱਪਣੀ ਨਹੀਂ ਦਿੱਤੀ ਹੈ, ਪਰ ਉਹਨਾਂ ਇਹ ਗੱਲ ਜ਼ਰੂਰ ਕਹੀ ਹੈ ਕਿ ਇਸ ਦੀ ਬਜਾਏ ਬਾਰ ਬਾਰ ਇਜ਼ਰਾਈਲ ਦੇ ਨਾਲ ਤਣਾਅ ਘੱਟ ਕਰਨ ਦੀ ਇੱਛਾ ਇਸ ਸੀਰੀਆ ਦੀ ਤਰਫ ਤੋਂ ਜਤਾਈ ਜਾ ਰਹੀ ਹੈ। ਉਹਨਾਂ ਕਿਹਾ ਹੈ ਕਿ ਅਮਰੀਕਾ ਦਾ ਇਹ ਮੰਨਣਾ ਹੈ ਕਿ ਸੰਜਮ ਦੇ ਨਾਲ ਗੱਲਬਾਤ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਔਰ ਉਧਰ ਕਤਰ ਨੇ ਵੀ ਸੀਰੀਆ ਦੇ ਅਬੂ ਅਲ ਦੁਹੂਰ ਏਅਰਬੇਸ ਦੇ ਉੱਤੇ ਨਿਸ਼ਾਨਾ ਬਣਾ ਕੇ ਕੀਤੇ ਗਏ ਇਜ਼ਰਾਈਲੀ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ। ਕਤਰ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਦੇ ਵਿੱਚ ਇਹ ਗੱਲ ਕਹੀ ਹੈ ਕਿ ਸੀਰੀਆ ਦੀ ਸੋਵਰੇਨਿਟੀ ਨੂੰ ਦੇਖਦਿਆਂ ਹੋਇਆਂ ਇਹ ਗੱਲ ਜ਼ਰੂਰੀ ਹੈ ਕਿ ਇਸ ਖੇਤਰ ਨੂੰ ਖੁੱਲ੍ਹਾ ਮੰਨ ਕੇ ਇਸ ਦੇ ਉੱਤੇ ਹਮਲੇ ਨਹੀਂ ਕੀਤੇ ਜਾਣੇ ਚਾਹੀਦੇ। ਵੈਸੇ ਤਾਂ ਸੀਰੀਆ ਦੇ ਵਿੱਚ ਹੁਣ ਅਮਰੀਕਾ ਦੇ ਮਨ ਮੁਤਾਬਕ ਰਾਸ਼ਟਰਪਤੀ ਬੈਠੇ ਨੇ। ਅਸ਼ਾਰ ਅਲ ਬਸਦ ਜਿਹੜੇ ਕਿ ਪਹਿਲਾਂ ਰੂਸ ਦੇ ਮਨ ਮੁਤਾਬਕ ਰਾਸ਼ਟਰਪਤੀ ਸੀ, ਉਹਨਾਂ ਨੂੰ ਦੇਸ਼ ਦੇ ਵਿੱਚੋਂ ਇੱਕ ਤਰੀਕੇ ਦੇ ਨਾਲ ਉਹ ਆਪਣੀ ਜਾਨ ਬਚਾ ਕੇ ਭੱਜ ਗਏ। ਸੋ ਇਸ ਕਰਕੇ ਅਮਰੀਕਾ ਹੁਣ ਸੀਰੀਆ ਦੇ ਉੱਤੇ ਹੋ ਰਹੇ ਕਿਸੇ ਵੀ ਹਮਲੇ ਨੂੰ ਨਾਜਾਇਜ਼ ਦੱਸਦਾ, ਕਿਉਂਕਿ ਇਸ ਦਾ ਮਤਲਬ ਇਹ ਹੈ ਕਿ ਅਮਰੀਕਾ ਸੀਰੀਆ ਦੀ ਰੱਖਿਆ ਨਹੀਂ ਕਰ ਪਾ ਰਿਹਾ। ਉਧਰ ਯਮਨ ਦੇ ਹੁਤੀ ਵਿਰੋਧੀਆਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਇੱਕ ਵਾਰ ਫਿਰ ਤੋਂ ਜਿਜਾਨ ਦੇ ਵਿੱਚ ਸਾਊਦੀ ਅਰਬ ਦੀ ਸਭ ਤੋਂ ਵੱਡੀ ਬਲਕਿ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਰਿਫਾਈਨਰੀਜ਼, ਤੇਲ ਰਿਫਾਈਨਰੀਜ਼ ਦੇ ਵਿੱਚੋਂ ਇੱਕ ਆਰਾਮਕੋ ਕੰਪਨੀ ਦੇ ਤੇਲ ਟਿਕਾਣਿਆਂ ਦੇ ਉੱਤੇ ਇੱਕ ਵਾਰ ਫਿਰ ਤੋਂ ਡਰੋਨ ਹਮਲਾ ਕੀਤਾ। ਅਦਾਰੇ BBC ਦੀ ਖਬਰ ਦੇ ਮੁਤਾਬਕ ਇਹ ਹਮਲਾ ਹਵਾਈ ਖੇਤਰ ਦੇ ਉਲੰਘਣ ਦੇ ਬਦਲੇ ਦੇ ਵਿੱਚ ਕੀਤਾ ਗਿਆ। ਹੁਤੀ ਬਾਗੀਆਂ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਹਵਾਈ ਖੇਤਰ ਦੇ ਵਿੱਚ ਸਾਊਦੀ ਅਰਬ ਨੇ ਜਿਹੜੀ ਇਹ ਘੁਸਪੈਠ ਕੀਤੀ ਸੀ। ਇੱਕ ਫੌਜੀ ਜਿਹੜਾ ਸੂਤਰ ਨੇ ਉਹਨਾਂ ਨੇ ਖਬਰ ਏਜੰਸੀ BBC ਦੇ ਹਵਾਲੇ ਦੇ ਨਾਲ ਦੱਸਿਆ ਕਿ ਯਮਨ ਦੇ ਸਦਾ ਤੇ ਹਜਾ ਸੂਬਿਆਂ ਦੇ ਵਿੱਚ ਹਵਾਈ ਖੇਤਰ ਦੀ ਉਲੰਘਣਾ ਹੋਈ ਸੀ। ਇਸੇ ਦੇ ਜਵਾਬ ਦੇ ਵਿੱਚ ਹੁਤੀ ਬਾਗੀਆਂ ਨੇ ਆਰਾਮਕੋ ਰਿਫਾਇਨਰੀ ਦੇ ਟਿਕਾਣਿਆਂ ਨੂੰ ਡਰੋਨ ਦੇ ਨਾਲ ਨਿਸ਼ਾਨਾ ਸਾਧਿਆ। ਇਹ ਵੀ ਪਿਛਲੇ ਇੱਕ ਹਫ਼ਤੇ ਦੇ ਵਿੱਚ ਹੋਇਆ ਦੂਜਾ ਹਮਲਾ ਆਰਾਮਕੋ ਦੇ ਉੱਤੇ ਦੱਸਿਆ ਜਾ ਰਿਹਾ। ਦੁਨੀਆਂ ਦੀ ਸਭ ਤੋਂ ਵੱਡੀ ਤੇਲ ਕੰਪਨੀਆਂ ਦੇ ਵਿੱਚੋਂ ਇੱਕ ਹੈ। ਫੀਫਾ ਵਿਸ਼ਵ ਕੱਪ ਤੋਂ ਲੈ ਕੇ ਕ੍ਰਿਕਟ ਵਿਸ਼ਵ ਕੱਪ ਤੱਕ ਦੀਆਂ ਸਭ ਤੋਂ ਵੱਡੇ ਜਿੰਨੇ ਵੀ ਖੇਡ ਮੁਕਾਬਲੇ ਹੁੰਦੇ ਉਹਨਾਂ ਦੀ ਸਭ ਤੋਂ ਵੱਡੀ ਸਪੋਂਸਰ ਕੰਪਨੀ ਵੀ ਇਹੀ ਹੁੰਦੀ ਹੈ। ਉਧਰ ਈਰਾਨ ਦੇ ਸਹਿਯੋਗੀ ਗੁੱਟ ਹੁਤੀ ਬਾਗੀਆਂ ਨੇ ਸਾਊਦੀ ਅਰਬ ਦੀ ਤਰਫ ਤੋਂ ਲਗਾਈ ਗਈ ਨੇਵੀ ਦੀ ਯਾਨੀ ਕਿ ਸਮੁੰਦਰੀ ਫੌਜ ਦੀ ਨਾਕਾਬੰਦੀ ਦੇ ਜਵਾਬ ਦੇ ਵਿੱਚ ਆਪਣੀ ਸਮੁੰਦਰੀ ਫੌਜ ਦੀ ਨਾਕਾਬੰਦੀ ਕਰ ਦਿੱਤੀ ਹੈ। ਲਾਲ ਸਾਗਰ ਦੇ ਵਿੱਚ ਸਾਊਦੀ ਦੇ ਤੇਲ ਟੈਂਕਰਾਂ ਦੇ ਨਾਲ ਨਾਲ ਦੂਸਰੇ ਟੈਂਕਰਾਂ ਦੇ ਉੱਤੇ ਵੀ ਜਿਹੜੇ ਜਿਹੜੇ ਗੁਜ਼ਰ ਰਹੇ ਨੇ ਸਮੁੰਦਰੀ ਜਹਾਜ਼, ਉਹਨਾਂ ਤੇ ਵੀ ਹਮਲਾ ਕੀਤਾ ਜਾ ਰਿਹਾ। ਬਾਰ ਬਾਰ ਸਾਊਦੀ ਅਰਬ ਦੇ ਤੇਲ ਦੇ ਨਾਲ ਜੁੜੇ ਬੁਨਿਆਦੀ ਢਾਂਚੇ ਤੇ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਇਸੇ ਦੇ ਚੱਲਦਿਆਂ ਲਾਲ ਸਾਗਰ ਦੇ ਵਿੱਚ ਜਹਾਜ਼ਾਂ ਦੇ ਉੱਤੇ ਹੋਏ ਹਾਲੀਆ ਹਮਲਿਆਂ ਦੇ ਚੱਲਦਿਆਂ ਸਮੁੰਦਰੀ ਵਪਾਰ ਨੂੰ ਲੈ ਕੇ ਵੀ ਵੱਡੀ ਚਰਚਾ, ਵੱਡੀ ਚਿੰਤਾ ਇੱਕ ਖੜੀ ਹੋ ਗਈ ਹੈ, ਕਿਉਂਕਿ ਇਹ ਤੇਲ ਦਾ ਸੰਕਟ ਤਾਂ ਪਹਿਲਾਂ ਹੀ ਪੂਰੀ ਦੁਨੀਆਂ ਦੇ ਵਿੱਚ ਹੈ। ਐਸੇ ਸਾਲ ਫਰਵਰੀ ਮਹੀਨੇ ਚ ਈਰਾਨ ਦੇ ਉੱਤੇ ਜਿਹੜਾ ਅਮਰੀਕਾ ਤੇ

ਨੂੰ ਅਮਰੀਕਾ ਦਾ ਖੇਤਰ ਹੋਣ ਦਾ ਦਾਅਵਾ ਕੀਤਾ ਹੈ। ਟਰੰਪ ਨੇ ਹਾਰਮੁਜ਼ ਸਟ੍ਰੇਟ ਦਾ ਇੱਕ ਨਕਸ਼ਾ ਵੀ ਸਾਂਝਾ ਕੀਤਾ ਹੈ, ਜਿਸ ਦੇ ਉੱਤੇ ਇਸ ਨੂੰ ਅਮਰੀਕਾ ਦਾ ਇਲਾਕਾ ਲਿਖ ਕੇ ਸਾਂਝਾ ਕੀਤਾ ਗਿਆ। ਔਰ ਟਰੰਪ ਦੇ ਇਸ ਤਾਜ਼ਾ ਦਾਅਵੇ ਤੋਂ ਬਾਅਦ ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕੀ ਰਾਸ਼ਟਰਪਤੀ ਨੂੰ ਇੱਕ ਭੜਕਾਊ ਰਾਸ਼ਟਰਪਤੀ ਦੱਸਿਆ। ਈਰਾਨ ਦੇ ਉਪ ਵਿਦੇਸ਼ ਮੰਤਰੀ ਕਾਜ਼ੇਮ ਗਰੀਬਾਬਾਦੀ ਨੇ ਐਕਸ ਦੇ ਉੱਤੇ ਲਿਖਿਆ ਕਿ ਜਿਸ ਤਰੀਕੇ ਦੇ ਨਾਲ ਡੋਨਾਲਡ ਟਰੰਪ ਨੇ ਫਾਰਸ ਦੀ ਖਾੜੀ ਦਾ ਨਾਮ ਸਹੀ ਢੰਗ ਦੇ ਨਾਲ ਲਿਖਣਾ ਸਿੱਖ ਲਿਆ, ਅਸੀਂ ਜਲਦੀ ਉਹਨਾਂ ਨੂੰ ਇਹ ਵੀ ਸਿਖਾ ਦੇਵਾਂਗੇ ਕਿ ਹਾਰਮੁਜ਼ ਸਟ੍ਰੇਟ ਦੇ ਬਾਰੇ ਜਿਹੜੀ ਗਲਤ ਫਹਿਮੀ ਉਹ ਲੈ ਕੇ ਬੈਠੇ ਨੇ ਉਹ ਕਿਵੇਂ ਦੂਰ ਕਰਨੀ ਹੈ। ਗਰੀਬਾਬਾਦੀ ਨੇ ਆਪਣੀ ਪੋਸਟ ਦੇ ਵਿੱਚ ਡੋਨਾਲਡ ਟਰੰਪ ਦੀ ਤਰਫ ਤੋਂ ਜਾਰੀ ਹਾਰਮੁਜ਼ ਸਟ੍ਰੇਟ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਟਰੰਪ ਨੇ ਅਸਲ ਦੇ ਵਿੱਚ ਲੰਘੇ ਸ਼ੁੱਕਰਵਾਰ ਨਿਊਯਾਰਕ ਦੀ ਇੱਕ ਰੈਲੀ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਉਹ ਜਲਦੀ ਹਾਰਮੁਜ਼ ਸਟ੍ਰੇਟ ਨੂੰ ਅਮਰੀਕਾ ਦਾ ਅਧਿਕਾਰ ਖੇਤਰ ਐਲਾਨ ਦੇਣਗੇ। ਈਰਾਨੀ ਵਿਦੇਸ਼ ਮੰਤਰਾਲੇ ਦੇ ਡਾਇਰੈਕਟਰ ਹੁਸੈਨ ਨੌਸ਼ਾਬਾਦੀ ਨੇ ਵੀ ਸਰਕਾਰੀ ਨਿਊਜ਼ ਏਜੰਸੀ IRNA ਨੂੰ ਇਹ ਗੱਲ ਕਹੀ ਹੈ ਕਿ ਇਸ ਤਰੀਕੇ ਦੇ ਹਾਸੇ ਵਾਲੇ ਬਿਆਨ ਦੇ ਕੇ ਔਰ ਇਸ ਬੇਤੁਕੇ ਬਿਆਨ ਦੇ ਕੇ ਡੋਨਾਲਡ ਟਰੰਪ ਸਿਰਫ ਆਪਣੇ ਦੇਸ਼ ਦੇ ਲੋਕਾਂ ਨੂੰ ਹੀ ਖੁਸ਼ ਕਰ ਰਹੇ ਨੇ, ਕੁਝ ਇਸ ਦੇ ਨਾਲ ਉਹ ਖੱਟ ਨਹੀਂ ਸਕਦੇ। ਚੱਲੀ ਖਬਰ ਭਾਰਤ ਪਾਕਿਸਤਾਨ ਦੇ ਨਾਲ ਜੁੜੀਆਂ ਹੋਈਆਂ। ਪਹਿਲਾਂ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਅਡਿਆਲਾ ਜੇਲ੍ਹ ਦੇ ਵਿੱਚ ਬੰਦ ਸਾਬਕਾ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ, ਜਿਨ੍ਹਾਂ ਦੀ ਉਮਰ ਹੁਣ 73 ਸਾਲ ਹੋ ਚੁੱਕੀ ਹੈ, ਉਹਨਾਂ ਨੂੰ ਮੈਡੀਕਲ ਜਾਂਚ ਦੇ ਲਈ ਪ੍ਰਾਈਵੇਟ ਹਸਪੀਟਲ ਦੇ ਵਿੱਚ ਤਬਦੀਲ ਕਰਨ ਦਾ ਹੁਕਮ ਦੇ ਦਿੱਤਾ। ਜੇਲ੍ਹ ਅਧਿਕਾਰੀਆਂ ਨੇ ਇੱਕ ਦਿਨ ਪਹਿਲਾਂ ਹੀ ਕਿਹਾ ਸੀ ਕਿ ਇਮਰਾਨ ਖਾਨ ਦੀ ਅੱਖਾਂ ਦੀ ਰੋਸ਼ਨੀ ਲਗਭਗ ਠੀਕ ਹੈ। ਅਦਾਲਤ ਨੇ ਹੁਕਮ ਇਸੇ ਸਾਲ ਦੇ ਸ਼ੁਰੂਆਤ ਦੇ ਵਿੱਚ ਸਾਹਮਣੇ ਆਈ ਇਮਰਾਨ ਖਾਨ ਦੀ ਅੱਖਾਂ ਦੀ ਬਿਮਾਰੀ ਤੋਂ ਬਾਅਦ ਦਾਇਰ ਕੀਤੀ ਗਈ ਇੱਕ ਪਟੀਸ਼ਨ ਦੀ ਸੁਣਵਾਈ ਕਰਦਿਆਂ ਕਿਹਾ, ਬਲਕਿ ਇੱਕ ਪਟੀਸ਼ਨ ਨਹੀਂ, ਐਸੀਆਂ ਬਹੁਤ ਸਾਰੀਆਂ ਪਟੀਸ਼ਨਾਂ ਜਿਹੜੀਆਂ PTI ਯਾਨੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ ਇਨਸਾਫ਼ ਪਾਰਟੀ ਦੇ ਤਰਫ ਤੋਂ ਦਾਇਰ ਕਰਵਾਈਆਂ ਗਈਆਂ ਸੀ। ਉਸ ਦੇ ਵਿੱਚ ਇਹ ਮੰਗ ਰੱਖੀ ਗਈ ਸੀ ਸੁਪਰੀਮ ਕੋਰਟ ਤੋਂ ਕਿ ਉਹਨਾਂ ਨੂੰ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾਉਣ ਦਿੱਤਾ ਜਾਵੇ। ਤਰਕ ਦਿੱਤਾ ਗਿਆ ਸੀ ਕਿ ਉਹ ਸਰਕਾਰੀ ਹਸਪਤਾਲਾਂ 'ਚ ਇਲਾਜ ਤੋਂ ਸੰਤੁਸ਼ਟ ਨਹੀਂ ਨੇ। ਇਸੇ ਦੇ ਚੱਲਦਿਆਂ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਜਸਟਿਸ ਸ਼ਾਹਿਦ ਵਹੀਦ ਦੀ ਅਗਵਾਈ ਵਾਲੀ 3 ਮੈਂਬਰੀ ਬੈਂਚ ਨੇ ਹੁਕਮ ਦਿੱਤਾ ਕਿ ਇਮਰਾਨ ਖਾਨ ਨੂੰ ਅਗਲੇ ਕੁਝ ਦਿਨਾਂ 'ਚ ਇਸਲਾਮਾਬਾਦ ਦੇ ਸ਼ਿਫਾ ਇੰਟਰਨੈਸ਼ਨਲ ਹਸਪਤਾਲ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਵੇ। ਉੱਥੇ ਪਾਕਿਸਤਾਨ ਫੌਜ ਨੇ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਬੀਤੇ ਵਰੇ ਹੋਏ ਟਕਰਾਅ ਤੋਂ ਬਾਅਦ ਬਣੀ ਡਾਕੂਮੈਂਟਰੀ ਫਿਲਮ ਦੀ ਆਲੋਚਨਾ ਕਰਦਿਆਂ ਹੋਇਆਂ ਦੋਸ਼ ਮੜਿਆ ਕਿ ਇਸ ਦੇ ਵਿੱਚ ਆਪਰੇਸ਼ਨ ਸਿੰਧੂਰ ਦੀ ਇੱਕ ਪਾਸੜ ਤਸਵੀਰ ਪੇਸ਼ ਕੀਤੀ ਗਈ ਹੈ ਤੇ ਜੰਗ ਦੇ ਅਸਲ ਹਾਲਾਤ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਫੌਜ ਦੇ ਮੀਡੀਆ ਵਿੰਗ ਇੰਟਰ ਸਰਵਿਸਿਸ ਪਬਲਿਕ ਰਿਲੇਸ਼ਨਸ ਨੇ ਕਿਹਾ ਹੈ ਕਿ ਡਿਸਕਵਰੀ ਦੇ ਦੋ ਭਾਗਾਂ ਵਾਲੀ ਦਸਤਾਵੇਜ਼ੀ ਡਿਕਲਾਸੀਫਾਈਡ ਆਪਰੇਸ਼ਨ ਸਿੰਧੂਰ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਨੂੰ ਭਾਰਤ ਦੇ ਪੱਖ ਦੇ ਵਿੱਚ ਔਰ ਬੜੇ ਨਾਟਕੀ ਢੰਗ ਦੇ ਨਾਲ ਫਿਲਮਾਇਆ ਗਿਆ। ਪਾਕਿਸਤਾਨ ਨੇ ਦਸਤਾਵੇਜ਼ੀ ਦੇ ਵਿੱਚ ਆਪਰੇਸ਼ਨ ਸਿੰਧੂਰ ਨੂੰ ਪੱਖ ਭਾਰਤ ਦੀ ਫੌਜੀ ਸਫਲਤਾ ਦੱਸਣ ਤੇ ਵੀ ਇਤਰਾਜ਼ ਜਤਾਇਆ। ਇਸ ਡਾਕੂਮੈਂਟਰੀ ਦੇ ਵਿੱਚ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਕਿਹਾ ਹੈ ਕਿ ਭਾਰਤ ਦੀ ਸਹਿਨਸ਼ੀਲਤਾ ਨੂੰ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ। ਆਪਰੇਸ਼ਨ ਸਿੰਧੂਰ ਦੇ ਤਹਿਤ 7 ਮਈ ਨੂੰ ਭਾਰਤੀ ਫੌਜ ਨੇ ਪਾਕਿਸਤਾਨ ਦੇ ਮਕਬੂਜ਼ਾ ਕਸ਼ਮੀਰ ਇਲਾਕੇ 'ਚ ਕਈ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਇਸ ਦਰਮਿਆਨ ਪਾਕਿਸਤਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪਾਕਿਸਤਾਨ ਖੁਫੀਆ ਏਜੰਸੀਆਂ ISI ਦੇ ਨਾਲ ਜੁੜੇ ਸ਼ਹਿਜ਼ਾਦ ਭੱਟੀ ਨੈਟਵਰਕ ਦੇ ਬਾਰੇ ਦਿੱਤੇ ਬਿਆਨ ਨੂੰ ਵੀ ਬੇਬੁਨਿਆਦ ਕਰਾਰ ਦਿੱਤਾ। ਸ਼ਾਹ ਨੇ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਕਿਹਾ ਸੀ ਕਿ ਆਜ਼ਾਦੀ ਦਿਵਸ ਤੋਂ ਪਹਿਲਾਂ 14 ਸੂਬਿਆਂ ਦੇ ਵਿੱਚ ਕੀਤੀ ਕਾਰਵਾਈ ਦੇ ਦਰਮਿਆਨ ਇਸ ਨੈਟਵਰਕ ਦੇ 200 ਤੋਂ ਵੱਧ ਕਾਰਕੁਨ ਗ੍ਰਿਫ਼ਤਾਰ ਕਰ ਲਏ ਗਏ ਨੇ। ਉਧਰ ਦੂਸਰੇ ਪਾਸੇ ਇਸ ਡਾਕੂਮੈਂਟਰੀ ਦੇ ਉੱਤੇ ਹੁਣ ਇੱਕ ਵੱਡਾ ਬਵਾਲ ਖੜਾ ਹੋ ਗਿਆ। ਭਾਰਤ ਹੀ ਨਹੀਂ ਪਾਕਿਸਤਾਨ ਦੇ ਵਿੱਚ ਇਸ ਡਾਕੂਮੈਂਟਰੀ ਦੇ ਡਾਇਲੌਗਸ ਨੂੰ ਲੈ ਕੇ ਵੀ ਚਰਚਾ ਹੋਈ ਹੈ। ਮਈ 2025 ਚ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਹੋਈ ਮਿਲਟਰੀ ਝੜਪੀ ਕਹਿ ਸਕਦੇ ਹਾਂ, ਜੰਗ ਤਾਂ ਨਹੀਂ ਕਹਿ ਸਕਦੇ, 3 ਮਹੀਨੇ ਤੋਂ ਵੀ ਜ਼ਿਆਦਾ ਬੀਤ ਚੁੱਕੇ ਨੇ। ਦੋਵੇਂ ਦੇਸ਼ ਆਪੋ ਆਪਣਾ ਦਾਅਵਾ ਕਰ ਰਹੇ ਨੇ, ਅਮਰੀਕਾ ਵਿੱਚ ਆ ਕੇ ਆਪਣਾ ਦਾਅਵਾ ਵੀ ਕਰਕੇ ਚਲਾ ਜਾਂਦਾ। ਅਸਲ ਚ ਪਹਿਲਗਾਮ ਦੇ ਵਿੱਚ ਸੈਲਾਨੀਆਂ ਦੇ ਉੱਤੇ ਹੋਏ ਹਮਲੇ ਤੋਂ ਬਾਅਦ ਭਾਰਤੀ ਫੌਜ ਨੇ ਇਸ ਨੂੰ ਪਾਕਿਸਤਾਨ ਦੀ ਤਰਫ ਤੋਂ ਆਯੋਜਿਤ ਹਮਲੇ ਕਰਾਰ ਦਿੱਤਾ ਸੀ ਤੇ ਫਿਰ ਬਾਅਦ ਚ ਭਾਰਤੀ ਫੌਜ ਨੇ 6 ਤੇ 7 ਮਈ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਤੇ ਉਸਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਮਿਜ਼ਾਈਲ ਹਮਲੇ ਕੀਤੇ ਸੀ। ਪਹਿਲਗਾਮ ਹਮਲੇ 'ਚ 26 ਸੈਲਾਨੀਆਂ ਦੀ ਮੌਤ ਹੋ ਗਈ ਸੀ, ਜਿਸਦਾ ਇਲਜ਼ਾਮ ਭਾਰਤ ਨੇ ਹਮੇਸ਼ਾ ਪਾਕਿਸਤਾਨ ਪਰ ਪਾਕਿਸਤਾਨ ਨੇ ਇਹਨਾਂ ਦੋਸ਼ਾਂ ਨੂੰ ਹਮੇਸ਼ਾ ਖਾਰਜ ਹੀ ਕੀਤਾ ਸੀ। ਉਧਰ ਭਾਰਤ ਨੇ ਆਪਣੀ ਕਾਰਵਾਈ ਜਦੋਂ ਇਹ ਫੌਜੀ ਕਾਰਵਾਈ ਸ਼ੁਰੂ ਕੀਤੀ ਤਾਂ ਉਸ ਨੂੰ ਆਪਰੇਸ਼ਨ ਸਿੰਧੂਰ ਦਾ ਨਾਮ ਦਿੱਤਾ, ਜਦਕਿ ਪਾਕਿਸਤਾਨ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਨੂੰ ਆਪਰੇਸ਼ਨ ਬੁਨਿਆਨ ਅਲ ਮਰਸੂਸ ਦਾ ਨਾਮ ਦਿੱਤਾ ਗਿਆ। ਡਾਕੂਮੈਂਟਰੀ ਡੀ ਕਲਾਸੀਫਾਈਡ ਆਪਰੇਸ਼ਨ ਸਿੰਧੂਰ ਹੁਣ ਸਿਰਫ ਭਾਰਤ ਵਾਲੇ ਪਾਸੇ ਦਾ ਹੀ ਪੱਖ ਰੱਖ ਰਹੀ ਹੈ। ਇਸ ਡਾਕੂਮੈਂਟਰੀ ਨੂੰ ਡਿਸਕਵਰੀ ਚੈਨਲ ਇੰਡੀਆ ਡਿਸਕਵਰੀ ਪਲੱਸ ਇੰਡੀਆ ਦੇ ਯੂਟਿਊਬ ਚੈਨਲ ਦੇ ਉੱਤੇ ਅਪਲੋਡ ਕੀਤਾ ਗਿਆ। ਦੱਸਿਆ ਗਿਆ ਹੈ ਕਿ ਪੂਰੀ ਡਾਕੂਮੈਂਟਰੀ ਡਾਕੂਮੈਂਟਰੀ ਇਨ ਮੀਡੀਆ ਪਲੈਟਫਾਰਮਸ ਦੀ ਐਪਲੀਕੇਸ਼ਨ ਦੇ ਉੱਤੇ ਵੀ ਦੇਖੀ ਜਾ ਸਕਦੀ ਹੈ। ਹਾਲਾਂਕਿ ਐਕਸ ਤੇ ਦੂਸਰੇ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਕਈ ਯੂਜ਼ਰ ਆਪਣੇ ਆਪਣੇ ਖਾਤਿਆਂ ਤੋਂ ਇਸ ਡਾਕੂਮੈਂਟਰੀ ਨੂੰ ਅਪਲੋਡ ਵੀ ਕਰ ਰਹੇ ਨੇ। ਡਾਕੂਮੈਂਟਰੀ ਚ ਦਾਅਵਾ ਕੀਤਾ ਗਿਆ

ਪਾਕਿਸਤਾਨ 10 ਮਈ 2025 ਦੀ ਸਵੇਰ ਤੱਕ ਸੀਜ਼ਫਾਇਰ ਕਰਨਾ ਚਾਹੁੰਦਾ ਸੀ ਔਰ ਇਸੇ ਦੇ ਲਈ ਪਾਕਿਸਤਾਨ ਆਰਮੀ ਚੀਫ ਜਨਰਲ ਆਸਿਮ ਮੁਨੀਰ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਨਾਲ ਸੰਪਰਕ ਕੀਤਾ। ਮਾਰਕੋ ਰੂਬੀਓ ਨੇ ਐਸ ਜੈਸ਼ੰਕਰ ਦੇ ਨਾਲ ਗੱਲ ਕੀਤੀ। ਮਾਰਕੋ ਰੂਬੀਓ ਨੂੰ ਕਿਹਾ ਗਿਆ ਕਿ ਪਾਕਿਸਤਾਨ ਮਿਲਟਰੀ ਦੇ ਡਾਇਰੈਕਟਰ ਨੇ ਭਾਰਤ ਦੇ ਮਿਲਟਰੀ ਦੇ ਨਾਲ ਗੱਲਬਾਤ ਕਰਨ ਦੇ ਵਿੱਚ ਅਸਮਰੱਥਾ ਜਤਾਈ ਹੈ, ਇਸ ਕਰਕੇ ਸਹੀ ਵਿਅਕਤੀ ਅਮਰੀਕਾ ਹੀ ਹੋ ਸਕਦਾ ਹੈ। ਡਾਕੂਮੈਂਟਰੀ ਦੇ ਲਈ ਆਪਣੇ ਇੰਟਰਵਿਊ 'ਚ ਭਾਰਤ ਦੇ ਸਾਬਕਾ DGMO ਲੈਫਟੀਨੈਂਟ ਜਨਰਲ ਰਾਜੀਵ ਦਈ ਨੇ ਦਾਅਵਾ ਕੀਤਾ ਕਿ ਪਾਕਿਸਤਾਨ DGMO ਨੇ ਉਹਨਾਂ ਦੇ ਨਾਲ ਸੰਪਰਕ ਕੀਤਾ ਸੀ ਤੇ ਸੀਜ਼ਫਾਇਰ ਦੀ ਮੰਗ ਵੀ ਕੀਤੀ ਸੀ। ਉਹਨਾਂ ਕਿਹਾ ਸੀ ਕਿ ਤੁਸੀਂ ਸਾਡੇ ਤੇ ਇੰਨੇ ਬ੍ਰਾਹਮੋਸ ਮਿਜ਼ਾਈਲ ਦਾਗੇ ਨੇ, ਹੁਣ ਤਾਂ ਤੁਹਾਨੂੰ ਸਕੂਨ ਮਿਲ ਜਾਣਾ ਚਾਹੀਦਾ, ਕਿਉਂ ਨਾ ਹੁਣ ਅਸੀਂ ਇਸ ਜੰਗ ਨੂੰ ਰੋਕ ਦਈਏ। ਇਹਨਾਂ ਹੀ ਡਾਇਲੌਗਸ ਨੂੰ ਲੈ ਕੇ ਹੁਣ ਪਾਕਿਸਤਾਨ ਦੇ ਵਿੱਚ ਇਤਰਾਜ਼ ਜਤਾਇਆ ਜਾ ਰਿਹਾ। ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਜਾਰੀ ਪਾਕਿਸਤਾਨ ਫੌਜ ਦੇ ਇੰਟਰ ਸਰਵਿਸਿਸ ਪਬਲਿਕ ਰਿਲੇਸ਼ਨਸ ਨੇ ਇਹ ਗੱਲ ਕਹੀ ਹੈ ਕਿ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਵਿੱਚ ਭਾਰਤੀ ਹਮੇਸ਼ਾ ਸੱਚੀਆਂ ਝੂਠੀਆਂ ਕਹਾਣੀਆਂ ਸੁਣਾਉਣ 'ਚ ਮੋਹਰੀ ਹੁੰਦੇ ਨੇ। ISPR ਨੇ ਕਿਹਾ ਕਿ ਡਾਕੂਮੈਂਟਰੀ ਦੇ ਵਿੱਚ ਦਿੱਤੇ ਗਏ ਬਿਆਨ ਵੀ ਇੱਕ ਕਿਸਮ ਦਾ ਵਿਰੋਧ ਪੈਦਾ ਕਰਦੇ ਨੇ। ਪਹਿਲਾਂ ਭਾਰਤ ਨੇ ਦਾਅਵਾ ਕੀਤਾ ਸੀ ਕਿ ਪਹਿਲਗਾਮ ਦੇ ਹਮਲੇ ਦੇ ਵਿੱਚ 3 ਕਥਿਤ ਅਪਰਾਧੀਆਂ ਦੀ ਪਛਾਣ ਕਰ ਲਈ ਗਈ ਹੈ ਤੇ ਉਹਨਾਂ ਨੂੰ ਕਥਿਤ ਆਪਰੇਸ਼ਨ ਸਿੰਦੂਰ ਦੇ 82 ਦਿਨਾਂ ਬਾਅਦ ਯਾਨੀ 28 ਜੁਲਾਈ 2025 ਨੂੰ ਮਾਰ ਦਿੱਤਾ ਗਿਆ ਸੀ। ਫਿਰ ਡਾਕੂਮੈਂਟਰੀ 'ਚ ਇਹ ਦਾਅਵਾ ਕਿਉਂ ਕੀਤਾ ਗਿਆ ਹੈ ਕਿ ਆਪਰੇਸ਼ਨ ਪਹਿਲਗਾਮ ਘਟਨਾ ਸਜ਼ਾ ਦੇ ਤੌਰ ਦੇ ਉੱਤੇ ਸ਼ੁਰੂ ਕੀਤੀ ਗਈ। ਐਕਸ ਦੇ ਵਿੱਚ ਇੱਕ ਪੋਸਟ ਦੇ ਉੱਤੇ ISPR ਨੇ ਇਹ ਵੀ ਸਵਾਲ ਖੜਾ ਕੀਤਾ ਹੈ ਕਿ ਜੇਕਰ ਪਹਿਲਗਾਮ ਹਮਲੇ ਦੇ ਕਥਿਤ ਅਪਰਾਧੀ 28 ਜੁਲਾਈ ਨੂੰ ਮਾਰੇ ਗਏ ਸੀ ਤਾਂ ਭਾਰਤ ਨੂੰ ਇਹ ਦੱਸਣਾ ਹੋਏਗਾ ਕਿ 7 ਮਈ 2025 ਨੂੰ ਕਿਸ ਨੂੰ ਸਜ਼ਾ ਦਿੱਤੀ ਗਈ, ਜਿਵੇਂ ਕਿ ਭਾਰਤ ਦਾਅਵਾ ਕਰ ਰਿਹਾ ਹੈ। ਖੈਰ, ਭਾਰਤ ਪਾਕਿਸਤਾਨ ਦੇ ਦਰਮਿਆਨੇ ਤਣਾਅ ਹਾਲੇ ਮੁੱਕਰਦਾ ਨਜ਼ਰ ਨਹੀਂ ਆਉਂਦਾ, ਪਰ ਕੁਝ ਹੋਰਨਾਂ ਦੂਜੀਆਂ ਖਬਰਾਂ ਦੇ ਵੱਲ ਵੀ ਸਾਂਝ ਪਾ ਲਈਏ। ਇੱਧਰ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਸੁਪਰੀਮ ਕੋਰਟ ਨੇ ਮੰਗਲਵਾਰ ਦੇ ਦਿਨ ਕਿਹਾ ਕਿ ਦਿੱਲੀ ਦੇ ਵਿੱਚ ਹਾਲੀਆ ਦਿਨਾਂ ਦੇ ਵਿੱਚ ਨੀਟ ਪ੍ਰੀਖਿਆ ਲੀਕ ਹੋਣ ਦੇ ਵਿਰੋਧ ਦੇ ਵਿੱਚ ਜਿਹੜਾ ਵਿਰੋਧ ਪ੍ਰਦਰਸ਼ਨ ਵਿਦਿਆਰਥੀਆਂ ਦੀ ਤਰਫ ਤੋਂ ਕੀਤਾ ਗਿਆ ਸੀ, ਉਸ ਦੌਰਾਨ ਜਿਹੜੀ ਪੁਲਿਸ ਨੇ ਜ਼ਿਆਦਤੀਆਂ ਕੀਤੀਆਂ ਸੀ, ਪੁਲਿਸ ਨੇ ਹਿੰਸਾ ਕੀਤੀ ਸੀ, ਪੁਲਿਸ ਮੁਲਾਜ਼ਮਾਂ ਦੀ ਹੋਈ ਉਸ ਹਿੰਸਾ ਦੀ ਜਾਂਚ ਦੇ ਲਈ ਇੱਕ ਉੱਚ ਪੱਧਰੀ ਕਮੇਟੀ ਬਣਾਈ ਜਾਵੇ। ਕਮੇਟੀ ਦੇ ਵਿੱਚ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਸੇਵਾ ਮੁਕਤ ਜੱਜ, ਇੱਕ ਸਾਬਕਾ DGP ਤੇ ਸਾਬਕਾ CBI ਡਾਇਰੈਕਟਰ ਨੂੰ ਸ਼ਾਮਲ ਕੀਤਾ ਜਾਵੇ। ਦੱਸ ਦਈਏ ਕਿ ਇਸ ਮਾਮਲੇ ਦੇ ਉੱਤੇ ਹੁਣ CJP ਇਸ ਤੋਂ ਇਲਾਵਾ CJP ਯਾਨੀ ਕਾਂਗਰਸ ਜਨਤਾ ਪਾਰਟੀ ਦੇ ਬਿਆਨ ਸਾਹਮਣੇ ਆ ਰਹੇ ਨੇ। ਨੀਟ ਪੇਪਰ ਲੀਕ ਨੂੰ ਲੈ ਕੇ ਕਾਂਗਰਸ ਜਨਤਾ ਪਾਰਟੀ ਦੇ ਪ੍ਰਦਰਸ਼ਨਾਂ ਦੇ ਵਿੱਚ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਸੁਪਰੀਮ ਕੋਰਟ ਨੇ ਜਿਹੜੀ ਕਮੇਟੀ ਗਠਿਤ ਕਰਨ ਦਾ ਫੈਸਲਾ ਕੀਤਾ, ਉਸ ਨੂੰ ਲੈ ਕੇ ਪ੍ਰਦਰਸ਼ਨਕਾਰੀ ਸਟੂਡੈਂਟਸ ਤੇ CJP ਦਾ ਕਹਿਣਾ ਹੈ ਕਿ ਜਿਹੜੀਆਂ ਇਹਨਾਂ ਵਿਦਿਆਰਥੀਆਂ ਤੇ ਦਰਜ ਹੋਈਆਂ FIRs ਨੇ ਉਸ ਮਾਮਲੇ ਦੇ ਵਿੱਚ ਵੀ ਸੁਪਰੀਮ ਕੋਰਟ ਨੂੰ ਨੋਟਿਸ ਲੈਣਾ ਚਾਹੀਦਾ ਸੀ। ਸਟੂਡੈਂਟਸ ਦੇ ਖਿਲਾਫ ਦਰਜ FIR ਨੂੰ ਰੱਦ ਕਰਨ ਦੀ ਕੋਈ ਮਨਸ਼ਾ ਹੀ ਕੋਰਟ ਨੇ ਜਤਾਈ ਨਹੀਂ ਹੈ। ਸੁਪਰੀਮ ਕੋਰਟ ਨੇ ਮੰਗਲਵਾਰ ਦੇ ਦਿਨ ਨੀਟ ਪੇਪਰ ਲੀਕ ਦੇ ਖਿਲਾਫ ਹੋਏ ਅੰਦੋਲਨ ਦੇ ਵਿੱਚ ਜੁੜੀਆਂ ਸਾਰੀਆਂ ਪਟੀਸ਼ਨਾਂ ਦੇ ਉੱਤੇ ਸੁਣਵਾਈ ਕੀਤੀ ਸੀ। ਕੋਰਟ ਦੀ ਤਰਫ ਤੋਂ ਬਣਾਈ ਜਾ ਰਹੀ ਹਾਈ ਪਾਵਰਡ ਕਮੇਟੀ NEET UG ਪੇਪਰ ਲੀਕ ਦੇ ਖਿਲਾਫ ਹੋਏ ਪ੍ਰਦਰਸ਼ਨਾਂ ਦੇ ਦਰਮਿਆਨ ਸਾਰੇ ਮੁੱਦਿਆਂ ਦੀ ਜਾਂਚ ਕਰਨ ਦੇ ਲਈ ਬਣਾ ਦਿੱਤੀ ਗਈ ਹੈ, ਪਰ FIRs ਨੂੰ ਤੁਰੰਤ ਰੱਦ ਕਰਨਾ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਦੇ ਹੇਠ ਸੀ, ਜਿਸ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ। ਕਾਨੂੰਨੀ ਮਾਮਲਿਆਂ ਨੂੰ ਕਵਰ ਕਰਨ ਵਾਲੀ ਵੈਬਸਾਈਟ ਬਾਰ ਐਂਡ ਬੈਂਚ ਦੇ ਮੁਤਾਬਕ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਹਾਈ ਪਾਵਰਡ ਪੈਨਲ ਹੀ ਫੈਕਟ ਫਾਈਂਡਿੰਗ ਦਾ ਕੰਮ ਕਰੇਗਾ, ਸਮੇਂ ਸਮੇਂ ਦੇ ਉੱਤੇ ਰਿਪੋਰਟ ਜਮ੍ਹਾਂ ਕਰੇਗਾ ਤਾਂ ਕਿ ਕੋਰਟ ਜ਼ਰੂਰੀ ਨਿਰਦੇਸ਼ ਦੇ ਸਕੇ। ਬੈਂਚ ਨੇ ਕਿਹਾ ਕਿ ਅਸੀਂ ਕਮੇਟੀ ਨੂੰ ਸਾਰੇ ਜ਼ਰੂਰੀ ਇਨਫਰਾਸਟ੍ਰਕਚਰ ਵੀ ਦੇਵਾਂਗੇ, ਸਾਨੂੰ ਪੂਰਾ ਯਕੀਨ ਹੈ ਕਿ ਕਮੇਟੀ ਆਪਣੇ ਕੋਲ ਆਉਣ ਵਾਲੇ ਕਿਸੇ ਵੀ ਪੀੜਤ ਦੀ ਤੁਰੰਤ ਗੱਲ ਸੁਣੇਗੀ, ਉਹਨਾਂ ਦੇ ਸੁਝਾਵਾਂ ਦਾ ਅਸੀਂ ਇੰਤਜ਼ਾਰ ਕਰਾਂਗੇ। ਕਮੇਟੀ ਸਮੇਂ ਸਮੇਂ ਤੇ ਜਿਹੜੇ ਸੁਝਾਅ ਦੇਗੀ ਉਸੇ ਤਰੀਕੇ ਦੇ ਨਾਲ ਕਾਨੂੰਨੀ ਨਤੀਜੇ ਸਾਹਮਣੇ ਆਉਣਗੇ। ਉੱਥੇ ਹੀ ਦਿੱਲੀ ਦੇ ਵਿੱਚ ਇੱਕ ਵਾਰ ਫਿਰ ਤੋਂ ਸਿਆਸਤ ਗਰਮਾ ਗਈ ਹੈ। ਦਿੱਲੀ ਦੇ ਵਿੱਚ ਖਬਰ ਏਜੰਸੀ PTI ਦੇ ਮੁਤਾਬਕ ਸਰਕਾਰ ਦੇ ਸਾਬਕਾ ਦਿੱਲੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦੀ ਸੀ ਉਸ ਦੇ ਵਿੱਚ ਸਾਬਕਾ ਮੰਤਰੀ ਰਹਿ ਚੁੱਕੇ ਨੇ ਸਤਿੰਦਰ ਜੈਨ, ਉਹਨਾਂ ਨੂੰ ਫਿਰ ਤੋਂ ਗ੍ਰਿਫਤਾਰ ਕਰ ਲਿਆ ਗਿਆ। ਇਹ ਗ੍ਰਿਫਤਾਰੀ ਪਿਛਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਰਮਿਆਨ ਦਿੱਲੀ ਜਲ ਬੋਰਡ ਦੇ ਵਿੱਚ ਕਥਿਤ ਭ੍ਰਿਸ਼ਟਾਚਾਰ ਮਾਮਲੇ ਨੂੰ ਲੈ ਕੇ ਕੀਤੀ ਗਈ ਹੈ। PTI ਨੇ ਦੱਸਿਆ ਹੈ ਕਿ STP ਯਾਨੀ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਇੱਕ ਟੈਂਡਰ ਦੇ ਨਾਲ ਜੁੜੀ ਪ੍ਰਕਿਰਿਆ ਦੇ ਵਿੱਚ ਉਹਨਾਂ ਨੂੰ ਕਥਿਤ ਭ੍ਰਿਸ਼ਟਾਚਾਰ ਮਾਮਲੇ ਦਾ ਦੋਸ਼ੀ ਪਾਇਆ ਗਿਆ। ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਨੇ ਸਤਿੰਦਰ ਜੈਨ ਤੇ ਦਿੱਲੀ ਜਲ ਬੋਰਡ ਦੇ ਸਾਬਕਾ CEO ਸਣੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ। ਸਤਿੰਦਰ ਜੈਨ ਦੀ ਗ੍ਰਿਫਤਾਰੀ ਦੇ ਉੱਤੇ ਆਮ ਆਦਮੀ ਪਾਰਟੀ ਦੇ ਕੌਮੀ ਇੰਚਾਰਜ ਅਨੁਰਾਗ ਡਾਂਡਾ ਨੇ ਐਕਸ ਦੇ ਉੱਤੇ ਲਿਖਿਆ ਹੈ ਕਿ ਹੁਣ ਹੋਰ ਕਿੰਨੇ ਸਬੂਤ ਚਾਹੀਦੇ ਨੇ, ਭਾਜਪਾ ਨੂੰ ਆਮ ਆਦਮੀ ਪਾਰਟੀ ਤੋਂ ਡਰ ਲੱਗਦਾ। ਜਿਸ ਜਲ ਟੈਂਡਰ ਬੋਰਡ ਦਾ ਉਹ ਹਵਾਲਾ ਦੇ ਰਹੇ ਨੇ ਉਸ ਵਕਤ ਸਤਿੰਦਰ ਜੀ ਜੇਲ੍ਹ ਦੇ ਵਿੱਚ ਸੀ, ਦੱਸੋ ਜੇਲ੍ਹ ਦੇ ਵਿੱਚੋਂ
ਕਿਵੇਂ ਜ਼ਿੰਮੇਦਾਰ ਹੋ ਗਏ। ਅਸਲੀ ਵਜ੍ਹਾ ਇਹ ਹੈ ਕਿ ਸਤਿੰਦਰ ਜੈਨ ਪੰਜਾਬ ਦੇ ਕੋ ਇੰਚਾਰਜ ਨੇ ਤੇ ਪੰਜਾਬ ਦੇ ਵਿੱਚ ਚੋਣਾਂ ਆ ਰਹੀਆਂ ਨੇ। ਅਨੁਰਾਗ ਡਾਂਡਾ ਨੇ ਕਿਹਾ ਕਿ ਟੈਂਡਰ ਅਕਤੂਬਰ 2022 ਦੇ ਵਿੱਚ ਹੋਇਆ ਸੀ। ਸਤਿੰਦਰ ਜੈਨ ਨੂੰ ਭਾਜਪਾ ਦੀ ਫਰਜ਼ੀ ਕੇਸ ਦੇ ਵਿੱਚ ਮਈ 2022 ਦੇ ਵਿੱਚ ਹੀ ਸਰਕਾਰ ਨੇ ਜੇਲ੍ਹ ਦੇ ਵਿੱਚ ਪਾ ਦਿੱਤਾ ਸੀ। ਬਿਨਾਂ ਸਿਰ ਪੈਰ ਦੀ ਸਿਆਸਤ ਕੀਤੀ ਜਾ ਰਹੀ ਹੈ। ਉਧਰ ਇਸ ਮਾਮਲੇ ਦੇ ਉੱਤੇ ਦਿੱਲੀ ਸਰਕਾਰ ਦੇ ਸਾਬਕਾ ਜਿਹੜੇ ਮੁੱਖ ਮੰਤਰੀ ਰਹਿ ਚੁੱਕੇ ਨੇ ਅਰਵਿੰਦ ਕੇਜਰੀਵਾਲ, ਉਹਨਾਂ ਨੇ ਵੀ ਤਿੱਖੀ ਪ੍ਰਤੀਕਿਰਿਆ ਦਿੱਤੀ। ਉਹਨਾਂ ਕਿਹਾ ਕਿ ਸਤਿੰਦਰ ਜੈਨ ਨੂੰ ਇੱਕ ਵਾਰ ਫਿਰ ਤੋਂ ਭਾਜਪਾ ਨੇ ਗ੍ਰਿਫਤਾਰ ਕੀਤਾ। ਇਸ ਵਕਤ ਕੁੱਝ ਲੋਕ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਾ ਕੇ ਇਹ ਦੱਸਣਾ ਚਾਹੁੰਦੇ ਨੇ ਕਿ ਜਿਵੇਂ ਪਿਛਲਾ ਕੇਸ ਫਰਜ਼ੀ ਸੀ, ਇਹ ਵੀ ਕੇਸ ਹੁਣ ਫਰਜ਼ੀ ਸਾਬਤ ਹੋਏਗਾ। ਪਰ ਇਹ ਦੱਸਣਾ ਚਾਹੁੰਦੇ ਨੇ ਕਿ ਉਹਨਾਂ ਦੀ ਤਾਨਾਸ਼ਾਹੀ ਕਿਵੇਂ ਚੱਲਦੀ ਹੈ, ਆਖਿਰ ਕਦੋਂ ਤੱਕ ਭਾਜਪਾ ਦੀ ਤਾਨਾਸ਼ਾਹੀ ਚੱਲਦੀ ਰਹੇਗੀ। ਜਿਵੇਂ ਮਨ ਕਰਦਾ ਹੈ ਝੂਠੇ ਇਲਜ਼ਾਮ ਲਗਾ ਕੇ ਕਿਸੇ ਨੂੰ ਵੀ ਜੇਲ੍ਹ ਦੇ ਵਿੱਚ ਪਾ ਦਿੰਦੇ ਨੇ, ਇੱਕ ਵਾਰ ਫਿਰ ਤੋਂ ਝੂਠ ਦੇਸ਼ ਦੇ ਸਾਹਮਣੇ ਆਏਗਾ। ਪਰ ਜੇਲ੍ਹ ਦੇ ਵਿੱਚ ਬਿਤਾਏ ਉਸ ਵਕਤ ਉਸ ਮਾਨਸਿਕ ਪਰੇਸ਼ਾਨੀ ਦੀ ਭਰਪਾਈ ਕੌਣ ਕਰੇਗਾ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੇ ਪਾਪ ਦਾ ਘੜਾ ਹੁਣ ਭਰ ਚੁੱਕਿਆ ਔਰ ਜਿੰਨੀ ਮਰਜ਼ੀ ਤਾਨਾਸ਼ਾਹੀ ਕਰ ਲਓ, ਮੋਦੀ ਸਰਕਾਰ ਦਾ ਅੰਤ ਨੇੜੇ ਆ ਗਿਆ। ਪੂਰੀ ਆਮ ਆਦਮੀ ਪਾਰਟੀ ਤੇ ਦੇਸ਼ ਦੀ ਜਨਤਾ ਸਤਿੰਦਰ ਜੈਨ ਜੀ ਦੇ ਨਾਲ ਮਜ਼ਬੂਤੀ ਦੇ ਨਾਲ ਖੜੀ ਹੈ। ਉੱਥੇ ਵੈਸੇ ਭਾਰਤ ਦੀਆਂ ਖਬਰਾਂ ਅੱਗੇ ਚੱਲ ਕੇ ਪ੍ਰੀਤਮ ਸਿੰਘ ਰੁਪਾਲ ਹੋਰਾਂ ਦੇ ਨਾਲ ਸਾਂਝੀਆਂ ਕਰਾਂਗੇ, ਪਰ ਮੌਜੂਦਾ ਸਿਆਸੀ ਹਾਲਾਤ ਦੇ ਬਾਰੇ ਚਰਚਾ ਕਰਨ ਦੇ ਲਈ ਅੱਜ ਦੇ ਦਿਨ ਨਵੀਂ ਦਿੱਲੀ ਦੇ ਵਿੱਚ ਇੰਦਰਾ ਭਵਨ ਦੇ ਅੰਦਰ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵੀ ਹੋਏਗੀ। ਪਾਰਟੀ ਪ੍ਰਧਾਨ ਮਲਕਾਰਜਨ ਖੜਗੇ ਦੀ ਅਗਵਾਈ ਹੇਠ ਹੋਣ ਵਾਲੀ ਇਸ ਬੈਠਕ 'ਚ ਵਿਰੋਧੀ ਧਿਰ ਦੇ ਨੇਤਾ ਜਿਹੜੇ ਨੇ ਲੋਕ ਸਭਾ ਦੇ ਵਿੱਚ ਰਾਹੁਲ ਗਾਂਧੀ ਤੇ ਇਸ ਤੋਂ ਇਲਾਵਾ MP ਪ੍ਰਿਯੰਕਾ ਗਾਂਧੀ ਵਾਡਰਾ ਸਣੇ ਹੋਰ ਸੀਨੀਅਰ ਆਗੂ ਹਿੱਸਾ ਲੈਣਗੇ। ਮੀਟਿੰਗ ਦੌਰਾਨ ਵਿਦਿਆਰਥੀਆਂ ਦੇ ਮਾਮਲਿਆਂ ਤੇ ਰਾਮ ਮੰਦਿਰ ਚੜਾਵੇ ਦੇ ਵਿੱਚ ਕਥਿਤ ਚੋਰੀ ਦੇ ਮੁੱਦੇ ਦੇ ਉੱਤੇ ਕੇਂਦਰ ਸਰਕਾਰ ਨੂੰ ਘੇਰਨ ਦੀ ਅਗਲੀ ਰਣਨੀਤੀ ਉਲੇਖੀ ਜਾਏਗੀ, ਕਿਉਂਕਿ ਮਾਨਸੂਨ ਸੈਸ਼ਨ ਦੇ ਵਿੱਚ ਤਾਂ ਸਰਕਾਰ ਇਸ ਘੇਰੇ ਦੇ ਵਿੱਚ ਆਈ ਨਹੀਂ ਸਕੀ। ਮਾਨਸੂਨ ਸੈਸ਼ਨ ਤਾਂ ਬਗਾਵਤ ਦੀ ਭੇਂਟ ਚੜ ਗਿਆ। ਵਿਰੋਧੀ ਧਿਰ ਸਵਾਲ ਚੁੱਕਦੀ ਰਹੀ, ਸਰਕਾਰ ਜਵਾਬ ਦੇਣ ਤੋਂ ਬਚਦੀ ਰਹੀ। ਇਸ ਦਰਮਿਆਨ ਹੁਣ ਸੜਕਾਂ ਦੇ ਉੱਤੇ ਉਤਰ ਕੇ ਇਸ ਜਿਹੜੀਆਂ ਇਹ ਦੋ ਮਸਲੇ ਨੇ, ਵਿਦਿਆਰਥੀਆਂ ਦਾ ਮਸਲਾ ਤੇ ਰਾਮ ਮੰਦਿਰ ਚੜਾਵੇ ਚ ਕਥਿਤ ਚੋਰੀ ਦਾ ਮਸਲਾ, ਇਹਨਾਂ ਦੇ ਉੱਤੇ ਭਾਜਪਾ ਸਰਕਾਰ ਨੂੰ ਜ਼ਿੰਮੇਦਾਰ ਠਹਿਰਾਉਣ ਦੇ ਲਈ ਉਹਨਾਂ ਨੂੰ ਸੜਕਾਂ ਦੇ ਉੱਤੇ ਜਵਾਬ ਮੰਗੇ ਜਾਣਗੇ। ਪਰ ਇਸ ਤੋਂ ਇਲਾਵਾ ਮੰਨਿਆ ਜਾ ਰਿਹਾ ਕਿ ਵਰਕਿੰਗ ਕਮੇਟੀ ਦੀ ਅੱਜ ਦੀ ਬੈਠਕ ਦੇ ਵਿੱਚ ਖਾਸ ਚਰਚਾ ਅਗਲੇ ਸਾਲ ਹੋਣ ਵਾਲੀਆਂ ਪੰਜਾਬ, ਉੱਤਰ ਪ੍ਰਦੇਸ਼ ਸਣੇ ਉੱਤਰਾਖੰਡ, ਗੋਆ ਤੇ ਮਨੀਪੁਰ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਵੀ ਹੈ। ਪੰਜਾਬ ਇਸ ਵਕਤ ਕਾਂਗਰਸ ਦੇ ਲਈ, ਕੇਂਦਰੀ ਆਲਾ ਕਮਾਨ ਦੇ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ, ਚਰਚਾ ਛੱਡੋ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਪੰਜਾਬ ਦੇ ਵਿੱਚ ਲੀਡਰਸ਼ਿਪ ਦਾ ਸੰਕਟ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸ ਨੂੰ ਲੈ ਕੇ ਇਸ ਮਾਮਲੇ ਦੇ ਵਿੱਚ ਵਧੇਰੇ ਪੜਤਾਲ ਜਿਹੜੀ ਹੈ ਕਾਂਗਰਸ ਦੀ ਤਰਫ ਤੋਂ ਅੰਦਰੂਨੀ ਤੌਰ ਦੇ ਉੱਤੇ ਕੀਤੀ ਜਾਏਗੀ ਕਿ ਆਖਿਰਕਾਰ ਕਿਸ ਦੇ ਉੱਤੇ ਦਾਅ ਲਗਾਇਆ ਜਾਵੇ। ਖੈਰ, ਉਧਰ ਆਸਟ੍ਰੇਲੀਆ ਵਾਲੇ ਪਾਸੇ ਦੀਆਂ ਵੀ ਖਬਰਾਂ ਦੀ ਸਾਂਝ ਪਾ ਲੈਣੇ ਤੇ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਖਬਰ ਕੌਮਾਂਤਰੀ ਸੰਬੰਧਾਂ ਦੇ ਨਾਲ ਜੁੜੀ ਹੋਈ, ਜਿੱਥੇ ਹੁਣ ਆਸਟ੍ਰੇਲੀਆ ਨੇ ਜਾਪਾਨ ਨੂੰ ਆਪਣੀ ਧਰਤੀ ਦੇਣੀ ਹੈ ਤਾਂ ਕਿ ਇਸ ਧਰਤੀ ਦਾ ਇਸਤੇਮਾਲ ਕਰਕੇ ਜਾਪਾਨ ਆਸਟ੍ਰੇਲੀਅਨ ਜ਼ਮੀਨ ਤੋਂ ਅਲੱਗ ਅਲੱਗ ਕਿਸਮ ਦੀ ਹਾਈਪਰਸੋਨਿਕ ਮਿਜ਼ਾਈਲਸ, ਪ੍ਰੋਜੈਕਟਾਈਲਸ ਇਹਨਾਂ ਦੀ ਟੈਸਟਿੰਗ ਕਰ ਸਕੇ। ਔਰ ਇਸਦਾ ਕਾਰਨ ਇਹ ਦੱਸਿਆ ਗਿਆ ਹੈ ਕਿ ਆਸਟ੍ਰੇਲੀਆ ਤੇ ਜਾਪਾਨ ਦੇ ਦਰਮਿਆਨ ਫੌਜੀ ਮੁਹਿੰਮਾਂ, ਫੌਜੀ ਮਸ਼ਕਾਂ, ਫੌਜੀ ਅਭਿਆਸ ਜਿਹੜੇ ਹੁੰਦੇ ਨੇ ਉਹਨਾਂ ਨੂੰ ਹੋਰ ਮਜ਼ਬੂਤ ਕਰਨਾ ਤੇ ਮਿਲਟਰੀ ਕੋਆਪਰੇਸ਼ਨ ਨੂੰ ਵਧਾਉਣਾ ਹੈ। ਇਸ ਦੇ ਨਾਲ ਨਾਲ ਇੱਕ ਨਵੀਂ ਲੇਜ਼ਰ ਸਿਸਟਮ ਨੂੰ ਵੀ ਕੋਡ ਡਿਵੈਲਪ ਕੀਤਾ ਜਾਏਗਾ। ਆਸਟ੍ਰੇਲੀਆ ਤੇ ਜਾਪਾਨ ਰਲ ਕੇ ਇਸ ਨੂੰ ਅੰਜਾਮ ਦੇਣਗੇ। ਆਸਟ੍ਰੇਲੀਆ ਦੇ ਰੱਖਿਆ ਮੰਤਰੀ ਰਿਚਰਡ ਮਾਲਸ ਇਸ ਦਰਮਿਆਨ ਕੈਨਬਰਾ ਦੇ ਵਿੱਚ ਜਾਪਾਨ ਦੇ ਆਪਣੇ ਹਮਰੁਤਬਾ ਸ਼ਿਨਜ਼ੀਰੋ ਕੁਜ਼ੀਮੀ ਦੇ ਨਾਲ ਮੌਜੂਦ ਸੀ, ਜਿਨ੍ਹਾਂ ਕਿਹਾ ਕਿ ਇਸ ਤੋਂ ਬਿਹਤਰ ਕੁੱਝ ਨਹੀਂ ਹੋ ਸਕਦਾ ਕਿ ਅਗਲੇ ਇੱਕ ਦਹਾਕੇ ਦੇ ਦਰਮਿਆਨ ਜਾਪਾਨ ਆਸਟ੍ਰੇਲੀਆ ਦੀ ਧਰਤੀ ਦਾ ਇਸਤੇਮਾਲ ਕਰਕੇ ਬਿਹਤਰੀਨ ਮਿਜ਼ਾਈਲ ਤੇ ਦੂਸਰਾ ਜਿਹੜਾ ਫੌਜੀ ਢਾਂਚਾ ਹੈ, ਰੱਖਿਆ ਢਾਂਚਾ, ਉਸ ਨੂੰ ਡੈਵਲਪ ਕਰੇ ਤੇ ਦੋਹਾਂ ਦੇਸ਼ਾਂ ਦੇ ਵਾਸਤੇ ਇਸ ਦਾ ਇਸਤੇਮਾਲ ਹੋ ਸਕੇ। ਜਾਪਾਨ ਦੀਆਂ ਸੈਲਫ ਡਿਫੈਂਸ ਫੋਰਸਿਸ ਜਿਹੜੀਆਂ ਨੇ ਉਹ ਇਸ ਗੱਲ ਦੇ ਲਈ ਕਾਬਲ ਨੇ ਕਿ ਉਹ ਹਾਈਪਰਸੋਨਿਕ ਮਿਜ਼ਾਈਲਸ ਜਿਹੜੀਆਂ ਨੇ ਉਹ ਤਿਆਰ ਕਰ ਸਕਦੀਆਂ ਨੇ, ਪਰ ਇਸ ਦਰਮਿਆਨ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਿਆ ਜਾਵੇ, ਆਸਟ੍ਰੇਲੀਆ ਤੇ ਜਾਪਾਨ ਦੀ ਤਰਫ ਤੋਂ ਸਾਂਝੀਆਂ ਫੌਜੀ ਮਸ਼ਕਾਂ ਦੇ ਉੱਤੇ ਅਮਰੀਕਾ ਦੇ ਨਾਲ ਨਾਲ ਚੀਨ ਦੀ ਵੀ ਨਿਗਾਹ ਹੋਏਗੀ। ਅਮਰੀਕਾ ਦੀ ਇਸ ਕਰਕੇ ਕਿਉਂਕਿ ਇਸ ਫੌਜੀ ਮਸ਼ਕ ਦੇ ਖਾਤਰ ਅਮਰੀਕਾ ਨੂੰ ਸ਼ਾਮਲ ਨਹੀਂ ਕੀਤਾ ਗਿਆ। ਹੁਣ ਤੋਂ ਪਿਛਲੇ ਸਾਲ ਤੱਕ ਆਸਟ੍ਰੇਲੀਆ ਨੇ ਜਿੰਨੀਆਂ ਵੀ ਜਾਪਾਨ ਦੇ ਨਾਲ ਰਲ ਕੇ ਜਾਂ ਇੰਡੋਨੇਸ਼ੀਆ ਦੇ ਨਾਲ ਜਾਂ ਦੂਸਰਿਆਂ ਦੇਸ਼ਾਂ ਦੇ ਨਾਲ ਰਲ ਕੇ ਫੌਜੀ ਮਸ਼ਕਾਂ ਕੀਤੀਆਂ ਨੇ, ਉਸ ਦੇ ਵਿੱਚ ਕਿਵੇਂ ਨਾ ਕਿਵੇਂ ਅਮਰੀਕਾ ਦੀ ਸ਼ਮੂਲੀਅਤ ਹੁੰਦੀ ਰਹੀ ਹੈ। ਔਰ ਦੂਸਰੀ ਆਲਮੀ ਜੰਗ ਤੋਂ ਬਾਅਦ ਬੇਸ਼ੱਕ ਜਾਪਾਨ ਅਮਰੀਕਾ ਦਾ ਮਿੱਤਰ ਬਣ ਗਿਆ, ਆਸਟ੍ਰੇਲੀਆ ਦਾ ਵੀ ਮਿੱਤਰ ਬਣ ਗਿਆ, ਪਰ ਫਿਰ ਵੀ
ਇਸ ਦੇ ਉੱਤੇ ਅਮਰੀਕਾ ਦੀ ਖਾਸ ਨਿਗਾਹ ਰਹਿੰਦੀ ਹੈ। ਦੱਸ ਦਈਏ ਕਿ ਆਸਟ੍ਰੇਲੀਆ ਅਗਲੇ 10 ਸਾਲਾਂ ਦੇ ਦਰਮਿਆਨ $10 ਬਿਲੀਅਨ ਜਾਪਾਨ ਨੂੰ ਅਦਾ ਕਰੇਗਾ ਤਾਂ ਕਿ ਇੱਕ ਜਿਹੜੀ ਸਟੀਲਥ ਫ੍ਰਿਜਟਸ ਦੀ ਇੱਕ ਫਲੀਟ ਹੈ ਉਸਨੂੰ ਐਕਵਾਇਰ ਕੀਤਾ ਜਾ ਸਕੇ, ਉਸਨੂੰ ਖਰੀਦਿਆ ਜਾ ਸਕੇ। ਪਰ ਇਹ ਸਾਂਝੀਆਂ ਫੌਜੀ ਮਸ਼ਕਾਂ ਜਿਹੜੀਆਂ ਹੋ ਰਹੀਆਂ ਨੇ ਇਸ ਦੇ ਉੱਤੇ ਸਭ ਤੋਂ ਵੱਧ ਚੀਨ ਨੂੰ ਇਤਰਾਜ਼ ਹੋ ਸਕਦਾ ਹੈ। ਚੀਨ ਦੀ ਸਰਕਾਰ ਦੀ ਤਰਫ ਤੋਂ ਹਾਲੇ ਤੱਕ ਕੋਈ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ ਹੈ, ਪਰ ਇਸ ਦਰਮਿਆਨ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਬੀਜਿੰਗ ਆਉਣ ਵਾਲੇ ਸਮੇਂ ਦੇ ਵਿੱਚ ਜਬ ਆਸਟ੍ਰੇਲੀਆ ਦੀ ਧਰਤੀ ਦਾ ਇਸਤੇਮਾਲ ਕਰਕੇ ਜਾਪਾਨ ਨੂੰ ਇਸ ਕਿਸਮ ਦੀ ਫੌਜੀ ਤਕਨੀਕ ਵਿਕਸਿਤ ਕਰਨ ਦੇ ਉੱਤੇ ਸਵਾਲ ਖੜੇ ਕਰ ਸਕਦਾ ਹੈ। ਵਜ੍ਹਾ ਇਹ ਕਿ ਚੀਨ ਜਾਪਾਨ ਦੇ ਨਾਲ ਵੀ ਖੌਫਜ਼ਦ ਹੈ ਤੇ ਆਸਟ੍ਰੇਲੀਆ ਦੇ ਨਾਲ ਤਾਂ ਪਿਛਲੇ ਕੁਝ ਅਰਸੇ ਦੇ ਵਿੱਚ ਚੀਨ ਦੇ ਸੰਬੰਧ ਕੋਈ ਬਹੁਤੇ ਸੁਖਾਵੇਂ ਨਹੀਂ ਰਹੇ ਨੇ। ਟ੍ਰੇਡ ਰਿਲੇਸ਼ਨਸ ਨੂੰ ਅੱਡ ਰੱਖ ਦਈਏ ਤੇ ਮਿਲਟਰੀ ਰਿਲੇਸ਼ਨਸ ਦੇ ਵਿੱਚ ਆਸਟ੍ਰੇਲੀਆ ਤੇ ਚੀਨ ਕਦੇ ਵੀ ਇਕੱਠੇ ਖੜੇ ਇੱਕ ਫਰੇਮ ਦੇ ਵਿੱਚ ਨਜ਼ਰ ਨਹੀਂ ਆਉਂਦੇ। ਉਹਦੇ ਦੂਜੇ ਪਾਸੇ ਖਬਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੇ ਸਣੇ ਲੇਬਰ ਪਾਰਟੀ ਦੇ ਦੂਸਰੇ ਵਜ਼ੀਰਾਂ ਦੇ ਦੁਆਰਾ ਆਸਟ੍ਰੇਲੀਆ ਤੇ ਦੁਨੀਆ ਦੇ ਅਲੱਗ-ਅਲੱਗ ਕੋਨਿਆਂ ਦੇ ਵਿੱਚ ਸਫ਼ਰ ਕਰਨ ਦੇ ਨਾਲ ਜੁੜੀ। ਸਫ਼ਰ ਕਰਨਾ ਕਾਫੀ ਨਹੀਂ ਹੈ ਬਲਕਿ ਇਸ ਸਫ਼ਰ ਦੇ ਦਰਮਿਆਨ ਜਿਹੜਾ ਹੋਇਆ ਖਰਚ ਹੈ ਉਹ ਸਰਕਾਰੀ ਖਜ਼ਾਨੇ ਦੇ ਵਿੱਚੋਂ ਵਰਤਿਆ ਜਾ ਰਿਹਾ ਤੇ ਉਹ ਖਰਚ ਕਿੰਨਾ ਹੋ ਰਿਹਾ ਉਸ ਦੇ ਉੱਤੇ ਇਤਰਾਜ਼ ਉਠਾਏ ਜਾ ਰਹੇ ਨੇ। ਪਾਰਲੀਮੈਂਟਰੀ ਐਕਸਪੈਂਸ ਅਥਾਰਿਟੀ ਜਿਹੜੀ ਹੈ ਇੰਡੀਪੈਂਡੈਂਟ ਅਥਾਰਿਟੀ ਹੁੰਦੀ ਹੈ ਇਹ IPEA ਕਹਿ ਲਿਆ ਜਾਂਦਾ ਹੈ ਇਸਨੂੰ, ਇਹਨਾਂ ਦੇ ਹਵਾਲੇ ਦੇ ਨਾਲ ਇੱਕ ਜਾਣਕਾਰੀ ਹਾਸਲ ਕੀਤੀ ਗਈ ਹੈ ਅਦਾਰੇ ਟੈਲੀਗ੍ਰਾਫ ਦੀ ਤਰਫ ਤੋਂ, ਜਿਨ੍ਹਾਂ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਨੇ $10 ਲੱਖ ਜਿਹੜੇ ਨੇ ਉਹ 93 ਦਿਨਾਂ ਦੇ ਕਮਰਸ਼ੀਅਲ ਟਰੈਵਲ ਦੇ ਉੱਤੇ ਖਰਚ ਦਿੱਤੇ। ਹਾਲੇ ਇਸ ਦੇ ਵਿੱਚ ਆਸਟ੍ਰੇਲੀਆ ਦੇ ਸਾਜੋ ਸਾਮਾਨ ਦਾ ਜਾਂ ਆਸਟ੍ਰੇਲੀਅਨ ਮਿਲਟਰੀ ਦਾ ਜਿਹੜਾ ਯੋਗਦਾਨ ਹੈ ਉਹ ਨਹੀਂ ਜੋੜਿਆ ਗਿਆ, ਪਰ ਇਹ $10 ਲੱਖ ਉਹਨਾਂ ਨੇ ਚੀਨ, ਸਿੰਗਾਪੁਰ, ਨਿਊਜ਼ੀਲੈਂਡ, ਅਮਰੀਕਾ, ਬਰਤਾਨੀਆ, ਮਲੇਸ਼ੀਆ, ਬ੍ਰੁਨੇਈ ਤੇ ਸਾਊਥ ਅਫਰੀਕਾ ਦੀ ਯਾਤਰਾ ਦੇ ਦਰਮਿਆਨ ਖਰਚ ਦਿੱਤੇ ਨੇ। ਹੋਰ ਤਾਂ ਹੋਰ ਡਿਪਾਰਟਮੈਂਟ ਆਫ ਡਿਫੈਂਸ ਦੇ ਹਵਾਲੇ ਦੇ ਨਾਲ ਇਹ ਦੱਸਿਆ ਗਿਆ ਹੈ ਕਿ ਸਪੈਸ਼ਲ ਪਰਪਸ ਫਲਾਈਟ ਦਾ ਡੇਟਾ ਇਹ ਦਰਸਾਉਂਦਾ ਹੈ ਕਿ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਸਾਲ 2025 ਦੀ 1 ਜੁਲਾਈ ਤੋਂ ਲੈ ਕੇ ਸਾਲ 2026 ਦੀ 31 ਮਾਰਚ ਦੇ ਦਰਮਿਆਨ ADF ਯਾਨੀ ਆਸਟ੍ਰੇਲੀਅਨ ਡਿਫੈਂਸ ਫੋਰਸ ਦੇ ਏਅਰਕ੍ਰਾਫਟ ਦੀ ਵਰਤੋਂ ਵੀ ਕੀਤੀ ਹੈ ਘਰੇਲੂ ਉਡਾਨਾਂ ਦੇ ਵਾਸਤੇ ਜਾਂ ਵਿਦੇਸ਼ੀ ਉਡਾਨਾਂ ਦੇ ਵਾਸਤੇ, ਜਿਸ ਦੇ ਉੱਤੇ $3.25 ਮਿਲੀਅਨ ਡਾਲਰ ਦਾ ਅੱਡ ਤੋਂ ਖਰਚ ਆਇਆ ਦੱਸਿਆ ਗਿਆ ਹੈ। IPEA ਦੀ ਇਹ ਰਿਪੋਰਟ ਇਹ ਵੀ ਦੱਸਦੀ ਹੈ ਕਿ ਜਿਹੜਾ 93 ਦਿਨ ਦਾ ਕਮਰਸ਼ੀਅਲ ਟਰੈਵਲ ਸੀ ਪ੍ਰਧਾਨ ਮੰਤਰੀ ਦਾ ਉਸ ਦੇ ਵਿੱਚ 44 ਦਿਨ ਦੀਆਂ ਰਾਤਾਂ ਤੇ ਦਿਨ ਉਹਨਾਂ ਦੇ ਨਿੱਜੀ ਜਿਹੜੇ ਰੁਝੇਵੇਂ ਸੀ ਉਸ ਦੇ ਵਾਸਤੇ ਵੀ ਹੋ ਸਕਦੇ ਨੇ। ਹੁਣ ਟੈਲੀਗ੍ਰਾਫ ਦੀ ਤਰਫ ਤੋਂ ਇਹ ਖਬਰ ਇਸ ਕਰਕੇ ਵੀ ਸਾਹਮਣੇ ਆਈ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਮੀਡੀਆ ਦੇ ਇੱਕ ਹਿੱਸੇ ਦੀ ਤਰਫ ਤੋਂ ਜਿਹੜੀ ਵਨ ਨੇਸ਼ਨ ਪਾਰਟੀ ਦੀ ਨੇਤਾ ਨੇ ਪੌਲਿਨ ਹੈਨਸਨ ਦੇ ਇਟਲੀ, ਇੰਗਲੈਂਡ, ਯੂਰਪ ਦੌਰੇ ਦੇ ਉੱਤੇ ਇਤਰਾਜ਼ ਉਠਾਏ ਗਏ ਸੀ ਕਿ ਬਤੌਰ MP ਸੈਨੇਟਰ ਹੁੰਦਿਆਂ ਹੋਇਆਂ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਕੀਤੀ ਗਈ। ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਕਿਹਾ ਕਿ ਇਹ ਖਰਚ ਸਾਰਾ ਮੇਰਾ ਸੀ ਤੇ ਫਿਰ ਖਬਰਾਂ ਇਹ ਵੀ ਆਈਆਂ ਕਿ ਉਹਨਾਂ ਨੇ ਦੇਸ਼ ਦੀ ਸਭ ਤੋਂ ਅਮੀਰ ਸ਼ਖਸੀਅਤ ਜੀਨਾ ਰਾਇਨਹਾਰਟ ਦੇ ਪੈਸੇ ਦੇ ਉੱਤੇ ਐਸ਼ ਕੀਤੀ ਹੈ। ਖੈਰ ਉਸ ਤੋਂ ਬਾਅਦ ਹੁਣ ਇਹ ਖਬਰਾਂ ਥੋੜੀ ਹੋਰ ਵਿਸਥਾਰ ਦੇ ਵਿੱਚ ਚਲੀਆਂ ਜਾਂਦੀਆਂ ਨੇ। ਇਹ ਖਬਰ ਸਿਰਫ ਪ੍ਰਧਾਨ ਮੰਤਰੀ ਤੱਕ ਸੀਮਿਤ ਨਹੀਂ ਰਹਿੰਦੀ ਹੈ ਬਲਕਿ ਇਹ ਵੀ ਪਤਾ ਚੱਲਦਾ ਹੈ ਕਿ ਜਦੋਂ ਇੰਟਰਨੈਸ਼ਨਲ ਕਮਰਸ਼ੀਅਲ ਟ੍ਰੈਵਲ ਡੇਟਾ ਨੂੰ ਘੋਖ ਪੜਤਾ ਲਿਆ ਜਾਵੇ ਤਾਂ ਲਗਭਗ $50 ਲੱਖ ਆਸਟ੍ਰੇਲੀਅਨ ਡਾਲਰ ਦੇ ਉੱਤੇ ਸਫ਼ਰ ਜਿਹੜਾ ਲੇਬਰ ਪਾਰਟੀ ਦੇ ਅਲੱਗ ਅਲੱਗ ਮੰਤਰੀ ਵੀ ਕਰ ਚੁੱਕੇ ਨੇ ਪਿਛਲੇ 73 ਜਿਹੜੇ ਗੇੜੇ ਲੱਗੇ ਨੇ ਉਹਨਾਂ ਦਾ ਇਹ ਵੇਰਵਾ ਹੈ ਜਿਹਦੇ ਚ ਅਲੱਗ ਅਲੱਗ ਮੰਤਰੀਆਂ ਦੇ ਅਲੱਗ ਅਲੱਗ ਦੇਸ਼ਾਂ ਦੇ ਗੇੜੇ ਨੇ। ਔਰ ਇਸ ਤੋਂ ਇਲਾਵਾ $63 ਲੱਖ ਦਾ ਬਿੱਲ ਇੰਟਰਨੈਸ਼ਨਲ ਤੇ ਡੋਮੈਸਟਿਕ ਫਲਾਈਟਸ ਜਿਹੜੀਆਂ ADF ਅਰੇਂਜ ਕਰਦੀ ਹੈ ਯਾਨੀ ਆਸਟ੍ਰੇਲੀਅਨ ਡਿਫੈਂਸ ਫੋਰਸ, ਸੋ $54 ਲੱਖ ਤੋਂ ਇਲਾਵਾ $63 ਲੱਖ ਦਾ ਅਲੱਗ ਬਿੱਲ ਆਇਆ। ਸਭ ਤੋਂ ਵੱਧ ਖਰਚ ਇਸ ਦੇ ਵਿੱਚ ਪ੍ਰਧਾਨ ਮੰਤਰੀ ਤੋਂ ਬਾਅਦ ਡਿਪਟੀ ਪ੍ਰਧਾਨ ਮੰਤਰੀ ਦਾ ਰਿਚਰਡ ਮਾਲਸ ਜਿਹੜੇ ਕਿ ਦੇਸ਼ ਦੇ ਰੱਖਿਆ ਮੰਤਰੀ ਵੀ ਨੇ। ਇਹਨਾਂ ਨੇ ਕਮਰਸ਼ੀਅਲ ਟਰੈਵਲ ਦੇ ਜ਼ਰੀਏ $5,22,000 ਸਰਕਾਰੀ ਖਜ਼ਾਨੇ ਚੋਂ ਖਰਚ ਕੀਤਾ ਤੇ ADF ਦਾ ਲਗਭਗ $12,93,000 ਸਪੈਸ਼ਲ ਪਰਪਸ ਫਲਾਈਟ ਦੇ ਜ਼ਰੀਏ ਖਰਚ ਕੀਤਾ। ਵਿਦੇਸ਼ ਮੰਤਰੀ ਪੈਨੀ ਵੋਂਗ ਦੀ ਜਿਹੜੇ ਭਾਰਤ ਦੇ ਸਣੇ ਅਮਰੀਕਾ, ਸਿੰਗਾਪੁਰ, ਚੀਨ, ਕਤਰ, ਕੈਨੇਡਾ, ਫਰਾਂਸ, ਡੈਨਮਾਰਕ, ਜਰਮਨੀ ਦੇ ਗੇੜੇ ਸੀ ਉਹਨਾਂ ਦੇ ਉੱਤੇ $6,90,000 ਖਰਚ ਗਿਆ ਗਿਆ ਜਦਕਿ ADF ਦੀਆਂ ਫਲਾਈਟ ਦੇ ਜ਼ਰੀਏ ਉਹਨਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਜਿਹੜਾ ਪਹੁੰਚਾਇਆ ਗਿਆ ਉਸਦੇ ਲਈ ਪਿਛਲੇ ਇੱਕ ਫਾਈਨੈਂਸ਼ੀਅਲ ਈਅਰ ਚ $5,11,000 ਉਹਨਾਂ ਤੇ ਵੱਖ ਜਿਹੜੇ ਇਸ ਤੋਂ ਵੱਖਰੇ ਨੇ ਯਾਨੀ ਕਿ 6,90,000 ਤੋਂ ਇਲਾਵਾ ਉਹ ਖਰਚੇ ਗਏ ਨੇ। ਟੈਲੀਗ੍ਰਾਫ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਐਨਰਜੀ ਮਿਨਿਸਟਰ ਕ੍ਰਿਸ ਬੋਵਨ ਨੇ 3.5 ਲੱਖ ਦੇ ਆਸ ਪਾਸ ਪਿਛਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਕਮਰਸ਼ੀਅਲ
ਟਰੈਵਲ ਦੇ ਜ਼ਰੀਏ ਖਰਚਿਆ ਸੀ, ਜਦਕਿ ਐਸੇ ਸਮੇਂ ਦੇ ਦਰਮਿਆਨ $212,000 ਦਾ ਉਹਨਾਂ ਦਾ ਬਿੱਲ ਵੀ ਆਇਆ, ਜਿਹੜਾ ਕਿ ADF ਦੇ ਜਹਾਜ਼ਾਂ ਚ ਉੱਡਣ ਦੇ ਜ਼ਰੀਏ ਆਇਆ। ਕਲਾਈਮੇਟ ਜਿਹੜਾ ਚੇਂਜ ਮਿਨਿਸਟਰ ਨੇ, ਉਹ ਕਲਾਈਮੇਟ ਚੇਂਜ ਜਿਹੜਾ ਹੋ ਰਿਹਾ ਉਸ ਦੇ ਵਿੱਚ ਸਭ ਤੋਂ ਵੱਡਾ ਕਾਰਨ ਹਵਾਈ ਜਹਾਜ਼ਾਂ ਦਾ ਸਫ਼ਰ ਵੀ ਹੈ। ਇਸ ਗੱਲ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਹਵਾਈ ਜਹਾਜ਼, ਖਾਸ ਤੌਰ ਦੇ ਉੱਤੇ ਮਿਲਟਰੀ ਦੇ ਜਹਾਜ਼ ਜਿਹੜੇ ਉੱਡਦੇ ਨੇ, ਉਹ ਕਿੰਨਾ ਕਾਰਬਨ ਉਤਸਰਜਨ ਕਰਦੇ ਨੇ, ਕਿੰਨੀ ਕਾਰਬਨ ਦੀ ਨਿਕਾਸੀ ਵਾਤਾਵਰਨ ਦੇ ਵਿੱਚ ਹੁੰਦੀ ਹੈ, ਚੌਗਿਰਦੇ ਦੇ ਵਿਗਾੜ ਨੂੰ ਲੈ ਕੇ ਜਾਂ ਚੌਗਿਰਦੇ ਦੀ ਸੰਭਾਲ ਨੂੰ ਲੈ ਕੇ ਬਣਾਏ ਗਏ ਮੰਤਰੀ ਆਸਟ੍ਰੇਲੀਆ ਦੇ ਹੀ ਨਹੀਂ, ਦੁਨੀਆਂ ਭਰ ਦੇ ਇਸ ਤਰੀਕੇ ਦੇ ਨਾਲ ਸਫ਼ਰ ਕਰਦੇ ਨੇ, ਪਰ ਆਸਟ੍ਰੇਲੀਆ ਦੇ ਵਿੱਚ ਹੰਗਾਮਾ ਥੋੜਾ ਜਿਹਾ ਜ਼ਿਆਦਾ ਹੈ। ਟੂਰਿਜ਼ਮ ਮਿਨਿਸਟਰ ਡੌਨ ਫੈਰਲ ਦਾ ਤਾਂ ਘੁੰਮਣਾ ਬੰਦ ਹੈ, ਕਿਉਂਕਿ ਉਹ ਹੈਗੇ ਟੂਰਿਜ਼ਮ ਮਿਨਿਸਟਰ ਨੇ, ਕਮਰਸ਼ੀਅਲ ਇੰਟਰਨੈਸ਼ਨਲ ਫਲਾਈਟ ਦੇ ਜ਼ਰੀਏ ਉਹਨਾਂ ਨੇ $370,000 ਦਾ ਬਿੱਲ ਬਣਾਇਆ, ਜਦਕਿ ਜਿਹੜੇ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਸਪੀਕਰ ਨੇ ਮਿਲਟਨ ਡਿਕ, ਉਹਨਾਂ ਨੇ ਵੀ $270,000 ਦਾ ਕਮਰਸ਼ੀਅਲ ਟਰੈਵਲ ਦਾ ਬਿੱਲ ਸਰਕਾਰੀ ਖਜ਼ਾਨੇ ਚ ਪਾਇਆ। ਖੈਰ ਇਹ ਲਿਸਟ ਬਹੁਤ ਲੰਮੀ ਹੈ, ਸਾਰੀ ਦੀ ਸਾਰੀ ਲਿਸਟ ਅਸੀਂ ਆਪਣੇ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ। ਉੱਥੇ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਹੁਣ ਜਿਹੜੇ ਏਜੰਟ ਨੇ ਉਹਨਾਂ ਦੇ ਉੱਤੇ ਸਰਕਾਰ ਥੋੜੀ ਜਿਹੀ ਗੰਭੀਰ ਨਜ਼ਰ ਆ ਰਹੀ ਹੈ। ਪਤਾ ਚੱਲਿਆ ਕਿ ਪਿਛਲੇ ਕੁਝ ਅਰਸੇ ਦੇ ਵਿੱਚ ਓਮਾਰਾ, ਯਾਨੀ ਕਿ ਆਫਿਸ ਆਫ ਮਾਈਗ੍ਰੇਸ਼ਨ ਏਜੰਟਸ ਰਜਿਸਟ੍ਰੇਸ਼ਨ ਅਥਾਰਟੀ ਨੇ ਕੁਝ ਇੱਕ ਫੇਕ ਏਜੰਟਾਂ ਦੇ ਖਿਲਾਫ਼ ਕਾਰਵਾਈ ਕੀਤੀ ਹੈ। ਜੂਲੀਅਨ ਹਿੱਲ, ਜਿਹੜੇ ਕਿ ਅਸਿਸਟੈਂਟ ਮਿਨਿਸਟਰ ਫਾਰ ਸਿਟੀਜ਼ਨਸ਼ਿਪ ਨੇ, ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਵਕਤ ਇਮੀਗ੍ਰੇਸ਼ਨ ਦੇ ਉੱਤੇ ਆਪਣੀ ਸਖਤੀ ਸਖਤ ਨਿਗਾਹ ਜਿਹੜੀ ਹੈ ਬਣਾ ਕੇ ਰੱਖ ਰਹੀ ਹੈ। ਉਹ ਲੋਕ ਜਿਹੜੇ ਆਸਟ੍ਰੇਲੀਆ ਦੇ ਵਿੱਚ ਪ੍ਰਵਾਸ ਕਰ ਲੈਂਦੇ ਨੇ ਜਦੋਂ ਉਹਨਾਂ ਨੂੰ ਕਾਰਨ ਨਹੀਂ ਪਤਾ ਹੁੰਦੇ, ਤਾਂ ਉਸਦੇ ਪਿੱਛੇ ਇੱਕ ਵੱਡਾ ਕਾਰਨ ਇਹ ਵੀ ਹੁੰਦਾ ਹੈ ਕਿ ਉਹਨਾਂ ਦਾ ਮਾਈਗ੍ਰੇਸ਼ਨ ਏਜੰਟ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਭਰਮਾ ਰਿਹਾ, ਉਹਨਾਂ ਦੇ ਨਾਲ ਜਿਹੜੀ ਗਲਤ ਜਾਣਕਾਰੀਆਂ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ। ਦੱਸ ਦਈਏ ਕਿ 2025-26 ਵਿੱਤੀ ਵਰ੍ਹੇ ਦੇ ਦਰਮਿਆਨ ਓਮਾਰਾ ਨੇ 85 ਅਜਿਹੇ ਰਜਿਸਟਰਡ ਏਜੰਟਸ ਦੀ ਪਛਾਣ ਕੀਤੀ ਸੀ। ਇਹਨਾਂ ਦੇ ਵਿੱਚੋਂ 43 ਨੂੰ ਨੋਨ ਕੰਪਲਾਇੰਸ ਪਾਉਂਦਿਆਂ ਹੋਇਆਂ ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਗਈ ਸੀ। ਓਮਾਰਾ ਦਾ ਕਹਿਣਾ ਹੈ ਕਿ 2025-26 ਦੇ ਦਰਮਿਆਨ ਅਜਿਹੇ 28 ਰਜਿਸਟਰਡ ਮਾਈਗ੍ਰੇਸ਼ਨ ਏਜੰਟਸ ਦੀ ਵੀ ਪੜਤਾਲ ਕੀਤੀ ਗਈ ਹੈ, ਜਿਨ੍ਹਾਂ ਦੇ ਖਿਲਾਫ਼ ਸੀਰੀਅਸ ਮਿਸਕੰਡਕਟ ਜਿਹੜੇ ਨੇ ਦੋਸ਼ ਉਹਦੇ ਆਇਦ ਕੀਤੇ ਗਏ ਨੇ। ਦੱਸ ਦਈਏ ਕਿ ਆਮ ਤੌਰ ਦੇ ਉੱਤੇ ਓਮਾਰਾ ਹੀ ਉਹ ਏਜੰਸੀ ਹੈ ਜਿਹੜੇ ਅਜਿਹੇ ਇਮੀਗ੍ਰੇਸ਼ਨ ਏਜੰਟਾਂ ਨੂੰ ਜਿਹੜਾ ਮਾਰਨ ਨੰਬਰ ਪ੍ਰੋਵਾਈਡ ਕਰਦੀ ਹੈ। ਮਾਰਨ ਯਾਨੀ ਕਿ ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ, ਇਹ ਪ੍ਰੈਕਟਿਸ ਕਰਨ ਦੇ ਲਈ ਨੰਬਰ ਹੋਣਾ ਲਾਜ਼ਮੀ। ਜੇਕਰ ਤੁਹਾਡੇ ਏਜੰਟ ਦੇ ਕੋਲ ਮਾਰਨ ਨੰਬਰ ਨਹੀਂ ਹੈ ਤਾਂ ਉਹ ਵੈਸੇ ਵੀ ਗੈਰ ਕਾਨੂੰਨੀ ਹੋ ਸਕਦਾ, ਪਰ ਇਸ ਦੇ ਵਾਸਤੇ ਜਿਹੜਾ ਓਮਾਰਾ ਵਰਗੀ ਏਜੰਸੀਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਜੇਕਰ ਤੁਹਾਡਾ ਏਜੰਟ ਤੁਹਾਨੂੰ ਮਿਸਗਾਈਡ ਕਰ ਰਿਹਾ ਹੈ ਤਾਂ। ਕਲਾਈਵ ਪਾਲਮਰ ਇੱਕ ਵਾਰ ਫਿਰ ਤੋਂ ਸਿਆਸਤ ਦੇ ਵਿੱਚ ਆਪਣਾ, ਵੈਸੇ ਤਾਂ ਉਹ ਬਾਰ ਬਾਰ ਕੋਸ਼ਿਸ਼ ਕਰਦੇ ਨੇ, ਬਾਰ ਬਾਰ ਖਾਲੀ ਹੱਥ ਪਰਤ ਆਉਂਦੇ ਨੇ, ਇੱਕ ਵਾਰ ਫਿਰ ਤੋਂ ਕੋਸ਼ਿਸ਼ ਕਰ ਰਹੇ ਨੇ ਕਿ ਹੋ ਸਕਦਾ ਨਾਮ ਬਦਲਣ ਦੇ ਨਾਲ ਉਹਨਾਂ ਦੇ ਭਾਗ ਵੀ ਬਦਲ ਜਾਣ। ਸਾਲ 2028 ਦੇ ਵਿੱਚ ਹੁਣ ਫੈਡਰਲ ਚੋਣਾਂ ਹੋਣਗੀਆਂ ਆਸਟ੍ਰੇਲੀਆ ਦੇ ਅੰਦਰ, ਔਰ ਕਲਾਈਵ ਪਾਲਮਰ ਹੁਣ ਹਮੇਸ਼ਾ ਹੀ, ਵੈਸੇ ਤਾਂ ਉਹ ਹੁਣ ਤਾਂ ਕੀ ਪਹਿਲਾਂ ਵੀ ਕਦੇ ਉਹਨਾਂ ਨੇ ਸੂਬਾਈ ਪਾਰਲੀਮੈਂਟ ਤੱਕ ਨਿਗਾਹ ਨਹੀਂ ਸੀ ਰੱਖੀ, ਵੈਸਟਰਨ ਆਸਟ੍ਰੇਲੀਆ ਤੱਕ ਦੀ ਸਿਆਸਤ ਤੱਕ ਉਹ ਸੀਮਤ ਨਹੀਂ ਰਹਿੰਦੇ, ਫੈਡਰਲ ਪਾਰਲੀਮੈਂਟ ਦੇ ਵਿੱਚ ਆਪਣਾ ਡੰਕਾ ਵਜਾਉਣਾ ਚਾਹੁੰਦੇ ਨੇ। ਜਿਸ ਤਰੀਕੇ ਦੇ ਨਾਲ ਸਿਆਸਤ ਦੇ ਵਿੱਚ ਜਿਹੜੀ ਉਹਨਾਂ ਦੀ ਇੱਕ ਕਿਸਮ ਦੀ ਸੇਮ ਆਈਡੀਓਲੋਜੀ ਮੰਨਣ ਵਾਲੀ ਇੱਕ ਸ਼ਖਸੀਅਤ ਪੌਲਿਨ ਹੈਨਸਨ, ਜਿਨ੍ਹਾਂ ਨੇ ਆਪਣੀ ਪਾਰਟੀ ਦਾ ਨਾਮ ਪੌਲਿਨ ਹੈਨਸਨਜ਼ ਵਨ ਨੇਸ਼ਨ ਪਾਰਟੀ ਰੱਖਿਆ ਹੋਇਆ, ਠੀਕ ਉਸੇ ਤਰੀਕੇ ਦੇ ਨਾਲ ਕਲਾਈਵ ਪਾਲਮਰ ਹੁਣ ਆਪਣੀ ਟਰੰਪ ਐਂਡ ਆਫ ਪੈਟਰੀਓਟ ਪਾਰਟੀ ਦਾ ਨਾਮ ਬਦਲ ਕੇ ਕਲਾਈਵ ਪਾਲਮਰਸ ਯੂਨਾਈਟਿਡ ਆਸਟ੍ਰੇਲੀਆ ਪਾਰਟੀ ਰੱਖਣਾ ਚਾਹੁੰਦੇ ਨੇ, ਔਰ ਇਸ ਦੇ ਖਾਤਰ ਉਹਨਾਂ ਨੇ ਆਸਟ੍ਰੇਲੀਅਨ ਇਲੈਕਟੋਰਲ ਕਮਿਸ਼ਨ ਨੂੰ ਅਰਜ਼ੀ ਪਾ ਦਿੱਤੀ ਹੈ। ਦੱਸ ਦਈਏ ਕਿ ਇਸ ਅਰਜ਼ੀ ਜਿਹੜੀ ਹੈ ਇਹ ਟਰੰਪ ਆਫ ਪੈਟਰੀਓਟਸ ਕੈਂਪੇਨ ਦੇ ਫੇਲ ਹੋਣ ਦੇ 15 ਮਹੀਨਿਆਂ ਦੇ ਅੰਦਰ ਆ ਗਈ ਹੈ, ਕਿਉਂਕਿ 2025 ਚ ਜਿਹੜੀਆਂ ਫੈਡਰਲ ਚੋਣਾਂ ਹੋਈਆਂ ਸੀ ਉਦੋਂ $60 ਮਿਲੀਅਨ ਖਰਚ ਕਰ ਦਿੱਤਾ ਸੀ ਕਾਰੋਬਾਰੀ ਕਲਾਈਵ ਪਾਲਮਰ ਨੇ। ਸਿਆਸਤਦਾਨ ਤਾਂ ਕਹਿ ਨਹੀਂ ਸਕਦੇ, ਕਿਉਂਕਿ ਸਿਆਸਤਦਾਨ ਇਸ ਕਰਕੇ ਨਹੀਂ ਬਣੇ ਕਿਉਂਕਿ ਇੱਕ ਵੀ ਸੀਟ ਉਹ ਜਿੱਤ ਨਹੀਂ ਸਕੇ, ਔਰ ਇਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਉਹਨਾਂ ਦੀ ਜਿਹੜੀ ਯੂਨਾਈਟਿਡ ਆਸਟ੍ਰੇਲੀਆ ਪਾਰਟੀ ਦਾ ਨਾਮ ਸੀਗਾ ਉਹਨੂੰ ਚੈਲੰਜ ਕੀਤਾ ਗਿਆ ਸੀ, ਇਸ ਕਰਕੇ ਉਹਨਾਂ ਨੇ ਟਰੰਪਟ ਆਫ ਪੈਟਰੀਓਟਸ TOP ਇਹ ਪਾਰਟੀ ਦਾ ਨਾਮ ਰੱਖ ਰਿਹਾ ਸੀ। ਪਾਰਟੀ ਨੇ ਸੜਕਾਂ ਦੇ ਉੱਤੇ ਗਲੀਆਂ ਬਾਜ਼ਾਰਾਂ ਦੇ ਵਿੱਚ ਕੋਈ ਕੋਨੇ ਨਹੀਂ ਸੀ ਛੱਡੇ ਜਿੱਥੇ ਪੋਸਟਰ ਹੀ ਪੋਸਟਰ ਲਗਾ ਛੱਡੇ, TV, ਰੇਡੀਓ, ਯੂਟਿਊਬ, ਮੋਬਾਈਲ ਡਿਵਾਈਸਿਸ ਦੇ ਉੱਤੇ ਇਸ਼ਤਿਹਾਰਾਂ ਦੀ ਝੜੀ ਲਗਾ ਦਿੱਤੀ ਸੀ। $60 ਮਿਲੀਅਨ ਖਰਚਣ ਦੇ ਬਾਅਦ ਵੀ TOP ਨੂੰ ਜਿਹੜਾ POV ਨਹੀਂ ਮਿਲ ਸਕਿਆ, ਔਰ ਹੁਣ ਇੰਨਾ ਜ਼ਰੂਰ ਹੈ
ਕਿ ਆਪਣਾ ਨਾਮ ਬਦਲ ਕੇ ਹੋ ਸਕਦਾ ਨਵੀਂ ਕਿਸ਼ਤੀ ਚ ਸਵਾਰ ਹੋ ਕੇ ਕਲਾਈਵ ਪਾਲਮਰ ਇਸ ਵਾਰ ਸੱਤਾ ਦੇ ਉਸ ਸਿੰਘਾਸਨ ਤੱਕ ਪਹੁੰਚ ਸਕਣ ਉਮੀਦ ਲਗਾਈ ਬੈਠੇ ਨੇ। ਵੈਸਟਰਨ ਆਸਟ੍ਰੇਲੀਆ ਤੋਂ ਹੀ ਇੱਕ ਹੋਰ ਖਬਰ ਹੈ ਜਿੱਥੇ ਇੱਕ ਮਹਿਲਾ ਪਰਥ ਦੇ ਵਿੱਚ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ ਜਿਸਦੇ ਚੱਲਦੇ ਉਸਦੀ ਕੰਮ ਵਾਲੀ ਥਾਂ ਦੇ ਉੱਤੇ ਮੌਤ ਦੀ ਖਬਰ ਸਾਹਮਣੇ ਆਈ ਹੈ। ਐਮਰਜੈਂਸੀ ਸੇਵਾਵਾਂ ਨੂੰ ਮੰਗਲਵਾਰ ਦੀ ਸ਼ਾਮ 6:15 ਦੇ ਆਸ ਪਾਸ ਔਸਬਨ ਪਾਰਕ ਦੇ ਵਿੱਚ ਸੱਦਿਆ ਗਿਆ ਜਿੱਥੇ ਦੱਸਿਆ ਗਿਆ ਕਿ ਇੱਕ 29 ਸਾਲਾ ਮਹਿਲਾ ਕੰਮ ਵਾਲੀ ਥਾਂ ਦੇ ਉੱਤੇ ਇੱਕ ਕਾਰ ਦੀ ਲਪੇਟ ਦੇ ਵਿੱਚ ਆ ਗਈ ਸੀ ਜਿਸ ਵਕਤ ਇਸ ਥਾਂ ਦੇ ਉੱਤੇ ਵਰਕਸੇਫ ਦੀ ਤਰਫ ਤੋਂ ਹੁਣ ਆਪਣੇ ਇਨਵੈਸਟੀਗੇਟਰ ਭੇਜ ਕੇ ਇਸ ਇੰਡਸਟਰੀਅਲ ਸਾਈਟ ਦੀ ਜਿਹੜੀ ਜਾਂਚ ਪੜਤਾਲ ਕਰਵਾਈ ਜਾ ਰਹੀ ਹੈ। ਮਹਿਲਾ ਦੀ ਪਛਾਣ ਫਿਲਹਾਲ ਮੀਡੀਆ ਚ ਨਸ਼ਰ ਨਹੀਂ ਕੀਤੀ ਗਈ ਹੈ। ਉੱਥੇ ਸਿਡਨੀ ਸਵੈਨਸ ਦੇ ਖਿਡਾਰੀਆਂ ਦੇ ਖਿਲਾਫ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਹੁਣ ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਆਪਣੀ ਕਮਾਂਡ ਦੇ ਵਿੱਚ ਆਪਣੇ ਕੰਟਰੋਲ ਦੇ ਵਿੱਚ ਇਹ ਜਾਂਚ ਲੈ ਲਈ ਹੈ। ਦੱਸ ਦਈਏ ਕਿ ਸਿਡਨੀ ਸਵੈਨਸ ਦੀ ਟੀਮ ਦੇ 4 ਖਿਡਾਰੀਆਂ ਜਿਨ੍ਹਾਂ 'ਚ ਇਜ਼ਾਕ ਹੀਨੀ, ਚੈਟ ਵਾਰਨਰ, ਜੇਮਸ ਜਾਰਡਨ ਤੇ ਰਾਈਲੀ ਬਾਈਸ, ਇਹਨਾਂ ਦੇ ਉੱਤੇ ਕਥਿਤ ਤੌਰ ਦੇ ਉੱਤੇ ਸੈਕਸੁਅਲ ਅਸਾਲਟ ਦੇ ਇਲਜ਼ਾਮ ਲੱਗੇ ਸੀ ਜਦੋਂ ਸੋਮਵਾਰ ਦੀ ਸਵੇਰ ਈਸਟ ਮੈਲਬਨ ਦੇ ਇੱਕ ਹੋਟਲ ਦੇ ਵਿੱਚ ਇਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਤੇ ਵਿਕਟੋਰੀਆ ਪੁਲਿਸ ਦੇ ਟੀਮ ਦੀ ਤਰਫ ਤੋਂ ਇਹਨਾਂ ਨੂੰ ਉਸ ਵਕਤ ਗ੍ਰਿਫਤਾਰ ਕੀਤਾ ਗਿਆ। ਹਾਲ ਫਿਲਹਾਲ ਇਹ ਦੋਸ਼ ਆਇਦ ਕਰਕੇ ਸਿਡਨੀ ਸਵੈਨਸ ਦੀ ਟੀਮ ਦੇ ਉੱਤੇ AFP ਦੀ ਤਰਫ ਤੋਂ ਯਾਨੀ ਆਸਟ੍ਰੇਲੀਅਨ ਫੈਡਰਲ ਪੁਲਿਸ ਦੀ ਤਰਫ ਤੋਂ ਪੜਤਾਲ ਕੀਤੀ ਜਾ ਰਹੀ ਹੈ। ਉਧਰ AFL ਦੇ ਉੱਤੇ ਇਸ ਮਾਮਲੇ ਦੇ ਵਿੱਚ ਕ੍ਰਿਮੀਨਲ ਇਨਵੈਸਟੀਗੇਸ਼ਨ ਤੋਰਨ ਦਾ ਇੱਕ ਦਬਾਅ ਵੀ ਪੈ ਰਿਹਾ ਹੈ। AFL ਦੇ ਨਾਲ ਨਾਲ ਸਿਡਨੀ ਸਵੈਨਸ ਦੇ ਉੱਤੇ ਵੀ ਇਸ ਕਿਸਮ ਦਾ ਦਬਾਅ ਪੈ ਰਿਹਾ ਹੈ ਕਿ ਉਹਨਾਂ ਦੇ ਖਿਡਾਰੀਆਂ ਦੀ ਜਿਹੜੀ ਬੈਕਗ੍ਰਾਉਂਡ ਚੈੱਕ ਹੈ ਉਹ ਬਾਕੀ ਖਿਡਾਰੀਆਂ ਦੀ ਵੀ ਕੀਤੀ ਜਾਵੇ। ਸਿਡਨੀ ਸਵੈਨਸ ਦੇ CEO ਮੈਥਿਊ ਪੈਲਵਿਕ ਦੀ ਤਰਫ ਤੋਂ ਇਸ ਮਾਮਲੇ ਚ ਕਿਹਾ ਗਿਆ ਕਿ ਕਲੱਬ ਦਾ ਇਸ ਇੱਕ ਪਰਟੀਕੁਲਰ ਘਟਨਾ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ, ਕਲੱਬ ਇਸ ਘਟਨਾ ਤੋਂ ਸ਼ਰਮਿੰਦਾ ਹੈ ਔਰ ਇਸ ਦੇ ਵਿੱਚ ਕਲੱਬ ਪੂਰੇ ਦੇ ਪੂਰੇ ਕਲੱਬ ਨੂੰ ਔਰ ਦੂਜੇ ਖਿਡਾਰੀਆਂ ਨੂੰ ਨਹੀਂ ਘੜੀਸਿਆ ਜਾਣਾ ਚਾਹੀਦਾ। ਖੇਡਾਂ ਦੀ ਗੱਲ ਜਦੋਂ ਤੁਰੀ ਹੋਇਆ ਤਾਂ ਅਗਲੀਆਂ ਕੁਝ ਖਬਰਾਂ ਮਹਿਲਾਵਾਂ ਤੇ ਮਰਦਾਂ ਦੀਆਂ ਖੇਡਾਂ ਦੇ ਨਾਲ ਜੁੜੀਆਂ। ਸਭ ਤੋਂ ਪਹਿਲਾਂ ਹਾਕੀ ਦੇ ਨਾਲ ਜੁੜੀ ਖਬਰ ਜਿੱਥੇ ਯੂਰਪੀ ਦੇਸ਼ਾਂ ਦੇ ਵਿੱਚ ਚੱਲ ਰਹੇ FIH ਵੁਮੈਨਸ ਹਾਕੀ ਵਿਸ਼ਵ ਕੱਪ ਦੇ ਦਰਮਿਆਨ ਕੱਲ ਦੇ ਦਿਨ ਭਾਰਤ ਨੇ ਗੋਲਾਂ ਤੇ ਗੋਲ ਦਾਗ ਦਿੱਤੇ, ਹਨੇਰੀ ਲਿਆ ਛੱਡੀ ਇਸ ਆਪਣੇ ਪੂਲ ਡੀ ਦੇ ਗਰੁੱਪ ਦੇ ਵਿੱਚ ਸਿਖਰ ਤੇ ਬਣੀ ਹੋਈ ਟੀਮ ਸਾਊਥ ਅਫਰੀਕਾ ਨੂੰ 6-1 ਦੇ ਨਾਲ ਜਿਹੜਾ ਹੈ ਹਰਾ ਦਿੱਤਾ ਭਾਰਤ ਦੀ ਟੀਮ ਨੇ। ਭਾਰਤ ਦੀ ਤਰਫ ਤੋਂ ਸੁਨੇਲੀਤਾ ਟੋਪੋ ਨੇ 11ਵੇਂ ਮਿੰਟ ਦੇ ਵਿੱਚ ਗੋਲ ਕੀਤਾ, ਇਸ ਤੋਂ ਬਾਅਦ ਨਵਨੀਤ ਕੌਰ ਨੇ 17ਵੇਂ ਮਿੰਟ 'ਚ, ਸੁਸ਼ੀਲਾ ਚਾਨੂ ਨੇ 25ਵੇਂ 'ਚ, ਦੀਪਿਕਾ ਨੇ 38ਵੇਂ ਦੇ ਵਿੱਚ, ਲਾਲ ਰੇਸ਼ਾਮੀ ਨੇ 44ਵੇਂ ਤੇ ਸਾਕਸ਼ੀ ਰਾਣਾ ਨੇ 45ਵੇਂ ਮਿੰਟ ਦੇ ਵਿੱਚ ਗੋਲ ਕਰਕੇ ਸਾਊਥ ਅਫਰੀਕਾ ਨੂੰ ਕੋਈ ਮੌਕਾ ਹੀ ਨਹੀਂ ਛੱਡਿਆ। ਹਾਲਾਂਕਿ ਸਾਊਥ ਅਫਰੀਕਾ ਦੀ ਤਰਫ ਤੋਂ 55ਵੇਂ ਮਿੰਟ ਦੇ ਵਿੱਚ ਇੱਕ ਗੋਲ ਹੋਇਆ ਜ਼ਰੂਰ, ਪਰ ਵਿਸ਼ਵ ਕੱਪ ਦੇ ਇਤਿਹਾਸ ਦੇ ਵਿੱਚ ਭਾਰਤ ਦੀ ਇਹ ਪੂਲ ਮੈਚਾਂ ਦੇ ਅੰਦਰ ਬੜੀ ਕਮਾਲ ਦੀ ਜਿੱਤ ਇੱਕ ਮੰਨੀ ਜਾ ਸਕਦੀ ਹੈ। ਭਾਰਤ ਹੁਣ ਇਸ ਦੇ ਨਾਲ ਪੂਲ ਡੀ ਦੇ ਵਿੱਚ ਸਿਖਰ ਦੇ ਉੱਤੇ ਆ ਗਿਆ। ਦੱਸ ਦਈਏ ਕਿ ਪਹਿਲਾਂ ਕੱਲ ਦੇ ਦਿਨ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਭਾਰਤ ਤੇ ਚੀਨ ਦੇ ਦਰਮਿਆਨ ਹੋਇਆ ਜਿਹੜਾ ਮੈਚ ਸੀ ਉਹ ਡਰਾ ਦੇ ਉੱਤੇ ਮੁੱਕ ਗਿਆ ਸੀ ਔਰ ਇਸ ਦੇ ਨਾਲ ਚੀਨ ਵਰਗੀ ਮਜ਼ਬੂਤ ਟੀਮ ਦੇ ਖਿਲਾਫ ਡਰਾ ਮੁਕਾਣਾ ਭਾਰਤ ਦੀ ਮਹਿਲਾ ਜਿਹੜੀ ਹਾਕੀ ਟੀਮ ਹੈ ਉਸਦੇ ਇਰਾਦੇ ਜ਼ਾਹਰ ਕਰ ਰਿਹਾ ਸੀ ਕਿ ਇਸ ਟੂਰਨਾਮੈਂਟ 'ਚ ਕੁੱਝ ਕਰਨ ਦੇ ਇਰਾਦੇ ਦੇ ਨਾਲ ਹੀ ਭਾਰਤੀ ਟੀਮ ਇਸ ਟੂਰਨਾਮੈਂਟ ਦੇ ਵਿੱਚ ਦਾਖਲ ਹੋਈ ਹੈ। ਫਿਲਹਾਲ ਭਾਰਤ ਦੀ ਇਸ ਜਿੱਤ ਦੇ ਨਾਲ ਭਾਰਤ ਪੂਲ ਡੀ ਦੇ ਵਿੱਚ ਸਿਖਰ ਦੇ ਉੱਤੇ ਤਾਂ ਜਾ ਚੁੱਕਿਆ ਪਰ ਹਾਲੇ ਅਗਲੇ ਸਖਤ ਮੁਕਾਬਲੇ ਭਾਰਤ ਦੇ ਬਾਕੀ ਨੇ। ਭਾਰਤ ਦਾ ਹੁਣ ਇੱਕ ਮੁਕਾਬਲਾ ਇੰਗਲੈਂਡ ਦੇ ਨਾਲ ਵੀ ਹੋਣਾ ਹੈ। ਉੱਥੇ ਕ੍ਰਿਕਟ ਦੀ ਜੇ ਗੱਲ ਕਰੀਏ ਤੇ ਭਾਰਤ ਬਨਾਮ ਸ਼੍ਰੀਲੰਕਾ ਦਾ ਜਿਹੜਾ ਮੈਚ ਖੇਡਿਆ ਜਾ ਰਿਹਾ ਗੇਲ ਦੇ ਵਿੱਚ ਪਹਿਲਾ ਟੈਸਟ ਮੈਚ ਉਸ ਦੇ ਵਿੱਚ ਸ਼੍ਰੀਲੰਕਾ ਨੂੰ ਹੁਣ 288 ਦੌੜਾਂ ਦੀ ਹੋਰ ਦਰਕਾਰ ਹੈ ਜੋ ਕਿ ਥੋੜਾ ਜਿਹਾ ਮੁਸ਼ਕਲ ਹੁੰਦਾ ਨਜ਼ਰ ਆ ਰਿਹਾ। ਸਕੋਰਬੋਰਡ ਦੇ ਉੱਤੇ ਨਿਗਾਹ ਮਾਰੀਏ ਤਾਂ ਭਾਰਤ ਨੇ ਪਹਿਲੀ ਪਾਰੀ ਦੇ ਵਿੱਚ 462 ਦੌੜਾਂ ਬਣਾਈਆਂ ਸੀ ਤੇ ਦੂਜੀ 'ਚ 193 ਦੌੜਾਂ ਹੀ ਬਣਾਈਆਂ ਕਿਉਂਕਿ ਇਸ ਦੇ ਨਾਲ ਪਹਿਲੀ ਪਾਰੀ ਦੇ ਵਿੱਚ ਜਿਹੜੀ ਸ਼੍ਰੀਲੰਕਾ ਦੀ ਟੀਮ ਸੀ ਉਸ ਨੂੰ 284 ਦੌੜਾਂ ਤੇ ਆਲ ਆਊਟ ਕਰਨ ਵਾਲੀ ਭਾਰਤੀ ਟੀਮ ਨੇ ਇਸ ਮੈਚ ਨੂੰ ਛੇਤੀ ਮੁਕਾਉਣ ਦੇ ਇਰਾਦੇ ਦੇ ਨਾਲ ਇਹ ਛੇਤੀ ਛੇਤੀ 193 ਦੌੜਾਂ ਬਣਾਈਆਂ ਸੀ ਜਿਸ ਦੇ ਵਿੱਚ KL ਰਾਹੁਲ ਦੀਆਂ 35, ਦੇਵਦੱਤ ਪਾਟੀਕਲ ਜਿਨ੍ਹਾਂ ਨੇ ਪਿਛਲੇ ਪਾਰੀ ਦੇ ਵਿੱਚ ਪਹਿਲੀ ਪਾਰੀ 'ਚ ਸੈਂਕੜਾ ਜਿਹੜਾ ਸੀ ਉਸਨੇ 44, ਕਪਤਾਨ ਸ਼ੁਭਮਨ ਗਿੱਲ 8 ਦੇ ਨਿੱਜੀ ਸਕੋਰ ਤੇ ਆਊਟ ਹੋ ਗਏ। ਰਿਸ਼ਭ ਪੰਤ ਨੇ 66 ਦੌੜਾਂ ਬਣਾਈਆਂ ਪਰ ਛੇਤੀ ਛੇਤੀ ਖੇਡਣ ਦੇ ਚੱਕਰ ਦੇ ਵਿੱਚ ਪੂਰੀ ਟੀਮ ਹੀ ਆਲ ਆਊਟ ਹੋ ਗਈ ਤੇ 48 ਓਵਰ ਦੇ ਵਿੱਚ ਹੀ ਭਾਰਤ ਦਾ ਖੇਡ ਮੁੱਕ ਗਈ। ਇਸ ਤਰੀਕੇ ਦੇ ਨਾਲ ਸ਼੍ਰੀਲੰਕਾ ਨੂੰ 372 ਦੌੜਾਂ ਦਾ ਟੀਚਾ ਮਿਲਿਆ ਪਰ ਦੂਜੀ ਪਾਰੀ ਦੇ ਵਿੱਚ ਸ਼੍ਰੀਲੰਕਾ ਦੀ ਸ਼ੁਰੂਆਤ ਬੇਹੱਦ ਕਮਜ਼ੋਰ ਰਹੀ ਹੈ। ਕਪਤਾਨ ਧਨੰਜੇ ਸਿਲਵਾ ਨੂੰ ਛੱਡ ਦਈਏ ਜਿਹੜੇ ਇਸ ਵਕਤ 31 ਦੌੜਾਂ ਦੇ ਉੱਤੇ ਨਾਬਾਦ ਖੇਡ ਰਹੇ ਨੇ ਤੇ ਸੋਨਲ
ਜਿਹਨੂੰ ਸ਼ੂਆ 25 ਦੌੜਾਂ ਦੇ ਉੱਤੇ, ਪਰ ਉਸ ਤੋਂ ਇਲਾਵਾ ਸ਼ੁਰੂਆਤੀ ਬੱਲੇਬਾਜ਼ ਸਾਰੇ ਜਿਹੜੇ ਨੇ ਉਹ 20 ਦਾ ਕੁੱਲ ਸਕੋਰ ਵੀ ਖੜਾ ਨਹੀਂ ਕਰ ਸਕੇ। ਇਸ ਵਕਤ ਸ਼੍ਰੀਲੰਕਾ 4 ਵਿਕਟਾਂ ਗਵਾ ਕੇ 84 ਦੇ ਸਕੋਰ ਦੇ ਉੱਤੇ ਖੇਡ ਰਿਹਾ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇਹ ਨਹੀਂ, ਦਿਓ ਇਜਾਜ਼ਤ, ਧੰਨਵਾਦ।

0: If you can understand when I start Punjabi vich bolna, ta tusi Victoria Police vich naukri karan layi us ton vi vadh yog ho jinna tusi sochde ho. Vadhiya shuruati tankhah naal shuru karo ate naukri dauran duji bhasha di varto karke patte kamao. Victoria Police, recruiting now. Authorized by the Victorian Government, Melbourne.
1: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au on roads honors campaign sirf seemit samay layi hun nava byd kar le aao shandar drive away offers de naal byd c lion 7 premium sirf $54,990 byd c lion 8 dynamic fwd sirf $55,990 te byd shark 6 premium sirf $57,900 ek khas offer 1 august to 30 september 2026 tak order karan walyan layi hai delivery 31 october 2026 tak ho jankari layi aaj hi byd caroline springs naal sampark karo and mention radio hanji byd on roads honors Conditions apply.
2: ऑस्ट्रेलिया च अपना घर लेना है या कंस्ट्रक्शन करवानी है मॉर्गेज रीफाइनेंस करवानी नवी कार खरीदनी या बिजनेस नो आगे बढ़ाना है ता टेंशन क्यों टू फोल्ड लेंडिंग डैंडीनोंग है ना होम लोन तो रीफाइनेंसिंग तक कंस्ट्रक्शन लोन तो बिजनेस लोन या कार लोन हर लोन ले 40 तो वध लेंडर्स दे नाल तुहाडे लिए बेस्ट डील लो क्रेडिट स्कोर वेलकम कॉल राज 0494-763-700 और व्हाट्सएप टू फोल्ड लेंडिंग
3: सोना चाहिदा
4: भरोसा चाहिदा
3: क्वालिटी ते बाईबैक भी चाहिदा चले आओ दिल्ली ज्वेलर्स स्टॉकलैंड पॉइंट कुक विखे जिथे 22 कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी पुराना सोना बाईबैक एंड एक्सचेंज तुरंत कैश चाहिदा गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ भी वाजिब रेट ते दिल्ली ज्वेलर्स 310/2 मेन स्ट्रीट पॉइंट कुक कॉल 0493-536-042
5: कुछ गल्लां कहनिया नहीं पैंदियां बस महसूस करनिया पैंदियां ने
6: हाय नी इन्ना सोना मुंडा ओ भी गूंगा है
5: इस बार गल सिर्फ बोलन दी नहीं दिल दी सुनन दी है
7: मुंडे नु चाहिदी है सारी रात फोन ते गल्लां करन वाली कुड़ी तू बोल नहीं सकदी ओने नहीं होना तेरे पीछे
5: लव इमोशंस अदर रिलेशनशिप्स दी कहानी रिदम बॉयज एंटरटेनमेंट प्रेजेंट्स बोल पावे ना बोल रिलीजिंग वर्ल्ड वाइड 4th सितंबर रिटन एंड डायरेक्टेड बाय राकेश धवन
8: Smith's Lane by Mowak vich apne bhavikh di shuruaat karo hune kadam chukko ate Smith's Lane de chune hoye lots te simit samay layi milan wale $30,000 tak di land rebate da fayda levo chunve yog lots te house and land package book karan te hissa le rahe builders vallon vadu $15,000 discount mil sakda hai eh offer 15 september 2026 nu khatam hai ajhe he mauke zyada der nahi rehnde hor jankari layi aaj hi smithslane.mirvac.com te jao niyam shartan ate yogta de mapdand lagu han offer 15 september 2026 nu khatam hai
9: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ
10: ਰੇਡੀਓ ਹਾਂਜੀ 1674 ਸਮਾਂ ਚੁੱਕਾ ਅੱਜ ਦੀ ਕਹਾਣੀ ਦਾ ਅੱਜ ਦੇ ਵਿਚਾਰ ਦਾ ਕਹਿੰਦੇ ਨੇ ਇੱਕ ਵਾਰੀ ਇੱਕ ਰਾਜਾ ਜਿਹੜਾ ਘੋੜਿਆਂ ਦਾ ਬਹੁਤ ਸ਼ੌਕੀਨ ਸੀ ਦੂਰ ਦਰੇਡਿਓਂ ਕਿਤੇ ਵੀ ਪਤਾ ਲੱਗਦਾ ਕਿੰਨੇ ਵੀ ਮਹਿੰਗੇ ਸਸਤੇ ਉਹ ਘੋੜੇ ਮੰਗਾ ਲੈਂਦਾ ਇੱਕ ਵਾਰੀ ਹੋਇਆ ਕੁਛ ਇੱਦਾਂ ਕਿ ਦੋ ਘੋੜੇ ਰਾਜੇ ਨੇ ਮੰਗਾਏ ਬੜੇ ਵਧੀਆ ਨਸਲ ਦੇ ਉਹਨਾਂ ਦੇ ਲਈ ਸੋਹਣਾ ਇੰਤਜ਼ਾਮ ਕੀਤਾ ਅਤੇ ਜਿੰਨਾ ਚਿਰ ਉਹਨਾਂ ਦਾ ਜੀਣਾ ਲੱਗ ਜਾਵੇ ਉਹਨਾਂ ਚਿਰ ਬਾਕੀਆਂ ਤੋਂ ਅਲੱਗ ਰੱਖ ਕੇ ਸੋਹਣੇ ਇੰਤਜ਼ਾਮ ਕੀਤੇ ਗਏ ਸੋਹਣਾ ਜਿਹਾ ਕਵਾੜਾ ਬਣਾਇਆ ਗਿਆ ਸੋਹਣਾ ਉਹਨਾਂ ਦਾ ਖਾਣ ਪੀਣ ਦਾ ਇੰਤਜ਼ਾਮ ਕੀਤਾ ਗਿਆ ਜਿਹੜਾ ਵੀ ਕੋਈ ਘਾਹ ਬਿਹਤਰ ਮੰਨਿਆ ਜਾਂਦਾ ਉਹ ਕਾਈ ਨੂੰ ਕਿਹਾ ਕਿ ਇਹਨਾਂ ਨੂੰ ਲਿਆ ਕੇ ਪਾਉਣਾ ਭਾਈ ਇਹਨਾਂ ਦਾ ਜੀ ਸੋਹਣਾ ਲੱਗ ਜੇ ਜੋ ਵੀ ਬਿਹਤਰ ਵੰਡ ਉਹ ਇਹਨਾਂ ਨੂੰ ਪਾਉਣਾ ਸੋਹਣੀਆਂ ਖੁਰਲੀਆਂ ਬਣਾਈਆਂ ਗਈਆਂ ਗੱਲ ਕਾਹਦੀ ਕਿ ਹਰ ਇੱਕ ਚੀਜ਼ ਦਾ ਸੋਹਣਾ ਇੰਤਜ਼ਾਮ ਘੋੜਿਆਂ ਦੀ ਸੇਵਾ ਪਾਣੀ ਖੂਬ ਹੋਈ ਉਸ ਬਾਅਦ ਹੁਣ ਹੌਲੀ ਹੌਲੀ ਰਾਜੇ ਨੇ ਸੋਚਿਆ ਕਿ ਇਹਨਾਂ ਨੂੰ ਟ੍ਰੇਨ ਕਰਨ ਦੀ ਵੀ ਵਾਰੀ ਹੈ ਇਹਨਾਂ ਨੂੰ ਤਿਆਰ ਵੀ ਕੀਤਾ ਜਾਵੇ ਭਜਾ ਕੇ ਵੀ ਵੇਖਿਆ ਜਾਵੇ ਇੱਕ ਦਿਨ ਦੋਵਾਂ ਘੋੜਿਆਂ ਨੂੰ ਬਾਹਰ ਕੱਢਿਆ ਭਜਾ ਕੇ ਵੇਖਿਆ। ਰਾਜਾ ਖੁਸ਼ ਹੋਇਆ ਇੱਕ ਘੋੜੇ ਨੂੰ ਵੇਖ ਕੇ, ਇੰਨੀ ਸੋਹਣੀ ਰਫਤਾਰ, ਜੋ ਮੈਂ ਸੁਣਿਆ ਸੀ ਉਹ ਬਿਲਕੁਲ ਸਹੀ, ਇਹ ਤੇ ਹਵਾ ਦੇ ਨਾਲ ਗੱਲਾਂ ਕਰਦਾ। ਪਰ ਦੂਸਰੇ ਘੋੜੇ ਨੂੰ ਵੇਖ ਕੇ ਰਾਜਾ ਥੋੜ੍ਹਾ ਜਿਹਾ ਪਰੇਸ਼ਾਨ ਹੋ ਗਿਆ, ਥੋੜ੍ਹਾ ਜਿਹਾ ਦੌੜਿਆ ਅਤੇ ਫਿਰ ਵਾਪਸ ਆਪਣੇ ਅਸਤਬਲ ਵੱਲ ਨੂੰ ਆ ਗਿਆ। ਰਾਜੇ ਨੇ ਸੋਚਿਆ ਥੋੜ੍ਹਾ ਥੱਕਿਆ ਹੋਊਗਾ ਅਗਲੇ ਦਿਨ ਅਗਲੇਰੇ ਦਿਨ। ਇਸੇ ਤਰ੍ਹਾਂ ਦੇ ਉਹ ਨਾਲ ਉਹ ਨੇਮ ਚੱਲਦਾ ਰਿਹਾ। ਇੱਕ ਘੋੜਾ ਜਿਹਨੂੰ ਕੋਈ ਸਮੱਸਿਆ ਨਹੀਂ, ਬੜੀ ਸੋਹਣੀ ਭੱਜ ਨੱਠ ਕਰਦਾ, ਬੜਾ ਤੇਜ਼ ਦੌੜਦਾ। ਆਖੇ ਲੱਗਦਾ ਉਹਨਾਂ ਦੇ ਜਿਹੜੇ ਇਹਦੀ ਸਵਾਰੀ ਕਰਦੇ। ਪਰ ਇਹ ਦੂਸਰਾ ਘੋੜਾ ਨਿਕਲਦਾ ਤਾਂ ਜ਼ਰੂਰ ਪਹਿਲੇ ਦੇ ਨਾਲ, ਪਰ ਥੋੜ੍ਹੀ ਦੂਰ ਜਾ ਕੇ ਤਾਂ ਫਿਰ ਵਾਪਸੀ ਕਰ ਲੈਂਦਾ। ਆ ਕੇ ਆਰਾਮ ਦੇ ਨਾਲ ਖਾਣ ਪੀਣ ਕਰਦਾ ਅਤੇ ਸਾਰਾ ਦਿਨ ਆਰਾਮ ਕਰਦਾ। ਰਾਜੇ ਨੇ ਸੋਚਿਆ ਕਿ ਸ਼ਾਇਦ ਇਹਦਾ ਨਵੀਂ ਥਾਂ ਦੇ ਉੱਤੇ ਦਿਲ ਨਹੀਂ ਲੱਗਾ। ਅਲੱਗ ਅਲੱਗ ਮਾਹਰਾਂ ਨੂੰ ਪੁੱਛਿਆ ਗਿਆ ਕੀ ਹੋ ਸਕਦਾ, ਕਿਸੇ ਨੇ ਕਿਹਾ ਹੋ ਸਕਦਾ ਥੋੜ੍ਹਾ ਅੰਦਰੋਂ ਹੱਲੇ ਠੀਕ ਨਾ ਮਹਿਸੂਸ ਕਰ ਰਿਹਾ ਹੋਵੇ, ਕਿਸੇ ਨੇ ਕਿਹਾ ਖਾਣ ਪੀਣ ਦਾ ਫਰਕ ਹੋ ਸਕਦਾ, ਕਿਸੇ ਨੇ ਕਿਹਾ ਕੋਈ ਦਰਦ ਹੋ ਸਕਦਾ। ਅਲੱਗ ਅਲੱਗ ਤਰੀਕੇ ਦੇ ਨਾਲ ਸਮਾਂ ਬੀਤਣ ਦੇ ਉੱਤੇ ਚੈੱਕ ਕੀਤਾ ਗਿਆ, ਕੋਈ ਘੋੜੇ ਨੂੰ ਕੋਈ ਬਿਮਾਰੀ ਤਾਂ ਨਹੀਂ, ਕੋਈ ਖਾਣ ਪੀਣ ਦੀ ਤਾਂ ਸਮੱਸਿਆ ਨਹੀਂ, ਪਰ ਕੀ ਵੇਖਦੇ ਨੇ ਕਿ ਖਾਂਦਾ ਪੀਂਦਾ ਵੀ ਬੜਾ ਵਧੀਆ, ਸਾਰਾ ਕੁਛ ਠੀਕ ਹੈ, ਕੋਈ ਸੱਟ ਪੇਟ ਵੀ ਨਹੀਂ ਹੈ। ਜੋ ਵੀ ਕਾਰਨ ਲੱਗਦੇ ਸੀ ਉਹ ਸਾਰੇ ਚੈੱਕ ਕਰਕੇ ਇਹੋ ਪਤਾ ਲੱਗਾ ਕਿ ਕੋਈ ਖਾਸ ਸਮੱਸਿਆ ਨਹੀਂ ਹੈ ਇਸ ਘੋੜੇ ਨੂੰ, ਪਰ ਫਿਰ ਵੀ ਭੱਜਦਾ ਕਿਉਂ ਨਹੀਂ, ਫਿਰ ਵੀ ਉਨੀ ਮੁਸ਼ਕਤ ਕਿਉਂ ਨਹੀਂ ਕਰਦਾ ਜਿੰਨੀ ਦੂਸਰਾ ਘੋੜਾ ਕਰ ਰਿਹਾ। ਅਲੱਗ ਅਲੱਗ ਮਾਹਰਾਂ ਨੂੰ, ਅਲੱਗ ਅਲੱਗ ਜਾਣਕਾਰਾਂ ਨੂੰ ਸੱਦਿਆ ਗਿਆ, ਆਪਣੇ ਆਪਣੇ ਤਰੀਕੇ ਦੇ ਨਾਲ ਉਹਨਾਂ ਨੇ ਚੈੱਕ ਕੀਤਾ, ਦੜਾਉਣ ਦੀ ਕੋਸ਼ਿਸ਼ ਕੀਤੀ, ਪਰ ਗੱਲ ਬਣੇ ਨਾ। ਰਾਜੇ ਦੇ ਜਿੱਦਾਂ ਇਹ ਗੱਲ ਦਿਮਾਗ ਦੇ ਵਿੱਚ ਫਸ ਗਈ, ਆਪਣੇ ਰਾਜ ਦੇ ਵਿੱਚ ਢੰਡੋਰਾ ਵੀ ਪਟਵਾਇਆ ਕਿ ਜਿਹੜਾ ਇਸ ਘੋੜੇ ਦੇ ਨਾਂ ਬਹੁਤਾ ਭੱਜਣ ਨੱਥਣ ਦਾ ਕਾਰਨ ਲੱਭ ਲਏ, ਜਾਂ ਇਹਨੂੰ ਠੀਕ ਕਰ ਦੇਵੇ ਉਹਨੂੰ ਸੋਹਣੇ ਇਨਾਮ ਦਿੱਤੇ ਜਾਣਗੇ। ਦੂਰੋਂ ਦਰੇਡਿਓ ਲੋਕ ਵੀ ਆਏ ਪਰ ਗੱਲ ਬਣੀ ਨਹੀਂ। ਉਹਨੂੰ ਵੀ ਸੱਦਿਆ ਗਿਆ ਜਿਨ੍ਹਾਂ ਦੇ ਕੋਲੋਂ ਲੈ ਕੇ ਆਉਂਦੇ ਸੀ ਘੋੜੇ, ਪਰ ਕਿਸੇ ਨੂੰ ਕੁਛ ਸਮਝ ਨਾ ਲੱਗੇ। ਆਖਿਰਕਾਰ ਜਦੋਂ ਥਾਕਾ ਹੰਬ ਹਾਰ ਗਏ, ਇੱਕ ਜੱਟ ਬੂਟ ਜਿਹਾ ਬੰਦਾ ਆ ਕੇ ਦਰਬਾਰ ਦੇ ਵਿੱਚ ਕਹਿਣ ਲੱਗਾ, ਰਾਜਨ ਜੇ ਤੁਹਾਡੀ ਇੱਛਾ ਹੋਵੇ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਚੈੱਕ ਕਰਾਂ। ਰਾਜ ਦੇ ਵਿੱਚ ਬੈਠੇ ਦਰਬਾਰੀ ਹੱਸਦੇ ਨੇ, ਐਡੇ ਐਡੇ ਮਾਹਰ ਬੰਦੇ, ਐਡੇ ਐਡੇ ਗਿਆਨੀ ਇਸ ਵਿਸ਼ੇ ਦੇ ਉੱਤੇ ਜਿਹੜੀ ਸੋਹਣੀ ਸਮਝ ਰੱਖਦੇ ਨੇ, ਉਹਨਾਂ ਦੇ ਕੋਲੋਂ ਕੁਛ ਰੁੱਖ ਨਹੀਂ ਆਇਆ ਤੇ ਤੂੰ ਕੀ ਕਰੇਗਾ। ਹੱਥ ਜੋੜ ਕੇ ਖੜ ਗਿਆ, ਮਹਾਰਾਜ ਸਾਰਾ ਕੁਛ ਕਰਕੇ ਤੇ ਤੁਸੀਂ ਵੇਖ ਹੀ ਲਿਆ, ਇੱਕ ਚਾਂਸ ਮੈਨੂੰ ਵੀ ਦੇ ਦਿਓ। ਰਾਜੇ ਨੇ ਕਿਹਾ, ਜਾ ਤੂੰ ਹੀ ਭਾਈ ਵੇਖ ਲਾ ਕੀ ਕਰ ਸਕਦਾ ਤੂੰ। ਇਸ ਨੇ ਜਾ ਕੇ ਦੋਵੇਂ ਘੋੜੇ ਵੇਖੇ, ਉਹ ਤੌਰ ਤਰੀਕੇ ਵੇਖੇ ਕਿੱਦਾਂ ਅਤੇ ਕੀ ਉਹ ਕਰਦੇ ਨੇ। ਦੋ ਦਿਨ ਉਹਨਾਂ ਨੂੰ ਨੋਟ ਕੀਤਾ, ਹੋਰ ਚਾਰ ਦਿਨ ਪਏ, ਅੱਠ ਦਿਨ ਪਏ, ਕੋਈ ਹਫ਼ਤਾ ਦਸ ਦਿਨ ਬਾਅਦ ਰਾਜੇ ਨੂੰ ਸੱਦਿਆ ਗਿਆ ਕਿ ਆਓ ਰਾਜਾ, ਆ ਕੇ ਜਦੋਂ ਵੇਖੋ ਤਾਂ ਸਹੀ। ਕੀ ਵੇਖਦਾ ਰਾਜਾ ਕਿ ਦੋਵੇਂ ਘੋੜੇ ਹੁਣ ਇੱਕ ਦੂਸਰੇ ਦੇ ਸਮੇਂ ਦੌੜਦੇ ਨੇ, ਇੱਕ ਦੂਸਰੇ ਤੋਂ ਅੱਗੇ ਲੰਘਣ ਦਾ ਯਤਨ ਕਰਦੇ ਨੇ, ਹੁਣ ਉਹ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ। ਜੋ ਰਾਜਾ ਚਾਹੁੰਦਾ ਸੀ ਉਹ ਹੋ ਗਿਆ। ਬੜੀ ਹੈਰਾਨੀ ਦੇ ਨਾਲ ਪੁੱਛਣ ਲੱਗਾ, ਤੂੰ ਕੀਤਾ ਕੀ ਇਹਨਾਂ ਨੂੰ, ਕੀ ਖਵਾਇਆ? ਰਾਜਨ, ਨਾ ਤਾਂ ਮੈਂ ਕੁਛ ਇਹਨੂੰ ਖਵਾਇਆ ਅਤੇ ਨਾ ਹੀ ਕੋਈ ਇਹਨੂੰ ਬਿਮਾਰੀ ਸੀ। ਜੇ ਤੁਸੀਂ ਧਿਆਨ ਦੇ ਨਾਲ ਵੇਖੋ ਤਾਂ ਮੈਂ ਇੱਕ ਹੀ ਕੰਮ ਕੀਤਾ, ਜਿਹੜਾ ਤੁਸੀਂ ਬੜਾ ਸੋਹਣਾ ਆਲੀਸ਼ਾਨ ਇਹਨਾਂ ਦੇ ਲਈ ਇੰਤਜ਼ਾਮ ਕੀਤਾ ਸੀ ਨਾ, ਮੈਂ ਸਾਰਾ ਉਹ ਪਾਸੇ ਹਟਾ ਦਿੱਤਾ। ਇਹ ਜਿਹੜੇ ਤਰ੍ਹਾਂ ਤਰ੍ਹਾਂ ਦੇ ਤੁਸੀਂ ਘਾਹ ਮੰਗਵਾਉਂਦੇ ਸੀ, ਸਭ ਤੋਂ ਪਹਿਲਾਂ ਤਾਂ ਮੈਂ ਉਹ ਬੰਦ ਕਰ ਦਿੱਤੇ ਨੇ। ਜੋ ਇਹਨਾਂ ਦੇ ਲਈ ਵੰਡ ਤੁਸੀਂ ਮੰਗਵਾਇਆ ਹੁੰਦਾ ਸੀ ਮੈਂ ਉਹ ਬੰਦ ਕਰ ਦਿੱਤਾ। ਜੋ ਆਸਾਨੀ ਦੇ ਨਾਲ ਇਹਨਾਂ ਨੂੰ ਖੁਰਲੀ ਦੇ ਵਿੱਚ ਪਿਆ ਚਾਰਾ ਮਿਲ ਜਾਂਦਾ ਸੀ, ਜੋ ਪਾਣੀ ਧਾਣੀ ਮਿਲ ਜਾਂਦਾ ਸੀ, ਉਹ ਸਾਰਾ ਕੁਛ ਮੈਂ ਇੱਥੋਂ ਚੁਕਵਾ ਦਿੱਤਾ। ਤੁਸੀਂ ਜੇ ਧਿਆਨ ਦੇ ਨਾਲ ਵੇਖੋ ਤਾਂ ਵਾੜਾ ਸਾਰਾ ਖਾਲੀ ਪਿਆ। ਹੁਣ ਇਸ ਘੋੜੇ ਨੇ ਜਦੋਂ ਵੀ ਕੁਛ ਖਾਣਾ ਹੁੰਦਾ ਤੇ ਉਹਨੂੰ ਇੱਥੋਂ ਨਿਕਲ ਕੇ ਥੋੜਾ ਹਟਵਾਂ ਜਾਣਾ ਪੈਂਦਾ, ਥੋੜੀ ਮੁਸ਼ਕਤ ਕਰਨੀ ਪੈਂਦੀ ਹੈ। ਗੱਲ ਕੋਈ ਨਹੀਂ, ਮੈਂ ਇਹ ਨੋਟ ਕੀਤਾ ਕਿ ਇਸ ਘੋੜੇ ਨੂੰ ਸਾਰਾ ਕੁਝ ਇੱਥੇ ਮਿਲ ਜਾਂਦਾ ਹੈ, ਇਹ ਛੋਟੀ ਜਿਹੀ ਚਾਰ ਦੀਵਾਰੀ ਦੇ ਵਿੱਚ ਖਾਣ ਲਈ ਪੀਣ ਲਈ ਹਰ ਇੱਕ ਤਰ੍ਹਾਂ ਦੀ ਉਹ ਸਹੂਲਤ ਜਿਹੜੀ ਇਹਨੂੰ ਚਾਹੀਦੀ ਸੀ ਉਹ ਇੱਥੇ ਇਹਨੂੰ ਮਿਲ ਜਾਂਦੀ ਸੀ। ਅਤੇ ਫਿਰ ਇਹ ਦੌੜੇ ਅਤੇ ਕਿਉਂ ਦੌੜੇ, ਥੋੜ੍ਹੀ ਦੂਰ ਜਾ ਕੇ ਤਾਂ ਫਿਰ ਇਹ ਵਾਪਸ ਆ ਜਾਂਦਾ ਹੈ। ਸੋ ਮੈਂ ਉਹ ਸਾਰੀਆਂ ਸੁੱਖ ਸਹੂਲਤਾਂ ਇਹਦੀਆਂ ਹਟਾਈਆਂ ਨੇ, ਹੌਲੀ ਹੌਲੀ ਇਹਨੂੰ ਤੁਰਨ ਦੀ ਆਦਤ ਪਈ ਹੈ, ਇਹਨੂੰ ਦੂਰ ਜਾ ਕੇ ਘਾਹ ਚਰਨ ਦੀ ਆਦਤ ਪਈ ਹੈ। ਅਤੇ ਬਾਕੀ ਨਤੀਜਾ ਤੁਹਾਡੇ ਸਾਹਮਣੇ। ਕਹਿੰਦੇ ਨੇ ਜਦੋਂ ਲੋੜ ਤੋਂ ਵੱਧ ਆਪਾਂ ਸੁੱਖ ਸਹੂਲਤਾਂ ਕਿਸੇ ਬੰਦੇ ਨੂੰ ਦੇ ਦਿੰਦੇ ਹਾਂ, ਜਾਨਵਰ ਨੂੰ ਦੇ ਦਿੰਦੇ ਹਾਂ, ਅਤੇ ਫਿਰ ਉਹ ਆਪਣੀ ਕਾਬਲੀਅਤ ਗਵਾ ਦਿੰਦਾ, ਹੌਲੀ ਹੌਲੀ ਉਹ ਨਕਾਰਾ ਹੋ ਜਾਂਦਾ। ਬਹੁਤੀ ਵਾਰੀ ਕਿਸੇ ਨੂੰ ਸਮਝ ਵੀ ਨਹੀਂ ਆਉਂਦੀ ਕਿ ਇਹਨੂੰ ਹੋਇਆ ਕੀ, ਪਹਿਲਾਂ ਤੋਂ ਆਪਣੀ ਕਾਬਲੀਅਤ ਗਵਾਉਂਦਾ। ਜੋ ਕਰ ਸਕਦਾ ਹੁੰਦਾ ਵਾ ਉਹ ਜਾਣ ਬੁੱਝ ਕੇ ਨਹੀਂ ਕਰਦਾ, ਹੌਲੀ ਹੌਲੀ ਉਹਦਾ ਆਪਣੇ ਆਪ ਦੇ ਉੱਤੇ ਕੌਨਫੀਡੈਂਸ ਵੀ ਨਹੀਂ ਰਹਿੰਦਾ। ਕਿਉਂਕਿ ਜੋ ਸਰੀਰ ਨੂੰ ਚਲਾਉਣ ਦੇ ਲਈ ਚਾਹੀਦਾ ਹੁੰਦਾ ਉਹ ਤੁਹਾਨੂੰ ਜਦੋਂ ਇੱਕ ਜਗ੍ਹਾ ਦੇ ਉੱਤੇ ਬੈਠਿਆ ਮਿਲ ਜਾਏ ਤਾਂ ਫਿਰ ਬੰਦਾ ਮਿਹਨਤ ਕਰੇ ਤਾਂ ਕਰੇ ਵੀ ਕਿਉਂ, ਜਾਨਵਰ ਮਿਹਨਤ ਕਰੇ ਤਾਂ ਕਰੇ ਵੀ ਕਿਉਂ। ਇਹ ਸਾਰੇ ਜੀਵ ਇਹ ਤਾਂ ਹੀ ਚੱਲ ਰਹੇ ਨੇ ਜੇ ਥੋੜ੍ਹਾ ਬਹੁਤਾ ਆਪਣੇ ਸਰੀਰ ਨੂੰ ਚਲਾਉਂਦੇ ਨੇ, ਮਿਹਨਤ ਕਰਦੇ ਨੇ। ਜੇ ਇੱਕ ਪੰਛੀ ਨੂੰ ਆਲਣੇ ਦੇ ਵਿੱਚ ਪਏ ਨੂੰ ਤੁਸੀਂ ਚਾਰਾ ਦੇਈ ਜਾਓ, ਉੱਥੇ ਲਿਆ ਕੇ ਉਹਨੂੰ ਦਾਣਾ ਦੇਈ ਜਾਓ, ਤਾਂ ਹੌਲੀ ਹੌਲੀ ਉਹ ਕਹਿੰਦੇ ਨੇ ਉੱਡਣਾ ਵੀ ਭੁੱਲ ਜੂਗਾ। ਅਤੇ ਇਹ ਚੀਜ਼ਾਂ ਪਰਤਾਈਆਂ ਗਈਆਂ ਨੇ। ਪਹਿਲਾਂ ਤਾਂ ਤੁਸੀਂ ਆਪਣਾ ਸਕਿੱਲ ਗਵਾਉਂਦੇ ਹੋ, ਆਪਣਾ ਹੁਨਰ ਗਵਾਉਂਦੇ ਹੋ, ਅਤੇ ਉਸ ਤੋਂ ਬਾਅਦ ਫਿਰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਤੁਹਾਡੇ ਸਰੀਰ ਨੂੰ ਲੱਗਦੀਆਂ। ਵਜ੍ਹਾ ਇਹੋ ਹੀ ਕਿ ਜਿਹੜੀ ਚੀਜ਼ ਜਿੱਦਾਂ ਵਰਤਣ ਦੇ ਲਈ ਬਣੀ ਹੈ ਉੱਦਾਂ ਤੁਸੀਂ ਨਹੀਂ ਵਰਤ ਪਾਉਂਦੇ। ਸੋ ਇਨਸਾਨ ਨੂੰ ਸਮਝਾਉਣ ਦੇ ਲਈ ਇਹ ਕਹਾਣੀ, ਆਪਾਂ ਆਪਣੇ ਦੇ ਲਈ ਬੜੀਆਂ ਸੁੱਖ ਸਹੂਲਤਾਂ ਅੱਜ ਕੱਲ੍ਹ ਮੁਹੱਈਆ ਕਰਵਾਉਂਦੇ ਹਾਂ, ਆਪਣੇ ਬੱਚਿਆਂ ਦੇ ਲਈ ਖਾਸ ਤੌਰ ਦੇ ਉੱਤੇ ਆਪਾਂ ਚਾਹੁੰਦੇ ਹਾਂ ਕਿ ਹਰ ਇੱਕ ਚੀਜ਼ ਉਹਨਾਂ ਨੂੰ ਮੁਹੱਈਆ ਕਰਵਾਈ ਜਾਵੇ ਜਿਹੜੀ ਨੂੰ ਅਸੀਂ ਤਰਸੇ ਹਾਂ ਜਾਂ ਜਿਹੜੀ ਵੀ ਉਹ ਮੰਗਦੇ ਨੇ। ਉਹਨਾਂ ਦੇ ਮਨੋਰੰਜਨ ਦੇ ਲਈ ਬੈਠੇ ਬੈਠੇ ਸਾਰਾ ਕੁਛ ਕਰ ਦਿੰਦੇ ਹਾਂ, ਇੱਕੋ ਸੋਫੇ ਦੇ ਉੱਤੇ ਬੈਠੇ ਦੁਨੀਆਂ ਭਰ ਦੇ ਨਾਲ ਉਹ ਭਾਵੇਂ ਗੱਲਾਂ ਕਰ ਲੈਣ, ਗੇਮਾਂ ਖੇਡ ਲੈਣ, ਜੋ ਚਾਹੁੰਦੇ ਉਹ ਵੇਖ ਲੈਣ, ਉਹਨਾਂ ਦਾ ਮਨੋਰੰਜਨ ਹੁੰਦਾ ਰਹੇ, ਪਰ ਉਹਦੇ ਨਾਲ ਕੀ ਖਰਾਬੀਆਂ ਆਉਂਦੀਆਂ ਨੇ ਸਰੀਰ 'ਚ ਇਹ ਸਾਨੂੰ ਪਤਾ। ਤੁਸੀਂ ਆਪਣੇ ਸੁੱਖ ਸਹੂਲਤ ਦੇ ਲਈ ਬੜੇ ਸਾਰੀਆਂ ਚੀਜ਼ਾਂ, ਬੜੇ ਸਾਰੇ ਸੰਦ ਤੁਸੀਂ ਖਰੀਦਦੇ ਹੋ, ਬੜਾ ਖਰਚਾ ਕਰਦੇ ਹੋ, ਪਰ ਉਸ ਤੋਂ ਬਾਅਦ ਉਹਦਾ ਨੁਕਸਾਨ ਕੀ ਹੁੰਦਾ ਇਹ ਸਾਨੂੰ ਪਤਾ। ਸੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਆਸ ਪਾਸ ਦੇ ਲੋਕ, ਤੁਹਾਡੇ ਆਸ ਪਾਸ ਜੋ ਜਾਨਵਰ ਨੇ, ਪੰਛੀ ਨੇ, ਤੁਹਾਡੇ ਬੱਚੇ ਨੇ, ਪਰਿਵਾਰ ਦੇ ਜੀਅ ਨੇ, ਤੁਸੀਂ ਆਪ ਹੋ, ਤੁਹਾਡੇ ਮਾਂ ਪਿਓ ਨੇ, ਹਰ ਇੱਕ ਨੂੰ ਉਨੀਆਂ ਕੁ ਸੁੱਖ ਸਹੂਲਤਾਂ ਦਿਓ ਜਿੰਨੀਆਂ ਕੁ ਸਿਰਫ ਅਤੇ ਸਿਰਫ ਜੀਣ ਦੇ ਲਈ ਕਾਫੀ ਹੋਣ। ਬਾਕੀ ਉਸ ਰੱਬ ਨੇ ਹੱਡ ਪੈਰ ਦਿੱਤੇ ਨੇ, ਦਿਮਾਗ ਦਿੱਤਾ, ਇਹ ਕਾਬਲੀਅਤ ਦਿੱਤੀ ਹੈ ਕਿ ਉਹ ਆਪਣੀ ਸੂਝਬੂਝ ਦੇ ਨਾਲ ਆਪਣਾ ਇੰਤਜ਼ਾਮ ਕਰ ਲੈਣ। ਲੋੜ ਤੋਂ ਵਧੇਰੇ ਕਿਸੇ ਨੂੰ ਦੇਣਾ ਉਹਦਾ ਆਦਰ ਸਤਿਕਾਰ ਨਹੀਂ ਹੁੰਦਾ, ਉਹਦੀ ਸੇਵਾ ਨਹੀਂ ਹੁੰਦੀ, ਉਹਦੇ ਨਾਲ ਵੈਰ ਹੁੰਦਾ। ਆਸ ਕਰਦੇ ਹਾਂ ਕਿ ਅੱਜ ਦੇ ਦਿਨ ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
9: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
4: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਚਰਚਾ ਕਰਨ ਦਾ। ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ ਇਸ ਟਾਈਮ। ਅੱਜ 19 ਤਰੀਕ ਹੈ, ਅਗਸਤ ਦਾ ਮਹੀਨਾ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਖਾਸ ਖਬਰਾਂ 'ਚ ਸਭ ਤੋਂ ਪਹਿਲੀ, ਸੁਪਰੀਮ ਕੋਰਟ ਨੇ ਕਿਹਾ ਕਿ ਦਿੱਲੀ 'ਚ ਨੀਟ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਉੱਪਰ ਹੋਈਆਂ ਪੁਲਿਸ ਜ਼ਿਆਦਤੀਆਂ ਦੀ ਜਿਹੜੀ ਜਾਂਚ ਹੋਏਗੀ, ਇਹਦੇ ਬਾਰੇ ਉੱਚ ਤਾਕਤੀ ਕਮੇਟੀ ਜਿਹੜੀ ਆ ਉਹ ਤੱਥਾਂ ਦੀ ਜਾਂਚ ਕਰੇਗੀ। ਉਹਨਾਂ ਨੇ ਕਿਹਾ ਕਿ ਇਹ ਜਿਹੜੇ ਲੋਕ ਹੈ ਇਸ ਕਮੇਟੀ 'ਚ ਸ਼ਾਮਿਲ ਹੋਣਗੇ। ਦੂਜੀ ਖਬਰ, ਬੀਜੇਪੀ ਨੇ ਸਤੀਸ਼ ਪੂਨੀਆ ਨੂੰ ਪੰਜਾਬ ਦਾ ਇੰਚਾਰਜ ਲਾਇਆ। ਰਾਜਸਥਾਨੀ ਨੇਤਾ ਪਹਿਲਾਂ ਹਰਿਆਣਾ ਦਾ ਇੰਚਾਰਜ ਰਹਿ ਚੁੱਕਾ। ਉਧਰ ਮਹਾਰਾਸ਼ਟਰ ਦੇ ਵਿੱਚ ਤਰਕਸ਼ੀ ਲਾਗੂ ਡਵੋਲਕਰ ਕਤਲ ਮਾਮਲੇ ਦੇ ਮੁੱਖ ਦੋਸ਼ੀ ਨੂੰ ਜਿਹੜਾ ਹੈਗਾ ਬੰਬਈ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਹੈ, ਤੇ ਉਹਦੀ ਉਮਰ ਕੈਦ ਦੀ ਸਜ਼ਾ ਤੇ ਵੀ ਜਿਹੜੀ ਆ ਉਹ ਰੋਕ ਲਾ ਦਿੱਤੀ ਹੈ। ਤੇ ਅੱਜ ਤੋਂ ਲਗਭਗ 13 ਸਾਲ ਪਹਿਲਾਂ ਜਿਹੜਾ ਸੀ ਇਹ ਕਤਲ ਹੋਇਆ ਸੀ। ਤੇ ਉਧਰ ਭਾਰਤ ਸਰਕਾਰ ਹੁਣ ਜਿਹੜਾ ਹੈ ਬਾਹਰੋਂ ਖੰਡ ਮੰਗਵਾਉਣ ਦੀਆਂ ਤਿਆਰੀਆਂ ਕਰ ਰਹੀ ਹੈ। ਖੰਡ ਦੀਆਂ ਕੀਮਤਾਂ ਦੇ ਵਿੱਚ ਜਿਹੜਾ ਹੈਗਾ ਭਾਰੀ ਵਾਧਾ ਦਰਜ ਕੀਤਾ ਗਿਆ। ਤੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਦੇ 200 ਤੋਂ ਵੱਧ ਜਿਹੜੇ ਮੁਲਾਜ਼ਮ ਤੇ ਅਧਿਕਾਰੀ ਸਸਪੈਂਡ ਕੀਤੇ ਗਏ ਨੇ। ਤੇ ਕਿਹਾ ਜਾ ਰਿਹਾ ਕਿ ਪਿਛਲੇ ਸਮੇਂ ਦੇ ਦੌਰਾਨ ਇਹ ਨਿਯੁਕਤੀਆਂ ਹੋਈਆਂ ਸੀ, ਤੇ ਜਿਹਨਾਂ ਦੇ ਵਿੱਚ ਜਿਹੜਾ ਹੈ ਖਾਮੀਆਂ ਦੇ ਜਿਹੜੇ ਦੋਸ਼ ਆ ਉਹ ਸਾਹਮਣੇ ਆਏ ਨੇ। ਤੇ ਇਹਦੇ ਨਾਲ ਹੀ ਜਿਹੜਾ ਹੈ ਪੰਜਾਬ ਦੇ ਵਿੱਚ ਔਰਤਾਂ ਨੂੰ ਜੋ 1000 ਰੁਪਇਆ ਮਹੀਨਾ ਤੇ 1500 ਰੁਪਇਆ ਮਹੀਨਾ ਦੇਣ ਦੀ ਸਕੀਮ ਸ਼ੁਰੂ ਕੀਤੀ ਹੈ ਪੰਜਾਬ ਸਰਕਾਰ ਨੇ, ਇਹਦੀ ਜਿਹੜੀ ਹੁਣ ਤੀਜੀ ਕਿਸ਼ਤ ਹੈ ਉਹ ਰੱਖੜੀ ਦੇ ਮੌਕੇ ਜਾਰੀ ਕੀਤੀ ਜਾਣੀ ਹੈ। ਇਸ ਤੋਂ ਪਹਿਲਾਂ 2 ਵਾਰ ਜਿਹੜਾ ਹੈ ਇਹ ਪੈਸਾ ਜਾਰੀ ਕੀਤਾ ਗਿਆ। ਤੇ ਇਹ ਮਾਵਾਂ ਧੀਆਂ ਸਤਿਕਾਰ ਯੋਜਨਾ ਇਹਦਾ ਜਿਹੜਾ ਹੈਗਾ ਨਾਂ ਹੈ, ਤੇ ਮੁੱਖ ਮੰਤਰੀ ਜਿਹੜਾ ਹੈ ਉਸ ਮੌਕੇ ਤੇ ਜਿਹੜਾ ਹੈਗਾ ਇਹ ਰਾਸ਼ੀ ਜਾਰੀ ਕਰਨਗੇ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਸਭ ਤੋਂ ਪਹਿਲੀ ਖਬਰ ਜਿਹੜੀ ਨੀਟ ਦੇ ਜਦੋਂ ਪ੍ਰਦਰਸ਼ਨ ਹੋਏ ਤੇ ਪੁਲਿਸ ਦੇ ਵੱਲੋਂ ਜ਼ਿਆਦਤੀਆਂ ਦੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ ਸੋਸ਼ਲ ਮੀਡੀਆ ਦੇ ਉੱਤੇ ਵੀ। ਵਿਦਿਆਰਥੀਆਂ ਨੇ, ਨੌਜਵਾਨਾਂ ਨੇ ਖੂਬ ਰੌਲਾ ਰੱਪਾ ਪਾਇਆ। ਪਹਿਲਾਂ ਤੱਕ ਇਹ ਲੱਗ ਰਿਹਾ ਕਿ ਸ਼ਾਇਦ ਇਸ ਪਾਸੇ ਨੂੰ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਜਾ ਰਿਹਾ। ਖੈਰ ਕਈ ਉੱਦਾਂ ਦੀਆਂ ਕਾਰਵਾਈਆਂ ਵੀ ਸੀ ਜਿਨ੍ਹਾਂ ਦੇ ਨਾਲ ਇਸ ਗੱਲ ਨੂੰ ਸਪੋਰਟ ਵੀ ਮਿਲਦੀ ਸੀ। ਸੋ ਹੁਣ ਇਸ ਮੌਕੇ ਇਸ ਤਰ੍ਹਾਂ ਦੀ ਖਬਰ ਆਉਣੀ ਕੀ ਮੈਨੇ ਰੱਖਦੀ ਆ ਕਿ ਆਪਾਂ ਬਿਹਾਰ ਵਾਲਾ ਜਿਹੜਾ ਚੱਲ ਰਿਹਾ ਇਸ ਟਾਈਮ ਦੇ ਉੱਤੇ ਪ੍ਰਦਰਸ਼ਨ ਆ, ਕੀ ਉਹਨੂੰ ਵੀ ਨਾਲ ਰਲਾ ਕੇ ਵੇਖ ਸਕਦੇ ਹਾਂ ਕਿ ਪ੍ਰੈਸ਼ਰ ਕੁੱਲ ਮਿਲਾ ਕੇ ਹੀ ਇੰਨਾ ਵੱਧ ਗਿਆ?
1: ਨਹੀਂ, ਅਸਲ ਦੇ ਵਿੱਚ ਇੱਕ ਤਾਂ ਚਲੋ ਇਹ ਮਾਮਲਾ ਕਿਉਂਕਿ ਸੁਪਰੀਮ ਕੋਰਟ 'ਚ ਪਹਿਲਾਂ ਹੀ ਗਿਆ ਹੋਇਆ ਸੀ ਤੇ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਡਿਸਪੋਜ਼ ਆਫ ਕਰਨਾ ਸੀ। ਦੂਜਾ ਇਹ ਸਾਰੇ ਜਿਹੜੇ ਇਸ਼ੂ ਦੇ ਉੱਤੇ ਕੇਂਦਰ ਸਰਕਾਰ ਦੀ ਇੰਨੀ ਜ਼ਿਆਦਾ ਜਿਹੜੀ ਉਹ ਇੱਕ ਤਰੀਕੇ ਦੀ ਬਦਨਾਮੀ ਕਹਿ ਲਓ ਇਹ ਹੋ ਚੁੱਕੀ ਹੈ। ਤੇ ਇਸ ਤੋਂ ਲੱਗਦਾ ਸੀ ਕਿ ਸੁਪਰੀਮ ਕੋਰਟ, ਪਹਿਲਾਂ ਤਾਂ ਤੁਹਾਡੀ ਗੱਲ ਬਿਲਕੁਲ ਸਹੀ ਹੈ, ਇਹ ਲੱਗਦਾ ਸੀ ਕਿ ਇਹਦੇ ਤੇ ਹੁਣ ਚੁੱਪ ਜੀ ਵੱਟੀ ਹੋਈ ਹੈ। ਤੇ ਪਰ ਸੁਪਰੀਮ ਕੋਰਟ ਨੇ ਇਹਨੂੰ ਗੱਲ ਨੂੰ ਡਿਸਪੋਜ਼ ਆਫ ਕਰਨ ਵਾਸਤੇ ਜਾਂ ਕਹਿ ਲਓ ਕਿ ਖਤਮ ਕਰਨ ਵਾਸਤੇ ਹੌਲੀ ਹੌਲੀ ਤੇ ਇੱਕ ਹੁਣ ਕਮੇਟੀ ਜਿਹੜੀ ਆ ਉਹ ਬਣਾਉਣ ਦਾ ਜਿਹੜਾ ਹੈਗਾ ਉਹ ਕਿਹਾ ਫੈਸਲਾ ਦਿੱਤਾ ਕਿ ਇਹਦੇ ਤੇ ਇੱਕ ਉੱਚ ਤਾਕਤੀ ਜਿਹੜੀ ਆ ਉਹ ਕਮੇਟੀ ਜਿਹੜੀ ਆ ਉਹ ਬਣੇਗੀ। ਜਿਹੜੀ ਕਮੇਟੀ ਦੇ ਵਿੱਚ ਏਦਾਂ ਇੱਕ ਸਾਬਕਾ ਜੱਜ, ਉਹਨਾਂ ਨੇ ਦੱਸਿਆ ਵੀ IAS ਅਧਿਕਾਰੀ, IPS ਅਧਿਕਾਰੀ ਉਹ ਸ਼ਾਮਿਲ ਹੋਣਗੇ ਤੇ ਉਹ ਸਾਰੇ ਮਾਮਲੇ ਦੀ ਜਿਹੜੀ ਆ ਉਹ ਜਾਂਚ ਕਰੇਗੀ ਕਿ ਕਿੱਥੇ ਕਿੱਥੇ ਜਿਹੜੀਆਂ ਨੇ ਉਹ ਵਧੀਕੀਆਂ ਹੋਈਆਂ ਨੇ। ਕਿਉਂਕਿ ਇਸ ਤੋਂ ਪਹਿਲਾਂ ਵੀ ਸ਼ੁਰੂ ਦੇ ਵਿੱਚ ਇਸ ਇਸ਼ੂ ਦੇ ਉੱਪਰ ਜਿਹੜਾ ਸੁਪਰੀਮ ਕੋਰਟ ਦਾ ਜਿਹੜਾ ਰੁਖ ਸੀਗਾ ਬੜਾ ਹੀ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਇੱਕ ਤਰੀਕੇ ਦਾ ਏਦਾਂ ਦਾ ਸੀਗਾ ਕਿ ਨਿਰਾਸ਼ਾ ਵਾਲਾ ਜਿਹੜਾ ਸੀ ਰੁੱਖ, ਇਹ ਲੱਗਦਾ ਸੀ ਕਿ ਸੁਪਰੀਮ ਕੋਰਟ ਤੋਂ ਸ਼ਾਇਦ ਕੋਈ ਰਾਹਤ ਨਾ ਮਿਲੇ ਕਿਉਂਕਿ ਜਦੋਂ ਕਿਹਾ ਸੀ ਕਿ ਤੁਰਤ ਇਸ ਮਾਮਲੇ ਤੇ ਸੁਣਵਾਈ ਨਹੀਂ ਹੋ ਸਕਦੀ। ਤੇ ਜਦਕਿ ਦਿੱਲੀ ਹਾਈ ਕੋਰਟ ਨੇ ਇਹਦੇ ਨਾਲ ਕਿਹਾ ਸੀ ਕਿ ਸਾਰੇ ਜਿਹੜੇ ਇਹਦੇ ਸਬੂਤ ਵਗੈਰਾ ਸੰਭਾਲ ਕੇ ਰੱਖੇ ਜਾਣ ਸਾਰਾ ਕੁਛ, ਪੁਲਿਸ ਨੂੰ ਵੀ ਕਿਹਾ ਸੀ, ਪ੍ਰਸ਼ਾਸਨ ਨੂੰ ਵੀ ਕਿਹਾ ਸੀ ਕਿ ਇਸ ਤਰੀਕੇ ਦੀ ਜਿਹੜੀ ਹੈ ਇਹਦੇ ਚ ਕੁਛ ਵੀ ਜਿਹੜਾ ਖਤਮ ਨਾ ਕੀਤਾ ਜਾਵੇ ਜੋ ਵੀ ਮਿਲਦਾ। ਹੁਣ ਖੈਰ ਸੁਪਰੀਮ ਕੋਰਟ ਨੇ ਇਸ ਦੇ ਉੱਤੇ ਜਿਹੜਾ ਕਹਿ ਕੇ ਇਹਨਾਂ ਇਹਨਾਂ ਲੋਕਾਂ ਦੀ ਇੱਕ ਜਿਹੜੀ ਹੈ ਉਹ ਕਮੇਟੀ ਹੋਏਗੀ ਜਿਹਦੇ ਚ DGP ਰੈਂਕ ਦਾ ਇੱਕ ਪੁਲਿਸ ਅਧਿਕਾਰੀ ਸ਼ਾਮਿਲ ਹੋਏਗਾ ਤੇ ਜਿਹੜਾ ਇੱਕ ਸਾਬਕਾ ਕਿਸੇ ਹਾਈ ਕੋਰਟ ਦਾ ਚੀਫ ਜਸਟਿਸ ਹੋਏਗਾ। ਤੇ ਇਸ ਤਰ੍ਹਾਂ ਤਰੀਕੇ ਦੀ ਉਹਨਾਂ ਨੇ ਕਿਹਾ ਕਿ ਉਹ ਇਹਦੀ ਸਾਰੀ ਜਿਹੜੀ ਉਹ ਜਾਂਚ ਕਰੇਗੀ ਕਿ ਹੋਇਆ ਕੀ ਹੈ, ਕਿਸ ਤਰ੍ਹਾਂ ਹੋਇਆ। ਚਲੋ ਇਹਦੇ ਨਾਲ ਇੱਕ ਵਾਰ ਸੁਪਰੀਮ ਕੋਰਟ ਨੇ ਆਪਣੇ ਜਿਹੜਾ ਹੈਗਾ ਇਹ ਗਲੋਂ ਜਿਹੜੀ ਆ ਉਹ ਗੱਲ ਲਾ ਦਿੱਤੀ ਹੈ। ਤੇ ਹੁਣ ਅੱਗੋਂ ਇਹਦੇ ਤੇ ਉਹ ਕਮੇਟੀ ਕਿਹੜੀ ਬਣੂਗੀ, ਕਿਹੜੇ ਉਹਦੇ ਚ ਮੈਂਬਰ ਸ਼ਾਮਿਲ ਹੋਣਗੇ, ਉਹ ਕਿੰਨੀ ਜਾਂਚ ਕਰਨਗੇ, ਕਿਸ ਲੈਵਲ ਤੱਕ ਕਰਨਗੇ, ਤੇ ਜਿਹੜਾ ਕਿਉਂਕਿ ਅਜੇ ਨਾ ਹੀ ਤਾਂ ਸੁਪਰੀਮ ਕੋਰਟ ਨੇ ਜਿਹੜੇ ਆਪਣੇ ਹੁਕਮ ਦੇ ਵਿੱਚ ਉਹਦਾ ਕੋਈ ਜਿਹੜਾ ਜਿਹਨੂੰ ਟਰਮ ਆਫ ਰੈਫਰੈਂਸ ਕਹਿੰਦੇ ਆ ਤੇ ਉਹਦਾ ਘੇਰਾ ਉਹ ਨੀ ਨਿਸ਼ਚਿਤ ਕੀਤਾ, ਤੇ ਨਾ ਹੀ ਜਿਹੜਾ ਹੈ ਉਹਦੇ ਬਾਰੇ ਦੇ ਵਿੱਚ ਕੋਈ ਅਜੇ ਇਹ ਕਹੇਗਾ ਕਿ ਜਿਹੜੀ ਇਹਨੇ ਰਿਪੋਰਟ ਦੇਣੀ ਹੈ ਇਸ ਉੱਚ ਤਾਕਤੀ ਕਮੇਟੀ ਨੇ, ਤੇ ਉਹਦੇ ਲਈ ਸਿੱਧੇ ਤੌਰ ਤੇ ਜਿਹੜੀ ਕੋਈ ਡੈਡਲਾਈਨ ਜਿਹਨੂੰ ਆਪਾਂ ਕਹਿੰਦੇ ਹਾਂ ਤੇ ਉਹ ਜਿਹੜੀ ਡੈਡਲਾਈਨ ਉਹ ਮਿਥੀ ਨੀ ਅਜੇ। ਤੇ ਸੋ ਇੱਕ ਵਾਰ ਇਹ ਹੋ ਗਿਆ ਕਿ ਜੋ ਵੀ ਜਿਹੜਾ ਹੈਗਾ ਇਹਦੇ ਤੇ ਤਾਂ ਕਿ ਜਿਹੜਾ ਨੌਜਵਾਨਾਂ ਦਾ ਜਾਂ ਵਿਦਿਆਰਥੀਆਂ ਜਿਹੜਾ ਗੁੱਸਾ ਜਿਹੜਾ ਹੈਗਾ ਉਹ ਇੱਕ ਤਰੀਕੇ ਦਾ ਉਹ ਠੰਡਾ ਕੀਤਾ ਜਾਵੇ ਤੇ ਆਮ ਵਾਂਗ ਜਿਹੜਾ ਉਹ ਸਾਰਾ ਕੁਛ ਹੋ ਜਾਏ। ਕਿਉਂਕਿ ਜਿਹੜੀ ਤੁਸੀਂ ਨਾਲ ਝਾਰਖੰਡ ਦੀ ਗੱਲ ਵੀ ਕੀਤੀ ਹੈ ਤੇ ਉੱਥੇ ਖੈਰ ਉੱਥੋਂ ਦੇ CM ਨੇ ਜਿਹੜੀਆਂ ਪਿਛਲੀਆਂ ਸਾਰੀਆਂ ਉਹ ਕੈਂਸਲ ਹੋਣ ਕਰਕੇ ਚਲੋ ਉਹ ਜੋ ਉੱਥੇ ਭੁੱਖ ਹੜਤਾਲ ਤੇ ਬੈਠੇ ਸੀ ਉਹਨਾਂ ਨੇ ਆਪਣੀ ਖਤਮ ਕਰ ਦਿੱਤੀ ਹੈ, ਤੇ ਪਰ ਨਾਲ ਹੀ ਜਿਹੜਾ ਹੈ ਵਿਦਿਆਰਥੀਆਂ ਨੇ ਉਹ ਇੱਥੇ ਵੀ ਕਿਹਾ ਦਿੱਲੀ ਵਾਲੇ ਇਸ਼ੂ ਦੇ ਵਿੱਚ ਵੀ ਉੱਥੇ ਵੀ ਕਿ ਜਿਹੜੀ ਹੈ ਉਹ ਜਾਰੀ ਰੱਖਣਗੇ ਇਹਦੇ ਤੇ। ਤੇ ਠੀਕ ਹੈ ਭਾਵੇਂ ਹੁਣ ਐਜੀਟੇਸ਼ਨ ਉਹ ਇੱਕ ਵਾਰੀ ਉਹਨਾਂ ਦੀ ਖਤਮ ਹੋ ਗਈ ਹੈ ਤੇ ਪਰ ਜਿਹੜਾ ਹੈਗਾ ਉਹਦੇ ਤੇ ਪੂਰੀ ਇੱਕ ਤਰੀਕੇ ਦਾ ਵਿਜਿਲ ਰੱਖਣਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈ ਉਹ ਸਰਕਾਰ ਕੀ ਕਰ ਰਹੀ ਹੈ। ਤੇ ਇਹ ਸੁਪਰੀਮ ਕੋਰਟ ਨੇ ਚਲੋ ਇੱਕ ਏਦਾਂ ਦਾ ਕਰ ਦਿੱਤਾ, ਤੇ ਦੂਜੇ ਪਾਸੇ ਜਿਹੜੀ CJP ਹੈ ਜਿਹਨੇ ਮੁੱਖ ਤੌਰ ਤੇ ਇਹਦੇ ਚ ਅਗਵਾਈ ਕੀਤੀ ਸੀ ਇਹ ਸਾਰੇ ਇਹ ਪ੍ਰਦਰਸ਼ਨ ਦੀ, ਤੇ ਉਹਨੇ ਇਹ ਕਿਹਾ ਕਿ ਜਿਹੜੀਆਂ ਪਹਿਲਾਂ ਦਿੱਲੀ ਹਾਈ ਕੋਰਟ ਨੇ ਵੀ ਕਿਹਾ ਸੀ ਕਿ ਜਿਹੜੀਆਂ FIR ਆ ਉਹ ਕੁਐਸ ਕੀਤੀਆਂ ਜਾਣ, ਤੇ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਕੇਂਦਰ ਸਰਕਾਰ ਹੈ ਜਾਂ ਦਿੱਲੀ ਸਰਕਾਰ ਹੈ ਉਹ FIR ਖਤਮ ਕਰਨ ਚ ਕੁਐਸ ਕਰਨ ਚ ਰੱਦ ਕਰਨ ਦੇ ਵਿੱਚ ਦੇਰੀ ਕਰ ਰਹੀ ਹੈ ਤੇ ਟਾਲ ਮਟੋਲ ਕਰ ਰਹੀ ਹੈ ਕਿ ਏਦਾਂ ਇਹਦੇ ਚ ਅਜੇ ਅਸੀਂ ਹੋਰ ਕੋਈ ਕਰਨਾ ਹੈ, ਡਾਕੂਮੈਂਟੇਸ਼ਨ ਕਰਨੀ ਹੈ, ਇਹ ਕਰਨੀ ਹੈ, ਇਹ ਫਾਰਮੈਲਿਟੀ ਕਰਨੀ ਹੈ। ਤੇ ਉਹਨਾਂ ਨੇ ਇਹ ਵੀ ਕਹਿ ਕੇ ਜੇ FIR ਉਹ ਕੈਂਸਲ ਨਹੀਂ ਹੁੰਦੀਆਂ, ਕੁਐਸ ਨਹੀਂ ਹੁੰਦੀਆਂ, ਰੱਦ ਨਹੀਂ ਹੁੰਦੀਆਂ ਭਾਵ ਤਾਂ ਜਿਹੜੀ ਹੈ ਉਹ ਫਿਰ ਦੁਬਾਰਾ ਉਹ ਜਿਹੜਾ ਹੈਗਾ ਆਪਣਾ ਅੰਦੋਲਨ ਜਿਹੜਾ ਉਹ ਸ਼ੁਰੂ ਕਰ ਦਿੱਤੇ ਕਰ ਸਕਦੇ ਆ। ਤੇ ਜਦਕਿ ਦੂਜੇ ਪਾਸੇ ਜਿਹੜਾ ਪ੍ਰਸ਼ਾਸਨ ਦਾ ਜਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਇਸ ਪ੍ਰਦਰਸ਼ਨ ਦੇ ਵਿੱਚ ਕਿਉਂਕਿ ਕੁਛ ਲੋਕ ਉਹਨਾਂ ਨੂੰ ਸ਼ੱਕ ਹੈ ਕਿ ਜਿਹੜੇ ਏਦਾਂ ਦੇ ਕ੍ਰਿਮੀਨਲ ਐਲੀਮੈਂਟ ਨੇ ਉਹ ਸ਼ਾਮਿਲ ਸੀ, ਤੇ ਪਹਿਲਾਂ ਅਸੀਂ ਉਹਨਾਂ ਦੀ ਪਛਾਣ ਜਿੰਨਾ ਚਿਰ ਨਹੀਂ ਹੁੰਦੀ ਅਸੀਂ ਸਾਰੀਆਂ ਏਦਾਂ ਆਊਟਰਾਈਟਲੀ ਜਾਂ ਇੱਕ ਵਾਢਿਓ ਸਾਰੀਆਂ ਸ਼ਿਕਾਇਤਾਂ ਨੇ ਜਾਂ FIR ਨੇ ਜਿਹੜੀਆਂ ਰਾਪਟਾਂ ਨੇ ਉਹਨਾਂ ਨੂੰ ਰੱਦ ਮਨਸੂਖ ਨਹੀਂ ਕਰ ਸਕਦੇ। ਉਹ ਹੁਣ ਇਸ ਤਰੀਕੇ ਦੇ ਨਾਲ ਜਿਹੜੀ ਉਹ ਗੱਲ ਕਰ ਰਹੇ, ਕਿਉਂਕਿ ਇੱਕ ਜਿਹੜੀ ਸੀ ਉਹ ਚਿਹਰੇ ਦੀ ਪਛਾਣ ਕਰਨ ਵਾਲਾ ਜਿਹੜਾ ਨਵਾਂ ਸਿਲਸਿਲਾ ਸ਼ੁਰੂ ਕੀਤਾ ਹੁਣ ਸਾਡੇ ਦੇਸ਼ ਦੇ ਵਿੱਚ ਉਹਦੇ ਤੇ ਵੀ ਇਹ ਗੱਲ ਚੱਲੀ ਸੀ, ਤੇ ਉਹਨਾਂ ਨੇ ਕਿਹਾ ਕਿ ਸਿਰਫ ਉਹਨਾਂ ਹੀ ਜਿਹੜਾ ਹੈਗਾ ਚਿਹਰਿਆਂ ਦੀ ਜਿਹੜੀ ਪਛਾਣ ਹੋਏਗੀ ਜਿਹੜਾ ਜਿਹਨਾਂ ਦੀ ਦਾ ਕੋਈ ਕ੍ਰਿਮੀਨਲ ਜਿਹੜਾ ਬੈਕਗਰਾਊਂਡ ਹੈ ਜਾਂ ਕ੍ਰਿਮੀਨਲ ਕਿਸ ਤਰ੍ਹਾਂ ਦੇ ਕਿਸੇ ਤਰੀਕੇ ਦੇ ਨਾਲ ਕਿਸੇ ਇੰਡੈਲੀਜੈਂਟ ਨੇ ਕਿਸੇ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ। ਸੋ ਹੁਣ ਇਸ ਤਰੀਕੇ ਦੀ ਇਹ ਗੱਲ ਕਰਕੇ ਇੱਕ ਵਾਰੀ ਸੁਪਰੀਮ ਕੋਰਟ ਨੂੰ ਜਾਂ ਕੇਂਦਰ ਨੂੰ ਜਾਂ ਬਾਕੀ ਸਰਕਾਰਾਂ ਨੂੰ ਇਹ ਲੱਗਦਾ ਹੈ ਕਿ ਇਹ ਜਿਹੜਾ ਮਾਮਲਾ ਇੱਕ ਵਾਰੀ ਖਤਮ ਹੋ ਗਿਆ, ਵਾਸ਼ ਆਊਟ ਹੋ ਗਿਆ ਜਾਂ ਡਿਸਪੋਜ ਆਫ ਹੋ ਗਿਆ, ਤੇ ਹੁਣ ਅੱਗੋਂ ਇਹਦੇ ਤੇ ਨੌਜਵਾਨ ਜਾਂ ਵਿਦਿਆਰਥੀ ਕੀ ਐਕਟੀਵਿਟੀ ਕਰਦੇ ਆ ਜਾਂ ਦੁਬਾਰਾ ਉਹ ਕੰਸੋਲੀਡੇਟ ਇਕੱਠੇ ਹੁੰਦੇ ਆ ਤੇ ਜਾਂ ਫਿਰ ਆਪੋ ਆਪਣੇ ਕੰਮਾਂ ਧੰਦਿਆਂ ਚ ਤੇ ਜਿਹੜਾ ਹੈ ਪੜ੍ਹਾਈ ਦੇ ਵਿੱਚ ਰੁੱਝ ਜਾਂਦੇ ਆ, ਤੇ ਹੁਣ ਇਹ ਅੱਗੋਂ ਉਹਨਾਂ ਨੇ ਦੇਖਣਾ ਕਿਉਂਕਿ ਇੱਕ ਤਾਂ ਹੁਣ ਇਹ ਹੈ ਕਿ 5 ਸੂਬਿਆਂ ਦੇ ਵਿੱਚ ਤਾਂ ਆਉਣ ਵਾਲੇ ਫਰਵਰੀ ਮਾਰਚ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ ਜਿਹਦੇ ਚ ਪੰਜਾਬ ਵੀ ਸ਼ਾਮਿਲ ਹੈ। ਜਿਹੜਾ ਹੈ ਪੋਲੀਟੀਕਲ ਪਾਰਟੀਆਂ ਦੇ ਇਹ ਵੀ ਦਿਮਾਗ ਦੇ ਵਿੱਚ ਹੈ ਕਿ ਉਦੋਂ ਪਹਿਲਾਂ ਇਹ ਜਿਹੜਾ ਮਾਮਲਾ ਜਿਹੜਾ ਫਤਾ ਫਾ ਹੋਵੇ ਤਾਂ ਚੰਗੀ ਗੱਲ ਹੈ, ਜੇ ਉਦੋਂ ਤੱਕ ਇਹ ਮਾਮਲਾ ਖਿੱਚਿਆ ਜਾਂਦਾ ਤਾਂ ਫਿਰ ਉੱਥੇ ਵੀ ਇਹਦਾ ਅਸਰ ਜਿਹੜਾ ਹੈ ਇਲੈਕਸ਼ਨ ਦੇ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਹੈ ਉਹ ਪੈ ਸਕਦਾ।
0: ਜੀ ਬਿਲਕੁਲ, ਇੱਧਰ ਜਿਹੜਾ ਇੱਕ ਮਸਲਾ ਤੁਸੀਂ ਬਾਬਾ ਫਰੀਦ ਯੂਨੀਵਰਸਿਟੀ ਦੇ ਨਾਲ ਵੀ ਸੰਬੰਧਿਤ ਸ਼ੇਅਰ ਕੀਤਾ ਕਿ ਹੈ ਕਿ ਮਸਲਾ ਹੈ, ਹੁਣ ਇਸ ਕਾਰਵਾਈ ਦੇ ਪਿੱਛੇ ਕੀ ਮੁੱਖ ਰੀਜ਼ਨ ਹੈ?
1: ਕਾਰਵਾਈ ਦੇ ਪਿੱਛੇ ਤਾਂ ਅਸਲ ਵਿੱਚ ਇਹ ਹੈ ਜੀ ਕਿ ਕਿਉਂਕਿ ਇਹ ਜਿਹੜਾ ਅਪੁਆਇੰਟਮੈਂਟਸ ਵਾਲਾ, ਨੌਕਰੀਆਂ ਲੈਣ ਵਾਲਾ ਦੇਣ ਵਾਲਾ, ਇਹ ਸ਼ੁਰੂ ਤੋਂ ਹੀ ਲੰਬੇ ਸਮੇਂ ਤੋਂ ਜਦੋਂ ਦੇਖਦੇ ਆਏ ਆ, ਇਹ ਕਦੇ ਨਾ ਕਿਤੇ ਸ਼ੱਕ ਦੇ ਘੇਰੇ ਚ ਰਿਹਾ, ਕਿਤੇ ਜਿਹੜੀ ਹੈ ਉਹ ਕਿਤੇ ਫੇਵਰ ਕਰਨ ਦੀ ਗੱਲ ਜਾਂ ਭਾਵੇਂ ਪੈਸਾ ਇਹਦੇ ਚ ਸ਼ਾਮਿਲ ਹੋਵੇ, ਭਾਵੇਂ ਰਾਜਨੀਤੀ ਸ਼ਾਮਿਲ ਹੋਵੇ ਸਿਆਸੀ ਬੰਦਿਆਂ ਦਾ ਜਾਂ ਅਸਰ ਸੂਖ ਵਾਲੇ ਬੰਦਿਆਂ ਦਾ, ਤੇ ਇਹ ਇਸ ਤਰ੍ਹਾਂ ਦਾ ਜਿਹੜਾ ਮਾਮਲਾ ਉਹ ਵੱਡੀਆਂ ਤੋਂ ਲੈ ਕੇ ਛੋਟੀਆਂ ਨੌਕਰੀਆਂ ਤੱਕ ਇਹ ਜਿਹੜਾ ਹੈ ਉਹ ਰਿਹਾ ਹੈਗਾ। ਤੇ ਹੁਣ ਜਦੋਂ ਦੇਸ਼ ਦੇ ਵਿੱਚ ਕਈ ਥਾਂ ਤੇ ਏਦਾਂ ਦਾ ਕਿਤੇ ਪੇਪਰ ਲੀਕ ਦਾ ਰੌਲਾ ਪੈ ਰਿਹਾ, ਕਿਤੇ ਨਕਲ ਮਾਰਨ ਦਾ ਰੌਲਾ ਪੈ ਰਿਹਾ, ਤੇ ਇੱਥੇ ਵੀ ਜਿਹੜਾ ਸੀਗਾ ਇਹ ਕਾਫੀ ਸ਼ਿਕਾਇਤਾਂ ਇਹਦੇ ਤੇ ਲਗਾਤਾਰ ਹੋ ਰਹੀਆਂ ਸੀ ਕਿ ਪਿਛਲੇ ਸਮੇਂ ਦੇ ਦੌਰਾਨ ਲਗਭਗ 3 ਕੁ ਮਹੀਨਿਆਂ ਦੇ ਜਿਹੜੇ ਹੈ ਅਰਸੇ ਦੇ ਦੌਰਾਨ ਜਿਹੜੀਆਂ ਨਿਯੁਕਤੀਆਂ ਹੋਈਆਂ ਨੇ, ਤੇ ਉਹਦੇ ਚ ਜਿਹੜੀਆਂ ਬੇਨੇਮੀਆਂ ਦਾ ਜਿਹੜਾ ਮਾਮਲਾ, ਕਈ ਸ਼ਿਕਾਇਤਾਂ ਆਈਆਂ ਸੀ, ਤੇ ਉਹਦੇ ਚ ਪੰਜਾਬ ਸਰਕਾਰ ਨੇ ਫਿਰ ਜਿਹੜਾ ਉੱਥੇ ਐਕਟਿੰਗ ਜੋ ਹੈ ਵਾਈਸ ਚਾਂਸਲਰ ਇੱਕ IAS ਅਧਿਕਾਰੀ ਨੂੰ ਤੇ ਮਨਜੀਤ ਸਿੰਘ ਬਰਾੜ ਨੂੰ ਨਿਯੁਕਤ ਕੀਤਾ। ਉਹਨਾਂ ਨੇ ਚਾਰਜ ਲੈਣ ਤੋਂ ਬਾਅਦ ਇਹ ਸਾਰੇ ਮਾਮਲੇ ਦੀ ਜਦੋਂ ਜਾਂਚ ਪੜਤਾਲ ਸ਼ੁਰੂ ਕੀਤੀ ਤੇ ਉਹਨਾਂ ਨੂੰ ਲੱਗਿਆ ਕਿ ਜੇ ਇਹ ਬੰਦਿਆਂ ਨੂੰ ਸਸਪੈਂਡ ਨਹੀਂ ਕੀਤਾ ਜਾਂਦਾ, ਮੁਅੱਤਲ ਨਹੀਂ ਕੀਤਾ ਜਾਂਦਾ, ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਕਾਗਜ਼ ਪੱਤਰ ਜਿਹੜੇ ਹੈ ਉਹ ਪ੍ਰਭਾਵਿਤ ਹੋ ਸਕਦੇ। ਇਸੇ ਕਰਕੇ ਉਹਨਾਂ ਨੇ ਜਿਹੜਾ ਹੈ ਇਹਨਾਂ ਨੂੰ ਇੱਕ ਵਾਰ ਸਸਪੈਂਡ ਕਰਤਾ, ਤੇ ਇਹ ਵੀ ਕਿਹਾ ਜਾ ਰਿਹਾ ਕਿ ਹੋਰ ਲੋਕਾਂ ਦੇ ਮੁਲਾਜ਼ਮਾਂ ਦੇ ਖਿਲਾਫ ਵੀ ਜਿਹੜੀ ਇਹ ਕਾਰਵਾਈ ਹੋ ਸਕਦੀ ਹੈ, ਕਿਉਂਕਿ 200 ਤੋਂ ਵੱਧ ਤਾਂ ਜਿਹੜੀ ਹੈਗੀ ਹੈ ਗੱਲ ਹੋ ਹੀ ਗਈ ਹੈ। ਤੇ ਹੁਣ ਇਹ ਹੈ ਕਿ ਜਿਹੜਾ ਯੂਨੀਵਰਸਿਟੀ ਦਾ ਜਿਹੜਾ ਪ੍ਰਸ਼ਾਸਨ ਹੈ ਉਹਦੇ ਚ ਕਾਫੀ ਕੁਛ ਸ਼ਾਮਿਲ ਹੁੰਦਾ ਹੈ, ਸੈਨੇਟ ਤੋਂ ਲੈ ਕੇ ਹੇਠਾਂ ਰਜਿਸਟਰਾਰ ਤੱਕ, ਵਾਈਸ ਚਾਂਸਲਰ ਦਫ਼ਤਰ ਤੱਕ, ਈਵਨ ਡੀਨ ਜਿਹੜੇ ਹੈਗੇ ਦਫ਼ਤਰ ਉਹਨਾਂ ਤੱਕ। ਤੇ ਹੁਣ ਉਹ ਕਹਿੰਦੇ ਕਿ ਉਹ ਸਾਰੇ ਉਹਨਾਂ ਨੇ ਮਿਲੀ ਭੁਗਤ ਦੇ ਨਾਲ ਜਿਹੜਾ ਇਹ ਸਾਰਾ ਕੁਛ ਹੋਇਆ, ਇਹ ਇਲਜ਼ਾਮ ਲੱਗੇ ਆ, ਸ਼ਿਕਾਇਤਾਂ ਵੀ ਇਹ ਆਈਆਂ ਨੇ। ਤੇ ਪਰ ਹੁਣ ਇਹ ਹੈ ਕਿ ਪਿੱਛੇ ਜਦੋਂ ਜਿਹੜੀ ਹੈ ਯੂਨੀਵਰਸਿਟੀ ਦਾ ਜਿਹੜਾ ਬੋਰਡ ਆਫ ਮੈਨੇਜਮੈਂਟ ਹੈ ਉਹਦੀ ਜਿਹੜੀ ਪਿੱਛੇ ਮੀਟਿੰਗ ਹੋਈ, ਉੱਥੇ ਫਿਰ ਜਿਹੜਾ ਹੈ ਇਹ ਫੈਸਲਾ ਲਿਆ ਗਿਆ ਕਿ ਇਸ ਤਰੀਕੇ ਨਾਲ ਇੱਕ ਵਾਰੀ ਸਸਪੈਂਡ ਕਰਕੇ ਜਿਹੜੀ ਹੈ ਉਹਦੀ ਜਾਂਚ ਪੜਤਾਲ ਕੀਤੀ ਜਾਵੇ, ਤੇ ਜੇ ਉਹ ਉੱਥੇ ਸਾਰਾ ਕੁਛ ਉਹ ਮੈਰਿਟ ਤੇ ਹੋਇਆ ਜਾਂ ਮੈਰਿਟ ਤੇ ਆਇਆ ਫਿਰ ਕੋਈ ਸਮੱਸਿਆ ਨਹੀਂ, ਉਹਨਾਂ ਨੂੰ ਬਹਾਲ ਵੀ ਕੀਤਾ ਜਾ ਸਕਦਾ। ਤੇ ਇਸ ਕਰਕੇ ਜਿਹੜਾ ਇਹ ਮਾਮਲਾ ਹੁਣ ਖਬਰਾਂ ਦੇ ਵਿੱਚ ਜਿਹੜਾ ਹੈ ਕਾਫੀ ਸਾਹਮਣੇ ਆਇਆ, ਤੇ ਕਿਉਂਕਿ ਚਲੋ ਭਾਵੇਂ ਯੂਨੀਵਰਸਿਟੀ ਨੇ ਜਾਂ ਉਹ ਪ੍ਰਸ਼ਾਸਕੀ ਪੱਧਰ ਤੇ ਇਹ ਕਾਰਵਾਈ ਕੀਤੀ ਹੈ, ਤੇ ਪਰ ਇਹ ਵੀ ਹੁਣ ਪੋਲੀਟੀਕਲੀ ਫੇਰ ਜਿਹੜੀਆਂ ਵਿਰੋਧੀ ਪਾਰਟੀਆਂ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆ ਉਹਨੂੰ ਇਸ ਮੁੱਦੇ ਤੇ ਘੇਰਨ ਦੀ ਕੋਸ਼ਿਸ਼ ਕਰਨਗੀਆਂ।
0: ਇੱਧਰ ਜਿਹੜੇ BJP ਦੇ ਵੱਲੋਂ ਜਿਹੜੇ ਫੇਰ ਬਦਲ ਕੀਤੇ ਗਏ ਨੇ, ਜਦੋਂ ਤੁਸੀਂ ਖਬਰ ਸਾਂਝੀ ਕੀਤੀ ਕਿ ਸਤੀਸ਼ ਪੂਨੀਆ ਨੂੰ ਹੁਣ ਜਿਹੜਾ ਇੱਥੇ ਅਹੁਦਾ ਦਿੱਤਾ ਗਿਆ, ਹਰਿਆਣੇ ਦੇ ਵਿੱਚ ਕਾਰਗੁਜ਼ਾਰੀ ਸਾਨੂੰ ਪਤਾ ਕਿ ਵਧੀਆ ਰਹੀ ਹੈ, ਹੁਣ ਇੱਧਰ ਪੰਜਾਬ ਵਾਲੇ ਪਾਸੇ ਨੂੰ ਜਿਹੜਾ ਚਾਰਜ ਸੌਂਪਿਆ ਗਿਆ, ਕੀ ਇਹਦੇ ਨਾਲ ਕੋਈ ਵੱਡਾ ਬਦਲ ਆਪਾਂ ਵੇਖ ਪਾਵਾਂਗੇ, ਕੀ ਖਾਸੀਅਤ ਕੀ ਹੈ ਇਸ ਨਾਂ ਦੀ?
1: ਅਸਲ ਵਿੱਚ ਤਾਂ ਜਿਹੜਾ ਇਹ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਵੇਲੇ ਤੋਂ ਇਹ ਸਿਲਸਿਲਾ ਚੱਲਿਆ ਆ ਰਿਹਾ ਜੀ ਕਿ ਸਟੇਟਾਂ ਦੇ ਵਿੱਚ ਜਿਹੜੇ ਹੈਗੇ ਆ ਇੰਚਾਰਜ ਲਾਉਣੇ, ਤੇ ਇਹ ਫਿਰ ਦੂਜੀਆਂ ਪਾਰਟੀਆਂ ਨੇ ਵੀ ਫਾਲੋ ਕੀਤਾ, BJP ਨੇ ਫਾਲੋ ਕੀਤਾ, ਇਸ ਤਰ੍ਹਾਂ ਆਮ ਆਦਮੀ ਪਾਰਟੀ ਵੀ ਇਹਨੂੰ ਫਾਲੋ ਕਰ ਰਹੀ ਹੈ। ਤੇ ਇਹਦੇ ਚ ਥੋੜੀ ਜਿਹੀ ਇੱਕ ਗੱਲ ਇਹ ਸਮਝਣ ਵਾਲੀ ਹੁੰਦੀ ਹੈ ਕਿ ਵੈਸੇ ਤਾਂ ਜਿਹੜਾ ਇੰਚਾਰਜ ਆ ਉਹ ਇੱਕ ਪੁਲ ਦਾ ਕੰਮ ਕਰਦਾ ਹੁੰਦਾ ਕਿ ਜਿਹੜੀ ਸਟੇਟ ਯੂਨਿਟ ਹੈ ਤੇ ਜਿਹੜੀ ਸੈਂਟਰਲ ਯੂਨਿਟ ਹੈ ਉਹਦੇ ਵਿੱਚ ਵਿਚਕਾਰ ਤਾਲਮੇਲ ਜਿਹੜਾ ਹੈ ਉਹ ਰੱਖਣ ਦਾ ਕੰਮ ਹੁੰਦਾ। ਤੇ ਪਰ ਕਿਉਂਕਿ ਮੀਡੀਆ ਹਾਈਪ ਹੋਰ ਸਾਰਾ ਕੁਛ ਕਿ ਇਹ ਬੰਦਾ ਆ ਗਿਆ ਜੀ, ਇਹਨੇ ਉੱਥੇ ਹਰਿਆਣੇ ਚ 2 ਵਾਰੀ BJP ਨੂੰ ਜਿਤਾ ਤਾ, ਤੇ ਹੁਣ ਸ਼ਾਇਦ ਪੰਜਾਬ ਦੇ ਵਿੱਚ ਵੀ ਏਦਾਂ ਦੀ ਗੱਲ ਹੋ, ਪਰ ਇਸ ਤਰ੍ਹਾਂ ਨਹੀਂ ਹੁੰਦਾ। ਤੁਹਾਡੇ ਗਰਾਊਂਡ ਲੈਵਲ ਤੇ ਜਿਹੜਾ ਜ਼ਮੀਨੀ ਪੱਧਰ ਤੇ ਕੀ ਕੰਮ ਹੋ ਰਿਹਾ, ਪਾਰਟੀ ਕਿੱਦਾਂ ਵਿਚਰ ਰਹੀ ਹੈ, ਪਾਰਟੀ ਦੀ ਵਿਚਾਰਧਾਰਾ ਕੀ ਹੈ, ਇਹ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ। ਹੁਣ ਹਰਿਆਣੇ ਵਾਲਾ ਜਿਹੜਾ ਸਾਰਾ ਫਾਰਮੂਲਾ ਹੈ ਪੰਜਾਬ ਤੇ ਇੰਨ ਬਿੰਨ ਜਿਹੜਾ ਲਾਗੂ ਨਹੀਂ ਹੋ ਸਕਦਾ, ਕਿਉਂਕਿ ਹਰਿਆਣੇ ਦੀ ਜਿਹੜੀ ਡੈਮੋਗ੍ਰਾਫੀ ਹੈ ਉਹ ਹੋਰ ਤਰ੍ਹਾਂ ਦੀ ਹੈ। ਕਿਉਂਕਿ ਹੁਣ ਤੱਕ ਜਦੋਂ ਤੋਂ ਹਰਿਆਣਾ ਬਣਿਆ 1966 ਤੋਂ ਲੈ ਕੇ ਜਿਹੜਾ ਉੱਥੇ ਜਿਹੜੀ ਜਾਟ ਲੀਡਰਸ਼ਿਪ ਹੈ, ਭਾਵੇਂ ਕਿਸੇ ਪਾਰਟੀ ਚ ਹੋਵੇ, ਭਾਵੇਂ ਕਾਂਗਰਸ ਚ ਹੋਵੇ, ਭਾਵੇਂ ਉੱਥੇ ਜਨਤਾ ਦਲ ਬਣਿਆ, ਕਦੇ ਲੋਕ ਦਲ ਬਣਿਆ, ਕਦੇ INLD ਬਣਿਆ, ਉਹਦੇ ਚ ਹੋਵੇ, ਉਹ ਡੋਮੀਨੇਟ ਕਰਦੀ ਰਹੀ ਹੈ। BJP ਨੇ ਪਹਿਲੀ ਵਾਰੀ ਜਦੋਂ ਇਹ ਤਜਰਬਾ ਕੀਤਾ ਉੱਥੇ ਸਨ, ਭਾਵੇਂ ਉਹਨਾਂ ਨੇ ਜਿਹੜਾ ਜਾਟ ਲੀਡਰਸ਼ਿਪ ਸੀ ਉਹਦੇ ਵਿੱਚ ਹੀ ਲਾਈ, ਤੇ ਪਰ ਇਹ ਵੀ ਉਹਨਾਂ ਨੇ ਇੱਕੋ ਦਮ ਜਿਹੜਾ ਉੱਥੇ ਇੱਕ ਪੰਜਾਬੀ ਨੂੰ, ਤੇ ਉਹ ਵੀ ਜਿਹੜਾ ਹੈਗਾ ਮਾਈਗ੍ਰੇਟ ਹੋ ਕੇ ਜਿਹੜੇ ਉਧਰੋਂ ਪੰਜਾਬੀ ਆਏ ਨੇ, ਕਿਉਂਕਿ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹਰਿਆਣੇ ਦੇ ਵਿੱਚ, ਜਿਹੜੇ ਪਾਕਿਸਤਾਨ ਵਾਲੇ ਪਾਸਾ ਜਿਹੜਾ ਉੱਧਰ ਪਾਕਿਸਤਾਨ ਚ ਰਹੇਗਾ, ਪੰਜਾਬ ਦਾ ਇਲਾਕਾ ਜਾਂ ਸਿੰਧ ਦਾ ਇਲਾਕਾ,

0: ਮੰਤਰੀ ਹੋ ਸਕਦਾ ਤੇ ਜਾਂ ਜੇ ਪੋਲੀਟੀਕਲ ਪਾਰਟੀ ਦਾ ਲੀਡਰ ਆ ਉਹ ਵੀ ਜੱਟ ਸਿੱਖ ਹੋ ਸਕਦਾ। ਇੱਦਾਂ ਦੀ ਜਿਹੜੀ ਗੱਲ ਪੰਜਾਬ ਦੇ ਵਿੱਚ ਉੱਥੇ ਇਹ ਜੱਟਾਂ ਨੂੰ ਲੈ ਕੇ ਸੀ ਤੇ ਪਰ ਬੀਜੇਪੀ ਨੇ ਉੱਥੇ ਉਹ ਗੱਲ ਜਿਹੜੀ ਉਹ ਖਤਮ ਹੋ ਗਈ। ਉਦੋਂ ਬਾਅਦ ਫੇਰ ਜਦੋਂ ਅਗਲਾ ਟਰਨਓਵਰ ਸ਼ੁਰੂ ਹੋਇਆ ਤੇ ਅਗਲੇ ਟਰਨਓਵਰ ਚ ਫੇਰ ਉਹਨਾਂ ਨੇ ਵਿੱਚ ਜਾ ਕੇ ਜਿਹੜਾ ਉਹ ਬਦਲ ਕੇ ਤੇ ਨੈਰ ਸਿੰਘ ਸੈਣੀ ਨੂੰ ਲਿਆਏ, ਕਿਉਂਕਿ ਜਿਹੜਾ ਸੈਣੀ ਭਾਈਚਾਰਾ ਇੱਕ ਕਮਿਊਨਿਟੀ ਹੈਗੀ ਆ ਜਿਹੜੀ ਪੰਜਾਬ ਦੇ ਵਿੱਚ ਵੀ ਇਹਨਾਂ ਦਾ ਕਾਫੀ ਹੈਗਾ ਤੇ ਹਰਿਆਣੇ ਚ ਵੀ ਕਾਫੀ ਆ। ਹਰਿਆਣੇ ਦੇ ਵਿੱਚ ਜ਼ਿਆਦਾ ਰਾਦਰ ਤੇ ਕਈ ਇਲਾਕੇ ਪੂਰੇ ਦੇ ਪੂਰੇ ਜਿਹੜੇ ਹੈਗੇ ਆ ਉਹ ਪੋਕਟਸ ਨੇ। ਤੇ ਫਿਰ ਨੈਰ ਸਿੰਘ ਸੈਣੀ ਨੂੰ ਲੈ ਕੇ ਆਏ ਉੱਥੇ, ਫਿਰ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਇੱਥੇ ਨੌਨ ਜਾਟ ਜਿਹੜਾ ਸਾਰਾ ਇਹ ਇਸ ਤਰ੍ਹਾਂ ਦਾ ਵੀ ਜਿਹੜਾ ਰਜ਼ੀਮ ਆ ਉਹ ਬਣ ਸਕਦਾ ਹੈ, ਜਿਹੜਾ ਮੁੱਖ ਮੰਤਰੀ ਹੈ ਜ਼ਰੂਰ ਨਹੀਂ ਕਿ ਜਾਟ ਕਮਿਊਨਿਟੀ ਦੇ ਵਿੱਚੋਂ ਹੀ ਹੋਵੇ ਜਿਹੜਾ ਹਰਿਆਣੇ ਚ ਬਣਿਆ ਹੋਇਆ ਸੀ। ਤੇ ਹੁਣ ਕਿਉਂਕਿ ਉੱਥੇ ਦੂਜੀ ਵਾਰੀ ਤੀਜੀ ਵਾਰੀ ਜਿਹੜੀ ਆ ਉਹ ਉੱਥੇ ਬੀਜੇਪੀ ਦੀ ਸਰਕਾਰ ਬਣੀ ਹੈ ਲਗਾਤਾਰ, ਤੇ ਉਹਦਾ ਹੁਣ ਜਿਹੜਾ ਇਹ ਸਾਰਾ ਇਹ ਕੋਸ਼ਿਸ਼ ਜਿਹੜਾ ਮੀਡੀਆ ਚ ਜਾਂ ਏਦਾਂ ਦੀ ਚਰਚਾ ਆ ਰਹੀ ਹੈ ਕਿ ਸ਼ਾਇਦ ਇਹ ਸਤੀਸ਼ ਪੂਨੀਆ ਦੀ ਕਰਾਮਾਤ ਹੈ ਇਹਦੇ ਕਰਕੇ ਹੋ ਰਿਹਾ। ਤੇ ਕਿਉਂਕਿ ਹੁਣ ਪੰਜਾਬ ਦੇ ਨੇੜੇ ਆ ਰਾਜਸਥਾਨ ਤੇ ਆਪਸ ਦੇ ਵਿੱਚ ਪੋਲੀਟੀਕਲੀ ਵੀ ਸਮਝ ਰੱਖਦੇ ਹੁੰਦੇ ਆ ਲੀਡਰ, ਤੇ ਉਂਝ ਵੀ ਚਲੋ ਭਾਈਚਾਰਕ ਸਾਂਝ ਵੀ ਰਾਜਸਥਾਨ ਨਾਲ ਪੰਜਾਬ ਦੀ ਕਾਫੀ ਹੈਗੀ ਹੈ ਤੇ ਖਾਸ ਕਰਕੇ ਜਿਹੜਾ ਮਾਲਵਾ ਰੀਜਨ। ਤੇ ਇਹ ਜਿਹੜਾ ਹੈਗਾ ਹੁਣ ਉਹਨਾਂ ਨੂੰ ਪੰਜਾਬ ਦੇ ਵਿੱਚ ਲਾਇਆ ਗਿਆ, ਤੇ ਹਾਲਾਂਕਿ ਜਿੱਦਾਂ ਮੈਂ ਦੱਸਿਆ ਕਿ ਦੂਜੀਆਂ ਪੋਲੀਟੀਕਲ ਪਾਰਟੀਆਂ ਵੀ ਜਿਹੜੀਆਂ ਲਾਉਂਦੀਆਂ ਨੇ ਪਿੱਛੇ ਕਾਂਗਰਸ ਦੇ ਪੰਜਾਬ ਦੇ ਇੰਚਾਰਜ ਤਾਂ ਕਾਫੀ ਭੁਪੇਸ਼ ਬਘੇਲ ਚਰਚਾ ਚ ਰਹੇ ਨੇ, ਤੇ ਹੁਣ ਇਹ ਕੀ ਇੱਥੇ ਕੋਈ ਨਵੀਂ ਜਿਹੜੀ ਹੈ ਜਿਹੜੀ ਸੋਸ਼ਲ ਇੰਜੀਨੀਅਰਿੰਗ ਕਰਦੇ ਆ ਆ ਕੇ ਪੰਜਾਬ ਦੇ ਵਿੱਚ ਬੀਜੇਪੀ ਨੂੰ ਜਿਤਾਉਣ ਵਾਸਤੇ, ਤੇ ਜਾਂ ਫਿਰ ਜਿਵੇਂ ਇੰਚਾਰਜ ਜਿਸ ਤਰੀਕੇ ਨਾਲ ਲਾਏ ਜਾਂਦੇ ਆ ਕਿ ਜਿਹੜੀ ਸੂਬੇ ਦੀ ਲੀਡਰਸ਼ਿਪ ਹੈ ਉਹਦਾ ਬਕਾਇਦਾ ਇੱਕ ਰਾਬਤਾ ਜਿਹੜੀ ਕੇਂਦਰੀ ਲੀਡਰਸ਼ਿਪ ਦੇ ਨਾਲ ਬਣਿਆ ਰਹੇ, ਤੇ ਜਾਂ ਸਾਰਿਆਂ ਦੀ ਗੱਲ ਜਿਹੜੀ ਆ ਉਹ ਕੇਂਦਰ ਤੱਕ ਪਹੁੰਚਦੀ ਰਹੇ, ਕਿਉਂਕਿ ਹਰੇਕ ਪਾਰਟੀ ਦੇ ਵਿੱਚ ਹਰੇਕ ਸੂਬੇ ਦੇ ਵਿੱਚ ਧੜੇਬੰਦੀ ਤਾਂ ਹੈਗੀ ਆ, ਇੱਕ ਇੱਕ ਦੋ ਦੋ ਜਿਹੜੇ ਹੈਗੇ ਧੜੇ ਦੋ ਦੋ ਤਿੰਨ ਤਿੰਨ ਧੜੇ ਜਿਹੜੇ ਹੈਗੇ ਉਹ ਹੈਗੇ ਆ, ਤੇ ਫਿਰ ਉਹ ਜਿਹੜਾ ਇੰਚਾਰਜ ਆ ਉਹ ਸਭ ਦੀ ਕਿਉਂਕਿ ਗੱਲ ਸੁਣ ਲੈਂਦਾ, ਕਿਉਂਕਿ ਜਿਹੜਾ ਪ੍ਰਧਾਨ ਆ ਉਹ ਆਪ ਕਿਸੇ ਧੜੇ ਨਾਲ ਸੰਬੰਧਿਤ ਹੁੰਦਾ ਸੂਬੇ ਦਾ, ਤੇ ਇਹ ਜਿਹੜਾ ਹੈਗਾ ਇਸੇ ਕਰਕੇ ਫਿਰ ਇਹ ਦੇਖਿਆ ਜਾਂਦਾ ਵੀ ਕਿਸ ਬੰਦੇ ਨੂੰ ਜਿਹੜਾ ਹੈਗਾ ਉੱਥੇ ਇੰਚਾਰਜ ਲਾਇਆ ਜਾਵੇ। ਬਾਕੀ ਜਿਹੜੀ ਗੱਲ ਮੀਡੀਆ ਚ ਕੱਲ ਤੋਂ ਚੱਲ ਰਹੀ ਹੈ ਕਿ ਜਿਹੜੀ ਵਿਨੇਬਿਲਟੀ ਹੈ ਕਿ ਜਿੱਤਣ ਦਾ ਪਾਰਟੀ ਨੂੰ ਕਿੱਦਾਂ ਜਿਤਾਉਣਾ ਹੈ ਜਾਂ ਹੋਰ ਹੈ, ਇਹ ਇੱਕ ਥੋੜਾ ਜਿਹਾ ਇਹ ਇੱਕ ਵਹਿਮ ਜਿਹੜਾ ਹੈਗਾ ਉਹ ਵੀ ਜਿਹੜਾ ਹੈਗਾ ਉਹ ਚੱਲ ਰਿਹਾ ਹੁੰਦਾ ਅਕਸਰ ਪ੍ਰਵੇਲ ਕਰਦਾ ਕਿ ਸ਼ਾਇਦ ਇਹਦੇ ਕਰਕੇ ਹੋ ਗਿਆ। ਤੇ ਕਿਉਂਕਿ ਪਿੱਛੇ ਜੇ ਕਈ ਏਦਾਂ ਦੇ ਵੀ ਸਾਡੇ ਦੇਸ਼ ਦੇ ਵਿੱਚ ਆਪਣੇ ਆਪ ਨੂੰ ਮਾਹਰ ਕਹਾਉਣ ਵਾਲੇ ਬੰਦੇ ਹੈਗੇ ਕਿ ਅਸੀਂ ਇਲੈਕਸ਼ਨ ਦੇ ਮਾਹਰ ਹਾਂ, ਅਸੀਂ ਜਿਹੜਾ ਹੈ ਇਲੈਕਸ਼ਨ ਚਲਾ ਸਕਦੇ ਹਾਂ। ਪ੍ਰਸ਼ਾਂਤ ਜਿਹੜੀ ਹੈਗੀ ਭੂਸ਼ਣ ਦੀ ਉਹ ਗੱਲ ਪ੍ਰਸ਼ਾਂਤ ਕਿਸ਼ੋਰ ਦੀ ਗੱਲ ਬੜੀ ਚੱਲਦੀ ਰਹੀ ਹੈ, ਬਾਅਦ ਚ ਉਹਨਾਂ ਨੇ ਆਪਣੀ ਪਾਰਟੀ ਬਣਾ ਲਈ। ਸੋ ਇਸ ਤਰ੍ਹਾਂ ਦਾ ਹੁਣ ਇਹ ਤਿੰਨ ਇੰਚਾਰਜ ਇਕੱਠੇ ਲਾਏ ਆ, ਪੰਜਾਬ ਤੋਂ ਤਰਨ ਚੁੱਗ ਨੂੰ ਜਿਹੜਾ ਹੈ ਗੁਜਰਾਤ ਦਾ ਇੰਚਾਰਜ ਲਾਇਆ ਗਿਆ, ਇਸੇ ਤਰ੍ਹਾਂ ਜਿਹੜਾ ਹੈ ਵਿਨੋਦ ਤਾਵੜੇ ਤੇ ਉਹ ਵੀ ਕਾਫੀ ਜਿਹੜਾ ਹੈਗਾ ਬੀਜੇਪੀ ਦਾ ਸਰਗਰਮ ਤੇ ਬੁਲਾਰਾ ਵੀ ਰਿਹਾ ਕਿਸੇ ਵੇਲੇ, ਉਹਨੂੰ ਯੂਪੀ ਦਾ ਜਿਹੜਾ ਹੈ ਇੰਚਾਰਜ ਲਾਇਆ ਗਿਆ। ਸੋ ਇਸ ਤਰੀਕੇ ਦੀ ਇੱਕ ਪੋਲੀਟੀਕਲ ਐਕਟੀਵਿਟੀ, ਕਿਉਂਕਿ ਬੀਜੇਪੀ ਨੇ ਪਹਿਲਾਂ ਸ਼ਫਲਮੈਂਟ ਕੀਤੀ ਉਸ ਕਰਕੇ ਖਬਰਾਂ ਚ ਰਹੀ, ਹੁਣ ਇਹ ਤਿੰਨ ਸੂਬਿਆਂ ਦੇ ਵਿੱਚ ਪਾਰਟੀ ਦੇ ਇੰਚਾਰਜ ਲਾਏ ਆ, ਇਸ ਕਰਕੇ ਕੱਲ ਤੋਂ ਖਬਰਾਂ ਚਰਚਾ ਚੱਲ ਰਹੀ ਹੈ। ਤੇ ਹੁਣ ਆਉਣ ਵਾਲੇ ਦਿਨਾਂ ਚ ਕੀ ਨਵੀਂ ਐਕਟੀਵਿਟੀ ਹੁੰਦੀ ਹੈ ਤੇ ਜਾਂ ਅਜੇ ਦੇਖਦੀ ਹੈ ਕਿ ਇਲੈਕਸ਼ਨ ਕਮਿਸ਼ਨ ਕਦੋਂ ਚੋਣਾਂ ਦਾ ਐਲਾਨ ਕਰਦਾ, ਕਿਉਂਕਿ ਇਹ ਵੀ ਜਿਹੜੀ ਰਣਜੋਤ ਜੀ ਚਰਚਾ ਚੱਲ ਰਹੀ ਸੀ ਕਿ ਸ਼ਾਇਦ ਚੋਣਾਂ ਇਲੈਕਸ਼ਨ ਜਿਹੜੀ ਐਡਵਾਂਸ ਹੋ ਸਕਦੀ ਹੈ, ਪਰ ਹੁਣ ਇਹ ਗੱਲ ਠੰਡੀ ਪੈ ਗਈ ਕਿਉਂਕਿ ਅਜੇ ਉਧਰੋਂ ਸੈਂਸਸ ਸ਼ੁਰੂ ਹੋ ਗਈ ਹੈ ਮਰਦਮਸ਼ੁਮਾਰੀ, ਉਧਰੋਂ SIR ਦਾ ਇਸ਼ੂ ਜਿਹੜਾ ਉਹ ਚੱਲ ਰਿਹਾ। ਮੇਰਾ ਖਿਆਲ ਹੈ ਕਿ ਇਸ ਨਿਬੇੜਨ ਤੋਂ ਬਾਅਦ ਹੀ ਜਿਹੜਾ ਹੈ ਇਲੈਕਸ਼ਨ ਕਮਿਸ਼ਨ ਚੋਣਾਂ ਦਾ ਜਿਹੜਾ ਐਲਾਨ ਕਰ ਸਕਦਾ ਹੈ।
1: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਲਈ।
0: ਹਾਂਜੀ ਧੰਨਵਾਦ
1: ਜੀ। ਦੋਸਤੋ ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674।
2: ਆਸਟ੍ਰੇਲੀਆ ਵਿੱਚ ਹਰ ਬਿਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲਸ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ। ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। A ਕਲਾਸ ਬਿਲਡਿੰਗ ਮਟੀਰੀਅਲਸ, ਤੁਹਾਡੇ ਹਰ ਬਿਲ ਦਾ ਟ੍ਰਸਟਿਡ ਪਾਰਟਨਰ। ਕਮਿੰਗ ਸੂਨ। ਪਤਾ ਚੱਲੇਗਾ ਇੱਥੇ ਹੀ। ਸੁਣਦੇ ਰਹੋ ਰੇਡੀਓ ਹਾਂਜੀ।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ
2: ਕੀ ਹੋਇਆ
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
2: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
1: ਜਾਂ 90-77-97-33
2: ਜਾਂ ਈਮੇਲ info@vyimmigration.com.au
1: ਯਾਦ ਰੱਖੋ 9077-9733
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
1: ਹਰ ਕਦਮ ਤੁਹਾਡੇ ਨਾਲ
3: ਓ ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
4: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
5: ਫਿਰ ਲਵਾਈਏ ਕਿੱਥੋਂ
4: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
5: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
6: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
7: ਹਾਂਜੀ ਰੇਡੀਓ
8: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
9: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
9: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ ਬੰਸਲ immigration.com.au
10: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252
11: 8 Grace Way, Ravenhall.
12: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au

ਖੌਰੇ ਕਿਉਂ ਇੱਕ ਮੂਡ ਤੇ ਆ ਕੇ ਮੈਨੂੰ ਲੱਗਦਾ ਹੈ ਕਿ ਤੇਰੀ ਹੋਂਦ ਨੂੰ ਬਿਆਨਣ ਲਈ ਜਿਵੇਂ ਹਮੇਸ਼ਾ ਹੀ ਕੋਈ ਕਸਰ ਬਾਕੀ ਰਹਿ ਜਾਂਦੀ ਹੈ। ਮੈਂ ਤੈਨੂੰ ਦੁਨੀਆਂ ਦੇ ਨਜ਼ਾਰਿਆਂ ਨਾਲ ਮੇਲ ਮੇਲ ਕੇ ਵੇਖਣ ਦੀ ਗਲਤੀ ਕਰ ਬੈਠਾ, ਪਰ ਤੂੰ ਤਾਂ ਆਪਣੇ ਆਪ ਵਿੱਚ ਮੌਲਿਕ ਅਲਹਿਦਾ ਤੇ ਕੁਦਰਤ ਦੀ ਸ਼ਾਨਾ ਦੀ ਸਿਰਜਣਾ ਹੈ।

ਜੌਲ ਸਿਆਂ ਬਸ ਸਿੱਖਦਾ ਰਹੇ ਇਸ ਉਮਰੇ ਨੀ ਰੱਜੀ ਦਾ ਅੱਜ ਵੀ ਕਾਲਜ ਅੱਗੋਂ ਲੰਘੀਏ ਆਪੇ ਸਿਰਜਿਆ ਚੁੱਕ ਜਾਂਦਾ ਹੈ ਕਿੱਥੇ ਨਿਕਲੇ ਦਿਲ ਚੋਂ ਕਾਲਜ ਬੰਦਾ ਮੁੱਕਦਾ ਮੁੱਕ ਜਾਂਦਾ ਬੰਦਾ ਮੁੱਕਦਾ ਮੁੱਕ ਜਾਂਦਾ।

ਰੇਡੀਓ ਹਾਂਜੀ 1674 AM ਦੇ ਉੱਤੇ ਪ੍ਰੋਗਰਾਮ ਨਿਊਜ਼ ਰੂਮ ਯਾਨੀ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਜੀ। ਮੈਂ ਗੌਤਮ ਕਪਿਲ ਰੇਡੀਓ ਹਾਂਜੀ ਦੇ ਉੱਤੇ ਅੱਜ ਅਗਸਤ ਮਹੀਨੇ ਸਾਲ 2026 ਦੀ ਤਾਰੀਖ 19 ਬੁੱਧਵਾਰ ਦੀ ਸ਼ਾਮ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹੋ ਤੇ ਫਿਰ ਭਾਰਤ ਦੀਆਂ ਖਬਰਾਂ ਦੱਸਦੇ ਹੋਏ ਆ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਵਾਂਗੇ। ਔਰ ਖਿਡਾਰੀਆਂ ਦੇ ਲਈ ਕੋਈ ਬਹੁਤਾ ਵਧੀਆ ਹਫ਼ਤਾ ਨਹੀਂ ਚੱਲ ਰਿਹਾ ਆਸਟ੍ਰੇਲੀਆ ਦੇ ਵਿੱਚ ਖਾਸ ਤੌਰ ਦੇ ਉੱਤੇ, ਉਹ ਸਾਂਝਾਂ ਨੂੰ ਵੀ ਪਾਉਣਾ। ਪਰ ਭਾਰਤ ਦੇ ਵਿੱਚ ਇੱਕ ਪਾਸੇ ਫਾਈਟਰ ਜੈਟ ਬਣਾਉਣ ਦੀਆਂ ਗੱਲਾਂ ਚੱਲ ਰਹੀਆਂ ਨੇ ਤੇ ਦੂਸਰੇ ਪਾਸੇ ਹਾਈਡ੍ਰੋਲਿਕ ਮੈਲਫੰਕਸ਼ਨਿੰਗ ਜਹਾਜ਼ਾਂ ਦੇ ਵਿੱਚ ਫਿਰ ਵੀ ਦੇਖਣ ਨੂੰ ਮਿਲ ਰਹੀ ਹੈ। ਕੀ ਨੇ ਭਾਰਤ ਆਸਟ੍ਰੇਲੀਆ ਦੁਨੀਆਂ ਜਹਾਨ ਦੀਆਂ ਖਬਰਾਂ, ਆਓ ਸਾਂਝ ਪਾਉਂਦੇ ਹਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ। ਪਹਿਲੀ ਖਬਰ ਅਫਰੀਕੀ ਮੁਲਕ ਸੋਮਾਲੀਆ ਤੋਂ, ਜਿੱਥੇ ਫੈਡਰਲ ਫੌਜੀ ਤਾਕਤਾਂ ਤੇ ਖੇਤਰੀ ਵਿਰੋਧੀ ਧੜਿਆਂ ਦੇ ਵਿਚਕਾਰ ਸਿਆਸੀ ਤਣਾਅ ਤੇ ਹਿੰਸਕ ਝੜਪਾਂ ਜਾਰੀ ਨੇ। ਪਿਛਲੇ ਕਈ ਸਾਲਾਂ ਤੋਂ ਸੋਮਾਲੀਆ ਦੇ ਵਿੱਚ ਇਸ ਕਿਸਮ ਦੀ ਇੱਕ ਘਰੇਲੂ ਗ੍ਰਹਿ ਜੰਗ ਵਰਗੇ ਹਾਲਾਤ ਬਣੇ ਹੋਏ ਨੇ। ਤਾਜ਼ਾ ਹੋਏ ਮਾਮਲੇ ਦੇ ਵਿੱਚ 2 ਦਰਜਨ ਤੋਂ ਵਧੇਰੇ ਮੌਤਾਂ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਦੇਸ਼ ਦੇ ਸਾਊਥ ਵੈਸਟ ਸੂਬੇ ਦੇ ਵਿੱਚ ਬੈਡੋਵਾ ਨਾਮ ਦਾ ਜਿਹੜਾ ਇਲਾਕਾ ਹੈ, ਉੱਥੇ ਕੰਟਰੋਲ ਲੈਣ ਨੂੰ ਲੈ ਕੇ ਫੌਜ ਤੇ ਅਹੁਦੇ ਤੋਂ ਹਟਾਏ ਗਏ ਖੇਤਰੀ ਨੇਤਾ ਅਬਦਿਆਜ਼ ਹਸਨ ਮੁਹੰਮਦ ਲਾਫਤਗਾਰੇਨ ਇਹਨਾਂ ਦੇ ਹਮਾਇਤੀ ਲੜਾਕਿਆਂ ਦੇ ਵਿਚਕਾਰ ਭਾਰੀ ਗੋਲੀਬਾਰੀ ਹੋਈ, ਧਮਾਕੇ ਹੋਏ। ਰੱਖਿਆ ਮੰਤਰਾਲੇ ਦੇ ਮੁਤਾਬਕ ਵਿਰੋਧੀਆਂ ਨੇ ਧਮਾਕਾ ਖੇਜ ਪਦਾਰਥਾਂ ਦੇ ਨਾਲ ਭਰੇ ਵਾਹਨਾਂ ਦੀ ਵਰਤੋਂ ਕਰਕੇ ਫੌਜ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਸੋਮਾਲੀਆ ਦੀ ਸਰਕਾਰ ਨੇ ਦੋਸ਼ ਮੜਿਆ ਹੈ ਕਿ ਇਹਨਾਂ ਹਮਲਿਆਂ ਦੇ ਵਿੱਚ ਵਿਰੋਧੀ ਧੜਿਆਂ ਦੇ ਨਾਲ ਨਾਲ ਅਲ ਸ਼ਬਾਹ ਨਾਮ ਦੀ ਜਮਾਤ ਦੇ ਕੱਟੜਪੰਥੀ ਵੀ ਸ਼ਾਮਲ ਸੀ। ਕਈ ਘੰਟਿਆਂ ਤੱਕ ਚੱਲੀ ਭਿਆਨਕ ਲੜਾਈ ਤੋਂ ਬਾਅਦ ਸੋਮਾਲੀ ਫੈਡਰਲ ਫੌਜ ਦੀ ਤਰਫ ਤੋਂ ਵਿਰੋਧੀ ਲੜਾਕਿਆਂ ਨੂੰ ਸ਼ਹਿਰ ਦੇ ਵਿੱਚੋਂ ਖਦੇੜ ਵੀ ਦਿੱਤਾ ਗਿਆ ਤੇ ਬੈਡੋਵਾ ਦੇ ਉੱਤੇ ਪੂਰਾ ਕੰਟਰੋਲ ਸਥਾਪਿਤ ਕਰ ਲਿਆ ਗਿਆ। ਪਰ ਉਦੋਂ ਤੱਕ ਇਹ ਖੂਨੀ ਜੰਗ ਕਾਫੀ ਵੱਡਾ ਨੁਕਸਾਨ ਕਰ ਚੁੱਕੀ ਸੀ। ਸੰਯੁਕਤ ਅਰਬ ਅਮੀਰਾਤ ਯਾਨੀ UAE ਨੇ ਈਰਾਨ ਦੇ ਨਾਲ ਸਾਰੇ ਵਪਾਰਕ ਤੇ ਵਿੱਤੀ ਲੈਣ ਦੇਣ ਨੂੰ ਅਗਲੇ ਹੁਕਮਾਂ ਤੱਕ ਹੁਣ ਬਰਖਾਸਤ ਕਰ ਦਿੱਤਾ ਹੈ ਜਾਂ ਖਤਮ ਕਰ ਦਿੱਤਾ ਹੈ। ਖਬਰ ਏਜੰਸੀਆਂ ਦੇ ਮੁਤਾਬਕ UAE ਦੇ ਵਿਦੇਸ਼ ਮੰਤਰੀ ਨੇ ਤਣਾਅ ਵਧਣ ਦੇ ਚੱਲਦਿਆਂ ਔਰ ਸੁਰੱਖਿਆ ਦੇ ਲਈ ਖਤਰਾ ਪੈਦਾ ਹੋਣ ਦੇ ਮੱਦੇਨਜ਼ਰ ਇਹ ਫੈਸਲਾ ਲਿਆ। ਇਸ ਤੋਂ ਕੁਝ ਘੰਟੇ ਪਹਿਲਾਂ UAE ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਸੀ ਕਿ ਈਰਾਨ ਨੇ UAE ਦੇ ਵੱਲ 2 ਬੈਲਿਸਟਿਕ ਮਿਜ਼ਾਈਲਾਂ ਤਾਕੀਆਂ ਸੀ। ਹਾਲਾਂਕਿ ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਾਕਾਈ ਨੇ UAE ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ, ਜਦਕਿ UAE ਨੇ ਕਿਹਾ ਸੀ ਕਿ ਮਿਜ਼ਾਈਲ UAE ਦੇ ਖੇਤਰੀ ਜਲ ਖੇਤਰ ਦੇ ਬਾਹਰ ਡਿੱਗੀ ਸੀ, ਜਦਕਿ ਦੂਸਰੀ ਦੇਸ਼ ਦੇ ਜਲ ਖੇਤਰ ਦੇ ਅੰਦਰ ਦੁਬਈ ਦੇ ਲਾਗੇ ਜਾ ਕੇ ਡਿੱਗੀ ਸੀ। ਜ਼ਿਕਰਯੋਗ ਹੈ ਕਿ ਮੱਧ ਪੂਰਬ ਦੇ ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ UAE ਉਹਨਾਂ ਦੇਸ਼ਾਂ ਦੇ ਵਿੱਚ ਸ਼ਾਮਲ ਰਿਹਾ ਜਿਸ ਨੇ ਈਰਾਨ ਦੇ ਉੱਤੇ ਹਮਲਿਆਂ ਦਾ ਸਭ ਤੋਂ ਵੱਧ ਈਰਾਨ ਦੇ ਦੁਆਰਾ ਕੀਤੇ ਗਏ ਹਮਲਿਆਂ ਦਾ ਸਭ ਤੋਂ ਵੱਧ ਸਾਹਮਣਾ ਕੀਤਾ ਹੈ। ਵੈਸੇ ਈਰਾਨ ਨੇ ਸਾਊਦੀ ਅਰਬ ਦੇ ਉੱਤੇ ਹਾਲੇ ਤੱਕ ਸਿੱਧੇ ਹਮਲੇ ਨਹੀਂ ਕੀਤੇ ਨੇ, ਪਰ ਈਰਾਨ ਨੇ ਜਾਰਡਨ, ਕਤਰ ਸਣੇ ਹੋਰਨਾਂ ਦੂਸਰੇ ਮੁਲਕਾਂ ਦੇ ਉੱਤੇ ਹਮਲੇ ਜ਼ਰੂਰ ਕੀਤੇ ਸੀ। ਉੱਥੇ ਦੂਸਰੇ ਪਾਸੇ ਇੱਕ ਹੋਰ ਖਬਰ ਹੈ ਜਿੱਥੇ ਫਰਾਂਸ ਨੇ 2 ਈਰਾਨੀ ਡਿਪਲੋਮੈਟਸ ਨੂੰ ਦੇਸ਼ ਦੇ ਵਿੱਚੋਂ ਕੱਢਣ ਦਾ ਫੈਸਲਾ ਲਿਆ। ਫਰਾਂਸ ਦੇ ਵਿਦੇਸ਼ ਮੰਤਰੀ ਜੀਨ ਨੋਇਲ ਬੈਰੋਟ ਨੇ ਮੰਗਲਵਾਰ ਦੇ ਦਿਨ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੀ ਵਰਤੋਂ ਕਰਦਿਆਂ ਹੋਇਆਂ ਇਹ ਜਾਣਕਾਰੀ ਦਿੱਤੀ। ਖਬਰ ਇਹ ਹੈ ਅਦਾਰੇ BBC ਦੇ ਮੁਤਾਬਕ ਕਿ ਇਸ ਤੋਂ ਪਹਿਲਾਂ ਈਰਾਨ ਨੇ ਫਰਾਂਸੀਸੀ ਸਫਾਰਤਖਾਨੇ ਨੂੰ 2 ਕਰਮਚਾਰੀਆਂ ਨੂੰ ਵਾਪਸ ਈਰਾਨ ਦੇ ਵਿੱਚ ਆਉਣ ਤੋਂ ਰੋਕ ਦਿੱਤਾ ਸੀ। ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਦੇ ਦਿਨ ਇਸ ਤੋਂ ਪਹਿਲਾਂ ਕਿਹਾ ਸੀ ਕਿ ਜੁਲਾਈ ਮਹੀਨੇ ਦੇ ਵਿੱਚ ਹੋਈ ਇੱਕ ਡਿਪਲੋਮੈਟਿਕ ਕੰਟਰੋਵਰਸੀ ਤੋਂ ਬਾਅਦ ਇਹਨਾਂ ਦੋਹਾਂ ਕਰਮਚਾਰੀਆਂ ਨੂੰ ਈਰਾਨ ਦੇ ਵਿੱਚ ਪਰਤਣ ਦੀ ਇਜਾਜ਼ਤ ਨਹੀਂ ਹੋਏਗੀ। 20 ਜੁਲਾਈ ਨੂੰ ਫਰਾਂਸ ਦੇ ਵਿਦੇਸ਼ ਮੰਤਰੀ ਨੇ ਈਰਾਨੀ ਸੁਰੱਖਿਆ ਬਲਾਂ ਦੇ ਉੱਤੇ ਦੋਸ਼ ਮੜਿਆ ਕਿ ਉਹਨਾਂ ਨੇ ਸਫਾਰਤਖਾਨੇ ਦੇ 2 ਕਰਮਚਾਰੀਆਂ ਨੂੰ ਡਰਾਇਆ ਤੇ ਧਮਕਾਇਆ ਵੀ ਸੀ। ਦੂਸਰੇ ਪਾਸੇ ਈਰਾਨ ਨੇ ਫਰਾਂਸ ਦੇ ਉੱਤੇ ਈਰਾਨ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰਨ ਦਾ ਦੋਸ਼ ਮੜਦਿਆਂ ਹੋਇਆ ਇਸ ਮਾਮਲੇ ਦੇ ਵਿੱਚ ਸਾਰਾ ਦਾ ਸਾਰਾ ਦੋਸ਼ ਫਰਾਂਸ ਦਾ ਹੀ ਕੱਢ ਦਿੱਤਾ ਸੀ। ਖੈਰ ਇੱਥੇ ਕੌਮਾਂਤਰੀ ਖਬਰਾਂ ਤੋਂ ਹੁਣ ਸਾਂਝ ਭਾਰਤ ਦੀਆਂ ਖਬਰਾਂ ਦੀ ਵੀ ਪਾਉਂਦੇ ਚੱਲੀਏ, ਜਿੱਥੇ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਹਵਾਈ ਖੇਤਰ ਦੇ ਨਾਲ ਜੁੜੀ ਹੋਈ ਖਬਰ ਔਰ ਬ੍ਰਿਕਸ ਦੀ ਵੀ ਇੱਕ ਖਬਰ ਹੈ। ਆਉਣ ਵਾਲੇ ਦਿਨਾਂ 'ਚ ਵੈਸੇ ਬ੍ਰਿਕਸ ਦਾ ਇੱਕ ਮਹੱਤਵਪੂਰਨ ਸੰਮੇਲਨ ਭਾਰਤ ਦੇ ਵਿੱਚ ਹੋਣ ਜਾ ਰਹੇ। ਸਾਊਥ ਅਫਰੀਕੀ ਨਿਊਜ਼ ਵੈਬਸਾਈਟ IOL ਦੇ ਵਿੱਚ ਪ੍ਰਕਾਸ਼ਿਤ ਇੱਕ ਲੇਖ ਦੇ ਮੁਤਾਬਕ ਭਾਰਤ ਨੇ ਬ੍ਰਿਕਸ ਮੈਂਬਰ ਦੇਸ਼ਾਂ ਦੇ GDP ਨੈਟਵਰਕਸ ਨੂੰ ਆਪਸ ਦੇ ਵਿੱਚ ਜੋੜਨ ਦੇ ਲਈ ਇੱਕ ਡਿਜੀਟਲ ਬ੍ਰਿਜ ਬਣਾਉਣ ਦਾ ਪ੍ਰਸਤਾਵ ਰੱਖਿਆ। ਇਸ ਦਾ ਉਦੇਸ਼ ਮੈਂਬਰ ਦੇਸ਼ਾਂ ਦੇ ਵਿਚਕਾਰ ਸਥਾਨਕ ਮੁਦਰਾਵਾਂ ਦੇ ਤਹਿਤ ਸਿੱਧੇ ਤੇ ਤੇਜ਼ ਭੁਗਤਾਨ ਨੂੰ ਕਰਨ ਦਾ ਇੱਕ ਸੁਝਾਅ ਹੈ।
ਲੇਖ ਦੇ ਵਿੱਚ ਕਿਹਾ ਗਿਆ ਕਿ ਬ੍ਰਿਕਸ ਦੇਸ਼ ਊਰਜਾ ਵਪਾਰ ਤੇ ਕੌਮਾਂਤਰੀ ਵਿੱਤੀ ਪ੍ਰਣਾਲੀ ਦੇ ਵਿੱਚ ਡਾਲਰ ਦੇ ਉੱਤੇ ਬਹੁਤ ਜ਼ਿਆਦਾ ਨਿਰਭਰ ਕਰ ਰਹੇ ਨੇ। ਉਹ ਡਾਲਰ ਜਿਹੜਾ ਕਿ ਅਮਰੀਕਾ ਦੀ ਤਰਫ ਤੋਂ ਕੰਟਰੋਲ ਕੀਤਾ ਜਾਂਦਾ ਹੈ। ਮੱਧ ਪੂਰਬ ਦੇ ਵਿੱਚ ਤਣਾਅ ਵਧਣ ਦੇ ਚੱਲਦਿਆਂ ਤੇਲ ਦੀਆਂ ਕੀਮਤਾਂ ਵੀ ਵੱਧ ਜਾਂਦੀਆਂ ਨੇ। ਪੂੰਜੀ ਪ੍ਰਭਾਵ ਪ੍ਰਭਾਵਿਤ ਹੁੰਦਾ ਹੈ ਤੇ ਸਥਾਨਕ ਮੁਦਰਾਵਾਂ ਦੇ ਉੱਤੇ ਦਬਾਅ ਪੈਂਦਾ ਹੈ। ਵੈਸੇ ਭਾਰਤ ਦੇ ਪ੍ਰਧਾਨ ਮੰਤਰੀ ਪਹਿਲਾਂ ਭਾਰਤ ਦੇ ਲੋਕਾਂ ਨੂੰ ਵੀ ਇਹ ਕਹਿ ਚੁੱਕੇ ਨੇ ਕਿ ਉਹ ਵਿਦੇਸ਼ੀ ਸਫ਼ਰ ਨਾ ਕਰਨ, ਸੋਨਾ ਨਾ ਖਰੀਦਣ, ਕਿਉਂਕਿ ਇਸ ਦੇ ਨਾਲ ਵਿਦੇਸ਼ੀ ਮੁਦਰਾ ਭੰਡਾਰ ਦੇ ਉੱਤੇ ਭਾਰਤ ਦੇ ਅੰਦਰ ਬੋਝ ਪੈ ਰਿਹਾ। ਭਾਰਤ ਇਸ ਵਕਤ ਫੋਰੈਕਸ ਦਾ ਬਹੁਤ ਵੱਡਾ ਸੰਕਟ ਝੱਲ ਰਿਹਾ ਔਰ ਬ੍ਰਿਕਸ ਦੇਸ਼ਾਂ ਦੀ ਅਰਥ ਵਿਵਸਥਾਵਾਂ ਦੇ ਵਿੱਚ ਵੀ ਇਹੀ ਸੰਕਟ ਲਗਭਗ ਕੁਝ ਇਸੇ ਤਰੀਕੇ ਦੇ ਨਾਲ ਮਹਿਸੂਸ ਕੀਤਾ ਜਾ ਰਿਹਾ। ਪੱਛਮੀ ਪਾਬੰਦੀਆਂ ਦੇ ਕਾਰਨ ਹੁਣ ਰੂਸ ਸਵਿਫਟ ਵਰਗੇ ਕੌਮਾਂਤਰੀ ਵਿੱਤੀ ਪ੍ਰਣਾਲੀਆਂ ਤੋਂ ਅੱਡ ਹੋ ਚੁੱਕਿਆ। ਚੀਨ ਦੇ ਲਈ ਵੀ ਮਹਿੰਗਾ ਤੇਲ ਲੈਣਾ ਇਸ ਵਕਤ ਕਾਫੀ ਜ਼ਿਆਦਾ ਮੁਸ਼ਕਲ ਹੋਇਆ ਪਿਆ। ਇਸ ਦਰਮਿਆਨ ਬ੍ਰਾਜ਼ੀਲ, ਸਾਊਥ ਅਫਰੀਕਾ, ਮਿਸਰ, ਇਥੋਪੀਆ ਵਰਗੀਆਂ ਅਰਥ ਵਿਵਸਥਾਵਾਂ ਦੇ ਉੱਤੇ ਵੀ ਡਾਲਰ ਦੀ ਘਾਟ ਦੇਖਣ ਨੂੰ ਮਿਲ ਰਹੀ ਹੈ ਔਰ ਮੁਦਰਾ ਦਾ ਉਤਾਰ ਚੜ੍ਹਾਅ ਦੇਖਣ ਨੂੰ ਮਿਲ ਰਿਹਾ। ਲੇਖ ਦੇ ਵਿੱਚ ਭਾਰਤ ਦੇ ਉੱਤੇ ਮੁਦਰਾ ਦਾ ਦਬਾਅ ਵੱਧ ਰਿਹਾ ਇਸ ਦਾ ਜ਼ਿਕਰ ਵੀ ਕੀਤਾ ਗਿਆ ਹੈ। ਡਾਲਰ ਦੇ ਮੁਕਾਬਲੇ ਰੁਪਏ ਦੇ ਵਿੱਚ ਗਿਰਾਵਟ ਆਈ ਹੈ। ਭਾਰਤ ਦੀ ਡਾਲਰ ਦੇ ਵਿੱਚ ਮਾਪੀ ਜਾਣ ਵਾਲੀ GDP ਦਾ ਆਕਾਰ ਵੀ ਘੱਟ ਦਿਖ ਸਕਦਾ ਹੈ ਇਸ ਦੇ ਚੱਲਦੇ ਔਰ ਇਸ ਦੇ ਕਾਰਨ ਭੁਗਤਾਨ ਪ੍ਰਣਾਲੀਆਂ ਨੂੰ ਏਕੀਕ੍ਰਿਤ ਕੀਤਾ ਜਾਣਾ ਚਾਹੀਦਾ ਹੈ। ਭਾਰਤ ਦੀ ਤਰਫ ਤੋਂ ਜਿਹੜਾ ਇਹ ਇੱਕ ਸੁਨੇਹਾ ਦਿੱਤਾ ਜਾ ਰਿਹਾ। ਵੈਸੇ ਇਹ ਪ੍ਰਸਤਾਵ ਬ੍ਰਿਕਸ ਦੀ ਸਾਂਝੀ ਮੁਦਰਾ ਬਣਾਉਣ ਦੇ ਪ੍ਰਸਤਾਵ ਤੋਂ ਥੋੜ੍ਹਾ ਜਿਹਾ ਵੱਖਰਾ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਸਾਰੇ ਮੈਂਬਰ ਦੇਸ਼ ਆਪਣੀਆਂ ਕੌਮੀ ਮੁਦਰਾਵਾਂ ਨੂੰ ਖਤਮ ਕਰ ਦੇਣ ਅਤੇ ਇੱਕ ਨਵੀਂ ਕੌਮਨ ਕਰੰਸੀ ਸਟਾਰਟ ਕਰ ਲੈਣ। ਪ੍ਰਸਤਾਵ ਦੇ ਤਹਿਤ ਵਿੱਤੀ ਤਕਨੋਲੋਜੀ ਐਸੀ ਵਿਕਸਿਤ ਕੀਤੀ ਜਾਵੇ ਕਿ ਮੌਜੂਦਾ ਅਲੱਗ ਅਲੱਗ ਦੇਸ਼ ਡਿਜੀਟਲ ਜਾਂ ਘਰੇਲੂ ਮੁਦਰਾਵਾਂ ਨੂੰ ਜੋੜ ਕੇ ਆਪਸ ਦੇ ਵਿੱਚ ਟ੍ਰੇਡ ਕਰ ਸਕਣ। ਲੇਖ ਦੇ ਮੁਤਾਬਕ ਬ੍ਰਿਕਸ ਦੇਸ਼ਾਂ ਦੇ ਵਿੱਚ ਮੌਜੂਦਾ ਕੌਮਾਂਤਰੀ ਭੁਗਤਾਨ ਦਾ ਅਕਸਰ ਅਮਰੀਕੀ ਬੈਂਕਾਂ ਦੇ ਰਾਹੀਂ ਹੀ ਹੁੰਦਾ ਹੈ। ਟ੍ਰਾਂਜੈਕਸ਼ਨ ਉਸੇ ਦੇ ਜ਼ਰੀਏ ਹੁੰਦੀਆਂ ਨੇ ਔਰ ਇਸ ਦੇ ਨਾਲ ਦੇਰੀ ਦੇ ਚੱਲਦਿਆਂ ਜਿਹੜੀਆਂ ਵਾਧੂ ਫੀਸਾਂ ਲੱਗਦੀਆਂ ਨੇ ਉਹ ਵੀ ਅੱਡ ਤੋਂ ਝੱਲਣਾ ਪੈਂਦਾ। ਲੇਖ ਦੇ ਵਿੱਚ ਅਜਿਹੇ ਲੈਣ ਦੇਣ ਦੇ ਉੱਤੇ 3-5% ਫੀਸ ਦਾ ਵੀ ਜ਼ਿਕਰ ਕੀਤਾ ਗਿਆ ਜਿਹੜੀ ਕਿ ਬਚ ਸਕਦੀ ਹੈ ਜੇਕਰ ਬ੍ਰਿਕਸ ਦੇਸ਼ ਆਪਣੀ ਸਥਾਨਕ ਮੁਦਰਾ ਦੇ ਵਿੱਚ ਵਪਾਰ ਕਰਨਾ ਸ਼ੁਰੂ ਕਰ ਦਿੰਦੇ ਨੇ। ਉੱਥੇ ਵਿੱਤ ਵਰ੍ਹੇ 2024-25 ਦੇ ਦਰਮਿਆਨ PM ਕੇਅਰਸ ਦੇ ਵਿੱਚ ਮਿਲਣ ਵਾਲੇ ਘਰੇਲੂ ਚੰਦੇ ਦੇ ਅੰਦਰ 30% ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਹ 480 ਕਰੋੜ ਰੁਪਏ ਰਹਿ ਗਿਆ ਜਦਕਿ ਵਿਦੇਸ਼ੀ ਚੰਦਾ 18% ਗਿਰਾਵਟ ਦੇ ਨਾਲ 92 ਲੱਖ ਰੁਪਏ ਹੀ ਰਹਿ ਗਏ। PM ਕੇਅਰਸ ਫੰਡ ਦਾ ਆਡਿਟ ਰਿਪੋਰਟ ਦੇ ਵਿੱਚ ਇਹ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ। PM ਕੇਅਰਸ ਫੰਡ ਯਾਨੀ ਪ੍ਰਧਾਨ ਮੰਤਰੀ ਨਾਗਰਿਕ ਸਹਾਇਤਾ ਅਤੇ ਐਮਰਜੈਂਸੀ ਰਾਹਤ ਕੋਸ਼ ਫੰਡ ਜਿਸ ਦੇ ਵਿੱਚ 31 ਮਾਰਚ 2025 ਨੂੰ ਕੁੱਲ 8,452 ਕਰੋੜ ਰੁਪਏ ਦੱਸੇ ਗਏ ਸੀ ਜਦਕਿ ਇੱਕ ਸਾਲ ਪਹਿਲਾਂ ਇਹ ਰਾਸ਼ੀ 7,173 ਕਰੋੜ ਰੁਪਏ ਸੀ। ਇਸ ਦਾ ਮਤਲਬ ਇਸ ਦੇ ਵਿੱਚ ਕੁਝ ਇਜ਼ਾਫਾ ਤਾਂ ਜ਼ਰੂਰ ਹੋਇਆ ਸੀ ਪਰ ਰਿਪੋਰਟ ਦੇ ਮੁਤਾਬਕ ਇਸ ਦੇ ਵਿੱਚੋਂ 7,846 ਕਰੋੜ ਰੁਪਏ ਫਿਕਸ ਡਿਪੋਜ਼ਿਟ ਅਤੇ 605 ਕਰੋੜ ਸੇਵਿੰਗ ਅਕਾਊਂਟ ਦੇ ਵਿੱਚ ਰੱਖੇ ਗਏ ਨੇ। ਵਿੱਤ ਵਰ੍ਹੇ 2023-24 ਦੇ ਵਿੱਚ PM ਕੇਅਰਸ ਫੰਡ ਨੂੰ ਮਿਲਿਆ ਘਰੇਲੂ ਚੰਦਾ 681 ਕਰੋੜ ਰੁਪਏ ਦਾ ਸੀ ਜਦੋਂ ਕਿ ਉਸ ਨੂੰ ਕੁੱਲ 1,13,00,000 ਰੁਪਏ ਦਾ ਵਿਦੇਸ਼ੀ ਚੰਦਾ ਵੀ ਹਾਸਲ ਹੋਇਆ ਸੀ। ਇਸ ਫੰਡ ਨੇ 2024-25 ਦੇ ਦਰਮਿਆਨ PM ਕੇਅਰਸ ਫੰਡ ਫਾਰ ਚਿਲਡਰਨ ਸਕੀਮ ਦੇ ਉੱਤੇ 87 ਲੱਖ ਰੁਪਏ ਦਾ ਖਰਚ ਵੀ ਦੇਖਿਆ ਜੋ ਕਿ ਇਸ ਤੋਂ ਇੱਕ ਸਾਲ ਪਹਿਲਾਂ 15 ਕਰੋੜ ਰੁਪਏ ਦੇ ਮੁਕਾਬਲੇ ਬਹੁਤ ਜ਼ਿਆਦਾ ਘੱਟ ਹੈ। ਵਰ੍ਹੇ 2024-25 ਦੇ ਵਿੱਚ ਕੁੱਲ ਭੁਗਤਾਨ 87,85,000 ਰੁਪਏ ਤੱਕ ਹੀ ਦੱਸਿਆ ਗਿਆ ਜਦਕਿ ਉਸ ਤੋਂ ਪਿਛਲੇ ਵਰ੍ਹੇ ਇਹ 15,60,00,000 ਦੇ ਆਸ ਪਾਸ ਦੱਸਿਆ ਗਿਆ ਸੀ। ਉੱਥੇ ਹੀ ਜਦੋਂ ਭਾਰਤ ਦੇ ਵਿੱਚ ਵਿੱਤੀ ਘਾਟੇ ਦੀਆਂ ਜੁੜੀਆਂ ਖ਼ਬਰਾਂ ਦੀ ਸਾਂਝ ਪੈਂਦੀ ਹੈ ਤਾਂ ਇਸ ਤੋਂ ਬਾਅਦ ਇੱਕ ਇਹ ਵੀ ਖ਼ਬਰ ਸਾਹਮਣੇ ਆਉਂਦੀ ਹੈ ਕਿ ਸਰਕਾਰ ਫਾਈਟਰ ਜੈਟਸ, ਟੈਂਕ ਅਤੇ ਮਿਜ਼ਾਈਲ ਇਹਨਾਂ ਦੇ ਜ਼ਿਆਦਾਤਰ ਖਲਪੁਰਜੇ ਪਾਰਟਸ

ਬਚਤ ਹੋ ਸਕਦਾ ਹੈ। ਇਸ ਦਾ ਮਕਸਦ ਇਹ ਵੀ ਹੈ ਕਿ ਰੱਖਿਆ ਖੇਤਰ ਦੇ ਵਿੱਚ ਦਰਾਮਦ ਘਟੇਗੀ, ਆਤਮ ਨਿਰਭਰ ਭਾਰਤ ਹੋਰ ਵਧੇਗਾ। ਰੱਖਿਆ ਖੇਤਰ ਦੇ ਵਿੱਚ ਰੱਖਿਆ ਮੰਤਰਾਲੇ ਨੇ ਇੱਕ ਬਿਆਨ 'ਚ ਕਿਹਾ ਹੈ ਕਿ ਇਸ ਸੂਚੀ 'ਚ ਭਾਰਤੀ ਕੋਸਟ ਗਾਰਡ ਯਾਨੀ ICG ਅਤੇ 16 ਜਨਤਕ ਖੇਤਰ ਦੇ ਰੱਖਿਆ ਉਦਮਾਂ ਜਿਨ੍ਹਾਂ ਨੂੰ DPSU ਕਹਿ ਲਿਆ ਜਾਂਦਾ, ਉਹਨਾਂ ਦੇ 390 ਦੇ ਕਰੀਬ ਫੌਜੀ ਸਾਜੋ ਸਮਾਨ ਸ਼ਾਮਲ ਨੇ ਜਿਨ੍ਹਾਂ ਨੂੰ ਭਾਰਤ ਦੇ ਵਿੱਚ ਤਿਆਰ ਕੀਤਾ ਜਾਣਾ ਚਾਹੀਦਾ। ਇਸ ਦੇ ਵਿੱਚ ਐਡਵਾਂਸਡ ਲਾਈਟ ਹੈਲੀਕਾਪਟਰ, ਲਾਈਟ ਯੂਟੀਲਿਟੀ ਹੈਲੀਕਾਪਟਰ Sukhoi-30, MKI ਹਲਕੇ ਲੜਾਕੂ ਜਹਾਜ਼ ਜਿਨ੍ਹਾਂ 'ਚ AL-31 FP ਇੰਜਨ ਵਰਗੇ ਜਿਹੜੇ ਏਅਰ ਪਲੈਟਫਾਰਮ ਨੇ ਉਹ ਵੀ ਸ਼ਾਮਲ ਨੇ। ਇਸ ਤੋਂ ਇਲਾਵਾ T-72, T-90 ਅਤੇ BMP-2 ਸਣੇ ਬਖਤਰਬੰਦ ਪਲੈਟਫਾਰਮ, ਜੰਗੀ ਜਹਾਜ਼, ਤੋਪ ਜਾਂ ਟੈਂਕਰ ਜਿਹੜੇ ਨੇ ਉਹ ਵੀ ਭਾਰਤ ਦੇ ਵਿੱਚ ਹੀ ਬਣਾਏ ਜਾਣ। ਕੌਂਕਰਸ ਐਮ ਅਤੇ ਇਨਵਾਰ ਅਤੇ MRS-MRA ਵਰਗੀਆਂ ਮਿਜ਼ਾਈਲ ਪ੍ਰਣਾਲੀਆਂ, ਰਡਾਰ, ਸੋਨਾਰ, ਅੱਗ ਕੰਟਰੋਲ ਕਰਨ ਵਾਲਾ ਸਿਸਟਮ, ਉਪਗ੍ਰਹਿ ਸੰਚਾਰ ਪ੍ਰਣਾਲੀ ਸਣੇ ਰੱਖਿਆ ਇਲੈਕਟ੍ਰੋਨਿਕਸ, ਉੱਚ ਵਿਸਫੋਟਕ, ਐਂਟੀ ਟੈਂਕ, ਗੋਲਾ ਬਾਰੂਦ ਅਤੇ ਹੋਰ ਮਹੱਤਵਪੂਰਨ ਉਪਕਰਨ ਸ਼ਾਮਲ ਨੇ। ਇਹਨਾਂ ਸਾਰੇ ਸਾਜੋ ਸਮਾਨਾਂ ਦੀ ਵਿਸਤਾਰਤ ਸੂਚੀ ਸਿਰਜਣ ਪੋਰਟਲ ਦੇ ਉੱਤੇ ਵੀ ਉਪਲਬਧ ਹੈ। ਹਰੇਕ ਸਾਜੋ ਸਮਾਨ ਦੇ ਸਵਦੇਸ਼ੀਕਰਨ ਦੇ ਲਈ ਇੱਕ ਸੰਕੇਤਕ ਸਮਾਂ ਹੱਦ ਵੀ ਤੈਅ ਕੀਤੀ ਗਈ ਹੈ। ਸਵਦੇਸ਼ੀਕਰਨ ਸਫਲ ਹੋਣ ਦੇ ਉੱਤੇ ਇਹਨਾਂ ਵਸਤਾਂ ਦੀ ਖਰੀਦ ਭਾਰਤੀ ਰੱਖਿਆ ਉਦਯੋਗ ਤੋਂ ਕੀਤੀ ਜਾਏਗੀ। ਜਨਤਕ ਖੇਤਰ ਦੀ ਇਹ ਅਦਾਰਾ ਹੈ ਜੋ ਕਿ ਸਰਕਾਰ ਦੇ ਅਧੀਨ ਹੈ ਔਰ ਭਾਰਤ ਦੀ ਅਲੱਗ ਅਲੱਗ ਫੌਜਾਂ ਯਾਨੀ ਜਲ ਸੈਨਾ, ਥਲ ਸੈਨਾ ਅਤੇ ਵਾਯੂ ਸੈਨਾ ਯਾਨੀ ਹਵਾਈ ਫੌਜ ਦੇ ਲਈ ਹਥਿਆਰਾਂ ਦੀ ਸਪਲਾਈ ਜਿਹੜੇ ਨੇ ਇਹ ਕਰਦੇ ਨੇ ਅਲੱਗ ਅਲੱਗ ਦੇਸ਼ਾਂ ਤੋਂ ਲੈ ਕੇ। ਉੱਥੇ ਹੀ ਜਦੋਂ ਇੱਕ ਪਾਸੇ ਭਾਰਤ ਫਾਈਟਰ ਜੈਟਸ ਬਣਾਉਣਾ ਚਾਹੁੰਦਾ, ਦੂਸਰੇ ਪਾਸੇ ਪਿਛਲੇ 10 ਦਿਨਾਂ ਦੇ ਵਿੱਚ ਇੱਕ ਹੋਰ ਜਹਾਜ਼ 'ਚ ਖਰਾਬੀ ਸਾਹਮਣੇ ਆਈ ਹੈ। ਬੈਂਕਾਕ ਤੋਂ ਦਿੱਲੀ ਆ ਰਹੇ ਏਅਰ ਇੰਡੀਆ ਦੇ ਜਹਾਜ਼ ਦੇ ਵਿੱਚ ਉਡਾਨ ਭਰਨ ਤੋਂ ਠੀਕ ਪਹਿਲਾਂ ਇੱਕ ਵੱਡੀ ਤਕਨੀਕੀ ਖਾਮੀ ਆਈ, ਜਿਸ ਤੋਂ ਬਾਅਦ ਪਾਇਲਟਸ ਨੇ ਟੇਕ ਆਫ ਕਰਨ ਦੇ ਫੈਸਲੇ ਨੂੰ ਰੱਦ ਕਰ ਦਿੱਤਾ। ਪਾਇਲਟ ਦੀ ਇਸ ਸੂਝਬੂਝ ਦੇ ਚੱਲਦਿਆਂ ਇੱਕ ਵੱਡਾ ਹਾਦਸਾ ਟਲ ਗਿਆ। ਜਹਾਜ਼ ਦੇ ਵਿੱਚ ਉਸ ਵਕਤ 250 ਤੋਂ ਵਧੇਰੇ ਯਾਤਰੀ ਸਵਾਰ ਸੀ। ਪਿਛਲੇ 10 ਦਿਨਾਂ ਦੇ ਵਿੱਚ ਏਅਰ ਇੰਡੀਆ ਦੇ ਜਹਾਜ਼ਾਂ 'ਚ ਹਾਈਡ੍ਰੋਲਿਕ ਮੈਲਫੰਕਸ਼ਨਿੰਗ ਦੀ ਇਹ ਦੂਸਰੀ ਘਟਨਾ ਵਾਪਰੀ ਦੱਸੀ ਗਈ ਹੈ। ਰਿਪੋਰਟ ਦੇ ਮੁਤਾਬਕ ਫਲਾਈਟ ਨੰਬਰ AI-2335 ਵੀਰਵਾਰ ਦੇ ਦਿਨ ਸਥਾਨਕ ਸਮੇਂ ਦੇ ਮੁਤਾਬਕ ਸ਼ਾਮ 6:30 ਬੈਂਕਾਕ ਤੋਂ ਦਿੱਲੀ ਦੇ ਲਈ ਰਵਾਨਾ ਹੋਣ ਵਾਲੀ ਸੀ। ਜਹਾਜ਼ ਹਾਲੇ ਰਨਵੇ ਦੇ ਉੱਤੇ ਦੌੜਨ ਹੀ ਲੱਗਿਆ ਸੀ ਕਿ ਕਾਕਪਿਟ ਕਰੂ ਨੂੰ ਹਾਈਡ੍ਰੋਲਿਕ ਸਿਸਟਮ ਦੇ ਵਿੱਚ ਖਰਾਬੀ ਦਾ ਪਤਾ ਲੱਗਿਆ, ਜਿਸ ਤੋਂ ਬਾਅਦ ਪਾਇਲਟ ਨੇ ਤੁਰੰਤ ਬ੍ਰੇਕ ਲਗਾ ਕੇ ਜਹਾਜ਼ ਨੂੰ ਰੋਕ ਦਿੱਤਾ। ਇਸ ਤੋਂ ਬਾਅਦ ਜਹਾਜ਼ ਨੂੰ ਰਨਵੇ ਦੇ ਨੇੜੇ ਇੱਕ ਸਾਈਡ ਬੇ ਦੇ ਵਿੱਚ ਲਿਜਾਇਆ ਗਿਆ, ਜਿੱਥੇ ਐਂਬੂਲੈਂਸ ਤੇ ਬਚਾਅ ਵਾਹਨਾਂ ਨੇ ਤੁਰੰਤ ਤੈਨਾਤੀ ਕਰਕੇ ਇਸ ਜਹਾਜ਼ ਦੇ ਵਿੱਚੋਂ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਜਹਾਜ਼ 'ਚ ਸਵਾਰ ਯਾਤਰੀਆਂ ਨੂੰ ਲਗਭਗ 90 ਮਿੰਟ ਤੋਂ ਵੱਧ ਤੱਕ ਜਹਾਜ਼ ਦੇ ਅੰਦਰ ਹੀ ਬੈਠਣਾ ਪਿਆ, ਜਿਸ ਤੋਂ ਬਾਅਦ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਏਅਰ ਇੰਡੀਆ ਦੇ ਮੁਤਾਬਕ ਜਹਾਜ਼ ਦੇ ਵਿੱਚ ਹਾਈਡ੍ਰੋਲਿਕ ਖਰਾਬੀ ਆਈ ਸੀ, ਹਾਲਾਂਕਿ ਇਸ ਤਕਨੀਕੀ ਖਰਾਬੀ ਨੂੰ ਲਗਭਗ 3 ਘੰਟਿਆਂ 'ਚ ਠੀਕ ਕਰ ਲਿਆ ਗਿਆ ਸੀ, ਪਰ ਚਾਲਕ ਦਲ ਦੇ ਮੈਂਬਰਾਂ ਦੀ ਫਲਾਈਟ ਡਿਊਟੀ ਜਿਹੜੀ ਸੀਮਾ FDTL ਕਹਿ ਲਿਆ ਜਾਂਦਾ ਉਹ ਖਤਮ ਹੋਣ ਦੇ ਕਰਕੇ ਜਹਾਜ਼ ਉਡਾਨ ਨਹੀਂ ਭਰ ਸਕਿਆ। ਏਅਰ ਇੰਡੀਆ ਦੇ A320 ਬੇੜੇ ਦੇ ਵਿੱਚ ਹਾਈਡ੍ਰੋਲਿਕ ਫੇਲੀਅਰ ਦੀ ਇਹ 10 ਦਿਨਾਂ ਦੇ ਵਿੱਚ ਦੂਜੀ ਘਟਨਾ। ਇਸ ਤੋਂ ਪਹਿਲਾਂ 4 ਅਗਸਤ ਨੂੰ ਫੁਕੇਤ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਉਡਾਨ ਦੇ ਵਿੱਚ ਵੀ ਅਚਾਨਕ ਹਾਈਡ੍ਰੋਲਿਕ ਪ੍ਰੈਸ਼ਰ ਘੱਟ ਹੋਣ ਦੇ ਚੱਲਦਿਆਂ ਜਹਾਜ਼ ਤੇਜ਼ੀ ਦੇ ਨਾਲ ਹੇਠਾਂ ਡਿੱਗ ਪਿਆ ਸੀ, ਜਦੋਂ 24 ਲੋਕ ਜ਼ਖਮੀ ਵੀ ਹੋ ਗਏ ਸੀ। ਏਅਰਬੱਸ ਦੀ ਸ਼ੁਰੂਆਤੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਉਸ ਘਟਨਾ ਦੇ ਵਿੱਚ ਜਹਾਜ਼ ਦੇ 3 ਹਾਈਡ੍ਰੋਲਿਕ ਸਿਸਟਮਸ ਬਹੁਤ ਘੱਟ ਸਮੇਂ ਦੇ ਵਿੱਚ ਕੰਮ ਕਰਨਾ ਬੰਦ ਕਰ ਗਏ ਸੀ। ਏਅਰ ਇੰਡੀਆ ਦਾ ਕਹਿਣਾ ਹੈ ਕਿ ਬੈਂਕਾਕ ਦੀ ਘਟਨਾ ਦੇ ਵਿੱਚ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ, ਜਿਹੜੀ ਤਾਜ਼ਾ ਘਟਨਾ ਵਾਪਰੀ ਹੈ ਔਰ ਖਾਮੀ ਨੂੰ ਵੀ 3 ਘੰਟਿਆਂ ਦੇ ਅੰਦਰ ਅੰਦਰ ਠੀਕ ਕਰ ਲਿਆ ਗਿਆ। ਭਾਜਪਾ ਦੇ ਤੇਜ਼ ਤਰਾਰ ਫਾਇਰ ਬ੍ਰਾਂਡ ਨੇਤਾ ਕਹੇ ਜਾਂਦੇ ਨੌਜਵਾਨ ਸ਼ਹਿਜ਼ਾਦ ਪੂਨਾਵਾਲਾ ਨੇ ਪਾਰਟੀ ਬੁਲਾਰੇ ਦੀ ਭੂਮਿਕਾ ਤੋਂ ਅਚਾਨਕ ਅਸਤੀਫਾ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਦੇ ਪਿੱਛੇ ਵੱਡਾ ਕਾਰਨ ਉਹਨਾਂ ਨੇ ਪਰਿਵਾਰਕ ਵਜੋਹਾਤ ਨੂੰ ਦੱਸਿਆ। ਸ਼ਹਿਜ਼ਾਦ ਨੇ ਬੇਹੱਦ ਬੇਬਾਕੀ ਦੇ ਨਾਲ ਸਵੀਕਾਰ ਕੀਤਾ ਕਿ ਉਹ ਮੱਧ ਵਰਗੀ ਪਰਿਵਾਰ ਦੇ ਵਿੱਚੋਂ ਆਉਂਦੇ ਨੇ ਅਤੇ ਰਾਜਨੀਤੀ 'ਚ ਰਹਿੰਦੇ ਹੋਏ ਉਹਨਾਂ ਦੇ ਕੋਲ ਆਪਣਾ ਕਿਰਾਏ ਦਾ ਘਰ ਲੈਣ ਦੇ ਲਈ ਵੀ ਪੈਸੇ ਨਹੀਂ ਬਚੇ ਨੇ, ਘਰ ਚਲਾਉਣਾ ਮੁਸ਼ਕਿਲ ਹੋ ਰਿਹਾ, ਇਸ ਲਈ ਭਾਜਪਾ ਦਾ ਸਾਥ ਛੱਡਣ ਦਾ ਉਹਨਾਂ ਨੇ ਫੈਸਲਾ ਲਿਆ। ਹਾਲਾਂਕਿ ਪੂਨਾਵਾਲਾ ਨੇ ਸਪਸ਼ਟ ਕੀਤਾ ਕਿ ਭਾਜਪਾ ਛੱਡੀ ਹੈ, ਵਿਚਾਰਧਾਰਾ ਨਹੀਂ ਛੱਡੀ ਹੈ, ਇਸ ਨੂੰ ਲੈ ਕੇ ਵਿਰੋਧੀ ਧਿਰਾਂ ਦੀ ਤਰਫ ਤੋਂ ਸਵਾਲ ਜ਼ਰੂਰ ਉਠਾਏ ਜਾ ਰਹੇ ਨੇ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਆਸਟ੍ਰੇਲੀਆ ਅਤੇ ਥਾਈਲੈਂਡ ਦੇ ਦਰਮਿਆਨ ਸਾਂਝੇ ਸਮਝੌਤਿਆਂ ਨੂੰ ਲੈ ਕੇ ਹਸਤਾਖਰ ਕੀਤੇ ਗਏ ਨੇ। ਥਾਈਲੈਂਡ ਦੇ ਪ੍ਰਧਾਨ ਮੰਤਰੀ ਅਨੁਤਿਮ ਚਰਨਾਵਿਰਾਕੁਲ ਜਿਹੜੇ ਨੇ ਉਹ ਆਸਟ੍ਰੇਲੀਆ ਦੌਰੇ ਦੇ ਉੱਤੇ ਨੇ ਔਰ ਦੱਸ ਦਈਏ ਕਿ ਉਹਨਾਂ ਦਾ ਪਹਿਲਾ ਦੌਰਾ 2025 ਦੇ ਵਿੱਚ ਸ਼ੁਰੂ ਹੋਇਆ ਸੀ। ਇਸ ਦਰਮਿਆਨ ਉਹਨਾਂ ਨੇ ਆਸਟ੍ਰੇਲੀਆ ਦੇ ਆਪਣੇ ਹਮਰੁਤਬਾ ਐਂਥਨੀ ਅਲਬਨੀਜ਼ ਦੇ ਨਾਲ ਕੈਨਬਰਾ ਦੇ ਵਿੱਚ ਕੱਲ੍ਹ ਦੇ ਦਿਨ ਮੁਲਾਕਾਤ ਵੀ ਕਰਨੀ ਹੈ। ਦੋਹਾਂ ਦੇ ਦਰਮਿਆਨ ਦੋਹਾਂ ਦੇਸ਼ਾਂ

ਦੇ ਵਿਚਕਾਰ ਹੋਣ ਵਾਲੇ ਸਮਝੌਤਿਆਂ ਨੂੰ ਲੈ ਕੇ ਚਰਚਾ ਹੋਏਗੀ। ਮੰਨਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਨੂੰ ਥਾਈਲੈਂਡ ਦੇ ਨਾਲ ਕੀਤੇ ਸਮਝੌਤਿਆਂ ਦੇ ਵਿੱਚ ਕੁਝ ਮੁਨਾਫਾ ਹੋ ਸਕਦਾ, ਕੁਝ ਫਾਇਦਾ ਹੋ ਸਕਦਾ ਆਸਟ੍ਰੇਲੀਆ ਦੀ ਫਿਊਲ ਸਿਕਿਉਰਿਟੀ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ। ਥਾਈਲੈਂਡ ਜਿਹੜਾ ਜੈੱਟ ਫਿਊਲ ਆਇਲ ਆ ਉਸ ਦੀ ਸਪਲਾਈ ਨੂੰ ਯਕੀਨੀ ਬਣਾਉਣ ਵਾਸਤੇ ਆਸਟ੍ਰੇਲੀਆ ਨਾਲ ਸਮਝੌਤਾ ਕਰ ਸਕਦਾ। ਇਸ ਤੋਂ ਇਲਾਵਾ ਦੋਹਾਂ ਦੇਸ਼ਾਂ ਦੇ ਦਰਮਿਆਨ ਸਿਕਿਉਰਿਟੀ ਰਿਲੇਸ਼ਨਸ਼ਿਪ ਨੂੰ ਵੀ ਹੋਰ ਮਜ਼ਬੂਤ ਕੀਤਾ ਜਾਏਗਾ, ਬਲਕਿ ਤਰਜੀਹ ਦਿੱਤੀ ਜਾਏਗੀ। ਸਾਲ 2022 'ਚ ਆਸਟ੍ਰੇਲੀਆ ਅਤੇ ਥਾਈਲੈਂਡ ਆਪਣੇ ਸੰਬੰਧਾਂ ਦੇ 75 ਕੂਟਨੀਤਕ ਸਕਸੈਸਫੁਲ ਯਾਨੀ ਸਫਲਤਾਪੂਰਵਕ ਵਰ੍ਹਿਆਂ ਦਾ ਇੱਕ ਜਸ਼ਨ ਵੀ ਮਨਾਉਣ ਜਾ ਰਿਹਾ। ਦੋਹਾਂ ਦੇਸ਼ਾਂ ਦੇ ਦਰਮਿਆਨ 75 ਸਾਲ ਪੂਰੇ ਹੋ ਜਾਣਗੇ ਕੂਟਨੀਤਕ ਸੰਬੰਧਾਂ ਦੀ ਸਾਂਝ ਪਿਆਂ ਨੂੰ। ਥਾਈਲੈਂਡ ਦੇ ਪ੍ਰਧਾਨ ਮੰਤਰੀ ਅਨੁਤਿਨ ਨੇ ਇਹ ਵੀ ਗੱਲ ਕਹੀ ਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਹੋਏ ਸਮਝੌਤੇ ਦਾ ਫਾਇਦਾ ਦੋਹਾਂ ਦੇਸ਼ਾਂ ਦੇ ਡਿਪਲੋਮੈਟਿਕ ਰਿਲੇਸ਼ਨਸ ਦੇ ਉੱਤੇ ਵੀ ਪਏਗਾ। ਉਹਨਾਂ ਕਿਹਾ ਕਿ ਮੈਂ ਇਸ ਦੇ ਖਾਤਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਗਰਮਜੋਸ਼ੀ ਦੇ ਨਾਲ ਮੇਰਾ ਸਵਾਗਤ ਕੀਤਾ। ਇਸ ਦਰਮਿਆਨ ਮੰਨਿਆ ਜਾ ਰਿਹਾ ਹੈ ਕਿ ਅਪਰਾਧਕ ਗੈਂਗ ਜਿਹੜੇ ਇੱਕ ਦੂਜੇ ਦੇਸ਼ਾਂ ਦੇ ਵਿੱਚ ਆ ਜਾਂਦੇ ਨੇ ਉਹਨਾਂ ਦੀਆਂ ਜਾਣਕਾਰੀਆਂ ਹੁਣ ਦੋਹਾਂ ਦੇਸ਼ਾਂ ਦੀ ਸੁਪਰੀਮ ਪੁਲਿਸ ਯਾਨੀ ਆਸਟ੍ਰੇਲੀਆ ਦੇ ਲਿਹਾਜ਼ ਦੇ ਨਾਲ ਆਸਟ੍ਰੇਲੀਅਨ ਫੈਡਰਲ ਪੁਲਿਸ ਦਿਨ ਨੂੰ ਥਾਈਲੈਂਡ ਦੀ ਸੁਪਰੀਮ ਪੁਲਿਸ ਦੇ ਨਾਲ ਸਾਂਝੀ ਕਰਨੀ ਹੋਏਗੀ ਅਤੇ ਥਾਈਲੈਂਡ ਦੇ ਖੁਫੀਆ ਮਹਿਕਮੇ ਜਿਹੜੇ ਨੇ ਆਸਟ੍ਰੇਲੀਅਨ ਏਜੰਸੀਆਂ ਦੇ ਨਾਲ ਆਪਣੀ ਜਾਣਕਾਰੀਆਂ ਸਾਂਝੀਆਂ ਕਰਨਗੇ। ਵੈਸੇ ਆਸਟ੍ਰੇਲੀਅਨ ਫੈਡਰਲ ਪੁਲਿਸ ਸਾਲ 2025 ਦੀ ਉਸ ਪੜਤਾਲ ਦੇ ਵਾਸਤੇ ਥਾਈਲੈਂਡ 'ਤੇ ਕਾਫ਼ੀ ਨਿਰਭਰ ਕਰ ਰਹੀ ਹੈ ਜਿਸ ਦੇ ਵਿੱਚ 5 ਆਸਟ੍ਰੇਲੀਆਈ ਲੋਕ ਸ਼ਾਮਲ ਸੀ। ਇਸ ਤੋਂ ਇਲਾਵਾ ਬਰਤਾਨੀਆ, ਕੈਨੇਡਾ, ਸਾਊਥ ਅਫਰੀਕਾ ਦੇ ਵੀ ਲੋਕ ਸ਼ਾਮਲ ਸੀ ਜਿਨ੍ਹਾਂ ਨੇ ਬੈਂਕਾਕ ਦੇ ਵਿੱਚ ਬੋਇਲਰ ਰੂਮ ਨਾਮ ਦੇ ਇੱਕ ਸਕੈਮ ਨੂੰ ਅੰਜਾਮ ਦਿੱਤਾ ਸੀ ਔਰ ਉਸੇ ਮਾਮਲੇ ਦੇ ਵਿੱਚ ਆਸਟ੍ਰੇਲੀਆ ਆਪਣੇ ਇਹਨਾਂ ਨਾਗਰਿਕਾਂ ਦੀ ਜਿਹੜੀ ਹਵਾਲਗੀ ਹੈ ਉਸਨੂੰ ਲੈਣ ਦੇ ਲਈ ਥਾਈਲੈਂਡ ਦੇ ਨਾਲ ਗੱਲ ਕਰ ਸਕਦਾ। ਉੱਥੇ ਪਾਰਲੀਮੈਂਟ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈ ਹੈ। ਪਾਰਲੀਮੈਂਟ 'ਚ ਆਸਟ੍ਰੇਲੀਆ ਦੇ ਅੰਦਰ ਅੱਜ ਦੇ ਦਿਨ ਫਿਰ ਤੋਂ ਪ੍ਰਸ਼ਨ ਕਾਲ ਦਾ ਦਿਨ ਸੀ, ਪਰ ਅਗਲੀ ਖਬਰ ਜਿਹੜੀ ਦੱਸਣ ਜਾ ਰਹੇ ਹਾਂ ਉਸ ਤੋਂ ਕਦੇ ਕਦੇ ਇੰਜ ਲੱਗਦਾ ਹੈ ਕਿ ਆਸਟ੍ਰੇਲੀਆ 'ਚ ਸਿਆਸਤਦਾਨ ਆਪਣੀ ਪੂਰੀ ਤਿਆਰੀ ਦੇ ਨਾਲ ਪਾਰਲੀਮੈਂਟ ਜਿਵੇਂ ਜਾਂਦੇ ਹੀ ਨਹੀਂ ਨੇ। ਸਿਰਫ ਪਾਰਲੀਮੈਂਟ ਦੇ ਉਸ ਇੱਕ ਦਿਨ ਦਾ ਖਰਚਾ ਲੈਣ ਦੇ ਲਈ ਬਗੈਰ ਤਿਆਰੀ ਤੋਂ ਸਵਾਲ ਪੁੱਛ ਲਏ ਜਾਂਦੇ ਨੇ। ਉਦਾਹਰਣ ਦੇ ਤੌਰ ਦੇ ਉੱਤੇ ਮਾਇਓ ਤੋਂ MP ਰਵੇਕਾ ਸ਼ਾਰਕੀ ਆਉਂਦੇ ਨੇ, ਵਿਰੋਧੀ ਧਿਰ ਦੇ ਨਾਲ ਜੁੜੇ ਹੋਏ ਨੇ, ਪਰ ਉਹਨਾਂ ਨੇ ਇੱਕ ਅਜਿਹਾ ਸਵਾਲ ਕੀਤਾ ਜਿਸ ਦੀ ਜਾਣਕਾਰੀ ਤਾਂ ਇੰਟਰਨੈਟ ਦੇ ਉੱਤੇ ਵੀ ਉਪਲਬਧ ਹੈ। ਉਹਨਾਂ ਨੇ ਹਾਊਸਿੰਗ ਮਿਨਿਸਟਰ ਤੋਂ ਪੁੱਛਿਆ ਕਿ ਪ੍ਰਧਾਨ ਮੰਤਰੀ ਦੇ ਦੁਆਰਾ 5% ਡਿਪੋਜ਼ਿਟ ਸਕੀਮ ਚਲਾ ਕੇ ਆਰਜ਼ੀ ਜਿਹੜੇ ਕਰਮ ਜਿਹੜੇ ਪ੍ਰਵਾਸੀ ਨੇ ਆਸਟ੍ਰੇਲੀਆ 'ਚ ਰਹਿੰਦੇ ਟੈਂਪਰੇਰੀ ਰੈਜੀਡੈਂਟਸ ਨੇ ਉਹਨਾਂ ਨੂੰ ਇਹ ਛੋਟ ਕਿਉਂ ਦਿੱਤੀ ਜਾਂਦੀ ਹੈ, ਆਸਟ੍ਰੇਲੀਅਨ ਟੈਕਸਪੇਅਰਸ ਦਾ ਪੈਸਾ ਉਹਨਾਂ 'ਤੇ ਕਿਉਂ ਵਰਤਿਆ ਜਾਂਦਾ। ਜਵਾਬ ਦੇ ਵਿੱਚ ਹਾਊਸਿੰਗ ਮਿਨਿਸਟਰ ਕਲੇਅਰ ਓਨੀਲ ਨੇ ਕਿਹਾ ਕਿ ਅਜਿਹਾ ਕੋਈ ਵੀ ਕੇਸ ਆਸਟ੍ਰੇਲੀਆ 'ਚ ਨਹੀਂ ਹੈ, ਬਲਕਿ ਇਹ ਫਸਟ ਹੋਮ ਬਾਇਰ ਗਰੰਟੀ ਸਕੀਮ ਜਿਹੜੀ ਹੈ ਪ੍ਰਧਾਨ ਮੰਤਰੀ ਦੀ ਤਰਫ ਤੋਂ ਸਿਰਫ ਔਰ ਸਿਰਫ ਆਸਟ੍ਰੇਲੀਆ ਦੇ ਨਾਗਰਿਕ ਅਤੇ ਪੱਕੇ ਵਸਨੀਕ ਯਾਨੀ ਪਰਮਾਨੈਂਟ ਰੈਜੀਡੈਂਟਸ ਦੇ ਵਾਸਤੇ ਹੀ ਰੱਖੀ ਗਈ ਹੈ। ਟੈਂਪਰੇਰੀ ਰੈਜੀਡੈਂਟਸ ਇਸ ਸਕੀਮ ਦੇ ਵਿੱਚ ਵੀ ਐਲੀਜੀਬਲ ਨਹੀਂ ਹੋ ਸਕਦੇ ਜੇਕਰ ਕੋਈ ਵੀ ਸ਼ਰਤ ਕਿਉਂ ਨਾ ਹੋਵੇ। ਟੈਂਪਰੇਰੀ ਰੈਜੀਡੈਂਟਸ ਨੂੰ ਇਸ ਸਕੀਮ ਦਾ ਲਾਭ ਨਹੀਂ ਦਿੱਤਾ ਜਾਂਦਾ। ਅਜਿਹੇ ਦੇ ਵਿੱਚ ਜਦੋਂ ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਸਵਾਲ ਕਰਨ ਤੋਂ ਪਹਿਲਾਂ ਸੋਚ ਵਿਚਾਰ ਲੈਣਾ ਚਾਹੀਦਾ ਸੀ, ਜਵਾਬ ਦੇ ਵਿੱਚ ਉਹਨਾਂ ਦਾ ਬਚਾਅ ਕਰਦਿਆਂ ਲਿਬਰਲ ਪਾਰਟੀ ਦੇ ਆਪਣੇ MP ਦਾ ਬਚਾਅ ਕਰਦਿਆਂ ਓਪੋਜੀਸ਼ਨ ਦੇ ਬਿਜ਼ਨਸ ਪ੍ਰੋਫਾਈਲ ਦੇ ਜਿਹੜੇ ਲੀਡਰ ਨੇ ਡੈਂਟ ਹਾਨ ਜਿਹੜਿਆਂ ਦੇ ਕੋਲ ਇਹ ਬੁਲਾਰਾ ਹੈ, ਮਾਫ ਕਰਨਾ ਇਹ ਮਹਿਕਮਾ ਹੈ, ਬਿਜ਼ਨਸ ਮਹਿਕਮਾ ਲਿਬਰਲ ਨੈਸ਼ਨਲ ਗੱਠਜੋੜ ਦੇ ਵਿੱਚ ਸ਼ੈਡੋ ਮਿਨਿਸਟਰ ਨੇ, ਉਹਨਾਂ ਨੇ ਕਿਹਾ ਕਿ ਮੰਤਰੀ ਨੂੰ ਸਵਾਲ ਦੇ ਉੱਤੇ ਫੋਕਸ ਕਰਨਾ ਚਾਹੀਦਾ, ਨਾ ਕਿ ਇਸ ਗੱਲ ਦੇ ਉੱਤੇ ਕਿ ਵਿਰੋਧੀ ਧਿਰ ਦੇ ਨੇਤਾ ਤਿਆਰੀ ਦੇ ਨਾਲ ਆਉਂਦੇ ਨੇ ਕਿ ਨਹੀਂ। ਜਵਾਬ ਦੇ ਵਿੱਚ ਪ੍ਰਧਾਨ ਮੰਤਰੀ ਵੀ ਵਿਚਾਰੇ ਕੁੱਦ ਪਏ। ਉਹਨਾਂ ਕਿਹਾ ਕਿ ਜਦੋਂ ਕਲੇਅਰ ਓਨੀਲ ਨੇ ਸਪਸ਼ਟ ਹੀ ਕਰ ਦਿੱਤਾ ਹੈ ਕਿ ਟੈਂਪਰੇਰੀ ਰੈਜੀਡੈਂਟਸ ਨੂੰ ਇਸ ਦੇ ਤਹਿਤ ਲਾਭ ਨਹੀਂ ਦਿੱਤਾ ਜਾਂਦਾ, ਤਾਂ ਇਸ ਦੇ ਵਿੱਚ ਸਵਾਲ ਕਰਨ ਵਾਲੇ ਨੂੰ ਹੀ ਸਮਝਣਾ ਚਾਹੀਦਾ ਹੈ ਕਿ ਇਸ ਦਾ ਹੋਰ ਕੋਈ ਜਵਾਬ ਨਹੀਂ ਹੋ ਸਕਦਾ। ਅਜਿਹੇ ਦੇ ਵਿੱਚ ਇੱਕ ਹੋਰ ਬਹਿਸਾ ਬਹਿਸੀ ਜਿਹੜੀ ਸੀਗੀ ਉਹ ਅੱਜ ਦੇ ਦਿਨ ਦੇਖਣ ਨੂੰ ਮਿਲੀ। ਇਸ ਦਰਮਿਆਨ ਕੁਝ ਇੱਕ ਜਿਹੜੀ ਸ਼ਬਦੀ ਜੰਗ ਦੀਆਂ ਜਿਹੜੀਆਂ ਖਬਰਾਂ ਵੀ ਸਾਹਮਣੇ ਆਈਆਂ, ਉਸ ਦੇ ਵਿੱਚ ਖਾਸ ਤੌਰ ਦੇ ਉੱਤੇ ਕਲੇਅਰ ਓਨੀਲ ਜਿਹੜੇ ਕਿ ਹਾਊਸਿੰਗ ਮਿਨਿਸਟਰ ਵੀ ਨੇ ਉਹਨਾਂ ਦੇ ਉੱਤੇ ਸਵਾਲ ਖੜ੍ਹੇ ਹੁੰਦੇ ਨੇ। ਲਿਬਰਲ ਦੇ ਫਰੰਟ ਬੈਂਚਰ ਮੈਲੀਸ਼ਾ ਮੈਕਿੰਟੋਸ਼ ਨੇ ਕਿਹਾ ਕਿ ਜਦੋਂ ਇਹ ਗੱਲਾਂ ਇਹ ਖਬਰਾਂ ਸਾਹਮਣੇ ਆਉਂਦੀਆਂ, ਉਦਾਹਰਣ ਦੇ ਤੌਰ ਦੇ ਉੱਤੇ ਰੇ ਵਾਈਟ ਨੇ ਇੱਕ ਫੋਰਕਾਸਟ ਕੀਤਾ ਸੀ ਕਿ ਦੇਸ਼ ਦੇ ਵਿੱਚ ਰੈਂਟ 30% ਵਧਣ ਜਾ ਰਹੇ ਨੇ ਔਰ ਇਸ ਦੇ ਖਾਤਰ ਉਹਨਾਂ ਨੇ ਨੈਬ ਦੀ ਪ੍ਰੈਡਿਕਸ਼ਨ ਨੂੰ ਸਾਂਝਾ ਕੀਤਾ ਸੀ। ਜਦਕਿ ਬਾਅਦ ਦੇ ਵਿੱਚ ਨੈਬ ਨੇ ਇਸ ਦਾ ਸਪਸ਼ਟੀਕਰਨ ਵੀ ਦੇ ਦਿੱਤਾ ਕਿ ਉਹ 30% ਰੈਂਟ ਵਧਣ ਦੇ ਵੱਲ ਇਸ਼ਾਰਾ ਨਹੀਂ ਸੀ ਕਰ ਰਹੇ ਇਸ ਖਬਰ ਦੇ ਵਿੱਚ।
ਤਕਨੀਕੀ ਖਾਮੀ ਹੈ। ਹਾਊਸਿੰਗ ਮਿਨਿਸਟਰ ਕਲੇਅਰ ਓਨੀਲ ਨੇ ਕਿਹਾ ਕਿ ਜਦੋਂ ਇਸ ਦੇ ਬਾਰੇ ਸਪਸ਼ਟੀਕਰਨ ਦੇ ਹੀ ਦਿੱਤਾ ਗਿਆ ਹੈ ਤਾਂ ਇੱਥੇ ਦੇਸ਼ ਦੀ ਹਾਊਸਿੰਗ ਪ੍ਰੋਬਲਮ ਨਹੀਂ ਹੈ, ਦੇਸ਼ ਦੀ ਸਭ ਤੋਂ ਵੱਡੀ ਪ੍ਰੋਬਲਮ ਤਾਂ ਅਪੋਜੀਸ਼ਨ, ਜਿਨ੍ਹਾਂ ਨੂੰ ਇਹ ਸਮਝਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਕਿਹੜੇ ਸਵਾਲ ਕਦੋਂ ਪੁੱਛੇ ਜਾਣੇ ਚਾਹੀਦੇ ਨੇ। ਉੱਥੇ ਸਿਡਨੀ ਦੇ ਦੋ ਕੈਸੀਨੋਜ਼ ਦੇ ਉੱਤੇ ਭਾਰੀ ਜੁਰਮਾਨੇ ਲਗਾਏ ਗਏ ਨੇ, ਲਗਭਗ $2 million ਤੋਂ ਵੱਧ ਦੇ ਜੁਰਮਾਨੇ ਜਿਹੜੇ ਨੇ ਲੱਗੇ ਨੇ। ਵਜ੍ਹਾ ਇਹ ਦੱਸੀ ਗਈ ਹੈ ਕਿ ਇਹਨਾਂ ਦੇ ਕੈਸੀਨੋ ਦੇ ਵਿੱਚ ਅੰਡਰ ਏਜ ਜਿਹੜੇ ਬੱਚੇ ਸੀ ਉਹ ਘੁੰਮਦੇ ਹੋਏ ਦਿਖਾਈ ਦਿੱਤੇ ਸੀ 20 ਅਲੱਗ ਅਲੱਗ ਮੌਕਿਆਂ ਦੇ ਉੱਤੇ, ਕੋਈ ਇੱਕ ਵਾਰ ਨਹੀਂ ਹੋਇਆ, ਐਸੇ 20 ਅਲੱਗ ਅਲੱਗ ਮੌਕੇ ਰਹੇ ਨੇ ਪਿਛਲੇ ਸਿਰਫ 4 ਮਹੀਨਿਆਂ ਦੇ ਵਿੱਚ, ਜਿੱਥੇ ਇਸ ਕੈਸੀਨੋ ਦੇ ਅੰਦਰ ਇਹ ਨਾਬਾਲਗ ਬੱਚੇ ਜਿਹੜੇ ਘੁੰਮ ਰਹੇ ਸੀ। ਦੱਸ ਦਈਏ ਕਿ ਇਸ ਕੈਸੀਨੋ ਦੀ ਐਂਟਰੀ ਜੇ ਮੈਂਬਰਸ਼ਿਪ 'ਤੇ ਲਈ ਜਾਂਦੀ ਹੈ ਤਾਂ ਉਸ ਦੇ ਵਿੱਚ ਅਲਕੋਹਲਿਕ ਡਰਿੰਕ ਜਿਹੜੇ ਨੇ ਉਹ ਕੰਪਲੀਮੈਂਟਰੀ ਹੁੰਦੇ ਨੇ। ਅਜਿਹੇ 'ਚ NSW ਦੀ ਗੇਮਿੰਗ ਰੈਗੂਲੇਟਰ ਦੀ ਤਰਫ ਤੋਂ ਸਿਡਨੀ ਦੇ ਸਟਾਰ ਕੈਸੀਨੋ ਅਤੇ ਕਰਾਊਨ ਕੈਸੀਨੋ ਦੇ ਖਿਲਾਫ ਇੱਕ ਕਦਮ ਚੁੱਕਿਆ ਗਿਆ। 18 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਬੱਚਿਆਂ ਦੀ ਬਗੈਰ ID ਦੇਖਿਆਂ ਉਹਨਾਂ ਨੂੰ ਕੈਸੀਨੋਜ਼ ਦੇ ਅੰਦਰ ਇਜਾਜ਼ਤ ਦਿੱਤੀ ਵੀ ਕਿਵੇਂ ਗਈ। ਇਸ ਮਾਮਲੇ 'ਚ NSW ਇੰਡੀਪੈਂਡੈਂਟ ਕੈਸੀਨੋ ਕਮਿਸ਼ਨ ਯਾਨੀ NICC ਦੀ ਤਰਫ ਤੋਂ ਕੁਝ ਇੱਕ ਜਿਹੜੀਆਂ CCTV ਫੁਟੇਜ ਨੇ ਉਹਨਾਂ ਦੀ ਘੋਖ ਪੜਤਾਲ ਕੀਤੀ ਜਾ ਰਹੀ ਹੈ, ਮਗਰੋਂ ਇਹਨਾਂ ਕੰਪਨੀਆਂ ਨੂੰ ਜ਼ਿੰਮੇਦਾਰ ਠਹਿਰਾਇਆ ਜਾ ਸਕਦਾ ਹੈ। ਸਿਡਨੀ ਸਵਾਨਸ ਨਾਮ ਦੀ ਜਿਹੜੀ ਰਗਬੀ ਦੀ ਮਾਫ ਕਰਨਾ ਫੁੱਟੀ ਦੀ ਜਿਹੜੀ ਇੱਕ ਟੀਮ ਹੈ ਉਸਦੇ ਕਲੱਬ ਦੀ ਤਰਫ ਤੋਂ, ਸਿਡਨੀ ਸਵਾਨਸ ਦੀ ਤਰਫ ਤੋਂ ਹੁਣ ਵੱਡਾ ਫੈਸਲਾ ਲਿਆ ਗਿਆ ਕਿ ਪਿਛਲੇ ਇਸ ਹਫ਼ਤੇ ਦੇ ਸ਼ੁਰੂਆਤ ਦੇ ਦਰਮਿਆਨ ਹੋਟਲ ਦੇ ਕਮਰੇ ਦੇ ਵਿੱਚ ਜਿਹੜਾ ਸੱਦ ਕੇ ਲੜਕੀਆਂ ਨੂੰ ਕੁਝ ਗਲਤ ਕਾਰਵਾਈ ਕਰਨ ਦਾ ਜਿਹੜਾ ਦੋਸ਼ ਲੱਗਿਆ ਸੀ, ਰਾਈਲੀ ਬਾਈਸ, ਨਿਕ ਬਲੈਕੀ, ਇਸਾਗੇਨਹੀਨੀ ਅਤੇ ਜੇਮਸ ਜੋਰੀਡਨ ਤੋਂ ਇਲਾਵਾ ਚੈਟ ਵਾਰਨਰ, ਇਹਨਾਂ ਦੇ ਉੱਤੇ 2026 ਦੇ AFL ਸੀਜ਼ਨ ਨੂੰ ਖੇਡਣ ਦਾ ਫਿਲਹਾਲ ਬੈਨ ਲਗਾ ਦਿੱਤਾ ਗਿਆ। ਦੱਸ ਦਈਏ ਕਿ 5 ਖਿਡਾਰੀਆਂ ਨੂੰ ਦੋਸ਼ੀ ਪਾਇਆ ਗਿਆ ਸੀ। ਸੈਕਸ਼ੁਅਲ ਅਸੋਲਟ ਦੀ ਇਹ ਘਟਨਾ ਪੁਲਮੈਨ ਹੋਟਲ ਦੇ ਵਿੱਚ ਵਾਪਰੀ ਦੱਸੀ ਗਈ ਹੈ ਔਰ ਇਸ ਘਟਨਾ ਦੇ ਬਾਰੇ ਹਾਲੇ ਹੋਰ ਵਧੇਰੇ ਜਾਣਕਾਰੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਉਣਗੀਆਂ। ਉੱਧਰ ਆਸਟ੍ਰੇਲੀਅਨ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਡੇਵਿਡ ਵਾਰਨਰ ਦੇ ਉੱਤੇ ਡਰਿੰਕ ਡਰਾਈਵਿੰਗ ਦੇ ਮਾਮਲੇ 'ਚ $1500 ਦੇ ਜੁਰਮਾਨੇ ਦੀ ਖਬਰ ਸਾਹਮਣੇ ਆਈ ਹੈ। ਉਹਨਾਂ ਦੇ ਨਾਲ ਇਹ ਉਹਨਾਂ ਦੀ ਕਾਰ ਦੇ ਵਿੱਚ ਇੰਟਰਲੌਕ ਡਿਵਾਈਸ ਲਗਵਾਉਣ ਦੇ ਹੁਕਮ ਤੋਂ ਬਾਅਦ ਇਹ ਜਿਹੜਾ ਹੁਕਮ ਦਿੱਤਾ ਗਿਆ ਕਿ ਉਹਨਾਂ ਨੂੰ ਇਹ ਜੁਰਮਾਨਾ ਸਹਿਣਾ ਪਏਗਾ। ਇਹ ਦੱਸ ਦਈਏ ਕਿ ਇਹ ਇੰਟਰਲੌਕ ਡਿਵਾਈਸ ਉਹਨਾਂ ਦੇ ਸਰੀਰ ਦੇ ਵਿੱਚ ਸ਼ਰਾਬ ਦੀ ਮੌਜੂਦਗੀ ਦਾ ਪਤਾ ਲਗਾਉਣ ਦੇ ਲਈ ਪਤਾ ਲਗਾਏਗਾ ਔਰ ਇਸ ਦਰਮਿਆਨ ਇੱਕ ਪ੍ਰੋਗਰਾਮ ਦੇ ਵਿੱਚ ਆਪਣੇ ਪਰਿਵਾਰ ਨੂੰ ਘਰ ਲੈ ਕੇ ਜਾ ਰਹੇ ਡੇਵਿਡ ਵਾਰਨਰ ਦੇ ਉੱਤੇ ਖੂਨ ਦੇ ਵਿੱਚ ਅਲਕੋਹਲ ਦੀ ਮਾਤਰਾ ਜ਼ਿਆਦਾ ਪਾ ਲਈ ਗਈ ਸੀ, ਜਿਸ ਦਰਮਿਆਨ ਅਦਾਲਤ ਦੇ ਵਿੱਚ ਉਹਨਾਂ ਨੂੰ ਲਿਆਂਦਾ ਗਿਆ। ਅਦਾਲਤ ਦੇ ਵਿੱਚ ਉਹਨਾਂ ਦੱਸਿਆ ਕਿ ਈਸਟਰ ਸੰਡੇ ਦੇ ਦਿਨ ਡੇਵਿਡ ਵਾਰਨਰ ਨੇ ਸੜਕ ਦੇ ਕਿਨਾਰੇ ਪੁਲਿਸ ਦੀ ਜਾਂਚ ਦੇਖ ਕੇ ਆਪਣੀ ਕਾਰ ਖੁਦ ਹੀ ਰੋਕ ਦਿੱਤੀ ਸੀ। ਇਸ ਤੋਂ ਬਾਅਦ ਉਹਨਾਂ ਨੇ ਇੱਕ ਮਹਿਲਾ ਦੇ ਨਾਲ ਸੀਟ ਬਦਲਣ ਦੀ ਕੋਸ਼ਿਸ਼ ਵੀ ਕੀਤੀ। ਜੱਜ ਕਲੇਅਰ ਫਾਰਨਰ ਨੇ ਸੁਣਵਾਈ ਦੇ ਦਰਮਿਆਨ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਡੇਵਿਡ ਵਾਰਨਰ ਅਜਿਹਾ ਅਪਰਾਧ ਮੁੜ ਕੇ ਨਹੀਂ ਕਰਨਗੇ। ਹਾਲਾਂਕਿ ਉਹਨਾਂ ਕਿਹਾ ਕਿ ਨਿਊ ਸਾਊਥ ਵੇਲਜ਼ ਦੇ ਵਿੱਚ ਸੜਕੀ ਦੁਰਘਟਨਾਵਾਂ ਦਾ ਸਭ ਤੋਂ ਵੱਡਾ ਕਾਰਨ ਵੀ ਡਰਿੰਕ ਡਰਾਈਵਿੰਗ ਹੈ। ਵਾਰਨਰ ਨੇ ਸਾਲ 2024 ਦੇ ਵਿੱਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਫਿਲਹਾਲ ਉਹ ਫੌਕਸ ਸਪੋਰਟਸ ਆਸਟ੍ਰੇਲੀਆ ਦੇ ਲਈ ਕਮੈਂਟੇਟਰ ਦੇ ਤੌਰ ਦੇ ਉੱਤੇ ਕੰਮ ਕਰਦੇ ਨੇ। ਉੱਥੇ ਮੌਸਮ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਵਿਕਟੋਰੀਆ ਦੇ ਵਿੱਚ ਰਹਿ ਰਹੇ ਲੱਖਾਂ ਲੋਕਾਂ ਦੇ ਲਈ ਇਹ ਖਬਰ ਪ੍ਰਭਾਵਿਤ ਕਰ ਸਕਦੀ ਹੈ। ਤੇਜ਼ ਹਵਾਵਾਂ, ਬਾਰਿਸ਼ ਦਾ ਇੱਕ ਪ੍ਰਕੋਪ ਵਿਕਟੋਰੀਆ ਦੇ ਵਿੱਚ ਬਿਊਰੋ ਆਫ ਮੈਟਰੋਲੋਜੀ ਦੀ ਤਰਫ ਤੋਂ ਅੱਜ ਦੇ ਦਿਨ ਜਾਰੀ ਕੀਤਾ ਗਿਆ। ਦੱਸਿਆ ਗਿਆ ਹੈ ਕਿ ਸਾਊਥ ਗਿਪਸਲੈਂਡ, ਨੌਰਥ ਸੈਂਟਰਲ, ਵੈਸਟ ਅਤੇ ਸੈਂਟਰਲ ਜਿਹੜੇ ਏਰੀਆਜ਼ ਨੇ ਉਹਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਅਸਰ ਪਏਗਾ। ਤੇਜ਼ ਹਵਾਵਾਂ ਜਿਹੜੀਆਂ ਨੇ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ ਵੀ ਤੇਜ਼ ਵਗਣਗੀਆਂ ਅਤੇ ਨੁਕਸਾਨ ਕਰਨਗੀਆਂ। ਵੈਸੇ ਕ੍ਰਿਕਟ ਦੇ ਵਿੱਚ ਲਾਈਵ ਖਬਰਾਂ ਜਿਹੜੀਆਂ ਨੇ ਉਹ ਸਾਂਝੀਆਂ ਨਹੀਂ ਕਰ ਸਕਦੇ ਲਾਈਵ ਦੇ ਵਿੱਚ ਜਿਸ ਵਕਤ ਇਹ ਖਬਰਾਂ ਦਾ ਬੁਲੇਟਿਨ ਚੱਲ ਰਿਹਾ, ਕਿਉਂਕਿ ਕ੍ਰਿਕਟ ਦੇ ਵਿੱਚ ਭਾਰਤ ਅਤੇ ਸ਼੍ਰੀਲੰਕਾ ਦੇ ਦਰਮਿਆਨ ਪਹਿਲਾ ਟੈਸਟ ਮੈਚ ਜਿਹੜਾ ਖੇਡਿਆ ਜਾ ਰਿਹਾ ਉਸ ਦੇ ਵਿੱਚ ਹਾਲਾਤ ਭਾਰਤ ਦੇ ਕੰਟਰੋਲ ਦੇ ਵਿੱਚ ਹੀ ਨਜ਼ਰ ਆ ਰਹੇ ਨੇ। ਸ਼੍ਰੀਲੰਕਾ ਦੀ ਅੱਧੀ ਟੀਮ ਜਿਹੜੀ ਹੈ ਖਬਰਾਂ ਲਾਈਵ ਪੜ੍ਹੇ ਜਾਣ ਵੇਲੇ ਤੱਕ ਪੈਵੇਲੀਅਨ ਰਵਾਨਾ ਹੋ ਗਈ ਸੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ ਅਤੇ ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ।

ਘੁਮਾ ਦਿੰਦੇ ਹਾਂ ਤੁਹਾਨੂੰ ਅੱਜ ਫਿਰ ਪੰਜਾਬ ਤੋਂ ਸੋਹਣਾ ਸਾਰੀਆਂ ਥਾਵਾਂ ਤੇ ਘੁਮਾ ਦਿੰਦੇ ਹਾਂ। ਵੈਸੇ ਤਾਂ ਹੁਣ ਉਹ ਥਾਵਾਂ ਵਾਲਾ ਸ਼ੋਅ ਨਹੀਂ ਹੈਗਾ ਸਾਡਾ, ਪਰ ਅੱਜ ਦੇ ਜਿਹੜੇ ਸ਼ੋਅ ਹੈਗੇ ਨੇ ਸਿਡਨੀ ਵਾਲੇ ਉਹਨਾਂ ਦੇ ਵਿੱਚ ਘੁਮਾ ਦਿੰਦੇ ਹਾਂ ਤੁਹਾਨੂੰ। ਅੱਜ ਸ਼ਾਮ ਨੂੰ 5 ਵਜੇ ਪ੍ਰੋਗਰਾਮ ਲੈ ਕੇ ਆਉਣਾ ਜੀ। ਇੱਕ ਖ਼ਬਰ ਬੜੀ ਬੇਕਾਰ ਹੈ, ਮਨਤੇਜ ਸਿੰਘ ਬੰਦਾ ਬੜਾ ਵਧੀਆ, ਖ਼ਬਰ ਬੜੀ ਬੇਕਾਰ ਹੈ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਉਣਗੇ ਅੱਗੇ ਚੱਲ ਕੇ, ਤੇ ਉਦੋਂ ਤੱਕ ਦੇ ਲਈ ਡਰਾਈਵ ਬੈਕ ਸ਼ੋਅ ਆ ਗਿਆ। ਫਿਰ ਕਿਹੜੀ ਗੱਲ ਦੀ ਉਡੀਕ ਹੈਗੀ ਹੈ, ਤੁਹਾਨੂੰ ਪਤਾ ਹੀ ਹੈ ਕਿ ਇੱਧਰ ਉੱਧਰ ਦੇ ਨਵੇਂ ਨਵੇਂ ਗਾਣੇ ਹੁੰਦੇ ਨੇ, ਕੁਛ ਇੱਕ ਜਾਣਕਾਰੀਆਂ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਅੱਜ ਦੇ ਦਿਨ, ਯਾਨੀ ਕੱਲ੍ਹ ਨੂੰ ਦਿਨ ਦੇ ਇਤਿਹਾਸ ਦੇ ਨਾਲ ਜੁੜਿਆ ਹੋਇਆ ਪ੍ਰੋਗਰਾਮ ਵੀ ਹੋਣਾ। ਅੱਜ ਦੇ ਦਿਨ ਦਾ ਬੜਾ ਵਧੀਆ ਇਤਿਹਾਸ ਹੈਗਾ, ਮਤਲਬ ਈਰਾਨ ਜਿਹਦੀ ਰੈਵੋਲਿਊਸ਼ਨ, ਜਿਹਦੀ ਕ੍ਰਾਂਤੀ ਦੀ ਗੱਲ ਇੱਕ ਵਾਰ ਆਪਾਂ ਇੱਕ ਐਪੀਸੋਡ 'ਚ ਕੀਤੀ ਸੀਗੀ। ਕਿਹੜਾ ਸੀਗਾ ਪ੍ਰੋਗਰਾਮ? ਇਨਸਾਈਟ ਰਿਪੋਰਟ, ਨਿਊਜ਼ ਐਂਡ ਵਿਊਜ਼ ਹੁੰਦਾ ਸੀ ਉਦੋਂ। ਵੈਸੇ ਕੱਲ੍ਹ ਦਾ ਇਨਸਾਈਟ ਰਿਪੋਰਟ ਤੁਸੀਂ ਸੁਣਿਆ? ਟੀਕਿਆਂ ਦੇ ਉੱਤੇ ਸੀਗੀ ਗੱਲਬਾਤ ਕੀਤੀ, ਹੋਪਫੁਲੀ ਤੁਸੀਂ ਸੁਣਿਆ ਹੋਵੇ, ਹੋਪਫੁਲੀ ਖ਼ਬਰਾਂ ਵੀ ਸੁਣਦੇ ਹੋਵੋ, ਸੁਣ ਲਿਆ ਕਰੋ, ਸੁਣ ਕੇ ਫੀਡਬੈਕ ਦੇ ਦਿਆ ਕਰੋ 0472-4174 ਜਾਂ facebook.com/ ਹਾਂਜੀ ਸਿਡਨੀ ਦੇ ਉੱਤੇ ਕਰਦੇ ਹਾਂ ਗੱਲਾਂ ਬਾਤਾਂ ਆਪਾਂ। ਆ ਜਾਓ ਲਾਨੇ ਰੌਣਕਾਂ ਅਗਲੇ ਅੱਧੇ ਪੌਣੇ ਘੰਟੇ।

ਹੈ ਭਾਈ ਮੰਨਦੀ ਨਹੀਂ ਹੈਗੀ ਜੇ ਫਿਰ ਹੁਣ ਕੀ ਕਰੀਏ ਦੱਸੋ ਆਹ ਗਾਣਿਆਂ ਦੇ ਵਿੱਚ ਨਾ ਵੈਸੇ ਇੱਕ ਚੀਜ਼ ਵਧੀਆ ਮੈਂ ਨੋਟ ਕਰ ਰਿਹਾ ਹੈਗਾ ਵਧੀਆ ਵਧੀਆ ਤਾਂ ਨਹੀਂ ਪਰ ਇੱਕ ਚੀਜ਼ ਮੈਂ ਨੋਟ ਕਰ ਰਿਹਾ ਉਹ ਹੈਗੇ ਨੇ ਕਿ ਜੈਨਜ਼ੀਜ਼ ਦੇ ਐਕਸਪ੍ਰੈਸ਼ਨਸ ਕਿ ਸਕਿਨ ਟੈਨ ਕਰਨੀ ਇਹ ਵੋ ਇਹ ਗੱਲ ਕਰਨ ਇਹ ਜੁੜਦੀ ਹੈਗੀ ਇਹ ਗੱਲ ਗਾਣਿਆਂ ਦੇ ਵਿੱਚ ਜੁੜਦੀ ਹੈ ਪਰ ਦੈਟਸ ਰਿਐਲਿਟੀ ਮਤਲਬ ਇੱਕੋ ਜਿਹੜਾ ਸਕਿਨ ਨੂੰ ਟੈਨ ਕਰਨ ਦਾ ਇਹਨਾਂ ਕੰਟਰੀ 'ਚ ਜਿੱਥੇ ਵਾਈਟ ਸਕਿਨ ਪੀਪਲ ਰਹਿੰਦੇ ਨੇ ਉੱਥੇ ਟੀਨੇਜਰਸ ਦੇ ਵਿੱਚ ਸਪੈਸ਼ਲੀ ਬਹੁਤ ਜ਼ਿਆਦਾ ਕਰੇਜ਼ ਹੈਗਾ ਮਤਲਬ ਇਹ ਕਿਵੇਂ ਆਪਣੇ ਸਰੀਰ ਦੇ ਨਾਲ ਛੇੜਛਾੜ ਵੈਸੇ ਮੈਂ ਕਿਸੇ ਚੀਜ਼ ਦੇ ਖਿਲਾਫ ਨਹੀਂ ਹੈਗਾ ਪਰ ਇੱਕੋ ਅੱਜ ਕੱਲ੍ਹ ਉਹ ਵੀ ਅੱਜ ਕੱਲ੍ਹ ਕੀ ਬੜੇ ਚਿਰ ਤੋਂ ਚੱਲ ਰਿਹਾ ਹੈਗਾ ਹੈ ਨਾ ਕਿ ਸਰੀਰ ਦੇ ਕਿਸੇ ਕਿਸੇ ਅੰਗ ਦੇ ਉੱਤੇ ਪੀਰਸਿੰਗ ਕਰਾਉਣੀ ਸਰੀਰ ਦੇ ਕਈਆਂ ਅੰਗਾਂ ਦੇ ਵਿੱਚ ਫਿਲਰਸ ਭਰਵਾਉਣੇ ਵੱਡਾ ਕਰਵਾਉਣਾ ਅਤੇ ਮਤਲਬ ਚੇਂਜ ਹੀ ਬਹੁਤ ਜ਼ਿਆਦਾ ਟੈਟੂ ਕਲਚਰ ਯੇ ਵੋ ਟੈਨ ਕਲਚਰ ਬਹੁਤ ਜ਼ਿਆਦਾ ਇਹ ਡੋਮੀਨੇਟ ਕਰ ਰਿਹਾ ਮਤਲਬ ਜੋ ਜੋ ਬਾਇਓਲੋਜੀਕਲੀ ਜਿਸ ਤਰੀਕੇ ਦੇ ਨਾਲ ਤੁਸੀਂ ਪੈਦਾ ਹੁੰਦੇ ਹੋ ਉਸ ਤਰੀਕੇ ਦੇ ਨਾਲ ਮਰ ਨਹੀਂ ਰਹੇ ਹੈਗੇ ਬੜੇ ਚੇਂਜਿਸ ਆ ਰਹੇ ਹੈਗੇ ਨੇ ਸਰੀਰ ਦੇ ਵਿੱਚ ਬੋਡੀ ਦੇ ਵਿੱਚ ਅਤੇ ਉਹ ਅੱਜ ਕੱਲ੍ਹ ਦੀ ਜਨਰੇਸ਼ਨ 'ਚ ਥੋੜ੍ਹਾ ਜ਼ਿਆਦਾ ਹੋ ਰਿਹਾ ਹੈਗਾ ਐਨੀਵੇਜ਼ ਇੱਕ ਰਿਪੋਰਟ ਮੈਂ ਪੜ੍ਹ ਰਿਹਾ ਸੀਗਾ ਇਹ ਕਿਹੜਾ ਕੋਈ ਹੈਲਥ ਜਰਨਲ ਸੀਗਾ ਉਹ ਕਹਿੰਦੇ ਅੱਜ ਕੱਲ੍ਹ ਦੀ ਜਿਹੜੀ ਆਹ ਜੈਨਜ਼ੀ ਹੈਗੀ ਹੈ ਇਹਨਾਂ ਨੇ ਅਲਕੋਹਲ ਦੀ ਕੰਜ਼ਮਪਸ਼ਨ ਘਟਾਤੀ ਹੈਗੀ ਹੈ ਸੋ ਅੱਗੇ ਵੀ ਆਪਾਂ ਇੱਕ ਵਾਰ ਨਿਊਜ਼ ਦੇ ਵਿੱਚ ਵੀ ਗੱਲ ਕੀਤੀ ਸੀਗੀ ਕਿ ਇਫ ਯੂ ਫੀਲ ਕਿ ਇਹ ਕੋਈ ਚੰਗੀ ਗੱਲ ਹੈ ਇਹ ਚੰਗੀ ਗੱਲ ਨਹੀਂ ਹੈਗੀ ਕਿਉਂਕਿ ਇਹਦੀ ਜਗ੍ਹਾ 'ਤੇ ਐਂਗਜ਼ਾਇਟੀ ਡਰੱਗਸ ਜਿਹੜੇ ਨੇ ਉਹਦਾ ਬਹੁਤ ਜ਼ਿਆਦਾ ਇਸਤੇਮਾਲ ਹੋਣ ਲੱਗ ਪਿਆ ਹੈਗਾ ਪ੍ਰੈਗਾਬਲਿਨ ਇਹ ਆਮ ਤੌਰ ਦੇ ਉੱਤੇ ਜਿਹੜੀਆਂ ਬੇਸਿਕਲੀ ਇਹ ਮਿਰਗੀ ਦੇ ਰੋਗ ਦੇ ਵਿੱਚ ਦਿੱਤੀ ਜਾਂਦੀ ਹੁੰਦੀ ਹੈ ਪਰ ਜੇ ਇੱਕ ਬਹੁਤ ਜ਼ਿਆਦਾ ਐਂਗਜ਼ਾਇਟੀ ਅਟੈਕ ਜਦੋਂ ਹੋ ਜਾਂਦੇ ਨੇ ਜਾਂ ਨਸਾਂ ਨੂੰ ਜਦੋਂ ਸ਼ਾਂਤ ਕਰਨਾ ਤਾਂ ਪ੍ਰੈਗਾਬਲਿਨ ਲੈ ਲੈਂਦੇ ਹਾਂ ਆਪਾਂ ਇੰਡੀਆ ਦੇ ਵਿੱਚ ਤਾਂ ਬਹੁਤ ਜ਼ਿਆਦਾ ਕਾਮਨ ਹੋਈ ਹੋਈ ਹੈ ਬਹੁਤ ਜ਼ਿਆਦਾ ਇਸ ਸਿਰਫ ਇਹੀ ਨਹੀਂ ਇਹਨਾਂ ਨੂੰ ਆਮ ਤੌਰ ਦੇ ਉੱਤੇ ਕਹਿੰਦੇ ਹਾਂ ਬੀਟਾ ਬਲੋਕਰਸ ਇਹ ਅੱਜ ਕੱਲ੍ਹ ਔਨਲਾਈਨ ਵੀ ਮਿਲ ਜਾਂਦੇ ਨੇ ਜੇ ਮਤਲਬ ਮੈਂ ਹੁਣ ਕਿਉਂ ਦੱਸ ਰਿਹਾ ਹੈਗਾ ਵੈਸੇ ਤਾਂ ਇਹ ਚੰਗੀ ਚੀਜ਼ ਨਹੀਂ ਹੈਗੀ ਪਰ ਕੱਲ੍ਹ ਇਸ ਕਿਸਮ ਦੀ ਇੱਕ ਗੱਲ ਕੀਤੀ ਸੀਗੀ ਅਸੀਂ ਦਵਾਈਆਂ ਦੇ ਨਾਲ ਜੁੜੀ ਜਿਹੜੀਆਂ ਦਵਾਈਆਂ ਉਹ ਬਗੈਰ ਪ੍ਰਸਕ੍ਰਿਪਸ਼ਨ ਤੋਂ ਨਹੀਂ ਮਿਲਦੀਆਂ ਹੈਗੀਆਂ ਬਟ ਉਹ ਪ੍ਰਸਕ੍ਰਿਪਸ਼ਨ ਦੇ ਨਾਂ ਦੇ ਉੱਤੇ ਬਾਜ਼ਾਰ ਦੇ ਵਿੱਚ ਕੀ ਕੁਝ ਚੱਲ ਰਿਹਾ ਹੈਗਾ ਉਹਦੇ ਬਾਰੇ ਸੀਗੀ ਉਹ ਇਨਸਾਈਟ ਰਿਪੋਰਟ ਵੇਟ ਲੂਸ ਡਰੱਗਸ ਅਤੇ ਉਹਦੇ ਆਲੇ ਦੁਆਲੇ ਦਾ ਕਾਰੋਬਾਰ ਪਰ ਆਹ ਜਿਹੜਾ ਜਰਨਲ ਜਿਹਦੀ ਮੈਂ ਗੱਲ ਕਰ ਰਿਹਾ ਅੱਜ ਇਹਦੇ 'ਚ ਜੈਨਜ਼ੀ ਯਾਨੀ 97 ਤੋਂ 2012 ਦੇ ਵਿਚਕਾਰ ਪੈਦਾ 12 ਤੋਂ ਬਾਅਦ ਤਾਂ ਫਿਰ ਐਲਫਾ ਆ ਗਏ ਨਾ ਇਹ ਜਿਹੜੀ ਜਨਰੇਸ਼ਨ ਹੈਗੀ ਇਹ ਬਾਕੀ ਪੀੜ੍ਹੀਆਂ ਦੇ ਮੁਕਾਬਲੇ ਜਿੰਨੀਆਂ ਇਸ ਤੋਂ ਪਹਿਲਾਂ ਆਈਆਂ ਅਤੇ ਜਿੰਨੀਆਂ ਹੁਣ ਆਉਣਗੀਆਂ ਇਹ ਤਾਂ ਗੱਲ ਬੜੀ ਵਾਰ ਹੋ ਚੁੱਕੀ ਹੈ ਕਿ ਜੈਨ ਐਲਫਾ ਹਾਲੇ ਫਿਰ ਵੀ ਬੈਟਰ ਹੈਗੀ ਹੈ ਜੈਨਜ਼ੀ ਥੋੜ੍ਹੀ ਜਿਹੀ ਨਾ ਹਿਲੀ ਜਿਹੀ ਜਨਰੇਸ਼ਨ ਮੈਨੂੰ ਲੱਗਦੀ ਹੈਗੀ ਮੈਨੂੰ ਨਹੀਂ ਬਟ ਇਹ ਬੜੀਆਂ ਸਾਰੀਆਂ ਔਰ ਕਹਿੰਦੇ ਨੇ ਕਿ ਇਸ ਕਿਸਮ ਦੇ ਸਰਵੇਖਣ ਵੀ ਆਏ ਨੇ ਉਹ ਹੈਲਥ ਸਰਵੇ ਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਇਹ ਬੇਸਿਕਲੀ ਉਹ ਰਿਪੋਰਟ ਗਲੋਬਲ ਹੈਲਥ ਯੂਨਿਟ ਨੇ ਲਗਾਈ ਸੀਗੀ ਅਤੇ ਉਹਨਾਂ ਨੇ ਆਪਣੇ ਸਰਵੇਖਣ 'ਚ ਇਹ ਵੀ ਦੱਸਿਆ ਕਿ ਜਿਹੜੇ ਜੈਨਜ਼ੀ ਹੈਗੇ ਨੇ ਉਹ ਬਾਕੀ ਜਨਰੇਸ਼ਨ ਦੇ ਮੁਕਾਬਲੇ ਕਿਤੇ ਜ਼ਿਆਦਾ ਐਂਗਜ਼ਾਇਟੀ ਹੋ ਰਹੀ ਹੈ ਟੈਨਸ਼ਨ ਹੋ ਰਹੀ ਹੈ ਸਟ੍ਰੈਸ ਹੋ ਰਹੀ ਹੈ ਬਹੁਤ ਜ਼ਿਆਦਾ ਉਸ ਚੀਜ਼ ਨੂੰ ਕਾਊਂਟ ਕਰ ਰਹੇ ਨੇ ਟੂ ਮੱਚ ਕਰ ਰਹੇ ਨੇ 1990 ਤੋਂ 2001 ਦੇ ਦਰਮਿਆਨ ਹੈ ਜਿਹੜੇ 10 ਤੋਂ 24 ਸਾਲ ਦੀ ਉਮਰ ਦੇ ਲੋਕ ਨੇ ਉਹ 10 ਮਿਲੀਅਨ ਤੋਂ ਜ਼ਿਆਦਾ ਕੇਸ ਉਹਦੇ ਨੋਟ ਕੀਤੇ ਗਏ ਨੇ ਵਰਲਡ ਵਾਈਡ ਔਰ ਅਲੱਗ ਅਲੱਗ 60 ਤੋਂ ਜ਼ਿਆਦਾ ਸਟੱਡੀਜ਼ ਹੋਈਆਂ ਨੇ ਇਹਨਾਂ ਨੂੰ ਲੈ ਕੇ ਇਹ ਮੈਂਟਲ ਹੈਲਥ ਨੂੰ ਲੈ ਕੇ ਸਟ੍ਰੈਸ ਨੂੰ ਲੈ ਕੇ ਇਹ 60 ਤੋਂ ਜ਼ਿਆਦਾ ਸਟੱਡੀਜ਼ ਦੇ ਵਿੱਚ ਇਹ ਪਤਾ ਲੱਗਿਆ ਹੈ ਕਿ ਕੋਵਿਡ ਤੋਂ ਪਹਿਲਾਂ ਅਤੇ ਕੋਵਿਡ ਤੋਂ ਬਾਅਦ ਜਿਹੜੇ ਬੱਚਿਆਂ ਨੇ ਨਸ਼ੇ ਨੇ ਸਪੈਸ਼ਲੀ ਜੈਨਜ਼ੀਜ਼ ਦੇ ਨਸ਼ੇ ਨੇ ਉਹ ਬਹੁਤ ਜ਼ਿਆਦਾ ਇੱਧਰ ਨੂੰ ਆ ਗਏ ਨੇ ਕਿ ਦਾਰੂ ਨਹੀਂ ਬਸ ਇਹ ਦਵਾਈਆਂ ਜਿਹੜੀਆਂ ਨੇ ਐਂਗਜ਼ਾਇਟੀ ਅਟੈਕ ਵਾਲੀਆਂ ਯੇ ਉਹ ਪ੍ਰੈਗਾਬਲਿਨ ਵਰਗੀਆਂ ਉਹ ਇਹੋ ਜਿਹੀਆਂ ਬਹੁਤ ਸਾਰੀਆਂ ਦਵਾਈਆਂ ਨੇ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਤੇ ਬਹੁਤ ਜ਼ਿਆਦਾ ਪ੍ਰਚਾਰਿਆ ਜਾ ਰਿਹਾ ਹੈਗਾ ਜਿਨ੍ਹਾਂ ਦੇ ਸੋਸ਼ਲ ਮੀਡੀਆ 'ਤੇ ਟ੍ਰੈਂਡ ਚੱਲ ਰਹੇ ਹੈਗੇ ਨੇ ਆਪਣੇ ਆਪ ਨੂੰ ਸੋਬਰ ਜਨਰੇਸ਼ਨ ਦੱਸਣ ਵਾਲੀ ਜੈਨਜ਼ੀ ਦਾ ਇਸ ਵਕਤ ਬੇੜਾ ਗਰਕ ਹੋ ਚੁੱਕਿਆ ਹੈਗਾ ਔਰ ਨਿਊਰੋਫਾਰਮਾਸੀਟੀਕਲ ਜਿਹਨੂੰ ਕਿਹਾ ਜਾਂਦਾ ਕਿ ਦਿਮਾਗ ਦੇ ਨਾਲ ਜੁੜੀਆਂ ਹੋਈਆਂ ਦਵਾਈਆਂ ਦਾ ਸਭ ਤੋਂ ਵੱਡਾ ਬਾਜ਼ਾਰ ਅੱਜ ਦੀ ਤਰੀਕ ਦੇ ਵਿੱਚ ਇਹੀ ਲੋਕ ਹੈਗੇ ਨੇ ਐਨੀਵੇਜ਼ ਇੱਕ ਹੋਰ ਵੀ ਵੈਸੇ ਖਬਰ ਸੀਗੀ ਉਹ ਵੀ ਤੁਹਾਡੇ ਨਾਲ ਅੱਜ ਸ਼ੇਅਰ ਕਰਨੀ ਹੈਗੀ ਉਹ ਵੀ ਬੜੀ ਵੈਸੇ ਤਾਂ ਸਵੇਰੇ ਨਿਊਜ਼ ਦੇ ਵਿੱਚ ਕਰੀ ਵੀ ਸੀਗੀ ਉਹ ਜਿਹੜੀ ਡਾਕੂਮੈਂਟਰੀ ਜੀ ਇੱਕ ਚੱਲ ਰਹੀ ਹੈਗੀ ਆ ਡਿਸਕਵਰੀ ਵਾਲੀ ਜੇ ਖਬਰਾਂ ਦੇ ਲੈ ਕੇ ਜੇ ਤੁਸੀਂ ਹੁਣ ਤੱਕ ਖਬਰਾਂ ਨਹੀਂ ਸੁਣਦੇ ਤਾਂ ਸਵੇਰੇ 9 ਵਜੇ ਲਾਈਵ ਖਬਰਾਂ ਹੁੰਦੀਆਂ ਨੇ ਸ਼ਾਮ ਨੂੰ 4 ਵਜੇ ਵੀ ਲਾਈਵ ਖਬਰਾਂ ਹੁੰਦੀਆਂ ਨੇ 4 ਵਜੇ ਸਿਡਨੀ ਸਟੂਡੀਓ ਤੋਂ ਸਵਿੱਚ ਕਰ ਲਿਆ ਕਰੋ ਸਵੇਰੇ 9 ਵਜੇ ਮੈਲਬਰਨ ਸਟੂਡੀਓ ਸਵਿੱਚ ਕਰ ਲਿਆ ਕਰੋ ਲਾਈਵ

ਵਕਤ ਹਮਾਰਾ ਹੈ ਜੀ, ਵਕਤ ਦੇ ਧਿਆਨ ਚ ਰੱਖਦੇ ਹੋਏ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ। ਵੈਸੇ ਇਹ ਰਾਜਕੁਮਾਰ ਸਾਹਿਬ ਦਾ ਜੈਨੀਨ ਡਾਇਲੋਗ ਤੁਹਾਨੂੰ ਇਸ ਕਰਕੇ ਸੁਣਾਇਆ ਕਿਉਂਕਿ ਅੱਜ ਸਵੇਰ ਵੇਲੇ ਇੱਕ ਨਾ ਨਿਊਜ਼ ਸ਼ੇਅਰ ਕੀਤੀ ਸੀ ਆਪਾਂ, ਡੀ ਕਲਾਸੀਫਾਈਡ ਆਪਰੇਸ਼ਨ ਸਿੰਦੂਰ। ਹੁਣ ਉਹ ਮਤਲਬ ਇਹ ਦੁਨੀਆਂ 'ਚ ਸ਼ਾਇਦ ਪਹਿਲੀ ਵਾਰ ਹੋਇਆ ਹੋਊਗਾ ਕਿ ਇੱਕ ਝੜੱਪ ਦੇ ਉੱਤੇ ਇੱਕ ਡਾਕੂਮੈਂਟਰੀ ਬਣ ਗਈ। ਅਤੇ ਮਤਲਬ ਜੰਗਾਂ ਦੇ ਉੱਤੇ ਤਾਂ ਬਣੀਆਂ ਹੈਗੀਆਂ ਨੇ, ਝੜੱਪ ਦੇ ਉੱਤੇ, ਕਿਉਂਕਿ ਝੜੱਪ ਇਸ ਕਰਕੇ ਕਿ ਦੋਵੇਂ ਪਾਸੇ ਕਿੰਨੇ ਲੋਕ ਮਰੇ, ਕੀ ਨੁਕਸਾਨ ਹੋਇਆ, ਕੀ ਟਾਰਗੇਟ ਕੀਤਾ ਗਿਆ, ਕਿਹੜੇ ਫੌਜੀ ਟਿਕਾਣੇ ਜਿਹੜੇ ਖਤਮ ਕੀਤੇ ਗਏ, ਕਿਹਨੇ ਕੀ ਕੀਤਾ, ਦੋਵਾਂ ਧਿਰਾਂ 'ਚੋਂ ਕਿਸੇ ਦੀ ਨਹੀਂ ਮੰਨ ਸਕਦੇ ਹੈਗੇ। ਆਪਰੇਸ਼ਨ ਸਿੰਦੂਰ ਇੰਡੀਆ ਵਾਲੇ ਪਾਸੇ ਹੋਇਆ ਸੀਗਾ ਇਹ ਮਈ ਦੇ ਵਿੱਚ, ਅਤੇ ਇੱਕ ਪਾਕਿਸਤਾਨ ਵਾਲੇ ਪਾਸਿਓ ਵੀ ਉਹਨਾਂ ਨੇ ਆਪਣਾ ਆਪਰੇਸ਼ਨ ਕੀਤਾ ਸੀ, ਆਪਰੇਸ਼ਨ ਬੁਨਿਆਦ ਨਾਲ ਮਹਿਸੂਸ। ਅਤੇ ਇਹ ਦੋਹਾਂ ਦੇ ਵਿੱਚ ਕਿਹਦਾ ਕਿੰਨਾ ਨੁਕਸਾਨ ਹੋਇਆ, ਦੋਵੇਂ ਆਪੋ ਆਪਣਾ ਦਾਅਵਾ ਕਰ ਰਹੇ ਨੇ ਇੰਡੀਆ ਅਤੇ ਪਾਕਿਸਤਾਨ, ਪਰ ਉਹ ਡਾਕੂਮੈਂਟਰੀ ਜਿਹੜੀ ਬਣੀ ਹੈ ਪਾਕਿਸਤਾਨ ਕਹਿ ਰਿਹਾ ਕਿ ਇਹਦੇ ਨਾਲ ਨੁਕਸਾਨ ਪਾਕਿਸਤਾਨ ਦਾ ਜ਼ਿਆਦਾ ਕਰ ਰਿਹਾ ਇੰਡੀਆ ਇਸ ਕਿਸਮ ਦੀ। ਵੈਸੇ ਮੈਨੂੰ ਇਹ ਨਹੀਂ ਸਮਝ ਆਉਂਦਾ ਪਾਕਿਸਤਾਨ ਕਿਉਂ ਨਹੀਂ ਕੋਈ ਲਫੰਡਰ ਬਵੰਡਰ ਕੋਈ ਐਸੀ ਕੋਈ ਫਿਲਮ ਬਣਾ ਦਿੰਦਾ ਅਤੇ ਬਣਾ ਦਿਉ, ਉੱਧਰੋਂ ਵੀ ਹੋ ਜਾਣੀ ਚਾਹੀਦੀ ਹੈ ਮੈਨੂੰ ਲੱਗਦਾ, ਪਤਾ ਲੱਗਣਾ ਚਾਹੀਦਾ ਦੋਵੇਂ ਪਾਸੇ ਦਾ, ਪਤਾ ਲੱਗੇ ਵੀ ਕੀ ਚੱਲ ਰਿਹਾ ਹੈਗਾ, ਕੀ ਹੋਇਆ, ਕੀ ਸੀਗਾ ਉਸ ਵਕਤ ਦੇ ਵਿੱਚ, ਉਸ ਦੌਰ ਦੇ ਵਿੱਚ। ਫਿਲਹਾਲ ਪ੍ਰੋਗਰਾਮ ਡਰਾਈਵ ਬੈਕ ਸ਼ੋਅ ਚੱਲ ਰਿਹਾ ਜੀ। ਬੈਕ ਟੂ ਬੈਕ ਗਾਣੇ

ਦੇ ਵਿੱਚ ਅੱਜ ਕਿੰਨੀ ਤਰੀਕ ਹੈ 19 ਅਗਸਤ ਹਾਂ ਅੱਜ ਦੀ ਤਰੀਕ 19 ਅਗਸਤ 1978 ਦਾ ਸਾਲ ਸੀਗਾ ਜਦੋਂ ਇਰਾਨ ਦਾ ਜਿਹੜੇ ਇੱਕ ਥੀਏਟਰ ਸੀਗਾ ਅਬਦਾਨ ਸ਼ਹਿਰ ਦੇ ਵਿੱਚ ਥੀਏਟਰ ਪੈਂਦਾ ਸੀਗਾ ਰੈਕਸ ਥੀਏਟਰ ਸਿਨੇਮਾ ਰੈਕਸ ਉੱਥੇ ਫਿਲਮ ਲੱਗੀ ਹੋਈ ਸੀਗੀ ਇੱਕ ਤੇ ਫਿਲਮ ਦੀ ਡੀਅਰ ਨਾਮ ਦੇ ਨਾਲ ਅੰਗਰੇਜ਼ੀ ਟਾਈਟਲ ਹੈ ਬਟ ਗਵਾਂਜ਼ਾ ਕਰਕੇ ਇਰਾਨੀ ਭਾਸ਼ਾ ਦੇ ਵਿੱਚ ਇਹ ਫਿਲਮ ਲੱਗੀ ਹੋਈ ਸੀਗੀ ਰੈਕਸ ਥੀਏਟਰ ਦੇ ਵਿੱਚ ਤੇ ਫਿਲਮ ਬੜੀ ਕਹਿੰਦੇ ਬੜੀ ਵਧੀਆ ਫਿਲਮ ਸੀਗੀ ਉਸ ਦੌਰ ਦੀ ਤੇ ਫਿਲਮ ਇੱਕ ਕਿਸਮ ਦੀ ਕ੍ਰਾਂਤੀਕਾਰੀ ਫਿਲਮ ਸੀਗੀ ਤੇ ਉੱਥੇ ਚਾਰ ਬੰਦੇ ਦਾਖਲ ਹੁੰਦੇ ਨੇ ਸਿਨੇਮੇ ਦੇ ਅੰਦਰ ਲੋਕੀ ਭਰੇ ਹੋਏ ਸੀ ਖਚਾਕਾ 'ਚ ਔਰ ਉਹਨਾਂ ਨੇ ਨਾ ਪੈਟਰੋਲ ਪਾਤਾ ਸਿਨੇਮੇ ਦੇ ਸਾਰੇ ਗੇਟਾਂ ਦੇ ਆਲੇ ਦੁਆਲੇ ਅਤੇ ਜਿਹੜਾ ਮੇਨ ਹਾਲ ਸੀਗਾ ਉਹਦੇ ਆਲੇ ਦੁਆਲੇ ਔਰ ਫਿਰ ਬਾਹਰ ਨਿਕਲਿਆ ਅਤੇ ਅੱਗ ਲਗਾਤੀ ਅਤੇ ਉਸ ਵਕਤ 60-70-100 ਦੇ ਕਰੀਬ ਤਾਂ ਲੋਕ ਬਚ ਕੇ ਨਿਕਲੇ ਆਏ ਸੀਗੇ ਬਟ ਉਹ ਅੱਗ ਇੰਨੀ ਜ਼ਿਆਦਾ ਔਰ ਇੰਨਾ ਜ਼ਿਆਦਾ ਪੈਟਰੋਲ ਪਾਤਾ ਸੀਗਾ ਕਿ ਉਸ ਵਕਤ 370 ਲੋਕ ਸਿਨੇਮੇ ਹਾਲ ਦੇ ਅੰਦਰ ਮਾਰੇ ਗਏ ਸੀਗੇ ਜਲ ਗਏ ਸੀਗੇ ਫੁੱਕ ਗਏ ਸੀਗੇ ਅਤੇ ਉਸ ਤੋਂ ਬਾਅਦ ਹੀ ਇਰਾਨ ਦੀ ਕ੍ਰਾਂਤੀ ਜਿਹੜੀ ਸੀਗੀ ਹੋਈ ਸੀਗੀ ਉੱਥੋਂ ਫਿਰ ਅਮਰੀਕਾ ਦੀ ਹਮਾਇਤ ਵਾਲੇ ਜਿਹੜੇ ਰਾਸ਼ਟਰਪਤੀ ਸੀ ਉਹਨੂੰ ਹਟਾਤਾ ਸੀਗਾ ਅਤੇ ਫਿਰ ਉਦੋਂ ਤੋਂ ਖਾਮਨਾਈ ਸਾਹਿਬ ਦਾ ਇੱਕ ਰਾਜ ਉੱਥੇ ਰਿਹਾ ਸੀ ਅਤੇ ਉਹੀ ਖਾਮਨਾਈ ਸਾਹਿਬ ਜਿਨ੍ਹਾਂ ਨੂੰ ਹੁਣ ਅਮਰੀਕਾ ਦੁਬਾਰਾ ਤੋਂ ਹਟਾ ਕੇ ਉੱਥੇ ਆਪਣਾ ਰਾਜ ਲੈਣਾ ਚਾਹੁੰਦਾ ਹੈਗਾ ਇਰਾਨ ਨੂੰ ਇਰਾਨ ਇਜ਼ ਐਨਰਿਚਡ ਵਿਦ ਆਲ ਦੀਜ਼ ਮਿਨਰਲਸ ਐਂਡ ਆਲ ਦੈਟ ਸਟੱਫ ਸੋ ਇਹ ਇੱਕ ਰੀਜ਼ਨ ਹੋ ਸਕਦਾ ਦੈਟ ਕੁੱਡ ਬੀ ਵਨ ਰੀਜ਼ਨ ਬਟ ਐਨੀਵੇਜ਼ ਇੰਨੀਆਂ ਭਾਰੀ ਭਾਰੀ ਗੱਲਾਂ ਕਾਹਤੇ ਕਰਨੀਆਂ ਹੈਗੀਆਂ ਤੁਹਾਨੂੰ ਮੈਂ ਸਿਰਫ ਅੱਜ ਦੇ ਦਿਨ ਦਾ ਇਤਿਹਾਸ ਦੱਸਣਾ ਸੀਗਾ ਬੈਕ ਟੂ ਬੈਕ ਗਾਣੇ ਸੁਣੀ ਚੱਲੋ ਯਾਰ ਮਤਲਬ ਬ੍ਰੇਕ ਨਹੀਂ ਆਪਾਂ ਕੋਈ ਲੈ ਰਹੇ ਹੈਗੇ ਇਸ ਕਰਕੇ ਬੈਕ ਟੂ ਬੈਕ ਕਹਿ ਰਿਹਾ ਮੈਂ ਬੈਕ ਟੂ ਬੈਕ ਇਹਦਾ ਮਤਲਬ ਇਹ ਨਹੀਂ ਕਿ

ਪ੍ਰਾਈਮ ਦੇ ਉੱਤੇ ਮਟਕਾ ਕਿੰਗ ਮੈਂ ਤਾਂ ਪਹਿਲਾਂ ਦੇਖੀ ਨਹੀਂ ਸੀਗੀ, ਹੁਣ ਪੈ ਗਈ ਹੈਗੀ ਹੈ ਤੇ ਕਾਫੀ ਚਿਰ ਦੀ ਸ਼ਾਇਦ ਪਈ ਹੋਊਗੀ, ਪਰ ਮੈਨੂੰ ਹੁਣ ਅਪੀਅਰ ਹੋਣ ਲੱਗੀ ਹੈਗੀ। ਰੀਚਰ ਦਾ ਨਵਾਂ ਐਪੀਸੋਡ ਅੱਜ ਦੇ ਦਿਨ ਪੈ ਜਾਣਾ ਹੈਗਾ, ਸੋ ਐਮਾਜ਼ਨ ਪ੍ਰਾਈਮ ਦੇ ਉੱਤੇ ਤੁਸੀਂ ਉਹ ਦੇਖ ਸਕਦੇ ਹੋ। ਬਾਕੀ ਜਿਹੜੇ ਰਿਐਲਿਟੀ ਸ਼ੋਜ਼ ਅੱਜ ਕੱਲ੍ਹ ਡਾਠਾ ਹੋ ਰਹੇ ਹੈਗੇ ਨੇ, ਟ੍ਰੇਟਰਸ ਇੰਡੀਆ ਦਾ, ਉਹਦਾ ਵੀ ਸ਼ਾਇਦ ਨਵਾਂ ਐਪੀਸੋਡ ਪੈ ਹੀ ਜਾਣਾ ਹੈਗਾ। ਨੈਟਫਲਿਕਸ ਦੇ ਉੱਤੇ ਇੱਕ ਸੀਰੀਜ਼ ਜਿਹਦਾ ਮੈਂ ਕੱਲ੍ਹ ਦੇ ਦਿਨ ਜ਼ਿਕਰ ਵੀ ਕੀਤਾ ਸੀਗਾ, ਫ੍ਰੀ ਫਾਲ, ਉਹ ਤੁਸੀਂ ਅੱਜ ਦੇ ਦਿਨ ਬੁੱਧਵਾਰ ਦੇ ਦਿਨ ਤੋਂ ਉਹ ਪੈ ਜਾਣੀ ਹੈ। ਬਾਕੀ ਹਸਲ ਦੇ ਵੀ ਸਾਰੇ ਐਪੀਸੋਡ ਇੱਥੇ ਨੈਟਫਲਿਕਸ ਦੇ ਉੱਤੇ ਆ ਹੀ ਰਹੇ ਹੈਗੇ ਨੇ, ਯੂਟਿਊਬ ਦੇ ਉੱਤੇ ਵੀ ਹੈਗੇ ਨੇ, ਉਹਦੇ 'ਤੇ ਵੀ ਉਹ ਚੱਲਦੇ ਨੇ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਚੁੰਬਕ ਨਾਮ ਦੀ ਇੱਕ ਕੀ ਕਹਿ ਸਕਦੇ ਹੋ ਫਿਲਮ ਹੈਗੀ ਹੈ, ਜਾਂ ਕੀ ਹੈ, ਫਿਲਮ ਹੀ ਹੈ ਸ਼ਾਇਦ, ਨੀਨਾ ਗੁਪਤਾ ਹੋਰਾਂ ਵਾਲੀ, ਇਹ ਇਹਦੇ 'ਤੇ ਤੁਹਾਨੂੰ ਦੇਖਣ ਨੂੰ ਮਿਲੇਗੀ। ਪਿਆਰ ਪ੍ਰੇਰਣਾ ਕਲਿਆਣਮ ਸਾਊਥ ਇੰਡੀਅਨ ਇੱਕ ਮੂਵੀ, ਔਰ ਲੋਸਟ ਲੈਂਡਸ ਜਿਹੜੀ ਸਪਤੰਬਰ ਮਹੀਨੇ ਦੇ ਵਿੱਚ ਆ ਰਹੀ ਹੈਗੀ ਹੈ, ਉਹ ਵੀ ਇਹਦੇ 'ਤੇ ਨੈਟਫਲਿਕਸ ਦੇ ਉੱਤੇ ਤੁਹਾਨੂੰ ਦੇਖਣ ਨੂੰ ਮਿਲੇਗੀ। ਸੋ ਇਹ ਆਉਣ ਵਾਲੇ ਦਿਨਾਂ ਦੇ ਵੇਰਵੇ ਹੈਗੇ ਨੇ। ਇਵੈਂਟਾਂ ਦੇ ਬਾਰੇ ਜਾਣਕਾਰੀਆਂ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਦੇਵਾਂਗੇ, ਸਿਡਨੀ ਵਾਲੇ ਇਵੈਂਟਾਂ ਦੇ ਬਾਰੇ, ਸੋ ਉਹਦੇ ਵਿੱਚ ਤੁਸੀਂ ਸਾਡੇ ਨਾਲ ਜ਼ਰੂਰ ਸਾਂਝ ਪਾਇਓ। ਮਿਰਜ਼ਾਪੁਰ ਫਿਲਮ ਆ ਰਹੀ ਹੈਗੀ ਹੈ, ਹੁਣ ਹਿੰਦੀ ਗਾਣਿਆਂ ਦੀ ਵੀ ਗੱਲ ਕਰੀਏ, ਮਿਰਜ਼ਾਪੁਰ ਫਿਲਮ ਦੇ ਵਿੱਚੋਂ ਰੋਮਾਂਟਿਕ ਗਾਣਾ ਵੀ ਹੈਗਾ, ਕਮਾਲ ਹੀ ਗੱਲ ਹੈ, ਕਮਾਲ ਹੋ ਗਿਆ ਕਾਲੀਨ ਭਈਆ ਅਤੇ ਮਿਰਜ਼ਾਪੁਰ, ਕਿਹਨੂੰ ਨਹੀਂ ਪਤਾ ਹੈਗੀ, ਮਤਲਬ ਓ ਟੀ ਟੀ ਦੀ ਸਭ ਤੋਂ ਸਕਸੈਸਫੁੱਲ ਡਰਾਮਾ ਜਿਹੜੀ ਹੁਣ ਸਿਨੇਮੈਟਿਕ ਮੂਵੀ ਦੇ ਰੂਪ ਦੇ ਵਿੱਚ ਵੀ ਆ ਰਹੀ ਹੈ।

ਰਾਜਾਪੁਰ ਦੇ ਨਾਲ ਮੈਚ ਨਹੀਂ ਖਾਂਦਾ ਹੈਗਾ ਜਿਸ ਕਿਸਮ ਦੀ ਇੰਟੈਂਸ ਮੂਵੀ ਇਹ ਹੈਗੀ ਹੈ। ਵੈਸੇ ਤਾਂ ਇਹ ਹੋ ਗਈ ਰਿਲੀਜ਼, ਹੋਣੀ ਹੈ ਮੇਰੇ ਖਿਆਲ ਦੇ ਨਾਲ, ਹੋਣੀ ਹੈ ਹਲੇ ਰਿਲੀਜ਼, ਹੈ ਨਾ। ਅਤੇ ਆਈ ਡੋਂਟ ਨੋ, ਆਈ ਰੀਲੀ ਡੋਂਟ ਨੋ, ਮਿਰਜ਼ਾਪੁਰ ਨੂੰ ਮੈਂ ਫੋਲੋ ਨਹੀਂ, ਮਤਲਬ ਮੈਂ ਕਰਦੇ ਹਾਂ ਫੋਲੋ, ਐਦੀ ਗੱਲ ਨਹੀਂ ਹੈਗੀ ਕਿ ਫੋਲੋ, ਦੇਖਣ ਵਾਲੀ ਫਿਲਮ ਹੈਗੀ ਹੈ। ਨੈੱਟਫਲਿਕਸ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਕੋਕਟੇਲ ਵੀ ਪੈ ਗਈ, ਅਤੇ ਆਈ ਥੋਟ, ਮੈਂ ਸਿਨੇਮਾ 'ਚ ਨਹੀਂ ਸੀ ਦੇਖੀ, ਪਹਿਲਾਂ ਮੈਂ ਬਹੁਤ ਐਕਸਾਈਟਿਡ ਸੀਗਾ ਫਿਲਮ ਦੇ ਲਈ, ਕਿਉਂਕਿ ਜਿਹੜੀ ਪਹਿਲੀ ਕੋਕਟੇਲ ਸੀਗੀ ਸੈਫ ਅਲੀ ਖਾਨ, ਦੀਪਿਕਾ ਪਾਦੂਕੋਨ, ਡਾਇਨਾ ਪੈਂਟੀਆ ਲਈ, ਮੈਨੂੰ ਉਹ ਵਧੀਆ ਲੱਗੀ ਸੀਗੀ ਫਿਲਮ, ਅਤੇ ਉਸ ਦੌਰ ਦੇ ਵਿੱਚ, ਦੌਰ ਹੁੰਦਾ ਹੁੰਦਾ ਨਾ ਫਿਲਮਾਂ ਦਾ, ਅਤੇ ਪਰ ਉਸ ਹਿਸਾਬ ਦੇ ਨਾਲ ਫਿਰ ਇਹ ਫਿਲਮ ਦੀ ਫੀਡਬੈਕ ਵਧੀਆ ਨਹੀਂ ਆਈ ਮੈਨੂੰ, ਟ੍ਰੇਲਰ ਵੀ ਕੁਛ ਠੀਕ ਨਹੀਂ ਲੱਗਿਆ ਹੈਗਾ, ਪਰ ਫਿਲਮ ਠੀਕ ਠਾਕ ਹੈ, ਬੱਚਿਆਂ ਦੇ ਨਾਲ ਨਾ ਸਹੀ, ਬਟ ਆਪਣੇ ਪਾਰਟਨਰ ਦੇ ਨਾਲ, ਆਪਣੀ ਵਾਈਫ ਜਾਂ ਜੇ ਤੁਹਾਡੀ ਗਰਲਫਰੈਂਡ ਹੈਗੀ ਹੈ, ਪਰ ਜੇ ਵਾਈਫ ਹੈਗੀ ਹੈ ਫਿਰ ਗਰਲਫਰੈਂਡ ਦੇ ਨਾਲ ਨਹੀਂ ਦੇਖਣੀ ਹੈਗੀ ਫਿਲਮ ਇਹ, ਫਿਰ ਤੁਸੀਂ ਜੈਨੂਅਨ ਰਹਿ ਕੇ ਆਪਣੇ ਇੱਕ ਪਾਰਟਨਰ ਦੇ ਨਾਲ ਹੀ ਦੇਖਿਓ, ਕਿਉਂਕਿ ਸ਼ੁਰੂ ਸ਼ੁਰੂ ਦੇ ਵਿੱਚ ਬੇਸ਼ੱਕ ਤੁਹਾਨੂੰ ਇਹ ਕ੍ਰੋਸ ਕਨੈਕਸ਼ਨ ਬਾਰੇ ਫਿਲਮ ਹੈਗੀ ਹੈ, ਬਟ ਐਂਡ 'ਤੇ ਚੱਲਦੇ ਚੱਲਦੇ ਪਹੁੰਚਦੇ ਹੋਏ ਫਿਲਮ ਇੱਕ ਮੈਸੇਜ ਵੀ ਦੇ ਜਾਂਦੀ ਹੈਗੀ ਹੈ। ਅਤੇ ਕੋਕਟੇਲ ਹੁਣ ਅੱਜ ਦੀ ਤਰੀਕ ਦੇ ਵਿੱਚ ਨੈੱਟਫਲਿਕਸ ਦੇ ਉੱਤੇ ਪਈ ਹੈਗੀ ਹੈ, ਜੇ ਅੱਛਾ ਟਾਈਮ ਪਾਸ ਵੀਕਐਂਡ ਦੇ ਉੱਤੇ ਕਰਨਾ ਚਾਹੁੰਦੇ ਹੋ ਤੁਸੀਂ। ਅਗੇਨ ਰਿਮਾਈਂਡਰ, ਨੋਟ ਵਿਦ ਦੀ ਕਿਡ।

ਵੀ ਹੋਵੇ ਜਾਸਤਾ ਫਿਰ ਹੈ ਜੀ ਲਈ ਜਾਸਤਾ ਡਰਾਈਵ ਬੈਕ ਸ਼ੋਅ ਦੇ ਵਿੱਚੋਂ ਤੇ ਹੁਣ ਲੈ ਕੇ ਆ ਰਹੇ ਹਾਂ ਤੁਹਾਡੇ ਤੱਕ ਅਗਲਾ ਪ੍ਰੋਗਰਾਮ ਥੋੜੇ ਜਿਹੇ ਵੱਖਰੇ ਗਾਣੇ ਹੋਣਗੇ ਵੱਖਰੀਆਂ ਗੱਲਾਂ ਹੋਣਗੀਆਂ ਔਰ ਬਸ ਖਬਰਾਂ ਬੜੀਆਂ ਬੇਕਾਰ ਹੋਣਗੀਆਂ ਆ ਜਾਓ ਫਿਰ ਹਾਸੇ ਠੱਠੇ ਦੇ ਲਈ ਸਾਡੇ ਨਾਲ ਆਰ ਜੇ ਮਨਤੇਜ ਹੁਣ ਸਟੂਡੀਓ ਦੇ ਵਿੱਚ ਹੋਣਗੇ ਹਾਜ਼ਰ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਅਜਨਬੀ ਬਣ ਗਏ ਆ, ਵਿਆਹ ਤੋਂ ਬਾਅਦ ਸਾਰੇ ਅਜਨਬੀ ਹੋ ਜਾਂਦੇ ਆ ਤੁਹਾਨੂੰ ਮੈਂ ਦੱਸਾਂ, ਇਹ ਜਿਹੜਾ ਨਾ ਪਹਿਲਾਂ ਹੀ ਹੁੰਦਾ ਤੁਹਾਨੂੰ ਮੈਂ ਦੱਸਾਂ।
1: ਹਾਂਜੀ ਦੇਖੋ ਤੁਸੀਂ ਅੱਗੇ ਪ੍ਰੋਗਰਾਮ ਦੇ ਐਂਡ ਤੇ ਮੇਰੇ ਤੇ ਇਲਜ਼ਾਮ ਲਗਾਉਂਦੇ ਹੁੰਦੇ ਵੀ ਤੁਸੀਂ ਅੱਜ ਸ਼ੁਰੂਆਤ
0: ਅੱਜ ਮੈਂ ਆਪ ਤੱਪਿਆ ਪਿਆ, ਅੱਜ ਮੈਂ ਆਪ ਲੜਾਈ ਕਰਨਾ ਚਾਹੁੰਦਾ ਵਾ। ਆਓ ਤੇ ਸਹੀ, ਕਿੰਨਾ ਬੰਦਾ ਡਰ ਡਰ ਕੇ ਰਵੇ
1: ਯਾਰ,
0: ਕਿੰਨਾ ਬੰਦਾ ਜੀ ਜੀ ਕਰੇ ਯਾਰ, ਹੱਦ ਹੋ ਗਈ।
1: ਜੀ ਜੀ ਕਰੇ
0: ਨਹੀਂ, ਜੀ ਜੀ ਮਤਲਬ ਆਪਾਂ ਜੀ ਜੀ ਕਰਦੇ, ਕਿੰਨਾ ਬੰਦਾ ਜੀ ਜੀ ਕਰੇ, ਜੀ ਜੀ ਕਰ ਕਰ ਕਰਕੇ ਵੀ ਸਾਡੀ ਜੀ ਜੀ ਹੁੰਦੀ ਆ ਬਸ। ਨਹੀਂ ਨਹੀਂ ਨਹੀਂ ਭਾਜੀ, ਅੱਜ ਆਪਾਂ ਦੋ ਦੇਖਿਆ ਇਹ
1: ਮਾਈਕ ਵੀ, ਇਹ ਵੀ ਇਹ ਘਰ ਵਾਲਾ ਘਰ ਵਾਲੀ ਤਾਂ ਹੀ ਟੁੱਟਿਆ ਜੇ, ਜਿਹੜਾ ਤੁਹਾਡੇ ਵਾਲੇ ਪਾਸੇ ਉਹ ਫੀਮੇਲ ਮਾਈਕ,
0: ਫੀਮੇਲ ਮਾਈਕ ਇਹ ਵਧੀਆ ਤੇ ਇਹਨੂੰ ਬਹੁਤ ਸੁਰਖੀ ਬਿੰਦੀ ਲਾਈ ਹੈ।
1: ਇਹ ਤਾਂ ਸੁਣਦਾ ਵੱਧ ਹੈ ਕਿਉਂਕਿ ਬੋਲਦਾ ਬਹੁਤ,
0: ਇਸ ਕਰਕੇ ਵਾਈਫ ਨੂੰ ਹਮੇਸ਼ਾ ਇਦਾਂ ਹੀ ਕਿਉਂ ਕਿਹਾ ਵੀ ਬੋਲਦੀ ਬਹੁਤ ਹੈ
1: ਸਪੀਕਰ।
0: ਨਹੀਂ ਕਿਉਂ ਕਿਹਾ ਗਿਆ ਤੁਹਾਨੂੰ ਪਤਾ ਕਿਉਂ, ਇਹਦਾ ਰੀਜ਼ਨ ਕੀ ਆ, ਕਿਉਂਕਿ ਇਹ ਪ੍ਰੈਕਟੀਕਲ ਹੋ ਗਿਆ। ਹੁਣ ਸਪੋਜ਼ ਕਰੋ ਮੈਂ ਤੁਹਾਨੂੰ ਕਾਲ ਕਰਾਂ, ਸਾਡੀ ਗੱਲ ਹੋਏਗੀ, ਹੈਲੋ ਭਾਜੀ ਠੀਕ ਹੈ, ਕੱਲ ਆਪਾਂ ਰੈਡੀ ਤੇ ਹੋਣਾ, ਚਲੋ ਓਕੇ ਬਾਏ ਟਾਟਾ, ਇਹੋ ਹੀ ਸਾਡੀਆਂ ਘਰ ਦੀਆਂ ਗੱਲਾਂ ਕਰਨ।
1: ਨਹੀਂ ਤੁਸੀਂ ਇਹ ਥੋੜਾ ਜਿਹਾ ਗਲਤ ਕਹਿ ਰਹੇ ਹੋ,
0: ਕਿਹੜਾ
1: ਐਡੀ ਲੰਬੀ ਸਾਡੀ ਗੱਲ ਨਹੀਂ ਹੁੰਦੀ,
0: ਹੋਰ ਭਾਜੀ ਠੀਕ ਹੈ,
1: ਹੋਰ ਤੇ
0: ਦਸ ਵਾਰੀ ਕਹਿ ਦਿੰਦੇ ਹੋਰ ਭਾਜੀ ਹੋਰ ਸੁਣਾਓ ਹੋਰ ਸੁਣਾਓ,
1: ਇਹਦਾ ਮਤਲਬ ਇਹ ਹੁੰਦਾ ਵੀ ਫੋਨ ਕੱਟੋ,
0: ਇਹਦਾ ਮਤਲਬ ਕੋਈ ਗੱਲ ਕੋਈ ਹੈ ਨੀ। ਪਰ ਲੇਡੀਜ਼ ਨੂੰ ਕਿੱਥੋਂ ਗੱਲਾਂ ਆ ਜਾਂਦੀਆਂ, ਮੈਨੂੰ ਇਹ ਨੀ ਸਮਝ ਲੱਗਦੀ ਹੈ, ਮਤਲਬ ਬਹੁਤ ਪਤਾ ਨੀ, ਭਾਵੇਂ ਗੱਲ ਨਾ ਕੁਝ ਕੁਝ ਨਾ ਕਹਿਣਾ ਹੋਵੇ, ਇੱਕ ਘੰਟਾ ਤੇ ਆਰਾਮ ਨਾਲ ਗਿਆ ਸਮਝੋ, ਬਾਅਦ ਚੋਂ ਕਹਿੰਦੇ ਸਾਡਾ ਟਾਈਮ ਦਾ ਪਤਾ ਨੀ ਲੱਗਾ।
1: ਤੁਸੀਂ ਖੁਸ਼ ਕਿਸ ਦਿਨ ਸਭ ਤੋਂ ਵੱਧ ਹੁੰਦੇ ਹੋ, ਜਿੱਦਣ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਹੁੰਦੀਆਂ, ਜਾਂ ਫਿਰ ਜਿੱਦਣ ਲੜਾਈ ਹੋਈ ਹੁੰਦੀ ਹੈ, ਕੋਈ ਗੱਲ ਨੀ ਹੋ ਰਹੀ।
0: ਨਹੀਂ ਨਹੀਂ, ਜਿੱਦਣ ਮੈਂ ਚੁੱਪ ਰਹੇ, ਜਿੱਦਣ ਕੋਈ ਡਿਸਟਰਬ ਨੀ ਮੈਨੂੰ ਕਰਦਾ,
1: ਲੱਗਦਾ ਤੁਸੀਂ ਰੋਜ਼ ਹੀ ਹੁੰਦੇ। ਮੌਂਟੀ ਐਂਟਰਟੇਨਰ ਚੁੱਪ ਹੋ ਗਿਆ ਤੇ ਫਿਰ ਕੀ ਹੋ ਗਿਆ?
0: ਮੌਂਟੀ ਐਂਟਰਟੇਨਰ ਅੱਜ ਮੈਂ ਕੀ ਬਣਿਆ ਸੀ? ਨਹੀਂ ਅੱਜ ਤਾਂ ਮੈਂ ਕੁਛ ਨਹੀਂ ਬਣਿਆ,
1: ਅੱਜ ਮੈਂ ਬੰਦਾ ਬਣਿਆ। ਆਜ਼ਾਦੀ ਦੇ ਦਿਹਾੜੇ ਦੇ ਮੌਕੇ ਤੇ ਕੀ ਬਣੇ ਸੀਗੇ? 15 ਅਗਸਤ ਨੂੰ ਕੀ?
0: 15 ਅਗਸਤ ਨੂੰ
1: ਝੰਡੇ ਬਣੇ,
0: ਮਹਾਤਮਾ ਗਾਂਧੀ
1: ਆਜ਼ਾਦੀ ਦੇ ਦਿਹਾੜੇ ਦੇ ਮੌਕੇ ਅਸ਼ੋਕ ਚੱਕਰ
0: ਆਇਆ ਗਏ ਤਾਂ ਯਾਰ
1: ਗੋਲ ਹੋ ਕੇ ਬੈਠਾ।
0: ਨਹੀਂ ਭਾਈ ਉਹ ਨਾ ਜਿੱਦਾਂ ਫੇਸਬੁੱਕ ਦੀ ਮੈਮਰੀਜ਼ ਆਉਂਦੀ ਆ, ਇੱਕ ਤਾਂ ਫੇਸਬੁੱਕ ਵੈਸੇ ਜਿਨ੍ਹਾਂ ਨੇ ਬਣਾਇਆ, ਥੈਂਕ ਯੂ ਜੀ ਤੁਹਾਡਾ, ਤੁਸੀਂ ਮੈਮਰੀਜ਼ ਭੇਜਦੇ ਰਹਿੰਦੇ ਆ ਸੋਹਣੀਆਂ ਸੋਹਣੀਆਂ।
1: ਤੁਹਾਡੇ ਤਾਂ ਨਾਂ ਨੀ ਲੈ ਹੁੰਦਾ ਮਾਰਕ ਜ਼ਕਰਬਰਗ,
0: ਉਹ ਮਾਰਕ ਤੱਕ ਤਾਂ ਠੀਕ ਹੀ, ਜਗਰ ਬਰਗਰ ਕਰਕੇ, ਇਹ ਕੀ ਬਰਗਰ ਕਿਹੜਾ ਕੀ ਜਗਰ ਬਰਗਰ? ਨਹੀਂ ਮਾਰਕ ਤੇ ਓਕੇ ਆ, ਜਗਰ ਕੀ?
1: ਤੁਸੀਂ ਮੈਮਰੀ ਦੱਸੋ ਪਹਿਲਾਂ,
0: ਜਗਰ ਮੈਮਰੀ ਹੋਈ
1: ਤਾਂ ਅੱਧਾ ਘੰਟਾ ਲੱਗ ਜਾਣਾ,
0: ਪਤਾ ਮੈਨੂੰ ਫੇਰ ਨੀ ਲੱਗਣਾ ਤੁਹਾਨੂੰ ਦੱਸਾਂ। ਸਾਲ ਹੋ ਗਿਆ ਉਹਨਾਂ ਨੂੰ ਭੰਗੜਾ ਪਾਇਆ ਸੀ ਤੇ ਨਾਲ ਗੈਸਟ ਸੀ, ਉਹਨਾਂ ਨੇ ਭੰਗੜਾ ਪਾਇਆ ਸੀ, ਉਦੋਂ ਇੰਨੀ ਵਾਇਰਲ ਨੀ ਹੋਈ ਜਿੰਨੀ ਹੁਣ ਹੋ ਗਈ ਆ। ਮੈਂ ਕਿਹਾ ਯਾਰ ਆਹ ਤੇ ਬਹੁਤ ਵਧੀਆ ਫੇਸਬੁੱਕ ਨੇ ਕੀਤਾ, ਮਤਲਬ ਹੁਣ ਮਤਲਬ ਸਾਰੇ ਜਣੇ ਕਹਿੰਦੇ ਭਾਜੀ ਸਪਾਈਡਰਮੈਨ ਦਾ ਭੰਗੜਾ ਇੱਕ ਵਾਰੀ ਫੇਰ ਹੋਣਾ ਚਾਹੀਦਾ,
1: ਤੁਹਾਨੂੰ ਆਪਣੇ ਆਪ ਨੂੰ ਯਾਦ ਰਹਿ ਜਾਂਦਾ,
0: ਮੈਨੂੰ ਆਪ ਦੇਖਣਾ
1: ਦਾਦੀ
0: ਕਿਤੇ ਹੈ ਇਹ ਮੈਂ ਕੀਤਾ।
1: ਤੁਹਾਨੂੰ ਹੈਰਾਨੀ ਹੁੰਦੀ ਹੈ ਕਿ ਪਰੇਸ਼ਾਨੀ ਹੁੰਦੀ ਹੈ?
0: ਮੈਨੂੰ ਹੈਰਾਨੀ ਵੀ ਹੁੰਦੀ ਹੈ ਤੇ ਪਰੇਸ਼ਾਨੀ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਹੋਰ ਕੋਈ ਕਰਦਾ ਨਹੀਂ।
1: ਵਿਆਹ ਵਾਲੀ ਐਲਬਮ ਦੇਖੀਏ ਕਦੇ ਦੁਬਾਰਾ?
0: ਨਹੀਂ ਵਿਆਹ ਵਾਲੀ ਐਲਬਮ, ਓਏ ਹੋਏ ਹੋਏ ਹੋਏ, ਵਿਆਹ ਵਾਲੀ ਐਲਬਮ ਦਾ ਕੀ ਸੀ ਭਲਾ? ਅੱਛਾ ਵਿਆਹ ਐਲਬੀ, ਵਿਆਹ ਵਾਲੀ
1: ਐਲਬਮ ਕਦੇ ਕਹਿੰਦੇ
0: ਕਿਉਂਕਿ ਬਾਅਦ ਚੋਂ ਬੰਬ ਹੀ ਫੁੱਟਦੇ ਆ, ਕਿਉਂਕਿ ਪਹਿਲਾਂ ਐਲ ਏ ਐਲ ਏ ਹੁੰਦਾ ਬਾਜੀ, ਉਹਦੇ ਹਾਲੇ ਬੈਮ ਬੈਮ।
1: ਵਾਹ ਭਾਜੀ,
0: ਅੱਛਾ ਭਾਈ ਇੱਕ ਗੱਲ ਸੁਣੋ,
1: ਘਟਿਆ ਸ਼ਬਦ ਜੋੜ ਨਹੀਂ ਮੈਂ ਸੁਣ,
0: ਮੈਂ ਨਾ ਹੁਣ ਸ਼ੋਅ ਬੰਦ ਕਰਨ ਲੱਗਾ,
1: ਕਰੋ ਕਰੋ।
0: ਨਹੀਂ ਨਹੀਂ ਮੈਂ ਕਰਦਾ ਹੀ ਨਹੀਂ ਹੈ।
1: ਅੱਛਾ
0: ਭਾਜੀ, ਜਿੱਦਾਂ ਸਾਡਾ ਸ਼ੋਅ ਨਹੀਂ ਹੁੰਦਾ
1: ਹਾਂਜੀ,
0: ਉਹਨਾਂ ਜ਼ਿਆਦਾ ਮੈਨੂੰ ਟ੍ਰੈਫਿਕ ਆਦਾ ਪਾਰਕਿੰਗ ਤੇ ਟਾਈਮ ਲੱਗਣ ਲੱਗ ਪਿਆ ਅੱਜ ਕੱਲ, ਅੱਜ ਤੁਹਾਡੇ ਥੱਲੇ ਕੀ ਹੈ ਯਾਰ ਤੁਸੀਂ? ਉਹ ਜਿਹੜਾ ਨਹੀਂ ਨਹੀਂ ਆ ਜਿਹੜੀ ਆਪਣੀ ਥੱਲੇ ਵਾਲੀ
1: ਪਾਰਕਿੰਗ ਵਾਲੀ,
0: ਉਹ ਥੱਲੇ ਐ ਪਤਾ ਹੀ ਨਹੀਂ ਲੱਗਦਾ ਕਿੱਧਰ ਚੱਲ ਗਏ, ਲੱਗਦਾ ਬੰਦੇ ਗੱਡੀਆਂ ਲਾ ਕੇ ਸੋ ਗਏ ਕਿਤੇ ਜਾ ਕੇ।
1: ਉਹ ਏਦਾਂ ਹੀ ਕਰਨਾ ਚਾਹੀਦਾ ਤੁਹਾਨੂੰ, ਮਤਲਬ ਉਹ ਡਿਪੈਂਡ ਕਰਦਾ ਕਿ ਕਿਹੜੇ ਟਾਈਮ ਹੋ, ਜਿਵੇਂ ਤੁਸੀਂ ਆਹ ਟਾਈਮ ਜੇ ਆ ਰਹੇ ਹੋ ਤਾਂ ਇਹ ਟਾਈਮ ਤੁਸੀਂ ਉੱਥੇ ਲਿਆ ਕੇ ਇੱਕ ਸਾਈਡ ਤੇ ਖੜੇ ਹੋ ਜਾਓ।
0: ਅੱਛਾ ਜੀ ਠੀਕ,
1: ਪਹਿਲੇ ਪਹਿਲੇ ਪਹਿਲੇ ਫਲੋਰ ਤੇ,
0: B1 ਤੇ B2 ਤੇ, ਠੀਕ ਹੈ B1 ਤੇ, ਅੱਛਾ B1 ਤੇ
1: ਪਹਿਲੇ ਤੇ,
0: ਅੱਛਾ ਹਾਂ ਕਿਉਂਕਿ ਜਿਹੜੇ ਪਹਿਲੇ ਆਣਗੇ ਉਹਨਾਂ ਨੇ B1
1: ਮੰਗਿਆ, ਉਹ ਸਵੇਰ ਦੇ ਆਏ ਹੋਏ ਨੇ, ਉਹ ਹੁਣ ਜਾਣ ਦੇ ਟਾਈਮ ਤੇ ਨੇ।
0: ਆ ਗੁੱਡ ਆਈਡੀਆ,
1: ਜੇ ਤੁਸੀਂ ਸਵੇਰੇ ਸਵੇਰੇ ਹੋ ਤੇ ਫੇਰ ਉੱਥੇ ਹੇਠਲਿਆਂ ਤੇ ਜਾਓ ਕਿਉਂਕਿ ਉੱਥੇ ਆ ਸਿਰਫ ਆ ਡਾਕਟਰਾਂ ਦੇ ਆਣ ਜਾਣ ਕਰਨ ਵਾਲੇ ਜ਼ਿਆਦੇ ਹੁੰਦੇ।
0: ਓ ਅੱਛਾ ਅੱਛਾ, ਤੇ ਜਦੋਂ ਤੁਸੀਂ ਆਉਂਦੇ ਉਦੋਂ ਮਿਲ ਜਾਂਦੀ ਪਾਰਕਿੰਗ ਤੁਹਾਨੂੰ?
1: ਸਰ ਮੈਂ ਕਮਾਲ ਦੀ ਗੱਲ, 5 ਮਿੰਟ ਨੀ ਮੈਨੂੰ ਮਿਲਦੀ, ਮੈਨੂੰ ਘੱਟੋ ਘੱਟ ਅੱਧਾ ਘੰਟਾ ਕੱਢਣਾ ਪੈਂਦਾ।
0: ਮੈਂ ਨਾ ਜਦੋਂ ਅੱਜ ਵੀ ਸਵੇਰੇ ਲਾਉਂਦੇ ਪਾਰਕਿੰਗ ਲਾ ਕੇ ਆਇਆ ਨਾ, ਤੇ ਮੈਂ ਐ ਕਰਕੇ ਵੇਖਣਾ, ਸਾਰੇ ਨੇ ਐ ਕਰਕੇ ਵੇਖੀ ਜਾ ਰਹੇ, ਮੈਂ ਜਿਹੜਾ ਆਇਆ ਵੇਖਣ ਡਿਆ ਨਾ
1: ਲੱਭਣ, ਇਹਦੇ ਤੋਂ ਗਾਹ ਚੱਲੋ,
0: ਜਿਹੜਾ ਬੰਦਾ ਸਿੱਧਾ ਜਾ ਰਿਹਾ ਨਾ ਇਹਦਾ ਵੱਲ ਉਹਨੇ ਕਿਤੇ ਸਪੋਟ ਖਾਲੀ ਕੀਤਾ, ਦੇਖੋ ਕਿੱਥੋਂ ਕੀਤਾ। ਜਿਹੜੇ ਐ ਕਰਕੇ ਵੇਖਣਾ ਉਹਨਾਂ ਨੂੰ ਵੇਖਣ ਦਾ ਫਾਇਦਾ ਹੀ ਨਹੀਂ ਹੈ। ਕਈ ਤੇ ਅੱਜ ਕੱਲ ਉੱਥੇ ਵੀ ਲਾ ਕੇ ਚੱਲ ਗਏ, ਅੱਜ ਨਾ ਇੱਕ ਹੁਣੇ ਹੀ ਮੈਂ ਲਾਇਆ ਤੇ ਉਹ ਜਿਹੜੀ ਚਾਰਜਿੰਗ ਵਾਲੀ ਹੈ झंडा अपना लहराया गया ओदो पर थोड़ा मीह भी आ गया फिर मैं गया भाजी फिर मैं 16 तारीख नू भी गया 16 अगस्त नू 15 अगस्त नू तो गया
1: 16 नू किदा
0: 16 अगस्त नू मास्टर पार्क सी
1: अच्छा
0: हां 16 अगस्त
1: लेट आई सी की अजा खबर बड़ी बेकार है हाले भी दुनिया च 17 ऐसे देश ने जेड़े आजाद नहीं हुए है डू यू नो दैट
0: हाले भी अच्छा
1: हाले भी जियोग्राफिकल लोकेशन है जेड़िया आजाद नहीं हुई है
0: हाले भी उन्होंने कब्जा कहे दा
1: कब्जा है जो आजादी दे लई मंग कर रही ने फॉर एग्जाम्पल बरमूडा
0: बरमूडा
1: पान आला नी
0: हाँ
1: जमीन उथे है एक

0: ਬਰਮੂਡਾ
1: ਹਾਂ ਤੁਸੀਂ
0: ਉਹੀ ਰਹਿਣ ਦੋ ਰਹਿਣ ਦੋ ਉੱਥੇ ਨਾ ਔਖਾ ਜਿਹਾ
1: ਕਿਸੇ ਹੋਰ ਕੰਟਰੀ ਚੱਲ
0: ਸੌਖਾ ਨਾ ਦੱਸੋ ਕੋਈ
1: ਦੂਜਾ ਹੈਗਾ ਫਾਕਲੈਂਡ ਆਈਲੈਂਡ ਆਪਣੀ ਜਿਵੇਂ ਕੰਪਨੀਆਂ ਕੰਪਨੀਆਂ ਬਣਾਉਣੀਆਂ ਉੱਥੇ ਬਣਾ ਦੋ ਮੇਰੀ ਕੇਮਨ ਆਈਲੈਂਡ ਦੇ ਵਿੱਚ ਹੈ ਤੁਹਾਨੂੰ ਕੋਈ ਵੀ ਕੰਟਰੀ ਟੈਕਸ ਨਹੀਂ
0: ਲੱਗਦਾ
1: ਪਰ ਇਹ ਬ੍ਰਿਟੇਨ ਦੇ ਹਲੇ ਵੀ ਕੰਟਰੋਲ ਚ ਰਾਜਾ ਨਹੀਂ ਹੈਗਾ ਰਾਜਾ ਜਾਣਦੇ ਹੋ ਤੁਸੀਂ
0: ਬ੍ਰਿਟੇਨ ਵਾਲਾ
1: ਕਿੰਗ ਚਾਰਲਸ
0: ਕਿੰਗ ਨਹੀਂ ਉਹ ਤੇ ਤਾਸ਼
1: ਵੀ ਦਾ ਛੋਟਾ ਭਰਾ ਗੰਦੇ ਕੰਮ ਕਰਦਾ ਫੜਿਆ ਗਿਆ ਸੀ
0: ਓ ਵੈਰੀ ਗੁੱਡ
1: ਉਹ ਵਾਲਾ ਉਹਨਾਂ ਦੇ ਕੰਟਰੋਲ ਚ ਹੈ
0: ਅੱਛਾ ਠੀਕ ਹੈ ਮਤਲਬ ਹੈ ਗੋਰਿਆਂ ਦੇ ਕੰਟਰੋਲ ਚ ਹੀ ਹੈ
1: ਗੋਰੇ
0: ਮੈਂ ਕਹਿੰਦਾ
1: ਨਹੀਂ ਆ ਸਪੇਨ ਦੇ ਕੰਟਰੋਲ ਚ ਵੀ ਹੈ ਜਿਨ੍ਹਾਂ ਨੇ ਵਰਲਡ ਕੱਪ ਜਿੱਤਿਆ ਸੀ
0: ਸਾਡੇ ਲਈ ਸਪੇਨ ਵੀ ਗੋਰਾ ਹੀ ਹੈ
1: ਜਿਬਰਾਲਟਰ
0: ਜਿਬਰਾਲਟੋ
1: ਜਿਬਰਾਲਟਰ
0: ਜਿਬਰਾਲਟਰ ਇਹ ਰਹਿਣੀ ਦੋ ਫਿਰ
1: ਸਾਰੇ
0: ਏਦਾਂ ਦੇ ਕੰਟਰੀ ਹੈਗੇ ਆ ਕੋਈ ਸੌਖਾ ਜਿਹਾ ਹੈਗਾ
1: ਸੌਖਾ ਹੈਗਾ ਇੱਕ
0: ਕਿਹੜਾ
1: ਇਹ ਹੈਗਾ ਟਰਕਸ ਕਾਇਕੋਸ ਆਈਲੈਂਡ
0: ਇਹ ਤਿੰਨ ਹੋ ਗਏ ਇਹ ਤਿੰਨ ਦੱਸਦੇ ਤੁਸੀਂ ਇਕੱਠੇ ਇੱਕ ਦਾ ਨਾਂ ਦੱਸਿਆ ਜਾਵੇ ਪਲੀਜ਼
1: ਓਕੇ ਇੱਕ ਦਾ ਨਾਂ ਦੱਸ ਦਿੰਦਾ ਇਹ ਹੈਗਾ ਐਂਗੂਈਆ
0: ਮੈਂ ਜਿਹੜੇ ਸਾਨੂੰ ਸੁਣਦੇ ਪਏ ਆ ਪਲੀਜ਼ ਇੱਕ ਵਾਰੀ ਦੇਖ ਵੀ ਲਓ ਹੈਗੇ ਵੀ ਆ ਕੰਟਰੀ ਕੇ ਲੈ ਕਿਤੇ
1: ਆਬਾਦੀ ਵੀ ਸੁਣ ਲੋ ਤੁਸੀਂ ਸੁਣ ਕੇ ਹੈਰਾਨ ਹੋ ਜੋ
0: ਪਿਟਕੇਨ ਦੀ
1: ਉਂਗਲੀਆਂ ਤੇ ਨੀ ਗਿਣੇ ਜਾਂਦੇ
0: ਉਹ ਤੇਰੀ ਅੱਛਾ ਜਦਕਿ
1: ਤੁਹਾਨੂੰ ਤਿੰਨ ਜਾਂ ਚਾਰ ਬੰਦੇ ਚਾਹੀਦੇ ਨੇ ਗਿਣਨ ਕਿਉਂਕਿ ਉਹਨਾਂ ਦੀ ਉਂਗਲੀਆਂ ਤੇ ਗਿਣੇ ਜਾਣਗੇ ਟਾਪੂ
0: ਹੈਗਾ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਵੀ ਇਹ ਸੱਚੇ ਹੀ ਕੰਟਰੀ ਹੈਗੇ ਜੋ ਸਹੀ ਕੰਟਰੀ ਹੈ ਨਾ ਭਾਜੀ ਤੁਸੀਂ
1: ਮੈਸੇਜ
0: ਆ ਰਹੇ
1: ਇਹ ਜ਼ਿਆਦਾਤਰ ਅਮੈਰੀਕਾ ਸੋਰੀ ਇੰਗਲੈਂਡ ਸਪੇਨ ਵਾਲੇ ਨੇ ਅਮੈਰੀਕਾ ਵਾਲੇ ਵੀ ਹੈਗੇ ਨੇ ਜਿਵੇਂ ਗੁਆਮ ਹੋ ਗਿਆ ਅਮੈਰੀਕਨ ਸਮੋਆ ਹੋ ਗਿਆ ਯੂਐਸ ਵਰਜਿਨ ਆਈਲੈਂਡ ਹੋ ਗਿਆ ਇਹ ਸੌਖੇ ਨੇ ਫਿਰ ਫਰਾਂਸ ਦੇ ਕੰਟਰੋਲ ਵਾਲੇ ਹੈਗੇ ਨੇ ਨਿਊ ਕੈਲੇਡੋਨੀਆ ਉਹਦਾ ਤਾਂ ਐਡੀ ਗੱਲ ਸੁਣੀ ਹੈ ਫ੍ਰੈਂਚ ਪੋਲੀਨੇਸ਼ੀਆ ਜਿੱਥੋਂ ਲੋਕ ਕਿਸ਼ਤੀਆਂ ਚ ਜਾਂਦੇ ਨੇ
0: ਓਕੇ
1: ਫਿਰ ਨਿਊਜ਼ੀਲੈਂਡ ਦੇ ਕੋਲ ਵੀ ਇੱਕ ਹੈਗਾ ਇਲਾਕਾ ਨਿਊਜ਼ੀਲੈਂਡ ਤੋਂ ਆਜ਼ਾਦੀ ਮੰਗ ਰਹੇ ਨੇ ਉਹ
0: ਅੱਛਾ ਨਿਊਜ਼ੀਲੈਂਡ ਵਾਲੇ ਕੋਲ ਆਜ਼ਾਦੀ ਮੰਗ ਰਹੇ ਯਾਰ ਪੰਜਾਬੀ ਹੋ ਟੋਕੀ ਲਾਓ
1: ਹਾਂ ਇਹ ਤਿੰਨ ਛੋਟੇ ਛੋਟੇ ਟਾਪੂ ਨੇ ਉਹਨਾਂ ਦਾ ਹੈਗਾ ਇਹ ਸਮੂਹ ਔਰ 100 ਦੀ ਆਬਾਦੀ
0: ਮੇਰੀ ਗੱਲ ਸੁਣੋ ਜਿੱਦਾਂ ਟਾਕੀ ਲਾਓ ਹੈਗਾ ਨਾ ਉੱਥੇ ਕੋਈ ਨਾ ਕੋਈ ਹੈਡ ਹੋ ਗਿਆ ਹੋਣਾ ਕਿਸੇ ਦਾ ਕਹਿੰਦਾ ਹੋਣਾ ਮੈਂ ਤੁਹਾਨੂੰ ਜਾਣ ਨਹੀਂ ਦੇਣਾ
1: ਤੇ ਉਹ ਕਹਿੰਦਾ ਨਹੀਂ ਇਹ ਤਿੰਨ ਅੱਡ ਅੱਡ ਟਾਪੂ ਨੇ ਇਹਨਾਂ ਨੂੰ ਟਾਕੇ ਲਾਓ
0: ਦੁਬਈ
1: ਹਰ ਪਰ ਪਤਾ ਨੀ ਕਿਵੇਂ ਤੁਸੀਂ ਦੱਸਿਆ ਸੀਗਾ ਵੀ 7 ਅਲੱਗ ਅਲੱਗ ਕੰਟਰੀਆਂ ਨੇ ਰਲ ਕੇ ਐਮੀਰੇਟਸ ਨੇ ਰਲ ਕੇ ਹਨਾ ਉਹ ਇੱਕ ਕੰਟਰੀ ਬਣਾਈ
0: ਨਹੀਂ ਜੋ ਅਲੱਗ ਅਲੱਗ ਹੈ ਜਿੱਦਾਂ
1: ਹਲੇ ਵੀ ਅੱਡ
0: ਅਜਮੈਂ ਅਜਮਾਨ ਉਮਰ ਕਵੀਨ
1: ਸ਼ਾਰਜਾ
0: ਅਲਕਵੀਨ ਤੋਂ ਤਾਂ ਮੇਰੇ ਆਉਂਦੇ ਹੁੰਦੇ ਸੀ ਉਹ ਸਾਰੇ ਡਰਾਈਵਰ ਨੀ ਸਾਡੇ ਜਿੱਦਾਂ ਆਪਣੀ ਕੰਪਨੀ ਚ ਹੁੰਦੇ ਜਿਆਦਾਤਰ ਉੱਥੇ ਰਹਿੰਦੇ ਹੁੰਦੇ ਸੀ ਬੈਕ ਟੂ ਦੀ ਪੁਆਇੰਟ ਛੱਡੋਗਾ
1: ਦੁਬਈ ਦੀ ਖਬਰ ਇਸ ਕਰਕੇ ਦੱਸਣ ਲੱਗਿਆ ਸੀ ਇੱਕ ਨਾ ਰੀਲ ਅੱਜ ਕੱਲ ਬਹੁਤ ਵਾਇਰਲ ਹੋ ਰਹੀ ਹੈ ਆਪਣਾ ਦੇਸੀ ਹੈ ਮੁੰਡਾ
0: ਠੀਕ ਹੈ ਜੀ
1: ਤੇ ਹੋ ਸਕਦਾ ਹਰਿਆਣੇ ਹਰਿਆਣੇ ਦਾ ਹੋਵੇ ਕੋਈ ਬੋਲਬਾਣੀ ਤੋਂ ਏਦਾਂ ਲੱਗਦਾ
0: ਹਾਂਜੀ
1: ਉਹਨੇ ਨਾ ਇੱਕ ਰੀਲ ਬਣਾਈ ਜਿਵੇਂ ਉਹ ਸੈਲਫੀ ਸਟਾਈਲ ਚ ਮੋਦੀ ਸਾਹਿਬ ਨੀ ਅੱਜ ਕੱਲ ਬਣਾ ਰਹੇ
0: ਉਹ ਅੱਜ ਕੱਲ
1: ਫਰਾਂਸ ਉਹ ਪਤਾ ਨੀ ਲੱਗਦਾ ਫਰਾਂਸ ਨੂੰ ਬੁਲਾ ਰਹੇ ਨੇ ਕਿ ਫਰੈਂਡਸ ਨੂੰ ਬੁਲਾ ਰਹੇ ਫਰਾਂਸ ਤੇ ਉਹ ਉਹਨੇ ਚਲੋ ਵੀਡੀਓ ਪਾਈ ਉਹਦੇ ਤੇ ਤੇ ਵੀਡੀਓ ਦੇ ਵਿੱਚ ਉਹਨੇ ਲਿਖਿਆ ਕਿ ਦੁਬਈ ਸਿਰਫ ਲਗਜ਼ਰੀ ਨਹੀਂ ਹੈਗਾ ਦੋਸਤੋ
0: ਹਾਂਜੀ
1: ਤੇ ਤੁਸੀਂ ਦੇਖੋ ਮੈਂ ਕਹਿੰਦਾ ਕੰਮ ਤੋਂ ਤੁਰਿਆ ਹੋਇਆ ਆ ਰਿਹਾ ਰਾਤ ਦੇ 9 ਮੈਂ ਪਸੀਨੋ ਪਸੀਨੀ ਹੋ ਗਿਆ
0: ਗਰਮੀ ਬਹੁਤ ਜਿਆਦਾ ਉੱਥੇ ਪਰ ਉੱਥੇ ਰੂਲ ਵੀ ਹੈਗਾ ਵਾ ਜਦੋਂ
1: ਜਿਹਨਾਂ ਨੂੰ 10 ਦਾ ਗੋਲਡਨ ਵੀਜ਼ਾ ਮਿਲਦਾ ਉਹਨਾਂ ਨੂੰ ਨਾਲ ਏਸੀ ਵੀ ਦਿੰਦੀ ਹੈ ਸਰਕਾਰ ਉਹਨਾਂ ਦੀ ਏਸੀ ਦੀ ਤੇਸੀ ਕਰਕੇ ਰੱਖ
0: ਦਿੰਦੇ ਨਹੀਂ ਉੱਥੇ ਸੱਚੀ ਗੱਲ ਹੈ ਉੱਥੇ ਏਦਾਂ ਦਾ 2-3 ਮਹੀਨੇ ਏਦਾਂ ਦੇ ਹੁੰਦੇ ਆ ਜਿੱਥੇ 12 ਵਜੇ ਤੋਂ ਲੈ ਕੇ 2 ਵਜੇ ਤੱਕ ਨਾ ਕੋਈ ਬੰਦਾ ਬਾਹਰ ਹੀ ਨਹੀਂ ਨਿਕਲਦਾ
1: ਬਸ 2 ਘੰਟਿਆਂ ਲਈ,
0: ਬਸ 2-3 ਘੰਟੇ ਜਿਹੜੇ ਜ਼ਿਆਦਾ ਬਹੁਤ ਜ਼ਿਆਦਾ ਗਰਮੀ ਪੈਂਦੀ ਆ,
1: ਬਸ 2 ਘੰਟਿਆਂ ਗਰਮੀ ਠੀਕ ਹੋ ਜਾਂਦੀ ਆ?
0: ਨਾ ਨਾ, ਗਰਮੀ ਤਾਂ ਜ਼ਿਆਦਾ ਹੀ ਪੈਣੀ ਆ, ਉਹ ਜਿਹੜਾ ਟਾਈਮ ਹੈ ਨਾ ਉੱਥੇ ਮਤਲਬ ਬੰਦਾ ਕੰਮ ਹੀ ਨਹੀਂ ਕਰ ਸਕਦਾ, ਕੋਈ ਕੰਮ ਨਹੀਂ ਕਰ ਸਕਦਾ, ਸਾਰੀਆਂ ਰੁਕ ਜਾਂਦੀਆਂ, ਸਾਰਾ ਰੁਕ ਜਾਂਦਾ, ਸਾਰੇ ਅੰਦਰ ਹੋਣਗੇ, ਕੋਈ ਬਾਹਰ ਨਹੀਂ ਹੋਏਗਾ,
1: ਬ੍ਰੇਕ 2 ਘੰਟਿਆਂ ਦੀ ਹੁੰਦੀ ਆ,
0: ਮਤਲਬ ਆਰਾਮ ਨਾਲ, ਮਤਲਬ ਮੇਰੇ ਖਿਆਲ 2 ਵੀ ਨਹੀਂ, ਜ਼ਿਆਦਾ ਘੰਟਿਆਂ
1: ਦੀ, 2 ਘੰਟਿਆਂ ਦੇ ਪੇ ਕਰਦੇ ਨੇ,
0: ਹਾਂ ਪੇ ਹੁੰਦੀ।

0: ਬਰਫ ਦੇ ਵੀ ਕੂਏ ਲਾ ਦੇਣਾ ਬਰਫ ਦੇ
1: ਚਲੋ ਇਹਦੀ ਗੱਲ ਕਰਦੇ ਆ ਤੇ ਅੱਜ ਦੀਆਂ ਆਪਣੀਆਂ ਖਬਰਾਂ ਜਿਹੜੀਆਂ ਹੋਣਗੀਆਂ ਭਾਜੀ ਅੱਜ
0: ਅੱਜ ਉਹ ਸੱਚ ਜਿਹੜੀਆਂ ਸੁਰਖੀਆਂ ਪਹਿਲਾਂ ਦੱਸੋਗੇ ਤੁਸੀਂ ਕਿ ਪਹਿਲਾਂ ਸੁਰਖੀ ਬਿੰਦੀ ਲਾਈਏ ਆਪਾਂ
1: ਸੁਰਖੀ ਬਿੰਦੀ ਦੱਸ ਦਿੰਦੇ ਤੁਹਾਨੂੰ ਅੱਜ ਦੱਸਣਾ ਤੁਹਾਨੂੰ ਡਾਰਕ ਟੂਰਿਜ਼ਮ ਦੇ ਬਾਰੇ
0: ਡਾਰਕ ਟੂਰਿਜ਼ਮ
1: ਕੀ ਹੈਗਾ ਉਹਦੇ ਬਾਰੇ
0: ਹਨੇਰੇ ਚ ਆਪਾਂ ਕਿੱਦਾਂ ਘੁੰਮਣਾ ਫਿਰਦਾ ਡਾਰਕ ਟੂਰਿਜ਼ਮ
1: ਅੱਗੇ ਚੱਲ ਗਈ ਕਿਉਂਕਿ ਉਹਦੇ ਬਾਰੇ ਜੇ ਮੈਂ ਦੱਸਤਾ ਤਾਂ ਫਿਰ ਉਹ ਪੂਰੀ
0: ਖਬਰ ਭਾਜਣਾ ਸਾਰਿਆਂ ਨੇ
1: ਇੱਕ ਤੁਹਾਨੂੰ ਦੱਸਣਾ ਹੈ ਕਿ ਦੁਨੀਆਂ ਦਾ ਜਿਵੇਂ ਪਿਛਲੀ ਵਾਰ ਸਭ ਤੋਂ ਵੱਧ ਬੱਚਿਆਂ ਦਾ ਰਿਕਾਰਡ ਆਸਟ੍ਰੇਲੀਆ ਨੇ ਬਣਾਇਆ ਸੀ ਨਾ ਆਪਾਂ ਖਬਰ ਲਿਆਂਦੀ ਸੀਗੀ ਦੁਨੀਆਂ ਦਾ ਸਭ ਤੋਂ ਛੋਟਾ ਪ੍ਰੀ ਮੈਚੋਰ ਬੱਚੇ ਦਾ ਰਿਕਾਰਡ ਆਸਟ੍ਰੇਲੀਆ ਨੇ ਬਣਾਇਆ ਫਿਰ ਸਭ ਤੋਂ ਛੋਟਾ 21 ਹਫ਼ਤਿਆਂ ਚ ਜਵਾਕ ਹੋ ਗਿਆ
0: 21 ਹਫ਼ਤਿਆਂ
1: ਆ ਜਿਹੜਾ ਤੁਹਾਡਾ ਕੱਪ ਹੈ
0: ਹਾਂਜੀ
1: ਐਡਾ ਜਵਾਕ ਹੈ
0: ਚਲ ਮੈਂ ਪਾਣੀ ਵੀ ਯਾਦ ਆ ਗਿਆ ਮੈਂ ਪਾਣੀ ਪੀ ਲੈਣਾ
1: ਨਹੀਂ ਵਾਕਈ ਐਡਾ ਕਹਿੰਦੇ ਕੋਕੋ ਕੋਲਾ ਦੇ ਕੇਨ ਜਿੱਡਾ ਜਵਾਕ ਹੋਇਆ
0: ਐਡਾ ਇਹ ਤਾਂ ਜਿੱਦਾਂ ਬਿੱਲੀ ਦਾ ਬਲੂੰਗੜਾ ਨੀ ਹੁੰਦਾ ਛੋਟਾ
1: ਬਸ ਬਸ ਬਸ ਬਸ
0: ਇਹ ਬਈ ਸੁਣ ਕੇ ਜਾਣਾ ਖਬਰ ਬਹੁਤ ਵਧੀਆ ਖਬਰ ਹੈ
1: ਇੱਕ ਨਿਊਜ਼ ਤੁਹਾਨੂੰ ਦੱਸਣੀ ਹੈਗੀ ਹੈ ਕਿ ਪੰਜਾਬੀ ਕੈਨੇਡਾ ਦੇ ਵਿੱਚ ਰੇਲਵੇ ਟਰੈਕ ਤੇ ਹੀ ਲੰਬਾ ਪੈ ਗਿਆ ਤੇ ਉਹਨੇ ਜੋ ਉੱਥੇ ਘਸਮਾਨ ਪਾਇਆ ਇਸੇ ਕਰਕੇ ਤਾਂ ਕਹਿ ਰਹੇ ਨੇ ਵੀ ਕੈਨੇਡਾ ਚ ਇਹਨਾਂ ਨੂੰ ਕੱਢੋ ਬਾਹਰ ਅੱਛਾ ਕੈਨੇਡਾ ਤੋਂ ਜਦੋਂ ਸਾਰੇ ਨਿਕਲ ਗਏ ਤੇ ਆਖਰੀ ਖਬਰ ਸਾਡੀ ਇਹੀ ਹੈ ਵੀ ਹੁਣ ਕਿਹੜੀ ਕੰਟਰੀ ਚ ਜਾਣਗੇ ਰਸ਼ੀਆ ਨੇ ਟੈਲੈਂਟ ਵੀਜ਼ਾ ਸ਼ੁਰੂ ਕਰਤਾ ਪੰਜਾਬੀਆਂ ਕੋਲ ਤਾਂ ਤੁਹਾਨੂੰ ਪਤਾ ਟੈਲੈਂਟ ਬਹੁਤ ਰਸ਼ੀਅਨ ਪਸੰਦ ਵੀ ਬਹੁਤ ਹੈ
0: ਰੂਸ ਜਾਣਾ ਮੈਂ ਰੂਸ ਹੀ ਜਾਣਾ
1: ਨਹੀਂ ਉਹ ਰੁਸਣ ਵਾਲਾ ਹੀ ਗਾਣਾ
0: ਰੁਸਣ ਵਾਲਾ ਹੀ ਹੈ।

0: ਸਾਡੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
3: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
4: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਹੋਣਾ ਤੇਰੇ ਵਿੱਚ।
2: ਲਵ, ਇਮੋਸ਼ਨ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
5: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ

0: ਦੱਸੋ ਸਰ
1: ਹੁਣ ਦੇਖਿਓ ਹੁਣ ਕਿਵੇਂ ਚੱਕਿਆ ਜਾਂਦਾ ਗਾਣਾ ਨਹੀਂ ਹਲੇ ਨੀ ਹਲੇ ਨੀ ਸ਼ੇਰ ਬਹੁਤ ਵੱਡਾ ਹੋ ਗਿਆ ਹੁਣ ਸੁਣਾ ਅਸਲੀ ਗਾਣਾ

0: ਮੈਂ ਕਦੀ ਖਾਧਾ ਨੀ ਨਾ ਜੂਠਾ ਸੇਬ,
1: ਮੈਨੂੰ ਪਤਾ ਤੁਸੀਂ ਕਿਹੜੀ ਜ਼ਹਿਰੀਲੀਆਂ ਗੱਲਾਂ ਕਰ ਰਹੇ
0: ਹੋ। ਰੱਬ ਕਰੇ ਮੈਂ ਉਹ ਜੇ ਮੈਂ ਤੇਰਾ ਸੇਬ ਖਾਵਾਂ ਮੈਂ ਤੈਨੂੰ ਦੋ ਸੇਬ ਦਵਾਂ, ਏਦਾਂ ਥੋੜੀ ਆ ਭਾਜੀ। ਮੈਂ ਜੇ ਕਿਸੇ ਦੀ ਚੀਜ਼ ਖਾ ਲੈਂਦਾ ਹੁੰਦਾ ਨਾ, ਮੈਂ ਅਗਲੇ ਨੂੰ ਫਿਰ ਦੋ ਉਹਨਾਂ ਨੂੰ ਡਬਲ ਕਰਕੇ ਦੇਣਾ। ਮੈਂ ਸਾਨੂੰ ਇਹ ਸਿਖਾਇਆ ਗਿਆ
2: ਆਹ ਵਾਲਾ ਸੇਬ ਦਊਂਗੇ
0: ਐਪਲ ਅੱਧਾ ਵਾਲਾ, ਉਹ ਇਹ ਜਿਹੜਾ ਐਪਲ ਕਿੰਨੇ ਬਣਾਇਆ ਹੋਇਆ ਜਿਹੜਾ ਅੱਧਾ ਐਪਲ ਖਾ ਕੇ ਇੰਨਾ ਮਤਲਬ ਕਰਦਾ।
2: ਸਟੋਰੀ ਨੀ ਪਤਾ
0: ਤੁਹਾਨੂੰ ਇੱਕ ਹੈਗੀ ਸਟੋਰੀ ਸੱਚੀ ਹੈ
1: ਲੈ ਵਾਕਈ ਇਹਦੀ ਸਟੋਰੀ
0: ਯਾਰ ਭਾਜੀ ਇਹ ਲੱਗਦਾ ਤੁਹਾਡਾ ਹਿੱਲ
2: ਗਿਆ। ਪਹਿਲਾਂ ਪੂਰਾ ਐਪਲ ਹੁੰਦਾ ਸੀ,
0: ਅੱਛਾ ਪੂਰਾ ਐਪਲ ਹੁੰਦਾ
2: ਹਾਂ ਜਦੋਂ ਐਪਲ ਕੰਪਨੀ ਆਈ ਸੀ,
0: ਫਿਰ ਚੂਹਾ ਆਇਆ,
2: ਫਿਰ ਇਹਦੇ ਚੋਂ ਜਿਹੜੇ ਦੋ ਪਾਰਟਨਰ ਹੁੰਦੇ ਸੀ ਉਹ ਇੱਕ ਪਾਰਟਨਰ ਨਿਕਲ ਗਿਆ,
0: ਉਹ ਆਪਣੀ ਆਪਣਾ ਪੀਸ ਲੈ ਕੇ ਛੋਟਾ ਜਿਹਾ ਨਿਕਲ ਗਿਆ,
2: ਫਿਰ ਉਹਨੇ ਉਹਦੇ ਚੋਂ ਖਾਦੇ ਹੋਏ ਦਾ ਸਾਈਨ ਬਣਾਇਆ ਵੀ ਆਹ ਦੇਖੋ
0: ਦੇਖ ਲੋ। ਉਹ ਜਿਹੜਾ ਇੱਕੋ ਬੁਰਕੀ ਲੈ ਕੇ ਗਿਆ ਵਾ ਇੱਕੋ ਪੀਸ, ਬਾਕੀ ਸਾਰਾ ਮੇਰੇ ਕੋਲ ਹੈਗਾ।
2: ਹਾਂ ਤੇ ਫਿਰ ਅੱਜ ਦੇ ਪ੍ਰੋਗਰਾਮ ਦੀ ਪ੍ਰੋਗਰਾਮ ਖਬਰ ਬੜੀ ਬੇਕਾਰ ਦੇ ਵਿੱਚ ਹੁਣ ਅੱਜ ਦੇ ਦਿਨ ਤੁਹਾਡੇ ਤੱਕ ਪਹਿਲੀ ਖਬਰ ਲੈ ਕੇ ਉਹ ਮੈਂ ਤਾਂ ਮਿਊਜ਼ਿਕ ਹੀ ਗਲਤ ਚਲਾ ਦਿੱਤਾ ਜੀ,
0: ਮਿਊਜ਼ਿਕ ਨਾ ਚਲਾਉਣਾ ਚਲੋ।

0: ਡਫਲੇ ਤਾਂ ਸੱਚੀ ਲੈਣੀ ਆ, ਕਿਸੇ ਨੇ ਸੱਚੀ ਮਾਰਾਂਗੇ
1: ਤੁਹਾਡੇ ਕੋਲ ਡਫਲੀ ਤਾਂ ਹੈਗੀ ਇੱਥੇ,
0: ਉਹ ਸੱਚ ਡਫਲੀ ਪਈ ਹੌਲੀ ਹੌਲੀ ਮੈਂ ਸਾਰਾ ਇਕੱਠਾ ਸਮਾਨ ਕਰ ਲੈਂਦਾ ਸਾਰਾ ਕੁਝ ਨਾ
1: ਆਰਕੈਸਟਰਾ
0: ਐਕਚੁਅਲੀ ਕੀ ਇਹਦਾ
1: ਹੁਣ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੀ ਹੈ ਮਿਸ ਪੂਜਾ ਦੇ ਬੁਆਏਫ੍ਰੈਂਡ ਮੋਡੀ ਮੋਡੀ ਮੋਡੀ
0: ਇੱਕ ਕਹਿਣਾ ਜ਼ਰੂਰੀ ਸੀ ਪੂਜਾ ਤੱਕ ਸਹੀ ਨਹੀਂ ਸੀ ਤੁਸੀਂ ਹੈ
1: ਕਿਉਂਕਿ ਹੈ ਨਹੀਂ ਸਾਡੇ ਕੋਲ ਨੱਚਣਾ
0: ਨਹੀਂ ਨਹੀਂ ਬੁਆਏਫ੍ਰੈਂਡ ਦਾ ਮਤਲਬ ਕੀ ਆ ਤੁਸੀਂ ਕਹਿ ਸਕਦੇ ਹੋ ਪੂਜਾ ਦੇ ਫਰੈਂਡ ਬਸ ਹਾਂ
1: ਅੱਛਾ
0: ਹਾਂ
1: ਮਿਸ ਪੂਜਾ ਦੇ ਫਰੈਂਡ ਜਿਹੜੇ ਬੁਆਏ ਨੇ
0: ਰੇਡੀਓ ਤੋਂ ਇੱਧਰ ਉੱਧਰ ਨਾ ਫਿਰ ਮੈਨੂੰ ਬਹੁਤ ਸਕੂਨ ਮਿਲਦਾ ਹੁਣ ਰੇਡੀਓ ਤੇ ਜਿਹਦੇ ਤੁਸੀਂ ਬੋਲ ਦਿੰਦੇ ਹੋ ਨਾ ਉਦੋਂ ਯਾਰ ਮਜ਼ਾ ਜਿਹਾ ਨੀ ਆਉਂਦਾ ਉਦੋਂ ਨਾ ਸਾਰਿਆਂ ਨੂੰ ਪਤਾ ਲੱਗ ਜਾਂਦਾ ਤੇ ਗੱਲ ਬਣਦੀ ਨਹੀਂ
1: ਭਾਜੀ ਖ਼ਬਰ ਇਹ ਨਹੀਂ ਸੀਗੀ ਤੁਸੀਂ ਪੂਜਾ ਦੇ ਬੁਆਏਫ੍ਰੈਂਡ ਹੋ
0: ਓ ਸੌਰੀ
1: ਖ਼ਬਰ ਇਹ ਸੀਗੀ
0: ਹਾਂਜੀ
1: ਕਿ ਡਾਰਕ ਟੂਰਿਜ਼ਮ ਬਹੁਤ ਜ਼ਿਆਦਾ ਚੱਲ ਰਿਹਾ ਹੈਗਾ ਅੱਜ ਕੱਲ੍ਹ
0: ਨੇਰੇ ਚ
1: ਚਾਈਨਾ ਚ
0: ਚਾਈਨਾ ਅੱਛਾ ਉੱਥੇ ਵੀ ਤਾਂ ਨੇਰਾ ਹੀ ਹੈ ਉੱਧਰ ਹੀ ਪਤਾ ਲੱਗਦਾ ਕੀ ਹੋ ਰਿਹਾ
1: ਚਾਈਨਾ ਕਹਾ ਮਾਰਸ ਤੇ
0: ਭਾਜੀ ਆਪਾਂ ਚਾਈਨਾ ਵੀ ਜਾਣਾ ਸੀ ਸੱਚ
1: ਆਪਾਂ ਜਾਣਾ
0: ਤੁਸੀਂ ਕਹਿ ਰਹੇ ਨਾ ਵੀ ਆਪਾਂ ਕਿਸੇ ਦਿਨ ਪਲਾਨ ਬਣਾਉਂਦੇ ਆ
1: ਹਾਂਜੀ
0: ਟਿਕਟਾਂ ਕਰਾ ਲਓ ਫਿਰ ਤੁਸੀਂ
1: ਟਿਕਟਾਂ ਆਪਣਾ
0: ਟਿਕਟਾਂ ਦੋ ਲੈ ਲੈ ਵੀ ਬਸ
1: ਬਲੈਕ ਟਾਊਨ ਤੋਂ ਜਾਊਗੀ
0: ਬਲੈਕ ਨਹੀਂ ਨਹੀਂ ਵੈਸੇ ਵੈਸੇ ਚਾਈਨਾ ਦੇਖਣਾ
1: ਆਪਾਂ ਚੈਟ ਸੂਟ ਚੱਲਦੇ ਆ ਇੱਕੋ ਹੀ ਗੱਲ
0: ਉਹ ਵੀ ਸੀ ਤੋਂ ਇਹ ਵੀ ਸੀ ਤੋਂ ਆ ਚੈਟ ਸੂਟ
1: ਉੱਥੇ ਸਾਰੇ ਚਾਈਨੀਜ਼ ਹੀ ਨੇ
0: ਅੱਛਾ ਹਾਂਜੀ ਕਮ ਬੈਕ ਟੂ ਦੀ
1: ਚੈਟ ਸੂਟ ਚ ਭਾਜੀ ਅਸੀਂ ਨਾ ਦੋ ਹਫ਼ਤੇ ਪਹਿਲਾਂ ਗਏ ਸੀਗੇ
0: ਚੈਟ ਸੂਟ
1: ਬੋੜੀਆਂ ਘੈਂਟ ਖਾਣ ਪੀਣ ਨੂੰ ਚੀਜ਼ਾਂ ਯਾਰ
0: ਉੱਥੇ ਇੱਕ ਮੇਲਾ ਵੀ ਲੱਗਦਾ ਹੁੰਦਾ ਉੱਥੇ ਜਿਹੜਾ
1: ਹਰ ਵਾਰੀ ਲੱਗਿਆ ਹੁੰਦਾ
0: ਮੈਟਰੋ ਜਿਹੜਾ ਹੈ ਨਾ ਉੱਥੇ ਗਲੀ
1: ਉਹ ਬਾਹਰ ਗਲੀ ਦੇ ਵਿੱਚ ਹਰ ਵਾਰੀ ਲੱਗਿਆ ਹੁੰਦਾ
0: ਉੱਥੇ ਸਹੀ
1: ਜਦੋਂ ਮਰਜ਼ੀ ਜਿਹੜੇ ਮਰਜ਼ੀ ਵੀਕਐਂਡ ਤੇ ਚਲੇ ਜਾਓ ਪਰ ਉੱਥੇ ਨਾ ਇੱਕ ਚੈਟ ਸੂਟ ਦੇ ਵਿੱਚ ਵੈਸਟ ਪੁਆਇੰਟ ਨਾ ਜਾਇਓ ਪਾਰਕਿੰਗ ਲਗਾਓ ਨਾ ਚੇਜ਼ ਚ ਪਾਰਕਿੰਗ ਲਗਾ ਕੇ ਤੇ ਉਹ ਹੈਗਾ ਅਮੀਰਾਂ ਦਾ ਸ਼ੋਪਿੰਗ ਸੈਂਟਰ ਐਲੀਟ ਕਲਾਸ ਦਾ ਉੱਥੇ ਗੁੱਚੀ ਲੁੱਚੀ ਬ੍ਰਾਂਡ ਤੁਹਾਨੂੰ ਮਿਲਣਗੇ ਕਿ ਤੁਹਾਡੇ ਹੋਸ਼ ਫਾਖਤਾ ਹੋ
0: ਜਾਣਗੇ
1: ਜਾ ਕੇ ਕੱਪੜੇ ਨੀ ਲੈਣੇ
0: ਕੀ ਲੈਣਾ
1: ਬ੍ਰਾਂਡ ਨੀ ਲੈਣੇ
0: ਲੈਣਾ ਕੀ
1: ਜਮਾਈ
0: ਥੱਲੇ ਜਾਣਾ
1: ਹਾਂ
0: ਥੱਲੇ ਕਿੱਥੇ ਪਾਰਕਿੰਗ ਤੇ
1: ਨੀ ਪਾਰਕਿੰਗ ਉੱਤੇ ਆ ਸਾਰੀ
0: ਪਹਿਲੀ ਵਾਰੀ ਸੁਣਿਆ ਪਾਰਕਿੰਗ ਉੱਤੇ ਸਾਰਾ ਸਮਾਨ ਥੱਲੇ ਆ
1: ਸਾਰਾ ਸਮਾਨ ਥੱਲੇ ਆ ਤੇ ਉਹਦੇ ਚ ਨਾ ਬੇਸਮੈਂਟ ਦੇ ਉੱਤੇ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਪਰ ਉੱਥੇ ਇੱਕ ਬੇਕਰੀ ਆ ਉਹਦਾ ਕਾਇਓਸ ਕਿਓਸਕ ਜਿਹੜਾ ਲੱਗਿਆ ਹੋਇਆ ਗੱਬਰੇ ਗੱਬੇ ਜਮਾਈ
0: ਆਹ ਗੱਬੇ
1: ਜਿਵੇਂ ਵਾਮਿਕਾ ਗੱਬੀ ਹੈ
0: ਹਾਂਜੀ
1: ਉਵੇਂ ਗੱਬੇ ਇੱਕ ਕਿਓਸ ਲੱਗਿਆ ਹੋਇਆ
0: ਖਾਣ ਪੀਣ ਲਈ ਹਾਂ
1: ਉੱਥੇ ਉਹ ਦਿੰਦੇ ਨੇ ਤਰ੍ਹਾਂ ਤਰ੍ਹਾਂ ਦੀਆਂ ਕੁਕੀਜ਼
0: ਔਖੀ
1: ਤਰ੍ਹਾਂ ਤਰ੍ਹਾਂ ਦੀਆਂ ਪੇਸਟਰੀਜ਼
0: ਔਖੀ
1: ਤਰ੍ਹਾਂ ਤਰ੍ਹਾਂ ਦੀਆਂ ਕੌਫੀਜ਼
0: ਮਾਲੇ ਤੁਸੀਂ ਸਾਰਾ ਸ਼ੂਗਰ ਕਰਕੇ ਜਾਓਗੇ ਹੁਣ ਸਾਨੂੰ ਸਾਰਿਆਂ ਨੂੰ
1: ਪਰ ਭਾਜੀ ਉੱਥੇ ਜੇ ਜਾ ਕੇ ਤੁਸੀਂ ਇੱਕ ਇੱਕ ਚੀਜ਼ ਸਾਰੀਆਂ ਨਾ ਖਾਧੀਆਂ ਵਾ ਇਹ ਹੈ ਕਿ ਤੁਹਾਡਾ 300-400 ਦਾ ਬਜਟ ਲੈ ਕੇ ਚੱਲਿਓ ਕਿਉਂਕਿ ਉਹ ਚੀਜ਼ਾਂ ਜਦੋਂ ਤੁਸੀਂ ਖਾ ਲਈਆਂ ਤੇ ਉਦੋਂ ਬਾਅਦ ਉੱਥੇ ਦੋ ਨੇ ਇਸ ਕਿਸਮ ਦੇ ਕੌਫੀ ਵਾਲੇ ਇੱਕ ਇਹ ਹੈ ਇੱਕ ਹੋਰ ਹੈ ਥੋੜਾ ਜਿਹਾ ਹੀ ਨਾਲ
0: ਹਾਂਜੀ
1: ਉਸੇ ਹੀ ਬੇਸਮੈਂਟ ਚ ਉੱਥੇ ਹੀ ਸੇਮ ਸਾਰੇ
0: ਠੀਕ ਹੈ ਠੀਕ ਹੈ
1: ਉਹਨਾਂ ਦੇ ਕੋਲ ਫਿਰ ਜਾ ਕੇ ਤੁਸੀਂ ਮਤਲਬ ਜੋ ਜੋ ਕਿਸਮ ਕਿਸਮ ਦੀਆਂ ਉਹ ਨੀ ਅੱਜ ਕੱਲ ਉਹ ਟ੍ਰੈਂਡ ਨੀ ਚੱਲਦਾ ਉਹ ਕੜਛੀ ਜੀ ਲੈ ਕੇ ਐ ਕੱਟ ਕਰਦੇ ਆ ਸਿੱਧਾ
0: ਓ
1: ਫਿਰ ਸੱਜੇ ਫਿਰ ਖੱਬੇ ਫਿਰ ਐ ਚੱਕ ਕੇ ਫਿਰ ਐ ਪਲੇਟ ਦੇ ਵਿੱਚ ਧਰਦੇ ਨੇ
0: ਭਾਈ ਇਹ ਗੱਲ ਦੱਸੋ ਮੈਨੂੰ ਐ ਕੋ ਲੱਗਦਾ ਤੁਹਾਨੂੰ ਵੀ ਇਹ ਚੀਜ਼ ਕਿਸੇ ਨੇ ਦੱਸੀ ਜਾਂ ਤੁਸੀਂ ਖਾਧੀ ਸੀ
1: ਨੀ ਮੈਂ ਖਾ ਗਿਆ ਮੈਂ ਸਟ੍ਰਾਬੇਰੀ
0: ਤੁਸੀਂ
1: ਸਪੰਜ ਕੇਕ ਖਾ ਕੇ ਆਇਆ ਸਟ੍ਰਾਬੇਰੀ
0: ਦਾ ਕੱਲਾ ਹੀ ਸਪੰਜ ਕੇਕ
1: ਸਟ੍ਰਾਬੇਰੀਆਂ ਉੱਤੇ ਸੀਗੀਆਂ ਸਪੰਜ ਕੇਕ
0: $300-400 ਲੱਗ ਜਾਂਦਾ ਜੇ ਇੰਨਾ
1: ਮਤਲਬ ਜੇ ਤੁਸੀਂ ਕੱਲੀ ਕੱਲੀ ਚੀਜ਼ ਟਰਾਈ ਕਰੋਗੇ ਤਾਂ $300 ਤਾਂ ਲੱਗ
0: ਜਾਊਗਾ ਉੱਥੇ ਥਾਲੀ ਸਿਸਟਮ ਨਹੀਂ ਹੈਗਾ $50 ਦੀ ਜਿਲੇ ਮਰਜ਼ੀ ਖਾਓ ਜਿੱਦਾਂ ਹੋਣਾ ਚਾਹੀਦਾ ਯਾਰ ਇਹ ਸਾਰਾ ਥਾਲੀ ਸਿਸਟਮ ਸਾਡੇ ਘਰ ਆਜ ਇੱਧਰ ਹੀ ਰਹਿ ਗਿਆ ਬਲੈਕ ਐਂਡ
1: ਵਾਲੇ
0: ਇੱਧਰ ਉਹਨਾਂ ਨੂੰ ਪਤਾ ਇਹ ਪੰਜਾਬੀਆਂ ਨੂੰ ਪਤਾ ਲੱਗ ਗਿਆ ਥਾਲੀ ਸਿਸਟਮ
1: ਉੱਥੇ ਜੋ ਜੋ ਚੀਜ਼ਾਂ ਹੈਗੀਆਂ ਨੇ ਖਾਣ ਵਾਲੀ ਮਤਲਬ ਚੈਟ ਸੂਟ ਚੇਜ਼ ਚ ਤੁਸੀਂ ਜਾਓਗੇ ਨਾ ਇੱਕ ਵਾਰ ਤੁਸੀਂ ਬਾਹਰ ਨੀ ਨਿਕਲੋਗੇ ਤੁਸੀਂ ਕਹੋਗੇ ਯਾਰ ਅੱਜ ਇੱਥੇ ਦਿਹਾੜੀ ਲਗਾ ਲਈਏ
0: ਵਾਹ ਜੀ ਵਾਹ
1: ਗੁੱਡ ਹੈ
0: ਅੱਛਾ ਜੀ
1: ਐਨੀਵੇਜ਼ ਬੜੇ ਜਾਣੇ ਗਏ ਹੋਣਗੇ ਆਪਾਂ ਪਹਿਲੀ ਵਾਰ ਗਏ ਹਾਂ ਤੇ ਆਪਾਂ ਆਈਏ ਇੱਥੇ ਚਾਈਨਾ
0: ਚਾਈਨਾ ਹਾਂਜੀ ਚਾਈਨਾ ਚ
1: ਚਾਈਨਾ ਦੇ ਵਿੱਚ ਇੱਥੇ ਨਾ ਹਾਂਗਜ਼ੂ ਸ਼ਹਿਰ ਹੈ ਇੱਕ ਹਾਂਗਜ਼ੂ
0: ਹਾਂਗਜ਼ੂ
1: ਹਾਂਗਜ਼ੂ ਜਿਵੇਂ ਤੁਹਾਨੂੰ ਛਿੱਕ ਵੱਜਦੀ ਹੈ ਤਾਂ ਤੁਸੀਂ ਕੀ ਕਹਿੰਦੇ
0: ਆਪਾਂ ਸ਼ੀ ਕਹਿੰਦੇ ਸ਼ੂ ਜਦੋਂ ਬਾਹਰ
1: ਹਾਂਗਜ਼ੂ
0: ਆਮਿਰ ਖਾਨ ਦੀ ਕਿਹੜੀ ਫਿਲਮ ਆਈ ਜੇ ਚੋ ਭਰਿਆ ਹੁੰਦਾ ਸੀ ਥ੍ਰੀ ਇਡੀਅਟ ਵਿੱਚ ਉਹ ਵੀ ਇਹੋ ਜਿਹਾ ਨਾ ਹੀ ਜਿਹੜਾ ਲਾਸਟ ਤੇ ਲੱਭਦਾ
1: ਹੁੰਦਾ ਜਿਹਨੇ ਹੁਣ ਧਰਨੇ ਤੇ ਵੀ
0: ਸਹੀ ਗੱਲ ਉਹ ਕਿੱਥੇ ਚਲ ਗਈ ਹੁਣ
1: ਉਹ ਬਾਹਰ ਆ ਗਏ ਹੋ ਗਿਆ ਉਹਨਾਂ ਦਾ ਕੰਮ।
0: ਅੱਛਾ ਹਾਂ
1: ਮਤਲਬ ਜਿਹੜੀ ਨਕਲੀ ਡਿਜ਼ਾਸਟਰ ਕ੍ਰੀਏਟ, ਉੱਥੇ ਤੁਸੀਂ ਲੋਕ ਜਾਂਦੇ ਨੇ, $890 ਦਿੰਦੇ ਨੇ,
0: ਠੀਕ
1: ਹੈ, ਚਾਈਨਾ ਦੀ ਕਰੰਸੀ 890 ਯੁਆਨ ਚ ਤੁਹਾਨੂੰ ਇੱਕ ਐਕਸਪੀਰੀਅੰਸ ਮਿਲੂਗਾ, ਤੁਸੀਂ ਚਾਹੇ ਸੁਨਾਮੀ ਦਾ ਲੈ ਲਓ, ਚਾਹੇ ਭੂਚਾਲ ਦਾ ਲੈ ਲਓ, ਉਹ ਨੈਚੁਰਲ ਡਿਜ਼ਾਸਟਰ ਦਾ ਇੱਕ ਐਕਸਪੀਰੀਅੰਸ ਤੁਹਾਨੂੰ ਦੇਣਗੇ, ਤੁਸੀਂ ਬਰਕ ਦੇਣੇ ਕੰਧ ਦੇ ਨਾਲ,
0: ਸੱਟ ਸੁੱਟ ਨੀ ਲੱਗਦੀ ਫਿਰ ਜੇ
1: ਉਹਦੇ ਤੇ ਪਹਿਲਾਂ ਤੁਸੀਂ ਸਾਈਨ ਕਰਕੇ ਜਾਣੇ ਨੇ,
0: ਵੇਵਰ ਫਾਰਮ ਪਹਿਲਾਂ ਜਿਹੜਾ ਹੁੰਦਾ
1: ਬੇਸਿਕਲੀ ਉਹ ਸੂਟ ਇੱਕ ਕਿਸਮ ਦਾ ਹੁੰਦਾ, ਜਿਵੇਂ ਉਹ ਨੀ ਹੁੰਦਾ ਹੈਗਾ ਕਿ ਸੂਟ ਪਹਿਨਾ ਕੇ ਕੁੱਤਿਆਂ ਦੇ ਅੱਗੇ ਛੱਡ ਦਿੰਦੇ ਨੇ,
0: ਪ੍ਰੋਪਰ
1: ਪਾਣੀ ਆ ਕੇ ਵੱਜੂਗਾ ਗਿੱਲਾ ਗਿੱਲਾ,
0: ਤੇ ਜੇ ਉਹ ਅਰਥ ਕਵੇਕ ਆ ਉਸੇ ਹਿਸਾਬ
1: ਨਾਲ ਜਮਾ ਹੀ ਬੁਰਾ ਹਾਲ,
0: ਜੇ ਕਿਤੇ ਉਹ ਬੱਦਲ ਫਟਿਆ ਮੀਂਹ ਮੂਹ ਆ ਗਿਆ ਉਹ ਵੀ ਸਾਰਾ ਸਾਰੀ ਅਲੱਗ ਅਲੱਗ ਚੀਜ਼ਾਂ
1: ਅਲੱਗ ਅਲੱਗ ਨੇ, ਹਲੇ ਮੈਨੂੰ ਇਹ ਨੀ ਪਤਾ ਕਿੰਨੀਆਂ ਨੇ ਟੋਟਲ, ਪਰ ਹੁਣ ਤੱਕ ਕਹਿੰਦੇ 2024 ਤੋਂ ਹੁਣ ਤੱਕ 1.5 ਲੱਖ ਲੋਕਾਂ ਨੇ ਟਿਕਟਾਂ ਲੈ ਕੇ ਬਕਾਇਦਾ ਵਿਜ਼ਿਟ ਕੀਤਾ ਹੈਗਾ, ਉੱਥੇ ਜਾ ਚੁੱਕੇ ਨੇ ਲੋਕ,
0: ਜਿਹੜੇ
1: ਇਹਨੂੰ ਕਹਿੰਦੇ ਨੇ ਡਿਜ਼ਾਸਟਰ ਐਂਟਰਟੇਨਮੈਂਟ,
0: ਡਿਜ਼ਾਸਟਰ
1: ਬਰਬਾਦੀ ਦੇ ਵਿੱਚੋਂ ਆਨੰਦ ਲੈਣਾ,
0: ਲਾਲੇ ਬਰਬਾਦੀ
1: ਕਰਵਾ ਤੁਸੀਂ ਵਿਆਹ ਤੋਂ ਬਾਅਦ ਆਨੰਦ ਲੈ।
0: ਮੈਂ ਬਹੁਤ ਖੁਸ਼ ਹਾਂ, ਤੁਹਾਨੂੰ ਕੀ ਲੱਗਦਾ?
1: ਇਹ ਵੀ ਖੁਸ਼ ਨੇ,
0: ਇਹ ਵੀ ਖੁਸ਼ ਨੇ,
1: ਇਹ $890 ਦਾ
0: ਤੇ ਮਾਇਆ ਦਾ ਸਾਰੀ ਜ਼ਿੰਦਗੀ ਦੇ ਗਿਆ,
1: ਵੀ ਵਿਆਹ ਤੇ ਲੱਖਾਂ ਡਾਲਰ ਦਾ ਖਰਚਾ ਤਾਂ ਹੋ ਹੀ ਗਿਆ,
0: ਬਹੁਤ ਜ਼ਿਆਦਾ ਖਰਚ ਹੋ ਗਿਆ ਸੀ।
1: ਸੋ ਇਹ ਮਤਲਬ ਇਸ ਕਿਸਮ ਦਾ ਹੈਗਾ, ਤੇ ਇਹਨੂੰ ਅੱਜ ਕੱਲ ਕਹਿ ਰਹੇ ਨੇ ਡਾਰਕ ਟੂਰਿਜ਼ਮ, ਹੁਣ ਚਾਈਨਾ ਤੋਂ ਬਾਅਦ ਇਹ ਹੋਰ ਕੰਟਰੀਆਂ ਦੇ ਵਿੱਚ ਵੀ ਆਊਗਾ, ਦੇਖਿਓ
0: ਜੀ। ਹਾਂ ਜੀ, ਹੁਣ ਤੇ ਆਪਾਂ ਨਿਊਜ਼ ਵੀ ਦੇਤੀ ਸਾਰਿਆਂ ਨੂੰ, ਦੱਸਦਾ ਹੁਣ ਤੇ ਸਾਡੇ ਕਰਕੇ ਕਿਸੇ ਨੇ ਖੋਲ ਲੈਣਾ, ਦੇਖੋ ਭਾਜੀ ਆਪਾਂ ਹੀ ਖੋਲ ਲੈਂਦੇ
1: ਬਰਬਾਦ ਕਰੀਏ।
0: ਨਹੀਂ ਭਾਜੀ, ਵੈਸੇ ਆਈਡੀਆ ਗੁੱਡ ਹੈਗਾ ਜੀ, ਹਨਾ ਜੇ ਇਹੋ ਜਿਹੀ ਕੋਈ ਲੈ ਕੇ ਨਾ ਆਪਾਂ ਕਿਸੇ ਨੂੰ ਨਾ ਅਮੀਰ ਅਸਾਮੀ ਨੂੰ ਫੜਦੇ ਆ, ਭਾਜੀ ਆ ਜਾ ਸਾਡੇ ਕੋਲ, ਆਪਣੇ ਕੋਲ ਆਈਡੀਆ ਬਹੁਤ ਹੈਗੇ ਆ, ਪਰ ਅਸੀਂ ਨਾ ਖਰਚੇ ਦੇ ਨੀ ਆ ਪੈਸੇ, ਜੇ ਹੋਣਗੇ ਤੇ ਖਰਚਾਂਗੇ,
1: ਅਸੀਂ ਦੇਣੇ ਨੀ ਆਈਡੀਆ
0: ਕਿਸੇ ਨੂੰ, ਆਪਾਂ
1: ਸਾਡੇ ਕੋਲ ਆਈਡੀਆ ਬਹੁਤ ਹੈ, ਅਸੀਂ 10 ਵੀ ਦੇਣੇ ਆ, ਪਰ ਅਸੀਂ ਤੁਹਾਨੂੰ ਇਹ ਨੀ ਦੱਸਣਾ ਵੀ ਕੰਮ ਕਿਵੇਂ ਹੋਊਗਾ।
0: ਲੇਡੀਜ਼ ਕੋਲ ਬੋਲਦੀਆਂ ਪਈਆਂ,
1: ਇਹ ਕੀ ਹੋ ਗਿਆ?
0: ਲੇਡੀਜ਼ ਬੋਲਦੀਆਂ ਪਈਆਂ, ਇਹ ਚਾਈਨਾ ਵਾਲਾ ਗਾਣਾ ਲਾਤਾ ਤੁਸੀਂ, ਚਾਈਨਾ ਵਾਲਾ ਹੀ
1: ਮੌਨ ਫਕੀਰਾਂ ਦੀ

0: ਅੱਛਾ ਮੈਂ ਕਹਿੰਦਾ ਤੁਸੀਂ ਵੈਸੇ ਮੈਨੂੰ ਕਿਹਾ ਵਾ ਅੱਛਾ ਦਿਓ ਭਾਈ ਦੱਸਿਆ ਕਰੋ ਜਦੋਂ ਮੈਂ ਕੱਲ ਕੁਦੇ ਤੇ ਲਾ ਕੇ ਮੈਂ ਤਿਆਰ ਹੋ ਜਾ ਕਰਾਂ।
1: ਅੱਛਾ ਭਾਈ ਤੁਹਾਨੂੰ ਕਿਉਂ ਦੱਸਿਆ ਕਰੋ ਤੁਸੀਂ ਸੁਖਬੀਰ ਬਾਦਲ
0: ਪ੍ਰੈਜ਼ੀਡੈਂਟ
1: ਬਣ ਗਿਆ ਬਾਦਲ ਸਾਹਿਬ ਜਿੰਨਾ ਕੁੱਟੇ ਜਾ ਰਹੇ ਨੇ ਉਹ ਵੀ ਮੁੱਖ ਮੰਤਰੀ
0: ਇਹਨਾਂ ਨੇ ਬਣ ਜਾਣਾ
1: ਮੈਨੂੰ ਇਹ ਨੀ ਪਤਾ ਮੋਦੀ ਨੂੰ ਕਿਹਨੇ ਕੁੱਟਿਆ
0: ਇਹ ਆਈ ਨੀ ਹੈ ਖਬਰ ਬਾਦ
1: ਪ੍ਰਧਾਨ ਮੰਤਰੀ ਬਣਨ ਲਈ ਤਾਂ ਖਾਸੀ ਕੁੱਟ ਖਾਣੀ ਚਾਹੀਦੀ।
0: ਅੱਛਾ ਭਾਈ ਅੱਜ ਤੁਸੀਂ ਨੋਟ ਕੀਤਾ ਇੱਕ
1: ਹਾਂਜੀ
0: ਅੱਜ ਗਰਮੀ ਬਹੁਤ ਹੋ ਗਈ ਜਿਵੇਂ ਅੱਜ ਬਾਹਰ ਮੈਂ ਤਾਂ ਕਿਹਾ ਮੌਸਮ
1: ਲਿਆਓ ਲਿਮਕਾ ਫਿਰ ਬਰਫ਼ ਪਾ ਕੇ
0: ਓਏ ਹੋਏ ਹੋਏ ਉਹ ਵਾਲਾ ਪੀਤਾ ਤੁਸੀਂ ਬੱਤੇ ਉਹ ਬਰਡੇ ਵਾਲਾ
1: ਹਾਂਜੀ ਹਾਂਜੀ
0: ਯਾਰ ਹੁਣ ਇੱਥੇ ਮਿਲਦਾ ਕਿਤੇ ਇੱਥੇ ਤੁਹਾਨੂੰ ਯਾਦ ਹੈ ਤੁਹਾਨੂੰ ਤੇ ਸਾਰੀਆਂ ਖਾਣ ਪੀਣ ਲਈ ਚੀਜ਼ਾਂ ਯਾਦ
1: ਮਿਲਦਾ ਮਿਲਦਾ ਇੱਥੇ ਇੱਥੇ ਵੀ ਬਰਡੇ
0: ਉਹ ਬਰਡੇ ਵਾਲਾ ਜਿਹੜਾ ਹੁੰਦਾ
1: ਇੱਥੇ ਵੀ ਮਿਲਦੇ ਹੈਗੇ
0: ਉਹ ਯਾਰ ਉਹ ਉਹਨੂੰ ਬਹੁਤ ਮਿਸ ਕਰੀਦਾ ਭਾਜੀ ਆਪਾਂ
1: ਉਹਨੂੰ ਹਾਂ
0: ਉਹ ਕੀ ਪੀਤਾ ਕਦੀ ਦੁੱਧ ਸੋਡਾ
1: ਦੁੱਧ ਸੋਡਾ ਵੀ ਪੀਤਾ
0: ਦੁੱਧ ਸੋਡਾ ਹੋ
1: ਜਾਓ ਉਹ ਤਾਂ ਘਰੇ ਹੀ ਬਣਾ ਲਈਦਾ ਆਪਾਂ
0: ਆਲੇ ਨੀ ਪਰ ਉਦੋਂ ਵੱਖਰਾ ਹੁੰਦਾ ਜਿੱਦਾਂ ਜਿਹੜਾ ਇੱਕ ਵੱਡੇ ਵਾਲੀ ਬੋਤਲ ਚ ਲਾਲ ਵਾਲਾ ਹੁੰਦਾ ਸੀ ਉਹ ਚ ਦੁੱਧ ਵਾਲਾ ਪਾਈਦਾ ਸੀ ਉਹ ਸੋਡਾ ਬਣ ਗਿਆ ਪਰ ਜਿਹੜਾ ਦੂਜਾ ਹੁੰਦਾ ਸੀ ਵਾਈਟ ਜੇ ਉਹਦਾ ਕਲਰ ਦਾ ਉਹ ਚ ਨੀ ਦੁੱਧ ਪਾਈਦਾ
1: ਅੱਛਾ
0: ਮਤਲਬ ਉਹ ਅਲੱਗ ਉਹ ਵੈਸੇ ਪੀ ਪੂ ਲਈਦਾ ਸੀ
1: ਓਕੇ
0: ਤੇ ਕੱਲ ਪਰਸੋਂ ਮੈਂ ਗੱਲ ਕਰ ਰਿਹਾ ਸੀ ਭਈ ਆ ਜਿਹੜੀ ਕੋਕ ਆ ਜਿਹੜੀ ਸ਼ਾਇਦ ਕਹਿੰਦੀ ਕੋਕ ਦੀ ਰੈਸਪੀ ਕਿਸੇ ਤੇ ਛੁਪਾ ਕੇ ਰੱਖੀ ਹੈ ਇਹ ਸੱਚੀ ਗੱਲ ਹੈ
1: ਕੋਕ ਦੀ ਰੈਸਪੀ ਛੁਪਾ ਕੇ
0: ਜਿਹੜੀ ਆ ਕੋਕ ਆਪਾਂ ਪੀਂਦੇ ਹਾਂ ਨਾ ਉਹ ਕਿਸੇ ਨੇ ਨਾ ਕਿੱਦਾਂ ਬਣਦੀ ਆ ਕੋਕ ਰੈਸਪੀ ਨਾ ਕਿਸੇ ਛੁਪਾ ਕੇ ਰੱਖੀ ਹੈ ਨਹੀਂ
1: ਪਾਣੀ ਲਓ
0: ਪਾਣੀ ਲਿਆ
1: ਤੇ 8-10 ਚਮਚੇ ਖੰਡ ਦੇ ਲਓ ਕਾਰਬੋਨੇਟਿਡ ਗੈਸ ਲੋ ਕਾਰਬੋਨੇਟਿਡ ਹਨਾ ਉਹ ਚ ਬੁਲਬੁਲੇ ਭਰੋ
0: ਜਿਹੜੇ ਬੁਲਬੁਲੇ ਹਾਂ
1: ਤੇ ਥੋੜਾ ਬਹੁਤ ਇਧਰ ਉਧਰੋਂ ਪੈਸਟੀਸਾਈਡਸ ਵਗੈਰਾ ਹੋਰ ਜਿੰਨੇ ਵੀ ਤੁਸੀਂ ਗੰਦ ਮੰਦ ਤੁਸੀਂ ਲੈ ਸਕਦੇ
0: ਬਸ
1: ਸਾਰੇ ਰਲਾਓ
0: ਹਾਂਜੀ
1: ਕਰੋ ਪੀਜੋ
0: ਲਓ ਮੈਂ ਨਾ ਇੱਕ ਬੰਦਾ ਹੈਗਾ ਕੋਕ ਦਾ ਇੱਥੇ ਮੈਨੇਜਰ
1: ਮੈਂ
0: ਕਿਹਾ ਸੀ ਵੀ ਅਸੀਂ ਤਾਂ ਤੇਰੀ ਤਾਰੀਫ ਕਰਾਂਗੇ ਕੱਲ ਆ ਸੁਣ ਲਓ ਬਈ ਤਾਰੀਫ
1: ਵੈਨਕੂਵਰ ਦੇ ਵਿੱਚ ਏਅਰਪੋਰਟ ਹੈ ਜਿਹੜਾ ਉੱਥੇ ਦਾ
0: ਹਾਂਜੀ
1: ਵੈਨਕੂਵਰ ਦਾ ਤੇ ਉੱਥੇ ਉਹ ਸਕਾਈ ਜਿਵੇਂ ਟ੍ਰੇਨਾਂ ਨੀ ਚੱਲਦੀਆਂ ਹੁੰਦੀਆਂ ਸਕਾਈ ਟ੍ਰੇਨ ਜਿਵੇਂ ਸਿੰਗਾਪੁਰ
0: ਏਅਰਪੋਰਟ
1: ਦੁਬਈ ਸਾਰੇ ਕਿਤੇ ਹੀ ਚੱਲਦੀਆਂ ਨੇ ਤੇ ਉਹ ਸਕਾਈ ਟ੍ਰੇਨ ਦੇ ਵਿੱਚ ਹੀ ਕਹਿੰਦੇ ਉੱਥੇ ਗੱਬੇ ਬਹਿ ਗਿਆ ਟਰੈਕ ਦੇ ਉੱਤੇ
0: ਆਖਰੀ
1: ਦਿਨ ਹੋਣਾ ਤੇ ਉਹ ਬਾਕੀਆਂ ਦਾ ਵੀ ਆਖਰੀ ਬਣਾ ਕੇ ਚਲਾ ਗਿਆ ਕਿ ਹਮ ਤੋ ਡੂਬੇਂਗੇ ਸਨ ਤੁਮ ਵੀ ਲੇ ਡੂਬੇਂਗੇ
0: ਪਿਛਲੀ ਵਾਰੀ ਇਹੀ ਕਰਾਈ ਬੱਚੇ ਕਰਕੇ ਜਹਾਜ਼ ਰੁਕ ਗਿਆ
1: ਅੱਛਾ ਹੈ ਵੀ ਸਕਾਈ ਜਿਹੜੀ ਉਹ ਟ੍ਰੇਨ ਸੀਗੀ ਜਿਹੜੀ ਜਾਂਦੀ ਆ ਉਹ ਉਹਨਾਂ ਦਾ ਸਿੰਗਲ ਸਿੰਗਲ ਟਰੈਕ ਹੁੰਦਾ ਚੱਕ ਕੇ ਧੂਕੇ ਲੈ ਕੇ ਗਏ ਬਟ
0: ਧੋਣਾ ਹੀ ਪੈਣਾ ਸੀ ਏਦਾਂ ਤੇ
1: ਮਤਲਬ ਕਾ ਬਾਤ ਹੋਈ ਸਾਜਨ ਐਸੇ ਕਿਉਂ ਕਰਦੇ ਹੋ
0: ਏਦਾਂ ਕਿਉਂ ਕਰਦੇ ਹੋ ਭਾਜੀ
1: ਮਾਲੀ ਗੱਲ
0: ਹੈ ਦੱਸੋ ਜੇ ਤੁਸੀਂ ਟ੍ਰੇਨ ਤੇ ਝੂਟਾ ਲਾਣਾ ਤੇ ਅਸੀਂ ਝੂਟਾ ਦਵਾ ਦਾਂਗੇ
1: ਤੁਹਾਨੂੰ ਫਿਰ ਕਹਿੰਦੇ ਪੰਜਾਬੀਆਂ ਦੇ ਨਾਲ ਧੱਕਾ ਹੋ ਜਾਂਦਾ ਆਏ ਪੰਜਾਬੀਆਂ ਦੇ ਨਾਲ ਧੱਕਾ ਹੋ ਵੀ ਗਿਆ ਭਾਜੀ ਇੱਥੇ ਨਾ ਆਪਣੇ ਆਪਣੇ ਇੱਧਰ ਸਾਊਥ ਵਾਲੇ ਪਾਸੇ ਕੈਂਬਲ ਟਾਊਨ ਤੋਂ ਅੱਗੇ ਬਲੇਅਰ ਐਥੋਲ ਕਰਕੇ ਇੱਕ ਏਰੀਆ
0: ਅੱਛਾ ਜੀ
1: ਉੱਥੇ ਪੰਜਾਬੀ ਬੰਦਿਆਂ ਦੇ ਕਾਰੋਬਾਰਾਂ ਦੇ ਉੱਤੇ ਸਪੈਸ਼ਲੀ ਚੋਰੀਆਂ ਡਾਕੇ ਪਏ ਨੇ ਦੋ ਦਿਨ ਪਹਿਲਾਂ
0: ਯਾਰ ਭਾਜੀ ਇੱਥੇ ਸੇਮ ਗੱਲ ਇੱਥੇ ਵੀ
1: ਗਲੈਨਵੁੱਡ ਚ ਵੀ ਹੋਈ ਸੀ ਸੇਮ ਸੇਮ ਸੇਮ
0: ਅੱਛਾ ਸੇਮ
1: ਇੱਥੇ ਵੀ $1,200 ਦੀ ਚੋਰੀ ਅਲੱਗ ਅਲੱਗ ਦੁਕਾਨਾਂ ਤੋਂ ਹੋਈ ਹੈਗੀ
0: ਉਹ ਵੀ ਇਕੱਠੀ ਮਤਲਬ
1: ਇਕੱਠੀ
0: ਅੱਛਾ
1: ਦੋ ਤਿੰਨ ਦੁਕਾਨਾਂ ਕਹਿੰਦੇ ਲੁੱਟ ਕੇ ਲੈ ਕੇ ਗਏ
0: ਇਹ ਤਾਂ ਮਾੜੀ ਗੱਲ ਹੈ ਵੀ ਇਹ ਲੱਗਦਾ ਇਹ ਅਟੈਕ ਹੀ ਉਹਨਾਂ ਦੇ ਕਰਦੇ ਪਏ ਆਪਣੇ ਦੂਜੀ ਕਮਿਊਨਿਟੀ ਦੇ ਨਾ
1: ਇੰਡੀਅਨ ਦੇ ਉੱਤੇ
0: ਹਾਂ ਇੰਡੀਅਨ ਤੇ ਹਾਂ ਮਤਲਬ ਇਹਨਾਂ ਨੂੰ ਕਹਿ ਦਈਏ
1: ਸੋ ਇਸ ਕਰਕੇ ਚਲੋ ਰਸ਼ੀਆ
0: ਟੈਲੈਂਟ ਵੀਜ਼ਾ
1: ਦੀ ਬਾਰੇ ਤੁਹਾਨੂੰ ਮੈਂ ਦੱਸਦਾ ਅੱਗੇ ਚੱਲ ਕੇ ਇੱਕ ਗਾਣਾ ਸੁਣ ਲਓ ਆਹ ਵਾਲਾ

0: ਛੱਤਰ ਚੱਠਾ ਇਸ ਤੋਂ ਵਧੀਆ ਨੀ ਤੁਸੀਂ ਸੁਣਿਆ
1: ਵਾਹ ਵਾਹ ਵਾਹ
0: ਤੇ ਦੋ ਕੁ ਖਬਰਾਂ ਭਾਜੀ ਤੁਹਾਨੂੰ ਦੇ ਦਈਏ ਤੇ ਫਿਰ ਟ੍ਰੈਡੀਸ਼ਨ ਦੇ ਮੁਤਾਬਕ ਖਬਰਾਂ ਦਾ ਸਮਾਂ ਹੋ ਗਿਆ
1: ਚੱਲ ਗਿਆ
0: ਆ ਫੋਨ ਸਾਰੇ ਸ਼ੋਅ ਦੇ ਟਾਈਮ ਹੀ ਕਿਉਂ ਆਉਂਦੇ ਹੁੰਦੇ ਨੇ ਰਸ਼ੀਆ ਨੇ ਹੁਣ ਦੁਨੀਆਂ ਭਰ ਦੇ ਵਿੱਚੋਂ ਹੁਨਰਮੰਦ ਲੋਕਾਂ ਨੂੰ ਬੁਲਾਉਣਾ ਸ਼ੁਰੂ ਕੀਤਾ
1: ਓਕੇ
0: ਸੋ ਤੁਹਾਡੇ ਤਾਂ ਬਹੁਤ ਹੁਨਰ ਤਾਂ ਤੁਹਾਡੇ ਚ ਕੁੱਟ ਕੁੱਟ ਕੇ ਭਰਿਆ
1: ਸਪਾਈਡਰਮੈਨ ਬਣ ਕੇ
0: ਕੋਸ਼ਿਸ਼ ਕਰੋ ਰਸ਼ੀਆ ਦਾ ਵੀਜ਼ਾ ਲਓ ਪੱਕੇ ਪੁੱਕੇ ਹੋਵੋ
1: ਓਕੇ
0: ਤੇ ਟੈਲੈਂਟ ਵੀਜ਼ਾ ਦੇ ਨਾਂ ਦੇ ਉੱਤੇ ਉਹਨਾਂ ਨੇ ਕਹਿੰਦੇ ਕਿ ਸਾਇੰਸ ਟੈਕਨੋਲੋਜੀ ਮੈਨੂਫੈਕਚਰਿੰਗ ਸਪੋਰਟਸ ਐਜੂਕੇਸ਼ਨ ਇੰਡਸਟਰੀ ਵਟਐਵਰ ਮਾਈਟ
1: ਮੇਰੀ ਨਹੀਂ ਹੈਗੀ ਇੰਟਰਟੇਨਮੈਂਟ
0: ਤੁਸੀਂ ਆ ਜਾਓ ਕਹਿੰਦੇ ਉਦੋਂ ਬਾਅਦ ਯੂਕਰੇਨ ਨੇ ਗੋਲੇ ਗੋਲੇ ਸੁੱਟ ਕੇ ਤੁਹਾਨੂੰ ਮਾਰਤਾ ਦੇਣਾ ਹੀ
1: ਆ ਅੱਛਾ ਜੀ
0: ਤੁਸੀਂ ਆ ਜਾਓ ਇੱਕ ਵਾਰ
1: ਇੱਕ ਵਾਰੀ ਆ ਜਾਓ ਗੋਲੇ ਤੁਹਾਡੇ
0: ਜਾਨ ਦੀ ਗਾਰੰਟੀ ਸਾਡੀ ਨਹੀਂ ਹੈ
1: ਆ ਜਾ
0: ਜਿਹੜਾ ਬੰਦਾ ਇੱਕ ਵਾਰ ਆ ਗਿਆ ਰੂਸ ਚ ਉਹ ਪੱਕਾ ਹੀ ਰੂਸ ਚ ਰਹਿ ਜੂਗਾ
1: ਜਿਹੜੀ
0: ਖਬਰ ਆਪਣੀ ਇੱਥੇ ਦੀ ਆਈ ਹੈ ਜਿਹਦਾ ਨਾਂ ਦਿੱਤਾ ਗਿਆ ਬੇਬੀ ਮਿਰੈਕਲ ਹਫ਼ਤਿਆਂ ਦੀ ਬੱਚੀ ਹੈ ਭਾਜੀ 21 ਹਫ਼ਤਿਆਂ ਦੀ ਮੋਸਟ ਪ੍ਰੀਮੈਚਿਓਰ ਬੇਬੀ ਇਨ ਆਸਟ੍ਰੇਲੀਆ ਪੈਦਾ ਹੋਇਆ
1: ਮੋਸਟ ਪ੍ਰੀਮੈਚਿਓਰ ਕੱਪ ਜਿੱਡੀ
0: ਹੈ ਕੋਕੋ ਕੋਲਾ ਦੇ ਕੇਨ ਜਿੱਡੀ ਹਾਈਟ ਆ ਉਹਦੀ
1: ਉਹ ਇੰਨੀ ਛੋਟੀ ਹੈ ਪਰ ਠੀਕ ਹੈ
0: ਰਾਇਲ ਬ੍ਰਿਸਬੇਨ ਹਸਪੀਟਲ ਦੇ ਵਿੱਚ 25 ਮਾਰਚ ਨੂੰ ਕਹਿੰਦੇ ਇਹ ਪੈਦਾ ਹੋਈ ਸੀ ਖਬਰ ਸਾਡੇ ਤੱਕ ਅੱਜ ਕਿਹਾ ਤੇ ਪਹੁੰਚ ਓਕੇ ਹੁਣ ਉਹ ਚੱਕਣ ਜੋਗੀ ਹੋਈ ਹੈ ਕਹਿੰਦੇ
1: ਓਹੋ ਅੱਛਾ ਪੂਰਾ ਫਿਰ ਉਹਦੇ ਵਿੱਚ ਰੱਖਿਆ ਹੋਏਗਾ
0: ਇੰਕਿਊਬੇਟਰ ਦੇ ਵਿੱਚ ਔਰ ਕਾਫੀ ਜ਼ਿਆਦਾ ਕਈ ਮਹੀਨਿਆਂ ਤੱਕ ਉਹਨੂੰ ਉੱਥੇ ਰੱਖਿਆ ਗਿਆ ਬਰਥ ਵੇਲੇ 350 ਗ੍ਰਾਮ ਦੀ ਸੀਗੀ
1: 350 ਗ੍ਰਾਮ
0: ਟੋਂਗਾ ਜਾਂ ਸਮੋਨ ਬੈਕਗ੍ਰਾਉਂਡ ਦੇ ਪੇਰੈਂਟਸ ਹੈਗੇ ਨੇ ਉਹਦੇ ਤੇ ਉਹ ਤੋਂ ਬਾਅਦ ਉਹ ਕਹਿੰਦੇ ਵੱਡਾ ਵੱਡਾ ਕਰਕੇ ਉਹਨਾਂ ਨੇ ਫੇਰ ਹੁਣ ਦਿੱਤਾ ਆਰਡ ਸਿਰਫ ਇਹ ਨਹੀਂ ਕਿ ਇਹ ਮੋਸਟ ਪ੍ਰੀ ਮੈਚਿਓਰ ਬੇਬੀ ਹੈ
1: ਹਾਂਜੀ
0: ਅਸਲ ਦੇ ਵਿੱਚ ਪ੍ਰੀ ਮੈਚਿਓਰ ਬੇਬੀ ਹੁੰਦੇ ਨੇ ਬਟ ਉਹ ਸਰਵਾਈਵ ਨਹੀਂ ਕਰਦੇ
1: ਅੱਛਾ ਇਹ
0: ਇਹ ਕੇਸ ਇਸ ਕਰਕੇ
1: ਖਬਰਾਂ ਚ ਆ ਗਿਆ ਔਰ ਗ੍ਰੇਟ ਬਣਿਆ
0: ਕਿ ਉਹ ਮੋਸਟ ਪ੍ਰੀ ਮੈਚਿਓਰ ਬੇਬੀ ਇਨ ਆਸਟ੍ਰੇਲੀਆ ਟੂ ਸਰਵਾਈਵ ਉਹਦਾ ਟਾਈਟਲ ਉਹਨੂੰ
1: ਜਾਂਦਾ ਸਹੀ ਗੱਲ ਨਹੀਂ ਤੇ ਹਾਂ
0: ਨਾਰਮਲੀ 40 ਵੀਕ ਦੀ ਪ੍ਰੈਗਨੈਂਸੀ ਹੁੰਦੀ ਮੰਨੀ ਜਾਂਦੀ ਹੈ ਇਹ 21 ਵੀਕ ਦੀ ਮਤਲਬ ਅੱਧੀ ਪ੍ਰੈਗਨੈਂਸੀ ਜਦ ਤੱਕ ਉਹਨੂੰ ਪਤਾ ਲੱਗਿਆ ਮੈਂ ਪ੍ਰੈਗਨੈਂਟ ਜਦ ਤੱਕ ਜਵਾਕ ਹੋ ਗਿਆ
1: ਸਹੀ ਗੱਲ ਯਾਰ ਕਿੱਦਾਂ ਵੇਖ ਲਓ ਰੱਬ ਦੇ ਨਿਆਰੇ ਆ ਸਾਰੇ ਨਾ ਰੱਬ ਦਾ ਕਿੱਦਾਂ ਕਰਦਾ ਕੀ ਨਹੀਂ ਹੈ
0: ਪਾਣੀ ਦੇ ਆ ਬੁੱਲਿਆ ਵੇ ਇੱਕ ਗਾਣਾ ਸੁਣਾਉਂਦੀ ਹੈ ਚਮਕੀਲੀ ਲੈ
1: ਜੀ
0: ਲਓ ਫੇਰ ਅੱਜ ਦੇ ਇਸ ਵੀਕਐਂਡ ਦੇ ਤੁਹਾਨੂੰ ਇਵੈਂਟ ਵੀ ਦੇ
1: ਦਿੰਦੇ ਹਾਂ ਵੀ ਦੱਸਾਂਗੇ ਹਾਂ ਬਿਲਕੁਲ

0: ਪਾਣੀ ਹੈ ਬੁਲਬੁਲਾ ਐਦਾਂ ਜਿੱਦਾਂ ਬੁਲਬੁਲ ਉਹ ਸੱਚ ਬੁਲਬੁਲੇ ਤੋਂ ਯਾਦ ਆਇਆ ਭਾਜੀ ਮੈਂ ਨਾ ਇੱਕ ਨਵਾਂ ਇੰਸਟਰੂਮੈਂਟ ਲਿਆਂਦਾ
1: ਬੁਲਬੁਲੇ ਬਣਾਉਂਦਾ
0: ਉਹ ਦੱਸਾਂ ਕੀ ਕਰਦਾ ਉਹਨੂੰ ਨਾ ਜਿੱਦਾਂ ਹੱਥ ਤੇ ਕੀ ਪੈਂਦਾ ਜਦੋਂ ਠੰਡ ਹੋ ਜਾਂਦੀ ਦਸਤਾਨੇ ਦਸਤਾਨੇ ਨੂੰ ਇੰਗਲਿਸ਼ ਚ ਕੀ ਕਹਿੰਦੇ ਆ
2: ਗਲਵਸ
0: ਹਾਂ ਉਹ ਨਾ ਗਲਵਸ ਵੀ ਉਹਨਾਂ ਨੇ ਦਿੱਤੇ ਆ ਠੀਕ ਹੈ ਤੇ ਉਹ ਨਾ ਮੈਂ ਇੱਦਾਂ ਕਰਕੇ ਮਸ਼ੀਨ ਜੀ ਆ ਬੁਲਬੁਲਾ ਚੱਕਦਾ ਉਹ ਗਲਵਸ ਤੇ ਰੱਖ ਦੋ ਉਹ ਪੂਰੀ ਜਿਹਾ ਬੋਲ ਬਣ ਜਾਂਦੀ ਹੈ ਉਹ ਬੜਾ ਘੈਂਟ ਆ
1: ਇੱਕੋ ਇੰਡੀਆ ਚ ਵੀ ਦਿਖਾਉਂਦੇ ਹੁੰਦੇ ਨੇ ਬੁਲਬੁਲੇ ਉਹ ਐਂ ਫੂਕ ਮਾਰ ਕੇ ਫੈਲਾ ਦਿੰਦਾ ਇੱਕ ਮੋਰੀ ਪਾਈਪ ਜੀ ਚੋਂ
0: ਅੱਛਾ ਅੱਛਾ
1: ਤੇ ਉਹ ਵੱਡਾ ਹੋ ਜਾਂਦਾ ਉਹਨੂੰ ਫਿਰ ਤੁਸੀਂ ਐਂ ਮਾੜਾ ਜਿਹਾ ਫੋੜੋ ਤੇ ਉਹਨੂੰ ਫਿਰ ਏਦਾਂ ਹੀ ਫਿਰ ਟਾਂਕਾ ਲਗਾ ਦੋ ਉਹ ਫਿਰ ਜੁੜ ਜਾਂਦਾ
0: ਅੱਛਾ ਇਹ ਵੀ ਨਵੀਂ ਖਬਰ ਹੈ
1: ਉਹ ਬੁਲਬੁਲੇ ਅੱਜ ਕੱਲ ਬੜੇ ਚੱਲਦੇ ਨੇ ਉਹ ਵੀ ਚਾਈਨਾ ਵਾਲੇ ਹੀ ਨੇ ਬੁਲਬੁਲੇ
0: ਬੜੇ ਤੋੜ ਕੇ ਫਿਰ ਜੁੜ ਜਾਂਦਾ
1: ਹਾਂ ਉਹਨੂੰ ਗੱਠ ਗੁੱਟ ਬੰਨਣ ਦੀ ਲੋੜ ਨੀ ਪੈਂਦੀ ਉਹਨੂੰ ਐਂ ਫੁਲਾਇਆ ਉਹ ਤੋਂ ਬਾਅਦ ਉਹੀ ਬੁਲਬੁਲੇ ਨੂੰ ਐਂ ਮਚੋਕੇ ਜੇ ਉਹਦੇ ਤੇ ਹੀ ਲਗਾਤਾ ਤੇ ਚੱਲ
0: ਉਹ ਲੈ ਕਿਆ ਬਾਤ ਹੈ ਲੈ ਅੱਜ ਕੱਲ
1: ਉਹਦੇ ਚ ਜੇ ਕਿਸੇ ਨੇ ਫੋੜ ਵੀ ਦਿੱਤਾ ਉਹਨੂੰ ਫੇਰ ਏਦਾਂ ਹੀ ਸੀਲ ਕਰ ਦੋ ਉਸੇ ਬੁਲਬੁਲੇ ਦੇ ਨਾਲ ਬੁਲਬੁਲੇ ਏਦਾਂ ਜੁੜ ਜਾਂਦੇ ਨੇ
0: ਜੀ
1: ਬੰਦੇ ਨੀ ਏਦਾਂ ਜੁੜਦੇ
0: ਬੰਦੇ
1: ਬੰਦਿਆਂ ਦੇ ਫੱਟ ਨੀ ਏਦਾਂ ਜੁੜਦੇ ਫੱਟ ਜਿਹੜੇ ਇਤਿਹਾਸ ਦੇ ਹੁੰਦੇ ਨੇ ਉਹ ਤਾਂ ਬਿਲਕੁਲ ਹੀ ਨੀ ਜੁੜਦੇ
0: ਹਾਂਜੀ ਬਿਲਕੁਲ
1: ਗੱਲ ਇਸ ਕਰਕੇ ਕਰ ਰਹੇ ਹੈ ਕਿ ਸਿੱਖ ਇਤਿਹਾਸ ਦੀ ਆਖਰੀ ਮਹਾਰਾਣੀ
0: ਹਾਂਜੀ
1: ਜਿੰਦ ਕੌਰ ਜੀ ਨੂੰ ਕਹਿੰਦੇ ਹੁੰਦੇ ਸੀ ਰਾਣੀ ਜਿੰਦਾ ਵੀ ਉਹਨੂੰ ਨਾਮ ਦੇ ਨਾਲ ਜਾਣਿਆ ਜਾਂਦਾ ਉਹਦਾ ਉਹਨਾਂ ਦੇ ਜੀਵਨ ਦੇ ਉੱਤੇ ਇੱਕ ਪਲੇ ਜਿਹੜਾ ਉਹ ਬੜੇ ਵਧੀਆ ਢੰਗ ਦੇ ਨਾਲ ਪਿੱਛੇ ਜੇ ਮੈਲਬਨ ਦੇ ਵਿੱਚ ਵੀ ਹੋ ਕੇ ਹਟਿਆ ਪੂਰੀ ਦੁਨੀਆ ਦੇ ਵਿੱਚ ਹੋ ਕੇ ਹਟੇ ਹੈਗੇ ਨੇ ਇਸ ਕਿਸਮ ਦੇ ਪਲੇ ਮਹਾਰਾਣੀ ਜਿੰਦਾ ਦ ਲਾਸਟ ਕੁਈਨ ਆਫ ਪੰਜਾਬ
0: ਹਾਂਜੀ
1: ਤੇ ਉਹ ਜਿਹੜਾ ਇੱਕ ਕਿਸਮ ਦਾ ਹਿਸਟੋਰੀਕਲ ਡਰਾਮਾ ਐਕਸਪੀਰੀਅੰਸ ਜੇ ਤੁਸੀਂ ਲੈਣਾ ਹੈਗਾ ਲਾਈਵ ਡਰਾਮਾ ਐਕਸਪੀਰੀਅੰਸ ਇੱਕ ਤਾਂ ਹੁੰਦੀਆਂ ਫਿਲਮਾਂ
0: ਹਾਂਜੀ
1: ਜੇ ਹਿਸਟੋਰੀਕਲ ਡਰਾਮਾ ਨੂੰ ਲਾਈਵ ਦੇਖਣਾ ਚਾਹੁੰਦੇ ਹੋ ਆਪਣੀ ਅੱਖਾਂ ਦੇ ਨਾਲ ਜਾਓ ਆਪਣੇ ਬੱਚਿਆਂ ਦੇ ਨਾਲ ਪਰ ਬੱਚੇ ਤੁਹਾਡੇ ਪ੍ਰੀ ਮੈਚਿਓਰ ਨਹੀਂ ਹੋਣੇ ਚਾਹੀਦੇ ਸਾਲ ਤੋਂ ਛੋਟੇ ਨਹੀਂ ਹੋਣੇ ਚਾਹੀਦੇ ਹੈਗੇ ਤੇ 24 ਅਕਤੂਬਰ ਨੂੰ ਸ਼ਨੀਵਾਰ ਦਾ ਦਿਨ ਪੈਂਦਾ
0: ਹਾਂਜੀ
1: ਸਿਡਨੀ ਦੇ ਵਿੱਚ ਇਹ ਪਰਫਾਰਮੈਂਸ ਹੋਣ ਜਾ ਰਹੀ ਹੈ ਪਲੰਟਨ ਏਰੀਆ ਪੈਂਦਾ ਮੇਰੇ ਖਿਆਲ ਦੇ ਨਾਲ ਮਨਤੇਜ ਭਾਜੀ ਤੁਹਾਨੂੰ ਹੱਥ ਫੜ ਕੇ ਆਪ ਹੀ ਛੱਡ ਆਣਗੇ ਇਹਨਾਂ ਦੇ ਘਰ ਜਾਇਓ ਤੇ ਉੱਥੇ ਆਪ ਹੀ ਲੈ ਜਾਣਗੇ ਜੀ ਡਬਲਯੂ ਸਿਡਨੀ ਪਰਫਾਰਮਿੰਗ ਆਰਟਸ ਸੈਂਟਰ ਪੈਂਦਾ ਵੈਸੇ ਸਰਚ ਕਰ ਲਿਓ ਐਡੀ ਵੀ ਕੋਈ ਗੱਲ ਨਹੀਂ ਹੈਗੀ
0: ਪਲੰਟਨ ਹਾਈ ਸਕੂਲ ਚ ਹੀ ਪੈ ਜਾਂਦਾ ਉਹ
1: ਪਲੰਟਨ ਹਾਈ ਸਕੂਲ
0: ਬਿਲਕੁਲ
1: ਸ਼ਾਮੀ 5 ਵਜੇ ਦੁਬਾਰੇ ਖੁੱਲ ਜਾਣੇ ਨੇ ਪਰ ਜਿਹੜਾ ਸ਼ੋਅ ਹੈ ਉਹ ਸਹੀ 6 ਵਜੇ ਹੋ ਜਾਣਾ ਇਹ ਨਾ ਸੋਚਿਓ ਕਿਤੇ ਕਿ ਲੇਟ ਹੈ ਤੇ ਇਹਦੀਆਂ ਟਿਕਟਾਂ ਤੁਸੀਂ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਹੋ ਰੇਡੀਓ ਹਾਂਜੀ ਤੋਂ ਅਦਰਵਾਈਜ਼ ਇਹਦੀਆਂ ਟਿਕਟਾਂ ਜਿਹੜੀਆਂ ਨੇ ਇਵੈਂਟ ਬਾਬਾ .com ਤੇ ਵੀ ਅਵੇਲੇਬਲ ਹੈਗੀਆਂ
0: ਹਾਂਜੀ ਬਿਲਕੁਲ
1: ਪਰ ਰੇਡੀਓ ਹਾਂਜੀ ਦੀ ਰੈਫਰੈਂਸ ਦੇ ਨਾਲ ਤੁਹਾਨੂੰ ਹੋਰ 2-4-5% ਆਪਾਂ ਡਿਸਕਾਊਂਟ ਵੀ ਦੇ ਦਾਂਗੇ ਜੇ ਗਰੁੱਪ ਟਿਕਟਸ ਵੀ ਤੁਸੀਂ ਲੈਣੀਆਂ ਚਾਹੁੰਦੇ ਹੋ ਸਿੱਖ ਇਤਿਹਾਸ ਦੀ ਔਰ ਸੱਭਿਆਚਾਰ ਦੀ ਬੜੀ ਪ੍ਰਭਾਵਸ਼ਾਲੀ ਪੇਸ਼ਕਾਰੀ ਰਾਣੀ ਜਿੰਦਾ ਦੀ ਲਾਸਟ ਕੁਈਨ ਆਫ ਪੰਜਾਬ ਇਹ ਦੇਖ ਕੇ ਆਇਓ ਜੀ ਇਹ ਸ਼ੋ ਇਹ ਤੋਂ ਇਲਾਵਾ ਸਿਡਨੀ ਦੇ ਵਿੱਚ ਹੋਰ ਕਿਹੜੇ ਕਿਹੜੇ ਇਵੈਂਟ ਹੋ ਰਹੇ ਨੇ ਮੈਂ ਤੁਹਾਨੂੰ ਦੱਸ ਦਿੰਦਾ ਭਾਜੀ ਤੁਹਾਡੇ ਕੋਲ ਕੋਈ ਇਵੈਂਟ ਹੈ
0: ਭਾਜੀ ਸਿਡਨੀ ਕੀ ਆਪਣੇ ਬਠਿੰਡੇ ਵੀ ਹੋ ਰਿਹਾ ਜੇ ਤੁਸੀਂ ਤਾਂ ਸਿਡਨੀ ਦੱਸੋ ਮੈਂ ਤੁਹਾਨੂੰ ਦੱਸਦਾ ਬਠਿੰਡੇ ਵੀ ਹੋ ਰਿਹਾ ਇੱਕ ਜੀ ਤੇ ਬਠਿੰਡੇ ਹੋ ਰਿਹਾ 8ਵਾਂ ਸਾਡਾ ਸਰਮਾਇਆ 8 ਜਿੱਥੇ ਸਾਡੇ ਬਜ਼ੁਰਗ ਜਿਹੜੇ ਆ ਆਰੀ ਆਰੀ ਫੈਡਰੇਸ਼ਨ ਜਿਹੜੀ ਆ ਉਹ ਕਰਾ ਰਹੀ ਹੈ ਤੇ ਇਹ ਹੋ ਰਿਹਾ ਜੇ ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ
1: ਆਡੀਟੋਰੀਅਮ
0: ਹਾਂ ਇਹ ਕਿੰਨੀ ਤਰੀਕ ਨੂੰ ਹੋ ਰਿਹਾ ਇਹ ਹੋ ਰਿਹਾ ਵਾ 22 ਅਗਸਤ ਨੂੰ ਠੀਕ ਹੈ ਸਾਡਾ ਸਰਮਾਇਆ 8 22 ਅਗਸਤ ਤੇ ਇਹਦੇ ਵਿੱਚ ਭਾਜੀ ਵਿਸ਼ੇਸ਼ ਮਹਿਮਾਨ ਜਿਹੜੇ ਆਉਣਗੇ ਮਲਕੀਤ ਰੋਣੀ ਜੀ ਤੇ ਅਮਰਜੀਤ ਸਿੰਘ ਜੀ ਮਹਿਤਾ ਇੱਕ ਉਹ ਸਾਡੇ ਵਿਸ਼ੇਸ਼ ਮਹਿਮਾਨ ਹੈਗੇ ਆ ਉੱਥੇ ਤੇ ਮੁੱਖ ਮਹਿਮਾਨ ਜਿਹੜੇ ਐਰਕੀ ਆ ਰਹੇ ਨੇ ਉਹ ਕੁਲਤਾਰ ਸਿੰਘ ਸਦਵਾ ਕੋਈ ਚਾਰਜ ਨੀ ਹੈਗਾ ਆਓ ਤੁਸੀਂ ਤੇ ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿੱਚ ਹੈਗਾ ਤੇ ਇਹ ਹੈਗਾ ਵਾ ਦੁਪਹਿਰੇ 2:30 ਵਜੇ ਤੋਂ ਸ਼ੁਰੂ ਹੋ ਜਾਣਾ ਜੀ ਤੇ 5:30 ਵਜੇ ਤੱਕ ਚੱਲਣਾ 22 ਅਗਸਤ ਇਹ ਵੀ ਦਿਨ ਸ਼ਨੀਵਾਰ
1: ਚਲੋ
0: ਹਾਂ 22 ਅਗਸਤ ਨੂੰ ਆ ਜਾਓ
1: ਤੇ ਫਿਲਮਾਂ ਆ ਰਹੀਆਂ ਹੈਗੀਆਂ ਨੇ ਜੁਦਾ ਬੋਲ ਭਾਵੇਂ ਨਾ ਬੋਲ ਤੇ ਮਿਰਜ਼ਾਪੁਰ ਤੇ ਬਟਵਾਰਾ ਅਵਾਰਾਪਨ ਆ ਚੁੱਕੀਆਂ ਹੈਗੀਆਂ ਨੇ ਵੈਸੇ ਇਵੈਂਟ ਜਿਹੜੇ ਨੇ ਸਿਡਨੀ ਦੇ ਵਿੱਚ ਬੜੇ ਸਾਰੇ ਹੋਣ ਜਾ ਰਹੇ ਹੈਗੇ ਨੇ NRL ਦੇ ਮੈਚ ਵੀ ਹੈਗੇ ਨੇ ਰੋਬੀਤੋਸ ਤੇ ਵਾਰੀਅਰਸ ਦਾ ਮੈਚ ਹੈ ਡਰੈਗਨਸ ਤੇ ਬੁਲਡੌਗ ਦਾ ਇਸ ਵੀਕਐਂਡ ਦੇ ਉੱਤੇ ਮੈਚ ਹੈ ਉਹ ਤੋਂ ਇਲਾਵਾ ਕੈਟ ਲਵਰ ਦੇ ਲਈ ਸਿਡਨੀ ਸ਼ੋਅ ਗਰਾਊਂਡ ਦੇ ਵਿੱਚ ਕੈਟ ਫੈਸਟੀਵਲ ਚੱਲ ਰਿਹਾ ਹੈਗਾ ਬਿੱਲੀ ਤੋਂ ਨਾ ਇੱਕ ਗੱਲ ਯਾਦ ਆਈ ਭਾਜੀ
0: ਹਾਂਜੀ
1: ਟਾਈਮ ਹੈਗਾ ਆਪਣੇ ਕੋਲ
0: ਦੇਖੋ ਦੇਖੋ ਬਹੁਤ ਟਾਈਮ ਆਪਣੇ ਕੋਲ
1: ਇਹ 3-4 ਮਿੰਟ ਦੇ ਵਿੱਚ ਇੱਕ ਬਿੱਲੀ ਦੀ ਕਹਾਣੀ
0: ਹਾਂਜੀ
1: ਹੈਗੀ ਹੈ ਤੇ ਮੈਂ ਨਾ ਆਉਂਦੇ ਆਉਂਦੇ ਸੁਣ ਰਿਹਾ ਸੀਗਾ
0: ਅੱਛਾ ਜੀ
1: ओशो ने सुनाई है कहिंदे एक कहानी।
0: अच्छा हाँ।
1: ते ओशो कहिंदा कि एक ना बड़े पुराने टाइम दे विच एक गुरु जी हुंदे सीगे।
0: अच्छा।
1: गुरु जी ने जदों दम तोड़न लगे, दम निकलन लग्या, जवाकां तों गल याद आ गई भी जवाक किन्ना तंग करदे ने, ते गुरु जी मतलब पहुंचे हुए गुरु जी, ते जदों दम तोड़न लगे, साह छड्डन लगे, ते उहनां दा चेला कहिंदा गुरु जी सारी जिंदगी ताडे मतलब चरणा च रहे है ना,
0: दसो
1: जान तो पहला कोई ज्ञान ही दे जो जान लगे तो
0: तो पहला एक ज्ञान जरा
1: गल दस कहते जो मर्जी करी जिंदगी च बिल्ली ना कदे पाली।
0: अच्छा
1: ओशो दी कहानी है सुनने वाली है।
0: अच्छा
1: दो मिनट दो मैं दस दें कहने होया कि बड़ा सारे लोग ने ना जिथे पिंड जिथे गुरु जी रेंदे सब ने बिल्लियां जेडे जेडे पालदे सी छड़तियां गुरु जी कह गए अपने एक होर गुरु भाई जो तो बड़ा उम्र जिन्हें ओ तो भी वध टाइम गुरु दे नाल बिताया
0: गुरु को पुछया
1: कहना एदा कहते क्या ठीक ही कहा फिर कहना असल च होया की जो गुरु जी जवान हुंदे सीगे गुरु जी तो होंगे ही
0: एवं
1: लोग ज्ञान देंदे होंगे सी पर उदो असी भिख्या मंगते होंगे सी
0: भिख्या
1: मंग मंग के ते अपना पूरा आश्रम का
0: सारा
1: गुजारा चलता
0: भिख्या
1: मंगते सके अनाज जिहड़ा इत्थे पिया हुंदा सी आके चूहे कुतर जाते होंगे सी गुरु जी ने सोचा भी आ चूहे जिहड़े हैगे ने उन्हां नूं कोई सियाणा दस गया भी बिल्ली पाल लो।
0: अच्छा भी बिल्ली
1: चूहे खा जू।
0: हाँ जी
1: बिल्ली पाली ते बिल्ली चूहे खा गई।
0: अच्छा जी
1: चूहे खा गई ते उस तो बाद फिर मतलब बिल्ली नू कले चूहे ता हुण जिवें खाण पीण हुंदा हुंदा
0: अच्छा खाण
1: खाणा ता हैगा सीगा
0: बिल्ली कहिंदे
1: दुध दो रोज रोज एवं लोकां तों मंगीए तुसी आए करो भी दुध दे लई एक मझ रख लो।
0: ठीक है
1: मझ ही दिंदी हुंदी है दुध।
0: हां ठीक है
1: मझ रख ली उन्होंने आश्रम दे विच मझ रख ली ते मझ दा दुध चो लिया करन बिल्ली नू दे दिया करन बिल्ली चूहे खा जाया करे अनाज बचिया रहे जेड़े भिक्षु सीगे ओह भी खुश सारे खुश
0: सारे खुश।
1: हौली हौली मझ भी दलत्तियां मारन लग गई भी यार मैनू तां खाण नू दो कुछ। कहिंदे मझ दे लई चारा कहिंदे भी हुण आए करो भी जिथे दाणे मंगन जाने अगे दुध मंगदे हुंदे सी हुण तुसीं चारा मंगन लग
0: लो।
1: चारा मंगन लग गए कुछ महीने बीते ओह कहिंदे जी नहीं हुण तां बस होगी भी हुण चारा नहीं मंगणा तां ओह कहिंदे फिर की करिए कहिंदे फिर आए करदे आ कि आपां इक छोटा जिहा जमीन दा टुकड़ा लै लैणे उत्थे चारा आप ही बीजन लग जांदे चारा बीजन लग गए।
0: अच्छा जी
1: मझ नू चारा पाउण लग गए पठे पान लग गए मझ दुध देन लग गई दुध बिल्ली पीन लग गई
0: बिल्ली चूहे मारन लग गई
1: अनाज बचिया रह गया।
0: ठीक है
1: ओ कहंदे कि मझ जदों आए ते भिखू कहंदे भी जदों असीं मंगन जांदे आ ते पिछों आके आह मतलब पठे भी
0: खराब करो
1: हणा चारा भी बीजो सारा कुछ करो भी तुसीं जमीन दा टुकड़ा तां हैगा ही इत्थे खेतीबाड़ी ओ करन लग जाओ भिक्षु जिहड़े फिर नाले चारा बीजन लग गए चारा मझ खांदी सी मझ दुध दिंदी सी दुध बिल्ली पींदी सी बिल्ली चूहे खांदी सी अनाज बचिया रह गया। इदों बाद की होया कहिंदे पिंड ओह कहिंदे भी भिक्षु कहिंदे भी हुण थक जांदे आ असीं कोई कम्म ते रख लो इत्थे ऐ हथ बटान नूं क्योंकि काम खासा बच गया जनानी तो बिना गल होनी नहीं एक पिंड च विधवा जनानी सी ओनू रख लिया ओ काम करन लग गई दो महीने तीन महीने पिंड आलिया ने रौला पा लिया कहिंदे विधवा जनानी तुसी इत्थे रखी बैठे हो ऐदा नहीं तुसी रख सकते भिक्षु भिक्षु आले दाले एदे नाल ब्याह कराओ कोई होर अगे नहीं आया स्वामी जी नू आप नू करवाना पिया ब्याह।
0: अच्छा
1: हुण उहनां दा ब्याह हो गया जनानी सवेरे शाम पठे पुठे कुतरदी सीगी फिर उह चारा आंदा सी चारा मझ खांदी सी मझ दुध दिंदी सी दुध बिल्ली पींदी सी बिल्ली चूहे खांदी सी अनाज बचिया रह जांदा इदों बाद जी हुण चलो उहनां दा ब्याह होया सीगा जवाक भी हो गए गृहस्थी च पै गए हुण गुरु जी स्वामी जी उधर टाइम घट दे जवाक जवूक हो गए जवाक सारा दिन डैडी घोड़ा बन डैडी बांदर बन डैडी दे बस करा के राती स्वामी जी आश्रम च स्वामी सीगा जवाकां दे नाल डैडी सीगा आरजे मोंटी वाला हो गया ओ हुण कहानी ए मुक्की इत्थे आके उहनां ने जांदे जांदे आश्रम च उहनूं फिर मुंडे नूं कहा जो मर्जी गल नहीं बिल्ली ना पाई छड़ जाने उस्तादां च उस्ताद सरदूल सिकंदर
0: साहब जी।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
1: On Roads Honors Campaign sirf seemit samay layi hun nava BYD car le aao shandar drive away offers de naal. BYD C-Line 7 Premium sirf $54,990, BYD C-Line 8 Dynamic FWD sirf $56,990 te BYD Shark 6 Premium sirf $57,900. Ek khas offer 1 August to 30 September 2026 tak order karan walyan layi hai. Delivery 31 October 2026 tak. Hor jankari layi aaj hi BYD Caroline Springs naal sampark karo and mention Radio Hanji. BYD, on roads, on us. Conditions apply.
0: Orbit Homes apne iradiyan vaang sirf imarat nahi balki apne har ek grahak layi banaunde ne unna de supneyan da ek majboot ghar. House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock. Aaj hi pahuncho Orbit Homes Display Centers ya call karo Harpan Chauhan nu 0433-280-252 te
2: 04-43-280-252 ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
4: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ
5: Smith's Lane by Mowakwitz, ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ, ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
6: ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ।
7: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ।
6: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
7: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ਬਾਨ ਵੱਢ ਕੇ ਹੋ ਜਾਣਾ।
6: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
8: ਜ਼ਿੰਦਗੀ ਕਿਵੇਂ ਕੱਟਾਂਗੀ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
6: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
0: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
9: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਤੇ ਬੋਝ ਸਾਰਾ ਕੁਝ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਸਮਾਂ ਹੋ ਚੁੱਕਾ ਤੇ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਤੇ ਆਓ ਫਿਰ ਰਲ ਮਿਲ ਕੇ ਤੇ ਆਪਾਂ ਹੱਸਦੇ ਹਾਂ। ਤੇ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
10: ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਪ੍ਰੋਗਰਾਮ 'ਚ ਜੀ ਆਇਆਂ ਨੂੰ ਵਾਕਈ ਹੱਸਣ ਹਸਾਉਣ ਦਾ ਪ੍ਰਬੰਧ ਹੋ ਚੁੱਕਿਆ। ਇੱਕ ਚੁਟਕਲਾ ਤੁਸੀਂ ਸੁਣਾਓ, ਦੋ ਅਸੀਂ ਸੁਣਾਵਾਂਗੇ।
9: ਚਲੋ ਆਓ ਜੀ ਫਿਰ ਆਪਾਂ ਸੁਣਦੇ ਹਾਂ ਤੇ ਹੱਸਦੇ ਹਾਂ। ਆਪਾਂ ਵਾਅਦਾ ਕਰਦੇ ਹਾਂ ਵੀ ਆਪਾਂ ਜ਼ਰੂਰ ਹੱਸਾਂਗੇ। ਚੁਟਕਲਾ ਨਵਾਂ ਪੁਰਾਣਾ ਪਹਿਲਾਂ ਸੁਣਿਆ ਕੋਈ ਫਰਕ ਨਹੀਂ ਪੈਂਦਾ, ਆਓ ਆਪਾਂ ਰਲ ਮਿਲ ਕੇ ਹੱਸਦੇ ਹਾਂ। ਸਭ ਤੋਂ ਪਹਿਲਾਂ ਸਾਡੇ ਨਾਲ ਮੰਨਤ ਅਤੇ ਫਤਿਹ ਨੇ, ਸਤਿ ਸ਼੍ਰੀ ਅਕਾਲ ਮੰਨਤ ਫਤਿਹ। ਉਸ ਤੋਂ ਬਾਅਦ ਫਿਰ ਔਜਲਾ ਸਾਹਿਬ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮੰਨਤ।
11: ਸਤਿ
9: ਸ਼੍ਰੀ ਅਕਾਲ ਅੰਕਲ ਜੀ, ਮਾਮਾ ਜੀ, ਸਤਿ ਸ਼੍ਰੀ ਅਕਾਲ। ਅੱਜ ਤੇ ਫਤਿਹ ਪਹਿਲਾਂ ਵਾਰੀ ਲੈ ਗਿਆ।
11: ਹਾਂਜੀ ਤੇ ਅੱਜ ਮੈਂ ਤੁਹਾਨੂੰ ਬਹੁਤ, ਜਿਹੜੀ ਮੈਂ ਪਿਛਲੀ ਵੈਂਸਡੇ ਕਹਿੰਦਾ ਸੀ ਕਨਿਕ ਸੈਗ ਬਾਰੇ, ਅੱਜ ਮੈਂ ਕਨਿਕ ਸੈਗ ਦੀਆਂ ਗੱਡੀਆਂ ਬਾਰੇ ਦੱਸਣਾ ਵਾ।
10: ਅੱਛਾ, ਹੈ ਇਨਫੋਰਮੇਸ਼ਨ ਟਾਈਪ ਪੂਰੀ ਹੈ।
9: ਇਹ ਕੌਣ ਹੈ, ਇੰਡੀਆ ਦਾ ਕੋਈ ਭਾਈ ਕਿ ਬਾਹਰ ਦਾ ਹੈ ਕੋਈ?
11: ਨਹੀਂ, ਕਨਿਕ ਸੈਗ ਗੱਡੀ ਦਾ ਬ੍ਰਾਂਡ ਆ ਤੇ ਮੈਂ ਹਰ ਵੈਂਸਡੇ ਕੋਈ ਗੱਡੀ ਦਾ ਬ੍ਰਾਂਡ ਬਾਰੇ ਦੱਸਿਆ
9: ਕਰੂੰ। ਓ ਬੱਲੇ,
11: ਹਰ ਵੈਂਸਡੇ।
9: ਅੱਛਾ, ਕਣਕ ਵਾਲੀ ਵੀ ਕੋਈ ਗੱਡੀ ਹੈਗੀ ਆ?
10: ਅਸੀਂ ਐਵੇਂ ਰਾਜਾ ਹਰਸ਼ ਤੇ ਹਰੀਸ਼ ਚੰਦਰ ਤੇ ਕਨਿਸ਼ਕ ਤੁਰੇ
11: ਫਿਰਦੇ। ਮੇਰਾ ਨਾਮ ਕਨਿਕ ਸੈਗ ਆ।
10: ਅੱਛਾ
9: ਅੱਛਾ, ਕਨਿਕ ਸੈਗ
11: ਦੱਸਾਂ?
9: ਹਾਂਜੀ ਹਾਂਜੀ ਹਾਂਜੀ।
11: ਇੱਕ ਕਨਿਕ ਸੈਗ CC8S, ਕਨਿਕ ਸੈਗ CCR, ਕਨਿਕ ਸੈਗ CCX, ਕਨਿਕ ਸੈਗ CCXR ਤੇ ਕਨਿਕ ਸੈਗ ਅਗੇਰਾ, ਉਹ 1 of 1 ਆ ਤੇ ਕਨਿਕ ਸੈਗ ਰਿਗੇਰਾ, ਕਨਿਕ ਸੈਗ ਜਸਕੋ ਅਬਸੋਲੂਟ ਕਨਿਕ ਤੇ ਕਨਿਕ ਸੈਗ ਜਸਕੋ ਅਟੈਕ, ਕਨਿਕ ਸੈਗ ਗੁਮੇਰਾ ਤੇ ਕਨਿਕ ਸੈਗ CC850।
10: ਕਰਨ ਜੋ ਦਾ ਇਹਨੂੰ ਇਹੀ ਦੋ ਹੀ ਚੀਜ਼ਾਂ ਆਉਂਦੀਆਂ, ਇੱਕ ਗੇਰਾ ਵਾਲੀ ਇੱਕ ਆਟੋ।
9: ਇਹਦਾ ਨਾਂ ਕਿੱਦਾਂ ਲਿਖੀਦਾ? ਇਹਦਾ ਸੀ ਨਾਲ ਲਿਖੀਦਾ ਕਿ ਕੇ ਨਾਲ ਲਿਖੀਦਾ?
11: ਜਿਹੜੀ ਦੱਸਾਂ ਕਿ ਜਿਹੜੀ ਕਨਿਕ ਸੈਗ ਜੈਸਕੋ ਅਬਸੋਲੂਟ ਆ ਉਹ ਸਭ ਤੋਂ ਤੇਜ਼ ਗੱਡੀ ਆ, ਈਵਨ ਦੋ ਦੇ ਕੋਲ V8 ਇੰਜਨ ਆ ਓਨਲੀ।
9: ਬੋਲੇ,
11: 8 ਸਿਲੰਡਰਾਂ ਤੋਂ ਚੱਲਦੀ ਆ ਓਨਲੀ।
9: ਉਹ ਤੇ ਇਹਨੂੰ ਸਪੈਲਿੰਗ ਕਿੱਦਾਂ ਹੁੰਦੇ ਆ, ਸੀ ਨਾ ਕਿ ਕੇ ਨਾ?
11: ਕੇ ਨਾ।
9: ਅੱਛਾ, ਕੇ ਨਾ ਕਨਿਕ ਸੈਗ।
11: ਆਸਟ੍ਰੇਲੀਆ ਚ ਕਨਿਕ ਸੈਗ ਜਸਕੋ ਅਬਸੋਲੂਟ ਮਿਲ ਜਾਂਦੀ ਆ ਤੇ ਸਾਰੀਆਂ ਕਨਿਕ ਸੈਗ ਵਾਲੀਆਂ ਗੱਡੀਆਂ ਮਿਲ ਜਾਂਦੀਆਂ ਨੇ ਆਸਟ੍ਰੇਲੀਆ ਦੇ ਵਿਚ।
9: ਅੱਛਾ, ਕਣਕ ਸੈਗ ਲੱਗੀ ਹੁੰਦੀ ਆ ਸੜਕ ਤੇ, ਉਧਰੋਂ ਚੋਰਸਾਨ ਆਉਂਦੇ ਲੜਦੇ ਲੜਦੇ ਤੇ ਉਹ ਛਾਲ ਮਾਰਦੇ ਕਣਕ ਸੈਗ ਨੂੰ, ਸਾਰੀ ਨੂੰ ਭੰਨ ਕੇ ਤੇ ਗਾਂ ਚਲ ਜਾਂਦੇ। ਓਹੀ ਆ ਨਾ ਕਣਕ ਸੈਗ। ਵੇਖਿਆ ਫਿਰ ਉਹਦੇ ਨਾਲੋਂ ਤੇ ਫਿਰ ਸਾਡੇ ਸਾਨ ਚੰਗੇ ਆ, ਨਾਲੇ ਸਸਤੇ ਆ ਜਾਂਦੇ, ਨਾਲੇ ਗੱਡੀ ਭੁੰਨ ਗਿਆ ਹੋ ਜਾਂਦੇ ਆ।
11: $3 million ਦੀ ਸਭ ਤੋਂ ਤੇਜ਼ ਗੱਡੀ ਹੁੰਦੀ ਹੈ ਕਨਿਕ ਸੈਗ ਜੈਸਕੋ ਅਬਸੋਲੂਟ। $3 million
9: ਦੀ ਉਹ ਆਉਂਦੀ ਆ ਤੇ ਲੱਖ ਦਾ ਝੋਟਾ ਲਾਓ ਤੇ ਭੰਨ ਕੇ ਗੱਡੀ ਹੋ ਜਾਂਦਾ,
10: ਛੂ ਛੂ ਕਰਦਾ।
11: ਤੇ ਕਨਿਕ ਸੈਗ ਦੀ ਕਸਟਮਾਈਜ਼ ਕਰਾਉਣੀ ਤਾਂ ਵੱਧ ਮਹਿੰਗੀ ਹੁੰਦੀ ਆ।
9: ਅਜਾ ਹੋਰ ਮਹਿੰਗੀ ਹੁੰਦੀ ਆ ਉਹ ਬੱਲੇ। ਨਹੀਂ ਯਾਰ, ਇੰਨੇ ਪੈਸੇ ਨਹੀਂ ਹੈਗੇ, ਆਪਾਂ ਉੱਦਾਂ ਹੀ ਲੈ ਲਾਂਗੇ।
11: ਹੈਂ,
9: ਕੋਈ ਚਲਦੀ ਕੋਈ ਵੇਖ ਲਾ, ਕੋਈ ਸਸਤੀ ਜੀ। ਆਪਾਂ ਵੈਰੀ ਫਸਟ ਆਪਾਂ ਲੈ ਕੇ ਆਵਾਂਗੇ ਨਾ ਮੈਲਬਨ ਚ, ਵੈਰੀ ਫਸਟ ਆਪਾਂ ਲਿਆਵਾਂਗੇ। ਤਾਂਹੀਓ ਤਾਂ ਆਪਾਂ ਲਈ ਨੀ ਯਾਰ।
10: ਸਾਡੇ ਤਾਂ ਸੁੱਕ ਨਾਲ ਕੰਪੈਰੀਜ਼ਨ ਵੀ ਇਦਾਂ ਦੇ ਵੀ ਉਹਨੇ ਦਾ ਝੋਟਾ ਆ ਜਾਂਦਾ।
9: ਕਰਕੇ ਤਾਂ ਆਪਾਂ ਲਈ ਨੀ ਆ,
10: ਨਵੇਂ ਝਾਂਜਟਾਂ ਚ ਪਈ ਪਹਿਲੇ ਪੁਰਾਣੇ ਦੀ ਮੁੱਕ ਨਹੀਂ ਆ।
9: ਐਡੀ ਗਲਤ ਨਹੀਂ ਆ ਕੋਈ ਨਹੀਂ ਤੇ ਤੇ ਕਮਿਲੀਅਨ ਕੀ ਹੁੰਦਾ ਕਦੇ ਇੰਨੇ ਚਿਰ ਦੀ ਮਿਹਨਤ ਕਰਨ ਡੇ
10: ਹਾਂਜੀ ਕੱਲ ਹੀ ਨਾਲੇ ਟੈਕਸ ਵਾਲਿਆਂ ਦਾ ਪ੍ਰੋਗਰਾਮ ਕਰਕੇ ਹਟਿਆ ਵੀ ਕਲੇਮ ਕਰ ਲਾਂਗੇ ਕਹਿੰਦਾ ਭਾਜੀ ਆਮਦਨ ਹੋਊਗੀ ਤਾਂ ਕਲੇਮ ਕਰੋਗੇ
9: ਥੈਂਕ ਯੂ ਪਤਾ ਯਾਰ ਵਧੀਆ ਵਧੀਆ
11: ਹੁਣ ਮਨਦੀਪ ਨਾਲ ਗੱਲ ਕਰ ਲਓ
9: ਮਹਿੰਗੀਆਂ ਗੱਲਾਂ ਸੁਣਾਉਣ ਵਾਲਾ ਮੁੰਡਾ ਆ ਗਿਆ ਸਾਡੇ ਕੋਲ
10: ਆਪਣੀ ਕੰਪੈਰੀਜ਼ਨ ਵੀ ਇਦਾਂ ਦੀ ਰਣਜੋ ਜਿਵੇਂ ਉਹ ਨਹੀਂ ਕਹਿੰਦਾ ਆ ਟਾਈ ਕਿੰਨੇ ਦੀ ਆ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ
11: ਮੈਂ ਠੀਕ ਹਾਂ ਤੁਸੀਂ ਦੱਸੋ
9: ਅਸੀਂ ਵਧੀਆ ਜੀ ਅੱਜ ਤੇ ਫਤਿਹ ਅਗਲੀ ਸੀਟ ਤੇ ਬੈਠਾ ਲੱਗਦਾ
11: ਨਹੀਂ ਉਹ ਤਾਂ ਜੇ ਹੋਈ ਨਹੀਂ ਸੀਟ ਤੋਂ ਬਸ ਉਹਦੇ ਜੀ ਹੋਣ ਵਾਲੀ ਹੋਊਗੀ ਇਹ ਸੀਟ ਤੋਂ ਬਗੈਰ ਬੈਠਣ ਨੂੰ
9: ਵਧੀਆ
10: ਗੱਲ ਸੁਣਾ ਕੇ ਦਿਖਾਵੇ ਕੋਈ ਐਂ ਕਹਿਣਾ ਚਾਹੁੰਦੀ ਹੋਣੀ
9: ਪਰ ਉਹਨੇ ਮਹਿੰਗੀ ਕਿੱਡੀ ਗੱਲ ਸੁਣਾਈ ਤਿੰਨ ਮਿਲੀਅਨ ਦੀ ਮੰਨਤ ਮੰਨਤ ਤੁਸੀਂ ਕਿੰਨੇ ਦੀ ਸੁਣਾਉਣੀ ਗੱਲ ਮੰਨਤ ਦੀ ਗੱਲ 5 ਮਿਲੀਅਨ ਦੀ ਹੁੰਦੀ ਆ ਏਡੀਆਂ ਸੋਹਣੀਆਂ ਗੱਲਾਂ ਸੁਣਾਉਂਦੀ ਆ ਹੈ ਨਾ ਮੰਨਤ ਕੀ ਸੁਣਾਓਗੇ ਫਿਰ
10: ਸਵਾ ਸਿਰੇ ਤੇ ਗੱਲ ਗੰਢ ਹੁੰਦੀ
9: ਇਹਦੀ ਵੇਖੋ ਸਹੀ ਗੱਲ ਕਿੱਡੀ ਵਧੀਆ ਹੁੰਦੀ ਆ ਹਾਂਜੀ
11: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
9: ਹਾਂਜੀ
11: ਇੱਕ ਵਾਰੀ ਪੱਪੂ ਟੀਂਡਾ ਨੂੰ ਕਹਿੰਦਾ ਮੇਰੀ ਗੱਲ ਸੁਣਿਆ ਟੀਂਡਾ ਚੁੱਪ ਕਰਕੇ ਖਾਇਦਾ ਤੇ ਥੋੜੇ ਟਾਈਮ ਬਾਅਦ ਰੋਟੀ ਖਾਣ ਤੋਂ ਬਾਅਦ ਟੀਂਡਾ ਪੁੱਛਦੀ ਕੀ ਕਹਿਣਾ ਸੀਗਾ ਤੁਸੀਂ ਪੱਪੂ ਤੁਹਾਡੀ ਤੈਨੂੰ ਤੇਰੀ ਪਲੇਟ ਵਿੱਚ ਕਾਕਰੋਚ ਸੀਗਾ ਵੱਡੀ ਵੱਡੀ ਸਿਆਣੀ
10: ਦਿਮਾਗ ਦਾ ਅੰਟੀਨਾ ਵੀ ਖੋਲ ਲਾ ਕਦੇ
9: ਕੋਕਰੋਚ ਔਗੀ ਸੀ ਉਹਦੀ ਪਲੇਟ ਚ ਹੈ ਨਾ
10: ਕਾਕਰੋਚ ਛੋਟਾ ਹੋਣਾ ਦਿਖਿਆ ਨੀ ਹੋਣਾ
9: ਹੈ ਮਨ
11: ਹਾਂਜੀ
9: ਹੈ ਔਗੀ ਦਾ ਜੈਂਟਲਮੈਨ ਥੈਂਕ ਯੂ
11: ਥੈਂਕ ਯੂ ਹੈਵ ਅ ਵੈਰੀ ਗ੍ਰੇਟ ਆਸਮ ਬ੍ਰਿਲੀਅੰਟ ਡੇ ਬਾਏ
9: ਓ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਨੇ ਔਜਲਾ ਸਾਹਿਬ ਕੀ ਹਾਲ ਚਾਲ ਤੁਹਾਡੇ ਤੇ ਉਸ ਤੋਂ ਬਾਅਦ ਰੈਡੀ ਰਿਹੋ
10: ਔਜਲਾ
9: ਸਾਹਿਬ ਨੇ ਸ਼ੋਅ ਕੀਤਾ ਰਾਤੀ
12: ਸਤਿ
9: ਸ੍ਰੀ ਅਕਾਲ ਜੀ ਔਜਲਾ ਸਾਹਿਬ ਗਏ ਹੋ ਤੁਸੀਂ ਸ਼ੋਅ ਤੇ ਕਿ ਨਹੀਂ ਕੱਲ
10: ਗੱਭਰੂ ਪੁੱਤ ਪੰਜਾਬ ਦਾ ਟਾਈਪ
9: ਮੈਨੂੰ ਲੱਗਦਾ ਇਹਨਾਂ ਨੂੰ ਪਸੰਦ ਨੀ ਏਡਾ
12: ਨਹੀਂ ਮੈਨੂੰ ਪਸੰਦ ਹੈ
9: ਫਿਰ ਗਏ ਨੀ
10: ਮੁਰਲੀ ਸੀਟ ਵੀ ਹੋ ਸਕਦੀ ਸੀ ਅਗਲੇ ਦੀ ਹਰ ਕਿਸੇ ਨੂੰ ਆਪਣੇ ਅਰਗਾ ਨਾ ਔਜਲਾ ਸਾਹਿਬ ਕੀ ਸੁਣਾਉਣਾ ਫਿਰ ਅੱਜ
12: ਮੈਂ ਅੱਜ ਚੁਟਕਲਾ ਸੁਣਾਉਂਗਾ ਪਰ ਮੈਂ ਹੁਣੇ ਸਰਚ ਮਾਰਿਆ ਤੇ ਹਜੇ ਟਿਕਰਾ ਨਹੀਂ ਮੈਂ ਅਸੀਂ ਅੱਜ ਮੈਂ ਵੀ ਲਾ ਲੰਗਰ
9: ਅੱਛਾ ਅੱਛਾ ਹਲੇ ਟਿਕਟਾਂ ਹੈਗੀਆਂ ਵਾ ਓਕੇ ਤੇ ਇਹਨਾਂ ਦਾ ਕਹਿਣ ਦਾ ਮਤਲਬ ਵੀ ਮੈਂ ਅੱਜ ਵਾਲੀਆਂ ਟਿਕਟਾਂ ਮੈਂ ਲੈ ਲਈਆਂ
12: ਹਲੇ
9: ਆ ਬੱਲੇ ਹਾਂ ਉਹ ਅੱਜ ਵਾਲੀਆਂ ਵਿਕੀਆਂ ਨਹੀਂ ਨਾ ਫਿਰ ਉਹ ਸਸਤੀ ਮਿਲ ਜਣੀ ਤੁਹਾਨੂੰ
12: ਹਾਂਜੀ ਜਿਹੜਾ ਉਹਨੇ ਲਿਖਿਆ ਹੋਇਆ ਸੀ 5% ਚੀਪਰ
9: ਇੱਕ
12: ਵਾਰੀ ਅਮਲੀ ਰੇਡੀਓ ਸੁਣ ਰਿਹਾ ਸੀ ਤੇ ਫਿਰ ਉਦੋਂ ਰੇਡੀਓ ਬੰਦ ਹੋ ਗਿਆ ਤਾਂ ਉਹਨੇ ਰੇਡੀਓ ਨੂੰ ਖੋਲਿਆ ਤੇ ਇੱਕ ਮਰੀ ਹੋਈ ਚੂਹੀ ਲੱਗਿਆ ਤੇ ਉਹਨੇ ਇਹ ਕਿਹਾ
10: ਮਿਸ ਪੂਜਾ ਤਾਂ ਬੋਲਦੀ ਨੀ ਗੱਲ ਵੀ ਸਹੀ ਹੈ
13: ਥੈਂਕ ਯੂ ਓਇਲਾ ਸਾਹਿਬ
12: Thank you. Have a nice day.
13: Thank Bye-bye. You. Have a nice day. Thank you. ਤੇ ਨੈਕਸਟ ਸਾਡੇ ਨਾਲ ਨੇ ਤੇਗ ਤੇ ਤੇਗ ਬਾਦ ਸ਼੍ਰੇਆ ਤੁਸੀਂ ਡੈਡੀ ਨੂੰ ਸਤਿ ਸ਼੍ਰੀ ਅਕਾਲ ਤੇਗ
14: ਸਤਿ ਸ਼੍ਰੀ ਅਕਾਲ ਅੰਕਲ ਜੀ
13: ਸਤਿ ਸ਼੍ਰੀ ਅਕਾਲ ਤੇਗ ਜੀ
10: ਕੀ ਹਾਲ ਨੇ ਜੀ
14: ਮੈਂ ਵਧੀਆ ਤੁਹਾਡਾ ਕੀ ਹਾਲ ਚਾਲ ਆ
13: ਸਾਡਾ ਵੀ ਬਹੁਤ ਵਧੀਆ ਤੁਸੀਂ ਕੀ ਕਰਦੇ ਹੋ
14: ਸਿਰ
13: ਵਾਹਾਂਗੇ ਹੈ
14: ਨਾ
13: ਸਿਰ ਵਾਹ ਲਿਆ ਓਹੋ ਫਿਰ ਤੇ ਤੁਸੀਂ ਬੜੇ
10: ਬ੍ਰੇਕਫਾਸਟ ਬਾਅਦ ਚੋ ਕਰ
14: ਬ੍ਰੇਕਫਾਸਟ ਕਰ ਲਿਆ ਸਾਰਾ ਕੁਛ ਕਰ ਲਿਆ
13: ਓਕੇ
10: ਫੋਨ ਦਾ ਹੀ ਇੰਤਜ਼ਾਰ ਸੀਗਾ
13: ਬਸ ਹੁਣ ਹੁਣ ਗੱਲ ਹੀ ਕਰਨੀ ਹੈ ਨਾ
14: ਹਾਂਜੀ
13: ਓਕੇ ਕਿਹੜੀ ਗੱਲ ਕਰਨੀ ਫਿਰ ਅੱਜ
10: ਭੁੱਲ ਗਈ ਗੱਲਾਂ ਚੋਂ ਗੱਲ
13: ਚੁਟਕਲਾ ਸੀ ਬਜ਼ਾਰਤ ਸੀ ਕਿ ਬੋਡੀ ਪਾਰਟ ਸੀ ਮੈਂ
14: ਚੁਟਕਲਾ ਸੁਣਾਉਣਾ
13: ਹਾਂਜੀ ਹਾਂਜੀ
14: ਟੀਚਰ ਪੱਪੂ ਕਹਿੰਦੀ ਤੁਹਾਡੇ ਕੋਲ 10 ਅੰਬ ਨੇ ਮੈਨੂੰ 2 ਦੇ ਦਿਓ ਤੁਹਾਡੇ ਕੋਲ ਕਿੰਨੇ ਅੰਬ ਹੋਣਗੇ ਪੱਪੂ ਕਹਿੰਦਾ 10 ਟੀਚਰ ਕਹਿੰਦੀ ਕਿਵੇਂ ਪੱਪੂ ਕਹਿੰਦਾ ਮੈਂ ਦੇਣੇ ਨੀ ਹੈਗੇ
10: ਆ ਯਾਰ ਮੈਂ ਦੇਣੇ ਹੀ ਨਹੀਂ ਗਏ ਗੱਲ ਹੀ ਨਹੀਂ ਪੜੀ
13: ਫਿਰ ਤੇ ਉਹ ਨਹੀਂ ਰਹਿ ਗਏ ਥੈਂਕ ਯੂ ਤੁਸੀਂ ਬ੍ਰੇਕਫਾਸਟ ਕਰ
14: ਲਿਆ
13: ਕੀ ਖਾਦਾ ਤੁਸੀਂ ਅੱਜ
14: ਰਾਈਸ
13: ਬਬਲ ਰਾਈਸ ਦੇ ਬਬਲ ਕਿੱਦਾਂ ਬਣਾਉਂਦੇ ਆ ਉਹ ਵਿੱਚ ਉਹਦੇ ਹਵਾ ਭਰ ਦਿੰਦੇ ਆ ਕੀ ਕਰਦੇ ਆ
14: ਮਾਈਕ੍ਰੋਵੇਵ
13: ਮਾਰ ਕੇ ਕਿੰਨੇ ਕਿੰਨੇ ਮਿੰਟ ਓਕੇ ਓਕੇ ਥੋੜਾ ਜਿਹਾ ਗਰਮ ਕਰਕੇ

0: ਹਾਂਜੀ
1: ਓ ਵੈਰੀ ਨਾਈਸ, ਆ ਤਾਂ ਮੈਨੂੰ ਬਹੁਤ ਇੰਟਰਸਟਿੰਗ ਲੱਗਾ, ਫਿਰ ਮੈਂ ਵੀ ਕਰਕੇ ਵੇਖੂੰਗਾ ਇਹਦਾ।
2: ਪਰ ਤੁਸੀਂ ਪੀਡੀਐਸ਼ਰ ਬਾਅਦ ਚੋਂ ਪਾਉਣਾ, ਉੱਤੇ ਲਿਖਿਆ ਹੋਇਆ ਡੱਬੇ 'ਤੇ ਮਾਈਕ੍ਰੋਵੇਵ ਪਹਿਲਾਂ ਦੁੱਧ ਕਰਕੇ ਫਿਰ ਪੀਡੀਐਸ਼ਰ ਪਾ ਕੇ ਅਤੇ ਫਿਰ ਉਹਦੇ 'ਚ ਚਮਚਾ ਘੁਮਾ ਕੇ ਅਤੇ ਫਿਰ ਵਾਲੇ ਆ ਬਬਲ ਟੈਪ ਪਾਉਣੇ ਆ।
1: ਅੱਛਾ, ਆਹ ਕੀ ਚੀਜ਼ ਆ ਪੀਡੀਐਸ਼ਰ, ਇਹ ਕੀ ਚੀਜ਼ ਆ?
2: ਯਾ ਆਈ ਐਮ ਏ ਕੰਪਲੇਨ ਬੋਏ।
1: ਅੱਛਾ,
2: ਉਸ ਟੈਪ 'ਚ ਫੀਲਿੰਗਾਂ ਨੇ।
1: ਓ ਓਕੇ ਓਕੇ, ਵਾਹ ਵਾਹ, ਫੋਰ ਗਰੋਇੰਗ ਕਿਡਸ,
2: ਇਸਸੇ ਬ੍ਰੇਨ ਕਾ ਵੀ ਵਿਕਾਸ ਹੋਤਾ
1: ਹੈ। ਹਾਂ ਮੰਮੀ, ਮੈਂ ਬੜੀ ਹੋ ਰਹੀ ਹੂੰ।
0: ਹਾਂਜੀ,
1: ਵੈਰੀ ਨਾਈਸ। ਤੇ ਕੀ ਸੁਣਾਓਗੇ ਅੱਜ?
0: ਬਾਤ,
1: ਇੱਕ ਬਾਤ। ਓਕੇ, ਕੀ ਕਹਿੰਦੀ ਭੈਣ? ਹਾਂਜੀ, ਫੇਰ ਫੇਰ
0: ਚਿੱਟਾ ਘੋੜਾ ਕਾਲਾ ਮੈਦਾਨ।
1: ਅੱਛਾ, ਚਿੱਟਾ ਘੋੜਾ ਤੇ ਕਾਲਾ ਬਦਾਮ ਕਿ ਕਾਲਾ ਮੈਦਾਨ?
0: ਕਾਲਾ ਮੈਦਾਨ।
1: ਅੱਛਾ, ਚਿੱਟਾ ਘੋੜਾ। ਓਕੇ, ਚਿੱਟਾ ਘੋੜਾ ਤੇ ਕਾਲਾ ਮੈਦਾਨ।
0: ਹਾਂਜੀ,
1: ਓ ਮੈਂ ਹੈਲਪ ਲੈ ਲਾਂ ਕਿਸੇ ਦੀ?
0: ਹਾਂਜੀ
1: ਲੈ ਲਈਏ। ਓ ਤੁਸੀਂ ਤੇ ਬੜੇ ਨਾਈਸ ਹੋ, ਤੁਸੀਂ ਤੇ ਹੈਲਪ ਵੀ ਲੈਣ ਨੂੰ ਕਹਿ ਦਿੰਦੇ ਹੋ।
0: ਹਾਂਜੀ,
1: ਓ ਇਹ ਔਖੀ ਬੜੀ, ਪਰ ਕੋਈ ਹਿੰਟ ਦੇ ਦਿਓ ਸਾਨੂੰ।
0: ਚੌਕ ਤੇ ਬਲੈਕ ਬੋਰਡ।
1: ਅੱਛਾ, ਚੌਕ ਤੇ ਬਲੈਕ ਬੋਰਡ। ਓਕੇ,
2: ਫਿਰ ਇਹੀ ਹੋਣਾ,
1: ਇਹੋ ਹੀ ਆ ਫਿਰ। ਓ ਥੈਂਕ ਯੂ ਐਂਬਰ,
0: ਥੈਂਕ ਯੂ, ਥੈਂਕ ਯੂ, ਹੈਵ ਅ ਨਾਈਸ ਡੇ, ਥੈਂਕ ਯੂ,
2: ਥੈਂਕ ਯੂ, ਥੈਂਕ ਯੂ।
1: ਇਹਨੂੰ ਕਹਿੰਦੇ ਮਸੂਮੀਅਤ। ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਸ਼੍ਰੇਆ, ਉਸ ਤੋਂ ਬਾਅਦ ਅਸੀਸ, ਤੁਹਾਡੀ ਵਾਰੀ। ਸ਼੍ਰੇਆ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਦੋਨੋਂ ਅੰਕਲ।
1: ਸਤਿ ਸ਼੍ਰੀ ਅਕਾਲ
2: ਕੱਲੀ ਸ਼੍ਰੇਆ।
1: ਸ਼੍ਰੇਆ ਇੰਨੇ, ਉਹ ਠੀਕ ਹੋ? ਇੰਨੇ ਦਿਨ ਕਿੱਥੇ ਰਹੇ ਤੁਸੀਂ, ਆਏ ਨੀ? ਵੇਅਰ ਯੂ ਵਾਜ ਸੋ ਮੈਨੀ ਡੇਜ਼?
2: ਐਂਡ ਦੀ ਫ੍ਰੈਂਡ ਦੀ ਕਲੋਕ।
1: ਹੈ ਬਿਜ਼ੀ। ਯੂ ਬਿਜ਼ੀ?
2: ਬਿਜ਼ੀ ਬੀ
1: ਯੂ? ਬਿਜ਼ੀ, ਹਾਂਜੀ, ਯੂ ਬਿਜ਼ੀ ਵੀ ਵੇਟਿੰਗ
2: ਬੇ ਤੇ ਦੋਨੋਂ ਹੱਥ ਖੋਲ ਕੇ।
1: ਹਾਂ,
0: ਪਾਪਾ ਗਏ ਸੀ ਅਲਡੀ ਲੇਟ।
1: ਅੱਛਾ, ਅਲਡੀ ਲੇਟ ਗਏ। ਓਕੇ ਓਕੇ ਓਕੇ ਓਕੇ, ਠੀਕ ਠੀਕ ਠੀਕ, ਤਾਂ ਕਰਕੇ। ਤੇ ਅੱਜ ਫਿਰ ਕੀ ਸੁਣਾਓਗੇ?
2: ਐਲਡੀ ਗਏ ਸੀ ਪਾਪਾ,
1: ਕੀ ਸੁਣਾਓਗੇ? ਹਾਂਜੀ ਹਾਂਜੀ, ਚਾਹ ਪੀ ਲਈ ਆ ਜੀ, ਚਾਹ ਪੀ ਲਈ, ਪਿੰਨੀ ਖਾ ਲਈ,
2: ਅੱਖਾਂ ਖੁੱਲ ਗਈਆਂ।
1: ਅੱਛਾ, ਪਿੰਨੀ ਨਹੀਂ ਖਾਣੀ, ਓਹੋ, ਕੀ ਖਾਣਾ ਫਿਰ?
0: ਮਟਰ।
1: ਮਟਰ ਆ, ਓਏ ਮਟਰੀ ਖਤਮ ਹੋ ਗਈ ਆ, ਕੀ ਖਾਈਏ ਫਿਰ? ਪ੍ਰੀਤ ਅੰਕਲ ਕੋ ਨਹੀਂ ਹੈਗੀ,
2: ਇਹ ਤਾਂ ਪਰੌਂਠੇ ਜਿਹੇ ਲਈ ਫਿਰਦਾ ਹੈਗਾ ਮੇਥੀ ਵਾਲੇ।
1: ਓ ਪ੍ਰੀਤ ਅੰਕਲ ਕੋ ਵੀ ਨਹੀਂ ਹੈਗੀ, ਹੁਣ ਕੀ ਕਰੀਏ?
2: ਬਿਸਕੁਟ ਬੁਸਕੁਟ ਖਾ ਲਈਏ।
1: ਹੈਂ,
0: ਪਰੌਂਠੇ।
1: ਅੱਛਾ ਪਰੌਂਠੇ, ਉਹ ਤੇ ਹੈਗੇ, ਉਹ ਤੇ ਵਾਧੂ, ਉਹ ਤੇ ਮਾਰੀ ਦੇ ਤਲ ਤਲ ਕੇ,
2: ਬਣਾ ਕੇ ਚਾਹ ਤੇ ਕਰਕੇ ਲੱਗੇ ਜੇ ਮਾਈਕ੍ਰੋ ਚ,
1: ਚਾਹ ਨਾ ਖਾ ਲੇ। ਹਾਂ, ਐਗ,
2: ਆਈ ਥਿੰਕ ਇਹ ਜ਼ਿਆਦਾ ਵਧੀਆ ਆਈਡੀਆ।
1: ਐਗ ਪਰੌਂਠਾ ਮਾਰਿਆ, ਥੱਲ ਕੇ ਉਹ ਚੱਕ ਕੇ ਉਹ ਖਾ ਲਿਆ, ਉਹ ਧਰ ਲਿਆ, ਉਹ ਇਦਾਂ ਕਰਕੇ। ਕੀ ਸੁਣਾਓਗੇ ਫਿਰ? ਹਾਂਜੀ, ਕੁਛ ਨੀ,
2: ਅੱਜ ਤਾਂ ਗੱਲਾਂ ਹੀ ਕਰਨੀਆਂ।
1: ਅੱਛਾ, ਮੈਥ ਵਾਲਾ ਕੁਐਸਚਨ। ਓਕੇ, ਹਾਂਜੀ,
0: and 45 apples and then 10 dot uncle ne khade and then do preet uncle ne khade and then which number hoga
1: dasso bhai
0: kinne apple hage
1: acha total kinne apple hai ha
2: acha
1: yeah 1 kilo
0: kinne reh gaye
1: 1 kg nahi 1 kg reh gaye
0: 5 apples and ten jot uncle ne gaye 2 preet uncle

0: ਕਿੰਨੇ ਖਾਦੇ ਨਾਓ ਕਿੰਨੇ ਰਹਿ ਗਏ ਨੰਬਰ
1: ਨਾਓ
2: ਤਾਂ 1 ਕੇਜੀ ਰਹਿ ਗਏ
0: ਨਹੀਂ
1: ਹਾਫ ਕੇਜੀ
2: ਹਾਫ ਕੇਜੀ
0: ਨੋ
1: ਖਾਲੀ ਲਫਾਫਾ
0: ਖਾਲੀ ਪਿੱਛੇ ਆਂਦਾ 1 ਦੇ ਬਾਅਦ
2: ਅੱਛਾ ਅੱਛਾ ਤੇ ਖਾਲੀ ਲਫਾਫਾ ਰਹਿ ਗਿਆ ਫਿਰ ਖਾਲੀ ਲਫਾਫਾ ਰਹਿ ਗਿਆ
0: ਹਾਂਜੀ
2: ਕਰਾ ਦੋ ਸਾਡੇ ਯਾਰੀ ਖਾਲੀ ਲਫਾਫਾ ਛੱਡਦਾ
1: ਲਾਈਫ ਦੇ ਵਿੱਚ ਜਿਹੜੇ ਬੜੇ ਸਿੰਪਲ ਸਵਾਲ ਆ ਉਹਨਾਂ ਚ ਵੀ ਉਲਝ ਜਾਂਦੇ ਆਪਾਂ
2: ਸਤਿ ਸ੍ਰੀ ਅਕਾਲ ਮਾਣੂ ਸਤਿ ਸ੍ਰੀ ਅਕਾਲ ਮਾਣੂ ਬਿੱਲੀ ਹਾਂਜੀ ਅਸੀਂ ਠੀਕ ਹਾਂ ਤੁਸੀਂ ਕੀ ਠੀਕ ਹੋ ਉਹ ਕੀ ਕਰਦੇ ਹੋ
0: ਕੁਛ ਨਹੀਂ
2: ਉਹ ਕੁਛ ਕਰ ਲਿਆ ਕਰੋ ਯਾਰ
0: ਸਕੂਲ ਜਾਣ ਵਾਲੇ ਸਕੂਲ
2: ਉਹ ਕੁਛ ਕਰ ਲਿਆ ਕਰੋ ਯਾਰ ਸਕੂਲ ਹੀ ਜਾ ਲਓ ਯਾਰ ਜਾਣ ਤੋਂ ਪਹਿਲਾਂ ਛੂ ਛੂ ਕਰ ਲਿਆ ਕਰੋ ਅੱਛਾ ਟਰੱਕ ਫਿਕਸ ਕਰਦਾ ਉਹ ਤੇਰੀ ਬੱਲੇ ਤੁਸੀਂ ਤੇ ਫਿਰ ਮਕੈਨਿਕ ਹੋ
1: ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ
2: ਆਪੇ ਤੋੜਿਆ ਫਿਕਸ ਕਰ ਲਿਆ ਮੇਰੇ ਕੋਲ ਵੀ ਇੱਕ ਟੋਏ ਟਰੱਕ ਹੈਗਾ ਵਾ ਯੈਲੋ ਕਲਰ ਦਾ ਨਾ ਨਾ ਟੁੱਟਾ ਥੋੜੀ ਆ ਉਹ ਪਤਾ ਕਿੱਡਾ ਸੋਲਿਡ ਆ
1: ਉਹ ਹੈਗਾ ਡੰਪ ਟਰੱਕ ਦੇਖਣ ਨੂੰ ਨਹੀਂ ਲੱਗਦਾ ਟੁੱਟਿਆ ਉਹਦਾ ਡਿਜ਼ਾਈਨ ਉਦਾਂ ਦਾ
2: ਉਹ ਡੰਪਿੰਗ ਵਾਲਾ ਵਾ ਉਹਦੇ ਨਾਲ ਮਿੱਟੀ ਚੁੱਕ ਚੁੱਕ ਕੇ ਤੇ ਨਾ ਟੁੱਟਦਾ ਨਹੀਂ ਆ ਉਹ ਅੱਛਾ ਤੁਸੀਂ ਫਿਕਸ ਕਰ ਦੋਗੇ ਓਕੇ
1: ਚਲੋ ਟੁੱਟ ਗਿਆ
2: ਜਦੋਂ ਟੁੱਟ ਗਿਆ ਫਿਰ ਆਪਾਂ ਤੁਹਾਨੂੰ ਦੇ ਦਾਂਗੇ ਫਿਰ ਫਿਕਸ ਕਰਨ ਤੁਹਾਡੀ ਵਰਕਸ਼ਾਪ ਕਿੱਥੇ ਆ
1: ਟੁੱਟੇ ਦਿਲ ਵੀ ਫਿਕਸ ਕਰ ਦਿੰਦੇ
2: ਓਹੋ ਫਿਰ ਇਹ ਪਰ ਤੁਹਾਡੇ ਗਰਾਜ ਚ ਤੇ ਆਉਣਾ ਨੀ ਇਹ ਟਰੱਕ ਵੱਡਾ ਬੜਾ ਵਾ
1: ਉਹਨਾਂ ਦੀ ਵਰਕਸ਼ਾਪ ਵੀ ਉਸ ਟਾਈਪ ਦੀ ਹੋਈ ਹੈ
2: ਐਕਸਪੈਂਡੇਬਲ ਹੈ ਗਰਾਊਂਡ ਚ ਖੜ ਕੇ ਫਿਕਸ ਕਰ ਦਾਂਗੇ ਅੱਛਾ ਵੱਡਾ ਵਾ ਓਕੇ ਓਕੇ ਚਲੋ ਤੇ ਅੱਜ ਕੀ ਸੁਣਾਓਗੇ ਓਕੇ ਕੀ
1: ਇੱਕ ਵਾਰ ਬਹੁਤ ਦੱਸਣਾ ਪੈਣਾ ਚੰਗੀ ਤਰ੍ਹਾਂ
2: ਵਿਚੋਂ ਕੱਟਦੀ ਤੇ ਫਿਕਸ ਵੀ ਹੁੰਦੀ ਏਦਾਂ
1: ਵਰਕਸ਼ਾਪ ਟਾਈਪ ਜਰਤ ਹੋ ਗਈ
2: ਹਾਂ ਵਿਚੋਂ ਕੱਟਦੀ ਵੀ ਆ ਤੇ ਫਿਕਸ ਵੀ ਹੁੰਦੀ ਆ ਹੈ ਸਟਿੱਕੀ ਟੇਪ
0: ਹਾਂਜੀ
2: ਓ ਬਹੁਤ ਸੋਹਣਾ ਸੀ ਯਾਰ ਮਨੂ ਬਿੱਲੀ ਥੈਂਕ ਯੂ ਥੈਂਕ ਯੂ ਮਿਓ ਮਿਓ ਉਹ ਕਹਿੰਦੀ ਹੋਣੀ ਖੇੜਾ ਜੇ ਡਿਫਰੈਸ ਸਕੂਲ ਦਾ ਟਾਈਮ ਹੋਇਆ ਵਾ
1: ਪਿਛਲੇ
2: 2 ਦਿਨ ਢਿੱਲੀ ਢਿੱਲੀ ਜੀ ਰਹੀ ਹੈ
1: ਠੰਡ ਸੀਗੀ ਨਾ ਅੱਜ ਥੋੜਾ ਮੌਸਮ ਠੀਕ ਹੋ ਗਿਆ
2: ਨਾ ਇਹਨੂੰ ਕਾਲੀ ਜੀ ਹੁੰਦੀ ਹੈ ਜਾਂ ਸੁਸਤੀ ਜੀ ਹੁੰਦੀ ਹੈ
1: ਮੇਲਾ ਬਾਰੀ ਥੋੜੀ ਲੇਟ ਆਉਂਦੀ ਤਾਂ ਵੀ ਹੋ ਜਾਂਦਾ ਮੈਨੂੰ ਵੀ ਬੋਲਣ ਦੋ
0: ਮੈਨੂੰ ਸੁਸਤੀ ਨੀ ਆਈ ਉਹ ਮੇਰਾ ਵੀਰਾ ਸੁੱਤਾ ਪਿਆ ਉਹ ਉਹਦਾ ਗਲਾ ਖਰਾਬ ਤਾਂਗੂ ਮੈਂ ਉੱਚੀ ਨਹੀਂ ਬੋਲ
2: ਸਕਦੀ ਓਹੋ ਤੇ ਤੁਸੀਂ ਦੂਰ ਚਲ ਜਾਓ ਨਾ ਵੀਰੇ ਤੋਂ
0: ਥੋੜੀ ਤਾਂ ਹੈ ਮੈਂ ਸਟਿਲ ਲਾਊਡਲੀ ਸਕਰੀਮ ਕਰ ਸਕਦੀ ਆ ਬੋਲ ਨਹੀਂ ਸਕਦੀ
2: ਓ ਯਾਰ ਆਪਣੇ ਘਰ ਚ ਇੰਨੀਆਂ ਰੈਸਟ੍ਰਿਕਸ਼ਨਾਂ ਤੁਹਾਡਾ ਹੀ ਆ ਘਰ ਭਲਾ? ਮੈਂ ਤੇ ਆਪਣੇ ਘਰ ਪੂਰਾ ਰੌਲਾ ਰੂਲਾ ਪਾਉਣਾ ਵਾ ਆਪਣੇ ਘਰ ਚ, ਤੇ ਬੰਦੇ ਰੌਲਾ ਪਾ ਕੇ ਤੇ ਫੇਰ ਹੀ ਮਜ਼ਾ ਆਉਂਦਾ ਵਾ।
1: ਉਹ ਤੇ ਚੱਲ ਵੈਸੇ ਉਹ ਵੀ ਸੁਭਾਅ ਇਹਨਾਂ ਦਾ,
0: ਕੋਈ ਬੰਦੇ ਸਿੱਕ ਨਹੀਂ ਨਾ ਹੁੰਦੇ।
2: ਆਹੋ, ਪਰ ਪਰੇ ਜਾ ਕੇ ਰੌਲਾ ਪਾ ਲਈਦਾ ਵਾ।
1: ਘਰ ਵਾਲੀ ਵੀ ਕਹਿੰਦੀ ਆਦਮ ਬੋ ਕਰਦਾ ਤਾਂ ਬੰਦਾ ਘਰੇ ਆਉਂਦਾ।
0: ਸਾਨੂੰ ਪਤਾ ਸਾਡੇ ਕੋਲ ਬਾਰੇ ਰੂਮ ਸਾਡੇ ਘਰ ਚ ਬਸ ਕੱਲੇ ਫੋਰ ਰੂਮ।
2: ਬਾਕੀਆਂ ਦੇ ਕੱਲੇ ਕੱਲੇ ਤੇ ਬਾਬੇ ਵਾਲੇ ਚ ਸਾਰਾ ਕੁਛ ਸਾਰੇ ਆਪਾਂ ਏਦਾਂ ਹੀ ਕਰਦੇ ਵੈ ਲਾ। ਨਿਆਣਿਆਂ ਦੇ ਬੈਗ ਵੀ ਬਾਬੇ ਵਾਲੇ ਚ ਸੁੱਟ ਦਿੰਦੇ ਆ। ਫਿਰ ਇਹੋ ਕਹੀਦਾ ਕਿ ਉਹਨਾਂ ਦਾ ਦਿੱਤਾ
1: ਸਾਰਾ ਕਾਰੋਬਾਰ ਉਹਨਾਂ ਦਾ ਹੀ ਆ।
0: ਬਾਈ ਸਾਨੂੰ ਯਾਦ ਵੀ ਹੈ, ਤੁਸੀਂ ਤਾਂ ਕਹਿੰਦੇ ਮੈਨੂੰ ਯਾਦ ਨਹੀਂ ਰੋ ਹੈ
2: ਕੀ
0: ਮੈਨੂੰ
2: ਕੀ ਯਾਦ ਆ? ਤੁਹਾਨੂੰ ਕੁਛ ਸੁਣਾਉਣਾ ਹੈ ਇਹਨੇ, ਕਹਿੰਦੀ ਸੀ ਮੈਂ ਪ੍ਰੀਤਿੰਦਰ ਅੰਕਲ ਨੂੰ ਕੁਛ ਸੁਣਾਉਣਾ ਜਿੱਦਣ ਆਏ।
0: ਸਾਨੂੰ ਅੰਡਰਸਟੈਂਡ ਨਹੀਂ ਹੁੰਦਾ।
1: ਹੋ ਗਿਆ ਹੁਣ ਹੋਇਆ ਹੁਣ
2: ਅਸੀਂ ਪੁੱਤ ਅਸੀਂ ਨਾ ਵਿਆਹ ਅਸੀਂ ਦਬਕੇ ਨਾ ਹੀ ਚੱਲਦੇ ਹਾਂ।
0: ਨਹੀਂ ਸੁਣਿਆ?
2: ਹਾਂਜੀ ਦੱਸ।
1: ਵਿਆਹ ਤੋਂ ਪਹਿਲਾਂ ਆਟੋ ਤੇ ਸੀ।
0: ਜਿਹੜਾ ਕੋਈ ਬੰਦਾ ਬੋਲਦਾ ਰੇਡੀਓ ਤੇ ਉਹਨਾਂ ਕੋਲ ਦੋ ਬੱਚੇ।
2: ਹਾਂ, ਜਿਹੜਾ ਕੋਈ ਬੰਦਾ ਬੋਲਦਾ ਉਹਦੇ ਕੋਲ ਦੋ ਬੱਚੇ।
0: ਹਾਂਜੀ, ਉਹ ਕੌਣ ਹੈ? ਹੈਗੀ ਯਸ਼ਪ੍ਰੀਤ ਅੰਕੀ ਜੀ।
2: ਸਾਡੇ ਸਾਰਿਆਂ ਕੋਈ ਦੋ ਬੱਚੇ
1: ਮੈਨੂੰ
2: ਲੱਗਦਾ ਵਿਸ਼ਾਲ ਨੂੰ ਛੱਡ ਕੇ ਸਾਰੇ ਕੋ ਦੋ ਬੱਚੇ।
1: ਵਿਸ਼ਾਲ ਆਪ ਬੱਚਾ
2: ਹੈ? ਨਹੀਂ, ਜੈਸਮਿਨ ਜੀ ਦੇ ਕੋਲ ਵੀ ਇੱਕ ਆ।
1: ਵਿਸ਼ਾਲ ਆਪ ਗਿਣ ਲੈਂਦਾ ਨਾ ਆਪਣੇ ਆਪ ਨੂੰ ਬੱਚਾ, ਉਹ ਵੀ ਦੋ ਹੀ ਗਿਣੋ ਸੀ।
2: ਹੈ ਕੀ ਇੰਨੀ ਹੌਲੀ ਨੀ ਸਾਨੂੰ ਸੁਣਦਾ?
0: ਅੰਕਲ ਭਾਵੇਂ ਤੁਸੀਂ ਬੋਲੀ ਜਾਓ, ਉਹਨੇ ਤਾਂ ਸੁਣਨਾ ਹੀ ਪਕੋ, ਤੁਸੀਂ ਸੁਣੋ ਤਾਂ ਕੱਲ ਹੀ ਸਾਰਾ ਸੁਣ ਗਏ।
2: ਆਹੋ, ਤੇ ਇਹਨਾਂ ਨੂੰ ਕੀ ਸੁਣਾਉਣਾ?
0: ਪ੍ਰੀਤਿੰਦਰ ਅੰਕਲ ਜੀ ਨੂੰ ਸੁਣਨਾ ਪਊਗਾ, ਵੀ ਉਹਨਾਂ ਹੀ ਸੁਣਿਆ ਨਹੀਂ।
2: ਹਾਂਜੀ, ਉਹਨਾਂ ਨੂੰ ਸੁਣਾਓ ਸੁਣਾਓ ਸੁਣਾਓ।
0: ਪਹਿਲਾਂ ਅਸੀਂ ਮੇਰੇ ਟੀਚਰਾਂ ਦੇ ਪਾਰਕਿੰਗ ਚ ਗਏ, ਫਿਰ ਬੱਸਾਂ ਆਈਆਂ, ਫਿਰ ਬੱਸਾਂ ਦੇ ਮਨੂਆ ਫਾਰਮ ਚ ਰਾਈਡ ਕੀਤਾ, ਫਿਰ ਅਸੀਂ ਮਨੂਆ ਫਾਰਮ ਦੇ ਵਿੱਚ ਸੀ, ਫਿਰ ਅਸੀਂ ਪਹਿਲਾਂ ਫਰੂਟ ਖਾਧਾ, ਬਟ ਮੈਂ ਫਰੂਟ ਲੈ ਕੇ ਨੀ ਗਈ, ਤੇ ਫਿਰ ਮੈਂ ਸਨੈਕ ਖਾ ਲਿਆ ਥੋੜਾ ਜਿਹਾ, ਤੇ ਫਿਰ ਅਸੀਂ ਐਨੀਮਲ ਚ ਗਏ, ਪੈਟ ਕੀਤਾ, ਅਸੀਂ ਫੀਡ ਕੀਤਾ, ਅਸੀਂ ਟ੍ਰੇਨ ਟਰੈਕਟਰ ਤੇ ਰਾਈਡ ਕੀਤਾ, ਵੈਟਲੈਂਡ ਚ ਗਏ, ਤੇ ਬਸ ਫਿਰ ਬਸ ਬੱਸਾਂ ਤੇ ਜਾ ਕੇ ਬੱਸ ਲੰਚ ਲੈ ਕੇ ਬੱਸਾਂ ਤੇ ਜਾ ਕੇ ਵਾਪਸ ਸਕੂਲ ਚ, ਫਿਰ ਲੀਲੀ ਹੋਮ ਟਾਈਮ ਹੁੰਦਾ।
2: ਮੇਰੀ ਇੱਕ ਟੰਗ ਨਕਲੀ ਹੈ।
1: ਨਹੀਂ, ਆ ਵਧੀਆ ਵਧੀਆ ਐਕਸਪਲੇਨ ਕਰਤਾ।
0: ਉਹ ਨਾ ਹਾਫ ਆਵਰ ਜਿਹੜਾ 1 ਨਾ ਹਾਫ ਆਵਰ ਜੀ ਉੱਥੇ ਸੀ।
2: ਕਾਫੀ ਕਾਫੀ ਸੋਹਣਾ ਰਿਹਾ, ਵੈਰੀ ਨਾਈਸ।
1: ਮੈਂ ਤਾਂ ਉਦੋਂ ਗਿਆ ਜਦ 35 ਟਿਕਟ ਚੋਂ 45 ਦੀ ਹੋ ਗਈ, ਬਾਬਾ ਦੇਰ ਤੋਂ ਜਾ ਹੀ ਨਹੀਂ ਹੋਇਆ।
2: ਕੀ ਸੁਣਾਓਗੇ ਫਿਰ ਅੱਜ?
0: ਇੱਕ ਕਹਾਣੀ।
2: ਓਕੇ।
0: ਇੱਕ ਸੀ ਰਾਜਾ, ਇੱਕ ਸੀ ਰਾਣੀ। ਰਾਣੀ ਤੇ ਰਾਜਾ ਕਹਿੰਦੇ ਅਸੀਂ ਸ਼ਿਕਾਰ ਖੇਡਣ ਜਾਂਦੇ।
2: ਅੱਛਾ।
0: ਉਹਨੇ ਕਿਹਾ ਠੀਕ ਆ। ਉਹਨਾਂ ਦੇ ਸੋਲਜਰਸ ਨੇ ਉਹਨਾਂ ਸੋਲਜਰਸ ਨੂੰ ਕਿਹਾ ਵੀ ਘੋੜੇ ਤਿਆਰ ਕਰੋ, ਥੋੜਾ ਰਸ ਰੂਸ, ਬਿਸਕਿਟ ਬੁਸਕਿਟ, ਚਾਹ ਨੂੰ ਰੈਡੀ ਕਰੋ। ਉਹਨਾਂ ਨੇ ਰੈਡੀ ਕਰਕੇ ਸ਼ਿਕਾਰ ਖੇਡਣ ਜਾਂਦੇ। ਜਦੋਂ ਉਹਨਾਂ ਦੂਰ ਦਿਖਦਾ ਨਾ, ਇੱਕ ਸ਼ੇਰ ਹਿਰਨ ਦੇ ਪਿੱਛੇ ਭੱਜੀ ਜਾਂਦਾ। ਉਹ ਕੀ ਕਰਦਾ ਨਾ, ਆਏ ਅੰਬ ਕੀ ਰਾਜਾ ਆਏ ਕਰਕੇ ਨਾ
2: ਮੱਠੀ ਸੁੱਟ ਦਿੰਦਾ, ਸ਼ੇਰ ਨੂੰ ਮੱਠੀ ਮਾਰਦਾ ਤੀਰ ਚ ਪਾ ਕੇ।
0: ਉਹ ਸ਼ੇਰ ਡਰ ਕੇ ਭੱਜ ਜਾਂਦਾ। ਉਹ ਹਿਰਨ ਕੋਲ ਜਾਂਦੇ, ਹਿਰਨ ਨੂੰ ਘਰ ਲੈਂਦੇ। ਉਹਨੇ ਕਿਹਾ ਇਹਨੂੰ ਕੁਛ ਦੋ, ਕੁਛ ਪੀਣ ਨੂੰ ਦੋ, ਇਹ ਪੱਟੀ ਲਾਓ, ਇਹਦੇ ਦਵਾਈ ਲਾਓ।
2: ਤੇ ਹਿਰਨ ਆਈਸੀ ਪੋਲ ਖਾਣ ਡਿਆ ਹੁੰਦਾ,
0: 15 ਦਿਨ ਚੋਂ ਠੀਕ ਹੁੰਦਾ। ਫਿਰ ਇੱਕ ਉਹਨਾਂ ਮੁੰਡਾ ਹੁੰਦਾ, ਮੁੰਡਾ ਆਪਦੇ ਫਰੈਂਡਸ ਕੋਲ ਲੈ ਆਉਂਦਾ, ਤੇ ਫਿਰ ਉਹ ਕਹਿੰਦੇ ਹਾਂ ਤੁਸੀਂ ਇਹ ਹਿਰਨ ਦਾ, ਇਹ ਸਾਡੇ ਵੀਰ ਦਾ, ਤਾਂ ਬਸ ਤੁਸੀਂ ਸਾਡੀ ਬਚਾਤਾ ਸਾਡੇ ਵੀਰੇ ਨੂੰ ਤੇ ਉਹ ਕੀ ਕਹਿੰਦੇ ਮੁੰਡਾ ਕੀ ਕਹਿੰਦਾ ਹੁਣ ਤਾਂ ਭੰਗੜਾ ਪਾਉਣਾ ਭੰਗੜਾ ਪਾ ਕੇ ਮੁੰਡਾ ਘਰ ਜਾ
2: ਵੜੇਗਾ
1: ਸਾਡੇ ਵੀਰੇ ਦਾ ਵਿਆਹ
0: ਉੱਤੋਂ ਪੈ ਗਈ ਸਵੇਰ
2: ਉਹ ਬੱਲੇ ਬੱਲੇ ਉਹ ਬੱਲੇ ਬੱਲੇ
1: ਤੀਰ ਚ ਪਾ ਕੇ ਮਟਰੀ ਚਲਾਈ ਮਟਰੀ ਬਿੰਗੀ ਸੀ ਆਪ ਦੀ ਵੱਜੀ
2: ਤੀਰ ਚ ਨਾਰੇ
1: ਨਾਰੇ ਨਾਰੇ
2: ਤੀਰ ਚ ਪਾ ਕੇ ਮਟਰੀ ਮਾਰੀ ਮਟਰੀ ਵੱਜੀ ਤਿੱਤਰ ਨੂੰ
1: ਹਿਰਨ ਦਾ ਵਿਆਹ ਸਾਨੂੰ ਗੋਡੇ ਗੋਡੇ ਚ ਗੱਲਾਂ ਚੋ ਗੱਲ ਦੇ ਲੋ ਹੈ
2: ਹਾਂ ਨਹੀਂ ਨਹੀਂ ਸਹੀ ਗੱਲ ਹੈ ਇਹ ਵਧੀਆ ਕਾਰਟੂਨ ਏਦਾਂ ਹੁੰਦੇ ਆ ਉਹ ਰਾਜਾ ਰਾਣੀ ਜਾਂਦੇ ਆ
1: ਛੇ ਕੁ ਮਹੀਨੇ ਹੋਰ ਵੱਡੇ ਹੋਏ ਆਪਾਂ ਰੇਡੀਓ ਤੇ ਆਹੀ ਆਪਾਂ ਵੀ ਆਹੀ ਕੁ ਕਰਦੇ ਹਾਂ ਥੋੜੀ ਜਿਹੀ ਵੱਡੀ ਹੋ ਜਾਏ ਛੇ ਕੁ ਮਹੀਨੇ ਫਿਰ ਆਪਾਂ ਅਸੀਸ ਨੂੰ ਰੇਡੀਓ ਤੇ ਬੁਲਾ ਲੈਣਾ ਦੋ ਢਾਈ ਘੰਟੇ ਤਾਂ ਇਹ ਵੀ ਨਹੀਂ ਗੇੜਾ ਖਾਣ ਦਿੰਦੇ
2: ਇਹਨਾਂ ਪੈਰਾਂ ਤੇ ਪਾਣੀ ਨਹੀਂ ਪੈਣ ਦਿਆ ਕਰਨਾ ਵੇਖੋ ਹੋਰ ਗਲੋਜੋ ਜ਼ਾਲਕ ਆਹੋ ਇੱਕ ਹੋਰ ਬੇਬੇ ਆ ਗਈ ਤਵਨੀ ਸਤਿ ਸ਼੍ਰੀ ਅਕਾਲ
0: ਤੁਹਾਨੂੰ
2: ਥੋੜੀ ਕਿਹਾ ਬੀਬੀ ਜੀ ਮੈਨੂੰ ਲੱਗਾ ਐਸ਼ਲੀਨ ਨੇ ਆਉਣਾ ਵਾ ਹੈ ਤੁਸੀਂ ਬੀਬੀ ਨੀ
1: ਸਮਾਰਟ ਨਹੀਂ ਦੇਖ ਲੋ ਹਨਾ
2: ਤੁਸੀਂ ਬੀਬੀ ਨੀ ਬੀਬੀ ਕੁੜੀ ਨੀ ਇਹਨੂੰ ਫੇਰ ਬੇਬੇ
0: ਥੋੜੀ ਬੇਬੇ
2: ਮੰਮਾ ਬੇਬੇ ਮੈਂ ਤੇ ਬੀਬੀ ਕਿਹਾ ਠੀਕ ਆ ਇਹ ਫਿਰ ਹੁਣ ਤੁਹਾਨੂੰ ਜਿਆਦਾ ਪਤਾ ਨਾ
0: ਕੋਈ ਡਿਮਾਂਡ ਹੈਗੀ
2: ਹਾਂਜੀ ਤੁਹਾਡੇ ਕੋਲ ਡਿਮਾਂਡ ਹੈਗੀ ਕੋਈ
1: ਨਹੀਂ ਅੱਜ ਤਾਂ ਹੈ ਨੀ ਕੋਈ ਅੱਜ ਠੀਕ ਆ
0: ਮੰਮਾ ਹੀ ਰੋਲਾ ਪਾਉਂਦੇ ਸੀ ਮੰਮਾ ਇੰਡੀਆ ਗਏ ਸੀ ਫਿਰ ਸਾਡੇ ਇੱਕ ਗਵਾਂਢੀ ਸੀ ਉਹਦਾ ਨਾਮ ਮਾਰੀਓ ਹੈਗਾ
2: ਉਹਨੂੰ ਰੋਲਾ ਪਾਉਣ ਲਈ ਲਿਆਂਦਾ
1: ਉਹ ਗੇਮ ਵਾਲਾ ਥੋੜੀ ਸੀ ਅਸਲ ਮਾਰੀਓ ਸੀ
2: ਮੈਂ ਕਿਹਾ ਉਹਨੂੰ ਪੀਜ਼ਾ ਖਵਾ ਕੇ ਰੋਲਾ ਪਾਉਣ ਲਈ ਲਿਆਂਦਾ ਉਹਨੂੰ
0: ਫਿਰ ਉਹ ਮੰਮਾ ਨੂੰ ਪੁੱਛਦਿਆ ਸੀ ਦਾ ਤੁਸੀਂ ਕਿਉਂ ਨਹੀਂ ਆਏ ਸੀ ਜੋ ਤੁਸੀਂ ਹੁੰਦੇ ਸੀ ਘਰੇ ਉਹਨੇ ਬਹੁਤ ਰੋਲਾ ਪੈਂਦਾ ਸੀ ਤੇ ਜਦੋਂ ਤੁਸੀਂ ਚਿੱਲ ਗਏ ਉਹਨੂੰ ਘਰ ਪੂਰਾ ਸ਼ਾਂਤ ਹੋ ਗਿਆ
1: ਦੇਖ ਲੋ ਮਾਰੀਓ ਵੀ ਸਲਾਮੀ ਦੇ ਗਿਆ ਹੁਣ
2: ਤੋਰ ਕੀ ਮਾਰੀਓ ਮਸ਼ਰੂਮ ਖਾ ਕੇ ਤੁਹਾਨੂੰ ਸਲਾਹ ਦੇ ਗਿਆ ਕੀ ਸੁਣਾਓਗੇ ਫਿਰ ਅੱਜ
0: ਇੱਕ ਬੂਜਾਰਤ
2: ਓਕੇ
0: ਉਹ ਕਿਹੜੀ ਚੀਜ਼ ਹੈ ਜਿਹਦੀ ਤੋੜ ਨਹੀਂ ਸਕਦੀ ਪਰ ਭੱਜ ਸਕਦੀ
2: ਹੈ ਤੋੜ ਨਹੀਂ ਸਕਦੀ ਪਰ ਭੱਜ
1: ਸਕਦੀ ਅੱਛਾ
2: ਦੋ ਚੀਜ਼ਾਂ ਨੇ ਜਿਹੜੀਆਂ ਤੁਰ ਨਹੀਂ ਸਕਦੀਆਂ
1: ਪਰ ਭੱਜ ਸਕਦੀਆਂ
2: ਪਰ ਭੱਜ ਸਕਦੀਆਂ ਅੱਛਾ ਤਿੰਨ ਚੀਜ਼ਾਂ ਨੇ
1: ਜਿਵੇਂ ਬੰਦਾ ਜ਼ੁਬਾਨ ਤੋਂ ਭੱਜ ਜਾਂਦਾ ਉਵੇਂ
2: ਹਾਂ
1: ਇੱਕ ਤਾਂ ਹੋ ਗਈ
2: ਤੁਰ ਨਹੀਂ ਸਕਦੀ ਪਰ ਭੱਜ ਜਾਂਦੀ ਲੱਤ
0: ਨਹੀਂ
1: ਜੀਭ
0: ਤੁਰ ਵੀ ਸਕਦੀ ਤੇ ਭੱਜ ਵੀ
1: ਸਕਦੀ ਤੁਰ ਵੀ ਸਕਦੀ
2: ਟੁੱਟੀ ਲੱਤ
1: ਭੱਜ ਕਿਵੇਂ ਸਕਦੀ
2: ਉਹ ਤਾਂ ਬਲ ਸਾਡੇ ਕਹਿਣ ਚ ਗਿਰ
1: ਜਾਣਾ
2: ਤੁਸੀਂ ਸਮਝੇ ਨੀ ਉਹ ਭੱਜੀਏ ਤਾਂ ਨੀ ਤੁਰ ਸਕਦੀ
1: ਸੀ ਲੌਜਿਕ ਦਲੀਲ ਲੈ ਕੇ ਸਮਝਾਇਆ ਹੁਣ ਮੈਨੂੰ ਸਮਝ ਆਈ
2: ਲੱਤ ਪਹਿਲਾਂ ਭੰਨੀ ਆ ਭੱਜੀ ਆ ਪਹਿਲਾਂ ਤੇ ਫਿਰ ਉਹ ਤੁਰ ਨਹੀਂ ਸਕਦੀ
1: ਭੱਜੀਆਂ ਬਾਹਾਂ
2: ਹਾਂ ਭੱਜ ਕਹਿੰਦੇ ਨਾ ਭੱਜੀਆਂ ਬਾਹਾਂ ਗੱਲ ਨੂੰ ਆਉਂਦੀ ਗੱਲ ਨੂੰ ਆਉਂਦੀ ਬਾਹ ਵੀ ਹੋ ਸਕਦੀ ਹੈ ਬਾਹ
0: ਬਾਹ ਨਹੀਂ ਹੋ ਸਕਦੀ ਉਹ ਤੁਰ ਵੀ ਨਹੀਂ ਸਕਦੀ
2: ਚਪੇਟ
0: ਸੜਕ
2: ਜਿਹੜੀ ਭੱਜ ਨੀ ਸਕਦੀ ਤੇ ਤੁਰ ਸਕਦੀ ਹੈ
1: ਦੂਜੀ ਚੀਜ਼ ਫਿਰ ਇੱਕ ਤਾਂ ਇਹ ਹੋ ਗਈ ਸੜਕ ਹੋ ਗਈ
2: ਇੱਕ ਸੜਕ ਹੋ ਗਈ ਤੇ ਇੱਕ
1: ਗੱਡੀ ਨਹੀਂ ਗੱਡੀ ਤਾਂ ਖੜੀ ਵੀ ਹੁੰਦੀ
0: ਗੱਡੀ
1: ਹੈਗੀ
2: ਗੱਡੀ ਹੈਗੀ ਅੱਛਾ ਅੱਛਾ ਇੱਕ ਬੱਜਰੀ ਹੋਊਗੀ ਫਿਰ ਜਦੋਂ ਆਪਾਂ ਗੱਡੀ ਚਲਾਉਂਦੇ ਹਾਂ ਤੇ ਉਹ ਟਾਇਰਾਂ ਦੇ ਨਾਲ ਉੱਡ ਕੇ ਦੂਸਰੀ ਗੱਡੀ ਤੇ ਵੱਜਦੀ ਹੈ
1: ਸਿੱਲੀ ਐਂਸਰ
2: ਹਾਂ ਜ਼ਬਾਨ ਜ਼ਬਾਨ ਜ਼ਬਾਨ
0: ਨਹੀਂ
2: ਹਾਂ ਮਾਰੀਓ
0: ਨੋ ਨੋ
1: ਮੁੜ ਕੇ ਮੋਮਬੱਤੀ ਰਹਿ ਜਾਣੀ ਪਹਿਲਾਂ ਕਹਿ ਦਈਏ ਜਾਂਦਾ
0: ਮੋਮਬੱਤੀ ਨਹੀਂ ਹੈਗੀ
2: ਮੋਮਬੱਤੀ ਵੀ ਨਹੀਂ ਫਿਰ ਟੋਇਸ ਹੋ ਸਕਦਾ ਕਸ਼ੂ ਕੁਮਾ
1: ਖਰਗੋਸ਼ ਕਿਹੜਾ ਪਿੱਛੇ ਰਹਿ ਗਿਆ
2: ਇਹ ਹੈਗੀ ਆ ਬੁੱਕ ਬੁੱਕ
1: ਕੱਛੂ ਘੁੰਮ ਕਲਾ
0: ਬੁੱਕ ਨਹੀਂ
2: ਆ ਬੁੱਕ ਵੀ ਨਹੀਂ ਆ
1: ਯਾਰ ਇੱਕ ਆਨਸਰ ਰਹਿ ਗਿਆ ਬਾਕੀ ਦੋ ਤਾਂ ਆਪਾਂ ਬੁੱਝ ਹੀ ਦਿੱਤੇ ਆ
2: ਇਹ ਕੀ ਹੋ ਜਾਂਦਾ ਫਿਰ
1: ਕਈ ਵਾਰ ਲਾਸਟ ਵਾਲਾ ਕੁਐਸਚਨ ਔਖਾ ਹੁੰਦਾ ਨਾ
2: ਜੇ ਇਹਨੇ ਸਾਨੂੰ ਦੱਸਤਾ ਨਾ ਫਿਰ ਸਾਨੂੰ ਪਤਾ ਲੱਗ ਜਾਣਾ
1: ਸੁਖਵਿੰਦਰ ਭੈਣ ਜੀ ਬਿਮਾਰ ਨੇ
2: ਨਹੀਂ ਉਹਨਾਂ ਨੇ ਬਸੋਂ ਬਾਹਰ ਅਸਲ ਚ ਨਾ ਪਹਿਲੀ ਦਾ ਜਵਾਬ ਏਦਾਂ ਦੇ ਦਿੱਤਾ ਬਾਅਦ ਚੋਂ ਕੱਚੇ ਹੋ ਗਿਆ
0: ਆਰ ਤੋਂ ਸਟਾਰਟ ਹੁੰਦਾ
2: ਵਾ ਆਰ ਤੋਂ ਸਟਾਰਟ ਹੁੰਦਾ ਆਰ ਤੋਂ ਫਿਰ ਆਰ ਤੋਂ ਕੀ ਹੋ ਸਕਦਾ
1: ਰੈਟ ਨਹੀਂ
2: ਆਰ ਤੋਂ ਰੈਟ ਵੀ ਹੋ ਸਕਦਾ
1: ਰੈਂਬੋ ਮਾਰੀਓ ਤੋਂ ਬਾਅਦ ਰੈਂਬੋ ਹੀ ਆਉਂਦਾ
2: ਆਰ ਤੋਂ ਬਾਅਦ ਰੋਬੋ ਵੈਕਿਊਮ ਰੋਬੋ ਵੈਕਿਊਮ
1: ਨਹੀਂ ਇਹ ਵੀ
0: ਸੈਕਿੰਡ ਲੈਟਰ ਆਈ ਹੈਗਾ ਆਰ ਆਈ
2: ਰਿਕਸ਼ਾ
1: ਰੀਟਾ
0: ਨਹੀਂ
2: ਰਾਖੀ ਰੇਖਾ ਰੇਖਾ ਰੇਖਾ
1: ਨਹੀਂ ਆਈ ਆਉਂਦੀ ਆਰ ਤੋਂ ਬਾਅਦ ਆਈ ਸਪੈਲਿੰਗ ਵੀ ਨਹੀਂ ਆਉਂਦੀ ਤੁਹਾਨੂੰ ਤਾਂ
2: ਰਿਚਾ ਚੱਡਾ
1: ਨਹੀਂ ਐਕਟਰਨੀਆਂ ਦੇ ਨਾਂ ਛੱਡੋ ਤੁਸੀਂ ਹੁਣ ਕੁਛ ਹੋਰ ਸੋਚੋ
2: ਹੋਰ ਕਿਉਂ ਸਕਦਾ ਫਿਰ ਆਰੀ ਆਰੀ
1: ਆਊਟ ਆਫ ਦਾ ਬੋਕਸ ਥਿੰਕ ਕਰੋ
2: ਚਲ ਹਾਂਜੀ ਹਾਂਜੀ ਹਾਰ ਗਿਆ
1: ਹਾਂ ਗਿਵ ਅਪ
2: ਰਿਵਰ
1: ਜਿਹੜੀਆਂ ਚੀਜ਼ਾਂ ਸਿੰਪਲ ਜੀ ਹੁੰਦੀਆਂ ਉਹੀ ਨੀ ਹਨਾ
2: ਸੁਖਵਿੰਦਰ ਭੈਣ ਜੀ ਕਹਿੰਦੇ ਰੇਡੀਓ ਅੱਜ ਇਹਨਾਂ ਦੇ ਵੀ ਟੋਣੇ ਗਲਤ
1: ਲੱਗੇ ਰੱਬ ਦਾ ਰੇਡੀਓ ਨੀ ਲਿਖਿਆ
2: ਤੁਹਾਡਾ ਕੀ ਖੁੱਲੂਗਾ ਅੱਖਾਂ ਨੈਕਸਟ ਕਿਹਦੀ ਵਾਰੀ ਆ ਪਾਪਾ ਪਾਪਾ ਹੈਗੇ ਅੱਛਾ ਡੈਡਾ ਨੇ ਓਕੇ ਲਿਆਓ ਡੈਡਾ ਨਾਲ ਕਰਾਓ ਗੱਲ ਫਿਰ
1: ਅੰਕਲ ਜੀ
2: ਉਹ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਨੇ
0: ਠੀਕ ਆ
2: ਭਾਜੀ ਕੰਮ ਤੇ ਨਹੀਂ ਗਏ ਤੁਸੀਂ ਘਰੇ ਬੈਠੇ ਰਹਿੰਦੇ ਜੀ ਅੱਜ ਕੱਲ
0: ਕੱਲ ਆਏ ਸੀ
2: ਅੱਜ ਗਏ ਕਿਉਂ ਨੀ
0: ਰਾਤੀ 2 ਵਜੇ ਆਏ ਸੀ ਤੇ ਸ਼ਾਮ ਨੂੰ ਜਾਣਾ
1: ਟਰੱਕ ਦਾ ਗੇੜਾ ਹੁੰਦਾ ਨਾ
2: ਅੱਛਾ ਅੱਛਾ ਅੱਛਾ ਹੋਰ ਫਿਰ ਕਿੱਦਾਂ ਰਿਹਾ ਗੇੜਾ ਫਿਰ ਕਿੰਨੇ ਕੁ ਪੈਸੇ ਬਣ ਗਏ ਆ
0: ਹੁਣ ਚਾਈ ਨਿਕਲਿਆ।
1: ਆ ਦੇਖੋ ਸਹੀ ਜਵਾਬ। ਚਲੋ ਜਿਹੜੀਆਂ ਘਰੇ ਗੱਲਾਂ ਹੁੰਦੀਆਂ ਬੱਚਿਆਂ ਤੇ ਅਸਰ ਹੋ ਜਾਂਦਾ ਨਾ, ਭਾਰੀ ਅਸਰ ਨੀ ਹੋ ਜਾਂਦਾ ਸੱਚਾਈ ਬਿਆਨ ਕੀਤੀ।
2: ਖਰਚਾ ਹੀ ਨਿਕਲਿਆ ਮਾਂ,
0: ਤੇਲ ਫਾਈਨ ਵੀ ਨਿਕਲਿਆ।
2: ਅਜਾ ਫਾਈਨ ਵੀ ਨਿਕਲਿਆ,
0: ਤੇਲ ਵੀ ਨਿਕਲਿਆ।
2: ਉਹ ਤੇਲ ਹੀ ਨਿਕਲਿਆ ਬਸ। ਓਹੋ,
1: ਇਹਨਾਂ ਟਰੱਕਾਂ 'ਚ ਤੇਲ ਹੈ ਨੀ
2: ਭਾਈ? ਕਿੱਧਰ ਗਏ ਹੋ, ਮਤਲਬ ਕਿੱਥੇ ਲਾ ਕੇ ਆਏ ਹੋ ਗੇੜਾ?
0: ਸਿਡਨੀ।
2: ਅੱਛਾ, ਤੁਸੀਂ ਸਿਡਨੀ ਜਾਂਦੇ ਹੋ ਰੋਜ਼?
0: ਨਹੀਂ, ਕਦੀ ਕਦੀ ਬ੍ਰਿਸਬਨ ਜਾਂਦੇ।
2: ਤੇ ਹੋਰ ਵੀ ਕਿਤੇ ਜਾ ਕੇ ਵੇਖ ਲਓ,
0: ਕਦੀ ਕਦੀ ਲੋਕਲ ਵੀ ਰਹਿੰਦੇ।
2: ਕਦੀ ਕਦੀ ਲੋਕਲ ਵੀ ਰਹਿੰਦੇ,
0: ਕਦੀ ਭੇਜਦੇ ਨਹੀਂ ਲੋਕਲ।
2: ਤੇ ਤੁਹਾਨੂੰ ਕਿੱਥੇ ਮਜ਼ਾ ਆਉਂਦਾ ਜ਼ਿਆਦਾ ਜਾ ਕੇ?
0: ਬ੍ਰਿਸਬਨ।
2: ਅੱਛਾ, ਬ੍ਰਿਸਬਨ ਮਜ਼ਾ ਆਉਂਦਾ ਜ਼ਿਆਦਾ। ਮੈਨੂੰ ਪਤਾ ਲੱਗਾ ਤੁਹਾਨੂੰ ਕੈਨੇਡਾ ਜਾ ਕੇ ਜ਼ਿਆਦਾ ਮਜ਼ਾ ਆਇਆ ਸੀ। ਹੈਂ?
0: ਹੋਰ ਤੱਕ ਸੁਣਨ ਦਿਆ।
2: ਕੀ?
0: ਹੋਰ ਤੱਕ ਸੁਣਨ ਦਿਆ।
2: ਅੱਛਾ, ਹੁਣ ਤੱਕ। ਅੱਛਾ, ਉੱਥੇ ਉੱਥੇ ਫਿਰ ਨਜ਼ਾਰਾ ਜ਼ਿਆਦਾ ਸੀ?
0: ਹਾਂਜੀ।
2: ਹਾਂ, ਉਹ ਯਾਰਾਂ
0: ਇਕੱਲੇ ਗਏ ਸੀ।
2: ਆ ਇਕੱਲੇ ਗਏ ਹੋ?
0: ਹੋਰ ਨਾਲ
2: ਨਹੀਂ, ਪਰ ਤੁਹਾਡੇ ਯਾਰ ਦੋਸਤ ਵੀ ਨਾ, ਤੁਸੀਂ ਜਿੱਥੇ ਜਾ ਕੇ ਚਾਂਬਲੇ ਹੋ।
0: ਪਤਾ ਹੀ ਹੈ ਫਿਰ।
2: ਉਹ ਪਤਾ ਹੀ ਹੈ ਫਿਰ। ਭਾਜੀ ਕੀ ਸੁਣਾਓਗੇ ਫਿਰ ਅੱਜ?
0: ਇੱਕ ਬੋਲੀ।
2: ਹਾਂਜੀ,
0: ਜੀਜੇ ਨੇ ਪਾਣੀ ਮੰਗਿਆ, ਸਾਲੀ ਦੁੱਧ ਦਾ ਗਲਾਸ ਫੜਾ ਦੇ। ਜੀਜੇ ਦੇ ਜੀਜੇ ਚਾਦਰਾ ਬੋਲਿਆ ਪਾਵੇ, ਜੀਜੇ ਬੇਲੀ ਦੇ ਚਾਦਰਾ ਬੋਲਿਆ ਪਾਵੇ, ਜੀਜੇ ਬੇਲੀ ਦੇ ਚਾਦਰਾ ਬੋਲਿਆ ਪਾਵੇ। ਬਲੇ ਬਲੇ ਬਲੇ ਬਲੇ ਬਲੀ।
2: ਓ ਬਲੇ ਬਲੇ ਭਾਜੀ,
1: ਅਜੇ ਤਾਂ ਕਹੇ ਪੱਪੀ ਬੈਲੀ ਦਾ ਕੁੜਤਾ ਬੋਲੀਆਂ ਪਾਵੇ ਨਾ, ਚਾਦਰੇ ਤੋਂ ਬੋਲੀਆਂ ਪਵਾ ਛੱਡੀਆਂ ਨੇ।
2: ਥੈਂਕ ਯੂ, ਥੈਂਕ ਯੂ ਭਾਜੀ,
1: ਸਵਾਦ ਲਿਆ ਤਾਂ ਬਾਈ।
0: ਤੇ ਮੈਂ ਐਸ਼ਲਿਨ ਹੈਗੇ।
2: ਓਹੋ, ਤੁਸੀਂ ਫੇਰ ਟ੍ਰਿਕ ਕਰਤਾ ਸਾਨੂੰ।
0: ਸਤਿਕਾਲ
2: ਅੰਕਲ ਜੀ। ਅੰਕਲ ਜੀ, ਕੱਲ ਪਾਰਕ ਨੀ ਆਏ ਤੁਸੀਂ? ਠੰਡ ਬੜੀ ਆ। ਗੋਡੇ ਠੀਕ ਆ ਤੁਹਾਡੇ? ਗੋਡੇ ਪੀੜ ਠੀਕ ਆ? ਗੋਡੇ ਠੀਕ ਆ ਹੁਣ?
1: ਨਹੀਂ, ਗੋਡਿਆਂ ਤੇ ਤਾਸ਼ ਮਾਰਦੇ ਸੀ।
2: ਅੰਕਲ ਜੀ, ਤਾਸ਼ ਖੇਡਦੇ ਹੁੰਦੇ ਹੋ?
0: ਹਾਂਜੀ, ਸੂ ਨਹੀਂ ਪਾਏ।
1: ਕਹਿੰਦਾ ਬਾਪੂ, ਕਹਿੰਦਾ ਗੋਡੇ ਦੁਖਦੇ, ਕਹਿੰਦਾ ਉੱਥੇ ਤਾਸ਼ ਤੂੰ ਪੈਰਾਂ ਭਰ ਬੈਠ ਕੇ ਖੇਡਦਾ। ਬੇਗੀ ਐ ਲਿਆ ਕੇ ਸਿੱਟੂ ਸਮਾਨ ਤੋਂ ਥੱਲੇ।
2: ਹਾਂਜੀ ਹਾਂਜੀ ਭਾਜੀ,
0: ਤੁਸੀਂ ਰੋਟੀ ਖਾ ਲਈ?
2: ਹਾਂਜੀ ਹਾਂਜੀ, ਰੋਟੀ ਖਾ ਲਈ ਅੰਕਲ ਜੀ। ਤੁਸੀਂ ਖਾ ਲਈ? ਤੁਸੀਂ ਦਵਾਈ ਖਾ ਲਈ? ਤੁਸੀਂ ਦਵਾਈ ਖਾ ਲਈ
1: ਰੋਟੀ ਤੋਂ ਬਾਅਦ?
2: ਓਕੇ ਓਕੇ,
1: ਜਰਨੇ ਕਾਲ ਜੇ ਖਾਂਦਾ ਕੋਈ ਕਾਕਾ।
2: ਓਹੋ, ਕੀ ਸੁਣਾਓਗੇ ਫਿਰ?
0: ਬੋਲੀ।
2: ਓਕੇ, ਹਾਂਜੀ,
0: ਗਾਣਾ ਗਾਣਾ।
2: ਓਕੇ,
0: ਬੱਲੇ ਬੱਲੇ।

0: Debe vere
1: ਜਾਦੀਆਂ ਚੜੇ ਲਾਈਆਂ ਬੇੜੇ ਵਿੱਚ ਰਹਿਣ ਰੌਣਕਾਂ
2: ਉਹ ਬਲਬਲ ਬਲਬਲ ਬਲੇ
1: ਬੋਲੀਆ
2: ਉਹ ਬਲੇ ਅੰਕਲ ਜੀ ਉਹ ਸ਼ਾਗੇ ਅੰਕਲ ਜੀ ਸਰਦਾਰ ਜੀ
0: ਮੈਨੂੰ
2: ਲੱਗਦਾ ਹੈ ਕਿ ਸਰਦਾਰ ਜੀ ਹੈਗੇ ਆ
0: ਛੋਟੀ ਦੀਦੀ

0: ਤੇ ਜਿਹੜੇ ਰੁੱਕ ਸੀ ਗੱਡੀ ਰੁੱਕ ਦੇ ਥਰੂ ਜਾ ਰਹੀ ਸੀ ਬਾਰਾ ਉਹ ਜਿਹੜਾ ਉਹ ਜਾ ਨਹੀਂ ਸਕਦਾ ਸੀ ਫਿਰ ਜਿਹੜਾ ਪਿੱਛੇ ਵਾਲਾ ਟਾਇਰ ਸੀ ਉਹ ਉਹ ਕਮਾ ਲਿਆ ਸੀ ਜਿਹੜਾ ਫਿਰ ਜਦੋਂ ਉਹ ਹੋ ਗਿਆ ਉਹ ਉਹ ਅਮ ਅੱਗੇ ਚੱਲ ਗਈ ਤੇ ਫਿਰ ਲੈਫਟ ਲੇਨ ਟਰਨ ਕੀਤੀ ਤੇ ਮੈਂ ਪੁਲਿਸ ਪੁਲਿਸ ਰੁੱਕ ਕੇ ਦੇਖਿਆ ਗੇਟ ਤੇ ਪੁਲਿਸ ਕਾਰ ਦੇਖਿਆ ਤੇ ਅਮਨ ਤੇ ਅੰਬ ਜਾਬੀ ਪੁਲਿਸ ਸੀ
1: ਅੱਛਾ
0: ਉਹ ਲੱਗ ਰਿਹਾ ਲੈਫਟ ਲੇਨ ਔਰ ਰਾਈਟ ਲੇਨ ਨੂੰ ਸਟਾਪ ਕਰਨਾ ਟ੍ਰੈਫਿਕ ਨੂੰ
2: ਸਰਦਾਰ
1: ਜੀ ਜਿੰਦਾਬਾਦ ਬੱਲੇ ਬੱਲੇ ਜਿੰਦਾਬਾਦ ਥੈਂਕ ਯੂ
3: ਕਿਹੜਾ
1: ਗਾਣਾ ਲਾਉਣਾ ਤੁਸੀਂ
0: ਸਤਿ
1: ਸ੍ਰੀ ਅਕਾਲ
3: ਨਿਆਣੇ ਬਹੁਤ ਕਮਾਲੇ ਰੌਣਕਾਂ ਲਾ ਦਿੰਦੇ ਆ ਮੈਂ ਜੇ ਇਹਨੂੰ ਸਕੂਲ ਚ ਆ ਗਿਆ ਕਿਤੇ ਫਰੈਂਡ ਫਰੁੰਡ ਦਾ ਲੇਖ ਇਹ ਲੇਖ ਤਾਂ ਨਹੀਂ ਸ਼ਾਮ ਤੱਕ ਮੁੱਕਦਾ ਇਹਨੇ ਵਿੱਚ ਹੀ ਉਹ ਇਸ ਦੇ ਚਾਰ ਲੱਤਾਂ ਟੇਬਲ ਟੂਬਲ ਵਿੱਚ ਹੀ ਲਿਖੇ ਹੋਣਾ ਚਾਨਣ ਇਹਨਾਂ ਨਾਲ ਹੀ ਆ ਘਰਾਂ ਚ
1: ਘੁੰਮਣ ਸਾਹਿਬ ਕਹਿੰਦੇ ਵੀ ਨਾ ਕੋਈ ਰਿਸ਼ਤਾ ਤੇ ਨਾ ਕੋਈ ਨਾਤਾ ਫਿਰ ਵੀ ਸਭ ਦਾ ਭਾਰ ਹੈ ਉਠਾਉਂਦਾ ਮਿਹਨਤ ਦੀ ਭਾਵੇਂ ਖਾਵੇ ਰੁੱਖੀ ਸੁੱਖੀ ਤੇ ਪਰ ਕਿਸੇ ਅੱਗੇ ਹੱਥ ਨਹੀਂ ਫੈਲਾਉਂਦਾ ਹੱਕ ਸੱਚ ਦੀ ਗੱਭਰੂ ਕਰੇ ਕਮਾਈ ਤੇ ਹਰ ਪਲ ਅਕਾਲ ਪੁਰਖ ਦਾ ਸ਼ੁਕਰ ਮਨਾਉਂਦਾ ਧੰਨਵਾਦ ਤੁਹਾਡਾ ਘੁੰਮਣ ਸਾਹਿਬ ਤੇ ਸੇਠੀ ਸਾਹਿਬ
3: ਕੋਈ ਰਿਸ਼ਤਾ ਨਾਤਾ ਨਹੀਂ ਮੈਂ ਕਿਹਾ ਲੈ ਵੀ ਪੈ ਗਿਆ ਪਟਾਕਾ ਕੋਈ ਗੱਲ ਹੋ ਗਈ ਆਪਾਂ ਤੋਂ
1: ਸੇਠੀ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਤੇ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਹੈਲੋ ਜੀ ਯੂ ਆਰ ਗ੍ਰੇਟ ਭਾਜੀ ਸੋ ਫਨੀ ਟੂਡੇ ਲਵ ਇਟ ਕੀਪ ਇਟ ਅਪ ਥੈਂਕ ਯੂ ਜੀ ਥੈਂਕ ਯੂ ਬੱਚਿਆਂ ਨੂੰ ਐਪਰੀਸ਼ੀਏਟ ਕਰਨ ਦੇ ਲਈ ਮੰਨਾ ਜੀ ਲੱਕੀ ਆਸੀ ਜੀ ਕਹਿੰਦੇ ਨੇ ਕਿ ਬਰਥਡੇ ਵਿਸ਼ੀ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਅੱਜ ਮੇਰੇ ਮਿੱਠੇ ਦਿਲ ਵਾਲੀ ਸਰਦਾਰਨੀ ਅਮਨਦੀਪ ਕੌਰ ਆਸੀ ਦਾ ਜਨਮ ਦਿਨ ਆ ਆਪ ਵੱਲੋਂ ਦਿੱਤੀਆਂ ਦੁਆਵਾਂ ਹਮੇਸ਼ਾ ਵਾਂਗ ਬਹੁਤ ਮਾਇਨੇ ਰੱਖਦੀਆਂ ਨੇ ਤੇ ਵਾਹਿਗੁਰੂ ਜੀ ਇਹ ਪਿਆਰ ਸਤਿਕਾਰ ਇਵੇਂ ਬਣਾਈ ਰੱਖਣ ਲੱਕੀ ਆਸੀ ਅੱਛਾ ਕੱਲ ਇਹਨਾਂ ਦਾ ਜਨਮ ਦਿਨ ਸੀ ਤੇ ਅੱਜ ਇਹਨਾਂ ਦੀ ਵੋਟਿੰਗ
3: ਮੈਂ ਪਿਆਰ ਸਤਿਕਾਰ ਇਦਾਂ ਬਣਾਈ ਰੱਖਣਾ ਆਪਸ ਚ ਘਰ ਦੀ ਗੱਲ ਘਰੀ ਰੱਖ ਲਈ ਦਿਲ ਮੈਂ ਕਿਤੇ ਆਪਾਂ ਨੂੰ ਕਹਿਣਗੇ ਵੀ ਤੁਸੀਂ ਅਰਦਾਸ ਕਰਿਓ ਮੈਂ ਤਾਂ ਜਿੰਨੀ ਕੁ ਕਰਨੀ ਸੀ ਸਾਡੀ ਚੜ੍ਹਦੀ ਕਲਾ ਦੀ
1: ਇਹ ਜਨਮ ਦਿਨ ਵੀ ਜਿੱਦ ਰੀਸ ਨਾਲ ਮਨਾਉਂਦੇ ਪਤਾ ਕੱਲ ਉਹਨਾਂ ਦਾ ਅੱਜ ਇਹਨਾਂ ਰੱਖ ਲਿਆ
3: ਇਹ ਘਰ ਦੀਆਂ ਲੜਾਈਆਂ ਲੈ ਲਏ ਲੋਕ
1: ਬਹੁਤ ਬਹੁਤ ਵਧਾਈਆਂ ਜੀ ਅਮਨ ਅਮਨਦੀਪ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਤੰਦਰੁਸਤੀ ਦੇਵੇ ਚੜ੍ਹਦੀ ਕਲਾ 'ਚ ਰੱਖੇ ਅਤੇ ਢੇਰ ਸਾਰੀਆਂ ਖੁਸ਼ੀਆਂ ਅਤੇ ਬਸ ਜਿੱਦਾਂ ਲੱਕੀ ਜੀ ਨੇ ਕਿਹਾ ਇੱਦਾਂ ਹੀ ਤੁਹਾਡਾ ਪਿਆਰ ਆਪਸ ਦੇ ਵਿੱਚ ਬਣਿਆ ਰਹੇ ਚੜ੍ਹਦੀ ਕਲਾ 'ਚ ਰਹੋ
3: ਮੇਲਾ ਦਾ ਇਹਨਾਂ ਨੇ ਉਹ ਕਿਹਾ ਵੀ ਉੱਦਾਂ ਦੀ ਰੇਡੀਓ ਵਾਲੀ ਟੋਨ ਜੀ 'ਚ ਵਧਾਈਆਂ ਦਿਓ ਜਿਵੇਂ ਲੱਖ ਖੁਸ਼ੀਆਂ ਪਤਸ਼ਾਹੀਆਂ ਜੇ ਸਤਿਗੁਰਨਤ ਕਰੇ
1: ਬਹੁਤ ਬਹੁਤ ਵਧਾਈਆਂ ਜੀ ਅਤੇ ਬਲੇਟਿਡ ਹੈਪੀ ਬਰਥਡੇ ਤੁਹਾਨੂੰ ਵੀ ਲੱਕੀ ਆਸੀ ਜੀ ਅਤੇ ਮਨਦੀਪ ਜੀ ਸਤਿ ਸ਼੍ਰੀ ਅਕਾਲ ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਪਿਆ ਜੀ 188 ਹੋ ਗਿਆ ਅੱਛਾ ਘਟੇ $2 ਹੈ ਅਤੇ ਮਨਜੀਤ
3: ਫਿਰ ਤੁਹਾਨੂੰ ਕੱਲ੍ਹ ਵਾਲਾ ਚੇਤੇ ਹੋਣਾ ਇਹਦਾ ਹਾਂ
1: ਅਤੇ ਸਤਿ ਸ਼੍ਰੀ ਅਕਾਲ ਮਨਜੀਤ ਬਟਾਲਾ ਜੀ ਭੇਜਦੇ ਨੇ ਰੁਪਿੰਦਰ ਜੀ ਕਹਿੰਦੇ ਕਿ ਟੂਡੇ ਮਾਈ ਸਨ ਰੂਬਲਪ੍ਰੀਤ ਸਿੰਘ ਗਿੱਲ ਦਾ 21ਵਾਂ ਜਨਮ ਦਿਨ
3: ਕੀ ਬਾਤ ਹੈ ਜੀ
1: ਅਤੇ ਸੁੱਖ ਦੇ ਨਾਲ ਮਤਲਬ ਜਵਾਨ ਹੋ ਗਿਆ ਮੁੰਡਾ ਵੋਟ ਯੋਗਾ ਹੋ ਗਿਆ ਅਤੇ ਬਹੁਤ ਬਹੁਤ ਵਧਾਈਆਂ ਭਾਈ ਤੁਹਾਨੂੰ ਰੂਬਲਪ੍ਰੀਤ ਜੀ ਢੇਰ ਖੁਸ਼ੀਆਂ ਮਾਣੋ ਤੁਸੀਂ ਜਵਾਨੀਆਂ ਮਾਣੋ ਤਰੱਕੀਆਂ ਕਰੋ ਖੂਬ ਮੰਮੀ ਪਾਪਾ ਦਾ ਨਾਂ ਰੋਸ਼ਨ ਕਰੋ ਅਤੇ ਬਹੁਤ ਬਹੁਤ ਵਧਾਈਆਂ ਭਾਈ ਸਾਰੇ ਪਰਿਵਾਰ ਨੂੰ
3: ਕਿਤੇ ਕਿਤੇ ਉਹਨਾਂ ਦੀ ਗੱਲ ਵੀ ਮੰਨੋ
1: ਹਾਂ ਅਤੇ ਜਤਿੰਦਰ ਨੰਦਾ ਜੀ ਕਲਕਾਲਾ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀਤ ਬੁੱਟਰ ਜੀ ਸਤਿ ਸ਼੍ਰੀ ਅਕਾਲ ਚਾਹ ਕੌਫੀ ਭੇਜਦੇ ਨੇ ਤਤੂਰਾ ਤੋਂ ਅਤੇ ਅੰਮ੍ਰਿਤ ਭੈਣ ਜੀ ਗੁੱਡ ਮਾਰਨਿੰਗ ਭੇਜਦੇ ਹਰਚੰਦ ਸਿੰਘ ਢਿੱਲੋਂ ਜੀ ਬੈਰਿਕ ਦੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਸੁਖਵਿੰਦਰ ਭੈਣ ਜੀ ਕਿਆ ਭੇਜਦੇ ਹੈ ਸੁਖਵਿੰਦਰ ਭੈਣ ਜੀ ਭੇਜਦੇ ਹੈ ਕਹਿੰਦੇ ਕਿ ਅਧਿਆਪਕ ਬੱਚੇ ਬੱਚੋ ਕਸਮ ਖਾਓ ਕਿ ਕਭੀ ਸ਼ਰਾਬ ਸਿਗਰਟ ਨਹੀਂ ਪੀਓਗੇ ਨਾਨ ਵੈਜ ਨਹੀਂ ਖਾਓਗੇ ਬੱਚੇ ਨਹੀਂ ਖਾਏਗੇ ਸਰ ਜੀ ਅਧਿਆਪਕ ਕਈ ਲੜਕੀਆਂ ਨਹੀਂ कभी लड़कियां नहीं छेड़ेंगे बच्चे। ठीक है सर अध्यापक, कभी जुआ नहीं खेलेंगे बच्चे। जी सर अध्यापक, देश के लिए जान भी दे देंगे। पप्पू, दे ही देंगे सर, भला ऐसी जान का करेंगे भी क्या। थैंक यू परमजोत,
3: समाज कितना बदल गया रंजोत।
1: हरमन सिंह जी कहते साहब चढ़ती कला च तंदुरुस्ती चरवण। गुरसेवक सिंह सिद्धू जी कहते कहानी अच्छी वधिया सी, गीत वधिया सी, वैनस दे दियां बधाइयां। जतिंदरपाल सिंह जी कहते कि वाहगुरु सारे चढ़ती कला च रखे तंदुरुस्ती बख्शे ढेर खुशियां लैके आवा अज का दिन, तो कहानी वधिया लगी तो वधिया ढंग नाल सुनाई। तो पिंड टारनेट तो कहते कि ईट हैल्दी तो लिव हैल्दी, तो धन्यवाद। तो हूँ लेने तुहाडे कोलों इजाजत भाई, हसते खेडते रहो, चढ़ती कला च रहो, तो सुनते रहो रेडियो। हाँ जी 1674 AM।
2: टेंशन टेंशन मेरी टेंशन
4: की होया,
2: एथे इमीग्रेशन दे इन्ने पंगे ने यार, मुकदे ही नहीं।
4: काका जी टेंशन छड़ो, फोन चको, कॉल करो वीवाई इमीग्रेशन नू, जिथे इमीग्रेशन एक्सपर्ट हरपाल सिंह बाजवा, इम्प्लॉयर स्पॉन्सर, पार्टनर या पेरेंट्स, या वीजा, स्किल्ड माइग्रेशन, स्टूडेंट वीजा, MRT या RRT, अपील्स ते स्किल्स असेसमेंट्स दे माहिर बैठे ने। हुणे ही अपॉइंटमेंट ली कॉल करो 0410-530-530
2: या 90-77-97-33
4: या ईमेल info@vivaimmigration.com.au।
2: याद रखो 9077-9733
4: VY Immigration and Education Consultant,
2: हर कदम तुहाडे नाल।
5: चलदी दा नाम गड्डी, आते सुनिया ही होना। ते तुहाडी गड्डी कोई भी होवे, उनु चलाउन ले ऑल मेजर ब्रांड्स दे टायर्स, अलॉय व्हील्स ले। याद रखो टायर फोर्स, जिन्हां कोल लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप टायर फोर्स, यूनिट 1, 19-25 सोमर्टन रोड, कैंपलफील्ड। कॉल 03908-6655 और विजिट tireforce.com.au। व्याह, खुशी या किसी भी खास मौके लिए ज्वेलरी होनी चाहिए है खास, तो ना ज्वेलर्स लेके आए ने लेटेस्ट गोल्ड, डायमंड, बुलियन, सिल्वर ते ब्राइडल कलेक्शन, हर स्टाइल ते हर ओकेजन ले। जेन्युइन ज्वेलरी, जेन्युइन प्राइसिंग ते वधिया कस्टमर सर्विस दे नाल गोल्ड ज्वेलरी ते फास्ट लोन फैसिलिटी भी अवेलेबल। विजिट करो 5/150 फार्मर्स रोड त्रुगनीना, अते 347 लॉन्सडेल स्ट्रीट डैंडीनोंग, तुन्ना ज्वेलर्स, परोसे दी निशानी।
6: अटेंशन ट्रैवलर्स, The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
7: Are you ready?
5: ऑस्ट्रेलिया विच हर बिल दी शुरुआत होन वाली है होर भी आसान। बिल्डिंग टिम्बर, पावर एंड हैंड टूल, स्लीपर, हार्डवेयर, डेकिंग, सेफ्टी एंड वर्कवेयर, विंडोज एंड डोर्स ते होर भी बहुत कुछ, सब एक ही थां उत्ते। प्रोफेशनल इंस्टॉलेशन, सेम डे डिलीवरी ते ट्रेड क्रेडिट ऑप्शंस भी अवेलेबल ने। ए क्लास बिल्डिंग मटेरियल्स, तुहाडी हर बिल दा ट्रस्टेड पार्टनर। कमिंग सून, पता चलेगा इथे ही। सुनदे रहो रेडियो हांजी।
8: किचन दा स्टाइल डल लगदा, बाथरूम वैनिटी सिंपल जिया, हुन टेंशन खत्म करो। आ गया ZJ स्टोन मेसन, तुहाडे घर नु बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड।

ਰੇਡੀਓ ਹਾਂਜੀ 1674 AM ਦੇ ਉੱਤੇ ਪ੍ਰੋਗਰਾਮ ਨਿਊਜ਼ ਰੂਮ ਯਾਨੀ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਜੀ। ਮੈਂ ਗੌਤਮ ਕਪਿਲ ਰੇਡੀਓ ਹਾਂਜੀ ਦੇ ਉੱਤੇ ਅੱਜ ਅਗਸਤ ਮਹੀਨੇ ਸਾਲ 2026 ਦੀ ਤਾਰੀਖ 19 ਬੁੱਧਵਾਰ ਦੀ ਸ਼ਾਮ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹੋ ਤੇ ਫਿਰ ਭਾਰਤ ਦੀਆਂ ਖਬਰਾਂ ਦੱਸਦੇ ਹੋਏ ਆ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਵਾਂਗੇ। ਔਰ ਖਿਡਾਰੀਆਂ ਦੇ ਲਈ ਕੋਈ ਬਹੁਤਾ ਵਧੀਆ ਹਫ਼ਤਾ ਨਹੀਂ ਚੱਲ ਰਿਹਾ ਆਸਟ੍ਰੇਲੀਆ ਦੇ ਵਿੱਚ ਖਾਸ ਤੌਰ ਦੇ ਉੱਤੇ, ਉਸ ਸਾਂਝਾ ਨੂੰ ਵੀ ਪਾਉਣਾ। ਪਰ ਭਾਰਤ ਦੇ ਵਿੱਚ ਇੱਕ ਪਾਸੇ ਫਾਈਟਰ ਜੈੱਟ ਬਣਾਉਣ ਦੀਆਂ ਗੱਲਾਂ ਚੱਲ ਰਹੀਆਂ ਨੇ ਅਤੇ ਦੂਸਰੇ ਪਾਸੇ ਹਾਈਡ੍ਰੋਲਿਕ ਮੈਲਫੰਕਸ਼ਨਿੰਗ ਜਹਾਜ਼ਾਂ ਦੇ ਵਿੱਚ ਫਿਰ ਵੀ ਦੇਖਣ ਨੂੰ ਮਿਲ ਰਹੀ ਹੈ। ਕੀ ਨੇ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ, ਆਓ ਸਾਂਝ ਪਾਉਂਦੇ ਹਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ। ਪਹਿਲੀ ਖਬਰ ਅਫਰੀਕੀ ਮੁਲਕ ਸੋਮਾਲੀਆ ਤੋਂ, ਜਿੱਥੇ ਫੈਡਰਲ ਫੌਜੀ ਤਾਕਤਾਂ ਅਤੇ ਖੇਤਰੀ ਵਿਰੋਧੀ ਧੜਿਆਂ ਦੇ ਵਿਚਕਾਰ ਸਿਆਸੀ ਤਣਾਅ ਅਤੇ ਹਿੰਸਕ ਝੜਪਾਂ ਜਾਰੀ ਨੇ। ਪਿਛਲੇ ਕਈ ਸਾਲਾਂ ਤੋਂ ਸੋਮਾਲੀਆ ਦੇ ਵਿੱਚ ਇਸ ਕਿਸਮ ਦੀ ਇੱਕ ਘਰੇਲੂ ਗ੍ਰਹਿ ਜੰਗ ਵਰਗੇ ਹਾਲਾਤ ਬਣੇ ਹੋਏ ਨੇ। ਤਾਜ਼ਾ ਹੋਏ ਮਾਮਲੇ ਦੇ ਵਿੱਚ 2 ਦਰਜਨ ਤੋਂ ਵਧੇਰੇ ਮੌਤਾਂ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਦੇਸ਼ ਦੇ ਸਾਊਥ ਵੈਸਟ ਸੂਬੇ ਦੇ ਵਿੱਚ ਬੈਡੋਵਾ ਨਾਮ ਦਾ ਜਿਹੜਾ ਇਲਾਕਾ, ਉੱਥੇ ਕੰਟਰੋਲ ਲੈਣ ਨੂੰ ਲੈ ਕੇ ਫੌਜ ਅਤੇ ਅਹੁਦੇ ਤੋਂ ਹਟਾਏ ਗਏ ਖੇਤਰੀ ਨੇਤਾ ਅਬਦਿਆਜ਼ ਹਸਨ ਮੁਹੰਮਦ ਲਾਫਤਗਾਰੇਨ, ਇਹਨਾਂ ਦੇ ਹਮਾਇਤੀ ਲੜਾਕਿਆਂ ਦੇ ਵਿਚਕਾਰ ਭਾਰੀ ਗੋਲੀਬਾਰੀ ਹੋਈ, ਧਮਾਕੇ ਹੋਏ। ਰੱਖਿਆ ਮੰਤਰਾਲੇ ਦੇ ਮੁਤਾਬਕ ਵਿਰੋਧੀਆਂ ਨੇ ਧਮਾਕਾ ਖੇਜ ਪਦਾਰਥਾਂ ਦੇ ਨਾਲ ਭਰੇ ਵਾਹਨਾਂ ਦੀ ਵਰਤੋਂ ਕਰਕੇ ਫੌਜ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਸੋਮਾਲੀਆ ਦੀ ਸਰਕਾਰ ਨੇ ਦੋਸ਼ ਮੜਿਆ ਹੈ ਕਿ ਇਹਨਾਂ ਹਮਲਿਆਂ ਦੇ ਵਿੱਚ ਵਿਰੋਧੀ ਧੜਿਆਂ ਦੇ ਨਾਲ ਨਾਲ ਅਲ ਸ਼ਬਾਹ ਨਾਮ ਦੀ ਜਮਾਤ ਦੇ ਕੱਟੜਪੰਥੀ ਵੀ ਸ਼ਾਮਲ ਸੀ। ਕਈ ਘੰਟਿਆਂ ਤੱਕ ਚੱਲੀ ਭਿਆਨਕ ਲੜਾਈ ਤੋਂ ਬਾਅਦ ਸੋਮਾਲੀ ਫੈਡਰਲ ਫੌਜ ਦੀ ਤਰਫ ਤੋਂ ਵਿਰੋਧੀ ਲੜਾਕਿਆਂ ਨੂੰ ਸ਼ਹਿਰ ਦੇ ਵਿੱਚੋਂ ਖਦੇੜ ਵੀ ਦਿੱਤਾ ਗਿਆ ਅਤੇ ਬੈਡੋਵਾ ਦੇ ਉੱਤੇ ਪੂਰਾ ਕੰਟਰੋਲ ਸਥਾਪਿਤ ਕਰ ਲਿਆ ਗਿਆ। ਪਰ ਉਦੋਂ ਤੱਕ ਇਹ ਖੂਨੀ ਜੰਗ ਕਾਫੀ ਵੱਡਾ ਨੁਕਸਾਨ ਕਰ ਚੁੱਕੀ ਸੀ। ਸੰਯੁਕਤ ਅਰਬ ਅਮੀਰਾਤ ਯਾਨੀ UAE ਨੇ ਇਰਾਨ ਦੇ ਨਾਲ ਸਾਰੇ ਵਪਾਰਕ ਅਤੇ ਵਿੱਤੀ ਲੈਣ ਦੇਣ ਨੂੰ ਅਗਲੇ ਹੁਕਮਾਂ ਤੱਕ ਹੁਣ ਬਰਖਾਸਤ ਕਰ ਦਿੱਤਾ ਜਾਂ ਖਤਮ ਕਰ ਦਿੱਤਾ ਹੈ। ਖਬਰ ਏਜੰਸੀਆਂ ਦੇ ਮੁਤਾਬਕ UAE ਦੇ ਵਿਦੇਸ਼ ਮੰਤਰੀ ਨੇ ਤਣਾਅ ਵਧਣ ਦੇ ਚੱਲਦਿਆਂ ਔਰ ਸੁਰੱਖਿਆ ਦੇ ਲਈ ਖਤਰਾ ਪੈਦਾ ਹੋਣ ਦੇ ਮੱਦੇਨਜ਼ਰ ਇਹ ਫੈਸਲਾ ਲਿਆ। ਇਸ ਤੋਂ ਕੁਝ ਘੰਟੇ ਪਹਿਲਾਂ UAE ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਸੀ ਕਿ ਇਰਾਨ ਨੇ UAE ਦੇ ਵੱਲ 2 ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਸੀ। ਹਾਲਾਂਕਿ ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਾਕਾਈ ਨੇ UAE ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ, ਜਦਕਿ UAE ਨੇ ਕਿਹਾ ਸੀ ਕਿ ਮਿਜ਼ਾਈਲ UAE ਦੇ ਖੇਤਰੀ ਜਲ ਖੇਤਰ ਦੇ ਬਾਹਰ ਡਿੱਗੀ ਸੀ, ਜਦਕਿ ਦੂਸਰੀ ਦੇਸ਼ ਦੇ ਜਲ ਖੇਤਰ ਦੇ ਅੰਦਰ ਦੁਬਈ ਦੇ ਲਾਗੇ ਜਾ ਕੇ ਡਿੱਗੀ ਸੀ। ਜ਼ਿਕਰਯੋਗ ਹੈ ਕਿ ਮੱਧ ਪੂਰਬ ਦੇ ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ UAE ਉਹਨਾਂ ਦੇਸ਼ਾਂ ਦੇ ਵਿੱਚ ਸ਼ਾਮਲ ਰਿਹਾ ਜਿਸ ਨੇ ਇਰਾਨ ਦੇ ਉੱਤੇ ਹਮਲਿਆਂ ਦਾ ਸਭ ਤੋਂ ਵੱਧ ਇਰਾਨ ਦੇ ਦੁਆਰਾ ਕੀਤੇ ਗਏ ਹਮਲਿਆਂ ਦਾ ਸਭ ਤੋਂ ਵੱਧ ਸਾਹਮਣਾ ਕੀਤਾ ਹੈ। ਵੈਸੇ ਇਰਾਨ ਨੇ ਸਾਊਦੀ ਅਰਬ ਦੇ ਉੱਤੇ ਹਾਲੇ ਤੱਕ ਸਿੱਧੇ ਹਮਲੇ ਨਹੀਂ ਕੀਤੇ ਨੇ, ਪਰ ਇਰਾਨ ਨੇ ਜਾਰਡਨ, ਕਤਰ ਸਣੇ ਹੋਰਨਾਂ ਦੂਸਰੇ ਮੁਲਕਾਂ ਦੇ ਉੱਤੇ ਹਮਲੇ ਜ਼ਰੂਰ ਕੀਤੇ ਸੀ। ਉੱਥੇ ਦੂਸਰੇ ਪਾਸੇ ਇੱਕ ਹੋਰ ਖਬਰ ਹੈ ਜਿੱਥੇ ਫਰਾਂਸ ਨੇ 2 ਇਰਾਨੀ ਡਿਪਲੋਮੈਟਸ ਨੂੰ ਦੇਸ਼ ਦੇ ਵਿੱਚੋਂ ਕੱਢਣ ਦਾ ਫੈਸਲਾ ਲਿਆ। ਫਰਾਂਸ ਦੇ ਵਿਦੇਸ਼ ਮੰਤਰੀ ਜੀਨ ਨੋਇਲ ਬੈਰੋਟ ਨੇ ਮੰਗਲਵਾਰ ਦੇ ਦਿਨ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੀ ਵਰਤੋਂ ਕਰਦਿਆਂ ਹੋਇਆਂ ਇਹ ਜਾਣਕਾਰੀ ਦਿੱਤੀ। ਖਬਰ ਇਹ ਹੈ ਅਦਾਰੇ BBC ਦੇ ਮੁਤਾਬਕ ਕਿ ਇਸ ਤੋਂ ਪਹਿਲਾਂ ਇਰਾਨ ਨੇ ਫਰਾਂਸੀਸੀ ਸਫਾਰਤਖਾਨੇ ਨੂੰ 2 ਕਰਮਚਾਰੀਆਂ ਨੂੰ ਵਾਪਸ ਇਰਾਨ ਦੇ ਵਿੱਚ ਆਉਣ ਤੋਂ ਰੋਕ ਦਿੱਤਾ ਸੀ। ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਦੇ ਦਿਨ ਇਸ ਤੋਂ ਪਹਿਲਾਂ ਕਿਹਾ ਸੀ ਕਿ ਜੁਲਾਈ ਮਹੀਨੇ ਦੇ ਵਿੱਚ ਹੋਈ ਇੱਕ ਡਿਪਲੋਮੈਟਿਕ ਕੰਟਰੋਵਰਸੀ ਤੋਂ ਬਾਅਦ ਇਹਨਾਂ ਦੋਹਾਂ ਕਰਮਚਾਰੀਆਂ ਨੂੰ ਇਰਾਨ ਦੇ ਵਿੱਚ ਪਰਤਣ ਦੀ ਇਜਾਜ਼ਤ ਨਹੀਂ ਹੋਏਗੀ। 20 ਜੁਲਾਈ ਨੂੰ ਫਰਾਂਸ ਦੇ ਵਿਦੇਸ਼ ਮੰਤਰੀ ਨੇ ਇਰਾਨੀ ਸੁਰੱਖਿਆ ਬਲਾਂ ਦੇ ਉੱਤੇ ਦੋਸ਼ ਮੜਿਆ ਕਿ ਉਹਨਾਂ ਨੇ ਸਫਾਰਤਖਾਨੇ ਦੇ 2 ਕਰਮਚਾਰੀਆਂ ਨੂੰ ਡਰਾਇਆ ਅਤੇ ਧਮਕਾਇਆ ਵੀ ਸੀ। ਦੂਸਰੇ ਪਾਸੇ ਇਰਾਨ ਨੇ ਫਰਾਂਸ ਦੇ ਉੱਤੇ ਇਰਾਨ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰਨ ਦਾ ਦੋਸ਼ ਮੜਦਿਆਂ ਹੋਇਆ ਇਸ ਮਾਮਲੇ ਦੇ ਵਿੱਚ ਸਾਰਾ ਦਾ ਸਾਰਾ ਦੋਸ਼ ਫਰਾਂਸ ਦਾ ਹੀ ਕੱਢ ਦਿੱਤਾ ਸੀ। ਖੈਰ ਇੱਥੇ ਕੌਮਾਂਤਰੀ ਖਬਰਾਂ ਤੋਂ ਹੁਣ ਸਾਂਝ ਭਾਰਤ ਦੀਆਂ ਖਬਰਾਂ ਦੀ ਵੀ ਪਾਉਂਦੇ ਚੱਲੀਏ, ਜਿੱਥੇ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਹਵਾਈ ਖੇਤਰ ਦੇ ਨਾਲ ਜੁੜੀ ਹੋਈ ਖਬਰ ਔਰ ਬ੍ਰਿਕਸ ਦੀ ਵੀ ਇੱਕ ਖਬਰ ਹੈ। ਆਉਣ ਵਾਲੇ ਦਿਨਾਂ 'ਚ ਵੈਸੇ ਬ੍ਰਿਕਸ ਦਾ ਇੱਕ ਮਹੱਤਵਪੂਰਨ ਸੰਮੇਲਨ ਭਾਰਤ ਦੇ ਵਿੱਚ ਹੋਣ ਜਾ ਰਿਹਾ। ਸਾਊਥ ਅਫਰੀਕੀ ਨਿਊਜ਼ ਵੈਬਸਾਈਟ IOL ਦੇ ਵਿੱਚ ਪ੍ਰਕਾਸ਼ਿਤ ਇੱਕ ਲੇਖ ਦੇ ਮੁਤਾਬਕ ਭਾਰਤ ਨੇ ਬ੍ਰਿਕਸ ਮੈਂਬਰ ਦੇਸ਼ਾਂ ਦੇ GDP ਨੈੱਟਵਰਕਸ ਨੂੰ ਆਪਸ ਦੇ ਵਿੱਚ ਜੋੜਨ ਦੇ ਲਈ ਇੱਕ ਡਿਜੀਟਲ ਬ੍ਰਿਜ ਬਣਾਉਣ ਦਾ ਪ੍ਰਸਤਾਵ ਰੱਖਿਆ। ਇਸ ਦਾ ਉਦੇਸ਼ ਮੈਂਬਰ ਦੇਸ਼ਾਂ ਦੇ ਵਿਚਕਾਰ ਸਥਾਨਕ ਮੁਦਰਾਵਾਂ ਦੇ ਤਹਿਤ ਸਿੱਧੇ ਅਤੇ ਤੇਜ਼ ਭੁਗਤਾਨ ਨੂੰ ਕਰਨ ਦਾ ਇੱਕ ਸੁਝਾਅ ਹੈ।
ਲੇਖ ਦੇ ਵਿੱਚ ਕਿਹਾ ਗਿਆ ਕਿ ਬ੍ਰਿਕਸ ਦੇਸ਼ ਊਰਜਾ ਵਪਾਰ ਅਤੇ ਕੌਮਾਂਤਰੀ ਵਿੱਤੀ ਪ੍ਰਣਾਲੀ ਦੇ ਵਿੱਚ ਡਾਲਰ ਦੇ ਉੱਤੇ ਬਹੁਤ ਜ਼ਿਆਦਾ ਨਿਰਭਰ ਕਰ ਰਹੇ ਨੇ। ਉਹ ਡਾਲਰ ਜਿਹੜਾ ਕਿ ਅਮਰੀਕਾ ਦੀ ਤਰਫ ਤੋਂ ਕੰਟਰੋਲ ਕੀਤਾ ਜਾਂਦਾ ਹੈ। ਮੱਧ ਪੂਰਬ ਦੇ ਵਿੱਚ ਤਣਾਅ ਵਧਣ ਦੇ ਚੱਲਦਿਆਂ ਤੇਲ ਦੀਆਂ ਕੀਮਤਾਂ ਵੀ ਵੱਧ ਜਾਂਦੀਆਂ ਨੇ, ਪੂੰਜੀ ਪ੍ਰਭਾਵ ਪ੍ਰਭਾਵਿਤ ਹੁੰਦਾ ਹੈ ਅਤੇ ਸਥਾਨਕ ਮੁਦਰਾਵਾਂ ਦੇ ਉੱਤੇ ਦਬਾਅ ਪੈਂਦਾ ਹੈ। ਵੈਸੇ ਭਾਰਤ ਦੇ ਪ੍ਰਧਾਨ ਮੰਤਰੀ ਪਹਿਲਾਂ ਭਾਰਤ ਦੇ ਲੋਕਾਂ ਨੂੰ ਵੀ ਇਹ ਕਹਿ ਚੁੱਕੇ ਨੇ ਕਿ ਉਹ ਵਿਦੇਸ਼ੀ ਸਫ਼ਰ ਨਾ ਕਰਨ, ਸੋਨਾ ਨਾ ਖਰੀਦਣ, ਕਿਉਂਕਿ ਇਸ ਦੇ ਨਾਲ ਵਿਦੇਸ਼ੀ ਮੁਦਰਾ ਭੰਡਾਰ ਦੇ ਉੱਤੇ ਭਾਰਤ ਦੇ ਅੰਦਰ ਬੋਝ ਪੈ ਰਿਹਾ। ਭਾਰਤ ਇਸ ਵਕਤ ਫੋਰੈਕਸ ਦਾ ਬਹੁਤ ਵੱਡਾ ਸੰਕਟ ਝੱਲ ਰਿਹਾ ਔਰ ਬ੍ਰਿਕਸ ਦੇਸ਼ਾਂ ਦੀ ਅਰਥ ਵਿਵਸਥਾਵਾਂ ਦੇ ਵਿੱਚ ਵੀ ਇਹੀ ਸੰਕਟ ਲਗਭਗ ਕੁਝ ਇਸੇ ਤਰੀਕੇ ਦੇ ਨਾਲ ਮਹਿਸੂਸ ਕੀਤਾ ਜਾ ਰਿਹਾ। ਪੱਛਮੀ ਪਾਬੰਦੀਆਂ ਦੇ ਕਾਰਨ ਹੁਣ ਰੂਸ ਸਵਿਫਟ ਵਰਗੇ ਕੌਮਾਂਤਰੀ ਵਿੱਤੀ ਪ੍ਰਣਾਲੀਆਂ ਤੋਂ ਅੱਡ ਹੋ ਚੁੱਕਿਆ। ਚੀਨ ਦੇ ਲਈ ਵੀ ਮਹਿੰਗਾ ਤੇਲ ਲੈਣਾ ਇਸ ਵਕਤ ਕਾਫ਼ੀ ਜ਼ਿਆਦਾ ਮੁਸ਼ਕਲ ਹੋਇਆ ਪਿਆ। ਇਸ ਦਰਮਿਆਨ ਬ੍ਰਾਜ਼ੀਲ, ਸਾਊਥ ਅਫਰੀਕਾ, ਮਿਸਰ, ਇਥੋਪੀਆ ਵਰਗੀਆਂ ਅਰਥ ਵਿਵਸਥਾਵਾਂ ਦੇ ਉੱਤੇ ਵੀ ਡਾਲਰ ਦੀ ਘਾਟ ਦੇਖਣ ਨੂੰ ਮਿਲ ਰਹੀ ਹੈ ਔਰ ਮੁਦਰਾ ਦਾ ਉਤਾਰ ਚੜ੍ਹਾਅ ਦੇਖਣ ਨੂੰ ਮਿਲ ਰਿਹਾ। ਲੇਖ ਦੇ ਵਿੱਚ ਭਾਰਤ ਦੇ ਉੱਤੇ ਮੁਦਰਾ ਦਾ ਦਬਾਅ ਵੱਧ ਰਿਹਾ ਇਸ ਦਾ ਜ਼ਿਕਰ ਵੀ ਕੀਤਾ ਗਿਆ ਹੈ। ਡਾਲਰ ਦੇ ਮੁਕਾਬਲੇ ਰੁਪਏ ਦੇ ਵਿੱਚ ਗਿਰਾਵਟ ਆਈ ਹੈ। ਭਾਰਤ ਦੀ ਡਾਲਰ ਦੇ ਵਿੱਚ ਮਾਪੀ ਜਾਣ ਵਾਲੀ GDP ਦਾ ਆਕਾਰ ਵੀ ਘੱਟ ਦਿਖ ਸਕਦਾ ਹੈ ਇਸ ਦੇ ਚੱਲਦੇ ਔਰ ਇਸ ਦੇ ਕਾਰਨ ਭੁਗਤਾਨ ਪ੍ਰਣਾਲੀਆਂ ਨੂੰ ਏਕੀਕ੍ਰਿਤ ਕੀਤਾ ਜਾਣਾ ਚਾਹੀਦਾ ਹੈ। ਭਾਰਤ ਦੀ ਤਰਫ ਤੋਂ ਜਿਹੜਾ ਇਹ ਇੱਕ ਸੁਨੇਹਾ ਦਿੱਤਾ ਜਾ ਰਿਹਾ। ਵੈਸੇ ਇਹ ਪ੍ਰਸਤਾਵ ਬ੍ਰਿਕਸ ਦੀ ਸਾਂਝੀ ਮੁਦਰਾ ਬਣਾਉਣ ਦੇ ਪ੍ਰਸਤਾਵ ਤੋਂ ਥੋੜ੍ਹਾ ਜਿਹਾ ਵੱਖਰਾ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਸਾਰੇ ਮੈਂਬਰ ਦੇਸ਼ ਆਪਣੀਆਂ ਕੌਮੀ ਮੁਦਰਾਵਾਂ ਨੂੰ ਖਤਮ ਕਰ ਦੇਣ ਅਤੇ ਇੱਕ ਨਵੀਂ ਕੌਮਨ ਕਰੰਸੀ ਸਟਾਰਟ ਕਰ ਲੈਣ। ਪ੍ਰਸਤਾਵ ਦੇ ਤਹਿਤ ਵਿੱਤੀ ਤਕਨੋਲੋਜੀ ਐਸੀ ਵਿਕਸਿਤ ਕੀਤੀ ਜਾਵੇ ਕਿ ਮੌਜੂਦਾ ਅਲੱਗ ਅਲੱਗ ਦੇਸ਼ ਡਿਜੀਟਲ ਜਾਂ ਘਰੇਲੂ ਮੁਦਰਾਵਾਂ ਨੂੰ ਜੋੜ ਕੇ ਆਪਸ ਦੇ ਵਿੱਚ ਟ੍ਰੇਡ ਕਰ ਸਕਣ। ਲੇਖ ਦੇ ਮੁਤਾਬਕ ਬ੍ਰਿਕਸ ਦੇਸ਼ਾਂ ਦੇ ਵਿੱਚ ਮੌਜੂਦਾ ਕੌਮਾਂਤਰੀ ਭੁਗਤਾਨ ਦਾ ਅਕਸਰ ਅਮਰੀਕੀ ਬੈਂਕਾਂ ਦੇ ਰਾਹੀਂ ਹੀ ਹੁੰਦਾ ਹੈ। ਟ੍ਰਾਂਜੈਕਸ਼ਨ ਉਸੇ ਦੇ ਜ਼ਰੀਏ ਹੁੰਦੀਆਂ ਨੇ ਔਰ ਇਸ ਦੇ ਨਾਲ ਦੇਰੀ ਦੇ ਚੱਲਦਿਆਂ ਜਿਹੜੀ ਵਾਧੂ ਫੀਸਾਂ ਲੱਗਦੀਆਂ ਨੇ ਉਹ ਵੀ ਅੱਡ ਤੋਂ ਝੱਲਣਾ ਪੈਂਦਾ। ਲੇਖ ਦੇ ਵਿੱਚ ਅਜਿਹੇ ਲੈਣ ਦੇਣ ਦੇ ਉੱਤੇ 3-5% ਫੀਸ ਦਾ ਵੀ ਜ਼ਿਕਰ ਕੀਤਾ ਗਿਆ ਜਿਹੜੀ ਕਿ ਬਚ ਸਕਦੀ ਹੈ ਜੇਕਰ ਬ੍ਰਿਕਸ ਦੇਸ਼ ਆਪਣੀ ਸਥਾਨਕ ਮੁਦਰਾ ਦੇ ਵਿੱਚ ਵਪਾਰ ਕਰਨਾ ਸ਼ੁਰੂ ਕਰ ਦਿੰਦੇ ਨੇ। ਉੱਥੇ ਵਿੱਤ ਵਰ੍ਹੇ 2024-25 ਦੇ ਦਰਮਿਆਨ PM ਕੇਅਰਸ ਦੇ ਵਿੱਚ ਮਿਲਣ ਵਾਲੇ ਘਰੇਲੂ ਚੰਦੇ ਦੇ ਅੰਦਰ 30% ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਹ 480 ਕਰੋੜ ਰੁਪਏ ਰਹਿ ਗਿਆ ਜਦਕਿ ਵਿਦੇਸ਼ੀ ਚੰਦਾ 18% ਗਿਰਾਵਟ ਦੇ ਨਾਲ 92 ਲੱਖ ਰੁਪਏ ਹੀ ਰਹਿ ਗਏ। PM ਕੇਅਰਸ ਫੰਡ ਦਾ ਆਡਿਟ ਰਿਪੋਰਟ ਦੇ ਵਿੱਚ ਇਹ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ। PM ਕੇਅਰਸ ਫੰਡ ਯਾਨੀ ਪ੍ਰਧਾਨ ਮੰਤਰੀ ਨਾਗਰਿਕ ਸਹਾਇਤਾ ਅਤੇ ਐਮਰਜੈਂਸੀ ਰਾਹਤ ਕੋਸ਼ ਫੰਡ ਜਿਸ ਦੇ ਵਿੱਚ 31 ਮਾਰਚ 2025 ਨੂੰ ਕੁੱਲ 8,452 ਕਰੋੜ ਰੁਪਏ ਦੱਸੇ ਗਏ ਸੀ ਜਦਕਿ ਇੱਕ ਸਾਲ ਪਹਿਲਾਂ ਇਹ ਰਾਸ਼ੀ 7,173 ਕਰੋੜ ਰੁਪਏ ਸੀ। ਇਸ ਦਾ ਮਤਲਬ ਇਸ ਦੇ ਵਿੱਚ ਕੁਝ ਇਜ਼ਾਫਾ ਤਾਂ ਜ਼ਰੂਰ ਹੋਇਆ ਸੀ ਪਰ ਰਿਪੋਰਟ ਦੇ ਮੁਤਾਬਕ ਇਸ ਦੇ ਵਿੱਚੋਂ 7,846 ਕਰੋੜ ਰੁਪਏ ਫਿਕਸ ਡਿਪੋਜ਼ਿਟ ਅਤੇ 605 ਕਰੋੜ ਸੇਵਿੰਗ ਅਕਾਊਂਟ ਦੇ ਵਿੱਚ ਰੱਖੇ ਗਏ ਨੇ। ਵਿੱਤ ਵਰ੍ਹੇ 2023-24 ਦੇ ਵਿੱਚ PM ਕੇਅਰਸ ਫੰਡ ਨੂੰ ਮਿਲਿਆ ਘਰੇਲੂ ਚੰਦਾ 681 ਕਰੋੜ ਰੁਪਏ ਦਾ ਸੀ ਜਦੋਂ ਕਿ ਉਸ ਨੂੰ ਕੁੱਲ 1,13,00,000 ਰੁਪਏ ਦਾ ਵਿਦੇਸ਼ੀ ਚੰਦਾ ਵੀ ਹਾਸਲ ਹੋਇਆ ਸੀ। ਇਸ ਫੰਡ ਨੇ 2024-25 ਦੇ ਦਰਮਿਆਨ PM ਕੇਅਰਸ ਫੰਡ ਫਾਰ ਚਿਲਡਰਨ ਸਕੀਮ ਦੇ ਉੱਤੇ 87 ਲੱਖ ਰੁਪਏ ਦਾ ਖਰਚ ਵੀ ਦੇਖਿਆ ਜੋ ਕਿ ਇਸ ਤੋਂ ਇੱਕ ਸਾਲ ਪਹਿਲਾਂ 15 ਕਰੋੜ ਰੁਪਏ ਦੇ ਮੁਕਾਬਲੇ ਬਹੁਤ ਜ਼ਿਆਦਾ ਘੱਟ ਹੈ। ਵਰ੍ਹੇ 2024-25 ਦੇ ਵਿੱਚ ਕੁੱਲ ਭੁਗਤਾਨ 87,85,000 ਰੁਪਏ ਤੱਕ ਹੀ ਦੱਸਿਆ ਗਿਆ ਜਦਕਿ ਉਸ ਤੋਂ ਪਿਛਲੇ ਵਰ੍ਹੇ ਇਹ 15,60,00,000 ਦੇ ਆਸ ਪਾਸ ਦੱਸਿਆ ਗਿਆ ਸੀ। ਉੱਥੇ ਹੀ ਜਦੋਂ ਭਾਰਤ ਦੇ ਵਿੱਚ ਵਿੱਤੀ ਘਾਟੇ ਦੀਆਂ ਜੁੜੀਆਂ ਖਬਰਾਂ ਦੀ ਸਾਂਝ ਪੈਂਦੀ ਹੈ ਤਾਂ ਇਸ ਤੋਂ ਬਾਅਦ ਇੱਕ ਇਹ ਵੀ ਖਬਰ ਸਾਹਮਣੇ ਆਉਂਦੀ ਹੈ ਕਿ ਸਰਕਾਰ ਫਾਈਟਰ ਜੈਟਸ, ਟੈਂਕ ਅਤੇ ਮਿਜ਼ਾਈਲ ਇਹਨਾਂ ਦੇ ਜ਼ਿਆਦਾਤਰ ਖਲਪੁਰਜੇ ਪਾਰਟਸ ਭਾਰਤ ਦੇ ਵਿੱਚ ਹੀ ਬਣਾਉਣਾ ਚਾਹੁੰਦੀ ਹੈ। ਰੱਖਿਆ ਮੰਤਰਾਲੇ ਨੇ ਮੰਗਲਵਾਰ ਦੇ ਦਿਨ 405 ਫੌਜੀ ਸਾਜੋ ਸਮਾਨ ਦੀ 6ਵੀਂ ਸੂਚੀ ਜਾਰੀ ਕਰਦਿਆਂ ਕਿਹਾ ਕਿ ਜੇਕਰ ਇਹ ਸਮਾਨ ਦੇਸ਼ ਦੀ ਕੰਪਨੀਆਂ ਹੀ ਬਣਾਉਂਦੀਆਂ ਨੇ ਤਾਂ ਕੁੱਲ 3,070 ਕਰੋੜ ਰੁਪਏ ਦਾ ਬਚਤ ਹੋ ਸਕਦਾ ਹੈ। ਇਸ ਦਾ ਮਕਸਦ ਇਹ ਵੀ ਹੈ ਕਿ ਰੱਖਿਆ ਖੇਤਰ ਦੇ ਵਿੱਚ ਦਰਾਮਦ ਘਟੇਗੀ, ਆਤਮ ਨਿਰਭਰ ਭਾਰਤ ਹੋਰ ਵਧੇਗਾ ਰੱਖਿਆ ਖੇਤਰ ਦੇ ਵਿੱਚ। ਰੱਖਿਆ ਮੰਤਰਾਲੇ ਨੇ ਇੱਕ ਬਿਆਨ 'ਚ ਕਿਹਾ ਹੈ ਕਿ ਇਸ ਸੂਚੀ 'ਚ ਭਾਰਤੀ ਕੋਸਟ ਗਾਰਡ ਯਾਨੀ ICG ਅਤੇ 16 ਜਨਤਕ ਖੇਤਰ ਦੇ ਰੱਖਿਆ ਉਦਮਾਂ ਜਿਨ੍ਹਾਂ ਨੂੰ DPSU ਕਹਿ ਲਿਆ ਜਾਂਦਾ ਉਹਨਾਂ ਦੇ 390 ਦੇ ਕਰੀਬ ਫੌਜੀ ਸਾਜੋ ਸਮਾਨ ਸ਼ਾਮਲ ਨੇ ਜਿਨ੍ਹਾਂ ਨੂੰ ਭਾਰਤ ਦੇ ਵਿੱਚ ਤਿਆਰ ਕੀਤਾ ਜਾਣਾ ਚਾਹੀਦਾ। ਇਸ ਦੇ ਵਿੱਚ ਐਡਵਾਂਸਡ ਲਾਈਟ ਹੈਲੀਕਾਪਟਰ, ਲਾਈਟ ਯੂਟੀਲਿਟੀ ਹੈਲੀਕਾਪਟਰ Sukhoi-30, MKI ਹਲਕੇ ਲੜਾਕੂ ਜਹਾਜ਼ ਜਿਨ੍ਹਾਂ 'ਚ AL-31 FP,
ਇੰਜਨ ਵਰਗੇ ਜਿਹੜੇ ਏਅਰ ਪਲੇਟਫਾਰਮ ਨੇ ਉਹ ਵੀ ਸ਼ਾਮਲ ਨੇ। ਇਸ ਤੋਂ ਇਲਾਵਾ T-72, T-90 ਤੇ BMP-2 ਸਣੇ ਬਖਤਰਬੰਦ ਪਲੇਟਫਾਰਮ, ਜੰਗੀ ਜਹਾਜ਼, ਤੋਪ ਜਾਂ ਟੈਂਕਰ ਜਿਹੜੇ ਨੇ ਉਹ ਵੀ ਭਾਰਤ ਦੇ ਵਿੱਚ ਹੀ ਬਣਾਏ ਜਾਣ। ਕੌਂਕਰਸ ਐਮ ਤੇ ਇਨਵਾਰ ਤੇ MRA ਵਰਗੀਆਂ ਮਿਜ਼ਾਈਲ ਪ੍ਰਣਾਲੀਆਂ, ਰਡਾਰ, ਸੋਨਾਰ, ਅੱਗ ਕੰਟਰੋਲ ਕਰਨ ਵਾਲਾ ਸਿਸਟਮ, ਉਪਗ੍ਰਹਿ ਸੰਚਾਰ ਪ੍ਰਣਾਲੀ ਸਣੇ ਰੱਖਿਆ ਇਲੈਕਟ੍ਰੋਨਿਕਸ, ਉੱਚ ਵਿਸਫੋਟਕ, ਐਂਟੀ ਟੈਂਕ, ਗੋਲਾ ਬਾਰੂਦ ਤੇ ਹੋਰ ਮਹੱਤਵਪੂਰਨ ਉਪਕਰਨ ਸ਼ਾਮਲ ਨੇ। ਇਹਨਾਂ ਸਾਰੇ ਸਾਜੋ ਸਮਾਨਾਂ ਦੀ ਵਿਸਥਾਰਤ ਸੂਚੀ ਸਿਰਜਣ ਪੋਰਟਲ ਦੇ ਉੱਤੇ ਵੀ ਉਪਲਬਧ ਹੈ। ਹਰੇਕ ਸਾਜੋ ਸਮਾਨ ਦੇ ਸਵਦੇਸ਼ੀਕਰਨ ਦੇ ਲਈ ਇੱਕ ਸੰਕੇਤਕ ਸਮਾਂ ਹੱਦ ਵੀ ਤੈਅ ਕੀਤੀ ਗਈ ਹੈ। ਸਵਦੇਸ਼ੀਕਰਨ ਸਫਲ ਹੋਣ ਦੇ ਉੱਤੇ ਇਹਨਾਂ ਵਸਤਾਂ ਦੀ ਖਰੀਦ ਭਾਰਤੀ ਰੱਖਿਆ ਉਦਯੋਗ ਤੋਂ ਕੀਤੀ ਜਾਏਗੀ। ਜਨਤਕ ਖੇਤਰ ਦੀ ਇਹ ਅਦਾਰਾ ਹੈ ਜੋ ਕਿ ਸਰਕਾਰ ਦੇ ਅਧੀਨ ਹੈ ਔਰ ਭਾਰਤ ਦੀ ਅਲੱਗ ਅਲੱਗ ਫੌਜਾਂ ਯਾਨੀ ਜਲ ਸੈਨਾ, ਥਲ ਸੈਨਾ ਅਤੇ ਵਾਯੂ ਸੈਨਾ ਯਾਨੀ ਹਵਾਈ ਫੌਜ ਦੇ ਲਈ ਹਥਿਆਰਾਂ ਦੀ ਸਪਲਾਈ ਜਿਹੜੇ ਨੇ ਇਹ ਕਰਦੇ ਨੇ ਅਲੱਗ ਅਲੱਗ ਦੇਸ਼ਾਂ ਤੋਂ ਲੈ ਕੇ। ਉੱਥੇ ਹੀ ਜਦੋਂ ਇੱਕ ਪਾਸੇ ਭਾਰਤ ਫਾਈਟਰ ਜੈਟਸ ਬਣਾਉਣਾ ਚਾਹੁੰਦਾ, ਦੂਸਰੇ ਪਾਸੇ ਪਿਛਲੇ 10 ਦਿਨਾਂ ਦੇ ਵਿੱਚ ਇੱਕ ਹੋਰ ਜਹਾਜ਼ 'ਚ ਖਰਾਬੀ ਸਾਹਮਣੇ ਆਈ ਹੈ। ਬੈਂਕਾਕ ਤੋਂ ਦਿੱਲੀ ਆ ਰਹੇ ਏਅਰ ਇੰਡੀਆ ਦੇ ਜਹਾਜ਼ ਦੇ ਵਿੱਚ ਉਡਾਨ ਭਰਨ ਤੋਂ ਠੀਕ ਪਹਿਲਾਂ ਇੱਕ ਵੱਡੀ ਤਕਨੀਕੀ ਖਾਮੀ ਆਈ, ਜਿਸ ਤੋਂ ਬਾਅਦ ਪਾਇਲਟਸ ਨੇ ਟੇਕ ਆਫ ਕਰਨ ਦੇ ਫੈਸਲੇ ਨੂੰ ਰੱਦ ਕਰ ਦਿੱਤਾ। ਪਾਇਲਟਸ ਦੀ ਇਸ ਸੂਝਬੂਝ ਦੇ ਚੱਲਦਿਆਂ ਇੱਕ ਵੱਡਾ ਹਾਦਸਾ ਟਲ ਗਿਆ। ਜਹਾਜ਼ ਦੇ ਵਿੱਚ ਉਸ ਵਕਤ 250 ਤੋਂ ਵਧੇਰੇ ਯਾਤਰੀ ਸਵਾਰ ਸੀ। ਪਿਛਲੇ 10 ਦਿਨਾਂ ਦੇ ਵਿੱਚ ਏਅਰ ਇੰਡੀਆ ਦੇ ਜਹਾਜ਼ਾਂ 'ਚ ਹਾਈਡ੍ਰੋਲਿਕ ਮੈਲਫੰਕਸ਼ਨਿੰਗ ਦੀ ਇਹ ਦੂਸਰੀ ਘਟਨਾ ਵਾਪਰੀ ਦੱਸੀ ਗਈ। ਰਿਪੋਰਟ ਦੇ ਮੁਤਾਬਕ ਫਲਾਈਟ ਨੰਬਰ AI-2335 ਵੀਰਵਾਰ ਦੇ ਦਿਨ ਸਥਾਨਕ ਸਮੇਂ ਦੇ ਮੁਤਾਬਕ ਸ਼ਾਮ 6:30 ਬੈਂਕਾਕ ਤੋਂ ਦਿੱਲੀ ਦੇ ਲਈ ਰਵਾਨਾ ਹੋਣ ਵਾਲੀ ਸੀ। ਜਹਾਜ਼ ਹਾਲੇ ਰਨਵੇ ਦੇ ਉੱਤੇ ਦੌੜਨ ਹੀ ਲੱਗਿਆ ਸੀ ਕਿ ਕਾਕਪਿਟ ਕਰੂ ਨੂੰ ਹਾਈਡ੍ਰੋਲਿਕ ਸਿਸਟਮ ਦੇ ਵਿੱਚ ਖਰਾਬੀ ਦਾ ਪਤਾ ਲੱਗਿਆ, ਜਿਸ ਤੋਂ ਬਾਅਦ ਪਾਇਲਟ ਨੇ ਤੁਰੰਤ ਬ੍ਰੇਕ ਲਗਾ ਕੇ ਜਹਾਜ਼ ਨੂੰ ਰੋਕ ਦਿੱਤਾ। ਇਸ ਤੋਂ ਬਾਅਦ ਜਹਾਜ਼ ਨੂੰ ਰਨਵੇ ਦੇ ਨੇੜੇ ਇੱਕ ਸਾਈਡ ਬੇ ਦੇ ਵਿੱਚ ਲਿਜਾਇਆ ਗਿਆ, ਜਿੱਥੇ ਐਂਬੂਲੈਂਸ ਤੇ ਬਚਾਅ ਵਾਹਨਾਂ ਨੇ ਤੁਰੰਤ ਤੈਨਾਤੀ ਕਰਕੇ ਇਸ ਜਹਾਜ਼ ਦੇ ਵਿੱਚੋਂ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਜਹਾਜ਼ 'ਚ ਸਵਾਰ ਯਾਤਰੀਆਂ ਨੂੰ ਲਗਭਗ 90 ਮਿੰਟ ਤੋਂ ਵੱਧ ਤੱਕ ਜਹਾਜ਼ ਦੇ ਅੰਦਰ ਹੀ ਬੈਠਣਾ ਪਿਆ, ਜਿਸ ਤੋਂ ਬਾਅਦ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਏਅਰ ਇੰਡੀਆ ਦੇ ਮੁਤਾਬਕ ਜਹਾਜ਼ ਦੇ ਵਿੱਚ ਹਾਈਡ੍ਰੋਲਿਕ ਖਰਾਬੀ ਆਈ ਸੀ, ਹਾਲਾਂਕਿ ਇਸ ਤਕਨੀਕੀ ਖਰਾਬੀ ਨੂੰ ਲਗਭਗ 3 ਘੰਟਿਆਂ 'ਚ ਠੀਕ ਕਰ ਲਿਆ ਗਿਆ ਸੀ। ਪਰ ਚਾਲਕ ਦਲ ਦੇ ਮੈਂਬਰਾਂ ਦੀ ਫਲਾਈਟ ਡਿਊਟੀ ਜਿਹੜੀ ਸੀਮਾ FDTL ਕਹਿ ਲਿਆ ਜਾਂਦਾ ਉਹ ਖਤਮ ਹੋਣ ਦੇ ਕਰਕੇ ਜਹਾਜ਼ ਉਡਾਨ ਨਹੀਂ ਭਰ ਸਕਿਆ। ਏਅਰ ਇੰਡੀਆ ਦੇ A320 ਬੇੜੇ ਦੇ ਵਿੱਚ ਹਾਈਡ੍ਰੋਲਿਕ ਫੇਲੀਅਰ ਦੀ ਇਹ 10 ਦਿਨਾਂ ਦੇ ਵਿੱਚ ਦੂਜੀ ਘਟਨਾ। ਇਸ ਤੋਂ ਪਹਿਲਾਂ 4 ਅਗਸਤ ਨੂੰ ਫੁਕੇਤ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਉਡਾਨ ਦੇ ਵਿੱਚ ਵੀ ਅਚਾਨਕ ਹਾਈਡ੍ਰੋਲਿਕ ਪ੍ਰੈਸ਼ਰ ਘੱਟ ਹੋਣ ਦੇ ਚੱਲਦਿਆਂ ਜਹਾਜ਼ ਤੇਜ਼ੀ ਦੇ ਨਾਲ ਹੇਠਾਂ ਡਿੱਗ ਪਿਆ ਸੀ, ਜਦੋਂ 24 ਲੋਕ ਜ਼ਖਮੀ ਵੀ ਹੋ ਗਏ ਸੀ। ਏਅਰਬੱਸ ਦੀ ਸ਼ੁਰੂਆਤੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਉਸ ਘਟਨਾ ਦੇ ਵਿੱਚ ਜਹਾਜ਼ ਦੇ 3 ਹਾਈਡ੍ਰੋਲਿਕ ਸਿਸਟਮਸ ਬਹੁਤ ਘੱਟ ਸਮੇਂ ਦੇ ਵਿੱਚ ਕੰਮ ਕਰਨਾ ਬੰਦ ਕਰ ਗਏ ਸੀ। ਏਅਰ ਇੰਡੀਆ ਦਾ ਕਹਿਣਾ ਹੈ ਕਿ ਬੈਂਕਾਕ ਦੀ ਘਟਨਾ ਦੇ ਵਿੱਚ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ, ਜਿਹੜੀ ਤਾਜ਼ਾ ਘਟਨਾ ਵਾਪਰੀ ਹੈ ਔਰ ਖਾਮੀ ਨੂੰ ਵੀ 3 ਘੰਟਿਆਂ ਦੇ ਅੰਦਰ ਅੰਦਰ ਠੀਕ ਕਰ ਲਿਆ ਗਿਆ। ਭਾਜਪਾ ਦੇ ਤੇਜ਼ ਤਰਾਰ ਫਾਇਰ ਬ੍ਰਾਂਡ ਨੇਤਾ ਕਹੇ ਜਾਂਦੇ ਨੌਜਵਾਨ ਸ਼ਹਿਜ਼ਾਦ ਪੂਨਾਵਾਲਾ ਨੇ ਪਾਰਟੀ ਬੁਲਾਰੇ ਦੀ ਭੂਮਿਕਾ ਤੋਂ ਅਚਾਨਕ ਅਸਤੀਫਾ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਦੇ ਪਿੱਛੇ ਵੱਡਾ ਕਾਰਨ ਉਹਨਾਂ ਨੇ ਪਰਿਵਾਰਕ ਵਜੋਹਾਤ ਨੂੰ ਦੱਸਿਆ। ਸ਼ਹਿਜ਼ਾਦ ਨੇ ਬੇਹੱਦ ਬੇਬਾਕੀ ਦੇ ਨਾਲ ਸਵੀਕਾਰ ਕੀਤਾ ਕਿ ਉਹ ਮੱਧ ਵਰਗੀ ਪਰਿਵਾਰ ਦੇ ਵਿੱਚੋਂ ਆਉਂਦੇ ਨੇ ਅਤੇ ਰਾਜਨੀਤੀ 'ਚ ਰਹਿੰਦੇ ਹੋਏ ਉਹਨਾਂ ਦੇ ਕੋਲ ਆਪਣਾ ਕਿਰਾਏ ਦਾ ਘਰ ਲੈਣ ਦੇ ਲਈ ਵੀ ਪੈਸੇ ਨਹੀਂ ਬਚੇ ਨੇ, ਘਰ ਚਲਾਉਣਾ ਮੁਸ਼ਕਿਲ ਹੋ ਰਿਹਾ, ਇਸ ਦੇ ਲਈ ਭਾਜਪਾ ਦਾ ਸਾਥ ਛੱਡਣ ਦਾ ਉਹਨਾਂ ਨੇ ਫੈਸਲਾ ਲਿਆ। ਹਾਲਾਂਕਿ ਪੂਨਾਵਾਲਾ ਨੇ ਸਪਸ਼ਟ ਕੀਤਾ ਕਿ ਭਾਜਪਾ ਛੱਡੀ ਹੈ, ਵਿਚਾਰਧਾਰਾ ਨਹੀਂ ਛੱਡੀ ਹੈ, ਇਸ ਨੂੰ ਲੈ ਕੇ ਵਿਰੋਧੀ ਧਿਰਾਂ ਦੀ ਤਰਫ ਤੋਂ ਸਵਾਲ ਜ਼ਰੂਰ ਉਠਾਏ ਜਾ ਰਹੇ ਨੇ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਆਸਟ੍ਰੇਲੀਆ ਅਤੇ ਥਾਈਲੈਂਡ ਦੇ ਦਰਮਿਆਨ ਸਾਂਝੇ ਸਮਝੌਤਿਆਂ ਨੂੰ ਲੈ ਕੇ ਹਸਤਾਖਰ ਕੀਤੇ ਗਏ ਨੇ। ਥਾਈਲੈਂਡ ਦੇ ਪ੍ਰਧਾਨ ਮੰਤਰੀ ਅਨੁਤਿਮ ਚਰਨਾਵਿਰਾਕੁਲ ਜਿਹੜੇ ਨੇ ਉਹ ਆਸਟ੍ਰੇਲੀਆ ਦੌਰੇ ਦੇ ਉੱਤੇ ਨੇ ਔਰ ਦੱਸ ਦਈਏ ਕਿ ਉਹਨਾਂ ਦਾ ਪਹਿਲਾ ਦੌਰਾ 2025 ਦੇ ਵਿੱਚ ਸ਼ੁਰੂ ਹੋਇਆ ਸੀ। ਇਸ ਦਰਮਿਆਨ ਉਹਨਾਂ ਨੇ ਆਸਟ੍ਰੇਲੀਆ ਦੇ ਆਪਣੇ ਹਮਰੁਤਬਾ ਐਂਥਨੀ ਅਲਬਨੀਜ਼ ਦੇ ਨਾਲ ਕੈਨਬਰਾ ਦੇ ਵਿੱਚ ਕੱਲ੍ਹ ਦੇ ਦਿਨ ਮੁਲਾਕਾਤ ਵੀ ਕਰਨੀ ਹੈ। ਦੋਵਾਂ ਦੇ ਦਰਮਿਆਨ ਦੋਹਾਂ ਦੇਸ਼ਾਂ ਦੇ ਵਿਚਕਾਰ ਹੋਣ ਵਾਲੇ ਸਮਝੌਤਿਆਂ ਨੂੰ ਲੈ ਕੇ ਚਰਚਾ ਹੋਏਗੀ। ਮੰਨਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਨੂੰ ਥਾਈਲੈਂਡ ਦੇ ਨਾਲ ਕਿਤੇ ਸਮਝੌਤਿਆਂ ਦੇ ਵਿੱਚ ਕੁਝ ਮੁਨਾਫਾ ਹੋ ਸਕਦਾ, ਕੁਝ ਫਾਇਦਾ ਹੋ ਸਕਦਾ। ਆਸਟ੍ਰੇਲੀਆ ਦੀ ਫਿਊਲ ਸਿਕਿਉਰਿਟੀ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਥਾਈਲੈਂਡ ਜਿਹੜਾ ਜੈੱਟ ਫਿਊਲ ਆਇਲ ਆ ਉਸ ਦੀ ਸਪਲਾਈ ਨੂੰ ਯਕੀਨੀ ਬਣਾਉਣ ਵਾਸਤੇ ਆਸਟ੍ਰੇਲੀਆ ਨਾਲ ਸਮਝੌਤਾ ਕਰ ਸਕਦਾ। ਇਸ ਤੋਂ ਇਲਾਵਾ ਦੋਹਾਂ ਦੇਸ਼ਾਂ ਦੇ ਦਰਮਿਆਨ ਸਿਕਿਉਰਿਟੀ ਰਿਲੇਸ਼ਨਸ਼ਿਪ ਨੂੰ ਵੀ ਹੋਰ ਮਜ਼ਬੂਤ ਕੀਤਾ ਜਾਏਗਾ, ਬਲਕਿ ਤਰਜੀਹ ਦਿੱਤੀ ਜਾਏਗੀ।
ਸਾਲ 2027 ਚ ਆਸਟ੍ਰੇਲੀਆ ਤੇ ਥਾਈਲੈਂਡ ਆਪਣੇ ਸੰਬੰਧਾਂ ਦੇ 75 ਕੂਟਨੀਤਕ ਸਕਸੈਸਫੁਲ ਯਾਨੀ ਸਫਲਤਾਪੂਰਵਕ ਵਰਿਆਂ ਦਾ ਇੱਕ ਜਸ਼ਨ ਵੀ ਮਨਾਉਣ ਜਾ ਰਿਹਾ। ਦੋਹਾਂ ਦੇਸ਼ਾਂ ਦੇ ਦਰਮਿਆਨ 75 ਸਾਲ ਪੂਰੇ ਹੋ ਜਾਣਗੇ ਕੂਟਨੀਤਕ ਸੰਬੰਧਾਂ ਦੀ ਸਾਂਝ ਪਿਆਂ ਨੂੰ। ਥਾਈਲੈਂਡ ਦੇ ਪ੍ਰਧਾਨ ਮੰਤਰੀ ਅਨੁਤਿਨ ਨੇ ਇਹ ਵੀ ਗੱਲ ਕਹੀ ਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਹੋਏ ਸਮਝੌਤੇ ਦਾ ਫਾਇਦਾ ਦੋਹਾਂ ਦੇਸ਼ਾਂ ਦੇ ਡਿਪਲੋਮੈਟਿਕ ਰਿਲੇਸ਼ਨਸ ਦੇ ਉੱਤੇ ਵੀ ਪਏਗਾ। ਉਹਨਾਂ ਕਿਹਾ ਕਿ ਮੈਂ ਇਸ ਦੇ ਖਾਤਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਗਰਮਜੋਸ਼ੀ ਦੇ ਨਾਲ ਮੇਰਾ ਸਵਾਗਤ ਕੀਤਾ। ਇਸ ਦਰਮਿਆਨ ਮੰਨਿਆ ਜਾ ਰਿਹਾ ਹੈ ਕਿ ਅਪਰਾਧਕ ਗੈਂਗ ਜਿਹੜੇ ਇੱਕ ਦੂਜੇ ਦੇਸ਼ਾਂ ਦੇ ਵਿੱਚ ਆ ਜਾਂਦੇ ਨੇ ਉਹਨਾਂ ਦੀਆਂ ਜਾਣਕਾਰੀਆਂ ਹੁਣ ਦੋਹਾਂ ਦੇਸ਼ਾਂ ਦੀ ਸੁਪਰੀਮ ਪੁਲਿਸ ਯਾਨੀ ਆਸਟ੍ਰੇਲੀਆ ਦੇ ਲਿਹਾਜ਼ ਦੇ ਨਾਲ ਆਸਟ੍ਰੇਲੀਅਨ ਫੈਡਰਲ ਪੁਲਿਸ ਦਿਨ ਨੂੰ ਥਾਈਲੈਂਡ ਦੀ ਸੁਪਰੀਮ ਪੁਲਿਸ ਦੇ ਨਾਲ ਸਾਂਝੀ ਕਰਨੀ ਹੋਏਗੀ ਅਤੇ ਥਾਈਲੈਂਡ ਦੇ ਖੁਫੀਆ ਮਹਿਕਮੇ ਜਿਹੜੇ ਨੇ ਆਸਟ੍ਰੇਲੀਅਨ ਏਜੰਸੀਆਂ ਦੇ ਨਾਲ ਆਪਣੀ ਜਾਣਕਾਰੀਆਂ ਸਾਂਝੀਆਂ ਕਰਨਗੇ। ਵੈਸੇ ਆਸਟ੍ਰੇਲੀਅਨ ਫੈਡਰਲ ਪੁਲਿਸ ਸਾਲ 2025 ਦੀ ਉਸ ਪੜਤਾਲ ਦੇ ਵਾਸਤੇ ਥਾਈਲੈਂਡ 'ਤੇ ਕਾਫ਼ੀ ਨਿਰਭਰ ਕਰ ਰਹੀ ਹੈ ਜਿਸ ਦੇ ਵਿੱਚ 5 ਆਸਟ੍ਰੇਲੀਆਈ ਲੋਕ ਸ਼ਾਮਲ ਸੀ। ਇਸ ਤੋਂ ਇਲਾਵਾ ਬਰਤਾਨੀਆ, ਕੈਨੇਡਾ, ਸਾਊਥ ਅਫਰੀਕਾ ਦੇ ਵੀ ਲੋਕ ਸ਼ਾਮਲ ਸੀ ਜਿਨ੍ਹਾਂ ਨੇ ਬੈਂਕਾਕ ਦੇ ਵਿੱਚ ਬੋਇਲਰ ਰੂਮ ਨਾਮ ਦੇ ਇੱਕ ਸਕੈਮ ਨੂੰ ਅੰਜਾਮ ਦਿੱਤਾ ਸੀ ਔਰ ਉਸੇ ਮਾਮਲੇ ਦੇ ਵਿੱਚ ਆਸਟ੍ਰੇਲੀਆ ਆਪਣੇ ਇਹਨਾਂ ਨਾਗਰਿਕਾਂ ਦੀ ਜਿਹੜੀ ਹਵਾਲਗੀ ਹੈ ਉਸ ਨੂੰ ਲੈਣ ਦੇ ਲਈ ਥਾਈਲੈਂਡ ਦੇ ਨਾਲ ਗੱਲ ਕਰ ਸਕਦਾ ਹੈ। ਉੱਥੇ ਪਾਰਲੀਮੈਂਟ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ। ਪਾਰਲੀਮੈਂਟ 'ਚ ਆਸਟ੍ਰੇਲੀਆ ਦੇ ਅੰਦਰ ਅੱਜ ਦੇ ਦਿਨ ਫਿਰ ਤੋਂ ਪ੍ਰਸ਼ਨ ਕਾਲ ਦਾ ਦਿਨ ਸੀ ਪਰ ਅਗਲੀ ਖਬਰ ਜਿਹੜੀ ਦੱਸਣ ਜਾ ਰਹੇ ਹਾਂ ਉਸ ਤੋਂ ਕਦੇ ਕਦੇ ਇੰਝ ਲੱਗਦਾ ਹੈ ਕਿ ਆਸਟ੍ਰੇਲੀਆ 'ਚ ਸਿਆਸਤਦਾਨ ਆਪਣੀ ਪੂਰੀ ਤਿਆਰੀ ਦੇ ਨਾਲ ਪਾਰਲੀਮੈਂਟ ਜਿਵੇਂ ਜਾਂਦੇ ਹੀ ਨਹੀਂ ਨੇ। ਸਿਰਫ ਪਾਰਲੀਮੈਂਟ ਦੇ ਉਸ ਇੱਕ ਦਿਨ ਦਾ ਖਰਚਾ ਲੈਣ ਦੇ ਲਈ ਬਗੈਰ ਤਿਆਰੀ ਤੋਂ ਸਵਾਲ ਪੁੱਛ ਲਏ ਜਾਂਦੇ ਨੇ। ਉਦਾਹਰਣ ਦੇ ਤੌਰ ਦੇ ਉੱਤੇ ਮਾਇਓ ਤੋਂ MP ਰਵੇਕਾ ਸ਼ਾਰਕੀ ਆਉਂਦੇ ਨੇ, ਵਿਰੋਧੀ ਧਿਰ ਦੇ ਨਾਲ ਜੁੜੇ ਹੋਏ ਨੇ, ਪਰ ਉਹਨਾਂ ਨੇ ਇੱਕ ਅਜਿਹਾ ਸਵਾਲ ਕੀਤਾ ਜਿਸ ਦੀ ਜਾਣਕਾਰੀ ਤਾਂ ਇੰਟਰਨੈਟ ਦੇ ਉੱਤੇ ਵੀ ਉਪਲਬਧ ਹੈ। ਉਹਨਾਂ ਨੇ ਹਾਊਸਿੰਗ ਮਿਨਿਸਟਰ ਤੋਂ ਪੁੱਛਿਆ ਕਿ ਪ੍ਰਧਾਨ ਮੰਤਰੀ ਦੇ ਦੁਆਰਾ 5% ਡਿਪੋਜ਼ਿਟ ਸਕੀਮ ਚਲਾ ਕੇ ਆਰਜ਼ੀ ਜਿਹੜੇ ਕਰਮ ਜਿਹੜੇ ਪ੍ਰਵਾਸੀ ਨੇ ਆਸਟ੍ਰੇਲੀਆ 'ਚ ਰਹਿੰਦੇ ਟੈਂਪਰੇਰੀ ਰੈਜ਼ੀਡੈਂਟਸ ਨੇ ਉਹਨਾਂ ਨੂੰ ਇਹ ਛੋਟ ਕਿਉਂ ਦਿੱਤੀ ਜਾਂਦੀ ਹੈ, ਆਸਟ੍ਰੇਲੀਅਨ ਟੈਕਸਪੇਅਰਸ ਦਾ ਪੈਸਾ ਉਹਨਾਂ 'ਤੇ ਕਿਉਂ ਵਰਤਿਆ ਜਾਂਦਾ। ਜਵਾਬ ਦੇ ਵਿੱਚ ਹਾਊਸਿੰਗ ਮਿਨਿਸਟਰ ਕਲੇਅਰ ਓਨੀਲ ਨੇ ਕਿਹਾ ਕਿ ਅਜਿਹਾ ਕੋਈ ਵੀ ਕੇਸ ਆਸਟ੍ਰੇਲੀਆ 'ਚ ਨਹੀਂ ਹੈ ਬਲਕਿ ਇਹ ਫਸਟ ਹੋਮ ਬਾਇਰ ਗਰੰਟੀ ਸਕੀਮ ਜਿਹੜੀ ਹੈ ਪ੍ਰਧਾਨ ਮੰਤਰੀ ਦੀ ਤਰਫ ਤੋਂ ਸਿਰਫ ਔਰ ਸਿਰਫ ਆਸਟ੍ਰੇਲੀਆ ਦੇ ਨਾਗਰਿਕ ਅਤੇ ਪੱਕੇ ਵਸਨੀਕ ਯਾਨੀ ਪਰਮਾਨੈਂਟ ਰੈਜ਼ੀਡੈਂਟਸ ਦੇ ਵਾਸਤੇ ਹੀ ਰੱਖੀ ਗਈ ਹੈ। ਟੈਂਪਰੇਰੀ ਰੈਜ਼ੀਡੈਂਟਸ ਇਸ ਸਕੀਮ ਦੇ ਵਿੱਚ ਵੀ ਐਲੀਜੀਬਲ ਨਹੀਂ ਹੋ ਸਕਦੇ ਜੇਕਰ ਕੋਈ ਵੀ ਸ਼ਰਤ ਕਿਉਂ ਨਾ ਹੋਵੇ। ਟੈਂਪਰੇਰੀ ਰੈਜ਼ੀਡੈਂਟਸ ਨੂੰ ਇਸ ਸਕੀਮ ਦਾ ਲਾਭ ਨਹੀਂ ਦਿੱਤਾ ਜਾਂਦਾ। ਅਜਿਹੇ ਦੇ ਵਿੱਚ ਜਦੋਂ ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਸਵਾਲ ਕਰਨ ਤੋਂ ਪਹਿਲਾਂ ਸੋਚ ਵਿਚਾਰ ਲੈਣਾ ਚਾਹੀਦਾ ਸੀ, ਜਵਾਬ ਦੇ ਵਿੱਚ ਉਹਨਾਂ ਦਾ ਬਚਾਅ ਕਰਦਿਆਂ ਲਿਬਰਲ ਪਾਰਟੀ ਦੇ ਆਪਣੇ MP ਦਾ ਬਚਾਅ ਕਰਦਿਆਂ ਓਪੋਜੀਸ਼ਨ ਦੇ ਬਿਜ਼ਨਸ ਪ੍ਰੋਫਾਈਲ ਦੇ ਜਿਹੜੇ ਲੀਡਰ ਨੇ ਡੈਂਟ ਹਨ ਜਿਹੜਿਆਂ ਦੇ ਕੋਲ ਇਹ ਬੁਲਾਰਾ ਹੈ ਮਹਿਕਮਾ ਬਿਜ਼ਨਸ ਮਹਿਕਮਾ ਲਿਬਰਲ ਨੈਸ਼ਨਲ ਗੱਠਜੋੜ ਦੇ ਵਿੱਚ ਸ਼ੈਡੋ ਮਿਨਿਸਟਰ ਨੇ, ਉਹਨਾਂ ਨੇ ਕਿਹਾ ਕਿ ਮੰਤਰੀ ਨੂੰ ਸਵਾਲ ਦੇ ਉੱਤੇ ਫੋਕਸ ਕਰਨਾ ਚਾਹੀਦਾ ਨਾ ਕਿ ਇਸ ਗੱਲ ਦੇ ਉੱਤੇ ਕਿ ਵਿਰੋਧੀ ਧਿਰ ਦੇ ਨੇਤਾ ਤਿਆਰੀ ਦੇ ਨਾਲ ਆਉਂਦੇ ਨੇ ਕਿ ਨਹੀਂ। ਜਵਾਬ ਦੇ ਵਿੱਚ ਪ੍ਰਧਾਨ ਮੰਤਰੀ ਵੀ ਵਿਚਾਲੇ ਕੁੱਦ ਪਏ। ਉਹਨਾਂ ਕਿਹਾ ਕਿ ਜਦੋਂ ਕਲੇਅਰ ਓਨੀਲ ਨੇ ਸਪਸ਼ਟ ਹੀ ਕਰ ਦਿੱਤਾ ਹੈ ਕਿ ਟੈਂਪਰੇਰੀ ਰੈਜ਼ੀਡੈਂਟਸ ਨੂੰ ਇਸ ਦੇ ਤਹਿਤ ਲਾਭ ਨਹੀਂ ਦਿੱਤਾ ਜਾਂਦਾ ਤਾਂ ਇਸ ਦੇ ਵਿੱਚ ਸਵਾਲ

ਖਬਰਾਂ ਵੀ ਸਾਹਮਣੇ ਆਈਆਂ ਉਸ ਦੇ ਵਿੱਚ ਖਾਸ ਤੌਰ ਦੇ ਉੱਤੇ ਕਲੀਅਰ ਓਨੀਲ ਜਿਹੜੇ ਕਿ ਹਾਊਸਿੰਗ ਮਿਨਿਸਟਰ ਵੀ ਨੇ ਉਹਨਾਂ ਦੇ ਉੱਤੇ ਸਵਾਲ ਖੜੇ ਹੁੰਦੇ ਨੇ ਲਿਬਰਲ ਦੇ ਫਰੰਟ ਪੈਂਚਰ ਮੈਲੀਸ਼ਾ ਮੈਕਿੰਟੋਸ਼ ਨੇ ਕਿਹਾ ਕਿ ਜਦੋਂ ਇਹ ਗੱਲਾਂ ਇਹ ਖਬਰਾਂ ਸਾਹਮਣੇ ਆਉਂਦੀਆਂ ਉਦਾਹਰਣ ਦੇ ਤੌਰ ਦੇ ਉੱਤੇ ਰੇ ਵਾਈਟ ਨੇ ਇੱਕ ਫੋਰਕਾਸਟ ਕੀਤਾ ਸੀ ਕਿ ਦੇਸ਼ ਦੇ ਵਿੱਚ ਰੈਂਟ 30% ਵਧਣ ਜਾ ਰਹੇ ਨੇ ਔਰ ਇਸ ਦੇ ਖਾਤਰ ਉਹਨਾਂ ਨੇ ਨੈਬ ਦੀ ਪ੍ਰੈਡਿਕਸ਼ਨ ਨੂੰ ਸਾਂਝਾ ਕੀਤਾ ਸੀ ਜਦਕਿ ਬਾਅਦ ਦੇ ਵਿੱਚ ਨੈਬ ਨੇ ਇਸ ਦਾ ਸਪਸ਼ਟੀਕਰਨ ਵੀ ਦੇ ਦਿੱਤਾ ਕਿ ਉਹ 30% ਰੈਂਟ ਵਧਣ ਦੇ ਵੱਲ ਇਸ਼ਾਰਾ ਨਹੀਂ ਸੀ ਕਰ ਰਹੇ ਇਸ ਖਬਰ ਦੇ ਵਿੱਚ ਤਕਨੀਕੀ ਖਾਮੀ ਹੈ ਹਾਊਸਿੰਗ ਮਿਨਿਸਟਰ ਕਲੀਅਰ ਓਨੀਲ ਨੇ ਕਿਹਾ ਕਿ ਜਦੋਂ ਇਸ ਦੇ ਬਾਰੇ ਸਪਸ਼ਟੀਕਰਨ ਦੇ ਹੀ ਦਿੱਤਾ ਗਿਆ ਹੈ ਤਾਂ ਇੱਥੇ ਦੇਸ਼ ਦੀ ਹਾਊਸਿੰਗ ਪ੍ਰੋਬਲਮ ਨਹੀਂ ਹੈ ਦੇਸ਼ ਦੀ ਸਭ ਤੋਂ ਵੱਡੀ ਪ੍ਰੋਬਲਮ ਤਾਂ ਅਪੋਜੀਸ਼ਨ ਜਿਨ੍ਹਾਂ ਨੂੰ ਇਹ ਸਮਝਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਕਿਹੜੇ ਸਵਾਲ ਕਦੋਂ ਪੁੱਛੇ ਜਾਣੇ ਚਾਹੀਦੇ ਨੇ ਉੱਥੇ ਸਿਡਨੀ ਦੇ ਦੋ ਕੈਸੀਨੋਜ਼ ਦੇ ਉੱਤੇ ਭਾਰੀ ਜੁਰਮਾਨੇ ਲਗਾਏ ਗਏ ਨੇ ਲਗਭਗ $2 million ਤੋਂ ਵੱਧ ਦੇ ਜੁਰਮਾਨੇ ਜਿਹੜੇ ਨੇ ਲੱਗੇ ਨੇ ਵਜ੍ਹਾ ਇਹ ਦੱਸੀ ਗਈ ਹੈ ਕਿ ਇਹਨਾਂ ਦੇ ਕੈਸੀਨੋ ਦੇ ਵਿੱਚ ਅੰਡਰ ਏਜ ਜਿਹੜੇ ਬੱਚੇ ਸੀ ਉਹ ਘੁੰਮਦੇ ਹੋਏ ਦਿਖਾਈ ਦਿੱਤੇ ਸੀ 20 ਅਲੱਗ ਅਲੱਗ ਮੌਕਿਆਂ ਦੇ ਉੱਤੇ ਕੋਈ ਇੱਕ ਵਾਰ ਨਹੀਂ ਹੋਇਆ ਐਸੇ 20 ਅਲੱਗ ਅਲੱਗ ਮੌਕੇ ਰਹੇ ਨੇ ਪਿਛਲੇ ਸਿਰਫ 4 ਮਹੀਨਿਆਂ ਦੇ ਵਿੱਚ ਜਿੱਥੇ ਇਸ ਕੈਸੀਨੋ ਦੇ ਅੰਦਰ ਇਹ ਨਾਬਾਲਗ ਬੱਚੇ ਜਿਹੜੇ ਘੁੰਮ ਰਹੇ ਸੀ ਦੱਸ ਦਈਏ ਕਿ ਇਸ ਕੈਸੀਨੋ ਦੀ ਐਂਟਰੀ ਜੇ ਮੈਂਬਰਸ਼ਿਪ 'ਤੇ ਲਈ ਜਾਂਦੀ ਹੈ ਤਾਂ ਉਸ ਦੇ ਵਿੱਚ ਅਲਕੋਹਲਿਕ ਡਰਿੰਕ ਜਿਹੜੇ ਨੇ ਉਹ ਕੰਪਲੀਮੈਂਟਰੀ ਹੁੰਦੇ ਨੇ ਅਜਿਹੇ 'ਚ NSW ਦੀ ਗੇਮਿੰਗ ਰੈਗੂਲੇਟਰ ਦੀ ਤਰਫ ਤੋਂ ਸਿਡਨੀ ਦੇ ਸਟਾਰ ਕੈਸੀਨੋ ਅਤੇ ਕਰਾਊਨ ਕੈਸੀਨੋ ਦੇ ਖਿਲਾਫ ਇੱਕ ਕਦਮ ਚੁੱਕਿਆ ਗਿਆ 18 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਬੱਚਿਆਂ ਦੀ ਬਗੈਰ ID ਦੇਖਿਆਂ ਉਹਨਾਂ ਨੂੰ ਕੈਸੀਨੋਜ਼ ਦੇ ਅੰਦਰ ਇਜਾਜ਼ਤ ਦਿੱਤੀ ਵੀ ਕਿਵੇਂ ਗਈ ਇਸ ਮਾਮਲੇ 'ਚ NSW ਇੰਡੀਪੈਂਡੈਂਟ ਕੈਸੀਨੋ ਕਮਿਸ਼ਨ ਯਾਨੀ NICC ਦੀ ਤਰਫ ਤੋਂ ਕੁਝ ਇੱਕ ਸੋਸ਼ਲ ਜਿਹੜੀਆਂ CCTV ਫੁਟੇਜ ਨੇ ਉਹਨਾਂ ਦੀ ਘੋਖ ਪੜਤਾਲ ਕੀਤੀ ਜਾ ਰਹੀ ਹੈ ਮਗਰੋਂ ਇਹਨਾਂ ਕੰਪਨੀਆਂ ਨੂੰ ਜ਼ਿੰਮੇਦਾਰ ਠਹਿਰਾਇਆ ਜਾ ਸਕਦਾ ਹੈ ਸਿਡਨੀ ਸਵਾਨਸ ਨਾਮ ਦੀ ਜਿਹੜੀ ਰਗਬੀ ਦੀ ਮਾਫ ਕਰਨਾ ਫੁਟੀ ਦੀ ਜਿਹੜੀ ਇੱਕ ਟੀਮ ਹੈ ਉਸ ਦੇ ਕਲੱਬ ਦੀ ਤਰਫ ਤੋਂ ਸਿਡਨੀ ਸਵਾਨਸ ਦੀ ਤਰਫ ਤੋਂ ਹੁਣ ਵੱਡਾ ਫੈਸਲਾ ਲਿਆ ਗਿਆ ਕਿ ਪਿਛਲੇ ਇਸ ਹਫ਼ਤੇ ਦੇ ਸ਼ੁਰੂਆਤ ਦੇ ਦਰਮਿਆਨ ਹੋਟਲ ਦੇ ਕਮਰੇ ਦੇ ਵਿੱਚ ਜਿਹੜਾ ਸੱਦ ਕੇ ਲੜਕੀਆਂ ਨੂੰ ਕੁਝ ਗਲਤ ਕਾਰਵਾਈ ਕਰਨ ਦਾ ਜਿਹੜਾ ਦੋਸ਼ ਲੱਗਿਆ ਸੀ ਰਾਈਲੀ ਬਾਈਸ ਨਿਕ ਬਲੈਕੀ ਇਸਾਕ ਹੀਨਨ ਹੀਨੀ ਅਤੇ ਜੇਮਸ ਜੋਰੀਡਨ ਤੋਂ ਇਲਾਵਾ ਚੈਟ ਵਾਰਨਰ ਇਹਨਾਂ ਦੇ ਉੱਤੇ 2026 ਦੇ AFL ਸੀਜ਼ਨ ਨੂੰ ਖੇਡਣ ਦਾ ਫਿਲਹਾਲ ਬੈਨ ਲਗਾ ਦਿੱਤਾ ਗਿਆ ਦੱਸ ਦਈਏ ਕਿ 5 ਖਿਡਾਰੀਆਂ ਨੂੰ ਦੋਸ਼ੀ ਪਾਇਆ ਗਿਆ ਸੀ ਸੈਕਸ਼ੁਅਲ ਅਸੋਲਟ ਦੀ ਇਹ ਘਟਨਾ ਪੁਲਮੈਨ ਹੋਟਲ ਦੇ ਵਿੱਚ ਵਾਪਰੀ ਦੱਸੀ ਗਈ ਹੈ ਔਰ ਇਸ ਘਟਨਾ ਦੇ ਬਾਰੇ ਹਾਲੇ ਹੋਰ ਵਧੇਰੇ ਜਾਣਕਾਰੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਉਣਗੀਆਂ ਉੱਧਰ ਆਸਟ੍ਰੇਲੀਅਨ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਡੇਵਿਡ ਵਾਰਨਰ ਦੇ ਉੱਤੇ ਡਰਿੰਕ ਡਰਾਈਵਿੰਗ ਦੇ ਮਾਮਲੇ 'ਚ $1500 ਦੇ ਜੁਰਮਾਨੇ ਦੀ ਖਬਰ ਸਾਹਮਣੇ ਆਈ ਹੈ ਉਹਨਾਂ ਦੇ ਨਾਲ ਇਹ ਉਹਨਾਂ ਦੀ ਕਾਰ ਦੇ ਵਿੱਚ ਇੰਟਰਲੌਕ ਡਿਵਾਈਸ ਲਗਵਾਉਣ ਦੇ ਹੁਕਮ ਤੋਂ ਬਾਅਦ ਇਹ ਜਿਹੜਾ ਹੁਕਮ ਦਿੱਤਾ ਗਿਆ ਕਿ ਉਹਨਾਂ ਨੂੰ ਇਹ ਜੁਰਮਾਨਾ ਸਹਿਣਾ ਪਏਗਾ ਇਹ ਦੱਸ ਦਈਏ ਕਿ ਇਹ ਇੰਟਰਲੌਕ ਡਿਵਾਈਸ ਉਹਨਾਂ ਦੇ ਸਰੀਰ ਦੇ ਵਿੱਚ ਸ਼ਰਾਬ ਦੀ ਮੌਜੂਦਗੀ ਦਾ ਪਤਾ ਲਗਾਉਣ ਦੇ ਲਈ ਪਤਾ ਲਗਾਏਗਾ ਔਰ ਇਸ ਦਰਮਿਆਨ ਇੱਕ ਪ੍ਰੋਗਰਾਮ ਦੇ ਵਿੱਚ ਆਪਣੇ ਪਰਿਵਾਰ ਨੂੰ ਘਰ ਲੈ ਕੇ ਜਾ ਰਹੇ ਡੇਵਿਡ ਵਾਰਨਰ ਦੇ ਉੱਤੇ ਖੂਨ ਦੇ ਵਿੱਚ ਅਲਕੋਹਲ ਦੀ ਮਾਤਰਾ ਜ਼ਿਆਦਾ ਪਾ ਲਈ ਗਈ ਸੀ ਜਿਸ ਦਰਮਿਆਨ ਅਦਾਲਤ ਦੇ ਵਿੱਚ ਉਹਨਾਂ ਨੂੰ ਲਿਆਂਦਾ ਗਿਆ ਅਦਾਲਤ ਦੇ ਵਿੱਚ ਉਹਨਾਂ ਦੱਸਿਆ ਕਿ ਈਸਟਰ ਸੰਡੇ ਦੇ ਦਿਨ ਡੇਵਿਡ ਵਾਰਨਰ ਨੇ ਸੜਕ ਦੇ ਕਿਨਾਰੇ ਪੁਲਿਸ ਦੀ ਜਾਂਚ ਦੇਖ ਕੇ ਆਪਣੀ ਕਾਰ ਖੁਦ ਹੀ ਰੋਕ ਦਿੱਤੀ ਸੀ ਇਸ ਤੋਂ ਬਾਅਦ ਉਹਨਾਂ ਨੇ ਇੱਕ ਮਹਿਲਾ ਦੇ ਨਾਲ ਸੀਟ ਬਦਲਣ ਦੀ ਕੋਸ਼ਿਸ਼ ਵੀ ਕੀਤੀ ਜੱਜ ਕਲੀਅਰ ਫਾਰਨਰ ਨੇ ਸੁਣਵਾਈ ਦੇ ਦਰਮਿਆਨ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਡੇਵਿਡ ਵਾਰਨਰ ਅਜਿਹਾ ਅਪਰਾਧ ਮੁੜ ਕੇ ਨਹੀਂ ਕਰਨਗੇ ਹਾਲਾਂਕਿ ਉਹਨਾਂ ਕਿਹਾ ਕਿ ਨਿਊ ਸਾਊਥ ਵੇਲਜ਼ ਦੇ ਵਿੱਚ ਸੜਕੀ ਦੁਰਘਟਨਾਵਾਂ ਦਾ ਸਭ ਤੋਂ ਵੱਡਾ ਕਾਰਨ ਵੀ ਡਰਿੰਕ ਡਰਾਈਵਿੰਗ ਹੈ ਵਾਰਨਰ ਨੇ ਸਾਲ 2024 ਦੇ ਵਿੱਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ ਫਿਲਹਾਲ ਉਹ ਫੌਕਸ ਸਪੋਰਟਸ ਆਸਟ੍ਰੇਲੀਆ ਦੇ ਲਈ ਕਮੈਂਟੇਟਰ ਦੇ ਤੌਰ ਦੇ ਉੱਤੇ ਕੰਮ ਕਰਦੇ ਨੇ ਉੱਥੇ ਮੌਸਮ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਵਿਕਟੋਰੀਆ ਦੇ ਵਿੱਚ ਰਹਿ ਰਹੇ ਲੱਖਾਂ ਲੋਕਾਂ ਦੇ ਲਈ ਇਹ ਖਬਰ ਪ੍ਰਭਾਵਿਤ ਕਰ ਸਕਦੀ ਹੈ ਤੇਜ਼ ਹਵਾਵਾਂ ਬਾਰਿਸ਼ ਦਾ ਇੱਕ ਪ੍ਰਕੋਪ ਵਿਕਟੋਰੀਆ ਦੇ ਵਿੱਚ ਬਿਊਰੋ ਆਫ ਮੈਟਰੋਲੋਜੀ ਦੀ ਤਰਫ ਤੋਂ ਅੱਜ ਦੇ ਦਿਨ ਜਾਰੀ ਕੀਤਾ ਗਿਆ ਦੱਸਿਆ ਗਿਆ ਹੈ ਕਿ ਸਾਊਥ ਗਿਪਸਲੈਂਡ ਨੌਰਥ ਸੈਂਟਰਲ ਵੈਸਟ ਅਤੇ ਸੈਂਟਰਲ ਜਿਹੜੇ ਏਰੀਆਜ਼ ਨੇ ਉਹਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਅਸਰ ਪਏਗਾ ਤੇਜ਼ ਹਵਾਵਾਂ ਜਿਹੜੀਆਂ ਨੇ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ ਵੀ ਤੇਜ਼ ਵਗਣਗੀਆਂ ਅਤੇ ਨੁਕਸਾਨ ਕਰਨਗੀਆਂ ਵੈਸੇ ਕ੍ਰਿਕਟ ਦੇ ਵਿੱਚ ਲਾਈਵ ਖਬਰਾਂ ਜਿਹੜੀਆਂ ਨੇ ਉਹ ਸਾਂਝੀਆਂ ਨਹੀਂ ਕਰ ਸਕਦੇ ਲਾਈਵ ਦੇ ਵਿੱਚ ਜਿਸ ਵਕਤ ਇਹ ਖਬਰਾਂ ਦਾ ਬੁਲੇਟਿਨ ਚੱਲ ਰਿਹਾ ਕਿਉਂਕਿ ਕ੍ਰਿਕਟ ਦੇ ਵਿੱਚ ਭਾਰਤ ਅਤੇ ਸ਼੍ਰੀਲੰਕਾ ਦੇ ਦਰਮਿਆਨ
ਪਹਿਲਾ ਟੈਸਟ

ਮੈਚ ਜਿਹੜਾ ਖੇਡਿਆ ਜਾ ਰਿਹਾ ਉਸ ਦੇ ਵਿੱਚ ਹਾਲਾਤ ਭਾਰਤ ਦੇ ਕੰਟਰੋਲ ਦੇ ਵਿੱਚ ਹੀ ਨਜ਼ਰ ਆ ਰਹੇ ਨੇ। ਸ਼੍ਰੀਲੰਕਾ ਦੀ ਅੱਧੀ ਟੀਮ ਜਿਹੜੀ ਹੈ ਖਬਰਾਂ ਲਾਈਵ ਪੜ੍ਹੇ ਜਾਣ ਵੇਲੇ ਤੱਕ ਪੈਵਿਲੀਅਨ ਰਵਾਨਾ ਹੋ ਗਈ ਸੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ ਅਤੇ ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ।

0: ਸਨਰਾਈਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਪਾਵੇਂ ਨਾ ਬੋਲ।
1: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ।
0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ਬਾਨ ਵੱਢ ਕੇ ਹੋ ਜਾਣਾ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
2: ਜ਼ਿੰਦਗੀ ਕਿਵੇਂ ਕੱਟਾਂਗੀ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
0: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ, ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
0: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੀਨਾ, ਅਤੇ 347 ਲੌਂਗਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
5: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
6: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੀਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੀਨਾ ਵਿੱਚ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਸਾਡੇ ਪਿੰਡ ਵਾਲੇ ਵਲੈਤੀਏ ਜਦੋਂ ਵੀ ਆਉਂਦੇ ਨੇ ਬਾਹਰ ਦੇ ਬੜੇ ਕਿੱਸੇ ਸੁਣਨ ਨੂੰ ਮਿਲਦੇ ਆ। ਅੰਕਲ ਨੇ ਲੰਮਾ ਸਮਾਂ ਪੁਲਿਸ ਦੀ ਨੌਕਰੀ ਕੀਤੀ ਹੈ। ਇੱਕ ਵਾਰੀ ਇੱਕ ਕੇਸ ਸੁਣਾਵੇ, ਕਹਿਣ ਲੱਗੇ ਇੱਕ ਅਜੀਬ ਜਿਹਾ ਕੇਸ ਉਹਨਾਂ ਦੇ ਕੋਲ ਆਇਆ। ਇੱਕ ਬੰਦੇ ਨੇ ਰਿਪੋਰਟ ਲਿਖਾਈ ਕਿ ਦੂਸਰੇ ਨੇ ਮੇਰੀ ਦੁਕਾਨ ਦੇ ਅੰਦਰ ਵੜ ਕੇ ਮੇਰੇ ਫੋਨ ਨੂੰ ਟੱਚ ਕੀਤਾ, ਮੇਰੀ ਪ੍ਰਾਈਵੇਸੀ ਬਰੀਚ ਕੀਤੀ ਹੈ, ਮੇਰੀ ਨਿੱਜੀ ਜ਼ਿੰਦਗੀ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਹੈ। ਇਸ ਤਰੀਕੇ ਦੇ ਨਾਲ ਉਹ ਮੇਰੇ ਕਾਊਂਟਰ ਦੇ ਪਿੱਛੇ ਆ ਕੇ ਮੇਰੇ ਫੋਨ ਨੂੰ ਨਹੀਂ ਸੀ ਟੱਚ ਕਰ ਸਕਦਾ, ਉਹਨੂੰ ਇਹ ਅਧਿਕਾਰ ਨਹੀਂ ਸੀ। ਉਸ ਬੰਦੇ ਨੂੰ ਪੁੱਛਿਆ ਗਿਆ ਤਾਂ ਕਹਿਣ ਲੱਗਾ ਜੀ ਹੋਇਆ ਤਾਂ ਕੁਛ ਇਸ ਤਰ੍ਹਾਂ ਹੀ, ਦੁਕਾਨਦਾਰ ਮੇਰੇ ਨਾਲ ਡੀਲ ਕਰ ਰਿਹਾ ਸੀ, ਕਿਸੇ ਸਮਾਨ ਦੀ ਜ਼ਰੂਰਤ ਪਈ ਤਾਂ ਦੁਕਾਨ ਦੇ ਪਿਛਲੇ ਹਿੱਸੇ 'ਚ ਉਹ ਸਮਾਨ ਲੱਭਣ ਦੇ ਲਈ ਚਲਾ ਗਿਆ। ਕਾਫੀ ਸਮਾਂ ਲਾ ਦਿੱਤਾ ਸੀ ਉਹਨੇ, ਮੈਂ ਉਹਦੀ ਦੁਕਾਨ ਦੇ ਕਾਊਂਟਰ 'ਤੇ ਉਰਲੇ ਪਾਸੇ ਖੜਾ ਉਹਦਾ ਫੋਨ ਚਾਰਜ 'ਤੇ ਪਿਆ ਵੇਖ ਰਿਹਾ ਸੀ ਕਿ ਫੋਨ ਦੀ ਘੰਟੀ ਵੱਜਣੀ ਸ਼ੁਰੂ ਹੋ ਗਈ। ਮੈਨੂੰ ਸੀ ਕੋਈ ਆ ਕੇ ਆਪਣਾ ਫੋਨ ਚੁੱਕ ਲਵੇ, ਪਰ ਉਹਦੇ ਤੱਕ ਸ਼ਾਇਦ ਆਵਾਜ਼ ਨਹੀਂ ਸੀ ਪਹੁੰਚ ਰਹੀ ਜਾਂ ਫਿਰ ਉਹਨੂੰ ਐਡੀ ਫੋਨ ਦੀ ਪਰਵਾਹ ਨਹੀਂ ਸੀ। ਵਾਰ ਵਾਰ ਫੋਨ ਵੱਜੇ ਬੰਦ ਹੋ ਜੇ, ਹੁਣ ਜਦੋਂ ਫੋਨ ਵੱਜਦਾ ਤਾਂ ਉਹਦੀ ਬੱਤੀ ਜਗਦੀ ਹੈ, ਆਵਾਜ਼ ਆਉਂਦੀ ਹੈ ਰਿੰਗ ਦੀ। ਵਾਰ ਵਾਰ ਧਿਆਨ ਸਕਰੀਨ ਦੇ ਉੱਤੇ ਜਾਂਦਾ ਸੀ, ਗੌਦੇ ਨਾਲ ਵੇਖਿਆ ਤੇ ਸਵੀਟ ਗਰਲ ਲਿਖਿਆ ਸੀ, ਸ਼ਾਇਦ ਉਹਦੀ ਆਪਣੀ ਧੀ ਉਹਨੂੰ ਵਾਰ ਵਾਰ ਫੋਨ ਕਰ ਰਹੀ। ਮਨ ਦੇ ਵਿੱਚ ਆਇਆ ਕਿਸੇ ਮੁਸੀਬਤ 'ਚ ਨਾ ਹੋਵੇ, ਚਲੋ ਖੈਰ ਆ ਕੇ ਆਪੇ ਵਾਪਸ ਕਾਲ ਕਰ ਲੂ। ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਜਦੋਂ ਇਸ ਵਾਰੀ ਸਕਰੀਨ ਦੇ ਉੱਤੇ ਲਿਖਿਆ, ਉਹਨੇ ਲਿਖਿਆ ਸੀ ਮੈਂ ਆਪਣੀ ਜਾਨ ਦੇਣ ਜਾ ਰਹੀ ਹਾਂ। ਬਸ ਫਿਰ ਕੀ ਸੀ, ਮੇਰੇ ਕੋਲੋਂ ਰਿਹਾ ਨਹੀਂ ਗਿਆ। ਫਿਰ ਮੈਨੂੰ ਇਹ ਸਮਝ ਹੀ ਨਹੀਂ ਆਇਆ ਕਿ ਮੈਂ ਕਾਊਂਟਰ ਦੇ ਇਸ ਪਾਸੇ ਹਾਂ ਜਾਂ ਉਸ ਪਾਸੇ। ਮੈਨੂੰ ਇਹਦੀ ਪ੍ਰਾਈਵੇਸੀ ਬਰੀਚ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ। ਮੈਨੂੰ ਕਿਸੇ ਦਾ ਕਿਸੇ ਘਰ ਦੇ ਵਿੱਚ ਵੜ ਕੇ ਕਿਸੇ ਦੂਸਰੇ ਦਾ ਫੋਨ ਚੁੱਕਣਾ ਚਾਹੀਦਾ ਜਾਂ ਨਹੀਂ ਚੁੱਕਣਾ ਚਾਹੀਦਾ। ਮੈਨੂੰ ਇੱਦਾਂ ਲੱਗਾ ਜਿੱਦਾਂ ਮੇਰੀ ਆਪਣੀ ਧੀ ਨੂੰ ਮੇਰੀ ਜ਼ਰੂਰਤ ਹੋਵੇ। ਮੈਂ ਇੰਨਾ ਸੋਚ ਹੀ ਨਹੀਂ ਸਕਿਆ। ਕਿਸਮਤ ਚੰਗੀ ਕਿ ਮੈਂ ਉਸੇ ਫੋਨ ਦੇ ਉੱਤੇ ਜਦੋਂ ਕਾਲ ਮਿਲਾਉਣ ਦੀ ਕੋਸ਼ਿਸ਼ ਕੀਤੀ ਤਾਂ ਬਿਨਾਂ ਲੋਕ ਦੇ ਉਹ ਫੋਨ ਕੁੜੀ ਨੂੰ ਜਾ ਲੱਗਾ। ਸ਼ਾਇਦ ਉਹਦਾ ਕਾਰੋਬਾਰੀ ਫੋਨ ਸੀ। ਬਸ ਇੰਨਾ ਕੁ ਮੇਰਾ ਮਨਸੂਬਾ। ਕੁੜੀ ਦੀ ਆਵਾਜ਼ ਆਈ, ਡੈਡੀ ਕਹਿ ਕੇ ਰੋਣ ਲੱਗ ਪਈ। ਪਤਾ ਨਹੀਂ ਉਹ ਕਿਹੜੀ ਮੁਸੀਬਤ 'ਚ ਸੀ, ਮੈਂ ਬਹੁਤਾ ਪੁੱਛਣਾ ਵੀ ਨਹੀਂ ਚਾਹਿਆ। ਜਿੰਨੀ ਕੁ ਮੱਤ ਕੰਮ ਕੀਤੀ, ਕੁੜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ ਕੰਮ ਦੇ ਵਿੱਚ ਥੋੜ੍ਹੀ ਪੜ੍ਹਾਈ ਕੀਤੀ ਕੰਮ ਆ ਗਈ, ਦੋ ਚਾਰ ਗੱਲਾਂ ਕੀਤੀਆਂ ਅਤੇ ਉਹ ਸਮਾਂ ਟਲ ਗਿਆ। ਬਸ ਇੰਨੇ ਚਿਰ ਨੂੰ ਉਹਦਾ ਪਿਓ ਆ ਗਿਆ, ਪਿਓ ਨੂੰ ਸਾਰੀ ਗੱਲ ਦੱਸੀ, ਬਾਕੀ ਉਹਨੇ ਸਾਂਭ ਲਿਆ। ਮੇਰੇ ਲਈ ਤਾਂ ਬਸ ਇੰਨਾ ਹੀ ਬਹੁਤ ਹੈ, ਬੱਚੀ ਦੀ ਜਾਨ ਬਚ ਗਈ। ਉਸ ਤੋਂ ਕੁਛ ਸਮਾਂ ਬਾਅਦ ਬਸ ਆ ਤੁਹਾਡੇ ਵੱਲੋਂ ਚਿੱਠੀ ਆਉਂਦੀ ਹੈ, ਮੇਰੇ ਉੱਤੇ ਕਿਸੇ ਨੇ ਰਿਪੋਰਟ ਲਿਖਾਈ ਹੈ। ਮੈਨੂੰ ਯਕੀਨ ਨਹੀਂ ਆਉਂਦਾ ਰਿਪੋਰਟ ਲਿਖਾਉਣ ਵਾਲਾ ਇਹ ਕੁੜੀ ਦਾ ਪਿਓ ਹੀ ਹੈ। ਕਹਿਣ ਲੱਗੇ ਜਦੋਂ ਆਪਾਂ ਉਸ ਦੁਕਾਨਦਾਰ ਨੂੰ ਪੁੱਛਿਆ ਤਾਂ ਕਹਿਣ ਲੱਗਾ ਜੀ ਇਹ ਬਿਲਕੁਲ ਠੀਕ ਕਹਿ ਰਿਹਾ, ਜੋ ਇਹਨੇ ਮੇਰੀ ਕੁੜੀ ਦੇ ਲਈ ਕੀਤਾ ਉਹਦਾ ਮੈਂ ਦੇਣ ਨਹੀਂ ਦੇ ਸਕਦਾ।
ਪਰ ਉਹਦੇ ਲਈ ਮੈਂ ਇਹਦਾ ਸ਼ੁਕਰਾਨਾ ਕਰ ਚੁੱਕਾ। ਇਤਰਾਜ਼ ਮੈਨੂੰ ਇਸ ਗੱਲ ਦੇ ਉੱਤੇ ਆ ਕਿ ਇਹਨੇ ਮੇਰੇ ਨਿੱਜੀ ਫੋਨ ਨੂੰ ਹੱਥ ਪਾਇਆ, ਮੇਰੇ ਕਾਰੋਬਾਰੀ ਫੋਨ ਦੀ ਫੋਲਾ ਪਰਾਲੀ ਕੀਤੀ ਆ, ਉਹਦੇ ਤੋਂ ਇਹਨੇ ਕਾਲ ਵਾਪਸ ਕਿਉਂ ਕੀਤੀ, ਮੇਰੇ ਮੈਸੇਜ ਇਹਨੇ ਕਿਉਂ ਪੜ੍ਹੇ, ਮੇਰੀ ਧੀ ਦੀ ਜਾਨ ਬਚਾਈ ਆ, ਉਹਦੇ ਲਈ ਮੈਂ ਇਹਦਾ ਧੰਨਵਾਦ ਕਰ ਚੁੱਕਾ। ਇੱਦਾਂ ਦੇ ਬੜੇ ਕਿੱਸੇ ਵਲੈਤੀਆਂ ਦੇ ਕੋਲੋਂ ਸੁਣਨ ਨੂੰ ਮਿਲਦੇ। ਇੱਦਾਂ ਲੱਗਦਾ ਹੁੰਦਾ ਸੀ ਯਾਰ ਪ੍ਰਦੇਸ਼ਾਂ ਦੇ ਵਿੱਚ ਲੋਕਾਂ ਦੇ ਖੂਨ ਬੜੇ ਚਿੱਟੇ ਹੋਏ ਆ, ਪਿੰਡ ਵਾਲੇ ਬੜੇ ਚਟਕੋਰੇ ਲਾ ਲਾ ਕੇ ਇੱਦਾਂ ਦੀਆਂ ਗੱਲਾਂ ਸੁਣਦੇ ਆ, ਪਤਾ ਹੀ ਨਹੀਂ ਲੱਗਾ ਹੌਲੀ ਹੌਲੀ ਕਦੋਂ ਸਾਡਿਆਂ ਦੇ ਵੀ ਖੂਨ ਚਿੱਟੇ ਹੋ ਗਏ। ਹੁਣ ਤਾਂ ਸਾਡੇ 'ਚ ਵੀ ਆਮ ਇੱਦਾਂ ਦੀਆਂ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ। ਬੜੀਆਂ ਸਾਡੇ ਆਸ ਪਾਸ ਵਾਪਰਦੀਆਂ ਘਟਨਾਵਾਂ ਜਿਨ੍ਹਾਂ ਤੋਂ ਇਹ ਮਹਿਸੂਸ ਹੁੰਦਾ ਕਿ ਇਨਸਾਨ ਦੀ ਇਨਸਾਨੀਅਤ ਚਲੀ ਗਈ। ਅੱਜ ਦਾ ਇਨਸਾਨ ਕਿਤਾਬਾਂ ਦੇ ਹਿਸਾਬ ਨਾਲ ਚੱਲਦਾ, ਲਿਖਤਾਂ ਦੇ ਹਿਸਾਬ ਦੇ ਨਾਲ ਚੱਲਦਾ, ਕੋਸ਼ਿਸ਼ ਕਰਦਾ ਮੈਂ ਕਾਨੂੰਨ ਦੇ ਹਿਸਾਬ ਦੇ ਨਾਲ ਚੱਲਾਂ। ਜੋ ਬਹੁਤ ਸਿਆਣੇ ਲੋਕ ਕਹਿੰਦੇ ਨੇ ਜਾਂ ਫਿਰ ਜਿਨ੍ਹਾਂ ਨੂੰ ਉਹ ਸਿਆਣੇ ਸਮਝਦੇ ਨੇ ਜਾਂ ਉਹਨਾਂ ਨੇ ਜੋ ਲਿਖਤਾ ਉਸੇ ਲੀਹ ਦੇ ਉੱਤੇ ਤੁਰੇ ਜਾਣ ਨੂੰ ਉਹ ਸਿਆਣਪ ਮੰਨਦੇ ਨੇ, ਪਰ ਜੋ ਉਹਨਾਂ ਦੇ ਆਸ ਪਾਸ ਹੋ ਰਿਹਾ, ਜੋ ਉਹਨਾਂ ਦੀ ਅਸਲ ਕਹਾਣੀ ਆ, ਜੋ ਉਹਨਾਂ ਦੀ ਅਸਲ ਜ਼ਿੰਦਗੀ ਦੇ ਵਿੱਚ, ਜੋ ਉਹਨਾਂ ਦੇ ਅਸਲ ਪਰਿਵਾਰ ਦੇ ਵਿੱਚ ਵਾਪਰ ਰਿਹਾ, ਉਹਦੇ ਤੋਂ ਬੜੀ ਵਾਰੀ ਉਹ ਕੰਨੀ ਕਤਰਾ ਛੱਡਦੇ ਨੇ। ਜਾਂ ਫਿਰ ਇੱਦਾਂ ਕਹਿ ਲਈਏ ਕਿ ਆਪਣੇ ਪ੍ਰਤੀ ਉਹ ਵਾਲੀਆਂ ਭਾਵਨਾਵਾਂ ਹੀ ਨਹੀਂ ਰਹੀਆਂ, ਕਿਸੇ ਨੂੰ ਇਹ ਦੇਖਣੋਂ ਹੀ ਹਟ ਗਿਆ ਕਿ ਕੌਣ ਤੁਹਾਡੇ ਨਾਲ ਇਨਸਾਨੀਅਤ ਦੇ ਪੱਧਰ ਦੇ ਉੱਤੇ ਵਰਤ ਰਿਹਾ। ਆਪਾਂ ਹਰ ਇੱਕ ਨੂੰ ਕਿਤਾਬੀ ਪੱਧਰ ਦੇ ਉੱਤੇ ਪਰਖਣਾ ਚਾਹੁੰਦੇ, ਹਰ ਇੱਕ ਨੂੰ ਇਹ ਲੱਗਦਾ ਕਿ ਮੇਰੀ ਨਿੱਜੀ ਜ਼ਿੰਦਗੀ ਨਾਂ ਦੀ ਇੱਕ ਚੀਜ਼ ਹੈ। ਇਹ ਸ਼ਬਦ ਇੰਨਾ ਕੁ ਹਾਵੀ ਹੋ ਚੁੱਕਾ ਬੜੇ ਲੋਕਾਂ ਦੇ ਉੱਤੇ ਕਿ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਕਿ ਉਸ ਨਿੱਜੀ ਦੇ ਵਿੱਚ ਕਿਹੜੇ ਕਿਹੜੇ ਆਪਣੇ ਹੋਰ ਸਮਾ ਸਕਦੇ ਨੇ। ਅਤੇ ਜੇ ਉਹ ਥੋੜ੍ਹਾ ਥੋੜ੍ਹਾ ਕਰਕੇ ਇਹ ਦਾਇਰਾ ਵੱਡਾ ਕਰੀ ਜਾਣ ਤਾਂ ਸਾਰੀ ਇਨਸਾਨੀਅਤ ਹੀ ਉਹਦੇ ਵਿੱਚ ਸਮਾ ਜੂਗੀ। ਜਦੋਂ ਸਾਡੇ ਗੁਰੂ ਬਾਬੇ ਕਹਿ ਗਏ ਕਿ ਆਪਾਂ ਸਾਰੇ ਇੱਕੋ ਦੀ ਔਲਾਦ ਹਾਂ, ਇੱਕੋ ਜਗ੍ਹਾ ਤੋਂ ਸਾਡੀ ਉਤਪਤੀ ਹੋਈ ਆ, ਸਾਡਾ ਪਿਓ ਇੱਕ ਆ, ਤੇ ਫਿਰ ਬਾਕੀ ਓਪਰੇ ਕਿੱਦਾਂ ਹੋਏ? ਆਖਿਰਕਾਰ ਕੀ ਆਪਾਂ ਇੱਦਾਂ ਦਾ ਕਰਦੇ ਹਾਂ? ਕੀ ਸਾਡੇ ਅੰਦਰ ਡਰ ਆ ਕਿ ਆਪਾਂ ਚਾਹੁੰਦੇ ਹਾਂ ਕਿ ਕੋਈ ਸਾਡੀ ਜ਼ਿੰਦਗੀ ਬਾਰੇ ਜਾਣ ਹੀ ਨਾ ਸਕੇ? ਇੱਦਾਂ ਦਾ ਕਿਹੜਾ ਤੋਖਲਾ ਸਾਡੇ ਮਨ ਦੇ ਵਿੱਚ? ਇਹ ਤੋਖਲਾ ਹੁੰਦਾ ਚੋਰਾਂ ਨੂੰ, ਸਾਧਾਂ ਨੂੰ ਕੋਈ ਇੱਦਾਂ ਦੇ ਤੋਖਲੇ ਥੋੜ੍ਹੀ। ਜਿਹੜਾ ਬੰਦਾ ਇਮਾਨਦਾਰ ਆ, ਹੱਕ ਹਲਾਲ ਦੀ ਖਾਂਦਾ, ਜਿਹਦਾ ਦਿਲ ਸਾਫ ਆ, ਉਹਨੂੰ ਭਲਾ ਇਸ ਚੀਜ਼ ਦੀ ਕੀ ਪਰਵਾਹ ਹੋਊਗੀ ਕਿ ਕੋਈ ਉਹਦਾ ਫੋਨ ਵੇਖ ਲਵੇ, ਕੋਈ ਉਹਦੇ ਘਰ ਦੇ ਵਿੱਚ ਬਿਨਾਂ ਪੁੱਛਿਆ ਮਦਦ ਲੈਣ ਦੇ ਲਈ ਆ ਜਾਵੇ, ਕੋਈ ਪਾਣੀ ਦਾ ਗਲਾਸ ਮੰਗ ਲਏ। ਅੱਜ ਕੱਲ੍ਹ ਤਾਂ ਬਹੁਤੇ ਦਰਵਾਜ਼ਾ ਖਿੜਸੇ ਦਾ ਖੜਕਾਉਣ 'ਤੇ ਵੀ ਗੁੱਸਾ ਕਰ ਜਾਂਦੇ ਆ, ਹੋਵੇ ਨਾ ਹੋਵੇ ਤੂੰ ਬੈੱਲ ਕਿਉਂ ਮਾਰੀ? ਕਈ ਤਾਂ ਇਹਨਾਂ ਗੱਲਾਂ ਤੋਂ ਵੀ ਵੱਡੇ ਕਪੱਤ ਪਾ ਪੈਂਦੇ ਆ। ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਸਾਡੇ ਸੁਭਾਅ ਦੇ ਵਿੱਚ, ਛੋਟੇ ਛੋਟੇ ਵਰਤਾਰੇ, ਇਹ ਛੋਟੇ ਛੋਟੇ ਵਿਗਾੜ ਜਿਹੜੇ ਸ਼ਾਇਦ ਪਹਿਲਾਂ ਨਹੀਂ ਸੀ ਹੁੰਦੇ। ਪਹਿਲਾਂ ਬੰਦਾ ਇੰਨਾ ਸੌੜੀ ਸੋਚਦਾ ਨਹੀਂ ਸੀ, ਪਹਿਲਾਂ ਬੰਦਾ ਇੰਨਾ ਜ਼ਿਆਦਾ ਨਿੱਜ ਨਹੀਂ ਸੀ ਭਾਲਦਾ, ਇੰਨਾ ਇਕੱਲਾਪਨ ਨਹੀਂ ਸੀ ਭਾਲਦਾ, ਇਕੱਲੇ ਇਕੱਲੇ ਰਹਿੰਦੇ। ਆਪਾਂ ਇੰਨੇ ਕੁ ਇਕੱਲੇ ਹੋ ਗਏ ਹਾਂ ਕਿ ਆਪਣੀ ਜ਼ਿੰਦਗੀ ਦੇ ਵਿੱਚ ਬਹੁਤੀ ਵਾਰੀ ਆਪਾਂ ਧੀਆਂ ਪੁੱਤਾਂ ਦਾ ਵੀ ਦਖਲ ਪਸੰਦ ਨਹੀਂ ਕਰਦੇ, ਉੱਥੇ ਵੀ ਲੀਵ ਮੀ ਅਲੋਨ ਹੋ ਜਾਂਦਾ। ਬਿਲਕੁਲ ਇਸੇ ਕਹਾਣੀ ਵਾਂਗੂ, ਸ਼ਾਇਦ ਉਸ ਬੰਦੇ ਨੂੰ ਇਸ ਚੀਜ਼ ਦੀ ਕੋਈ ਕਦਰ ਹੀ ਨਹੀਂ ਸੀ ਕਿ ਮੇਰੀ ਧੀ ਦੀ ਜਾਨ ਬਚਾਈ ਹੈ ਇਹਨੇ। ਜਾਂ ਫਿਰ ਇੱਦਾਂ ਕਹਿ ਲਓ ਕਿ ਉਹਨੂੰ ਇਹ ਲੱਗਦਾ ਸੀ ਕਿ ਜੋ ਵੀ ਇਹਨੇ ਕੀਤਾ, ਇਹਨੂੰ ਥੈਂਕ ਯੂ ਕਹਿ ਤਾ,
ਇਹ ਤੋਂ ਵੱਧ ਹੋਰ ਇਹਦੇ ਲਈ ਕੀ ਕਰ ਦਈਏ। ਅੰਗਰੇਜ਼ੀ ਦੇ ਵਿੱਚ ਥੈਂਕ ਯੂ ਦਾ ਬੜਾ ਵਜ਼ਨ ਹੈ। ਪਰ ਮੇਰੀ ਧੀ ਦੀ ਜਾਨ ਬਚਾਉਣ ਦੇ ਨਾਲੋਂ ਵੱਡੀ ਚੀਜ਼ ਇਹ ਆ ਕਿ ਇਹਨੂੰ ਮੇਰੀ ਜ਼ਿੰਦਗੀ ਦੇ ਵਿੱਚ ਤਾਂਕ ਝਾਂਕ ਨਹੀਂ ਸੀ ਕਰਨੀ ਚਾਹੀਦੀ। ਭਾਵੇਂ ਇਹਨੇ ਭਲੇ ਦੇ ਲਈ ਕੀਤਾ, ਪਰ ਨਹੀਂ, ਇਹ ਬੰਦਾ ਮੈਨੂੰ ਕਾਊਂਟਰ ਦੇ ਇਸ ਪਾਸੇ ਮਨਜ਼ੂਰ ਨਹੀਂ। ਇਸੇ ਤਰ੍ਹਾਂ ਜੇ ਆਪਾਂ ਵੀ ਕੋਈ ਲੀਕਾਂ ਮਾਰ ਕੇ ਰੱਖੀਆਂ ਨੇ, ਬੜੇ ਆਪਣਿਆਂ ਨੂੰ ਆਪਾਂ ਵੀ ਜੇ ਕਾਊਂਟਰ ਤੋਂ ਪਰਲੇ ਪਾਸੇ ਹੀ ਰੱਖਿਆ ਵਾ, ਤਾਂ ਸਾਨੂੰ ਸੋਚ ਵਿਚਾਰ ਕਰਨ ਦੀ ਜ਼ਰੂਰਤ ਹੈ। ਭਲੇ ਦੁਨਿਆਵੀ ਅਦਾਲਤਾਂ ਦੇ ਵਿੱਚੋਂ ਇੱਦਾਂ ਦੇ ਕੇਸ ਆਪਾਂ ਜਿੱਤ ਜਾਈਏ, ਪਰ ਉਸ ਅਦਾਲਤ ਦੇ ਵਿੱਚ ਇਹ ਕੇਸ ਨਹੀਂ ਕਿਤੇ ਵੀ ਬਣਦਾ। ਉਸ ਅਦਾਲਤ ਦੇ ਵਿੱਚ ਇਹ ਪੁੰਨ ਨਹੀਂ ਮੰਨਿਆ ਜਾਊਗਾ। ਉਸ ਅਦਾਲਤ ਦੇ ਵਿੱਚ ਇਹ ਇਨਸਾਨੀਅਤ ਹੀ ਮੰਨੀ ਜਾਊਗੀ, ਅਤੇ ਇਹ ਧਰਮ ਹਰ ਇੱਕ ਨੂੰ ਨਿਭਾਉਣਾ ਚਾਹੀਦਾ। ਬੜੇ ਲੋਕ ਇਸ ਕਰਕੇ ਵੀ ਇੱਕ ਦੂਸਰੇ ਦੀ ਮਦਦ ਕਰਨ ਵੜ ਜਾਂਦੇ ਆ। ਕਹਿ ਦਿੰਦੇ ਆ ਜੀ ਸੜਕ ਦੇ ਕੰਢੇ ਕੋਈ ਵੇਖਿਆ ਤਾਂ ਜ਼ਰੂਰ ਸੀ, ਗੱਡੀ ਵੱਜੀ ਸੀ, ਇਸ ਕਰਕੇ ਨਹੀਂ ਖਿਲਾਰੀ। ਬਾਅਦ 'ਚ ਪੰਗੇ ਬੜੇ ਪੈਂਦੇ ਆ, ਬਾਅਦ 'ਚ ਸਵਾਲ ਜਵਾਬ ਬੜੇ ਹੁੰਦੇ ਆ। ਪਰ ਵੇਖਿਆ ਜਾਵੇ ਤਾਂ ਇਸ ਵਜ੍ਹਾ ਕਰਕੇ ਆਪਾਂ ਆਪਣੇ ਜ਼ਮੀਰ 'ਤੇ ਭਾਰ ਲੈ ਕੇ ਤਾਂ ਆ ਜਾਂਦੇ ਹਾਂ। ਜਿੱਦਾਂ ਦੀ ਸਿਚੁਏਸ਼ਨ 'ਚ ਤੁਸੀਂ ਘਰ ਆ ਜਾਓ ਤਾਂ ਕੀ ਸੌਂ ਪਾਉਂਦੇ ਹੋ? ਕੀ ਇੱਕ ਤੌਖਲਾ ਜਿਹਾ ਨਹੀਂ ਲੱਗਾ ਰਹਿੰਦਾ ਕਿ ਪਤਾ ਨਹੀਂ ਉਹ ਗੱਡੀ ਵੱਜੀ ਸੀ, ਡਰਾਈਵਰ ਦਾ ਕੀ ਬਣਿਆ ਹੋਊਗਾ, ਪਤਾ ਨਹੀਂ ਉਹਨੂੰ ਹੋਰ ਕਿਸੇ ਨੇ ਬਚਾਇਆ ਹੋਊਗਾ ਜਾਂ ਨਹੀਂ ਬਚਾਇਆ ਹੋਊਗਾ? ਪਰ ਸਾਨੂੰ ਸਿਰਫ ਇਹ ਚੀਜ਼ ਜ਼ਿਆਦਾ ਅਹਿਮ ਲੱਗਦੀ ਹੈ ਕਿ ਸਾਡਾ ਸਮਾਂ ਨਾ ਖਰਾਬ ਹੋਵੇ, ਸਾਨੂੰ ਬਾਅਦ ਵਿੱਚ ਐਵੇਂ ਪੁਲਿਸ ਪਰੇਸ਼ਾਨ ਨਾ ਕਰੇ, ਸਾਨੂੰ ਵਾਰ ਵਾਰ ਥਾਣੇ ਨਾ ਜਾਣਾ ਪਵੇ। ਇਹੋ ਜਿਹੀਆਂ ਘਟਨਾਵਾਂ ਤਾਂ ਚਾਚਾ ਵਲੈਤੀਆ ਸਾਡੇ ਦੇਸ਼ 'ਚ ਵੀ ਬੜੀਆਂ ਹੋਣ ਲੱਗ ਪਈਆਂ। ਕੋਸ਼ਿਸ਼ ਕਰੀਏ ਜਿੱਥੇ ਵੀ ਕਿਤੇ ਕਿਸੇ ਨੂੰ ਮਦਦ ਦੀ ਲੋੜ ਆ, ਇਸ ਚੀਜ਼ ਦੀ ਪਰਵਾਹ ਕੀਤੇ ਬਿਨਾਂ ਕਿ ਉਹਦਾ ਅੰਜਾਮ ਕੀ ਹੋਊਗਾ। ਜੇ ਵਾਕਈ ਕੋਈ ਲੱਗਦਾ ਇਨਸਾਨ ਮਦਦ ਚਾਹੁੰਦਾ ਤਾਂ ਉਹਦੀ ਮਦਦ ਕਰ ਦੇਣੀ ਚਾਹੀਦੀ। ਇਹਦੇ ਨਾਲੋਂ ਵੱਡਾ ਹੋਰ ਕੋਈ ਭਲਾ ਨਹੀਂ, ਇਹਦੇ ਨਾਲੋਂ ਵੱਡਾ ਹੋਰ ਕੋਈ ਪੁੰਨ ਨਹੀਂ, ਇਹਦੇ ਨਾਲੋਂ ਵੱਡੀ ਹੋਰ ਕੋਈ ਇਨਸਾਨੀਅਤ ਨਹੀਂ। ਸਾਰੇ ਧਰਮ ਸਾਨੂੰ ਇਹੋ ਹੀ ਸਿਖਾਉਂਦੇ ਆ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਧੰਨਵਾਦ।

0: तेरी सब्जी दी खुशबू अते टेस्ट विच कुछ ता कमाल है, मेनू भी दस दे सीक्रेट।
1: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
0: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
2: कुछ गल्लां कहनियां नहीं पैंदियां, बस महसूस करनियां पैंदियां ने।
3: हाय नी, इन्ना सोहना मुंडा वी गूंगा है।
2: इस बार गल सिर्फ बोलन दी नहीं, दिल दी सुनन दी है।
4: मुंडे नु चाहिदी है सारी रात फोन ते गल्लां करन वाली कुड़ी, तू बोल नहीं सकदी, ओने नहीं आना तेरे पीछे।
2: लव इमोशंस अदर रिलेशनशिप्स दी कहानी। रिदम बॉयज एंटरटेनमेंट प्रेजेंट्स बोल पावे ना बोल, रिलीजिंग वर्ल्ड वाइड 4 सितंबर। रिटन एंड डायरेक्टेड बाय राकेश धवन।
5: ਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
6: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
7: ਫਿਰ ਲਵਾਈਏ ਕਿੱਥੋਂ?
6: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
7: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
8: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
9: यार तू इत्थे इनी छेती आके पक्का भी हो गया, की जुगाड़ लाया है?
10: जुगाड़ नहीं, ए है 8 साल तो भी वड्डा तजुर्बा बंसल इमीग्रेशन दा, जिन्ना ने वधिया कोर्स विच एडमिशन कराई अते फिर मेनू PR दी राह भी विखाई। एना ही नहीं, ए स्टूडेंट वीजा, AAT अपील्स, स्किल्ड वीजा, PR, US विजिटर वीजा अते होर भी कई माइग्रेशन सर्विसेज प्रोवाइड करदे ने।
9: नंबर ता दे बंसल इमीग्रेशन वालियां दा।
10: हां जी, अपॉइंटमेंट बुक करवाउण लई कॉल करो 0406-660-960 दे, या फिर विजिट करो bansalimmigration.com.au।
11: अटेंशन ट्रैवलर्स, The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
12: Are you ready?
13: ਆਸਟ੍ਰੇਲੀਆ ਵਿੱਚ ਹਰ ਬਿਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲਸ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ। ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। A-class ਬਿਲਡਿੰਗ ਮਟੀਰੀਅਲਸ, ਤੁਹਾਡੀ ਹਰ ਬਿਲ ਦਾ ਟ੍ਰਸਟਡ ਪਾਰਟਨਰ। ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ। ਸੁਣਦੇ ਰਹੋ ਰੇਡੀਓ ਹਾਂਜੀ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
14: Zippy Music ਅਤੇ Music Time Productions ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
15: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ, ਆਖਰੀ ਵੀ ਤੂੰ।
14: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ, ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
16: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਪੁਰਾਣੇ ਗਾਣੇ ਬਸ ਇੱਦਾਂ ਹੀ ਭੜੋਪੀ ਕਰਕੇ ਖਤਮ ਹੋ ਜਾਂਦੇ ਆ। ਇਹ ਗਾਣਾ ਤੁਸੀਂ ਸੁਣ ਰਹੇ ਸੀ ਫਿਲਮ, ਕਿਹੜੀ ਫਿਲਮ? ਢੋਲ ਸਿਪਾਹੀ ਦੇ ਵਿੱਚ। ਅਤੇ ਆਸ ਕਰਦੇ ਹਾਂ ਤੁਸੀਂ ਪੁਰਾਣੇ ਪੁਰਾਣੇ ਗਾਣੇ ਦਾ ਆਨੰਦ ਮਾਣਿਆ ਹੋਊਗਾ। ਅਤੇ ਆਓ ਹੁਣ ਆਪਾਂ ਤੋਰਦੇ ਹਾਂ ਪ੍ਰੋਗਰਾਮ ਨੂੰ ਅੱਗੇ। ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਬੁੱਧਵਾਰ ਦਾ ਆ, ਅਤੇ ਆਸ ਕਰਦੇ ਹਾਂ ਕਿ ਸੋਹਣਾ ਤੁਸੀਂ ਰੇੜੇ ਪਾ ਲਿਆ ਹੋਊਗਾ ਅੱਜ ਦਾ ਦਿਨ। ਅਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਕਰੇਵਾ।
1: ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਪ੍ਰੋਗਰਾਮ ਦੇ ਇਸ ਹਿੱਸੇ 'ਚ ਜੀ ਆਇਆਂ ਨੂੰ ਆਖਦੇ ਹਾਂ। ਪ੍ਰੋਗਰਾਮ 'ਚ ਜਦੋਂ 10 ਵੱਜਦੇ ਆ ਤਾਂ ਸਾਡਾ ਮਕਸਦ ਹੁੰਦਾ ਅਤੇ ਮਨ 'ਚ ਖਿਆਲ ਵੀ ਫੁੱਟਦੇ ਆ ਵੀ ਕਿਉਂ ਨਾ ਕਿਸੇ ਟੋਪਿਕ 'ਤੇ ਗੱਲ ਕੀਤੀ ਜਾਵੇ, ਅਤੇ ਉਸ ਗੱਲ ਦੇ ਵਿੱਚੋਂ ਗੱਲ ਕੱਢਦੇ ਹਾਂ ਤੁਹਾਡੇ ਨਾਲ, ਫਿਰ ਮਸ਼ਵਰੇ ਕੀਤੇ ਜਾਣ। ਕਿਉਂਕਿ ਜਦ ਤੱਕ ਦੂਜੇ ਪਾਸਿਓਂ ਗੱਲਾਂ ਬਾਤਾਂ ਨਹੀਂ ਆਉਂਦੀਆਂ ਫਿਰ ਉਹ ਟੋਪਿਕ ਵੀ ਅੱਗੇ ਨੂੰ ਨਹੀਂ ਤੁਰਦਾ।
0: ਬਿਲਕੁਲ। ਸੋ ਇਹ ਟੂ ਵੇ ਹੁਣ ਸ਼ੁਰੂ ਹੋ ਜਾਣੀ। ਜਿੱਦਾਂ ਸੋਚ ਨਹੀਂ ਲੱਗਾ ਹੁੰਦਾ ਵੀ ਮੰਨ ਲਓ ਤੁਸੀਂ ਪੌੜੀਆਂ ਉੱਤੋਂ ਚੜ ਉੱਤੋਂ ਸੋਚ ਦੱਬ ਦਿੰਦੇ ਹੋ, ਬੱਤੀ ਜਗ ਪੈਂਦੀ, ਬਾਹਰ ਨਿਕਲਣ ਲੱਗਿਆ ਥੱਲੇ ਬੰਦ ਕਰ ਦਿੰਦੇ ਹੋ, ਹੈ ਨਾ, ਕਿੰਨਾ ਮਜ਼ਾ ਆਉਂਦਾ ਉਸ ਮਤਲਬ ਸੋਚਦਾ ਤੁਸੀਂ, ਮਤਲਬ ਬੱਤੀ ਜਗਾ ਲੈਂਦੇ ਹੋ, ਹੈ ਨਾ, ਬੈੱਡ 'ਤੇ ਪਏ ਉੱਥੋਂ ਦੱਬ ਦਿੰਦੇ ਬੰਦ ਹੋ ਜਾਂਦੇ। ਇਹ ਟੂਵੇ ਚੀਜ਼ਾਂ ਦਾ ਮਜ਼ਾ ਬੜਾ।
1: ਤੈਨੂੰ ਤਾਪ ਚੜੇ ਮੈਂ ਹੋਊਂਗਾ, ਤੇਰੀ ਮੇਰੀ ਇੱਕ ਜਿੰਦੜੀ।
0: ਹਾਂ ਇਹ ਮਤਲਬ ਤੁਹਾਡੀ ਸੁੱਖ ਸੁਵਿਧਾ ਬੜੀ ਵੱਧ ਜਾਂਦੀ ਹੈ, ਇਸ ਕਰਕੇ ਇੱਥੇ ਹੁਣ ਇਹ ਹਿੱਸਾ ਆ ਗਿਆ।
1: ਮੈਨੂੰ ਤਾਂ ਕਈ ਵਾਰ ਨਾ ਕੀਵਰਡ ਬਹੁਤ ਮਿਲ ਜਾਂਦੇ ਆ, ਕਿਉਂਕਿ ਜਿਵੇਂ ਉਹ ਅੱਗੇ ਜੱਗ ਬਾਣੀ 'ਚ ਬਿੰਦੂ ਜੇ ਮਿਲਾਈ ਦੇ ਸੀ ਅਤੇ ਹਿਰਨ ਜਿਹਾ ਬਣਦਾ ਕਰ ਦਈਦਾ ਸੀ, ਜਦੋਂ ਬਹੁਤ ਸਾਰੇ ਡੋਟਸ ਹੋਣ ਨਾ ਉਹਨਾਂ ਨੂੰ ਕਨੈਕਟ ਕਰਕੇ ਕੁਛ ਅਣਦਿਸਦੇ 'ਚੋਂ ਦਿਸਦਾ ਘੜਿਆ ਜਾ ਸਕਦਾ,
0: ਆਰਾਮ ਨਾਲ ਬਣ ਜਾਂਦਾ। ਸਿਰਫ ਤੁਹਾਡਾ ਵੇਖਣ ਦਾ ਨਜ਼ਰੀਆ ਵਾ, ਤੁਸੀਂ ਰੋਜ਼ ਉਸ ਰਾਹ 'ਚੋਂ ਲੰਘਦੇ ਹੋ, ਇੱਕ ਦਿਨ ਤੁਹਾਨੂੰ ਅਚਾਨਕ ਪਤਾ ਲੱਗਦਾ ਉਹ ਹੀ ਇੱਥੇ ਦੇ ਤਰੇਕ ਹੀ।
1: ਰੱਬ ਤੇ ਤੋਂ ਵੱਖ ਨਹੀਂ ਤੇਰੀ ਵੇਖਣ ਵਾਲੀ ਅੱਖ ਨਹੀਂ। ਕਈ ਵਾਰ ਅਸੀਂ ਅੱਖਾਂ ਬਦਲ ਲੈਂਦੇ ਹਾਂ, ਦ੍ਰਿਸ਼ਟੀ ਬਦਲ ਲੈਂਦੇ ਹਾਂ, ਦ੍ਰਿਸ਼ਟੀਕੋਣ ਨਹੀਂ ਬਦਲਦੇ।
0: ਬਸ ਆਹ ਮਤਲਬ ਬਹੁਤ ਕਹਿ ਲਓ ਤੁਸੀਂ ਵੀ ਉਪਦੇਸ਼ਾਤਮਕ ਗੱਲ ਹੋ ਗਈ ਅੱਜ।
1: ਮੈਨੂੰ ਲੱਗਦਾ ਫਿਰ ਟੋਪਿਕ ਵੀ ਕੋਈ ਇੱਦਾਂ ਦਾ ਹੀ ਰੱਖੀਏ, ਹੈ ਨਾ, ਗੱਲਾਂ ਬਾਤਾਂ ਦਾ ਕੜਾਹ ਜਿਹਾ ਕਰਕੇ ਉੱਤੇ ਸੌਗੀ ਪਾ ਲਈਏ।
0: ਉਪਦੇਸ਼ਾਤਮਕ ਹੀ ਟੋਪਿਕ ਅੱਜ ਆਪਾਂ ਕਰਨਾ, ਅਤੇ ਟੋਪਿਕ ਆਪਾਂ ਉਹੀ ਕਰਨਾ ਜਿਹਦੇ ਨਾਲ ਆਪਾਂ ਸਾਰੇ ਦੋ ਚਾਰ ਹੁੰਦੇ ਹਾਂ, ਅਤੇ ਸਾਰਿਆਂ ਨੂੰ ਆਪਣੇ ਆਪ ਬਾਰੇ ਭਾਵੇਂ ਅਹਿਸਾਸ ਹੋਵੇ ਨਾ ਹੋਵੇ, ਪਰ ਜਿਹਦੇ ਨਾਲ ਸਾਡਾ ਵਾਹ ਵਾਸਤਾ ਵਾ ਉਹਦੇ ਬਾਰੇ ਜ਼ਰੂਰ ਆਪਾਂ ਇਹ ਚੀਜ਼ ਕਹਿ ਦਿੰਦੇ ਹਾਂ ਵੀ ਆਹ ਯਾਰ ਇਹਦੇ 'ਚ ਨਾ ਪੇਸ਼ੈਂਸ ਨਹੀਂ ਹੈਗਾ, ਇਹ ਬਹੁਤ ਨਿੱਕੀ ਨਿੱਕੀ ਗੱਲ 'ਤੇ ਇਰੀਟੇਟ ਹੋ ਜਾਂਦਾ ਜਾਂ ਹੋ ਜਾਂਦੀ ਆ। ਸੋ ਇਹ ਮਤਲਬ ਆਪਣੇ ਆਪ ਬਾਰੇ ਕਿਸੇ ਨੂੰ ਅਹਿਸਾਸ ਆ ਅਤੇ ਦੈਟਸ ਫਾਈਨ, ਪਰ ਜੇ ਨਹੀਂ ਕਿਸੇ ਬਾਰੇ ਤਾਂ ਹੁੰਦਾ ਹੀ ਆ।
1: ਅਹਿਸਾਸ ਹੋਵੇ ਵੀ ਬੰਦਾ ਕਹਿੰਦਾ ਮੈਂ ਤਾਂ ਇਹੋ ਜਿਹੀ ਹਾਂ, ਮੈਨੂੰ ਹਾਲਾਤਾਂ ਨੇ ਬਣਾਤਾ, ਮੈਨੂੰ ਉਹ ਕਰਤਾ, ਵਿੱਚ ਕਈ ਚੀਜ਼ਾਂ ਆ ਜਾਂਦੀਆਂ,
0: ਮੈਨੂੰ ਇੰਨੇ ਮਜਬੂਰ ਕੀਤਾ।
1: ਹਾਂ
0: ਸੋ ਖੈਰ ਮਤਲਬ ਕੀ
1: ਆਈ ਐਮ ਸੋਰੀ ਬਟ ਇਟਸ ਯੂਅਰ ਮਿਸਟੇਕ,
0: ਇਹ ਤੁਹਾਡੇ ਆਪਣੇ, ਚਲੋ ਆਪਣੇ ਆਪਣੇ ਸੂਰਤ ਹਾਲ, ਆਪਣੇ ਆਪਣੇ ਤੁਹਾਡੇ ਆਲੇ ਦੁਆਲੇ ਦੇ ਲੋਕ, ਤੁਹਾਡਾ ਆਪਣਾ ਸੁਭਾਅ, ਤੁਹਾਡੀ ਆਪਣੀ ਐਨਰਜੀ, ਸੋ ਬਹੁਤ ਸਾਰਾ ਕੁਛ ਇੱਥੇ। ਕਈ ਵਾਰੀ ਇਹਦੇ ਨਾਲ ਬੰਦੇ ਨੂੰ ਇਹ ਵੀ ਸਮਝਣ 'ਚ ਬੜਾ ਔਖਾ ਲੱਗਦਾ ਜਾਂ ਔਖ ਹੁੰਦੀ ਆ ਵੀ ਇਹ ਸਿਰਫ ਮੇਰੇ ਨਾਲ ਹੀ ਹੋ ਰਿਹਾ ਵਾ ਜਾਂ ਫਿਰ ਹੋਰ ਵੀ ਲੋਕ ਇਸੇ ਗੱਡੀ ਦੇ ਉੱਤੇ ਸਵਾਰ ਨੇ। ਸੋ ਜਦੋਂ ਆਪਾਂ ਡਿਸਕਸ ਕਰਦੇ ਹਾਂ ਕੋਈ ਵੀ ਚੀਜ਼ ਹੈ, ਉਹਦਾ ਫਾਇਦਾ ਇਹ ਹੁੰਦਾ ਵਾ ਵੀ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਵੀ ਆਪਾਂ ਇਕੱਲੇ ਨਹੀਂ ਗੇ, ਇਹ ਹੋਰ ਵੀ ਲੋਕਾਂ ਦੇ ਨਾਲ ਇੱਦਾਂ ਹੀ ਹੋ ਰਿਹਾ। ਅਤੇ ਫਿਰ ਕਈ ਵਾਰੀ ਇਹ ਵੀ ਪਤਾ ਲੱਗ ਜਾਂਦਾ ਵੀ ਜੇ ਆਪਾਂ ਇਕੱਲੇ ਨਹੀਂ ਹਾਂ ਅਤੇ ਹੋਰ ਅਤੇ ਹੋਰਾਂ ਨੇ ਜੇ ਠੀਕ ਕੀਤਾ ਅਤੇ ਉਹਨਾਂ ਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਕਿਹੜੇ ਕਿਹੜੇ ਫਾਰਮੂਲੇ ਲਾਏ, ਇਹ ਵੀ ਪਤਾ ਲੱਗ ਜਾਂਦਾ। ਸੋ ਇਸ ਕਰਕੇ ਤੁਹਾਡਾ ਉਹਦੇ ਵਿੱਚ ਹਿੱਸੇਦਾਰੀ ਪਾਉਣਾ ਬਹੁਤ ਜ਼ਰੂਰੀ ਹੁੰਦਾ। ਸੋ ਮੁੱਖ ਦੀ ਗੱਲ ਆਪਾਂ ਅੱਜ ਇਰੀਟੇਸ਼ਨ ਦੇ ਉੱਤੇ, ਗੱਲ ਆਪਾਂ ਪੇਸ਼ੈਂਸ ਦੇ ਉੱਤੇ ਹੀ ਕਰਾਂਗੇ। ਕੀ ਤੁਹਾਡਾ ਲੈਵਲ ਹੈ, ਕਿੱਥੇ ਜੇ ਜਾ ਕੇ ਪੇਸ਼ੈਂਸ ਤੁਸੀਂ ਖੋ ਜਾਂਦੇ ਹੋ, ਅਤੇ ਕੀ ਰੀਜ਼ਨ ਹੈ ਅਤੇ ਕੀ ਕਾਰਨ ਨੇ, ਕਿੱਦਾਂ ਆਪਾਂ ਨੂੰ ਠੀਕ ਕਰ ਸਕਦੇ ਹਾਂ, ਅਤੇ ਕਿੱਥੇ ਕਿੱਥੇ ਕਿਹੜੇ ਕਿਹੜੇ ਲਿਹਾਜ ਦੇ ਨਾਲ ਤੁਸੀਂ ਸੋਚਦੇ ਹੋ ਵੀ ਇਹ ਵਾਜਬ ਆ ਗੈਰ ਵਾਜਬ ਆ, ਅਤੇ ਅਸਲ ਦੇ ਵਿੱਚ ਇਹ ਸਾਈਨ ਕੀ ਹੁੰਦੇ ਨੇ। ਕੁਛ ਕੁ ਚੀਜ਼ਾਂ ਜਿਹੜੀਆਂ ਸਾਨੂੰ ਪਤਾ ਨੇ ਜੋ ਆਪਾਂ ਪੜ੍ਹੀਆਂ ਉਹ ਆਪਾਂ ਦੱਸਾਂਗੇ, ਜੋ ਸਾਡੇ 'ਤੇ ਵਾਪਰਦੀਆਂ ਉਹ ਆਪਾਂ ਦੱਸਾਂਗੇ, ਜੋ ਤੁਹਾਡੇ 'ਤੇ ਵਾਪਰਦੀਆਂ ਤੁਸੀਂ ਪੜ੍ਹੀਆਂ ਉਹ ਤੁਸੀਂ ਦੱਸਿਓ
1: ਜੀ। ਕਿਉਂਕਿ ਜਿਹੜੀ ਪੇਸ਼ੈਂਸ ਆ, ਆਪਾਂ ਸਬਰ ਕਹਿ ਲੈਂਦੇ ਹਾਂ ਕਿਸੇ ਢੰਗ ਨਾਲ ਪੰਜਾਬੀ ਦੇ ਹੋਰ ਸ਼ਬਦ ਵੀ ਘੜੇ ਜਾ ਸਕਦੇ ਆ, ਉਹ ਹਰ ਕਿਸੇ ਦਾ ਲੈਵਲ ਇੱਕ ਤਾਂ ਵੱਖਰਾ, ਇੱਕ ਹਰ ਕਿਸੇ ਦੇ ਹਾਲਾਤ ਵੱਖਰੇ ਆ। ਕਿਉਂਕਿ ਬੰਦਾ ਇਨਸਾਨ ਆਪਣੇ ਹਾਲਾਤਾਂ ਦਾ ਹੀ ਇੱਕ ਤਰ੍ਹਾਂ ਨਾਲ ਉਪਜ ਕਹਿ ਸਕਦੇ ਹਾਂ। ਕਿਸੇ ਬੰਦੇ ਲਈ ਉਸ ਚੀਜ਼ 'ਚ ਪੇਸ਼ੈਂਸ ਕਹਿੰਦਾ ਯਾਰ ਇਹ ਪਤਾ ਨਹੀਂ ਕਿਉਂ ਖਿਜੀ ਜਾਂਦਾ, ਐਡੀ ਗੱਲ ਤਾਂ ਹੈ ਨਹੀਂ। ਪਰ ਦੂਜਾ ਬੰਦਾ ਪਿਛਲੇ 2-3 ਸਾਲ ਜਾਂ ਉਹਦੇ ਹਾਲਾਤ, ਮੰਨ ਲਓ ਰਣਜੋਤ ਕਿਸੇ ਦਾ ਫਾਈਨੈਂਸ਼ੀਅਲ ਲੋਸ ਹੋਇਆ, ਤੁਸੀਂ ਤਾਂ ਉਪਦੇਸ਼ ਬਚਨ ਦੇਤਾ ਵੀ ਯਾਰ ਕੋਈ ਨਹੀਂ, ਇਹ ਸੁੱਖ ਦੁੱਖ ਪੈਸਾ ਆਉਂਦਾ ਜਾਂਦਾ ਰਹਿੰਦਾ, ਬਣਦਾ ਵਿਗੜਦਾ ਰਹਿੰਦਾ, ਹੈ ਨਾ, ਅਤੇ ਸਲਾਹ ਦੇਣੀ ਬਹੁਤ ਸੌਖੀ ਆ। ਅਤੇ ਦੂਜਾ ਬੰਦਾ ਖਿਜਿਆ ਪਿਆ ਹੁੰਦਾ, ਉਹ ਕਹਿੰਦਾ ਯਾਰ $2,00,000, $3,00,000, $5,00,000, ਇਹ ਥੋੜ੍ਹਾ ਹੁੰਦਾ, ਚਲੋ $20,000 ਹੀ ਆਪਾਂ ਕਹਿੰਦੇ ਯਾਰ ਫਲਾਨੇ ਯਾਰ ਦੋਸਤ ਨੇ ਦੇਣਾ, ਤੁਸੀਂ ਖਿੱਚ ਗਏ ਉਹਦੇ ਤੋਂ, ਹੈ ਨਾ। ਉਹ ਦੇ ਨਹੀਂ ਰਿਹਾ, ਉਹ ਲਾਰੇ ਲਾ ਰਿਹਾ ਵੀ ਕੋਈ ਨਹੀਂ ਅੱਜ ਦੇ ਦਿੰਦੇ ਹਾਂ ਕੱਲ੍ਹ ਦੇ ਦਿੰਦੇ ਹਾਂ, ਅਤੇ ਦੂਜਾ ਬੰਦਾ ਮੇਰੇ ਵਰਗਾ ਸਿਆਣਾ ਜਿਹਾ ਵਿੱਚ ਪੈ ਕੇ ਉਹ ਯਾਰ ਉਹ ਭੱਜ ਚੱਲਿਆ ਕੋਈ ਨਹੀਂ ਦੇ ਦਿੰਦਾ। ਹੁਣ ਮੈਨੂੰ ਇਹ ਤਾਂ ਨਹੀਂ ਨਾ ਪਤਾ ਵੀ ਪਿਛਲੇ 3 ਸਾਲਾਂ 'ਚ ਕਿਸ ਕਿਸਮ ਦੀਆਂ ਕਮਿਟਮੈਂਟਸ ਹੋਈਆਂ ਸੀ, ਇਸ ਲਈ ਤੁਹਾਡਾ ਇਰੀਟੇਸ਼ਨ ਦਾ ਲੈਵਲ ਕਹਿ ਲਓ ਉਹ ਬਿਲਕੁਲ ਵੱਖਰਾ। ਰੋਟੀ ਵਾਲਾ ਡੱਬਾ ਲੈ ਕੇ ਬੰਦਾ ਫੈਕਟਰੀ ਤੋਂ ਘਰ ਆ ਗਿਆ, ਉਹ ਦੇਖਦਾ ਘਰ ਵਾਲੀ ਨਿਆਣਿਆਂ ਨੂੰ ਕਿਵੇਂ ਖਿਜੀ ਜਾਂਦੀ ਆ, ਬੋਲੀ ਜਾਂਦੀ ਆ, ਉਹ ਤਾਂ ਪਿਛਲੇ 10 ਘੰਟੇ ਦਾ ਬਿਹੇਵੀਅਰ ਆ ਨਾ। ਤੁਸੀਂ ਕਹਿੰਦੇ ਹੋ ਹੈ ਨਾ ਵੀ ਹੁਣ ਯਾਰ ਮੈਂ ਤਾਂ ਖਿੱਚਦਾ ਨਹੀਂ, ਤੁਸੀਂ 2 ਘੰਟੇ ਵਿੱਚ ਰਹੇ ਹੋ, ਉਹਦਾ 10 ਘੰਟੇ ਦਾ ਉਹ ਹੈ ਨਾ ਵਰਤਾਰਾ ਕਹਿ ਲਓ। ਮੈਂ ਚਲੋ ਜਸਟੀਫਾਈ ਨਹੀਂ ਕਰਦਾ, ਮੈਂ ਤਾਂ ਇਹ ਕਹਿਣਾ ਵੀ ਹਰ ਕਿਸੇ ਦੇ ਹਾਲਾਤ ਰੰਗ ਢੰਗ ਵੱਖੋ ਵੱਖਰੇ ਹੁੰਦੇ ਆ, ਇਸ ਕਰਕੇ ਜਿਹੜੀ ਆ ਇਰੀਟੇਸ਼ਨ ਕਹਿ ਲਓ ਜਾਂ ਪੇਸ਼ੈਂਸ ਕਹਿ ਲਓ, ਇਹਨਾਂ ਦੇ ਲੈਵਲ ਵੀ ਵੱਖੋ ਵੱਖਰੇ ਹੁੰਦੇ ਆ।
0: ਉਹੀ ਹੋ ਗਿਆ ਨਾ, ਹਰ ਕੋਈ ਆਪੋ ਆਪਣਾ ਭਾਰ ਢੋਂਦਾ, ਇਹ ਤਾਂ ਇੱਕ ਦਿਨ ਦਾ ਵਰਤਾਰਾ, ਫਿਰ ਇਹਨੂੰ ਜਿਹੜਾ ਮਨੋਵਿਗਿਆਨੀਆਂ ਨੂੰ ਕੱਢ ਕੇ ਤੁਹਾਡੇ ਬਚਪਨ ਤੱਕ ਵੀ ਲੈ ਜਾਂਦੇ, ਫਿਰ ਸ਼ੁਰੂ ਤੋਂ ਲੈ ਕੇ ਤੁਸੀਂ ਕਿੱਦਾਂ ਦੇ ਮਾਹੌਲ ਦੇ ਵਿੱਚ ਰਹੇ ਹੋ, ਕਿੱਦਾਂ ਦੀਆਂ ਚੀਜ਼ਾਂ ਦੇ ਨਾਲ ਤੁਹਾਡਾ ਵਾਹ ਵਾਸਤਾ ਪਿਆ ਵਾ, ਤੁਸੀਂ ਆਪਣੇ ਮਾਂ ਪਿਓ ਨੂੰ ਗਲੀ ਗਵਾਂਢ ਨੂੰ ਕਿੱਦਾਂ ਇੱਕ ਦੂਸਰੇ ਦੇ ਨਾਲ ਵਿਚਰਦੇ ਵੇਖਿਆ, ਹੈ ਨਾ, ਤੁਹਾਨੂੰ ਲੱਗਦਾ ਵੀ ਇੱਦਾਂ ਹੀ ਮਸਲੇ ਦਾ ਹੱਲ ਹੋ ਜਾਂਦਾ। ਸ਼ਾਇਦ ਜਦੋਂ ਇੱਦਾਂ ਦੀ ਸਿਚੁਏਸ਼ਨ ਬਣਦੀ ਆ ਤਾਂ ਉਦੋਂ ਇੱਦਾਂ ਕਰਨਾ ਚਾਹੀਦਾ, ਉਹਦੇ ਵਿੱਚ ਆਪਾਂ ਹੌਲੀ ਹੌਲੀ ਢਲ ਜਾਂਦੇ ਹਾਂ। ਖੈਰ ਜਿੱਦਾਂ ਜੇ ਆਪਾਂ ਇਰੀਟੇਸ਼ਨ ਦੀ ਗੱਲ ਕਰੀਏ, ਇਹ ਕਹਿੰਦੇ ਬੜੀ ਨਾ ਖਤਰਨਾਕ ਜੀ ਅਵਸਥਾ ਵਾ ਕਈ ਸਿਨੈਰੀਓਜ਼ ਦੇ ਵਿੱਚ, ਕਿਉਂਕਿ ਬਹੁਤੀ ਵਾਰ ਤੁਹਾਨੂੰ ਜੇ ਮੰਨ ਲਓ ਇੱਕ ਪਹਿਲੀ ਗੱਲ ਆਪਾਂ ਗੁੱਸਾ ਕਹਿੰਦੇ ਹਾਂ ਵੀ ਫਲਾਣੇ ਨੂੰ ਗੁੱਸਾ ਆ ਗਿਆ, ਗੁੱਸੇ ਦੇ ਵਿੱਚ ਕੀ ਆ ਵੀ ਬੰਦਾ ਆਪਣਾ ਗੁੱਬ ਗੁਭਾਰ ਕੱਢ ਲੈਂਦਾ, ਆਪਾਂ ਵੇਖਦੇ ਹਾਂ ਵੀ ਉਹ ਉੱਚੀ ਉੱਚੀ ਬੋਲਦਾ ਵਾ, ਉਹ ਕਿਸੇ ਨਾ ਕਿਸੇ ਤਰ੍ਹਾਂ ਦਾ ਐਕਸ਼ਨ ਰਿਐਕਸ਼ਨ ਉਹ ਕਰਦਾ ਵਾ, ਪਰ ਇਰੀਟੇਸ਼ਨ ਕੀ ਆ, ਇਹ ਕੋਲਡ ਵਾਰ ਆ, ਇਰੀਟੇਸ਼ਨ ਸੋਰੀ। ਸੋ ਉਹਦੇ ਵਿੱਚ ਜਦੋਂ ਆਪਾਂ ਚਿੜਚਿੜਾਪਨ, ਤੁਹਾਡੀ ਜਿਹੜੀ ਖਿਝ, ਉਹ ਅਸਲ ਦੇ ਵਿੱਚ ਅੰਦਰੋਂ ਅੰਦਰੀ ਰਿੱਝਣ ਵਾਲੀ ਗੱਲ ਆ, ਉਹ ਹੋਰ ਜ਼ਿਆਦਾ ਖਤਰਨਾਕ ਹੋ ਜਾਂਦੀ ਚੀਜ਼, ਤੁਹਾਨੂੰ ਸਾਹਮਣੇ ਦਾ ਜਿਹੜਾ ਤੁਹਾਨੂੰ ਮਤਲਬ ਜਿਹੜੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ, ਜਿਹਦੇ ਨਾਲ ਤੁਹਾਡਾ ਨਿਤਵਾਹ ਵਾਸਤਾ ਪੈਂਦਾ, ਤੁਹਾਨੂੰ ਸਮਝ ਤਾਂ ਲੱਗ ਜਾਂਦੀ ਆ ਵੀ ਇਹ ਹੁਣ ਜੇ ਚੁੱਪ ਹੋ ਗਿਆ ਤਾਂ ਕੀ ਵਜ੍ਹਾ ਵਾ, ਇਹਦਾ ਜਿਹੜਾ ਮਤਲਬ ਚਿਹਰੇ ਦਾ ਰੰਗ ਜੇ ਬਦਲਿਆ ਅਤੇ ਉਹ ਕਿਹੜੀ ਵਜ੍ਹਾ ਕਰਕੇ ਬਦਲਿਆ, ਜਾਂ ਫਿਰ ਇਰੀਟੇਸ਼ਨ ਦਾ ਸਾਨੂੰ ਇੱਦਾਂ ਪਤਾ ਲੱਗਦਾ ਕਿ ਅਗਲੇ ਦਾ ਜਿਹੜਾ ਜਵਾਬ ਆ ਉਹ ਥੋੜ੍ਹਾ ਜਿਹਾ ਟੇਢਾ ਆਉਂਦਾ, ਉਹ ਸਿੱਧਾ ਸਿੱਧਾ ਜਵਾਬ ਨਹੀਂ ਹੁੰਦਾ। ਸੋ ਇਹ ਇਰੀਟੇਸ਼ਨ ਦੇ 3-4 ਮੇਨ ਮੇਨ ਜਿਹੜੇ ਮੁੱਖ ਤੁਹਾਡੇ ਉਹ ਨੇ ਸਾਈਨ ਜਿਨ੍ਹਾਂ ਤੋਂ ਤੁਹਾਨੂੰ ਪਤਾ ਲੱਗਦਾ, ਅਤੇ ਬਾਕੀ ਕੋਈ ਕਈ ਵਾਰੀ ਕੋਈ ਚੀਜ਼ ਜਿਹੜੀ ਆ ਭੁਆ ਕੇ ਸੁੱਟਣਾ ਕਰਨਾ, ਦਰਵਾਜ਼ਾ ਜ਼ੋਰ ਦੀ ਮਾਰਨਾ, ਹੈ ਨਾ, ਉਹਦੇ ਵਿੱਚ ਵੀ ਕਈ ਵਾਰੀ ਤੁਹਾਡੀ ਖਿਝ ਤੁਹਾਡੀ ਲੁਕੀ ਹੁੰਦੀ ਆ, ਜਿੱਥੇ ਤੁਹਾਡੀ ਬੇਸਿਕਲੀ ਖਿਝ ਕੀ ਆ, ਤੁਹਾਡੀ ਬੇਵਸੀ,
1: ਇਹ ਵੀ ਆ
0: ਜਿੱਥੇ ਤੁਸੀਂ ਖੁੱਲ੍ਹ ਕੇ ਨਹੀਂ ਕੁਝ ਕਹਿ ਸਕਦੇ,
1: ਲਾਚਾਰੀ ਵੀ ਆ ਜਾਂਦੀ,
0: ਹਾਂ, ਜਿੱਥੇ ਲਾਚਾਰੀ ਤੁਹਾਡੀ, ਤੁਹਾਨੂੰ ਲੱਗਦਾ ਵੀ ਮੈਂ ਹੁਣ
1: ਕਰਾਂ ਤਾਂ ਕੀ ਕਰਾਂ,
0: ਹਾਂ, ਇਹਨੂੰ ਮੈਂ ਖੁੱਲ੍ਹ ਕੇ ਕੁਛ ਕਹਿ ਨਹੀਂ ਸਕਦਾ ਜਾਂ ਕਹਿ ਨਹੀਂ ਸਕਦੀ, ਅਤੇ ਹੁਣ ਮੈਂ ਮਤਲਬ ਕਿਸੇ ਤਰੀਕੇ ਦੇ ਨਾਲ ਇਹਨੂੰ ਮੈਂ ਕਿੱਦਾਂ ਕੱਢਾਂ ਗੁੱਸੇ ਨੂੰ। ਇਸ ਲਾਇਕ ਜਿੱਦਾਂ ਮੰਨ ਲਓ ਪ੍ਰੈਸ਼ਰ ਕੁੱਕਰ ਆ, ਤੁਹਾਡੀ ਸੀਟੀ ਨਿਕਲ ਨਹੀਂ ਰਹੀ ਅਤੇ ਅੰਦਰੋਂ ਅੰਦਰੀ ਪੂਰਾ ਬਾਲ ਹੈ,
1: ਕੋਈ ਸ਼ੱਕ ਨਹੀਂ, ਹੈ ਨਾ, ਬਹੁਤ ਸਾਰੀਆਂ ਲੇਡੀਜ਼ ਨੇ, ਔਰਤਾਂ ਜਿਹੜੀਆਂ ਬਾਲ ਬੱਚਿਆਂ ਦਾ ਪੋਸ਼ਣ ਵੀ ਕਰਦੀਆਂ ਅਤੇ ਨਾਲ ਨੌਕਰੀਆਂ ਵੀ ਕਰਦੀਆਂ, ਉਹ ਅਕਸਰ ਇਸ ਚੀਜ਼ ਦਾ ਸ਼ਿਕਾਰ ਹੁੰਦੀਆਂ, ਜ਼ਿੰਦਗੀ ਜੇ ਵਿਹਲ ਦਿੰਦੀ ਦੋਸਤ ਉਹ ਆਪਣੇ ਕੋਲ ਬਹਿ ਕੇ ਮੈਂ ਚੀਕਾਂ ਮਾਰਦਾ। ਉਹ ਕਹਿਣ ਦਾ ਭਾਵ ਇਹੀ ਆ ਵੀ ਜਦੋਂ ਕੜੱਤਣ ਕਹਿ ਲਓ ਲਾਈਫ 'ਚ ਆਪਣੇ ਆਪ ਲਈ ਮੀ ਟਾਈਮ ਹੈ ਨਹੀਂ, ਆਪਣੇ ਆਪ ਲਈ ਵਿਹਲ ਨਹੀਂ ਮਿਲਦਾ, ਅਤੇ ਬੰਦਾ ਸਮਰਪਣ ਨਾਲ ਹੈ ਨਾ ਦਿਨ ਰਾਤ ਰੁੱਝਿਆ ਹੋਇਆ, ਅਤੇ ਉਹਦੇ ਬਾਵਜੂਦ ਉਹਨੂੰ ਲੱਗਦਾ ਵੀ ਆਹ ਜਿਹੜਾ ਮੇਰਾ ਪਾਰਟਨਰ ਆ ਜਾਂ ਕੋਈ ਦੂਜਾ ਬੰਦਾ, ਈਵਨ ਇਹਨੂੰ ਕੋਈ ਬਿਜ਼ਨਸ ਪਾਰਟਨਰਸ਼ਿਪ 'ਚ ਹੀ ਲੈ ਲਓ, ਹੈ ਨਾ, ਵੀ ਇਹਨੂੰ ਕੋਈ ਫਰਕ ਹੀ ਨਹੀਂ ਯਾਰ, ਮੈਂ ਖੂਨ ਡੋਲਣ ਰਿਹਾ, ਹਾਂ, ਅਤੇ ਉੱਥੇ ਫਿਰ ਉਹ ਖਿਝ ਖਿਚਾਹਟ ਦਾ ਆਉਣਾ ਕਈ ਵਾਰ ਸੁਭਾਵਿਕ ਵੀ ਹੋ ਜਾਂਦਾ, ਅਤੇ ਪ੍ਰੋਬਲਮ ਉੱਥੇ ਹੋਰ ਵੱਧ ਜਾਂਦੀ ਆ ਜਿੱਥੇ ਆਪਾਂ ਕਹਿੰਦੇ ਹਾਂ ਨਾ ਵੀ ਢੱਕਣ ਲਾਈ ਅਤੇ ਰਿੱਝਣ ਦੀ ਕੋਸ਼ਿਸ਼ ਕਰਦੇ ਹਾਂ ਵੀ ਹੈ ਨਾ ਢੱਕਣ ਲਾ ਦਈਏ ਅਤੇ ਰਿੱਝੀ ਜਾਵੇ, ਨਹੀਂ, ਉਹ ਜਾਂ ਤਾਂ ਪ੍ਰੈਸ਼ਰ ਕੁੱਕਰ ਸਿਚੁਏਸ਼ਨ ਬਣ ਜਾਂਦੀ ਆ, ਇੱਕ ਦਿਨ ਆਊਗਾ ਬਈ ਉਹ ਢਕੀ ਰਿੱਝਣੀ ਨਹੀਂ ਫਿਰ,
0: ਹੈ ਨਾ, ਉਹ ਫਿਰ ਉਹ ਸੂਸੂ ਹੋਈ ਜਾਣੀ ਆ,
1: ਅਤੇ ਉਹ ਫਿਰ ਖਿਝ ਖਿਚਾਹਟ ਨੇ ਵਧਣਾ,
0: ਉਹਦੇ ਨਾਲ ਫਿਰ ਕੁੱਕਰ ਲਿਬੜਦਾ ਆਲੇ ਦੁਆਲੇ,
1: ਅਤੇ ਇੱਕ ਸਟੇਜ ਇਹੋ ਜਿਹੀ ਵੀ ਆਊਗੀ ਵੀ ਹੈ ਨਾ ਪਟਾਕਾ ਵੀ ਬੋਲ ਸਕਦਾ ਉਹਦਾ। ਪਰ ਕਈ ਵਾਰ ਇਹ ਹੁੰਦਾ ਵੀ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਬੇਲੋੜੀਆਂ ਉਹਦੇ 'ਤੇ ਵੀ ਖਿਝ ਖਿਚਾਹਟ ਆ, ਉਹ ਫਿਰ ਉੱਦਾਂ ਦੀ ਚੀਜ਼ ਆ ਜਾਂਦੀ ਹੈ ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਵੀ ਹੁਣ ਦੁੱਧ ਨੂੰ ਉਬਾਲਾ ਆਇਆ ਹੋਇਆ, ਇਹ 'ਚ ਜਿੰਨਾ ਖੁਰਚਣਾ ਮਾਰੇਗਾ ਹੁਣ ਇਹ ਓਨਾ ਹੀ ਬਣਨਾ ਵੱਧਦਾ, ਇਹਦੇ 'ਚ ਪਾਣੀ ਦੇ ਛਿੱਟਾ ਪਾਉਣ ਦੀ ਲੋੜ ਆ। ਸੋ ਨੋ ਟੂ ਥਿੰਗਸ ਆ ਸੇਮ।
0: ਮੈਨੂੰ ਤਾਂ ਲੱਗਦਾ ਖਿਝ ਜਿਹੜੀ ਆ ਉਹ ਹੁੰਦੀ ਛੋਟੀਆਂ ਚੀਜ਼ਾਂ ਦੀ ਆ, ਤੁਸੀਂ ਵੇਖੋਗੇ ਵੀ ਅਕਸਰ ਹੀ ਜਦੋਂ ਖਿਝ ਦੀ ਇੱਕ ਹੋਰ ਖਾਸੀਅਤ ਜਾਂ ਕਹਿ ਲਓ ਵੀ ਖਿਝ ਦੇ ਇੱਕ ਹੋਰ ਲੱਛਣ ਜਾਂ ਉਹਦੇ ਕਰੈਕਟਰਿਸਟਿਕ ਇਹ ਨੇ ਵੀ ਬਹੁਤ ਨਿੱਕੀ ਨਿੱਕੀ ਚੀਜ਼ ਤੋਂ ਤੁਸੀਂ ਬਾਅਦ ਵਿੱਚ ਸੋਚੋਗੇ ਤਾਂ ਤੁਹਾਨੂੰ ਖੁਦ ਨੂੰ ਇਹ ਲੱਗੂਗਾ ਵੀ ਨਹੀਂ ਇਹ ਸ਼ਾਇਦ ਮਤਲਬ ਨਹੀਂ ਸੀ ਗੁੱਸੇ ਹੋਣ ਵਾਲੀ ਚੀਜ਼, ਇਹਦੇ ਉੱਤੇ ਇਹ ਮੈਨੇਜ ਹੋ ਸਕਦੀ ਸੀ। ਅਤੇ ਕਈ ਵਾਰੀ ਤੁਹਾਨੂੰ ਅਗਲਾ ਵੀ ਅਹਿਸਾਸ ਕਰਾਉਂਦਾ ਵੀ ਇਹ ਕਿਹੜੀ ਖਿੱਚਣ ਵਾਲੀ ਗੱਲ ਸੀ ਨਾ। ਸੋ ਇਹ ਹਮੇਸ਼ਾ ਹੀ ਬੜੀ ਨਿੱਕੀ ਗੱਲ ਹੁੰਦੀ ਹੈ, ਨਜਾਇਜ਼ ਜੀ ਵੀ ਆਹ ਗਲਾਸ ਨਹੀਂ ਤਾਂ ਕਿਹਨੇ ਧਰਤਾ, ਹੈ ਨਾ, ਆਹ ਮਤਲਬ ਪਲੇਟ ਚੁੱਕ ਕੇ ਉੱਥੇ ਕਿਹਨੇ ਰੱਖੇ, ਕਿਉਂ ਨਹੀਂ ਰੱਖੀ, ਮਤਲਬ ਕਈ ਵਾਰੀ ਤਾਂ ਇਹ ਤੋਂ ਵੀ ਨਿੱਕੀਆਂ ਗੱਲਾਂ
1: ਜੀ।
0: ਕੱਲ੍ਹ ਕਿਹਾ ਸੀ ਮੈਂ, ਫਿਰ ਅੱਜ ਉਹੀ ਗੱਲ ਹੋ ਗਈ, ਹੈ ਨਾ, ਹੱਥ ਟੁੱਟਿਆ ਛਿੱਟੇ ਕਿੱਥੋਂ ਪੈ ਗਏ। ਸੋ ਬਹੁਤ ਛੋਟੀਆਂ ਛੋਟੀਆਂ ਨਿੱਕੀਆਂ ਨਿੱਕੀਆਂ ਗੱਲਾਂ, ਮੈਂ ਕਿਹਾ ਸੀ ਮੈਨੂੰ ਵੱਡਾ ਚਮਚਾ ਦਿਆ ਕਰੋ ਮੈਨੂੰ ਤੁਸੀਂ ਸੂਪ ਦੇ ਨਾਲ, ਜੇ ਨਿੱਕਾ ਕਿਉਂ ਦਿੱਤਾ ਫਿਰ ਗੱਲਾਂ, ਪਲੇਟ 'ਚ ਰੋਟੀ ਦੇਣੀ ਸੀ ਥਾਲੀ 'ਚ ਕਾਹਤੋਂ ਦੇ ਦਿੱਤੀ। ਸੋ ਇਹ ਬਹੁਤ ਨਿੱਕੀਆਂ ਨਿੱਕੀਆਂ ਨਿੱਕੀਆਂ ਨਿੱਕੀਆਂ ਗੱਲਾਂ ਹੀ ਆ ਜਿਹੜੀਆਂ ਖੁਦ ਤੁਹਾਨੂੰ ਆਪ ਨੂੰ ਮੁੜ ਕੇ ਖੁਦ ਆਪਣੇ ਆਪ ਦੇ ਉੱਤੇ ਨਮੋਸ਼ੀ ਦਾ ਸਬੱਬ ਵੀ ਬਣਦੀਆਂ।
1: ਕਈ ਵਾਰ ਇਹ ਵੀ ਹੋ ਜਾਂਦਾ ਵੀ

0: ਇਹਨਾਂ ਦਾ ਵੀ ਪੇਸ਼ੈਂਸ ਲੈਵਲ ਆ ਨਾ, ਤੁਸੀਂ ਇਹਨਾਂ ਦੇ ਤਲਾਕ ਦੀ ਦਰ ਦੇਖ ਲਓ, ਉਹ ਇੰਪੇਸ਼ੈਂਟ ਹੋ ਕੇ ਹੀ ਬੰਦਾ ਦਊਗਾ ਨਾ, ਅਤੇ ਉਸ ਲਿਹਾਜ਼ ਨਾਲ ਆਪਾਂ ਦੇਖਦੇ ਹਾਂ ਵੀ ਸਾਡੇ ਲੋਕਾਂ ਨੇ ਫਿਰ ਵੀ ਸਫ਼ਰ ਦਾ ਘੁੱਟ ਭਰ ਲਿਆ, ਕੁਛ ਕਰ ਲਿਆ ਹੈ ਨਾ ਸਾਡੇ, ਕਿਉਂਕਿ ਈਸਟ ਵੈਸਟ ਦਾ ਫਰਕ ਤਾਂ ਰਹਿਣਾ ਹੀ ਆ। ਪਰ ਮੈਂ ਇਹ ਵੇਖਦਾ ਕਈ ਵਾਰ ਉਹ ਵੱਡੀ ਜਿਹੜੀ ਗੱਲ ਹੁੰਦੀ ਆ, ਜਿਹੜਾ ਵੱਡਾ ਮਸਲਾ ਹੁੰਦਾ, ਹੁਣ ਮੰਨ ਲਓ ਘਰ 'ਤੇ ਫਾਈਨੈਂਸ਼ੀਅਲ ਪ੍ਰੈਸ਼ਰ ਆ, ਬੋਝ ਆ, ਅਤੇ ਗੁਆਂਢੀਆਂ ਦੀ ਜਿਹੜੀ ਲੇਡੀ ਆ ਜਾਂ ਹੈ ਨਾ ਜਾਂ ਪਾਰਟਨਰ ਆ ਹੈ ਨਾ ਉਹਦੀ, ਉਹ ਨਿਆਣੇ ਵੀ ਸਾਂਭੀ ਜਾਂਦੀ ਆ ਅਤੇ ਨਾਲ ਨੌਕਰੀਆਂ ਵੀ ਕਰੀ ਜਾਂਦੀ ਆ, ਅਤੇ ਉਹਨਾਂ ਦਾ ਡਬਲ ਸਟੋਰੀ ਘਰ ਆ, ਤੁਹਾਡਾ ਸਿੰਗਲ ਸਟੋਰੀ ਆ, ਤੁਹਾਡੀ ਟੁੱਟੀ ਕਾਰ ਆ, ਉਹਨਾਂ ਦੀ ਵਧੀਆ ਕਾਰ ਆ, ਲਾਈਫ 'ਚ ਬੜੇ ਚੀਜ਼ਾਂ ਜਿਨ੍ਹਾਂ ਦਾ ਅਸੀਂ ਕੰਪੈਰੀਜ਼ਨ ਕਰਦੇ ਹਾਂ, ਉਹ ਫਿਰ ਤੁਸੀਂ ਛੋਟੀਆਂ ਛੋਟੀਆਂ ਗੱਲਾਂ 'ਤੇ ਖਿਜੀ ਜਾਂਦੇ ਹੋ, ਤੁਹਾਡੇ 'ਚ ਇਹ ਹਿੰਮਤ ਨਹੀਂ ਪੈਂਦੀ ਉਹਨੂੰ ਵੀ ਇਹ ਕਹਿ ਸਕੋ ਵੀ ਤੂੰ ਹੁਣ ਨੌਕਰੀ ਕਰ ਹੈ ਨਾ, ਅਤੇ ਉਹ ਕਹੂਗੀ ਆ ਚੱਕ ਨਿਆਣੇ ਸਾਂਭ ਮਰ ਪਾਲ ਇਹਨਾਂ ਨੂੰ, ਇੱਕ ਦਿਨ ਇਹਨਾਂ ਨਾਲ ਸਵੇਰ ਤੋਂ ਲੈ ਕੇ ਰਾਤ ਤੱਕ ਰਹਿ ਕੇ ਦਿਖਾ,
1: ਪਤਾ
0: ਮੈਂ ਉਦੋਂ ਅਗਲੇ ਦਿਨ ਹੈ ਨਾ ਨੌਕਰੀ ਛੱਡ ਜੋ ਕਹੇਗਾ ਉਹ ਛਾਲ ਮਾਰ ਦੂੰ ਮੈਂ, ਉਹ ਗੱਲਾਂ ਫਿਰ ਉੱਦਾਂ ਚਲੀਆਂ ਜਾਂਦੀਆਂ। ਇੱਦਾਂ ਦੀਆਂ ਲਾਈਫ ਵਿੱਚ ਬਹੁਤ ਸਾਰੇ ਸਿਨੈਰੀਓਜ਼ ਨੇ, ਅਸੀਂ ਕਈ ਵਾਰ ਹੈ ਨਾ ਜਿਹਨੂੰ ਕਹਿੰਦੇ ਆਪਣੇ ਭਾਰ ਨਾਲੋਂ ਵੱਧ ਚੀਜ਼ 'ਚ ਮੁੱਕਾ ਮਾਰਨ ਵਾਲਾ ਨਾ ਉਹ ਕੰਮ ਹੋ ਜਾਂਦਾ, ਅਤੇ ਉਹ ਹਿੰਮਤ ਹੁੰਦੀ ਨਹੀਂ ਪਰ ਖੁਆਇਸ਼ਾਂ ਜ਼ਰੂਰ ਹੁੰਦੀਆਂ।
1: ਬਿਲਕੁਲ, ਅਤੇ ਇਹਨੂੰ ਜਦੋਂ ਆਪਾਂ ਪਿੱਛੇ ਜੋੜਦੇ ਹਾਂ ਥੋੜ੍ਹਾ ਥੋੜ੍ਹਾ ਜਿਹਾ ਨੀਂਹ ਪੱਥਰ ਤੁਹਾਡੇ ਸਾਰਿਆਂ ਦੇ ਲਈ ਸਮਝਣਾ ਕਰਨਾ, ਅੱਗੇ ਗੱਲ ਆਪਣੇ ਜੀਵਨ 'ਚੋਂ ਕੋਈ ਚੀਜ਼ ਕੱਢ ਕੇ ਗੱਲ ਕਰਨੀ, ਉਦਾਹਰਨ ਦੇਣੀ ਥੋੜ੍ਹੀ ਜਿਹੀ ਆਸਾਨ ਹੋਰ ਹੋ ਜਾਏ, ਅਤੇ ਉਹਦੇ ਨਾਲ ਫਿਰ ਆਪਾਂ ਪੇਸ਼ੈਂਸ ਵੀ ਨਾਲ ਜੋੜ ਲੈਂਦੇ ਇਹਦੇ। ਬੇਸਿਕਲੀ ਜਿਹੜਾ ਸਾਡੀ ਸਹਿਣਸ਼ੀਲਤਾ ਵਾ, ਪੇਸ਼ੈਂਸ ਆ, ਉਹਦੀ ਜਦੋਂ ਹੱਦ ਖਤਮ ਹੁੰਦੀ ਆ ਅਤੇ ਉੱਥੋਂ ਅੱਗੇ ਸ਼ੁਰੂ ਹੁੰਦੀ ਖਿੱਜ।
0: ਇਹਦੇ ਇਹੀ
1: ਤੋ ਇੱਕ ਤਾਂ ਹੁੰਦੇ ਆ ਵੀ ਤੁਸੀਂ ਇੱਕ ਬੰਦਾ ਆਪਾਂ ਕਹਿੰਦੇ ਯਾਰ ਬੜਾ ਪੇਸ਼ੈਂਸ ਆ ਨਾ, ਬੜਾ ਉਹਦੇ 'ਚ ਬੜੀ ਸਹਿਣਸ਼ੀਲਤਾ ਵਾ, ਪਰ ਜਦੋਂ ਉਹਦੀ ਬਾਉਂਡਰੀ ਖਤਮ ਹੁੰਦੀ ਆ, ਤੁਸੀਂ ਉਹਨੂੰ ਟੱਚ ਕਰ ਜਾਂਦੇ ਹੋ, ਫਿਰ ਉਸ ਤੋਂ ਅੱਗੇ ਤੁਹਾਡੀ ਖਿੱਜ ਖਿਚਾਹਟ ਸ਼ੁਰੂ ਹੁੰਦੀ ਆ, ਇਰੀਟੇਸ਼ਨ ਸ਼ੁਰੂ ਹੁੰਦੀ ਆ, ਅਤੇ ਅੱਗੇ ਕਿਉਂਕਿ ਇੱਥੋਂ ਤਾਂ ਅੱਜ ਚਲੋ ਆਪਾਂ ਇੱਥੋਂ ਤੱਕ ਹੀ ਰਹਿੰਦੇ ਹਾਂ, ਪਰ ਇਹਦੇ ਅੱਗੇ ਫਿਰ ਅੱਗੇ ਤੋਂ ਅੱਗੇ ਬੜੇ ਖਤਰਨਾਕ ਇਹਦੇ ਰੂਪ ਹੋ ਜਾਂਦੇ ਨੇ। ਤੁਸੀਂ ਮਤਲਬ ਮਨੋਵਿਗਿਆਨੀ ਕਹਿੰਦੇ ਨੇ ਕਿ ਇਹ ਚੀਜ਼ ਤੁਹਾਨੂੰ ਲੀਡ ਕਰਕੇ ਡਿਪਰੈਸ਼ਨ ਤੱਕ ਵੀ ਲੈ ਜਾਂਦੀ ਆ,
0: ਮੈਂਟਲ ਹੈਲਥ ਦੇ
1: ਇਸ਼ੂ ਜਿਹੜੇ ਆ ਉਹ, ਜੇ ਲੰਮਾ ਸਮਾਂ ਤੁਹਾਡੇ ਅੰਦਰ ਖਿੱਜ ਭਰੀ ਰਹੇ ਤਾਂ ਉਹ ਤੁਹਾਨੂੰ ਅਗਲੀ ਸਟੇਜ 'ਤੇ ਲੈ ਜੂਗੀ, ਤੁਹਾਨੂੰ ਐਂਗਰ 'ਤੇ ਲੈ ਜੂਗੀ। ਲੰਮਾ ਸਮਾਂ ਤੁਹਾਡੇ ਅੰਦਰ ਐਂਗਰ ਭਰਿਆ ਰਹੇ,
0: ਰਿਲੇਸ਼ਨਸ਼ਿਪ ਖਤਮ ਹੋ ਜੂਗਾ,
1: ਤੁਹਾਨੂੰ ਬੋਲ ਬਰਾਰੇ ਕੁੱਟਮਾਰ ਤੱਕ ਵੀ ਲੈ ਜੂਗਾ, ਤੁਹਾਨੂੰ ਐਂਗਜ਼ਾਇਟੀ ਤੱਕ ਤੁਹਾਨੂੰ ਲੈ ਜੂਗਾ, ਅਤੇ ਅੱਗੇ ਆਪਾਂ ਕਹਿਣ ਨੂੰ ਕਹਿ ਦਿੰਦੇ ਹਾਂ ਵੀ ਆਹ ਡਿਪਰੈਸ਼ਨ ਔਰ ਡਿਪਰੈਸ਼ਨ ਬੜੀ ਖਤਰਨਾਕ ਅਵਸਥਾ ਵਾ
0: ਜੀ,
1: ਸਿਰਾ ਚਿਰਾਂ ਦਾ ਜਿਹੜਾ ਸਟ੍ਰੈਸ ਜਦੋਂ ਚਿਰ ਤੱਕ ਹੋਲਡ ਕਰਕੇ ਆਪਾਂ ਰੱਖਦੇ ਹਾਂ ਤਾਂ ਉਹ ਹੌਲੀ ਹੌਲੀ ਅੱਗੇ ਫਿਰ ਅਗਲਾ ਆਪਣਾ ਦੂਸਰਾ ਰੂਪ ਧਾਰਨ ਕਰ ਜਾਂਦਾ, ਉਹ ਜਦੋਂ ਬਹੁਤ ਰਹਿੰਦਾ ਤਾਂ ਫਿਰ ਤੀਸਰਾ। ਸੋ ਇਸ ਕਰਕੇ ਅੱਜ ਇਹਦੀ ਆਪਾਂ ਜਿਹੜੀ ਥੱਲੇ ਵਾਲੀ ਇਕਾਈ ਜਿਹਨੂੰ ਆਪਾਂ ਬਹੁਤ ਘੱਟ ਅਹਿਮੀਅਤ ਦਿੰਦੇ ਹਾਂ, ਜਿਹਦੇ ਬਾਰੇ ਆਪਾਂ ਬਹੁਤ ਘੱਟ ਸੁਣਿਆ ਹੋਊਗਾ ਜਾਂ ਬਹੁਤ ਘੱਟ ਇਹਦੇ ਉੱਤੇ ਆਪਾਂ ਕਿਤਾਬਾਂ ਸ਼ਾਇਦ ਸੁਣੀਆਂ ਹੋਣਗੀਆਂ, ਪਰ ਮੈਨੂੰ ਲੱਗਦਾ ਵੀ ਇਹ ਸਭ ਤੋਂ ਖਤਰਨਾਕ ਹੈ, ਇਹ ਤਾਂ ਡੇਲੀ ਰਹਿੰਦੀ ਹੈ ਸਾਡੇ ਨਾਲ।
0: ਕੋਈ ਸ਼ੱਕ ਨਹੀਂ, ਰੋਜ਼ਮਰਾ ਦੀ ਜ਼ਿੰਦਗੀ 'ਚ ਅਸੀਂ ਇਹਨਾਂ ਚੀਜ਼ਾਂ ਨਾਲ 100 ਵਾਰ 2-4 ਹੁੰਦੇ ਹਾਂ, ਅਤੇ ਵੱਡੀ ਗੱਲ ਤੁਸੀਂ ਅਕਸਰ ਆਪਣੇ ਸਮਾਜ ਵਿੱਚ ਇਹੋ ਜਿਹੇ ਲੋਕਾਂ ਨੂੰ ਵੀ ਜਾਣਦੇ ਹੋ, ਖਾਸ ਤੌਰ 'ਤੇ ਮਰਦਾਂ ਨੂੰ ਲੈ ਕੇ ਇਹ ਗੱਲ ਕਹੀ ਜਾਂਦੀ ਆ, ਦੇਖੋ ਜੀ ਇਹਨੂੰ ਗੁੱਸਾ ਨਹੀਂ ਆਉਂਦਾ, ਪਰ ਜਦ ਆਉਂਦਾ ਮਤਲਬ ਉਹ ਹੈ ਤਾਂ ਮਤਲਬ ਇਨਸਾਨ ਹੀ ਆ ਨਾ,
1: ਅੰਦਰੋਂ ਅੰਦਰ ਹੀ ਭਰ ਰਿਹਾ,
0: ਅੰਦਰੋਂ ਅੰਦਰ ਹੀ ਉਹ ਫਿਰ ਭਰ ਕੇ ਉਹਨੇ ਫਿਰ ਜਦ ਗੁੱਸਾ ਕੱਢਣਾ ਤਾਂ ਫਿਰ ਉਹਨੇ ਤਸੱਲੀ ਕਰਾਉਣੀ ਆ ਚੰਗੀ ਤਰ੍ਹਾਂ।
1: ਇਹਨੂੰ ਇੱਦਾਂ ਕਹਿੰਦੇ ਨਾ ਵੀ ਜਿੱਦਾਂ ਮੰਨ ਲਓ ਤੁਸੀਂ ਭਰੇ ਪੀਤੇ ਹੋ ਅਤੇ ਤੁਹਾਡੇ 'ਤੇ ਆਪਾਂ ਕਹਿ ਦਿੰਦੇ ਨਾ ਵੀ ਨਿੱਕੀ ਜਿਹੀ ਗੱਲ ਦਾ ਯਾਰ ਕਾਹਦਾ ਗੁੱਸਾ, ਨਿੱਕੀ ਜਿਹੀ ਗੱਲ ਤੋਂ ਖਿੱਚ ਗਿਆ, ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਉਹਨੂੰ ਉਹ ਇੱਦਾਂ ਕਹਿੰਦੇ ਆ ਵੀ ਭਰੇ ਭਾਂਡੇ 'ਚ ਇੱਕ ਬੂੰਦ ਵੀ ਪਾਓਗੇ ਤਾਂ ਉਹ ਬਾਹਰ ਹੀ ਡੁੱਲਣੀ,
0: ਇਹ ਫਰਕ ਪੈਂਦਾ। ਬਾਕੀ ਜਿਹੜਾ ਵੱਖੋ ਵੱਖਰੇ ਹਾਲਾਤ ਵੱਖੋ ਵੱਖਰੇ ਢੰਗ ਨਾਲ ਪਰਵਰਿਸ਼ ਆ ਉਹਨਾਂ ਚੀਜ਼ਾਂ 'ਤੇ ਵੀ ਆ, ਕਿਸੇ ਦਾ ਬਾਪ ਸ਼ਰਾਬੀ ਕਬਾਬੀ ਹੋ ਸਕਦਾ ਹੈ ਨਾ, ਉਹਨੂੰ ਸ਼ਰਾਬ ਤੋਂ ਗੁੱਸਾ ਆਜੂਗਾ, ਕਿਸੇ ਨੂੰ ਹਰ ਬੰਦੇ ਦੇ ਹਾਲਾਤ ਵੱਖਰੇ ਆ। ਹੁਣ ਮੈਂ ਤੁਹਾਨੂੰ ਉਦਾਹਰਨ ਦਿੰਦਾ, ਇੱਕ ਬੰਦਾ ਦਰਿਆ 'ਚ ਡੁੱਬੀ ਜਾਂਦਾ ਅਤੇ ਬਾਹਰ ਬੰਦਾ ਬੈਠਾ ਇੱਕ ਉਹ ਨਾ ਪੱਥਰ ਦੇ ਬੈਠਾ ਬਾਂਸਰੀ ਵਜਾਈ ਜਾਂਦਾ, ਉਹ ਦਰਿਆ ਜਿਹੜਾ ਡੁੱਬਦਾ ਉਹ ਖਿਜੀ ਜਾਂਦਾ, ਉਹ ਕਹਿੰਦਾ ਯਾਰ ਮੈਂ ਡੁੱਬੀ ਜਾਂਦਾ ਮੈਂ ਮਰੀ ਜਾਂਦਾ ਮੈਨੂੰ ਬਚਾ, ਕਹਿੰਦਾ ਪ੍ਰੋਬਲਮ ਕੀ ਆ, ਕਹਿੰਦਾ ਮੈਨੂੰ ਤੈਰਨਾ ਨਹੀਂ ਆਉਂਦਾ, ਕਹਿੰਦਾ ਮੈਨੂੰ ਕਿਹੜਾ ਬਾਂਸਰੀ ਆਉਂਦੀ, ਮੈਂ ਤਾਂ ਤੇਰੇ ਕੋਲ ਖਾਈਦਾ ਨਹੀਂ, ਜਾ ਹੀ ਰਿਹਾ ਨਾ। ਸੋ ਕਹਿਣ ਦਾ ਮਤਲਬ ਤੂੰ ਵੀ ਕਰੀ ਜਾ ਭਰਾਵਾ, ਜੇ ਮੈਂ ਨਹੀਂ ਆਉਂਦਾ ਤਾਂ ਨਹੀਂ ਆਉਂਦਾ, ਬਣੀ ਜੇ ਪ੍ਰੋਬਲਮ ਵਾਲੀ ਗੱਲ ਤਾਂ ਮੈਨੂੰ ਕੋਈ ਲੱਗੀ ਨਹੀਂ
1: ਆ।
0: ਹੁਣ ਇਹ ਦੋਨਾਂ ਦੇ ਹਾਲਾਤ ਵੱਖੋ ਵੱਖਰੇ ਆ, ਹੈ ਨਾ, ਉਹ ਆਪਣੇ ਹਾਲਾਤ ਨਾਲ ਸੋਚਦਾ ਹੀ ਆਪਣੇ ਹਾਲਾਤ ਨਾਲ ਸੋਚਦਾ,
1: ਪਰ ਇਹ ਵੀ ਡੁੱਬਦਾ ਡੁੱਬਦਾ ਗੱਲ ਕਰ ਗਿਆ ਵੇਲੋ,
0: ਰੀਅਲਾਈਜ਼ ਤੱਕ ਆ ਗਿਆ। ਪਰ ਗੱਲ ਉਹ ਆ ਗਈ, ਹੁਣ ਜਿਹੜਾ ਆਪਾਂ ਸਬਰ ਆ, ਚਲੋ ਪੰਜਾਬੀ ਦੇ ਸ਼ਬਦ ਥੋੜ੍ਹੇ ਜਿਹੇ ਕਈ ਵਾਰ ਦੂਜੇ ਪਾਸੇ ਅਸੀਂ ਇਹਨੂੰ ਸਬਰ ਸ਼ੁਕਰ ਸੰਤੋਖ ਵਾਲੇ ਪਾਸੇ ਵੀ ਲੈ ਜਾਂਦੇ ਹਾਂ, ਪਰ ਸਾਡਾ ਮਕਸਦ ਇਹ ਆ ਜਿਹੜਾ ਸੁਭਾਅ

0: ਹਾਰਟ ਪੇਸ਼ੈਂਟਸ ਨੂੰ ਲੈ ਕੇ ਗੱਲਾਂ ਨੇ ਨਾ, ਅਸੀਂ ਉਹਦੇ 'ਤੇ ਅੱਜ ਗੱਲ ਕਰਨੀ ਚਾਹੁੰਦੇ ਹਾਂ। ਉਹ ਸਬਰ ਆ ਤਾਂ ਉਹ ਤਾਂ ਥੋੜ ਚੀਜ਼ ਆ ਜਾਂਦੀ ਆ, ਉਹਨੂੰ ਬਜ਼ੁਰਗ ਕਹਿੰਦੇ ਆ ਸਬਰ, ਸਬਰ ਨਾ ਆਉਂਦਾ ਜਾਂ ਕਬਰ ਨਾ ਆਉਂਦਾ। ਉਹ ਖੁਆਇਸ਼ਾਂ ਦੀ ਗੱਲ ਥੋੜ੍ਹੀ ਜਿਹੀ ਵੱਖਰੀ ਹੋ ਜਾਂਦੀ ਆ। ਇਨਸਾਨ ਕੀ ਖੁਆਇਸ਼ੋਂ ਕਾ ਵੀ ਕੁਛ ਪਤਾ ਨਹੀਂ, ਦੋ ਗਜ਼ ਜ਼ਮੀਂ ਵੀ ਚਾਹੀਏ ਦੋ ਗਜ਼ ਕਫਨ ਕੇ ਬਾਅਦ। ਇਹ ਤਾਂ ਮਰਨ ਤੋਂ ਬਾਅਦ ਵੀ ਬੰਦੇ ਨੇ ਮੰਗੀ ਜਾਣਾ ਕੁਛ ਨਾ ਕੁਛ, ਉਹ ਚੀਜ਼ ਹੋਰ ਆ। ਸਾਡਾ ਜਿਹੜਾ ਅੱਜ ਦਾ ਟੋਪਿਕ ਥੋੜ੍ਹਾ ਜਿਹਾ ਇਸ ਪਾਸੇ ਨੂੰ ਜ਼ਿਆਦਾ ਕਿ ਸਾਡੇ ਜਿਹੜੇ ਸੁਭਾਅ ਨੇ, ਕੀ ਤੁਹਾਨੂੰ ਲੱਗਦਾ ਵੀ ਪਿਛਲੇ ਕੁਛ ਸਮੇਂ 'ਚ ਆਹ ਟੈਕਨੋਲੋਜੀ ਦੇ ਆਉਣ ਨਾਲ ਕਹਿ ਲਓ ਜਾਂ ਸਾਡੇ ਮਟੀਰੀਅਲਿਸਟਿਕ ਵਰਲਡ ਨਾਲ ਸਾਂਝਾਂ ਦੀ ਗੱਲ ਕਰ ਲਓ, ਤਾਂ ਇਹ ਸੁਭਾਅ ਹੁਣ ਕਾਫ਼ੀ ਹੱਦ ਤੱਕ ਬਦਲ ਗਿਆ। ਸਾਨੂੰ ਛੋਟੀਆਂ ਛੋਟੀਆਂ ਚੀਜ਼ਾਂ 'ਤੇ ਖਿੱਝ ਆਉਣੀ ਸ਼ੁਰੂ ਹੋ ਗਈ ਆ, ਜਾਂ ਤੁਹਾਨੂੰ ਲੱਗਦਾ ਨਹੀਂ ਇਹ ਪਹਿਲਾਂ ਵੀ ਸੀ, ਪਹਿਲਾਂ ਇਹ ਜੱਗ ਜ਼ਾਹਰ ਨਹੀਂ ਸੀ, ਹੁਣ ਅਸੀਂ ਇਹਨੂੰ ਡਾਕੂਮੈਂਟ ਕਰਨ ਲੱਗ ਗਏ, ਹੁਣ ਅਸੀਂ ਰੇਡੀਓ 'ਤੇ ਇਸ ਸੰਬੰਧੀ ਗੱਲਾਂ ਕਰਨ ਲੱਗ ਗਏ। ਕਿਹੜਾ ਟਾਈਮ ਸੀ ਜਦੋਂ ਅੱਗੇ ਮੈਰਿਜ ਕੌਂਸਲਿੰਗ ਜਾਂ ਇਹੋ ਜਿਹੀਆਂ ਚੀਜ਼ਾਂ ਹੋਇਆ ਕਰਦੀਆਂ ਸੀ, ਐਂਗਰ ਮੈਨੇਜਮੈਂਟ ਦੇ ਕੋਰਸ ਹੁੰਦੇ ਸੀ, ਨਹੀਂ ਹੁੰਦਾ ਸੀ।
1: ਬੇਸਿਕਲੀ ਜਿੱਦਾਂ ਤੁਸੀਂ ਬਾਹਰਲੇ ਦੀ ਪੱਛਮ ਦੀ ਗੱਲ ਕੀਤੀ, ਇਹਨਾਂ ਤੋਂ ਹੁਣ ਗੋਰਿਆਂ ਦੇ ਵਿੱਚ ਇਹ ਚੀਜ਼ਾਂ ਪਹਿਲਾਂ ਹੈਗੀਆਂ ਸੀ, ਅਤੇ ਉਹਨਾਂ ਦੇ ਵਿੱਚ ਵੀ ਬਹੁਤ ਪਹਿਲਾਂ ਤੱਕ ਤਾਂ ਨਹੀਂ ਹੈਗੀਆਂ, ਪਰ ਜਦੋਂ ਆਪਣਾ ਜੋਬਾਂ ਕ੍ਰੀਏਟ ਹੋਈਆਂ, ਜਦੋਂ ਲੇਡੀਜ਼ ਵੀ ਜੋਬ ਦੇ ਉੱਤੇ ਜਾਣ ਲੱਗ ਪਈਆਂ, ਜਦੋਂ ਆਪਾਂ ਕਹਿ ਲਈਏ ਵੀ ਉਦਯੋਗਿਕ ਕ੍ਰਾਂਤੀ ਜਦੋਂ ਆਈ, ਅਤੇ ਇਹ ਮਹਿਸੂਸ ਕਰਾਇਆ ਜਦੋਂ ਆਪਣਾ ਜੋਬਾਂ ਕ੍ਰੀਏਟ ਹੋਈਆਂ, ਜਦੋਂ ਲੇਡੀਜ਼ ਵੀ ਜੋਬ ਦੇ ਉੱਤੇ ਜਾਣ ਲੱਗ ਪਈਆਂ, ਜਦੋਂ ਆਪਾਂ ਕਹਿ ਲਈਏ ਵੀ ਉਦਯੋਗਿਕ ਕ੍ਰਾਂਤੀ ਜਦੋਂ ਆਈ, ਅਤੇ ਇਹ ਮਹਿਸੂਸ ਕਰਾਇਆ ਗਿਆ ਮੰਡੀ ਦੇ ਵੱਲੋਂ ਵੀ ਹੁਣ ਦੋਵਾਂ ਜੀਆਂ ਦਾ ਕੰਮ ਕਰਨਾ ਜ਼ਰੂਰੀ ਆ, ਹੋਰ ਤੁਸੀਂ ਅੱਗੇ ਵਧਣਾ। ਅਤੇ ਇਹਨਾਂ ਦੇ ਵਿੱਚ ਵੀ ਇਹ ਉਸ ਤੋਂ ਪਹਿਲਾਂ ਨਹੀਂ, ਪਰ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਤਲਾਕ ਦੀ ਰੇਸ਼ੋ ਵਧੀ, ਅਤੇ ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਬਾਅਦ 'ਚੋਂ ਇਹਨਾਂ ਦੀ ਰੀਸੇ ਜਾਂ ਤਰੱਕੀ ਜਾਂ ਕਿਸੇ ਵੀ ਰੂਪ ਦੇ ਵਿੱਚ ਆਪਾਂ ਉਹ ਜਦੋਂ ਗੱਲ ਲਾਈ, ਅਤੇ ਹੁਣ ਸਾਡੇ ਲਈ ਇਹ ਚੀਜ਼ ਨਵੀਂ ਆ, ਤਾਂ ਕਰਕੇ ਸਾਨੂੰ ਸ਼ਾਇਦ ਜ਼ਿਆਦਾ ਖਟਕਦੀ ਹੈ। ਇਹ ਇਹਨਾਂ 'ਚ ਥੋੜ੍ਹੀ ਜਿਹੀ ਪੁਰਾਣੀ ਹੋ ਗਈ ਹੈ, ਇਹ ਪਚਾ ਗਏ ਆ, ਇਹਨਾਂ ਲੱਗਦਾ ਵੀ ਹਾਂ ਆਮ ਹੈ, ਸਾਨੂੰ ਹਲੇ ਚੁੱਭਦੀ ਹੈ, ਪਰ ਆਪਾਂ ਬੜੀ ਛੇਤੀ ਪਚਾ ਜਾਣੀ ਆ, ਬੜੇ 'ਤੇ ਪਚਾ ਗਏ ਨੇ ਹੁਣ। ਹੁਣ ਸਾਨੂੰ ਹੈਰਾਨੀ ਨਹੀਂ ਹੁੰਦੀ ਇਹ ਗੱਲਾਂ ਸੁਣ ਕੇ ਵੀ ਉਹ ਲੜ ਪਿਆ ਅਤੇ ਆਹ ਲੜ ਪਿਆ, ਉਹ ਵੱਖ ਹੋ ਗਿਆ, ਸਾਨੂੰ ਹੁਣ ਹੈਰਾਨੀ ਨਹੀਂ ਹੁੰਦੀ।
0: ਹਾਂ, ਜਾਂ ਸਾਡੇ ਆ ਬਿਜ਼ਨਸਿਸ ਵਿੱਚ ਰੌਲੇ ਰੱਪੇ, ਹੈ ਨਾ, ਲੋਕਾਂ ਦੀਆਂ ਪਾਰਟਨਰਸ਼ਿਪਾਂ ਟੁੱਟ ਗਈਆਂ, ਰਿਲੇਸ਼ਨਸ਼ਿਪ ਖਰਾਬ ਹੋਏ ਜਾਂ, ਹੈ ਨਾ। ਚਲੋ, ਆਪਾਂ ਅੱਜ ਜਿਹੜਾ ਟੋਪਿਕ ਦਾ ਆਖਰੀ ਵਾਲਾ ਹਿੱਸਾ ਹੋਊਗਾ, ਉਹਦੇ 'ਚ ਇਸ ਚੀਜ਼ 'ਤੇ ਵੀ ਥੋੜ੍ਹਾ ਜਿਹਾ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਇਹਨਾਂ ਚੀਜ਼ਾਂ ਤੋਂ ਬਚੀਏ ਕਿਵੇਂ, ਕਿਉਂਕਿ ਫਾਇਦਾ ਤਾਂ ਹੀ ਹੈ ਜੇ ਆਪਾਂ ਹੱਲ 'ਤੇ ਵੀ ਗੱਲ ਕਰੀਏ। ਇਹ ਤਾਂ ਚਲੋ ਪ੍ਰਤੱਖ ਨੂੰ ਪ੍ਰਮਾਣ ਕੀ ਸਮਾਜ ਹੈਗਾ ਹੀ ਆ, ਇਹ ਤਾਂ ਆਪਾਂ ਹਜੇ ਤੱਕ ਉਹੀ ਡਿਸਕਸ ਕਰ ਰਹੇ ਹਾਂ ਜਾਂ ਜ਼ਿਕਰ ਕਰ ਰਹੇ ਹਾਂ ਵੀ ਇੱਦਾਂ ਹੈ ਜਾਂ ਇੱਦਾਂ ਹੁੰਦਾ ਹੈ। ਸਾਰੀ ਇਹ ਪਾਣੀ 'ਚ ਮਧਾਣੀ ਦਿਮਾਗ ਦੀਆਂ ਖੇਡਾਂ, ਫਿਰ ਸੌ ਹੱਥ ਰੱਸਾ ਸਿਰੇ 'ਤੇ ਗੰਢ ਆਪਾਂ ਇਹ ਵੀ ਕਹਿ ਦਿੰਦੇ ਹਾਂ। ਜ਼ੈਨ ਮੈਡੀਟੇਸ਼ਨ 'ਚ ਇੱਕੋ ਛੋਟੀ ਜਿਹੀ ਗੱਲ ਦੱਸਦੇ ਹੁੰਦੇ ਆ, ਉਹ ਕਹਿੰਦੇ ਜੇ ਪਾਣੀ ਗੰਧਲਾ ਹੋਵੇ, ਹੈ ਨਾ, ਉਹਨੂੰ ਕਿੱਦਾਂ ਸਾਫ਼ ਕਰੋਂਗੇ। ਕੋਈ ਕੋਈ ਦੱਸੇ, ਕੋਈ ਕੁਛ ਦੱਸੇ, ਪਰ ਜਿਹੜਾ ਉਹਨਾਂ ਦਾ ਸਾਧੂ ਸੀ, ਉਹ ਜਿਹੜਾ ਮੇਨ ਹੈ ਨਾ ਪ੍ਰੀਚਰ ਸੀ, ਉਹ ਕਹਿੰਦਾ ਇਹਨੂੰ ਪਾਣੀ ਨੂੰ ਸ਼ਾਂਤ ਹੋ ਲੈਣ ਦਿਓ, ਟਿਕਿਆ ਰਹਿਣ ਦਿਓ, ਇਹਦਾ ਗੰਧ ਮੂਲ ਸਾਰਾ ਕੁਛ ਸੈਟਲ ਹੋ ਜਾਣਾ ਅਤੇ ਉੱਤੋਂ ਪਾਣੀ ਨਿਤਾਰ ਲਿਓ,
1: ਥੱਲੇ ਬੈਠ।
0: ਪਰ ਅਸੀਂ ਕੀ ਕਰਦੇ ਹਾਂ, ਅਸੀਂ ਰੋਜ਼ ਉਹ 'ਚ ਖਿੱਚ ਖਜਾੜ ਦੇ ਚਮਚੇ ਮਾਰੀ ਜਾਂਦੇ ਹਾਂ, ਮਾਰੀ ਜਾਂਦੇ ਹਾਂ, ਅਤੇ ਉਹ ਫਿਰ ਸਾਡੇ ਸੁਭਾਅ ਦਾ ਹਿੱਸਾ ਬਣ ਜਾਂਦੀ ਆ, ਉਹ ਗੰਧ ਮੈਲ
1: ਨਿੱਕੀ ਨਿੱਕੀ ਹਿਲਜੁਲ ਚੱਲੀ ਜਾਂਦੀ ਆ, ਅਤੇ ਆਪਾਂ ਇਹ ਸੋਚਦੇ ਹਾਂ ਵੀ ਕਮਿਊਨੀਕੇਸ਼ਨ ਉਹ ਨਿੱਕੀ ਨਿੱਕੀ ਹਿਲਜੁਲ
0: ਕਿਸੇ ਨੇ ਪਾਈ ਵੀ ਸੀ ਪੋਸਟ, ਮੈਂ ਸੋਸ਼ਲ ਮੀਡੀਆ 'ਤੇ ਵੇਖਦਾ ਸੀ, ਉਹ ਕਹਿੰਦੀ ਵੀ ਜਦੋਂ ਵੈਸਟਰਨ ਸੋਸਾਇਟੀ ਦੇ ਲੋਕ ਨੇ, ਹੈ ਨਾ, ਇਹ ਕਿਵੇਂ ਆਪਸ 'ਚ ਬਾਹਾਂ 'ਚ ਬਾਹਾਂ ਪਾ ਕੇ ਹੱਥਾਂ 'ਚ ਹੱਥ ਪਾ ਕੇ ਸ਼ੋਪਿੰਗਾਂ ਕਰੀ ਜਾਂਦੇ ਆ, ਸੈਰਾਂ ਕਰੀ ਜਾਂਦੇ ਆ। ਤੁਸੀਂ ਕੋਈ ਪੰਜਾਬੀ ਬੰਦਾ ਦੇਖ ਲਿਓ ਸੈਰ ਕਰਦਾ, ਬੰਦਾ 3 ਫੁੱਟ ਮੂਹਰੇ ਹੋਊ, ਔਰਤ 3 ਫੁੱਟ ਪਿੱਛੇ ਹੋਊ। ਫਿਰ ਉਹ ਇੱਕ ਔਰਤ ਪੁੱਛਦੀ ਹੈ, ਕਹਿੰਦੀ ਕੀ ਤੁਹਾਡੇ ਸਮਾਜ 'ਚ ਇਸ ਲਈ ਆ ਬਈ, ਹੈ ਨਾ, ਵੀ ਔਰਤ ਨੂੰ ਦਰਜਾ ਨਹੀਂ ਦਿੱਤਾ ਜਾਂਦਾ? ਉਹ ਕਹਿੰਦਾ ਕੋਈ ਦਰਜਾ ਦੁਰਜਾ ਨਹੀਂ, ਅਸੀਂ ਤਾਂ ਘੜੀ ਘੜੀ ਲੜੀ ਜਾਂਦੇ ਹਾਂ, ਤਾਂ ਅੱਗੇ ਪਿੱਛੇ ਹੋਏ ਹੋਏ,
1: ਵੱਡੀ
0: ਦਰਜੇ ਦੁਰਜੇ ਵਾਲੀ ਕੋਈ ਗੱਲ ਨਹੀਂ ਹੈ ਸਾਡੇ 'ਚ, ਹੈ ਨਾ। ਕਿਸੇ ਨਾ ਕਿਸੇ ਗੱਲ 'ਤੇ ਪੇਚਾ ਪੈ ਜਾਣਾ, ਅਤੇ ਇਹਨੇ ਕਹਿਣਾ ਚੰਗਾ ਫਿਰ ਤੂੰ ਜਾ, ਮੈਂ ਚੱਲੀ ਘਰ ਨੂੰ।
1: ਨਹੀਂ, ਆਪਣੇ ਤਾਂ ਪਛਾਣ ਹੀ ਇਸੇ ਗੱਲ ਤੋਂ ਹੁੰਦੀ ਨਾ ਵੀ ਇਹਨਾਂ ਦਾ ਰਿਲੇਸ਼ਨ ਕੀ ਹੈ। ਨਹੀਂ, ਅੱਜ ਕੱਲ੍ਹ ਸੁੱਖ ਦੇ ਨਾਲ ਆਪਣੇ ਵੀ ਮਿਲ ਜਾਂਦੇ ਆ ਕੇਸ, ਇਹੋ ਜਿਹੀ ਗੱਲ ਨਹੀਂ, ਅਸੀਂ ਐਵੇਂ ਧਾਰਨਾਵਾਂ ਹੀ ਬਣਾਈਆਂ ਵਾ ਆਪਣੇ ਬਾਰੇ।
0: ਹਾਂ, ਪਰ ਮੈਨੂੰ ਆਪਾਂ ਨਾ ਪਹਿਲਾਂ 2 ਘੰਟੇ ਡਿਸਕਸ ਕਰਕੇ ਬਾਅਦ 'ਚੋਂ ਕਹਿੰਦੇ, ਦੇਖੋ ਇਸ ਚੀਜ਼ ਨੂੰ ਜਨਰਲਾਈਜ਼ ਤਾਂ ਨਹੀਂ ਕੀਤਾ ਜਾ ਸਕਦਾ, ਬਹੁਤ ਸਾਰੇ ਲੋਕ ਹੈਗੇ ਆ ਇਹ। ਚਲੋ, ਹੈ ਨਾ, ਜਿਵੇਂ ਉਹ ਕਹਿੰਦਾ ਵੀ ਇਹ ਤੁਸੀਂ ਆਪਣੇ ਘਰ ਦੀ ਕਹਾਣੀ ਸੁਣਾ ਰਹੇ ਹੋ, ਆਮ ਤੌਰ 'ਤੇ ਲੋਕਾਂ ਦੇ ਘਰਾਂ 'ਚ ਇੱਦਾਂ ਨਹੀਂ ਹੁੰਦਾ।
1: ਇਹੋ ਸਭ ਤੋਂ ਵੱਡੀ ਗਲਤੀ ਵੀ ਇਹੋ ਹੀ ਹੈ ਨਾ, ਕਿਉਂਕਿ ਜਦੋਂ ਆਪਾਂ ਕੋਈ ਚੀਜ਼ ਲਕਾ ਕੇ ਬਹਿ ਜਾਂਦੇ ਹਾਂ ਵੀ ਨਹੀਂ ਆਪਾਂ ਤਾਂ ਬਿਲਕੁਲ ਇਹ ਤੋਂ ਵੱਖਰੇ ਹਾਂ, ਜਦੋਂ ਆਪਾਂ ਬਿਲਕੁਲ ਮਤਲਬ ਕਹਿ ਲਓ ਗੁੱਡੀ ਗੁੱਡੀ ਜਿਹਾ ਹੀ ਆਪਣੇ ਆਪ ਦਾ ਸਾਰਾ ਕੁਛ ਵਿਖਾਉਂਦੇ ਹਾਂ, ਜਿੱਦਾਂ ਕਿ ਆਪਾਂ ਸੋਸ਼ਲ ਮੀਡੀਆ 'ਤੇ ਵੇਖਦੇ ਹਾਂ, ਅਤੇ ਉਹਦੇ ਵਿੱਚ ਫਿਰ ਦੂਸਰੇ ਦੇ ਵਿੱਚ ਉਹ ਭਾਵਨਾ ਆ ਹੀ ਜਾਂਦੀ ਆ ਬਦੋ ਬਦੀ, ਉਹ ਫਿਰ ਤੁਹਾਡੀ ਖਿੱਚ ਖਿਜਾਹਟ ਹੋਰ ਜ਼ਿਆਦਾ ਵੱਧ ਜਾਂਦੀ ਆ। ਸੋ ਬੇਸਿਕਲੀ ਜਿਹੜੀ ਇਹ ਪੇਸ਼ੈਂਟ

0: ਰਸਤਾ ਖਤਮ ਹੋਣਾ, ਖਿੱਚ ਖਿਚਾਹਟ ਦਾ ਸ਼ੁਰੂ ਹੋਣਾ ਅਤੇ ਹੌਲੀ ਹੌਲੀ ਵੱਧਣਾ ਵੱਧਣਾ ਵੱਧਣਾ ਹੋਰ ਜ਼ਿਆਦਾ ਵੱਧ ਜਾਣਾ, ਅਤੇ ਇੱਕ ਪਾਸਿਓਂ ਜਦੋਂ ਆਉਂਦੀ ਹੈ ਫਿਰ ਸੁਭਾਵਿਕ ਹੈ ਵੀ ਦੂਸਰੇ ਪਾਸਿਓਂ ਵੀ ਆਉਣੀ ਸ਼ੁਰੂ ਹੋ ਜਾਂਦੀ ਹੈ।
1: ਹਾਂਜੀ, ਕਈ ਵਾਰ ਦੇਖੋ ਉਸ ਚੀਜ਼ ਦਾ ਹੱਲ ਲੱਭਣ ਲਈ ਹੈ ਨਾ ਕੋਈ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਉਹ ਕਈ ਵਾਰ ਹੱਲ ਵੀ ਨੁਕਸਾਨ ਕਰ ਦਿੰਦਾ। ਕਈ ਵਾਰ ਜਿਵੇਂ ਤੁਸੀਂ ਕਿਹਾ ਨਾ ਵੀ ਆਪਾਂ ਕਹਿੰਦੇ ਹਾਂ ਵੀ ਲੈਟਸ ਡਿਸਕਸ, ਉਹ 'ਚ ਡਿਸਕਸ ਕਰਨ ਲੱਗਦੇ ਸਿਆਪਾ ਹੋਰ ਪੈ ਜਾਂਦਾ, ਰੌਲਾ ਹੋਰ ਵੱਧ ਜਾਂਦਾ, ਅਤੇ ਕਿੱਥੇ ਉਹ ਚੁੱਪ ਕਰਕੇ ਪਹਿਲਾਂ ਟਿਕਟਕਾ ਜਿਹਾ ਹੁੰਦਾ, ਬੰਦਾ ਉਹਨੂੰ ਬਹੁਤ ਲਾਈਟਲੀ ਲੈਂਦਾ ਵੀ ਕੋਈ ਨਹੀਂ ਯਾਰ ਇਹਨੂੰ ਰਿਜ਼ੋਲਵ ਕਰ ਲਾਂਗੇ, ਪਰ ਜਦੋਂ ਬੈਠਦੇ ਆ ਉਹ ਕੋਈ ਇਹੋ ਜਿਹੀ ਸੜੀ ਹੋਈ ਗੱਲ ਜਾਂ ਉਹ ਕਹਿੰਦਾ ਅੱਛਾ ਤੇਰੇ ਦਿਮਾਗ 'ਚ ਆਹ ਚੱਲਦਾ ਸੀ। ਹੁਣ ਇਹ ਬਿਲਕੁਲ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਇਗਜ਼ਾਮਪਲ ਦਿੰਦਾ। ਪੁਰਾਣੇ ਟਾਈਮਾਂ 'ਚ ਨਾ ਜਦੋਂ ਅੰਗਰੇਜ਼ ਸੀਗੇ
0: ਜੀ,
1: ਇੰਡੀਆ 'ਚ ਬ੍ਰਿਟਿਸ਼ ਹਕੂਮਤ ਸੀਗੀ, ਉਹ ਸੱਪਾਂ ਤੋਂ ਬਹੁਤ ਚੱਲਦੇ ਸੀ, ਸੱਪਾਂ ਤੋਂ ਬਹੁਤ ਡਰਦੇ ਸੀ।
0: ਓਕੇ,
1: ਉਹਨਾਂ ਨੇ ਇੱਕ ਵਾਰ ਇਨਾਮ ਐਲਾਨ ਕਰਤਾ ਬਈ ਸੱਪ ਲਿਆਓ ਅਤੇ ਆ ਰੁਪਈਆ ਅਠਵਾਨੀ ਚਵਾਨੀ ਲੈ ਜਾਓ, ਹੈ ਨਾ ਵੀ ਸੱਪ ਮਾਰ ਗਏ, ਹੈ ਨਾ ਫੜ ਫੜ ਕੇ। ਉਹ ਮੁੜ ਕੇ ਤਿੰਨਾਂ ਚਾਰਾਂ ਸਾਲਾਂ ਤੱਕ ਲੋਕਾਂ ਨੇ ਸੱਪ ਘਰੇ ਪਾਲਣੇ ਸ਼ੁਰੂ ਕਰਤੇ, ਪੈਸੇ ਮਿਲਦੇ ਆ
0: ਮਾਰ ਮਾਰ ਕੇ ਦੇਣੇ।
1: ਸੋ ਮਤਲਬ ਕਈ ਵਾਰ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਉਹ ਆਲੇ ਦੁਆਲੇ ਦੇ ਹਿਸਾਬ ਨਾਲ ਉਹ ਹੱਲ ਕਈ ਵਾਰ ਸਹੀ ਨਹੀਂ ਹੁੰਦਾ, ਉਲਟਾ ਸੱਪਾਂ ਦੀ ਗਿਣਤੀ ਤਾਂ ਲੱਖਾਂ 'ਚ ਵੱਧ ਗਈ।
0: ਅਸਲ 'ਚ ਜਿਹੜਾ ਕਿਉਂਕਿ ਇਹ ਵੀ ਇੱਕ ਮੈਂ ਕਹੂੰਗਾ ਵੀ ਥੋੜ੍ਹੀ ਜਿਹੀ ਅਧੂਰੀ ਕਨਵਰਸੇਸ਼ਨ ਹੈ ਵੀ ਗੱਲ ਕਰਕੇ ਤਾਂ ਹੱਲ ਹੋ ਜਾਂਦਾ। ਮੰਨ ਲਓ ਤੁਸੀਂ ਜੇ ਬੇਸ 'ਤੇ ਨਹੀਂ ਨਾ ਕੰਮ ਕਰੋਗੇ ਅਤੇ ਫਿਰ ਉਹ ਗੱਲ ਕਰਕੇ ਵੀ ਹੱਲ ਹੋਣਾ ਨਹੀਂ ਹੋਣਾ। ਮੰਨ ਲਓ ਤੁਸੀਂ ਗੱਲ ਕਰਕੇ, ਫੋਰ ਐਗਜ਼ਾਮਪਲ ਤੁਸੀਂ ਆਪਣੇ ਪਾਰਟਨਰ ਨੂੰ ਕੀ ਕਹੋਗੇ ਵੀ ਵੇਖੋ ਮੇਰੇ ਉੱਤੇ ਕੰਮ ਦਾ ਅੱਜ ਕੱਲ੍ਹ ਬਹੁਤ ਪ੍ਰੈਸ਼ਰ ਹੈ, ਇਸ ਕਰਕੇ ਮੇਰੇ ਕੋਲ ਵਰਕਲੋਡ ਜਿਹੜਾ ਉਹ ਆਲਰੇਡੀ ਬਾਹਰੋਂ ਹੀ ਮੈਂ ਲੱਦਿਆ ਆਉਂਦਾ ਵਾਂ, ਬਾਹਰੋਂ ਹੀ ਮੇਰੀ ਲੜਾਈ ਲੜੀ ਹੋਈ ਹੁੰਦੀ ਕਿਸੇ ਦੇ ਨਾਲ, ਠੀਕ ਹੈ, ਇੰਪਲੋਈਜ਼ ਦੇ ਨਾਲ, ਪਾਰਟਨਰਾਂ ਦੇ ਨਾਲ। ਸੋ ਇਸ ਕਰਕੇ ਥੋੜ੍ਹੀ ਜਿਹੀ ਇਰੀਟੇਸ਼ਨ ਹੋ ਜਾਂਦੀ ਹੈ। ਚਲੋ ਕਿਸੇ ਹੱਦ ਤੱਕ ਤੁਹਾਡਾ ਪਾਰਟਨਰ ਅੰਡਰਸਟੈਂਡ ਕਰੂਗਾ ਅਤੇ ਉਹ ਟਾਈਮ ਬੀਂਗ ਉਹ ਬਲਾ ਟਲ ਜੂਗੀ, ਗੱਲ ਦਾ ਹੱਲ ਹੋ ਗਿਆ। ਪਰ ਇੱਥੇ ਬੇਸ ਦੇ ਉੱਤੇ ਕੰਮ ਕਰਨ ਦਾ ਮਤਲਬ ਇਹ ਆ ਵੀ ਅਗਲੀ ਵਾਰੀ ਫਿਰ ਥੋੜ੍ਹਾ ਸਮਾਂ ਪਾ ਕੇ ਫਿਰ ਤੁਹਾਡਾ ਪਾਰਟਨਰ ਰਿਲਾਈਜ਼ ਕਰੂਗਾ ਵੀ ਇਹ ਤਾਂ ਫਿਰ ਸੀਨਸ ਆਪਾਂ ਹਾਲੇ ਤੱਕ ਉੱਦਾਂ ਹੀ ਹਾਂ, ਠੀਕ ਆ, ਇਹ ਹਫ਼ਤਾ ਲੰਘ ਗਿਆ ਵਾ, ਮਹੀਨਾ ਲੰਘ ਗਿਆ, ਅਤੇ ਤੁਸੀਂ ਦੁਬਾਰਾ ਫਿਰ ਬਹਿ ਕੇ ਕਿੱਦਾਂ ਉਹੀ ਸੇਮ ਗੱਲ ਕਹੋਗੇ ਤੁਸੀਂ? ਬੇਸ ਜਾਂ ਬੇਸਿਕ ਹੱਲ ਤਾਂ ਉਹਦਾ ਇਹ ਹੈ ਨਾ ਵੀ ਉਹ ਚੀਜ਼ਾਂ ਜਿਹੜੀਆਂ ਨੇ ਉਹ ਅਸਥਾਈ ਹੋਣ, ਉਹ ਟੈਂਪਰੇਰੀ ਹੋਣ, ਉਹ ਪਰਮਾਨੈਂਟ ਨਾ ਹੋ ਜਾਣ। ਵੀ ਹੁਣ ਪਰ ਸਾਡੀਆਂ ਹੁਣ ਟੈਂਪਰੇਰੀ ਹੋ ਗਈਆਂ, ਪਰਮਾਨੈਂਟ ਹੋ ਗਈਆਂ ਨੇ। ਮੰਨ ਲਓ ਤੁਹਾਡਾ ਕੰਮ ਦਾ ਬੋਝ ਹੁਣ ਪਰਮਾਨੈਂਟ ਹੋ ਗਿਆ ਵਾ, ਉਹ ਆਪਾਂ ਘਟਾਇਆ ਨਹੀਂ, ਆਪਾਂ ਇੱਕ ਵਾਰੀ ਐਕਸਪਲੇਨੇਸ਼ਨ ਦੇ ਦਿੱਤੀ, ਗੱਲ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਆਪਾਂ, ਪਰ ਜੋ ਐਕਚੁਅਲ ਸੀ ਵੀ ਆਪਾਂ ਕੰਮ ਨੂੰ ਕਿਸੇ ਤਰੀਕੇ ਦੇ ਨਾਲ ਮੈਨੇਜ ਕਰ ਲਈਏ, ਥੋੜ੍ਹਾ ਜਿਹਾ ਵੇਲ ਵੱਧ ਰਹੇ, ਉੱਥੇ ਆਪਾਂ ਕੰਮ ਨਹੀਂ ਕੀਤਾ। ਸੋ ਇਸ ਕਰਕੇ ਹੁਣ ਤੁਸੀਂ ਉਹ ਉਸ ਮੁੱਦੇ 'ਤੇ ਗੱਲ ਵੀ ਨਹੀਂ ਕਰ ਸਕਦੇ ਅਤੇ ਇਹ ਤੁਹਾਡੀ ਜਿਹੜੀ ਆ ਪਰਮਾਨੈਂਟ ਹੋ ਗਈ।
1: ਸਹੀ ਨਹੀਂ, ਮੈਂ ਇਹ ਵੀ ਦੇਖਦਾ ਬਈ ਸਾਡੀਆਂ ਕੁਛ ਕੁ ਧਾਰਨਾਵਾਂ ਵੀ ਬਣੀਆਂ ਹੋਈਆਂ ਨੇ, ਕੁਛ ਕੁ ਸਾਡੀਆਂ ਐਕਸਪੈਕਟੇਸ਼ਨਸ ਨੇ, ਕੁਛ ਕੁ ਚੀਜ਼ਾਂ ਸਮਾਜ ਦਾ ਇੰਨਾ ਅਟੁੱਟ ਹਿੱਸਾ ਬਣ ਚੁੱਕੀਆਂ ਨੇ। ਜਿਵੇਂ ਹੁਣ ਸਾਡੇ ਸਮਾਜ ਵਿੱਚ ਜਿਹੜਾ ਮਰਦ ਪ੍ਰਧਾਨ ਸਮਾਜ ਕਿਹਾ ਜਾਂਦਾ, ਇਹ ਬੰਦਾ ਔਰਤ 'ਤੇ ਟੁੱਟ ਟੁੱਟ ਕੇ ਪੈਂਦਾ, ਚਿੱਲਾਉਂਦਾ, ਜਿਹੜਾ ਮੈਂ ਫਿਰ ਉਹੀ ਗੱਲ ਨਾ ਜਨਰਲਾਈਜ਼ ਨਹੀਂ ਕਰਦਾ ਹੈ ਨਾ, ਅਤੇ ਉਹ ਗੱਲਾਂ ਫਿਰ ਆਪਾਂ ਇਹ ਵੀ ਕਹਿ ਦਿੰਦੇ ਹਾਂ ਹੁਣ ਉਹ ਗੱਲਾਂ ਨਹੀਂ ਰਹਿ ਗਈਆਂ, ਪਰ ਇਹ ਚੀਜ਼ਾਂ ਆਪਾਂ ਆਂਢ ਗੁਆਂਢ ਘਰਾਂ ਗਲੀ ਮੁਹੱਲਿਆਂ 'ਚ ਹੁੰਦੀਆਂ ਵੇਖੀਆਂ ਕਿ ਔਰਤ ਵਿਚਾਰੀ ਸਬਮਿਸਿਵ ਆ ਅਤੇ ਇਹ ਹੈ ਨਾ ਟੁੱਟ ਟੁੱਟ ਪੈਂਦਾ ਉਹਨੂੰ, ਨਿੱਕੀ ਨਿੱਕੀ ਗੱਲ 'ਤੇ ਖਿੱਚ ਖਿਚਾਹਟ ਆ। ਉਹਦਾ ਹੁਣ ਤੁਸੀਂ ਨਤੀਜਾ ਦੇਖੋ, ਸਾਡੀਆਂ ਫਿਲਮਾਂ ਦੇਖੋ, ਔਰਤਾਂ ਨੂੰ ਕਿਹੋ ਜਿਹੇ ਬੰਦੇ ਚੰਗੇ ਲੱਗਦੇ ਆ ਜਿਹੜੇ ਤਰੀਕੇ ਨਾਲ ਸਲੀਕੇ ਨਾਲ ਅਦਬ ਨਾਲ ਗੱਲ ਕਰਦੇ ਆ, ਹੈ ਨਾ। ਉਹ ਹੋ ਸਕਦਾ ਔਰਤਾਂ ਦਾ ਡਰੀਮ ਹਸਬੈਂਡ ਜਾਂ ਡਰੀਮ ਪਾਰਟਨਰ ਉਹ ਹੋਵੇ ਜਿਹੜਾ ਉਹਨੂੰ ਪਿਆਰ ਨਾਲ ਰਾਣੀ ਵਾਂਗੂ ਰੱਖੇ, ਇੱਦਾਂ ਦੇ ਫਿਲਮਾਂ 'ਚ ਡਾਇਲੋਗ ਹੁੰਦੇ ਆ ਨਾ,
0: ਭੱਜ ਭੱਜ ਕੇ ਗਾਣੇ ਬੋਲੇ,
1: ਹਾਂ, ਅਤੇ ਆ ਸਫੈਦਿਆਂ ਦੇ ਆਲੇ ਦੁਆਲੇ ਭੱਜ ਭੱਜ ਗਾਣੇ ਗਾਵੇ, ਹੈ ਨਾ। ਅਤੇ ਮਰਦ ਦਾ ਦੇਖੋ ਹੁਣ ਕੀ ਆ, ਉਹ ਔਰਤ ਜਿਹੜੀ ਖਿੜ ਖਿੜ ਹੱਸਦੀ ਆ ਸਰੋਂ ਦੇ ਫੁੱਲਾਂ 'ਚ, ਨਹੀਂ ਉਹ ਫਿਲਮ 'ਚ ਉਹਨੂੰ ਰਾਤ ਨੂੰ ਸੁੱਤੇ ਪੈਣ ਨੂੰ ਵੀ ਸੁਪਨਾ ਆਉਂਦਾ ਅਤੇ ਉਹ ਖਿੜ ਖਿੜ ਹੱਸਦੀ ਆ। ਸੋ ਉਹ ਸਮਾਜ ਉੱਦਾਂ ਦਾ, ਹਾਂ, ਉਹ ਸਮਾਜ ਹੁਣ ਜਦੋਂ ਉਹਨੇ ਘਰੇ ਜਾਣਾ ਤਾਂ ਉਹ ਖੜ ਖਿੜ ਤਾਂ ਹੱਸਦੀ ਕੀ ਆ, ਕਹੀਂ ਦੁੱਧ ਨਹੀਂ ਲਿਆਂਦਾ, ਉਹ ਕਹਿੰਦਾ ਲੈ ਆਹੀ ਰੌਲਾ
0: ਫਿਲਮ ਗਈ ਪਰੇ ਪਹਾੜ 'ਚ ਉਹ ਗਾਣਾ ਗਿਆ।
1: ਰਿਐਲਿਟੀ ਰਿਐਲਿਟੀ ਅਤੇ ਜਿਹੜਾ ਡਰੀਮ ਲੈਂਡ ਆ ਨਾ, ਉਹਨਾਂ ਦੋਨਾਂ ਦੇ ਵਿਚਾਲੇ ਫਾਸਲਾ ਬਹੁਤ ਆ, ਹੈ ਨਾ। ਉਹ ਉਸ ਚੱਕਰ 'ਚ ਦਿਮਾਗੀ ਤੌਰ 'ਤੇ ਪਿਸੀ ਜਾਂਦਾ, ਮਤਲਬ ਸਮਾਜ, ਸਾਡੀ ਦੁਨੀਆ, ਸਾਡੀ ਸੁਸਾਇਟੀ।
0: ਇਹ ਵੱਡੀ ਸਮੱਸਿਆ, ਕਿਉਂਕਿ ਆਪਾਂ ਜੋ ਵੇਖਦੇ ਹਾਂ ਉਹ ਆਪਾਂ ਉਹ ਵੇਖਦੇ ਹਾਂ ਜਿਹਦੇ ਨਾਲ ਸਾਡੇ ਦਿਮਾਗ ਨੂੰ ਖੁਸ਼ੀ ਮਿਲਦੀ ਹੈ, ਸਾਡੇ ਹਾਰਮੋਨ ਜਿਹੜੇ ਹੈਪੀ ਹਾਰਮੋਨ ਸਾਡੇ ਜਾਗਦੇ ਆ,
1: ਸਾਡਾ 24 ਘੰਟੇ ਕੋਰਟੀਸੋਲ ਦਾ ਲੈਵਲ ਹੀ ਵਧਿਆ ਜਾਂਦਾ, ਐਂਡੋਰਫਿਨ ਰਿਲੀਜ਼ ਹੁੰਦੀ ਹੋਈ ਨਹੀਂ,
0: ਉਹ ਸਾਨੂੰ ਲੱਗਦਾ ਵੀ ਇੱਦਾਂ ਦਾ ਇੱਕ ਸਕਸੈਸਫੁਲ ਰਿਲੇਸ਼ਨ ਹੁੰਦਾ ਵਾ। ਅਤੇ ਇਹ ਵੀ ਆਪਾਂ ਮੰਨ ਲੈਂਦੇ ਹਾਂ ਮਨ ਹੀ ਮਨ ਵੀ ਬਾਕੀ ਸਾਰਿਆਂ ਦਾ ਇੱਦਾਂ ਦਾ ਹੀ ਆ, ਇਹ ਮੇਰੇ ਘਰ ਹੀ ਇੱਦਾਂ ਦਾ ਨਹੀਂ ਆ।
1: ਹਾਂ ਹਾਂ, ਦੇਖੋ ਜਿਸ ਘਰ ਵਿੱਚ ਮੇਰੇ ਮਾਂ ਬਾਪ ਦੀ ਇੱਜ਼ਤ ਨਹੀਂ, ਉਸ ਘਰ 'ਚ ਤਾਂ ਮੇਰਾ ਰਹਿਣਾ, ਉਸ ਘਰ 'ਚ ਮੈਂ ਪਾਣੀ ਵੀ ਨਹੀਂ ਪੀਣਾ, ਪਰ ਜਿਹਦੇ ਉਹਦੇ ਮਾਂ ਬਾਪ ਆ ਉਹਨਾਂ ਨੂੰ ਚੱਕ ਚੱਕ ਕੋਠੇ 'ਤੇ ਸਿੱਟਦੇ, ਉਹਨਾਂ ਨੂੰ ਅੱਡ ਕਮਰਾ। ਸੋ ਮਤਲਬ ਜਦ ਹੈ ਨਾ ਦੋ ਪ੍ਰਕਾਰ ਦੀਆਂ ਡੈਫੀਨੇਸ਼ਨ ਹੋ ਗਈਆਂ ਨਾ, ਕਦ ਅਤੇ ਕਿਰਦਾਰ 'ਚ ਫਰਕ ਆ ਗਿਆ, ਉੱਥੇ ਫਿਰ ਖਿੱਚ ਖਿਚਾਟ ਦਾ ਹੋਣਾ ਸੁਭਾਵਿਕ।
0: ਵੇਖੋ ਇਹ ਚਲੋ ਇੱਕ ਹੋ ਗਿਆ ਇਹ, ਬਾਕੀ ਵੀ ਆਪਾਂ ਪੱਤੇ ਖੋਲ੍ਹ ਜਾਂਦੇ ਇਸ ਹਿੱਸੇ ਦੇ ਵਿੱਚ, ਅਤੇ ਫਿਰ ਅਗਲੇ ਹਿੱਸੇ 'ਚ ਤੁਸੀਂ ਕਾਲ ਕਰਨੀ ਸ਼ੁਰੂ ਕਰਿਓ, ਅਤੇ ਫਿਰ ਆਪਣੇ ਵੀ ਤੁਸੀਂ ਐਕਸਪੀਰੀਅੰਸ ਦੱਸੋ। ਇਹ ਇਹ ਤਾਂ ਹੋ ਗਿਆ ਇੱਕ ਸਾਡੇ ਮਤਲਬ ਕੰਮ ਦਾ ਬੋਝ, ਖਿੱਚ ਖਿਚਾਹਟ, ਜਾਂ ਸਾਡਾ ਆਲਾ ਦੁਆਲਾ ਜੋ ਆਪਾਂ ਵਿਹਨੇ ਹਾਂ ਉੱਦਾਂ ਦਾ ਆਪਾਂ ਚਾਹੁੰਦੇ ਹਾਂ, ਜਾਂ ਸਾਡਾ ਆਪਾਂ ਇਹ ਵੀ ਗੱਲ ਕੀਤੀ ਵੀ ਬਚਪਨ ਤੋਂ ਜੋ ਆਪਾਂ ਵੇਖਿਆ ਸਾਡੇ ਪਰਿਵਾਰ 'ਚ ਜਾਂ ਇਮਬਿਲਡ ਜੋ ਚੀਜ਼ਾਂ, ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇੱਕ ਹੋਰ ਬਹੁਤ ਇੰਪੋਰਟੈਂਟ ਚੀਜ਼ ਹੈ ਜਿਹੜੀ ਸਾਨੂੰ ਸਾਰੀਆਂ ਵੇਖਣੀਆਂ ਪੈਣਗੀਆਂ, ਅਤੇ ਆਪਣੇ ਆਲੇ ਦੁਆਲੇ ਸਾਡੇ ਭੈਣ ਭਰਾਵਾਂ ਦੇ ਵਿੱਚ, ਸਾਡੇ ਮਾਂ ਪਿਓ ਦੇ ਵਿੱਚ, ਬੱਚਿਆਂ ਦੇ ਵਿੱਚ, ਪਾਰਟਨਰ ਦੇ ਵਿੱਚ, ਇਹ ਸਾਰੀਆਂ ਚੀਜ਼ਾਂ ਆਪਾਂ ਆਈਡੈਂਟੀਫਾਈ ਕਰਕੇ ਵੇਖ ਸਕਦੇ ਹਾਂ ਵੀ ਉਹਨਾਂ ਦੀ ਕਿਹੜੀ ਸਮੱਸਿਆ ਵਾ, ਇਹਦੇ ਵਿੱਚੋਂ ਆਪਾਂ ਸਮੱਸਿਆ ਵੇਖਾਂਗੇ ਵੀ ਹੁੰਦਾ ਇਹ ਕਿਉਂ ਆ, ਅਤੇ ਉਹਨਾਂ ਦੇ ਵਿੱਚੋਂ ਜੇ ਤੁਸੀਂ ਕਿਸੇ ਚੀਜ਼ ਦੇ ਵਿੱਚ ਹੈਲਪ ਕਰ ਸਕਦੇ ਹੋ ਤਾਂ ਉਹ ਕਿੱਥੇ ਕਰ ਸਕਦੇ ਹੋ। ਅਗਲੀ ਇਸ ਤੋਂ ਇਲਾਵਾ ਕੰਮ ਦਾ ਬੋਝ ਆਪਾਂ ਇਹਦੇ 'ਤੇ ਹੋਰ ਡਿਟੇਲ 'ਚ ਅੱਗੇ ਚੱਲ ਕੇ ਕਰ ਲਾਂਗੇ। ਅਗਲਾ ਇਹ ਆ ਜਾਂਦਾ ਸਾਡੀ ਮਾਨਸਿਕ ਅਤੇ ਸਾਡੀ ਸਰੀਰਕ ਜਿਹੜੀ ਸਿਹਤ ਆ ਉਹ ਕਿੱਦਾਂ ਦੀ ਆ। ਕਈ ਵਾਰੀ ਆਪਾਂ ਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਰਹਿੰਦਾ ਵੀ ਅਗਲੇ ਨੂੰ ਕੋਈ ਨਾ ਕੋਈ ਸਰੀਰਕ ਪ੍ਰੋਬਲਮ ਆ, ਕਿਸੇ ਦੇ ਕੋਈ ਸ਼ੂਗਰ ਲੈਵਲ ਵਧਣ ਘਟਣ ਡਏ ਆ, ਕੋਲੈਸਟਰੋਲ ਉੱਤੇ ਥੱਲੇ ਹੋਣ ਡਿਆ ਵਾ, ਅਗਲੇ ਦੀ ਕੋਈ ਹੋਰ ਮੰਨ ਲਓ ਕੋਈ ਪ੍ਰੋਬਲਮ, ਕੋਈ ਵਿਟਾਮਿਨ ਡੀ ਕੋਈ ਘਟੀ ਆ, ਆਇਰਨ ਉੱਤੇ ਥੱਲੇ ਹੋਇਆ ਵਾ, ਸੋ ਕਿੰਨੀਆਂ ਸਾਰੀਆਂ ਇੱਦਾਂ ਦੀਆਂ ਪ੍ਰੋਬਲਮ ਮੈਡੀਕਲ ਰੀਜ਼ਨਸ ਨੇ, ਅਤੇ ਉਹ ਵੀ ਆਪਾਂ ਨੂੰ ਵੇਖਣਾ ਪਊਗਾ। ਉਹਦੇ ਕਰਕੇ ਵੀ ਕਈ ਵਾਰੀ ਖਿੱਚ ਆਉਂਦੀ ਆ
1: ਇੱਕ ਏਜਿੰਗ, ਇਹ ਵੀ ਬਹੁਤ ਇੰਪੋਰਟੈਂਟ
0: ਹਾਰਮੋਨਲ ਜਿਹਨੂੰ ਕਹਿ ਦਿੰਦੇ ਆ,
1: ਜਿਉਂ ਜਿਉਂ ਉਮਰ ਵਧਣੀ ਆ ਹੈ ਨਾ, ਤੁਸੀਂ ਦੇਖੋਗੇ ਅਗਲਾ ਕਹਿੰਦਾ ਵੀ ਇਹ ਜਵਾਨੀ 'ਚ ਪੱਟੇ ਸੜਕਾਂ ਹੈ ਨਾ, ਬੁੱਢੇ ਹੋਏ ਤਾਂ ਖੰਗੂਰਾ ਵੀ ਨਹੀਂ ਵੱਜਦਾ, ਅਤੇ ਮਨ ਸਮਝਾਉਣਾ ਕਦੇ ਤੁਹਾਡਾ ਹੈ ਨਾ, ਪਲ 'ਚ ਤੋਲਾ ਪਲ 'ਚ ਮਾਸਾ, ਪਹਿਲਾਂ ਸੁਭਾਅ ਕਿਹੋ ਜਿਹਾ ਸੀ, ਫਿਰ ਬੰਦਾ ਜਦੋਂ ਆਪਣੇ ਹੱਥੋਂ ਗੇਮ ਨਿਕਲ ਗਈ ਦੇਖਦਾ ਫਿਰ ਉਹ ਟਰਮੇ 'ਚ ਆ ਜਾਂਦਾ, ਟਕਾ 'ਚ ਆ ਜਾਂਦਾ। ਉਹ ਮੇਰਾ ਖਿਆਲ ਜ਼ੈਨ ਕਹਾਣੀ ਆ, ਅਤੇ ਸ਼ੇਖ ਸਾਦੀ ਦਾ ਨਾਂ ਲੈ ਕੇ ਵੀ ਸੁਣਾਉਂਦੇ ਹੁੰਦੇ ਉਹ, ਲੂੰਬੜੀ ਜਦ ਸਵੇਰੇ ਕਹਿੰਦੇ ਘਰੋਂ ਤੁਰਦੀ ਆ ਨਾ, ਅਤੇ ਉਹਦਾ ਪਰਛਾਵਾਂ ਬਹੁਤ ਵੱਡਾ ਹੁੰਦਾ, ਉਹਨੂੰ ਲੱਗਦਾ ਹੁੰਦਾ ਵੀ ਅੱਜ ਕਿਤੇ ਹੱਥ ਹੀ ਮਿਲ ਜੇ ਨਾ ਖਾਣ ਨੂੰ, ਸਵਾਦ ਹੀ ਆ ਜੇ ਜਦੋਂ ਤੁਰਦੀ ਆ, ਅਤੇ ਪਰਛਾਵਾਂ ਬਹੁਤ ਵੱਡਾ ਨਾ ਉਹਨੂੰ ਭੁਲੇਖਾ ਹੁੰਦਾ। ਜਿਉਂ ਜਿਉਂ ਦੁਪਹਿਰਾਂ ਪੈਂਦੀਆਂ ਉਹਦਾ ਪਰਛਾਵਾਂ ਨਿੱਕਾ ਜਿਹਾ ਰਹਿ ਜਾਂਦਾ, ਫਿਰ ਉਹ ਚੂਹਾ ਮਾਰ ਕੇ ਘਰ ਨੂੰ ਆ ਜਾਂਦੀ। ਇਸ ਲਈ ਜਿਉਂ ਜਿਉਂ ਏਜ ਹੁੰਦੀ ਹੈ, ਕਿਸੇ ਚੀਜ਼ ਦੀ ਉਮਰ ਵੱਧਦੀ ਹੈ, ਇੱਛਾਵਾਂ ਹੁੰਦੀਆਂ ਬਹੁਤ ਵੱਡੀਆਂ ਵੱਡੀਆਂ ਜਦੋਂ ਜਵਾਨੀ ਫੁੱਟਦੀ ਹੈ, ਪਰ ਉਹਨਾਂ 'ਚੋਂ ਬਹੁਤ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ, ਕਈ ਨਹੀਂ ਹੁੰਦੀਆਂ, ਅਤੇ ਨਹੀਂ ਹੁੰਦੀਆਂ ਸਮੇਂ ਦੇ ਹਿਸਾਬ ਨਾਲ ਜੇ ਤੁਸੀਂ ਸਮਝ ਜਾਓ ਤਾਂ ਠੀਕ ਆ, ਨਹੀਂ ਫਿਰ ਉਹ ਵੀ ਬੁਢਾਪੇ 'ਚ ਕਲਪਣ ਦਾ ਸਬੱਬ ਬਣਦਾ, ਕਿਉਂਕਿ ਜ਼ਿੰਦਗੀ 'ਚ ਬਹੁਤ ਕੁਛ ਹੋਇਆ ਹੁੰਦਾ ਇਹੋ ਜਿਹਾ ਜੋ ਤੁਸੀਂ ਅਚੀਵ ਨਹੀਂ ਕਰ ਸਕੇ ਹੁੰਦੇ, ਜਾਂ ਤਾਂ ਤੁਸੀਂ ਕਹੋਗੇ ਵੀ ਜ਼ਿੰਦਗੀ ਬਸ ਇਹੀ ਹੁੰਦੀ ਹੈ ਯਾਰ, ਠੀਕ ਆ ਠਹਿਰਾ ਜਾਓਗੇ, ਜਾਂ ਸਾਰੀ ਉਮਰ ਖਿੱਚ ਖਿਚਾਟ, ਮੇਰਾ ਚਾਚਾ ਐਂ ਕਰ ਗਿਆ, ਮੇਰੇ ਤਾਂ ਤਾਏ ਨੇ ਮੈਨੂੰ ਕੱਖ ਨਹੀਂ ਦਿੱਤਾ, ਮੁੰਡਿਆਂ ਨੇ ਤਾਂ ਮੇਰੀ ਮੰਨਣੀ ਕਿੱਥੋਂ ਸੀ, ਇਹਨਾਂ ਨੇ ਉਹ ਕਰਤਾ, ਇਹਨੇ ਆਹ ਕਰਤਾ, ਉਹ ਗਰਜੇ ਸਾਰੀ ਉਮਰ ਦਾ ਜਿਹੜਾ ਕੂੜਾ ਇਕੱਠਾ ਹੋਇਆ ਹੁੰਦਾ ਸਾਰੀ ਉਮਰ, ਫਿਰ ਤੁਸੀਂ ਦਿਮਾਗ 'ਚ ਰਿੜਕੀ ਜਾਂਦੇ ਹੋ, ਉਹ ਵੀ ਖਿੱਚ ਖਿਚਾਹਟ ਦਾ ਕਾਰਨ ਬਣਦਾ।
0: ਪਰ ਇਹ ਇਹ 'ਚ ਵੀ ਅੱਜ ਕੱਲ੍ਹ ਨਾ ਕਈ ਤੁਸੀਂ ਵੇਖੋਗੇ ਕੇਸ, ਅੱਜ ਕੱਲ੍ਹ ਇਹ ਵੀ ਚੇਂਜ ਹੋ ਗਿਆ, ਜਿੱਦਾਂ ਇੱਕ ਇਹ ਆਮ ਪਹਿਲਾਂ ਤਾਂ ਫਿਕਸ ਹੀ ਲਗਭਗ ਵੀ ਉਮਰ ਵਧਣ ਦੇ ਨਾਲ ਬੰਦੇ ਨੂੰ ਸਮਝ ਆ ਜਾਂਦੀਆਂ ਚੀਜ਼ਾਂ, ਇਸ਼ਾਵਾਂ ਦੇ ਉੱਤੇ ਕਾਬੂ ਪੈ ਜਾਂਦਾ, ਜਾਂ ਇਸ ਕਹਾਣੀ ਨਾਲ ਸੰਬੰਧਿਤ ਆਪਾਂ ਲਾ ਲਈਏ, ਅਤੇ ਉੱਥੇ ਬੰਦਾ ਪੇਸ਼ੈਂਸ 'ਚ ਆ ਜਾਂਦਾ, ਠਹਿਰਾ 'ਚ ਆ ਜਾਂਦਾ। ਪਰ ਅੱਜ ਕੱਲ੍ਹ ਤੁਸੀਂ ਵੇਖੋਗੇ ਵੀ ਅੱਜ ਕੱਲ੍ਹ ਵੱਡੀ ਉਮਰ 'ਚ ਜਾ ਕੇ ਵੀ ਬਹੁਤੇ ਪੇਸ਼ੈਂਸ 'ਚ ਨਹੀਂ ਗਏ, ਉਹਦਾ ਰੀਜ਼ਨ ਸ਼ਾਇਦ ਇਹ ਆ ਕਿ ਅੱਜ ਕੱਲ੍ਹ ਆਪਾਂ ਝੰਬੇਲੇ ਇੰਨੇ ਕੁ ਜ਼ਿਆਦਾ ਆਪਣੇ ਆਪ ਨੂੰ ਪਾਏ ਆ ਵੀ ਉਹ ਬੁੱਢੇ ਬਾਰੇ ਤੱਕ ਸੰਭਲਦੇ ਨਹੀਂ ਤੁਹਾਡੇ ਕੋਲ। ਪਹਿਲਾਂ ਇਹ ਸੀ ਵੀ ਤੁਸੀਂ ਇੱਕ ਸਮੇਂ ਤੱਕ ਕੰਮ ਕਰਦੇ ਹੋ, ਉਸ ਸਮੇਂ ਤੋਂ ਬਾਅਦ ਫਿਰ ਹੌਲੀ ਹੌਲੀ ਤੁਸੀਂ ਸੈਟਲ ਡਾਊਨ ਹੋ ਜਾਂਦੇ ਹੋ, ਤੁਹਾਡੇ ਜ਼ਿੰਮੇਵਾਰੀਆਂ ਘੱਟ ਜਾਂਦੀਆਂ ਸੀ, ਧੀਆਂ ਪੁੱਤ ਤੁਹਾਡੀ ਜ਼ਿੰਮੇਵਾਰੀ ਚੁੱਕ ਲੈਂਦੇ ਸੀ, ਅਤੇ ਤੁਸੀਂ ਥੋੜ੍ਹੇ ਜਿਹੇ ਰਿਲੈਕਸ ਹੋ ਜਾਂਦੇ ਹੋ। ਅੱਜ ਕੱਲ੍ਹ ਇਹ ਚੀਜ਼ ਖਤਮ ਹੁੰਦੀ ਜਾਣ ਡਈ,
1: ਨਿੱਕੇ ਹੁੰਦੇ ਆ ਢੱਗੇ ਚਾਰੇ, ਵੱਡੇ ਹੋਏ ਹਲਵਾਇਆ, ਬੁੱਢੇ ਵਾਰੇ ਮਾਲਾ ਫੇਰੀ, ਰੱਬ ਦਾ ਲਾਂਭਾ ਲਾਇਆ, ਤਿੰਨ ਲਾਈਨਾਂ ਜ਼ਿੰਦਗੀ ਖਤਮ, ਹੁਣ ਹੋ ਜੂਗੀ ਤੇ ਨਹੀਂ ਹੈ ਨੀ ਗੀਆਂ,
0: ਹੁਣ ਔਖਾ,
1: ਹੁਣ ਬੁੱਢੇ ਵਾਰੇ ਮਾਲਾ ਨਹੀਂ ਸੋਚਦੀ ਕਈਆਂ ਨੂੰ, ਕਿਉਂਕਿ ਉਹਨਾਂ ਨੇ ਕਮਿਟਮੈਂਟਸ, ਉਹਨਾਂ ਨੂੰ ਲੱਗਦਾ ਵੀ ਨਹੀਂ ਹਜੇ ਮੇਰੀਆਂ ਜ਼ਿੰਮੇਵਾਰੀਆਂ ਹੋਰ ਬਹੁਤ ਪਈਆਂ, ਹਜੇ ਪਤਾ ਨਹੀਂ ਮੈਂ ਕਿੰਨੇ 100 ਸਾਲ ਅਜੇ ਹੋਰ ਜਿਉਣਾ, ਜਾਂ ਕਹਿ ਲਓ ਪੂਛ ਲਮਕਦੀ ਆ ਕਮਿਟਮੈਂਟਸ ਨੂੰ ਲੈ ਕੇ, ਕਹਿ ਲਓ ਸਮਾਜ ਇੰਨਾ ਤੇਜ਼ੀ ਨਾਲ ਭੱਜਣ ਲੱਗ ਪਿਆ, ਜਿਹੜੀ ਤੁਹਾਡੀ ਔਲਾਦ ਆ ਜਿਹੜੀ ਹੁਣ ਮੰਨ ਲਓ 50 ਸਾਲ ਦੀ ਉਮਰ 'ਚ ਆ, ਉਹ 70 ਸਾਲ ਦੇ ਬੇਬੇ ਬਾਪੂ ਤੋਂ ਕੁਛ ਨਾ ਕੁਛ ਐਕਸਪੈਕਟ ਕਰਦੀ ਆ ਵੀ ਇਹ ਹੋਰ ਨਹੀਂ ਤਾਂ ਹਨਾ ਨਿਆਣਿਆਂ ਨੂੰ ਸਕੂਲੋਂ ਲੈ ਲਵੇ ਛੱਡ ਲਵੇ ਉਂ ਵੀ ਤਾਂ ਸੈਰ ਕਰਨ ਜਾਣਾ ਹੀ ਆ ਇੱਦਾਂ ਦੀਆਂ ਗੱਲਾਂ ਬਾਤਾਂ ਬਹੁਤ ਹੋ ਗਈਆਂ ਜਦਕਿ ਪੁਰਾਣੇ ਟਾਈਮਾਂ 'ਚ ਇੱਦਾਂ ਦੀਆਂ ਐਕਸਪੈਕਟੇਸ਼ਨਸ ਹੈ ਨਹੀਂ ਸੀ ਸਮਾਜ ਦਾ ਚਿਹਰਾ ਮੋਹਰਾ ਬਦਲ ਚੁੱਕਿਆ
0: ਇੱਕ ਫਿਕਸ ਜ਼ਿੰਮੇਵਾਰੀ ਜਿਹੜੀ ਨਾ ਉਹ ਬੜਾ ਤੰਗ ਕਰਦੀ
1: ਤਾਂ ਪਾਕਿਸਤਾਨੀ ਸ਼ਾਇਰ ਦੀ ਜਿਹੜੀ ਕਵਿਤਾ ਕਦੇ ਸੁਣੇ ਹੋ ਬੁੱਢਾ ਬਾਬਾ ਜਿਹੜਾ ਕਹਿੰਦਾ ਥੱਕ ਟੁੱਟ ਕੇ ਲੰਮਾ ਪੈਣਾ ਹਾਲੇ ਮੈਂ ਘਰ ਵਿੱਚ ਵਿਹਲਾ ਹੀ ਰਹਿਣਾ ਵਿਹਲਾ ਬਾਬਾ
0: ਸੋ ਇਹਦੇ ਇਹਦੇ 'ਚ ਅੱਜ ਕੱਲ੍ਹ ਨਾ ਇੱਕ ਫਰਕ ਆਪਾਂ ਇਹ ਵੀ ਵੇਖਦੇ ਹਾਂ ਕਿ ਬੰਦਾ ਇਹ ਸੋਚਦਾ ਵੀ ਮੈਂ ਨਾ ਜਾਂਦੇ ਜਾਂਦੇ ਹੁਣ ਜੋ ਕੁਛ ਹੈਗਾ ਵਾ ਇਹਨੂੰ ਮੈਂ ਹੋਰ ਮਲਟੀਪਲਾਈ ਕਰ ਜਾਵਾਂ ਅਤੇ ਉਲਟਾ ਆਪਾਂ ਕਰਜ਼ੇ ਥੱਲੇ ਆ ਜਾਂਦੇ ਕਿਉਂਕਿ ਸਾਨੂੰ ਸਮਝ ਨਹੀਂ ਹੁੰਦੀ ਉਸ ਹਿਸਾਬ ਦੇ ਨਾਲ ਜਾਂ ਫਿਰ ਪਾਸਾ ਹੀ ਆ ਕਿਸੇ ਵੇਲੇ ਸਿੱਧਾ ਪੈ ਗਿਆ ਕਿਸੇ ਵੇਲੇ ਪੁੱਠਾ ਪੈ ਗਿਆ ਹੁਣ ਤੁਸੀਂ ਵੇਖੋਗੇ ਵੀ ਹੁਣ ਜ਼ਿਆਦਾ ਕੇਸ ਜਿਹੜੇ ਨੇ ਉਹ ਪਿਛਲੀ ਉਮਰੇ ਵੀ ਕਿਤੇ ਨਾ ਕਿਤੇ ਕਿਤੇ ਦਗਾ ਖਾ ਜਾਂਦੇ ਆ ਅਤੇ ਉਸ ਚੀਜ਼ ਵੀ ਤੁਹਾਨੂੰ ਜਿਹੜਾ ਹੋਰ ਜ਼ਿਆਦਾ ਉਹ ਸਿਰਫ ਤੁਹਾਨੂੰ ਨਹੀਂ ਤੁਹਾਡੇ ਸਾਰੇ ਪਰਿਵਾਰ ਨੂੰ ਵੇਖੋ ਉਹ ਉਸ ਸਿਚੁਏਸ਼ਨ 'ਚ ਲਿਆ ਕੇ ਖੜਾ ਕਰ ਦਿੰਦੀ ਆ ਵੀ ਜਿੱਥੇ ਸਾਰੇ ਇੱਕ ਦੂਸਰੇ ਦੇ ਉੱਤੇ ਖਿੱਚ ਕੱਢਣ ਡੇ ਹੁੰਦੇ ਫਿਰ ਹੁਣ ਉਹ ਜਿਹੜੀਆਂ ਪ੍ਰੋਬਲਮ ਨੇ ਉਹ ਕਿਸੇ ਹੱਦ ਤੱਕ ਹੁਣ ਉਹਦਾ ਕਾਰਨ ਜਿਹੜਾ ਉਹ ਮੈਨੂੰ ਇਹ ਵੀ ਕਈ ਵਾਰੀ ਲੱਗਦਾ ਵੀ ਜਿਹੜੀਆਂ ਇਹ ਇੰਸਪੀਰੇਸ਼ਨਲ ਵੀਡੀਓ ਵਗੈਰਾ ਆਪਾਂ ਸੁਣਦੇ ਹਾਂ ਨਾ ਤੁਸੀਂ ਕਿਸੇ ਉਮਰ 'ਚ ਵੀ ਕੁਛ ਵੀ ਕਰ ਸਕਦੇ ਹੋ ਨਾ ਤੁਸੀਂ ਫਲਾਣੇ ਨੇ ਮਤਲਬ ਇੰਨੀ ਉਮਰ 'ਚ ਡਾਕਟਰ ਬਣ ਕੇ ਵਿਖਾ ਦਿੱਤਾ 60 ਸਾਲ ਦੀ ਉਮਰ 'ਚ ਫਲਾਣੇ ਨੇ ਆ ਮੈਰਾਥੋਨ ਜਿੱਤ ਲਿਆ ਉਹ ਕੁਛ ਇੱਕ ਕੇਸ ਨੇ
1: ਵੱਡੇ ਸੁਪਨੇ ਵੱਡੇ ਮਸਲੇ ਇਸ ਚੀਜ਼ 'ਤੇ ਵੀ ਹੈ ਨਾ ਹੋਣਾ ਚਾਹੀਦਾ ਆਪਾਂ ਤਾਂ ਇਹ ਕਹਿੰਦੇ ਨਾ ਵੀ ਜੇ ਤੁਸੀਂ ਸੁਪਨੇ ਵੱਡੇ ਨਹੀਂ ਦੇਖੋਗੇ ਹੈ ਨਾ ਤਾਂ ਤੁਸੀਂ ਵੱਡੇ ਬੰਦੇ ਕਿੱਦਾਂ ਬਣੋਗੇ ਉਸ ਪਾਸੇ ਨੂੰ ਇੰਸਪੀਰੇਸ਼ਨਲ ਥੋਟਸ ਵੀਡੀਓਜ਼ ਬੜੀਆਂ ਤੁਸੀਂ ਚਾਹੋ ਤਾਂ ਕੀ ਨਹੀਂ ਕਰ ਸਕਦੇ ਇਨਸਾਨ ਚਾਹੇ ਤਾਂ ਕੀ ਨਹੀਂ ਕਰ ਸਕਦਾ ਇਨਸਾਨ ਪਹਾੜ ਚੱਕ ਹੀ ਰੱਖ ਸਕਦਾ ਉਹ ਕਹਿੰਦਾ ਤੂੰ ਐਂ ਕਰ ਆਹਾ ਪੇਟੀ ਪਈ ਆ ਇਹੀ ਚੱਕ ਕੇ ਦਿਖਾ ਇਹਦੇ 'ਚ ਕੀ ਪ੍ਰੋਬਲਮ ਆ ਮੈਂ ਕਰੇਨ ਮੰਗਵਾ ਕੇ ਪੇਟੀ ਚੱਕ ਕੇ ਪਰੇ ਕਰਦਾ ਕਹਿੰਦਾ ਦੈਟਸ ਦੀ ਪ੍ਰੋਬਲਮ ਪਹਾੜ ਦੀ ਗੱਲ ਤਾਂ ਹੁਣ ਤੂੰ ਪੇਟੀ 'ਤੇ ਆ ਗਿਆ
0: ਅਤੇ ਉਹ ਵੀ ਕਰੇਨ ਨਾ ਚੁੱਕਣ ਦਿਆ
1: ਹਾਂ ਗੱਲ ਸ਼ੁਰੂ ਕਿੱਥੋਂ ਹੋਈ ਸੀ ਉਹਨੂੰ ਗੱਲੀ ਬਾਤੀ ਕੜਾ ਕਰਕੇ ਲਿਆਂਦਾ ਕਿੱਥੇ ਗਿਆ
0: ਇਹ ਪ੍ਰੋਬਲਮ ਵੱਡੀ ਆ ਕਿਉਂਕਿ ਚਲੋ ਕਰਨ ਨੂੰ ਤਾਂ ਬੰਦਾ ਚਲੋ ਕਿਸੇ ਉਮਰ 'ਚ ਵੀ ਕਰ ਲਏ ਪਰ ਮੈਨੂੰ ਇਹ ਆ ਵੀ ਬੰਦਾ ਫਿਰ ਸਾਰੀ ਉਮਰ ਕਰਦਾ ਹੀ ਰਹੇ ਉਹ ਕਦੋਂ ਮਤਲਬ ਰਿਲੈਕਸ ਹੋਵੇ ਇੱਕ ਮੰਨ ਲਓ ਇੱਕ ਸਮਾਂ ਹੁੰਦਾ ਬੱਚਾ ਖੇਡਦਾ ਮਲਦਾ ਵਾ ਪੜ੍ਹਦਾ ਵਾ ਉਹਦੇ ਉੱਤੇ ਸਟ੍ਰੈਸ ਵੱਧਦਾ ਵੱਧਦਾ ਵੱਧਦਾ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਉਹ ਕੰਮ ਕਰਦਾ ਵਾ ਰੱਜ ਕੇ ਕਰਦਾ ਵਾ ਹੈ ਨਾ ਭੰਨ ਲੱਕ ਭੰਨਵੀਂ ਮਿਹਨਤ ਕਰਦਾ ਪੂਰੀ ਪਰ ਉਸ ਤੋਂ ਬਾਅਦ ਇੱਕ ਸਮਾਂ 'ਤੇ ਆਉਂਦਾ ਨਾ ਫਿਰ ਉਹਨੂੰ ਸੈਟਲ ਵੀ ਤਾਂ ਹੋਣਾ ਚਾਹੀਦਾ ਇਹ ਥੋੜ੍ਹੀ ਵੀ ਤੁਸੀਂ ਉਹਨੂੰ ਪੰਪ ਦੇ ਕੇ ਬੁੱਢੇ ਬਾਰੇ ਵੀ ਤੁਸੀਂ ਉਹਦੇ ਕੋਲ ਕੰਮ ਕਰਾਈ ਜਾਓ ਕਿਉਂਕਿ ਉਹਦਾ ਜਿਹੜਾ ਕੰਮ ਨਾ ਕਰਨਾ ਵੀ ਬੜੇ ਕੰਮ ਕਰਨਾ ਵਾ ਕਿਉਂਕਿ ਪਰਿਵਾਰ ਦੇ ਵਿੱਚ ਉਹਨੇ ਸਾਰਿਆਂ ਨੂੰ ਵੇਖਣਾ ਪਹਿਲੀਆਂ ਦੇ ਵਿੱਚ ਕੀ ਹੁੰਦਾ ਸੀ ਬਜ਼ੁਰਗ ਘਰ ਦੇ ਵਿੱਚ ਬੈਠਾ ਵਾ ਉਹ ਸਾਰਿਆਂ ਨੂੰ ਵਹਿੰਦਾ ਸੀ ਵੀ ਆਹ ਇਹਦੇ ਨਾਲ ਖਿਜੀ ਜਾਂਦਾ ਆ ਇਹਦੇ ਨਾਲ ਖਿਜੀ ਜਾਂਦਾ ਉਹ ਸਾਰਾ ਕੁਛ ਨੋਟ ਕਰਕੇ ਅਤੇ ਉਹ ਤਰੀਕੇ ਜਿਹੇ ਦੇ ਨਾਲ ਗੱਲੀ ਬਾਤੀ ਜਾਂ ਕਿਸੇ ਕਿਸੇ ਨਾਲ ਉੱਦਾਂ ਦੀ ਸਿਚੁਏਸ਼ਨ ਕ੍ਰੀਏਟ ਕਰਕੇ ਉਹ ਮੈਨੇਜ ਕਰਨ ਵਾਲਾ ਬੰਦਾ ਬੈਠਾ ਸੀ ਅਤੇ ਹੁਣ ਆਪਾਂ ਕਹਿੰਦੇ ਹਾਂ ਵੀ ਉਹਨੂੰ ਵੀ ਪਸਾ ਲਓ ਵਿੱਚ ਹੀ ਹੁਣ ਬੇਬੇ ਬਾਪੂ ਵਿੱਚ ਹੀ ਆਪਾਂ ਤੁੰਨੇ ਹੁੰਦੇ
1: ਇੱਕ ਖਣ ਥੱਲੇ ਇੱਕ ਛੱਤ ਥੱਲੇ ਜਦੋਂ ਲਾਮ ਤੋਂ ਆਏ ਪਰਾਹੁਣੇ ਆ ਕੇ ਬੈਠਦੇ ਸੀ ਨਾ ਫੈਸਲੇ ਵੀ ਬਜ਼ੁਰਗ ਹੀ ਕਰਿਆ ਕਰਦੇ ਸੀ ਕਿਉਂਕਿ ਉਹਦੇ ਕੋਲ ਵਰਲਡਲੀ ਵਿਜ਼ਡਮ ਸੀਗਾ ਉਹ ਦੋਨੋਂ ਧਿਰਾਂ ਦੀ ਗੱਲ ਸੁਣ ਕੇ ਸੱਚ ਦੱਸ ਸਕਦਾ ਸੀ ਵੀ ਇਹ 'ਚੋਂ ਸਹੀ ਕੀ ਆ ਅਤੇ ਗਲਤ ਕੀ ਆ ਆਪਾਂ ਕਹਿੰਦੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਨਿਤਾਰ ਦਿੰਦੇ ਸੀ ਪਰ ਜੇ ਉਹ ਆਪ ਹੁਣ ਰਲਗੱਡ ਹੋਇਆ ਹੋਇਆ ਆਪ 100 ਪ੍ਰਕਾਰ ਦੇ ਝਮੇਲਿਆਂ 'ਚ ਫਸਿਆ ਹੋਇਆ ਕਰਜ਼ਾ ਉਹਦੇ ਸਿਰ 'ਤੇ ਆ ਹੈ ਨਾ ਅਤੇ 100 ਮਸਲੇ ਆ ਤਾਂ ਉਹ ਲੋਕਾਂ ਦੇ ਮਸਲਿਆਂ ਦਾ ਹੱਲ ਕਿੱਦਾਂ ਕੱਢੂਗਾ
0: ਔਖਾ ਇਹ ਇਹ ਇਹ ਕੁਛ ਇੱਕ ਚੀਜ਼ਾਂ ਨੇ ਬਦਲਦੇ ਜਿਹੜੇ ਸਾਡੇ ਹਾਲਾਤ ਨੇ ਬਦਲਦੇ ਸਮੀਕਰਨ ਨੇ ਸਾਡੀਆਂ ਜਿਹੜੀਆਂ ਲਾਲਸਾਵਾਂ ਨੇ ਉਹਨਾਂ ਦੀ ਵਜ੍ਹਾ ਦੇ ਕਰਕੇ ਆਪਾਂ ਆਪਣੇ ਆਪ 'ਤੇ ਤੰਗ ਹੁੰਦੇ ਹੀ ਹੁੰਦੇ ਹਾਂ ਪਰਿਵਾਰ 'ਚ ਇੱਕ ਜੀਅ ਤੰਗ ਹੁੰਦਾ ਅਤੇ ਬਾਕੀ ਵੀ ਨਾਲ ਹੋ ਜਾਂਦੇ ਨੇ ਸੋ ਉੱਥੇ ਫਿਰ ਇਹ ਸਮੱਸਿਆ ਆਉਂਦੀ ਆ ਸਾਡੇ ਪੇਸ਼ੈਂਟਸ ਲੈਵਲ ਹੌਲੀ ਹੌਲੀ ਗੁੰਮ ਹੋ ਜਾਂਦੇ ਆ ਪੇਸ਼ੈਂਟਸ ਆਪਾਂ ਕਿੱਥੋਂ ਵੇਖਣਾ ਹੁੰਦਾ ਮੁੱਖ ਦੀ ਗੱਲ ਉਹ ਆਪਾਂ ਵੇਖਣਾ ਹੁੰਦਾ ਆਪਣੇ ਵੱਡਿਆਂ 'ਚੋਂ ਜਦੋਂ ਵੱਡਿਆਂ 'ਚ ਨਾ ਰਹੇ
1: ਰਿਸ਼ਤਿਆਂ ਦੀ ਅਹਿਮੀਅਤ ਅਤੇ ਪੈਸੇ ਦੇ ਅਸਲੀ ਮੀਨਿੰਗ ਜਿਹਦਾ ਕਹਿੰਦੇ ਨਾ ਮਨੀ ਨਾਲ ਤੁਹਾਡਾ ਕੀ ਰਿਲੇਸ਼ਨਸ਼ਿਪ ਆ ਉਹ ਦੋਨੋਂ ਚੀਜ਼ਾਂ ਬੁੱਢੇ ਬਾਰੇ ਕਹਿ ਲਓ ਜਦ ਬੰਦਾ ਬਜ਼ੁਰਗ ਹੋ ਜਾਂਦਾ ਉਹਨੂੰ ਇਹਨਾਂ ਚੀਜ਼ਾਂ ਦੀ ਅਹਿਮੀਅਤ ਦਾ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਬਹੁਤੇ ਕੇਸਿਸ ਵਿੱਚ ਚਾਹੇ ਉਹ ਗਰੀਬ ਆ ਚਾਹੇ ਉਹ ਅਮੀਰ ਆ ਉਹ ਤੁਹਾਨੂੰ ਉਹ ਚੀਜ਼ਾਂ ਉੱਥੋਂ ਤੁਹਾਨੂੰ ਲਾਈਫ ਕ੍ਰੀਏਟ ਕਰਨ ਨੂੰ ਕਹਿ ਸਕਦਾ ਬਈ ਦੇਖੋ ਹੈ ਨਾ ਆਹ ਚੀਜ਼ਾਂ ਹੈਗੀਆਂ ਚਾਰ ਘਰ ਪੁੱਤ ਡੈਣ ਵੀ ਛੱਡ ਦਿੰਦੀ ਹੁੰਦੀ ਇੱਦਾਂ ਦੀਆਂ ਐਗਜ਼ਾਮਪਲਾਂ ਵਰਲਡਲੀ ਵਿਜ਼ਡਮ ਕਹਾਵਤਾਂ ਉਹਦੇ 'ਚ ਉਹਨੇ ਕੁਛ ਨਾ ਕੁਛ ਕ੍ਰੀਏਟ ਕਰਕੇ ਤੁਹਾਡੇ ਖਾਨੇ ਗੱਲ ਪਾਉਣੀ ਹੁੰਦੀ ਆ ਚਾਰ ਭਾਂਡੇ ਪੁੱਤ ਖੜਕਦੇ ਹੁੰਦੇ ਆ ਹੈ ਨਾ ਇਸ ਕਰਕੇ ਜੇ ਤੁਸੀਂ ਆਪਸ 'ਚ ਇੱਦਾਂ ਹੀ ਕੁੱਤ ਕਲੇਸ ਕਰਨਾ ਤਾਂ ਮੈਂ ਆਈ ਐਮ ਦ ਫਸਟ ਵਨ ਟੂ ਸੇ ਵੀ ਭਾਈ ਆਪਾਂ ਘਰ ਵਿੱਚ ਕੰਧ ਕੱਢ ਦਿੰਦੇ ਹਾਂ ਵੈਸੇ ਏਕੇ 'ਚ ਬਰਕਤ ਆ ਨਾਲ ਉਹਨੇ ਇਹ ਵੀ ਕਹਿ ਦੇਣੀ ਹੈ ਗੱਲੀ ਗੱਲੀ ਉਹਨੇ ਸਾਰਾ ਸਮਝਾ ਦੇਣਾ ਅਤੇ ਟਿਕਾ ਦੇਣਾ
0: ਇਹ ਇੱਕ ਇਹ ਹੋ ਗਿਆ ਸਮਝਾ ਦੇਣਾ ਫਿਰ ਇਹ ਵੀ ਫਰਕ ਪੈਂਦਾ ਸੀ ਵੀ ਜਿਹੜਾ ਉਹ ਚੁੱਪ ਕਰਕੇ ਸਿਰਫ ਘਰ ਦੇ ਵਿੱਚ ਜਿਹੜੀ ਪ੍ਰੈਜੈਂਸ ਆ ਨਾ, ਜਿਹੜਾ ਇੱਕ ਉਹ ਹਲੀਮੀ ਆ, ਪੇਸ਼ੈਂਸ ਆ, ਉਹ ਤੁਹਾਨੂੰ ਉੱਦਾਂ ਹੀ ਖਿਜਣ ਖਿਜਾਉਣ ਤੋਂ ਰੋਕੀ ਰੱਖਦੀ ਆ ਤੁਹਾਨੂੰ, ਜਿਹੜੀ ਕਿਸੇ ਦੀ ਉਹ ਆਉਂਦੇ ਉਹਨੇ ਵੀ ਸ਼ਰਮ ਹੈ ਨਾ, ਨੌ ਧੀ ਨੂੰ, ਪੁੱਤ ਨੂੰ, ਪੁੱਤ ਪੋਤਰਿਆਂ ਨੂੰ, ਉਹਨਾਂ ਨੂੰ ਸ਼ਰਮ ਆ। ਸੋ ਉੱਥੇ ਹੁਣ ਦੇ ਅਜੋਕੇ ਸਮੇਂ ਦੇ ਵਿੱਚ ਜਦੋਂ ਆਪਾਂ ਵੇਖਦੇ ਹਾਂ ਵੀ ਉਹ ਸਾਰਾ ਤਾਣਾ ਬਾਣਾ ਜਿਹੜਾ ਵਾ ਉਹ ਚਾਹੇ ਉਹ ਬਿਮਾਰੀਆਂ ਕਰਕੇ, ਚਾਹੇ ਪਿਛਲੀ ਉਮਰੇ ਲਏ ਹੋਰ ਗਾਂ ਦੀ ਗਾਂ ਪੰਗਿਆਂ ਦੇ ਕਰਕੇ, ਸਾਡਾ ਜਿਹੜਾ ਮਾਡਰਨ ਹੋਣ ਦੀ ਦੌੜ ਕਰਕੇ, ਜਾਂ ਫਿਰ ਸੋਸ਼ਲ ਮੀਡੀਆ ਦੀ ਦੌੜ ਦੇ ਕਰਕੇ, ਸੋ ਇਸ ਸਭ ਕੁਛ ਦੀ ਵਜ੍ਹਾ ਦੇ ਕਰਕੇ ਸਾਡਾ ਜਿਹੜਾ ਉਹ ਤਾਣਾ ਬਾਣਾ ਸਾਰਾ ਹੀ ਹਿੱਲ ਜਾਂਦਾ ਅਤੇ ਇਹ ਇੱਕ ਵੱਡਾ ਕਾਰਨ ਬਣਦਾ ਵੀ ਆਪਾਂ ਆਪਸ ਵਿੱਚ ਖਿਜ ਖਿਜਾ ਕੇ ਸਾਰੀ ਦਿਹਾੜੀ ਇੱਦਾਂ ਕੱਢਦੇ।
1: ਤੁਸੀਂ ਇਹ ਦੇਖੋ ਇੱਕ ਬਜ਼ੁਰਗ ਆ, ਹੁਣ ਆਪਾਂ ਚਲੋ ਉਹਨਾਂ ਵਧੀਓ ਗੱਲ ਕਰਦੇ ਹਾਂ, ਉਹ ਖਿਜ ਖਿਜਾਹਟ ਦੇ ਵਿੱਚ ਕਿਸੇ ਨੂੰ ਸਮਝਾ ਰਿਹਾ ਕੁਛ, ਇੱਕ ਕੋਈ ਤਰੀਕੇ ਸਲੀਕੇ ਨਾਲ ਸਮਝਾ ਰਿਹਾ, ਦੋਨਾਂ 'ਚੋਂ ਕਿਹਦੀ ਗੱਲ ਸੁਣੇ ਜਾਣ ਦਾ ਵੱਧ ਚਾਂਸ ਆ। ਮੈਂ ਉੱਥੇ ਵੀ ਲੈ ਕੇ ਆਉਣਾ ਗੱਲ ਕਿ ਕਈ ਵਾਰ ਤੁਹਾਨੂੰ ਜ਼ਿੰਦਗੀ ਦੇ ਹੈ ਨਾ, ਜਿਵੇਂ ਕਹਿੰਦੇ ਵੀ ਤਿੱਖਾ ਪੱਥਰ ਸੀ ਰੁੜਦਾ ਰੁੜਦਾ ਗੋਲ ਹੋ ਗਿਆ, ਜ਼ਿੰਦਗੀ ਦੇ ਝਗੜੇ ਝਮੇਲੇ ਰੌਲੇ ਰੱਪੇ ਤੁਹਾਨੂੰ ਸ਼ਾਂਤ ਵੀ ਕਰ ਦਿੰਦੇ ਆ ਕਈ ਵਾਰ, ਪਰ ਕਈ ਘਰ ਇਹੋ ਜਿਹੇ ਵੀ ਆ ਜਿੱਥੇ ਉਹ ਕਹਿੰਦਾ ਕਹਿੰਦਾ ਯਾਰ ਬਾਪੂ ਦੀ ਗੱਲ ਮੰਨ ਲਓ, ਉਹ ਤਾਂ ਐਵੇਂ ਗਾਲਾਂ ਕੱਢੀ ਜਾਂਦਾ, ਉੱਥੇ ਤੁਹਾਡੀ ਬੇਕਦਰੀ ਵੀ ਆ। ਉੱਥੇ ਤੁਸੀਂ ਜੋ ਲੱਖ ਰੁਪਏ ਦੀ ਗੱਲ ਵੀ ਕਰ ਲਓ ਤਾਂ ਤੁਹਾਡੀ ਕਿਸੇ ਨੇ ਦੁੱਕੀ ਦੀ ਕਦਰ ਨਹੀਂ ਪਾਉਣੀ ਕਿਉਂਕਿ ਤੁਹਾਡੀ ਜੀਭ ਠੀਕ ਨਹੀਂ ਹੈ,
0: ਐਵੇਂ ਪੀ ਕੇ ਬੈਠਾ ਰਹਿੰਦਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਦੇ ਵਿੱਚ, ਅਤੇ ਬਾਕੀ ਜਿਹੜਾ ਪੀ ਕੇ ਬੈਠਾ ਰਹਿੰਦਾ ਨਸ਼ਾ ਪੱਤਾ, ਕਿਉਂਕਿ ਉਹ
1: ਨਹੀਂ ਪੀ ਕੇ ਬੈਠਾ ਰਹਿੰਦਾ, ਉਹ ਪੀ ਕੇ ਬੈਠਾ ਹੀ ਰਹਿੰਦਾ, ਕਿਸੇ ਨੂੰ ਮਾੜਾ ਚੰਗਾ ਤਾਂ ਨਹੀਂ ਕਹਿੰਦਾ, ਹੁਣ ਉੱਥੇ ਦੂਜਾ ਲੈਵਲ ਆ ਜਾਂਦਾ,
0: ਉੱਥੇ ਉਹਨਾਂ ਦਾ ਆਪਣਾ ਲੈਵਲ ਆ ਗਿਆ। ਅਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਅਤੇ ਆ ਕੇ ਅਤੇ ਫਿਰ ਗੱਲਾਂ ਬਾਤਾਂ ਆਪਾਂ ਕਰਦੇ ਹਾਂ। ਤੁਸੀਂ ਹੁਣ ਕਰ ਸਕਦੇ ਹੋ ਕਾਲ। ਅੱਜ ਦੇ ਦਿਨ ਸਾਡਾ ਵਿਸ਼ਾ ਖਿਜ, ਚਿੜਚਿੜਾਪਣ ਅਤੇ ਜਿਹੜਾ ਸਾਡਾ ਪੇਸ਼ੈਂਸ ਖਤਮ ਹੋਣਾ, ਸੋ ਇਸ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ, ਕਿਉਂ, ਕਿੱਦਾਂ, ਕਿਵੇਂ ਅਤੇ ਕਿੱਦਾਂ ਠੀਕ ਕਰ ਸਕਦੇ ਹਾਂ। ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 AM
2: On Roads Honor Campaign ਸਿਰਫ ਸੀਮਿਤ ਸਮੇਂ ਲਈ, ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Line 7 ਪ੍ਰੀਮੀਅਮ ਸਿਰਫ $54,990, BYD C-Line 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD On Roads Honor, ਕੰਡੀਸ਼ਨ ਅਪਲਾਈ।
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ, ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042।
5: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ, ਕਾਲ 0390866655 ਔਰ ਵਿਜ਼ਿਟ tireforce.com.au।
6: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596, ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
7: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
4: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ
8: ਕੀ ਹੋਇਆ
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
8: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ ਵੀਵਾਈ ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਈ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ ਐਮ ਆਰ ਟੀ ਜਾਂ ਆਰ ਆਰ ਟੀ ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
4: ਜਾਂ 90-77-97-33
8: ਜਾਂ ਈਮੇਲ info@vivaimmigration.com.au
4: ਯਾਦ ਰੱਖੋ 9077-9733
8: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
4: ਹਰ ਕਦਮ ਤੁਹਾਡੇ ਨਾਲ
9: ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀ ਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ

0: इंश्योरेंस ब्रोकर्स अपनी इंश्योरेंस की हर लोड़ ले। याद रखो बस अमरिंदर गिद्दा, कॉल 0491-999-555 गिद्दा इंश्योरेंस। शर्ता लागू।
1: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਰਨ, ਅੱਜ ਦਿਨ ਬੁੱਧਵਾਰ ਦਾ 19 ਤਰੀਕ, ਅਗਸਤ ਦਾ ਮਹੀਨਾ, ਅਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ ਚਿੜਚਿੜੇਪਨ ਦੇ ਉੱਤੇ, ਸਾਡੇ ਪੇਸ਼ੈਂਸ ਲੈਵਲ ਦੇ ਉੱਤੇ, ਆਖਿਰਕਾਰ ਕਿਉਂ ਅਤੇ ਕਿੱਦਾਂ ਅਤੇ ਕਿਵੇਂ ਅਤੇ ਕਿੱਦਾਂ ਆਪਾਂ ਮੈਨੇਜ ਕਰ ਸਕਦੇ ਹਾਂ। ਸੋ ਇਹਨਾਂ ਵਿਸ਼ਿਆਂ ਦੇ ਉੱਤੇ ਤੁਸੀਂ ਪਾ ਸਕਦੇ ਹੋ ਹੁਣ ਸਾਂਝ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
2: ਜੀ। ਹੁਣੇ ਹੁਣੇ ਜੁੜੇ ਸਰੋਤਿਆਂ ਨੂੰ ਜੀ ਐਂ ਨੂੰ ਆਖਦੇ ਹਾਂ, ਅਤੇ ਟੋਪਿਕ 'ਤੇ ਕਾਫੀ ਸਾਰੀਆਂ ਗੱਲਾਂ ਬਾਤਾਂ ਹੋ ਹੀ ਚੁੱਕੀਆਂ ਨੇ। ਬਾਕੀ ਹਾਸੇ ਨਾ ਹਾਸਾ, ਜਿਸ ਦੀ ਜ਼ਿੰਦਗੀ ਜੋ ਕੁਛ ਚੱਲਦਾ ਹੁੰਦਾ ਉਹ ਉੱਥੋਂ ਹੀ ਆਉਂਦਾ ਹੁੰਦਾ, ਉਹਦੀਆਂ ਸਟੋਰੀ ਇਗਜ਼ਾਮਪਲਾਂ ਵੀ ਉੱਥੋਂ ਦੀਆਂ ਹੀ ਹੁੰਦੀਆਂ। ਹੁਣ ਤਾਂ ਹੀ ਤਾਂ ਉਹ ਜਿਹੜੇ ਹੁੰਦੇ ਆ ਨਾ, ਕਈ ਬੰਦੇ ਚੁਟਕਲੇ ਵੀ ਸਵੇਰੇ ਸਵੇਰੇ ਫੇਸਬੁੱਕ 'ਤੇ ਵੀ ਉੱਦਾਂ ਦੇ ਹੀ ਆਉਣੇ ਸ਼ੁਰੂ ਹੋ ਜਾਂਦੇ ਆ। ਕਹਿੰਦਾ ਜੀ, ਇੱਕ ਚਿੜਾ ਥਾ ਔਰ ਇੱਕ ਚਿੜੀ ਥੀ, ਦੋਨੋਂ ਕੀ ਸ਼ਾਦੀ ਹੋ ਗਈ, ਅਬੋ ਚਿੜ ਚੜੇ ਹੋ ਗਏ। ਸੋ ਕਹਿਣ ਦਾ ਭਾਵ ਇਹ, ਹਰ ਕਿਸੇ ਦੀ ਜ਼ਿੰਦਗੀ 'ਚ ਚਿੜਚਿੜੇਪਣ ਦੇ ਵੱਖੋ ਵੱਖਰੇ ਕਾਰਨ ਹੋ ਸਕਦੇ ਆ। ਕਿਸੇ ਨੂੰ ਆਪਣੇ ਬੱਚਿਆਂ ਤੋਂ ਆਸ ਉਮੀਦ ਹੋਰ ਤਰ੍ਹਾਂ ਦੀ ਹੁੰਦੀ ਆ, ਅਤੇ ਉਹ ਉੱਦਾਂ ਦੇ ਨਹੀਂ ਨਿਕਲਦੇ ਜਾਂ ਉਹਦੀਆਂ ਉਮੀਦਾਂ 'ਤੇ ਖਰੇ ਨਹੀਂ ਉਤਰਦੇ, ਉਹਨੂੰ ਉਹਨਾਂ ਨਾਲ ਉਸ ਕਿਸਮ ਦੀ ਖਿਝ ਹੁੰਦੀ ਆ। ਕਈ ਵਾਰ ਅਸੀਂ ਦੂਜੇ ਸਮਾਜ 'ਚ ਆ ਕੇ ਵੱਸਦੇ ਹਾਂ ਤਾਂ ਉਹ ਸਮਾਜ ਦੀਆਂ ਤੁਹਾਡੇ ਤੋਂ ਐਕਸਪੈਕਟੇਸ਼ਨ ਹੁੰਦੀਆਂ, ਪਰ ਹਜੇ ਤੁਸੀਂ ਪਿਛਲੇ ਸਮਾਜ ਵਿੱਚ ਹੀ ਜਿਉਂ ਰਹੇ ਹੁੰਦੇ ਹੋ। ਉੱਥੇ ਫਿਰ ਮਾਪਿਆਂ ਦਾ ਬੱਚਿਆਂ ਨਾਲ ਰਿਲੇਸ਼ਨਸ਼ਿਪ ਕਹਿ ਲਓ, ਚਿੜਚਿੜਾਪਣ ਕਹਿ ਲਓ, ਅਤੇ ਜਿਹੜੇ ਤੁਹਾਡੇ ਬਜ਼ੁਰਗ ਹੁੰਦੇ ਆ ਉਹਨਾਂ ਦੀਆਂ ਤੁਹਾਡੇ ਤੋਂ ਹੁੰਦੀਆਂ, ਅਤੇ ਉਹਨਾਂ ਦਾ ਤੁਹਾਡੇ ਰਿਸ਼ਤਿਆਂ ਦੇ ਵਿੱਚ ਉਸ ਕਿਸਮ ਦਾ ਚਿੜਚਿੜਾਪਣ ਆ ਜਾਂਦਾ। ਬਾਕੀ ਜਿਵੇਂ ਰਣਜੋਤ ਹੁਣਾਂ ਨੇ ਪਹਿਲਾਂ ਵੀ ਕਿਹਾ, ਟੈਕਨੋਲੋਜੀ ਨੇ ਇਹਦੇ 'ਚ ਕਾਫੀ ਅਹਿਮ ਰੋਲ ਪਲੇ ਕੀਤਾ। ਸਾਡੇ ਹਰ ਕਿਸੇ ਦੇ ਹੱਥ 'ਚ ਮੋਬਾਈਲ ਫੋਨ ਆ। ਕੱਲ੍ਹ ਉਹ ਬੰਦਾ ਕੋਈ ਹੱਸਦਾ ਸੀ, ਕਹਿੰਦਾ ਯਾਰ ਮੈਂ ਸੋਚਦਾ ਵੀ ਕਿਸੇ ਦੇ ਹੱਥ 'ਚ ਮੋਬਾਈਲ ਨਾ ਹੋਵੇ ਅਤੇ ਹੱਥ ਹੀ ਮਿਲਾ ਲਈਏ। ਬੰਦਾ ਦੂਜਾ ਮਿੱਠਾ ਪੋਚਾ ਮਾਰੇ, ਕਹਿੰਦਾ ਯਾਰ ਹੱਥਾਂ ਦਾ ਕੀ ਆ, ਦਿਲ ਮਿਲਣੇ ਚਾਹੀਦੇ। ਉਹ ਕਹਿੰਦਾ ਜਾ ਕੰਮ ਕਰ, ਇਹਦੀਆਂ ਗੱਲਾਂ ਬਾਤਾਂ ਦਾ ਕੜਾ ਕਿਸੇ ਹੋਰ ਨਾ ਕਰੀ। ਪਰ ਨਹੀਂ, ਕਾਹਲੀ ਤੁਰਿਆਂ ਸੱਪ ਦੀ ਖੁੱਡ 'ਤੇ ਪੈਰ ਧਰਿਆ ਜਾਂਦਾ। ਇਸ ਲਈ ਆ ਨਾ, ਸਬਰ, ਸੰਤੋਖ ਅਤੇ ਪੇਸ਼ੈਂਸ, ਉਹ ਵੀ ਬੜੀ ਜ਼ਰੂਰੀ ਆ। ਨਾਲ ਸਹੀ ਸਮੇਂ 'ਤੇ ਮਾਫ਼ੀ ਮੰਗ ਲੈਣੀ, ਇਹ ਵੀ ਬੜੀ ਜ਼ਰੂਰੀ ਆ। ਮੈਨੇ ਆਪਣੀ ਜ਼ਿੰਦਗੀ ਕੋ ਇਤਨਾ ਆਸਾਂ ਕਰ ਲਿਆ, ਕਿਸੀ ਸੇ ਮਾਫ਼ੀ ਮੰਗ ਲਈ, ਕਿਸੀ ਕੋ ਮਾਫ਼ ਕਰ ਦਿਆ, ਪਰ ਇਹ ਵੀ ਇੱਕ ਅਵਸਥਾ ਹੀ ਆ।
1: ਕੀ ਕਹਿ ਤੁਸੀਂ, ਆਸਾਂ
2: ਆਸਾਂ ਉਮੀਦਾਂ?
1: ਹਿੰਦੀ ਵਾਲਾ,
2: ਹਾਂ ਓਕੇ। ਇਤਨਾ ਆਸਾਂ ਕਰ ਦਿਆ, ਤੁਸੀਂ ਅਸਮਾਨ ਸਮਝ ਗਏ ਹੋਣੇ।
1: ਚਲੋ, ਮਤਲਬ ਇਹੋ ਹੀ ਆ ਨਿੱਕੇ ਨਿੱਕੇ ਗੱਲਾਂ ਜਿਹੜੀਆਂ ਸਾਨੂੰ ਹਾਸੇ ਵੀ ਦਿੰਦੀਆਂ ਨੇ, ਅਤੇ ਇਹੋ ਹੀ ਨਿੱਕੇ ਨਿੱਕੀਆਂ ਗੱਲਾਂ ਜਿਹੜੀਆਂ ਸਾਨੂੰ ਖਿੱਝ ਵੀ ਚੜਾਉਂਦੀਆਂ। ਡਿਪੈਂਡ ਕਰਦਾ ਵੀ ਹੁਣ ਇੱਥੋਂ ਤੁਸੀਂ ਇਹ ਸਮਝ ਸਕਦੇ ਹੋ ਵੀ ਬੈਕਗਰਾਊਂਡ 'ਚ ਕੀ ਚੱਲ ਰਿਹਾ। ਸੋ ਜਿਹੜੀ ਬੈਕਗਰਾਊਂਡ ਹੁੰਦੀ ਆ ਉਹ ਬਹੁਤ, ਕਿਉਂਕਿ ਕਈ ਵਾਰੀ ਕਿਸੇ ਦੇ ਸਾਹਮਣੇ ਕੋਈ ਇੱਦਾਂ ਦੀ ਗੱਲ ਹੁੰਦੀ, ਤੁਸੀਂ ਕਹਿੰਦੇ ਯਾਰ ਆਹ ਮਤਲਬ ਆਹ ਨਿੱਗੀ ਜੀ ਗੱਲ ਤੋਂ ਖਿੱਚ ਗਿਆ, ਆਹ ਨਿੱਗੀ ਜੀ ਗੱਲ ਤੋਂ ਖਿੱਚ ਗਈ ਹੈ ਨਾ, ਪਰ ਉਹਦੀ ਬੈਕਗਰਾਊਂਡ ਦੇ ਵਿੱਚ ਕਈ ਵਾਰੀ ਬਹੁਤ ਕੁਛ ਪਿਆ ਹੁੰਦਾ ਵਾ। ਕਈ ਵਾਰੀ ਆਪਾਂ ਕਿਸੇ ਦਾ ਪੇਸ਼ੈਂਸ ਹੀ ਚੈੱਕ ਕਰ ਰਹੇ ਹੁੰਦੇ ਹਾਂ। ਇਹਦੇ ਵਿੱਚ ਵੀ ਦੋ ਚੀਜ਼ਾਂ ਆ ਜਾਂਦੀਆਂ, ਇੱਕ ਹੁੰਦਾ ਜਿਹੜਾ ਆਪਾਂ ਜਾਣ ਬੁੱਝ ਕੇ ਕਿਸੇ ਨੂੰ ਖਿਜਾਉਂਦੇ ਹਾਂ, ਇੰਟੈਂਸ਼ਨਲੀ ਵੀ ਕਈ ਵਾਰੀ ਆਪਾਂ ਕਿਸੇ ਨੂੰ ਖਿਜਾਉਂਦੇ ਹਾਂ। ਉਹਦੇ ਵਿੱਚ ਕਹਿੰਦੇ ਕਿ ਤੁਹਾਡੇ ਜਿਹੜੇ ਖਿਜਾਉਣ ਵਾਲਾ ਵਾ ਨਾ, ਉਹਨੂੰ ਆਪਣੇ ਦਿਮਾਗ ਦੇ ਵਿੱਚ ਖੁਸ਼ੀ ਮਿਲਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਆਪਾਂ ਨਿੱਕੇ ਹੁੰਦੇ ਕਰਦੇ ਹਾਂ, ਆਪਾਂ ਬੱਚੇ ਬੱਚਿਆਂ ਨੂੰ ਆਪਾਂ ਖਿਜਾਉਣਾ
2: ਨਾ ਲੈ ਕੇ ਖਿਜਾਉਣਾ ਚੜਾਉਣਾ,
1: ਹਾਂ
2: ਉਹਦੀ ਕੋਈ ਛੇੜ ਪਾਈ ਹੋਣੀ,
1: ਹਾਂ। ਸੋ ਉਹਦੇ ਵਿੱਚ ਸਾਨੂੰ ਉਹਦੀ ਖਿੱਲੀ ਉਡਾ ਕੇ ਸਾਨੂੰ ਮਜ਼ਾ ਆਉਂਦਾ ਸੀ ਸਾਨੂੰ। ਸੋ ਉਹ ਇੱਕ ਉਸ ਸੁਭਾਅ ਚੋਂ ਵੀ ਨਿਕਲਦੀ ਹੈ।
2: ਪਾਕਿਸਤਾਨੀ ਪੰਜਾਬੀ ਤੁਸੀਂ ਆ ਨਾਟਕ ਡਰਾਮੇ ਦੇਖੋਗੇ, ਜੁਗਤਾਂ ਇੱਕ ਦੂਜੇ ਦਾ ਮਜ਼ਾਕ ਉਡਾ ਕੇ, ਜੁਗਤਾਂ ਕਰਕੇ, ਹੈ ਨਾ, ਕਿਸੇ ਨੂੰ ਛੇੜ ਕੇ ਉਹਦੇ 'ਚੋਂ ਹਾਸਾ ਉਪਜਦਾ, ਅਤੇ ਦੂਜਾ ਬੰਦਾ ਜਿਹਦਾ ਕੋਈ ਲੈਣ ਦੇਣੇ ਨਹੀਂ ਉਹਦੇ ਨਾਲ, ਉਹ ਵਿੱਚੋਂ ਸਵਾਦ ਲੈ ਰਿਹਾ।
1: ਪਰ ਉਹ ਥੈਰੇਪੀ ਵੇਖੋ ਕਿੱਡੀ ਵਧੀਆ, ਹੈ ਨਾ। ਬੰਦਾ ਜਿਹੜਾ ਤੁਸੀਂ ਅਗਲੇ 'ਤੇ ਲਾ ਰਹੇ ਹੋ, ਤੁਹਾਡੇ 'ਤੇ ਲਾ ਰਹੇ ਹੋ, ਉਹ ਪਤਾ ਵਾ ਉਹ ਇੱਕ ਤਰ੍ਹਾਂ ਦੀ ਖੇਡ ਆ।
2: ਹਾਂ ਹਾਂ, ਗੇਮ ਆ, ਆ ਵੀ ਪੰਡਾ ਸੁਣ, ਆ ਵੀ ਪੰਡਾ।
1: ਹਾਂ, ਹੁਣ ਸਾਡੇ ਵੀ ਵੇਖੀਏ ਆਪਣੇ ਸਮਾਜ ਦੇ ਵਿੱਚ, ਆਪਣੇ ਘਰਾਂ 'ਚ, ਆਪਣੀਆਂ ਮਹਿਫਲਾਂ ਦੇ ਵਿੱਚ, ਬੋਰਡਾਂ ਥੱਲੇ ਇੱਦਾਂ ਦਾ ਆਮ ਚੱਲਦਾ ਹੈ। ਪਰ ਅੱਜ ਕੱਲ੍ਹ ਤੁਸੀਂ ਵੇਖੋ ਵੀ ਉਹ ਬਰਦਾਸ਼ਤ ਨਹੀਂ ਹੈ ਕਿਸੇ ਨੂੰ ਵੀ,
2: ਖਤਮ ਹੋ ਗਿਆ ਉਹ। ਅਗਲਾ ਕਹਿੰਦਾ ਇਹਨੇ ਮੇਰੇ 'ਤੇ ਤਵਾ ਲਾਇਆ,
1: ਹਰ ਕੋਈ ਅੱਜ ਕੱਲ੍ਹ ਆਪਣੇ ਆਪ
2: ਇਹਨੇ ਗੱਲ ਲਾ ਕੇ ਕੀਤੀ ਆ, ਕੀਤੀ ਭਾਵੇਂ ਹਾਸੇ 'ਚ।
1: ਆਪਣੇ ਆਪ ਨੂੰ ਹਰ ਕੋਈ ਇਹ ਸੋਚਦਾ ਵੀ ਮੈਂ ਹੁਣ ਬਹੁਤ ਰਿਸਪੈਕਟਫੁਲ ਪਰਸਨੈਲਿਟੀ ਹਾਂ, ਤੇ ਇਹ
2: ਮੇਰੇ ਤੇ ਇਦਾਂ ਦਾ ਕਮੈਂਟ ਨਾ ਕੀਤਾ ਜਾਵੇ,
1: ਮੇਰੇ ਤੇ ਨਾ ਕੀਤਾ ਜਾਵੇ। ਸੋ ਉਹ ਤੁਸੀਂ ਵੇਖੋ ਵੀ ਉਹ ਜਿਹੜਾ ਹੁਣ ਬਚਪਨ ਵਾਲਾ ਸਨੈਰੀਓ ਆ, ਉਹਦੇ ਵਿੱਚੋਂ ਜਿਹੜਾ ਬੱਚਾ ਉਦਾਂ ਦੇ ਸਨੈਰੀਓ ਦੇ ਵਿੱਚੋਂ ਮੰਨ ਲਓ ਵੱਡਾ ਹੋਇਆ ਪਲਿਆ, ਤੁਸੀਂ ਸੋਚੋ ਵੀ ਉਹ ਵੱਡਾ ਹੋ ਕੇ ਜਦੋਂ ਕਿਸੇ ਬਗਾਨੇ ਘਰ ਜਾਊਗਾ ਜਾਂ ਬਗਾਨੀ ਲੈ ਕੇ ਆਊਗਾ, ਅਤੇ ਉਦੋਂ ਫਿਰ ਉਹ ਖਿੱਚ ਖਿਚਾਈ ਆ, ਉਹ ਕਿਤੇ ਚੱਲੇ ਥੋੜ੍ਹੀ ਜਾਣਾ, ਉਹਦੇ ਹੋਰ ਅੱਗੇ ਵਧਣ।
2: ਗੱਲਾਂ ਦੋ ਨੇ ਨਾ, ਮਜ਼ਾਕ ਕੀਤਾ ਕਿ ਮਜ਼ਾਕ ਉਡਾਇਆ, ਇਹ 'ਚ ਬੜੀ ਥਿਨ ਲਾਈਨ ਆ। ਉਹ ਜਿਹੜਾ ਸਮਝ ਲੈਂਦਾ ਅਤੇ ਸਮਝ ਲੈਂਦਾ, ਕਈ ਇਹਨੂੰ ਈਗੋ ਪ੍ਰੈਸਟੀਜ ਨਾਲ ਜੋੜ ਲੈਂਦੇ ਆ, ਕਈ ਵੱਡੇ ਬੰਦੇ ਵੀ ਬਣ ਜਾਂਦੇ ਆ, ਉਹਨੂੰ ਆਪਣੇ ਯਾਰ ਦੋਸਤ ਦਾ ਕੀਤਾ ਮਜ਼ਾਕ ਪਸੰਦ ਨਹੀਂ ਆਉਂਦਾ। ਪਰ ਉੱਥੇ ਜ਼ਰੂਰੀ ਇਹ ਹੁੰਦਾ, ਬੰਦਾ ਕਹਿੰਦਾ ਯਾਰ ਇਹ ਮੇਰਾ ਟ੍ਰਿਗਰਿੰਗ ਪੁਆਇੰਟ ਆ, ਜੇ ਤੁਸੀਂ ਮੇਰਾ ਇਹ ਦਰਦ ਪਛਾਣਦੇ ਨਹੀਂ, ਘੱਟੋ ਘੱਟ ਮੈਨੂੰ ਇਸ ਗੱਲ 'ਤੇ ਪਲੀਜ਼ ਜਲੀਲ ਨਾ ਕਰਿਓ, ਇਹ ਮੇਰੇ ਹੈ ਨਾ ਦਰਦ ਦਿਲ ਆ ਮੇਰਾ ਇਹ, ਹੈ ਨਾ। ਅਤੇ ਉੱਥੇ ਤਾਂ ਹੋਈ ਗੱਲ, ਪਰ ਜਿੱਥੇ ਸਭ ਕੁਛ ਹੋਣ ਹਵਾਉਣ ਤੋਂ ਦੋ ਦਿਨ ਪੰਜ ਦਿਨ ਦਸ ਦਿਨ ਬਾਅਦ ਤੁਸੀਂ ਕਿਹਾ ਜੀ, ਉਹਨਾਂ ਕਹਿੰਦਾ ਯਾਰ ਤੂੰ ਫੋਨ ਨਹੀਂ ਚੱਕਦਾ, ਉਹ ਥੈ ਮੈਨੂੰ ਉਦਣ ਆਹ ਗੱਲ ਕਹੀ ਸੀ, ਲੜੀ ਜਾਓ ਸਾਰੀ ਉਮਰ ਮਰੀ ਜਾਓ।
1: ਉਹ ਅਸਲ ਦੇ ਵਿੱਚ ਆਪਾਂ ਨਾ ਹੋਰ ਹੋਰ ਕਾਰਨਾਂ ਕਰਕੇ ਕਿਸੇ ਦੇ ਨਾਲ ਵੈਸੇ ਵੀ ਆਪਾਂ ਪਿੱਛੇ ਹਟਣਾ ਹੁੰਦਾ, ਸਾਡਾ ਗੁਜ਼ਾਰਾ ਸੌਖਾ ਹੋ ਚੁੱਕਾ ਹੁੰਦਾ ਕਿਸੇ ਤੋਂ ਬਿਨਾਂ, ਸਾਨੂੰ ਕਿਸੇ ਦੀ ਲੋੜ ਨਹੀਂ ਰਹੀ ਹੁੰਦੀ। ਸੋ ਇਸ ਕਰਕੇ ਆਪਾਂ ਮਤਲਬ ਦਿਮਾਗ ਨੂੰ ਇਹ ਕਮਾਂਡ ਦੇ ਚੁੱਕੇ ਹੁੰਦੇ ਹਾਂ ਵੀ ਇਹ ਤੋਂ ਬਿਨਾਂ ਸਾਡਾ ਸਰ ਜਾਣਾ। ਬਾਕੀ ਗੱਲ ਇਹ ਆ ਜਾਂਦੀ ਹੈ ਕਿ ਜਿੱਦਾਂ ਆਪਾਂ ਛੋਟੇ ਬੱਚੇ ਦੀ ਗੱਲ ਤੋਂ ਇਹ ਵਾਪਸ ਜੇ ਜਾਈਏ ਤਾਂ ਇਹ ਆਪਾਂ ਸਮਝ ਸਕਦੇ, ਭਾਵੇਂ ਤੁਸੀਂ ਹੁਣ ਵੱਡੇ ਵੀ ਹੋ ਗਏ ਹੋ, ਅਤੇ ਉੱਥੇ ਬੜੀ ਇੱਕ ਪਤੇ ਦੀ ਗੱਲ ਆ ਕਿ ਜਿਹੜੀ ਖਿਝ ਆ ਉਹ ਕਿਸੇ ਨਾ ਕਿਸੇ ਹੀਣਤਾ ਨੂੰ ਲੈ ਕੇ ਤੁਹਾਨੂੰ ਆਉਂਦੀ ਆ, ਹੈ ਨਾ। ਮੰਨ ਲਓ ਕਿਸੇ ਨੂੰ ਜਦੋਂ ਤੁਸੀਂ ਚੜਾਉਂਦੇ ਹੋ, ਅਗਲੇ ਨੂੰ ਖਿਝ ਆਉਂਦੀ ਆ, ਅਤੇ ਉਹ ਚੜਾਉਂਦੇ ਆਪਾਂ ਕਿਹੜੀ ਗੱਲ ਤੋਂ ਆ, ਕਿਸੇ ਦੇ ਰੰਗ ਤੋਂ, ਕਿਸੇ ਦੀ ਸਰੀਰਕ ਬਣਤਰ ਤੋਂ, ਕਿਸੇ ਦੇ ਕੱਦ ਕਾਠ ਤੋਂ, ਕਿਸੇ ਦੀ ਖੇਡਣ ਮਲਣ ਦੀ ਐਬਿਲਿਟੀ ਤੋਂ, ਹੈ ਨਾ, ਕਿਸੇ ਦੇ ਵਾਰ ਵਾਰ ਹਾਰ ਜਾਣ ਤੋਂ, ਕੋਈ ਨਾ ਕੋਈ ਇੱਦਾਂ ਦੀ ਚੀਜ਼ ਜ਼ਰੂਰ ਹੁੰਦੀ ਆ, ਕਿਸੇ ਦੇ ਮਤਲਬ ਪੜ੍ਹਾਈ ਲਿਖਾਈ 'ਚ ਨਲਾਇਕ ਹੋਣ ਤੋਂ,
2: ਸਰੀਰਕ ਕਮਜ਼ੋਰੀ ਕਹਿ ਲਓ,
1: ਕਈ ਵਾਰੀ ਜ਼ਿਆਦਾ ਪੜ੍ਹਾਕੂ ਹੋਣਾ ਵੀ ਤੁਹਾਡੇ ਲਈ ਸ਼ਰਾਬ ਬਣ ਜਾਂਦਾ, ਕਿਉਂਕਿ ਤੁਹਾਨੂੰ ਇਸੇ ਗੱਲ 'ਤੇ ਛੇੜੀ ਜਾਂਦਾ।
2: ਤੁਸੀਂ ਆਪਣੇ ਸਮਾਜ 'ਚ ਦੇਖੋ, ਹੈ ਨਾ, ਜੇ ਕੋਈ ਸ਼ਰਾਬ ਸ਼ਰੂਬ ਨਾ ਪੀਂਦਾ ਉਹਨੂੰ ਕੋਲ ਲਾਓ, ਤੈਨੂੰ ਲੱਸੀ ਪੀਣੇ ਨੂੰ ਬੜਾ ਪਤਾ, ਉਹ ਤਾਂ ਤੁਸੀਂ ਦੇਖੋ ਜਦਕਿ ਉਹ ਗਾਉਣਾ ਉਹਨੂੰ ਔਗਣ ਬਣਾਤਾ,
1: ਔਗਣ। ਹੁਣ ਤੁਸੀਂ ਆਹ ਵੇਖੋ, ਹੁਣ ਅਜੋਕੇ 'ਚ ਲੈ ਉਹਨੂੰ ਵੀ, ਜਿਹੜੇ ਬੰਦੇ ਮੰਨ ਲਓ ਬਹੁਤ ਹੈਲਦੀ ਖਾਂਦੇ ਆ, ਤੁਹਾਡੇ ਸਾਹਮਣੇ ਬਹਿ ਕੇ ਸਲਾਦ ਸਲੂਦ ਖਾਈ ਜਾਣਗੇ, ਉਹ ਦੂਸਰੇ ਉਹਨਾਂ ਨੂੰ ਟਿਚਰਾਂ ਕਰ ਜਾਣਗੇ, ਉਹ ਵੀ ਖਿੱਚਦੇ ਆ,
2: ਕਾਪੂਸ ਖਾਈ ਜਾ ਤੂੰ,
1: ਆਪਣੀ ਤੋਂ ਠੀਕ ਹੀ ਨੇ, ਪਰ ਉਹ ਵੀ ਖਿੱਚਦੇ ਆ, ਹੈ ਨਾ। ਇੱਕ ਪਾਸੇ ਇੱਕ ਬੰਦਾ ਬੈਠਾ ਵਾ ਆਰਾਮ ਦੇ ਨਾਲ ਗਿਰੀਆਂ ਚੱਬ ਰਿਹਾ, ਦੂਸਰਾ ਬੰਦਾ ਵਾ ਸ਼ਰਾਬ ਪੀ ਰਿਹਾ, ਉਹਨੂੰ ਖਿਚਾਈ ਜਾਂਦਾ
2: ਚਾਹੀਏ।
1: ਤੇ ਇੱਥੇ ਉਹਨੇ ਵੀ ਉਹ
2: ਸਿੱਧੀ ਗੱਲ ਕੀਤੀ, ਉਹਨੇ ਗੁੱਸਾ ਕੀਤਾ, ਉਹ ਯਾਰ ਖਾਧੀ ਪੀਤੀ ਚ ਕਹਿ ਹੋ ਗਿਆ, ਉਹ ਬੜੀ ਵੱਡੀ ਗੱਲ ਆ,
1: ਨਾ ਵਿਆਹ ਕਰ ਸਾਡੇ ਲੱਗੇ ਗਿਰੀਆਂ ਤੇ ਸਾਡੀਆਂ ਖਾਣੇ ਆ।
2: ਕਹਿੰਦਾ ਮੈਂ ਆਪਣੇ ਯਾਰ ਦੋਸਤ ਨੂੰ ਕਿਹਾ, ਹੈ ਨਾ, ਵੀ ਮੈਂ ਤਿੰਨ ਚਾਰ ਵਾਰ ਫੋਨ ਕੀਤਾ, ਉਹਨੇ ਮੇਰਾ ਨਾਂ ਚੱਕਿਆ, ਕਹਿੰਦਾ ਫਿਰ ਮੈਂ ਉਹਨੂੰ ਮੈਸੇਜ ਕਰਤਾ ਵੀ ਮੈਂ ਲਿਆਂਦੀ ਸੀ ਬੋਤਲ, ਮੈਂ ਲਾਉਣ ਲੱਗਿਆ ਸੀਗਾ ਪੈਗ, ਮੈਂ ਕਿਹਾ ਚੱਲ ਤੈਨੂੰ ਯਾਦ ਕਰ ਲਾਂ, ਕਹਿੰਦਾ ਹੁਣ ਉਹਦਾ ਘੜੀ ਮੁੜੀ ਫੋਨ ਆਉਂਦਾ, ਹੁਣ ਮੈਂ ਨਹੀਂ ਚੱਕਦਾ।
1: ਸੋ ਇਹ ਇਹ ਸਮੱਸਿਆ ਨੂੰ ਇੱਦਾਂ ਵੀ ਆਪਾਂ ਹੱਲ ਕਰ ਸਕਦੇ ਹਾਂ ਵੀ ਆਪਾਂ ਜਿਹੜੀ ਉਹ ਹੀਣਤਾ ਵਾ ਉਹਦੇ ਉੱਤੇ ਵਰਕ ਕੀਤਾ ਜਾਵੇ। ਜੇ ਮੰਨ ਲਓ ਬਚਪਨ ਦੇ ਵਿੱਚ ਇੱਦਾਂ ਦਾ ਕੁਛ ਜਿੱਦਾਂ ਹੋ ਰਿਹਾ ਅਤੇ ਮਾਂ ਉਹਦੇ 'ਤੇ ਵਰਕਆਊਟ ਕਰਦੀ ਆ ਵੀ ਬੱਚੇ ਤੂੰ ਥਲਾ ਕੇ ਬੋਲਦਾ, ਤੂੰ ਆਪਣੀ ਬੋਲੀ ਸਹੀ ਕਰ, ਤੂੰ ਅੱਖਾਂ ਬੜੀਆਂ ਚਮਕਦਾ, ਤੂੰ ਆਪਣੀ ਚਮਕਣ ਦੀ ਆਦਤ ਸਹੀ ਕਰ,
2: ਨਹੀਂ ਤਾਂ ਪਿੰਡ ਦੇ ਤੈਨੂੰ ਚਮਕੂ ਕਹਿਣ,
1: ਹਾਂ ਵੀ ਤੈਨੂੰ ਤਾਂ ਕਰਕੇ ਛੇੜਦੇ ਆ ਤੈਨੂੰ, ਹੈ ਨਾ, ਤੂੰ ਆਹ ਜਿਹੜੇ ਲੀੜੇ ਕੱਪੜੇ ਉੱਦਾਂ ਹੀ ਗੰਦੇ ਹੀ ਪਾ ਕੇ ਤੂੰ ਭੱਜ ਜਾਂਦਾ, ਤੈਨੂੰ ਇਹਦੇ ਕਰਕੇ ਛੇੜਦੇ ਆ, ਤੂੰ ਮੇਰਾ ਪੁੱਤ ਨਹਾ ਧੋ ਕੇ ਸੋਹਣੇ ਕੱਪੜੇ ਪਾ ਕੇ। ਸੋ ਉੱਥੇ ਮਾਂ ਨੇ ਵਰਕਆਊਟ ਕੀਤਾ ਆਪਣੇ ਪੁੱਤ 'ਤੇ।
2: ਆਹ ਹੁਣ ਸਾਡੇ ਪਿੰਡ ਹੈ ਨਾ ਇੱਕ ਸਾਡਾ ਮਿੱਤਰ ਹੀ ਹੁੰਦਾ ਸੀ, ਉਹਦਾ ਨਾਂ ਤਾਂ ਸੀਗਾ ਚਲੋ ਹੁਣ ਕੀ ਲੈਣਾ, ਉਹਨੂੰ ਅਸੀਂ ਲੰਡੂ ਕਹਿੰਦੇ ਸੀ।
1: ਅੱਛਾ, ਨਾਂ ਕੀ ਲੈਣਾ ਵੈਸੇ ਆਪਾਂ ਲੰਡੂ ਕਹਿੰਦੇ। ਅੱਛਾ,
2: ਨਹੀਂ ਪੂਰਾ ਨਾਂ ਥੋੜ੍ਹੀ ਨਾ ਦੱਸਾਂਗਾ, ਤੁਸੀਂ ਮੈਨੂੰ ਪ੍ਰਵੋਕ ਨਾ ਕਰੋ।
1: ਲੰਡੂ 'ਚ ਬੜਾ ਵਰਗ ਨਹੀਂ ਹੁੰਦਾ,
2: ਕੁੰਡਾ ਖੜਕਾਇਆ, ਉਹਨੂੰ ਕਹਿ ਤੁਹਾਡਾ ਲੰਡੂ ਕਿੱਥੇ ਆ, ਉਹ ਕਹਿ ਤੂੰ ਦਿਖਾ ਤੇਰੇ ਪੂੰਛ ਕਿੱਥੇ ਲੱਗੀ। ਮਤਲਬ ਮਾਵਾਂ ਨੂੰ ਦੁੱਖ ਲੱਗਦਾ ਵੀ ਸਾਡੇ ਨਿਆਣੇ ਦਾ ਨਾਂ ਵਿਗਾੜਿਆ, ਜਦਕਿ ਉਹਨੂੰ ਨਹੀਂ ਪਤਾ ਵੀ, ਹੈ ਨਾ, ਉਹਨੂੰ ਤਾਂ ਆਮ ਜੀ ਗੱਲ ਆ ਉਹਦੇ ਲਈ ਤਾਂ, ਹੈ ਨਾ, ਭਾਵੇਂ ਰੰਗ ਦਾ ਜਿੰਨਾ ਮਰਜ਼ੀ ਚਿੱਟਾ ਹੋਵੇ, ਪਿੰਡ 'ਚ ਨਾਂ ਤਾਂ ਕਾਲਾ ਹੀ ਆ ਉਹਦਾ,
1: ਉਹ ਚੀਜ਼ ਤਾਂ ਉੱਥੇ ਦੇ ਉੱਥੇ ਰਹਿਣੀ ਆ। ਸੋ ਗੱਲ ਇਹ ਵੀ ਜਦੋਂ ਬੰਦਾ ਹੁਣ ਜੇ ਕੋਈ ਵੱਡਾ ਵਾ ਤੁਹਾਡੇ ਆਸ ਪਾਸ, ਅਤੇ ਉਹਦੀ ਵੀ ਕਈ ਵਾਰੀ ਹੀਣਤਾ 'ਤੇ ਤੁਹਾਨੂੰ ਕੰਮ ਕਰਨ ਦੀ ਲੋੜ ਹੁੰਦੀ ਆ, ਬੰਦੇ ਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਵੀ ਆਹ ਮੇਰੀ ਹੀਣਤਾ ਵਾ, ਆਹ ਮੇਰੀ ਗਲਤ ਆਦਤ ਆ, ਜਾਂ ਇਸ ਗੱਲ ਤੋਂ ਲੋਕ ਮੈਨੂੰ ਟਿਚਰਾਂ ਕਰਦੇ। ਅੱਛਾ, ਇਹਦੀ ਨਾ ਇੱਕ ਹੋਰ ਬੜੀ ਬੜੀ ਮੀਨ ਗੱਲ ਆ ਇਸ ਬਿਮਾਰੀ ਦੀ ਜਾਂ ਫਿਰ ਇਸ ਆਦਤ ਦੀ, ਕਿ ਇਹਦੇ ਪਿੱਛੇ ਜਿਹੜਾ ਲੌਜਿਕ ਆ ਉਹ ਸਿਰਫ ਜਿਹਨੂੰ ਜਿਹਨੂੰ ਚੜਾ ਰਹੇ ਹੋ ਤੁਸੀਂ ਉਹਨੂੰ ਸਮਝ ਆਉਂਦਾ ਵਾ, ਜਾਂ ਫਿਰ ਉਹਨੇ ਆਪਣੇ ਇੱਕ ਮਹਿਨੇ ਕੱਢੇ ਆ ਜਾਂ ਫਿਰ ਤੁਸੀਂ ਜਿਹਨੇ ਗੱਲ ਕਰਨੀ ਉਹਨੇ ਟਿਕਾਣੇ ਮਾਰਨੇ, ਉਹਨੂੰ ਪਤਾ ਵਾ ਵੀ ਇੱਥੇ ਕਜੇ ਨੇ, ਪਰ ਤੀਸਰਾ ਬੰਦਾ ਜਿਹੜਾ ਉਹਨੂੰ ਲੱਗੂਗਾ ਵੀ ਇਹਨੇ ਕਿਆ ਕੀ ਇਹਨੇ ਤੈਨੂੰ ਕੁਛ ਕਿੱਡੀ ਕਿੱਡੀ ਕੁ ਗੱਲ ਹੈ, ਕਿਆ ਕੀ ਇਹਨੇ। ਸੋ ਇਸ ਕਰਕੇ ਇਹ ਚੀਜ਼ ਹੋਰ ਜ਼ਿਆਦਾ ਖਤਰਨਾਕ ਹੈ।
2: ਨੁਕਤਾ ਕਹਿੰਦਾ ਬੜਾ ਮਹੀਨ ਨੁਕਤਾ ਹੈ, ਦੁਖਤਾ ਨਹੀਂ ਹੈ ਤਾਂ ਦਿਲ ਨਹੀਂ ਹੈ।
1: ਪਰ ਇਸ
2: ਦਿਲ ਦਿਖਾਉਣ ਵਾਲੀਆਂ ਗੱਲਾਂ
1: ਨੇ, ਦਿਲ ਦਿਖਾਉਣ ਵਾਲੀਆਂ। ਹਾਂ, ਸੋ ਮੁੱਖ ਦੀ ਗੱਲ ਸਾਰੇ ਕੁਛ ਦਾ ਜਿਹੜਾ ਨਿਚੋੜ ਇਹ ਆ ਵੀ ਤੁਹਾਡੇ ਪੇਸ਼ੈਂਸ ਦਾ ਐਂਡ ਹੋ ਚੁੱਕਾ, ਤਾਂ ਹੁਣ ਇੱਥੇ ਲਿਆ ਕੇ ਅੱਗੇ ਆਪਾਂ ਤੋਰਦੇ ਹਾਂ ਵੀ ਤੁਹਾਡੇ ਜਿਹੜੀ ਸਹਿਣਸ਼ੀਲਤਾ ਵਾ ਉਹਦਾ ਭਾਂਡਾ ਭਰ ਚੁੱਕਾ ਵਾ।
2: ਸਹੀ,
1: ਅਤੇ ਹੁਣ ਤਾਂ ਕਰਕੇ ਤੁਸੀਂ ਉੱਤੇ ਖਿੱਜ ਚੜ੍ਹਦੀ ਆ
2: ਭਾਈ ਸਾਹਿਬ। ਪਹਿਲਾਂ ਹੱਦ ਸੀ ਪਰ ਹੁਣ ਹੱਦੋਂ ਵੱਧ ਆ,
1: ਹੁਣ ਹੱਦੋਂ ਵੱਧ ਹੋ ਗਿਆ, ਹੁਣ ਤਾਂ ਮਤਲਬ ਕਹਿ ਲਓ ਵੀ ਖਲਾਰਾ ਹੀ ਪੈਣ ਵਾਲਾ ਵਾ। ਅਤੇ ਜੇ ਆਪਾਂ ਹੁਣ ਆਪਣੇ ਕਾਲਰਸ ਵੀ ਨਾਲ ਲਈ ਜਾਈਏ ਅਤੇ ਫਿਰ ਆਪਾਂ ਮੈਸੇਜਿਸ ਵੀ ਨਾਲ ਲਵਾਂਗੇ। ਆਪਾਂ 327 ਤੁਸੀਂ ਆਉਂਦੇ ਰਹੋ ਜੀ, 327-327। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਆਵਾਜ਼ ਭਾਅ ਜੀ ਠੀਕ ਕਰ ਲਿਓ, ਜੇ ਮੰਨ ਲਓ ਤੁਸੀਂ ਬਲੂਟੁੱਥ ਲਾਇਆ ਜਾਂ ਤੁਸੀਂ ਸਪੀਕਰ ਔਨ ਕੀਤਾ ਅਤੇ ਉਹ ਪਲੀਜ਼ ਬੰਦ ਕਰ ਲਿਓ ਅਤੇ ਥੋੜ੍ਹੀ ਫਿਰ ਆਵਾਜ਼ ਹੋਰ ਕਲੀਅਰ ਹੋ ਜੂਗੀ।
3: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਅਰਸ਼ਦੀਪ ਸਿੰਘ ਹੈ ਜੀ।
1: ਜੀ ਸਤਿ ਸ਼੍ਰੀ ਅਕਾਲ।
2: ਹਾਂਜੀ ਅਰਸ਼ਦੀਪ ਜੀ, ਕੀ ਹਾਲ ਚਾਲ?
3: ਹਾਂਜੀ ਸਤਿ ਸ਼੍ਰੀ ਅਕਾਲ ਪ੍ਰਿੰਦਰ ਭਾਅ ਜੀ, ਵਧੀਆ ਜੀ। ਫਸਟ ਆਫ ਆਲ ਭਾਅ ਜੀ ਮੈਂ ਫਸਟ ਟਾਈਮ ਕਾਲ ਕੀਤੀ ਆ।
2: ਕੀ ਬਾਤ ਹੈ ਜੀ, ਚਲੇਗਾ ਉਹ ਜਹਾਂ ਤੱਕ ਰੋਸ਼ਨੀ ਆਤੀ ਹੈ।
3: ਇਹ ਧੰਨਵਾਦ ਭਾਅ ਜੀ, ਬਹੁਤ ਵਧੀਆ ਟੌਪਿਕ ਆਲਵੇਜ਼ ਹੀ ਹੁੰਦੇ ਤੁਹਾਡੇ, ਸ਼ੁਰੂ ਤੋਂ ਲੈ ਕੇ ਜੋ ਸਵੇਰੇ ਭਾਅ ਜੀ ਗੁਰਬਾਣੀ ਪਲੇ ਕਰਦੇ ਆ, ਪਰਮਾਤਮਾ ਦੇ ਨਾਲ ਜੁੜਨ ਦਾ ਮੌਕਾ ਮਿਲ ਜਾਂਦਾ, ਬੜੇ ਇੱਕ ਰਿਸਪੈਕਟਫੁਲੀ ਸਾਰਾ ਕੁਛ ਵਧੀਆ ਚੱਲਦਾ ਨਾ, ਸਾਰਾ ਦਿਨ ਵੀ ਵਧੀਆ ਰਹਿੰਦਾ। ਘਰਾਂ ਵਿੱਚ ਵੀ ਕੁਝ ਇੱਦਾਂ ਦੇ ਸਿਨੈਰੀਓ ਹੋ ਜਾਂਦੇ, ਚਲੋ ਆਪਣੇ ਘਰ ਦੀ ਗੱਲ ਲਈਏ ਤੇ ਉਹ ਭਾਵੇਂ ਸੱਸ ਨੂੰਹ ਦੇ ਵਿੱਚ ਹੋਵੇ ਕੁਛ ਨਾ ਕੁਛ, ਮੈਨੂੰ ਕਿਸੇ ਵੇਲੇ ਸਮਝ ਨਹੀਂ ਲੱਗਦੀ ਵੀ ਜਿੱਦਾਂ ਸਾਡੇ ਪੇਰੈਂਟਸ ਆ, ਐਲਡਰ ਆ, ਸਾਡਾ ਰਿਸਪੈਕਟ ਕਰਨਾ ਫਰਜ਼, ਉਹਨਾਂ ਨੂੰ ਖਾਤਰ ਕਰਨਾ ਫਰਜ਼ ਆ ਆਲਵੇਜ਼, ਪਰ ਜੇ ਕਿਸੇ ਵੇਲੇ ਉਹ ਗਲਤ ਹੋ ਰਹੇ ਆ ਜਾਂ ਕੁਛ ਵੀ, ਉਹ ਕਿੱਦਾਂ ਸਮਝਾਇਆ ਜਾਵੇ ਮੀ ਉਹਨਾਂ ਨੂੰ, ਨਹੀਂ ਵੀ ਤੁਸੀਂ ਗਲਤ ਜਾ ਰਹੇ ਜੇ ਜਾਂ ਫਿਰ ਉਹ ਨਹੀਂ ਸਮਝਦੇ ਜਾਂ ਕਿਵੇਂ।
1: ਇਹ ਬੜਾ ਮਤਲਬ ਟੇਢਾ ਮਸਲਾ ਵਾ ਹੈ ਨਾ, ਕਿਉਂਕਿ ਆਪਣਾ ਸਾਡੇ ਸਮਾਜ ਦੇ ਵਿੱਚ ਨਾ ਸਾਨੂੰ ਇਹ ਚੀਜ਼ ਸਾਡੀ ਪਰਵਰਿਸ਼ ਦੇ ਵਿੱਚ ਜਾਂ ਮਤਲਬ ਸਾਡੇ ਕਲਚਰ ਦੇ ਵਿੱਚ ਜਾਂ ਫਿਰ ਇਨਸਾਨੀਅਤ ਦੇ ਵਿੱਚ ਇਹ ਚੀਜ਼ ਜਿਹੜੀ ਸਾਨੂੰ ਦੱਸੇਗੀ ਕਿ ਵੱਡਿਆਂ ਦਾ ਹਮੇਸ਼ਾ ਸਤਿਕਾਰ ਕਰਨਾ। ਵੱਡੇ ਜੋ ਤੁਹਾਨੂੰ ਕਹਿੰਦੇ ਆ ਉਹ ਬਿਲਕੁਲ ਸਹੀ ਕਹਿੰਦੇ ਆ, ਤੁਹਾਡੇ ਹਮੇਸ਼ਾ ਚੰਗੇ ਦੇ ਲਈ ਕਹਿੰਦੇ ਆ। ਹੁਣ ਮਸਲਾ ਥੋੜ੍ਹਾ ਜਿਹਾ ਬਦਲਿਆ ਇਹ ਆ ਵੀ ਤਾਂ ਕਰਕੇ ਪਹਿਲੀ ਗੱਲ ਤਾਂ ਵੀ ਇਸ ਵਜ੍ਹਾ ਕਰਕੇ ਆਪਾਂ ਬੜਾ ਝੱਕਦੇ ਹਾਂ ਇਹਨਾਂ ਵਿਸ਼ਿਆਂ ਦੇ ਉੱਤੇ ਗੱਲ ਕਰਨ ਦੇ ਲਈ, ਪਰ ਪਹਿਲੀ ਗੱਲ ਤਾਂ ਮੈਂ ਇਹ ਕਹੂੰਗਾ ਵੀ ਸਾਨੂੰ ਖੁੱਲ੍ਹ ਕੇ ਇਹਨਾਂ ਵਿਸ਼ਿਆਂ ਦੇ ਉੱਤੇ ਗੱਲ ਕਰਨ ਦੀ ਬਹੁਤ ਜ਼ਰੂਰਤ ਹੈ ਇਸ ਸਮੇਂ, ਕਿਉਂਕਿ ਜ਼ਿਆਦਾਤਰ ਜਿਹੜੇ ਮਸਲੇ ਨੇ ਉਹ ਹੋ ਹੀ ਇੱਦਾਂ ਰਹੇ ਆ। ਪਹਿਲਾਂ ਤਾਂ ਉਹਦਾ ਰੀਜ਼ਨ ਪਹਿਲਾਂ ਆਪਾਂ ਥੋੜ੍ਹਾ ਜਿਹਾ ਹਲਕਾ ਜਿਹਾ ਜਾਣਨ ਦੀ ਕੋਸ਼ਿਸ਼ ਕਰ ਲੈਂਦੇ। ਮੈਨੂੰ ਇਹ ਲੱਗਦਾ ਵੀ ਆਪਾਂ ਉੱਪਰੀ ਧਰਤੀ ਦੇ ਉੱਤੇ ਆ ਗਏ, ਉਸ ਤਾਣੇ ਬਾਣੇ 'ਚੋਂ ਉੱਖੜ ਕੇ, ਮੰਨ ਲਓ 3 ਪੀੜ੍ਹੀਆਂ ਦੀ ਇਗਜ਼ਾਮਪਲ ਲੈਂਦੇ ਆਪਾਂ ਵੀ ਸਾਡੀ ਜਿਹੜੀ ਪੀੜ੍ਹੀ ਇੱਥੇ ਜੰਮੀ ਆ ਉਹਨੇ ਈਜ਼ੀਲੀ ਅੰਡਰਸਟੈਂਡ ਕਰ ਲਿਆ ਜਾਂ ਕਰ ਲੈਣਾ, ਉਹਨੂੰ ਕੋਈ ਫਰਕ ਨਹੀਂ ਪਿਆ। ਦੂਸਰੇ ਆਪਾਂ ਹਾਂ ਜਿਹੜੇ ਅੱਧ ਪਚੱਦੀ ਜੀ ਉਮਰ ਉੱਥੇ ਬਿਤਾ ਕੇ ਆਏ ਹਾਂ ਅਤੇ ਅੱਧੀ ਆਪਾਂ ਇੱਥੇ ਆਏ ਅਤੇ ਸਾਨੂੰ ਫਰਕ ਪਿਆ ਵਾ, ਨਾ ਚਾਹੁੰਦੇ ਵੀ ਸਾਨੂੰ ਪਿਆ। ਅਤੇ ਜਿਹੜੀ ਪੀੜ੍ਹੀ ਦੀ ਆਪਾਂ ਗੱਲ ਕਰ ਰਹੇ ਹਾਂ ਜਾਂ ਜਿਨ੍ਹਾਂ ਦੇ ਬਾਰੇ ਤੁਸੀਂ ਹੁਣ ਗੱਲ ਛੇੜੀ ਆ, ਉਹਨਾਂ ਨੇ ਲਗਭਗ ਆਪਣੀ ਪੌਣੀ ਜ਼ਿੰਦਗੀ ਉੱਥੇ ਗੁਜ਼ਾਰੀ ਆ ਅਤੇ ਹੁਣ ਉਹ ਇੱਥੇ ਆਏ ਨੇ। ਸੋ ਮੁੱਖ ਦੀ ਗੱਲ ਉਹਨਾਂ ਦੇ ਲਈ ਇਹ ਸਾਰਾ ਕੁਛ ਨਵਾਂ ਵਾ, ਉਹਨਾਂ ਨੂੰ ਉਹਨਾਂ ਦੇ ਅੰਦਰ ਜੋ ਜਜ਼ਬਾਤ ਨੇ, ਉਹਨਾਂ ਦੇ ਅੰਦਰ ਜਿਹੜੀਆਂ ਭਾਵਨਾਵਾਂ ਨੇ, ਉਹਨਾਂ ਦੇ ਅੰਦਰ ਜੋ ਚਿਰਾਂ ਦਾ ਪਿਆ ਵਾ, ਜੋ ਉਹਨਾਂ ਦੇ ਮਤਲਬ ਕਹਿ ਲਓ ਵੀ ਪਰਿਵਾਰਿਕ ਤਾਣੇ ਬਣੇ, ਪਰਿਵਾਰ ਚਲਾਉਣ ਦੇ ਤਰੀਕੇ, ਨੌਂ ਨਾਲ ਪੁੱਤ ਨਾਲ ਗੱਲ ਕਰਨ ਦੇ ਸਲੀਕੇ, ਉਹ ਸਾਰਾ ਕੁਛ ਇੱਥੇ ਆ ਕੇ ਬਿਲਕੁਲ ਹੀ ਬਦਲਿਆ ਜਿਹਾ ਮਾਹੌਲ ਆ। ਹੁਣ ਉਹਨਾਂ ਨੂੰ ਵੀ ਇਹ ਸਮਝ ਨਹੀਂ ਲੱਗਦੀ ਵੀ ਅਸੀਂ ਇਹ ਸਭ ਕੁਛ ਨੂੰ ਟੈਕਲ ਕਿੱਦਾਂ ਕਰੀਏ। ਪ੍ਰੋਬਲਮ ਸਾਨੂੰ ਵੀ ਆ ਰਹੀ ਹੈ ਬੜੀਆਂ ਚੀਜ਼ਾਂ 'ਚ, ਪਰ ਉਹਨਾਂ ਨੂੰ ਹੋਰ ਵੀ ਜ਼ਿਆਦਾ ਵਧੇਰੇ ਆ ਰਹੀ ਹੈ। ਹੁਣ ਗੱਲ ਰਹੀ ਤੁਹਾਡੀ ਵੀ ਆਪਾਂ ਜਦੋਂ ਆਪਾਂ ਇਹ ਪਿਛਲਾ ਜਿਹੜਾ ਉਹ ਸਮਝ ਲਾਂਗੇ ਨਾ ਤਾਂ ਫਿਰ ਸਾਨੂੰ ਬੜੀਆਂ ਚੀਜ਼ਾਂ ਜਿਹੜੀਆਂ ਹੋਰ ਈਜ਼ੀਲੀ ਸਮਝ ਆ ਜਾਣਗੀਆਂ। ਜਿਹੜਾ ਤੁਹਾਡਾ ਮਸਲਾ ਵੀ ਆਪਾਂ ਜੇ ਤੁਹਾਨੂੰ ਪਤਾ ਹੀ ਆ ਵੀ ਉਹ ਇਸ ਚੀਜ਼ ਦੇ ਵਿੱਚ ਗਲਤ ਨੇ, ਅਤੇ ਇੱਕ ਸਾਡਾ ਨਾ ਹੋਰ ਸਲੀਕਾ ਮੰਨਿਆ ਜਾਂਦਾ ਵੀ ਅਸੀਂ ਵੱਡਿਆਂ ਦੇ ਸਾਹਮਣੇ ਆਪਾਂ ਗੱਲ ਨਹੀਂ ਕਰਦੇ, ਉਹਨਾਂ ਦਾ ਕਿਹਾ ਸਿਰ ਮੱਥੇ। ਪਰ ਜਿੱਥੇ ਜੇ ਕੋਈ ਗਲਤ ਤੁਹਾਨੂੰ ਪਤਾ ਵਾ ਅਤੇ ਤੁਸੀਂ ਇਸ ਚੀਜ਼ ਨੂੰ ਸ਼ੋਰ ਹੋ ਵੀ ਹਾਂ ਆਹ ਚੀਜ਼ ਜਿਹੜੀ ਆ ਇਹ ਗਲਤ ਆ, ਅਤੇ ਫਿਰ ਸਾਨੂੰ ਕਮਿਊਨੀਕੇਸ਼ਨ ਓਪਨ ਕਰ ਲੈਣੀ ਚਾਹੀਦੀ ਆ। ਕਈ ਵਾਰੀ ਫੋਰ ਐਗਜ਼ਾਮਪਲ ਹੁਣ ਤੁਸੀਂ ਸਾਰੀ ਗੱਲ ਚਲੋ ਨਾ ਤੁਸੀਂ ਦੱਸ ਸਕਦੇ ਹੋ ਨਾ ਮੈਂ ਸਮਝ ਸਕਦਾ ਵਾਂ, ਰੇਡੀਓ 'ਤੇ ਵੀ ਸਾਰੀਆਂ ਗੱਲਾਂ ਕਰਨ ਵਾਲੀਆਂ ਨਹੀਂ ਹੁੰਦੀਆਂ, ਪਰ ਉਹ ਡਿਪੈਂਡ ਕਰਦਾ ਵਾ ਵੀ ਕਿਹੜੇ ਸਨੈਰੀਓ ਦੇ ਉੱਤੇ ਰੌਲਾ ਰੱਪਾ ਪੈ ਰਿਹਾ ਵਾ। ਮੰਨ ਲਓ ਇੱਕ ਆਪਾਂ ਉੱਦਾਂ ਹੀ ਇੱਕ ਸਨੈਰੀਓ ਆਪਾਂ ਚੁੱਕ ਲੈਂਦੇ ਹਾਂ ਵੀ ਇੱਕ ਸਨੈਰੀਓ ਇੱਦਾਂ ਦਾ ਬਣਿਆ ਵੀ ਨੌਂ ਦੀ ਸਬਜ਼ੀ ਨਹੀਂ ਪਸੰਦ ਆ ਰਹੀ ਸੱਸ ਨੂੰ, ਹੈ ਨਾ, ਅਤੇ ਸਾਨੂੰ ਲੱਗਦਾ ਵਾ ਵੀ ਇਹ ਚੀਜ਼ ਜਿਹੜੀ ਆ ਉਹ ਉਹਨੇ ਮਤਲਬ ਬੈਠੇ ਉੱਠਿਆ ਅੱਜ ਫਿਰ ਬੁਰਕੀ ਲਾਈ ਹੈ ਮੰਮੀ ਨੇ ਅਤੇ ਕਹਿ ਤਾ ਵੀ ਗੱਲ ਅੱਜ ਵੀ ਨਹੀਂ ਬਣੀ ਤੇਰੇ ਕੋਲ। ਉਹ ਉਸੇ ਗੱਲ ਦੇ ਉੱਤੇ ਉਹ ਜਿਹੜਾ ਉਹ ਖਿੱਚ ਖਿਜਾਹਟ ਫਿਰ ਸ਼ੁਰੂ ਹੋ ਜਾਣੀ ਆ। ਹੁਣ ਰਾਦਰ ਦੈਨ ਕਿ ਆਪਾਂ ਉਸ ਚੀਜ਼ ਨੂੰ ਉਸੇ ਤਰ੍ਹਾਂ ਦੇ ਨਾਲ ਲਮਕਦਾ ਰਹਿਣ ਦੀਏ, ਅਤੇ ਬਿਹਤਰ ਹੈ ਵੀ ਆਪਾਂ ਫਿਰ ਕਿਸੇ ਦਿਨ ਉਹਦੇ ਉੱਤੇ ਬਹਿ ਕੇ ਗੱਲ ਕਰ ਲਈਏ, ਅਤੇ ਜਾਂ ਫਿਰ ਨੌਂ ਹੀ ਪਿਆਰ ਦੇ ਨਾਲ ਕਹਿ ਦੇ ਵੀ ਮੰਮੀ ਜੀ ਤੁਸੀਂ ਮੈਨੂੰ ਅੱਜ ਨਾ ਮੈਂ ਹਾਲੇ ਤੜਕਾ ਹੀ ਕੱਟਣ ਲੱਗੀ ਹਾਂ ਅਤੇ ਤੁਸੀਂ ਮੈਨੂੰ ਦੱਸੋਗੇ ਮਾੜਾ ਜਿਹਾ। ਉਹਦੇ ਨਾਲ ਜਿਹੜੀ ਓਨਰਸ਼ਿਪ ਬਜ਼ੁਰਗ ਨੂੰ ਉਹ ਮਿਲਣੀ ਸ਼ੁਰੂ ਹੋ ਜਾਂਦੀ ਆ। ਇੱਥੇ ਓਨਰਸ਼ਿਪ ਦਾ ਮੇਰਾ ਕਹਿਣ ਦਾ ਮਤਲਬ ਮੈਂ ਪੁਆਇੰਟ ਇਸ ਪਾਸੇ ਨੂੰ ਲੈ ਕੇ ਜਾ ਰਿਹਾ ਵੀ ਕਈ ਵਾਰੀ ਨਾ ਬਜ਼ੁਰਗਾਂ ਨੂੰ ਘਰ ਦੇ ਵਿੱਚ ਇਗਨੋਰਡ ਫੀਲ ਹੋ ਰਿਹਾ ਹੁੰਦਾ, ਬੜੇ ਸਾਰੇ ਉਹਦੇ ਰੀਜ਼ਨ ਹੁੰਦੇ ਆ। ਹੁਣ ਉਹ ਜੋ ਤੁਹਾਨੂੰ ਕਹਿ ਰਿਹਾ ਜਾਂ ਜੋ ਪੋਤਨਾ ਨੌਂ ਦੇ ਨਾਲ ਉਹ ਗੁੱਬ ਗੁਬਾਰ ਕੱਢ ਰਿਹਾ ਉਹਦਾ ਉਹਦੀ ਉਹਦਾ ਰੀਜ਼ਨ ਹੋਰ ਕਿਤੇ ਪਿਆ ਹੁੰਦਾ, ਪਰ ਉਹ ਗੱਲ ਕਿਤੇ ਹੋਰ ਹੋ ਰਹੀ ਹੁੰਦੀ ਆ। ਉਹ ਸਿੱਧੀ ਸਿੱਧੀ ਜੀ ਤੁਹਾਨੂੰ ਜਿਹੜੀ ਉਹ ਸਮਝ ਨਹੀਂ ਆ ਰਹੀ ਹੁੰਦੀ ਵੀ ਇਹ ਗੱਲ ਤੁਹਾਨੂੰ ਲੱਗ ਰਿਹਾ ਹੁੰਦਾ ਵੀ ਆਹ ਤਾਂ ਯਾਰ ਸਰਾਸਰ ਗਲਤ ਹੈ ਗੱਲ, ਪਰ ਉਹਦੀਆਂ ਉਹਨਾਂ ਨੇ ਜੜ੍ਹਾਂ ਕਿਤੇ ਹੋਰ ਲਾਈਆਂ ਹੁੰਦੀਆਂ। ਸੋ ਉਹ ਜੜ੍ਹਾਂ ਤੁਹਾਨੂੰ ਪਹਿਲਾਂ ਵੇਖਣੀਆਂ ਪੈਣੀਆਂ, ਜੇ ਤਾਂ ਜੜ੍ਹਾਂ ਤੁਹਾਨੂੰ ਲੱਭ ਜਾਣ ਜੋ ਕਿ ਉਹਨਾਂ ਨੇ ਦੱਸਣੀਆਂ ਨਹੀਂ ਆ, ਉਹ ਤੁਹਾਨੂੰ ਹੌਲੀ ਹੌਲੀ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਕੇ ਉਹਨਾਂ ਨੂੰ ਭਰੋਸੇ 'ਚ ਲੈ ਕੇ ਕਮਿਊਨੀਕੇਸ਼ਨ ਕਰਕੇ ਉਹ ਗੱਲਾਂ ਗੱਲਾਂ ਦੇ ਵਿੱਚ ਜੇ ਉਹ ਜੜ੍ਹ ਲੱਭ ਆਈ ਤਾਂ ਫਿਰ ਉੱਥੇ ਤੁਸੀਂ ਜਾ ਕੇ ਹੱਲ ਕਰ ਸਕਦੇ ਹੋ। ਇਹਨਾਂ ਬਜ਼ੁਰਗਾਂ ਦੀਆਂ ਬਹੁਤ ਡੂੰਘੀਆਂ ਨੇ, ਉਹਨਾਂ ਨੇ ਥੋੜ੍ਹੀ ਕੀਤੀਆਂ ਕੱਢਣੀਆਂ ਨਹੀਂ।
2: ਪਰ ਮੈਂ ਇੱਥੇ ਥੋੜ੍ਹਾ ਜਿਹਾ ਐਡ ਕਰਦਾ, ਉਹ ਜਿਹੜੇ ਕਹਿੰਦੇ ਨਾ ਵਿਮੈਨ ਫਰੋਮ ਵੀਨਸ ਮੈਨ ਫਰੋਮ ਮਾਰਸ, ਇਹ ਜਿਹੜਾ ਬਣਤਰ ਆ ਅਤੇ ਸਾਡੇ ਸੋਚਣ ਦਾ ਢੰਗ ਤਰੀਕਾ ਇਹ ਵੀ ਕਈ ਵਾਰ ਬੜਾ ਵੱਖੋ ਵੱਖਰਾ। ਮੈਂ ਚਲੋ ਬਜ਼ੁਰਗਾਂ ਦੀ ਗੱਲ ਨਹੀਂ ਕਰਦਾ, ਮੈਂ ਤਾਂ ਇਹਨੂੰ ਮਰਦ ਔਰਤ ਤੱਕ ਵੀ ਲੈ ਕੇ ਜਾਂਦਾ। ਤੁਸੀਂ ਦੇਖੋਗੇ ਵੀ ਜਦੋਂ ਘਰਾਂ 'ਚ ਵੰਡ ਵਡਈਏ ਹੁੰਦੇ, ਅੱਡ ਅਡਈਏ ਹੁੰਦੇ, ਉਹਦੇ 'ਚ ਵੱਡਾ ਕਾਰਨ ਔਰਤਾਂ ਹੁੰਦੀਆਂ ਭਰਾ ਭਰਾ ਨਾਲ ਵਰਤਣਾ ਚਾਹੁੰਦਾ ਹੁੰਦਾ, ਪਰ ਔਰਤਾਂ ਨਹੀਂ ਵਰਤਣਾ ਚਾਹੁੰਦੀਆਂ ਹੁੰਦੀਆਂ, ਹੈ ਨਾ, ਕਿਉਂਕਿ ਉਹ ਦੂਜੇ ਘਰ ਤੋਂ ਆ ਕੇ ਆਪਣਾ ਪੈਰ ਲਾਇਆ ਹੁੰਦਾ। ਅਤੇ ਇਹਦੇ 'ਚ ਤੁਸੀਂ ਇਹ ਦੇਖੋਗੇ ਜਿਹੜੀ ਸੱਸ ਆ ਉਹ ਕਈ ਵਾਰ ਨੌਂ ਨੂੰ ਟਿਕਣ ਨਹੀਂ ਦਿੰਦੀ, ਹੈ ਨਾ, ਉਹ ਕਿਉਂਕਿ ਉਹਦੀ ਸੱਸ ਨੇ ਅੱਗੇ ਉਹਨੂੰ ਨਹੀਂ ਸੀ ਟਿਕਣ ਦਿੱਤਾ, ਇੱਕ ਸਾਈਕਲ ਬਣਿਆ ਹੋਇਆ। ਅਤੇ ਜਿਹੜੀ ਨੌਂ ਆ ਉਹਦੇ ਮਨ 'ਚ ਪੱਕੇ ਤੌਰ 'ਤੇ ਵਸਿਆ ਹੋਇਆ ਵੀ ਅਸਲ 'ਚ ਉਹਦੀ ਜਿਹੜੀ ਮਾਂ ਨੇ ਜੋ ਉਹਨੂੰ ਪਿਆਰ ਦਿੱਤਾ ਉਹ ਪਿਆਰ ਨਹੀਂ ਇਹ ਦੇ ਸਕਦੇ, ਹੈ ਨਾ। ਇਸ ਕਰਕੇ ਇਹ ਵੀ ਕਿਹਾ ਜਾਂਦਾ ਵੀ ਕਹਿੰਦਾ ਉਹ ਇਹ ਮੈਂ ਆ ਜੀ, ਇਹ ਮੇਰੀ ਘਰ ਵਾਲੀ ਆ, ਕਹਿੰਦਾ ਇਹਦੇ ਕੋਲ ਹਰ ਹਾਲਤ ਦੀ ਕੋਈ ਨਾ ਕੋਈ ਸਮੱਸਿਆ ਹੈਗੀ। ਬੰਦੇ ਉੱਥੇ ਫੇਰ ਪਿਸਦੇ ਆ ਕਈ ਵਾਰ, ਉਹਨੂੰ ਲੱਗਦਾ ਵੀ ਯਾਰ ਜਦੋਂ ਵੀ ਮੈਂ ਕੋਈ ਸਮੱਸਿਆ ਦਾ ਹੱਲ ਦੇਣ ਦੀ ਕੋਸ਼ਿਸ਼ ਕਰਦਾ ਤਾਂ ਉਹਦੇ 'ਚੋਂ ਇੱਕ ਹੋਰ ਸਮੱਸਿਆ ਕੱਢ ਦਿੱਤੀ ਜਾਂਦੀ ਆ। ਮਤਲਬ ਮੰਨ ਲਓ ਉਹ ਕਹਿੰਦੇ ਜੀ ਅੱਜ ਸਬਜ਼ੀ ਨਹੀਂ ਸਵਾਦ ਬਣੀ, ਯਾਰ ਮੈਂ ਹੋਟਲ ਤੋਂ ਰੋਟੀ ਮੰਗਾ ਦਿੰਦਾ, ਕਲੇਸ ਨਾ ਕਰੋ, ਹੈ ਨਾ। ਮਤਲਬ ਇਹ ਇੱਕ ਜਮਾ ਹੀ ਜਾਲੀ ਜੀ ਗੱਲ ਆ, ਜਦਕਿ ਗੱਲਾਂ ਤਾਂ ਹੋਰ ਬਹੁਤ ਵੱਡੀਆਂ ਵੱਡੀਆਂ ਹੁੰਦੀਆਂ। ਇੱਕ ਅਸੀਂ ਪਾਸਟ ਵਿੱਚ ਜਿਉਂਦੇ ਹੁੰਦੇ ਹਾਂ, ਸਾਡਾ ਮਕਸਦ ਹੁੰਦਾ ਬਈ ਅਸੀਂ ਇਹਦੇ ਨਾਲ ਮਿਲਣਾ ਨਹੀਂ, ਅਸੀਂ ਇਹਦੇ ਨਾਲ ਵਰਤਣਾ ਨਹੀਂ। ਉਹਦੇ 'ਚ ਫਿਰ ਕੀ ਕਿਹਾ ਜਾਂਦਾ, ਜਦ ਨਾ ਅੱਜ ਤੋਂ 6 ਸਾਲ ਪਹਿਲਾਂ, ਹੈ ਨਾ, ਸਾਡੇ ਬੇਟੀ ਹੋਈ ਸੀਗੀ ਅਤੇ ਮੰਮੀ ਮੈਨੂੰ ਆ ਕੇ ਕਹਿੰਦੇ ਕੁੜੀ ਹੋਈ ਆ, ਉਹਨਾਂ ਦਾ ਚਿਹਰਾ ਮੈਨੂੰ ਯਾਦ ਆ ਜਾਂਦਾ, ਦ ਵੇ ਸ਼ੀ ਸੈਡ, ਯੂ ਨੋ ਦ ਵੇ ਸ਼ੀ ਸੈਡ, ਮੈਨੂੰ ਉਹਨਾਂ ਦਾ ਚਿਹਰਾ ਯਾਦ ਆ ਜਾਂਦਾ। ਹੁਣ ਇੱਥੇ ਕੋਈ ਸੋਲਿਊਸ਼ਨ ਨਹੀਂ, ਮੇਰੀ ਗੱਲ ਸਮਝਦਾ ਮੈਂ ਕਿੱਥੋਂ ਆਉਣਾ।
3: ਬਿਲਕੁਲ,
2: ਮਤਲਬ ਮੈਂ ਇਹ ਨਹੀਂ ਕਹਿੰਦਾ ਵੀ ਤੁਹਾਡੇ ਘਰ ਦੀ ਗੱਲ ਆ ਜਾਂ ਕਿਸੇ ਹੋਰ ਦੇ ਘਰ ਦੀ ਗੱਲ ਆ, ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਸੋਸਾਇਟੀ 'ਚ ਹੋ ਰਹੀਆਂ ਅਤੇ ਉਹਨਾਂ ਦਾ ਸਾਨੂੰ ਜਦੋਂ ਕੋਈ ਹੱਲ ਨਹੀਂ ਲੱਭਦਾ, ਸਾਨੂੰ ਲੱਗਦਾ ਵੀ ਯਾਰ ਇਹਦਾ ਹੁਣ ਕੀ, ਮੈਂ 6 ਸਾਲ ਪਿੱਛੇ ਬੈਕਗਰਾਊਂਡ ਜਾ ਕੇ ਕੀ ਸਮਝਾਵਾਂ। ਜੇ ਮੈਂ ਕਹਿੰਦਾ ਵੀ ਨਹੀਂ ਇਹ ਜਿਹੜੀ ਆ ਨਾ ਵੀ ਮੰਮੀ ਨੇ ਇੱਦਾਂ ਨਹੀਂ ਸੀ ਕਿਹਾ, ਉਹਨਾਂ ਨੇ ਤਾਂ ਕਿਹਾ ਸੀ ਵੀ ਹਾਂ ਪੁੱਤ ਧੀਆਂ ਵੀ ਪੁੱਤਾਂ ਵਰਗੀਆਂ ਹੁੰਦੀਆਂ, ਆਹ ਵੀ ਗੱਲ ਕਿਉਂ ਕਹੀ, ਧੀਆਂ ਧੀਆਂ ਹੁੰਦੀਆਂ ਪੁੱਤ ਪੁੱਤ ਹੁੰਦੇ ਆ। ਮਤਲਬ ਜਾਣੀ ਉਹਨੇ ਜੇ ਧਾਰਿਆ ਹੋਇਆ ਕਿਸੇ ਨੇ, ਹੈ ਨਾ, ਤਾਂ ਉਹਦਾ ਕੋਈ ਹੱਲ ਨਹੀਂ ਹੈ,
1: ਕਿਉਂਕਿ ਉਹਦਾ ਆਪਣੇ ਅੰਦਰ ਪਈ ਆ ਗੱਲ।
2: ਉਹ ਮੰਨ ਲਓ ਉਹਦੇ 'ਚ 1000 ਚੀਜ਼ਾਂ ਹੋਣਗੀਆਂ, ਉਹਦਾ ਕੋਈ ਹੱਲ ਨਹੀਂ। ਉਹਨੂੰ ਤੁਹਾਨੂੰ ਫਿਰ ਵੀ ਕਮਿਊਨੀਕੇਸ਼ਨ ਲੈਵਲ 'ਤੇ, ਹੈ ਨਾ, ਜੋ ਤੁਸੀਂ ਕਰ ਸਕਦੇ ਹੋ ਕਰ ਸਕਦੇ ਹਾਂ, ਅਸੀਂ ਕੋਈ ਸੋਸ਼ੋਲੋਜਿਸਟ ਜਾਂ ਮਨੋਵਿਗਿਆਨੀ ਨਹੀਂ, ਪਰ ਰਿਸ਼ਤਿਆਂ ਦੀ ਅਹਿਮੀਅਤ ਨੂੰ ਪਛਾਣਨਾ ਬਹੁਤ ਜ਼ਰੂਰੀ ਆ। ਪਰ ਨਾਲ ਇਹਨੂੰ ਮੈਂ ਉੱਦਾਂ ਲੈਂਦਾ ਹੁੰਦਾ ਵੀ ਇਹ ਜਿਵੇਂ ਹੁੰਦਾ ਨਾ ਨੌਕਰੀ ਕੀ ਅਤੇ ਨਖਰਾ ਕੀ, ਹੈ ਨਾ, ਜੇ ਰੱਖਣੀ ਹੈ ਤਾਂ ਠੀਕ ਆ, ਛੱਡਣੀ ਹੈ ਤਾਂ ਖਤਰਾ ਕੀ। ਜੇ ਉਹ ਰਿਸ਼ਤਾ ਰੱਖਣਾ ਫਿਰ ਕੋਈ ਨਾ ਕੋਈ ਹੱਲ ਢੰਗ ਤਰੀਕਾ, ਹੈ ਨਾ, ਆਪਾਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ मैंने अपनी जिंदगी को इतना आसान कर लिया, किसी से माफी मांग ली, किसी को माफ कर दिया। पर कई बुजुर्ग एडे एक स्टबॉन ने जो मेरी गल सुनते हैं भाई, वह अपना शीशा वेखण कि उन्होंने कुछ समझ ही नहीं आती। उन्होंने मावां नू, कई मावां नू यही नहीं पता बई वह अपनी धी नू चक चकैया करके उदा ही घर उजाड़ रही है। तो कई ससां नू यही नहीं पता बई वह उहदी अपनी नूह नाल बदसलूकी करके अपने पुत का घर उजाड़ रही है ना। सो ये जड़ी ताणा बाणा जड़ा सिस्टम सोसाइटी का बनया होया ना, इहदे च कई बार बहुत लोग ने जड़े पिसदे आ, दुखी हुंदे आ बई यार मैं, बंदा कहिंदा मैं घरवाली नू इहो जी की गल कह दां कि वह मेरे माँ बाप का प्यार सत्कार करन लग जाए, मैं विश जां दरी बन जां। इदां दीआं गल्लां भी मैं सोसाइटी च हुंदीआं वेखियां, लोग शराब पी के ਰੋਂਦੇ ਵੇਖ
1: ਦਬ ਦੱਬ ਲੈਂਦੇ ਅੰਦਰ। ਹੁਣ ਇਹਦੇ ਵਿੱਚ ਨਾ ਤੁਸੀਂ ਆਮ ਵੇਖੋਗੇ ਤੁਸੀਂ ਅਰਸ਼ਦੀਪ ਜੀ, ਅਸਲ 'ਚ ਨਾ ਆਪਾਂ ਕਹਿ ਦਿੰਦੇ ਨੌਂ ਸੱਸ ਦੀ ਲੜਾਈ, ਪਰ ਤੁਸੀਂ ਜੇ ਬਰੀਕੀ 'ਚ ਵੇਖੋ ਨਾ ਤਾਂ ਨੌਂ ਸੱਸ ਦੀ ਇਹ ਲੜਾਈ ਓਨੀ ਨਹੀਂ ਹੁੰਦੀ, ਮਤਲਬ ਸਫ਼ਰ ਉਹ ਨਹੀਂ ਇੰਨਾ ਕਰ ਰਹੀਆਂ ਹੁੰਦੀਆਂ, ਉਹ ਤਾਂ ਸ਼ਾਇਦ ਆਪਣੀ ਪੜਾਸ ਕੱਢ ਰਹੀਆਂ ਹੁੰਦੀਆਂ ਵਾਂ, ਅਤੇ ਉਹਨਾਂ ਨੇ ਵੇਲੇ ਕੁਵੇਲੇ ਮਤਲਬ ਬੀਜ ਬੀਜ ਵੀ ਕਰੀ ਜਾਣਾ ਅਤੇ ਭੈਣ ਜੀ ਭੈਣ ਜੀ ਵੀ ਅਤੇ ਪੁੱਤ ਪੁੱਤ ਵੀ ਕਰੀ ਜਾਣਾ। ਬੇਸਿਕਲੀ ਪੋਸਟ ਜਿਹੜਾ ਵਿੱਚ ਪਿਸ ਰਿਹਾ ਹੁੰਦਾ ਵਾ ਉਹ ਹੁੰਦਾ ਵਾ ਘਰ ਦਾ ਮਰਦ। ਹੁਣ ਉਹ ਜੇ ਮਾਂ ਦੇ ਨਾਲ ਗੱਲ ਕਰੇ ਤੇ ਫਿਰ ਇਹ ਹੋਣਾ ਵਾ ਵੀ ਇਹ ਵਹੁਟੀ ਦਾ ਗੁਲਾਮ ਹੋ ਗਿਆ, ਹੈ ਨਾ, ਜੰਮਿਆ ਤੂੰ ਮੇਰੇ ਢਿੱਡੋਂ ਤੇ ਹੁਣ ਤੂੰ ਵਹੁਟੀ ਦੀਆਂ ਗੱਲਾਂ ਕਰਦਾ, ਤੈਨੂੰ ਉਹ ਚੰਗੀ ਲੱਗਣ ਲੱਗ ਪਈ।
2: ਇਹਨਾਂ ਨੂੰ ਵੈਸੇ ਵੀ ਬੈਲੈਂਸ ਰੱਖਣਾ ਨਹੀਂ ਨਾ ਆਉਂਦਾ।
1: ਜੇ ਤੁਸੀਂ ਵਹੁਟੀ ਦੇ ਨਾਲ ਗੱਲ ਕਰੋਗੇ ਤੇ ਉਹਨੇ ਕਹਿਣਾ ਵੀ ਮਾਂ,
2: ਇਹ ਕਾਫੀ ਵੱਡਾ ਟੌਪਿਕ ਆਇਆ
3: ਘਰਾਂ ਦੀਆਂ ਕਹਾਣੀਆਂ ਵਾ, ਚਲੋ ਆਪਾਂ ਵੀ ਅਬਜ਼ਰਵ ਕਰਦੇ ਆ, ਸੁਣਦੇ ਵੀ ਆ, ਘਰਾਂ 'ਚ ਹੁੰਦੀਆਂ ਵੀ ਆ, ਸਾਡੇ ਵੀ ਹੁੰਦੀਆਂ। ਬਸ ਇੱਕੋ ਹੀ ਸਿਨੈਰੀਓ ਕਿਸੇ ਵੇਲੇ ਹੋ ਜਾਂਦਾ ਵੀ ਮਤਲਬ ਸਮ ਪੁਆਇੰਟ ਤੱਕ ਕਿਸੇ ਵੇਲੇ ਆਪਾਂ ਇਗਨੋਰ ਕਰਦੇ ਹਾਂ, ਚਲੋ ਵੱਡੇ ਆ ਮੰਨ ਲਓ, ਵੱਡੇ ਆ ਸੁਣ ਲਓ ਸੁਣ ਲਓ ਸੁਣ ਲਓ, ਪਰ ਐਟ ਦਾ ਪੁਆਇੰਟ ਕਿਸੇ ਵੇਲੇ ਇੱਕ ਪੁਆਇੰਟ ਇੱਦਾਂ ਆ ਜਾਂਦਾ ਬੰਦਾ ਅਗਲਾ ਵਾਲਾ ਫਟ ਜਾਂਦਾ ਵੀ ਯਾਰ,
2: ਬੋਇਲਿੰਗ ਟੈਂਪਰੇਚਰ
3: ਖਤਮ ਹੋ ਜਾਂਦੀ ਕਹਾਣੀ, ਹੈ ਨਾ। ਫਿਰ ਉਹ ਪੇਰੈਂਟਸ ਨੂੰ ਸਮਝਾਉਣਾ, ਉਹ ਕਿਸੇ ਵੇਲੇ ਹਾਰਡ ਹੋ ਜਾਂਦਾ, ਉਹ ਓਬਵੀਅਸ ਆਪਣੇ ਪੁੱਤ ਤੇ ਜ਼ਿਆਦਾ ਹੱਕ ਜਤਾਉਂਦੇ,
1: ਅਰਸ਼ਦੀਪ ਜੀ ਜਿੱਥੋਂ ਆਪਾਂ ਕਹਾਣੀ ਪਹਿਲਾਂ ਸ਼ੁਰੂ ਕੀਤੀ ਸੀ ਨਾ, ਜਿਹੜੀ ਜਿੱਥੋਂ ਆਪਾਂ ਕਨਵਰਸੇਸ਼ਨ ਸ਼ੁਰੂ ਕੀਤੀ ਸੀ, ਉੱਥੇ ਫਿਰ ਆਪਾਂ ਵਾਪਸ ਜੇ ਆਪਾਂ ਜੋੜੀਏ ਇਸ ਗੱਲ ਨੂੰ, ਤੇ ਅਸਲ ਦੇ ਵਿੱਚ ਮਾਂ ਪਿਓ ਨੂੰ ਨਾ ਉੱਥੇ ਲੱਗਦਾ ਸੀ ਵੀ ਇਹ ਸਾਡਾ ਘਰ ਆ ਤੇ ਹੈਗਾ ਸੀ, ਅਤੇ ਸਾਡੇ ਘਰ ਦੇ ਵਿੱਚ ਸਾਡਾ ਪੁੱਤ ਆ, ਅਤੇ ਨੌਂ ਜਿਹੜੀ ਆ ਉਹ ਆਈ ਆ ਬਗਾਨੇ ਘਰ ਦੀ, ਅਤੇ ਉਹਦੀ ਜਿਹੜੀ ਬਗਾਨਗੀ ਆ ਉਹ ਕਈ ਲੋਕਾਂ ਨੂੰ ਮਤਲਬ ਜਚਾਉਣ ਦੀ ਆਦਤ ਆ ਜਿਹੜੀ ਆ ਮਰਨ ਤੱਕ ਨਹੀਂ ਜਾਂਦੀ। ਹੁਣ ਇੱਥੋਂ ਦਾ ਸਨੈਰੀਓ ਜਿਹੜਾ ਵੱਖਰਾ ਇਹ ਹੋ ਗਿਆ ਵੀ ਹੁਣ ਉਹ ਉਹਨਾਂ ਦੇ ਘਰ ਵਾਲੀ ਜਿਹੜੀ ਗੱਲ ਤਾਂ ਰਹੀ ਨਹੀਂ, ਪਰ ਉਹਨਾਂ ਦੇ ਮਨ ਦੇ ਵਿੱਚ ਆ ਵੀ ਇਹ ਸਾਡੇ ਪੁੱਤ ਦਾ ਘਰ ਆ, ਪਰ ਨੌਂ ਦੇ ਮਨ ਦੇ ਵਿੱਚ ਇਹ ਆ ਵੀ ਮੈਂ ਵੀ ਕਮਾਉਣੀ ਹਾਂ, ਮੈਂ ਵੀ ਸਾਮੀ ਨਾਲ ਕਿਸ਼ਤ ਦੇਣੀ ਆ, ਹੋ ਸਕਦਾ ਵੱਧ ਹੀ ਕਮਾਉਂਦੀ ਹੋਵੇ। ਸੋ ਮਾਂ ਪਿਓ ਨੂੰ ਇਹ ਚੀਜ਼ ਵੀ ਅੰਡਰਸਟੈਂਡ ਕਰਨ ਦੀ ਜ਼ਰੂਰਤ ਆ ਵੀ ਇਹ ਉਹ ਵਾਲਾ ਸਨੈਰੀਓ ਨਹੀਂ ਰਿਹਾ ਹੁਣ, ਤੇ ਚੋਇਸ ਸਾਡੀ ਹੀ, ਅਸੀਂ ਭੇਜਿਆ ਵਾ ਬਾਹਰ ਪੁੱਤ ਨੂੰ।
2: ਇੰਡੀਆ 'ਚ ਦੋ ਬੰਦੇ ਸ਼ਰਾਬ ਪੀਣ, ਇੱਕ ਨੇ ਦੂਜੇ ਨੂੰ ਪੁੱਛਿਆ ਹੈ ਨਾ, ਕਹਿੰਦਾ ਬਾਈ ਭਾਬੀ ਤੇਰਾ ਖਿਆਲ ਵੀ ਤਾਂ ਰੱਖਦੀ ਆ, ਦੂਜਾ ਬੰਦਾ ਫੁੱਟ ਫੁੱਟ ਕੇ ਰੋਣ ਲੱਗ ਪਿਆ, ਕਿਉਂਕਿ ਉੱਥੇ ਠੀਕ ਆ ਇਹ, ਹੈ ਨਾ, ਇੱਥੇ ਸਿਸਟਮ ਸੋਸਾਇਟੀ, ਇੱਥੇ ਬੰਦਾ ਔਰਤ ਦੋਨੋਂ ਹੈ ਨਾ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੇ, ਇੱਥੇ ਫੁੱਟ ਫੁੱਟ ਕੇ ਰੋਣਾ ਨਹੀਂ ਬਣਦਾ, ਇੰਡੀਆ 'ਚ ਰੋਇਆ ਜਾ ਸਕਦਾ।
3: ਬਿਲਕੁਲ ਬਿਲਕੁਲ ਵਧੀਆ, ਹਲੇ ਤਾਂ ਚਲੋ ਸਾਡੇ ਆਪਣੇ ਪਰਸਨਲ ਵੀ ਗੱਲ ਕਰ ਲਈਏ ਕਿ ਇਸ ਵੀ ਮੇਰੇ ਪੇਰੈਂਟਸ ਹੈ ਬੈਕ ਹੋਮ ਆ, ਕਿਸੇ ਵੇਲੇ ਆ ਕੇ ਚਲ ਗਏ, ਪਰ ਸਟਿਲ ਕਿਸੇ ਵੇਲੇ ਉਹ ਹੁਣ ਤੱਕ ਦੀ ਹੁੰਦੀ ਰਹਿੰਦੇ, ਬੰਦਾ ਐਵੇਂ ਹੀ ਕਹਿੰਦਾ ਵੀ ਸਾਰਾ ਕੁਛ ਸਹੀ ਚੱਲਣ ਡਿਆ, ਦੇਖੀ ਚੱਲ ਪਿਆ ਨਾ,
1: ਗਲਤ ਵੀ ਕਹਿਣ ਦੀ ਲੋੜ ਨੀ, ਤੁਸੀਂ ਸਿਰਫ ਸਨੈਰੀਓ ਜਿਹੜਾ ਨਾ ਖੋਲ ਕੇ ਰੱਖ ਦੋ, ਗਲਤ ਕੋਈ ਨਹੀਂ ਹੁੰਦਾ ਇਹੋ ਜਿਹੇ ਸਨੈਰੀਓ ਦੇ ਵਿੱਚ, ਤੁਸੀਂ ਇੱਕ ਉਹਨਾਂ ਦੀ ਸੁਣੋਗੇ ਤੇ ਗਲਤੀ ਤੁਹਾਨੂੰ ਇੱਧਰ ਲੱਗਣੀ ਆ, ਇੱਧਰੋਂ ਸੁਣੋਗੇ ਤੇ ਗਲਤੀ ਤੁਹਾਨੂੰ ਉੱਧਰ ਲੱਗਣੀ ਆ। ਬਿਹਤਰ ਆ ਵੀ ਤੁਸੀਂ ਨਾ ਗੱਲੀ ਬਾਤੀ ਸਨੈਰੀਓ ਖੋਲ ਕੇ ਰੱਖ ਦਿਓ ਵੀ ਘਰ ਦੀ ਆਹ ਸਿਚੁਏਸ਼ਨ ਆ, ਆਪਾਂ ਬੜੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦੀਆਂ ਵੀ ਘਰ ਦੇ ਵਿੱਚ ਕੀ ਚੱਲ ਰਿਹਾ ਵਾ, ਕਿੱਦਾਂ ਇਹ ਸਾਰਾ ਕੁਛ ਮੈਨੇਜ ਹੋ ਰਿਹਾ ਵਾ, ਕਿਹਦੀ ਕਿਹਦੀ ਕੀ ਕੰਟਰੀਬਿਊਸ਼ਨ ਆ। ਅਤੇ ਜਿਹੜੀ ਆਪਾਂ ਅੱਜ ਵਿਸ਼ਾ ਕਰ ਰਹੇ ਹਾਂ ਇਹਦੇ ਨਾਲ ਇਹ ਬਹੁਤ ਮਤਲਬ ਇੰਪੋਰਟੈਂਟ ਅਤੇ ਡੂੰਘੀ ਪਰੂਚੀ ਗੱਲ ਆ, ਕਿਉਂਕਿ ਇਹ ਸਾਰਾ ਕੁਛ ਜਿਹੜਾ ਵਾ ਇਹ ਹੁੰਦਾ ਲਾ ਕੇ ਕੀਤੀਆਂ ਗੱਲਾਂ 'ਚ ਹੀ ਆ, ਇਹ ਸਾਰਾ ਜਿਹੜਾ ਵਾ ਇੱਕ ਦੂਸਰੇ ਨੂੰ ਖਿੱਜ ਮਤਲਬ ਜਿਹੜਾ ਪੱਟਣੇ ਆਇਆ ਬੰਦਾ ਘਰ 'ਚ ਤੁਰਿਆ ਫਿਰਦਾ ਵਾ ਉਹ ਵਾਲਾ ਸਨੈਰੀਓ ਆ।
2: ਮੇਰੀ ਡੈਡੀ ਨਾਲ ਨਾ ਬੜੀ ਓਪਨ ਕਮਿਊਨੀਕੇਸ਼ਨ ਸੀਗੀ, ਅਤੇ ਹੁਣ ਤਾਂ ਚਲੋ ਦੁਨੀਆ 'ਤੇ ਹੈ ਨਹੀਂ ਗੇ, ਉਹ ਮੇਰੇ ਨਾਲ ਦੋ ਗੱਲਾਂ ਦੀ ਤੜਿੰਗ ਹੋ ਗਿਆ ਰਣਜੋਤ, ਇੱਕ ਵਾਰ ਕਹਿੰਦਾ ਮੇਰੀ ਟਿਕਟ ਕਰਾ ਦੇ। ਮੈਂ ਗੱਲ ਕੀ ਹੋਈ, ਕਹਿੰਦਾ ਪਰਸੋਂ ਤਾਂ ਮੈਨੂੰ ਕਿਹਾ ਸੀ ਉਹਨੇ, ਕਹਿੰਦਾ ਡੈਡੀ ਨੇ ਖਿੜਕੀ ਕਾਰ ਦੇ ਇੱਦਾਂ ਦਰਵਾਜ਼ਾ ਬਹੁਤ ਜ਼ੋਰ ਦੀ ਬਜ਼ੁਰਗ ਬੰਦ ਕਰਦੇ ਕਿਉਂਕਿ ਇੰਡੀਅਨ ਸਟਾਈਲ ਆ ਨਾ, ਅਤੇ ਉੱਥੋਂ ਵੀ ਇੱਦਾਂ ਹੀ ਕਰਦੇ ਆਏ ਆ। ਮੈਂ ਦੋ ਤਿੰਨ ਵਾਰ ਤੁਹਾਨੂੰ ਪਿਆ ਜਾਂਗਾ, ਮੈਂ ਡੈਡੀ ਹੌਲੀ ਕਰਿਆ ਕਰ ਬੰਦ। ਫਿਰ ਮੈਂ ਇੱਕ ਦਿਨ ਕਿਹਾ ਮੈਂ ਹੁਣ ਡੈਡੀ ਤਾਂ ਦਰਵਾਜ਼ਾ ਦੂਜੇ ਪਾਸੇ ਦੀ ਕੱਢਣਾ, ਖਿਜੇ ਖਿਜਾਏ ਨੇ ਹੈ ਨਾ, ਅਤੇ ਉਹ ਦਿਲ 'ਤੇ ਲਾ ਗਿਆ। ਉਹ ਕਹਿੰਦਾ ਤੂੰ ਮੈਨੂੰ ਊਂ ਕਹਿ ਦਿੰਦਾ ਤੇ ਆਹ ਗੱਲ ਕੀ ਬਣੀ ਦੂਜੇ ਪਾਸੇ ਦੀ ਕੱਢਣਾ, ਹੈ ਨਾ। ਅਤੇ ਹੌਲੀ ਹੌਲੀ, ਅਤੇ ਮੈਂ ਇੱਕ ਦਿਨ ਕਿਹਾ, ਮੈਂ ਕਿਹਾ ਬਾਹਲਾ ਤੁਸੀਂ ਨਾ ਉੱਚੀ ਬਹੁਤ ਬੋਲਦੇ ਹੋ, ਆਪਾਂ ਕਿਤੇ ਘਰੇ ਨਾ ਮਾੜਾ ਜਿਹਾ ਹੌਲੀ ਬੋਲਿਆ ਕਰੋ ਤਾਂ ਹਮਲ ਨਾ। ਕਾਕਾ ਜੀ ਪਿੰਡ ਜਰਜਾਈ ਦਾ ਪਰੇ 'ਚ ਬੈਠੀ ਦਾ ਅੱਧਾ ਪਿੰਡ ਮੇਰੇ ਤੋਂ ਸਲਾਹ ਲੈ ਕੇ ਕੰਮ ਕਰਦਾ, ਹੁਣ ਤੁਸੀਂ ਦੇਖੋ ਕਿੱਥੋਂ ਆ ਰਹੀ ਹੈ ਗੱਲ। ਸੋ ਹੁਣ ਉਹਦੀ ਇਹ ਖਿਜ ਖਜਾਹਟ ਆ ਮੇਰੇ ਨਾਲ, ਸੋ ਗਲਤ ਠੀਕ ਕੁਛ ਵੀ ਨਹੀਂ,
1: ਇੱਥੇ ਗਲਤ
2: ਸਿਨੈਰੀਓ ਖੋਲ ਕੇ ਰੱਖਣ ਵਾਲਾ ਕੰਮ ਆ।
1: ਇੱਥੇ ਤੁਸੀਂ ਗਲਤ ਕਿਹਾ ਨਹੀਂ ਤੇ ਕੰਮ ਖਰਾਬ ਹੋਇਆ ਨਹੀਂ, ਕਿਉਂਕਿ ਗਲਤ ਅਸਲੀਅਤ 'ਚ ਅਰਸ਼ ਜੀ ਗਲਤ ਕੋਈ ਵੀ ਨਹੀਂ ਆ, ਗਲਤ ਇੱਥੇ ਕੋਈ, ਹਾਂ ਇਹ ਬੈਕਗਰਾਉਂਡ 'ਚ ਰੈਫਰੈਂਸਾਂ ਹੀ ਨੇ, ਉਹ ਨੌ ਨੇ ਆਪਣੀਆਂ ਪਾਈਆਂ ਨੇ ਪੁਰਾਣੀਆਂ, ਵੀ ਉਦੋਂ ਆਹ ਹੋਇਆ ਸੀ, ਇਦੋਂ ਆਹ ਹੋਇਆ ਸੀ, ਵੀ ਕੁੱਲ ਮਿਲਾ ਕੇ ਜਿਹੜੀਆਂ ਬੀਬੀਆਂ ਦੀਆਂ ਗੱਲਾਂ ਨਾ, ਉਹਨਾਂ 'ਚੋਂ ਤੁਹਾਨੂੰ ਕੁਛ ਨਹੀਂ ਲੱਭਣਾ, ਤੁਸੀਂ ਦੋਵੇਂ ਜਿੰਨਾ ਫੋਲੀ ਜਾਓਗੇ ਉਹਨਾਂ।
2: ਦੋ ਯਾਰ ਦੋਸਤ ਲੜਦੇ ਸੀ ਰਣਜੋਤ, ਉਹ ਕਹਿੰਦਾ ਯਾਰ ਇਹਨੇ ਮੈਨੂੰ ਗਾਲ ਕੱਢੀ, ਅਤੇ ਬੰਦਾ ਕਹਿੰਦਾ ਯਾਰ ਲੱਖ ਲਾਣ ਤੂੰ ਆਪਣੇ ਯਾਰ ਨੂੰ ਇਹੋ ਜਿਹੀ ਗਾਲ ਕੱਢੀ। ਜਦ ਦੂਜੇ ਬੰਦੇ ਨੂੰ ਸੁਣਿਆ ਉਹ ਕਹਿੰਦਾ ਯਾਰ ਇਹਨੇ ਮੇਰੀ ਭੈਣ ਬਾਰੇ ਗਲਤ ਬੋਲਿਆ ਜੀ, ਕਹਿੰਦਾ ਦੋ ਹੋਰ ਕੱਢ। ਹਾਂ ਹੋ ਗਈ ਨਾ ਇੱਕ ਮਿੰਟ 'ਚ।
1: ਸੋ ਤੁਸੀਂ ਸਾਰੀ ਚੀਜ਼ ਬੈਸਟ ਚੀਜ਼ ਪਤਾ ਕੀ ਆ ਜਨਾਨੀਆਂ ਦੀ, ਉਹ ਸਾਰਾ ਕੁਛ ਕਰ ਕਰਾ ਕੇ ਨਾ ਉਹ ਬਹੁਤ ਸੋਹਣਾ ਆਪਸ ਵਿੱਚ ਮੈਨੇਜ ਕਰ ਲੈਂਦੀਆਂ, ਤੁਸੀਂ ਗੱਲ ਗੁੱਲ ਕਰਕੇ ਕੋਈ ਨਾ ਕੋਈ ਐਵੇਂ ਵਿੱਚ ਫਸ ਜਾਣਾ। ਸੋ ਬਿਹਤਰ ਆ ਵੀ ਤੁਸੀਂ ਸਿਰਫ ਉਸ ਚੀਜ਼ ਨੂੰ ਜਿਹੜਾ ਐਕਸਪਲੇਨ ਕਰੋ ਸਨੈਰੀਓ, ਘਰ ਦੇ ਹਾਲਾਤ ਜਿਹੜੇ ਨੇ ਉਹ ਆਪਣੇ ਨਾ ਇੱਕ ਇੱਕ ਹੋਰ ਸਮੱਸਿਆ ਵਾ ਆਪਣੇ ਸਮਾਜ ਦੇ ਵਿੱਚ ਜਿਹੜਾ, ਜਾਂ ਆਪਣੇ ਕਲਚਰ 'ਚ ਆ ਜਿਹੜਾ ਉਹ ਚੁੱਪ ਰਹਿਣ ਵਾਲਾ ਨਾ ਮਰਦ ਦਾ, ਮਤਲਬ ਚੁੱਪ ਕਰਕੇ ਸਾਰਾ ਕੁਛ ਮੈਂ ਕਰ ਲੂੰ ਮੈਨੇਜ, ਮੈਂ ਇੱਧਰ ਵੀ ਤੁਰਿਆ ਫਿਰੀ ਉੱਧਰ ਵੀ, ਉਹ ਉਸ ਚੱਕਰ ਦੇ ਵਿੱਚ ਸਾਰੀਆਂ ਉਹ ਨਾ ਕਿਸੇ ਨੂੰ ਪਤਾ ਵੀ ਕੀ ਚੱਲ ਰਿਹਾ, ਨਾ ਕਿਸੇ ਨੂੰ ਪਤਾ ਵੀ ਕਿੱਦਾਂ ਮੈਨੇਜ ਹੋ ਰਿਹਾ। ਸੋ ਥੋੜ੍ਹੀਆਂ ਥੋੜ੍ਹੀਆਂ ਜਿਹੀਆਂ ਚੀਜ਼ਾਂ ਜੇ ਉਹੀ ਤੁਸੀਂ ਖੋਲ੍ਹ ਕੇ ਰੱਖ ਦਿਉ ਤਾਂ ਤਾਂ ਵੀ ਬੜਾ ਕੁਛ ਟਿਕਾਣੇ ਹੋ ਜਾਂਦਾ।
2: ਅੱਗੇ ਉਹ ਕੋਈ ਹੱਸੇ ਔਰਤਾਂ ਬਣ ਗਿਆ ਨਹੀਂ ਇਹਨਾਂ ਨੇ, ਦੇਖੋ ਜੀ ਸਾਰਾ ਲੋਕਾਂ ਦਾ ਹੀ ਭਲਾ ਸੋਚਿਆ, ਟੱਬਰ ਦਾ ਹੀ ਸਵਾਰਿਆ, ਘਰ ਦਾ ਕੁਛ ਨਹੀਂ ਜੋੜਿਆ। ਘਰ ਵਾਲੀ ਦਾ ਕਹਿਣ ਦਾ ਮਤਲਬ ਹੁੰਦਾ ਵੀ ਆਪਾਂ ਤਨਖਾਹ ਦੰਗੂ ਹੁਣ ਚੰਗੀ ਕਰੀਏ, ਤਨਖਾਹ ਘੱਟ ਆ ਆਪਣੀ, ਹੁੰਦਾ ਇਹ ਆ ਅਸਲ 'ਚ,
1: ਉਹ ਕਿਤੇ ਹੋਰ ਪਈ,
2: ਖਲਾਰਾ ਕਿਤੇ ਹੋਰ ਪਿਆ ਹੁੰਦਾ।
1: ਥੈਂਕ ਯੂ ਵਰਸ਼ੀ, ਹੋਰ ਕੋਈ ਤੁਹਾਡੇ ਵੱਲੋਂ ਕੋਈ ਇਨਪੁੱਟ?
3: ਨਹੀਂ ਬਾਕੀ ਭਾਜੀ ਬਹੁਤ ਵਧੀਆ, ਥੈਂਕ ਯੂ ਤੁਹਾਡਾ ਇਨਫੋਰਮੇਸ਼ਨ ਦੇਣ ਲਈ ਵੀ ਤੇ ਤੁਹਾਡੀ ਸਲਾਹ ਵੀ। ਚਲੋ ਬਹੁਤ ਵਧੀਆ, ਮੈਂ ਸਟਾਰਟ ਕਰੂੰਗਾ।
1: ਕੋਈ ਮਤਲਬ ਕੋਈ ਟਿਕਾਣੇ ਵੀ ਕੋਈ ਚੀਜ਼ ਲੱਗੀ ਕੋਈ, ਮਤਲਬ ਕਿਸੇ ਤਰ੍ਹਾਂ ਦੀ ਕੋਈ ਰਲਦੀ ਮਿਲਦੀ ਕੋਈ ਕੰਮ ਹੋਣ ਵਾਲੀ ਵੀ ਗੱਲਬਾਤ ਕੋਈ ਕਿਤੇ ਵਜੀ
2: ਜਾਂਦੀ? ਜੋ ਤਾਂ ਕਹਿਣ ਦਾ ਮਤਲਬ ਆ ਵੀ ਰੇਡੀਓ ਤੇ ਅਸੀਂ ਭਕਾਈ ਭਕਾਈ ਮਾਰਦੇ ਆ, ਘਰੇ ਅਸੀਂ ਵੀ ਇੱਕ ਦੂਜੇ ਦੇ ਵਾਲ ਫੜੀ ਫਿਰਦੇ ਹੁੰਦੇ।
3: ਬਹੁਤ ਸੋਹਣੀ ਇਨਫੋਰਮੇਸ਼ਨ ਭਾਜੀ, ਬੜੀਆਂ ਤੁਹਾਡਾ ਆਲਮੋਸਟ ਟੋਪਿਕ ਕੋਈ ਨਾ ਕੋਈ ਇੱਦਾਂ ਹੁੰਦਾ ਜਿਹੜਾ ਤੁਹਾਡੀ ਜ਼ਿੰਦਗੀ ਨਾਲ ਰਿਲੇਟ ਕਰਦਾ, ਭਾਵੇਂ ਕਿਸੇ ਤਰ੍ਹਾਂ ਵੀ ਹੋਵੇ, ਉਹ ਤੁਹਾਡੀ ਇੱਥੋਂ ਦੀ ਲਾਈਫ ਨਾ ਹੋਵੇ, ਬੈਕ ਹੋਮ ਨਾ ਹੋਵੇ, ਤੁਹਾਡੀ ਪਰਸਨਲ ਲਾਈਫ ਨਾ ਹੋਵੇ, ਤੁਹਾਡੀ ਪ੍ਰੋਫੈਸ਼ਨਲ ਜਿਵੇਂ ਤੁਸੀਂ ਅਕਾਊਂਟਿੰਗ ਦੇ ਰਿਗਾਰਡਿੰਗ ਵੀ ਕੁਛ ਕਰਦੇ ਜੀ, ਜਾਂ ਮਾਈਗ੍ਰੇਸ਼ਨ ਦੇ ਰਿਗਾਰਡਿੰਗ, ਸਾਰੇ ਟੋਪਿਕ ਬਹੁਤ ਹੈਲਪਫੁਲ ਆ, ਕੁਛ ਨਾ ਕੁਛ ਨਵਾਂ ਸਿੱਖਣ ਨੂੰ ਮਿਲਦਾ ਆਲਵੇਸ
2: ਆਹ ਟੋਪਿਕ ਤੇ ਰਣਜੋਤ, ਕਿਉਂਕਿ ਪਰਸਨਲ ਲਾਈਫ 'ਚੋਂ ਬਹੁਤ ਕੁਛ ਕ੍ਰੀਏਟ ਕਰ ਲੈਂਦਾ ਨਾ,
1: ਕਿਉਂਕਿ ਇਹਦੇ 'ਚ ਤੁਹਾਨੂੰ ਕਿਤਾਬਾਂ 'ਚੋਂ ਨਹੀਂ ਨਾ ਲੱਭਣਾ ਕੁਛ ਵੀ, ਤੁਸੀਂ ਕਿਤਾਬਾਂ 'ਚੋਂ ਤੁਸੀਂ ਫੋਲ ਲਓ, ਤੁਸੀਂ ਗੋਰਿਆਂ ਦੀਆਂ ਕੱਢ ਲਓ, ਤੁਸੀਂ ਰੈਫਰੈਂਸਾਂ, ਉਹ ਤੁਹਾਨੂੰ ਹੋਰ ਹੋਰ ਹਿਸਾਬ ਦੀਆਂ ਤੁਹਾਨੂੰ ਮਿਲਣੀਆਂ ਸਾਡੇ। ਥੈਂਕ ਯੂ ਤੁਹਾਡਾ ਜੀ, ਸਾਡੀਆਂ ਪ੍ਰੋਬਲਮਾਂ ਭਾਈ ਹੋਰ ਨੇ, ਸਾਡੀਆਂ ਪ੍ਰੋਬਲਮਾਂ 'ਤੇ ਕਿਤਾਬਾਂ ਨਹੀਂ ਆਈਆਂ,
2: ਹੱਲ ਵੀ ਹੈ ਨਹੀਂ। ਸੋਸ਼ੋਲੋਜੀ, ਮੈਂਟਲ ਹੈਲਥ, ਸਾਈਕੈਟਰੀ ਜਿੰਨੀ ਮਰਜ਼ੀ ਪੜ੍ਹ ਲਓ, ਵਾਲ ਪੱਟਣ ਲੱਗ ਜਾਣਗੇ ਮਨੋਵਿਗਿਆਨੀ ਵੀ ਆਹ ਗੱਲ ਕੀ ਹੋਈ।
1: ਹੁਣ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਮਝਣੀਆਂ ਬਹੁਤ ਔਖੀਆਂ। ਹੁਣ ਮੰਨ ਲਓ ਇਹੋ ਸਨੈਰੀਓ ਤੁਸੀਂ ਕਿਸੇ ਗੋਰੇ ਨੂੰ ਦਓਗੇ, ਉਹਦਾ ਸਿੱਧਾ ਹੱਲ ਉਹਨੂੰ ਕਿ ਮੀ ਲਾਈਫ, ਤੁਸੀਂ ਮਤਲਬ ਬਾਈ ਮਤਲਬ ਤੁਹਾਡੀ ਲਾਈਫ ਆ, ਤੁਸੀਂ ਕਿਉਂ ਮਤਲਬ ਬਜ਼ੁਰਗਾਂ ਨੂੰ ਆਪਣੀ ਲਾਈਫ ਜੀਣ ਦਿਓ, ਉਹਨਾਂ ਨੂੰ ਏਜ ਕੇਅਰ ਭੇਜੋ, ਤੁਸੀਂ ਆਪਣੀ ਲਾਈਫ ਇੰਜੋਏ ਕਰੋ, ਉਹ ਸ਼ਾਇਦ ਤੁਹਾਨੂੰ ਆਹ ਹੱਲ ਦੇਣਗੇ।
2: ਜਾਂ ਬਤ ਲੈਟਸ ਡਿਸਕਸ, ਕਮਿਊਨੀਕੇਟ ਕਰੋ, ਇਫੈਕਟਿਵ ਕਮਿਊਨੀਕੇਸ਼ਨ ਤੁਸੀਂ ਲਰਨ ਕਰ ਲਓ, ਇਫੈਕਟਿਵ ਕਮਿਊਨੀਕੇਸ਼ਨ ਆਪ ਹੀ ਮਸਲੇ ਦਾ ਹੱਲ ਹੋ ਗਿਆ।
1: ਹੁਣ ਆਪਣੇ ਇਹ ਵੀ
2: ਕਮਿਊਨੀਕੇਸ਼ਨ ਕਰਦੇ ਹਾਂ, ਇਫੈਕਟਿਵ ਕਮਿਊਨੀਕੇਸ਼ਨ ਕਰਦੇ
1: ਬੰਦਾ ਕਹਿੰਦਾ ਯਾਰ
2: ਉਹਦੇ ਤੁਹਾਡੀ ਮੀ ਆ ਜਾਂਦੀ ਆ, ਆਈ ਆ ਜਾਂਦਾ, ਆਈ ਤੇ ਮੀ ਤਾਂ ਵਰਤਣਾ ਹੀ ਨਹੀਂ, ਜਦ ਇਫੈਕਟਿਵ ਕਮਿਊਨੀਕੇਸ਼ਨ ਦੀ ਗੱਲ ਹੋ ਰਹੀ ਆ, ਬੰਦਾ ਕਹਿੰਦਾ ਜਾ ਤੂੰ ਕੰਮ ਕਰ,
1: ਰਹਿਣੀ ਦੇ ਤੂੰ।
2: ਸਾਡੇ ਪੰਛੀ ਦਾ ਦਰਦ ਬਿਆਨ ਕਰਨ ਵਾਲਾ ਕਈ ਵਾਰ ਆਪ ਘਰੋਂ ਮੁਰਗਾ ਖਾ ਕੇ ਤੁਰਿਆ ਹੁੰਦਾ।
1: ਮੈਂ ਨਾ ਪੁੱਛੋ ਕੁਛ ਨਾ,
2: ਬੱਕਰਾ ਹੀ ਕਹੋ ਜੀ।
1: ਸੈਮੀ ਸਾਹਿਬ ਕਹਿੰਦੇ ਮੈਂ ਕਹਿੰਦੇ ਵੀ ਕੱਲ੍ਹ ਖਿੱਚ ਗਿਆ ਵਾਈਫ ਨੇ, ਕਹਿੰਦੇ ਮੋੜ 'ਤੇ ਗੱਡੀ ਥੋੜ੍ਹੀ ਜਿਹੀ ਤੇਜ਼ ਮੋੜ 'ਤੇ ਸੀ, ਅਸੀਂ ਬੰਨ ਕੇ ਚੱਲੇ ਹਾਂ, ਫਿਰ ਕਹਿੰਦੇ ਚੁੱਪ ਚਾਪ ਸਮਾਨ ਲਿਆ ਆਪਾਂ ਅਤੇ ਭਰੇ ਪੀਤਿਆਂ ਨੇ ਵਾਪਸੀ ਦੇ ਉੱਤੇ ਮੈਕਡੋਨਲ ਤੋਂ ਜੀਜੀ ਲਈ ਓਰੀਓ ਮਕਫਰੀ, ਅਤੇ ਫਿਰ ਕਹਿੰਦੇ ਦੋਵਾਂ ਨੇ ਖਾਧੀ ਅਤੇ ਘਰ ਆਉਣ ਤੱਕ ਸਾਰਾ ਕੁਛ ਠੀਕ ਹੋ ਗਿਆ।
2: ਜਦੋਂ ਅਸਲ ਜਿਵੇਂ ਹੁਣ ਮੋੜ ਤੋਂ ਮੁੜੇ ਤਾਂ ਇਹਨਾਂ ਨੇ ਕੂਣੀ

0: ਕੰਫਰਟੇਬਲ ਫੀਲ ਕਰਾ ਹੀ ਨਹੀਂ ਸਕਦੇ।
1: ਇਹ ਸਿਰਫ
0: ਰੌਲਾ ਇਹ ਆ, ਮੈਂ ਪਾਣੀ ਉਬਲ ਕੇ ਠੰਡਾ ਵੀ ਹੋਵਾਂਗਾ ਜ਼ਰੂਰ, ਅੱਗ ਹੈ ਤੂੰ ਬਲਣ ਦੀ ਆਦਤ ਤੇਰੀ ਜਾਣੀ ਨਹੀਂ। ਇਹਨਾਂ ਨੇ ਬੱਤਾ ਪੀਤਾ ਠੀਕ ਹੋ ਗਈ,
1: ਬੱਤਾ ਪੀਤਾ ਤੱਤਾ ਪੀਤਾ। ਸੋ ਇਹ ਜਿੰਨਾ ਇਹਨੂੰ ਉਧੇੜਦੇ ਉਨੀ ਵੱਧ ਜਾਣੀ ਸੀ, ਅਤੇ ਜੇ ਚੁੱਪ ਚੁਪੀਤੇ ਮਤਲਬ ਸਾਡੇ ਜਿਹੜੇ ਐਕਸ਼ਨ ਨੇ ਉਹਨਾਂ ਦੇ ਨਾਲ ਹੀ ਕਈ ਵਾਰੀ ਉਹ ਚੀਜ਼ ਠੀਕ ਹੋ
0: ਜਾਂਦੀ ਆ। ਪਰ ਵਧੀਆ ਇਹਨਾਂ ਨੇ ਐਨ ਮੌਕੇ 'ਤੇ ਲਿਖਤਾ, 10 ਰੁਪਈਆਂ ਦਾ ਬਿਲ ਆ ਗਿਆ, ਪੀਤੇ ਕੈਂਪੇ ਕੋਲੇ ਸੀ।
1: ਬਿਲਕੁਲ, ਅਤੇ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 AM।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-94। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ। ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ ਤ੍ਰੁਗਨਿਨਾ ਅਤੇ 347 ਡੌਨਸਟੇਲ ਸਟ੍ਰੀਟ ਡੈਂਡੀਨੋਂਗ।
3: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
2: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-fold landing
3: on roads honor campaign sirf simit samay layi hun nava byd kar le aao shandar drive away offers de naal byd c lion 7 premium sirf $54,990 byd c lion 8 dynamic fwd sirf $56,990 te byd shark 6 premium sirf $57,900 ek khaas offer 1 august to 30 september 2026 tak order karan wale layi hai delivery 31 october 2026 tak ho jankari layi aaj hi byd caroline springs naal sampark karo and mention radio hanji byd on roads honor conditions apply
2: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਰਟਨ ਰੋਡ ਕੈਂਪਲਫੀਲਡ ਕਾਲ 0390-8665 ਔਰ ਵਿਜ਼ਿਟ tireforce.com.au
4: Are you ready?
2: ਆਸਟ੍ਰੇਲੀਆ ਵਿੱਚ ਹਰ ਬਿਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲਸ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ। ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। ਏ ਕਲਾਸ ਬਿਲਡਿੰਗ ਮਟੀਰੀਅਲਸ, ਤੁਹਾਡੇ ਹਰ ਬਿਲ ਦਾ ਟ੍ਰਸਟਡ ਪਾਰਟਨਰ। ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ। ਸੁਣਦੇ ਰਹੋ ਰੇਡੀਓ ਹਾਂਜੀ।
5: ਸੋਨਾ ਚਾਹੀਦਾ,
6: ਭਰੋਸਾ ਚਾਹੀਦਾ,
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ, ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।
1: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਸਤਿੰਦਰ ਗਰੇਵਾਲ
1: ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਰਣਜੋਤ ਖਿਜਿਆ ਨਾ ਕਰ ਯਾਰ ਤੂੰ।
0: ਨਹੀਂ ਮੈਂ ਨਹੀਂ ਖਿਜਦਾ, ਮੈਂ ਤਾਂ ਬਿਲਕੁਲ ਨਹੀਂ ਖਿਜਦਾ, ਮੈਨੂੰ ਖਿਜ ਆ ਜਾਂਦੀ।
1: ਇਹ ਚੋਰੀ ਮੈਂ ਨਹੀਂ ਕੀਤੀ, ਮੇਰਾ ਨਾਂ ਲੱਗਦਾ।
0: ਅੱਛਾ ਆ ਵੀ ਖਿਜਾਉਣ ਵਾਲੀ ਗੱਲ ਹੁੰਦੀ ਹੈ। ਕਿਸੇ ਨੂੰ ਕਹਿਣਾ ਬੇਸਿਕਲੀ, ਆਪਾਂ ਜਿਹੜੀ ਜਿੱਦਾਂ ਆਪਾਂ ਜਾਣ ਤੋਂ ਪਹਿਲਾਂ ਕਮਿਊਨੀਕੇਸ਼ਨ ਦੀ ਗੱਲ ਕਰ ਰਹੇ ਹਾਂ, ਮੈਨੂੰ ਲੱਗਦਾ ਕਮਿਊਨੀਕੇਸ਼ਨ ਸਾਡੀ ਇੱਦਾਂ ਦੀ ਨਹੀਂ ਹੋਣੀ ਚਾਹੀਦੀ ਵੀ ਸਿੱਧੀ ਜਾ ਕੇ ਗੱਲ ਕਰੋ ਵੀ ਹਾਂਜੀ ਤੁਸੀਂ ਕੱਲ ਇੱਦਾਂ ਕਿਹਾ ਸੀ ਜੀ, ਇਹ ਤੁਸੀਂ ਮਤਲਬ ਇਹ ਕਿਉਂ ਕਿਹਾ ਸੀ, ਇੱਦਾਂ ਤੁਹਾਨੂੰ ਨਹੀਂ ਕਹਿਣਾ ਚਾਹੀਦਾ। ਇਹ ਕਮਿਊਨੀਕੇਸ਼ਨ ਨਹੀਂ ਆ, ਕਮਿਊਨੀਕੇਸ਼ਨ ਦੇ ਵੀ ਸਕਿੱਲ ਹੁੰਦੇ ਆ ਤੁਹਾਨੂੰ, ਮਤਲਬ ਉਹ ਪਿੱਛੋਂ ਦੀ ਸੁਰੰਗ ਪੁੱਟ ਕੇ ਲਿਆਉਣੀ ਪਊਗੀ ਤੁਹਾਨੂੰ, ਇਹ ਸਿਪਾਹੀ ਚੋਰੀ ਭਜਾਉਣ ਵਾਲੇ ਆ।
1: ਕਹਿਣਾ ਪੀਤੀ ਲਾਤੀ, ਉਹ ਬੰਦਾ ਨਹੀਂ ਸੀ ਕਹਿਣਾ, ਕਹਿਣਾ ਕਿੱਥੇ ਚੱਲਿਆ, ਕਹਿੰਦਾ ਸ਼ਰਾਬ ਦੇ ਮਾੜੇ ਅਸਰਾਂ ਦੇ ਪ੍ਰਵਚਨ ਸੁਣ ਚੱਲਿਆ, ਕਹਿੰਦਾ ਸਿੱਧਾ ਕੇ ਘਰੇ ਚੱਲਿਆ
0: ਚੱਲਿਆ ਤੇ ਘਰੇ ਹੀ ਆ।
1: ਨਹੀਂ ਉਹ ਖਿਜ ਖਜਾੜ ਦਾ ਕਾਰਨ ਕੋਈ ਸੰਬੰਧ ਨਹੀਂ, ਪਹਿਲਾਂ ਤਾਂ ਆ ਬਿਆਨ ਵਾਪਸ ਲਓ।
0: ਪਹਿਲਾਂ ਇਹ
1: ਕਿਸੇ ਖਿਜ ਦਾ ਵੱਡਾ ਕਾਰਨ
0: ਜੀਵਤ ਜਾਂ ਜੀਵਤ ਵਿਅਕਤੀ ਦੇ ਨਾਲ
1: ਕੋਈ ਸੰਬੰਧ ਨਹੀਂ ਹੈ, ਇਸ ਵਿੱਚ ਕੋਈ ਜਾਨਵਰ ਜੂਨਵਰ ਨੂੰ ਨੁਕਸਾਨ ਨਹੀਂ ਪਹੁੰਚਾਇਆ ਗਿਆ।
0: ਇਸ ਸਟੇਟਮੈਂਟ ਦੇ ਪਿੱਛੇ ਕਿਸੇ ਸੱਸ, ਕਿਸੇ ਨੂੰਹ, ਕਿਸੇ ਸਹੁਰੇ ਦੇ ਤੇ ਕੋਈ ਤਜੱਦਦ ਨਹੀਂ ਕੀਤਾ ਗਿਆ। ਇਹ ਸਟੇਟਮੈਂਟ ਮਨੋਵਿਗਿਆਨੀਆਂ ਦੇ ਦੁਆਰਾ ਲਿਖੀ ਗਈ ਹੈ,
1: ਸਹੀ ਗੱਲ,
0: ਉਹ ਵੀ ਸਾਨੂੰ ਪੱਕਾ ਪਤਾ ਨਹੀਂ
1: ਕਿਉਂਕਿ ਉਹਨਾਂ ਦਾ ਆਪਦਾ ਘਰੇ ਕਲੇਸ਼ ਪਿਆ।
0: ਅੱਛਾ ਦਿਆ ਜੀ ਦਾ ਮੈਸੇਜ ਆ, ਫਿਰ ਆਪਾਂ ਕਾਲਜ ਵੱਲ ਜਾਂਦੇ ਹਾਂ। ਕਹਿੰਦੇ ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ, ਅਤੇ ਬਹੁਤ ਵਧੀਆ ਕਹਿੰਦੇ ਇੱਕ ਵਿਸ਼ਾ ਅੱਜ ਦਾ, ਅਤੇ ਬਿਲਕੁਲ ਠੀਕ ਹੈ ਭਾਈ ਕਿ ਅੱਜ ਕੱਲ੍ਹ ਦੀ ਜ਼ਿੰਦਗੀ ਦੇ ਵਿੱਚ ਬਿਜਲੀ ਅਤੇ ਸੋਸ਼ਲ ਮੀਡੀਆ ਦੀ ਚਕਾਚੌਂਦ ਵਿੱਚ ਮਨੁੱਖ ਦਾ ਸਕੂਨ ਖੋ ਲਿਆ। ਇਨਫੋਰਮੇਸ਼ਨ ਦੀ ਇੰਨੀ ਜ਼ਿਆਦਾ ਬਹੁਤਾਤ ਹੈ ਕਿ ਹਰ ਬੰਦੇ ਨੂੰ ਡਰ ਆ ਕਿ ਜੇ ਮੈਂ ਇਸ ਸੋਸ਼ਲ ਸੈਟਅਪ ਦੇ ਵਰਤਾਰੇ ਦੇ ਹਾਣ ਦਾ ਹੋ ਕੇ ਨਾ ਤੁਰ ਸਕਿਆ ਤਾਂ ਪਤਾ ਨਹੀਂ ਕਿੰਨਾ ਕੁ ਮੈਂ ਪਿੱਛੇ ਰਹਿ ਜਾਵਾਂਗਾ। ਦਿਮਾਗ ਹਰ ਵੇਲੇ ਬੇਲੋੜੇ ਕੰਪੀਟੀਸ਼ਨ ਅਤੇ ਡਰ ਦੇ ਵਿੱਚ ਰਹਿ ਰਿਹਾ। ਇੱਕ ਡਰ ਦੇ ਵਿੱਚੋਂ ਨਿਕਲਣ ਦੇ ਲਈ ਉਸ ਤੋਂ ਵੀ ਵੱਡੇ ਡਰ ਦੀ ਕਾਢ ਦਿਮਾਗ ਆਪ ਹੀ ਕੱਢ ਲੈਂਦਾ। ਹਰ ਚੀਜ਼ ਨੂੰ ਨਿਯਮਬੱਧ ਅਤੇ ਤਰਤੀਬ ਦੇ ਵਿੱਚ ਕਰਕੇ ਆਉਣ ਵਾਲੇ ਸਮੇਂ ਨੂੰ ਅਗਾਉਂ ਜਾਣਨ ਦੀ ਚਿੰਤਾ ਦੇ ਵਿੱਚ ਅਸੀਂ ਸਭ ਫਸੇ ਹਾਂ। ਇੱਥੇ ਇੱਕ ਚੀਜ਼ ਸਮਝਣੀ ਬਹੁਤ ਜ਼ਰੂਰੀ ਹੈ ਕਿ ਇਹ ਉਪਰੋਕਤ ਸਭ ਗੱਲਾਂ ਹੌਲੀ ਹੌਲੀ ਤੁਹਾਡੀ ਖਿੱਚ ਅਤੇ ਗੁੱਸੇ ਨੂੰ ਵਧਾਉਂਦੀਆਂ ਨੇ। ਹਰ ਉਸ ਚੀਜ਼ ਦੇ ਉੱਤੇ ਖਿੱਚ ਚੜ੍ਹਨ ਲੱਗ ਪੈਂਦੀ ਆ ਜਿਸ ਦੇ ਉੱਤੇ ਕੰਟਰੋਲ ਨਹੀਂ ਹੋ ਸਕਦਾ। ਅਸੀਂ ਇੰਨੇ ਜ਼ਿਆਦਾ ਬਾਹਰਮੁਖੀ ਹੋ ਗਏ ਹਾਂ ਕਿ ਕੁਦਰਤ ਤੋਂ ਟੁੱਟਦੇ ਜਾ ਰਹੇ ਹਾਂ। ਕੁਦਰਤ ਸਾਨੂੰ ਹੌਲੀ ਹੌਲੀ ਅੰਤਰਮੁਖੀ ਬਣਾਉਂਦੀ ਆ। ਕੁਦਰਤ ਦੇ ਵਿੱਚ ਹੁੰਦਾ ਹੈ ਹਰ ਵਰਤਾਰਾ, ਤੁਹਾਨੂੰ ਸਬਰ ਅਤੇ ਜ਼ਿੰਦਗੀ ਮੌਤ ਦਾ ਇੱਕ ਅਮੁੱਕ ਵਰਤਾਰਾ ਸਮਝਾਉਂਦਾ। ਅਸੀਂ ਪਰ ਸਾਰੀ ਜ਼ਿੰਦਗੀ ਆਪਣੇ ਖੁਦ ਦੇ ਸਹੇੜੇ ਹੋਏ ਦੁੱਖਾਂ ਦੇ ਵਿੱਚ ਕੱਢ ਦਿੰਦੇ ਹਾਂ ਅਤੇ ਥੋੜ੍ਹੀ ਬਹੁਤ ਖੁਸ਼ੀ ਵੀ ਉਹਨਾਂ ਦੇ ਵਿੱਚੋਂ ਹੀ ਲੱਭਦੇ ਹਾਂ। ਜਿਵੇਂ ਕਿ ਸ਼ਾਇਰ ਕਹਿੰਦਾ ਹੈ ਕਿ ਜ਼ਿੰਦਗੀ ਮੇਂ ਦਰਦ ਹੈ, ਦਰਦ ਮੇਂ ਗਮ ਹੈ, ਗਮ ਮੇਂ ਮਜ਼ਾ ਹੈ, ਔਰ ਮਜ਼ੇ ਮੇਂ ਹਮ ਹੈ। ਬਹੁਤ ਬਹੁਤ ਧੰਨਵਾਦ ਜੀ ਉਹਦੇ ਵਾਸਤੇ।
1: ਮਿਹਰਬਾਨੀ ਜੀ,
0: ਬਹੁਤ ਸੋਹਣਾ ਜੀ, ਬਹੁਤ ਵਧੀਆ।
1: ਸੋਹਤ ਰੱਸਾ ਸਿਰੇ ਤੇ ਕੰਢ,
0: ਧੰਨਵਾਦ ਜੀ ਤੁਹਾਡਾ। ਮੈਂ ਇੱਕ ਧੀ ਅਤੇ ਨੌਂ ਦੇ ਵਜੋਂ ਆਪਣੇ ਤਜਰਬੇ ਦੇ ਆਧਾਰ ਦੇ ਉੱਤੇ ਗੱਲ ਕਰ ਰਹੀ ਹਾਂ। ਚਲੋ ਮੈਂ ਨਾਂ ਆਪਾਂ ਨਹੀਂ ਲਵਾਂਗੇ। ਕਹਿੰਦੇ ਨੇ ਕਿ ਮੇਰੇ ਮਾਪੇ ਅਤੇ ਸਹੁਰੇ ਦੋਵੇਂ ਹੀ ਵਾਰੀ ਵਾਰੀ ਪਿਛਲੇ 10 ਸਾਲਾਂ ਤੋਂ ਆਸਟ੍ਰੇਲੀਆ ਆ ਰਹੇ ਹਨ, ਪਰ ਕੁਛ ਚੀਜ਼ਾਂ ਜੋ ਮੈਂ ਕਰਨ ਦੀ ਕੋਸ਼ਿਸ਼ ਕਰਾਂਗੀ। ਕਿਰਪਾ ਕਰਕੇ ਸਮਾਜਿਕ ਗਤੀਵਿਧੀਆਂ ਦਾ ਪ੍ਰਬੰਧ ਕਰੋ, ਉਹਨਾਂ ਨੂੰ ਯੋਗਾ ਅਤੇ ਧਿਆਨ ਮੈਡੀਟੇਸ਼ਨ ਵਗੈਰਾ ਵੱਲ ਜ਼ਰੂਰ ਸ਼ਾਮਲ ਹੋਣਾ ਚਾਹੀਦਾ, ਨੰਬਰ 1। ਨੰਬਰ 2, ਬਜ਼ੁਰਗਾਂ ਦੇ ਲਈ ਸਥਾਨਕ ਕਲੱਬਾਂ ਦੇ ਵਿੱਚ ਸ਼ਾਮਲ ਹੋਣਾ, ਅਤੇ ਜੇ ਅਸੀਂ ਕੰਮ 'ਤੇ ਹੁੰਦੇ ਸੀ ਤਾਂ ਅਸੀਂ ਹਮੇਸ਼ਾ ਉਹਨਾਂ ਦੇ ਗੁਰਦੁਆਰੇ ਸਾਹਿਬ ਜਾਣ ਦੇ ਲਈ ਘੱਟੋ ਘੱਟ ਹਫ਼ਤੇ ਦੇ ਵਿੱਚ ਇੱਕ ਵਾਰ ਉਬਰ ਦਾ ਪ੍ਰਬੰਧ ਜ਼ਰੂਰ ਕਰਦੇ ਸੀ। ਇਹ ਆਪਸੀ ਲੈਣ ਦੇਣ ਵਾਲਾ ਰਿਸ਼ਤਾ ਹੈ ਅਤੇ ਇਸ ਦੇ ਵਿੱਚ ਦੋਵੇਂ ਪਾਸਿਆਂ ਤੋਂ ਸਤਿਕਾਰ ਦੀ ਲੋੜ ਹੁੰਦੀ ਹੈ, ਪਰ ਉਹਨਾਂ ਨੇ ਸਾਡੇ ਅਤੇ ਸਾਡੇ ਬੱਚਿਆਂ ਦੇ ਲਈ ਬਹੁਤ ਕੁਛ ਕੀਤਾ। ਇਸ ਲਈ ਸਭ ਤੋਂ ਵੱਡੀ ਜ਼ਿੰਮੇਵਾਰੀ ਸਾਡੀ ਬਣਦੀ ਹੈ, ਕਿਉਂਕਿ ਸਾਡੇ ਕੋਲ ਮਾਪਿਆਂ ਦੀ ਸਿਹਤ ਅਤੇ ਭਲਾਈ ਦਾ ਖਿਆਲ ਰੱਖਣ ਦੇ ਲਈ ਵਧੇਰੇ ਸਾਧਨ ਮੌਜੂਦ ਹਨ। ਧੰਨਵਾਦ ਜੀ ਤੁਹਾਡਾ। ਗੁਰਦੀਪ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਸਵਾਦ ਆ ਰਿਹਾ ਜੀ ਪੂਰਾ ਪ੍ਰੋਗਰਾਮ ਦਾ, ਅਤੇ ਪਲੀਜ਼ ਪੋਡਕਾਸਟ ਦੇ ਵਿੱਚ ਅਪਲੋਡ ਕਰ ਦਿਓ ਇਫ ਪੋਸੀਬਲ ਵਿਦਆਊਟ ਐਡਵਰਟਾਈਜ਼ਮੈਂਟ। ਸਾਡੀ ਪੋਡਕਾਸਟ ਦੇ ਵਿੱਚ ਕਦੀ ਕੋਈ ਐਡਵਰਟਾਈਜ਼ਮੈਂਟ ਨਹੀਂ ਹੁੰਦੀ ਵੀਰ ਜੀ, ਧੰਨਵਾਦ ਸਹਿਤ। ਜੇ ਤੁਸੀਂ ਕੋਈ ਸੁਣੀ ਆ ਅਤੇ ਉਹਦੀ ਰਿਕਾਰਡਿੰਗ ਕਰਕੇ ਜ਼ਰੂਰ ਭੇਜ ਦਿਓ, ਆਪਾਂ ਉੱਤੇ ਵਰਕਆਊਟ ਕਰ ਲਾਂਗੇ। ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਜਦੋਂ ਮੈਂ ਅਤੇ ਵਾਈਫ ਬਹੁਤ ਲੜਦੇ ਹਾਂ,
1: ਉਹ ਆਉਂਦਾ ਰਣਜੋਤ ਵੀ ਨੂੰ ਸੱਸ ਦਾ ਰੌਲਾ ਚੱਲਦਾ ਹੋਵੇ ਵਿੱਚ ਮੇਰੀ ਐਡ ਚੱਲ ਪਏ ਬੀਜੇ ਲਵਾਓ, ਉਹ ਇੱਥੋਂ ਆਉਂਦੇ ਹੋਣੇ ਆ।
0: ਨਹੀਂ ਪਤਾ ਨਹੀਂ ਕਿਹੜੀ ਗੱਲ ਕਰ ਰਹੇ ਕੋਈ ਐਡ ਤੇ ਇਹਦੇ ਵਿੱਚ ਤੇ ਕੋਈ ਐਡ
1: ਲੱਗਦਾ ਨਹੀਂ ਹੈ
0: ਤੇ ਜਿਹੜੇ ਯੂਟਿਊਬ ਤੋਂ ਆਉਂਦੀ ਉਹ ਤੇ ਸਾਡਾ ਕੋਈ ਅਖਤਿਆਰ ਨਹੀਂ ਪਾਊ ਤੇ ਜਦੋਂ ਮੈਂ ਭਰਾ ਤੇ ਇਹ ਤੇ ਸਿਰਫ ਆਡੀਓ ਤੇ ਜਾਂਦਾ ਵਾ
1: ਠੀਕ ਹੈ
0: ਇਹਦੇ ਵਿੱਚ ਤੇ
1: ਜਾਂ ਕੋਈ ਯੂਟਿਊਬ ਵੀਡੀਓ ਦੀ ਨਾ ਹੋਵੇ
0: ਹਾਂਜੀ ਕਈ ਵੇਲੇ ਰਲਦਾ ਮਿਲਦਾ ਜੇ ਕਿਤੇ ਹੋਰ ਸੁਣਿਆ ਹੋਣਾ ਨਾ ਐਡ ਵਾਲਾ ਜਦੋਂ ਮੈਂ ਕਹਿੰਦੇ ਕਿ ਵਾਈਫ ਬਹੁਤ ਲੜਦੇ ਹਾਂ ਤਾਂ ਉਹ ਕਹਿੰਦੇ ਕਿ ਰੋਟੀ ਸਵਾਦ ਬਣਾ ਦਿੰਦੀ ਆ ਅਤੇ ਮੈਂ ਠੰਡਾ ਹੋ ਜਾਂਦਾ ਅਤੇ ਮੈਂ ਕਹਿੰਦੇ ਕਿ ਜਦੋਂ ਗਲਤੀ ਕਰਦਾ ਹਾਂ ਤਾਂ ਉਹਨੂੰ ਬਾਹਰੋਂ ਡਿਨਰ ਕਰਵਾ ਦਿੰਦਾ ਅਤੇ ਉਹ ਕਹਿੰਦੇ ਨੇ ਕਿ ਬੁੱਲੇ ਲੁੱਟਦੀ ਆ ਅਤੇ ਜੇ ਸਾਡੀ ਦੋਵਾਂ ਦੀ ਗਲਤੀ ਹੋਏ ਤਾਂ ਫਿਰ ਅਸੀਂ ਗੁਰੂ ਘਰ ਜਾ ਕੇ ਅਤੇ ਥੋੜ੍ਹਾ ਕੀਰਤਨ ਸੁਣ ਲੈਂਦੇ ਹਾਂ ਅਤੇ ਬਹੁਤ ਮਿਲ ਜੁਲ ਕੇ ਲੰਗਰ ਛਕਦੇ ਹਾਂ ਅਤੇ ਦੂਜੇ ਨੂੰ ਖੀਰ ਅਤੇ ਪਨੀਰ ਸ਼ੇਅਰ ਕਰਦੇ ਹਾਂ ਅਤੇ ਅਸੀਂ ਕਹਿੰਦੇ ਨੇ ਕਿ ਦੰਦੀਆਂ ਕੱਢ ਦੇ ਘਰ ਨੂੰ ਵਾਪਸ ਆਉਂਦੇ ਹਾਂ ਡਿਨਰ ਕਰਕੇ ਇਹ ਵੀ ਕਹਿੰਦੇ ਤਰੀਕਾ ਕੰਮ ਕਰਦਾ
1: ਇਹ ਚੁਟਕਲਾ ਇਹਨਾਂ 'ਤੇ ਬਣਿਆ ਹੋਣਾ ਜਿਹੜਾ ਗੁਆਂਢੀ ਭੱਜ ਕੇ ਨਹੀਂ ਸੀ ਵੀ ਤੁਹਾਡੇ ਘਰੋਂ ਹਾਸੇ ਦੀਆਂ ਬਹੁਤ ਆਵਾਜ਼ਾਂ ਆਉਂਦੀਆਂ
0: ਹਾਂ
1: ਉਹ ਕਹਿੰਦੀ ਵੀ ਇਹ ਪਤੀਲਾ ਮਾਰਦੀ ਮੇਰੇ ਕਦੇ ਹੈ ਨਾ ਜੱਗ ਮਾਰਦੀ ਜੇ ਤਾਂ ਬਚ ਜੇ ਤਾਂ ਮੈਂ ਹੱਸ ਜੇ ਲੱਗ ਜੇ ਤਾਂ ਇਹ ਹੱਸਦੀ ਆ
0: ਮੈਂ ਵੇਖਿਆ ਕੁੱਲ ਬਣਾ ਕੇ ਇਹਨਾਂ ਦੇ ਘਰ ਸਾਰੀ ਖਾਣ ਪੀਣ ਦੀ ਲੜਾਈ
1: ਦੇਖਿਆ ਦੇਖੋ ਜੀ ਆਪਣਾ ਸੁਭਾਅ ਬਦਲਣ ਦੀ ਲੋੜ ਆ ਉਹ ਅੱਗੇ ਕੋਈ ਹੱਸੇ ਕਹਿੰਦਾ ਉਬਲਦਾ ਹੋਇਆ ਪਾਣੀ ਸੋਚਦਾ ਹੋਣਾ ਵੀ ਜੇ ਕਿਤੇ ਵਿਚਾਲੇ ਭਾਂਡਾ ਨਾ ਹੁੰਦਾ ਤੇ ਅੱਗ ਦੀ ਕੀ ਮਜਾਲ ਸੀ ਇਹ ਤਾਂ ਬੁਝਾ ਦੇਣਾ ਸੀ ਰੌਲਾ ਭਾਂਡੇ ਦਾ ਤੁਹਾਡਾ ਰੌਲਾ ਤੁਹਾਡੇ ਸੁਭਾਅ ਦਾ ਰੌਲਾ
0: ਹਾਂ ਸਹੀ ਗੱਲ ਹੈ ਵਿੱਚ ਉਹ ਭਾਂਡਾ ਜੇ ਮੰਨ ਲਓ ਚੁੱਕਿਆ ਜਾਵੇ ਤੇ ਫਿਰ ਪਤਾ ਲੱਗ ਜਾਏ ਪਾਣੀ ਨੂੰ ਕੀ ਮਤਲਬ ਬਣਦਾ ਕੀ ਆ ਇਹ ਭਾਂਡਾ ਹੀ ਆ ਜਿਹਨੇ
1: ਭਾਂਡੇ ਕਲੇਜ਼
0: ਆ ਉਹਨੇ ਥੰਮਿਆ ਸਾਰਾ ਕੁਝ ਕਹਿੰਦੇ ਜਿਸ ਦਿਨ ਮੈਲਬਨ ਸ਼ਹਿਰ ਦੇ ਵਿੱਚ ਹਵਾ ਵਗੇ ਠੰਡੀ ਤੇ ਤੇਜ਼ ਉਸ ਦਿਨ ਗੱਭਰੂ ਸਵੇਰੇ ਸਵੇਰੇ ਨਹਾਉਣ ਤੋਂ ਕਰਦਾ ਹੈ ਪਰਹੇਜ਼
1: ਘੁੰਮਣ ਸਾਹਿਬ ਨੇ
0: ਹਾਂਜੀ ਟਰੱਕ ਵਿੱਚ ਲਾ ਕੇ ਸੁਣੀਦਾ ਰੇਡੀਓ ਹਾਂਜੀ ਗੁਰਦਾਸ ਮਾਨ ਦੀ ਲਾਈਵ ਸਟੇਜ ਹੈ ਕੋਈ ਨਾ ਕੋਈ ਮੰਦੇ ਸ਼ਬਦ ਅਤੇ ਨਾ ਕੋਈ ਨਗੇਜ਼ ਗੱਭਰੂ ਕਰਦਾ ਨਹਾਉਣ ਦਾ ਉਸ ਦਿਨ ਪਰਹੇਜ਼ ਜਿਸ ਦਿਨ ਵਗੇ ਮੈਲਬਨ 'ਚ ਹਨੇਰੀ ਠੰਡੀ ਤੇਜ਼ ਠੰਡੀ ਹਵਾ ਤੇਜ਼
1: ਇਹਨਾਂ ਦਾ ਛਤਰੀ ਵਾਲਾ ਹੀ ਕੰਮ ਆ ਬਸ ਕਹਿੰਦਾ ਧੁੱਪ ਛਾਂ ਅਤੇ ਮੀਂਹ ਤੋਂ ਬਚਾਇਓ ਇੱਕ ਤਾਂ ਮੈਂ ਉੱਧਰ ਨਹੀਂ ਨਹਾਉਂਦਾ ਜਿੱਦਣ ਠੰਡ ਹੋਵੇ ਇੱਕ ਜਿੱਦਣ ਧੁੱਪ ਹੋਵੇ ਇੱਕ ਜਿੱਦਣ ਹਨੇਰੀ ਚੱਲਦੀ ਹੋਵੇ
0: ਜਿੱਦਣ ਮੌਸਮ ਖਰਾਬ ਹੋਵੇ ਇੱਕ ਜਿੱਦਣ ਕਿਤੇ ਜਾਣਾ ਹੋਵੇ
1: ਬਸ
0: ਇੱਕ ਕਿਸੇ ਨੇ ਕਦੀ ਆਉਣਾ ਹੋਵੇ ਅਤੇ ਬਾਕੀ ਤਾਂ ਮਤਲਬ ਨਾ ਤੇ ਮਗਰ ਰਿਹਾ
1: ਠੀਕ ਹੈ ਪਾਓ ਮੈਂ ਸਬਕਾ ਪਾਓ ਜੀ
0: ਕੈਲੀਫੋਰਨੀਆ ਦੇ ਸਾਰੇ ਪੜ੍ਹਨ ਵਾਲਿਆਂ ਪੜ੍ਹਨ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ ਲੱਗ ਰਿਹਾ ਜੀ ਚੜ੍ਹਦੀ ਕਲਾ ਦੇ ਵਿੱਚ ਰਹੋ ਥੈਂਕ ਯੂ ਤੁਹਾਡਾ ਪਰਮਿੰਦਰਜੀਤ ਕੌਰ ਜੀ ਰਾਜ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ ਬਹੁਤ ਮਿਹਰਬਾਨੀ ਜੀ ਅਤੇ ਜਸ਼ ਜੀ ਕਹਿੰਦੇ ਕਿ ਪ੍ਰੀਤਿੰਦਰ ਭਾਅ ਜੀ ਦੀ ਸ਼ਾਇਰੀਆਂ ਕਹਿੰਦੇ ਕਿ ਕਿੱਥੋਂ ਲਿਆਉਂਦੇ ਹੋ ਤੁਸੀਂ ਵੀ ਨਵਜੋਤ ਸਿੱਧੂ ਤੋਂ ਘੱਟ ਨਹੀਂ ਅਤੇ ਬਹੁਤ ਸੋਹਣੀ ਗੱਲਬਾਤ ਅਤੇ ਵੈਰੀ ਟੱਚਿੰਗ ਐਂਡ ਸੈਂਸਿਟਿਵ ਇਸ਼ੂ ਜਿੱਦਾਂ ਤੇ ਕੋਈ ਵੀ ਗੱਲ ਨਹੀਂ ਕਰਦਾ ਪਰ ਸਾਰਿਆਂ ਨਾਲ ਹੀ ਇਹ ਕੁਛ ਹੋ ਰਿਹਾ ਹੁੰਦਾ ਵੱਡੀ ਜਿਹੜੀ ਸਮੱਸਿਆ ਸਾਡੀ ਉਹ ਇਹੋ ਹੀ ਆ ਵੀ ਆਪਾਂ ਇਹ ਚੀਜ਼ਾਂ ਹਮੇਸ਼ਾ ਹੀ ਆਪਾਂ ਲੁਕਾਉਂਦੇ ਲੁਕਾਉਂਦੇ ਲੁਕਾਉਂਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਬਲਾਸਟ ਬਲਾਸਟ ਅਤੇ ਬਲਾਸਟ ਇਨ ਬਿਟਵੀਨ ਵਾਲਾ ਸਾਡੇ ਕੋਲ ਕੋਈ ਹੈ ਹੀ ਨਹੀਂ ਸਤਿ ਸ਼੍ਰੀ ਅਕਾਲ ਸਰਬੱਤ ਦੇ ਭਲੇ ਦੀ ਅਰਦਾਸ ਰਕੇਸ਼ ਕੁਮਾਰ ਜੀ ਕਰਦੇ ਨੇ ਕਹਿੰਦੇ ਕਿ ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਗੁਰਜੀਤ ਜੀ ਕਹਿੰਦੇ ਨੇ ਕਿ ਗਾਣਾ ਬਹੁਤ ਵਧੀਆ ਲੱਗਾ ਸੀ ਇਹਨਾਂ ਨੂੰ ਅੱਜ ਦਾ ਅਤੇ ਜਸ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਕਹਿੰਦੇ ਵਿਕਟੋਰੀਆ ਲਾਇਸੈਂਸ ਦੇ ਉੱਤੇ ਇੰਡੀਆ ਜਾ ਕੇ ਡਰਾਈਵ ਕਰ ਸਕਦੇ ਹਾਂ ਜਾਂ ਨਹੀਂ ਨਹੀਂ ਕਰ ਸਕਦੇ ਜੀ ਤੁਸੀਂ ਮਤਲਬ ਲੀਗਲੀ ਤਾਂ ਨਹੀਂ ਕਰ ਸਕਦੇ ਉੱਦਾਂ ਦੇ ਜੋ ਮਰਜ਼ੀ ਉੱਥੇ ਕਰੀ ਜਾਓ ਪਰ ਉਹਦੇ ਲਈ ਤੁਹਾਨੂੰ ਇੱਥੇ ਲਾਇਸੈਂਸ ਅਪਲਾਈ ਕਰਨਾ ਪਊਗਾ ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸ ਅਤੇ ਉਹਦੇ ਉੱਤੇ ਤੁਸੀਂ ਕਰ ਸਕਦੇ ਹੋ ਐਮ ਰਾਈਟ ਭਾਈ
1: ਹਾਂਜੀ ਸਹੀ ਹੈ ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸ ਲੈਣਾ ਪੈਂਦਾ ਵੈਸੇ ਜੀ ਅਸੀਂ ਤਾਂ ਹਨਾ ਜਿਵੇਂ ਉਹ ਹੈ ਨਹੀਂ ਉਹ ਬਾਸੀ ਦਾ ਪ੍ਰੋਗਰਾਮ ਨਹੀਂ ਗਾਉਂਦਾ ਪੰਜਾਬ ਕਹਿੰਦਾ ਜੀ ਮੈਂ ਬਰੈਂਪਟਨ ਦੇ ਪਤਾ ਨਹੀਂ ਕਿਹੜੇ ਹਿੱਸੇ 'ਚ ਆਉਣਾ ਮੈਂ ਕਦ ਆਉਣਾ ਕਿਹੜੇ ਮੌਸਮ 'ਚ ਆਵਾਂ ਉਹ ਕਹਿੰਦਾ ਰੱਬ ਕਹਿੰਦਾ ਤੁਸੀਂ ਕਿਰਪਾ ਕਰੋ ਆਓ ਹੀ ਨਾ ਸਲਾਹ ਤਾਂ ਅਸੀਂ ਇਹ ਦਿੰਦੇ ਹਾਂ ਵੀ ਇੰਡੀਆ 'ਚ ਗੱਡੀ 'ਚ ਚਲਾਉਣੀ ਆ ਹੈ ਨਾ ਤਾਂ ਬਹੁਤ ਸਾਵਧਾਨ ਹੋ ਕੇ ਜ਼ਰੂਰੀ ਨਹੀਂ ਤੁਹਾਡੀ ਗਲਤੀ ਹੋਵੇ ਕਈ ਵਾਰ ਤੁਹਾਡੇ ਵਿੱਚ ਜਦ ਕੋਈ ਆ ਕੇ ਵੱਜਦਾ ਨਾ ਤੁਹਾਡੇ ਸਾਰੇ ਪਲੈਨ ਚੌਪਟ ਹੋ ਜਾਂਦੇ ਆ ਕਿਉਂਕਿ ਸਭ ਤੋਂ ਪਹਿਲਾਂ ਜਿਹੜਾ ਪੁਲਿਸ ਥਾਣਾ ਉਹ ਤੁਹਾਡਾ ਪਾਸਪੋਰਟ ਰਖਾਉਂਦੇ ਆ ਵੀ ਤੁਸੀਂ ਭੱਜ ਜਾਣਾ ਇਸ ਲਈ ਮੈਂ ਤਾਂ ਕੋਸ਼ਿਸ਼ ਕਰਦਾ ਹੁੰਦਾ ਵੀ ਜੇ ਨਾ ਚਲਾਵਾਂ ਤਾਂ ਸਰ ਸਕਦਾ ਤਾਂ ਸਾਰ ਲਾਂ
0: ਸਰ ਜਾਂਦਾ
1: ਉੱਥੇ ਨਾ ਲੀਗਲ ਕੰਪਲੀਕੇਸ਼ਨਸ ਬਹੁਤ ਨੇ ਆਸਟ੍ਰੇਲੀਅਨ ਸਿਟੀਜ਼ਨਸ ਲਈ
0: ਸਸਤਾ ਵੀ ਸਰ ਜਾਂਦਾ ਬਹੁਤ
1: ਹਾਂਜੀ ਇਸ ਲਈ ਪਰ ਇਹ ਚਲੋ ਤੁਹਾਡਾ ਹੈ ਨਾ ਆਪਣਾ ਇੱਕ ਪਰਸਨਲ ਮੈਟਰ ਆ ਅਸੀਂ ਸਿਰਫ ਹੈ ਨਾ ਬਿਨਾਂ ਮੰਗੀਆਂ ਸਲਾਹ ਦੇਣੀ ਨਹੀਂ ਚਾਹੀਦੀ ਕਦਰ ਘੱਟ ਜਾਂਦੀ ਹੈ ਅਤੇ ਸਾਡੀ ਘਟੀ ਵੀ ਹੋਈ ਹੈ
0: ਅਤੇ ਸਤਿ ਸ਼੍ਰੀ ਅਕਾਲ ਹੈਲੋ ਜੀ ਅਤੇ ਕਹਿੰਦੇ ਨੇ ਕਿ ਇਹਨਾਂ ਨੂੰ ਹੈਲਪ ਚਾਹੀਦੀ ਆ ਕਾਹਦੇ 'ਚ ਚਾਹੀਦੀ ਆ ਵਰਕ ਕਵਰ ਦੇ ਨਾਲ ਰਿਲੇਟਿਡ ਕਹਿੰਦੇ ਹੈਲਪ ਚਾਹੀਦੀ ਸੀ ਪਲੀਜ਼ ਐਨੀ ਕੰਟੈਕਟ ਨੰਬਰ ਵਰਕ ਕਵਰ ਦੇ ਨਾਲ ਕੌਣ ਮਤਲਬ ਕਿਹੜਾ ਕਿਹਦਾ ਕਿਹਦਾ ਇਹ ਉਹ ਆ
1: ਇਹ ਬੜਾ ਸੌਖਾ ਜਿਹਾ ਕੰਮ ਆ ਸੱਚ ਪੁੱਛੋ ਤੁਸੀਂ ਫੇਵਾਕ ਨੂੰ ਸਿੱਧਾ ਇੱਧਰ ਆ ਮਜਾਜਣੀ ਨਹੀਂ ਅੱਡਾ ਲਾ ਮਜਾਜਣੀ ਉਹਨਾਂ ਨਾਲ ਸਿੱਧਾ ਹੀ ਗੱਲ ਕਰੋ ਪਹਿਲਾਂ ਤਾਂ ਕਈ ਵਾਰ ਉਹਨਾਂ ਕੋਲ ਹੀ ਮਸਲੇ ਦਾ ਹੱਲ ਹੁੰਦਾ ਕਈ ਵਾਰ ਉਹ ਵੀ ਅਪੁਆਇੰਟ ਕਰ ਦਿੰਦੇ ਆ ਤੁਹਾਡੇ ਲਈ ਕੋਈ ਨਾ ਕੋਈ ਬੰਦਾ ਜਿਹੜਾ ਤੁਹਾਡੀ ਗੱਲ ਨੂੰ ਸੁਣ ਸਕੇ ਸਮਝ ਸਕੇ ਤੇ ਫਿਰ ਲੌਜ ਕਰਨ ਚ ਹੈਲਪ ਕਰ ਸਕੇ ਨਹੀਂ ਫਿਰ ਤੁਹਾਨੂੰ ਕਿਸੇ ਨਾ ਕਿਸੇ ਵਕੀਲ ਕੋਲ ਤਾਂ ਜਾਣਾ ਪੈਣਾ
0: ਥੋੜੀ ਜਿਹੀ ਆਈਡੀਆ ਹੋਵੇ ਨਾ ਵੀ ਕੀ ਕਿੱਦਾਂ ਦਾ ਮਸਲਾ
1: ਆਮ ਤੌਰ ਤੇ ਇਦਾਂ ਦੇ ਮਸਲੇ ਹੁੰਦੇ ਆ ਵੀ ਇਸ ਬੰਦੇ ਨੇ ਮੇਰੇ ਤੋਂ ਹਨਾ ਕੰਮ ਲੈ ਲਿਆ ਪਰ ਮੇਰੀ ਤਨਖਾਹ ਨਹੀਂ ਦਿੱਤੀ
0: ਜਾਂ ਕੰਮ ਤੇ ਸੱਟ ਲੱਗੀ
1: ਹਾਂਜੀ ਕੁਛ ਉਹ ਵੀ ਹੋ ਸਕਦਾ ਜਾਂ ਘੱਟ ਤਨਖਾਹ ਦਿੱਤੀ ਜਾਂ ਮੈਂ ਸੈਟਰਡੇ ਸੰਡੇ ਵੀ ਕੰਮ ਕਰਦਾ ਰਿਹਾ ਕਿਉਂਕਿ ਦੇਣ ਦੇ ਵੱਟੇ ਹੋਰ ਲੈਣ ਦੇ ਵੱਟੇ ਹੋਰ
0: ਸੋ ਥੋੜਾ ਪਤਾ ਲੱਗੇ ਨਾ ਵੀ ਕੀ ਮਸਲਾ ਤੁਹਾਡਾ
1: ਹਾਂਜੀ
0: ਤੇ ਮਤਲਬ ਜੇ ਬਹੁਤਾ ਕੋਈ ਰੋਲੇ ਰੁਪਏ ਵਾਲਾ ਨਹੀਂ ਤੇ ਫਿਰ ਤੇ ਉਦਾਂ ਵੀ ਸਰ ਸਕਦਾ ਗੁਰਨੇਕ ਭਾਈ ਤੁਸੀਂ ਆਉਂਦੇ ਰਹੋ ਟਰੈਕਟਰ
1: ਦੀ ਆਵਾਜ਼ ਸੁਣ ਕੇ ਆਉਣੀ ਹੈ
0: ਚਲੋ ਆਨੰਦ ਸੰਤਰੇ
1: ਉਹ ਨਹੀਂ ਜੀ ਆਨੰਦ ਵਾਲੀਆਂ ਗੱਲਾਂ ਨਹੀਂ ਰਹਿ ਗਈਆਂ ਦੇਖੋ ਅੱਧੇ ਇੱਕ ਸੰਤਰੇ ਹਨਾ ਤੇ ਅੱਧੇ ਇੱਕ ਅੰਗੂਰ ਕਈ ਵਾਰ ਅੰਗੂਰ ਦਾ ਭਾਅ ਠੀਕ ਮਿਲ ਜਾਂਦਾ ਕਈ ਵਾਰ ਸੰਤਰੇ ਦਾ ਏਦਾਂ ਵੀ ਬਹੁਤ ਲੋਕ ਕਰ ਰਹੇ ਆ ਬਾਕੀ ਬੱਚੇ ਹੈਗੇ ਕਈ ਸਾਡੇ ਕੋਲ ਟਰੱਕ ਚਲਾਉਂਦੇ ਜਿਹੜੇ ਉਹ ਕਹਿੰਦੇ ਖਰਚਾ ਹੀ ਨਿਕਲ ਜੇ ਬਹੁਤ
0: ਹਾਂਜੀ ਭਾਈ
2: ਸੰਤਰੇ ਤੋੜਦੇ ਸੀ ਕੱਲ ਸ਼ਾਮੀ ਤੇ ਉਹ ਬੰਦੇ ਨਾਲ ਲੱਗੇ ਹੋਏ ਸੀ ਤੇ ਉਹ ਤੁਹਾਡੇ ਰੇਡੀਓ ਤੇ ਐਡ ਆਈ
0: ਜੀ
2: ਉਹ ਬਾਂਸਲ ਸਾਹਿਬ ਦੀ ਆ ਸ਼ਾਇਦ ਤੇ ਹੋਰ ਕੀ ਚਾਹੀਦਾ ਬੀਬੀ ਬੜੇ ਪਿਆਰ ਨਾਲ ਪੁੱਛਦੀ ਆ
0: ਜੀ
2: ਤੇ ਕਹਿੰਦਾ ਬਸ ਵਧੀਆ ਜੇ ਬੋਤਲ ਤੇ ਮੁਰਗਾ
0: ਵਧੀਆ ਜੀ ਬੋਤਲ ਤੇ ਉੱਤੇ ਢੱਕਣ
2: ਮੁਰਗਾ
0: ਅੱਛਾ
1: ਟੱਕਣ ਦੀ ਗੱਲ ਨਾ ਕਰਦੀ ਬਾਈ ਕਿਤੇ ਹੋਣੀ ਲੱਗਣ ਦਿੰਦਾ ਅਗਲਾ
0: ਹਾਂਜੀ
2: ਮੈਂ ਵੀ ਨਾਲ ਲੱਗਾ ਸੀ ਮੈਂ ਕਿਹਾ ਇਹਨੂੰ ਕੀ ਪੈ ਗਿਆ ਮੈਂ ਕਿਹਾ ਕੀ ਗੱਲ ਹੋਈ ਹੋਇਆ ਤੁਹਾਡੀ ਰੇਡੀਓ ਵਾਲੀ ਨੂੰ ਕਹਿੰਦਾ
1: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਚਾਹੀਦਾ
2: ਸੰਜੋਤ ਜੀ ਜਿਹੜੇ ਨਾ ਤੁਸੀਂ ਅੱਜ ਰੱਖਿਆ ਹੈ ਨਾ ਮਸਲਾ
0: ਜੀ
2: ਇਹਦੇ ਬੜੇ ਬੜੇ ਪਹਿਲੂ ਆ ਤੇ ਬੜੇ
1: ਬੜਾ
2: ਕੁਛ ਅਸੀਂ ਸੋਚਦੇ ਆ ਬਜ਼ੁਰਗ ਸਿਆਣੇ ਹੋ ਗਏ ਜਾਂ ਤਾਂ ਕੋਈ ਉਹਨਾਂ ਦੀ ਮਜਬੂਰੀ ਆ ਤੇ ਜਾਂ ਫਿਰ ਕੁਛ ਏਦਾਂ ਵੀ ਮੈਂ ਤਾਂ ਸਮਝਦਾ ਬਈ ਜਿਹਨੇ ਸਿਆਣਾ ਹੋਣਾ ਨਾ ਉਹ ਸ਼ੁਰੂ ਤੋਂ ਹੀ ਸਿਆਣਾ ਆ ਤੇ ਜਿਹਨੇ ਨਹੀਂ ਹੋਣਾ ਉਹਨੇ ਮੇਰੇ ਵਰਗੇ ਨੇ ਲੱਭਿਆਂ ਦਾ ਹੋ ਕੇ ਵੀ ਨਹੀਂ ਹੋਣਾ
0: ਇਹ ਵੀ ਗੱਲ ਹੈਗੀ ਆ
1: ਨਾਲੇ ਕਹਿੰਦੇ ਸੀ 85ਆਂ ਦਾ
0: ਮੈਂ ਇਹ ਵੀ ਮਸਲਾ ਇਹ ਪੰਜਾਂ ਦਾ ਫੇਰ ਭਲੇਖਾ ਪਾ ਗਏ
1: ਆ ਪਾ ਗਏ ਨਾ ਗੱਲ ਫਰਕ ਹੈ
2: ਤੇ ਜਿਹਨੇ ਨਹੀਂ ਹੋਣਾ ਨਾ ਉਹਨੇ ਨਹੀਂ ਹੋਣਾ ਹੁਣ ਹੁੰਦਾ ਕੀ ਆ ਬਈ ਇੱਕ ਇੱਥੋਂ ਦਾ ਹੀ ਸਿਨੈਰੀਓ ਲੈਣੇ ਜਿਹਦਾ ਭਾਜੀ ਵੀ ਗੱਲ ਕਰਦੇ ਸੀਗੇ ਬਈ ਮਸਲਾ ਇਹ ਆ ਬਈ ਹੁਣ ਇੱਥੇ ਬਜ਼ੁਰਗਾਂ ਨੂੰ ਜੇ ਪਰਮਾਨੈਂਟ ਰੈਜੀਡੈਂਟ ਨਹੀਂ ਹੈਗੇ ਤਾਂ ਰੱਖਣਾ ਬਹੁਤ ਮਹਿੰਗਾ ਆ ਜਿਹੜੇ 75 ਪਲੱਸ ਆ ਉਹਨਾਂ ਦੀ ਇੰਸ਼ੋਰੈਂਸ ਪਹਿਲਾਂ ਤਾਂ ਕਰਦਾ ਕੋਈ ਨੀ ਜੇ ਕਰਦਾ ਤਾਂ ਮਹਿੰਗੀ ਬਹੁਤ ਆ $1,000 ਦੇ
1: ਹਾਂਜੀ $17,826 ਸਿੱਧੀ ਲਾ ਕੇ ਚੱਲੋ ਜੀ
0: ਪਲੱਸ ਜੀਐਸਟੀ
2: ਇੰਨੇ ਪੈਸੇ
1: ਨਹੀਂ ਇਹ ਹੈ ਜੀ ਮਿਨੀਮਮ ਕਾਸਟਾਂ ਹੈਗੀਆਂ
2: ਹੁਣ ਜਿਹੜਾ ਬੰਦਾ ਇੰਨਾ ਪੈਸਾ ਦੇਣ ਡਿਆ ਆ ਤੇ ਜੇ ਕਿਤੇ ਹੁਣ ਬਜ਼ੁਰਗਾਂ ਨੂੰ ਜਿਹਨਾਂ ਨੂੰ ਪਿੱਛੇ ਆਮਦਨ ਹੈਗੀ ਉਹਨਾਂ ਕੋਲ ਪੈਸਾ ਪਿਆ ਆ ਤਾਂ ਜੇ ਕਿਤੇ ਨਿਆਣਾ ਕਹਿ ਦੇਵੇ ਵੀ ਹਾਂਜੀ ਜੀ ਬੀਜੀ ਜਾਂ ਭਾਪਾ ਜੀ ਭਾਜੀ ਮੈਨੂੰ ਥੋੜੀ ਜਿਹੀ ਹੈ ਨਾ ਮੇਰਾ ਹੱਥ ਤੰਗ ਆ ਤਾਂ ਮੈਨੂੰ ਥੋੜੀ ਜਿਹੀ ਹੈਲਪ ਕਰ ਦਿਓ ਉਹ ਮੋਰੋ ਕਹਿੰਦੇ ਕੀ ਗੱਲ ਸਾਡੇ ਜੋ ਕੀ ਰੋਟੀ ਹੈ ਨੀ ਗੁਰਦੁਆਰੇ ਛੱਡਿਆ
1: ਹੈਗੇ ਪੁੱਠੇ ਸਿੱਧੇ ਡਾਇਲੋਗ ਕਈ ਬਣੇ ਹੋਏ
2: ਹਾਂਜੀ ਨਹੀਂ ਤੇਰੇ ਕੋਲ ਰੋਟੀ ਹੈਗੀ ਗੁਰਦੁਆਰਾ ਫਿਰ ਦੂਜਾ ਦੁੱਖ ਉਦੋਂ ਲੱਗਦਾ ਜਦੋਂ ਜਿਹੜਾ ਬੰਦਾ ਕਰਦਾ ਪਿਆ ਹੁੰਦਾ ਸਾਰਾ ਕੁਛ ਤੇ ਪਿੱਛੋਂ ਇੰਡੀਆ ਤੋਂ ਜਾਂ ਇੱਥੋਂ ਜਾਂ ਕਿਤੇੋਂ ਜਿਹੜੀ ਧੀ ਨੇ ਨਾ ਕਦੇ ਜਾਂਦੀ ਪਿਆ ਨੀ ਨੈਟ ਫਸਲਾ ਅੱਡ ਹੋ ਗਈ ਹੁੰਦੀ ਆ ਕਦੇ ਪਾਣੀ ਦਾ ਘੁੱਟ ਨੀ ਪੁੱਛਿਆ ਰੋਜ਼ ਗੁੱਤਮ ਗੁੱਤੀ ਹੁੰਦੀ ਉਹ ਫਿਰ ਅਕਲ ਦਿੰਦੀ ਆ ਮੇਰੇ ਮਾਂ ਪਿਓ ਨੂੰ ਤੁਸੀਂ ਏਦਾਂ ਸਾਂਭਣਾ ਸਿਆਣੇ ਮਾਪੇ ਆ ਉਹ ਤਾਂ ਧੀਆਂ ਪੁੱਤਾਂ ਨੂੰ ਸਾਰਿਆਂ ਨੂੰ ਇੱਕ ਜਿਹਾ ਰੱਖਦੇ ਆ, ਬਰਾਬਰ ਕਰਦੇ ਆ। ਅਸੀਂ ਭਾਵੇਂ ਲੱਖ ਕਹਿੰਦੇ ਆ ਵੀ ਲੈ ਸਾਨੂੰ ਐਪਰੀਸ਼ੀਏਸ਼ਨ ਦੀ ਲੋੜ ਨੀ, ਨੇਕੀ ਤਾਂ ਕਰਿਆ ਜੁੱਟ, ਪਰ ਜਿਹੜਾ ਅਸੀਂ ਇਨਸਾਨੀ ਸੁਭਾਅ ਆ, ਹਰ ਇੱਕ ਇਨਸਾਨ ਇਹ ਚਾਹੁੰਦਾ ਆ ਬਈ ਚਲੋ ਜੇ ਮੈਨੂੰ ਤੁਸੀਂ ਚੰਗਾ ਨੀ ਕਹਿਣਾ ਤਾਂ ਮਾੜਾ ਨਾ ਕਹੋ, ਜਿਉਂ ਦਾ ਕਰਦਾ ਪਿਆ।
1: ਹਾਂਜੀ, ਸਿਨੈਰੀਓ ਇਦਾਂ ਦੇ ਬਣਦੇ ਘਰਾਂ ਚ। ਇੱਕ ਰਿਹਾ ਬੜਾ ਕਾਮਨ ਸਿਨੈਰੀਓ ਆ ਭਾਜੀ, ਇੱਕ ਨਾ ਹੁਣ ਇੱਕੋ ਘਰ ਚ ਦੋ ਬੇਟੇ ਆ, ਇੱਕ ਪੜ੍ਹ ਲਿਖ ਕੇ ਅਫਸਰ ਲੱਗ ਗਿਆ ਤੇ ਦੂਜਾ ਖੇਤੀਬਾੜੀ ਕਰਦਾ। ਹੁਣ ਜਿਹੜਾ ਖੇਤੀਬਾੜੀ ਕਰਦਾ ਉਹਦੀ ਘਰ ਵਾਲੀ ਕਹਿ ਰਹੀ ਆ ਇਹ ਦੇਖ ਲਓ ਜੀ ਇਹਨੂੰ ਨੀ ਪੜ੍ਹਾਇਆ, ਉਹ ਛੋਟੇ ਨੂੰ ਪੜ੍ਹਾ ਕੇ ਕਿੱਡਾ ਅਫਸਰ ਬਣਾਤਾ, ਇਹਨੂੰ ਕਿਤੇ ਪੜ੍ਹਾ ਨੀ ਸਕਦੇ ਸੀ। ਹੁਣ ਜਿਹੜੀ ਉਹ ਹੁਣ ਜਿਹੜਾ ਦੂਜਾ ਛੋਟੇ ਦੀ ਘਰ ਵਾਲੀ ਆ ਉਹ ਕਹਿੰਦੀ ਆ ਸਾਰੀ ਜ਼ਮੀਨ ਜਦਾਦ ਤਾਂ ਉਹ ਸਾਂਭੀ ਬੈਠਾ, ਹਨਾ ਤੁਸੀਂ ਤਾਂ ਬਸ ਸਾਰੀ ਉਮਰ ਹੁਣ ਨੌਕਰੀਆਂ ਹੀ ਕਰਿਓ। ਸੋ ਕੁੱਲ ਮਿਲਾ ਕੇ ਰਾਂਝਾ ਰਾਜੀ ਕਿਤੇ ਵੀ ਹੈ ਨੀ।
2: ਰਾਂਝਾ ਰਾਜੀ ਔਰ ਦੂਜੀ ਗੱਲ ਇੱਕ ਇਹ ਵੀ ਆ ਬਈ ਹਾਂ ਇਹ ਵੀ ਤੁਸੀਂ ਜ਼ਮੀਨ ਜਾਇਦਾਦ ਦੀ ਵੀ ਗੱਲ ਕੀਤੀ, ਇੱਥੇ ਵੀ ਇੱਕ ਪੱਖ ਹੈਗਾ, ਬਹੁਤੇ ਜਿਹੜੇ ਪਿੱਛੇ ਰਹਿੰਦੇ ਭੈਣ ਭਾਈ ਆ ਨਾ ਉਹ ਕਹਿੰਦੇ ਵੀ ਇਹ ਤਾਂ ਹੁਣ ਕੈਨੇਡਾ ਅਮਰੀਕਾ ਜਾਂ ਅਮਰੀਕਾ ਚਲ ਗਿਆ, ਇਹ ਪਿੱਛੇ ਨੂੰ ਨਾ ਝਾਕੇ, ਪਿੱਛੇ ਜੋ ਕੁਛ ਹੈਗਾ ਸਾਡਾ।
1: ਹਾਂਜੀ ਇਹ ਵੀ ਮਸਲੇ ਹੈਗੇ,
2: ਜਿਹੜਾ ਇੱਥੇ ਆਇਆ ਆ ਉਹ ਸਾਰੀ ਉਮਰ ਉਹਦੇ ਹੱਡ, ਜੇ ਤਾਂ ਉਹਦਾ ਕੋਈ ਕਾਰੋਬਾਰ ਤਕੜਾ ਆ ਚਲੋ ਮੈਂ ਕਹਿੰਦਾ ਛੱਡ ਦੇਣਾ ਚਾਹੀਦਾ, ਪਰ ਉਹ ਵੀ ਉਹਦੀ ਸਹਿਮਤੀ ਦੇ ਨਾਲ ਉਹਨੂੰ ਇਸ ਚੀਜ਼ ਦੀ ਮਿਲਣੀ ਚਾਹੀਦੀ ਬਈ ਤੂੰ ਤਿਆਗ ਕੀਤਾ, ਕਿਉਂਕਿ ਇੰਡੀਆ ਚ ਅੱਜ ਜਿੰਨਾ ਜ਼ਿਆਦਾ ਤਾਂ ਵਧੀਆ ਨੇ ਤੇ ਮਾੜਾ ਪੈਦਾ ਕਿਸੇ ਨੂੰ ਨੀ ਲੱਗਦਾ। ਔਰ ਦੂਜੀ ਗੱਲ ਇਹ ਆ ਵੀ ਅਸੀਂ ਇੱਥੇ ਆਪਣੇ ਬੱਚਿਆਂ ਨੂੰ ਅੱਠਵੀਂ ਦਸਵੀਂ ਤੋਂ ਕਦੇ ਮੈਕਡਾਨਲ ਕਦੇ ਸਾਬੇ ਕਦੇ ਫਿਸ਼ ਸ਼ੌਪ ਤੇ ਕੰਮ ਕਰਨ ਨੂੰ ਭੇਜਦੇ ਆ, ਤਾਂ ਜਿਹੜਾ ਇੰਡੀਆ ਵਾਲਾ ਭੈਣ ਭਾਈ ਆ ਉਹਦਾ ਬੱਚਾ ਉੱਥੇ ਮੋਟਰਸਾਈਕਲ ਤੋਂ ਲੱਤ ਨੀ ਲਾਉਂਦਾ, ਘਰ ਕੰਮ ਨੀ ਕਰਦਾ, ਤੇ ਸਾਡੀ ਜ਼ਮੀਨ ਦਾ ਮਾਮਲਾ ਉਹ ਖਾਣ ਡਏ ਆ।
1: ਨਹੀਂ ਹੈਗੇ ਜੀ ਇਹ ਜ਼ਮੀਨ ਜਾਇਦਾਦ ਪੈਸਾ,
0: ਮੋਟਰਸਾਈਕਲ ਤੇ ਤੁਸੀਂ ਗਲਤ ਕਹਿਤਾ ਉਹਦਾ। ਮਤਲਬ ਨਿਕਲ ਗਈ ਆ ਇਸ ਪਾਸੇ ਨੂੰ,
1: ਲੋਕ ਗਲਤ ਇਨਸਾਨ ਸੇ ਧੋਖਾ ਖਾ ਕੇ ਸਹੀ ਇਨਸਾਨ ਸੇ ਬਦਲਾ ਲੈ ਲੈਤੇ ਹੈ, ਸਿੱਖੇ ਜਾਤੀ ਹੈ।
2: ਹੁਣ ਇੱਥੇ ਤੁਸੀਂ ਇੱਕ ਬਜ਼ੁਰਗਾਂ ਦਾ ਆਮ ਜੀ ਹੈਗੀ ਆ ਜਾਂ ਚਲੋ ਜਿੱਦਾਂ ਨਾ ਥੋੜਾ ਜਿਹਾ ਹੈਗਾ, ਖਾਸ ਕਰ ਮਾਈਆਂ ਨੂੰ ਸਾਡੇ ਹੈਗਾ ਆ ਬਈ ਓਦਾਂ ਭਾਵੇਂ ਉੱਠ ਕੇ ਤੁਰਨਾ ਹੋਵੇ ਬਈ ਚੌਂਕੇ ਦੇ ਵਿੱਚ ਜੇ ਜਾਂ ਰਸੋਈ ਦੇ ਵਿੱਚ ਜੇ ਕਿਤੇ ਉਹਨਾਂ ਨੂੰ ਕਹਿਦਾ ਬੀਬੀ ਬਹਿ ਜਾ ਤੈਨੂੰ ਚਾਹ ਬਣਾਉਂਦੇ ਆ ਉਹ ਖਿੱਚ ਜਾਂਦੇ ਆ, ਹਾਂਜੀ ਫਿਰ ਫਿਰ ਫਿਰ ਤੁਸੀਂ ਹੋਰ ਕੰਮ ਕਰ ਲਓ ਬਈ ਜੇ ਕਿਤੇ ਲੈ ਕੇ ਤੁਸੀਂ ਡਾਕਟਰ ਕੋਲ ਗਏ ਆ ਹਨਾ, ਇੱਥੇ ਡਾਕਟਰ ਆ ਇੰਡੀਆ ਤੋਂ ਬਿਨਾਂ ਵਜ੍ਹਾ ਦਵਾਈਆਂ ਵਗੈਰਾ ਨਹੀਂ ਦਿੰਦੇ ਹੈ ਤੇ ਉਹ ਕਹਿੰਦੇ ਜੀ ਛੋਟੀ ਗੱਲ ਨੂੰ ਥੋੜਾ ਵੇਟ ਕਰੋ ਜਾਂ ਕਿੱਦਾਂ ਕਰੋ, ਤੇ ਤੁਸੀਂ ਦਿਹਾੜੀ ਭੰਨ ਕੇ ਵੀ ਗਏ ਆ ਉਹਦੇ ਬਾਲਕ ਬਿੱਲ ਤੋਂ ਉੱਠਣ ਦੇ ਪੈਸੇ ਦੇ ਕੇ ਵੀ ਆਏ ਤਾਂ ਉਹ ਕਹਿੰਦੇ ਆ ਅੱਛਾ ਡਾਕਟਰ ਨੇ ਦਵਾਈ ਨੀ ਦਿੱਤੀ ਇੱਥੇ ਇਲਾਜ ਹੀ ਤੱਕ ਨੀ,
1: ਇੰਨਾ ਮਹਿੰਗਾ ਟੈਸਟ ਕਰਿਆ ਨਿਕਲਿਆ ਕੱਖ ਵੀ ਨੀ।
2: ਮੈਂ ਕਹਿੰਦਾ ਬਈ ਕੁਛ ਨਾ ਸਾਨੂੰ ਵੀ ਸਮਝਣਾ ਚਾਹੀਦਾ ਤੇ ਬਜ਼ੁਰਗਾਂ ਨੂੰ ਵੀ ਥੋੜਾ ਸਮਝਣਾ ਚਾਹੀਦਾ ਤੇ ਸਿਚੁਏਸ਼ਨ ਨੂੰ ਥੋੜਾ ਜਿਹਾ ਨਾ ਕਰਨਾ ਚਾਹੀਦਾ ਆ ਤੇ ਇਹ ਇੱਥੇ ਬਹੁਤੀਆਂ ਸਮੱਸਿਆਵਾਂ ਹੈਗੀਆਂ।
0: ਨਹੀਂ ਇੱਥੇ ਜ਼ਿਆਦਾ ਥੈਂਕ ਯੂ ਭਾਈ ਥੈਂਕ ਯੂ।
1: ਸਾਡੇ ਸੁਭਾਵਾਂ ਚ ਕੜੱਤਣ ਕਿਵੇਂ ਆਉਂਦੀ ਆ, ਮੈਂ ਕਿਹਾ ਇਹ ਵੀ ਕਈ ਚੀਜ਼ਾਂ ਨੇ ਜਿਹੜੀਆਂ ਹੁਣ ਭਾਜੀ ਹੁਣੀ ਮੈਂਸ਼ਨ ਕਰਦੇ ਆ ਵੀ ਇਹ ਛੋਟੀਆਂ ਛੋਟੀਆਂ ਚੀਜ਼ਾਂ ਹਨਾ, ਸਾਰੀ ਦਿਹਾੜੀ ਦਾ ਬੰਦਾ ਥੱਕਿਆ ਟੁੱਟਿਆ ਆਇਆ ਤੇ ਹਨਾ ਆ ਕੇ ਹੁਣ ਬੇਬੇ ਬਾਪੂ ਕਹਿ ਰਹੇ ਚੱਲ ਸਾਨੂੰ ਡਾਕਟਰ ਦੇ ਲੈ ਜਾ ਤੇ ਉੱਥੇ ਜਾ ਕੇ ਵੀ ਉਹਨਾਂ ਨੇ ਬਾਜਾ ਬਜਾਈ ਜਾਣਾ ਜਾਂਦਾ ਕਰਨਾ ਸੁਭਾਅ ਇਹਨਾਂ ਨੇ ਪੈਨਾਡੋਲ ਦੇ ਕੇ ਘਰ ਨੂੰ ਤੋੜ ਦੇਣਾ ਹਨਾ, ਉਹ ਮਤਲਬ ਤੁਸੀਂ ਦੇਖੋ ਉਹ ਖਿੱਚ ਖਿਚਾਹਟ ਕਿੱਥੋਂ ਉਪਜਦੀ ਆ, ਇੱਕ ਤਾਂ ਸਰੀਰ ਤੋਂ ਜਦੋਂ ਤੁਸੀਂ ਬਿਰਧ ਹੁੰਦੇ ਹੋ ਤੁਸੀਂ ਉਸ ਚੀਜ਼ ਨੂੰ ਐਕਸੈਪਟ ਨਹੀਂ ਕਰਨਾ ਚਾਹੁੰਦੇ ਕਿਉਂਕਿ ਵਿਦ ਏਜਿੰਗ ਹੈ ਨਾ ਕੰਪਲੀਕੇਸ਼ਨ ਸਰੀਰ ਨੂੰ ਆਉਣੀਆਂ ਹੀ ਆਉਣੀਆਂ, ਅਤੇ ਜਿਹੜਾ ਦੂਜੇ ਪਾਸੇ ਆ ਉਹ ਬੰਦਾ ਜਿਹੜਾ ਡਾਕਟਰ ਕੋਲ ਲੈ ਕੇ ਜਾਂਦਾ ਉਹਨੂੰ ਖਿੱਚ ਖਿਚਾਹਟ ਆ ਕੰਮ ਛੱਡ ਕੇ ਆਇਆ, ਕੰਮ ਕੰਮ ਕੰਮ ਪੈਸੇ ਆਮਦਨ ਦਿਮਾਗ 'ਚ ਉਹ ਚੱਲੀ ਜਾਂਦੀਆਂ ਚੀਜ਼ਾਂ ਮੋੜ ਕੇ ਚੱਲੀ ਜਾਂਦੀ ਆ, ਗਿਆ ਉਹ ਡਾਕਟਰ ਦੇ।
0: ਬਿਲਕੁਲ ਇਹ ਤਾਂ ਹੈ ਪ੍ਰੋਬਲਮ। ਬੇਨਤੀ ਆ ਵੀ ਆਪਾਂ ਵਾਪਸ ਆਪਣੇ ਟੋਪਿਕ ਦੇ ਉੱਤੇ ਰਹੀਏ ਕਿਉਂਕਿ ਇਹ ਫਿਰ ਇਹ ਗੱਲ ਇੱਦਾਂ ਦੀ ਆ ਵੀ ਇਹ ਵਾਪਸ ਮੋੜਨੀ ਬੜੀ ਔਖੀ ਹੈ।
1: ਭਾਜੀ ਕਹਿੰਦੇ ਇਸ ਗੱਲ ਦੇ ਕਈ ਪਹਿਲੂ ਦੂਜੂ ਤੀਜੂ ਹੈਗੇ।
0: ਸੋ ਵਾਪਸ ਆਪਾਂ ਜਿਹੜਾ ਖਿਝ ਦੇ ਉੱਤੇ ਚਿੜਚਿੜੇਪਨ ਦੇ ਉੱਤੇ ਲੈ ਕੇ ਆਉਂਦੇ ਹਾਂ ਕਿ ਆਖਿਰਕਾਰ ਕਾਰਨ ਕੀ। ਅੱਛਾ, ਇੱਕ ਕਾਰਨ ਜਿਹੜਾ ਨਾ ਉਹ ਮੌਸਮੀ ਵੀ ਹੁੰਦਾ। ਕਈ ਲੋਕ ਇਸ ਚੀਜ਼ ਨੂੰ ਨਹੀਂ ਬਹੁਤਾ ਐਕਸੈਪਟ ਕਰਦੇ, ਪਰ ਜਿੱਦਾਂ ਹੁਣ ਮੰਨ ਲਓ ਸਪਰਿੰਗ ਆਉਣ ਆ ਰਹੀ ਆ, ਅਤੇ ਸਪਰਿੰਗ ਦੇ ਵਿੱਚ ਜਦੋਂ ਕਈਆਂ ਨੂੰ ਪੋਲਨ ਅਟੈਕ ਹੁੰਦਾ ਵਾ ਜਾਂ ਫਿਰ ਕਈਆਂ ਦਾ
1: ਫੀਵਰ
0: ਹੈ ਨਾ, ਹੇ ਫੀਵਰ ਉਹਦੇ ਕਰਕੇ ਹੁੰਦਾ, ਅਤੇ ਕਈਆਂ ਦੇ ਇਹਨਾਂ ਦਿਨਾਂ ਦੇ ਵਿੱਚ ਸਪਰਿੰਗ ਦੇ ਵਿੱਚ ਫਿਰ ਰੈਸ਼ ਸ਼ੁਰੂ ਹੋ ਜਾਂਦੀ ਆ, ਐਗਜ਼ਮਾ ਸ਼ੁਰੂ ਹੋ ਜਾਂਦਾ ਵਾ। ਅੱਛਾ, ਉਹਦੇ ਤੋਂ ਆਪਾਂ ਵੇਖੀਏ ਵੀ ਬੱਚਿਆਂ ਦੇ ਵਿੱਚ ਸ਼ੁਰੂ ਤੋਂ ਹੀ ਚਿੜਚਿੜਾਪਨ ਸ਼ੁਰੂ ਹੋ ਜਾਂਦਾ, ਕਿਉਂਕਿ ਉਹਨਾਂ ਨੂੰ ਰੈਸ਼ ਹੋ ਰਹੀ ਆ, ਖਾਰਸ਼ ਹੋ ਰਹੀ ਆ, ਬੁਰੇ ਹਾਲ, ਉੱਥੇ ਹੱਥ ਵੀ ਨਹੀਂ ਪਹੁੰਚਦਾ ਵਿਚਾਰਿਆਂ ਦੇ ਬਾਹਰ। ਸੋ ਉਹ ਵੀ ਚੀਜ਼ਾਂ ਚਿੜਚਿੜੇਪਨ ਦੇ ਵਿੱਚ ਇਹ। ਅੱਛਾ, ਵੱਡਿਆਂ 'ਚ ਵੀ ਆ ਪ੍ਰੋਬਲਮ, ਜਦੋਂ ਮੌਸਮ ਬਦਲਦਾ ਅਤੇ ਤੁਹਾਡੇ ਦਿਮਾਗੀ ਵੀ ਜਿਹੜੇ ਤਾਣੇ ਬਾਣੇ ਨੇ ਉਹ ਬਦਲਦੇ ਨੇ, ਮੈਂਟਲ ਹੈਲਥ ਦੇ ਉੱਤੇ ਵੀ ਬੜਿਆਂ ਦੇ ਅਸਰ ਹੁੰਦਾ।
1: ਜਾੜ ਦੁਖਦੀ ਹੋਵੇ ਨਾ ਢੋਲ ਸੁਹਾਵਣੇ ਨਹੀਂ ਲੱਗਦੇ।
0: ਸੋ ਇਹ ਵੀ ਸਾਨੂੰ ਪਰਿਵਾਰ ਦੇ ਵਿੱਚ ਜੀਆਂ ਦਾ ਅੰਡਰਸਟੈਂਡ ਕਰਨਾ ਪਊਗਾ ਵੀ ਕਿਤੇ ਆਹ ਰੀਜਨ 'ਤੇ ਨਹੀਂ, ਸ਼ਾਇਦ ਇਹ ਵੀ ਇੱਕ ਦੂਸਰੇ ਨੂੰ ਅੰਡਰਸਟੈਂਡ ਕਰਨ ਵਾਲੀਆਂ ਚੀਜ਼ਾਂ।
1: ਬੱਚਿਆਂ ਦੇ ਨਾਲ ਨਾਲ ਇਹਨੂੰ ਏਜਿੰਗ ਨਾਲ ਵੀ ਹੁਣ ਜੋੜ ਕੇ ਵੇਖਿਆ ਜਾ ਸਕਦਾ। ਹੁਣ ਬਜ਼ੁਰਗ ਆ, ਕੋਈ ਉਹਦਾ ਵਿਚਾਰੇ ਦਾ ਸਰੀਰ ਦੁਖਦਾ, ਕੋਈ ਗੋਡੇ ਦੁਖਦੇ ਆ ਨਾ, ਸਾਰੀ ਦਿਹਾੜੀ ਖਿਜਿਆ ਰਹਿੰਦਾ, ਇਹਨੂੰ ਤੁਹਾਨੂੰ ਉੱਥੋਂ ਵੀ ਕਿਤੇ ਨਾ ਕਿਤੇ ਕੰਪਨਸੇਟ ਕਰਨਾ ਪੈਣਾ।
0: ਹਾਂ, ਆਪਾਂ ਬਜ਼ੁਰਗਾਂ ਨੂੰ ਚਲੋ ਕਹੀ ਜਾਂਦੇ ਹਾਂ, ਦੂਸਰਾ ਪੱਖ ਇਹ ਵੀ ਆ ਕਿ ਉਹਨਾਂ ਦਾ ਹੁਣ ਮੰਨ ਲਓ ਆਪਾਂ ਨਿੱਘੀਆਂ ਨਿੱਘੀਆਂ ਡਿਊਟੀਆਂ 'ਤੇ ਲਾਈਆਂ, ਉਹ ਇਸੇ ਕਰਕੇ ਹੀ ਕੰਮ ਕਰੀ ਜਾਂਦੇ ਆ ਵੀ ਆਪਾਂ ਉਹਨਾਂ ਦੀ ਆਦਤ ਨਹੀਂ ਆ ਵਿਹਲੇ ਬਹਿਣ ਦੀ, ਜਾਂ ਫਿਰ ਉਹਨਾਂ ਨੂੰ ਇਹ ਲੱਗਦਾ ਵੀ ਇੱਥੇ ਲੱਗੇ ਨਾ ਵੀ ਐਵੇਂ ਵਿਹਲੇ ਬਹਿ ਕੇ ਇਹ ਘਰ ਖਾਣ ਡੇ ਆ। ਉਹ ਇਸ ਵਜ੍ਹਾ ਦੇ ਕਰਕੇ ਨਿੱਕਾ ਮੋਟਾ ਕੰਮ ਕਰੀ ਤਾਂ ਜਾਂਦੇ ਆ, ਪਰ ਹੁਣ ਸਰੀਰ ਨਹੀਂ ਸਾਥ ਦਿੰਦਾ, ਸਰੀਰ ਨਹੀਂ ਮੰਨਦਾ, ਗੋਡੇ ਨਹੀਂ ਚੱਲਦੇ, ਹੋਰ 36 ਤਰ੍ਹਾਂ ਦੀਆਂ ਦਵਾਈਆਂ ਲੱਗੀਆਂ ਨੇ। ਸੋ ਦੋਵਾਂ ਧਿਰਾਂ ਨੂੰ ਇੱਕ ਦੂਸਰੇ ਦੀ ਸਮਝਣ ਦੀ ਲੋੜ ਹੈ। ਜਵਾਨ ਨੂੰ ਇਹ ਲੱਗਦਾ ਵੀ ਮੈਂ ਜੇ ਬਜ਼ੁਰਗ ਨਾਲ ਗੱਲ ਕਰ ਰਿਹਾ ਨਾ ਤਾਂ ਇਹ ਵੀ ਜਵਾਨ ਹੀ ਆ, ਹੈ ਨਾ, ਉਹ ਆਪਣੇ ਉਹਨੂੰ ਉੱਥੇ ਰੱਖ ਕੇ ਗੱਲ ਕਰਦਾ। ਬਜ਼ੁਰਗ ਨੂੰ ਇਹ ਲੱਗਦਾ ਵੀ ਜੇ ਮੈਂ ਇਹਦੇ ਨਾਲ ਗੱਲ ਕਰ ਰਿਹਾ ਜਿਹਦੀ ਉਮਰ ਮੇਰੇ ਨਾਲੋਂ ਅੱਧੀ ਆ, ਅਤੇ ਇਹਦੇ 'ਚ ਵੀ ਉਨੀ ਸਮਝ, ਇਹਨੇ ਵੀ ਉਨੀ ਦੁਨੀਆ ਵੇਖੀ ਆ। ਸੋ ਆਪਾਂ ਇਹ ਵੀ ਡਿਫਰੈਂਸ ਨਹੀਂ ਸਮਝ ਪਾਉਂਦੇ,
1: ਇਹ ਫਰਕ ਆ, ਕਿਉਂਕਿ ਕੰਪੈਰੀਜ਼ਨ ਆਪਾਂ ਉਸ ਹਿਸਾਬ ਨਾਲ ਕਰਦੇ ਹਾਂ ਨਾ, ਅਤੇ ਆਪ ਭੁੱਲ ਜਾਂਦੇ ਹਾਂ ਜੋ ਚੀਜ਼ ਕਹਿਣੇ ਕਰਦੇ ਹਾਂ। ਸਾਡਾ ਕੰਪੈਰੀਜ਼ਨ ਦੂਜਿਆਂ ਨਾਲ ਹੁੰਦਾ, ਜਿਵੇਂ ਅਕਸਰ ਬਜ਼ੁਰਗ ਦੂਜਿਆਂ ਨਾਲ ਕੰਪੇਅਰ ਕਰਦੇ ਆ, ਫਲਾਨਿਆਂ ਨੇ ਮਹਿਲ ਪਾ ਲਿਆ, ਆਹ ਕਰ ਲਿਆ, ਪਿੰਡ ਵੀ ਫਿਰਨੀ ਅਤੇ ਕੋਠੀ ਪਾ ਲਈ, ਤੁਸੀਂ ਸਾਲਿਓ ਕੀ ਕੀਤਾ, ਇਹੋ ਜਿਹੇ ਬਜ਼ੁਰਗ ਵੀ ਹੈਗੇ ਆ। ਕਈ ਇੱਦਾਂ ਦੇ ਵੀ, ਹੁਣ ਮੁੰਡੇ ਇੱਦਾਂ ਦੇ ਹੈਗੇ ਆ ਵੀ ਬਾਪੂ ਫਲਾਨਿਆਂ ਨੇ ਉੱਥੋਂ ਪਿੰਡੋਂ ਹੈ ਨਾ ਕੀਲੇ ਵੇਚ ਕੇ ਦੋ, ਹੈ ਨਾ, 2 ਕਰੋੜ ਭੇਜਿਆ, ਆਪਾਂ ਇੱਥੇ ਉਦੋਂ ਟਾਈਮ ਨਾਲ ਥਾਂ ਲਿਆ ਹੁੰਦਾ, ਆਪਾਂ ਡਿਵੈਲਪਮੈਂਟ ਸ਼ੁਰੂ ਕੀਤੀ ਹੁੰਦੀ, ਹੁਣ ਨੂੰ ਆਪਾਂ ਕੀ ਤੋਂ ਕੀ ਹੋਣਾ ਸੀ, ਤੈਂ ਮੇਰੇ 'ਤੇ ਯਕੀਨ ਨਹੀਂ ਕੀਤਾ ਵੀ ਇਹ ਝਾੜੂ ਹੀ ਝਾੜੂ। ਸੋ ਕੰਟੈਕਸਟ, ਰੈਲੇਵੈਂਸ, ਹਰੇਕ ਪਰਿਵਾਰ ਦੇ ਸਮੀਕਰਨ ਸੁਭਾਅ ਵੱਖੋ ਵੱਖਰੇ ਆ, ਅਤੇ ਉਹ ਹਾਲਾਤਾਂ ਤੋਂ ਬਣੇ ਉਪਜੇ ਹੁੰਦੇ ਆ।
0: ਇਹ ਖਿਜ ਖਿਜਾਟ ਸਾਨੂੰ ਇੱਕ ਦੂਸਰੇ ਦੀ ਸਮਝਣੀ ਪਊਗੀ। ਇੱਕ ਸਭ ਤੋਂ ਵੱਡਾ, ਜੇ ਆਪਾਂ ਬਜ਼ੁਰਗਾਂ ਦੇ ਨਾਲ ਹੀ ਸੰਬੰਧਿਤ ਕਰੀਏ, ਅਤੇ ਬਜ਼ੁਰਗ ਜਿਹੜਾ ਘਰ ਦੇ ਵਿੱਚ ਸਿਆਣਾ ਬੰਦਾ ਬਜ਼ੁਰਗ ਆ ਨਾ, ਉਹਦੇ ਇੱਕ ਸਭ ਤੋਂ ਵੱਡੀ ਉਹਨੂੰ ਇਹ ਹੁੰਦੀ ਆ ਵੀ ਮੈਂ ਘਰ ਦਾ ਮੁਖੀ ਹਾਂ ਅਤੇ ਮੈਨੂੰ ਪੁੱਛ ਕੇ ਸਾਰੇ ਚੱਲਣ। ਜਿਹੜੇ ਧੀਆਂ ਪੁੱਤ ਨੇ ਉਹ ਇੱਥੇ ਇਹ ਸੋਚਦੇ ਆ ਵੀ ਇਹਨਾਂ ਨੂੰ ਕਾਹਦਾ ਪੁੱਛਣਾ, ਇੱਥੋਂ ਬਾਰੇ ਥੋੜ੍ਹਾ ਇਹਨਾਂ ਨੂੰ ਪਤਾ, ਸਾਡਾ ਮਿਲਵਰਤਨ ਕਿਸੇ ਨਾ ਕੀ ਹੈ, ਨਹੀਂ ਪਤਾ ਤਾਂ ਉਹਨਾਂ ਨੂੰ ਦੱਸੋ, ਉੱਦਾਂ ਹੀ ਖਾਨਾ ਪੂਰਤੀ ਕਰ ਲਓ, ਭਾਵੇਂ ਪੁੱਛੋ ਉਹਨਾਂ ਨੂੰ ਵੀ ਆਹ ਸਨੈਰੀਓ ਆ, ਇੱਦਾਂ ਹੈ ਸਾਡੀ ਯਾਰੀ ਦੋਸਤੀ ਆ, ਇਹ ਇੰਨਾ ਕੁ ਦੇ ਕੇ ਗਏ ਸੀ, ਆਪਾਂ ਹੁਣ ਉਹਨਾਂ ਦੇ ਨਾਲ ਕਿੱਦਾਂ ਵਰਤੀਏ। ਵਰਤਣਾ ਤੁਸੀਂ ਆ, ਅਗਲੇ ਨੂੰ ਥੋੜ੍ਹਾ ਜਿਹਾ ਲੱਗਦਾ ਵੀ ਇਹ ਮੈਨੂੰ ਪੁੱਛ ਕੇ ਚੱਲ ਰਿਹਾ, ਨਹੀਂ ਤਾਂ ਉਹਨਾਂ ਨੂੰ ਇਹ ਲੱਗਦਾ ਵੀ ਆਪੇ ਕਰੀ ਕੁਰੀ ਜਾਂਦੇ ਆ, ਮੇਰੀ ਤਾਂ ਕੋਈ ਵੈਲਿਊ ਨਹੀਂ ਆ ਘਰ 'ਚ, ਉਹ ਫਿਰ ਬਾਹਰ ਅੰਦਰ ਖਿੱਚ ਕੱਢਦੇ ਆ।
1: ਮੈਂ ਤਾਂ ਇਹ ਸੋਚਦਾ ਹੁੰਦਾ ਵੀ ਦੁਨੀਆ ਐਡੀ ਕੁ ਸਿੱਧ ਪੱਧਰੀ ਸਾਵੀਂ ਹੈਗੀ ਆ, ਜੇ ਬੰਦਾ ਦਿਲੋਂ ਹਾਂਜੀ ਕਹਿਣਾ ਸਿੱਖ ਲਵੇ ਨਾ ਮੌਕੇ 'ਤੇ, ਉਸ ਮੌਕੇ ਤੁਸੀਂ ਦੇਖਿਓ ਇਹਦੇ 'ਚ ਕਿੰਨੀਆਂ ਖਿੱਚ ਖਿਜਾਟਾਂ ਦੂਰ ਹੋ ਜਾਂਦੀਆਂ। ਸਿੰਪਲ ਹਾਂਜੀ ਮਤਲਬ ਉਹਦਾ ਹੱਲ ਇੱਕੋ ਹੀ ਆ, ਅੱਧੀ ਖਿੱਚ ਤੁਹਾਡੀ ਉਹਦੇ ਨਾਲ ਹੀ ਖਤਮ ਹੋ ਜਾਂਦੀ।
0: ਕਈ ਤਾਂ ਇੱਥੋਂ ਤੱਕ ਭਰੇ ਪੀਤੇ ਹੁੰਦੇ ਆ, ਉਹ ਜਦੋਂ ਕਿਸੇ ਦੇ ਘਰ ਆਉਂਦੇ ਆ ਨਾ ਜਾਂ ਜਾਂਦੇ ਆ, ਉਹ ਉੱਥੇ ਹੀ ਬਹਿ ਕੇ ਕੋਈ ਨਾ ਕੋਈ ਇੱਦਾਂ ਦੀ ਘੜੂਸ ਛੱਡ ਦਿੰਦੇ, ਇਹਨੂੰ ਆਪਾਂ ਪੰਜਾਬੀ 'ਚ ਘੜੂਸ ਹੀ ਕਹਿੰਦੇ, ਉੱਥੇ ਹੀ ਬੈਠਿਆਂ ਇਹੋ ਜਿਹੀ ਗੱਲ ਕੋਈ ਕੱਢ ਦਿੰਦੇ ਆ ਵੀ ਉਹ ਪਤਾ ਲੱਗ ਜਾਂਦਾ ਵੀ ਇਹ ਸਭ ਕੁਛ ਠੀਕ ਨਹੀਂ ਚੱਲ ਰਿਹਾ ਇਹਨਾਂ ਦਾ, ਅਤੇ ਜਾਂ ਫਿਰ ਉੱਥੇ ਸ਼ੁਰੂ ਹੋ ਜਾਂਦਾ ਵਾ ਕੰਮ, ਹੈ ਨਾ ਵੀ ਚਲੋ ਡੈਡੀ ਫਿਰ ਉੱਠੋ ਚੱਲੀਏ, ਉੱਥੋਂ ਤੱਕ ਹੋ ਜਾਂਦਾ
1: ਗੱਲ। ਕਹਿੰਦੇ ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਪਿੰਡੋਂ ਕੱਢੂ, ਪਿੰਡੋਂ ਨਹੀਂ ਘਰੋਂ ਹੀ ਕਹਿ ਲਓ ਜੀ,
0: ਸਾਡੇ 2 ਕਾਲਰ ਨੇ ਤਾਂ ਮੇਰਾ ਭਾਈ ਅੱਜ ਤਾਂ ਲਵਾਂਗੇ 865 ਤੁਸੀਂ ਆਉਂਦੇ ਰਹੋ ਜੀ। ਜੀ ਪੇਸ਼ੈਂਸ ਖਤਮ
2: ਅਤੇ
0: ਚਿੜਚਿੜਾਪਨ। ਹਾਂਜੀ
2: ਹਾਂਜੀ ਭਾਅ ਜੀ, ਆਸਟ੍ਰੇਲੀਆ 'ਚ ਇੱਕ ਚੀਜ਼ ਦਾ ਪਤਾ ਲੱਗਿਆ ਕਿ ਜਿਹੜਾ ਗੁੱਸਾ ਆਉਂਦਾ ਨਾ ਉਹਦਾ, ਕਹਿੰਦੇ ਇੱਕ ਨਾ ਇਹ ਫੁੱਲ ਮੂਨ ਵੀ ਇੱਕ ਰੀਜ਼ਨ ਹੁੰਦਾ। ਜਦੋਂ ਜਦੋਂ ਫੁੱਲ ਮੂਨ ਹੁੰਦਾ ਨਾ ਤਾਂ ਗ੍ਰੈਵੀਟੇਸ਼ਨਲ ਜਿਹੜੀ ਪਾਵਰ ਹੈ ਨਾ
0: ਜੀ
2: ਉਹ ਥੋੜੀ ਘੱਟ ਜਾਂਦੀ ਹੈ, ਗ੍ਰੈਵਿਟੀ
1: ਸਾਡੇ 2
0: ਕ੍ਰਿਸਟਲ
2: ਕਰਕੇ ਨਾ ਜਿੱਦਾਂ ਹਾਈ ਟਾਈਡ ਆਉਂਦੀ ਹੈ ਨਾ ਪਾਣੀ ਦੇ ਵਿੱਚ,
1: ਹਾਂਜੀ ਹਾਂਜੀ
3: ਜੇ ਤੁਸੀਂ ਕਿਸੇ ਗੋਰੇ ਨਾਲ ਗੁੱਸਾ ਕਰੋ ਨਾ ਬਾਅਦ ਪਤਾ ਲੱਗੇ ਤੁਹਾਨੂੰ ਕਹੇਗਾ ਇਸਦਾ ਹਾਈਟ ਹਾਈ ਟੂਡੇ ਮਤਲਬ ਛੱਲਾ ਉੱਚੀਆਂ ਚੱਲਦੀ ਜਾਣਾ ਬਈ ਇੰਟਰੈਕਟ ਤੁਹਾਨੂੰ ਕਹਿੰਦਾ ਵੀ ਸਰ ਕਿਉਂਕਿ ਸਾਰਾ ਸਾਡੇ ਦਿਮਾਗ ਦੇ ਵਿੱਚ ਪਾਣੀ ਹੈ ਗ੍ਰੈਵਿਟੀ ਘਟਦੀ ਹੈ ਤੇ ਉਹ ਸਾਡਾ ਡਿਸਬੈਲੈਂਸ ਹੋ ਜਾਂਦਾ ਜਿਹੜਾ ਬ੍ਰੇਨ ਦਾ ਸਿਸਟਮ ਤੇ ਉਹਦੇ ਕਰਕੇ ਉਹ ਵੀ ਗੁੱਸੇ ਆਉਣ ਦਾ ਇੱਕ ਰੀਜ਼ਨ ਹੈ
1: ਬਾਕੀ 29 ਦਿਨ ਕਿਹਦੇ ਖਾਤੇ ਪਾਉਣੇ ਆ
3: ਉਹ 29 ਦਿਨ ਦਾ ਵੀ ਭਾਜੀ ਇੱਕ ਛੋਟਾ ਜਿਹਾ ਉਹ ਹੈ ਵੀ ਪਤਾ ਕੀ ਗੱਲ ਹੈ ਪੇਰੈਂਟਸ ਸਾਰੇ ਹੀ ਮੇਰੇ ਫਾਦਰ ਸਾਹਿਬ ਨੇ ਉਹ ਵੀ ਇੱਥੇ ਆਏ ਹੋਏ ਸੀਗੇ ਪਹਿਲਾਂ ਮੰਮ ਤੇ ਫਾਦਰ ਸਾਹਿਬ ਤੇ ਜਿੱਦਾਂ ਮੈਂ ਘਰ ਦੇ ਆਸ ਪਾਸ ਨਾ ਉਹ ਕਰਾਉਣੀ ਸੀ ਕੌਂਕਰੀਟ ਵਗੈਰਾ ਜਿਹੜੀ ਪੱਕੀ ਤੇ ਮੈਂ ਉਹਨਾਂ ਨੂੰ ਪੂਰਾ ਮੈਪ ਬਣਾ ਕੇ ਤੇ ਚਾਈਨੀਜ਼ ਨੂੰ ਹਾਇਰ ਕੀਤਾ ਦੱਸ ਗਿਆ ਤੇ ਕੰਮ ਤੇ ਜਾਣਾ ਸੀ ਉਹ ਕੰਮਾਂ ਦਾ ਕੰਮ ਤੇ ਉਹ ਫਾਦਰ ਸਾਹਿਬ ਨੇ ਉਹਨੂੰ ਕਿਹਾ ਤੇ ਉਹ ਤੁਹਾਨੂੰ ਪਤਾ ਉਹ ਵੀ ਇਹੋ ਜਿਹੇ ਹੁੰਦੇ ਨੇ ਚਿੰਕੇ ਉਹਨੇ ਜਾਣ ਕੇ ਕਰਕੇ ਤੇ ਅੱਧਾ ਏਰੀਆ ਛੱਡ ਗਿਆ ਤੇ ਉਹਦੇ ਕਰਕੇ ਮੈਂ ਫਾਦਰ ਸਾਹਿਬ ਨਾਲ ਖਿੱਚਦਾ ਰਿਹਾ ਵੀ ਤੁਸੀਂ ਉਹਨੂੰ ਚੰਗੀ ਤਰ੍ਹਾਂ ਸਮਝਾਇਆ ਕਿਉਂ ਨੀ ਮੈਂ ਤੁਹਾਨੂੰ ਦੱਸ ਕੇ ਗਿਆ ਸੀਗਾ ਤੇ ਮਤਲਬ ਉਹਦੇ ਕਰਕੇ ਚੰਗਾ ਜਦੋਂ ਮੈਂ ਕੌਂਕਰੀਟ ਦੇਖਣੀ ਮੈਨੂੰ ਫਾਦਰ ਸਾਹਿਬ ਨਾਲ ਮੇਰੀ ਆਰਗੂਮੈਂਟ ਹੋ ਜਾਂਦੀ ਤੇ ਉਹਦੇ ਕਰਕੇ ਇੱਕ ਸਰ ਜਿਹੜਾ ਜੇ ਮੇਰੇ ਖਿਆਲ ਨਾਲ ਲੋਕਾਂ ਕਰਕੇ ਆਪਣੇ ਪੇਰੈਂਟਸ ਨਾਲ ਨੀ ਬੰਦੇ ਨੂੰ ਖਿੱਚਣਾ ਚਾਹੀਦਾ ਅਸੀਂ ਅਸੀਂ ਕੋਈ ਗੱਲ ਕਿਸੇ ਦੀ ਹੁੰਦੀ ਹੈ ਅਸੀਂ ਆਪਣੇ ਪੇਰੈਂਟਸ ਨੂੰ ਤੁਸੀਂ ਉਹਨੂੰ ਏਦਾਂ ਕਿਉਂ ਕਿਹਾ ਇਹਨੂੰ ਏਦਾਂ ਕਿਉਂ ਕਿਹਾ ਨਹੀਂ ਹੋਇਆ ਉਹ ਸਰ ਜਦੋਂ ਪੇਰੈਂਟਸ ਹੁਣ ਮੇਰੇ ਮਦਰ ਪਿਛਲੇ ਸਾਲ ਪੂਰੇ ਹੋ ਗਏ ਸੀਗੇ ਤੇ ਪਿੱਛੇ ਜਦੋਂ ਸੋਚੀਦਾ ਨਾ ਤਾਂ ਬੜਾ ਦੁੱਖ ਲੱਗਦਾ ਵੀ ਅਸੀਂ ਕਿਹੜੀਆਂ ਗੱਲਾਂ ਦਾ ਇਹਨਾਂ ਨਾਲ ਆਰਗਿਊ ਕਰਦੇ ਰਹੇ ਤੇ ਉਹ ਜਦੋਂ ਤੱਕ ਮਤਲਬ ਐਂਡ ਆਫ ਦਾ ਡੇ ਤੁਹਾਡੇ ਪੇਰੈਂਟਸ ਹੀ ਸਭ ਤੋਂ ਜ਼ਿਆਦਾ ਤੁਹਾਡੇ ਕੋਲ ਹੈ ਹੋਰ ਕੋਈ ਨਹੀਂ ਹੈਗਾ ਜਿਹੜੇ ਯਾਰ ਦੋਸਤ ਠੀਕ ਹੈ ਉਹ ਵੀ ਜ਼ਰੂਰੀ ਨੇ ਲੇਕਿਨ ਹਰ ਕੋਈ ਬੰਦਾ ਆਪਣੇ ਟਾਈਮ ਦੇ ਹਿਸਾਬ ਨਾਲ ਆਉਂਦਾ ਜਾਂਦਾ
1: ਹਾਥੀ ਕੇ ਪਾਓ ਮੈਂ ਸਬਕਾ ਪਾਓ ਏਦਾਂ ਹੋ ਜਾਂਦਾ ਨਾ ਫੇਰ ਜੇ ਉਹਨੂੰ ਆਪਾਂ ਉਸ ਲੈਵਲ ਤੇ ਸੋਚ ਲਈਏ ਨਾ ਵੀ ਦੁਨੀਆਂ ਇੱਕ ਡਰਾਮਾ ਅਸੀਂ ਸਾਰੇ ਕੱਟ ਪੁਤਲੀਆਂ ਤੇ ਹਰ ਕੋਈ ਆਪਣਾ ਰੋਲ ਪਲੇ ਕਰਨ ਲਈ ਆਇਆ ਹੋਇਆ ਜੇ ਆਪਾਂ ਉੱਥੋਂ ਵੀ ਆ ਜਾਵਾਂਗੇ ਨਾ ਹੁਣ ਜੇ ਆਪਾਂ ਕਹੀਏ ਵੀ ਇੱਕ ਵਿਲਨ ਨੇ ਵਿਲਨ ਦਾ ਰੋਲ ਪਲੇ ਕਰਨਾ ਹੀਰੋ ਨੇ ਹੀਰੋ ਦਾ ਹੀਰੋਇਨ ਨੇ ਉਹਦਾ ਇੱਕ ਦੂਜੇ ਤੋਂ ਦੂਜੇ ਦੇ ਰੋਲਾਂ ਦੀ ਆਸ ਰੱਖਾਂਗੇ ਤਾਂ ਕੰਮ ਨਾ ਉਹ ਫਿਲਮ ਫਿਲਮ ਨਹੀਂ ਰਹਿੰਦੀ ਡਰਾਮਾ ਖਰਾਬ ਹੋ ਜਾਣਾ ਇਸ ਲਈ ਮਨ ਨੂੰ ਉੱਦਾਂ ਹੀ ਟਿਕਾ ਲਓ ਵੀ ਭਾਈ ਇਹ ਵਿਲਨ ਦਾ ਰੋਲ ਪਲੇ ਕਰਨਾ ਇਟਸ ਓਕੇ ਹੈ ਨਾ
0: ਸਹੀ
3: ਹਾਂਜੀ
0: ਥੈਂਕ ਯੂ ਜੀ
3: ਓਕੇ ਸਰ ਥੈਂਕਸ ਲੋਟ
0: ਬਾਏ ਥੈਂਕ ਯੂ ਜੀ ਥੈਂਕ ਯੂ ਜਸਵਾਲ ਸਾਹਿਬ ਤੁਸੀਂ ਆਉਣੇ ਰਹੋ ਕੀ ਹਾਲ ਚਾਲ ਹੈ
1: ਗੁਰਦੁਆਰੇ ਨਾ ਜਾਣਾ ਪਵੇ
0: ਹੁਣ ਤਵੇ ਤੇ ਕਹਿੰਦੇ ਗਰਮ ਕਰਕੇ ਖਾਈ ਦੀ ਆ ਸੰਕੇਤ ਤੇ ਹਾਲੇ ਵੀ ਉਹੀ ਨੇ ਵੀ ਆਉਂਦੀ ਤੇ ਬਾਹਰੋਂ ਹੀ
1: ਇਹਨਾਂ ਨੇ ਸੰਕੇਤਕ ਤੌਰ ਤੇ ਦੱਸਤਾ ਆਪਾਂ ਨੂੰ
0: ਬੰਦਿਤ ਨੀ
1: ਮੈਨੂੰ ਫੋਨ ਤੇ ਲੈਣਾ ਸੀ ਤਾਂ ਜੇ ਆਪ ਹੀ ਕਰਨੀ ਆ ਫਿਰ ਦੱਸੋ ਹਨਾ ਉਹ ਬਜ਼ੁਰਗ ਨੀ ਉਹ ਬ੍ਰੇਕਾਂ ਲਾਇਆ ਕਰੇ ਬਜ਼ੁਰਗ ਜਸਵਾਲ ਸਾਹਿਬ ਅੱਗੇ ਹਨਾ ਬ੍ਰੇਕਾਂ ਲਾਇਆ ਕਰੇ ਪਿੱਛੇ ਹਨਾ ਚੱਲ ਬਾਬਾ ਪਿੱਛੇ ਨੂੰ ਉਹ ਮੂਹਰੇ ਹਨਾ ਕੀ ਚਬਾਰ ਪਾਉਣਾ ਤੇ ਉਹ ਵਿਚਾਰਾ ਹੌਲੀ ਕਿਦਣੇ ਕਹਿੰਦਾ ਕਹਿੰਦਾ ਜੇ ਮੈਨੂੰ ਬੱਸ ਚ ਵੀ ਤੋਰ ਕੇ ਲਿਜਾਣਾ ਤਾਂ ਮੈਨੂੰ ਲਾ ਦਿਓ ਇਹਦੇ ਲਈ ਕਿ ਭਰਾਵਾ ਮੈਨੂੰ ਵੀ ਕੋਈ ਗੱਲ ਕਰ ਲੈਣ ਦੋ
0: ਹਾਂਜੀ
3: ਨਹੀਂ ਕਰ ਲਓ ਦੋ ਚਾਰ
1: ਇਹਦੇ ਨਾਲ ਦੀਆਂ ਦੋ ਹੋਰ ਚੇਤੇ ਆ ਗਈਆਂ ਮੈਨੂੰ ਇਹ ਬੜੇ ਢੀਠ ਹੋ ਯਾਰ ਮੈਂ ਤਾਂ ਉਹੀ ਕਿਹਾ ਸੀ
3: ਨਹੀਂ ਨਹੀਂ ਡਾਕਟਰ ਸਾਹਿਬ ਤੁਸੀਂ ਗੱਲ ਕਰਦੇ ਸੀ ਨਾ ਉਹ ਦਾਰੂ ਵਾਲੀ ਜਿਹੜੀ ਐਂ ਰੱਬ ਮਿਲਿਆ ਬੰਦੇ ਨੂੰ ਕਿਸੇ ਨੂੰ ਕਹਿੰਦਾ ਯਾਰ ਵੀ ਤੂੰ ਦਾਰੂ ਬਹੁਤ ਪੀਨਾ ਤੇਰੇ ਦਿਨ ਥੋੜੇ ਹੀ ਆ ਵੀ ਜੇ ਤੂੰ ਦਾਰੂ ਨਾ ਛੱਡੀ
0: ਰੱਬ ਕਹਿੰਦਾ
3: ਅੱਛਾ ਰੱਬ ਕਹਿੰਦਾ ਬੰਦੇ ਨੂੰ ਤੇ ਬੰਦਾ ਕਹਿੰਦਾ ਬਾਬਾ ਜੀ ਵੀ ਗੱਲ ਐ ਆ ਵੀ ਹੁਣ ਤੁਸੀਂ ਸਾਹਮਣੇ ਤਾਂ ਆ ਹੀ ਗਏ ਜਦ ਇੰਨੀ ਵਾਰਨਿੰਗ ਦੇ ਦਿੱਤੀ ਤਾਂ ਮੈਨੂੰ 2 ਦਿਨ ਦੀ ਛੋਟ ਦੇ ਦੋ ਵੀ ਮੈਂ 2 ਦਿਨ ਪੀ ਲਿਆ ਕਰੂੰਗਾ ਬਾਕੀ ਦਿਨ ਛੱਡ ਦੂੰ ਕਹਿੰਦੇ ਕਿਹੜੇ ਕਹਿੰਦਾ ਜਿੱਦਣ ਮੀਂਹ ਪਊਗਾ ਉਦਣ ਕਹਿੰਦੇ ਦੂਜਾ ਕਹਿੰਦਾ ਜਿੱਦਣ ਨਹੀਂ ਪਊ
1: ਤੁਸੀਂ ਵਿੱਚ ਨਾਲ ਐਂ ਕਹਿ ਦੋ ਵੀ ਰੱਬ ਖਿਜਿਆ ਬੜਾ ਫਿਰ ਆਪਣਾ ਟੌਪਿਕ ਨਾਲ ਵੀ ਮੈਚ ਕਰ ਜੂ ਗੱਲ ਨਹੀਂ ਰਣਜੋਤ ਨੇ ਤੁਹਾਡਾ ਫੋਨ ਕੱਟ ਦੇਣਾ ਰੱਬ ਬੜਾ ਖਿਜਿਆ ਜੀ ਗੱਲ ਸੁਣ ਕੇ ਬਾਕੀ ਜੋ ਖਿਜ ਖਜਾੜ ਤੇ ਤੁਸੀਂ ਗੱਲ ਕਰ ਰਹੇ ਹੋ ਕਾਫੀ ਅੱਛੀ ਗੱਲਬਾਤ ਚੱਲ ਰਹੀ
0: ਖਿਜੀ ਹੋਣੀ ਫਿਰ ਰੱਬ ਨੂੰ ਰੱਬ ਕੀ ਕਰੂਗਾ
3: ਗੱਲ ਪਤਾ ਕੀ ਭਾਜੀ ਸਭ ਤੋਂ ਵੱਡੀ ਪ੍ਰੋਬਲਮ ਇਨਸਾਨੀ ਫਿਤਰਤ ਕੀ ਆ ਹਰ ਬੰਦਾ ਇਹ ਸੋਚਦਾ ਵੀ ਮੈਂ ਸਹੀ ਆ ਜਿੱਦਣ ਆਪਾਂ ਦੂਜੇ ਬੰਦੇ ਦਾ ਆਸਪੈਕਟ ਸੁਣਨ ਸਮਝਣ ਲੱਗ ਗਏ ਨਾ ਵੀ ਉਹ ਬੰਦਾ ਵੀ ਕਿੱਥੇ ਬੋਲ ਰਿਹਾ ਉਦੋਂ ਖਿੱਚ ਖਿਚਾਹਟ ਖਤਮ ਹੋਣ ਲੱਗ ਜਾਂਦੀ ਆ
1: ਤੁਸੀਂ ਅੱਜ ਹੁਣ ਉਹ ਗੱਲ ਕਹੀ ਵੀ ਮੈਂ ਦੇਖੀ ਮੈਂ ਜਿੱਥੇ ਮਾਰੂ ਉੱਥੇ ਹੀ ਲੱਗੂ
3: ਤੇ ਮਤਲਬ
2: ਪ੍ਰੋਬਲਮ ਹੀ ਇਹ ਹੈ ਵੀ ਅਸੀਂ ਇਹ ਸਮਝਦੇ ਨਹੀਂ ਹੈਗੇ, ਸਾਨੂੰ ਹਰ ਵਕਤ ਇਹੀ ਲੱਗਦਾ ਵੀ ਮੈਂ ਜਿਹੜੀ ਗੱਲ ਕਹਿਤੀ ਘਰ ਚ ਵੀ ਹੈ, ਚਾਹੇ ਪੇਰੈਂਟਸ ਦੇ ਨਾਲ
1: ਇਸ਼ੂ,
2: ਚਾਹੇ ਵਾਈਫ ਦੇ ਨਾਲ, ਚਾਹੇ ਦੋਸਤਾਂ ਮਿੱਤਰਾਂ ਨਾਲ। ਮੇਰੇ ਡੈਡੀ ਹਮੇਸ਼ਾ ਇੱਕ ਗੱਲ ਕਹਿੰਦੇ ਸੀ, ਕਹਿੰਦੇ ਜੇ ਜ਼ਿੰਦਗੀ ਚ ਸੁਖੀ ਰਹਿਣਾ ਨਾ ਆਰਗੂਮੈਂਟ ਛੱਡ ਦੇ, ਤੈਨੂੰ ਪਤਾ ਵੀ ਹੈ ਨਾ ਅਗਲੇ ਬੰਦਾ ਵੀ ਗਲਤ ਆ, ਪਰ ਆਪਣਾ ਮਤਲਬ ਇਨਸਾਨੀ ਸੁਭਾਅ ਆ ਵੀ ਮੈਂ ਕਿਵੇਂ ਮੰਨ ਜਾਵਾਂ ਵੀ ਉਹ ਗਲਤ ਕਹਿ
0: ਰਿਹਾ। ਇਸ ਗੱਲ ਚ
2: ਪਰ ਜਦੋਂ ਤੁਸੀਂ ਭਾਜੀ ਇੱਥੇ ਆ ਕੇ ਕਹਿੰਦੇ ਨਾ ਓਕੇ ਆ ਦੈਟਸ ਫਾਈਨ, ਮੈਂ ਮੰਨ ਲਈ ਤੇਰੀ ਗੱਲ, ਠੀਕ ਆ ਆਪਾਂ ਮਨ ਚ ਸੋਚ ਲਿਆ ਵੀ ਠੀਕ ਆ ਮੈਂ ਹੁਣ ਮੂਰਖ ਨਾਨ ਰੋੜੀ ਨਾ ਬੈਸੂਗਾ,
0: ਚੁੱਪ ਕਰ ਜੋ ਜਦੋਂ ਆਪਾਂ ਇਹਨੂੰ ਕਹਿ ਦਈਏ ਤੇ ਇਹਦਾ ਮਤਲਬ ਇਹ ਹੁੰਦਾ ਵਾ ਵੀ ਹੋਰ ਅਗਲੇ ਨੂੰ ਖਿੱਚ ਚੜਾਉਣੀ,
2: ਅਗਲੇ ਨੂੰ ਖਿੱਚ ਰਹੇ ਹੋ ਤੁਸੀਂ ਆਹੀ ਇਹੀ ਭਾਜੀ ਆਪਣੀ ਗੱਲ ਹੈ ਨਾ, ਕਮਿਊਨੀਕੇਸ਼ਨ ਸਕਿੱਲਸ ਜਿਹੜੀਆਂ
1: ਪਹਿਲੂ ਦਾ ਦੂਜੂ ਇਹ ਹੈ।
0: ਹਾਂ ਬਹੁਤਿਆਂ ਨੂੰ ਇਹੋ ਚੀਜ਼ ਨੀ ਸਮਝ ਆਉਂਦੀ,
1: ਸਹੀ ਕਹਿੰਦੇ ਆ ਇਹ ਜਸਵਰ ਸਾਹਿਬ।
2: ਹੁਣ ਹੁਣ ਜਿਵੇਂ ਘਰ ਦੇ ਵਿੱਚ ਹੀ ਆ, ਹੁਣ ਮੈਂ ਮੇਰੀ ਤੇ ਸੁਖਮਨ ਦਾ ਸਾਡੇ ਦੋਨਾਂ ਦੇ ਸੁਭਾਅ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ,
1: ਜਿੱਦਾਂ ਵਾਦੀ ਕਹੋ ਜੀ ਤੁਸੀਂ
0: ਪਤਾਲ ਦੇ ਕਹਿ ਲੋ
2: ਸਮੁੰਦਰ ਦਾ ਉਹ ਵਾਲੇ ਸਿਰੇ ਦਾ ਹੱਦ ਉੱਥੇ ਤੱਕ ਆ ਜਿਹਦਾ ਹੱਦ ਤੱਕ ਕੋਈ ਪਹੁੰਚਿਆ ਨੀ ਭਾਜੀ। ਪਰ ਪਰ ਗੱਲ ਇਹ ਆ ਵੀ ਨਾ ਮੇਰਾ ਉਹਦੇ ਬਿਨਾਂ ਸਰਦਾ ਨਾ ਉਹਦਾ ਮੇਰੇ ਬਿਨਾਂ ਸਰਦਾ, ਤਾਂ ਕਿਤੇ ਨਾ ਕਿਤੇ ਅਸੀਂ ਕਿਤੇ ਨਾ ਕਿਤੇ ਮਤਲਬ ਹਰ ਵਕਤ ਹੀ ਅਸੀਂ ਦੋਨੋਂ ਜਣੇ ਇੱਕ ਦੂਜੇ ਨਾਲ ਠੀਕ ਆ ਯਾਰ, ਇਹਨੇ ਕਿਹੜੇ ਹਟਣਾ ਵਾ, ਇਹਦਾ ਵੀ ਸੁਭਾਅ 23 ਸਾਲ ਹੋ ਗਏ ਇਹ ਜਾਂ ਮੇਰਾ ਵੀ ਇਹ ਜਾਂ, ਨਾ ਖਿਜਣਾ ਨਾ ਕੋਈ।
1: ਮਤਲਬ ਜਿੱਥੇ ਸਮੁੰਦਰ ਤੇ ਸਮਾਨ ਮਿਲਦਾ ਉਹਨੂੰ ਹੋਰਾਈਜ਼ਨ ਕਹਿੰਦੇ ਕੀ, ਮਤਲਬ ਉਦਾਂ ਦਾ ਤੁਸੀਂ ਕੁਛ ਹੈ ਨਾ ਗਬਲਾ
0: ਪਰਿਵਾਰ ਕਹਿ ਲੋ,
2: ਮਤਲਬ ਕੋਈ ਲੜਾਈ ਝਗੜਾ ਨਹੀਂ ਹੈਗਾ, ਬਸ ਹਾਂ ਠੀਕ ਹੈ ਤਕਰਾਰ ਹੋਇਆ ਕੋਈ ਗੱਲ ਤੇ।
1: ਵੈਸੇ ਵੀ ਰੇਡੀਓ ਤੇ ਬੰਦਾ ਇਹ ਗੱਲ ਕਹਿੰਦਾ ਵੀ ਚੰਗਾ ਨਹੀਂ ਨਾ ਲੱਗਦਾ ਵੀ ਹੈਗਾ,
2: ਨਹੀਂ ਤਕਰਾਰ ਤਾਂ ਚਲੋ ਹੁੰਦਾ ਹੀ ਆ,
0: ਨਹੀਂ ਤਕਰਾਰ
2: ਨਹੀਂ ਪਰ ਹਾਂ ਪਰ ਇਹ ਆ ਵੀ ਕੱਲੇ ਏਡੇ ਇਸ਼ੂ ਨੀ ਬਣਨੇ ਬਣਾਏ ਹੈਗੇ ਵੀ ਹਾਂਜੀ ਵੀ ਠੀਕ ਆ, ਨਾ ਉਹਨੇ ਸੁਭਾਅ ਬਦਲਿਆ ਅੱਜ ਤੱਕ ਨਾ ਮੈਂ ਬਦਲਣਾ ਆਪਣਾ,
1: ਪਰ ਉਹਨੂੰ ਖਿੱਚ ਖਿਜਾਹਟ ਚ ਨਹੀਂ ਬਦਲਣ ਦਿੱਤਾ
2: ਉਹਨੂੰ ਨਹੀਂ। ਹਾਂਜੀ ਬਸ ਉਹ ਠੀਕ ਆ, ਉਹ ਖਿੱਚ ਗਈ ਦੋ ਮਿੰਟ ਚ ਫਿਰ ਚੁੱਪ ਕਰਕੇ, ਫਿਰ ਮੈਂ ਜਾ ਕੇ ਹਾਸਾ ਮਜ਼ਾਕ ਕਰ ਲਿਆ, ਜੇ ਮੈਂ ਖਿੱਚ ਗਿਆ ਤਾਂ ਉਹਨੇ ਕਰ ਲਿਆ, ਬਸ ਉਹਨੇ ਚ ਗੱਲ ਸਹੀ,
0: ਬਸ ਇੰਨੀ।
2: ਬਟ ਪ੍ਰੋਬਲਮ ਹਾਂਜੀ ਹਾਂ ਪ੍ਰੋਬਲਮ ਇਹੀ ਆ ਭਾਜੀ, ਜਦੋਂ ਅਸੀਂ ਆਪਣੇ ਆਪ ਤੇ ਵਰਕਆਊਟ ਕਰਨ ਲੱਗ ਗਏ ਨਾ ਤਾਂ ਸਾਰੀਆਂ ਖਿਜਾਹਟਾਂ ਖਤਮ ਹੋਣ ਲੱਗ ਗਈਆਂ।
1: ਕੁੱਲ ਮਿਲਾ ਕੇ ਗੁੱਸਾ ਜਿਹੜਾ ਨਾ ਅਰਥ ਹੋ ਜਾਵੇ ਤਾਂ ਜ਼ਿਆਦਾ ਵਧੀਆ।
0: ਚਲੇ
1: ਗਏ ਸੀ ਉਧਰ, ਕਹਿੰਦੇ ਪਿਕਨਿਕ ਕਰ ਰਹੀ ਆ, ਨੀ ਪਤਾ ਪਹਾੜਾਂ ਚ ਕਰਨੀ, ਉਹ ਫੋਟੋਆਂ ਪਾਈਆਂ ਹੀ
0: ਜਾਂਦੀਆਂ।
2: ਕਿਸੇ ਸਿਆਣੇ ਬੰਦੇ ਨੇ ਇੱਕ ਨਾ ਗੱਲ ਕਹੀ ਸੀਗੀ, ਕਹਿੰਦਾ ਕਦੇ ਵੀ ਰਿਮੋਟ ਕੰਟਰੋਲ ਨਾ ਪੜੋ ਜਿਹਦਾ ਬਟਨ ਕਿਸੇ ਦੂਜੇ ਦੇ ਹੱਥ ਹੋਵੇ, ਵੀ ਉਹ ਬੰਦੇ ਨੇ ਤੁਹਾਨੂੰ ਬਟਨ ਦੱਬਤਾ ਤਾਂ ਤੁਸੀਂ ਖਿੱਚ ਗਏ, ਉਹ ਬੰਦੇ ਨੇ ਬਟਨ ਦੱਬਤਾ ਤਾਂ ਤੁਸੀਂ ਹੱਸ ਪਏ, ਤੁਸੀਂ ਨੱਚਣ ਲੱਗ ਗਏ, ਤੁਸੀਂ ਟੱਪਣ ਲੱਗ ਗਏ।
1: ਜਸਵਾਲ ਸਾਹਿਬ ਦਾ ਕਹਿਣਾ ਤਾਂ ਇਹੀ ਹੈ ਵੀ ਖੁਦਾ ਮਨਜ਼ੂਰ ਕਰਤਾ ਹੈ ਜਬ ਦੁਆ ਦਿਲ ਸੇ ਹੋਤੀ ਹੈ ਮੁਸ਼ਕਿਲ ਯੇ ਬੜੀ ਮੁਸ਼ਕਿਲ ਸੇ ਹੋਤੀ ਹੈ, ਜੇ ਆਹ ਚੀਜ਼ਾਂ ਨੇ ਨਾ ਹਾਥੀ ਕੇ ਪਾਉਂ ਮੈਂ ਸਭ ਕਾ ਪਾਉਂ, ਤੇ ਆਹ ਹੋ ਜੇ ਤੇ ਫਿਰ ਕਿਆ ਬਾਤ ਹੈ।
0: ਨਹੀਂ ਹੋਣਾ ਤਾਂ ਇਹੋ ਹੀ ਹੁੰਦਾ ਵਾ, ਪਰ ਇਹੋ ਹੀ ਤਾਂ ਹੁੰਦਾ ਨਹੀਂ। ਹੁਣ ਮੈਨੂੰ ਇੱਕ ਰੀਜ਼ਨ ਮੈਨੂੰ ਨਾ ਕਈ ਵਾਰੀ ਇਹ ਵੀ ਲੱਗਦਾ ਆਪਾਂ ਨਾ ਬਹੁਤੇ ਮਾਰ ਖੋਰੇ ਨਹੀਂ ਆਪਾਂ, ਅਤੇ ਗਾਂ ਦੀ ਗਾਂ ਇਹ ਚੀਜ਼ਾਂ ਹੋਰ ਘੱਟਦੀਆਂ ਜਾ ਰਹੀਆਂ, ਕੰਮ ਉੱਥੇ ਆਪਾਂ ਕਦੇ ਕੋਈ ਕੀਤਾ ਨਹੀਂ, ਅਤੇ ਜੇ ਕੀਤਾ ਤਾਂ ਉਹ ਆਪਾਂ ਤਰਦਾ ਤਰਦਾ ਜਾਂ ਮੈਂ ਮੋਟਰਸਾਈਕਲ ਗੱਡੀਆਂ ਭਜਾ ਭਜੂ ਕੇ ਅਤੇ ਇੱਥੇ ਆ ਗਏ ਹਾਂ। ਜਿਹੜਾ ਪੈਸਾ ਹੈ ਨਾ ਪੈਸੇ ਦਾ ਲਾਲਚ, ਉਹ ਹੁਣ ਸਾਨੂੰ ਰਾਤ ਦਿਨ ਤੋਰੀ 'ਤੇ ਰੱਖਦਾ ਵਾ, ਪਰ ਸਾਡੇ ਸਰੀਰ ਉਹਨੇ ਮਾਰ ਖੋਰੇ ਨਹੀਂ ਆ, ਕੰਮ ਕਰਨ ਜੋਗੇ ਨਹੀਂ ਉਹਨੇ, ਉਹ ਜਿਹੜੀ ਥਕਾਵਟ ਆ ਉਹ ਆਪਾਂ ਲੱਗਦਾ ਵਾ ਵੀ ਰੋਜ਼ ਉੱਠ ਕੇ ਤੁਰ ਪਏ ਚਲੋ ਪੈਸੇ ਫੇਰ ਆਉਣੇ ਆ, ਪਰ ਉਹ ਮਤਲਬ ਹੈ ਨਹੀਂ ਆ ਡਿਜ਼ਾਈਨਡ ਉਸ ਚੀਜ਼ ਦੇ ਲਈ। ਇਹ ਇੱਕ ਵੱਡੀ ਇਹ ਵੀ ਇੱਕ ਸਮੱਸਿਆ ਮੈਨੂੰ ਲੱਗਦਾ ਵੀ ਹੈਗੀ ਆ ਸਾਡੇ
1: ਆਪਣੇ ਡਿਜ਼ਾਈਨ ਦੇ ਅਗੇਂਸਟ ਜਦੋਂ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਫਿਰ ਸੁਭਾਵਾਂ 'ਚ ਖਿੱਚ ਖਿਜਾਹਟ ਆਉਣੀ ਸੁਭਾਵ ਕੀ ਹੋ ਗਈ।
0: ਬਸ ਅਸੀਂ ਹੁਣ ਵੇਖੋ ਆਪਣੇ ਬੱਚੇ ਨੂੰ ਆਪਾਂ ਮਾਨਸਿਕ ਤੌਰ ਦੇ ਉੱਤੇ ਬਹੁਤ ਘੱਟ ਤਿਆਰ ਕਰਦੇ ਹਾਂ ਸ਼ਾਇਦ, ਆਪਾਂ ਉਹਨੂੰ ਪੜ੍ਹਾਈ ਪੜ੍ਹੂਈ ਤਾਂ ਕਰਾ ਦਿੰਦੇ ਹਾਂ, ਪਰ ਜਿਸਮਾਨੀ ਤੌਰ ਦੇ ਉੱਤੇ ਆਪਾਂ ਕਿੰਨਾ ਕੁ ਕਿਤੇ ਕੰਮ ਕਰਾਉਂਦੇ ਹਾਂ, ਘਰਾਂ ਦੇ ਵਿੱਚ ਕੁਛ ਨਹੀਂ ਕਰਾਉਂਦੇ ਆਪਾਂ, ਅਤੇ ਨਾ ਮਤਲਬ ਆਪਣੀ ਜੇ ਜਨਰੇਸ਼ਨ ਦਾ ਕਹੀਏ ਤਾਂ ਪਿੱਛੇ ਚਲੋ ਬਾਈ ਖੇਤੀ ਦੇ ਵਿੱਚ ਜਿਹੜੇ ਸੀਗੇ ਉਹਨਾਂ ਨੂੰ ਮੈਨੂੰ ਲੱਗਦਾ ਘੱਟ ਆਉਂਦੀ ਆ ਪ੍ਰੋਬਲਮ, ਅਤੇ ਬਾਕੀ ਜਿਹੜੇ ਉੱਥੋਂ ਪਰੇ ਵਾਲੇ ਨੇ ਜਾਂ ਬਾਅਦ ਵਾਲੇ ਨੇ ਉਹਨਾਂ ਨੂੰ ਆ ਕੇ ਜਦੋਂ ਇੱਥੇ ਕੋਈ ਮਿਹਨਤ ਵਾਲਾ ਮੰਨ ਲਓ ਉੱਥੋਂ ਕੋਈ ਆਇਆ ਵਾ ਉੱਦਾਂ ਹੀ ਵਿਚਾਰਾ, ਅਤੇ ਉਹਨੂੰ ਆ ਕੇ ਕੰਕਰੀਟ 'ਤੇ ਕੰਮ ਕਰਨਾ ਪੈਂਦਾ। ਹੁਣ ਜਿਹੜਾ ਬਾਈ ਖੇਤੀ ਵਾਲਾ ਉਹ ਤਾਂ ਚੱਲ ਜਾਂਦਾ, ਦੂਸਰਾ ਮਜਬੂਰੀ ਉਹਦੀ ਹੈਗੀ ਹੈ ਕਰਨਾ ਉਹਨੂੰ ਪੈਣਾ। ਹੁਣ ਇਹ ਤਾਂ ਮੈਂ ਚਲੋ ਪੁਹਾਰਾ ਕੰਮ ਕਹਿ ਦਿੱਤਾ, ਹੁਣ ਮੰਨ ਲਓ ਕੋਈ ਪੇਂਟ ਦਾ ਕੰਮ ਹੈ ਕਿਤੇ ਸੌਖਾ ਵਾ, ਸਾਰੀ ਦਿਹਾੜੀ ਧੌਣ ਆਕੜ ਜਾਂਦੀ ਹੈ, ਉਹ ਬੰਦਾ ਖਿਜਿਆ ਹੀ ਘਰ ਆਊਗਾ।
1: ਹੁਣ ਮੇਰੇ ਕੋਲ ਬਹੁਤ ਸਾਰੇ ਕਲਾਇੰਟ ਇਹੋ ਜਿਹੇ ਆ ਜਿਹਨਾਂ ਨੇ ਹੁਣ TR-5485 ਤੇ ਨੇ ਉਹ ਹੈ ਨਾ, ਤਿੰਨ ਤਿੰਨ ਸਾਲ ਉਹ MSC ਕਰਕੇ ਕੁੜੀਆਂ ਆਈਆਂ ਵਿਚਾਰੀਆਂ, MSC ਕੈਮਿਸਟਰੀ ਹੈ ਨਾ, ਫਿਜ਼ੀਓਲੋਜੀ ਹੈ ਨਾ, ਉਹਨਾਂ ਨੂੰ ਹੁਣ ਇਹ ਸਲਾਹ ਦੇਣੀ ਪੈ ਰਹੀ ਹੈ ਵੀ ਤੁਸੀਂ ਕੋਈ ਟ੍ਰੇਡ ਨਾਲ ਰਿਲੇਟਡ ਕੋਰਸ ਕਰ ਲਓ ਤਾਂ ਕਿ ਤੁਹਾਡੀ PR ਹੋ ਜਾਏ, ਇਹਦੇ 'ਚੋਂ ਕੁਛ ਨਹੀਂ ਮਿਲਣਾ।
0: ਉਹ ਸ਼ੈਪਟਾ ਕਿੱਥੋਂ ਕਰਨੀ,
1: ਪੇਂਟ ਕਿੱਥੋਂ, ਮਤਲਬ ਉਹਨਾਂ ਤੋਂ ਹੋਣਾ ਪਤਾ ਹੈ ਪਰ ਲੀਗਲੀ ਬਾਉਂਡ ਆ ਵੀ ਭਾਈ ਤੁਹਾਨੂੰ ਇਹੋ ਜਿਹੀ ਸਲਾਹ ਦੇਣੀ ਹੈ, ਕੱਲ੍ਹ ਨੂੰ ਇਹ ਨਾ ਕਿਹਾ ਸੀ ਮੈਨੂੰ PR ਨਹੀਂ ਕਰਾਇਆ ਜਾਂ PR ਦੀ ਸਲਾਹ ਨਹੀਂ ਦਿੱਤੀ। ਹੁਣ ਕਾਰਪੈਂਟਰੀ ਆ, ਕੁੱਕਰੀ ਇਹੋ ਜਿਹੀ ਹੈ ਨਾ, ਕਈ ਚੀਜ਼ਾਂ ਕੁੱਕਰੀ ਚਲੋ ਫਿਰ ਵੀ ਹੈ ਨਾ ਕੁੜੀਆਂ ਮੈਨੇਜ ਕਰ ਲੈਣਗੀਆਂ, ਹੁਣ ਕਾਰਪੈਂਟਰੀ ਆ, ਰੂਫ ਦੀ ਹੈਗੀ ਹੈ ਨਾ, ਬ੍ਰਿਕਲੇਅਰ ਆ, ਗਿਣਤੀ ਦੇ 4-5 ਤਾਂ ਕੋਰਸ ਰਹਿ ਗਏ ਕੰਸਟਰਕਸ਼ਨ ਦੇ, ਜਿਹ 'ਚ PR ਬੜੇ ਆਸਾਨੀ ਨਾਲ ਹੋ ਰਹੀਆਂ, ਉਹ ਹੁਣ ਕੁੜੀਆਂ ਨਹੀਂ ਕਰ ਸਕਦੀਆਂ, ਤਾਂ ਖਿਝ ਖਿਜਾਹਟ ਨੂੰ ਹੀ ਫਿਰ ਉਹਨੇ ਜਨਮ
0: ਦੇ। ਨਰਸਿੰਗ ਲਾ ਲਓ, ਸੌਖੇ ਥੋੜ੍ਹੀ ਆ ਪ੍ਰੋਫੈਸ਼ਨ,
1: ਨਹੀਂ ਨਹੀਂ
0: ਟੀਚਿੰਗ ਲਾ ਲਓ, ਮਾਨਸਿਕ ਤੌਰ ਦੇ ਉੱਤੇ ਕਿੰਨੀ ਸਟ੍ਰੈਸਫੁਲ ਜੋਬ ਆ ਇਹ, ਪਰ ਉਹ ਚੀਜ਼ਾਂ ਆਪਾਂ ਉਹਦੇ ਲਈ ਬਹੁਤੇ ਜਾਣੇ, ਮੈਂ ਨਹੀਂ ਕਹਿੰਦਾ ਹਰ ਇੱਕ ਨੂੰ ਇਹ ਪ੍ਰੋਬਲਮ ਆਉਂਦੀ ਹੈ, ਪਰ ਬਹੁਤਿਆਂ ਦੀ ਇਹ ਵੀ ਪ੍ਰੋਬਲਮ ਆ, ਉਹ ਉਹਨਾਂ ਚੀਜ਼ਾਂ ਦੇ ਲਈ ਉਹਨਾਂ ਦੇ ਸਰੀਰ, ਉਹਨਾਂ ਦੇ ਦਿਮਾਗ ਡਿਜ਼ਾਈਨਡ ਨਹੀਂ ਆ, ਪੈਸੇ ਦਾ ਲਾਲਚ ਤੋਰੀ ਰੱਖਦਾ ਵਾ, ਛੱਡੀ ਸਾਡੇ ਕੋਲ ਜਾਂਦੀ ਨਹੀਂ ਆ। ਅਤੇ ਫਿਰ ਆਪਾਂ ਉੱਥੇ ਵੀ ਲੱਭਦੇ ਹਾਂ, ਅਕਸਰ ਇਹ ਸਵਾਲ ਆਉਂਦਾ ਨਾ ਵੀ ਸਾਡੀ ਪਸੰਦੀਦਾ, ਸਾਡਾ ਪੈਸ਼ਨ ਕੀ ਆ, ਸਾਡੀ ਹੋਬੀ ਕੀ, ਅਸੀਂ ਉਹ ਵਾਲਾ ਜੋਬ ਕਰੀਏ ਤਾਂ ਸਾਨੂੰ ਬਹੁਤਾ ਥੱਕਦੇ ਨਹੀਂ ਕਰਦੇ ਨੇ, ਅਸਲ 'ਚ ਇਹੋ ਹੀ ਰੀਜ਼ਨ ਆ, ਹੋਬੀ ਤੁਹਾਡੀ ਉਹ ਹੀ ਆ, ਪੈਸ਼ਨ ਤੁਹਾਡਾ ਉਹੀ ਕੁੱਲ ਮਿਲਾ ਕੇ ਨਿਕਲਦਾ, ਜਿੱਥੇ ਤੁਸੀਂ ਜਿੱਦਾਂ ਦੇ ਸਰੀਰ ਲਈ ਡਿਜ਼ਾਈਨ ਲਿਓ, ਜਿੱਦਾਂ ਦੀ ਤੁਸੀਂ ਸਰੀਰ ਨੂੰ ਆਦਤ ਪਾਈਏ ਸ਼ੁਰੂ ਤੋਂ, ਉੱਦਾਂ ਕਦਾ ਤੁਹਾਨੂੰ ਕੁਛ ਮਿਲ ਜੇ, ਉਹ ਬੜਾ ਔਖਾ ਵਾ, ਹਰ ਇੱਕ ਨੂੰ ਨਹੀਂ ਮਿਲ ਸਕਦਾ।
1: ਬੇਸਿਕਲੀ ਤਾਂ ਮਨੁੱਖ ਦਾ ਸੁਭਾਅ ਇਹ ਆ ਵੀ ਬਸ ਮੈਂ ਰਿਲੈਕਸ ਕਰਨਾ, ਕੰਮ ਤੋਂ ਕਿੱਦਾਂ ਬਚਣਾ, ਉਹਨੇ ਸਾਰੀ ਦਿਹਾੜੀ ਇਹ ਸੋਚਣਾ ਵੀ ਮੈਂ ਕਿਵੇਂ ਅਮੀਰ ਹੋ ਜਾਵਾਂ ਜਾਂ ਮੈਂ 4 ਪੈਸੇ ਆ ਜਾਣ ਤਾਂ ਕਿ ਮੈਂ ਰਿਲੈਕਸ ਕਰ ਸਕਾਂ। ਉਹ ਕਹਿੰਦੇ ਹੁੰਦੇ ਆ ਨਾ ਵੀ ਜਿਹੜੀ ਇਹ ਨੌਕਰੀ ਆ ਇਹਨੇ ਤੇਰੀ ਜਵਾਨੀ ਖਾ ਜਾਣੀ ਆ, ਅਤੇ ਬੁਢਾਪੇ 'ਚ ਫਿਰ ਤਾਂ ਫਾਰਮ ਹਾਊਸ ਦਾ ਸੁਪਨਾ ਸਜਾਉਣਾ। ਇੱਦਾਂ ਹੀ ਹੁੰਦਾ,
0: ਇਹੋ ਹੀ ਰਿਹਾ, ਅਤੇ ਉਹ ਵੀ ਜੇ ਬੱਚ ਜੇਤੇ,
1: ਹਾਂ ਸੁਪਰ ਆ ਜੂਗੀ, ਫਿਰ ਆਹ ਹੋ ਜੂ, ਫਿਰ ਤੁਸੀਂ ਰਿਟਾਇਰਮੈਂਟ ਹੈ ਨਾ, ਇੱਕ ਦੋ ਪ੍ਰੋਪਰਟੀਆਂ ਹੋਣਗੀਆਂ ਅਤੇ ਖੁਸ਼ੀ ਖੁਸ਼ੀ ਰਿਟਾਇਰ ਹੋ ਜਾਓਗੇ, ਸੈਮੀ ਰਿਟਾਇਰ ਹੋ ਜਾਓਗੇ, ਇੱਦਾਂ ਦੇ ਸੁਪਨੇ, ਇੱਦਾਂ ਦੇ ਖਾਬ ਪਾਲ ਕੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਕੋਸ਼ਿਸ਼ਾਂ ਕੀਤੀਆਂ, ਪਰ ਮੇਰਾ ਨਹੀਂ ਖਿਆਲ 5-10% ਲੋਕ ਵੀ ਇਹਨਾਂ ਚੀਜ਼ਾਂ 'ਚ ਕਾਮਯਾਬ ਹੋਏ ਆ। ਆਸਟ੍ਰੇਲੀਆ ਦਾ ਤਾਂ ਇਸ ਕਿਸਮ ਦਾ ਚੱਲਣ ਆ ਕਿ ਲੋਕ 65-70 ਸਾਲ ਦੀ ਉਮਰ 'ਚ ਇਸ ਵੇਲੇ ਹਜੇ ਕੰਮ ਕਰ ਰਹੇ ਆ,
0: ਕਰ ਰਹੇ,
1: ਜਦਕਿ ਸਾਡੇ ਜਿਹੜੇ ਮੁਲਕ ਨੇ ਉੱਥੇ ਆਪਾਂ ਕਹਿੰਦੇ ਦਾਣੇ ਘਰ ਦੇ ਘਰੇ ਬੈਠੇ ਹਾਂ, ਵੱਧ ਤੋਂ ਵੱਧ ਕੀ ਹੋਜੂ, ਚੰਡੀਗੜ੍ਹ ਢਹਿ ਜੂ, ਪਿੰਡਾਂ ਜੋਗਾ ਤਾਂ ਫਿਰ ਰਹਿ ਜੂ, ਮਤਲਬ ਸਾਡੇ ਕੋਲ ਇਹੋ ਜਿਹੀਆਂ 1000 ਐਗਜ਼ਾਮਪਲਸ ਨੇ। ਉੱਥੇ ਸਾਨੂੰ ਕਾਲ ਅਤੇ ਕਾਮਯਾਬੀ ਦੇ ਪੈਮਾਨੇ ਵੱਖਰੇ ਨਹੀਂ ਹੈਗੇ, ਉੱਥੇ ਕਾਮਯਾਬੀ ਦਾ ਪੈਮਾਨਾ ਪੱਕਾ ਘਰ ਆ, ਦਾਣੇ ਘਰ ਦੇ ਆ, ਹੈ ਨਾ, ਮੂਲੀਆਂ ਛਲਗਮ ਹੋ ਜਾਂਦੇ ਇੱਥੇ, ਇੱਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਲੋਕ ਖੁਸ਼ ਨੇ, ਅਤੇ ਬੈਂਕ 'ਚ 4 ਪੈਸੇ ਹੈਗੇ, ਲੈ 3000 ਤਾਂ ਵਿਆਜ ਬਣ ਜਾਂਦਾ ਹਰੇਕ ਮਹੀਨੇ ਦਾ ਬੰਦਾ, ਉਹਨੂੰ ਫਿਰ ਇੱਥੇ ਤੁਸੀਂ ਕਨਵਰਟ ਕਰਕੇ ਦੇਖੋ, ਬੰਦਾ ਕਹਿੰਦੇ ਅਰੇ ਕਿੰਨੇ ਛੋਟੀਆਂ ਚੀਜ਼ਾਂ 'ਚ ਹੀ ਖੁਸ਼ ਨੇ।
0: ਕੁਛ ਵੀ ਨਾ ਬਣੇ, ਮੈਂ ਹੁਣ ਕਈ ਕੇਸ ਇੱਦਾਂ ਦੇ ਵੀ ਜਾਣਦਾ ਵੀ ਉੱਦਾਂ ਦੇ ਬਾਰੇ ਨਾ ਗੱਲਾਂ ਹੁੰਦੀਆਂ ਵੀ ਪਤਾ ਨਹੀਂ ਕਿੱਦਾਂ ਗੁਜ਼ਾਰਾ ਕਰਨਗੇ, ਪਤਾ ਨਹੀਂ ਇਹਨਾਂ ਦਾ ਕਿੱਦਾਂ ਟਾਈਮ ਕੱਢਣਾ, ਇਹਨਾਂ ਦੇ ਪਿਓ ਨੇ ਤਾਂ ਸਾਰਾ ਕੁਛ ਹੀ ਵੇਚਤਾ, ਸਾਰਾ ਕੁਛ ਹੀ ਖਾ ਲਿਆ, ਬੜਾ ਵਧੀਆ ਚੱਲੀ ਗਿਆ, ਗੱਡੀਆਂ ਗੁੱਡੀਆਂ ਵੀ ਨੇ, ਸਾਰਾ ਕੁਛ, ਮਤਲਬ ਉਹਨਾਂ ਨੇ ਕੱਢਿਆ ਟਾਈਮ ਕਿਸੇ ਵੀ ਤਰੀਕੇ ਦੇ ਨਾਲ ਮਾੜਾ ਮੋਟਾ ਕੰਮ ਕੁੰਮ ਕਰਕੇ, ਫਿਰ ਵੀ ਉਹ ਖੁਸ਼ ਨੇ। ਰੀਜ਼ਨ ਕੀ ਆ ਕਿ ਉੱਥੇ ਤੁਹਾਡੇ ਸਿਰ ਦੇ ਉੱਤੇ ਇਹ ਵਾਲੀ ਤਲਵਾਰ ਨਹੀਂ ਲਟਕਦੀ ਵੀ ਹਾਏ ਫਿਰ ਕੰਮ 'ਤੇ ਜਾਣਾ, ਹਾਏ ਫਿਰ ਕੰਮ ਤੋਂ ਆਉਣਾ,
1: 20 ਸਾਲ ਦਾ ਕਰਜ਼ਾ ਨਹੀਂ ਘਰ ਵਾਲਾ,
0: ਕਰਜ਼ਾ ਨਹੀਂ ਆ ਉਹਨਾਂ ਦੇ ਸਿਰ ਦੇ ਉੱਤੇ, ਪਲੱਸ ਉਹਨਾਂ ਨੂੰ ਇੱਕ ਵਿਹਲ ਆ ਘੁੰਮਣ ਫਿਰਨ ਦੇ ਲਈ, ਉੱਥੇ ਲੋਕ ਨੇ ਜਿਨ੍ਹਾਂ ਦੇ ਨਾਲ ਉਹਨਾਂ ਨੇ ਨਿੱਤ ਜਾ ਕੇ ਅਤੇ ਗੱਲਬਾਤ ਕਿਤੇ ਨਾ ਕਿਤੇ ਕਰ ਲੈਣੀ ਆ, ਕਿਸੇ ਦੀ ਸੁਣ ਲੈਣੀ ਆ। ਇੱਥੇ ਹੁਣ ਸਮੱਸਿਆ ਇਹ ਆ ਕਿ ਇੱਥੇ ਤੁਹਾਨੂੰ ਕਰਨਾ ਹੀ ਪੈਂਦਾ।
1: ਸਾਡੇ ਪਿੰਡ ਦੀਆਂ ਅੱਧੀਆਂ ਬੁੜੀਆਂ ਤਾਂ ਇਸੇ ਗੱਲੋਂ ਖੁਸ਼ ਆ ਵੀ ਗੋਲਗੱਪਿਆਂ ਵਾਲੀ ਰੇਹੜੀ ਹੁਣ ਪਿੰਡ ਦੇ ਵਿੱਚ ਦੀ ਗੇੜਾ ਦਿੰਦੀ ਆ, ਨਹੀਂ ਅੱਡੇ 'ਤੇ ਜਾ ਕੇ ਤੁਰ ਕੇ ਖਾਣੇ,
0: ਉੱਥੇ ਜਾ ਕੇ ਖਾਣਾ, ਉਹ ਤਾਂ ਇਸੇ 'ਚ ਖੁਸ਼ ਹੋ ਜਾਂਦੀਆਂ ਵੀ ਹੁਣ ਛੋਟੇ ਗੋਲਗੱਪੇ ਬਣਨ ਲੱਗ ਪਏ, ਮੂੰਹ ਨਹੀਂ ਖੁੱਲਦਾ, ਉਹਦਾ ਦੀ ਕਿਆ ਬਾਤ ਹੈ। ਸੋ ਆਪਾਂ ਹੁਣ ਗੱਲ ਇਹ ਆ ਜਾਂਦੀ ਵੀ ਜੋ ਹੈਗਾ ਤਾਂ ਹੈਗਾ, ਸੋ ਜੋ ਫਿਰ ਉਹ ਆ ਜਾਂਦੇ ਡਾਕਟਰੀ ਕੁਛ ਸਲਾਹ ਮਸ਼ਵਰੇ, ਅਤੇ ਉਹ ਇਹੋ ਹੀ ਨੇ ਵੀ ਨੀਂਦ ਤੁਹਾਡੀ ਪੂਰੀ ਹੋਵੇ, ਜਿਹਦੇ ਚੀਜ਼ ਦੇ ਲਈ ਤੁਸੀਂ ਡਿਜ਼ਾਈਨਡ ਹੋ ਉੱਥੋਂ ਨਹੀਂ ਤੁਹਾਡੇ ਕੋਲ ਕੀਤਾ ਜਾਂਦਾ ਤਾਂ ਘੱਟ ਕਰ ਲਓ,
1: 8 ਘੰਟੇ ਕੰਮ ਦੇ, 8 ਘੰਟੇ ਸੌਣ ਦੇ, ਅਤੇ 8 ਘੰਟੇ ਤੁਹਾਡੇ ਬਾਕੀ ਸਾਰੇ ਕਰ ਸਕਦੇ।
0: ਸੋ ਨੀਂਦ ਪੂਰੀ ਕਰ ਲਓ, ਉਸ ਤੋਂ ਬਾਅਦ ਦਿਹਾੜੀ ਦੇ ਵਿੱਚ ਥੋੜ੍ਹੀ ਕਸਰਤ ਕਰ ਲਓ, ਠੀਕ ਆ, ਕੋਈ ਵਾਕ ਵੂਕ ਤੁਹਾਡੀ ਜ਼ਰੂਰੀ ਹੋਵੇ, ਰਨਿੰਗ ਹੋਵੇ, ਕੋਈ ਜਿੰਮ ਜਾਂਦੇ ਹੋ ਤਾਂ ਜਿੰਮ ਚੱਲ ਜਾਓ, ਥੋੜ੍ਹਾ ਬਹੁਤਾ ਤੁਹਾਡੇ ਪਾਠ ਪੂਜਾ ਦੇ ਲਈ ਟਾਈਮ ਰੱਖ ਲਓ
1: ਦਿਹਾੜੀ ਦੇ ਵਿੱਚ, ਦੇ ਵਾਸਤੇ ਸਕਰੀਨ ਤੋਂ ਬਚਾ ਲਓ ਆਪਣੇ ਆਪ ਨੂੰ, ਜਿਹੜਾ ਸਕਰੀਨ ਟਾਈਮ ਆ ਨਾ ਇਹਨੂੰ ਘਟਾ ਲਓ,
0: ਆਹ ਸਾਰੇ ਕੰਮ ਕਰਕੇ ਜੇ ਬਚਦਾ ਤੁਹਾਡੇ ਕੋਲ ਟਾਈਮ ਕੰਮਾਂ ਕਰਾਂ ਤਾਂ ਉਹ ਤਾਂ ਲਾ ਲਓ ਫਿਰ, ਪਰ ਅਸੀਂ ਇਹਦੇ 'ਚੋਂ ਖਿੱਚ ਕੇ ਆਪਾਂ ਸਕਰੀਨ 'ਤੇ ਨਾ ਲਾਈਏ ਤਾਂ ਇਹ ਵੀ ਤੁਹਾਡੇ ਖਿੱਚ ਖਿਚਾਈ ਦਾ ਕਾਰਨ ਬਣਦਾ। ਸੋ ਇਹ ਵੀ ਤੁਹਾਨੂੰ ਹੌਲੀ ਹੌਲੀ ਇਹ ਚੀਜ਼ਾਂ ਜਿਹੜੀਆਂ ਨੇ ਚਿੜਚਿੜਾਪਨ ਤੁਹਾਡੇ 'ਚ
1: ਅਡਿਕਸ਼ਨ ਸਕਰੀਨ ਦੀ ਆ, ਚਾਹੇ ਉਹ ਸ਼ਰਾਬ ਦੀ ਆ ਜਾਂ ਕਿਸੇ ਮਾੜੀ ਚੀਜ਼ ਦੀ ਆ ਜਾਂ ਕਿਸੇ ਮਾੜੀ ਆਦਤ ਦੀ ਆ, ਈਵਨ ਬਿਸਤਰੇ 'ਤੇ ਪਏ ਰਹਿਣਾ, ਆਰਾਮ ਫਰਮਾਉਣਾ, ਇਹ ਵੀ ਅਡਿਕਸ਼ਨ, ਆਲਸ ਹੋਰ ਆਲਸ ਨੂੰ ਜਨਮ ਦਿੰਦਾ।
0: ਹੁਣ ਆਹ ਜਿਹੜਾ ਨਾ ਕੰਮ ਕਰ ਪਾਉਣਾ ਸਾਡਾ ਜਿਹੜਾ ਸਰੀਰ,
1: ਸਾਰੀਆਂ ਚੀਜ਼ਾਂ ਸੁਭਾਅ 'ਚ ਹੀ ਕਨਵਰਟ ਹੋਣੀਆਂ,
0: ਸਰੀਰ ਸਾਡਾ ਨਾ ਉਸ ਹਿਸਾਬ ਨਾਲ ਡਿਜ਼ਾਈਨ ਹੋਣਾ, ਉਹਦੇ ਉਹਦਾ ਇੱਕ ਤੋਂ ਹੀ ਹੋਰ ਰੀਜ਼ਨ ਵੇਖੋਗੇ ਅਸੀਂ ਮਤਲਬ ਐਨਰਜੀ ਡਰਿੰਕਾਂ ਪੀ ਪੀ ਕੇ ਕੌਫੀਆਂ ਪੀ ਪੀ ਕੇ ਅਤੇ ਅਸੀਂ ਮਤਲਬ ਕਹਿੰਦੇ ਹਾਂ ਵੀ ਨਹੀਂ ਅਸੀਂ ਉਹਨੂੰ ਲੱਗੇ ਰਹਿਣਾ,
1: ਤਿੰਨ ਚਾਰ ਸਾਲ ਕਮਾਈ ਕਰ ਲਈ ਉਦੋਂ ਬਾਅਦ ਵਿਹਲੇ, ਕਿੱਥੇ ਵਿਹਲੇ ਹੋ ਹੁੰਦਾ।
0: ਇਹ ਤਾਂ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਮਤਲਬ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹਿਣਾ। ਸੋ ਮੈਨੇਜ ਤੁਸੀਂ ਇਹਨੂੰ ਜੇ ਕਰ ਸਕਦੇ ਹੋ ਤਾਂ ਉਹ ਇਸੇ ਤਰੀਕੇ ਦੇ ਨਾਲ ਅਤੇ ਆਪਣਾ ਤੁਸੀਂ ਕੰਮ ਮੈਨੇਜ ਕਰੋ ਅਤੇ ਨੀਂਦ ਪੂਰੀ ਲਓ। ਨੀਂਦ ਹੀ ਤੁਹਾਡੀ ਪੂਰੀ ਹੋ ਗਈ ਨਾ ਅਤੇ ਟਾਈਮਲੀ ਨੀਂਦ, ਨੀਂਦ ਦਾ ਮਤਲਬ ਇਹ ਨਹੀਂ ਵੀ 8 ਘੰਟੇ ਗਿਣ ਕੇ ਪੂਰੇ ਕਰਨੇ, ਉਹਦਾ ਵੀ ਇੱਕ ਟਾਈਮ ਹੈ।
1: ਜਦੋਂ ਬੱਚਾ ਜਨਮ ਲੈਂਦਾ ਨਾ ਤੁਸੀਂ ਦੇਖਦੇ ਹੋ ਵੀ ਮਾਵਾਂ ਸਾਲ ਭਰ ਚਿੜਚਣੀਆਂ ਰਹਿੰਦੀਆਂ, ਉਹ ਨੀਂਦ ਹੀ ਆ ਜਿਹੜੀ ਉਹਨਾਂ ਨੂੰ ਬੇਅਰਾਮੀ
0: ਸਰੀਰ ਦੀ ਟੁੱਟ ਭੱਜ
1: ਹੈ ਨਾ, ਇਸ ਲਈ ਤਾਂ ਕਰਕੇ ਨੀਂਦ ਵਾਲਾ ਫੈਕਟਰ ਅਸੀਂ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਵੀ ਛੋਟੀਆਂ ਛੋਟੀਆਂ ਚੀਜ਼ਾਂ ਨੇ, ਛੋਟੀਆਂ ਛੋਟੀਆਂ ਤਬਦੀਲੀਆਂ ਨੇ ਕਿ ਚਿੜਚਿੜੇਪਣ ਤੋਂ ਦੂਰ ਕਿਵੇਂ ਆਪਣੇ ਆਪ ਨੂੰ ਲੈ ਕੇ ਜਾਣਾ। ਕਿਸੇ ਨੇ ਨਹੀਂ ਆਉਣਾ ਤੁਹਾਡੇ ਲਈ ਹੈਲਪ ਕਰਨ, ਲੋਕਾਂ ਨੇ ਤਾਂ ਹੈ ਨਾ ਕਹਿਣਾ ਤਾਂ ਬਾਲੇ ਸੁਭਾਅ ਦਾ ਕੱਬਾ, ਤੁਹਾਨੂੰ ਆਪਣਾ ਸੁਭਾਅ ਆਪ ਹੀ ਬਦਲਣਾ ਪੈਣਾ। ਪਾਣੀ ਦਾ ਹੈ ਨਾ ਉਹੀ ਹੈ ਨਾ, ਪਾਣੀ ਅਤੇ ਅੱਗ ਦੇ ਵਿਚਾਲੇ ਪਤੀਲਾ, ਉਹ ਤੁਸੀਂ ਹੋ, ਪਾਣੀ ਅੱਗ ਬੁਝਾ ਸਕਦਾ, ਥੋੜ੍ਹਾ ਜਿਹਾ ਆਪਣਾ ਥੱਲਾ ਪਤਲਾ ਕਰੋ।
0: ਬਾਕੀ ਜਿਹੜਾ
1: ਡੋਂਟ ਬੀ ਟੂ ਹਾਰਸ਼ ਔਨ ਯੂਰ ਸੈਲਫ,
0: ਅਤੇ ਵਿੱਚ ਜੇ ਆਪਣਾ ਜਿਹੜਾ ਪੇਰੈਂਟ ਵਾਲਾ ਵੀ ਚੈਪਟਰ ਜੁੜਿਆ ਸੀ ਉਹਨੂੰ ਆਪਾਂ ਨਾਲ ਲੈ ਕੇ ਸਮਾਂ ਪਏ ਇੱਦਾਂ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਤੁਹਾਡਾ ਪਿਛਲਾ ਜੋ ਲੰਘਿਆ ਵਾ ਉਹਦੇ ਉੱਤੇ ਸੋਚ ਵਿਚਾਰ ਕਰੋ। ਮਾਂ ਪਿਓ ਆਲਵੇਜ਼ ਇੱਥੇ ਨਹੀਂ ਸੀ ਤੁਹਾਡੇ, ਕਦੀ ਸੀ ਕਦੀ ਨਹੀਂ ਸੀ, ਅਤੇ ਉਹ ਸਮਾਂ ਸੋਚੋ ਜਦੋਂ ਤੁਸੀਂ ਇੰਡੀਆ ਵੀ ਸੀ, ਤੁਸੀਂ ਸੋਚੋ ਵੀ ਕੀ ਤੁਸੀਂ ਉਦੋਂ ਨਹੀਂ ਖਿੱਚਦੇ ਅਤੇ ਕੀ ਤੁਹਾਡੇ 'ਚ ਉਦੋਂ ਪੇਸ਼ੈਂਸ ਹੈਗਾ ਇਹ। ਸੋ ਇਸ ਕਰਕੇ ਇਹ ਫਿਰ ਤੁਹਾਨੂੰ ਇਹ ਸ਼ਾਇਦ ਆਈਡੀਆ ਹੋ ਜਾਵੇ ਵੀ ਇਹ ਕੁਛ ਇੱਕ ਰੀਜ਼ਨ ਹੀ ਨੇ ਜਿਹੜੇ ਆਪਾਂ ਐਵੇਂ ਦਿੱਤੇ ਆ ਵੀ ਆਹ ਜੇ ਮਸਲਾ ਹੱਲ ਹੋ ਜੂਗਾ ਤਾਂ ਫਿਰ ਅਸੀਂ ਖੁਸ਼ ਹੋ ਜਾਵਾਂਗੇ। ਇੱਦਾਂ ਕੋਈ ਖੁਸ਼ ਨਹੀਂ ਹੁੰਦਾ, ਸਰਕਮਸਟਾਂਸਿਸ ਬਦਲਦੇ ਨੇ, ਲੋਕ ਬਦਲਦੇ ਨੇ, ਪਰ ਤੁਹਾਡਾ ਸੁਭਾਅ ਪੱਕਾ ਉੱਦਾਂ ਦਾ ਹੋ ਚੁੱਕਾ ਹੁੰਦਾ, ਤੋ ਇਹਦੇ ਨਾਲ ਕੋਈ ਹੱਲ ਨਹੀਂ ਹੋਣ ਵਾਲਾ।
1: ਐਂਗਜ਼ਾਇਟੀਆਂ ਕਈ ਵਾਰ, ਗਲਤੀਆਂ, ਹੋਰ ਮਸਲੇ ਬੜੇ ਹੁੰਦੇ ਆ, ਫਾਈਨੈਂਸ਼ੀਅਲ ਡਿਸਪਿਊਟਸ, ਯੇ ਵੋ, ਪਰ ਉਹਨੂੰ ਦੋਸ਼ ਕਿਸੇ ਨੂੰ ਆਪਾਂ ਕਈ ਵਾਰ ਕਿਸੇ ਹੋਰ ਸਿਰ ਮੜ ਦਿੰਦੇ ਹਾਂ, ਉਹ ਸਾਰਾ ਕਈ ਵਾਰ ਨਾ ਆਪਾਂ ਕਹਿੰਦੇ ਹਾਂ ਵੀ ਉਲਟੀ ਕਿਤੇ ਹੋਰ ਹੋ ਜਾਂਦੀ ਹੈ। ਉਹ ਥੋੜ੍ਹਾ ਜਿਹਾ ਪਰਹੇਜ਼ ਰੱਖੀਏ, ਥੋੜ੍ਹਾ ਜਿਹਾ ਆਪਣੇ ਆਪ ਨੂੰ ਕੰਟਰੋਲ ਕਰੀਏ, ਇਹ ਥੋੜ੍ਹਾ ਜਿਹਾ ਰਿਐਲਿਟੀ 'ਚ ਜਿਉਈਏ। ਗੁੱਬ ਗੁਬਾਰ ਕੱਢਣ ਨੂੰ ਉਹ ਮਾਪੇ ਵੀ ਅਕਸਰ ਕਹਿੰਦੇ ਹੁੰਦੇ ਆ ਨਾ, ਕਹਿੰਦਾ ਹਮ ਤੁਮੇ ਮੁਫਤ ਮੇਂ ਜੋ ਮਿਲੇ ਹੈ, ਕਦਰ ਨਾ ਕਰਨਾ ਹੱਕ ਹੈ ਤੁਹਾਰਾ। ਸੋ ਇਸ ਲਈ ਥੋੜ੍ਹਾ ਥੋੜ੍ਹਾ ਹਰ ਪਾਸੇ ਨੂੰ ਸੋਚੀਏ, ਹੈ ਨਾ। ਇਹ ਜਿਹੜੀ ਮਲਟੀ ਡਿਮੈਂਸ਼ਨਲ ਜਿਹੜੀ ਤੁਹਾਡੀ ਸੋਚ ਆ ਨਾ, ਇਹ ਤੁਹਾਡੇ ਕੰਮ ਆਊਗੀ, ਨਾ ਕਿ ਇੱਕ ਤਰਫਾ ਸੋਚਿਆਂ, ਕਿਉਂਕਿ ਇੱਕ ਤਰਫਾ ਸੋਚਿਆਂ ਨੂੰ ਟਨਲ ਵਿਜ਼ਨ ਕਿਹਾ ਜਾਂਦਾ, ਉਸ ਬੰਦੇ ਨੂੰ ਹੋਰ ਕੱਖ ਨਹੀਂ ਦਿੰਦਾ। ਆਪਣਾ ਸੁੱਖ ਪਿਆਰਾ, ਆਪਣਾ ਆਪ ਪਿਆਰਾ, ਮੇਰਾ ਮੈਂ, ਮੇਰਾ ਟੱਬਰ, ਮੇਰੇ ਫਾਈਨੈਂਸਿਸ, ਮੇਰਾ ਘਰ, ਮੇਰਾ ਮੇਰਾ ਮੇਰਾ, ਜਿੰਨੀ ਮੈਂ ਘਟਾ ਲਉਂਗੇ ਲਾਈਫ 'ਚੋਂ, ਓਨਾ ਬੱਕਰਾ ਸੌਖਾ ਹੋ ਜੀ। ਬੱਕਰਾ ਕਿਸ਼ ਤੋਂ ਪਿਆ ਕਿਉਂ?
0: ਉਹ ਕਹਿੰਦੇ ਵੀ ਮੈਂ ਜੇ ਤੁਸੀਂ ਵਰਤਣੀ ਆ ਨਾ ਤਾਂ ਇਸ ਕੰਮ ਦੇ ਲਈ ਵਰਤੋ, ਵੀ ਮੈਂ ਲੈਣਾ ਜ਼ਿੰਮੇਵਾਰੀ।
1: ਹਾਂ, ਮੈਂ ਜ਼ਿੰਮੇਵਾਰੀ,
0: ਇਹ ਨਹੀਂ ਤੂੰ ਕੀਤਾ, ਤੇਰਾ ਹੋਇਆ,
1: ਤੈਂ ਕੀਤਾ ਤਾਂ ਮੈਂ ਕੀਤਾ, ਉਹ ਨਹੀਂ ਹੈ
0: ਵੀ ਮੈਂ ਵਾਲੀ, ਜਿੱਥੇ ਓਨਰਸ਼ਿਪ ਦੀ ਗੱਲ ਹੈ,
1: ਮੈਨੂੰ ਖਜਾਈ ਇਹਨਾਂ ਦਿੱਤਾ, ਮੇਰਾ ਖਜਣਾ ਬਣਦਾ ਸੀ
0: ਉੱਥੇ, ਮੈਂ
1: ਜਦ ਕੇ ਕਹਿਣਾ। ਉਹ ਜਿਹੜਾ ਅੱਗੇ ਬਲਦੇਵ ਮੱਟਾ ਹੁਣੀ ਨਹੀਂ ਆਏ ਸੀ, ਇੱਕ ਵਾਰ ਆਪਾਂ ਨੂੰ ਕਹਿੰਦੇ ਸੀ ਹੈ ਨਾ, ਉਹ ਕਹਿੰਦੇ ਸੀ ਨਿਆਣੇ ਤੰਗ ਬਹੁਤ ਕਰਦੇ, ਨਹੀਂ ਨਹੀਂ ਨਹੀਂ ਮੈਂ ਨਿਆਣਿਆਂ ਤੋਂ ਤੰਗ ਹੋ ਜਾਂਦਾ, ਮੈਂ ਕਿੱਥੇ ਰਿਸਪੋਂਸੀਬਿਲਟੀ ਕਿੱਥੇ ਆ, ਮੈਨੂੰ ਇਹ ਖਿਝਾਉਂਦੇ ਬਹੁਤ ਨੇ, ਹੈ ਨਾ। ਉਹ ਹੁਣ ਮੈਂ ਕਿੱਥੇ ਆ, ਉਹ ਮੈਂ ਹੈਗੀ ਤਾਂ ਹੈਗੀ ਪਰ ਹੋਰ ਤਰ੍ਹਾਂ ਨਾਲ।
0: ਹਾਂ, ਆਈ ਚੂਜ਼ ਟੂ ਬੀ ਇਰੀਟੇਟਡ।
1: ਇਹਨੂੰ ਥੋੜ੍ਹਾ ਜਿਹਾ ਰੈਲਾ ਜਿਹਾ ਕਰੋ, ਕਿਉਂਕਿ ਆਪਾਂ ਟੌਪਿਕ 'ਚ ਡਿਸਕਸ ਵਾਹਵਾ ਕੁਛ ਕਰ ਲਿਆ, ਕਈ ਵਾਰ ਖਲਾਰਾ ਇੰਨਾ ਪਾ ਲਈਦਾ, ਮੁੜ ਕੇ ਉਹਨੂੰ ਹੌਲੀ ਹੌਲੀ ਜਿਵੇਂ ਕੁੜੀਆਂ ਰੋੜੇ ਖੇਡਦੀਆਂ ਹੁੰਦੀਆਂ ਉਹਨੂੰ ਸਮੇਟਣਾ ਵੀ ਪੈਂਦਾ, ਅਤੇ ਲਾਸਟ ਵਾਲੇ 3-4 ਮਿੰਟ ਸਮੇਟਣ ਦੇ ਹੀ ਸੀ ਵੀ ਕੀਤਾ ਕੀ ਜਾ ਸਕਦਾ। ਅਸੀਂ ਕੋਈ ਮਨੋਵਿਗਿਆਨੀ ਨਹੀਂ, ਅਸੀਂ ਕੋਈ ਸੋਸ਼ੋਲੋਜੀ ਨਹੀਂ ਪੜ੍ਹੀ, ਅਸੀਂ ਗੱਲਾਂ 'ਚੋਂ ਗੱਲ ਕੱਢਣ ਵਾਲਿਆਂ 'ਚੋਂ ਹੀ ਹਾਂ ਅਤੇ ਰੇਡੀਓ 'ਤੇ ਬੈਠੇ ਹਾਂ, ਤੁਹਾਡੇ ਵਰਗੇ ਹੀ ਹਾਂ ਅਤੇ ਤੁਹਾਡੀਆਂ ਸਲਾਹਾਂ ਤੁਹਾਨੂੰ ਦੇਣ ਵਾਲਿਆਂ 'ਚੋਂ ਹਾਂ। ਕਈ ਵਾਰ ਕੋਈ ਬੰਦਾ ਦੂਜੇ ਨੂੰ ਦੱਸ ਕੇ ਤੁਹਾਨੂੰ ਦੱਸ ਰਿਹਾ ਹੁੰਦਾ ਤਾਂ ਆਪਣੇ ਆਪ ਨੂੰ ਦੱਸ ਰਿਹਾ ਹੁੰਦਾ। ਮੈਂ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਕਰਦਾ ਜਿਹੜੀਆਂ ਮੈਨੂੰ ਵੀ ਆਪਣੀ ਜ਼ਿੰਦਗੀ 'ਚ ਕਰਨੀਆਂ ਚਾਹੀਦੀਆਂ, ਆਪਣੇ ਅੱਗੇ ਬੈਠੀ ਹਾਂ, ਬੂਹੇ ਅੱਗੇ ਬੈਠੀ ਹਾਂ।
0: ਹਾਂ, ਨਹੀਂ ਇਹ ਵੀ ਇੱਕ ਹੱਲ ਹੁੰਦਾ ਨਾ, ਤੁਸੀਂ ਮੰਨ ਲਓ ਜੇ ਤੁਹਾਡੇ ਕੋਲ ਟਾਈਮ ਨਹੀਂ ਬਚਿਆ ਜਾਂ ਤੁਸੀਂ ਰੇਡੀਓ 'ਤੇ ਨਹੀਂ ਕਾਲ ਕਰ ਸਕਦੇ, ਤੁਸੀਂ ਸ਼ਾਈ ਹੋ ਜਾਂ ਸਮਾਂ ਨਹੀਂ ਆ, ਤਾਂ ਤੁਸੀਂ ਆਪਣੇ ਆਪ ਨਾਲ ਵੀ ਗੱਲ ਕਰ ਸਕਦੇ ਹੋ। ਜਸਟ ਥਿੰਕ ਅਬਾਊਟ ਕਿ ਤੁਸੀਂ ਰੇਡੀਓ 'ਤੇ ਕਾਲ ਕੀਤੀ ਆ, ਤੁਹਾਨੂੰ ਤੁਹਾਨੂੰ ਤੁਹਾਡੇ ਜਵਾਬ ਵੀ ਅੰਦਰੋਂ ਆਪੇ ਆਉਣਗੇ।
1: ਮੈਂ ਇੱਕ,
0: ਸਾਨੂੰ ਪਤਾ ਹੁੰਦਾ ਕਿੱਥੇ ਪ੍ਰੋਬਲਮ ਹੈ, ਅਸੀਂ ਹੱਲ ਨਹੀਂ ਕਰਨਾ ਚਾਹੁੰਦੇ।
1: ਪਤੀ ਪਤਨੀ ਇੱਕ ਵਾਰ, ਮੈਂ ਜਾਣਦਾ ਮਿੱਤਰ, ਉਹ ਹੈ ਨਾ ਉਹਨਾਂ ਦਾ ਕਲੇਸ਼ ਬੜਾ ਵੱਧ ਗਿਆ ਸੀ, ਅਤੇ ਉਹ ਫਿਰ ਪਤੀ ਨੇ ਮੇਰੇ ਸਾਹਮਣੇ ਬੈਠੇ ਨੇ, ਕਹਿੰਦਾ ਲੈ ਜੀ, ਕਹਿੰਦਾ ਮੈਂ ਇਹਦਾ ਹੱਲ ਲੱਭ ਲਿਆ। ਕਹਿੰਦਾ ਲੈ ਮੈਂ ਇਹਦੀ ਕੀ ਮਜਾਲ ਹੈ, ਮੈਨੂੰ ਖਜਾ ਦੇਵੇ। ਕਹਿੰਦਾ ਮੈਂ ਤੈਨੂੰ ਚੈਲੇਂਜ ਦਿੰਦਾ ਘਰ ਵਾਲੀ ਨੂੰ, ਕਹਿੰਦਾ ਤੂੰ ਮੈਨੂੰ ਖਜਾ ਕੇ ਦਿਖਾਈ, ਤੂੰ ਲਾ ਲਾ ਜ਼ੋਰ। ਕਈ ਵਾਰ ਸਾਨੂੰ ਐਂਸਰ ਪਤਾ ਹੁੰਦਾ ਬਈ ਇਹ ਖਿੱਚਦੀ ਆ, ਮੈਂ ਖਿੱਚਦਾ, ਤਾਂ ਉਹ ਖਿੱਚ ਖਿਚਾਹਟ 'ਚੋਂ ਲੜਾਈ ਪੈਦਾ ਹੁੰਦੀ ਆ। ਇੱਕ ਵੀ ਬੰਦਾ ਖਿੱਚਣਾ ਛੱਡ ਦੇਵੇ ਨਾ ਰਿਸਪੋਂਸੀਬਿਲਟੀ ਲੈ ਕੇ, ਤਾਂ ਕਈ ਵਾਰ ਉਹ ਕਲੇਸ਼
0: ਮਨ ਸਾਹਿਬ ਜਿੱਦਾਂ ਕਹਿੰਦੇ ਵੀ ਇਹ ਦਵਾਈ ਵੀ ਕਹਿੰਦੇ ਲੱਗ ਜਾਂਦੀ ਹੈ, ਠੀਕ ਹੈ, ਬਲੱਡ ਪ੍ਰੈਸ਼ਰ ਤੁਹਾਡਾ ਵਧਣ ਲੱਗ ਪੈਂਦਾ, ਹੌਲੀ ਹੌਲੀ ਤੁਸੀਂ ਦਵਾਈਆਂ 'ਤੇ ਆ ਗਏ ਅਤੇ ਉਸ ਤੋਂ ਬਾਅਦ ਫਿਰ ਪਰਤਾ ਥੋੜ੍ਹੀ ਜਾਣਾ, ਫਿਰ ਤਾਂ ਹੋਰ ਕੰਮ
1: ਫਿਰ ਸੀਟਾਂ ਲੋਪਰ ਆ ਜਾਂਦੀ ਐਂਗਜ਼ਾਇਟੀ ਵਾਲੀ, ਹੈ ਨਾ,
0: ਉਹੀ ਠੀਕ ਹੈ ਸੱਚ
1: ਮੈਂਟਲ ਹੈਲਥ ਐਂਗਜ਼ਾਇਟੀ ਇਹ ਵੋ।
0: ਥੈਂਕ ਯੂ ਬਲਜੀਤ ਕੌਰ ਜੀ, ਕਹਿੰਦੇ ਕਿ ਥੈਂਕ ਯੂ ਫੋਰ ਸਪਰੈਡਿੰਗ ਪੋਜ਼ਿਟਿਵਿਟੀ ਅਤੇ ਨੋ ਵਰਡਸ ਟੂ ਸੇ ਥੈਂਕ ਯੂ ਰੇਡੀਓ। ਹਾਂਜੀ, ਅਤੇ ਬਹੁਤ ਸਾਰੇ ਵੀਰ ਭੈਣਾਂ ਕੇ ਕਹਿ ਰਹੇ ਨੇ ਵੀ ਪੋਡਕਾਸਟ 'ਤੇ ਪਾ ਦਿਓ। ਹਾਂਜੀ, ਪਹਿਲੇ ਵੀ ਪ੍ਰੋਗਰਾਮ ਸਾਡੇ ਜ਼ਿਆਦਾ ਬੁੱਧਵਾਰ ਵਾਲੇ ਆ ਉਹਤੇ ਆਪਣੇ ਪੋਡਕਾਸਟ ਉੱਤੇ ਪਏ ਨੇ, ਅਤੇ ਇਹ ਵੀ ਪੈ ਜੂਗਾ ਜੀ ਜਲਦੀ, ਅਤੇ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰਕੇ ਅਤੇ ਉਹਦੇ 'ਤੇ ਸੁਣ ਸਕਦੇ ਹੋ। ਚਲੀਏ ਫਿਰ ਹੁਣ ਲਈਏ ਜਾਂਚ,
1: ਆਪਾਂ ਜਾਂਚ ਲਈਏ, ਹੋਰ ਨਾ ਖਜਾਈਏ ਲੋਕਾਂ ਨੂੰ।
0: ਹਾਂਜੀ, ਹੋਰ
1: ਉਹੀ ਗੱਲਾਂ ਵਾਰ ਵਾਰ ਕਰੀ ਜਾਂਦੇ,
0: ਹੋਰ ਗੱਲਾਂ ਫਿਰ ਆ ਜਾਣ ਨਵੀਆਂ ਨਵੀਆਂ ਸੁਭਾਓ ਆਪਾਂ,
1: ਨਾਲੇ ਮਸਲੇ ਕਿਹੜਾ ਮੁੱਕ ਜਾਣੇ ਜੋ ਅਗਲੀ ਵਾਰ ਨੂੰ ਕੋਈ ਹੋਰ
0: ਅਗਲੇ ਫਿਰ ਆ ਜਾਣੇ, ਇਹੋ ਹੀ ਫਿਰ ਘੁੰਮ ਫਿਰ ਕੇ ਕਿਸੇ ਨਵੇਂ ਰੂਪ 'ਚ ਆ ਜਾਣਾ ਕਿ ਪਰ ਇੱਕ ਚੀਜ਼ ਜ਼ਰੂਰ ਜਾਂਦੇ ਜਾਂਦੇ ਅਤੇ ਉਹਦੇ ਨਾਲ ਸਮਾਪਤੀ ਆਪਾਂ ਕਰਦੇ ਵੀ ਜਿਹੜੀਆਂ ਗੱਲਾਂ ਤੁਹਾਡੀਆਂ ਆਈਡੈਂਟੀਫਾਈਡ ਹੋ ਜਾਣ, ਜਿੱਦਾਂ ਆਪਾਂ ਬੱਚਿਆਂ ਦੀ ਗੱਲ ਕੀਤੀ ਸੀ, ਇਸੇ ਤਰ੍ਹਾਂ ਜੋੜਿਆਂ ਦੇ ਵਿੱਚ, ਬਜ਼ੁਰਗਾਂ 'ਚ, ਕਿਸੇ 'ਚ ਵੀ ਜਿਹੜੀ ਜਿਹੜੀਆਂ ਚੀਜ਼ਾਂ ਆਈਡੈਂਟੀਫਾਈਡ ਹੋ ਜਾਣ ਵੀ ਇਸ ਗੱਲ ਤੋਂ ਅਗਲਾ ਖਿੱਚਦਾ, ਉਹ ਜਾਣ ਬੁੱਝ ਕੇ ਨਾ ਕਰੋ। ਉਹ ਤੁਹਾਨੂੰ ਤੁਹਾਨੂੰ ਲੱਗਦਾ ਆ ਵੀ ਤੁਹਾਨੂੰ ਉਹਦੇ ਨਾਲ ਖੁਸ਼ੀ ਮਿਲਦੀ ਆ, ਤੁਸੀਂ ਅਗਲੇ ਨੂੰ ਦੁਖੀ ਕਰਕੇ ਖੁਸ਼ ਹੁੰਦੇ ਹੋ, ਪਰ ਤੁਹਾਨੂੰ ਵੀ ਪਤਾ ਵਾ ਵੀ ਉਹ ਖੁਸ਼ੀ ਨਹੀਂ ਹੁੰਦੀ, ਉਲਟੇ ਅਗਲੇ ਨਾਲ ਰਿਲੇਸ਼ਨ ਖਰਾਬ ਹੋ ਰਿਹਾ ਹੁੰਦਾ, ਤੁਹਾਡਾ ਖੁਸ਼ੀ ਨਹੀਂ ਕੋਈ ਹੋ ਰਹੀ ਹੁੰਦੀ।
1: ਇੱਕ ਹਾਥੀ ਕੇ ਪਾਉਂ ਮੈਂ ਸਬਕਾ ਪਾਉਂ, ਹਾਂਜੀ ਕਹਿਣਾ ਸਿੱਖ ਲਓ।
0: ਹਾਂ, ਅਤੇ ਦੂਸਰੀ ਚੀਜ਼ ਕਿ ਤੁਸੀਂ ਜਿਹੜਾ ਜਿਹੜੀ ਇਹ ਆ ਕਿਸੇ ਦੇ ਪੁਆਇੰਟ, ਜੇਕਰ ਤੁਹਾਨੂੰ ਲੱਗ ਰਿਹਾ ਵੀ ਅਗਲੇ ਨੂੰ ਇਹ ਸਮਝ ਹੀ ਨਹੀਂ ਆ ਰਹੀ ਵੀ ਮੈਂ ਕਿਹੜੀਆਂ ਗੱਲਾਂ ਤੋਂ ਖਿੱਚਦਾ ਜਾਂ ਖਿੱਚਦੀ ਹਾਂ, ਅਤੇ ਇੱਕ ਵਾਰੀ ਦੱਸ ਦਿਓ ਅਗਲੇ ਨੂੰ ਵੀ ਆਹ ਗੱਲ ਭਾਈ ਮੈਨੂੰ ਖਿੱਚ ਚੜਾਉਂਦੀ ਆ, ਇਹ ਗੱਲ ਅੱਗੇ ਤੋਂ ਤੁਸੀਂ ਨਹੀਂ ਕਰਨੀ। ਸੋ ਉੱਥੇ ਵੀ ਉਹ ਕਿਹੜੀਆਂ ਹੁੰਦੀਆਂ ਨੇ,
1: ਕਰਨੀ ਨਹੀਂ ਕਰਨੀ ਤੁਹਾਡੀ ਮਰਜ਼ੀ ਆ, ਪਰ ਮੈਂ ਤੁਹਾਨੂੰ ਦੱਸਦਾ ਮੈਨੂੰ ਖਿੱਚ ਆਉਂਦੀ ਆ
0: ਵੀ ਅਗਲਾ ਕਵੇ ਮੈਨੂੰ ਪਤਾ ਹੀ ਨਹੀਂ ਹਾਲੇ ਤੱਕ,
1: ਫਿਰ ਆਪਾਂ ਡਿਕਟੇਟ ਕਰਨ ਲੱਗ ਜਾਂਦੇ ਹਾਂ ਵੀ ਹੈ ਨਾ ਜੇ ਤੂੰ ਮੁੜ ਕੇ ਕੀਤੀ ਤਾਂ ਦੇਖੀ ਪੱਤਰੇ ਡਾਂਗ ਫਿਰੋ।
0: ਸੋ ਇਹ ਦੱਸਣਾ ਜ਼ਰੂਰੀ ਆ, ਇਹ ਤੁਹਾਡਾ ਸਮਝਣਾ ਜ਼ਰੂਰੀ ਆ, ਅਤੇ ਇੱਕ ਚੀਜ਼ ਲਾਸਟ ਇਹ ਆ ਵੀ ਜੇ ਅਗਲਾ ਇੱਕ ਗੱਲ ਮੰਨ ਰਿਹਾ ਤਾਂ ਤੁਸੀਂ ਵੀ ਪੁੱਛ ਲਓ ਵੀ ਮੇਰੀ ਤਾਂ ਨਹੀਂ ਕੋਈ ਗੱਲ, ਮੇਰੀ ਕਿਹੜੀ ਗੱਲ ਤੈਨੂੰ ਖਿੱਚ ਚੜਾਉਂਦੀ ਆ, ਇੱਕ ਅਗਲੇ ਦੀ ਛਡਾ ਦਿਓ ਇੱਕ ਅਗਲੇ ਦੀ, ਇੱਦਾਂ ਇੱਕ ਇੱਕ ਕਰਕੇ ਵੀ ਮਾਈਨਸ ਕਰੋਗੇ ਤਾਂ।
1: ਇੱਕ ਸਵੈ ਪੜਚੋਲ ਕਰੋ, ਜਿਹੜੀਆਂ ਗਲਤੀਆਂ ਜਾਂ ਐਕਸਪੈਕਟੇਸ਼ਨ ਤੁਹਾਡੀਆਂ ਤੁਹਾਡੇ ਮਾਂ ਬਾਪ ਤੋਂ ਆ, ਕੀ ਤੁਹਾਡੇ ਬੱਚੇ ਕਿਤੇ ਨਾਲ ਉਹੀ ਤਾਂ ਨਹੀਂ ਗਲਤੀਆਂ ਕਰ ਰਹੇ ਆਪਾਂ, ਕਿਉਂਕਿ ਸਾਡੇ ਦੇਣ ਦੇ ਵੱਟੇ ਹੋਰ ਆ, ਲੈਣ ਦੇ ਵੱਟੇ ਹੋਰ ਆ,
0: ਉਹੀ ਸਿਖਾ ਰਹੇ ਹੁੰਦੇ ਆਪਾਂ,
1: ਹੈ ਨਾ। ਇਸ ਕਰਕੇ ਜੇ ਬੱਚਿਆਂ ਨੂੰ ਤੁਹਾਡੇ ਤੋਂ ਕੋਈ ਐਕਸਪੈਕਟੇਸ਼ਨ ਨਾ, ਮੇਰੇ ਮਾਂ ਬਾਪ ਇਹੋ ਜਿਹੇ ਹੋਣ, ਤਾਂ ਕੀ ਅਸੀਂ ਆਪਣੇ ਮਾਂ ਬਾਪ ਤੋਂ ਉਹੋ ਜਿਹੀ ਚੀਜ਼ ਐਕਸਪੈਕਟ ਕਰਦੇ ਹਾਂ, ਜਾਂ ਜੋ ਗਲਤੀਆਂ ਸਾਨੂੰ ਆਪਣੇ ਮਾਂ ਬਾਪ 'ਚ ਲੱਗਦੀਆਂ ਕੀ ਅਸੀਂ ਆਪਣੇ ਬੱਚਿਆਂ ਨਾਲ ਉਹੀ ਤਾਂ ਨਹੀਂ ਕਰ ਰਹੇ। ਜੇ ਆਪਾਂ ਕਹਿੰਦੇ ਹਾਂ ਜੀ ਇਹ ਸੁਭਾਅ ਦੇ ਕੱਬੇ ਆ ਜੀ ਇਹ, ਹੈ ਨਾ, ਬੋਲ ਕਬੋਲ ਬੋਲਦੇ ਪਤਾ ਨਹੀਂ ਲੱਗਦਾ, ਹੈ ਨਾ, ਤਾਂ ਕੀ ਅਸੀਂ ਹੈ ਨਾ ਉਹ ਬੱਚਿਆਂ ਨਾਲ ਵੀ ਉੱਦਾਂ ਦਾ ਬਿਹੇਵੀਅਰ ਕਰ ਰਹੇ ਹਾਂ। ਪਿਆਰ 'ਚ ਜੇ ਹਾਰਮਨੀ ਫੈਲਾਉਣੀ ਆ ਨਾ ਜੀ, ਜਿਹੜਾ ਹੈ ਨਾ ਐਨ ਜਿਵੇਂ ਕਹਿੰਦੇ ਪਾਣੀ ਵਾਂਗੂ ਵਗਦਾ ਹੋਵੇ ਸਭ ਕਿਸੇ ਦਾ ਸੁਭਾਅ, ਤਾਂ ਉੱਥੇ ਕੰਮ ਤਾਂ ਦੇਖੋ ਆਪਾਂ ਨੂੰ ਕਰਨਾ ਹੀ ਪੈਣਾ,
0: ਅੱਗੇ ਲੱਗੇ
1: ਮਰਿਆ ਹੀ ਸਵਰਗ ਮਿਲਣਾ,
0: ਬਿਲਕੁਲ,
1: ਅਤੇ ਉਹ ਆਪਦੀ ਈਗੋ ਮਾਰਨ ਵਾਲੀ ਗੱਲ ਆ।
0: ਅਤੇ ਇਹਨਾਂ ਕਹਿੰਦੇ ਹੋਏ ਆਪਾਂ ਇਜਾਜ਼ਤ ਲੈਂਦੇ ਤੁਹਾਡੇ ਕੋਲੋਂ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਚ ਰਹੋ ਅਤੇ ਸੁਣਦੇ ਰਹੋ ਰੇਡੀਓ। ਹਾਂਜੀ, 1674 AM।

ਰੇਡੀਓ ਹਾਂਜੀ 1674ਵਾਂ ਪ੍ਰੋਗਰਾਮ ਹਾਂਜੀ ਮੈਲਬਨ 'ਤੇ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਗੱਲਾਂ ਬਾਤਾਂ ਸਾਡੀਆਂ ਖਿੱਚ ਖਿਚਾਹਟ ਦੇ ਉੱਤੇ ਚੱਲ ਰਹੀਆਂ ਨੇ, ਪੇਸ਼ੈਂਸ ਲੈਵਲ ਦੇ ਉੱਤੇ ਚੱਲ ਰਹੀਆਂ ਨੇ, ਅਤੇ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਮੇਰੇ ਨਾਲ ਨੇ ਡਾਕਟਰ

0: Rhythm Boys Entertainment presents Bol Paave Na Bol.
1: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ ਹੈ।
0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ਬਾਨ ਵੱਟ ਕੇ ਹੋ ਜਾਣਾ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
2: ਇਸ ਜ਼ਿੰਦਗੀ ਕਿਵੇਂ ਕੱਟਾਂਗੀ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
0: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ ਬੋਲ ਭਾਵੇਂ ਨਾ ਬੋਲ।
3: ਅਟੈਂਸ਼ਨ ਟ੍ਰੈਵਲਰਸ, The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
4: Tension, ਨਹੀਂ ਟੈਨਸ਼ਨ
5: ਕੀ ਹੋਇਆ,
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
4: ਜਾਂ 90-77-97-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733।
5: VY Immigration and Education Consultant,
4: ਹਰ ਕਦਮ ਤੁਹਾਡੇ ਨਾਲ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਐਮ ਦੋਸਤੋ, ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਆਪਾਂ ਇੱਕ ਸਿਲਸਿਲਾ ਤੁਹਾਡੇ ਨਾਲ ਸ਼ੁਰੂ ਕੀਤਾ ਹੈ ਕਿ ਤੁਹਾਨੂੰ ਆਪਾਂ ਅਕਾਊਂਟਿੰਗ ਦੇ ਬਾਰੇ, ਤੁਹਾਡੇ ਹਿਸਾਬ ਕਿਤਾਬ ਦੇ ਬਾਰੇ, ਤੁਹਾਡੇ ਕਾਰੋਬਾਰਾਂ ਦੇ ਬਾਰੇ ਆਪਾਂ ਥੋੜ੍ਹੀ ਜਿਹੀ ਜਾਣਕਾਰੀ ਦੇਣੀ ਹੈ। ਅਤੇ ਉਹਦੇ ਲਈ ਆਪਾਂ ਸਪੈਸ਼ਲਿਸਟ ਪਿਛਲੀ ਵਾਰੀ ਸੱਦੇ ਸੀ, ਇਸ ਵਾਰੀ ਫਿਰ ਆਪਾਂ ਇਹਨਾਂ ਦੇ ਕੋਲੋਂ ਟਾਈਮ ਲਿਆ, ਕਿਉਂਕਿ ਪਿਛਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਬਹੁਤ ਸੋਹਣੀ ਫੀਡਬੈਕ ਦਿੱਤੀ, ਅਤੇ ਇਸ ਵਾਰੀ ਫਿਰ ਦੁਬਾਰਾ ਤੋਂ ਕੁਲਪ੍ਰੀਤ ਜੀ ਸਾਡੇ ਕੋਲ ਨੇ, ਪ੍ਰੋਫੈਸ਼ਨਲ ਅਕਾਊਂਟੈਂਟ ਨੇ ਅਤੇ ਆਪਣੇ ਭਾਈਚਾਰੇ ਦੀ ਲੰਮੇ ਸਮੇਂ ਤੋਂ ਮਦਦ ਕਰ ਰਹੇ ਨੇ। ਆਓ ਉਸੇ ਸਿਲਸਿਲੇ ਨੂੰ ਆਪਾਂ ਅੱਗੇ ਤੋਰਦੇ ਹਾਂ। ਭਾਈ ਸਤਿ ਸ਼੍ਰੀ ਅਕਾਲ ਜੀ। ਆਇਆਂ
1: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ।
0: ਹੋਰ ਠੀਕ ਠਾਕ ਹੋ?
1: ਹਾਂਜੀ ਬਹੁਤ ਵਧੀਆ।
0: ਪਿਛਲੇ ਪ੍ਰੋਗਰਾਮ ਦੀ ਕੋਈ ਫੀਡਬੈਕ ਤੁਹਾਨੂੰ ਆਈ ਹੋਵੇ?
1: ਫੀਡਬੈਕ ਜੀ ਮੇਰੇ ਖਿਆਲ ਨਾਲ ਤਾਂ ਕਾਫੀ ਸਕਸੈਸਫੁਲ ਰਿਹਾ, ਕਾਫੀ ਕੋਸ਼ਿਸ਼ ਕੀਤੀ ਸੀ ਇਨਫੋਰਮੇਸ਼ਨ ਸ਼ੇਅਰ ਕਰਨ ਦੀ ਅਤੇ ਕਾਫੀ ਪੋਜ਼ਿਟਿਵ ਫੀਡਬੈਕ ਆਈ ਮੈਨੂੰ।
0: ਗੁੱਡ। ਸੋ ਇਹ ਜਦੋਂ ਫੀਡਬੈਕ ਦਿੰਦੇ ਆ ਨਾ ਸਾਡੇ ਸਰੋਤੇ ਜਾਂ ਦਰਸ਼ਕ, ਤਾਂ ਫਿਰ ਉਹ ਬੰਦਾ ਹੋਰ ਐਨਰਜੀ ਲੈ ਕੇ ਆਉਂਦਾ। ਸੋ ਆਪਾਂ ਪਿਛਲੀ ਵਾਰੀ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਇੱਕ ਸਟੇਜ ਤੱਕ ਕਰਕੇ ਆਪਾਂ ਅਪਡੇਟਸ ਸਾਂਝੀਆਂ ਕੀਤੀਆਂ ਵੀ ਕੀ ਕੀ ਹੁਣ ਚੱਲ ਰਿਹਾ, ਕੀ ਕੀ ਅੱਗੇ ਚੱਲ ਕੇ ਚੇਂਜ ਹੋਣੇ ਨੇ, ਕਿਹੜੇ ਕਿਹੜੇ ਫਾਇਦੇ, ਕੀ ਕੀ ਆਪਾਂ ਨੂੰ ਪ੍ਰੋ ਕੌਨਸ ਨੇ। ਅੱਜ ਮੇਰਾ ਇਰਾਦਾ ਹੈ ਕਿ ਆਪਾਂ ਸੁਪਰ ਐਨੂਏਸ਼ਨ 'ਤੇ ਗੱਲ ਕਰੀਏ, ਕਿਉਂਕਿ ਸੁਪਰ ਐਨੂਏਸ਼ਨ ਦਾ ਕਾਫੀ ਜ਼ਿਆਦਾ ਰੌਲਾ ਪੈ ਰਿਹਾ। ਖਾਸ ਤੌਰ ਦੇ ਉੱਤੇ ਮੈਂ ਵੇਖਦਾ ਵੀ ਕੋਵਿਡ ਦੇ ਦਿਨਾਂ ਤੋਂ ਲੈ ਕੇ ਜਿਨ੍ਹਾਂ ਨੂੰ ਨਹੀਂ ਵੀ ਪਤਾ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਸੁਪਰ ਐਨੂਏਸ਼ਨ ਹੁੰਦਾ ਵਾ ਕੋਈ। ਮੈਂ ਇੰਡੀਆ ਵੀ ਰਿਲਾਈਜ਼ ਕੀਤਾ ਵੀ ਉੱਥੋਂ ਤੱਕ ਵੀ ਪਤਾ ਲੱਗਾ ਵੀ ਸੁਪਰ ਜੀ ਹੁੰਦੀ ਆ ਕੋਈ ਤੁਹਾਡੇ, ਹੈ ਨਾ, ਅਤੇ ਉੱਥੋਂ ਤੱਕ ਵੀ ਗੱਲਾਂ ਬਾਤਾਂ ਪਹੁੰਚ ਗਈਆਂ। ਅੱਜ ਆਪਾਂ ਸੁਪਰ ਐਨੂਏਸ਼ਨ ਦੇ ਬਾਰੇ ਤੁਹਾਡੇ ਕੋਲੋਂ ਜਾਣਕਾਰੀ ਲੈਣੀ ਚਾਹਾਂਗੇ। ਸਭ ਤੋਂ ਪਹਿਲਾ ਸਵਾਲ ਹੀ ਮੇਰਾ ਆ ਕਿ ਸੁਪਰ ਐਨੂਏਸ਼ਨ ਹੈ ਕੀ? ਜੇ ਆਪਾਂ ਸਾਦੇ ਸ਼ਬਦਾਂ 'ਚ ਮੰਨ ਲਓ ਆਸਟ੍ਰੇਲੀਆ ਤੋਂ ਬਾਹਰ ਬੈਠਾ ਕੋਈ ਇੰਡੀਆ ਅਮਰੀਕਾ ਕਿਤੇ ਦੂਰ ਬੈਠਾ ਬੰਦਾ ਸੁਣ ਰਿਹਾ, ਅਤੇ ਉਹਨੂੰ ਆਪਾਂ ਕੀ ਦੱਸਾਂਗੇ ਹੈ ਕੀ ਆ ਇਹ
1: ਸੁਪਰ ਐਨੂਏਸ਼ਨ? ਨੂੰ ਅਗਰ ਮੈਂ ਸਿੰਪਲ ਟਰਮਸ ਦੇ ਵਿੱਚ ਕਹਾਂ ਤਾਂ ਇਹ ਗੌਰਮੈਂਟ ਵੱਲੋਂ ਲਗਾ ਲਓ ਕਿ ਇੱਕ ਚਲਾਈ ਹੋਈ ਸਕੀਮ ਸੀ ਜਿਹਦੇ ਵਿੱਚ ਜਿਹਦਾ ਮੇਨ ਜੋ ਮੁੱਖ ਕਾਰਨ ਜੋ ਸੀਗਾ ਉਹ ਤੁਹਾਡੀ ਰਿਟਾਇਰਮੈਂਟ ਦੇ ਲਈ ਸੇਵਿੰਗ ਜਿਹਨੂੰ ਅਸੀਂ ਕਹਿ ਸਕਦੇ ਹਾਂ ਉਹ ਕਰਨਾ ਸੀਗਾ, ਅਤੇ ਜਿਹਦੇ ਵਿੱਚ ਉਹਨਾਂ ਨੇ ਇਹ ਮੇਕ ਸ਼ੋਰ ਕੀਤਾ ਕਿ ਜੇ ਤੁਸੀਂ ਜੋਬ ਕਰਦੇ ਹੋ ਤਾਂ ਤੁਹਾਡਾ ਇੰਪਲੋਇਰ ਕੁਛ ਫਿਕਸਡ ਪਰਸੈਂਟੇਜ ਸਾਈਡ 'ਤੇ ਕਰੇ ਜਿਹੜੀ ਕਿ ਤੁਹਾਨੂੰ ਬੁਢਾਪੇ ਦੇ ਵਿੱਚ ਜਾ ਕੇ ਤੁਹਾਡੇ ਕੰਮ ਆਏਗੀ।
0: ਓਕੇ,
1: ਹਾਂਜੀ। ਸੋ ਇੱਕ ਲਗਾ ਲਓ ਕਿ ਤੁਹਾਡੀ ਸੇਵਿੰਗ ਹੈ ਜਿਹਨੂੰ ਅਸੀਂ ਜ਼ਿਆਦਾਤਰ ਲੋਕ ਦੇਖਦੇ ਵੀ ਨਹੀਂ ਹੈ, ਬਟ ਉਹਨੂੰ ਦੇਖਣਾ ਚਾਹੀਦਾ ਜਿਹੜਾ ਅਸੀਂ ਅੱਜ ਡਿਸਕਸ ਕਰਾਂਗੇ ਕਿ ਉਹਦੇ ਵਿੱਚ ਕੀ
0: ਕਰਨਾ ਚਾਹੀਦਾ। ਬਿਲਕੁਲ। ਅੱਛਾ, ਇਹ ਸੋਰਟ ਆਫ ਜਿੱਦਾਂ ਆਪਣਾ ਇੰਡੀਆ ਦੇ ਵਿੱਚ ਉਹ ਕਹਿ ਦਿੰਦੇ ਬੰਦਾ ਰਿਟਾਇਰ ਹੋਇਆ ਯਾਰ ਉਹਨੂੰ TADA ਮਿਲਿਆ, ਇਹ ਉਹ ਉਸ ਕੈਟੇਗਰੀ 'ਚ ਉਹ ਤੋਂ ਵੱਖਰਾ ਕੀ ਇਹਦਾ
1: ਕੰਸੈਪਟ? ਤਾਂ ਵੈਸੇ ਸਿਮਿਲਰ ਹੀ ਆ, ਪਰ ਇਹਦੇ ਵਿੱਚ ਮੇਨ ਇਹੀ ਹੈ ਕਿ ਇਹ ਤੁਹਾਡਾ ਆਪਣਾ ਪੈਸਾ, ਤੁਸੀਂ ਜੋਬ ਕੀਤੀ, ਤੁਸੀਂ ਹਾਰਡਵਰਕ ਕੀਤਾ ਅਤੇ ਤੁਹਾਡੇ ਇੰਪਲੋਇਰ ਨੇ ਲਗਾ ਲਓ ਕਿ ਤੁਹਾਡੀ ਜੋ ਸੈਲਰੀ ਪੈਕੇਜ ਰੱਖਿਆ ਉਹਦਾ ਇੱਕ ਫਿਕਸ ਪਰਸੈਂਟੇਜ ਤੁਹਾਡੇ ਫੰਡ ਦੇ ਵਿੱਚ ਜਮ੍ਹਾਂ ਕਰਨਾ, ਜਿਹੜਾ ਕਿ ਹੌਲੀ ਹੌਲੀ ਵੱਧਦਾ ਵੱਧਦਾ ਉਹ ਇਨਫ ਇਕੱਠਾ ਹੋ ਜਾਂਦਾ ਤੁਹਾਡਾ
0: ਬੁਢਾਪੇ ਤੱਕ, ਰਿਟਾਇਰਮੈਂਟ ਤੱਕ।
1: ਅਤੇ ਕਿ ਅਗਰ ਤੁਸੀਂ ਸਹੀ ਢੰਗ ਨਾਲ ਉਹਨੂੰ ਮੈਨੇਜ ਕਰਦੇ ਹਾਂ, ਕਈ ਲੋਕ ਗਲਤੀਆਂ ਵੀ ਕਰਦੇ ਨੇ ਉਹ ਅਸੀਂ ਅੱਜ ਡਿਸਕਸ ਕਰਾਂਗੇ, ਪਰ ਜੇ ਤੁਸੀਂ ਉਹਨੂੰ ਸਹੀ ਢੰਗ ਨਾਲ ਮੈਨੇਜ ਕਰਦੇ ਹਾਂ ਤਾਂ ਰਿਟਾਇਰਮੈਂਟ ਦੇ ਵਿੱਚ ਉਹ ਤੁਹਾਡਾ ਇੱਕ ਬਿਗੈਸਟ ਐਸੈਟ ਬਣ ਕੇ ਨਿਕਲਦਾ
0: ਜੀ,
1: ਅਤੇ
0: ਤੁਹਾਡੇ ਕੰਮ ਆ ਜਾਂਦਾ, ਬੱਚਿਆਂ ਦੇ ਕੰਮ ਆ ਜਾਂਦਾ, ਤੁਹਾਡੇ ਬੁੱਢੇ ਬਾਰੇ ਤੁਹਾਡੇ ਆਪਣੇ ਕੰਮ ਆ ਜਾਂਦਾ। ਸੋ ਅੱਜ ਦੋਸਤੋ ਆਪਾਂ ਸੁਪਰ ਐਨੂਏਸ਼ਨ ਦੇ ਬਾਰੇ ਹੀ ਗੱਲਾਂ ਬਾਤਾਂ ਸਾਰੀਆਂ ਕਰਾਂਗੇ, ਕੀ ਫਾਇਦੇ, ਕੀ ਨੁਕਸਾਨ, ਕੀ ਲੋਕ ਗਲਤੀਆਂ ਕਰਦੇ ਨੇ ਇਹਦੇ ਵਿੱਚ, ਕਿਹੜੀਆਂ ਚੀਜ਼ਾਂ ਸਾਨੂੰ ਸਮਾਂ ਰਹਿੰਦਿਆਂ ਕਰ ਲੈਣੀਆਂ ਚਾਹੀਦੀਆਂ, ਅਤੇ ਹੋਰ ਬਹੁਤ ਸਾਰੇ ਸਵਾਲ ਜਿਹੜੇ ਤੁਹਾਡੇ ਮਨਾਂ ਦੇ ਨੇ ਉਹ ਅੱਜ ਆਪਾਂ ਇਹਨਾਂ ਦੇ ਸਾਹਮਣੇ ਰੱਖਾਂਗੇ। ਅੱਛਾ, ਇੱਕ ਚੀਜ਼ ਫਿਰ ਇਹ ਆ ਜਾਂਦੀ ਆ ਵੀ ਹੁਣ ਇਸ ਟਾਈਮ ਦੇ ਉੱਤੇ ਸੁਪਰ ਐਨੂਏਸ਼ਨ ਕਿੰਨੇ ਪਰਸੈਂਟ ਆ ਅਤੇ ਕੌਣ ਕੌਣ ਸੁਪਰ ਐਨੂਏਸ਼ਨ ਲੈਂਦਾ?
1: ਕਰੰਟਲੀ ਆਸਟ੍ਰੇਲੀਆ ਦੇ ਵਿੱਚ 12% ਸੁਪਰ ਐਨੂਏਸ਼ਨ ਹੈਗਾ ਰੇਟ, ਜਿਹੜਾ ਇੰਪਲੋਇਰ ਨੇ ਇੱਕ ਕੰਪਲਸਰੀ ਕੰਟਰੀਬਿਊਸ਼ਨ ਹੈ,
0: ਘੱਟ ਤੋਂ ਘੱਟ
1: 12% ਦੇਣਾ ਹੁੰਦਾ। ਕਈ ਇੰਪਲੋਇਰਸ ਵੱਧ ਵੀ ਔਫਰ ਕਰਦੇ ਨੇ, ਜਿਵੇਂ ਲਾ ਲਓ ਕਿ ਇੱਕ ਇਨਸੈਂਟਿਵ ਵੀ ਆ
0: ਜੀ,
1: ਬਟ ਫਿਕਸਡ ਜੋ ਇੱਕ ਕੰਪਲਸਰੀ ਕੰਟਰੀਬਿਊਸ਼ਨ ਹੈ ਉਹ 12% ਹੈ, ਜਿਹੜਾ ਕਿ ਇੰਪਲੋਇਰ ਨੇ ਆਪਣੇ ਇੰਪਲੋਈਜ਼ ਨੂੰ, ਇਹ ਨਹੀਂ ਮੈਟਰ ਕਰਦਾ ਕਿ ਪਾਰਟ ਟਾਈਮ ਹੈ ਫੁੱਲ ਟਾਈਮ ਕੰਮ ਕਰ ਰਿਹਾ, ਉਹਦੀ ਸੈਲਰੀ 'ਤੇ ਦੇਣਾ। ਈਵਨ ਕੈਜੂਅਲ ਵਰਕਰਸ ਨੂੰ ਵੀ ਮਿਲਦਾ ਆ ਸੁਪਰ,
0: ਅੱਛਾ, ਪਹਿਲੀਆਂ ਦੇ ਵਿੱਚ ਹੁੰਦਾ ਸੀ ਕਿ ਇੱਕ ਸਰਟਨ ਅਮਾਊਂਟ ਆਫ ਪੇ

0: ਕੋਈ ਕੰਮ ਆਸਟ੍ਰੇਲੀਆ ਦੇ ਵਿੱਚ ਕਰ ਰਿਹਾ ਵਾ?
1: ਇੰਪਲੋਈਜ਼ ਨੂੰ ਮਿਲਦਾ ਹੈ ਇੰਪਲੋਇਰ ਵੱਲੋਂ ਜੋ ਕੰਪਲਸਰੀ ਆ, ਕੈਜੂਅਲ, ਪਾਰਟ ਟਾਈਮ, ਫੁੱਲ ਟਾਈਮ, ਈਵਨ ਕਿ ਅਗਰ ਕੋਈ ਬੰਦਾ ਏ ਬੀ ਐਨ 'ਤੇ ਵੀ ਕੰਮ ਕਰ ਰਿਹਾ ਉਹਦੇ ਵਿੱਚ ਵੀ ਕਈ ਕੇਸਿਸ ਦੇ ਵਿੱਚ ਅਗਰ ਡਿਪੈਂਡ ਕਰਦਾ ਕਿ ਅਗਰ ਉਹ ਬੰਦਾ ਲੇਬਰ ਸਰਵਿਸ ਜਸਟ ਪ੍ਰੋਵਾਈਡ ਕਰ ਰਿਹਾ ਹੈ ਕਿ ਉਹ ਉਹਨੂੰ ਤੁਸੀਂ ਭਾਵੇਂ ਪੇਪਰਾਂ ਦੇ ਵਿੱਚ ਐਜ਼ ਏ ਕੰਟਰੈਕਟਰ ਸ਼ੋਅ ਕਰ ਰਹੇ ਹੋ, ਬਟ ਉਹਦਾ ਮੇਨ ਰੋਲ ਜੋ ਹੈ ਉਹ ਲਾ ਲਓ ਕਿ ਇੱਕ ਡੀਮਡ ਇੰਪਲੋਈ ਹੀ ਹੈ, ਤੁਹਾਡੀਆਂ ਇੰਸਟਰਕਸ਼ਨਸ ਦੇ ਅੰਡਰ ਹੀ ਕੰਮ ਕਰ ਰਿਹਾ, ਅਤੇ ਉਹਦਾ ਵੀ ਸੁਪਰ ਐਨੂਏਸ਼ਨ ਦੇਣਾ ਕੰਪਲਸਰੀ ਆ।
0: ਓਕੇ, ਸੋ ਇਹਦੇ ਵਿੱਚ ਮੈਂ ਸੁਣਿਆ ਵੀ ਕੁਛ ਇੱਕ ਸੂਰਤਾਂ ਦੇ ਵਿੱਚ ਤੁਸੀਂ ਆਪ ਵੀ ਆਪਣੇ ਲਈ ਕੰਟਰੀਬਿਊਟ ਕਰ ਸਕਦੇ ਹੋ। ਮੰਨ ਲਓ ਫੋਰ ਐਗਜ਼ਾਮਪਲ, ਇੱਕ ਤਾਂ ਚੀਜ਼ ਇਹ ਹੈਗੀ ਆ ਕਿ ਜੇ ਤੁਹਾਨੂੰ ਤੁਹਾਡਾ ਇੰਪਲੋਇਰ ਦੇ ਰਿਹਾ ਸੁਪਰ ਐਨੂਏਸ਼ਨ, ਅਤੇ ਤੁਸੀਂ ਆਪਣੇ ਪੱਲਿਓਂ ਵੀ ਥੋੜ੍ਹਾ ਜਿਹਾ ਵੱਧ ਸ਼ਾਇਦ ਆਪੇ ਆਪਣੇ ਅਕਾਊਂਟ 'ਚ ਪਾ ਸਕਦੇ ਹੋ, ਜਾਂ ਤੁਹਾਡਾ ਇੰਪਲੋਇਰ ਵੀ ਜਿੱਦਾਂ ਤੁਸੀਂ ਦੱਸਿਆ ਵੀ ਉਹ ਜਿੱਦਾਂ ਦੀ ਵੀ ਸੈਟਲਮੈਂਟ ਕੋਈ ਹੋਈ ਹੁੰਦੀ ਆ ਜੋਬ ਦੀ, ਉਹ ਤੁਹਾਨੂੰ ਵੱਧ ਪਾ ਦਿੰਦਾ। ਅੱਛਾ, ਜੇ ਕੋਈ ਬੰਦਾ ਆਪਣੇ ਲਈ ਆਪੇ ਹੀ ਕੰਮ ਕਰ ਰਿਹਾ, ਮੰਨ ਲਓ ਬਿਜ਼ਨਸ ਕਰ ਰਿਹਾ ਵਾ, ਆਪਣਾ ਹੀ ਛੋਟਾ ਜਿਹਾ ਕੋਈ ਉਹਦਾ ਕੰਮ ਆ, ਅਤੇ ਕੀ ਉਹ ਆਪੇ ਵੀ ਆਪਣੇ ਲਈ ਪਾ ਸਕਦਾ ਸੁਪਰ ਐਨੂਏਸ਼ਨ?
1: ਹਾਂਜੀ, ਸੁਪਰ ਐਨੂਏਸ਼ਨ ਤੁਸੀਂ ਪਾ ਸਕਦੇ ਹਾਂ। ਹੁਣ ਡਿਪੈਂਡ ਕਰਦਾ ਕਿ ਤੁਸੀਂ ਕਿਵੇਂ ਆਪਣੇ ਸਟਰਕਚਰ ਕੀਤਾ ਬਿਜ਼ਨਸ ਨੂੰ। ਅਗਰ ਤੁਸੀਂ ਐਜ਼ ਏ ਸੋਲ ਟ੍ਰੇਡਰ ਕੰਮ ਕਰ ਰਹੇ ਹੋ ਅਤੇ ਉਸ ਕੇਸ ਦੇ ਵਿੱਚ ਕੰਪਲਸਰੀ ਨਹੀਂ ਹੈ ਕਿ ਤੁਸੀਂ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਪਾਉਣਾ। ਤੁਸੀਂ ਉਹਨੂੰ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਪਾਉਣ ਦੇ ਆਪਣੇ ਫਾਇਦੇ ਨੇ ਕਿ ਤੁਸੀਂ ਟੈਕਸ ਬਚਾ ਸਕਦੇ ਹਾਂ, ਉਸ ਵੇ ਨਾਲ ਤੁਸੀਂ ਪਾ ਸਕਦੇ ਹਾਂ। ਬਟ ਅਗਰ ਤੁਸੀਂ ਆਪਣਾ ਲੈਟਸ ਸੇ ਤੁਸੀਂ ਕੰਪਨੀ ਸਟਰਕਚਰ ਦੇ ਅੰਡਰ ਤੁਸੀਂ ਆਪਣਾ ਬਿਜ਼ਨਸ ਕਰ ਰਹੇ ਹੋ, ਤੁਸੀਂ ਐਜ਼ ਏ ਡਾਇਰੈਕਟਰ ਆਪਣੀ ਸੈਲਰੀ ਲੈ ਰਹੇ ਹੋ ਕੰਪਨੀ ਤੋਂ, ਉਸ ਕੇਸ ਦੇ ਵਿੱਚ ਸੁਪਰ ਐਨੂਏਸ਼ਨ ਕੰਪਲਸਰੀ ਹੈ ਡਾਇਰੈਕਟਰ ਸੈਲਰੀ ਦੇ ਉੱਤੇ ਵੀ ਕਿ ਤੁਸੀਂ ਫਿਕਸਡ, ਕਿਉਂਕਿ ਕੰਪਨੀ ਦੇ ਲਈ ਤੁਸੀਂ ਇੰਪਲੋਈ ਹੋ ਭਾਵੇਂ ਤੁਹਾਡੀ ਆਪਣੀ ਕੰਪਨੀ ਆ,
0: ਓਕੇ,
1: ਉਹ ਸੈਪਰੇਟ ਲੀਗਲ ਐਂਟੀਟੀ ਆ। ਕੰਪਨੀ ਤੋਂ ਅਗਰ ਤੁਸੀਂ ਸੈਲਰੀ ਲੈ ਰਹੇ ਹੋ ਤੇ 12% ਉੱਪਰ ਤੁਹਾਨੂੰ ਉਹਦੀ ਦੇਣੀ ਪਏਗੀ, ਪਰ ਉਹਦਾ ਇਹ ਹੈ ਕਿ ਕੰਪਨੀ ਦੇ ਵਿੱਚ ਉਹ ਐਜ਼ ਏ ਐਕਸਪੈਂਸ ਕਲੇਮ ਹੋ ਜਾਂਦਾ, ਸੋ ਤੁਹਾਡਾ ਉੱਥੋਂ ਫਾਇਦਾ ਹੋ ਜਾਂਦਾ, ਪਰ ਕੰਪਲਸਰੀ ਆ ਸੋ ਕਰਨੀ ਪੈਂਦੀ ਆ।
0: ਅੱਛਾ, ਕਈ ਲੋਕਾਂ ਨੂੰ ਇੱਥੇ ਕੰਫਿਊਜ਼ਨ ਹੁੰਦੀ ਆ ਵੀ ਮੇਰਾ ਆਪਣਾ ਕੰਮ ਆ, ਮੈਂ ਚਲੋ ਕਿਹੜੀ ਕਿਸੇ ਨੇ ਸ਼ਿਕਾਇਤ ਕਰਨੀ ਆ, ਮੈਂ ਆਪੇ ਆਪਣਾ ਲਿਆ ਜਾਂ ਨਹੀਂ ਲਿਆ ਸੁਪਰ ਐਨੂਏਸ਼ਨ, ਉਹਦੇ ਨਾਲ ਕੀ ਫਰਕ ਪੈਂਦਾ, ਉਹਦੇ 'ਤੇ ਕੀ ਓਬਲੀਗੇਸ਼ਨਸ ਨੇ?
1: ਦੇਖੋ, ਅੱਜ ਦੇ ਸਮੇਂ ਦੇ ਵਿੱਚ ਬਹੁਤ ਹਾਰਡ ਹੈ ਕਿ ਤੁਸੀਂ ਉਹਨੂੰ ਏਟੀਓ ਤੋਂ ਹਾਈਡ ਕਰ ਸਕੋ। ਕਾਰਨ ਹੈ ਕਿ ਹੁਣ ਸਿੰਗਲ ਟੱਚ ਪੇਰੋਲ ਕੰਪਲਸਰੀ ਹੈ ਡਾਇਰੈਕਟਰਸ ਦੇ ਲਈ ਵੀ। ਜਿਵੇਂ ਜਿਵੇਂ ਤੁਸੀਂ ਆਪਣੇ ਆਪ ਨੂੰ ਸੈਲਰੀ ਪਾਉਂਦੇ ਹੋ, ਉਹਦੀ ਨਾਲ ਦੀ ਨਾਲ ਪੇਸਲੀ ਪੇਟੀਓ ਨੂੰ ਵੀ ਰਿਪੋਰਟ ਕਰਦੇ ਹੋ, ਉਹਦੇ ਵਿੱਚ ਸੁਪਰ ਦਾ ਅਮਾਊਂਟ ਵੀ ਜਾਂਦਾ ਹੈ ਕਿ ਕਿੰਨਾ ਅਮਾਊਂਟ ਤੁਸੀਂ ਸੈਲਰੀ ਦੇ ਉੱਤੇ ਸੁਪਰ ਕੀਤਾ। ਏ ਟੀ ਓ ਟਾਈਮ ਟੂ ਟਾਈਮ ਆਡਿਟ ਕਰਦਾ ਰਹਿੰਦਾ ਹੈ, ਅੱਜ ਕੱਲ੍ਹ ਤਾਂ ਕੁਛ ਜ਼ਿਆਦਾ ਹੀ ਹੋ ਰਹੇ ਨੇ ਸੁਪਰ ਦੇ ਆਡਿਟਸ, ਸੋ ਜਿਹਦੇ ਵਿੱਚ ਉਹ ਦੇਖਦੇ ਨੇ ਕਿ ਜਿੰਨਾ ਤੁਸੀਂ ਕੰਟਰੀਬਿਊਸ਼ਨ ਸੁਪਰ ਦਾ ਰਿਪੋਰਟ ਕੀਤਾ ਆਪਣੀ ਸਿੰਗਲ ਟੱਚ ਪੇਰੋਲ ਦੇ ਵਿੱਚ, ਕੀ ਤੁਸੀਂ ਆਪਣੇ ਫੰਡ ਦੇ ਵਿੱਚ ਉਹਨਾਂ ਕੰਟਰੀਬਿਊਟ ਕੀਤਾ, ਸੋ ਉਹ ਤੁਸੀਂ ਅਗਰ ਨਹੀਂ ਕੀਤਾ ਤਾਂ ਏ ਟੀ ਓ ਤੁਹਾਨੂੰ ਕਦੀ ਵੀ, ਈਵਨ ਪਿਛਲੇ ਸਾਲਾਂ ਦਾ ਵੀ ਕਈ ਵਾਰੀ ਅਸੀਂ ਦੇਖਿਆ ਕਿ ਈਵਨ 3-4 ਸਾਲ ਪੁਰਾਣਾ ਵੀ ਆਡਿਟ ਕੱਢ ਲੈਂਦੇ ਆ।
0: ਅੱਛਾ,
1: ਕਿ ਜਿਹਦੇ ਵਿੱਚ ਅਗਰ ਤੁਸੀਂ ਸੁਪਰ ਕੰਟਰੀਬਿਊਸ਼ਨ ਨਹੀਂ ਕੀਤਾ ਹੋਇਆ ਤਾਂ ਤੁਹਾਨੂੰ ਫਿਰ ਜੁਰਮਾਨਾ ਵੀ ਭਰਨਾ ਪੈਂਦਾ, ਉਹਦੇ 'ਤੇ ਇੰਟਰਸਟ ਵੀ ਪੇ ਕਰਨਾ ਪੈਂਦਾ, ਅਤੇ ਫਿਰ ਉਹ ਭਰਨਾ ਪੈਂਦਾ।
0: ਓਕੇ, ਅਤੇ ਇਹਦਾ ਜਿੱਦਾਂ ਮੈਂ ਫਿਰ ਪਹਿਲੇ ਕੁਐਸਚਨ 'ਤੇ ਆਉਣਾ, ਜਿੱਦਾਂ ਮੰਨ ਲਓ ਇੱਕ ਬੰਦੇ ਦੀ ਕੋਈ ਵੈਸੇ ਲੀਗਲੀ ਉੱਦਾਂ ਕੋਈ ਓਬਲੀਗੇਸ਼ਨ ਨਹੀਂ ਗੀ ਕਿ ਉਹ ਸੁਪਰ ਐਨੂਏਸ਼ਨ ਉਹਨੇ ਆਪਣੇ ਅਕਾਊਂਟ ਦੇ ਵਿੱਚ ਪਾਉਣਾ, ਪਰ ਫਿਰ ਵੀ ਜਾਂ ਫਿਰ ਜਾਂ ਮੰਨ ਲਓ ਵੱਧ ਪਾਉਣਾ ਚਾਹ ਰਿਹਾ ਵਾ ਕਿ ਇੰਨਾ ਕੁ ਮਿਲਦਾ ਮੈਂ ਹੋਰ ਵੱਧ ਪਾ ਲਾਂ, ਉਹਦੇ ਫਾਇਦੇ ਕੀ ਨੇ?
1: ਦੇਖੋ, ਸੁਪਰ ਐਨੂਏਸ਼ਨ ਦੇ ਮੇਨ ਫਾਇਦਾ ਇਹ ਹੈ ਕਿ ਤੁਸੀਂ ਟੈਕਸ ਬਚਾ ਸਕਦੇ ਹੋ ਉਹਦੇ ਨਾਲ।
0: ਕਿਵੇਂ? ਮਤਲਬ ਥੋੜ੍ਹਾ ਜਿਹਾ
1: ਅਗਰ ਮੈਂ ਐਗਜ਼ਾਮਪਲ ਦੇਵਾਂ ਕਿ ਅਗਰ ਤੁਸੀਂ ਐਜ਼ ਏ ਇੰਪਲੋਈ ਜੋਬ ਕਰ ਰਹੇ ਹੋ ਕਿਤੇ, ਇੰਪਲੋਇਰ ਨੇ ਤੁਹਾਡੇ 12% ਸੁਪਰ ਪਾਉਣੀ ਆ, ਅਗਰ ਤੁਸੀਂ ਸੈਲਰੀ ਸੈਕਰੀਫਾਈਸ ਇੱਕ ਹੁੰਦਾ ਕਿ ਜੇ ਤੁਸੀਂ ਆਪਣੇ ਇੰਪਲੋਇਰ ਨੂੰ ਕਹਿੰਦੇ ਕਿ ਮੇਰਾ ਥੋੜ੍ਹਾ ਪਾਰਟ ਸੈਲਰੀ ਦਾ ਕੱਟ ਕੇ ਮੇਰੇ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਕਰ ਦੇ, ਉਹਦੇ ਨਾਲ ਕੀ ਹੁੰਦਾ ਕਿ ਤੁਹਾਡੀ ਜਿਹੜੀ ਗਰੋਸ ਇਨਕਮ ਹੈ ਉਹ ਘੱਟ ਜਾਂਦੀ ਆ ਅਤੇ ਤੁਸੀਂ ਉਹਦੇ ਨਾਲ ਟੈਕਸ ਸੇਵ ਕਰਦੇ ਹਾਂ। ਸੋ ਅਗਰ ਤੁਹਾਡੀ ਲੈਟਸ ਏ ਤੁਸੀਂ 80,000 ਜਾਂ 90,000 ਪੈਕੇਜ 'ਤੇ ਹੈਗੇ ਆ, ਡੈਟ ਮੀਨਸ ਕਿ ਤੁਹਾਡਾ ਮਾਰਜਨਲ ਟੈਕਸ ਰੇਟ 30% ਆ ਅਤੇ ਪਲੱਸ ਮੈਡੀਕੇਅਰ ਲਈ ਵੀ 2% ਤੁਸੀਂ ਭਰਦੇ ਆ। ਸੋ ਅਗਰ ਤੁਸੀਂ ਐਕਸਟਰਾ 10,000 ਕੰਟਰੀਬਿਊਸ਼ਨ ਕੀਤਾ ਤਾਂ ਤੁਸੀਂ 32% ਤੁਹਾਨੂੰ ਉਹਦਾ ਫਾਇਦਾ ਹੁੰਦਾ।
0: ਓਕੇ,
1: ਜਿਹੜਾ ਕਿ ਲਗਾ ਲਓ ਕਿ ਤੁਹਾਡਾ ਸਾਲ ਦਾ ਟੈਕਸ ਤੁਹਾਨੂੰ ਇਨ ਹੈਂਡ ਬਚਦਾ। ਬਟ ਇੱਕ ਚੀਜ਼ ਮੈਂ ਕਲੀਅਰ ਕਰਦਾ ਕਿ ਜਿਹੜਾ ਵੀ ਤੁਸੀਂ ਕੰਟਰੀਬਿਊਸ਼ਨ ਕਰਦੇ ਹਾਂ ਸੁਪਰ ਦੇ ਵਿੱਚ, ਈਵਨ ਤੁਹਾਡਾ ਇੰਪਲੋਇਰ ਵੀ ਜੋ ਕੰਟਰੀਬਿਊਸ਼ਨ ਕਰਦਾ, ਸੁਪਰ ਦੇ ਵਿੱਚ 15% ਟੈਕਸ ਉਹਦੇ 'ਤੇ ਲੱਗਦਾ। ਸੋ ਤੁਹਾਡੀ ਨੈੱਟ ਸੇਵਿੰਗ ਜਿਹੜੀ ਆ ਉਹ ਡਿਫਰੈਂਸ ਜੋ ਹੈਗਾ ਤੁਹਾਡੇ ਮਾਰਜਨਲ ਟੈਕਸ ਰੇਟ ਦਾ -15%, ਉਹ ਤੁਹਾਡੀ ਨੈੱਟ ਸੇਵਿੰਗ ਆ। ਬਟ ਸਟਿਲ ਉਹਦੇ ਨਾਲ ਤੁਹਾਡਾ ਅਗਰ ਤੁਸੀਂ ਉਹਨੂੰ ਲਗਾ ਲਓ ਕਿ ਇੱਕ ਹੈਬਿਟ ਬਣਾ ਲੈਂਦੇ ਹਾਂ ਕਿ ਥੋੜ੍ਹਾ ਥੋੜ੍ਹਾ ਪੈਸਾ ਤੁਸੀਂ ਸਾਈਡ 'ਤੇ ਕਰਦੇ ਜਾਂਦੇ ਆ, ਉਹਦੇ ਨਾਲ ਤੁਹਾਡਾ ਸੇਵਿੰਗ ਵੀ ਹੁੰਦੀ ਰਹਿੰਦੀ ਆ, ਉਹ ਪੈਸਾ ਤੁਹਾਡਾ ਇਨਵੈਸਟ ਵੀ ਹੁੰਦਾ ਅਤੇ ਤੁਹਾਡਾ ਜਿਹੜਾ ਟੈਕਸ ਇੱਕ ਵਾਰੀ ਚਲਾ ਗਿਆ ਉਹ ਵਾਪਸ ਨਹੀਂ ਆਉਣਾ ਇੱਥੇ।

0: ਤੁਹਾਡਾ ਟੈਕਸ ਬਚ ਰਿਹਾ ਹਰ ਸਾਲ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਕਰਨ ਨਾਲ, ਸੋ ਉਹ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ।
1: ਓਕੇ, ਇਹ ਤਾਂ ਹੋ ਗਿਆ ਇੱਕ ਸਿਨੈਰੀਓ ਕਿ ਮੰਨ ਲਓ ਮੈਂ ਆਪਣੇ ਇੰਪਲੋਇਰ ਨੂੰ ਕਹਿਤਾ ਵੀ ਆਹ ਇਹ ਤੋਂ ਪੈਸੇ ਜੇ ਟੱਪਦੇ ਆ ਫੋਰ ਐਗਜ਼ਾਮਪਲ, ਤਾਂ ਮੇਰਾ ਟੈਕਸ ਵੱਧ ਜਾਂਦਾ, ਤੂੰ ਇਹ ਮੇਰਾ ਸੁਪਰ ਦੇ ਵਿੱਚ ਪਾ ਦੇ ਅਤੇ ਉੱਥੇ ਮੇਰਾ ਟੈਕਸ ਉਸ ਹਿਸਾਬ ਦੇ ਨਾਲ ਸੇਵ ਹੋ ਗਿਆ। ਪਰ ਜੇਕਰ ਮੰਨ ਲਓ ਇੰਪਲੋਇਰ ਤੁਹਾਡੇ ਪਾ ਦਿੰਦਾ ਵਾ ਖਾਤੇ ਦੇ ਵਿੱਚ, ਉਹ ਇੱਦਾਂ ਦੀ ਸੈਟਲਮੈਂਟ ਦੇ ਉੱਤੇ ਨਹੀਂ ਮੰਨਦਾ, ਵੈਸੇ ਤਾਂ ਚਲੋ ਮੰਨ ਜੂਗਾ, ਉਹਨੂੰ ਕੋਈ ਪ੍ਰੋਬਲਮ ਨਹੀਂ ਆ, ਪਰ ਜੇ ਮੰਨ ਲਓ ਤੁਸੀਂ ਜਾਂ ਆਪ ਹੀ ਤੁਸੀਂ ਮੈਨੇਜ ਕਰ ਰਹੇ ਹੋ ਆਪਣਾ ਖਾਤਾ, ਅਤੇ ਆਪਣੇ ਤੌਰ ਦੇ ਉੱਤੇ ਜੇ ਤੁਸੀਂ ਆਈ ਪੇ ਦੇ ਵਿੱਚੋਂ ਜੇ ਤੁਸੀਂ ਸੁਪਰ ਐਨੁਏਸ਼ਨ ਪਾਉਂਦੇ ਹੋ ਕਿ ਫਿਰ ਵੀ ਉਹ 'ਚ ਟੈਕਸ ਬੈਨੀਫਿਟ ਹੁੰਦੇ ਨੇ?
0: ਹਾਂਜੀ, ਸੋ ਇਹਨੂੰ ਅਸੀਂ ਕਹਿੰਦੇ ਹਾਂ ਆਫਟਰ ਟੈਕਸ ਕੰਟਰੀਬਿਊਸ਼ਨ। ਸੋ ਲੈਟ ਸੇ ਤੁਸੀਂ ਇੰਪਲੋਇਰ ਦੇ ਨਾਲ ਕੋਈ ਅਰੇਂਜਮੈਂਟ ਨਹੀਂ ਕੀਤੀ ਹੋਈ, ਤੁਸੀਂ ਜੋ ਵੀ ਤੁਹਾਡੀ ਇਨ ਹੈਂਡ ਸੈਲਰੀ ਆ ਰਹੀ ਹੈ ਉਹਦੇ ਵਿੱਚੋਂ ਅਗਰ ਤੁਸੀਂ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਕਰ ਸਕਦੇ ਹੋ। ਉਹ ਤੁਸੀਂ ਇੱਕ ਲਗਾ ਲਓ ਕਿ ਪੂਰਾ ਸਾਲ ਦੇ ਵਿੱਚ ਥੋੜ੍ਹਾ ਥੋੜ੍ਹਾ ਕਰਕੇ ਵੀ ਕਰ ਸਕਦੇ ਹੋ, ਜਾਂ ਫਿਰ ਸਾਲ ਦੇ ਐਂਡ 'ਤੇ ਇਕੱਠਾ ਵੀ ਪਾ ਸਕਦੇ ਹੋ। ਕੰਡੀਸ਼ਨ ਇਹ ਹੈ ਕਿ 30 ਜੂਨ ਤੋਂ ਪਹਿਲਾਂ ਉਹ ਫੰਡਸ ਨੂੰ ਰਿਸੀਵ ਹੋ ਜਾਣੇ ਚਾਹੀਦੇ ਆ, ਅਤੇ ਅਗਰ ਤੁਸੀਂ ਉਹ ਕੀਤਾ ਔਰ ਤੁਹਾਨੂੰ ਇੱਕ ਫੋਰਮ ਸੁਪਰ ਫੰਡ ਨੂੰ ਭੇਜਣਾ ਹੁੰਦਾ, ਨੋਟਿਸ ਆਫ ਇੰਟੈਂਟ ਟੂ ਕਲੇਮ, ਜਿਹਦੇ ਵਿੱਚ ਤੁਸੀਂ ਫੰਡ ਆਪਣੇ ਫੰਡਸ ਨੂੰ ਨੋਟੀਫਾਈ ਕਰਨਾ ਕਿ ਇੰਨਾ ਮੈਂ ਕੰਟਰੀਬਿਊਸ਼ਨ ਟੋਟਲ ਕੰਟਰੀਬਿਊਟ ਕੀਤਾ ਆ ਅਤੇ ਜਿਹਦੀ ਮੈਂ ਡਿਡਕਸ਼ਨ ਕਲੇਮ ਕਰਨੀ ਆ। ਉਹ ਫਿਰ ATO ਨੂੰ ਨੋਟੀਫਾਈ ਕਰ ਦਿੰਦੇ ਆ ਕਿ ਇੰਨਾ ਕੰਟਰੀਬਿਊਸ਼ਨ ਆਇਆ, ਅਤੇ ਉਹ ਤੁਸੀਂ ਆਪਣੀ ਟੈਕਸ ਰਿਟਰਨ ਦੇ ਵਿੱਚ ਐਜ਼ ਏ ਡਿਡਕਸ਼ਨ ਕਲੇਮ ਕਰ ਸਕਦੇ ਹਾਂ। ਪਰ ਇਹਦੇ ਵਿੱਚ ਇੱਕ ਚੀਜ਼ ਕਲੀਅਰ ਕਰਦਾ ਕਿ ਜਿਹੜਾ ਕੰਸੈਸ਼ਨਲ ਕੰਟਰੀਬਿਊਸ਼ਨ ਹੈਗਾ, ਇਹਨੂੰ ਕੰਸੈਸ਼ਨਲ ਕੰਟਰੀਬਿਊਸ਼ਨ ਕਹਿੰਦੇ ਆ, ਜਿਹਦੀ ਤੁਸੀਂ ਡਿਡਕਸ਼ਨ ਕਲੇਮ ਕਰਨੀ ਆ। ਇਹਦੀ ਲਿਮਿਟ ਹੁੰਦੀ ਹੈ ਸਾਲ ਦੀ, ਕਰੰਟਲੀ ਜਿਵੇਂ $30,000 ਲਿਮਿਟ ਹੈ ਇਹਦੀ,
1: ਸਾਲ ਤੋਂ ਵੱਧ ਨਹੀਂ ਕਰ ਸਕਦੇ,
0: ਮਤਲਬ ਕੰਸੈਸ਼ਨਲ ਕੰਟਰੀਬਿਊਸ਼ਨ ਦੀ ਲਿਮਿਟ ਆ ਉਹ, ਜਿਹਦੇ 30,000 ਜਿਹੜਾ ਇੰਕਲੂਡਿੰਗ ਇੰਪਲੋਇਰ ਕੰਟਰੀਬਿਊਸ਼ਨ।
1: ਅੱਛਾ, ਜਿਹੜਾ ਉਹਨੇ ਕੀਤਾ ਉਹ ਪਾ ਕੇ 30 ਹੋਣਾ ਚਾਹੀਦਾ,
0: 30,000 ਟੋਟਲ ਆ। ਬਟ ਇਹਦੇ ਵਿੱਚ ਇੱਕ ਚੀਜ਼ ਹੋਰ ਹੈ, ਸੋਰੀ, ਕਿ ਅਗਰ ਤੁਸੀਂ ਵੱਧ ਕਰਨਾ ਚਾਹੁੰਦੇ ਆ, ਦੇਰ ਇਜ਼ ਏ ਆਪਸ਼ਨ ਕਿ ਤੁਸੀਂ ਆਪਣਾ ਪਿਛਲੇ 5 ਸਾਲਾਂ ਦਾ ਜੋ ਅਨਯੂਜ਼ਡ ਅਮਾਊਂਟ ਆ ਉਹ ਵੀ ਤੁਸੀਂ ਲੰਬ ਸਮੇਂ ਕਰ ਸਕਦੇ ਹਾਂ ਕੰਟਰੀਬਿਊਸ਼ਨ।
1: ਓਕੇ, ਅੱਛਾ, ਉਹ ਵੀ ਤੁਸੀਂ ਵਿੱਚ ਐਡ ਆਨ,
0: ਹਾਂਜੀ, ਕਰਕੇ
1: ਉਹ ਸਾਲਾਂ ਨੂੰ ਯੂਟੀਲਾਈਜ਼ ਕਰ ਸਕਦੇ।
0: ਹਾਂਜੀ, ਪਰ ਇਹਦੇ ਵਿੱਚ ਇਹ ਵੀ ਤੁਸੀਂ ਦੇਖਣਾ ਹੋਏਗਾ ਕਿ ਤੁਹਾਡੀ ਬਚਤ ਕਿੰਨੀ ਹੋ ਰਹੀ ਹੈ, ਕਿ ਜ਼ਿਆਦਾ ਫਾਇਦਾ ਇਹਦਾ ਉਦੋਂ ਹੁੰਦਾ ਕਿ ਜਦੋਂ ਲੈਟਸ ਸੇ ਤੁਹਾਡੀ ਕਿਸੇ ਸਾਲ ਤੁਸੀਂ ਪ੍ਰੋਪਰਟੀ ਸੈੱਲ ਕੀਤੀ, ਜ਼ਿਆਦਾ ਇਨਕਮ ਹੋ ਰਹੀ ਹੈ ਅਤੇ ਤੁਸੀਂ ਟੈਕਸ ਬਚਾਉਣਾ ਚਾਹੁੰਦੇ ਹਾਂ, ਫਿਰ ਤੁਹਾਡੇ ਕੋਲ ਇੱਕ ਆਪਸ਼ਨ ਹੈ ਕਿ ਤੁਸੀਂ ਇਹਨੂੰ ਆਪਣੀ ਇਨਕਮ ਦੇ ਹਿਸਾਬ ਨਾਲ ਆਈਡੀਆ ਲਗਾ ਸਕਦੇ ਹਾਂ ਕਿ ਕਿੰਨਾ ਕੰਟਰੀਬਿਊਸ਼ਨ ਕਰਨਾ ਚਾਹੀਦਾ ਤੁਹਾਨੂੰ, ਕਿੰਨਾ ਤੁਹਾਨੂੰ ਨੈੱਟ ਕੈਪੀਟਲ ਗੇਨ ਹੋ ਰਿਹਾ, ਫੋਰ ਐਗਜ਼ਾਮਪਲ ਪ੍ਰੋਪਰਟੀ ਤੋਂ ਜਾਂ ਕੋਈ ਹੋਰ ਇਨਵੈਸਟਮੈਂਟ ਇਨਕਮ ਆ ਗਈ ਹੈ, ਅਤੇ ਤੁਸੀਂ ਵੱਧ ਕਰਨ ਦੀ ਵੀ ਆਪਸ਼ਨ ਹੁੰਦੀ ਤੁਹਾਡੇ ਕੋਲ,
1: ਉਹਨੂੰ ਮੈਨੇਜ ਤੁਸੀਂ ਕਰ ਸਕਦੇ ਹੋ।
0: ਹਾਂਜੀ,
1: ਠੀਕ ਹੈ। ਅੱਛਾ, ਆਪਣੇ ਲੋਕਾਂ ਨੂੰ ਕਿੰਨੀ ਕੁ ਅਵੇਅਰਨੈਸ ਹੈ ਸੁਪਰ ਐਨੁਏਸ਼ਨ ਦੇ ਬਾਰੇ? ਜੇ ਮੰਨ ਲਓ ਫੋਰ ਐਗਜ਼ਾਮਪਲ ਮੈਂ ਤੁਹਾਡੇ ਤਜਰਬੇ ਤੋਂ ਪੁੱਛਾਂ ਵੀ ਤੁਸੀਂ ਰੈਂਡਮਲੀ ਜਦੋਂ ਲੋਕਾਂ ਨੂੰ ਪੁੱਛਦੇ ਹੋ, ਕਿੰਨਿਆਂ ਕੁ ਨੂੰ ਇਸ ਚੀਜ਼ ਦਾ ਪਤਾ ਹੁੰਦਾ ਵੀ ਉਹਨਾਂ ਦਾ ਕਿੰਨਾ ਕੁ ਸੁਪਰ ਐਨੁਏਸ਼ਨ?
0: ਅਗਰ ਮੈਂ ਸੱਚ ਕਹਾਂ ਤਾਂ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ ਹੁੰਦਾ ਸੁਪਰ ਐਨੁਏਸ਼ਨ ਫੰਡ ਦੇ ਵਿੱਚ,
1: ਨਹੀਂ ਪਤਾ ਹੁੰਦਾ ਕਿ ਪਤਾ ਹੀ ਨਹੀਂ ਹੁੰਦਾ।
0: ਥੋੜ੍ਹੀ ਇਨਫੋਰਮੇਸ਼ਨ ਹੁੰਦੀ ਉਹਨਾਂ ਨੂੰ, ਇਹ ਪਤਾ ਹੁੰਦਾ ਕਿ ਕੋਈ ਸੁਪਰ ਐਨੁਏਸ਼ਨ ਹੈ ਜੋ ਮੇਰਾ ਇੰਪਲੋਇਰ ਕੁਛ ਮੈਨੂੰ ਪੇ ਕਰ ਰਿਹਾ। ਬਟ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਨਾਂ ਦਾ ਫੰਡ ਦਾ ਬੈਲੈਂਸ ਕੀ ਹੈ ਇਸ ਵਕਤ ਦਾ। ਜ਼ਿਆਦਾ ਫੋਕ ਉਹਨਾਂ ਦਾ ਧਿਆਨ ਹੁੰਦਾ ਕਿ ਕਿਹੜੇ ਫੰਡ ਦੇ ਵਿੱਚ ਉਹਨਾਂ ਦੇ ਪੈਸੇ ਇਨਵੈਸਟ ਹੋਏ ਨੇ। ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਕੋਵਿਡ ਦੇ ਟਾਈਮ 'ਤੇ ਥੋੜ੍ਹੀ ਨੌਲੇਜ ਆਈ ਸੀ ਸੁਪਰ ਐਨੁਏਸ਼ਨ ਦੀ, ਜਦੋਂ ਲੋਕਾਂ ਨੇ ਆਪਣੇ ਬੈਲੈਂਸ ਦੇਖਣੇ ਸ਼ੁਰੂ ਕੀਤੇ, ਜਦੋਂ ਆਪਸ਼ਨ ਸੀਗੀ ਕਿ ਤੁਸੀਂ ਥੋੜ੍ਹਾ ਘਟਾ ਸਕਦੇ ਸੀ। ਪਰ ਉਸ ਤੋਂ ਪਹਿਲਾਂ ਤਾਂ ਬਹੁਤ ਘੱਟ ਨੌਲੇਜ ਸੀ ਸੁਪਰ ਐਨੁਏਸ਼ਨ ਬਾਰੇ। ਹੁਣ ਵੀ ਸਿਰਫ ਪਤਾ ਲੋਕਾਂ ਨੂੰ, ਪਰ ਕੋਈ ਇੰਨਾ ਜ਼ਿਆਦਾ ਧਿਆਨ ਨਹੀਂ ਦਿੰਦਾ ਆਪਣੇ ਸੁਪਰ ਫੰਡ ਦੇ ਉੱਤੇ, ਉਹਨੂੰ ਐਕਟਿਵਲੀ ਮੈਨੇਜ ਨਹੀਂ ਕਰਦੇ। ਸਿਰਫ ਇਹ ਪਤਾ ਹੈ ਕਿ ਸੁਪਰ ਫੰਡ
1: ਇੱਦਾਂ ਦੀ ਕੋਈ ਚੀਜ਼ ਹੈਗੀ ਆ।
0: ਹਾਂਜੀ,
1: ਸੋ ਜਿਹੜਾ ਇੰਪਲੋਇਰ ਆ ਉਹਨੂੰ ਵੀ ਬੋਝ ਲੱਗਦਾ ਵੀ ਮੈਂ ਇੰਨੇ ਪੈਸੇ ਦੇਣੇ ਆਏ ਐਵੇਂ ਵਾਧੂ ਦੇ ਆ, ਅਤੇ ਜਦੋਂ ਤੁਸੀਂ ਲੈਣ ਵਾਲੇ ਹੋ ਤੁਹਾਨੂੰ ਲੱਗਦਾ ਵੀ ਇਹ ਸਾਰੇ ਕਿਤੇ ਮੈਨੂੰ ਮਿਲ ਜਾਣ ਇਕੱਠੇ ਤਾਂ ਜ਼ਿਆਦਾ ਬਿਹਤਰ ਹੈ, ਇਹ ਐਵੇਂ ਉੱਧਰ ਵਿੱਚ ਕੱਟੀ ਕਟਾਈ ਜਾਂਦੇ ਆ। ਸੋ ਇਹਨੂੰ ਇਹਨੂੰ ਆਪਾਂ ਵਾਜਬ ਤਰੀਕੇ ਦੇ ਨਾਲ ਜੇ ਆਪਾਂ ਸਮਝਾਉਣਾ ਹੋਵੇ ਸਾਰਿਆਂ ਨੂੰ ਵੀ ਕੀ ਇਹਦਾ ਫਾਇਦਾ ਕੀ ਨੁਕਸਾਨ ਆ, ਇਹ ਜਿਹੜਾ ਕੰਟਰੀਬਿਊਸ਼ਨ ਹੋ ਰਿਹਾ ਵਾ ਇਹ ਕਿੱਦਾਂ ਜਾ ਕੇ ਅਤੇ ਕਦੋਂ ਕੁ ਜਾ ਕੇ ਫਾਇਦਾ ਦਿੰਦਾ?
0: ਦੇਖੋ, ਸੁਪਰ ਐਨੁਏਸ਼ਨ ਲਗਾ ਲਓ ਕਿ ਅਗਰ ਮੈਂ ਕਹਾਂ ਕਿ ਪ੍ਰੋਪਰਟੀ ਤੋਂ ਬਾਅਦ ਤੁਹਾਡਾ ਬਿਗੇਸਟ ਐਸੈਟ ਸੁਪਰ ਐਨੁਏਸ਼ਨ ਹੈ। ਕਈ ਵਾਰੀ ਤੁਹਾਨੂੰ ਖੁਦ ਨਹੀਂ ਅੰਦਾਜ਼ਾ ਹੁੰਦਾ ਕਿ ਤੁਹਾਡਾ ਸੁਪਰ ਦੇ ਵਿੱਚ ਕਿੰਨਾ ਪੈਸਾ, ਔਰ ਉਹਨੀ ਅਗਰ ਤੁਸੀਂ ਸਹੀ ਤਰ੍ਹਾਂ ਮੈਨੇਜ ਕਰੋ ਤਾਂ ਤੁਸੀਂ ਕਾਫੀ ਫਾਸਟ ਉਹਨੂੰ ਗਰੋ ਵੀ ਕਰ ਸਕਦੇ ਹੋ, ਪੈਸੇ
1: ਹੋ ਸਕਦੇ ਹੋ,
0: ਅਮੀਰ ਹੋ ਸਕਦੇ।
1: ਕੋਵਿਡ 'ਚ ਬਾਂਹ ਫੜੀ ਹੈ ਸੁਪਰ ਨੇ ਬੜਿਆ।
0: ਹਾਂਜੀ, ਬਿਲਕੁਲ, ਪਰ ਉਦੋਂ ਥੋੜ੍ਹਾ ਮਿਸਯੂਜ਼ ਵੀ ਹੋਇਆ ਕਿ ਲੋਕਾਂ ਨੇ ਜਿਹਨਾਂ ਨੂੰ ਨਹੀਂ ਵੀ ਲੋੜ ਸੀ ਉਹਨਾਂ ਨੇ ਕਢਵਾ ਲਿਆ, ਔਰ ਜਿਹੜਾ ਗੌਰਮੈਂਟ ਨੇ ਬਾਅਦ ਵਿੱਚ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਵਾਪਸ ਪਾਉਣਾ ਚਾਹੀਦਾ ਹੈ।
1: ਸਾਰਿਆਂ ਨੂੰ ਵਾਪਸ ਪਾਉਣਾ ਪਿਆ ਭਲਾ?
0: ਕਾਫੀ ਹੱਦ ਤੱਕ ਲੋਕਾਂ ਨੂੰ ATO ਨੇ ਅਪਰੋਚ ਕੀਤਾ ਸੀ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਉਦੋਂ ਕਰ ਲਏ ਸੀ ਵਿਡਰੋਲਸ, ਬਟ ਐਨੀਵੇਸ ਉਹ ਇੱਕ ਪਾਸਟ ਸੀਗਾ ਜੋ। ਬਟ ਉਸ ਤਰ੍ਹਾਂ ਸੁਪਰਐਨੂਏਸ਼ਨ ਇੱਕ ਲਗਾ ਲਓ ਕਿ ਇਹਨੂੰ ਤੁਸੀਂ ਐਵੇਂ ਨਾ ਸੋਚੋ ਕਿ ਇਹ ਇੱਕ ਸੈਪਰੇਟ ਕੋਈ ਚੀਜ਼ ਆ, ਦੇਖਾਂਗੇ ਜਦੋਂ ਟਾਈਮ ਆਏਗਾ ਰਿਟਾਇਰਮੈਂਟ 'ਤੇ ਦੇਖਾਂਗੇ ਕੀ ਹੈ ਇਹਦੀ ਸਿਚੁਏਸ਼ਨ। ਤੁਸੀਂ ਉਹਨੂੰ ਐਕਟਿਵਲੀ ਮੈਨੇਜ ਕਰੋ, ਤੁਹਾਡਾ ਪੈਸਾ ਆ। ਜਿਵੇਂ ਆਪਣੇ ਕਹਿੰਦੇ ਸੀ ਬਜ਼ੁਰਗ ਕਿ ਥੋੜ੍ਹਾ ਪੈਸਾ ਸਾਈਡ 'ਤੇ ਰੱਖੋ ਜਿਹੜਾ ਤੁਹਾਡੇ ਬੁਢਾਪੇ 'ਚ ਕੰਮ ਆਵੇ। ਇਹਨੂੰ ਤੁਸੀਂ ਉਹੀ ਚੀਜ਼ ਲਗਾਓ ਕਿ ਇਹ ਤੁਹਾਡੇ
1: ਇਨਫੋਰਮੇਸ਼ਨ ਜਾਂ ਟਰੈਵਲ ਕਰਦੀਆਂ ਨੇ ਵੀ ਗੋਸਿਪਸ, ਪਤਾ ਨਹੀਂ ਹੁਣ ਗੋਸਿਪ ਆ ਕੀ ਆ, ਕਿ ਜਦੋਂ ਇਹ ਘੱਟ ਜਾਂਦਾ ਵਾ ਪਿਆ ਪਿਆ ਇੰਟਰਸਟ ਕੱਟੀ ਜਾਂਦੇ ਆ, ਜਾਂ ਗਲਤ ਜਗ੍ਹਾ ਦੇ ਉੱਤੇ ਕੰਪਨੀਆਂ ਇਨਵੈਸਟ ਕਰ ਦਿੰਦੀਆਂ ਤਾਂ ਵੀ ਉਹ ਘੱਟ ਜਾਂਦਾ। ਜੇ ਮੰਨ ਲਓ ਤੁਸੀਂ ਤੁਹਾਡੀ ਜੋਬ ਦੇ ਵਿੱਚ ਗੈਪ ਆਉਂਦਾ ਵਾ, ਤੁਸੀਂ ਇੱਕ ਜਗ੍ਹਾ 'ਤੇ ਨੌਕਰੀ ਕਰ ਰਹੇ ਹੋ, ਹੁਣ ਤੁਸੀਂ ਛੱਡੀ ਆ ਨੌਕਰੀ ਜਾਂ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ, ਤਾਂ ਉਹ ਘਟਣਾ ਸ਼ੁਰੂ ਹੋ ਜਾਂਦਾ। ਇਹ ਚੀਜ਼ਾਂ ਕਿੱਦਾਂ, ਕੀ ਇਹਦੇ ਵਾਜਬ ਇਨਫੋਰਮੇਸ਼ਨ ਹੈ?
0: ਦੇਖੋ ਇਹਦੇ ਵਿੱਚ ਕਾਫੀ ਚੀਜ਼ਾਂ ਹੈ, ਮੇਨ ਜਿਹੜੀ ਲਗਾ ਲਓ ਕਿ ਜੋ ਗਲਤੀਆਂ ਹੁੰਦੀਆਂ ਨੇ ਉਹ ਇਹ ਹੈ ਕਿ ਕਈ ਵਾਰੀ ਐਵੇਂ ਵੀ ਹੁੰਦਾ ਕਿ ਜਦੋਂ ਕੋਈ ਨਵੀਂ ਜੋਬ ਸ਼ੁਰੂ ਕਰਦਾ ਬੰਦਾ, ਉਹ ਇੰਪਲੋਇਰ ਵੱਲੋਂ ਇੱਕ ਕੰਪਲਸਰੀ ਹੁੰਦਾ ਕਿ ਇੰਪਲੋਇਰ ਨੇ ਆਪਸ਼ਨ ਦੇਣੀ ਹੁੰਦੀ ਆ, ਸੁਪਰ ਚੋਇਸ ਫੋਰਮ ਜਿਹਨੂੰ ਕਹਿੰਦੇ ਆ, ਕਿ ਤੁਸੀਂ ਆਪਣਾ ਖੁਦ ਚੂਜ਼ ਕਰ ਸਕਦੇ ਹਾਂ ਕਿ ਤੁਸੀਂ ਕਿਹੜਾ ਫੰਡ ਦੇ ਵਿੱਚ ਆਪਣੇ ਪੈਸੇ ਪਾਉਣਾ ਚਾਹੁੰਦੇ ਹਾਂ। ਜ਼ਿਆਦਾਤਰ ਲੋਕ ਮੈਂ ਦੇਖੇ ਕੀ ਕਰਦੇ ਆ ਕਿ ਉਹ ਡਿਫੋਲਟ ਫੰਡ ਇੰਪਲੋਇਰ ਵਾਲਾ ਚੂਜ਼ ਕਰ ਲੈਂਦੇ ਆ, ਜ਼ਿਆਦਾ ਜਾਣਕਾਰੀ ਵੀ ਨਹੀਂ ਹੁੰਦੀ ਕਿ ਉਹ ਫੰਡ ਦੇ ਵਿੱਚ ਕਿਵੇਂ ਤੁਹਾਡਾ ਇਨਵੈਸਟਮੈਂਟਸ ਹੋ ਰਹੀ ਹੈ, ਕੀ ਫੀਸ ਨੇ, ਕੀ ਸਾਰਾ ਕੁਛ। ਔਰ ਹਰ ਜਗ੍ਹਾ 'ਤੇ ਨਵੀਂ ਜੋਬ ਸ਼ੁਰੂ ਕਰਦੇ ਹੋ, ਨਵਾਂ ਫੰਡ ਸ਼ੁਰੂ ਕਰ ਲੈਂਦੇ ਆ, ਅਤੇ ਕਈ ਵਾਰੀ ਤੁਹਾਡੇ 3-4 ਫੰਡ ਹੋ ਜਾਂਦੇ ਆ ਅਲੱਗ ਅਲੱਗ ਜੋ ਚੱਲ ਰਹੇ ਹੁੰਦੇ ਆ, ਔਰ ਹਰ ਫੰਡ ਆਪਣੀ ਫੀਸ ਲੈਂਦਾ ਤੁਹਾਡੇ ਮੈਨੇਜ ਕਰਨ ਦੀ। ਸੋ ਤੁਸੀਂ ਮਲਟੀਪਲ ਫੀਸ ਪੇ ਕਰ ਰਹੇ ਹੁੰਦੇ ਆ, ਜਦਕਿ ਬੈਟਰ ਆਪਸ਼ਨ ਇਸ ਕਿ ਤੁਸੀਂ ਇੱਕ ਫੰਡ ਰੱਖੋ, ਰਿਸਰਚ ਕਰੋ ਕਿੰਨਾ ਤੁਹਾਨੂੰ ਫੀਸ ਚਾਰਜ ਹੋ ਰਹੀ ਹੈ, ਕਿੱਥੇ ਇਨਵੈਸਟ ਹੋ ਰਿਹਾ ਤੁਹਾਡਾ ਪੈਸਾ। ਤੁਸੀਂ ਉਹਨੂੰ ਵੀ ਚੂਜ਼ ਕਰ ਸਕਦੇ ਹਾਂ ਕਿ ਤੁਸੀਂ ਕਿਸ ਹਿਸਾਬ ਨਾਲ ਕੀ ਇਨਵੈਸਟਮੈਂਟ ਸਟ੍ਰੈਟਜੀ ਤੁਸੀਂ ਚੂਜ਼ ਕਰਨਾ ਚਾਹੁੰਦੇ ਹਾਂ, ਅਤੇ ਉਹ ਵੀ ਤੁਹਾਡੇ ਹੱਥ 'ਚ ਹੈ, ਉਹ ਤੁਹਾਡਾ ਆਪਣਾ ਪੈਸਾ। ਤੁਸੀਂ ਉਹਨੂੰ ਲਗਾ ਲਓ ਕਿ ਇਸ ਵਕਤ ਤੁਸੀਂ ਨਹੀਂ ਫੀਲ ਕਰ ਪਾ ਰਹੇ, ਬਟ ਉਹ ਤੁਹਾਡਾ ਹੀ ਪੈਸਾ, ਤੁਸੀਂ ਉਹਨੂੰ ਕੰਟਰੋਲ ਕਰ ਸਕਦੇ ਹਾਂ ਕਿ ਤੁਸੀਂ ਕਿੱਥੇ ਇਨਵੈਸਟ ਕਰਨਾ, ਅਤੇ ਉਹ ਤੁਸੀਂ ਅਗਰ ਉਹਨੂੰ ਸਹੀ ਢੰਗ ਨਾਲ ਮੈਨੇਜ ਕਰਦੇ ਹਾਂ ਅਤੇ ਤੁਸੀਂ ਫੀਸ ਬਚਾ ਸਕਦੇ ਹਾਂ, ਅਤੇ ਤੁਸੀਂ ਇਨਵੈਸਟਮੈਂਟ ਉਹਨੂੰ ਪ੍ਰੋਪਰਲੀ, ਕਿਉਂਕਿ ਉਹਦੇ ਵਿੱਚ ਵੀ ਕਾਫੀ ਚੀਜ਼ਾਂ ਨੇ ਜਿਵੇਂ ਤੁਸੀਂ ਕਿਸ ਏਜ ਗਰੁੱਪ ਦੇ ਵਿੱਚ, ਕੀ ਤੁਹਾਡੀ ਏਜ ਆ ਅੱਜ, ਕੀ ਸਟ੍ਰੈਟਜੀ ਉਸ ਹਿਸਾਬ ਨਾਲ ਹੋਣੀ ਚਾਹੀਦੀ ਆ। ਕਿਉਂਕਿ ਉਹਦੇ ਵਿੱਚ ਕੀ ਹੁੰਦਾ ਕਿ ਫੰਡ ਕਈ ਵਾਰੀ ਜਦੋਂ ਤੁਸੀਂ ਡਿਫੋਲਟ ਫੰਡ ਯੂਜ਼ ਕਰ ਲਿਆ ਇੰਪਲੋਇਰ ਦਾ, ਉਹ ਅਗਰ ਲੋ ਲਾ ਲਓ ਕਿ ਕੰਜ਼ਰਵੇਟਿਵ ਇਨਵੈਸਟਮੈਂਟ ਦੇ ਵਿੱਚ ਹੈਗਾ ਕਿ ਜਿਹਦੇ ਵਿੱਚ ਰੇਟ ਆਫ ਰਿਟਰਨ ਬਹੁਤ ਘੱਟ ਆ, ਠੀਕ ਹੈ, ਸੋ ਉਹ ਅਗਰ ਤੁਹਾਨੂੰ ਲਗਾ ਲਓ ਕਿ ਇਸ ਵਕਤ ਨਹੀਂ ਜ਼ਿਆਦਾ ਫੀਲ ਹੁੰਦਾ, ਬਟ ਲੋਂਗ ਰਨ ਦੇ ਵਿੱਚ ਉਹ ਕਾਫੀ ਡਿਫਰੈਂਸ ਆ ਜਾਂਦਾ ਉਸ ਚੀਜ਼ ਦਾ। ਸੋ ਉਹ ਵੀ ਤੁਹਾਨੂੰ ਦੇਖਣਾ ਚਾਹੀਦਾ ਕਿ ਤੁਹਾਨੂੰ ਕਿਹੜੀ ਇਨਵੈਸਟਮੈਂਟ ਸਟ੍ਰੈਟਜੀ ਲਗਾਉਣੀ ਚਾਹੀਦੀ ਆ, ਕਿ ਤੁਹਾਨੂੰ ਕੰਜ਼ਰਵੇਟਿਵ ਰੱਖਣਾ ਆ, ਕਿ ਤੁਸੀਂ ਬੈਲੈਂਸ ਫੰਡ ਦੇ ਵਿੱਚ ਉਹਨੂੰ ਰੱਖੋ, ਜਾਂ ਤੁਸੀਂ ਉਹਨੂੰ ਗਰੋਥ ਦੇ ਵਿੱਚ ਰੱਖੋ ਕਿ ਜਿਹਦੇ ਵਿੱਚ ਰੇਟ ਆਫ ਰਿਟਰਨ ਜ਼ਿਆਦਾ ਆ, ਰਿਸਕ ਹੁੰਦਾ ਜ਼ਿਆਦਾ, ਬਟ ਅਗਰ ਤੁਸੀਂ ਹਜੇ ਯੰਗ ਹੋ, ਤੁਹਾਡੇ ਕੋਲ ਲੌਂਗ ਟਾਈਮ ਹੈਗਾ ਹੈ, ਅਤੇ ਮੋਸਟ ਲਾਈਕਲੀ ਉਹ ਕਵਰ ਅਪ ਕਰ ਜਾਂਦਾ ਲੌਂਗ ਰਨ ਦੇ ਵਿੱਚ, ਔਰ ਕਾਫੀ ਵਧੀਆ ਰਹਿੰਦਾ।
1: ਸੋ ਕੀ ਇਹ ਮੈਨੇਜਮੈਂਟ ਸਾਰੀ ਆਪਣੇ ਹੱਥਾਂ 'ਚ ਹੁੰਦੀ ਆ, ਜਾਂ ਫਿਰ ਆਪਾਂ ਕੁਛ ਵੀ ਨਹੀਂ ਜਦੋਂ ਕਰਦੇ ਤਾਂ ਕੰਪਨੀ ਦੀਆਂ ਉਹ ਡਿਫੋਲਟ ਸੈਟਿੰਗ ਚੱਲ ਜਾਂਦੀਆਂ?
0: ਜਦੋਂ ਤੁਸੀਂ ਸੁਪਰ ਫੰਡ ਕੋਈ ਵੀ ਖੋਲਦੇ ਆ, ਹਰ ਫੰਡ ਨੇ ਬਾਏ ਡਿਫੋਲਟ ਜੋ ਉਹਨਾਂ ਦਾ ਫੰਡ ਤੁਸੀਂ ਚੂਜ਼ ਕਰਦੇ ਆ ਉਹਨਾਂ ਨੇ ਕਰਨੀ ਇਨਵੈਸਟਮੈਂਟ, ਬਟ ਹਰ ਫੰਡ ਮੋਸਟਲੀ ਜਿਹੜੇ ਵੀ ਫੰਡਸ ਨੇ ਉਹ ਆਪਸ਼ਨ ਦਿੰਦੇ ਨੇ, ਤੁਸੀਂ ਚੂਜ਼ ਕਰ ਸਕਦੇ ਆ ਕਿ ਤੁਸੀਂ ਉਹ ਪੈਸਾ ਕਿਵੇਂ ਉਹਨੂੰ ਇਨਵੈਸਟ ਕਰਨਾ ਚਾਹੁੰਦੇ ਆ। ਜਿਵੇਂ ਕੋਵਿਡ ਦੇ ਟਾਈਮ ਦੇ ਉੱਤੇ ਲਗਾ ਲਓ ਕਿ ਕਾਫੀ ਜ਼ਿਆਦਾ ਨੁਕਸਾਨ ਹੋ ਰਹੇ ਸੀਗੇ, ਫੰਡਸ ਦੇ ਬੈਲੈਂਸਿਸ ਵੀ ਲੋਕਾਂ ਨੇ ਦੇਖੇ ਕਿ ਘਟੇ, ਚਲੋ ਉਹ ਹੌਲੀ ਹੌਲੀ ਕਵਰ ਅਪ ਹੋ ਹੀ ਜਾਂਦੇ, ਪਰ ਉਸ ਟਾਈਮ ਦੇ ਉੱਤੇ ਕਾਫੀਆਂ ਨੇ ਆਪਣੇ ਜਿਹੜੇ ਹੈਗੇ ਆ ਉਹ ਉਹਨੂੰ ਕੰਟਰੋਲ ਕਰ ਲਿਆ ਸੀਗਾ, ਕਿ ਉਹਨੂੰ ਗਰੋਥ ਦੀ ਜਗ੍ਹਾ ਇੱਕ ਸੇਫ ਆਪਸ਼ਨ ਦੇ ਵਿੱਚ ਥੋੜ੍ਹਾ ਟਾਈਮ ਰੱਖਿਆ, ਔਰ ਉਸ ਤੋਂ ਬਾਅਦ ਉਹਨੂੰ ਚੇਂਜ ਕਰਤਾ। ਸੋ ਅਗਰ ਤੁਸੀਂ ਐਕਟਿਵਲੀ ਮੈਨੇਜ ਕਰਦੇ ਹਾਂ ਤਾਂ ਤੁਸੀਂ ਇਹ ਚੀਜ਼ਾਂ ਨੂੰ ਕੰਟਰੋਲ ਕਰ ਸਕਦੇ ਹੋ।
1: ਸੋ ਆਪਣੇ ਹੱਥਾਂ, ਅੱਛਾ ਜਿੱਦਾਂ ਹੁਣ ਆਪਾਂ ਆਪਣਾ ਹਿਸਾਬ ਕਿਤਾਬ ਜਿਹੜਾ ਵਾ ਉਹ ਅਕਾਊਂਟੈਂਟਸ ਦੇ ਕੋਲੋਂ ਕਰਵਾਉਂਦੇ ਹਾਂ, ਕਿ ਪ੍ਰੋਫੈਸ਼ਨਲਸ ਵੀ ਇਹਦੇ ਬਾਰੇ ਸਾਰੀ ਜਾਣਕਾਰੀ ਦਿੰਦੇ ਨੇ ਜਾਂ ਕੀ ਆਪਾਂ ਲੈ ਸਕਦੇ ਹਾਂ ਜਾਂ ਫਿਰ ਉਹ ਇੱਕ ਐਡੀਸ਼ਨਲ ਸਰਵਿਸਿਜ਼ ਹੋ ਜਾਂਦੀਆਂ ਨੇ?
0: ਦੇਖੋ ਮੇਨ ਤਾਂ ਲਗਾ ਲਓ ਕਿ ਇਹ ਤੁਹਾਡਾ ਆਪਣਾ ਫੰਡਸ ਨੇ, ਤੁਹਾਡਾ ਆਪਣਾ ਪੈਸਾ ਆ, ਤੁਸੀਂ ਅਗਰ ਤੁਹਾਡੇ ਅਕਾਊਂਟੈਂਟ ਜਾਂ ਫਾਈਨੈਂਸ਼ੀਅਲ ਐਡਵਾਈਜ਼ਰ ਆ ਉਹ ਉਹਨਾਂ ਨੂੰ ਤੁਸੀਂ ਅਪਰੋਚ ਕਰਦੇ ਹਾਂ, ਤੁਸੀਂ ਜਾਣਨਾ ਚਾਹੁੰਦੇ ਹਾਂ ਅਤੇ ਉਹ ਵੈਸੇ ਤਾਂ ਇੱਕ ਐਕਸਟਰਾ ਸਰਵਿਸ ਹੀ ਆ, ਬਟ ਤੁਸੀਂ ਉਹਨਾਂ ਨੂੰ ਅਪਰੋਚ ਕਰਦੇ ਹੋ ਤੁਹਾਡੇ ਬੈਨੀਫਿਟ ਲਈ ਆ, ਸੋ ਉਹ ਤੁਹਾਨੂੰ ਜਾਣਕਾਰੀ ਜੋ ਵੀ ਚਾਹੀਦੀ ਆ ਉਹ ਤੁਹਾਨੂੰ ਮਿਲ ਜਾਂਦੀ ਆ। ਐਂਡ ਆਫ ਦਾ ਡੇ ਡਿਸੀਜ਼ਨ ਮੇਕਿੰਗ ਤਾਂ ਤੁਹਾਡੀ ਹੀ ਆ ਕਿ ਤੁਸੀਂ ਉਹ ਕੀ ਕਰਨਾ ਚਾਹੁੰਦੇ ਆ, ਪਰ ਤੁਹਾਨੂੰ ਜ਼ਰੂਰ ਕੰਸਲਟ ਕਰਨਾ ਚਾਹੀਦਾ ਅਤੇ ਉਹਦੇ ਬਾਰੇ ਅਗਰ ਤੁਹਾਨੂੰ ਜਾਣਕਾਰੀ ਨਹੀਂ ਹੈ ਤਾਂ ਤੁਹਾਨੂੰ ਜਾਣਕਾਰੀ ਲੈਣੀ ਚਾਹੀਦੀ ਹੈ।
1: ਅੱਛਾ, ਕਿੰਨੀ ਕੁ ਔਫਨ ਸਾਨੂੰ ਇਹ ਜਾਣਕਾਰੀ ਲੈਣੀ ਪਊਗੀ? ਮੰਨ ਲਓ ਕਈ ਨੇ ਨਾ ਹੁਣ ਜਿੱਦਾਂ ਆਪਣਾ ਅਕਾਊਂਟਸ ਨੇ ਅਤੇ ਉਹ ਸਾਨੂੰ ਮੰਨ ਲਓ ਕਿਸੇ ਨੂੰ 3 ਮਹੀਨੇ ਜਾਂ ਸਾਲ ਬਾਅਦ ਤੁਹਾਨੂੰ ਕਰਨਾ ਹੀ ਪੈਂਦਾ ਇੱਕ ਵਾਰੀ ਸਾਰਾ ਜਿਹੜਾ ਹਿਸਾਬ ਕਿਤਾਬ, ਇਹਦੇ ਬਾਰੇ ਇੱਕ ਵਾਰੀ ਜੇ ਚੰਗੀ ਤਰ੍ਹਾਂ ਦੇ ਨਾਲ ਸਮਝਿਆ ਹੋਵੇ ਤਾਂ ਸਰ ਜਾਂਦਾ?
0: ਨਹੀਂ, ਮੇਰੇ ਖਿਆਲ ਨਾਲ ਤਾਂ ਅਗਰ ਤੁਸੀਂ ਜਿਵੇਂ ਮੈਂ ਕਿਹਾ ਐਕਟਿਵਲੀ ਮੈਨੇਜ ਕਰਨਾ, ਐਕਟਿਵਲੀ ਮੈਨੇਜ ਦਾ ਮਤਲਬ ਇਹ ਹੈ ਕਿ ਇਹ ਨਹੀਂ ਕਿ ਤੁਸੀਂ ਬਸ ਇੱਕ ਵਾਰੀ ਉਹਨੂੰ ਅੱਜ ਸੈੱਟ ਕਰਤਾ ਅਤੇ ਉਸ ਤੋਂ ਬਾਅਦ ਭੁੱਲ ਜਾਓ। ਤੁਹਾਨੂੰ ਟਾਈਮ ਟੂ ਟਾਈਮ ਉਹਨੂੰ ਰਿਵਿਊ ਕਰਨਾ ਚਾਹੀਦਾ, ਦੇਖਣਾ ਚਾਹੀਦਾ ਕਿ ਅੱਜ ਦੇ ਟਾਈਮ ਦੇ ਵਿੱਚ ਜੋ ਤੁਸੀਂ ਸਟ੍ਰੈਟਜੀ ਲੈਟ ਸੇ 3 ਸਾਲ ਪਹਿਲਾਂ ਜਾਂ 2 ਸਾਲ ਪਹਿਲਾਂ ਜੋ ਸੀਗੀ ਕੀ ਉਹ ਅੱਜ ਵੀ ਠੀਕ ਹੈ? ਸੋ ਉਸ ਹਿਸਾਬ ਨਾਲ ਤੁਹਾਨੂੰ ਉਹਨੂੰ ਐਕਟਿਵਲੀ ਦੇਖਣਾ ਚਾਹੀਦਾ ਅਤੇ ਦੇਖੋ ਕਿ ਤੁਸੀਂ ਜੋ ਫੀਸ ਪੇ ਕਰ ਰਹੇ ਹੋ ਉਹ ਠੀਕ ਹੈ, ਕਿਉਂਕਿ ਹਰ ਫੰਡ ਦੇ ਆਪਣੇ ਡਿਫਰੈਂਟ ਰੇਟਸ ਨੇ। ਸੋ ਤੁਸੀਂ ਕੰਪੇਅਰ ਕਰ ਸਕਦੇ, ਈਵਨ ATO ਵੀ ਤੁਹਾਨੂੰ ਇਹ ਸਰਵਿਸ ਪ੍ਰੋਵਾਈਡ ਕਰਦਾ ਕਿ ਤੁਸੀਂ ਕੰਪੇਅਰ ਕਰ ਸਕਦੇ ਹਾਂ ਕਿ ਮਾਰਕੀਟ ਦੇ ਵਿੱਚ ਕਿਹੜਾ ਕਿਹੜਾ ਫੰਡ ਦੀ ਕਿਵੇਂ ਕੀ ਫੀਸ ਹੈ। ਜਿਵੇਂ ਐਗਜ਼ਾਮਪਲ, ਅਗਰ ਆਸਟ੍ਰੇਲੀਅਨ ਸੁਪਰ ਹੋ ਗਿਆ, ਹੈਸਟਾ ਹੋ ਗਿਆ, ਹੋਸ ਪਲੱਸ ਹੋ ਗਿਆ, ਇਹ ਇਹਨਾਂ ਦੀ ਯੂਜਲੀ ਜਿਹੜੇ ਫੀਸ ਥੋੜ੍ਹੀਆਂ ਘੱਟ ਹੁੰਦੀਆਂ ਨੇ ਕਿਉਂਕਿ ਇਹ ਨੋਟ ਫੋਰ ਪ੍ਰੋਫਿਟ ਨੇ, ਪਰ ਕਈ ਰਿਟੇਲ ਨੇ ਜਿਵੇਂ ਬੈਂਕਸ ਵੱਲੋਂ ਸੁਪਰ ਹੁੰਦੇ ਨੇ ਉਹਨਾਂ ਦੀਆਂ ਫੀਸ ਕਈ ਵਾਰੀ ਜ਼ਿਆਦਾ ਹੁੰਦੀਆਂ ਨੇ, ਪਰ ਇਹ ਸਾਰਾ ਕੁਛ ਤੁਹਾਨੂੰ ਇੱਕ ਵਾਰੀ ਦੇਖਣਾ ਚਾਹੀਦਾ ਅਤੇ ਉਸ ਵੇਲੇ ਨਾਲ।
1: ਅੱਛਾ, ਜਿਹਨਾਂ ਦੀਆਂ ਫੀਸਾਂ ਜ਼ਿਆਦਾ ਨੇ ਕੀ ਉਹ ਫਿਰ ਮੁਨਾਫਾ ਵੀ ਜ਼ਿਆਦਾ ਕਮਾ ਕੇ ਦਿੰਦੀਆਂ ਨੇ?
0: ਉਹ ਅਗੇਨ ਡਿਪੈਂਡ ਕਰਦਾ ਕਿ ਤੁਸੀਂ ਇਨਵੈਸਟਮੈਂਟ ਸਟ੍ਰੈਟਜੀ ਕੀ ਚੂਜ਼ ਕੀਤੀ ਹੋਈ ਹੈ। ਅਗਰ ਤੁਸੀਂ ਕੰਜ਼ਰਵੇਟਿਵ ਉਹਦੇ ਵਿੱਚ ਰੱਖਿਆ ਹੋਇਆ ਕਿ ਜਿਹਦੇ ਵਿੱਚ ਤੁਸੀਂ ਚਾਹੁੰਦੇ ਹੋ ਕਿ ਮੇਰਾ ਸਲੋ ਗਰੋ ਹੋਵੇ ਪਰ ਸੇਫ ਰਹੇ, ਅਤੇ ਉਹ ਫਿਰ ਉਹਨੇ ਉਸ ਹਿਸਾਬ ਨਾਲ ਹੀ ਗਰੋ ਕਰਨਾ। ਅਤੇ ਹਰ ਫੰਡ ਦੀ ਪਰਫੋਰਮੈਂਸ ਹੁੰਦੀ ਕਿਉਂਕਿ ਇਹ ਪੈਸਾ ਤੁਹਾਡਾ ਇਨਵੈਸਟ ਹੁੰਦਾ, ਹਰ ਫੰਡ ਨੇ ਆਪਣੇ ਹਿਸਾਬ ਨਾਲ ਉਹਨਾਂ ਦੇ ਜੋ ਹੁੰਦੇ ਨੇ ਟੀਮ ਹੁੰਦੀ ਹੈ ਜੋ ਸਟ੍ਰੈਟਜੀ ਬਣਾਉਂਦੀ ਕਿ ਕਿੱਥੇ ਪੈਸਾ ਇਨਵੈਸਟ ਕਰੀਏ, ਕਿਉਂਕਿ ਇਹ ਡਿਫਰੈਂਟ ਡਿਫਰੈਂਟ ਸ਼ੇਅਰਸ ਦੇ ਵਿੱਚ ਇਨਵੈਸਟ ਕਰਦੇ ਨੇ, ਇੰਟਰਨੈਸ਼ਨਲ ਹੋ ਗਿਆ, ਆਸਟ੍ਰੇਲੀਅਨ ਸ਼ੇਅਰਸ ਹੋ ਗਿਆ, ਕਮਰਸ਼ਲ ਪ੍ਰੋਪਰਟੀਜ਼ ਹੋ ਗਈਆਂ, ਸੋ ਗਵਰਮੈਂਟ ਬੋਂਡਸ ਹੋ ਗਏ, ਸੋ ਉਹ ਉਸ ਹਿਸਾਬ ਨਾਲ ਚੂਜ਼ ਕਰਦੇ ਨੇ ਕਿ ਕਿਹੜੀ ਕਿੱਥੋਂ ਕੀ ਰਿਟਰਨ ਆ ਰਹੀ ਹੈ।
1: ਕੀ ਆਪਣੇ ਕੋਲ ਇਹ ਵੀ ਆਪਸ਼ਨ ਹੁੰਦੀ ਹੈ ਵੀ ਮੇਰਾ ਜਿੰਨਾ ਹੈਗਾ ਇਹਨੂੰ ਛੇੜੋ ਨਾ, ਇੱਥੇ ਜਮ੍ਹਾਂ ਹੋਈ ਜਾਣ ਦਿਉ, ਕਿ ਉਹ ਇਨਵੈਸਟ ਹੋਣਾ ਹੀ ਹੋਣਾ ਕਿਤੇ ਨਾ ਕਿਤੇ?
0: ਇਨਵੈਸਟ ਹੋਣਾ, ਪਰ ਉਹ ਸੇਫ ਆਪਸ਼ਨਸ ਹੁੰਦੀਆਂ ਨੇ ਕਿ ਜਿੱਥੇ ਤੁਸੀਂ ਕਹਿੰਦੇ ਕਿ ਮੈਨੂੰ ਜਿਹੜਾ ਕਿ ਯੂਜ਼ਲੀ ਲਗਾ ਲਓ ਕਿ ਜਦੋਂ ਜਿਵੇਂ ਜਿਵੇਂ ਰਿਟਾਇਰਮੈਂਟ ਦੇ ਕੋਲ ਪਹੁੰਚਦੇ ਹਾਂ ਉਵੇਂ ਉਵੇਂ ਤੁਹਾਨੂੰ ਸਟ੍ਰੈਟਜੀ ਆਪਣੀ ਚੇਂਜ ਕਰਨੀ ਪੈਂਦੀ ਹੈ। ਸੋ ਰਿਟਾਇਰਮੈਂਟ ਦੇ ਕੋਲ ਜਦੋਂ ਤੁਸੀਂ ਪਹੁੰਚਦੇ ਹਾਂ ਉਦੋਂ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਹੁਣ ਜ਼ਿਆਦਾ ਰਿਸਕ ਨਾ ਲਿਆ ਜਾਵੇ, ਹੁਣ ਉਹਨੂੰ ਪੈਸੇ ਨੂੰ ਬਿਲਕੁਲ ਸੇਫ ਆਪਸ਼ਨ ਦੇ ਵਿੱਚ ਰੱਖਿਆ ਜਾਵੇ ਜਿਹਦੇ ਵਿੱਚ ਉਹ ਗਰੋ ਘੱਟ ਕਰੇ ਪਰ ਉਹ ਘਟੇ ਵੀ ਨਾ, ਮਤਲਬ ਜ਼ਿਆਦਾ ਰਿਸਕ ਨਾ ਹੋਵੇ।
1: ਅੱਛਾ, ਐਜ਼ ਏ ਇੰਪਲੋਇਰ ਜਦੋਂ ਆਪਾਂ ਪੇ ਕਰਦੇ ਹਾਂ ਬੜੀ ਵਾਰੀ ਇੰਪਲੋਇਰ ਬਚਾਉਣ ਦੀ ਕੋਸ਼ਿਸ਼ ਕਰਦਾ ਇੰਪਲੋਈ ਦਾ, ਤਾਂ ਹੋ ਗਿਆ ਕਿ ਇੰਪਲੋਇਰ ਨੂੰ ਵੀ ਕੋਈ ਫਾਇਦਾ ਹੁੰਦਾ ਵਾ ਜੇ ਉਹ ਪੇ ਕਰਦਾ ਨਾ ਪੇ? ਇੱਕ ਤਾਂ ਓਬਲੀਗੇਸ਼ਨ ਹੋ ਗਈ, ਇੱਕ ਆ ਵੀ ਉਹ ਓਬਲੀਗੇਸ਼ਨ ਦੇ ਵਿੱਚੋਂ ਵੀ ਲੂਪ ਹੋਲ ਲੱਭ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਵਾ, ਚਲੋ ਕਿਸੇ ਹੱਦ ਤੱਕ ਮੰਨ ਲਓ ਵੀ ਉਹ ਇੱਕ ਵਾਜਬ ਕੋਈ ਲੂਪ ਹੋਲ ਲੱਭ ਜਾਂਦਾ, ਪਰ ਕੀ ਕਾਰੋਬਾਰੀ ਨੂੰ ਵੀ ਕੋਈ ਫਾਇਦਾ ਇਸ ਚੀਜ਼ ਦਾ?
0: ਦੇਖੋ ਜਦੋਂ ਤੁਸੀਂ ਇੰਪਲੋਈ ਦਾ, ਵੈਸੇ ਤਾਂ ਕੋਈ ਇਹਦਾ ਲੂਪ ਹੋਲ ਨਹੀਂ ਹੈ, ਅਗਰ ਕੋਈ ਇੰਪਲੋਈ ਹੈ ਤਾਂ ਤੁਹਾਨੂੰ ਪੇ ਕਰਨਾ ਹੀ ਪਏਗਾ। ਜੋ ਵੀ ਤੁਸੀਂ ਸੁਪਰ ਕੰਟਰੀਬਿਊਸ਼ਨ ਹੈ ਅਗਰ ਤੁਸੀਂ ਉਹਨੂੰ ਟਾਈਮਲੀ ਪੇ ਕਰਦੇ ਹਾਂ ਤਾਂ ਤੁਹਾਨੂੰ ਉਹਦਾ ਫਾਇਦਾ ਆ। ਉਹਦਾ ਫਾਇਦਾ ਇੱਕ ਤਾਂ ਇਹ ਹੈ ਕਿ ਤੁਹਾਡਾ ਐਜ਼ ਏ ਡਿਡਕਸ਼ਨ ਕਲੇਮ ਹੋਣੀ ਆ, ਸੋ ਔਰ ਅੱਜ ਕੱਲ੍ਹ ਇੰਪਲੋਈਜ਼ ਵੀ ਕਿਉਂਕਿ ਉਹਨਾਂ ਨੂੰ ਵੀ ਪਤਾ ਹੁਣ ਜਿਵੇਂ ਪੇ ਡੇ ਸੁਪਰ ਹੈ ਨਾਲ ਦੀ ਨਾਲ ਉਹ ਦੇਖ ਸਕਦੇ ਨੇ ਆਪਣਾ ਸੁਪਰ ਕਿ ਇੰਪਲੋਇਰ ਕੰਟਰੀਬਿਊਸ਼ਨ ਕਰ ਰਿਹਾ ਕਿ ਨਹੀਂ,
1: ਉਹ ਐਪਲੀਕੇਸ਼ਨ ਤੇ ਆ ਜਾਊਗਾ।
0: ਹਾਂਜੀ, ਉਹ ਆਪਣਾ ਮਾਈਗੋਵ ਦੇ ਵਿੱਚ ਲੌਗਇਨ ਕਰਕੇ ਆਪਣਾ ਸੁਪਰ ਕੰਟਰੀਬਿਊਸ਼ਨ ਦੇਖ ਸਕਦੇ ਕਿ ਉਹਨਾਂ ਦਾ ਇੰਪਲੋਇਰ ਨੇ ਕਿੰਨਾ ਕੰਟਰੀਬਿਊਸ਼ਨ ਕੀਤਾ ਇਸ ਸਾਲ
1: ਜੀ।
0: ਸੋ ਉਹਦੇ ਨਾਲ ਇੱਕ ਤਾਂ ਇਹ ਹੈ ਕਿ ਤੁਸੀਂ ਤੁਹਾਡੀ ਰੈਪੂਟੇਸ਼ਨ ਰਿਸਕ 'ਤੇ ਹੁੰਦਾ ਕਿ ਇੰਪਲੋਈਜ਼ ਦੇ ਵਿੱਚ ਅਗਰ ਤੁਸੀਂ ਸੁਪਰ ਨਹੀਂ ਪੇ ਕਰ ਰਹੇ ਉਹਨਾਂ ਦਾ ਤਾਂ ਇੰਪਲੋਈਜ਼ ਹੋ ਸਕਦਾ ਕਿ ਉਹ ਯੂ ਨੋ ਹੁਣ ਉਹ ਇਹ ਨੇ ਕਿ ਲੰਬਾ ਸਮਾਂ ਤੁਹਾਡੇ ਨਾਲ ਫਿਰ ਉਹ ਵੇਟ ਕਰਨ, ਸੋ ਨਾਲ ਦੀ ਨਾਲ ਕੰਪਲੇਂਟ ਕਰ ਸਕਦੇ ਆ
1: ਜੀ।
0: ਸੋ ਸੁਪਰ ਪੇ ਕਰਨ ਨਾਲ ਤੁਹਾਡਾ ਡਿਡਕਸ਼ਨਸ ਕਲੇਮ ਹੋ ਗਈ, ਇੰਪਲੋਈਜ਼ ਵੀ ਟਿਕਿਆ ਰਿਹਾ ਕੀ ਤੁਸੀਂ ਪੇ ਕਰ ਰਹੇ ਹਾਂ, ਔਰ ਤੁਹਾਨੂੰ ਕੋਈ ਕੰਪਲਾਇੰਸ ਦਾ ਵੀ ਕੋਈ ਰਿਸਕ ਨਹੀਂ ਹੈ, ਕਿਉਂਕਿ ਜੇ ਤੁਸੀਂ ਲੇਟ ਪੇ ਕਰਦੇ ਹਾਂ ਤੁਹਾਨੂੰ ਬਾਅਦ ਵਿੱਚ ਜੁਰਮਾਨਾ ਵੀ ਦੇਣਾ ਪੈਂਦਾ, ਤੁਹਾਨੂੰ ਇੰਟਰਸਟ ਵੀ ਪੇ ਕਰਨਾ ਪੈਂਦਾ ਉਹਦੇ 'ਤੇ, ਅਤੇ ਆਡਿਟ ਦੀ ਹੈਸਲ ਵੀ। ਸੋ ਬੈਟਰ ਆਪਸ਼ਨ ਇਹੀ ਹੈ ਕਿ ਜੇ ਇੰਪਲੋਈ ਤੁਸੀਂ ਹਾਇਰ ਕੀਤਾ, ਤੁਸੀਂ ਉਹ ਕੋਸਟ ਨੂੰ ਨਾਲ ਐਡ ਕਰਕੇ ਚੱਲੋ, ਕਿ ਸਿਰਫ ਇਹ ਨਾ ਲਗਾ ਕੇ ਚੱਲੋ ਕਿ ਮੈਂ ਉਹਨੂੰ ਇੰਨਾ ਪੇ ਰੇਟ ਪੇ ਕਰਨਾ ਆ, ਉਹੀ ਤੁਹਾਡੀ ਕੋਸਟ ਆ। ਸੁਪਰ ਐਨੂਏਸ਼ਨ ਵੀ ਤੁਹਾਡਾ ਲਗਾ ਲਓ ਕਿ ਉਹ ਇੰਪਲੋਈ ਦਾ ਸੈਲਰੀ ਦਾ ਪੈਕੇਜ ਉਸ ਹਿਸਾਬ ਨਾਲ ਹੀ ਹੈ ਕਿ ਇਹ ਵੀ ਤਾਂ ਅਸੀਂ ਪੇ ਕਰਨਾ ਹੀ ਆ।
1: ਆਈ ਥਿੰਕ ਇੱਕ ਫਾਇਦਾ ਤਾਂ ਇਹ ਵੀ ਹੋ ਗਿਆ ਨਾ ਫਿਰ ਇਸ ਲਿਹਾਜ਼ ਦੇ ਨਾਲ ਕਿ ਤੁਹਾਨੂੰ ਪਤਾ ਲੱਗ ਗਿਆ ਵੀ ਤੁਹਾਡੇ ਖਰਚੇ ਕਿੰਨੇ ਕੁ ਆ, ਵੀ ਤੁਹਾਨੂੰ ਵਾਰਾ ਖਾ ਵੀ ਰਿਹਾ ਕਾਰੋਬਾਰ ਕਿ ਨਹੀਂ ਖਾ ਰਿਹਾ, ਤੁਸੀਂ ਆਪਣੀ ਚੀਜ਼ ਮਹਿੰਗੀ ਵੇਚਣੀ ਆ ਕਿ ਅਗਲੀ ਵਾਰੀ ਰੇਟ ਤੁਸੀਂ ਹੋਰ ਘੱਟ ਕਰਨੇ ਵੱਧ ਕਰਨੇ। ਸੋ ਇਹ ਵੀ ਚੀਜ਼ਾਂ ਤੁਹਾਨੂੰ ਨਾਲ ਦੀ ਨਾਲ ਪਤਾ ਲੱਗ ਜਾਣਗੀਆਂ।
0: ਹਾਂਜੀ, ਸੋ ਜਿਵੇਂ ਗੌਰਮੈਂਟ ਨੇ ਹੁਣ ਰੀਸੈਂਟਲੀ ਜੋ ਚੇਂਜ ਕੀਤਾ ਪੇ ਡੇਜ਼ ਉੱਪਰ, ਮੇਰੇ ਖਿਆਲ ਨਾਲ ਉਹ ਕਾਫੀ ਇੰਪਲੋਈ ਜਿਹੜੇ ਇੰਪਲੋਇਰਸ ਨੇ ਉਹਨਾਂ ਨੂੰ ਪਹਿਲਾਂ ਤਾਂ ਲੱਗ ਰਿਹਾ ਸੀਗਾ ਕਿ ਇੱਕ ਐਕਸਟਰਾ ਬਰਡਨ ਆ, ਪਰ ਹੁਣ ਉਹਨਾਂ ਨੂੰ ਥੋੜ੍ਹਾ ਇੱਕ ਬੈਨੀਫਿਟ ਇਹ ਵੀ ਹੋ ਰਿਹਾ ਕਿ ਨਾਲ ਦੀ ਨਾਲ ਹੀ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਇਹ ਪੈਸਾ ਨਾਲ ਦੀ ਨਾਲ ਜਾ ਰਿਹਾ। ਇੱਕ ਇਕੱਠਾ ਪੇ ਕਰਨਾ ਵੀ ਕਈ ਵਾਰੀ ਔਖਾ ਲੱਗਦਾ ਸੀ,
1: ਮਹਿੰਗੀਆਂ ਹੋ ਰਹੀਆਂ ਨੇ ਚੀਜ਼ਾਂ ਹੌਲੀ ਹੌਲੀ।
0: ਹਾਂਜੀ, ਸੋ ਉਹ ਨਾਲ ਦੀ ਨਾਲ ਨਿਕਲ ਜਾਂਦਾ। ਸੋ ਤੁਹਾਨੂੰ ਥੋੜ੍ਹਾ ਆਈਡੀਆ ਰਹਿੰਦਾ ਕਿ ਹੁਣ ਮੇਰਾ ਹਰ ਹਫ਼ਤੇ ਦਾ ਜਾਂ ਹਰ ਫੋਰਟਨਾਈਟ ਦਾ ਇੰਨਾ ਖਰਚਾ ਤਾਂ ਹੈ।
1: ਮੈਨੂੰ ਲੱਗਦਾ ਜ਼ਿਆਦਾ ਪ੍ਰੋਬਲਮ ਇਸ ਕਰਕੇ ਕਿਉਂਕਿ ਆਪਣੇ ਲਈ ਇਹ ਨਵਾਂ ਸਿਸਟਮ ਹੈ ਬਹੁਤਿਆਂ ਲਈ। ਪਹਿਲਾਂ ਤਾਂ ਉੱਦਾਂ ਹੀ ਕੰਮ ਕਰੀਏ, ਸਾਨੂੰ ਲੱਗਦਾ ਸੀ ਵੀ ਇਹ ਸਾਈਡ ਦੇ ਉੱਤੇ ਇੱਕ ਖਰਚਾ ਜਿਹਾ ਕੱਟੀ ਜਾਂਦੇ ਐਵੇਂ, ਅਤੇ ਸਾਨੂੰ ਲੱਗਾ ਵੀ ਜੋ ਸਾਨੂੰ ਆਉਂਦਾ ਵਾ ਇਹੋ ਹੀ ਸਾਡੀ ਪੇ ਆ, ਇਹੋ ਹੀ ਸਾਡੀ ਕਮਾਈ ਆ। ਹੁਣ ਹੌਲੀ ਹੌਲੀ ਪਹਿਲਾਂ ਤਾਂ ਆਪਾਂ ਇਹ ਸਮਝ ਲਈਏ ਵੀ ਸੁਪਰ ਵੀ ਸਾਡੀ ਕਮਾਈ ਹੈ ਅਤੇ ਉਹਨੂੰ ਵੀ ਆਪਾਂ ਮੈਨੇਜ ਕਰਨਾ। ਅੱਛਾ, ਜੇ ਆਪਾਂ ਕੋਈ ਮੰਨ ਲਓ 70,000 ਦਾ ਪੈਕੇਜ ਜੇਕਰ ਕੋਈ ਕੰਮ ਕਰ ਰਿਹਾ, ਸਾਲ ਦੇ ਵਿੱਚ ਕਿੰਨੇ ਕੁ ਪੈਸੇ ਉਹਦੇ ਹੋ ਜਾਣੇ ਚਾਹੀਦੇ?
0: ਅਗਰ 70,000 ਦਾ ਕਰ ਰਿਹਾ, 12% ਉਹਦਾ ਸੁਪਰ ਐਨੂਏਸ਼ਨ ਇੰਪਲੋਇਰ ਨੇ ਕੰਟਰੀਬਿਊਟ ਕਰਨਾ, ਜਿਹੜਾ ਕਿ $8,400 ਬਣਦਾ ਆ ਸਾਲ ਦਾ। ਅਗਰ ਤੁਸੀਂ ਉਸ ਤਰ੍ਹਾਂ ਸਮਝੋ ਕਿ ਮੰਥਲੀ ਤੁਹਾਡਾ $700 ਹੋ ਗਿਆ ਮੰਥ ਦਾ ਸੁਪਰ ਜਿਹੜਾ ਤੁਹਾਡਾ ਕੰਟਰੀਬਿਊਟ ਹੋਣਾ, ਅਤੇ ਇਹਨੂੰ ਤੁਸੀਂ ਅਗਰ ਦੇਖੋ ਕਿ ਤੁਹਾਡਾ ਹਰ ਸਾਲ ਇਹ ਐਡ ਹੁੰਦਾ ਪਿਆ ਪੈਸਾ, ਔਰ ਅਗਰ ਤੁਸੀਂ ਤਕਰੀਬਨ ਲਾ ਲਓ ਕਿ ਆਪਣਾ ਕੰਮ ਕੀਤਾ 15-20 ਸਾਲ ਤੁਸੀਂ ਕੰਮ ਕੀਤਾ, ਇਹ ਤੁਹਾਡਾ ਲਗਾ ਲਓ ਕਿ ਪੈਸਾ ਹਰ ਸਾਲ ਐਡ ਹੋ ਰਿਹਾ। ਸੋ ਜੋ ਕਿ ਇਨਵੈਸਟ ਵੀ ਹੋ ਰਿਹਾ ਨਾਲ ਦੀ ਨਾਲ, ਅਤੇ ਉਹਨੇ ਰਿਟਰਨ ਵੀ ਦੇਣੀ ਹੈ, ਸੋ ਉਹ ਰਿਟਰਨ ਵੀ ਨਾਲ ਤੁਹਾਡੀ ਐਡ ਹੁੰਦੀ ਜਾ ਰਹੀ ਹੈ। ਸੋ ਇਹਨੂੰ ਤੁਸੀਂ ਸਿਰਫ ਇਹ ਨਾ ਸੋਚੋ ਕਿ ਉਹ $8,400 ਆ, ਉਹ ਵਧਣਾ ਆ ਉਹਦੇ 'ਚੋਂ। ਚਲੋ 15% ਤੁਹਾਡਾ ਟੈਕਸ ਵੀ ਜਾਣਾ ਆ ਜੋ ਇੰਪਲੋਇਰ ਵੱਲੋਂ ਕੰਟਰੀਬਿਊਸ਼ਨ ਹੋਇਆ, ਬਟ ਸਟਿਲ ਤੁਹਾਨੂੰ ਰੇਟ ਆਫ ਰਿਟਰਨ, ਅਗਰ ਮੈਂ ਐਵਰੇਜ 7% ਰੇਟ ਆਫ ਰਿਟਰਨ ਵੀ ਲਗਾਵਾਂ, ਅਤੇ ਤਾਂ ਵੀ ਤੁਹਾਡਾ ਗਰੋਥ ਮਤਲਬ ਹੁੰਦੀ ਆ।
1: ਓਕੇ, ਅੱਛਾ, ਇਸ ਤੋਂ ਇਲਾਵਾ ਇੱਕ ਸੈਲਫ ਮੈਨੇਜਮੈਂਟ ਵੀ ਹੁੰਦੀ ਆ ਸੁਪਰ ਐਨੂਏਸ਼ਨ ਦੀ।
0: ਹਾਂਜੀ,
1: ਉਹਦੇ ਕੀ ਰੂਲ ਰੈਗੂਲੇਸ਼ਨ ਨੇ, ਕਿੰਨੇ ਕੁ ਪੈਸੇ ਜਿਹੜੇ ਹੋਣ ਅਤੇ ਫਿਰ ਆਪਾਂ ਕਰ ਸਕਦੇ ਹਾਂ ਜਾਂ ਕਿੱਦਾਂ ਕਰ ਸਕਦੇ ਹਾਂ, ਕੀ ਉਹ ਵਾਜਿਬ ਸਟੈਪ ਆ ਜਾਂ ਨਹੀਂ ਆ?
0: ਉਹਦੇ ਲਈ ਡਿਪੈਂਡ ਕਰਦਾ ਕਿ ਸੈਲਫ ਮੈਨੇਜ ਸੁਪਰ ਫੰਡ ਇੱਕ ਬਹੁਤ ਵਧੀਆ ਟੂਲ ਆ, ਬਟ ਉਹ ਸਾਰਿਆਂ ਲਈ ਨਹੀਂ ਆ, ਉਹ ਉਹਨਾਂ ਲਈ ਹੈ ਕਿ ਜਿਨ੍ਹਾਂ ਨੇ ਐਕਟਿਵਲੀ, ਜਿਨ੍ਹਾਂ ਨੂੰ ਨੌਲੇਜ ਆ, ਜਿਨ੍ਹਾਂ ਨੂੰ ਪਤਾ ਕਿ ਮੈਂ ਕਿੱਥੇ ਇਨਵੈਸਟ ਕਰਨਾ। ਕਿਉਂਕਿ ਉੱਥੇ ਤੁਸੀਂ ਇਹ ਕਹਿ ਰਹੇ ਹੋ ਕਿ ਕੋਈ ਸੁਪਰ ਫੰਡ ਆ, ਉਹ ਜਿੱਥੇ ਇਨਵੈਸਟ ਕਰ ਰਹੇ ਨੇ ਉਹਨਾਂ ਦੀ ਰਿਸਰਚ ਆ ਉਹਦੇ ਬਿਹਾਈਂਡ ਕਿ ਕਿੱਥੇ ਉਹ ਇਨਵੈਸਟ ਕਰ ਰਹੇ ਨੇ, ਪਰ ਤੁਸੀਂ ਕਹਿੰਦੇ ਕਿ ਮੈਨੂੰ ਪਤਾ ਆ ਮੈਂ, ਮੇਰਾ ਪੈਸਾ ਆ, ਮੈਂ ਕਿੱਥੇ ਇਨਵੈਸਟ ਕਰਨਾ। ਕੰਪਲਾਇੰਸ ਕਾਫੀ ਉਹਦੇ ਵਿੱਚ ਹੈਗੀ ਹੈ ਸੈਲਫ ਮੈਨੇਜ ਸੁਪਰ ਫੰਡ ਦੇ ਵਿੱਚ,
1: ਕਿ ਤੁਸੀਂ ਜਗ੍ਹਾ ਤੇ ਕਰ ਰਹੇ ਹੋ ਕਿ ਨਹੀਂ।
0: ਹਾਂਜੀ, ਤੁਸੀਂ ਇਹ ਨਹੀਂ ਕਿ ਤੁਹਾਨੂੰ ਉਹ ਪੈਸਾ ਤੁਹਾਡੇ ਕੋਲ ਆ ਗਿਆ ਅਤੇ ਤੁਸੀਂ ਹੁਣ ਜੋ ਮਰਜ਼ੀ ਕਰੋ, ਤੁਹਾਨੂੰ ਪ੍ਰੋਪਰ ਇਨਵੈਸਟਮੈਂਟ ਸਟ੍ਰੈਟਜੀ ਹੋਣੀ ਚਾਹੀਦੀ ਆ। ATO ਰਿਕਮੈਂਡ ਕਰਦਾ ਕਿ ਤੁਸੀਂ ਸੈਲਫ ਮੈਨੇਜ ਸੁਪਰ ਫੰਡ ਵੱਲ ਨੂੰ ਉਦੋਂ ਜਾਓ ਜਦੋਂ ਤੁਹਾਡਾ ਘੱਟੋ ਘੱਟ $2,00,000 ਹੋਵੇ ਸੁਪਰ ਦਾ ਬੈਲੈਂਸ, ਅਤੇ ਪਰ ਤੁਹਾਨੂੰ ਇਹ ਵੀ ਦੇਖਣਾ ਚਾਹੀਦਾ ਕਿ ਤੁਸੀਂ ਕਰਨਾ ਕੀ ਹੈ। ਪਹਿਲਾਂ ਸਟ੍ਰੈਟਜੀ ਬਣਾਓ, ਫਿਰ ਤੁਸੀਂ ਸੈਲਫ ਮੈਨੇਜ ਸੁਪਰ ਫੰਡ ਸੈਟਅਪ ਕਰੋ, ਅਤੇ ਕਿਉਂਕਿ ਉਹਦੇ ਵਿੱਚ ਆਪਸ਼ਨਸ ਤੁਹਾਡੇ ਕੋਲ ਹੈਗੀਆਂ ਕਿ ਤੁਸੀਂ ਕਿੱਥੇ ਇਨਵੈਸਟ ਕਰ ਸਕਦੇ ਹੋ। ਹੁਣ ਰੀਸੈਂਟਲੀ ਜੋ ਚੇਂਜ ਹੋਇਆ ਉਹਦੇ ਵਿੱਚ ਇਹ ਕਰਤਾ ਇਹਨਾਂ ਨੇ ਕਿ ਤੁਸੀਂ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦੇ ਵਿੱਚ ਹੁਣ ਲੋਨ ਲੈਣਾ ਔਖਾ, ਮਤਲਬ ਲੋਨ ਨਹੀਂ ਲੈ ਸਕਦੇ ਹੁਣ ਉਹਦੇ 'ਤੇ, ਜਿਹੜੀ ਪਹਿਲਾਂ ਲੋਕ ਜ਼ਿਆਦਾਤਰ ਸੈਲਫ ਮੈਨੇਜ ਸੁਪਰ ਫੰਡ ਯੂਜ਼ ਕਰ ਰਹੇ ਸੀ ਪ੍ਰੋਪਰਟੀ ਇਨਵੈਸਟਮੈਂਟ ਦੇ ਲਈ, ਪਰ ਹੁਣ ਵੀ ਕਾਫੀ ਯੂਜ਼ ਹੋ ਰਿਹਾ ਕਿ ਕਮਰਸ਼ੀਅਲ ਪ੍ਰੋਪਰਟੀਜ਼ 'ਤੇ ਤੁਸੀਂ ਸਟਿਲ ਕਰ ਸਕਦੇ ਇਨਵੈਸਟ, ਜਾਂ ਹੋਰ ਜਗ੍ਹਾਵਾਂ 'ਤੇ ਸ਼ੇਅਰਸ ਜਾਂ ਹੋਰ ਜਗ੍ਹਾ 'ਤੇ ਤੁਸੀਂ ਇਨਵੈਸਟ ਕਰ ਸਕਦੇ ਹੋ।
1: ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
2: ਕਿ ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।
3: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
4: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੂੰਗਾ ਹੈ।
3: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
5: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
3: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
6: ਸੋਨਾ ਚਾਹੀਦਾ,
7: ਭਰੋਸਾ ਚਾਹੀਦਾ,
6: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
8: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
9: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 September 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 September 2026 ਨੂੰ ਖਤਮ ਹੈ।
10: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
11: Orbit Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ, ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ Orbit Homes ਆਪਣੇ 44 ਵਰ੍ਹਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ Orbit Homes ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ, 0433-280-252 ਤੇ।
12: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ब्रोकर्स अपने इंश्योरेंस से हर लोड ले। याद रखो बस अमरिंदर गिद्दा, कॉल 0491-999-555। शर्ता लागू।
1: अच्छा एक इहदे विच कोई इंश्योरेंस वगैरह भी होंदी है इहदे विच?
2: हाँ जी। सो की हुंदा कि तुसी जदों डिफॉल्ट फंड अपना यूज करदे आ, इंप्लॉयर वालों डिफॉल्ट कर लें या तुसी नवा फंड सैटअप करदे आ, बाय डिफॉल्ट मोस्टली जिहड़े सुपर फंड ने वो इंश्योरेंस ऑप्शन देंदे ने। ज़्यादातर जो कॉमन इंश्योरेंस सुपर फंड के थ्रू होंदिया ने वो हैगी है, एक तो हो गया डैथ बेनीफिट
1: जी,
2: जिद इनकेस अगर तुम कुछ होंगे है तो ताकि फैमिली वो इंश्योरेंस पे करती है। एक होंगी है कि टैंपरेरी या पार्शल, सॉरी पार्शल या परमानेंट डिसेबिलिटी के केस दे विच तुसी इंश्योरेंस तुम पे करती है। तो एक ऑप्शन जी है इनकम प्रोटेक्शन इंश्योरेंस, जिद कि तुसी अगर टैंपरेरी किसी कारण तुसी नहीं काम कर सकते तो वह इंश्योरेंस तुहानू जिन्ना तुसी अर्न कर रहे हो उस हिसाब नाल तुहानू पे करती है। तो सो इंश्योरेंस ऑप्शन मिलते हैं, पर यह भी जो मैं कह रहा कि तुसी एक्टिवली मैनेज करो, वो ये है कि तुसी वो देखो इन उन्होंने रिव्यू करो कि जो इंश्योरेंसिस तुहानू बाय डिफॉल्ट मिल रही ने कि वो इनफ ने तुहाडे लई, या एवें तो नहीं कि जे तुहाडे तीन फंड ने फॉर एग्जाम्पल तुसी हर इंपलॉयर नाल वक्खरा फंड कर लिया सी और जिन्हें तुसी बाद विच मर्ज नहीं किया, वह सारे पासे इंश्योरेंस चल रही है जिहड़ी तुसी कदी यूज़ भी नहीं की, कदी क्लेम भी नहीं किया, तो वह भी तुहानू क्योंकि वह प्रीमियम उन्होंने कट्टी जाना उहदे विचों सुपर फंड दे विचों, तो सो उहनू भी मैनेज करना जरूरी है कि तुसी एक फंड दे नाल रहो, उहनू रिव्यू करो, देखो कि वह इंश्योरेंस जो तुहानू मिल रही है वह तुहाडे लई ठीक है।
1: सो इदा नहीं है कि आप सुनिया सुनाई इन्हें महफिल च बैठे उतों कोई सलाह ली तो जाके करता भी, सानू अपने हिसाब के नाल पहला उन्हों चेक कर लेना चाहिए। अच्छा मेजर गलतियां की करते हैं अपने लोग इस लिहाज के नाल?
2: मेजर गलतियां ने कि एक तो वक्रे वक्रे सुपर फंड के नाल मल्टीपल सुपर फंड रखते,
1: जॉब की दूसरी थान की इदा,
2: मतलब तीन चार सुपर फंड सैटअप कर ले, हर इंपलॉयर ने अपना वक्रा सुपर फंड सैटअप करता, उन्होंने ज़्यादा ध्यान नहीं दिता कि तुहाडे को ऑप्शन है कि तुसी सेम फंड ही हर जगह पर नोमीनेट कर सकते हैं।
1: सो फॉर एग्जाम्पल मैं एक जॉब करदा वा, इन्होंने सुपर मेरा बनाता अकाउंट, मैं दूसरी जगह पर गया उन्होंने अपना वक्रा बनाता, तीसरी इदा होंदा?
2: हाँ जी, देखो इंपलॉयर ने अपने आप नहीं बनाना होंदा, इंपलॉयर तुहानू ऑप्शन दिंदा कि तुसी अपना फंड ज़्यादा नोमीनेट कर दो, तो या फिर तुहाडे को फॉर्म दे विच ऑप्शन है कि तुसी इंपलॉयर का डिफॉल्ट फंड चूज कर लो। ज़्यादातर लोग ध्यान नहीं देंदे उस चीज़ पर और इंपलॉयर का डिफॉल्ट फंड ही कर लेंगे, या तो फॉर्म के उत्ते सिर्फ अपना बाकी डिटेल्स पा के कर लेंगे कि इंपलॉयर खुद ही कर लो। तो सो उस केस दे विच तुहाडा फीस जिहड़ियां ने वो मल्टीपल फंड्स ने, दैट मीनस कि मल्टीपल तुहाडियां फीस जाणगियां। अगर इंश्योरेंसिस भी जिवें असीं डिस्कस किया कि सारे फंड वालों इंश्योरेंसिस तुहानू मिल रही ने पर तुहानू क्लेम तो तुसीं इक तो ही कर सकते हैं, सो वह भी तुसीं अपना कर रहे हैं नुकसान। फिर इन्वेस्टमेंट स्ट्रैटेजी तुहाडा कंजरवेटिव उहदे विच पए होए आ फंड्स दे विच, तुहाडी हजे तुसी यंग हो, तुसी अंडर 30 हो, तो तुसी तुहानू मतलब अगर तुसी उहनू प्लैन करो प्रोपरली तो तुसी उहनू ग्रोथ फंड दे विच लगाओ जिहदे तुहाडी हाई ग्रोथ है, लेटर ऑन जिवें जिवें तुसी तुहाडी एज वधदी आ तुसी उहनू मैनेज कर सकते हैं, तुसी उन्हों बैलेंस दे विच लै जाओ, फिर उस तो बाद तुसी लास्ट ते जो रिटायरमेंट दे कोल आ उदों तुसी उन्हों सेफ ऑप्शन दे विच रख सकते हैं। सो ये सारियां गलतियां लोग की करते हैं कि
1: आप पहला भी कढ़ा सकते हैं जां ये रिटायरमेंट दे लई ही आए बस।
2: कुछ केसिस दे विच तुसी जिवें असी कीता सीगा कि अगर लगा लो कि तुहाडा अगर तुसी कंट्री छड रहे हो आस्ट्रेलिया, ਤੁਸੀਂ ਪਰਮਾਨੈਂਟਲੀ ਲੀਵ ਕਰ ਰਹੇ
1: ਕਢਾ ਸਕਦੇ ਆ, ਫਿਰ
2: ਤੁਸੀਂ ਉਸ ਕੇਸ ਦੇ ਵਿੱਚ ਕਢਾ ਸਕਦੇ ਆ,
1: ਓਕੇ ਪੂਰਾ ਮਿਲ ਜਾਂਦਾ
2: ਨਹੀਂ, ਉਹਦੇ ਚੋਂ ਟੈਕਸ ਡਿਡਕਟ ਹੁੰਦਾ ਆ,
1: ਓਕੇ
2: ਤੇ ਬਾਕੀ ਦਾ ਪੈਸਾ ਤੁਹਾਨੂੰ ਮਿਲ ਜਾਂਦਾ, ਤੇ ਜਾਂ ਫਿਰ ਅਗਰ ਯੂ ਨੋ ਸਮਥਿੰਗ ਹੈਪਨਸ ਤੇ ਉਸ ਕੇਸ ਦੇ ਵਿੱਚ
1: ਤੁਹਾਡੀ ਫੈਮਿਲੀ ਨੂੰ
2: ਜੋ ਵੀ, ਹਾਂਜੀ ਤੇ ਉਸ ਕੇਸ ਦੇ ਵਿੱਚ ਤੁਹਾਨੂੰ ਤੁਹਾਡੀ ਫੈਮਿਲੀ ਨੂੰ ਉਹ ਬੈਲੈਂਸ ਮਿਲ ਜਾਂਦਾ।
1: ਅੱਛਾ ਸੋਰੀ, ਇਹ ਵਿਲ ਦੇ ਨਾਲ ਹੀ ਮਿਲਦਾ ਕਿ ਉਦਾਂ ਬਾਈ ਡਿਫਾਲਟ ਮਿਲ ਜਾਂਦਾ?
2: ਦੇਖੋ ਇਹਦੇ ਵਿੱਚ ਵੀ ਇੱਕ ਚੀਜ਼ ਹੈ ਜਿਹੜੀ ਤੁਹਾਨੂੰ ਧਿਆਨ ਦੇਣੀ ਚਾਹੀਦੀ ਹੈ ਕਿ ਜਦੋਂ ਤੁਸੀਂ ਜਿਹੜਾ ਵੀ ਫੰਡ ਹੈ ਤੁਹਾਡਾ ਤੁਸੀਂ ਉਹਦੇ ਵਿੱਚ ਦੇਖ ਸਕਦੇ ਹਾਂ ਕਿ ਤੁਸੀਂ ਕਿਸੇ ਨੂੰ ਨੋਮੀਨੇਟ ਕੀਤਾ ਜਾਂ ਨਹੀਂ, ਤੁਹਾਨੂੰ ਅਗਰ ਤਾਂ ਤੁਸੀਂ ਨੋਮੀਨੇਸ਼ਨ ਕੀਤੀ ਹੋਈ ਹੈ ਕਿ ਤੁਹਾਡਾ ਬੈਨੀਫਿਟ ਕਿਸ ਨੂੰ ਮਿਲੇ, ਤਾਂ ਫਿਰ ਤਾਂ ਤੁਹਾਡਾ ਸੁਪਰ ਫੰਡ ਕੋਈ ਚੋਇਸ ਨਹੀਂ ਹੁੰਦੀ ਕਿ ਉਹ ਆਪਣੇ ਲੈਵਲ 'ਤੇ ਡਿਸਾਈਡ ਕਰਨ, ਫਿਰ ਤਾਂ ਉਹਨਾਂ ਨੇ ਜਿਹੜਾ ਵੀ ਤੁਸੀਂ ਨੋਮੀਨੇਟ ਕੀਤਾ ਉਹਨੂੰ ਉਹਨਾਂ ਨੇ ਦੇ ਦੇਣਾ। ਹੁਣ ਉਹਦੇ ਵਿੱਚ ਵੀ ਇਹ ਹੈ ਕਿ ਅਗਰ ਉਹਨੂੰ ਅਸੀਂ ਕਹਿੰਦੇ ਡਿਫਾਈਨਡ ਡੈਥ ਬੈਨੀਫਿਸ਼ਰੀ, ਸੋ ਉਹ ਤੁਸੀਂ ਨੋਮੀਨੇਸ਼ਨ ਕੀਤੀ ਔਰ ਉਹ ਨੋਮੀਨੇਸ਼ਨ ਵੀ ਹਰ 3 ਸਾਲ ਬਾਅਦ ਤੱਕ ਮੋਸਟਲੀ ਜਿਵੇਂ ਐਕਸਪਾਇਰ ਹੋ ਜਾਂਦੀ ਆ, ਸੋ ਉਹ ਤੁਸੀਂ ਰੀਨਿਊ ਕਰਨੀ ਹੁੰਦੀ ਆ।
1: ਓਕੇ, ਨਹੀਂ ਤਾਂ ਉੱਦਾਂ ਹੀ ਪਈ ਰਹਿਣੀ ਆ।
2: ਹਾਂਜੀ, ਨਹੀਂ ਤਾਂ ਫਿਰ ਉਹ ਬੈਕ ਟੂ ਫਿਰ ਸੁਪਰ ਐਨੂਏਸ਼ਨ ਕੋ, ਕਿਉਂਕਿ ਉਹ ਸੁਪਰ ਐਨੂਏਸ਼ਨ ਇੱਕ ਟਰੱਸਟ ਦੀ ਤਰ੍ਹਾਂ ਆ ਕਿ ਜਿਹਦੇ ਵਿੱਚ ਸੁਪਰ ਫੰਡ ਟਰੱਸਟੀ ਨੇ ਡਿਸਾਈਡ ਕਰਨਾ ਕਿ ਉਹ ਫੰਡਸ ਕਿਹਨੂੰ ਜਾਣਗੇ।
1: ਓਕੇ,
2: ਸੋ ਜੇ ਤਾਂ ਤੁਸੀਂ ਚਾਹੁੰਦੇ ਆ ਕਿ ਉਹ ਫੰਡਸ ਤੁਸੀਂ ਆਪਣੀ ਮਰਜ਼ੀ ਦੇ ਨਾਲ ਕਿਹਨੂੰ ਦੇਣਾ ਚਾਹੁੰਦੇ ਆ, ਤਾਂ ਉਹ ਤੁਸੀਂ ਉੱਥੇ ਡਿਫਾਈਨ ਕਰ ਸਕਦੇ ਆ ਕਿ ਉਹ ਫੰਡਸ ਤੁਹਾਡੇ ਅਗਰ ਤੁਹਾਨੂੰ ਕੁਛ ਹੁੰਦਾ ਹੈ ਤਾਂ ਉਹ ਫੰਡਸ ਕਿਹਨੂੰ ਜਾਣ। ਅਤੇ ਜਾਂ ਤਾਂ ਤੁਸੀਂ ਨੋਮੀਨੇਟ ਕਰ ਸਕਦੇ ਹੋ ਉਹਦੇ ਵਿੱਚ ਆਪਣੀ ਅਸਟੇਟ ਨੂੰ, ਜਿਹਦੇ ਵਿੱਚ ਉਹ ਫੰਡਸ ਇੱਕ ਵਾਰੀ ਤੁਹਾਡੀ ਅਸਟੇਟ ਨੂੰ ਚਲੇ ਜਾਣਗੇ ਅਤੇ ਤੁਹਾਡੀ ਵਿੱਲ ਦੇ ਅਕੋਰਡਿੰਗਲੀ ਉਹ ਡਿਸਟ੍ਰੀਬਿਊਟ ਹੋ ਜਾਣਗੇ, ਅਤੇ ਜਾਂ ਫਿਰ ਤੁਸੀਂ ਉਹਨੂੰ ਜਿਹਨੂੰ ਵੀ ਤੁਸੀਂ ਦੇਣਾ ਚਾਹੁੰਦੇ ਹੋ ਫੰਡ, ਉਹ ਤੁਸੀਂ ਉੱਥੇ ਨੋਮੀਨੇਟ ਕਰ ਸਕਦੇ ਹਾਂ। ਸੋ ਇਹ ਬਹੁਤ ਜ਼ਰੂਰੀ ਸਟੈਪ ਹੈ ਕਿ ਜਿਹੜਾ ਤੁਹਾਨੂੰ ਚੈੱਕ ਕਰਨਾ ਚਾਹੀਦਾ ਕਿ ਤੁਸੀਂ ਉੱਥੇ ਨੋਮੀਨੇਸ਼ਨ ਕੀਤੀ ਹੋਈ ਹੈ ਜਾਂ ਨਹੀਂ। ਅਗਰ ਨਹੀਂ ਕੀਤੀ ਹੋਈ ਤਾਂ ਇਹ ਤੁਹਾਨੂੰ ਜ਼ਰੂਰ ਕਰਨੀ ਚਾਹੀਦੀ ਆ।
1: ਕੁਛ ਖਾਸ ਸੂਰਤਾਂ ਦੇ ਵਿੱਚ ਉਹ ਪਹਿਲਾਂ ਵੀ ਤੁਹਾਨੂੰ ਅਵੇਲ ਹੋ ਸਕਦਾ?
2: ਨਹੀਂ, ਜਿਹੜਾ ਡੈਥ ਬੈਨੀਫਿਟ ਦੀ ਗੱਲ ਕਰ ਰਿਹਾ ਸੀ ਮੈਂ ਕਿ ਨੋਮੀਨੇਸ਼ਨ ਅਗਰ ਇਨ ਕੇਸ ਤੁਹਾਨੂੰ ਕੁਛ ਹੁੰਦਾ
1: ਤੇ ਤੁਸੀਂ ਕੰਟਰੀ ਛੱਡਦੇ ਹੋ ਜਾਂ ਤੁਸੀਂ ਨਹੀਂ ਦੁਨੀਆ ਛੱਡਦੇ,
2: ਕੰਟਰੀ ਛੱਡਣ ਦੇ ਕੇਸ ਦੇ ਵਿੱਚ ਤੇ ਤੁਸੀਂ ਸਿੰਪਲੀ ਡਿਪਾਰਟਿੰਗ ਆਸਟ੍ਰੇਲੀਆ ਸੁਪਰ ਐਨੂਏਸ਼ਨ ਕਲੇਮ ਤੁਸੀਂ ਆਪਣਾ ਲੋਚ ਕਰਨਾ ਹੁੰਦਾ ਜਦੋਂ ਤੁਸੀਂ ਕੰਟਰੀ ਛੱਡ ਦਿੰਦੇ ਹਾਂ, ਅਤੇ ਤੁਸੀਂ ਉਹਨੂੰ ਕਲੇਮ ਕਰ ਸਕਦੇ ਹਾਂ। ਪਰ ਅਦਰਵਾਈਜ਼ ਜਿਹੜਾ ਮੇਨ ਸੁਪਰ ਐਨੂਏਸ਼ਨ ਫੰਡ ਦਾ ਜੋ ਹੈਗਾ ਕਿ ਜਾਂ ਤਾਂ ਤੁਸੀਂ ਰਿਟਾਇਰਮੈਂਟ 'ਤੇ ਲੈਣਾ, ਅਤੇ ਜਾਂ ਅਗਰ ਤੁਹਾਨੂੰ ਇੱਕ ਉਹ ਹੋ ਜਾਂਦਾ ਕਿ ਪੀਸ ਆਫ ਮਾਇੰਡ ਕਿ ਅਗਰ ਮੈਨੂੰ ਕੁਛ ਹੁੰਦਾ ਤਾਂ ਮੇਰੇ ਪਰਿਵਾਰ ਨੂੰ ਉਹ ਕੋਈ ਪਰੇਸ਼ਾਨੀ ਨਾ ਆਵੇ।
1: ਅੱਛਾ, ਜੇ ਕੋਈ ਰੱਬ ਨਾ ਕਰੇ ਕਿਸੇ ਨੂੰ ਕੋਈ ਕਿਸੇ ਕਿਸਮ ਦੀ ਡਿਸੇਬਿਲਟੀ ਹੋ ਜਾਂਦੀ ਆ, ਫਿਰ ਮਿਲਦਾ ਕਢਾ ਸਕਦਾ ਕਿ ਨਹੀਂ?
2: ਸੋ ਉਸ ਕੇਸ ਦੇ ਵਿੱਚ ਸੁਪਰ ਫੰਡ ਦੇ ਵਿੱਚ ਤੁਹਾਡੀ ਅਗਰ ਇੰਸ਼ੋਰੈਂਸ ਹੈਗੀ ਆ ਅਤੇ ਉਸ ਕੇਸ ਦੇ ਵਿੱਚ ਤੁਸੀਂ ਉਹ ਇੰਸ਼ੋਰੈਂਸ ਤੁਹਾਨੂੰ ਪੇ ਕਰਦੀ ਆ। ਅਤੇ ਈਵਨ ਅਗਰ ਤੁਹਾਨੂੰ ਕੋਈ ਫਾਈਨੈਂਸ਼ੀਅਲ ਹਾਰਡਸ਼ਿਪ ਵੀ ਆ ਕਿ ਤੁਸੀਂ ਸਟਰਗਲ ਕਰ ਰਹੇ ਹੋ, ਤੁਹਾਡੀ ਸਿਚੁਏਸ਼ਨ ਇਸ ਵਕਤ ਨਹੀਂ ਹੈਗੀ ਕਿ ਤੁਸੀਂ ਆਪਣੇ ਜੋ ਐਕਸਪੈਂਸ ਹੈ ਜੋ ਮੇਨ ਨਿਸੈਸਿਟੀਜ਼ ਨੇ ਉਹ ਪੂਰੀਆਂ ਕਰ ਪਾ ਰਹੇ, ਤਾਂ ਤੁਸੀਂ ਫਾਈਨੈਂਸ਼ੀਅਲ ਹਾਰਡਸ਼ਿਪ ਦੇ ਕੇਸ 'ਚ ਵੀ ਅਪਲਾਈ ਕਰ ਸਕਦੇ ਹਾਂ, ਜਿਹਦੇ ਵਿੱਚ ਉਹ ਸੁਪਰ ਫੰਡ ਆਪਣੀਆਂ ਫੋਰਮੈਲਿਟੀਜ਼ ਪੂਰੀਆਂ ਕਰਕੇ ਅਗਰ ਤੁਸੀਂ ਐਲੀਜੀਬਲ ਹੋ ਤਾਂ ਤੁਸੀਂ ਉਹ ਫੰਡਸ ਕਢਾ ਸਕਦੇ ਹੋ।
1: ਓਕੇ, ਸੋ ਇਹ ਕੁਛ ਇੱਕ ਸਹੂਲਤਾਂ ਨੇ। ਅੱਛਾ, ਜਿਵੇਂ ਤੁਸੀਂ ਇੱਕ ਵਿੱਚ ਜ਼ਿਕਰ ਕੀਤਾ ਕਿ ਜੇ ਕੋਈ ਕੰਟਰੀ ਛੱਡ ਰਿਹਾ ਵਾ ਅਤੇ ਉਹਦਾ ਟੈਕਸ ਕੱਟ ਕੇ ਉਹਨੂੰ ਬਾਕੀ ਪੈਸੇ ਜਿਹੜੇ ਉਹ ਦੇ ਦਿੱਤੇ ਜਾਣਗੇ। ਅੱਛਾ, ਜਿਹੜਾ ਆਪਾਂ ਕੰਟਰੀਬਿਊਸ਼ਨ ਕਰ ਰਹੇ ਹਾਂ, ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਜੇ ਤੁਸੀਂ ਮਤਲਬ ਵੱਧ ਕੰਟਰੀਬਿਊਟ ਕਰਦੇ ਹੋ ਤੁਹਾਨੂੰ ਟੈਕਸ ਬੈਨੀਫਿਟ ਹੋ ਜਾਂਦਾ, ਪਰ ਜਦੋਂ ਆਪਾਂ ਫਿਰ ਇਹਨੂੰ ਮੰਨ ਲਓ ਕਢਵਾਉਂਦੇ ਹਾਂ ਰਿਟਾਇਰਮੈਂਟ ਵੇਲੇ, ਮੰਨ ਲਓ ਜੇ ਆਪਾਂ ਕਢਵਾਉਂਦੇ ਹਾਂ ਜਾਂ ਕਿਸੇ ਵੀ ਸੂਰਤ 'ਚ ਕਿਸੇ ਵੀ ਜਦੋਂ ਵੀ ਆਪਾਂ ਐਲੀਜੀਬਲ ਹੋ ਜਾਂਦੇ ਹਾਂ, ਮਤਲਬ ਇਹ ਵੀ ਵਿੱਚੇ ਪਾ ਲਓ ਜਿਹੜੀਆਂ ਹੁਣ ਤੁਸੀਂ ਦੱਸੀਆਂ ਚੀਜ਼ਾਂ, ਕੀ ਉਦੋਂ ਵੀ ਫਿਰ ਇਹ ਟੈਕਸ ਕੱਟ ਕੇ ਮਿਲਦੇ ਆ ਸਾਨੂੰ?
2: ਸੋ ਇਹ ਡਿਪੈਂਡ ਕਰਦਾ ਕਿ ਤੁਸੀਂ ਕਿਸ ਏਜ ਦੇ ਵਿੱਚ ਜਾ ਕੇ ਇਹਨੂੰ ਕਢਾ ਰਹੇ ਹੋ। ਸੋ ਜਿਵੇਂ ਅਗਰ ਤੁਸੀਂ 65 ਸਾਲ ਤੋਂ ਬਾਅਦ ਆਪਣਾ ਸੁਪਰ ਫੰਡ ਕਢਾਉਂਦੇ ਤਾਂ ਤੁਹਾਨੂੰ ਕੋਈ ਟੈਕਸ ਨਹੀਂ ਲੱਗਦਾ, ਉਹ ਸਾਰਾ ਪੈਸਾ ਤੁਸੀਂ ਟੈਕਸ ਫਰੀ ਕਢਾ ਸਕਦੇ ਹੋ।
1: ਠੀਕ ਉਸ ਤੋਂ ਪਹਿਲਾਂ ਲੱਗੂਗਾ ਟੈਕਸ?
2: ਉਸ ਤੋਂ ਪਹਿਲਾਂ ਟੈਕਸ ਲੱਗੇਗਾ।
1: ਓਕੇ, ਸੋ ਇਹਦੇ ਵਿੱਚ ਜੇ ਮੰਨ ਲਓ ਕੋਈ ਅੱਜ ਦੇ ਸਮੇਂ 'ਚ, ਹੁਣ ਆਪਣੇ ਜ਼ਿਆਦਾਤਰ ਮੈਂ ਵੇਖੂੰਗਾ ਵੀ ਐਵਰੇਜ ਭਾਰਤੀ ਜਿਹੜੇ ਆਪਾਂ ਆਏ ਹਾਂ ਪੜ੍ਹਨ ਦੇ ਲਈ ਜਾਂ ਵੈਸੇ ਕੋਈ 35-40 ਦੇ ਗੇਟ 'ਚ ਹੋਣਗੇ, ਇੰਨੀ ਕੇਜ ਤੱਕ ਕਿੰਨਾ ਕੁ ਇਕੱਠਾ ਹੋ ਜਾਂਦਾ ਜਾਂ ਹੋ ਜਾਣਾ ਚਾਹੀਦਾ? ਸਾਨੂੰ ਤਾਂ ਚਲੋ ਥੋੜ੍ਹਾ ਜਿਹਾ ਫਰਕ ਵੀ ਪਊਗਾ ਕਿਉਂਕਿ ਆਪਾਂ ਆਏ ਉੱਥੋਂ ਆ, ਲੇਟ ਸ਼ੁਰੂ ਕੀਤਾ ਕੰਮ, ਵੈਸੇ ਐਵਰੇਜ ਕੀ ਹੈ?
2: ਦੇਖੋ, ਅਗਰ ਤਾਂ ਤੁਸੀਂ ਲੇਟ ਆਏ, ਜਿਵੇਂ ਆਪਾਂ ਲੈ ਲਓ ਐਜ਼ ਏ ਮਾਈਗ੍ਰੈਂਟਸ ਆਏ ਹਾਂ, ਕੋਈ 30 ਸਾਲ ਦੀ ਏਜ 'ਚ ਆਇਆ, ਕੋਈ 35 ਸਾਲ ਦੀ ਆਇਆ, ਕੋਈ ਸਟੱਡੀ ਬੇਸ 'ਤੇ ਅਗਰ ਜਲਦੀ ਵੀ ਆ ਗਏ, ਸੋ ਸਾਡਾ ਫੰਡ ਜਿਹੜੇ ਉਹ ਕੰਟਰੀਬਿਊਸ਼ਨ ਹੋਣਾ ਲੇਟ ਹੋਇਆ। ਕਈ ਵਾਰੀ ਐਵੇਂ ਵੀ ਹੁੰਦਾ ਕਿ ਸਟਾਰਟਿੰਗ ਦੇ ਵਿੱਚ ਸਾਡਾ ਥੋੜ੍ਹਾ ਟਾਈਮ ਲੱਗਦਾ ਇਸਟੈਬਲਿਸ਼ ਕਰਨ 'ਤੇ, ਇਨਕਮ ਵੀ ਇੰਨੀ ਨਹੀਂ ਹੁੰਦੀ ਅਤੇ ਕੰਟਰੀਬਿਊਸ਼ਨ ਬਹੁਤ ਘੱਟ ਹੁੰਦਾ
1: ਜੀ,
2: ਬਟ ਸਟਿਲ ਤੁਸੀਂ ਇਹਨੂੰ ਮੈਨੇਜ ਕਰ ਸਕਦੇ ਹਾਂ ਕਿ ਤੁਹਾਡੇ ਅਗਰ ਲੈਟਸ ਏ 40 ਸਾਲ ਦੀ ਏਜ ਵੀ ਆ ਤੁਹਾਡੀ, ਤੁਹਾਡਾ ਇਸ ਵਕਤ 70,000 ਜਾਂ 80,000 ਦਾ ਤੁਹਾਡਾ ਪੈਕੇਜ, 80,000 ਦੇ ਉੱਤੇ ਤੁਹਾਡਾ $9,600 ਤੁਹਾਡਾ ਸਾਲ ਦਾ ਜਾਣਾ, ਪਰ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਇਹਦੇ ਵਿੱਚ ਲੰਬਸਮ ਕੰਟਰੀਬਿਊਸ਼ਨ ਕਰਕੇ ਇਹਨੂੰ ਕਵਰ ਅਪ ਕਰ ਸਕਦੇ ਹੋ, ਕਿ ਜਿਵੇਂ ਪਿਛਲੇ 5 ਸਾਲ ਦਾ ਤੁਸੀਂ ਜੋ ਅਨਯੂਜ਼ਡ ਤੁਹਾਡਾ ਅਮਾਊਂਟ ਹੈ ਉਹ ਵੀ ਤੁਸੀਂ ਕੰਟਰੀਬਿਊਟ ਕਰ ਸਕਦੇ। ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਕਿ ਲੋਕ ਪਿੱਛੋਂ ਆਪਣਾ ਯੂਨੋ ਕੋਈ ਪ੍ਰੋਪਰਟੀਜ਼ ਵਗੈਰਾ ਸੈੱਲ ਕੀਤੀਆਂ ਜਾਂ ਕੁਛ ਪੈਸੇ ਲੈ ਕੇ ਆਏ ਨੇ, ਸੋ ਉਹ ਆ ਕੇ ਆਪਣਾ ਸੁਪਰ ਫੰਡ ਦੇ ਵਿੱਚ ਕੰਟਰੀਬਿਊਸ਼ਨ ਕਰਕੇ ਇੱਕ ਤਾਂ ਟੈਕਸ ਵੀ ਆਪਣਾ ਬਚਾ ਸਕਦੇ ਨੇ ਅਤੇ ਇੱਕ ਉਹ ਰਿਟਾਇਰਮੈਂਟ ਤੱਕ ਚੰਗੀ ਸੇਵਿੰਗ ਵੀ ਕਰ ਸਕਦੇ ਨੇ।
1: ਅੱਛਾ, ਇੱਕ ਪਿੱਛੇ ਜੇ ਖਬਰ ਲੱਗੀ ਸੀ ਲੋਸਟ ਸੁਪਰ ਦੀ ਵੀ ਵਾਹਵਾ ਮੋਟਾ ਪੈਸਾ ਜਿਹੜਾ ਉਹ ਉਹਦੇ 'ਚ ਵੀ ਪਿਆ ਹੁੰਦਾ ਵਾ। ਅਫਕੋਰਸ ਜਿੱਦਾਂ ਆਪਾਂ ਅੱਜ ਗੱਲ ਕਰ ਰਹੇ ਹਾਂ ਅਤੇ ਬਹੁਤ ਸਾਰੀ ਲੋਕਾਂ ਨੂੰ ਅਵੇਅਰਨੈਸ ਨਹੀਂ ਆ ਇਹਨਾਂ ਚੀਜ਼ਾਂ ਦੇ ਬਾਰੇ, ਅਤੇ ਜੇਕਰ ਇੱਦਾਂ ਦਾ ਕੋਈ ਪੈਸਾ ਪਿਆ ਵਾ ਤੁਹਾਡੇ ਕਿਸੇ ਪਰਿਵਾਰ ਦੇ ਜੀ ਦਾ ਵਾ ਜਾਂ ਕੋਈ ਮਤਲਬ ਕੋਈ ਇਹ ਇਹ ਕੋਈ ਤਰੀਕਾ ਹੈਗਾ ਵਾ ਵੀ ਉਹਦਾ ਪਤਾ ਕੀਤਾ ਜਾਵੇ ਵੀ ਸਾਡੇ ਕਿਸੇ ਦਾ ਤਾਂ ਨਹੀਂ ਆ?
2: ਹਾਂਜੀ, ਸੋ ਇਹ ਤੁਸੀਂ ਬਹੁਤ ਵਧੀਆ ਕੁਸ਼ਚਨ ਪੁੱਛਿਆ ਵੈਸੇ ਕਿ ਏ ਟੀ ਓ ਦੇ ਹਿਸਾਬ ਨਾਲ ਤਕਰੀਬਨ ਜੋ ਪਿੱਛੇ ਸੀਗੇ ਇਹਨਾਂ ਦਾ ਕਿ $17 billion ਦੇ ਕਰੀਬ ਲੋਸਟ ਸੁਪਰ ਜੋ ਪਈ ਹੈ,
1: $17 billion
2: ਜਿਹੜੀ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਦਾ ਫੰਡ ਪਿਆ ਹੋਇਆ। ਹੁਣ ਹੁੰਦਾ ਕੀ ਹੈ ਕਿ ਲੈਟਸ ਸੇ ਤੁਸੀਂ ਕਿਸੇ ਨਾਲ ਜੋਬ ਕੀਤੀ ਇੰਪਲੋਇਰ ਦੇ ਨਾਲ, ਉਹਨਾਂ ਨੇ ਤੁਹਾਡਾ ਫੰਡ ਸ਼ੁਰੂ ਕੀਤਾ ਸੀ, ਉਸ ਤੋਂ ਬਾਅਦ ਤੁਸੀਂ ਮੂਵ ਔਨ ਕਰ ਗਏ, ਤੁਸੀਂ ਨਵੀਂ ਜੋਬ ਸ਼ੁਰੂ ਕਰ ਲਈ, ਉਹ ਫੰਡ ਤੁਹਾਡਾ ਉੱਥੇ ਹੀ ਰਹਿ ਗਿਆ, ਅਤੇ ਹੁਣ ਏ ਟੀ ਓ ਨੇ ਕੀ ਕੀਤਾ ਸੀਗਾ ਕਿ ਕੰਪਲਸਰੀ ਕਰਤਾ ਸੀ ਕਿ ਇੰਸ਼ੋਰੈਂਸ ਕੰਪਨੀ ਅਗਰ ਤੁਹਾਡਾ ਸੁਪਰ ਫੰਡ ਕਿ ਅਗਰ ਤੁਹਾਡਾ $6,000 ਤੋਂ ਕਿਸੇ ਦਾ ਘੱਟ ਬੈਲੈਂਸ ਹੈਗਾ ਅਤੇ ਤਕਰੀਬਨ 16 ਮਹੀਨੇ ਤੱਕ ਕੋਈ ਕੰਟਰੀਬਿਊਸ਼ਨ ਨਹੀਂ ਤੁਹਾਡਾ ਆਇਆ ਅਤੇ ਉਹ ਫੰਡਸ ਫਿਰ ਏ ਟੀ ਓ ਨੂੰ ਟ੍ਰਾਂਸਫਰ ਹੋ ਜਾਂਦਾ ਕਿਉਂਕਿ ਅਦਰਵਾਈਜ਼ ਤਾਂ ਉਹ ਤੁਹਾਡੀ ਫੀਸ ਕੱਟਦੇ ਜਾਂਦੇ ਸੀ
1: ਅਤੇ
2: ਉਹ ਹੌਲੀ ਹੌਲੀ ਕਰਕੇ ਉਹ ਖਤਮ ਹੀ ਹੋ ਜਾਂਦਾ ਸੀ। ਸੋ ਉਸ ਕੇਸ ਦੇ ਵਿੱਚ ਏ ਟੀ ਓ ਨੂੰ ਹੁਣ ਉਹ ਟ੍ਰਾਂਸਫਰ ਕਰ ਦਿੰਦੇ ਆ ਕਿ ਅਗਰ 16 ਮਹੀਨੇ ਤੱਕ ਕੋਈ ਕੰਟਰੀਬਿਊਸ਼ਨ ਨਹੀਂ ਆ, 6,000 ਤੋਂ ਘੱਟ ਬੈਲੈਂਸ ਆ, ਅਤੇ ਉਹ ਤੁਸੀਂ ਚੈੱਕ ਕਰ ਸਕਦੇ ਆ ਏ ਟੀ ਓ 'ਤੇ ਆਪਣੇ ਮਾਈਗੋਵ ਦੇ ਵਿੱਚ ਲੌਗਇਨ ਕਰਕੇ ਏ ਟੀ ਓ 'ਤੇ ਜਾ ਕੇ ਉੱਥੇ ਤੁਸੀਂ ਦੇਖ ਸਕਦੇ ਆ ਕਿ ਅਗਰ ਤੁਹਾਡਾ ਕੋਈ ਪੁਰਾਣਾ ਕੋਈ ਲੋਸਟ ਸੁਪਰ ਏ ਟੀ ਓ ਦੇ ਰਿਕਾਰਡ 'ਚ ਪਈ ਹੋਈ ਆ ਔਰ ਉਹ ਬੈਲੈਂਸ ਤੁਸੀਂ ਆਪਣਾ ਜੋ ਤੁਹਾਡਾ ਐਕਟਿਵ ਫੰਡ ਆ ਉਹਦੇ ਵਿੱਚ ਟ੍ਰਾਂਸਫਰ ਕਰ ਸਕਦੇ ਆ। ਸੋ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਉਸ ਚੀਜ਼ ਨੂੰ ਚੈੱਕ ਕਰੋ
1: ਜੀ। ਪਰ ਆਪਾਂ ਫਿਰ ਪਤਾ ਕਿੱਦਾਂ ਕਰ ਸਕਦੇ ਹਾਂ ਵੀ ਸਾਡਾ ਕੋਈ ਮਤਲਬ ਉਹ ਸਾਡੇ ਨਾ ਹੋਣਾ?
2: ਹਾਂਜੀ, ਉਹ ਮਾਈਗੋਵ ਦੇ ਵਿੱਚ ਅਗਰ ਤੁਸੀਂ ਲੌਗਇਨ ਕਰਦੇ ਆ ਸੁਪਰ ਫੰਡ ਦੇ ਵਿੱਚ ਜਾਂਦੇ ਹੋ ਤੁਹਾਨੂੰ ਸਾਰੇ ਤੁਹਾਡੇ ਫੰਡਸ
1: ਦੇ ਉਹ ਤੇ ਆਪਣਾ ਹੋ ਗਿਆ।
2: ਹਾਂਜੀ,
1: ਮੰਨ ਲਓ ਹੁਣ ਉਹ ਕਹਿ ਰਹੇ ਵੀ 17 ਬਿਲੀਅਨ ਪਿਆ ਵਾ, ਉਹ ਸਾਨੂੰ ਸ਼ੱਕ ਆ ਵੀ ਸਾਡਾ ਵੀ ਯਾਰ ਫਲਾਣਾ ਕੰਮ ਕਰਦਾ ਹੁੰਦਾ ਸੀ, ਉਹਦਾ ਵੀ ਕੁਛ ਹੋ ਸਕਦਾ, ਉਹਦਾ ਵੀ ਕੋਈ ਤਰੀਕਾ
2: ਨਹੀਂ? ਉਹ ਤੁਸੀਂ ਸਿਰਫ ਉਹੀ ਚੈੱਕ ਕਰ ਸਕਦੇ ਆਪਣਾ
1: ਆਪੋ ਆਪਣੇ ਕਰ ਸਕਦੇ
2: ਆਪੋ ਆਪਣਾ ਚੈੱਕ ਕਰ ਸਕਦੇ ਹੋ ਤੁਸੀਂ ਤੁਸੀਂ ਕਿਸੇ ਦਾ ਮਾਈਗੋਵ ਦੇ ਵਿੱਚ ਨਹੀਂ ਦੇਖ ਸਕਦੇ। ਸੋ ਉਹ ਆਪਣਾ ਸੁਪਰ ਫੰਡ ਉੱਥੋਂ ਮਾਈਗੋਵ ਦੇ ਵਿੱਚ ਲੌਗਇਨ ਕਰਕੇ ਦੇਖ ਸਕਦੇ ਆ ਕਿ ਉਹਨਾਂ ਦਾ ਅਗਰ ਫੰਡ ਉੱਥੇ ਪਏ ਹੋਏ ਆ
1: ਜੀ
2: ਤੇ ਉਹਨੂੰ ਉਹ ਮਰਜ ਕਰ ਸਕਦੇ ਆ।
1: ਸੋ ਮੰਨ ਲਓ ਜੇ ਕਿਸੇ ਦਾ ਕੋਈ ਨੋਮੀਨੀ ਨਹੀਂ ਆ ਜਾਂ ਜਿੱਦਾਂ ਤੁਸੀਂ ਦੱਸਿਆ ਵੀ 3 ਸਾਲ ਬਾਅਦ ਨੋਮੀਨੀ ਰੀਨਿਊ ਹੁੰਦਾ, ਉਹ ਵੀ ਨਹੀਂ ਕਿਸੇ ਨੇ ਕਰਵਾਇਆ ਤੇ ਉਹ ਬੰਦਾ ਰੱਬ ਨਾ ਕਰੇ ਚਲੇ ਗਿਆ ਦੁਨੀਆ ਤੋਂ, ਤੇ ਫਿਰ ਪਰਿਵਾਰ ਦੇ ਮੈਂਬਰ ਉਹਦਾ ਕਲੇਮ ਕਰ ਸਕਦੇ ਆ ਜਾਂ ਸਟਿਲ ਨਹੀਂ?
2: ਨਹੀਂ, ਉਹ ਕਲੇਮ ਤੇ ਹੁੰਦਾ ਆ, ਪਰ ਮੇਨ ਜੋ ਮੇਰਾ ਕਹਿਣ ਦਾ ਮਕਸਦ ਸੀ ਕਿ ਟਰਸਟੀ ਜੋ ਹੈ ਸੁਪਰ ਫੰਡ ਟਰਸਟੀ ਉਹਨੇ ਡਿਸਾਈਡ ਕਰਨਾ ਕਿ ਉਹ ਫੰਡ ਕਿਨੂੰ ਜਾਏਗਾ, ਤੁਹਾਡਾ ਲੀਗਲ ਬੈਨੀਫਿਸ਼ਰੀ ਕੌਣ ਹੈ।
1: ਜੇਕਰ ਉਹ ਨਹੀਂ ਕਰਕੇ ਗਿਆ, ਮੰਨ ਲਓ ਆਪਾਂ
2: ਇੱਥੇ, ਅਗਰ ਉਹ ਨਹੀਂ ਕਰਕੇ ਗਿਆ ਬਾਈ ਡਿਫਾਲਟ, ਫਿਰ ਉਹ ਜਿਹੜੇ ਤੁਹਾਡਾ ਲੀਗਲ ਬੈਨੀਫਿਸ਼ਰੀ ਹੈ ਉਹਨੂੰ ਜਾਣੇ ਆ ਫੰਡ ਉਹ।
1: ਓਕੇ,
2: ਪਰ ਕਹਿਣ ਦਾ ਮਕਸਦ ਇਹ ਸੀਗਾ ਕਿ ਅਗਰ ਤੁਸੀਂ ਚਾਹੁੰਦੇ ਆ ਕਿ ਉਹ ਫੰਡਸ, ਕਿਉਂਕਿ ਉਹਦੇ ਵਿੱਚ ਥੋੜ੍ਹਾ ਐਵੇਂ ਦੀ ਦਿੱਕਤ ਵੀ ਆ ਸਕਦੀ, ਲੈਟਸ ਸੇ ਕਿਸੇ ਦਾ ਡਿਵੋਰਸ ਹੋ ਗਿਆ, ਠੀਕ ਹੈ, ਮੈਰਿਜ, ਔਰ ਉਸ ਤੋਂ ਬਾਅਦ ਉਹ ਕਿਸੇ ਪਾਰਟਨਰ ਦੇ ਨਾਲ ਰਹਿ ਰਿਹਾ ਪਰ ਲੀਗਲੀ ਕੋਈ ਰਿਲੇਸ਼ਨਸ਼ਿਪ ਦੇ ਵਿੱਚ ਨਹੀਂ ਆਇਆ ਉਹ, ਉਸ ਤੋਂ ਬਾਅਦ ਫਿਰ ਉਸ ਕੇਸ ਦੇ ਵਿੱਚ ਦਿੱਕਤ ਆਉਂਦੀ ਹੈ ਕਿ ਉਹ ਫੰਡਸ ਕਿਹਨੂੰ ਜਾਣਗੇ। ਸੋ ਇਟਸ ਬੈਟਰ ਕਿ ਜੇ ਤੁਸੀਂ ਚਾਹੁੰਦੇ ਆ ਕਿ ਉਹ ਫੰਡਸ, ਜਿਵੇਂ ਤੁਹਾਡੇ ਬੱਚੇ ਨੇ ਅਗਰ ਉਹ 18 ਸਾਲ ਦੇ ਹੋ ਜਾਂਦੇ ਆ,
1: ਕੱਲ ਨੂੰ ਪੰਗਾ ਨਾ ਪਵੇ,
2: ਕੋਈ ਪੰਗਾ ਨਾ ਪਵੇ, ਤੇ ਤੁਸੀਂ ਨੋਮੀਨੇਟ ਕਰ ਦਿਓ ਕਿ ਤੁਸੀਂ ਕਿਹਨੂੰ ਚਾਹੁੰਦੇ ਆ ਕਿ ਉਹ ਫੰਡਸ ਕਿਹਨੂੰ ਜਾਣ।
1: ਸੋ ਬਿਹਤਰ ਹੈ ਕਿ ਇੱਕ ਤਾਂ ਆਪਾਂ ਸੁਪਰ ਇਨੋਵੇਸ਼ਨ ਦੀ ਮੈਨੇਜਮੈਂਟ ਸਹੀ ਕਰਕੇ ਉੱਥੇ ਚੈੱਕ ਕਰ ਲਈਏ, ਅਤੇ ਇੱਕ ਆਪਣੀ ਵਿਲ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਆਪਾਂ ਜ਼ਰੂਰ ਲਿਖੀਏ ਤਾਂ ਕਿ ਉੱਥੋਂ ਵੀ ਸ਼ਾਇਦ ਹੈਲਪ ਹੋ ਜਾਂਦੀ ਹੋਊਗੀ।
2: ਹਾਂਜੀ
1: ਜੀ। ਅੱਛਾ, ਜੇਕਰ ਇਹ ਤਾਂ ਮੰਨ ਲਓ ਇੱਕ ਪਾਰਟਨਰ ਜਿਹੜਾ ਉਹ ਘਰ ਦੇ ਵਿੱਚ ਮੰਨ ਲਓ ਕੰਮ ਕਰਦਾ ਜਾਂ ਉਹ ਪਾਰਟ ਟਾਈਮ ਜਾਂ ਕੈਜੂਅਲ ਕੰਮ ਕਰਦਾ, ਦੂਸਰਾ ਜਿਹੜਾ ਉਹ ਜੇ ਵੱਧ ਕਮਾਉਂਦਾ ਵਾ ਉਹਦਾ ਵੱਧ ਵੱਧ ਪੇ ਆ ਰਹੀ ਵੱਧ ਸੁਪਰ ਆ, ਅਤੇ ਕੀ ਉਹ ਇੱਕ ਦੂਸਰੇ ਦੇ ਉਹਦੇ ਅਕਾਊਂਟ 'ਚ ਪਾ ਸਕਦੇ ਸੁਪਰ ਕਿ ਨਹੀਂ? ਜਿੱਦਾਂ ਤੁਸੀਂ ਕਿਹਾ ਵੀ ਮੰਨ ਲਓ 30,000 ਤੁਸੀਂ ਵੱਧ ਤੋਂ ਵੱਧ ਪਾ ਸਕਦੇ ਹੋ, ਮੇਰਾ ਮੰਨ ਲਓ 30,000 ਦਾ ਕੰਪਲੀਟ ਹੋ ਚੁੱਕਾ, ਮੈਂ ਕਹਾਂ ਵੀ ਮੈਂ ਆਪਣੀ ਵਾਈਫ ਦੇ ਉਹ ਪਾਰਟ ਟਾਈਮ ਕੰਮ ਕਰਦੀ ਹੈ ਉਹਨੂੰ ਮੈਂ ਕੰਟਰੀਬਿਊਟ ਕਰ ਦੇਵਾਂ, ਇੱਦਾਂ ਹੋ ਜਾਂਦਾ ਕਿ ਨਹੀਂ?
2: ਹਾਂਜੀ, ਸੋ ਇਹ ਹਾਂਜੀ ਇਹ ਬਹੁਤ ਵਧੀਆ ਕੁਸ਼ਚਨ ਤੁਹਾਡਾ। ਇਹ ਵੀ ਕਾਫੀ ਲੋਕ ਇਸ ਚੀਜ਼ ਬਾਰੇ ਧਿਆਨ ਨਹੀਂ ਦਿੰਦੇ ਨਾ ਕਰਦੇ ਨੇ, ਪਰ ਇਹਦੇ ਵਿੱਚ ਵੀ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਆਪਣੇ ਸਪਾਊਸ ਦੇ ਬਿਹਾਫ 'ਤੇ ਵੀ ਤੁਸੀਂ ਕੰਟਰੀਬਿਊਸ਼ਨ ਕਰ ਸਕਦੇ ਹੋ ਉਹਨਾਂ ਦਾ, ਜਿਹਦਾ ਤੁਹਾਨੂੰ ਅਗਰ ਤੁਹਾਡਾ ਸਪਾਊਸ ਪਾਰਟ ਟਾਈਮ ਕੰਮ ਕਰ ਰਿਹਾ, ਠੀਕ ਹੈ, ਉਹਨਾਂ ਦੀ ਇਨਕਮ ਘੱਟ ਆ, $37 ਤੋਂ ਘੱਟ ਅਗਰ ਉਹ ਅਰਨ ਕਰ ਰਹੇ ਨੇ ਤੇ ਤੁਸੀਂ ਕੰਟਰੀਬਿਊਸ਼ਨ ਕਰ ਸਕਦੇ ਹੋ, ਜਿਹਦੇ ਵਿੱਚ ਤੁਹਾਨੂੰ 18% ਆਫਸੈਟ ਮਿਲਦਾ ਤੁਹਾਡੀ ਰਿਟਰਨ ਦੇ ਵਿੱਚ, ਤੇ ਮੈਕਸੀਮਮ ਤੁਸੀਂ $3,000 ਤੱਕ ਕੰਟਰੀਬਿਊਸ਼ਨ ਕਰ ਸਕਦੇ ਆ, ਯਾਨੀ ਕਿ $540 ਤੁਸੀਂ ਉਹਦੇ ਚੋਂ ਐਜ਼ ਏ ਆਫਸੈਟ ਕਲੇਮ ਕਰ ਸਕਦੇ ਆਪਣੀ ਰਿਟਰਨ ਦੇ ਵਿੱਚ ਅਗਰ ਤੁਸੀਂ ਆਪਣੇ ਵਾਈਫ ਦਾ ਜਾਂ ਪਾਰਟਨਰ ਦਾ ਕੰਟਰੀਬਿਊਸ਼ਨ ਕਰਦੇ ਆ ਸੁਪਰ ਫੰਡ ਦੇ ਵਿੱਚ।
1: ਅੱਛਾ, ਕਰ ਸਕਦੇ ਆ,
2: ਤੁਸੀਂ ਕਰ ਸਕਦੇ ਆ ਔਰ ਬੈਨੀਫਿਟ ਵੀ ਲੈ ਸਕਦੇ ਆ। ਔਰ ਇੱਕ ਇਹ ਵੀ ਹੈ ਕਿ ਅਗਰ ਕੋਈ ਬੰਦਾ ਪਾਰਟ ਟਾਈਮ ਕੰਮ ਕਰ ਰਿਹਾ ਅਤੇ ਇਨਕਮ ਉਹਨਾਂ ਦੀ ਘੱਟ ਆ ਅਤੇ ਅਗਰ ਉਹ ਆਪਣੇ ਫੰਡ ਦੇ ਵਿੱਚ ਕੰਟਰੀਬਿਊਸ਼ਨ ਕਰਦੇ ਨੇ ਤਾਂ ਗੌਰਮੈਂਟ ਇੱਕ ਸਕੀਮ ਹੈ ਕਿ ਗੌਰਮੈਂਟ ਕੋ ਕੰਟਰੀਬਿਊਟ ਵੀ ਕਰਦੀ ਆ ਕਿ ਜਿਹਦੇ ਵਿੱਚ ਅਗਰ ਤੁਹਾਡੀ ਇਨਕਮ ਇਸ ਵਕਤ ਜੋ ਥਰੈਸ਼ਹੋਲਡ ਹੈ ਤਕਰੀਬਨ 49,000 ਦੇ ਕਰੀਬ ਆ, ਕਿ ਜੇ ਤੁਹਾਡੀ ਇਨਕਮ ਘੱਟ ਆ ਤੁਸੀਂ ਅਗਰ ਆਪਣੇ ਫੰਡ ਦੇ ਵਿੱਚ ਕੰਟਰੀਬਿਊਟ ਕਰਦੇ ਆ ਤਾਂ ਗੌਰਮੈਂਟ 50% ਉਹਦਾ ਕੰਟਰੀਬਿਊਸ਼ਨ। ਸੋ ਇਗਜ਼ਾਮਪਲ ਅਗਰ ਤੁਸੀਂ $1,000 ਕੰਟਰੀਬਿਊਟ ਕਰਦੇ ਆ ਤਾਂ ਗੌਰਮੈਂਟ $500 ਕੰਟਰੀਬਿਊਟ ਕਰਦੀ ਹੈ, ਜਿਹੜਾ ਮੈਕਸੀਮਮ $500 ਹੀ ਆ। ਸੋ ਉਹ ਵੀ ਤੁਸੀਂ ਬੈਨੀਫਿਟ ਲੈ ਸਕਦੇ ਆ ਕਿ ਅਗਰ ਤੁਹਾਡੇ ਲੈਟਸ ਸੇ ਵਾਈਫ ਦੀ ਇਨਕਮ ਘੱਟ ਆ ਤਾਂ ਤੁਸੀਂ ਉਹਨਾਂ ਨੂੰ ਐਕਸਟਰਾ ਕੰਟਰੀਬਿਊਟ ਕਰਵਾ ਕੇ ਅਤੇ ਉਹ ਗੌਰਮੈਂਟ ਕੋ ਕੰਟਰੀਬਿਊਸ਼ਨ ਦੀ ਐਡਵਾਂਟੇਜ ਵੀ ਲੈ ਸਕਦੇ ਆ।
1: ਓਕੇ, ਸੋ ਮੈਨੂੰ ਇਹ ਲੱਗ ਰਿਹਾ ਵੀ ਇਹ ਕਾਫੀ ਕੁਛ ਆ ਅਤੇ ਇਹਦੇ ਬਾਰੇ ਤੁਹਾਨੂੰ ਕੀ ਲੱਗਦਾ ਕਿੰਨੇ ਕੁ ਆਪਣੇ ਲੋਕ ਅਵੇਅਰ ਨੇ? ਮੈਨੂੰ ਇਹਦੇ ਵਿੱਚੋਂ ਕਾਫੀ ਚੀਜ਼ਾਂ ਮੈਨੂੰ ਵੀ ਨਹੀਂ ਪਤਾ।
2: ਹਾਂਜੀ, ਦੇਖੋ ਮੈਨੂੰ ਲੱਗਦਾ ਕਿ ਕਾਫੀ ਲੋਕ ਇਹਨੂੰ ਸੀਰੀਅਸਲੀ ਨਹੀਂ ਲੈਂਦੇ ਉਹਨਾਂ ਨੂੰ ਇਹ, ਕਿਉਂਕਿ ਅਸੀਂ ਕਹਿੰਦੇ ਕਿ ਅਸੀਂ ਪੈਸਾ ਸਿਰਫ ਉਹਨੂੰ ਮੰਨਦੇ ਹਾਂ ਜਾਂ ਆਪਣੀ ਪ੍ਰੋਪਰਟੀ ਉਹਨੂੰ ਮੰਨਦੇ ਹਾਂ ਜਿਹਨੂੰ ਅਸੀਂ ਫਿਜ਼ੀਕਲੀ ਦੇਖ ਸਕਦੇ ਹਾਂ। ਇਹ ਲੱਗਦਾ ਕਿ ਇਹ ਸੁਪਰ ਫੰਡ ਇੱਕ ਸਾਈਟ 'ਤੇ ਕੋਈ ਚੀਜ਼ ਆ ਜਿਹੜੀ ਸਾਨੂੰ ਰਿਟਾਇਰਮੈਂਟ 'ਤੇ ਮਿਲਣੀ ਆ ਅਤੇ ਲੋਕ ਧਿਆਨ ਨਹੀਂ ਦਿੰਦੇ। ਸੋ ਅਵੇਅਰਨੈਸ ਇਸ ਵਕਤ ਬਹੁਤ ਘੱਟ ਹੈ ਲੋਕਾਂ ਨੂੰ, ਜ਼ਿਆਦਾਤਰ ਲੋਕਾਂ ਨੂੰ ਬੈਲੈਂਸ ਨਹੀਂ ਪਤਾ ਆਪਣਾ ਕਿੰਨਾ, ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹ ਕਿਹੜੇ ਫੰਡ ਦੇ ਨਾਲ ਨੇ, ਕਿ ਉਹ ਰਾਈਟ ਸੁਪਰ ਫੰਡ ਦੇ ਨਾਲ ਨੇ। ਸੋ ਇਸ ਵਕਤ ਅਵੇਅਰਨੈਸ ਥੋੜ੍ਹੀ ਘੱਟ ਆ, ਪਰ ਹੌਲੀ ਹੌਲੀ ਜਿਵੇਂ ਜਿਵੇਂ ATO ਵੀ ਹੁਣ ਫੋਕਸ ਹੈ ਉਹਨਾਂ ਦਾ ਕਿ ਉਹ ਅਵੇਅਰ ਕਰ ਰਹੇ ਨੇ ਲੋਕਾਂ ਨੂੰ, ਅਤੇ ਸੋ ਹੌਲੀ ਹੌਲੀ ਵੱਧ ਰਹੀ ਨੌਲੇਜ, ਬਟ ਹਜੇ ਵੀ ਕਾਫੀ ਗੈਪ ਹੈ।
1: ਮੈਨੂੰ ਲੱਗਦਾ ਵੀ ਹੋਰ ਬਹੁਤ ਸਾਰੀ ਨੌਲੇਜ ਦੇਸ਼ ਦੁਨੀਆ ਦੀ ਦੁਨੀਆ ਜਾਣ ਦੀ ਛੱਡ ਕੇ ਅਤੇ ਆਪਣੇ ਆਪ ਦੀ ਨੌਲੇਜ ਹੀ ਨਹੀਂ ਹੈ ਸਾਨੂੰ, ਮੈਨੂੰ ਤਾਂ ਇਹ ਫੀਲ ਹੋ ਰਿਹਾ ਯਾ ਬਹੁਤ ਇੰਪੋਰਟੈਂਟ ਚੀਜ਼ ਆ ਅਤੇ ਸਾਨੂੰ ਨਹੀਂ ਪਤਾ। ਜੇ ਹੁਣ ਦੀ ਹੁਣੀ ਕਵਲਪ੍ਰੀਤ ਜੀ, ਜੇ ਮੈਂ ਕਹਾਂ ਵੀ ਹੁਣੇ ਤੁਹਾਡੇ ਇਹ ਪ੍ਰੋਗਰਾਮ ਸੁਣਨ ਤੋਂ ਬਾਅਦ ਇਮੀਜੀਏਟ ਕੋਈ ਤਿੰਨ ਕੰਮ ਕੋਈ ਇਹੋ ਜਿਹੇ ਕੋਈ ਕਰੇ ਵੀ ਜਿਹਦੇ ਨਾਲ ਉਹਦੇ ਅਗਲੇ ਅਗਲੇ ਰਾਹ ਖੁੱਲ੍ਹਦੇ ਜਾਣ, ਕਪਾਟ ਖੁੱਲ੍ਹ ਜਾਣ ਇਸ ਵਿਸ਼ੇ ਦੇ ਅੰਦਰ ਰਹਿ ਕੇ, ਕਿਹੜੇ ਹੋਣਗੇ ਉਹ?
2: ਪਹਿਲਾ ਕੰਮ ਤਾਂ ਇਹ ਕਰਨਾ ਚਾਹੀਦਾ, ਆਪਣਾ ਮਾਈਗੋਵ ਦੇ ਉੱਤੇ ਲੌਗਇਨ ਕਰਨ। ਤੁਹਾਡਾ ਅਗਰ ਅਕਾਊਂਟ ਨਹੀਂ ਹੈ ਤਾਂ ਮਾਈਗੋਵ ਦਾ ਅਕਾਊਂਟ ਬਣਾਓ, ਉਹਦੇ ਵਿੱਚ ਤੁਸੀਂ ਦੇਖੋ ਕਿ ਤੁਹਾਡਾ ਸੁਪਰ ਫੰਡ ਦਾ ਕੀ ਸਿਚੁਏਸ਼ਨ ਹੈ, ਕੀ ਤੁਹਾਡੇ ਮਲਟੀਪਲ ਸੁਪਰ ਫੰਡ ਤਾਂ ਨਹੀਂ ਉੱਥੇ ਹੈਗੇ?
1: ਉੱਥੇ ਸਾਰਾ ਸ਼ੋਅ ਹੋ ਜਾਊਗਾ,
2: ਸਾਰਾ ਸ਼ੋਅ ਹੋ ਜਾਏਗਾ। ਅਗਰ ਤੁਹਾਡੇ ਮਲਟੀਪਲ ਫੰਡਸ ਨੇ ਉਹਨੂੰ ਮਰਜ ਕਰੋ, ਇੱਕ ਫੰਡ ਚੂਜ਼ ਕਰੋ, ਉਹਦੇ ਵਿੱਚ ਸਾਰੇ ਮਰਜ ਕਰੋ। ਪਹਿਲੀ ਚੀਜ਼ ਤਾਂ ਇਹ ਕਰੋ, ਜਿਹਦੇ ਨਾਲ ਤੁਸੀਂ ਆਪਣੀਆਂ ਫੀਸ ਬਚਾਓਗੇ। ਹਰ ਸੁਪਰ ਫੰਡ ਤੁਹਾਨੂੰ ਚਾਰਜ ਕਰ ਰਿਹਾ ਫੀਸ, ਉਹਨੂੰ ਤੁਸੀਂ ਬਚਾਓ, ਠੀਕ ਹੈ? ਪਹਿਲੇ ਨੰਬਰ 'ਤੇ ਇਹ ਕਰੋ
1: ਜੀ।
2: ਦੂਸਰੇ ਨੰਬਰ ਦੇ ਉੱਤੇ ਤੁਸੀਂ ਦੇਖੋ ਕਿ ਤੁਹਾਡੀ ਇਨਵੈਸਟਮੈਂਟ ਸਟ੍ਰੈਟੇਜੀਜ਼ ਕੀ, ਉੱਥੇ ਸੁਪਰ ਫੰਡ ਜਿਹੜਾ ਤੁਹਾਡਾ ਹੈਗਾ, ਲੈਟ ਸੇ ਤੁਹਾਡਾ ਹੋਸ ਪਲੱਸ ਹੈ ਜਾਂ ਆਸਟ੍ਰੇਲੀਅਨ ਸੁਪਰ ਆ, ਤੁਸੀਂ ਉਹਦੇ 'ਚ ਲੌਗਇਨ ਕਰੋ, ਦੇਖੋ ਕਿ ਉਹ ਤੁਹਾਡਾ ਪੈਸਾ ਕਿੱਥੇ ਇਨਵੈਸਟ ਹੋ ਰਿਹਾ। ਕੀ ਜਿਵੇਂ ਅਸੀਂ ਗੱਲ ਕੀਤੀ ਕਿ ਤੁਸੀਂ ਆਪਣੀ ਏਜ ਦੇ ਹਿਸਾਬ ਨਾਲ ਡਿਸਾਈਡ ਕਰੋ ਕਿ ਤੁਸੀਂ ਕਿੰਨਾ ਰਿਸਕ ਲੈ ਸਕਦੇ ਹਾਂ, ਕਿ ਉਹ ਪੈਸਾ ਬਹੁਤ ਸਲੋ ਤਾਂ ਨਹੀਂ ਗਰੋ ਕਰ ਰਿਹਾ, ਉਹਨੂੰ ਤੁਸੀਂ ਦੇਖੋ ਕਿ ਇਨਵੈਸਟਮੈਂਟ ਸਟ੍ਰੈਟੇਜੀ ਅਗਰ ਚੇਂਜ ਕਰਨ ਦੀ ਲੋੜ ਹੈ ਤਾਂ ਕਰੋ। ਕੰਪੇਅਰ ਕਰੋ ਡਿਫਰੈਂਟ ਆਪਸ਼ਨਸ, ਫੀਸ ਦੇਖੋ ਮਾਰਕੀਟ ਦੇ ਵਿੱਚ ਕਿਹੜਾ ਫੰਡ ਤੁਹਾਨੂੰ ਘੱਟ ਫੀਸ ਚਾਰਜ ਕਰ ਰਿਹਾ, ਇਨਵੈਸਟਮੈਂਟ ਵਧੀਆ ਆਪਸ਼ਨਸ ਦੇ ਰਿਹਾ, ਉਹ ਤੁਸੀਂ ਉਹਨੂੰ ਚੈੱਕ ਕਰੋ।
1: ਓਕੇ, ਹੋ ਗਿਆ।
2: ਸੋ ਫੀਸ, ਇਨਵੈਸਟਮੈਂਟ ਸਟ੍ਰੈਟੇਜੀ, ਇੱਕ ਲਾਸਟ ਦੇ ਉੱਤੇ ਕਿ ਇਹ ਚੈੱਕ ਕਰੋ ਕਿ ਤੁਹਾਡੀ ਨੋਮੀਨੇਸ਼ਨ ਹੋਈ ਹੈ ਕਿ ਨਹੀਂ, ਡੈਥ ਬੈਨੀਫਿਟ ਨੋਮੀਨੇਸ਼ਨ,
1: ਜਿਹਦੀ ਆਪਾਂ ਪਹਿਲਾਂ ਗੱਲ ਕੀਤੀ,
2: ਉਹਨੂੰ ਉਹ ਡਿਫਾਈਨਡ ਤੁਸੀਂ ਕੀਤਾ ਹੋਵੇ ਕਿ ਤੁਹਾਡੇ ਫੰਡ ਕਿਹਨੂੰ ਜਾਣ। ਸੋ ਇਹ ਜ਼ਰੂਰ ਕਰੋ।
1: ਓਕੇ, ਸੋ ਇਹ ਮਤਲਬ ਕਾਫੀ ਕੁਛ ਆ, ਵਾਹਵਾ ਟਾਈਮ ਲੱਗਦਾ ਵੈਸੇ ਆਪਾਂ ਜਿੱਦਾਂ ਮੰਨ ਲਓ ਇਹ ਸੁਣਨ ਦੇ ਵਿੱਚ ਕਾਫੀ ਕੁਛ ਲੱਗ ਰਿਹਾ ਹੈ।
2: ਦੇਖੋ ਮਾਈਗੋਵ ਦੇ ਉੱਤੇ ਲੌਗਇਨ ਤਕਰੀਬਨ ਤੁਹਾਡਾ 5 ਤੋਂ 10 ਮਿੰਟ ਦਾ ਕੰਮ ਹੈ ਸੁਪਰ ਫੰਡ ਨੂੰ ਦੇਖਣਾ, ਜਿਹੜਾ ਫੀਸ ਕੰਪੇਅਰ ਕਰਨਾ ਤੁਸੀਂ 15-20 ਮਿੰਟ ਦਾ ਕੰਮ ਉਹ ਲਗਾ ਲਓ, ਤੁਸੀਂ ਕੰਪੇਅਰ ਕੀਤਾ। ਇਨਵੈਸਟਮੈਂਟ ਸਟ੍ਰੈਟੇਜੀ ਰਿਵਿਊ ਕਰਨਾ 10-15 ਮਿੰਟ ਲਗਾ ਲਓ ਤੁਸੀਂ ਉਸ ਚੀਜ਼ ਦੇ ਵੀ, ਅਤੇ ਜਿਹੜਾ ਡਿਫਾਈਨਡ ਡੈਥ ਬੈਨੀਫਿਸ਼ਰੀ ਤੁਸੀਂ ਚੂਜ਼ ਕਰਨਾ, 5-10 ਮਿੰਟ ਉਸ ਚੀਜ਼ ਨੂੰ ਲਗਾ ਲਓ। ਸੋ ਲੈੱਸ ਦੈਨ ਐਨ ਆਵਰ ਲਗਾ ਲਓ ਤੁਸੀਂ ਇਹ ਸਾਰੇ ਕੰਮ ਦਾ। ਸੋ ਇਹ ਇੱਕ ਲਗਾ ਲਓ ਕਿ ਇਹ ਤੁਹਾਡਾ ਆਪਣਾ ਪੈਸਾ, ਤੁਸੀਂ ਇਹਨੂੰ ਆਪਣੇ ਬੈਨੀਫਿਟ ਲਈ ਕਰਨਾ। ਅਤੇ ਤੁਹਾਨੂੰ ਆਪਣਾ ਲਗਾ ਲਓ ਕਿ ਵੀਕਐਂਡ ਦੇ ਉੱਤੇ 1 ਘੰਟਾ ਕੱਢ ਕੇ ਇਹ ਕੰਮ ਜ਼ਰੂਰ ਕਰਨਾ ਚਾਹੀਦਾ।
1: ਸੋ ਬਾਕੀ ਕੰਮ ਜਿਹੜੇ ਆ, ਆਪਾਂ ਮੰਨ ਲਓ ਕੋਈ ਰੀਲਾਂ ਰੂਲਾਂ, ਕੋਈ ਹੋਰ ਮਤਲਬ ਬੇਲੋੜੀਆਂ ਖਬਰਾਂ ਆਪਾਂ ਜਿਹੜੀਆਂ ਵੇਖਦੇ ਹਾਂ ਉਹ ਛੱਡ ਕੇ ਤੇ ਸਾਨੂੰ ਇਸ ਪਾਸੇ ਨੂੰ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ। ਤੁਸੀਂ ਐਜ਼ ਏ ਅਕਾਊਂਟੈਂਟ ਤੁਸੀਂ ਕੀ ਚੀਜ਼ ਵੇਖਦੇ ਹੋ ਆਲ ਓਵਰ, ਮਤਲਬ ਕਿਹੜੀ ਚੀਜ਼ ਸਭ ਤੋਂ ਵੱਧ ਇਗਨੋਰਡ ਆ ਇਸ ਟਾਈਮ ਦੇ ਉੱਤੇ?
2: ਦੇਖੋ ਸੁਪਰ ਫੰਡ ਦੇ ਵਿੱਚ ਜ਼ਿਆਦਾਤਰ ਲੋਕ ਇਹਨੂੰ ਸੀਰੀਅਸਲੀ ਨਹੀਂ ਲੈਂਦੇ, ਉਹ ਦੇਖਦੇ ਨੇ ਕਿ ਇਹ ਹਜੇ ਜਦੋਂ ਟਾਈਮ ਆਏਗਾ ਉਦੋਂ ਦੇਖਾਂਗੇ। ਜੋ ਆਪਣੀ ਕਮਿਊਨਿਟੀ ਦੇ ਵਿੱਚ ਕਾਫੀ ਹੈਗਾ ਕਿ ਦੇਖਾਂਗੇ ਜਦੋਂ ਹੋਏਗਾ। ਸੋ ਉਹ ਐਟੀਟਿਊਡ ਨੂੰ ਛੱਡ ਕੇ ਅਸੀਂ ਇਹਨੂੰ ਐਕਟਿਵਲੀ ਜਦੋਂ ਦੇਖਾਂਗੇ ਅਸੀਂ ਇਹਨੂੰ ਬਹੁਤ ਫਾਸਟ ਗਰੋ ਕਰ ਸਕਦੇ ਹਾਂ। ਤੁਸੀਂ ਐਕਸਟਰਾ ਕੰਟਰੀਬਿਊਸ਼ਨ ਕਰਕੇ ਪੈਸਾ ਸੁਪਰ ਦੇ ਵਿੱਚ ਇਨਵੈਸਟ ਹੁੰਦਾ, ਉਹ ਚੀਜ਼ਾਂ ਕਰਕੇ ਤੁਸੀਂ ਇਹਨੂੰ ਧਿਆਨ ਦਿਓ। ਇਹ ਤੁਹਾਡਾ ਪੈਸਾ, ਕਿਸੇ ਹੋਰ ਦਾ ਪੈਸਾ ਨਹੀਂ। ਸੋ ਇਹਨੂੰ ਤੁਸੀਂ ਇਗਨੋਰ ਨਾ ਕਰੋ, ਸਪਨਾ ਸਮਝ ਕੇ ਵਰਤੋ ਔਰ ਸਮਝਦਾਰੀ ਦੇ ਨਾਲ ਸਲਾਹ ਜ਼ਰੂਰ ਲਓ। ਕੋਈ ਵੀ ਡਿਸੀਜ਼ਨ ਲੈਣ ਤੋਂ ਪਹਿਲਾਂ, ਕੋਈ ਵੀ ਚੀਜ਼ ਕਰਨ ਤੋਂ ਪਹਿਲਾਂ ਇਨਵੈਸਟਮੈਂਟ ਸਟ੍ਰੈਟੇਜੀ ਵੀ ਜਿਵੇਂ ਅਸੀਂ ਕਿਹਾ ਰਿਵਿਊ ਕਰਨੀ, ਅਗਰ ਤੁਹਾਨੂੰ ਜਾਣਕਾਰੀ ਨਹੀਂ, ਜ਼ਿਆਦਾ ਤੁਹਾਡੀ ਆਪਣੀ ਰਿਸਰਚ ਹੈਗੀ ਹੈ, ਤੁਹਾਨੂੰ ਨੌਲੇਜ ਹੈ, ਠੀਕ ਹੈ। ਅਗਰ ਨਹੀਂ ਹੈ ਤਾਂ ਤੁਸੀਂ ਸਲਾਹ ਜ਼ਰੂਰ ਲਓ, ਜਿਹਨੂੰ ਨੌਲੇਜ ਆ ਉਹਨਾਂ ਨਾਲ ਡਿਸਕਸ ਕਰੋ।
1: ਅੱਛਾ, ਜਾਂਦੇ ਜਾਂਦੇ ਰਿਸਰਚ ਦੀ ਗੱਲ ਤੁਸੀਂ ਕੀਤੀ, ਅੱਜ ਕੱਲ੍ਹ ਲੋਕ ਏ ਆਈ ਤੋਂ ਬਹੁਤ ਹੈਲਪ ਲੈ ਲੈਂਦੇ ਆ, ਚੈਟ GPT ਜੈਮਿਨੀ ਬਹੁਤ ਹੈਲਪ ਲੈ ਲੈਂਦੇ, ਕਲਾਊਡ ਤੋਂ ਲੈ ਲੈਂਦੇ ਆ, ਕੀ ਉੱਥੋਂ ਵਾਜਬ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਲੈ ਲੈਣੀ ਚਾਹੀਦੀ ਹੈ, ਮਿਲ ਜਾਂਦੀ ਹੈ?
2: ਦੇਖੋ ਉੱਥੋਂ ਮੈਂ ਤੁਹਾਨੂੰ ਇਹ ਕਹਾਂਗਾ ਕਿ ਤੁਹਾਨੂੰ ਬੇਸਿਕ ਇਨਫੋਰਮੇਸ਼ਨ ਦੇ ਲਈ ਤਾਂ ਠੀਕ ਹੈ, ਬਟ ਤੁਸੀਂ ਉਹਦੇ 'ਤੇ ਪੂਰੀ ਤਰ੍ਹਾਂ ਰਿਲਾਈ ਨਹੀਂ ਕਰ ਸਕਦੇ, ਕਿਉਂਕਿ ਉਹ ਵੀ ਇਨਫੋਰਮੇਸ਼ਨ ਬਿਲਕੁਲ ਲਗਾ ਲਓ ਕਿ 100% ਕਰੈਕਟ ਨਹੀਂ ਹੁੰਦੀ ਕਈ ਵਾਰੀ। ਸੋ ਉਹਦੇ ਲਈ ਤੁਸੀਂ ਲਗਾ ਲਓ ATO ਦੀ ਵੈਬਸਾਈਟ ਦੇ ਉੱਤੇ ਜੋ ਇਨਫੋਰਮੇਸ਼ਨ ਹੈ ਤੁਸੀਂ ਉਹਦੇ 'ਤੇ ਤਾਂ ਰਿਲਾਈ ਕਰ ਸਕਦੇ ਹੋ, ਪਰ AI ਦੇ ਉੱਤੇ ਤੁਸੀਂ ਬੇਸਿਕ ਇਨਫੋਰਮੇਸ਼ਨ ਲੈਣਾ ਕੋਈ ਹਰਜ ਨਹੀਂ, ਪਰ ਉਹਦੇ ਦੇ ਬੇਸ ਦੇ ਉੱਤੇ ਤੁਸੀਂ ਡਿਸੀਜ਼ਨ ਮੇਕਿੰਗ ਨਹੀਂ ਕਰ ਸਕਦੇ।
1: ਪਰ ਆਪਾਂ ਇੱਦਾਂ ਕਰ ਸਕਦੇ ਹਾਂ ਸ਼ਾਇਦ ਕਿ ਉਹਦੇ ਤੋਂ ਥੋੜ੍ਹੀ ਜਿਹੀ ਇਨਫੋਰਮੇਸ਼ਨ ਲੈ ਕੇ ਜਦੋਂ ਆਪਾਂ ਸਪੈਸ਼ਲਿਸਟ ਕੋਲ ਜਾਂਦੇ ਹਾਂ ਤਾਂ ਉਹਦਾ ਸਮਾਂ ਅਤੇ ਆਪਣਾ ਸਮਾਂ ਬਚਾਉਣ ਦੇ ਲਈ ਸਾਨੂੰ ਪਤਾ ਹੋਵੇ 2 ਦੀ ਪੁਆਇੰਟ ਵੀ ਆਹ ਚੀਜ਼ਾਂ ਆਪਾਂ ਪੁੱਛ।
2: ਹਾਂਜੀ ਬਿਲਕੁਲ, ਅਗਰ ਤੁਹਾਡਾ ਆਪਣਾ ਹੋਮਵਰਕ ਤੁਸੀਂ ਕੀਤਾ ਹੋਇਆ ਤਾਂ ਤੁਹਾਨੂੰ ਕੋਈ ਗਲਤ ਸਲਾਹ ਵੀ ਨਹੀਂ ਦੇ ਸਕਦਾ ਕਿ ਤੁਹਾਨੂੰ, ਬਟ ਐਂਡ ਆਫ ਦਾ ਡੇ ਇਵੇਂ ਵੀ ਹੁੰਦਾ ਕਿ ਜਿਹਦੇ ਤੋਂ ਤੁਸੀਂ ਸਲਾਹ ਲੈ ਰਹੇ ਹੋ ਉਹਦੀ ਆਪਣੀ ਸਟੱਡੀ ਹੈ, ਉਹਦੀ ਆਪਣੀ ਨੌਲੇਜ ਆ। ਸੋ ਹਰ ਚੀਜ਼ ਤੁਸੀਂ ਉਵੇਂ ਨਹੀਂ ਕਰ ਸਕਦੇ, ਬਟ ਤੁਸੀਂ ਕਰੋਸ ਚੈੱਕ ਕਰ ਸਕਦੇ ਹਾਂ ਕਿ ਉਹ ਜੋ ਇਨਫੋਰਮੇਸ਼ਨ ਮੈਨੂੰ ਮਿਲ ਰਹੀ ਹੈ ਕਿ ਉਹ ਸਹੀ ਹੈ ਕਿ ਨਹੀਂ।
1: ਮੈਂ ਅੱਜ ਕੱਲ੍ਹ ਇੱਕ ਚੀਜ਼ ਹੋਰ ਰਿਲਾਈਜ਼ ਕਰਦਾ ਕਿ ਸਪੈਸ਼ਲਿਸਟ ਵੀ ਖਿੱਚ ਜਾਂਦੇ ਇਸ ਚੀਜ਼ ਤੋਂ ਵੀ ਤੁਸੀਂ ਜੇ ਤੁਸੀਂ ਚੈਟ GPT ਵੇਖਣੀ ਸੀ ਤਾਂ ਫਿਰ ਜਾਓ ਉੱਥੋਂ ਵੇਖ ਲਓ, ਹੈ ਨਾ। ਜੇ ਨਹੀਂ ਵੀ ਕੋਈ ਕਹੂਗਾ ਤਾਂ ਮਨ ਦੇ ਵਿੱਚ ਸ਼ਾਇਦ ਉਹਦੇ ਇਹ ਚੀਜ਼ ਆਉਂਦੀ ਆ ਵੀ ਇੱਦਾਂ ਸਾਡੀਆਂ ਹੋਰ ਕੰਫਿਊਜ਼ਨ ਸਾਡੀਆਂ ਵੱਧਦੀਆਂ ਨੇ। ਸੋ ਕੀ ਇਹ ਚੀਜ਼ ਹੈਲਪ ਕਰ ਰਹੀ ਹੈ ਤੁਹਾਡੇ ਪ੍ਰੋਫੈਸ਼ਨਸ ਵਿੱਚ, ਮਤਲਬ ਲੋਕ ਜਿੱਦਾਂ ਵੇਖ ਕੇ ਆਉਂਦੇ ਆ ਪੁੱਛਦੇ ਆ ਸਵਾਲ, ਕਿ ਉਹ ਹੈਲਪ ਕਰ ਰਹੀ ਹੈ ਜਾਂ ਲੋਕ ਕੰਫਿਊਜ਼ ਹੀ ਹੋ ਰਹੇ ਆ?
2: ਦੇਖੋ ਚੈਟ GPT ਜਾਂ ਹੋਰ AI ਜਿਹੜੇ ਟੂਲਸ ਨੇ ਉਹਨਾਂ ਨੇ ਤੁਹਾਨੂੰ ਇਨਫੋਰਮੇਸ਼ਨ ਉਸ ਹਿਸਾਬ ਨਾਲ ਦੇਣੀ ਕਿ ਜੋ ਤੁਸੀਂ ਕੁਸ਼ਚਨ ਪੁੱਛਿਆ, ਸੋ ਤੁਹਾਡਾ ਪ੍ਰੋਮਪਟ ਸਹੀ ਹੈ ਕਿ ਨਹੀਂ ਉਹਦੇ 'ਤੇ ਮੈਟਰ ਕਰਦਾ ਕਿ ਤੁਹਾਨੂੰ ਇਨਫੋਰਮੇਸ਼ਨ ਕੀ ਆਉਣੀ ਆ। ਸੋ ਅਗਰ ਤੁਸੀਂ ਸਹੀ ਪ੍ਰੋਮਪਟ ਯੂਜ਼ ਕੀਤਾ ਤਾਂ ਤੁਹਾਨੂੰ ਸਹੀ ਇਨਫੋਰਮੇਸ਼ਨ ਨਿਕਲ ਕੇ ਆਏਗੀ। ਅਗਰ ਤੁਹਾਡਾ ਪ੍ਰੋਮਪਟ ਠੀਕ ਨਹੀਂ ਹੈ ਤਾਂ ਤੁਹਾਨੂੰ ਇਨਫੋਰਮੇਸ਼ਨ, ਕਈ ਵਾਰੀ ਤੁਸੀਂ ਕਨਫਿਊਜ਼ ਹੋ ਜਾਂਦੇ ਆ ਕਿ ਟੂ ਮੱਚ ਇਨਫੋਰਮੇਸ਼ਨ ਆ ਜਾਂਦੀ ਆ, ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਇਹਦੇ 'ਚ ਸਹੀ ਕੀ ਹੈ ਅਤੇ ਗਲਤ ਕੀ ਆ। ਸੋ ਉਹ ਡਿਪੈਂਡ ਕਰਦਾ।
1: ਨਹੀਂ, ਬਹੁਤ ਸ਼ੁਕਰੀਆ ਤੁਹਾਡਾ, ਬੜੀ ਅੱਜ ਵੈਲਿਊਬਲ ਜਾਣਕਾਰੀ ਤੁਸੀਂ ਲੈ ਕੇ ਆਇਓ। ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਵੀਆਂ ਸੁਣਨ ਨੂੰ ਮਿਲੀਆਂ, ਬੜੀਆਂ ਸਾਰੀਆਂ ਗਲਤੀਆਂ ਜਿਹੜੀਆਂ ਆਪਾਂ ਸ਼ਾਇਦ ਕਰ ਰਹੇ ਹਾਂ ਅਤੇ ਕਰ ਚੁੱਕੇ ਹਾਂ, ਅਤੇ ਉਸ ਤੋਂ ਗਾਂਹ ਜਬ ਜਾਗੇ ਤਬੀ ਸਵੇਰਾ। ਸੋ ਹੁਣ ਆਪਾਂ ਇਹ ਚਾਹਵਾਂਗੇ ਕਿ ਤੁਸੀਂ ਛੇਤੀ ਤੋਂ ਛੇਤੀ ਪਾਈ ਆਪਣੇ ਆਪਣੇ ਤੁਸੀਂ ਖਾਤੇ ਪਹਿਲਾਂ ਤਾਂ ਚੈੱਕ ਕਰੋ, ਉਸ ਤੋਂ ਬਾਅਦ ਜਿੱਦਾਂ ਜਿੱਦਾਂ ਲੋੜ ਪੈਂਦੀ ਹੈ ਉਹ ਤੁਸੀਂ ਆਪਣੇ ਆਪਣੇ ਅਕਾਊਂਟੈਂਟਸ ਨਾਲ, ਸਪੈਸ਼ਲਿਸਟ ਦੇ ਨਾਲ ਤੁਸੀਂ ਗੱਲ ਕਰੋ। ਬਾਕੀ ਮੈਂ ਇਸ ਪ੍ਰੋਗਰਾਮ ਦੇ ਬਾਰੇ ਜ਼ਰੂਰ ਦੱਸ ਦੇਵਾਂ ਕਿ ਕਵਲ ਜੀ ਸਾਡੇ ਨਾਲ ਪ੍ਰੋਫੈਸ਼ਨਲ ਪੱਧਰ ਦੇ ਉੱਤੇ ਇਹ ਐਜ਼ ਏ ਅਕਾਊਂਟੈਂਟ ਇਸ ਟਾਈਮ ਸੇਵਾਵਾਂ ਨਿਭਾ ਰਹੇ ਨੇ, ਪਰ ਸਾਡੇ ਕੋਲ ਇਹ ਪ੍ਰੋਗਰਾਮ ਦੇ ਵਿੱਚ ਇਹ ਕੋਈ ਇਹ ਕਮਰਸ਼ੀਅਲ ਪ੍ਰੋਗਰਾਮ ਨਹੀਂ ਆ ਸਾਡਾ ਕੋਈ, ਇਹਦੇ ਵਿੱਚ ਸਿਰਫ ਅਤੇ ਸਿਰਫ ਇਹ ਇਨਫੋਰਮੇਸ਼ਨ ਭਾਈਚਾਰੇ ਦੇ ਲਈ ਦੇਣ ਦੇ ਲਈ ਆਉਂਦੇ ਨੇ, ਜਿਹਦੇ ਲਈ ਕਿ ਆਪਾਂ ਹਮੇਸ਼ਾ ਤੁਹਾਡੇ ਰੇਣੀ ਰਹਾਂਗੇ। ਬਹੁਤ ਸ਼ੁਕਰੀਆ ਤੁਹਾਡਾ, ਜੇ ਮੈਂ ਕੁਛ ਮਿਸ ਕਰ ਗਿਆ ਵਾਂ ਤਾਂ ਪਲੀਜ਼ ਜਾਂਦੇ ਜਾਂਦੇ ਆਪਾਂ ਸਮ ਅਪ ਕਰੀਏ।
2: ਮੇਰੇ ਖਿਆਲ ਨਾਲ ਤੇ ਵੈਸੇ ਅਸੀਂ ਕਾਫੀ ਕੁਝ ਕਵਰ ਕੀਤਾ, ਪਰ ਇਹਦੇ ਵਿੱਚ ਇਹ ਇਹੋ ਜਿਹਾ ਟੋਪਿਕ ਹੈ ਕਿ ਇਹਦੇ ਵਿੱਚ ਹੋਰ ਬਹੁਤ ਚੀਜ਼ਾਂ ਨੇ। ਸੋ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਜਿਵੇਂ ਜਿਵੇਂ ਹੋਰ ਕਵਰ ਕਰ ਸਕੀਏ ਅਸੀਂ ਕਵਰ ਕਰਾਂਗੇ। ਤੇ ਅੱਜ ਦੇ ਲਈ ਹੋਮਵਰਕ ਦੇ ਦਿੱਤਾ ਅਸੀਂ ਕਿ ਤੁਸੀਂ
1: ਪਹਿਲਾਂ ਆਪਣੇ ਮਾਈ ਗੋਵ ਤੇ ਲੌਗਇਨ ਕਰੋ।
2: ਹਾਂਜੀ,
1: ਜੇ ਨਹੀਂ ਖਾਤਾ ਬਣਾਇਆ ਤਾਂ ਮਾਈ ਗੋਵ ਤੇ ਬਣਾ ਲਓ।
2: ਹਾਂਜੀ,
1: ਤੇ ਉਹਦੇ ਵਿੱਚ ਪਹਿਲਾਂ ਚੈੱਕ ਕਰੋ ਵੀ ਕਿੰਨੀ ਕੁ ਥਾਵਾਂ ਤੇ ਤੁਹਾਡਾ ਸੁਪਰ ਬੋਲ ਦਾ।
2: ਹਾਂਜੀ,
1: ਉਹਨੂੰ ਸਾਰੇ ਨੂੰ ਇੱਕ ਥਾਂ ਤੇ ਕਰੋ।
2: ਹਾਂਜੀ, ਤੁਹਾਨੂੰ ਯਾਦ ਹੋ ਗਿਆ ਸਾਰਾ ਕੁਛ,
1: ਤੇ ਫਿਰ ਅਗਲੀ ਵਾਰ ਜੇ ਕੋਈ ਤੁਹਾਡਾ ਹੋਰ ਕੁਐਸਚਨ ਰਹਿ ਗਿਆ,
2: ਹਾਂਜੀ,
1: ਤੇ ਫਿਰ ਇਹਨਾਂ ਕੋ ਹੋਮਵਰਕ ਕਰਕੇ ਤੇ ਅਗਲੀ ਵਾਰੀ ਤੁਸੀਂ ਆਪਾਂ ਪ੍ਰੋਗਰਾਮ ਕਰਦੇ ਰਹਿਣਾ, ਤੇ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਸਾਨੂੰ ਜਿਹੜਾ ਭੇਜ ਦਿਓ ਤੇ ਆਪਾਂ ਅਗਲੀ ਵਾਰੀ ਡਿਸਕਸ ਕਰ ਲਾਂਗੇ। ਧੰਨਵਾਦ ਤੁਹਾਡਾ ਕਵਲਪ੍ਰੀਤ ਜੀ,
2: ਬਹੁਤ
1: ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ। ਹਾਂਜੀ ਦੋਸਤੋ, ਇਹ ਸਨ ਸਾਡੇ ਨਾਲ ਕਵਲਪ੍ਰੀਤ ਜੀ, ਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਸੁਪਰ ਇਨੋਵੇਸ਼ਨ ਦੇ ਉੱਤੇ। ਕਿਵੇਂ ਲੱਗਾ ਤੁਹਾਨੂੰ ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਤੁਸੀਂ ਭੇਜਦੇ ਰਿਹਾ ਕਰੋ। ਰੇਡੀਓ ਹਾਂਜੀ 1674 ਐਮ ਜਾਂਦੇ ਜਾਂਦੇ ਇੰਨਾ ਜ਼ਰੂਰ ਮੈਂ ਕਹੂੰਗਾ ਵੀ ਆਪਾਂ ਕਮਾਈਆਂ ਕਰਦੇ ਹਾਂ, ਜੰਮ ਜੰਮ ਕੇ ਕਰੋ, ਅਤੇ ਪਰ ਆਪਾਂ ਉਹਨਾਂ ਕਮਾਈਆਂ ਨੂੰ ਇੱਧਰ ਉੱਧਰ ਖਰਚਦੇ ਹਾਂ, ਘੁੰਮਣ ਫਿਰਨ ਦੇ ਉੱਤੇ ਖਰਚਦੇ ਹਾਂ, ਹੋਰ ਸਾਰੀਆਂ ਥਾਵਾਂ ਦੇ ਉੱਤੇ, ਪਰ ਸਾਨੂੰ ਇਹ ਨਹੀਂ ਪਤਾ ਕਿ ਸਾਡੀ ਕੀਤੀ ਕਮਾਈ ਦੇ ਵਿੱਚੋਂ ਇਹ ਲੀਕੇਜ ਹੋ ਰਹੀ ਹੈ ਥਾਂ ਥਾਂ ਦੇ ਉੱਤੇ। ਸੋ ਇਹ ਇੱਕ ਇੱਕ ਤਰ੍ਹਾਂ ਦੀ ਇੱਕ ਲੀਕੇਜ ਹੈ ਜਿਹੜੀ ਤੁਸੀਂ ਬਚਾ ਸਕਦੇ ਹੋ। ਸੋ ਆਪਣੇ ਸੁਪਰ 'ਤੇ ਵੀ ਥੋੜ੍ਹਾ ਜਿਹਾ ਧਿਆਨ ਦਿਓ ਜਿੱਥੇ ਆਪਾਂ ਬਾਕੀ ਚੀਜ਼ਾਂ ਦੇ ਉੱਤੇ ਦਿੰਦੇ ਹਾਂ। ਰੱਬ ਰੱਖ।
0: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
3: ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਛ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
0: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: Attention travellers. The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
1: चलाना आसान नहीं पर सही सलाह नाल हर चैलेंज आसान हो सकता है सेबी पार्टनर्स वाइज टैक्स एडवाइजर्स तो हाडे नाल ने एटीओ ऑडिट्स टैक्स डिस्प्यूट्स एटीओ डेट्स बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस अपने बिजनेस नो देओ मजबूत दिशा आज ही विजिट करो sebipartners.au सेबी पार्टनर्स वाइज टैक्स एडवाइजर्स तो हाडे बिजनेस दे भरोसेमंद टैक्स एडवाइजर्स
2: ਕਿੱਥੇ ਵੱਜ ਗਈ ਤੇਰੀ ਗੱਡੀ
3: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
1: ਓਪਾ ਜੀ ਇੱਕ ਪਾਸੇ ਮਾਰਗੇਜ ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ
4: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
1: ਫਿਰ ਲਵਾਈਏ ਕਿੱਥੋਂ
4: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
5: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ ਅਧੂਰੇ ਪਿਆਰ ਦੀ ਪੂਰੀ ਕਹਾਣੀ
6: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ
5: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ ਰਿਲੀਜ਼ ਹੋਵੇਗੀ 21 ਅਗਸਤ ਨੂੰ
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
8: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ

0: ਇਹ ਵੈਸੇ ਹੀ ਸੀ ਬਸ
1: ਓਪਨਿੰਗ ਲਈ
0: ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਯੇ ਵੋ ਫਲਾਣਾ ਧਮਕਾ ਮੈਂ ਮਨਤੇਜ ਸਿੰਘ ਤੁਸੀਂ ਗੌਤਮ ਗੋਪਿਲ ਇਹ ਜੀ ਓਪਨਿੰਗ ਆਪਾਂ ਅੱਜ ਦੇਣੀ ਹੋਣੀ ਆਪਾਂ ਦੱਸਣਾ ਹੀ ਨੀ ਪ੍ਰੋਗਰਾਮ ਕਿਹੜਾ ਅੱਜ
1: ਪਰ ਨਹੀਂ ਨਹੀਂ ਪਰ ਜਿਹੜਾ ਤੁਸੀਂ ਮਿਊਜ਼ਿਕ ਲਾਤਾ ਸੀ ਨਾ ਮੈਂ ਤੇ ਭੁੱਲ ਗਿਆ ਮੈਂ ਨੀ ਕਰਨਾ ਪ੍ਰੋਗਰਾਮ
0: ਮੈਂ ਕਿਹਾ ਅੱਜ ਚੱਕੋ ਤੁਸੀਂ ਮਿਊਜ਼ਿਕ ਸੁਣੇ ਹੋ ਅੱਜ ਤੁਸੀਂ
1: ਇੱਕ ਮੇਰੀ ਰਿਕੁਐਸਟ ਹੈ
0: ਹਾਂਜੀ
1: ਉਹ ਵਾਲਾ ਫੇਰ ਜਿਹੜਾ ਸਟਾਰਟਿੰਗ ਤੇ ਲਾਇਆ ਇੱਕ ਵਾਰੀ ਲਾ ਦੋ ਬਸ
0: ਇੱਕ ਵਾਰੀ ਉਹ ਲਾ ਦੋ
1: ਉਹ ਵਾਲਾ ਜਿਹੜਾ ਹਾਂ
0: ਇਹਨੂੰ ਸੈਕਸੋਫੋਨ ਕਹਿੰਦੇ ਆ ਇਹ ਵੱਜ ਰਿਹਾ ਸੀਗਾ ਜਿਹੜਾ ਪਿੱਛੇ
1: ਪਰ
0: ਉਹਦੀ ਬਜਾਏ ਤੁਸੀਂ ਹੁਣ ਅੱਜ ਜਿਹੜੇ ਗਾਣੇ ਸੁਣਾਣੇ ਆ ਭਾਜੀ ਇੱਕੋ ਹੀ ਟੋਨ ਦੇ ਵਿੱਚ ਗਾਣੇ ਸੁਣਾਵਾਂਗੇ
1: ਮੈਂ ਕਹਿੰਦਾ ਚੱਕਵੇ ਚੱਕ
0: ਗਾਣੇ ਕਲਾਸਿਕ
1: ਆਹੇ
0: ਪਰ ਚੱਕਵੇਂ ਅੰਦਾਜ਼
1: ਅੱਛਾ ਚੱਕ
0: ਮਤਲਬ ਗਾਣੇ ਸੈਡ ਨੇ
1: ਓਏ ਸਾਡੇ ਘਰੇ ਕੱਲ ਪਰਸੇ ਚੱਲਣ ਡਿਆ ਸੀ ਜਦੋਂ ਦੋ ਲੱਗੇ ਸੀ
0: ਬੜਾ
1: ਚੱਲਦਾ ਸਾਡੇ ਘਰ ਜਸਵੰਤ ਭਾਜੀ ਜਿਹੜੇ ਲਾ ਕੇ ਚਲੇ ਗਏ ਨਾ ਸਾਡੇ ਨਾਲ
0: ਚਲੋ ਕਰਦੇ

0: ਅਜਨਬੀ ਬਣ ਗਏ ਵਿਆਹ ਤੋਂ ਬਾਅਦ ਸਾਰੇ ਅਜਨਬੀ ਹੋ ਜਾਂਦੇ ਤੁਹਾਨੂੰ ਮੈਂ ਦੱਸਾਂ ਇਹ ਜਿਹੜਾ ਨਾ ਪਹਿਲਾਂ ਹੀ ਹੁੰਦਾ ਤੁਹਾਨੂੰ ਮੈਂ ਦੱਸਾਂ
1: ਭਾਜੀ ਦੇਖੋ ਤੁਸੀਂ ਅੱਗੇ ਪ੍ਰੋਗਰਾਮ ਦੇ ਐਂਡ ਤੇ ਮੇਰੇ ਤੇ ਇਲਜ਼ਾਮ ਲਗਾਉਂਦੇ ਹੁੰਦੇ ਵੀ ਤੁਸੀਂ ਅੱਜ ਸ਼ੁਰੂਆਤ
0: ਅੱਜ ਮੈਂ ਆਪ ਤੱਪਿਆ ਪਿਆ ਵਾ ਅੱਜ ਮੈਂ ਆਪ ਲੜਾਈ ਕਰਨਾ ਚਾਹੁੰਦਾ ਵਾ ਆਹੋ ਤੇ ਸਹੀ ਕਿੰਨਾ ਬੰਦਾ ਡਰ ਡਰ ਕੇ ਰਵੇ

0: ਬਾਜੋ ਮੇਰੇ ਚ
1: ਕਿੰਨਾ ਬੰਦਾ ਜੀ ਜੀ ਕਰੇ ਯਾਰ, ਹੱਦ ਹੋ ਗਈ
2: ਜੀ ਜੀ ਕਰੇ
1: ਨਹੀਂ ਜੀ ਜੀ ਮਤਲਬ ਆਪਾਂ ਜੀ ਜੀ ਕਰਦੇ ਕਿੰਨਾ ਬੰਦਾ ਜੀ ਜੀ ਕਰੇ, ਜੀ ਜੀ ਕਰ ਕਰਕੇ ਵੀ ਸਾਡੀ ਜੀ ਜੀ ਹੁੰਦੀ ਆ ਬਸ। ਨਹੀਂ ਨਹੀਂ ਨਹੀਂ ਭਾਜੀ ਅੱਜ ਆਪਾਂ ਦੋਲੋ ਦੇਖਿਆ ਇਹ
2: ਮਾਈਕ ਵੀ ਡਰਿਆ ਫਿਰਦਾ,
0: ਮਾਈਕ ਵੀ ਇਹ ਵੀ ਇਹ ਘਰ ਵਾਲਾ ਉਹ ਘਰ ਵਾਲੀ ਤਾਂ ਹੀ ਟੁੱਟਿਆ ਜੇ
2: ਜਿਹੜਾ ਤੁਹਾਡੇ ਵਾਲੇ ਪਾਸੇ ਉਹ ਫੀਮੇਲ ਮਾਈਕ,
1: ਫੀਮੇਲ ਮਾਈਕ ਇਹ ਵਧੀਆ ਤੇ ਇਹਨੂੰ ਬਹੁਤ ਸੁਰਖੀ ਬਿੰਦੀ ਲਾਈ ਹੈ,
2: ਇਹ ਤਾਂ ਸੁਣਦਾ ਵੱਧ ਹੈ ਕਿਉਂਕਿ ਬੋਲਦਾ ਬਹੁਤ,
1: ਇਸ ਕਰਕੇ ਵਾਈਫ ਨੂੰ ਹਮੇਸ਼ਾ ਇੱਦਾਂ ਹੀ ਕਿਉਂ ਕਿਹਾ ਵੀ ਇਹ ਬੋਲਦੀ ਬਹੁਤ ਹੈ
0: ਸਪੀਕਰ,
1: ਨਹੀਂ ਕਿਉਂ ਕਿਹਾ ਗਿਆ ਤੁਹਾਨੂੰ ਪਤਾ ਕਿਉਂ ਇਹਦਾ ਰੀਜ਼ਨ ਕੀ ਆ, ਕਿਉਂਕਿ ਇਹ ਪ੍ਰੈਕਟੀਕਲ ਹੋ ਗਿਆ। ਹੁਣ ਸਪੋਜ਼ ਕਰੋ ਮੈਂ ਤੁਹਾਨੂੰ ਕਾਲ ਕਰਾਂ, ਸਾਡੀ ਗੱਲ ਹੋਏਗੀ ਹੈਲੋ ਭਾਜੀ ਠੀਕ ਹੈ ਕੱਲ ਆਪਾਂ ਰੈਡੀ ਤੇ ਹੋਣਾ ਚਲੋ ਓਕੇ ਬਾਏ ਟਾਟਾ, ਇਹੋ ਹੀ ਸਾਡੀਆਂ ਘਰ ਦੀਆਂ ਗੱਲਾਂ ਕਰਨ।
2: ਨਹੀਂ ਤੁਸੀਂ ਇਹ ਥੋੜਾ ਜਿਹਾ ਗਲਤ ਕਹਿ ਰਹੇ ਹੋ,
0: ਕਿਹੜਾ
2: ਐਡੀ ਲੰਬੀ ਸਾਡੀ ਗੱਲ ਨਹੀਂ ਹੁੰਦੀ,
1: ਸਾਡੇ ਕੋਲ ਗੱਲਾਂ ਹੁੰਦੀਆਂ ਹੀ ਨਹੀਂ ਹੈ ਯਾਰ, ਕੀ ਕਰੀਏ ਗੱਲਾਂ ਬੰਦਾ ਆਪਾਂ ਨਾ ਕਈ ਵਾਰੀ ਗੱਲਾਂ ਗੱਲਾਂ ਕਰਦੇ ਹੋਰ ਭਾਜੀ ਠੀਕ ਹੈ
2: ਹੋਰ ਤੇ
1: 10 ਵਾਰੀ ਕਹਿ ਦਿੰਦੇ ਹੋਰ ਭਾਜੀ ਹੋਰ ਸੁਣਾਓ ਹੋਰ ਸੁਣਾਓ,
2: ਇਹਦਾ ਮਤਲਬ ਇਹ ਹੁੰਦਾ ਵੀ ਫੋਨ ਕੱਟੋ,
1: ਤੁਸੀਂ
2: ਖੁਸ਼ ਕਿਸ ਦਿਨ ਸਭ ਤੋਂ ਵੱਧ ਹੁੰਦੇ ਹੋ? ਜਿੱਦਣ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਹੁੰਦੀਆਂ ਜਾਂ ਫਿਰ ਜਿੱਦਣ ਲੜਾਈ ਹੋ ਰਹੀ ਹੈ, ਕੋਈ ਗੱਲ ਨਹੀਂ ਹੋ ਰਹੀ,
1: ਨਹੀਂ ਜਿੱਦਣ ਮੈਂ ਚੁੱਪ ਰਿਹਾ ਜਿੱਦਣ ਕੋਈ ਡਿਸਟਰਬ ਨਹੀਂ ਮੈਨੂੰ ਕਰਦਾ ਲਾ,
2: ਤੁਸੀਂ ਰੋਜ਼ ਹੀ ਹੁੰਦੇ ਮੌਂਟੀ ਐਂਟਰਟੇਨਰ ਚੁੱਪ ਹੋ ਗਿਆ ਤੇ ਫਿਰ ਕੀ ਹੋ ਗਿਆ?
1: ਮੌਂਟੀ ਐਂਟਰਟੇਨਰ ਅੱਜ ਮੈਂ ਕੀ ਬਣਿਆ ਸੀ? ਨਹੀਂ ਅੱਜ ਤਾਂ ਮੈਂ ਕੁਛ ਨਹੀਂ ਬਣਿਆ, ਅੱਜ ਮੈਂ
2: ਬੰਦਾ ਬਣਿਆ
1: ਭਾਈ। ਤੁਸੀਂ
2: ਆਜ਼ਾਦੀ ਦੇ ਦਿਹਾੜੇ ਦੇ ਮੌਕੇ ਤੇ ਕੀ ਬਣੇ ਸੀਗੇ? 15 ਅਗਸਤ ਨੂੰ ਕੀ
1: 15 ਅਗਸਤ ਨੂੰ
2: ਝੰਡੇ ਬਣੇ
1: ਮਹਾਤਮਾ ਗਾਂਧੀ,
2: ਆਜ਼ਾਦੀ ਦੇ ਦਿਹਾੜੇ ਦੇ ਮੌਕੇ ਅਸ਼ੋਕ ਚੱਕਰ
1: ਆਇਆ ਕੀਤਾ ਯਾਰ,
2: ਗੋਲ ਹੋ ਕੇ ਬੈਠਾ।
1: ਨਹੀਂ ਨਹੀਂ ਭਾਈ ਉਹ ਨਾ ਜਿੱਦਾਂ ਫੇਸਬੁੱਕ ਦੀ ਮੈਮਰੀਜ਼ ਆਉਂਦੀ ਹੈ, ਇੱਕ ਤਾਂ ਫੇਸਬੁੱਕ ਵੈਸੇ ਜਿਨ੍ਹਾਂ ਨੇ ਬਣਾਇਆ ਥੈਂਕ ਯੂ ਜੀ ਤੁਹਾਡਾ, ਤੁਸੀਂ ਮੈਮਰੀਜ਼ ਭੇਜਦੇ ਰਹਿੰਦੇ ਹੋ ਸੋਹਣੀਆਂ ਸੋਹਣੀਆਂ,
2: ਤੁਹਾਡੇ ਤੋਂ ਨਾਂ ਨਹੀਂ ਲਿਆ ਹੁੰਦਾ ਮਾਰਕ ਜ਼ਕਰਬਰਗ,
1: ਉਹ ਨਹੀਂ ਮਾਰਕ ਤੱਕ ਤਾਂ ਠੀਕ ਹੀ ਜਗਰ ਬਰਗਰ ਕਰਕੇ, ਇਹ ਕੀ ਬਰਗਰ ਕਿਹੜਾ ਕੀ
2: ਜਗਰ ਬਰਗਰ
1: ਜਗਰ ਬਰਗਰ ਨਹੀਂ, ਇਹ ਮਾਰਕ ਤੇ ਓਕੇ ਆ, ਜਗਰ ਕੀ
2: ਤੁਸੀਂ ਮੈਮਰੀ ਦੱਸੋ ਪਹਿਲਾਂ,
1: ਜਗਰ ਮੈਮਰੀ ਹੋਈ
2: ਇਹਦੇ ਤੇ ਤਾਂ 1.5 ਘੰਟਾ ਲੱਗ ਜਾਣਾ
1: ਪਤਾ ਮੈਨੂੰ, ਫੇਰ ਨਹੀਂ ਲੱਗਣਾ ਤੈਨੂੰ ਮੈਂ ਦੱਸਾਂ ਇਹਦੇ ਔਖੇ ਨਾ ਕਿਉਂ ਰੱਖਦੇ,
2: ਮਾਰਕ ਤੱਕ ਠੀਕ,
1: ਮਾਰਕ ਠੀਕ ਹਾਂ, ਹੁਣ ਜਿੱਦਾਂ
2: ਮਾਰਕ ਚਤੁਰਵੇਦੀ ਕਹਿ ਲਿਆ
1: ਮਾਰਕ ਤ੍ਰਿਵੇਦੀ, ਹਾਂ ਮਾਰਕ ਚੌਹਾਨ ਜੀ ਠੀਕ ਹੈ, ਹਾਂ ਮਾਰਕ ਚੌਹਾਨ ਜੀ ਨੇ ਜਿਹੜਾ ਫੇਸਬੁੱਕ ਬਣਾਇਆ ਨਾ, ਔਰ 3 ਕੁ ਦਿਨ ਪਹਿਲਾਂ ਨਾ ਉਹ ਸਪਾਈਡਰਮੈਨ ਜਿਹੜੀ ਮੈਂ ਬੜੀ 1-2 ਸਾਲ ਹੋ ਗਿਆ ਉਹਦਾ ਮੈਂ ਭੰਗੜਾ ਪਾਇਆ ਸੀ ਤੇ ਨਾਲ ਗੈਸਟ ਸੀ ਉਹਨਾਂ ਨੇ ਵੀ ਭੰਗੜਾ ਪਾਇਆ ਸੀ, ਉਦੋਂ ਇੰਨੀ ਵਾਇਰਲ ਨਹੀਂ ਹੋਈ ਜਿੰਨੀ ਹੁਣ ਹੋ ਗਈ ਆ, ਮੈਂ ਆਖਿਆ ਯਾਰ ਆਹ ਤੇ ਬਹੁਤ ਵਧੀਆ ਫੇਸਬੁੱਕ ਨੇ ਕੀਤਾ, ਮਤਲਬ ਹੁਣ ਮਤਲਬ ਸਾਰੇ ਜਣੇ ਕਹਿੰਦੇ ਭਾਜੀ ਸਪਾਈਡਰਮੈਨ ਦਾ ਭੰਗੜਾ ਇੱਕ ਵਾਰੀ ਫੇਰ ਆਉਣਾ ਚਾਹੀਦਾ,
2: ਤੁਹਾਨੂੰ ਆਪਣੇ ਆਪ ਨੂੰ ਯਾਦ ਰਹਿ ਜਾਂਦਾ
1: ਮੈਨੂੰ ਆਪ ਦੇਖਣਾ ਦਾ
2: ਇਹ ਕੰਮ ਮੈਂ ਵੀ ਕੀਤੇ,
1: ਮੈਂ ਕਿਹਨੂੰ ਨਾ ਹੈ ਇਹ ਮੈਂ ਕੀਤਾ,
2: ਤੁਹਾਨੂੰ ਹੈਰਾਨੀ ਹੁੰਦੀ ਹੈ ਕਿ ਪਰੇਸ਼ਾਨੀ ਹੁੰਦੀ ਹੈ?
1: ਮੈਨੂੰ ਹੈਰਾਨੀ ਵੀ ਹੁੰਦੀ ਹੈ ਤੇ ਪਰੇਸ਼ਾਨੀ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਹੋਰ ਕੋਈ ਕਰਦਾ ਨਹੀਂ ਹੈ।
2: ਵਿਆਹ ਵਾਲੀ ਐਲਬਮ ਦੇਖੀਏ ਕਦੇ ਦੁਬਾਰਾ?
1: ਨਹੀਂ ਵਿਆਹ ਵਾਲੀ ਐਲਬਮ, ਓਏ ਹੋਏ ਹੋਏ ਹੋਏ ਵਿਆਹ ਵਾਲੀ ਐਲਬਮ ਦਾ ਕੀ ਸੀ ਭਲਾ? ਅੱਛਾ ਵਿਆਹ ਵਾਲੀ
2: ਐਲਬਮ ਕਦੇ ਕਹਿੰਦੇ,
1: ਕਿਉਂਕਿ ਬਾਅਦ ਚ ਬੰਬ ਵੀ ਫੁੱਟਦੇ ਆ, ਕਿਉਂਕਿ ਪਹਿਲਾਂ ਐਲ ਏ ਹੁੰਦਾ ਹੈ ਬਾਜੀ ਉਹਦੇ ਐਲ ਬੈਮ ਬੈਮ ਬੈਮ, ਹਾਂ
2: ਵਾਹ ਭਾਜੀ।
1: ਅੱਛਾ ਭਾਈ ਇੱਕ ਗੱਲ ਸੁਣਿਓ,
2: ਘਟਿਆ ਸ਼ਬਦ ਜੋੜ ਨਹੀਂ ਮੈਂ ਸੁਣਿਆ,
1: ਮੈਂ ਨਾ ਹੁਣ ਸ਼ੋਅ ਬੰਦ ਕਰਨ ਲੱਗਾ,
2: ਕਰੋ ਕਰੋ,
1: ਮੈਂ ਨਹੀਂ ਨਹੀਂ ਮੈਂ ਕਰਦਾ ਹੀ ਨਹੀਂ ਹੈ।
2: ਅੱਛਾ
1: ਭਾਜੀ ਜਿੱਦਾਂ ਸਾਡਾ ਸ਼ੋਅ ਨਹੀਂ ਹੁੰਦਾ,
2: ਹਾਂਜੀ
1: ਉਹਨਾਂ ਜ਼ਿਆਦਾ ਮੈਨੂੰ ਟ੍ਰੈਫਿਕ ਪਾਰਕਿੰਗ ਤੇ ਟਾਈਮ ਲੱਗਣ ਲੱਗ ਪਿਆ ਅੱਜ ਕੱਲ੍ਹ, ਅੱਜ ਤੁਹਾਡੇ ਥੱਲੇ ਕੀ ਯਾਰ ਤੁਸੀਂ ਉਹ ਜਿਹੜਾ ਨਹੀਂ ਨਹੀਂ ਆਹ ਜਿਹੜੀ ਆਪਣੀ ਥੱਲੇ ਵਾਲੀ
2: ਪਾਰਕਿੰਗ ਵਾਲੀ
1: ਉਹ ਥੱਲੇ ਹੈ ਪਤਾ ਹੀ ਨਹੀਂ ਲੱਗਦਾ ਕਿੱਧਰ ਚੱਲ ਗਏ, ਲੱਗਦਾ ਬੰਦੇ ਗੱਡੀਆਂ ਲਾ ਕੇ ਸੌ ਗਏ ਕਿਤੇ ਜਾ ਕੇ,
2: ਉਹ ਇੱਦਾਂ ਹੀ ਕਰਨਾ ਚਾਹੀਦਾ ਤੁਹਾਨੂੰ, ਮਤਲਬ ਉਹ ਡਿਪੈਂਡ ਕਰਦਾ ਕਿ ਕਿਹੜੇ ਟਾਈਮ ਹੋ, ਜਿਵੇਂ ਤੁਸੀਂ ਆਹ ਟਾਈਮ ਜੇ ਆ ਰਹੇ ਹੋ ਤਾਂ ਇਹ ਟਾਈਮ ਤੁਸੀਂ ਉੱਥੇ ਲਿਆ ਕੇ ਇੱਕ ਸਾਈਡ ਤੇ ਖੜੇ ਹੋ ਜਾਓ।
1: ਅੱਛਾ ਜੀ
2: ਪਹਿਲੇ ਪਹਿਲੇ ਪਹਿਲੇ ਫਲੋਰ ਤੇ,
1: B1 ਤੇ ਨਹੀਂ B2 ਤੇ, ਠੀਕ ਹੈ ਕਿ B1 ਤੇ, ਅੱਛਾ B1 ਤੇ,
2: ਅੱਛਾ ਪਹਿਲੇ ਤੇ,
1: ਅੱਛਾ ਹਾਂ ਕਿਉਂਕਿ ਜਿਹੜੇ ਪਹਿਲੇ ਆਣਗੇ ਉਹਨਾਂ ਨੇ B1
2: ਮੰਗਦੇ ਆ, ਸਵੇਰ ਦੇ ਆਏ ਹੋਏ ਨੇ ਉਹ ਹੁਣ ਜਾਣ ਦੇ ਟਾਈਮ ਤੇ ਨੇ,
1: ਆ ਗੁੱਡ ਆਈਡੀਆ,
2: ਜੇ ਤੁਸੀਂ ਸਵੇਰੇ ਸਵੇਰੇ ਹੋ ਤੇ ਫੇਰ ਉਹ ਹੇਠਲਿਆਂ ਤੇ ਜਾਓ ਕਿਉਂਕਿ ਉੱਥੇ ਆ ਸਿਰਫ ਆ ਡਾਕਟਰਾਂ ਦੇ ਆਣ ਜਾਣ ਕਰਨ ਵਾਲੇ ਜ਼ਿਆਦੇ ਹੁੰਦੇ ਨੇ।
1: ਓ ਅੱਛਾ ਅੱਛਾ, ਤੇ ਜਦੋਂ ਤੁਸੀਂ ਆਉਂਦੇ ਉਦੋਂ ਮਿਲ ਜਾਂਦੀ ਪਾਰਕਿੰਗ ਤੁਹਾਨੂੰ?
2: ਸਰ ਮੈਂ ਕਮਾਲ ਦੀ ਗੱਲ, 5 ਮਿੰਟ 5 ਮਿੰਟ ਨਹੀਂ ਮੈਨੂੰ ਮਿਲਦੀ, ਮੈਨੂੰ ਘੱਟੋ ਘੱਟ 1.5 ਘੰਟਾ ਖੜਨਾ ਪੈਂਦਾ।
1: ਮੈਂ ਨਾ ਜਦੋਂ ਅੱਜ ਵੀ ਹੁਣ ਸਵੇਰੇ ਲਾਉਂਡੇ ਨਾ ਹੁਣੇ ਪਾਰਕਿੰਗ ਲਾ ਕੇ ਆਇਆ ਨਾ, ਤੇ ਮੈਂ ਐ ਕਰਕੇ ਵੇਖ ਨਾ ਸਾਰੇ ਨਾ ਐ ਕਰਕੇ ਵੇਖੀ ਜਾ ਰਹੇ, ਮੈਂ ਜਿਹੜਾ ਐ ਵੇਖਣ ਡਿਆ ਨਾ
2: ਲੱਭਣ ਇਹਦੇ ਤੋਂ ਗਾਹ ਚੱਲੋ,
1: ਜਿਹੜਾ ਬੰਦਾ ਸਿੱਧਾ ਜਾ ਰਿਹਾ ਨਾ ਇਹਦਾ ਵੱਲ ਉਹਨੇ ਕਿਤੇ ਸਪੋਟ ਖਾਲੀ ਕੀਤਾ, ਦੇਖੋ ਕਿੱਥੋਂ ਕੀਤਾ, ਜਿਹੜੇ ਐ ਕਰਕੇ ਵੇਖਣ ਡਿਆ ਉਹਨਾਂ ਨੂੰ ਵੇਖਣ ਦਾ ਫਾਇਦਾ ਹੀ ਨਹੀਂ ਹੈ। ਕਈ ਤੇ ਅੱਜ ਕੱਲ੍ਹ ਉੱਥੇ ਵੀ ਲਾ ਕੇ ਚੱਲ ਗਏ, ਅੱਜ ਨਾ ਇੱਕ ਹੁਣੇ ਹੀ ਮੈਂ ਲਾਇਆ ਤੇ ਉਹ ਜਿਹੜੀ ਚਾਰਜਿੰਗ ਵਾਲੀ ਆ ਉਹ ਲਾ ਕੇ ਚੱਲ,
2: ਚਾਰਜਿੰਗ ਵਾਲੀ
1: ਪਰ ਉੱਥੇ ਫਾਈਨ ਲੱਗਦਾ ਹੈ ਨਾ ਜੇ ਉੱਥੇ ਲਾ ਦਈਏ ਤਾਂ,
2: ਮਤਲਬ ਉਹ ਜੇ ਕੌਂਸਲ ਵਾਲੇ ਲਗਾਉਣਾ ਚਾਹਣ ਉਹਨਾਂ
1: ਨੇ ਲਾ ਸਕਦੇ ਨਾ, ਉਹਨਾਂ ਨੇ ਇੰਨੀ ਮਿਹਨਤ ਕੀਤੀ ਹੈ ਚਾਰਜ ਪੁਆਇੰਟ ਲਾਉਂਦੇ ਤੇ ਤੁਸੀਂ ਦੂਜੀ ਗੱਡੀ ਲਾ ਦਿਓ ਮੇਰੇ ਵਰਗੀ ਜਿਹੜੀ ਹੈ
2: ਕੈਮਰੀ।
1: ਅੱਛਾ ਜਿਹੜੀਆਂ ਗੱਡੀਆਂ ਚਾਰਜ ਹੁੰਦੀਆਂ ਤੇ ਉਹ ਮਤਲਬ ਹੋਰ ਕਿਤੇ ਵੀ ਲੱਗ ਸਕਦੀਆਂ?
2: ਮੈਨੂੰ ਲੱਗਿਆ ਸੀਗਾ ਤੁਸੀਂ ਪੁੱਛੋਗੇ ਕਿ ਸਿਰਫ ਗੱਡੀਆਂ ਹੀ ਚਾਰਜ ਹੁੰਦੀਆਂ ਜਾਂ ਜਨਾਨੀ ਵੀ ਲਗਾ ਸਕਦੇ ਚਾਰਜ,
1: ਭਾਜੀ ਉਹਦੇ ਆਲਰੇਡੀ ਚਾਰਜ ਹੁੰਦੀ ਆ ਯਾਰ, ਬੰਦਿਆਂ ਨੂੰ ਪੁੱਛਿਓ ਜਿਹੜੇ ਬੰਦੇ ਹੋ ਜਾਂਦੇ। ਅੱਛਾ ਮੁੱਦੇ ਤੇ ਗੱਲ ਆਈ,
2: ਪੰਦਰਾਂ
1: ਅਗਸਤ ਵਾਲੇ ਦਿਨ ਮੈਂ ਆਈ ਵੈਂਟ ਟੂ ਪੌਂਡਸ ਕਮਿਊਨਿਟੀ ਸੈਂਟਰ ਦੇ ਲਾਗੇ ਇੱਕ ਹੋਇਆ ਸੀ, ਝੰਡਾ ਆਪਣਾ ਲਹਿਰਾਇਆ ਗਿਆ ਸੀ ਉਦੋਂ, ਪਰ ਥੋੜਾ ਮੀਂਹ ਵੀ ਆ ਗਿਆ ਸੀ, ਕਿਣਵਿਣ ਮੀਂਹ ਆ ਗਿਆ ਸੀ। ਤੇ ਫਿਰ ਮੈਂ ਗਿਆ ਭਾਜੀ, ਭਾਜੀ ਫਿਰ ਮੈਂ 16 ਤਰੀਕ ਨੂੰ ਵੀ ਗਿਆ, 16 ਅਗਸਤ ਨੂੰ, 15 ਅਗਸਤ ਨੂੰ ਤੇ ਗਿਆ,
2: 16 ਨੂੰ ਕਿਹਦਾ
1: 16 ਅਗਸਤ ਨੂੰ ਮਾਸਟਰ ਪਾਰਕ ਸੀ।
2: ਅੱਛਾ
1: ਹਾਂ, 16 ਅਗਸਤ
2: ਲੇਟ ਆਈ ਸੀਗੀ ਅਜਾ, ਖਬਰ ਬੜੀ ਬੇਕਾਰ ਹੈ ਇਹਦੇ ਵਿੱਚ ਕਿ ਹਾਲੇ ਵੀ ਦੁਨੀਆਂ ਚ 17 ਐਸੇ ਦੇਸ਼ ਨੇ ਜਿਹੜੇ ਆਜ਼ਾਦ ਨਹੀਂ ਹੋਏ ਹੈਗੇ। ਡੂ ਯੂ ਨੋ ਦੈਟ?
1: ਹਾਲੇ ਵੀ? ਅੱਛਾ,
2: ਹਾਲੇ ਵੀ ਜੀਓਗ੍ਰਾਫੀਕਲ ਲੋਕੇਸ਼ਨਸ ਹੈਗੀਆਂ ਨੇ ਜਿਹੜੀਆਂ ਆਜ਼ਾਦ ਨਹੀਂ ਹੋਈਆਂ ਹੈਗੀਆਂ,
1: ਹਾਲੇ ਵੀ ਉਹਨਾਂ ਤੇ ਕਬਜ਼ਾ ਕਿਸੇ ਦਾ
2: ਕਬਜ਼ਾ ਹੈਗਾ, ਜਦੋਂ ਆਜ਼ਾਦੀ ਦੇ ਲਈ ਮੰਗ ਕਰ ਰਹੀਆਂ ਨੇ। ਫੋਰ ਐਗਜ਼ਾਮਪਲ ਬਰਮੂਡਾ,
1: ਬਰਮੂਡਾ
2: ਪਾਣ ਵਾਲਾ ਨੀ,
1: ਹਾਂ
2: ਜ਼ਮੀਨ ਉੱਥੇ ਹੈਗਾ ਇੱਕ ਟਾਪੂ ਹੈ।
1: ਸੱਚ ਮੈਂ ਬਰਮੂਡਾ ਹੈ, ਕੋਈ ਖਾਣ ਵਾਲਾ ਵੀ ਕੋਈ ਹੁੰਦਾ, ਉਹ ਮੁਰਮੁਰਾ ਹੁੰਦਾ ਸੱਚ, ਹਨਾ
2: ਮੁਰੰਡਾ ਹੁੰਦਾ,
1: ਮੁਰੰਡਾ ਨਹੀਂ, ਅਸੀਂ ਮੁਰਮੁਰਾ ਕਹਿੰਦੇ ਆ।
2: ਅੱਛਾ
1: ਤੁਸੀਂ ਮੁਰੰਡਾ ਕਹਿੰਦੇ ਹੋ? ਕੀ ਤੁਸੀਂ ਉਹਦੀ ਮੁੰਡੀ ਤੋੜਦੀ ਆ? ਮੁਰੰਡਾ ਹੈ, ਮੁਰਮੁਰਾ ਮੁਰਮੁਰਾ। ਅੱਛਾ ਬਰਮੁੰਡਾ,
2: ਬਰਮੁੰਡਾ ਨੀ, ਬਰਮੁੜਾ,
1: ਬਰਮੁਰਾ।
2: ਹਾਂ ਤੁਸੀਂ ਉਹ
1: ਰਹਿਣ, ਤੁਹਾਨੂੰ ਰਹਿਣ ਦੋ ਉੱਥੇ, ਨਾ ਔਖਾ
2: ਜਿਹਾ
1: ਸੌਖਾ ਨਾ ਦੱਸੋ ਕੋਈ।
2: ਦੂਜਾ ਹੈਗਾ ਫਾਕਲੈਂਡ ਆਈਲੈਂਡ, ਆਪਣੀ ਜਿਵੇਂ ਕੰਪਨੀਆਂ ਕੰਪਨੀਆਂ ਬਣਾਉਣੀਆਂ ਉੱਥੇ ਬਣਾ ਦੋ।
1: ਓਕੇ,
2: ਮੇਰੀ ਕੇਮਨ ਆਈਲੈਂਡ ਦੇ ਵਿੱਚ ਹੈ, ਤੁਹਾਨੂੰ ਕੋਈ ਵੀ ਕੰਟਰੀ ਟੈਕਸ ਨਹੀਂ
1: ਲੱਗਦਾ,
2: ਪਰ ਇਹ ਬ੍ਰਿਟੇਨ ਦੇ ਹਲੇ ਵੀ ਕੰਟਰੋਲ ਚ। ਰਾਜਾ ਨੀ ਹੈਗਾ, ਰਾਜਾ ਜਾਣਦੇ ਹੋ ਤੁਸੀਂ?
1: ਬ੍ਰਿਟੇਨ ਵਾਲਾ
2: ਕਿੰਗ ਚਾਰਲਸ,
1: ਕਿੰਗ ਨਹੀਂ, ਉਹ ਤੇ ਤਾਸ਼
2: ਵਿੱਚ ਛੋਟਾ ਭਰਾ ਗੰਦੇ ਕੰਮ ਕਰਦਾ ਫੜਿਆ ਗਿਆ ਸੀ।
1: ਓ ਵੈਰੀ ਗੁੱਡ,
2: ਉਹ ਵਾਲਾ, ਉਹਨਾਂ ਦੇ ਕੰਟਰੋਲ ਚ ਹੈ।
1: ਅੱਛਾ ਠੀਕ ਹੈ, ਠੀਕ ਹੈ, ਮਤਲਬ ਹੈ ਗੋਰਿਆਂ ਦੇ ਕੰਟਰੋਲ ਚ ਹੀ ਹੈ?
2: ਗੋਰੇ
1: ਮੈਂ ਕਹਿੰਦਾ
2: ਨਹੀਂ, ਆ ਸਪੇਨ ਦੇ ਕੰਟਰੋਲ ਚ ਵੀ ਹੈ, ਜਿਨ੍ਹਾਂ ਨੇ ਵਰਲਡ ਕੱਪ ਜਿੱਤਿਆ ਸੀ।
1: ਸਾਡੇ ਲਈ ਤਾਂ ਸਪੇਨ ਵੀ ਗੋਰਾ ਹੀ ਹੈ।
2: ਜਿਬਰਾਲਟਰ,
1: ਜਿਬਰਾਲਟੋ,
2: ਜਿਬਰਾਲਟਰ, ਜਿਬਰਾਲਟਰ,
1: ਇਹ ਰਹਿ ਨੀ ਦੋ ਫਿਰ,
2: ਚਲੋ
1: ਸਾਰੇ ਏਦਾਂ ਦੇ ਕੰਟਰੀ ਹੈਗੇ ਆ। ਕੋਈ ਸੌਖਾ ਜਿਹਾ ਹੈਗਾ?
2: ਸੌਖਾ ਹੈਗਾ ਇੱਕ,
1: ਕਿਹੜਾ?
2: ਇਹ ਹੈਗਾ ਟਰਕਸ ਕਾਇਕੋਸ ਆਈਲੈਂਡ।
1: ਇਹ ਤੈਨੂੰ ਗਏ, ਤੈਨੂੰ ਦੱਸ ਦੇ ਤੁਸੀਂ ਇਕੱਠੇ, ਇੱਕ ਦਾ ਨਾਂ ਦੱਸਿਆ ਜਾਵੇ ਪਲੀਜ਼।
2: ਓਕੇ, ਇੱਕ ਦਾ ਨਾਂ ਦੱਸ ਦਿੰਦਾ, ਇਹ ਹੈਗਾ ਐਂਗੂਈਆ।
1: ਮੈਂ ਜਿਹੜੇ ਸਾਨੂੰ ਸੁਣਦੇ ਪਏ ਆ, ਪਲੀਜ਼ ਇੱਕ ਵਾਰੀ ਦੇਖ ਵੀ ਲਓ, ਹੈਗੇ ਵੀ ਆ ਕੰਟਰੀ ਕੇ ਲੈ ਕੇ, ਤੁਸੀਂ ਆਪਣੇ ਇੰਗੂਈਆ ਉਂਗੂਈਆ ਲਾਈ ਜਾਂਦੇ
2: ਹੋ। ਕਹਿੰਦੇ ਵੀ ਆਪਣੇ ਆਸਟ੍ਰੇਲੀਆ ਦੇ ਲਾਗੇ ਵੀ ਇੱਕ ਪਿਟਕੇਨ, ਉਂਗਲੀਆਂ ਤੇ ਨੀ ਗਿਣੇ ਜਾਂਦੇ
1: ਤੇਰੀ। ਅੱਛਾ,
2: ਤੁਹਾਨੂੰ 3 ਜਾਂ 4 ਬੰਦੇ ਚਾਹੀਦੇ ਨੇ ਗਿਣਨ, ਕਿਉਂਕਿ ਉਹਨਾਂ ਦੀ ਉਂਗਲੀਆਂ ਤੇ ਗਿਣੇ ਜਾਣਗੇ।
1: ਓ ਅੱਛਾ, ਜਾਲੀ ਕੀ ਉਹਨੇ ਕੀ ਹੈਗੇ ਆ?
2: 50 ਜਾਣੇ ਰਹਿੰਦੇ ਨੇ ਇੱਥੇ,
1: 50 ਜਾਣੇ। ਓ ਲੈ,
2: ਆਜ਼ਾਦੀ ਨੀ ਮੰਗ ਰਹੇ ਹੈਗੇ, ਪਰ
1: ਸਾਨੂੰ ਇੱਥੇ ਰਹਿਣ ਦੋ ਫੈਮਿਲੀ ਨੂੰ।
2: ਹਾਂ ਬਸ, ਇਹ ਦੁਨੀਆਂ ਦੀ ਸਭ ਤੋਂ ਮਤਲਬ ਛੋਟੀ ਆਬਾਦੀ ਵਾਲਾ ਇੱਕ ਟਾਪੂ ਹੈਗਾ।
1: ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਵੀ ਇਹ ਸੱਚੇ ਹੀ ਕੰਟਰੀ ਹੈਗੇ, ਜੋ ਸਹੀ ਕੰਟਰੀ ਹੈ ਨਾ ਭਾਜੀ, ਤੁਸੀਂ ਕਿਤੇ
2: ਬਾਅਦ
1: ਚੋਂ ਇੰਨੇ ਮੈਸੇਜ ਆ ਰਹੇ
2: ਭਾਈ। ਇਹ ਜ਼ਿਆਦਾਤਰ ਅਮਰੀਕਾ, ਸੋਰੀ, ਇੰਗਲੈਂਡ, ਸਪੇਨ ਵਾਲੇ ਨੇ। ਅਮਰੀਕਾ ਵਾਲੇ ਵੀ ਹੈਗੇ ਨੇ, ਜਿਵੇਂ ਗੁਆਮ ਹੋ ਗਿਆ, ਅਮੈਰੀਕਨ ਸਮੋਆ ਹੋ ਗਿਆ, US ਵਰਜਿਨ ਆਈਲੈਂਡ ਹੋ ਗਿਆ, ਇਹ ਸੌਖੇ ਨੇ। ਫਿਰ ਫਰਾਂਸ ਦੇ ਕੰਟਰੋਲ ਵਾਲੇ ਹੈਗੇ ਨੇ, ਨਿਊ ਕੈਲੇਡੋਨੀਆ, ਉਹਦਾ ਤਾਂ ਐਡੀ ਗੱਲ ਸੁਣੀ ਹੈ, ਫ੍ਰੈਂਚ ਪੋਲੀਨੇਸ਼ੀਆ,
1: ਉਹ
2: ਜਿੱਥੋਂ ਲੋਕ ਕਿਸ਼ਤੀਆਂ ਚ ਜਾਂਦੇ ਨੇ। ਫਿਰ ਨਿਊਜ਼ੀਲੈਂਡ ਦੇ ਕੋਲ ਵੀ ਇੱਕ ਹੈਗਾ ਇਲਾਕਾ, ਨਿਊਜ਼ੀਲੈਂਡ ਤੋਂ ਆਜ਼ਾਦੀ ਮੰਗ ਰਹੇ ਨੇ ਉਹ।
1: ਅੱਛਾ, ਨਿਊਜ਼ੀਲੈਂਡ ਵਾਲਿਆਂ ਕੋਲ ਆਜ਼ਾਦੀ ਮੰਗ ਰਹੇ ਯਾਰ, ਪੰਜਾਬੀ ਹੋ, ਟੋਕੀ ਲਾਓ।
2: ਹਾਂ, ਇਹ 3 ਛੋਟੇ ਛੋਟੇ ਟਾਪੂ ਨੇ ਉਹਨਾਂ ਦਾ, ਹੈਗਾ ਇਹ ਸਮੂਹ। ਔਰ 1500 ਦੀ ਆਬਾਦੀ।
1: ਮੇਰੀ ਗੱਲ ਸੁਣੋ, ਜਿੱਦਾਂ ਟਾਕੀ ਲਾਓ ਹੈਗਾ ਨਾ, ਉੱਥੇ ਕੋਈ ਨਾ ਕੋਈ ਹੈੱਡ ਹੋ ਗਿਆ ਹੋਣਾ, ਕਹਿੰਦਾ ਹੋਣਾ ਮੈਂ ਤੁਹਾਨੂੰ ਜਾਣ ਨਹੀਂ ਦੇਣਾ,
2: ਤੇ ਉਹ ਕਹਿੰਦਾ ਨਹੀਂ, ਇਹ 3 ਅੱਡ ਅੱਡ ਟਾਪੂ ਨੇ, ਇਹਨਾਂ ਨੂੰ ਟਾਕੇ ਲਾਓ,
1: ਟਾਂਕੇ ਲਾਓ,
2: ਟਾਕੇ ਲਾਓ, ਤੇ ਜੋੜੋ,
1: ਜੋੜ ਕੇ ਦੱਸੋ ਕੀ ਬਣਦਾ ਹੈ,
2: ਫੇਰ ਆਪਾਂ ਯਾਦ ਹੋ।
1: ਇਹ ਤੇ ਉਹੀ ਆ ਵੀ ਜਿੱਦਾਂ ਮੈਂ ਗੇਮ ਖਟਾਉਣਾ, ਅੱਖਾਂ ਬੰਦ ਕਰਕੇ ਉਹ ਚੀਜ਼ਾਂ ਜਿਹੀਆਂ ਜੋੜਨ ਵਾਲੀਆਂ ਵੀ ਕੀ ਬਣਦਾ।
2: ਤੁਸੀਂ ਮੈਨੂੰ ਦੱਸੀ ਸੀਗੀ ਗੱਲ ਵੀ, ਜਿੱਥੇ ਜਿਵੇਂ ਆਪਾਂ ਦੁਬਈ, ਹਰ ਵਾਰ ਪਤਾ ਨੀ ਕਿਉਂ ਆਉਂਦਾ, ਤੁਸੀਂ ਦੱਸਿਆ ਸੀਗਾ ਵੀ 7 ਅਲੱਗ ਅਲੱਗ ਕੰਟਰੀਆਂ ਨੇ ਰਲ ਕੇ, ਐਮੀਰੇਟਸ ਨੇ ਰਲ ਕੇ, ਹਨਾ, ਉਹ ਇੱਕ ਕੰਟਰੀ ਬਣਾਈ।
1: ਅੱਛਾ ਅੱਛਾ, ਨਹੀਂ ਨਹੀਂ, ਜੋ ਅਲੱਗ ਅਲੱਗ ਹੈ, ਜਿੱਦਾਂ
2: ਅੱਛਾ ਹਲੇ ਵੀ ਅੱਡਾ,
1: ਜਿਵੇਂ ਅਜਮਾਨ, ਉਮਰ ਕਵੀਨ,
2: ਸ਼ਾਰਜਾ,
1: ਹਾਂ ਸ਼ਾਰਜਾ, ਹਾਂ ਦੁਬਈ, ਸ਼ਾਰਜਾ, UAE, ਉਹ ਸਾਰੇ ਛੋਟੇ ਛੋਟੇ ਹੈਗੇ।
2: ਇੱਕ ਅਲਫਖ ਕੁਛ ਇਹੋ ਜਿਹਾ ਵੀ ਕੁਛ ਹੈਗਾ,
1: ਅਲ ਤੋਂ ਹੀ ਹੁੰਦੇ ਆ ਸਾਰੇ, ਹਾਂ ਸਾਰੇ ਅਲ ਤੋਂ ਹੁੰਦੇ ਆ। ਕੀ ਇੱਕ ਹੋਰ ਹੈਗਾ ਸੀ, ਅਲ ਕਵੀਨ, ਅਲ ਕਵੀਨ, ਹਾਂ ਅਲ ਕਵੀਨ ਤੋਂ ਤਾਂ ਮੇਰੇ ਆਉਂਦੇ ਹੁੰਦੇ ਸੀ ਉਹ ਸਾਰੇ ਡਰਾਈਵਰ ਨਹੀਂ ਸਾਡੇ ਜਿੱਦਾਂ ਆਪਣੀ ਕੰਪਨੀ ਚ ਹੁੰਦੇ ਜ਼ਿਆਦਾਤਰ ਉੱਥੇ ਰਹਿੰਦੇ ਹੁੰਦੇ ਸੀ ਬੈਕ ਟੂ ਦੀ ਪੁਆਇੰਟ ਛੱਡੋਗਾ
2: ਹਾਂ
1: ਦੁਬਈ ਦੀ ਖਬਰ ਆ ਗਈ
2: ਹਾਂ ਦੁਬਈ ਦੀ ਖਬਰ ਇਸ ਕਰਕੇ ਦੱਸਣ ਲੱਗਿਆ ਸੀ ਇੱਕ ਨਾ ਰੀਲ ਅੱਜ ਕੱਲ ਬਹੁਤ ਵਾਇਰਲ ਹੋ ਰਹੀ ਹੈ ਆਪਣਾ ਦੇਸੀ ਹੈ ਮੁੰਡਾ
1: ਠੀਕ ਹੈ ਜੀ
2: ਤੇ ਹੋ ਸਕਦਾ ਹਰਿਆਣਾ ਹਰਿਆਣੇ ਦਾ ਹੋਵੇ ਕੋਈ ਬੋਲਬਾਣੀ ਤੋਂ ਏਦਾਂ ਲੱਗਦਾ
1: ਹਾਂਜੀ
2: ਉਹਨੇ ਨਾ ਇੱਕ ਰੀਲ ਬਣਾਈ ਜਿਵੇਂ ਉਹ ਸੈਲਫੀ ਸਟਾਈਲ ਚ ਮੋਦੀ ਸਾਹਿਬ ਨੀ ਅੱਜ ਕੱਲ ਬਣਾ ਰਹੇ
1: ਉਹ ਅੱਜ ਕੱਲ ਹਾਂਜੀ ਹਾਂਜੀ
2: ਫਰਾਂਸ ਉਹ ਪਤਾ ਨੀ ਲੱਗਦਾ ਫਰਾਂਸ ਨੂੰ ਬੁਲਾ ਰਹੇ ਨੇ ਕਿ ਫਰੈਂਡਸ ਨੂੰ ਬੁਲਾ ਰਹੇ ਹਾਂ ਫਰਾਂਸ
1: ਅੱਛਾ
2: ਤੇ ਉਹ ਉਹਨੇ ਚਲੋ ਵੀਡੀਓ ਪਾਈ ਉਹਦੇ ਤੇ ਤੇ ਵੀਡੀਓ ਦੇ ਵਿੱਚ ਉਹਨੇ ਲਿਖਿਆ ਕਿ ਦੁਬਈ ਸਿਰਫ ਲਗਜ਼ਰੀ ਨਹੀਂ ਹੈਗਾ ਦੋਸਤੋ
1: ਹਾਂਜੀ
2: ਤੇ ਤੁਸੀਂ ਦੇਖੋ ਮੈਂ ਕਹਿੰਦਾ ਕੰਮ ਤੋਂ ਤੁਰਿਆ ਹੋਇਆ ਆ ਰਿਹਾ ਰਾਤ ਦੇ 9 ਵਜੇ ਦਾ ਮੈਂ ਪਸੀਨੋ ਪਸੀਨੀ ਹੋ ਗਿਆ
1: ਗਰਮੀ ਬਹੁਤ ਜ਼ਿਆਦਾ ਉੱਥੇ ਪਰ ਉੱਥੇ ਰੂਲ ਵੀ ਹੈਗਾ ਵਾ ਜਦੋਂ
2: ਜਿਹਨਾਂ ਨੂੰ 10 ਸਾਲ ਦਾ ਗੋਲਡਨ ਵੀਜ਼ਾ ਮਿਲਦਾ ਉਹਨਾਂ ਨਾਲ ਏਸੀ ਵੀ ਦਿੰਦੀ ਹੈ ਸਰਕਾਰ ਉਹਨਾਂ ਦੀ ਏਸੀ ਦੀ ਤੇਸੀ ਕਰਕੇ ਰੱਖਦੇ
1: ਐਸੀ ਨਹੀਂ ਉੱਥੇ ਸੱਚੀ ਗੱਲ ਹੈ ਉੱਥੇ ਏਦਾਂ ਦਾ 2-3 ਮਹੀਨੇ ਏਦਾਂ ਦੇ ਹੁੰਦੇ ਆ ਜਿੱਥੇ 12 ਵਜੇ ਤੋਂ ਲੈ ਕੇ 2 ਵਜੇ ਤੱਕ ਨਾ ਕੋਈ ਬੰਦਾ ਬਾਹਰ ਹੀ ਨੀ ਨਿਕਲਦਾ
2: ਬਸ 2 ਘੰਟਿਆਂ ਲਈ
1: ਬਸ 2-3 ਘੰਟੇ ਜਿਹੜੇ ਜ਼ਿਆਦਾ ਬਹੁਤ ਜ਼ਿਆਦਾ ਗਰਮੀ ਪੈਂਦੀ ਆ
2: ਬਸ 2 ਘੰਟਿਆਂ ਗਰਮੀ ਠੀਕ ਹੋ ਜਾਂਦੀ ਹੈ
1: ਨਾ ਨਾ ਗਰਮੀ ਤਾਂ ਜ਼ਿਆਦਾ ਹੀ ਪੈਣੀ ਆ ਉਹ ਜਿਹੜਾ ਟਾਈਮ ਹੈ ਨਾ ਉੱਥੇ ਮਤਲਬ ਬੰਦਾ ਕੰਮ ਹੀ ਨੀ ਕਰ ਸਕਦਾ ਕੋਈ ਕੰਮ ਨਹੀਂ ਕਰ ਸਕਦਾ ਸਾਰੀਆਂ ਰੁਕ ਜਾਂਦੀ ਹੈ ਸਾਰਾ ਰੁਕ ਜਾਂਦਾ ਸਾਰੇ ਅੰਦਰ ਹੋਣਗੇ ਕੋਈ ਬਾਹਰ ਨੀ ਹੋਏਗਾ
2: ਬ੍ਰੇਕ 2 ਘੰਟਿਆਂ ਦੀ ਹੁੰਦੀ ਹੈ
1: ਮਤਲਬ ਆਰਾਮ ਨਾਲ ਮਤਲਬ ਮੇਰੇ ਖਿਆਲ ਨਾਲ 2 ਵੀ ਨੀ ਜ਼ਿਆਦਾ ਘੰਟਿਆਂ
2: ਦੀ ਫਿਰ ਉਹ 2 ਘੰਟਿਆਂ ਦੇ ਪੇ ਕਰਦੇ ਨੇ
1: ਹਾਂ ਪੇ ਹੁੰਦੀ ਹੈ ਪੇ ਹਾਂ ਇਹ ਨੀ ਹੈ ਪੇ ਹੁੰਦੇ ਨੀ ਹੈ ਪਰ ਉੱਥੇ ਗਰਮੀ ਉੱਥੇ ਤੇ ਸਰਦੀ ਹੈ ਹੀ ਨੀ ਹੈ ਸਮਝੋ ਸਾਰਾ ਦਿਨ ਗਰਮੀਆਂ ਗਰਮੀਆਂ ਬਸ ਸ਼ਾਮ ਨੂੰ ਗਰਮੀ ਸਵੇਰੇ ਗਰਮੀ ਓਏ ਹੋਏ ਬਹੁਤ ਗਰਮੀ
2: ਫਿਰ ਥੋੜੀ ਗੱਲ ਕਰਨ ਉਹਦੇ ਨਾਲ ਕੈਨੇਡਾ ਦੇ ਨਾਲ
1: ਉਹਦੇ ਬਰਬੁਰ ਭੇਜੇ
2: ਚਲੋ ਇਹਦੀ ਗੱਲ ਕਰਦੇ ਆ ਤੇ ਅੱਜ ਦੀਆਂ ਆਪਣੀਆਂ ਖਬਰਾਂ ਜਿਹੜੀਆਂ ਹੋਣਗੀਆਂ ਭਾਜੀ ਅੱਜ
1: ਅੱਜ ਉਹ ਵੀ ਸੱਚ ਜਿਹੜੀਆਂ ਸੁਰਖੀਆਂ ਪਹਿਲਾਂ ਦੱਸੋਗੇ ਤੁਸੀਂ ਕਿ ਪਹਿਲਾਂ ਸੁਰਖੀ ਬਿੰਦੀ ਲਾਈਏ ਆਪਾਂ
2: ਸੁਰਖੀ ਬਿੰਦੀ ਦੱਸ ਦਿੰਦੇ ਤੁਹਾਨੂੰ ਅੱਜ ਦੱਸਣਾ ਤੁਹਾਨੂੰ ਡਾਰਕ ਟੂਰਿਜ਼ਮ ਦੇ ਬਾਰੇ
1: ਡਾਰਕ ਟੂਰਿਜ਼ਮ
2: ਕੀ ਹੈਗਾ ਉਹਦੇ ਬਾਰੇ
1: ਹਨੇਰੇ ਚ ਆਪਾਂ ਕਿੱਦਾਂ ਘੁੰਮਣਾ ਫਿਰਦਾ ਡਾਰਕ ਟੂਰਿਜ਼ਮ
2: ਅੱਗੇ ਚੱਲ ਕੇ ਕਿਉਂਕਿ ਉਹਦੇ ਬਾਰੇ ਜੇ ਮੈਂ ਦੱਸਤਾ ਤਾਂ ਫਿਰ ਉਹ ਪੂਰੀ ਖਬਰ
1: ਨਹੀਂ ਫਿਰ ਭੱਜਦਾ ਸਾਰਿਆਂ ਨੇ
2: ਇੱਕ ਤੁਹਾਨੂੰ ਦੱਸਣਾ ਹੈ ਕਿ ਦੁਨੀਆਂ ਦਾ ਜਿਵੇਂ ਪਿਛਲੀ ਵਾਰ ਸਭ ਤੋਂ ਵੱਧ ਬੱਚਿਆਂ ਦਾ ਰਿਕਾਰਡ ਆਸਟ੍ਰੇਲੀਆ ਨੇ ਬਣਾਇਆ ਸੀ ਨਾ ਆਪਾਂ ਖਬਰ ਲਿਆਂਦੀ ਸੀਗੀ ਦੁਨੀਆਂ ਦਾ ਸਭ ਤੋਂ ਛੋਟਾ ਪ੍ਰੀ ਮੈਚੋਰ ਬੱਚੇ ਦਾ ਰਿਕਾਰਡ ਆਸਟ੍ਰੇਲੀਆ ਨੇ ਬਣਾਇਆ ਫਿਰ ਉਹ ਸਭ ਤੋਂ ਛੋਟਾ 21 ਹਫ਼ਤਿਆਂ ਚ ਜਵਾਕ ਹੋ ਗਿਆ
1: 21 ਹਫ਼ਤਿਆਂ
2: ਜਿਹੜਾ ਤੁਹਾਡਾ ਕੱਪ ਹੈ
1: ਹਾਂਜੀ
2: ਐਡਾ ਜਵਾਕ ਹੈ
1: ਚੱਲ ਮੈਂ ਪਾਣੀ ਵੀ ਯਾਦ ਆ ਗਿਆ ਮੈਂ ਪਾਣੀ ਪੀ ਲੈਣਾ
2: ਨਹੀਂ ਵਾਕਈ ਐਡਾ ਕਹਿੰਦੇ ਕੋਕੋ-ਕੋਲਾ ਦੇ ਕੇਨ ਜਿੱਡਾ ਜਵਾਕ ਹੋਇਆ
1: ਐਡਾ ਇਹ ਤਾਂ ਜਿੱਦਾਂ ਬਿੱਲੀ ਦਾ ਬਲੂੰਗੜਾ ਨੀ ਹੁੰਦਾ ਛੋਟਾ
2: ਨਿਊਜ਼ ਤੁਹਾਨੂੰ ਦੱਸਣੀ ਹੈਗੀ ਹੈ ਕਿ ਪੰਜਾਬੀ ਕੈਨੇਡਾ ਦੇ ਵਿੱਚ ਰੇਲਵੇ ਟਰੈਕ ਤੇ ਹੀ ਲੰਬਾ ਪੈ ਗਿਆ ਤੇ ਉਹਨੇ ਜੋ ਉੱਥੇ ਘਸਮਾਨ ਪਾਇਆ ਇਸੇ ਕਰਕੇ ਤਾਂ ਕਹਿ ਰਹੇ ਨੇ ਵੀ ਕੈਨੇਡਾ ਚ ਇਹਨਾਂ ਨੂੰ ਕੱਢੋ ਬਾਹਰ
1: ਅੱਛਾ
2: ਕੈਨੇਡਾ ਤੋਂ ਜਦੋਂ ਸਾਰੇ ਨਿਕਲ ਗਏ ਤੇ ਆਖਰੀ ਖਬਰ ਸਾਡੀ ਇਹੀ ਹੈ ਵੀ ਹੁਣ ਕਿਹੜੀ ਕੰਟਰੀ ਚ ਜਾਣਗੇ ਰਸ਼ੀਆ ਨੇ ਟੈਲੈਂਟ ਵੀਜ਼ਾ ਸ਼ੁਰੂ ਕਰਤਾ ਪੰਜਾਬੀਆਂ ਕੋਲ ਤਾਂ ਤੁਹਾਨੂੰ ਪਤਾ ਟੈਲੈਂਟ ਬਹੁਤ
1: ਸਾਨੂੰ
2: ਰਸ਼ੀਅਨ ਪਸੰਦ ਵੀ ਬਹੁਤ ਹੈ
1: ਫਿਰ ਮੈਂ ਕਹਿੰਦਾ ਮੈਂ ਵੀ ਤਿਆਰੀ ਕਰਦਾ ਹਾਂ
2: ਚਲੋ ਰੂਸ
1: ਚੱਲ ਚੱਲੀਏ ਰੂਸ ਚੱਲੀਏ
2: ਇਹ ਤਾਂ ਵਧੀਆ ਗਾਣਾ ਮੈਂ ਸੁਣਾ ਸਕਦਾ
1: ਮੈਂ ਰੁੱਸਦਾਗਾ ਫਿਰ ਹਾਂ ਤੁਸੀਂ ਰੂਸ ਜਾਣਾ ਮੈਂ ਰੁੱਸ ਹੀ ਜਾਣਾ
2: ਨਹੀਂ ਉਹ ਰੁੱਸਣ ਵਾਲਾ ਹੀ ਗਾਣਾ
1: ਰੁੱਸਣ ਵਾਲਾ ਹੀ ਐਵੇਂ ਰੁੱਸ ਕੇ ਨਾ ਜਾ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
3: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੂੰਗਾ।
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
4: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
2: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
5: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਹੁਣ ਦੇਖਿਓ ਹੁਣ ਕਿਵੇਂ ਚੱਕਿਆ ਜਾਂਦਾ ਗਾਣਾ। ਨਹੀਂ ਹਲੇ ਨੀ, ਹਲੇ
1: ਨੀਵਨ
0: ਸ਼ੇਰ ਬਹੁਤ ਵੱਡਾ ਹੋ ਗਿਆ। ਹੁਣ ਸੁਣਾ ਅਸਲੀ ਗਾਣਾ।

0: ਚਲੀ
1: ਮੈਂ ਪਲੇਟਾਂ ਸੱਚੀ ਲੈ ਆਉਣੀ ਆ ਕਿਸੇ ਦੇ ਸੱਚੀ ਮਾਰਾਂਗੇ
2: ਤੁਹਾਡੇ ਕੋਲ ਡਫਲੀ ਤਾਂ ਹੈਗੀ ਓ ਇੱਥੇ
1: ਉਹ ਸੱਚ ਡਫਲੀ ਵੀ ਹੌਲੀ ਹੌਲੀ ਮੈਂ ਸਾਰਾ ਇਕੱਠਾ ਸਮਾਨ ਕਰ ਲੈਂਦਾ ਸਾਰਾ ਕੁਝ ਜੀ ਨਾ
2: ਆਰਕੈਸਟਰਾ ਇੱਥੇ
1: ਐਕਚੁਅਲੀ ਕੀ ਹੈ
0: ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੀ ਹੈ ਮਿਸ ਪੂਜਾ ਬੋਏਫ੍ਰੈਂਡ ਮੋਡੀ ਮੋਡੀ ਮੋਡੀ
1: ਇੱਕ ਕਹਿਣਾ ਜ਼ਰੂਰੀ ਸੀ ਪੂਜਾ ਤਾਂ ਸਹੀ ਨਹੀਂ ਸੀ ਤੁਸੀਂ ਹੈ
2: ਕਿਉਂਕਿ ਹੈ ਨਹੀਂ ਸਾਡੇ ਕੋਲ ਨੱਚਣ
1: ਵਾਲੀ ਨਹੀਂ ਬੋਏਫ੍ਰੈਂਡ ਦਾ ਮਤਲਬ ਕੀ ਆ ਤੁਸੀਂ ਕਹਿ ਸਕਦੇ ਹੋ ਪੂਜਾ ਦੇ ਫਰੈਂਡ ਬਸ ਹਾਂ
2: ਅੱਛਾ
0: ਹਾਂ ਮਿਸ ਪੂਜਾ ਦੇ ਫਰੈਂਡ ਜਿਹੜੇ ਬੋਏ ਨੇ ਹਾਂਜੀ
1: ਇਹ ਜੇ ਤੁਸੀਂ ਮੈਨੂੰ ਵੈਸੇ ਕਹਿੰਦੇ ਰੇਡੀਓ ਤੋਂ ਇੱਧਰ ਉੱਧਰ ਨਾ ਫਿਰ ਮੈਨੂੰ ਬਹੁਤ ਸਕੂਨ ਮਿਲਦਾ ਸੀ ਹੁਣ ਰੇਡੀਓ ਤੇ ਜਦੋਂ ਤੁਸੀਂ ਬੋਲ ਦਿੰਦੇ ਹੋ ਨਾ ਉਦੋਂ ਯਾਰ ਮਜ਼ਾ ਜਿਹਾ ਨੀ ਆਉਂਦਾ ਉਦੋਂ ਨਾ ਸਾਰਿਆਂ ਨੂੰ ਪਤਾ ਲੱਗ ਜਾਂਦਾ ਤੇ ਗੱਲ ਬਣਦੀ ਨੀ
2: ਭਾਈ ਜੀ ਖਬਰ ਇਹ ਨੀ ਸੀਗੀ ਵੀ ਤੁਸੀਂ ਪੂਜਾ ਦੇ ਬੋਏਫ੍ਰੈਂਡ ਹੋ
1: ਸੋਰੀ
2: ਖਬਰ ਇਹ ਸੀਗੀ ਕਿ ਡਾਰਕ ਟੂਰਿਜ਼ਮ ਬਹੁਤ ਜ਼ਿਆਦਾ ਚੱਲ ਰਿਹਾ ਹੈਗਾ ਅੱਜ ਕੱਲ੍ਹ
1: ਹਨੇਰੇ ਚ
2: ਚਾਈਨਾ ਚ
1: ਚਾਈਨਾ ਅੱਛਾ ਉੱਥੇ ਵੀ ਤਾਂ ਹਨੇਰਾ ਹੀ ਹੈ ਉੱਧਰ ਹੀ ਪਤਾ ਲੱਗਦਾ ਕੀ ਹੋ ਰਿਹਾ
2: ਚਾਈਨਾ ਕਾ ਮਾਰਸ ਤੇ
1: ਭਾਜੀ ਆਪਾਂ ਚਾਈਨਾ ਵੀ ਜਾਣਾ ਸੀ ਸੱਚ
2: ਆਪਾਂ ਜਾਣਾ ਹਲੇ
1: ਤੁਸੀਂ ਕਹਿ ਰਹੇ ਨਾ ਵੀ ਆਪਾਂ ਕਿਸੇ ਦਿਨ ਪਲਾਨ ਬਣਾਉਂਦੇ ਆ
2: ਹਾਂਜੀ
1: ਟਿਕਟਾਂ ਕਰਾ ਲਓ ਫਿਰ ਤੁਸੀਂ
2: ਟਿਕਟਾਂ ਆਪਣਾ
1: ਟਿਕਟਾਂ ਦੋ ਲੈ ਲੈ ਵੀ ਬਸ
2: ਬਲੈਕਟਾਊਨ ਤੋਂ ਜਾਊਗੀ
1: ਬਲੈਕ ਨਹੀਂ ਵੈਸੇ ਵੈਸੇ ਚਾਈਨਾ ਦੇਖਣਾ
2: ਆਪਾਂ ਚੈਟ ਸੂਟ ਚੱਲਦੇ ਆ ਇੱਕੋ ਹੀ ਗੱਲ
1: ਉਹ ਵੀ ਸੀ ਤੋਂ ਇਹ ਵੀ ਸੀ ਤੋਂ ਆ ਚੈਟ ਸੂਟ
2: ਉੱਥੇ ਸਾਰੇ ਚਾਈਨੀਜ਼ ਹੀ ਨੇ
1: ਅੱਛਾ ਹਾਂਜੀ ਕਮ ਬੈਕ ਟੂ ਦੀ
2: ਚੈਟ ਸੂਟ ਚ ਭਾਜੀ ਅਸੀਂ ਨਾ ਦੋ ਹਫ਼ਤੇ ਪਹਿਲਾਂ ਗਏ ਸੀਗੇ
1: ਚੈਟ ਸੂਟ
2: ਹਾਂ ਬੜੀਆਂ ਘੈਂਟ ਖਾਣ ਪੀਣ ਨੂੰ ਚੀਜ਼ਾਂ ਯਾਰ
1: ਉੱਥੇ ਇੱਕ ਮੇਲਾ ਵੀ ਲੱਗਦਾ ਹੁੰਦਾ ਉੱਥੇ ਜਿਹੜਾ
2: ਉਹ ਲੱਗੇ ਹਰ ਵਾਰੀ ਲੱਗਿਆ ਹੁੰਦਾ
1: ਮੈਟਰੋ ਜਿਹੜਾ ਹਨਾ ਉੱਥੇ ਗਲੀ
2: ਉਹ ਬਾਹਰ ਗਲੀ ਦੇ ਵਿੱਚ ਹਰ ਵਾਰੀ ਲੱਗਿਆ ਹੁੰਦਾ
1: ਹਾਂ ਉੱਥੇ ਸਹੀ
2: ਜਦੋਂ ਮਰਜ਼ੀ ਜਿਹੜੇ ਮਰਜ਼ੀ ਵੀਕਐਂਡ ਤੇ ਚਲੇ ਜਾਓ ਪਰ ਉੱਥੇ ਨਾ ਇੱਕ ਚੈਟ ਸੂਟ ਦੇ ਵਿੱਚ ਵੈਸਟ ਪੁਆਇੰਟ ਨਾ ਜਾਇਓ ਪਾਰਕਿੰਗ ਲਗਾਓ ਨਾ ਚੇਜ਼ ਚ ਪਾਰਕਿੰਗ ਲਗਾ ਕੇ ਤੇ ਉਹ ਹੈਗਾ ਅਮੀਰਾਂ ਦਾ ਸ਼ੋਪਿੰਗ ਸੈਂਟਰ ਐਲੀਟ ਕਲਾਸ ਆ ਉੱਥੇ ਇਹੋ ਜਿਹੇ ਗੁੱਚੀ ਲੁੱਚੀ ਬ੍ਰਾਂਡ ਤੁਹਾਨੂੰ ਮਿਲਣਗੇ ਕਿ ਤੁਹਾਡੇ ਹੋਸ਼ ਫਾਖਤਾ ਹੋ
1: ਜਾਣਗੇ
2: ਜਾ ਕੇ ਕੱਪੜੇ ਨੀ ਲੈਣੇ
1: ਕੀ ਲੈਣਾ ਫਿਰ
2: ਬ੍ਰਾਂਡ ਨੀ ਲੈਣੇ
1: ਲੈਣਾ ਕੀ
2: ਜਮਾਈ
1: ਥੱਲੇ ਜਾਣਾ
2: ਹਾਂ
1: ਥੱਲੇ ਕਿੱਥੇ ਪਾਰਕਿੰਗ ਤੇ
2: ਨਹੀਂ ਪਾਰਕਿੰਗ ਉੱਤੇ ਆ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਪਰ ਉੱਥੇ ਇੱਕ ਬੇਕਰੀ ਆ ਉਹਦਾ ਕਾਇਓਸ ਕਿਓਸਕ ਜਿਹੜਾ ਲੱਗਿਆ ਹੋਇਆ ਗੱਬਰੇ ਗੱਬੇ
1: ਜਿਵੇਂ
2: ਵਾਮਿਕਾ ਗੱਬੀ ਹੈ ਉਵੇਂ ਗੱਬੇ ਇੱਕ ਕਿਓਸ ਲੱਗਿਆ ਹੋਇਆ
1: ਖਾਣ ਪੀਣ ਲਈ
2: ਉੱਥੇ ਉਹ ਦਿੰਦੇ ਨੇ ਤਰ੍ਹਾਂ ਤਰ੍ਹਾਂ ਦੀਆਂ ਕੁਕੀਜ਼ ਤਰ੍ਹਾਂ ਤਰ੍ਹਾਂ ਦੀਆਂ ਪੇਸਟਰੀਜ਼
1: ਔਖੀ
2: ਤਰ੍ਹਾਂ ਤਰ੍ਹਾਂ ਦੀਆਂ ਕੌਫੀਜ਼
1: ਮਤਲਬ ਤੁਸੀਂ ਸਾਰਾ ਸ਼ੂਗਰ ਕਰਕੇ ਜਾਓਗੇ ਹੁਣ ਸਾਨੂੰ ਸਾਰਿਆਂ ਨੂੰ
2: ਪਰ ਭਾਜੀ ਉੱਥੇ ਜੇ ਜਾ ਕੇ ਤੁਸੀਂ ਇੱਕ ਇੱਕ ਚੀਜ਼ ਸਾਰੀਆਂ ਨਾ ਖਾਧੀਆਂ ਵਾ ਇਹ ਹੈ ਕਿ ਤੁਹਾਡਾ 300-400 ਦਾ ਬਜਟ ਲੈ ਕੇ ਚੱਲਿਓ ਕਿਉਂਕਿ ਉਹ ਚੀਜ਼ਾਂ ਜਦੋਂ ਤੁਸੀਂ ਖਾ ਲਈਆਂ ਤੇ ਉਦੋਂ ਬਾਅਦ ਉੱਥੇ ਦੋ ਨੇ ਇਸ ਕਿਸਮ ਦੇ ਕੌਫੀ ਵਾਲੇ ਇੱਕ ਇਹ ਇੱਕ ਹੋਰ ਆ ਥੋੜਾ ਜਿਹਾ ਹੀ ਨਾਲ
1: ਹਾਂਜੀ
2: ਉਸੇ ਹੀ ਬੇਸਮੈਂਟ ਚ ਉੱਥੇ ਹੀ ਸੇਮ ਸਾਰਾ
1: ਠੀਕ ਹੈ ਠੀਕ ਹੈ
2: ਉਹਨਾਂ ਦੇ ਕੋਲ ਫਿਰ ਜਾ ਕੇ ਤੁਸੀਂ ਮਤਲਬ ਜੋ ਕਿਸਮ ਕਿਸਮ ਦੀਆਂ ਉਹ ਨੀ ਅੱਜ ਕੱਲ੍ਹ ਉਹ ਟ੍ਰੈਂਡ ਨੀ ਚੱਲਦਾ ਉਹ ਕੜਛੀ ਜੀ ਲੈ ਕੇ ਐਂ ਕੱਟ ਕਰਦੇ ਆ ਸਿੱਧਾ ਫਿਰ ਸੱਜੇ ਫਿਰ ਖੱਬੇ ਫਿਰ ਐਂ ਚੱਕ ਕੇ ਫਿਰ ਐਂ ਪਲੇਟ ਦੇ ਵਿੱਚ ਧਰਦੇ ਨੇ
1: ਭਾਈ ਇਹ ਗੱਲ ਦੱਸੋ ਮੈਨੂੰ ਐਂ ਕਿਉਂ ਲੱਗਦਾ ਤੁਹਾਨੂੰ ਵੀ ਇਹ ਚੀਜ਼ ਕਿਸੇ ਨੇ ਦੱਸੀ ਜਾਂ ਤੁਸੀਂ ਖਾਧੀ ਸੀ
2: ਨਹੀਂ ਮੈਂ ਖਾ ਗਿਆ ਮੈਂ ਸਟ੍ਰਾਬੇਰੀ
1: ਤੁਸੀਂ
2: ਸਪੰਜ ਕੇਕ ਖਾ ਕੇ
1: ਸਟ੍ਰਾਬੇਰੀ ਦਾ ਕੱਲਾ ਹੀ ਸਪੰਜ ਕੇਕ
2: ਸਟ੍ਰਾਬੇਰੀਆਂ ਉੱਤੇ ਸੀਗੀਆਂ ਸਪੰਜ ਕੇਕ
1: ਕੱਲਾ ਸੱਚੀ $300-400 ਲੱਗ ਜਾਂਦਾ ਜੇ ਇੰਨਾ
2: ਮਤਲਬ ਜੇ ਤੁਸੀਂ ਕੱਲੀ ਕੱਲੀ ਚੀਜ਼ ਟਰਾਈ ਕਰੋਗੇ ਤਾਂ $300 ਤਾਂ ਲੱਗ ਜਾਂਦਾ
1: ਉੱਥੇ ਥਾਲੀ ਸਿਸਟਮ ਨਹੀਂ ਹੈਗਾ $50 ਦੀ ਜਿੰਨੇ ਮਰਜ਼ੀ ਖਾਓ ਜਿੱਦਾਂ ਹੋਣਾ ਚਾਹੀਦਾ ਯਾਰ ਇਹ ਸਾਰਾ ਥਾਲੀ ਸਿਸਟਮ ਸਾਡੇ ਘਰ ਆ ਜੀ ਇੱਧਰ ਹੀ ਰਹਿ ਗਿਆ ਬਲੈਕ
2: ਐਂਡ
1: ਇੱਧਰ ਉਹਨਾਂ ਨੂੰ ਪਤਾ
2: ਵੈਰੀ ਵੈਸਟਰਨ ਸਬਰਬਸ
1: ਇਹ ਪੰਜਾਬੀਆਂ ਨੂੰ ਪਤਾ ਲੱਗ ਗਿਆ ਨਾ ਥਾਲੀ ਸਿਸਟਮ ਦਾ
2: ਨਹੀਂ ਪਰ ਉੱਥੇ ਜੋ ਜੋ ਚੀਜ਼ਾਂ ਹੈਗੀਆਂ ਨੇ ਖਾਣ ਵਾਲੀਆਂ ਮਤਲਬ ਚੈਟ ਸੂਟ ਚੇਜ਼ ਚ ਤੁਸੀਂ ਜਾਓਗੇ ਨਾ ਇੱਕ ਵਾਰ ਤੁਸੀਂ ਬਾਹਰ ਨਹੀਂ ਨਿਕਲੋਗੇ ਤੁਸੀਂ ਕਹੋਗੇ ਯਾਰ ਅੱਜ ਇੱਥੇ ਦਿਹਾੜੀ ਲਗਾ ਲਈਏ
1: ਵਾਹ ਜੀ ਵਾਹ
2: ਗੁੱਡ ਹੈ
1: ਅੱਛਾ ਜੀ
2: ਐਨੀਵੇਜ਼ ਬੜੇ ਜਾਣੇ ਗਏ ਹੋਣਗੇ ਆਪਾਂ ਪਹਿਲੀ ਵਾਰ ਗਏ ਹਾਂ ਤੇ ਆਪਾਂ ਆ ਜਾਈਏ ਇੱਥੇ ਚਾਈਨਾ
1: ਚਾਈਨਾ ਹਾਂਜੀ ਚਾਈਨਾ ਚ
2: ਚਾਈਨਾ ਦੇ ਵਿੱਚ ਇੱਥੇ ਨਾ ਹਾਂਗਜ਼ੂ ਸ਼ਹਿਰ ਹੈ ਇੱਕ ਹਾਂਗਜ਼ੂ
1: ਹਾਂਗਜ਼ੂ
2: ਹਾਂਗਜ਼ੂ ਜਿਵੇਂ ਤੁਹਾਨੂੰ ਛਿੱਕ ਵੱਜਦੀ ਹੈ ਤਾਂ ਤੁਸੀਂ ਕੀ ਕਹਿੰਦੇ
1: ਆਪਾਂ ਸ਼ੀ ਕਹਿੰਦੇ ਇਹ ਸ਼ੂ ਕਰੋ ਹਾਂ ਇਹ ਸ਼ੂ ਜਦੋਂ ਬਾਹਰ
2: ਕਰਦੇ ਹਾਂਗਜ਼ੂ
1: ਹਾਂਗਜ਼ੂ
2: ਉੱਥੇ ਹਾਂਗਜ਼ੂ ਦੇ ਵਿੱਚ ਹੈਗਾ ਲਿਕਸਿੰਗ ਬੇਸ ਨਾਮ ਦਾ ਇੱਕ ਏਰੀਆ
1: ਓਕੇ
2: ਤੇ ਉਹ ਇੱਕ ਕਿਸਮ ਦਾ ਡਿਜ਼ਾਸਟਰ ਸਿਮੂਲੇਸ਼ਨ ਸੈਂਟਰ ਹੈ ਡਿਜ਼ਾਸਟਰ ਸਟਿਮੂਲੇਸ਼ਨ ਦਾ ਮਤਲਬ ਵੀ ਜਿਹੜੀ ਨਕਲੀ ਡਿਜ਼ਾਸਟਰ ਕ੍ਰੀਏਟ, ਉੱਥੇ ਤੁਸੀਂ ਲੋਕ ਜਾਂਦੇ ਨੇ
1: ਤੈਸ ਨੈਸ ਹੋਇਆ,
2: 890 ਯੂਆਨ ਦਿੰਦੇ ਨੇ,
1: ਠੀਕ ਹੈ, ਉਹ ਜਿਹੜੀ ਚਾਈਨਾ ਦੀ ਕਰੰਸੀ,
2: ਚਾਈਨਾ ਦੀ ਕਰੰਸੀ, 890 ਯੂਆਨ ਚ ਤੁਹਾਨੂੰ ਇੱਕ ਐਕਸਪੀਰੀਅੰਸ ਮਿਲੂਗਾ, ਤੁਸੀਂ ਚਾਹੇ ਸੁਨਾਮੀ ਦਾ ਲੈ ਲਓ, ਚਾਹੇ ਭੂਚਾਲ ਦਾ ਲੈ ਲਓ,
1: ਅੱਛਾ ਉਹ ਸਾਰੇ ਚਾਹੇ ਕਾਕੇ ਦਿੰਦੇ ਆ,
2: ਉਹ ਨੈਚੁਰਲ ਡਿਜ਼ਾਸਟਰ ਦਾ ਇੱਕ ਐਕਸਪੀਰੀਅੰਸ ਤੁਹਾਨੂੰ ਦੇਣਗੇ, ਆਹ ਤੁਸੀਂ ਬੜਕ ਦੇਣੇ ਕੰਧ ਦੇ ਨਾਲ
1: ਯਾਰ, ਜੇ ਸੱਟ ਸੁੱਟ ਨਹੀਂ ਲੱਗਦੀ ਫਿਰ ਜੇ ਬੰਦਾ,
2: ਉਹਦੇ ਤੇ ਪਹਿਲਾਂ ਤੁਸੀਂ ਸਾਈਨ ਕਰਕੇ ਜਾਣੇ ਨੇ,
1: ਉਹ ਵੇਵਰ ਫਾਰਮ ਪਹਿਲਾਂ ਜਿਹੜਾ ਹੁੰਦਾ,
2: ਇਹ ਬੇਸਿਕਲੀ ਉਹ ਸੂਟ ਇੱਕ ਕਿਸਮ ਦਾ ਹੁੰਦਾ ਕਿ ਉਹ ਜਿਵੇਂ ਉਹ ਨਹੀਂ ਹੁੰਦਾ ਹੈਗਾ ਕਿ ਸੂਟ ਪਹਿਨਾ ਕੇ ਕੁੱਤਿਆਂ ਦੇ ਅੱਗੇ ਛੱਡ ਦਿੰਦੇ ਨੇ,
1: ਆਹੋ ਅੱਛਾ
2: ਕੁੱਤਾ ਜਦ ਵੱਢੂਗਾ
1: ਤੇਰੀ, ਇਦਾਂ ਵੀ ਹੁੰਦਾ, ਤੇ ਅੱਛਾ ਫਿਰ ਉਹ ਸੂਟ ਸੱਟ ਪੂਰਾ ਪਵਾ ਕੇ ਵੀ ਸੱਟ ਨਾ ਲੱਗੇ,
2: ਪੂਰਾ ਪੂਰਾ ਪੂਰਾ ਸੂਟ ਪਵਾ ਕੇ ਐਨ ਪੂਰੀ ਪ੍ਰੋਪਰ ਟ੍ਰੇਨਿੰਗ ਹੈਗੀ ਹੈ, ਫਲੈਸ਼ ਫਲੱਡਿੰਗ ਹੁੰਦੀ ਹੈ ਵੀ ਜਿਵੇਂ ਜਦੋਂ ਐਨ ਜਿਵੇਂ ਹੜ ਆਊਗਾ ਤਾਂ ਕਿਸ ਕਿਸ, ਔਰ ਉਹ ਐਗਜੈਕਟ ਉਸੇ ਇੰਟੈਂਸਿਟੀ ਦੇ ਨੇ,
1: ਮਤਲਬ ਜੇ ਤੁਸੀਂ ਜਿੱਦਾਂ ਹੜ ਕਿਹਾ ਵਾ ਤੇ ਮਤਲਬ ਸੱਚੀ ਪਾਣੀ ਹੋਏਗਾ ਅੰਦਰ,
2: ਹਾਂ ਹਾਂ, ਜੇ ਤੁਸੀਂ ਹੜ ਦਾ ਐਕਸਪੀਰੀਅੰਸ ਲੈ
1: ਪਾਣੀ ਦੇ ਵਾਲੇ ਉਹ ਚੀਜ਼ ਹੋਏਗੀ, ਉਹ ਅੱਛਾ
2: ਪ੍ਰੋਪਰ ਪਾਣੀ ਆ ਕੇ ਬਜੂਗਾ ਗਿੱਲਾ ਗਿੱਲਾ,
1: ਤੇ ਜੇ ਉਹ ਅਰਥ ਕਵੇਕ ਆ ਉਸੇ ਹਿਸਾਬ ਨਾਲ
2: ਜਮਾ ਹੀ ਬੁਰਾ ਹਾਲ,
1: ਜੇ ਕਿਤੇ ਉਹ ਬੱਦਲ ਫਟਿਆ ਮੀਂਹ ਮੂੰਹ ਆ ਗਿਆ ਉਹ ਵੀ ਸਾਰਾ
2: ਸਾਰਾ
1: ਸਾਰੀਆਂ ਅਲੱਗ ਅਲੱਗ ਚੀਜ਼ਾਂ
2: ਅਲੱਗ ਅਲੱਗ ਨੇ, ਹਲੇ ਮੈਨੂੰ ਇਹ ਨਹੀਂ ਪਤਾ ਕਿੰਨੀਆਂ ਨੇ ਟੋਟਲ, ਪਰ ਹੁਣ ਤੱਕ ਕਹਿੰਦੇ 2024 ਤੋਂ ਹੁਣ ਤੱਕ 1.5 ਲੱਖ ਲੋਕਾਂ ਨੇ ਟਿਕਟਾਂ ਲੈ ਕੇ ਬਕਾਇਦਾ ਵਿਜ਼ਿਟ ਕੀਤਾ ਹੈਗਾ, ਉੱਥੇ ਹੁਣ ਤੱਕ ਜਾ ਚੁੱਕੇ ਨੇ ਲੋਕ,
1: ਜਿਹੜੇ
2: ਇਹਨੂੰ ਕਹਿੰਦੇ ਨੇ ਡਿਜ਼ਾਸਟਰ ਐਂਟਰਟੇਨਮੈਂਟ,
1: ਡਿਜ਼ਾਸਟਰ
2: ਬਰਬਾਦੀ ਦੇ ਵਿੱਚੋਂ ਆਨੰਦ ਲੈਣਾ,
1: ਲਾਲੇ ਬਰਬਾਦੀ ਕਰੋ
2: ਜਿਵੇਂ ਤੁਸੀਂ ਵਿਆਹ ਤੋਂ ਬਾਅਦ ਆਨੰਦ ਲੈਣਾ,
1: ਮੈਂ ਬਹੁਤ ਖੁਸ਼ ਹਾਂ, ਤੁਹਾਨੂੰ ਕੀ ਲੱਗਦਾ,
2: ਇਹ ਵੀ ਖੁਸ਼ ਨੇ,
1: ਇਹ ਵੀ ਖੁਸ਼ ਨੇ,
2: ਇਹ $890 ਦਾ
1: ਤੇ ਮਾਇਆ ਦਾ ਸਾਰੀ ਜ਼ਿੰਦਗੀ ਦੇ ਗਿਆ,
2: ਸਾਡੇ ਵੀ ਵਿਆਹ ਤੇ $1,00,000 ਦਾ ਖਰਚਾ ਤਾਂ ਹੋ ਹੀ ਗਿਆ,
1: ਬਹੁਤ ਜ਼ਿਆਦਾ ਖਰਚ ਹੋ ਗਿਆ ਸੀ,
2: ਸੋ ਇਹ ਮਤਲਬ ਇਸ ਕਿਸਮ ਦਾ ਹੈਗਾ, ਤੇ ਇਹਨੂੰ ਅੱਜ ਕੱਲ ਕਹਿ ਰਹੇ ਨੇ ਡਾਰਕ ਟੂਰਿਜ਼ਮ, ਹੁਣ ਚਾਈਨਾ ਤੋਂ ਬਾਅਦ ਇਹ ਹੋਰ ਕੰਟਰੀਆਂ ਦੇ ਵਿੱਚ ਵੀ ਆਊਗਾ, ਦੇਖਿਓ
1: ਜੀ, ਹਾਂ ਜੀ, ਹੁਣ ਤੇ ਆਪਾਂ ਨਿਊਜ਼ ਵੀ ਦੇਤੀ ਸਾਰਿਆਂ ਨੂੰ ਦੱਸਤਾ, ਹੁਣ ਤੇ ਸਾਡੇ ਕਰਕੇ ਕਿਸੇ ਨੇ ਖੋਲ ਲੈਣਾ, ਦੇਖੋ ਭਾਜੀ ਆਪਾਂ ਹੀ ਖੋਲ ਲੈਂਦੇ
2: ਆਪਾਂ ਬਰਬਾਦ ਕਰੀਏ,
1: ਨਹੀਂ ਭਾਜੀ ਵੈਸੇ ਆਈਡੀਆ ਗੁੱਡ ਹੈਗਾ ਜੀ, ਹਨਾ ਜੇ ਇਹੋ ਜਿਹੀ ਕੋਈ ਲੈ ਕੇ ਨਾ ਆਪਾਂ ਕਿਸੇ ਨੂੰ ਨਾ ਅਮੀਰ ਅਸਾਮੀ ਨੂੰ ਫੜਦੇ ਆ, ਭਾਜੀ ਆ ਜਾ ਸਾਡੇ ਕੋਲ, ਆਪਣੇ ਕੋਲ ਆਈਡੀਆ ਬਹੁਤ ਹੈਗੇ ਆ, ਪਰ ਅਸੀਂ ਨਾ ਖਰਚੇ ਦੇ ਨਹੀਂ ਆ ਪੈਸੇ, ਜੇ ਹੋਣਗੇ ਤੇ ਖਰਚਾਂਗੇ,
2: ਅਸੀਂ ਦੇਣੇ ਨੀ ਆਈਡੀਆ
1: ਕਿਸੇ ਨੂੰ, ਆਪਾਂ
2: ਸਾਡੇ ਕੋਲ ਆਈਡੀਆ ਬਹੁਤ ਹੈ, ਅਸੀਂ 10 ਵੀ ਦੇਣੇ ਆ, ਪਰ ਅਸੀਂ ਤੁਹਾਨੂੰ ਇਹ ਨਹੀਂ ਦੱਸਣਾ ਵੀ ਕੰਮ ਕਿਵੇਂ ਹੋ,
1: ਲੇਡੀਜ਼ ਕੋਲ ਬੋਲਦੀਆਂ ਪਈਆਂ,
2: ਇਹ ਕੀ ਹੋ ਗਿਆ,
1: ਲੇਡੀਜ਼ ਬੋਲਦੀਆਂ ਪਈਆਂ, ਇਹ ਚਾਈਨਾ ਵਾਲਾ ਖਾਣਾ ਲਾਤਾ ਤੁਸੀਂ,
2: ਆਹ ਇਹ ਕੀ ਹੈ,
1: ਉਹ ਚਾਈਨਾ ਵਾਲਾ ਹੀ
2: ਮੌਨ ਹੈ ਫਕੀਰਾਂ ਦੀਆਂ।

0: ਠੀਕ ਹੈ ਗਾਣਾ
1: ਬੜਾ ਬਹੁਤ ਘੈਂਟ ਹੈ ਅੱਛਾ ਮੈਂ ਕਹਿੰਦਾ ਤੁਸੀਂ ਵੈਸੇ ਮੈਨੂੰ ਕਿਹਾ ਵਾ ਭਾਈ ਦੱਸਿਆ ਕਰੋ ਜਦੋਂ ਮੈਂ ਕੱਲ ਕੁਦਰਤ ਲਾ ਕੇ ਮੈਂ ਤਿਆਰ ਹੋ ਜਾ ਕਰਾਂ ਹਾਂ
0: ਅੱਛਾ ਭਾਈ ਤੁਹਾਨੂੰ ਕਿਉਂ ਦੱਸਿਆ ਕਰੋ ਤੁਸੀਂ ਸੁਖਬੀਰ ਬਾਦਲ
1: ਪ੍ਰੈਜ਼ੀਡੈਂਟ
0: ਬਣ ਗਿਆ ਬਾਦਲ ਸਾਹਿਬ ਜਿੰਨਾ ਕੁੱਟੇ ਜਾ ਰਹੇ ਨੇ ਉਹ ਵੀ ਮੁੱਖ ਮੰਤਰੀ
1: ਇਹਨਾਂ ਨੇ ਬਣ ਜਾਣਾ
0: ਮੈਨੂੰ ਇਹ ਨੀ ਪਤਾ ਮੋਦੀ ਨੂੰ ਕਿਹਨੇ ਕੁੱਟਿਆ
1: ਇਹ ਆਈ ਨੀ ਹੈ ਖਬਰ ਬਾਹਰ
0: ਪ੍ਰਧਾਨ ਮੰਤਰੀ ਬਣਨ ਲਈ ਤਾਂ ਖਾਸੀ ਕੁੱਟ ਖਾਣੀ ਚਾਹੀਦੀ
1: ਅੱਛਾ ਭਾਜੀ ਅੱਜ ਤੁਸੀਂ ਨੋਟ ਕੀਤਾ ਇੱਕ
0: ਹਾਂਜੀ
1: ਅੱਜ ਗਰਮੀ ਬਹੁਤ ਹੋ ਗਈ ਜਿਵੇਂ
0: ਅੱਛਾ
1: ਅੱਜ ਬਾਹਰ ਮੈਂ ਤਾਂ ਕਿਹਾ ਮੌਸਮ
0: ਲਿਆਓ ਲਿਮਕਾ ਫਿਰ ਬਰਫ਼ ਪਾ ਕੇ
1: ਓਏ ਹੋਏ ਹੋਏ ਉਹ ਵਾਲਾ ਪੀਤਾ ਤੁਸੀਂ ਬੰਡੇ ਵਾਲੀ ਬੋਤਲ ਚ ਲਾਲ ਵਾਲਾ ਹੁੰਦਾ ਸੀ ਉਹ ਚ ਦੁੱਧ ਵਾਲਾ ਪਾਈਦਾ ਸੀ ਉਹ ਸੋਡਾ ਬਣ ਗਿਆ ਪਰ ਜਿਹੜਾ ਦੂਜਾ ਹੁੰਦਾ ਸੀ ਵਾਈਟ ਉਹਦਾ ਕਲਰ ਦਾ ਉਹ ਚ ਨੀ ਦੁੱਧ ਪਾਈਦਾ
0: ਅੱਛਾ
1: ਮਤਲਬ ਉਹ ਅਲੱਗ ਉਹ ਵੈਸੇ ਪੀ ਪੂ ਲਈਦਾ ਸੀ
0: ਓਕੇ
1: ਤੇ ਕੱਲ ਪਰਸੋਂ ਮੈਂ ਗੱਲ ਕਰ ਰਿਹਾ ਸੀ ਭਈ ਆ ਜਿਹੜੀ ਕੋਕ ਆ ਜਿਹੜੀ ਸ਼ਾਇਦ ਕਹਿੰਦੀ ਕੋਕ ਦੀ ਰੈਸਪੀ ਕਿਸੇ ਤੇ ਛੁਪਾ ਕੇ ਰੱਖੀ ਹੈ ਇਹ ਸੱਚੀ ਗੱਲ ਹੈ
0: ਕੋਕ ਦੀ ਰੈਸਪੀ ਛੁਪਾ ਕੇ
1: ਜੇ ਜਿਹੜੀ ਆ ਕੋਕ ਆਪਾਂ ਪੀਂਦੇ ਆ ਨਾ ਉਹ ਕਿਸੇ ਲਈ ਨਾ ਕਿੱਦਾਂ ਬਣਦੀ ਆ ਕੋਕ ਰੈਸਪੀ ਨਾ ਕਿਸੇ ਚ ਛੁਪਾ ਕੇ ਰੱਖੀ ਹੈ ਪਰ ਨਹੀਂ
0: ਪਾਣੀ ਲਓ
1: ਪਾਣੀ ਲਿਆ
0: ਤੇ 8-10 ਚਮਚੇ ਖੰਡ ਦੇ ਲਓ ਕਾਰਬੋਨੇਟਿਡ ਗੈਸ ਲੋ ਕਾਰਬੋਨੇਟਿਡ ਹੈ ਨਾ ਉਹ ਚ ਬੁਲਬੁਲੇ ਭਰੋ
1: ਜਿਹੜੇ ਬੁਲਬੁਲੇ ਹਾਂ
0: ਤੇ ਥੋੜਾ ਬਹੁਤ ਇਧਰ ਉਧਰੋਂ ਪੈਸਟੀਸਾਈਡਸ ਵਗੈਰਾ ਹੋਰ ਜਿੰਨੇ ਵੀ ਤੁਸੀਂ ਗੰਦ ਮੰਦ ਤੁਸੀਂ ਲੈ ਸਕਦੇ
1: ਬਸ
0: ਸਾਰੇ ਰਲਾਓ
1: ਹਾਂਜੀ
0: ਕਰੋ ਪੀਜੋ
1: ਮੈਂ ਨਾ ਇੱਕ ਬੰਦਾ ਹੈਗਾ ਕੋਕ ਦਾ ਇੱਥੇ ਮੈਨੇਜਰ ਮੈਂ ਕਿਹਾ ਸੀ ਵੀ ਅਸੀਂ ਤਾਂ ਤੇਰੀ ਤਾਰੀਫ ਕਰਾਂਗੇ ਕੱਲ੍ਹ ਸੁਣ ਲਾ ਬਈ ਤਾਰੀਫ ਹੋ ਗਈ ਤਾਰੀਫ ਇਹੋ ਤਾਰੀਫ ਸੁਣਨਾ ਚਾਹੁੰਦਾ ਸੀ ਤੁਸੀਂ ਵੈਸੇ ਗੱਲ ਆ ਕੋਕ ਆ ਕੇ ਤਾਂ ਮੈਂ
0: ਤਾਰੀਫ ਤੋਂ ਗੱਲ ਯਾਦ ਆਈ
1: ਹਾਂ ਇੱਕ ਹੋਰ ਹੈਗੀ
0: ਅਗਲੀ ਖ਼ਬਰ ਤਾਂ ਸਿੱਧੀ ਕੈਨੇਡਾ ਤੋਂ ਆ ਰਹੀ
1: ਹੈ ਉਹਦਾ ਦੀ ਤਾਰੀਫ ਕਰੀਏ ਹੁਣ
0: ਨਾ ਤਾਰੀਫ ਕਰਨੀ ਪੈਂਦੀ ਹੈ ਭਾਈ ਸਾਹਿਬ ਦੀ
1: ਲਓ ਜੀ ਲਓ
0: ਭਾਈ ਸਾਹਿਬ ਉੱਥੇ ਨਾ ਵੈਨਕੂਵਰ ਦੇ ਵਿੱਚ ਏਅਰਪੋਰਟ ਹੈ ਜਿਹੜਾ ਉੱਥੇ ਦਾ
1: ਹਾਂਜੀ
0: ਵੈਨਕੂਵਰ ਦਾ ਤੇ ਉੱਥੇ ਉਹ ਸਕਾਈ ਜਿਵੇਂ ਟ੍ਰੇਨਾਂ ਨੀ ਚੱਲਦੀਆਂ ਹੁੰਦੀਆਂ ਸਕਾਈ ਟ੍ਰੇਨ ਜਿਵੇਂ ਸਿੰਗਾਪੁਰ ਏਅਰਪੋਰਟ
1: ਸਿੰਗਾਪੁਰ ਵਾਲੀ
0: ਸਾਰੇ ਦੁਬਈ ਸਾਰੇ ਕਿਤੇ ਚੱਲਦੀਆਂ ਨੇ ਤੇ ਉਹ ਸਕਾਈ ਟ੍ਰੇਨ ਦੇ ਵਿੱਚ ਹੀ ਕਹਿੰਦੇ ਉੱਥੇ ਗੱਬੇ ਬਹਿ ਗਿਆ ਟਰੈਕ ਦੇ ਉੱਤੇ
1: ਆਖਰੀ
0: ਦਿਨ ਹੋਣਾ ਤੇ ਉਹ ਬਾਕੀਆਂ ਦਾ ਵੀ ਆਖਰੀ ਬਣਾ ਕੇ ਚਲਾ ਗਿਆ ਹਮ ਤੋ ਡੂਬੇਂਗੇ ਸਰ ਹਮ ਤੁਮ ਲੇ ਡੂਬੇਂਗੇ
1: ਪਿਛਲੀ ਵਾਰੀ ਇਹੀ ਕਰਾਈ ਬੱਚੇ ਕਰਕੇ ਜਹਾਜ਼ ਰੁਕ ਗਿਆ
0: ਅੱਛਾ ਹੈ ਵੀ ਸਕਾਈ ਜਿਹੜੀ ਉਹ ਟ੍ਰੇਨ ਸੀਗੀ ਜਿਹੜੀ ਜਾਂਦੀ ਆ ਉਹ ਉਹਨਾਂ ਦਾ ਸਿੰਗਲ ਸਿੰਗਲ ਟਰੈਕ ਹੁੰਦਾ ਟ੍ਰੇਨਾਂ ਸਾਰੀਆਂ ਨੇ ਚੱਕ ਕੇ ਧੂਕੇ ਲੈ ਕੇ ਗਏ ਬਟ
1: ਧੋਣਾ ਹੀ ਪੈਣਾ ਸੀ
0: ਮਤਲਬ ਕਾ ਬਾਤ ਹੋਈ ਸਾਜਨ ਐਸੇ ਕਿਉਂ ਕਰਦੇ ਹੋ
1: ਏਦਾਂ ਕਿਉਂ ਕਰਦੇ ਹੋ ਭਾਜੀ
0: ਕਮਾਲੀ
1: ਕਰਦੇ ਦੱਸੋ ਜੇ ਤੁਸੀਂ ਟ੍ਰੇਨ ਤੇ ਝੂਟਾ ਲੈਣਾ ਤੇ ਅਸੀਂ ਝੂਟਾ ਦਵਾ ਦਾਂਗੇ
0: ਤੁਹਾਨੂੰ ਫਿਰ ਕਹਿੰਦੇ ਆ ਪੰਜਾਬੀਆਂ ਦੇ ਨਾਲ ਧੱਕਾ ਹੁੰਦਾ ਐ ਪੰਜਾਬੀਆਂ ਦੇ ਨਾਲ ਧੱਕਾ ਹੋ ਵੀ ਗਿਆ ਭਾਜੀ ਇੱਥੇ ਨਾ ਆਪਣੇ ਆਪਣੇ ਇੱਧਰ ਸਾਊਥ ਵਾਲੇ ਪਾਸੇ ਕੈਂਬਲ ਟਾਊਨ ਤੋਂ ਅੱਗੇ ਬਲੇਅਰ ਐਥੋਲ ਕਰਕੇ ਇੱਕ ਏਰੀਆ
1: ਅੱਛਾ ਜੀ
0: ਉੱਥੇ ਪੰਜਾਬੀ ਬੰਦਿਆਂ ਦੇ ਕਾਰੋਬਾਰਾਂ ਦੇ ਉੱਤੇ ਸਪੈਸ਼ਲੀ ਚੋਰੀਆਂ ਡਾਕੇ ਪਏ ਨੇ ਦੋ ਕੁ ਦਿਨ ਪਹਿਲਾਂ ਹਨਾ
1: ਯਾਰ ਭਾਜੀ ਇੱਥੇ ਸੇਮ ਗੱਲ ਇੱਥੇ ਵੀ
0: ਹੋਈ ਸੀ ਗਲੈਂਡਰ ਚ ਵੀ ਹੋਈ ਸੀ ਸੇਮ ਸੇਮ ਸੇਮ
1: ਅੱਛਾ ਸੇਮ
0: ਇੱਥੇ ਵੀ $1,200-$2,000 ਦੀ ਚੋਰੀ ਅਲੱਗ ਅਲੱਗ ਦੁਕਾਨਾਂ ਤੋਂ ਹੋਈ ਹੈਗੀ
1: ਉਹ ਵੀ ਇਕੱਠੀ ਮਤਲਬ
0: ਇਕੱਠੀ
1: ਅੱਛਾ
0: ਦੋ ਤਿੰਨ ਦੁਕਾਨਾਂ ਕਹਿੰਦੇ ਲੁੱਟ ਕੇ ਲੈ ਕੇ ਗਏ
1: ਇਹ ਤਾਂ ਮਾੜੀ ਗੱਲ ਹੈ ਵੀ ਇਹ ਲੱਗਦਾ ਇਹ ਅਟੈਕ ਹੀ ਉਹਨਾਂ ਤੇ ਕਰਦੇ ਪਏ ਆਪਣੇ ਦੂਜੀ ਕਮਿਊਨਿਟੀ ਤੇ ਨਾ
0: ਇੰਡੀਅਨਸ ਦੇ ਉੱਤੇ
1: ਹਾਂ ਇੰਡੀਅਨ ਤੇ ਹਾਂ ਮਤਲਬ ਇਹਨਾਂ ਨੂੰ ਕਹਿ ਦਈਏ
0: ਸੋ ਇਸ ਕਰਕੇ ਚਲੋ ਰਸ਼ੀਆ
1: ਅੱਛਾ ਰਸ਼ੀਆ ਚਲੀ ਫਿਰ
0: ਹਾਂ ਉਹ ਮਤਲਬ ਅੱਜ ਕੱਲ ਉਹ ਆ ਰਹੀ ਹੈ ਨਾ
1: ਜਾ ਕੇ ਤੇ ਉਹਨਾਂ ਨੇ ਕੀ ਦਿੱਤਾ ਰਸ਼ੀਆ ਚ ਤੁਸੀਂ ਲਾਸਟ ਕਿਹਾ ਸੀ ਉਹਦੀ ਉਹ ਵੀ ਖਬਰ ਹੈਗੀ ਆ ਨਹੀਂ ਨਹੀਂ ਉਹ ਕਿਹੜਾ ਟੈਲੈਂਟ ਵੀਜ਼ਾ
0: ਟੈਲੈਂਟ ਵੀਜ਼ਾ ਦੀ ਬਾਰੇ ਤੁਹਾਨੂੰ ਮੈਂ ਦੱਸਦਾ ਅੱਗੇ ਚੱਲ ਕੇ ਇੱਕ ਗਾਣਾ ਸੁਣ ਲਓ ਆਹ ਵਾਲਾ

0: ਸੁਣਿਆ ਨੇ ਛੱਤਰ ਚੱਠਾ ਇਸ ਤੋਂ ਵਧੀਆ ਨੀ ਤੁਸੀਂ ਸੁਣਿਆ
1: ਵਾਹ ਵਾਹ
0: ਤੇ ਦੋ ਕੁ ਖਬਰਾਂ ਭਾਜੀ ਤੁਹਾਨੂੰ ਦੇ ਜੀਏ ਤੇ ਫਿਰ ਟ੍ਰੈਡੀਸ਼ਨ ਦੇ ਮੁਤਾਬਕ ਖਬਰਾਂ ਦਾ ਸਮਾਂ ਹੋ
1: ਗਿਆ ਵੀ ਮਿਊਜ਼ਿਕ ਚੱਲ ਗਿਆ
0: ਆ ਫੋਨ ਸਾਰੇ ਸ਼ੋਅ ਦੇ ਟਾਈਮ ਹੀ ਕਿਉਂ ਆਉਂਦੇ ਹੁੰਦੇ ਨੇ ਰਸ਼ੀਆ ਨੇ ਹੁਣ ਦੁਨੀਆ ਭਰ ਦੇ ਵਿੱਚੋਂ ਹੁਨਰਮੰਦ ਲੋਕਾਂ ਨੂੰ ਬੁਲਾਉਣਾ ਸ਼ੁਰੂ ਕੀਤਾ
1: ਓਕੇ
0: ਸੋ ਤੁਹਾਡੇ ਤਾਂ ਬਹੁਤ ਹੁਨਰ ਤਾਂ ਤੁਹਾਡੇ ਚ ਕੁੱਟ ਕੁੱਟ ਕੇ ਭਰਿਆ
1: ਮੈਂ ਸਪਾਈਡਰਮੈਨ ਬਣ ਕੇ
0: ਜਾਵਾਂਗਾ ਕੋਸ਼ਿਸ਼ ਕਰੋ ਰਸ਼ੀਆ ਦਾ ਵੀਜ਼ਾ ਲਓ ਪੱਕੇ ਪੁੱਕੇ ਹੋਵੋ
1: ਓਕੇ
0: ਤੇ ਟੈਲੈਂਟ ਵੀਜ਼ਾ ਦੇ ਨਾਂ ਦੇ ਉੱਤੇ ਉਹਨਾਂ ਨੇ ਕਹਿੰਦੇ ਕਿ ਸਾਇੰਸ ਟੈਕਨੋਲੋਜੀ ਮੈਨੂਫੈਕਚਰਿੰਗ ਸਪੋਰਟਸ ਐਜੂਕੇਸ਼ਨ ਇੰਡਸਟਰੀ ਵਟਐਵਰ ਮਾਈਟ
1: ਮੇਰੀ ਨਹੀਂ ਹੈਗੀ ਇੰਟਰਟੇਨਮੈਂਟ
0: ਤੁਸੀਂ ਆ ਜਾਓ ਕਹਿੰਦੇ ਉਦੋਂ ਬਾਅਦ ਯੂਕਰੇਨ ਨੇ ਗੋਲੇ ਗੋਲੇ ਸੁੱਟ ਕੇ ਤੁਹਾਨੂੰ ਮਾਰਤਾ ਦੇਣਾ ਹੀ
1: ਅੱਛਾ ਜੀ
0: ਤੁਸੀਂ ਆ ਜਾਓ ਇੱਕ ਵਾਰ
1: ਇੱਕ ਵਾਰੀ ਆ ਜਾਓ ਗੋਲੇ ਤੁਹਾਡੇ
0: ਜਾਨ ਦੀ ਗਾਰੰਟੀ ਸਾਡੀ ਨਹੀਂ ਹੈ
1: ਆ ਜਾ
0: ਜਿਹੜਾ ਬੰਦਾ ਇੱਕ ਵਾਰ ਆ ਗਿਆ ਰੂਸ ਚ ਉਹ ਪੱਕਾ ਹੀ ਰੂਸ ਚ ਰਹਿ ਜੂਗਾ
1: ਪੁਦੀਨ
0: ਸਾਹਿਬ ਕਹਿੰਦੇ ਤੇ ਜਿਹੜੀ ਖਬਰ ਆਪਣੀ ਇੱਥੇ ਦੀ ਆਈ ਹੈ ਜਿਹਦਾ ਨਾਂ ਦਿੱਤਾ ਗਿਆ ਬੇਬੀ ਮਿਰੈਕਲ 21 ਹਫ਼ਤਿਆਂ ਦੀ ਬੱਚੀ ਹੈ ਭਾਜੀ 21 ਹਫ਼ਤਿਆਂ ਦੀ ਮੋਸਟ ਪ੍ਰੀਮੈਚਿਓਰ ਬੇਬੀ ਇਨ ਆਸਟ੍ਰੇਲੀਆ ਪੈਦਾ ਹੋਇਆ ਹੁਣ ਉਹ ਚੱਕਣ ਜੋਗੀ ਹੋਈ ਹੈ ਕਹਿੰਦੇ
1: ਪੂਰਾ ਫਿਰ ਉਹਦੇ ਵਿੱਚ ਰੱਖਿਆ ਹੋਏਗਾ
0: ਇਨਕਿਊਬੇਟਰ ਦੇ ਵਿੱਚ ਔਰ ਕਾਫੀ ਜ਼ਿਆਦਾ ਕਈ ਮਹੀਨਿਆਂ ਤੱਕ ਉਹਨੂੰ ਉੱਥੇ ਰੱਖਿਆ ਗਿਆ ਬਰਥ ਵੇਲੇ 350 ਗ੍ਰਾਮ ਦੀ ਸੀਗੀ
1: ਉਹਨੂੰ
0: ਹੁਣ ਟਾਈਮ ਲੱਗਿਆ ਮੈਨੂੰ ਲੱਗਦਾ ਉਹ ਥੋੜੇ ਜੇ ਸ਼ਾਇਦ ਟੋਂਗਾ ਜਾਂ ਸਮੋਨ ਬੈਕਗ੍ਰਾਉਂਡ ਦੇ ਪੇਰੈਂਟਸ ਹੈਗੇ ਨੇ ਉਹਦੇ ਤੇ ਉਹ ਤੋਂ ਬਾਅਦ ਉਹ ਕਹਿੰਦੇ ਵੱਡਾ ਵੱਡਾ ਕਰਕੇ ਉਹਨਾਂ ਨੇ ਫੇਰ ਹੁਣ ਦਿੱਤਾ ਔਰ ਸਿਰਫ ਇਹ ਨਹੀਂ ਕਿ ਇਹ ਮੋਸਟ ਪ੍ਰੀ ਮੈਚਿਓਰ ਬੇਬੀ ਹੈ
1: ਹਾਂਜੀ
0: ਅਸਲ ਦੇ ਵਿੱਚ ਪ੍ਰੀ ਮੈਚਿਓਰ ਬੇਬੀ ਹੁੰਦੇ ਨੇ ਬਟ ਉਹ ਸਰਵਾਈਵ ਨਹੀਂ ਕਰਦੇ
1: ਅੱਛਾ ਇਹ ਹਾਂ
0: ਇਹ ਕੇਸ ਇਸ ਕਰਕੇ
1: ਖਬਰਾਂ ਚ ਆ ਗਿਆ ਔਰ ਗ੍ਰੇਟ ਬਣਿਆ
0: ਕਿਉਂਕਿ ਉਹ ਮੋਸਟ ਪ੍ਰੀ ਮੈਚਿਓਰ ਬੇਬੀ ਇਨ ਆਸਟ੍ਰੇਲੀਆ ਟੂ
1: ਸਰਵਾਈਵ
0: ਉਹਦਾ ਟਾਈਟਲ ਉਹਨੂੰ ਜਾਂਦਾ
1: ਸਹੀ ਗੱਲ ਨਹੀਂ ਤੇ ਹਾਂ
0: ਨਾਰਮਲੀ 40 ਵੀਕ ਦੀ ਪ੍ਰੈਗਨੈਂਸੀ ਹੁੰਦੀ ਮੰਨੀ ਜਾਂਦੀ ਹੈ ਇਹ 21 ਵੀਕ ਦੀ ਮਤਲਬ ਅੱਧੀ ਪ੍ਰੈਗਨੈਂਸੀ ਜਦ ਤੱਕ ਉਹਨੂੰ ਪਤਾ ਲੱਗਿਆ ਮੈਂ ਪ੍ਰੈਗਨੈਂਟ ਜਦ ਤੱਕ ਜਵਾਕ ਹੋ ਗਿਆ
1: ਸਹੀ ਯਾਰ ਕਿੱਦਾਂ ਵੇਖ ਲਓ ਰੱਬ ਦੇ ਨਿਆਰੇ ਆ ਸਾਰੇ ਨਾ ਰੱਬ ਦਾ ਕਿੱਦਾਂ ਕਰਦਾ ਕੀ ਨਹੀਂ ਹੈ
0: ਪਾਣੀ ਦੇ ਬੁਲਿਆ ਵੇ ਇੱਕ ਗਾਣਾ ਸੁਣਾਉਂਦੀ ਚਮਕੀਲਾ
1: ਚਮਕੀਲਾ ਜੀ
0: ਫੇਰ ਅੱਜ ਦੇ ਇਸ ਵੀਕਐਂਡ ਦੇ ਤੁਹਾਨੂੰ ਇਵੈਂਟ ਵੀ ਦੇ
1: ਪ੍ਰੋਗਰਾਮ ਵੀ ਦੱਸਾਂਗੇ ਹਾਂ ਬਿਲਕੁਲ
2: ਭੁੱਲ ਗਿਆ ਰੱਬ ਨਾ ਡਰ ਤੈ ਬੰਦਿਆ ਭੁੱਲ ਗਿਆ ਰੱਬ ਨਾ ਡਰ ਤੈ ਬੰਦਿਆ ਲੱਗਣੀਆਂ ਆਖਿਰ ਤੇਰੀਆਂ ਪਾਣੀ ਦੇ ਆ

0: ਕੀ ਨੇ
1: ਪਾਣੀ ਹੈ ਬੁਲਬਲ ਜਿੱਦਾਂ ਬੁਲਬਲ ਉਹ ਸੱਚ ਬੁਲਬਲੇ ਤੋਂ ਯਾਦ ਆਇਆ ਭਾਜੀ ਮੈਂ ਨਾ ਇੱਕ ਨਵਾਂ ਇੰਸਟਰੂਮੈਂਟ ਲਿਆਂਦਾ
2: ਬੁਲਬਲੇ ਬਣਾਉਂਦਾ
1: ਉਹ ਦੱਸਾਂ ਕੀ ਕਰਦਾ ਉਹਨੂੰ ਨਾ ਜਿੱਦਾਂ ਹੱਥ ਤੇ ਕੀ ਪੈਂਦਾ ਜਦੋਂ ਠੰਡ ਹੋ ਜਾਏ ਤੇ ਦਸਤਾਨੇ ਨੂੰ ਇੰਗਲਿਸ਼ ਚ ਕੀ ਕਹਿੰਦੇ ਆ
2: ਗਲਵਸ
1: ਹਾਂ ਉਹ ਨਾ ਗਲਵਸ ਵੀ ਉਹਨਾਂ ਨੇ ਦਿੱਤੇ ਆ ਠੀਕ ਹੈ ਤੇ ਉਹ ਨਾ ਮੈਂ ਇੱਦਾਂ ਕਰਕੇ ਮਸ਼ੀਨ ਜੀ ਆ ਬੁਲਬਲਾ ਚੱਕਦਾ ਉਹ ਗਲਵਸ ਤੇ ਰੱਖ ਦੋ ਉਹ ਪੂਰੀ ਜਿਹਾ ਬੋਲ ਭੱਜ ਜਾਂਦੀ ਹੈ ਉਹ ਬੜਾ ਘੈਂਟ
2: ਇੱਕ ਇੰਡੀਆ ਚ ਵੀ ਦਿਖਾਉਂਦੇ ਹੁੰਦੇ ਨੇ ਬੁਲਬਲੇ ਉਹ ਐ ਫੂਕ ਮਾਰ ਕੇ ਫੈਲਾ ਦਿੰਦਾ ਇੱਕ ਮੋਰੀ ਪਾਈਪ ਜੀ ਚੋਂ
1: ਅੱਛਾ ਅੱਛਾ
2: ਤੇ ਉਹ ਵੱਡਾ ਹੋ ਜਾਂਦਾ ਉਹਨੂੰ ਫਿਰ ਤੁਸੀਂ ਐ ਮਾੜਾ ਜਿਹਾ ਫੋੜੋ ਤੇ ਉਹਨੂੰ ਫਿਰ ਏਦਾਂ ਹੀ ਫੇਰ ਟਾਂਕਾ ਲਗਾ ਦੋ ਉਹ ਫੇਰ ਜੁੜ ਜਾਂਦਾ
1: ਅੱਛਾ ਇਹ ਵੀ ਨਵੀਂ ਖਬਰ ਹੈ
2: ਉਹ ਬੁਲਬਲੇ ਅੱਜ ਕੱਲ ਬੜੇ ਚੱਲਦੇ ਨੇ ਉਹ ਵੀ ਚਾਈਨਾ ਵਾਲੇ ਹੀ ਨੇ ਬੁਲਬਲੇ
1: ਬੜੇ ਤੋੜ ਕੇ ਫਿਰ ਜੁੜ ਜਾਂਦਾ
2: ਹਾਂ ਉਹਨੂੰ ਗੱਠ ਗੁੱਠ ਬੰਨਣ ਦੀ ਲੋੜ ਨੀ ਪੈਂਦੀ ਉਹਨੂੰ ਐ ਫੁਲਾਇਆ ਉਹ ਤੋਂ ਬਾਅਦ ਉਹੀ ਬੁਲਬਲੇ ਨੂੰ ਐ ਮਚੋ ਕੇ ਜੇ ਉਹਦੇ ਤੇ ਹੀ ਲਗਾਤਾ ਤੇ ਚੱਲ
1: ਉਹ ਲੈ ਕਿਆ ਬਾਤ ਹੈ ਲੈ ਅੱਜ ਕੱਲ
2: ਉਹਦੇ ਚ ਜੇ ਕਿਸੇ ਨੇ ਫੋੜ ਵੀ ਦਿੱਤਾ ਉਹਨੂੰ ਫੇਰ ਏਦਾਂ ਹੀ ਸੀਲ ਕਰ ਦੋ ਉਸੇ ਹੀ ਬੁਲਬਲੇ ਦੇ ਨਾਲ ਬੁਲਬਲੇ ਏਦਾਂ ਜੁੜ ਜਾਂਦੇ ਨੇ ਜੀ ਬੰਦੇ ਨੀ ਏਦਾਂ ਜੁੜਦੇ ਬੰਦਿਆਂ ਦੇ ਫੱਟ ਨੀ ਏਦਾਂ ਜੁੜਦੇ ਤੇ ਫੱਟ ਜਿਹੜੇ ਇਤਿਹਾਸ ਦੇ ਹੁੰਦੇ ਨੇ ਉਹ ਤਾਂ ਬਿਲਕੁਲ ਹੀ ਨੀ ਜੁੜਦੇ
1: ਹਾਂਜੀ ਬਿਲਕੁਲ
2: ਗੱਲ ਇਸ ਕਰਕੇ ਕਰ ਰਹੇ ਹੈ ਕਿ ਸਿੱਖ ਇਤਿਹਾਸ ਦੀ ਆਖਰੀ ਮਹਾਰਾਣੀ
1: ਹਾਂਜੀ
2: ਜਿੰਦ ਕੌਰ ਜੀ ਨੂੰ ਕਹਿੰਦੇ ਹੁੰਦੇ ਸੀ ਰਾਣੀ ਜਿੰਦਾ ਵੀ ਉਹਨੂੰ ਨਾਮ ਦੇ ਨਾਲ ਜਾਣਿਆ ਜਾਂਦਾ ਉਹਦਾ ਉਹਨਾਂ ਦੇ ਜੀਵਨ ਦੇ ਉੱਤੇ ਇੱਕ ਪਲੇ ਜਿਹੜਾ ਉਹ ਬੜੇ ਵਧੀਆ ਢੰਗ ਦੇ ਨਾਲ ਪਿੱਛੇ ਜੇ ਮੈਲਬਨ ਦੇ ਵਿੱਚ ਵੀ ਹੋ ਕੇ ਹਟਿਆ ਪੂਰੀ ਦੁਨੀਆ ਦੇ ਵਿੱਚ ਹੋ ਕੇ ਹਟੇ ਹੈਗੇ ਨੇ ਇਸ ਕਿਸਮ ਦੇ ਪਲੇ ਮਹਾਰਾਣੀ ਜਿੰਦਾ ਦ ਲਾਸਟ ਕੁਈਨ ਆਫ ਪੰਜਾਬ
1: ਹਾਂਜੀ
2: ਤੇ ਉਹ ਜਿਹੜਾ ਇੱਕ ਕਿਸਮ ਦਾ ਹਿਸਟੋਰੀਕਲ ਡਰਾਮਾ ਐਕਸਪੀਰੀਅੰਸ ਜੇ ਤੁਸੀਂ ਲੈਣਾ ਹੈਗਾ ਲਾਈਵ ਡਰਾਮਾ ਐਕਸਪੀਰੀਅੰਸ ਇੱਕ ਤਾਂ ਹੁੰਦੀਆਂ ਫਿਲਮਾਂ
1: ਹਾਂਜੀ
2: ਜੇ ਹਿਸਟੋਰੀਕਲ ਡਰਾਮਾ ਨੂੰ ਲਾਈਵ ਦੇਖਣਾ ਚਾਹੁੰਦੇ ਹੋ ਆਪਣੀ ਅੱਖਾਂ ਦੇ ਨਾਲ ਜਾਓ ਆਪਣੇ ਬੱਚਿਆਂ ਦੇ ਨਾਲ ਪਰ ਬੱਚੇ ਤੁਹਾਡੇ ਪ੍ਰੀਮੈਚਿਓਰ ਨਹੀਂ ਹੋਣੇ ਚਾਹੀਦੇ ਪੰਜ ਸਾਲ ਛੇ ਸਾਲ ਤੋਂ ਛੋਟੇ ਨਹੀਂ ਹੋਣੇ ਚਾਹੀਦੇ ਹੈਗੇ ਤੇ 24 ਅਕਤੂਬਰ ਨੂੰ ਸ਼ਨੀਵਾਰ ਦਾ ਦਿਨ ਪੈਂਦਾ
1: ਹਾਂਜੀ
2: ਸਿਡਨੀ ਦੇ ਵਿੱਚ ਇਹ ਪਰਫਾਰਮੈਂਸ ਹੋਣ ਜਾ ਰਹੀ ਹੈ ਪਲੰਟਨ ਏਰੀਆ ਪੈਂਦਾ ਮੇਰੇ ਖਿਆਲ ਦੇ ਨਾਲ ਮਨਤੇਜ ਭਾਜੀ ਤੁਹਾਨੂੰ ਹੱਥ ਫੜ ਕੇ ਆਪ ਹੀ ਛੱਡ ਆਣਗੇ ਇਹਨਾਂ ਦੇ ਘਰ ਜਾਇਓ ਤੇ ਉੱਥੇ ਆਪ ਹੀ ਲੈ ਜਾਣਗੇ ਜੀ ਡਬਲਿਊ ਸਿਡਨੀ ਪਰਫਾਰਮਿੰਗ ਆਰਟਸ ਸੈਂਟਰ ਪੈਂਦਾ ਵੈਸੇ ਸਰਚ ਕਰ ਲਿਓ ਐਡੀ ਵੀ ਕੋਈ ਗੱਲ ਨਹੀਂ ਹੈਗੀ
1: ਪਲੰਟਨ ਹਾਈ ਸਕੂਲ ਚ ਹੀ ਪੈ ਜਾਂਦਾ
2: ਪਲੰਟਨ ਹਾਈ ਸਕੂਲ
1: ਬਿਲਕੁਲ
2: ਸ਼ਾਮੀ 5 ਵਜੇ ਦੁਬਾਰੇ ਖੁੱਲ ਜਾਣੇ ਨੇ ਪਰ ਜਿਹੜਾ ਸ਼ੋਅ ਹੈ ਉਹ ਸਹੀ 6 ਵਜੇ ਹੋ ਜਾਣਾ ਇਹ ਨਾ ਸੋਚਿਓ ਕਿਤੇ ਕਿ ਲੇਟ ਹੈ ਤੇ ਇਹਦੀਆਂ ਟਿਕਟਾਂ ਤੁਸੀਂ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਹੋ ਰੇਡੀਓ ਹਾਂਜੀ ਤੋਂ ਅਦਰਵਾਈਜ਼ ਇਹਦੀਆਂ ਟਿਕਟਾਂ ਜਿਹੜੀਆਂ ਨੇ ਇਵੈਂਟ ਬਾਬਾ .com ਤੇ ਵੀ ਅਵੇਲੇਬਲ ਹੈਗੀਆਂ
1: ਹਾਂਜੀ ਬਿਲਕੁਲ
2: ਪਰ ਰੇਡੀਓ ਹਾਂਜੀ ਦੀ ਰੈਫਰੈਂਸ ਦੇ ਨਾਲ ਤੁਹਾਨੂੰ ਹੋਰ 2-4-5% ਆਪਾਂ ਡਿਸਕਾਊਂਟ ਵੀ ਦੇ ਦਾਂਗੇ ਜੇ ਗਰੁੱਪ ਟਿਕਟਸ ਵੀ ਤੁਸੀਂ ਲੈਣੀਆਂ ਚਾਹੁੰਦੇ ਹੋ ਸਿੱਖ ਇਤਿਹਾਸ ਦੀ ਔਰ ਸੱਭਿਆਚਾਰ ਦੀ ਬੜੀ ਪ੍ਰਭਾਵਸ਼ਾਲੀ ਪੇਸ਼ਕਾਰੀ ਰਾਣੀ ਜਿੰਦਾ ਦੀ ਲਾਸਟ ਕੁਈਨ ਆਫ ਪੰਜਾਬ ਇਹ ਦੇਖ ਕੇ ਆਇਓ ਜੀ ਇਹ ਸ਼ੋ ਇਹ ਤੋਂ ਇਲਾਵਾ ਸਿਡਨੀ ਦੇ ਵਿੱਚ ਹੋਰ ਕਿਹੜੇ ਕਿਹੜੇ ਇਵੈਂਟ ਹੋ ਰਹੇ ਨੇ ਮੈਂ ਤੁਹਾਨੂੰ ਦੱਸ ਦਿੰਦਾ ਭਾਜੀ ਤੁਹਾਡੇ ਕੋਲ ਕੋਈ ਇਵੈਂਟ ਹੈ
1: ਭਾਜੀ ਸਿਡਨੀ ਕੀ ਆਪਣੇ ਬਠਿੰਡੇ ਵੀ ਹੋ ਰਿਹਾ ਜੇ ਤੁਸੀਂ ਤਾਂ ਸਿਡਨੀ ਦੱਸੋ ਮੈਂ ਤੁਹਾਨੂੰ ਦੱਸਦਾ ਬਠਿੰਡੇ ਵੀ ਹੋ ਰਿਹਾ ਇੱਕ ਜੀ ਤੇ ਬਠਿੰਡੇ ਹੋ ਰਿਹਾ 8ਵਾਂ ਸਾਡਾ ਸਰਮਾਇਆ 8 ਜਿੱਥੇ ਸਾਡੇ ਬਜ਼ੁਰਗ ਜਿਹੜੇ ਆ ਆਰੀ ਆਰੀ ਫੈਡਰੇਸ਼ਨ ਜਿਹੜੀ ਆ ਉਹ ਕਰਾ ਰਹੀ ਹੈ ਤੇ ਇਹ ਹੋ ਰਿਹਾ ਜੇ ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ
2: ਆਡੀਟੋਰੀਅਮ
1: ਹਾਂ ਇਹ ਕਿੰਨੀ ਤਰੀਕ ਨੂੰ ਹੋ ਰਿਹਾ ਇਹ ਹੋ ਰਿਹਾ ਵਾ 22 ਅਗਸਤ ਨੂੰ
2: ਓਕੇ
1: ਠੀਕ ਹੈ ਸਾਡਾ ਸਰਮਾਇਆ 8 22 ਅਗਸਤ ਤੇ ਇਹਦੇ ਵਿੱਚ ਭਾਜੀ ਵਿਸ਼ੇਸ਼ ਮਹਿਮਾਨ ਜਿਹੜੇ ਆਉਣਗੇ ਮਲਕੀਤ ਰੌਣੀ ਜੀ ਤੇ ਅਮਰਜੀਤ ਸਿੰਘ ਜੀ ਮਹਿਤਾ ਇੱਕ ਉਹ ਸਾਡੇ ਵਿਸ਼ੇਸ਼ ਮਹਿਮਾਨ ਹੈਗੇ ਆ ਉੱਥੇ ਤੇ ਮੁੱਖ ਮਹਿਮਾਨ ਜਿਹੜੇ ਐਰਕੀ ਆ ਰਹੇ ਨੇ ਉਹ ਕੁਲਤਾਰ ਸਿੰਘ ਸਦਵਾ
2: ਅੱਛਾ ਠੀਕ ਹੈ ਤਾਂ ਸਪੀਕਰ ਨਹੀਂ ਹੈਗਾ
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਉਹ ਆ ਰਿਹਾ ਤੇ ਇੱਕ ਹੋਰ ਗੱਲ ਇਹਦੀ ਐਂਟਰੀ ਮੁਫਤ ਹੈਗੀ ਹੈ
2: ਅੱਛਾ
1: ਕੋਈ ਚਾਰਜ ਨਹੀਂ ਹੈਗਾ ਆਓ ਤੁਸੀਂ ਤੇ ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿੱਚ ਹੈਗਾ ਤੇ ਇਹ ਹੈਗਾ ਵਾ ਦੁਪਹਿਰੇ 2:30 ਵਜੇ ਤੋਂ ਸ਼ੁਰੂ ਹੋ ਜਾਣਾ ਜੇ ਤੇ 5:30 ਵਜੇ ਤੱਕ ਚੱਲਣਾ
2: ਓਕੇ
1: 22 ਅਗਸਤ ਇਹ ਵੀ ਦਿਨ ਸ਼ਨੀਵਾਰ
2: ਚਲੋ
1: ਹਾਂ 22 ਅਗਸਤ ਨੂੰ ਆ ਜਾਓ
2: ਤੇ ਫਿਲਮਾਂ ਆ ਰਹੀਆਂ ਹੈਗੀਆਂ ਨੇ ਜੁਦਾ ਬੋਲ ਭਾਵੇਂ ਨਾ ਬੋਲ ਤੇ ਮਿਰਜ਼ਾਪੁਰ ਤੇ ਬਟਵਾਰਾ ਅਵਾਰਾਪਨ ਆ ਚੁੱਕੀਆਂ ਹੈਗੀਆਂ ਨੇ ਵੈਸੇ ਇਵੈਂਟ ਜਿਹੜੇ ਨੇ ਸਿਡਨੀ ਦੇ ਵਿੱਚ ਬੜੇ ਸਾਰੇ ਹੋਣ ਜਾ ਰਹੇ ਹੈਗੇ ਨੇ NRL ਦੇ ਮੈਚ ਵੀ ਹੈਗੇ ਨੇ ਰੋਬੀਤੋਸ ਤੇ ਵਾਰੀਅਰਸ ਦਾ ਮੈਚ ਹੈ ਡਰੈਗਨਸ ਤੇ ਬੁਲਡੌਗ ਦਾ ਇਸ ਵੀਕਐਂਡ ਦੇ ਉੱਤੇ ਮੈਚ ਹੈ ਉਹ ਤੋਂ ਇਲਾਵਾ ਕੈਟ ਲਵਰ ਦੇ ਲਈ ਸਿਡਨੀ ਸ਼ੋਅ ਗਰਾਊਂਡ ਦੇ ਵਿੱਚ ਕੈਟ ਫੈਸਟੀਵਲ ਚੱਲ ਰਿਹਾ ਹੈਗਾ ਬਿੱਲੀ ਤੋਂ ਨਾ ਇੱਕ ਗੱਲ ਯਾਦ ਆਈ ਭਾਜੀ
1: ਹਾਂਜੀ
2: ਟਾਈਮ ਹੈਗਾ ਆਪਣੇ ਕੋਲ
1: ਦੇਖੋ ਦੇਖੋ ਬਹੁਤ ਟਾਈਮ ਆਪਣੇ ਕੋਲ
2: ਇਹ 3-4 ਮਿੰਟ ਦੇ ਵਿੱਚ ਇੱਕ ਬਿੱਲੀ ਦੀ ਕਹਾਣੀ
1: ਹਾਂਜੀ
2: ਹੈਗੀ ਹੈ ਤੇ ਮੈਂ ਨਾ ਆਉਂਦੇ ਆਉਂਦੇ ਸੁਣ ਰਿਹਾ ਸੀਗਾ
1: ਅੱਛਾ ਜੀ
2: ਓਸ਼ੋ ਨੇ ਸੁਣਾਈ ਹੈ ਕਹਿੰਦੇ ਇਹ ਕਹਾਣੀ
1: ਅੱਛਾ ਹਾਂ
2: ਤੇ ਓਸ਼ੋ ਕਹਿੰਦਾ ਕਿ ਇੱਕ ਨਾ ਬੜੇ ਪੁਰਾਣਿਆਂ ਟਾਈਮਾਂ ਦੇ ਵਿੱਚ ਇੱਕ ਗੁਰੂ ਜੀ ਹੁੰਦੇ ਸੀਗੇ।
1: ਅੱਛਾ।
2: ਗੁਰੂ ਜੀ ਨੇ ਜਦੋਂ ਦਮ ਤੋੜਨ ਲੱਗੇ, ਦਮ ਨਿਕਲਣ ਲੱਗਿਆ, ਜਵਾਕਾਂ ਤੋਂ ਗੱਲ ਯਾਦ ਆ ਗਈ ਵੀ ਜਵਾਕ ਕਿੰਨਾ ਤੰਗ ਕਰਦੇ ਨੇ, ਤੇ ਉਹ ਗੁਰੂ ਜੀ ਮਤਲਬ ਪਹੁੰਚੇ ਹੋਏ ਗੁਰੂ ਜੀ, ਤੇ ਜਦੋਂ ਦਮ ਤੋੜਨ ਲੱਗੇ, ਸਾਹ ਛੱਡਣ ਲੱਗੇ, ਤੇ ਉਹਨਾਂ ਦਾ ਚੇਲਾ ਕਹਿੰਦਾ ਗੁਰੂ ਜੀ ਸਾਰੀ ਜ਼ਿੰਦਗੀ ਤੁਹਾਡੇ ਮਤਲਬ ਚਰਨਾਂ ਚ ਰਹੇ ਹੈਗੇ, ਹਨਾ,
1: ਦੱਸੋ
2: ਜਾਣ ਤੋਂ ਪਹਿਲਾਂ ਕੋਈ ਗਿਆਨ ਹੀ ਦੇ ਜੋ, ਜਾਣ ਲੱਗੇ ਤੂੰ ਸਾਹ ਛੱਡਣ ਤੋਂ ਪਹਿਲਾਂ
1: ਇੱਕ ਗਿਆਨ ਜਿਹੜਾ ਕਦੇ ਦਿੱਤਾ ਨਾ ਹੋਵੇ।
2: ਹਾਂ ਗੱਲ ਦਾ ਜੋ,
1: ਹਾਂ
2: ਉਹ ਕਹਿੰਦੇ ਜੋ ਮਰਜ਼ੀ ਕਰੀ ਜ਼ਿੰਦਗੀ ਚ ਬਿੱਲੀ ਨਾ ਕਦੇ ਪਾਲੀ।
1: ਅੱਛਾ,
2: ਇਹ ਕੀ ਹੈ? ਉਹ ਓਸ਼ੋ ਦੀ ਕਹਾਣੀ ਹੈ, ਸੁਣਨ ਵਾਲੀ ਹੈ।
1: ਅੱਛਾ,
2: ਤੇ 2 ਮਿੰਟ ਦਿਓ ਮੈਨੂੰ, ਮੈਂ ਤੁਹਾਨੂੰ ਦੱਸ ਦਿੰਦਾ।
1: ਹਾਂ ਹਾਂ।
2: ਕਹਿੰਦੇ ਹੋਇਆ ਕੀ, ਤੇ ਉਹ ਬੜਾ ਸਾਰੇ ਲੋਕਾਂ ਨੇ ਨਾ ਜਿੱਥੇ ਪਿੰਡ ਦੇ ਵਿੱਚ ਜਿੱਥੇ ਗੁਰੂ ਜੀ ਰਹਿੰਦੇ ਸੀ, ਸਭ ਨੇ ਬਿੱਲੀਆਂ ਜਿਹੜੇ ਜਿਹੜੇ ਪਾਲਦੇ ਸੀ ਛੱਡਤੀਆਂ।
1: ਠੀਕ ਹੈ,
2: ਵੀ ਗੁਰੂ ਜੀ ਕਹਿ ਗਏ। ਉਹ ਜਿਹੜਾ ਬੰਦਾ ਸੀਗਾ ਉਹ ਕਨਫਿਊਜ਼, ਉਹ ਕਹਿੰਦਾ ਵੀ ਇਹ ਕਿਵੇਂ ਹੋ ਸਕਦਾ ਵੀ ਗੁਰੂ ਐਡਾ ਪਹੁੰਚਿਆ ਹੋਇਆ ਬੰਦਾ,
1: ਬਿੱਲੀ ਨਾ ਪਾਲੀ,
2: ਸਾਰੀ ਜ਼ਿੰਦਗੀ ਉਹਨੇ ਸਾਧਨਾ ਕੀਤੀ, ਤੇ ਉਹਨੂੰ ਉਹ ਤੋਂ ਜਦੋਂ ਮੈਂ ਪੁੱਛਿਆ ਵੀ ਜ਼ਿੰਦਗੀ ਚ ਗਿਆਨ ਦੀ ਗੱਲ ਕਰਕੇ ਜਾਓ, ਕਹਿੰਦਾ ਬਿੱਲੀ ਨਾ ਪਾਲੀ। ਉਹਨੇ ਫਿਰ ਆਪਣੇ ਇੱਕ ਹੋਰ ਗੁਰੂ ਭਾਈ ਜਿਹੜਾ ਉਹ ਤੋਂ ਵੱਡਾ ਸੀਗਾ ਉਮਰ ਦੇ ਵਿੱਚ, ਜਿਹਨੇ ਉਹ ਤੋਂ ਵੀ ਵੱਧ ਟਾਈਮ ਗੁਰੂ ਦੇ ਨਾਲ ਬਿਤਾਇਆ,
1: ਦੂਜੇ ਗੁਰੂ ਕੋ ਪੁੱਛਿਆ,
2: ਕਹਿੰਦਾ ਇਦਾਂ ਕਹਤੇ ਕਿਹਾ, ਕਹਿੰਦਾ ਠੀਕ ਹੀ ਕਿਹਾ ਫਿਰ। ਕਹਿੰਦਾ ਅਸਲ ਚ ਹੋਇਆ ਕੀ ਕਿ ਜਦੋਂ ਗੁਰੂ ਜੀ ਜਵਾਨ ਹੁੰਦੇ ਸੀਗੇ,
1: ਹਾਂਜੀ,
2: ਤੇ ਗੁਰੂ ਜੀ ਤਾਂ ਹੁੰਦੇ ਹੀ ਸੀਗੇ, ਉਹ ਐਵੇਂ ਲੋਕਾਂ ਨੂੰ ਗਿਆਨ ਦਿੰਦੇ ਹੁੰਦੇ ਸੀਗੇ, ਪਰ ਉਦੋਂ ਅਸੀਂ ਭਿੱਖਿਆ ਮੰਗਦੇ ਹੁੰਦੇ ਸੀ, ਭਿੱਖਿਆ ਮੰਗ ਮੰਗ ਕੇ, ਤੇ ਆਪਣਾ ਪੂਰਾ ਆਸ਼ਰਮ ਦਾ
1: ਸਾਰਾ
2: ਗੁਜ਼ਾਰਾ ਚੱਲਦਾ
1: ਸੀ, ਭਿੱਖਿਆ
2: ਮੰਗਦੇ ਸੀਗੇ, ਤੇ ਅਨਾਜ ਜਿਹੜਾ ਇੱਥੇ ਪਿਆ ਹੁੰਦਾ ਸੀਗਾ ਆ ਕੇ ਚੂਹੇ ਕੁਤਰ ਜਾਂਦੇ ਹੁੰਦੇ ਸੀਗੇ। ਗੁਰੂ ਜੀ ਨੇ ਸੋਚਿਆ ਵੀ ਆਹ ਚੂਹੇ ਜਿਹੜੇ ਹੈਗੇ ਨੇ, ਉਹਨਾਂ ਨੂੰ ਕੋਈ ਸਿਆਣਾ ਦੱਸ ਗਿਆ ਵੀ ਬਿੱਲੀ ਪਾਲ ਲਓ।
1: ਅੱਛਾ, ਵੀ ਬਿੱਲੀ
2: ਚੂਹੇ ਖਾ ਜੂ।
1: ਹਾਂਜੀ,
2: ਬਿੱਲੀ ਪਾਲੀ ਤੇ ਬਿੱਲੀ ਚੂਹੇ ਖਾ ਗਈ।
1: ਅੱਛਾ ਜੀ,
2: ਚੂਹੇ ਖਾ ਗਈ, ਤੇ ਉਸ ਤੋਂ ਬਾਅਦ ਫਿਰ ਮਤਲਬ ਬਿੱਲੀ ਨੂੰ ਕੱਲੇ ਚੂਹੇ ਤਾਂ ਹੁਣ ਜਿਵੇਂ ਖਾਣ ਪੀਣ ਹੁੰਦਾ ਹੁੰਦਾ,
1: ਖਾਣਾ
2: ਤਾਂ ਹੈਗਾ ਹੀ ਸੀਗਾ,
1: ਬਿੱਲੀ
2: ਕਹਿੰਦੇ ਦੁੱਧ ਦਿਓ, ਸੋਹਣੀ ਚੱਲ ਰਹੀ ਸੀ, ਕਹਿੰਦੇ ਦੁੱਧ ਦਿਓ। ਉਹ ਕਹਿੰਦੇ ਜੀ ਦੁੱਧ ਦੇਣ ਲੱਗ ਗਏ ਬਿੱਲੀ ਨੂੰ, ਹੁਣ ਭਿੱਖਿਆ ਦੇ ਨਾਲ ਨਾਲ ਦੁੱਧ ਵੀ ਮੰਗਣ ਲੱਗ ਗਏ ਵੀ ਸਾਡੀ ਆਸ਼ਰਮ ਚ ਬਿੱਲੀ ਰੱਖੀ ਹੋਈ ਹੈ, ਦੁੱਧ ਵੀ ਦਿਓ ਜੀ। ਉਹ ਕਰਦੇ ਕਰਦੇ ਕਰਦੇ ਉਹ ਕਹਿੰਦੇ ਵੀ ਇੰਨਾ ਨੀ ਮੰਗ ਹੋਣਾ ਹੈਗਾ, ਰੋਜ਼ ਰੋਜ਼ ਐਵੇਂ ਲੋਕਾਂ ਤੋਂ ਮੰਗੀਏ, ਤੁਸੀਂ ਐਂ ਕਰੋ ਵੀ ਦੁੱਧ ਦੇ ਲਈ ਇੱਕ ਮੱਝ ਰੱਖ ਲਓ।
1: ਠੀਕ ਹੈ,
2: ਮੱਝ ਹੀ ਦਿੰਦੀ ਹੁੰਦੀ ਹੈ ਦੁੱਧ,
1: ਠੀਕ ਹੈ,
2: ਮੱਝ ਰੱਖ ਲਈ ਉਹਨਾਂ ਨੇ ਆਸ਼ਰਮ ਦੇ ਵਿੱਚ, ਮੱਝ ਰੱਖ ਲਈ ਤੇ ਮੱਝ ਦਾ ਦੁੱਧ ਚੋਲਿਆ ਕਰਨ, ਬਿੱਲੀ ਨੂੰ ਦੇ ਦਿਆ ਕਰਨ, ਬਿੱਲੀ ਚੂਹੇ ਖਾ ਜਿਆ ਕਰੇ, ਅਨਾਜ ਬਚਿਆ ਰਹੇ, ਭਿੱਖੂ ਜਿਹੜੇ ਭਿਕਸ਼ੂ ਸੀਗੇ ਉਹ ਵੀ ਖੁਸ਼, ਸਾਰੇ ਖੁਸ਼,
1: ਸਾਰੇ ਖੁਸ਼।
2: ਹੌਲੀ ਹੌਲੀ ਮੱਝ ਵੀ ਦਲੱਤੀਆਂ ਮਾਰਨ ਲੱਗ ਗਈ ਵੀ ਯਾਰ ਮੈਨੂੰ ਤਾਂ ਖਾਣ ਨੂੰ ਦਿਓ ਕੁਛ। ਕਹਿੰਦੇ ਮੱਝ ਦੇ ਲਈ ਚਾਰਾ, ਕਹਿੰਦੇ ਵੀ ਹੁਣ ਐਂ ਕਰੋ ਵੀ ਜਿੱਥੇ ਤੁਸੀਂ ਦਾਣੇ ਮੰਗਣ ਜਾਂਦੇ ਹੋ ਅੱਗੇ ਦੁੱਧ ਮੰਗਦੇ ਹੁੰਦੇ ਸੀ, ਹੁਣ ਤੁਸੀਂ ਚਾਰਾ ਮੰਗ
1: ਲਓ।
2: ਚਾਰਾ ਮੰਗਣ ਲੱਗ ਗਏ, ਕੁਝ ਮਹੀਨੇ ਬੀਤੇ, ਉਹ ਕਹਿੰਦੇ ਜੀ ਨਹੀਂ ਹੁਣ ਤਾਂ ਬਸ ਹੋ ਗਈ ਵੀ ਹੁਣ ਚਾਰਾ ਨਹੀਂ ਮੰਗਣਾ। ਤਾਂ ਉਹ ਕਹਿੰਦੇ ਫਿਰ ਕੀ ਕਰੀਏ, ਕਹਿੰਦੇ ਫਿਰ ਐਂ ਕਰਦੇ ਹਾਂ ਕਿ ਆਪਾਂ ਇੱਕ ਛੋਟਾ ਜਿਹਾ ਜ਼ਮੀਨ ਦਾ ਟੁਕੜਾ ਲੈ ਲੈਂਦੇ, ਉੱਥੇ ਚਾਰਾ ਆਪ ਹੀ ਬੀਜਣ ਲੱਗ ਜਾਂਦੇ, ਚਾਰਾ ਬੀਜਣ ਲੱਗ ਗਏ।
1: ਅੱਛਾ ਜੀ,
2: ਮੱਝ ਨੂੰ ਚਾਰਾ ਪਾਉਣ ਲੱਗ ਗਏ, ਪੱਠੇ ਪਾਉਣ ਲੱਗ ਗਏ, ਮੱਝ ਦੁੱਧ ਦੇਣ ਲੱਗ ਗਈ, ਦੁੱਧ ਬਿੱਲੀ ਪੀਣ ਲੱਗ ਗਈ,
1: ਬਿੱਲੀ ਚੂਹੇ ਮਾਰਨ ਲੱਗ ਗਈ,
2: ਅਨਾਜ ਬਚਿਆ ਰਹਿ ਗਿਆ।
1: ਠੀਕ ਹੈ,
2: ਉਹ ਕਹਿੰਦੇ ਕਿ ਮੱਝ ਜਦੋਂ ਆਏ ਤੇ ਭਿੱਖੂ ਕਹਿੰਦੇ ਵੀ ਜਦੋਂ ਅਸੀਂ ਮੰਗਣ ਜਾਂਦੇ ਹਾਂ ਤਾਂ ਪਿੱਛੋਂ ਆ ਕੇ ਆਹ ਮਤਲਬ ਪੱਠੇ ਵੀ ਖਰਾਬ, ਹਨਾ, ਚਾਰਾ ਵੀ ਬੀਜੋ, ਸਾਰਾ ਕੁਛ ਕਰੋ ਵੀ ਤੁਸੀਂ ਜ਼ਮੀਨ ਦਾ ਟੁਕੜਾ ਤਾਂ ਹੈਗਾ ਹੀ, ਇੱਥੇ ਖੇਤੀਬਾੜੀ ਉਹ ਕਰਨ ਲੱਗ ਜਾਓ, ਹਨਾ, ਫਿਰ ਅਸੀਂ ਭਿੱਖਿਆ ਨਹੀਂ ਮੰਗ ਲਵਾਂਗੇ, ਅਨਾਜ ਇੱਥੇ ਕਰਨ ਲੱਗ ਜਾਂਗੇ।
1: ਸਹੀ ਗੱਲ, ਸਹੀ ਗੱਲ।
2: ਉਹ ਕਹਿੰਦੇ ਠੀਕ ਹੈ ਗੱਲ, ਜ਼ਮੀਨ ਦਾ ਟੁਕੜਾ ਤਾਂ ਹੈਗਾ ਹੀ, ਉਹ ਕਰਨ ਲੱਗ ਗਏ ਜੀ ਖੇਤੀਬਾੜੀ ਕਰਨ ਲੱਗ ਗਏ। ਭਿਕਸ਼ੂ ਜਿਹੜੇ ਸੀਗੇ ਤੇ ਉੱਥੇ ਫਿਰ ਨਾਲੇ ਚਾਰਾ ਬੀਜਣ ਲੱਗੇ, ਚਾਰਾ ਮੱਝ ਖਾਂਦੀ ਸੀ, ਮੱਝ ਦੁੱਧ ਦਿੰਦੀ ਸੀ, ਦੁੱਧ ਬਿੱਲੀ ਪੀਂਦੀ ਸੀ, ਬਿੱਲੀ ਚੂਹੇ ਖਾਂਦੀ ਸੀ, ਅਨਾਜ ਬਚਿਆ ਰਹਿ ਗਿਆ। ਇਦੋਂ ਬਾਅਦ ਕੀ ਹੋਇਆ, ਕਹਿੰਦੇ ਪਿੰਡ ਉਹ ਕਹਿੰਦੇ ਵੀ ਭਿਕਸ਼ੂ ਕਹਿੰਦੇ ਵੀ ਹੁਣ ਥੱਕ ਜਾਂਦੇ ਹਾਂ ਅਸੀਂ, ਕੋਈ ਕੰਮ ਤੇ ਰੱਖ ਲਓ ਇੱਥੇ ਐਂ ਹੱਥ ਵਟਾਉਣ ਨੂੰ, ਕਿਉਂਕਿ ਕੰਮ ਖਾਸਾ ਵੱਧ ਗਿਆ, ਜਨਾਨੀ ਤੋਂ ਬਿਨਾਂ ਗੱਲ ਹੋਣੀ ਨੀ। ਇੱਕ ਪਿੰਡ 'ਚ ਵਿਧਵਾ ਜਨਾਨੀ ਸੀਗੀ, ਉਹਨੂੰ ਰੱਖ ਲਿਆ, ਉਹ ਉੱਥੇ ਉਹ ਕੰਮ ਕਰਨ ਲੱਗ ਗਈ। 2 ਮਹੀਨੇ 3 ਮਹੀਨੇ ਪਿੰਡ ਵਾਲਿਆਂ ਨੇ ਰੌਲਾ ਪਾ ਲਿਆ, ਕਹਿੰਦੇ ਵਿਧਵਾ ਜਨਾਨੀ ਤੁਸੀਂ ਇੱਥੇ ਰੱਖੀ ਬੈਠੇ ਹੋ, ਇਹ ਏਦਾਂ ਨੀ ਤੁਸੀਂ ਰੱਖ ਸਕਦੇ, ਭਿਕਸ਼ੂ ਭਿਕਸ਼ੂ ਆਲੇ ਦੁਆਲੇ ਇਹਦੇ ਨਾਲ ਵਿਆਹ ਕਰਾਓ। ਕੋਈ ਹੋਰ ਅੱਗੇ ਨੀ ਆਇਆ, ਸਵਾਮੀ ਜੀ ਨੂੰ ਆਪ ਨੂੰ ਕਰਵਾਉਣਾ ਪਿਆ ਵਿਆਹ।
1: ਅੱਛਾ,
2: ਹੁਣ ਉਹਨਾਂ ਦਾ ਵਿਆਹ ਹੋ ਗਿਆ। ਜਨਾਨੀ ਸਵੇਰੇ ਸ਼ਾਮ ਪੱਠੇ ਪੁੱਠੇ ਕੁਤਰਦੀ ਸੀਗੀ, ਫਿਰ ਉਹ ਚਾਰਾ ਆਉਂਦਾ ਸੀ, ਚਾਰਾ ਮੱਝ ਖਾਂਦੀ ਸੀ, ਮੱਝ ਦੁੱਧ ਦਿੰਦੀ ਸੀ, ਦੁੱਧ ਬਿੱਲੀ ਪੀਂਦੀ ਸੀ, ਬਿੱਲੀ ਚੂਹੇ ਖਾਂਦੀ ਸੀ, ਅਨਾਜ ਬਚਿਆ ਰਹਿ ਜਾਂਦਾ। ਇਦੋਂ ਬਾਅਦ ਜੀ ਹੁਣ ਚਲੋ ਉਹਨਾਂ ਦਾ ਵਿਆਹ ਹੋਇਆ ਸੀਗਾ, ਜਵਾਕ ਵੀ ਹੋ ਗਏ, ਗ੍ਰਹਿਸਤੀ ਚ ਪੈ ਗਏ। ਹੁਣ ਗੁਰੂ ਜੀ ਸਵਾਮੀ ਜੀ ਉੱਧਰ ਟਾਈਮ ਘੱਟ ਦੇ, ਉਹ ਜਵਾਕ ਜਵੂਕ ਹੋ ਗਏ, ਜਵਾਕ ਸਾਰਾ ਦਿਨ ਡੈਡੀ ਘੋੜਾ ਵਰ, ਡੈਡੀ ਬਾਂਦਰ ਵਰ, ਡੈਡੀ ਦੇ ਬੱਸ ਕਰਾ ਕੇ ਰਾਤੀ, ਸਵਾਮੀ ਜੀ ਆਸ਼ਰਮ ਚ ਸਵਾਮੀ ਸੀਗਾ, ਜਵਾਕਾਂ ਦੇ ਨਾਲ ਡੈਡੀ ਸੀਗਾ, ਅਰਜੇ ਮੋਂਟੀ ਵਾਲਾ ਹੋ ਗਿਆ ਉਹ। ਹੁਣ ਕਹਾਣੀ ਇਹ ਮੁੱਕੀ, ਇੱਥੇ ਆ ਕੇ ਉਹਨਾਂ ਨੇ ਜਾਂਦੇ ਜਾਂਦੇ ਆਸ਼ਰਮ ਚ ਉਹਨੂੰ ਫਿਰ ਮੁੰਡੇ ਨੂੰ ਕਿਹਾ ਜੋ ਮਰਜ਼ੀ ਗੱਲ ਨੀ ਦਿੱਲੀ ਨਾ ਪਾਈ, ਇੱਥੇ ਕਹਾਣੀ ਮੁੱਕਦੀ ਹੈ, ਤੇ ਸਾਡੀ ਵੀ ਕਹਾਣੀ ਇੱਥੇ ਮੁੱਕਦੀ ਹੈ ਜੀ। ਇਹ ਜੀ ਤੇ ਪ੍ਰੋਗਰਾਮ ਖਬਰ ਬੇਕਾਰ ਹੈ ਇਹਦੇ ਵਿੱਚ ਅੱਜ ਦੇ ਦਿਨ ਇੰਨਾ ਹੀ, ਆਪਣੇ ਫੇਵਰੇਟ ਗਾਣੇ ਦੇ ਨਾਲ ਤੁਹਾਨੂੰ ਛੱਡ ਜਾਂਦੇ ਹਾਂ,
1: ਚੱਕਦੇ
2: ਉਸਤਾਦਾਂ ਚ ਉਸਤਾਦ ਸਰਦੂਲ ਸਿਕੰਦਰ
1: ਸਾਹਿਬ ਜੀ ਆਏ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ
1: ਰੇਡੀਓ ਹਾਂਜੀ 1674 ਆਓ ਵਾਧੇ ਅੱਗੇ ਜਾਣਦੇ ਹਾਂ ਕੀ ਕਹਿੰਦੀ ਅੱਜ ਦੀ ਕਹਾਣੀ ਇੱਕ ਵਾਰੀ ਗੌਤਮ ਬੁੱਧ ਆਪਣੇ ਰਹਿਣ ਬਸੇਰੇ ਦੇ ਵਿੱਚ ਵਾਪਸ ਪਹੁੰਚੇ ਚਿਹਰੇ ਦੇ ਉੱਤੇ ਅੱਜ ਇੱਕ ਅਜੀਬ ਜਿਹੀ ਮੁਸਕਰਾਹਟ ਜਿਵੇਂ ਕੁਛ ਵਧੀਆ ਐਕਸਪੀਰੀਅੰਸ ਕੀਤਾ ਹੋਵੇ ਕੁਛ ਸੋਹਣਾ ਵੇਖਿਆ ਹੋਵੇ ਜੋ ਵੀ ਆਸ ਪਾਸ ਸਾਡੇ ਘੱਟ ਰਿਹਾ ਉਹਦੇ ਵਿੱਚੋਂ ਕੁਛ ਚੰਗਾ ਨੋਟ ਕਰਕੇ ਆਏ ਹੋਣ ਅੱਗਿਓਂ ਕੁਛ ਇੱਕ ਲੋਕ ਜਿਹੜੇ ਉਹਨਾਂ ਦੇ ਨਾਲ ਹੀ ਹਮੇਸ਼ਾ ਰਹਿੰਦੇ ਸੀ ਉਹਨਾਂ ਭਿਕਸ਼ੂਆਂ ਨੇ ਪੁੱਛਿਆ ਗੌਤਮ ਕੀ ਗੱਲ ਚਿਹਰੇ ਦੀ ਮੁਸਕਰਾਹਟ ਦੱਸਦੀ ਆ ਕਿ ਅੱਜ ਕੁਛ ਤੁਸੀਂ ਇੱਦਾਂ ਦਾ ਵੇਖ ਕੇ ਆਏ ਹੋ ਜਿਹੜਾ ਸ਼ਾਇਦ ਸਾਡੇ ਨਾਲ ਵੀ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਗੌਤਮ ਨੇ ਕਿਹਾ ਹਾਂ ਮੈਂ ਇੱਕ ਬੜੀ ਪਿਆਰੀ ਜਿਹੀ ਘਟਨਾ ਵੇਖ ਕੇ ਆਇਆ ਤੁਹਾਨੂੰ ਵੀ ਵਧੀਆ ਲੱਗੂਗੀ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਇੱਕ ਸੋਹਣਾ ਸਬਕ ਹੋ ਨਿਬੜੂਗੀ ਮੈਂ ਨਗਰ ਤੋਂ ਚੱਲਿਆ ਆਉਂਦਾ ਸੀ ਰਸਤੇ ਦੇ ਵਿੱਚ ਵੇਖਿਆ ਬੱਚੇ ਖੇਡ ਰਹੇ ਨੇ ਮੈਨੂੰ ਵਧੀਆ ਲੱਗਾ ਥੋੜ੍ਹੀ ਦੇਰ ਦੇ ਲਈ ਉਸ ਜਗ੍ਹਾ ਦੇ ਉੱਤੇ ਰੁਕ ਗਿਆ ਬੈਠ ਕੇ ਬੱਚਿਆਂ ਨੂੰ ਖੇਡਦੇ ਵੇਖਿਆ ਮਨ ਨੂੰ ਬੜਾ ਸਕੂਨ ਮਿਲਿਆ ਬੱਚਿਆਂ ਦੀਆਂ ਖੇਡਾਂ ਵੀ ਅਜੀਬ ਹੁੰਦੀਆਂ ਨੇ ਮੈਂ ਕੀ ਵੇਖਦਾ ਕਿ ਬੱਚੇ ਘਰ ਘਰ ਬਣਾਉਣਾ ਖੇਡ ਰਹੇ ਨੇ ਅਲੱਗ ਅਲੱਗ ਟੋਲਿਆਂ ਦੇ ਵਿੱਚ ਉਹ ਘਰ ਬਣਾ ਰਹੇ ਤੇ ਇੱਕ ਦੂਸਰੇ ਦਾ ਘਰ ਵੇਖ ਕੇ ਉਹਦੇ ਵਿੱਚ ਨੁਕਤਾਚੀਨੀਆਂ ਵੀ ਕਰਦੇ ਉਹਨਾਂ ਨੂੰ ਸਲਾਹ ਮਸ਼ਵਰੇ ਵੀ ਦਿੰਦੇ ਤੇ ਵੀ ਆਪਸ ਵਿੱਚ ਸਲਾਹਾਂ ਕਰਦੇ ਕਿ ਮੇਰੇ ਘਰ ਦੇ ਵਿੱਚ ਤੇਰੇ ਘਰ ਨਾਲੋਂ ਕੀ ਬਿਹਤਰ ਹੈ ਤੇਰੇ ਘਰ ਦੇ ਵਿੱਚ ਕੀ ਕਮੀ ਹੈ ਮੇਰੇ ਘਰ ਦੇ ਨਾਲੋਂ ਅਚਾਨਕ ਇੱਕ ਬੱਚੇ ਨੇ ਇੱਕ ਘਰ ਦੇ ਉੱਤੇ ਲੱਤ ਮਾਰੀ ਤੇ ਢਾ ਦਿੱਤਾ ਇਸੇ ਵਿਸ਼ੇ ਦੇ ਉੱਤੇ ਦੋਵਾਂ ਦੀ ਆਪਸ ਦੇ ਵਿੱਚ ਲੜਾਈ ਹੋ ਗਈ ਉਸ ਬੱਚੇ ਨੂੰ ਨਹੀਂ ਸੀ ਪਸੰਦ ਕਿ ਮੇਰਾ ਬਣਾਇਆ ਇੰਨਾ ਖੂਬਸੂਰਤ ਘਰ ਇਹਨੇ ਢਾ ਦਿੱਤਾ ਮੈਂ ਵੇਖਦਾ ਰਿਹਾ ਕਿ ਉਹ ਕਾਫੀ ਦੇਰ ਤੱਕ ਆਪਸ ਦੇ ਵਿੱਚ ਇਸੇ ਤਰ੍ਹਾਂ ਦੇ ਨਾਲ ਤਲਖੀ 'ਚ ਰਹੇ ਬਾਕੀ ਬੱਚੇ ਉਸੇ ਤਰ੍ਹਾਂ ਦੇ ਨਾਲ ਖੇਡ ਰਹੇ ਨੇ ਜਿੱਦਾਂ ਲਾਗੇ ਬੰਨੇ ਕੁਛ ਹੋ ਹੀ ਨਾ ਰਿਹਾ ਹੋਵੇ ਤੇ ਹੁਣ ਭਾਈ ਦਿਨ ਵੀ ਢਲ ਰਿਹਾ ਸੀ ਇੰਨੀ ਦੇਰ ਨੂੰ ਮਾਂ ਨੇ ਆ ਕੇ ਬੱਚੇ ਨੂੰ ਬਾਹੋਂ ਫੜਿਆ ਤੇ ਘਰ ਨੂੰ ਲੈ ਗਈ ਤੇ ਬਾਕੀਆਂ ਨੂੰ ਵੀ ਸੁਨੇਹਾ ਲਾਇਆ ਚਲੋ ਵੇ ਆਪੋ ਆਪਣੇ ਘਰਾਂ ਨੂੰ ਹੁਣ ਸ਼ਾਮ ਹੋ ਗਈ ਹੈ ਕੱਲ੍ਹ ਫੇਰ ਖੇਡ ਲਿਓ ਮੈਂ ਕੀ ਵੇਖ ਰਿਹਾ ਕਿ ਜਿਹਦਾ ਘਰ ਜਿਹੜੇ ਬੱਚੇ ਦਾ ਘਰ ਤੋੜਿਆ ਸੀ ਦੂਸਰੇ ਨੇ ਉਹ ਮਾਂ ਨੂੰ ਸ਼ਿਕਾਇਤਾਂ ਲਾਉਂਦਾ ਜਾ ਰਿਹਾ ਉਹ ਵੀ ਚੁੱਪ ਚਾਪ ਘਰ ਨੂੰ ਤੁਰ ਪਿਆ ਤੇ ਜਿਹੜੇ ਬੱਚਿਆਂ ਦੇ ਘਰ ਬਿਲਕੁਲ ਸਹੀ ਸਲਾਮਤ ਸੀ ਜਿਨ੍ਹਾਂ ਨੇ ਬੜੇ ਚਾਵਾਂ ਦੇ ਨਾਲ ਥੋੜ੍ਹੀ ਦੇਰ ਪਹਿਲਾਂ ਬਣਾਏ ਸੀ ਜਿਹਨਾਂ ਨੂੰ ਜਾਣ ਤੋਂ ਪਿਆਰੇ ਉਹ ਘਰ ਲੱਗ ਰਹੇ ਸੀ ਉਹਨਾਂ ਨੂੰ ਵੀ ਘਰ ਨੂੰ ਘਰ ਦੀ ਕੋਈ ਫਿਕਰ ਨਹੀਂ ਉਹ ਵੀ ਢੋਲੇ ਦੀਆਂ ਲਾਉਂਦੇ ਵਾਪਸ ਆਪਣੇ ਘਰਾਂ ਨੂੰ ਚਲੇ ਗਏ ਨੇ ਦੋਵਾਂ ਦੇ ਵਿੱਚ ਫਰਕ ਕੀ ਹੋਇਆ ਮੈਂ ਤਾਂ ਇਹੋ ਹੀ ਸੋਚਦਾ ਰਿਹਾ ਅਸਲ ਦੇ ਵਿੱਚ ਮੈਨੂੰ ਲੱਗਾ ਕਿ ਇਹ ਸਾਡਾ ਦੁਨਿਆਵੀ ਸਫ਼ਰ ਆ ਇਹ ਦੁਨੀਆਂ ਦੇ ਉੱਤੇ ਜੋ ਆਪਾਂ ਮਹਿਲ ਜੋ ਆਪਾਂ ਆਪਣੀਆਂ ਮਿਹਨਤਾਂ ਦੇ ਨਾਲ ਆਪਣੀਆਂ ਸੋਚਾਂ ਦੇ ਨਾਲ ਬਹੁਤ ਕੁਛ ਉਸਾਰਦੇ ਹਾਂ ਅਸਲ ਦੇ ਵਿੱਚ ਇਹ ਵੀ ਤਾਂ ਆਪਾਂ ਇੱਕ ਦਿਨ ਛੱਡ ਕੇ ਜਾਣਾ ਪਤਾ ਨਹੀਂ ਕਿਉਂ ਜੇ ਸਮੇਂ ਤੋਂ ਪਹਿਲਾਂ ਉਸ ਘਰ ਨੂੰ ਕੋਈ ਠੋਕਰ ਮਾਰ ਦਿੰਦਾ ਕੋਈ ਸਾਨੂੰ ਘਾਟਾ ਪੈ ਜਾਂਦਾ ਕੋਈ ਸਾਡੀ ਉਸ ਬਣਾਈ ਹੋਈ ਮਲਕੀਅਤ ਦੇ ਵਿੱਚ ਉਨੀ ਕੀ ਕਰ ਦਿੰਦਾ, ਜਾਂ ਆਪਾਂ ਆਪ ਹੀ ਉਹਨੂੰ ਕਿਤੇ ਗਲਤੀ ਦੇ ਨਾਲ ਉੱਤੇ ਥੱਲੇ ਕਰ ਲੈਂਦੇ ਤੇ ਉਹਦਾ ਫਿਰ ਸਾਨੂੰ ਇੰਨਾ ਕਿਉਂ ਦੁੱਖ ਹੁੰਦਾ, ਜਦਕਿ ਜਿਨ੍ਹਾਂ ਦਾ ਨਹੀਂ ਕੁਛ ਹੋਇਆ, ਜਿਨ੍ਹਾਂ ਦੀ ਉਹ ਜਮ੍ਹਾਂ ਪੂੰਜੀ ਉਸੇ ਤਰ੍ਹਾਂ ਦੇ ਨਾਲ ਪਈ ਹੈ, ਜਿਨ੍ਹਾਂ ਦਾ ਉਹ ਘਰ ਜਿੱਦਾਂ ਦਾ ਉਹਨਾਂ ਨੇ ਬਣਾਇਆ ਸੀ ਉਵੇਂ ਦਾ ਹੀ ਪਿਆ ਹੈ, ਛੱਡ ਕੇ ਤਾਂ ਉਹਨਾਂ ਨੇ ਵੀ ਜਾਣਾ। ਅਜੀਬ ਲੀਲਾ, ਬਸ ਇਹੀ ਸੋਚਦਾ ਆਸ਼ਰਮ ਤੱਕ ਪਹੁੰਚ ਗਿਆ। ਸਬਕ ਬੜਾ ਵੱਡਾ, ਜੇ ਆਪਾਂ ਆਪਣੀ ਦੁਨੀਆਦਾਰੀ ਦੇ ਉੱਤੇ ਵੀ ਲਾ ਲਈਏ ਤੇ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਬਹੁਤ ਇੰਪੋਰਟੈਂਟ ਲੱਗਦੀਆਂ ਨੇ, ਪਰ ਅਗਲੇ ਪੜਾਅ ਦੇ ਉੱਤੇ ਜਾ ਕੇ ਸਾਨੂੰ ਉਹਨਾਂ ਦਾ ਚੇਤਾ ਵੀ ਨਹੀਂ ਹੁੰਦਾ। ਸਾਨੂੰ ਬੜਿਆਂ ਸਾਰਿਆਂ ਨੂੰ ਇਹ ਹੋਊਗਾ ਕਿ ਸਾਡੀ ਸਾਡੀ ਪੜ੍ਹਾਈ ਵਧੀਆ ਹੋ ਜਾਵੇ, ਸਾਡੀ ਸਕੂਲਿੰਗ, ਸਾਡਾ ਕਾਲਜ ਵਧੀਆ ਹੋ ਜਾਵੇ, ਅਸੀਂ ਸੋਹਣੀਆਂ ਡਿਗਰੀਆਂ ਲੈ ਲਈਏ ਤਾਂ ਕਿ ਜ਼ਿੰਦਗੀ 'ਚ ਕਿਸੇ ਪਾਸੇ ਲੱਗ ਜਾਈਏ। ਉਹ ਹੋ ਚੁੱਕੀਆਂ ਹੁੰਦੀਆਂ ਨੇ, ਫਿਰ ਸ਼ਾਇਦ ਕਈਆਂ ਦਾ ਟੀਚਾ ਹੋਵੇ ਕਿ ਮੈਨੂੰ ਪੀ ਆਰ ਮਿਲ ਜਾਵੇ, ਮੈਂ ਪੱਕਿਆ ਹੋ ਜਾਵਾਂ ਬਾਹਰ, ਉਹਦੇ ਵਿੱਚ ਕੋਈ ਖਲਲ ਆਵੇ ਤਾਂ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ। ਪਰ ਉਸ ਤੋਂ ਬਾਅਦ ਜਦੋਂ ਆਪਾਂ ਸਿਟੀਜ਼ਨਸ਼ਿਪ ਲੈਣ ਵੱਲ ਵੱਧਦੇ ਹਾਂ ਤਾਂ ਫਿਰ ਉਹ ਪੀ ਆਰ ਨੂੰ ਇੱਕ ਤਰ੍ਹਾਂ ਨਾਲ ਠੋਕਰੀ ਮਾਰ ਚੁੱਕੇ ਹੁੰਦੇ ਹਾਂ, ਜਾਂ ਫਿਰ ਕਿਸੇ ਨੇ ਘਰ ਬਣਾਉਣਾ ਹੋਵੇ, ਕੋਈ ਇੱਕ ਘਰ ਬਣਾ ਲੈਂਦਾ ਤੇ ਮੁੜ ਕੇ ਉਸ ਤੋਂ ਵੱਡੇ ਘਰ ਵੱਲ ਨੂੰ ਵੱਧ ਜਾਂਦਾ, ਜਦਕਿ ਉਹ ਪਹਿਲਾਂ ਬਣਾਉਣ ਦੇ ਵਿੱਚ ਛੋਟੀਆਂ ਛੋਟੀਆਂ ਕਈ ਪਰੇਸ਼ਾਨੀਆਂ ਆਈਆਂ ਹੁੰਦੀਆਂ ਨੇ, ਉਹਨੂੰ ਉਹ ਬਹੁਤ ਪਹਾੜ ਲੱਗਦੀਆਂ, ਉਹ ਆਪਣੀ ਜ਼ਿੰਦਗੀ ਨਰਕ ਕੱਟ ਛੱਡਦਾ ਥੋੜ੍ਹੇ ਸਮੇਂ ਦੇ ਲਈ, ਆਪਣੇ ਸਰੀਰ ਦਾ ਕਈ ਵਾਰੀ ਬੰਦਾ ਸੱਤਿਆ ਨਾਸ ਮਾਰ ਲੈਂਦਾ। ਪਰ ਕਦੀ ਸੋਚ ਕੇ ਵੇਖਿਓ, ਜੋ ਕੁਛ ਵੀ ਆਪਾਂ ਉਸ ਤੋਂ ਪਿੱਛੇ ਛੱਡ ਆਏ ਹੁੰਦੇ ਹਾਂ ਉਹਦੇ ਬਾਰੇ ਤਾਂ ਕਦੀ ਸੋਚ ਵਿਚਾਰ ਵੀ ਨਹੀਂ ਕੀਤਾ। ਬੜੀਆਂ ਚੀਜ਼ਾਂ ਨੇ ਜਿਹੜੀਆਂ ਬੀਤੇ ਕੱਲ 'ਚ ਆਪਾਂ ਕੀਤੀਆਂ, ਉਹਨਾਂ ਬਾਰੇ ਸਾਨੂੰ ਚਿੱਤ ਚੇਤਾ ਵੀ ਨਹੀਂ ਹੈ ਕੀ ਕੀ ਉਦੋਂ ਪਰੇਸ਼ਾਨੀਆਂ ਆਈਆਂ ਸੀ, ਕਿਹੜੇ ਕਿਹੜੇ ਜ਼ਫ਼ਰ ਜਾਲੇ ਸੀ, ਅਤੇ ਉਹ ਚੇਤੇ ਕਰਕੇ ਵੀ ਕਹੀਦਾ ਉਹ ਕਿੱਡੀ ਕੁ ਗੱਲ ਸੀ, ਕਿਉਂਕਿ ਉਹ ਤੋਂ ਵੱਡੀ ਮੁਸੀਬਤ ਹੁਣ ਆਪਾਂ ਸਹੇੜਨ ਜੋਗੇ ਹੋ ਚੁੱਕੇ ਹੁੰਦੇ ਹਾਂ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੋਂ ਹਰ ਇੱਕ ਲੈਵਲ ਦੇ ਉੱਤੇ, ਅਧਿਆਤਮਕ ਲੈਵਲ ਦੇ ਉੱਤੇ, ਇਸ ਦੁਨੀਆਦਾਰੀ ਦੇ ਲੈਵਲ ਦੇ ਉੱਤੇ ਇੱਕ ਲੈਸਨ ਆਪਾਂ ਜ਼ਰੂਰ ਸਿੱਖ ਲੱਗ ਕੇ ਅੱਗੇ ਵਧਾਂਗੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ, ਗੌਤਮ ਬੁੱਧ ਹੋਰਾਂ ਦੇ ਜੀਵਨ ਤੋਂ ਪ੍ਰੇਰਿਤ ਕਹਾਣੀ।
0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
2: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।

ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਆਰਬਿਟ ਹੋਮਸ ਆਪਣੇ 40 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਐਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਆਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052।

0: ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
2: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 20

ਹੈਲੋ ਹੈਲੋ ਹੈਲੋ ਹੈਲੋ। ਨਸ਼ਾ ਪੱਤਾ ਤਾਂ ਹਰੇਕ ਕਰਦਾ, ਪਰ ਜਦੋਂ ਬੰਦੇ ਦੀ ਘਰ ਵਾਲੀ ਨੂੰ ਪਤਾ ਲੱਗਦਾ, ਪਤਾ ਤਾਂ ਉਦੋਂ ਲੱਗਦਾ ਕਿਵੇਂ ਇੱਕ ਵਿਚਾਰੇ ਅਮਲੀ ਦੀ ਘਰ ਵਾਲੀ ਦੁੱਖ ਸੁਣਾਉਂਦੀ ਆ, ਤੇ ਉਹ ਕੀ ਜਵਾਬ ਦਿੰਦਾ। ਲੈ ਵੀ ਸੁਣੋ ਫਿਰ।

0: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਲੌਂਗਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
1: ਓ ਭਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ

you go

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਹਾਂਜੀ।

Just another sad love song, Beiji, Beiji, Beiji.

0: You don't know what you got till it's gone.
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
3: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
1: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਨ ਪਾਲਾ ਖੋਏ ਤਾਂ ਇੱਕ ਨ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ।

ਮਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ਼ ਸੁਣੈ ਦੀਪ ਲੋਪ ਪਾਤਾਲ ਸੁਣੈ ਪੋਹ ਨ ਸਕੈ ਕਾਲ ਨਾਨਕ

ਵੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋ ਗਿਆਨ ਸੁਣੈ ਅੱਠ ਸੱਠ ਕਾ

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾਹ, ਸੁਣੈ ਦੁੱਖ

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਆ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਕੁਰਾਨ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਕੁਰਾਨ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾਂ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੈ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ, ਪਵੇ ਸਮੁੰਦ ਨ ਜਾਣਿਐ, ਸਮੁੰਦ ਸਾ ਸੁਲਤਾਨ, ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ, ਜੇ ਤਿਸ ਮਨੋ ਨ ਵਿਸਰੈ, ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਨੈ ਦੇ ਨ ਅੰਤ, ਅੰਤ ਨਾ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਏ ਅਮੁੱਲ ਪਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ।

ਸੁ ਆਸਨ ਲੋਏ ਲੋਏ ਪੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਇੱਕ ਦੂਜੀ ਪੌ ਲੱਖ ਹੋਏ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼ ਇਹ ਤਰਾ ਪਤ ਪਵੜਿਆ ਚੜਿਆ ਹੋਏ ਅਕੀਸ ਸੁਨ ਗੱਲਾਂ ਆਕਾਸ ਕੀ ਕੀਤਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ ਆਖਣ ਜੋਰ ਚੁਪੈ ਨਹੀਂ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮੇ ਘਾਟ ਘੜੀਐ ਰੂਪ ਰੰਗ ਕੇ ਵੇਸ਼ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਈ ਵੇਸ਼ ਕੇਤੇ ਦੇਵ ਦਾਨਵ ਮੁੰਨ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸੁਰਤੀ ਸੇਵ ਕੇਤੇ ਨਾਨਕ ਅੰਤਨਾਂਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਟ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾਟ ਕੜੀਐ ਬਹੁਤ ਅਨੂਪ ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਤਿੱਥੈ ਕੜੀਐ ਸੁਰਤ ਮਤ ਮਨ ਬੁੱਧ ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ।

ਰਾਗ ਜਾਤਰ ਤਤ੍ਰ ਦਿਸਾ ਵਿਸਾ ਹੋਏ ਫੈਲੂਨ ਰਾਗ ਨਾਮ ਕਾਮ ਬਹੀਨ ਪੇਖ ਤਾਮ ਹੂਨ ਜਾਏ ਸਰਵ ਮਾਨ ਸਰਵਤਰ ਮਾਨ ਸਹਿਦੇਵ ਮਾਨ ਤਾਏ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਪੇਵ ਨ ਜਾਣੀ ਜੈ ਬੇਦ ਹਰਕ ਤੇਵ ਰੂਪ ਰੰਗ ਨ ਜਾਤ ਪਾਸੋ ਜਾਣੀ ਕਹਿ ਜੇਵ ਤਾਤ ਮਾਤ ਨ ਜਾਤ ਜਾ ਕਰ ਜਨਮ ਮਰਮ ਹੀਨ ਚੱਕਰ ਬਕਰ ਫਿਰੇ ਚਤੁਰ ਚੱਕ ਮਾਨ ਹੀ ਪੁਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪ ਹੀ ਜੈ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭ ਜੈ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸ਼ਵ ਰਸਤਿਓ ਸੁਜੰਭਵ ਗਣ ਪੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਆਦੇਸ਼

ਸਰਾਵ ਸਤ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸੰ ਸਮੂਹ ਅਵਨਿਗਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸੇ ਕੁਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰ ਬਲੀ ਬਨਿਆਵ ਸੀਤ ਨੰਦ ਜਾਤ ਵਿਚਾਰੇ ਇਤੇ ਪੈ ਤੋ ਕਾਂਪੇ ਪੁਪ ਅੰਤ ਗੁਣਾਂ ਕੇ ਪਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਟੋਲ ਮਦੰਗ ਨਿਗਾਰੇ ਗੁਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਰਾਜ ਹਜ਼ਾਰੇ ਪੂਤ ਭਵਿਖ ਭਵਾਨ ਕੇ ਪੁਪ ਕੌਣ ਗੁਣੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿਖ ਹੈ ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸੁਭਾ ਦੁਰੰਦੁਬਾ ਸੁਸਾਜ ਸਨਹ ਦੁਰਜਾਨ।

ਹਰ ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਛਈਆ ਤੋਰ ਉਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨੋ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸਵੰਬਰ ਸਾਜ ਬਰੇਂਗੇ ਬ੍ਰਹਮ ਮਹੇਸ਼ਵਰ ਵਿਸ਼ਨ ਸੱਚੀ ਪਤ ਅੰਤ

ਤਿਵ ਚਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਿਵੇ ਚੱਲੇ, ਜਿਨਾ ਮਾਰਗ ਪਾਵੇ ਕਰ ਕਿਰਪਾ, ਜਿਨ ਨਾਮ ਲਾਏ ਸੇ ਹਰ ਹਰ ਸਦਾ ਤਿਹਾਵੇ, ਜਿਸ ਨੂੰ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ

ਤਰ ਸੱਚ ਹੈ ਜਿੱਥੈ ਸਦਾ ਸੱਚ ਤਿਹਾਵੇ, ਸੱਚੋ ਤਿਹਾਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ, ਕਹਿ ਨਾਨਕ

ਦੁਬਿਧਾ ਇਹੋ ਫਲ ਨਾਹੀ ਜੀਉ ਜਿਸ ਜਲ ਨਿਧ ਕਾਰਣ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ।

ਆਵੈ ਘਰ ਅੰਮ੍ਰਿਤ ਘਟ ਮਾਹੀ ਜੀਉ ਰਹਾਉ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨੀ ਯੋਗ ਜੁਗੋ ਜੁਗ ਟਲ ਚਵਰ ਛਤਰ ਤਖ ਦੇ ਮਾਲਕ, ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਉੱਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਅਪਾਰ ਬਖਸ਼ਿਸ਼ ਕਿਰਪਾ ਮਹਿਰਾਮਤ ਕੀਤੀ ਹੈ, ਜਿੱਥੇ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਿਸ਼ ਕੀਤੇ ਹਨ, ਉੱਥੇ ਤਨ ਦੀ ਤੰਦਰੁਸਤੀ ਔਰ ਮਨ ਦਾ ਸੋਹਣਾ ਉੱਦਮ ਬਖਸ਼ਿਸ਼ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਔਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਾਵਨ ਇਸ਼ਨਾਨ ਸੰਗਤਾਂ ਨੂੰ ਬਖਸ਼ੇ ਹਨ। ਅੰਮ੍ਰਿਤ ਵੇਲੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਪ੍ਰਕਾਸ਼ਮਾਨ ਹੋ ਕੇ ਪਾਵਨ ਮੁੱਖ ਵਾਕ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕੀਤੀ ਹੈ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਸ ਪਾਵਨ ਹੁਕਮ ਦੀ ਵਿਚਾਰ ਕਰਨ ਵਾਸਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਜੁੜ ਬੈਠੇ ਹਾਂ। ਅੱਜ ਦਾ ਪਾਵਨ ਮੁੱਖ ਵਾਕ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ ਸੋਰਠ ਰਾਗ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਵਿੱਤਰ ਅੰਗ 598 ਉੱਤੇ ਸਵਾਇਮਾਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਅੱਜ ਦੇ ਮੁੱਖ ਵਾਕ ਵਿੱਚ ਪਹਿਲਾਂ ਸਾਨੂੰ ਯਾਦ ਕਰਾਇਆ ਕਿ ਅਸੀਂ ਲੈਣ ਕੀ ਆਏ ਹਾਂ, ਫਿਰ ਦੱਸਿਆ ਇਹ ਕਿ ਉਹ ਮਿਲਣਾ ਕਿੱਥੋਂ ਹੈ, ਤੀਜੀ ਗੱਲ ਫਿਰ ਹਜ਼ੂਰ ਕਹਿੰਦੇ ਉਹ ਕਿਵੇਂ ਮਿਲਣਾ। ਇਹ ਤਿੰਨੇ ਗੱਲਾਂ ਸਮਝਣ ਵਾਲੀਆਂ ਨੇ। ਤੁਸੀਂ ਜਦੋਂ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਸ਼ਨ ਦੀਦਾਰ ਕੀਤੇ ਹੋਣਗੇ, ਅਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਨਹੀਂ ਹੋਏ ਸਨ, ਕੀਰਤਨ ਆਰੰਭ ਹੋ ਚੁੱਕਾ ਸੀ, ਆਸਾ ਦੀ ਵਹਾਰ ਆਰੰਭ ਤੋਂ ਪਹਿਲਾਂ ਇੱਕ ਚੌਂਕੀ ਕੀਰਤਨ ਦੀ ਆਸਾ ਦੀ ਵਹਾਰ ਤੋਂ ਪਹਿਲਾਂ ਹੁੰਦੀ ਹੈ, ਔਰ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦਾ ਆਸਣ ਔਰ ਚੰਦੋਆ ਸਾਹਿਬ ਪਹਿਲਾਂ ਸੱਜ ਜਾਂਦਾ ਹੈ। ਤੁਸੀਂ ਦਰਸ਼ਨ ਕੀਤੇ ਹੋਣਗੇ, ਚੰਦੋਆ ਸਾਹਿਬ ਉੱਤੇ ਇੱਕ ਪੰਕਤੀ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਪ੍ਰਕਾਸ਼ਮਾਨ ਹੋਣ ਤੋਂ ਪਹਿਲਾਂ ਲਿਖੀ ਹੋਈ ਸੀ, ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਜਦੋਂ ਆਪਾਂ ਨੂੰ ਗੁਰੂ ਆਵਾਜ਼ ਦਿੰਦਾ, ਉਹ ਸਿੱਖ ਗੁਰੂ ਦਾ ਪਿਆਰਾ ਹੋ ਕੇ ਗੁਰਸਿੱਖ ਗੁਰੂ ਕੋਲ ਇਕੱਠੇ ਹੋਣ, ਉਸ ਤੋਂ ਬਾਅਦ ਫਿਰ ਸਤਿਗੁਰੂ ਆਪਣੇ ਸਿੱਖ ਨੂੰ ਆ ਹੁਕਮ ਬਖਸ਼ਦੇ। ਕੋਈ ਗੁਰੂ ਦਾ ਪਿਆਰਾ ਬਣ ਕੇ ਗੁਰੂ ਕੋਲ ਜਾਵੇ, ਗੁਰੂ ਫਿਰ ਉਸ ਨੂੰ ਇਹ ਸਮਤ ਜ਼ਰੂਰ ਝੋਲੀ ਵਿੱਚ ਪਾਉਂਦੇ ਨੇ ਕਿ ਭਾਈ ਤੂੰ ਲੈਣ ਕੀ ਆਇਆ ਔਰ ਉਹ ਮਿਲਣਾ ਕਿੱਥੋਂ ਹੈ ਅਤੇ ਕਿਵੇਂ ਮਿਲਣਾ। ਤਿੰਨੇ ਹੀ ਚੀਜ਼ਾਂ ਨੇ, ਇਹਨੂੰ ਆਪਾਂ ਸਮਝਣਾ। ਸੰਸਾਰ ਵਿੱਚ ਆਪਾਂ ਲੈਣ ਕੀ ਆਏ ਹਾਂ, ਮਿਲੇਗਾ ਕਿੱਥੋਂ ਅਤੇ ਮਿਲੇਗਾ ਕਿਵੇਂ। ਇੱਕ ਵੀ ਚੀਜ਼ ਗਲਤ ਹੋ ਗਈ ਤਾਂ ਆਪਾਂ ਮੰਜ਼ਿਲ 'ਤੇ ਨਹੀਂ ਪਹੁੰਚ ਸਕਾਂਗੇ। ਸਾਧ ਸੰਗਤ, ਗੱਡੀ ਭਾਵੇਂ ਜਿੰਨੀ ਵੀ ਮਰਜ਼ੀ ਮਹਿੰਗੀ ਅਤੇ ਨਵੀਂ ਹੋਵੇ, ਤੇਲ ਤੋਂ ਬਗੈਰ ਗੱਡੀ ਮਾਰਗ 'ਤੇ ਨਹੀਂ ਚੱਲ ਸਕਦੀ। ਔਰ ਉਹ ਗੱਡੀ ਤੇਲ ਟੈਂਕ ਭਰਿਆ ਹੋਵੇ, ਗੱਡੀ ਦਾ ਇੰਜਣ ਹੀ ਸਹੀ ਨਾ ਹੋਵੇ, ਤਾਂ ਵੀ ਮੰਜ਼ਿਲ 'ਤੇ ਨਹੀਂ ਪਹੁੰਚ ਸਕਦੇ। ਤੀਜੀ ਗੱਲ, ਗੱਡੀ ਵੀ ਸਹੀ ਹੈ, ਟੈਂਕ ਵੀ ਤੇਲ ਦਾ ਭਰਿਆ ਹੋਇਆ ਹੈ, ਚਲਾਉਣ ਵਾਲੇ ਨੂੰ ਰਸਤੇ ਦਾ ਹੀ ਨਹੀਂ ਪਤਾ ਕਿ ਚਲਾਉਣੀ ਕਿਵੇਂ ਹੈ, ਜਾਣਾ ਕਿਵੇਂ ਹੈ, ਉਹਦੀ ਅਣਜਾਣਤਾ ਕਰਕੇ ਵੀ ਉਹ ਬੰਦਾ ਮੰਜ਼ਿਲ 'ਤੇ ਨਹੀਂ ਪਹੁੰਚ ਸਕੇਗਾ। ਇਹੀਓ ਗੱਲ ਹਜ਼ੂਰ ਅੱਜ ਸਮਝਾਉਂਦੇ, ਭਾਈ ਇਹ ਚੀਜ਼ ਤੂੰ ਲੈਣ ਕੀ ਆਇਆ, ਮਿਲਣਾ ਕਿੱਥੋਂ ਆ ਅਤੇ ਕਿਵੇਂ ਮਿਲਣਾ। ਇਹ ਚੀਜ਼ ਦੀ ਵਿਚਾਰ ਅੱਜ ਆਪਾਂ ਪਾਵਨ ਮੁੱਖ ਵਾਕ ਵਿੱਚੋਂ ਸਰਵਣ ਕਰਨੀ ਹੈ। ਪਾਤਸ਼ਾਹ ਨੇ ਪਾਵਨ ਸ਼ਬਦ ਦੇ ਮੁੱਖ ਵਾਕ ਦੀ ਰਹਾਉਜ ਵਾਲੀ ਜਿਹੜੀ ਪੰਕਤੀ ਹੈ, ਇਹ ਪੂਰੇ ਸ਼ਬਦ ਦਾ ਕੇਂਦਰੀ ਭਾਵ ਹੈ। ਔਰ ਇਹਨੂੰ ਆਪਣੇ ਮਨ ਵਿੱਚ ਦੁਹਰਾਇਓ ਅਤੇ ਆਪੋ ਆਪਣੇ ਮਨ ਨੂੰ ਕਹੋ, ਕਿਉਂਕਿ ਪਾਤਸ਼ਾਹ ਉਪਦੇਸ਼ ਦੇਣ ਲੱਗਿਆਂ ਪਹਿਲਾਂ ਮਨ ਨੂੰ ਕਹਿ ਰਹੇ ਨੇ। ਖੇਡ ਹੀ ਸਾਰੀ ਮਨ ਦੀ ਹੈ। ਆਪੋ ਆਪਣੇ ਮਨ ਨੂੰ ਕਹਿਣਾ, ਮਨੋਆ ਥਿਰ ਰਹਿ, ਟਿਕ ਜਾ, ਜੋ ਸੋਚਾਂ ਮਨ ਸੋਚ ਰਿਹਾ ਹੈ, ਆਹ ਕੰਮ ਕਿਵੇਂ ਹੋਣਗੇ, ਉਹ ਕੰਮ ਵਿਗੜ ਨਾ ਜਾਵੇ, ਕਾਰਜ ਨਾ ਹੋਇਆ, ਉਹ ਨਾ ਹੋਇਆ, ਸੋਚਾਂ ਵਿੱਚ ਡੁੱਬਿਆ। ਸੋਚਾਂ ਵਿੱਚ ਡੁੱਬੇ ਹੋਏ ਮਨ ਨੂੰ ਗੁਰੂ ਦੇ ਵਿਸ਼ਵਾਸ, ਸ਼ਰਧਾ, ਪ੍ਰੇਮ ਅਤੇ ਗਿਆਨ ਵਿੱਚ ਟਿਕਾਈਏ। ਆਪੋ ਆਪਣੇ ਮਨ ਨੂੰ ਇੱਕ ਵਾਰ ਪਿਆਰ ਨਾਲ ਆਪਾਂ ਗੁਰੂ ਚਰਨਾਂ ਵਿੱਚ ਥਿਰ ਕਰਨੇ। ਸਭ ਤੋਂ ਪਹਿਲਾਂ ਹਾਜ਼ਰੀ ਲਵਾਓ, ਦੋਵੇਂ ਹੱਥ ਜੋੜ ਕੇ, ਜਿਹੜੀਆਂ ਸੰਗਤਾਂ ਘਰਾਂ ਵਿੱਚ ਵੀ ਬੈਠੀਆਂ ਹਨ, ਆਧੁਨਿਕ ਮੀਡੀਆ ਰਾਹੀਂ, ਚੈਨਲ ਰਾਹੀਂ, ਲਾਈਵ ਰਾਹੀਂ ਤੁਸੀਂ ਆਪਣੀ ਹਾਜ਼ਰੀ ਲਾ ਰਹੇ ਹੋ, ਮਨ ਚਿੱਤੇ ਇਕਾਗਰ ਕਰਕੇ ਲਵਾਓ ਹਾਜ਼ਰੀ। ਦੋਵੇਂ ਹੱਥ ਜੋੜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਆਪਣੇ ਮਨ ਨੂੰ ਇੱਕ ਵਾਰ ਕਹੋ, ਮਤ

ਆਖੋ ਸਤਨਾਮ ਸ੍ਰੀ, ਗੱਜ ਕੇ ਆਖਿਆ ਕਰੋ ਸਤਨਾਮ ਸ੍ਰੀ। ਕਿਉਂਕਿ ਸੰਗਤ ਵਿੱਚ ਬੈਠੇ ਹੁਕਮ ਹੈ ਮਿਲ ਸਾਧ ਸੰਗਤ ਭਾਜ ਕੇਵਲ ਨਾਮ। ਵਾਹਿਗੁਰੂ ਕਹਿਣ ਨਾਲ ਮਨ ਸੁਚੇਤ ਰਹਿੰਦਾ, ਜਿਸ ਜਲ ਨਿਧ ਕਾਰਨ ਤੁਮ ਜਗ ਆਏ। ਮਹਾਰਾਜ ਸਮਝਾਉਂਦੇ ਭਾਈ, ਜਿਸ ਕਾਰਨ ਤੂੰ ਧਰਤੀ ਉੱਤੇ ਆਇਆ, ਜਿਸ ਅੰਮ੍ਰਿਤ ਨੂੰ ਨਾਮ ਨੂੰ ਪ੍ਰਾਪਤ ਕਰਨ ਵਾਸਤੇ ਤੇਰਾ ਜਨਮ ਹੋਇਆ, ਜਿਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਪਣ ਵਾਸਤੇ, ਨਾਮ ਦੀ ਪ੍ਰਾਪਤੀ ਵਾਸਤੇ ਤੇਰਾ ਜਨਮ ਹੋਇਆ, ਭਾਈ ਉਹ ਅੰਮ੍ਰਿਤ ਕਿੱਥੋਂ ਮਿਲਣਾ? ਸੋ ਅੰਮ੍ਰਿਤ ਗੁਰਬਾਹੀ ਜੀਓ, ਉਹ ਗੁਰੂ ਕੋਲੋਂ ਪ੍ਰਾਪਤ ਹੋਣਾ। ਇਸ ਗੱਲ ਦਾ ਤੈਨੂੰ ਗਿਆਨ ਹੋਵੇ ਕਿ ਨਾਮ ਰੂਪੀ ਅੰਮ੍ਰਿਤ ਗੁਰੂ ਕੋਲੋਂ ਪ੍ਰਾਪਤ ਹੋਣਾ। ਸਤ ਸੰਗਤ, ਇੱਕ ਨੁਕਤਾ ਹੋਰ ਧਿਆਨ ਵਿੱਚ ਰੱਖਿਓ, ਗੁਰੂ ਤੋਂ ਬਗੈਰ ਨਾਮ ਦੇਣ ਦਾ ਕੋਈ ਅਧਿਕਾਰੀ ਨਹੀਂ ਹੈ। ਕੋਈ ਕਿੰਨਾ ਵੀ ਵੱਡਾ ਸਾਧੂ ਹੋਵੇ, ਸੰਤ ਹੋਵੇ, ਬ੍ਰਹਮ ਗਿਆਨੀ ਹੋਵੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਚਨ ਕਿਹਾ, ਭਾਈ ਸੰਤ ਨਾਮ ਜਪਾਉਣ ਦਾ ਅਧਿਕਾਰੀ ਹੈ, ਉਹ ਰੱਬ ਵੱਲੋਂ ਰੱਬ ਦੀ ਦਰਗਾਹ ਵੱਲੋਂ ਔਥੋਰਾਈਜ਼ ਹੈ, ਅਧਿਕਾਰੀ ਹੈ। ਕਿਸ ਚੀਜ਼ ਦਾ? ਨਾਮ ਜਪਾਉਣ ਦਾ, ਨਾਮ ਦੇਣ ਦਾ ਨਹੀਂ। ਨਾਮ ਦੇਣ ਦਾ ਅਧਿਕਾਰ ਸਿਰਫ ਗੁਰੂ ਨੂੰ ਹੈ। ਕਦੇ ਵੀ ਤੁਸੀਂ ਵੇਖੋਗੇ, ਪੰਜ ਪਿਆਰੇ ਖੰਡੇ ਵਾਟੇ ਦੀ ਪੌਲ ਛਕਾਉਂਦੇ ਨੇ, ਆਪਾਂ ਅੰਮ੍ਰਿਤ ਛਕਿਆ, ਪੰਜ ਪਿਆਰੇ ਵੀ ਇਕੱਲੇ ਨਾਮ ਨਹੀਂ ਦੇ ਸਕਦੇ ਜਿੰਨੀ ਦੇਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਨਹੀਂ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਹਾਜ਼ਰ ਹੋਣਗੇ ਵਿੱਚ, ਪੰਜ ਫਿਰ ਸਰੀਰ ਗੁਰੂ ਰੂਪ ਹੋ ਕੇ ਪੰਜ ਪਿਆਰੇ ਅੰਮ੍ਰਿਤ ਦੀ ਦਾਤ ਦੇ ਕੇ ਨਾਮ ਦ੍ਰਿੜ ਕਰਾਉਣਗੇ। ਭਾਵ ਗੁਰੂ ਤੋਂ ਬਗੈਰ ਕਿਸੇ ਨੂੰ ਨਾਮ ਦੇਣ ਦਾ ਅਧਿਕਾਰ ਨਹੀਂ। ਹਾਂ, ਸੰਤ ਅਧਿਕਾਰੀ ਹੈ ਇਸ ਚੀਜ਼ ਦਾ, ਨਾਮ ਜਪਾਉਣ ਦਾ। ਇਹੋ ਜਿਹੇ ਸਾਧੂਆਂ ਦੇ ਮੈਂ ਵੀ ਦਰਸ਼ਨ ਕੀਤੇ ਨੇ, ਤੁਸੀਂ ਵੀ ਕੀਤੇ ਹੋਣਗੇ, ਜਿਨ੍ਹਾਂ ਨੇ ਸਾਰੀ ਉਮਰ ਨਾ ਕੋਈ ਕੀਰਤਨ ਕੀਤਾ, ਨਾ ਕਦੇ ਕੋਈ ਕਥਾ ਸੁਣਾਈ, ਪਰ ਸਾਧ ਸੰਗਤ ਧੁਰ ਦਰਗਾਹ ਵੱਲੋਂ ਔਥੋਰਾਈਜ਼ ਅਧਿਕਾਰੀ ਸੀ, ਉਹ ਬ੍ਰਹਮ ਗਿਆਨੀ ਨਾਮ

ਨਾਮ ਸੰਤ ਨਾਮ ਜਪਾਉਣ ਦਾ ਅਧਿਕਾਰੀ ਹੈ, ਨਾਮ ਦੇਣ ਦਾ ਨਹੀਂ। ਨਾਮ ਦੇਣ ਦਾ ਅਧਿਕਾਰ ਸੋ ਅੰਮ੍ਰਿਤ ਗੁਰ ਪਾਹੀ ਜੀਓ। ਕਹਿੰਦੇ ਭਾਈ ਉਹ ਗੁਰੂ ਕੋਲ ਅਧਿਕਾਰ ਹੈ, ਜਿਸ ਨਾਮ ਅੰਮ੍ਰਿਤ ਲਈ ਤੇਰਾ ਜਨਮ ਹੋਇਆ ਉਹ ਤੈਨੂੰ ਗੁਰੂ ਕੋਲੋਂ ਪ੍ਰਾਪਤ ਹੋਣਾ। ਇਸ ਜਨਮ ਵਿੱਚ ਗੁਰੂ ਵਾਲਾ ਬਣ, ਗੁਰੂ ਕੋਲੋਂ ਜਾ ਕੇ ਨਾਮ ਪ੍ਰਾਪਤ

0: ਔਰ ਸਾਧ ਸੰਗਤ ਫਿਰ ਨਾਲ ਮਹਾਰਾਜ ਸੁਚੇਤ ਕਰਦੇ, ਕਹਿੰਦੇ ਭਾਈ ਗੁਰੂ ਕੋਲੋਂ ਨਾਮ ਮਿਲ ਜਾਣਾ ਪਰ ਤੈਨੂੰ ਕੁਝ ਕਰਨਾ ਪੈਣਾ। ਮਹਾਰਾਜ ਉਹ ਕੀ ਕਹਿੰਦੇ, ਇੱਕ ਤਾਂ ਵੇਸ ਭੇਖ ਛੱਡੀ ਧਾਰਮਿਕ, ਕਿਤੇ ਬਾਹਰੋਂ ਭੇਖ ਧਾਰੀ ਨਾ ਹੋ ਜਾਈ, ਬਾਹਰੋਂ ਕਿਤੇ ਭੇਸ ਨਾ ਕੱਲਾ ਧਾਰਨ ਕੀਤਾ ਹੋਵੇ, ਅੰਦਰ ਤੇਰੇ ਗੁਰੂ ਦਾ ਨਾਮ ਨਾ ਵਸਿਆ, ਅਤੇ ਫਿਰ ਭਾਈ ਤੂੰ ਦੁਵਿਧਾ ਵਿੱਚ ਹੀ ਰਹਿਣਾ, ਔਰ ਦੁਵਿਧਾ ਵਿੱਚ ਰਿਹਾ ਤੈਨੂੰ ਫਲ ਨਹੀਂ ਪ੍ਰਾਪਤ ਹੋਏਗਾ। ਇਸ ਲਈ ਇੱਕ ਇਹ ਕਰਮ ਕਿ ਚਤੁਰਾਈ ਛੱਡ ਔਰ ਵੇਸ ਭੇਖ ਭਾਵ ਪਖੰਡ ਛੱਡ, ਕੱਲਾ ਕਿਤੇ ਬਾਹਰੋਂ ਪਖੰਡ ਧਾਰੀ ਨਾ ਰਹਿ ਜਾਈ। ਤਾਂਹੀਓ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰੋਜ਼ ਯਾਦ ਕਰਾਉਂਦੇ, ਕਹਿੰਦੇ ਭਾਈ ਜਿਹਨਾਂ ਕੋਲ ਕੱਲਾ ਵੇਸ ਭੇਖ ਬਾਹਰੀ ਤੌਰ 'ਤੇ ਪਖੰਡ ਰਹਿ ਗਿਆ, ਸਮਝੋ ਬੰਦੇ ਕੂਰ ਕਿਰਿਆ ਵਿੱਚ ਉਰਜ ਗਏ, ਰੱਬ ਤੋਂ ਬਹੁਤ ਦੂਰ ਹੋ ਗਏ। ਲੱਗਦੇ ਨੇ ਭੇਖ ਰੱਬ ਦਾ ਪਾਏ ਪਰ ਰੱਬ ਤੋਂ ਬਹੁਤ ਦੂਰ ਨੇ, ਕਿਉਂ? ਉਹ ਅਹੰਕਾਰ ਦੇ ਨੇੜੇ ਰਹਿੰਦੇ ਨੇ। ਕਾਮ ਕ੍ਰੋਧ ਲੋਮੋ ਅਹੰਕਾਰ ਈਰਖਾ ਦੇ ਨੇੜੇ, ਥੋੜ੍ਹੀ ਜਿਹੀ ਉਹਨਾਂ ਕੋਈ ਗੱਲ ਕਹਿ ਦਿਓ ਹਉਮੈ ਵਿੱਚ ਹੰਕਾਰ ਵਿੱਚ ਆ ਜਾਣਗੇ, ਔਰ ਜੇ ਕੋਈ ਉਹਦੇ ਤੋਂ ਅੱਗੇ ਲੰਘ ਜਾਏ ਈਰਖਾ ਕਰਨ ਲੱਗ ਪੈਣਗੇ। ਭੇਸ ਧਾਰਮਿਕ ਹੈ ਪਰ ਅੰਦਰ ਧਰਮ ਵਸਿਆ ਨਹੀਂ, ਇਹਨੂੰ ਹਜ਼ੂਰ ਕਹਿੰਦੇ ਕੂਰ ਕਿਰਿਆ ਔਰ ਜਿਉਂ ਸਭ ਹੀ ਜੱਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਮਹਾਰਾਜ ਫਿਰ ਕੀ ਕਰਨਾ? ਅੱਜ ਹਜ਼ੂਰ ਕਹਿੰਦੇ ਭਾਈ ਇੱਕ ਤਾਂ ਝੂਠਾ ਵੇਸ ਭੇਖ ਛੱਡ, ਐਵੇਂ ਡਰਾਮੇ ਨਾ ਕਰੀ ਜਾਈ। ਧਰਮ ਦੇ ਨਾਮ ਉੱਤੇ ਡਰਾਮੇ ਹੋ ਰਹੇ ਨੇ, ਧਰਮ ਦੇ ਨਾਮ ਉੱਤੇ ਲੋਕ ਉਲਝਣਾ ਪੈਦਾ ਕਰ ਰਹੇ ਨੇ, ਔਰ ਸਾਧ ਸੰਗਤ ਬਹੁਤੇ ਬੰਦਿਆਂ ਦਾ ਤਾਂ ਕੰਮ ਹੀ ਇਹ ਬਣ ਗਏ ਵੀ ਕੋਈ ਨਾ ਕੋਈ ਕੰਟਰੋਵਰਸੀ ਸ਼ੁਰੂ ਕਰਕੇ ਰੱਖੋ। ਉਹ ਉਸੇ ਕਰਕੇ ਸੰਸਾਰੀ ਤੌਰ 'ਤੇ ਨਵਾਂ ਕੰਮ ਸ਼ੁਰੂ ਹੋ ਗਿਆ ਕਿ ਇਨਕਮ ਦਾ ਸਾਧਨ ਹੀ ਕੰਟਰੋਵਰਸੀ ਬਣ ਗਿਆ। ਪਾਤਸ਼ਾਹ ਕਹਿੰਦੇ ਭਾਈ ਧਰਮ ਦੇ ਨਾਮ ਉੱਤੇ ਝੂਠਾ ਵੇਸ ਭੇਖ ਛੱਡ, ਚਤੁਰਾਈ ਛੱਡ, ਦੁਵਿਧਾ ਵਿੱਚ ਨਾ ਰਹੀ। ਜੇ ਇਸ ਚੀਜ਼ ਦੀ ਦੁਵਿਧਾ 'ਚ ਰਿਹਾ ਤੈਨੂੰ ਫਲ ਪ੍ਰਾਪਤ ਨਹੀਂ ਹੋਣਾ, ਗੁਰੂ ਵਾਲਾ ਬਣ ਪਰ ਝੂਠਾ ਵੇਸ ਭੇਖ ਤਿਆਗ ਤੇ ਚਤੁਰਾਈ ਛੱਡ।
1: ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ।
0: ਫਿਰ ਕਹਿੰਦੇ ਮਨ ਨੂੰ ਸਮਝਾਉਂਦੇ ਹਜ਼ੂਰ, ਕਹਿੰਦੇ ਹੇ ਮਨਾ ਥਿਰ ਰਹਿ, ਭਾਵ ਟਿਕ ਜਾ ਇੱਕ ਜਗ੍ਹਾ 'ਤੇ, ਗੁਰੂ 'ਤੇ ਵਿਸ਼ਵਾਸ ਰੱਖ ਕੇ ਮਨ ਨੂੰ ਟਿਕਾ। ਮਤ ਕਦ ਜਾਹੀ ਜੀਓ, ਐਵੇਂ ਇੱਧਰ ਉੱਧਰ ਆਉਣ ਪਾਉਣ ਨਾ ਭੱਜ, ਕਿ ਇੱਕ ਦਿਨ ਇੱਧਰ ਦੂਜਾ ਦਿਨ ਉੱਧਰ, ਸੋਮਵਾਰ ਕਿਤੇ ਹੋਰ, ਮੰਗਲਵਾਰ ਹੋਰ, ਸ਼ਨੀਵਾਰ ਕਿਤੇ ਹੋਰ, ਐਤਵਾਰ ਕਿਤੇ ਹੋਰ, ਨਹੀਂ ਇੱਕ ਜਗ੍ਹਾ 'ਤੇ ਮਨ ਨੂੰ ਟਿਕਾ, ਗੁਰੂ 'ਤੇ ਵਿਸ਼ਵਾਸ ਰੱਖ। ਸਾਧ ਸੰਗਤ ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਮਾਈਆਂ ਭੈਣਾਂ ਸਤਿਕਾਰਯੋਗ ਬੈਠੀਆਂ ਨੇ, ਘਰ ਵਿੱਚ ਦਹੀਂ ਬਣਾਉਣਾ ਹੋਵੇ ਦੁੱਧ ਤੋਂ, ਉਹ ਵੀ ਜਾਗ ਲੱਗ ਕੇ ਭਾਂਡਾ ਕੁਝ ਘੰਟੇ ਟਿਕਾ ਕੇ ਰੱਖਣਾ ਪੈਂਦਾ। ਜੇ ਉਹ ਜਹਾਗ ਲਾਇਆ ਦੁੱਧ ਨੂੰ ਭਾਂਡਾ ਜਗ੍ਹਾ ਬਦਲਦੇ ਰਹੋ, ਸਵੇਰੇ ਦਹੀਂ ਨਹੀਂ ਜੰਮਿਆ ਹੋਏਗਾ, ਕਿਉਂ ਭਾਈ? ਉਹਦੀ ਜਗ੍ਹਾ ਬਦਲਦੇ ਰਹਿ ਗਏ। ਕੋਈ ਬੂਟਾ ਲਾਇਆ ਉਹਨੂੰ ਇੱਕ ਜਗ੍ਹਾ 'ਤੇ ਟਿਕਾਉਣਾ ਪੈਂਦਾ, ਅੱਜ ਇੱਥੇ ਲਾ ਦਿੱਤਾ, ਕੱਲ੍ਹ ਨੂੰ ਪੱਟ ਕੇ ਹੋਰ ਜਗ੍ਹਾ 'ਤੇ ਲਾ ਦਿਓ, ਪਰਸੋਂ ਹੋਰ ਜਗ੍ਹਾ 'ਤੇ, ਉਹਨੇ ਸੁੱਕ ਜਾਣਾ, ਇੱਕ ਜਗ੍ਹਾ 'ਤੇ ਟਿਕਣਾ ਪੈਂਦਾ। ਇੱਦਾਂ ਹਜ਼ੂਰ ਕਹਿੰਦੇ ਜੇ ਤੂੰ ਉਸ ਅੰਮ੍ਰਿਤ ਰਸ ਤੱਕ ਪਹੁੰਚਣਾ ਫਿਰ ਹੇ ਮਨਾ ਇੱਕ ਜਗ੍ਹਾ 'ਤੇ ਟਿਕ ਜਾ, ਮਨ ਦੇ ਥਿਰ ਰਹੋ, ਮਤ ਕਦ ਜਾਹੀ ਜੀਓ, ਇੱਧਰ ਉੱਧਰ।

ਕਹਿੰਦੇ ਜਿੰਨਾ ਬਾਹਰ ਭਟਕੇਗਾ ਉਨਾ ਜ਼ਿਆਦਾ ਦੁਖੀ ਹੋਏਗਾ, ਜਿੰਨਾ ਬਾਹਰ ਮਨ ਨੂੰ ਭਟਕਾਏਗਾ ਉਨਾ ਜ਼ਿਆਦਾ ਦੁੱਖ ਪਾਵੇਗਾ। ਤੇਰੇ ਹਿਰਦੇ ਘਰ ਵਿੱਚ ਹੀ ਅੰਮ੍ਰਿਤ ਹੈ, ਇੱਕ ਜਗ੍ਹਾ 'ਤੇ ਟਿਕ ਜਾ, ਬਾਹਰੋਂ ਨਾ ਉਹਨੂੰ ਲੱਭਣ ਦੀ ਕੋਸ਼ਿਸ਼ ਕਰ ਵੇ, ਇੱਥੋਂ ਨਹੀਂ ਉੱਥੇ ਸੁੱਖ ਹੋਣਾ, ਸ਼ਾਇਦ ਉੱਥੇ ਸੁੱਖ ਹੋਣਾ, ਫਲਾਨੀ ਜਗ੍ਹਾ 'ਤੇ ਚਲੇ ਜਾਈ ਉੱਥੇ ਇੱਛਾ ਪੂਰੀ ਹੋ ਜਾਏਗੀ। ਕਹਿੰਦੇ ਭਾਈ ਤੂੰ ਦੁਖੀ ਰਹਿਣਾ ਇਹਨਾਂ ਚੀਜ਼ਾਂ ਨਾਲ, ਇੱਕ ਜਗ੍ਹਾ 'ਤੇ ਮਨ ਨੂੰ ਟਿਕਾ, ਭਟਕਣਾ ਬਾਹਰ। ਸਾਧ ਸੰਗਤ, ਇਹਨੂੰ ਹਜ਼ੂਰ ਨੇ ਸਾਰੇ ਪੱਖਾਂ ਤੋਂ ਸਾਨੂੰ ਸਮਝਾਇਆ।

ਇੱਕ ਪੱਖ ਇਹ ਹੈ ਕਿ ਬੰਦਾ ਇਸ਼ਾਵਾਂ ਕਰਕੇ ਭਟਕਦਾ, ਦੂਜਾ ਪੱਖ ਇਹ ਹੈ ਕਿ ਮਨ ਨੂੰ ਸਕੂਨ ਸ਼ਾਂਤੀ ਨਹੀਂ ਮਿਲੀ ਉਹ ਧਰਮ ਬਦਲਦਾ, ਤੀਜਾ ਪੱਖ ਇਹ ਹੈ ਵੀ ਇੱਥੋਂ ਲਾਲਚ ਨਹੀਂ ਪੂਰਾ ਹੋਇਆ ਕਿਤੇ ਹੋਰ ਪੂਰਾ ਹੋ ਰਿਹਾ। ਹਜ਼ੂਰ ਬਾਣੀ ਅੰਦਰ ਸਮਝਾਉਂਦੇ ਜੇ ਰੱਬ ਤੱਕ ਪਹੁੰਚਣ ਦੀ ਇੱਛਾ ਹੈ ਫਿਰ ਇੱਕ ਜਗ੍ਹਾ 'ਤੇ ਤੈਨੂੰ ਮਨ ਟਿਕਾ ਕੇ ਰਹਿਣਾ ਪੈਣਾ। ਰੱਬ ਨੂੰ ਨਾ ਬਾਹਰਲੇ ਭੇਖ ਨਾਲ ਕੋਈ ਮਤਲਬ ਹੈ, ਨਾ ਬਾਹਰਲੇ ਬਹੁਤੇ ਪਾਠ ਨਾਲ ਮਤਲਬ ਹੈ। ਸਿੱਖਾ ਪਾਠ ਭਾਵੇਂ ਤੂੰ ਜਪਜੀ ਸਾਹਿਬ ਹੀ ਕਰਦੇ, ਗੁਰੂ ਤੇਰੇ ਪਾਠ ਗਿਣਨ ਵਾਸਤੇ ਬੈਠਾ ਨਹੀਂ, ਗੁਰੂ ਤੇਰਾ ਪ੍ਰੇਮ ਵੇਖਣ ਵਾਸਤੇ ਬੈਠਾ। ਤੇਰੇ ਅੰਦਰ ਪ੍ਰੇਮ ਹੋਣਾ ਚਾਹੀਦਾ, ਗੁਰੂ ਤੇਰੇ ਪਾਠ ਨਹੀਂ ਗਿਣ ਰਿਹਾ ਤੂੰ ਕਿੰਨੇ ਕਰਦੇ, ਗੁਰੂ ਤੇਰੇ ਅੰਦਰ ਦਾ ਪ੍ਰੇਮ ਵੇਖਦਾ। ਕਿਉਂ? ਉਹ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਉਹ ਤੇਰੇ ਹਿਰਦੇ ਦੀ ਜਾਣਦਾ। ਸੱਜਣਾ ਪ੍ਰੇਮ ਨਾਲ ਜਪਜੀ ਸਾਹਿਬ ਪੜ੍ਹ, ਤੇਰੇ ਅੰਦਰ ਭਾਓ ਪ੍ਰੇਮ ਅਤੇ ਟਿਕਾਓ ਹੋਣਾ ਚਾਹੀਦਾ। ਤਾਂਹੀਓਂ ਹਰ ਰੋਜ਼ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਰਹਿਰਾ ਸਾਹਿਬ ਤੋਂ ਬਾਅਦ ਜਦੋਂ ਆਰਤੀ ਦੀ ਚੌਂਕੀ ਸਮਾਪਤ ਹੋਏਗੀ ਐਵਰੀ ਡੇ ਇਹ ਸ਼ਬਦ ਪੜ੍ਹਿਆ ਜਾਂਦਾ, ਬਾਕੀ ਸ਼ਬਦ ਕੀਰਤਨ ਵਿੱਚ ਬਦਲ ਜਾਣਗੇ। ਆਹ ਸ਼ਬਦ ਹਰ ਰੋਜ਼ ਪੜ੍ਹਿਆ ਜਾਏਗਾ ਕਿ ਥਿਰ ਘਰ ਵੈਸੋ ਹਰ ਜਨ ਪਿਆਰੇ, ਪੜ੍ਹੋ ਥਿਰ ਘਰ ਵੈਸੋ ਹਰ ਜਨ ਸਤਿਗੁਰ ਤੁਮਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਮਨਾ ਤੂੰ ਥਿਰ ਹੋ, ਤੇਰੀ ਪਹਿਜ ਰੱਖਣ ਲਈ ਬੈਠਾ ਗੁਰੂ, ਤੇਰੇ ਦੁੱਖ ਦੂਰ ਕਰਨ ਵਾਸਤੇ ਬੈਠੇ ਨੇ ਗੁਰੂ, ਪਰ ਸ਼ਰਤ ਇੱਕ ਹੈ ਤੂੰ ਟਿਕ ਜਾ। ਇਹ ਨਾ ਹੋਵੇ ਦੁਰ ਦੁਰ ਬਾਹਰ ਭਟਕ ਰਿਹਾ, ਨਹੀਂ ਤਾਂ ਬਾਹਰ ਢੂੰਡਤ ਬਹੁਤ ਦੁੱਖ ਪਾਵੇ। ਘਰ ਅੰਮ੍ਰਿਤ ਘੱਟ ਮਾਹੀ ਜੀਓ, ਇੱਕ ਦੋ ਪ੍ਰਮਾਣ ਸਮਝਿਓ। ਹਜ਼ੂਰ ਨੇ ਬਾਣੀ ਅੰਦਰ ਭੇਖ ਨੂੰ ਕੰਟੈਮ ਕੀਤਾ ਕਿ ਜੇ ਕੋਈ ਬੰਦਾ ਕਹੇ ਨਾ ਭੇਖ ਪਾ ਕੇ ਰੱਬ ਮਿਲਣੇ, ਕਹਿੰਦੇ ਨਹੀਂ, ਉਹ ਭੇਖ ਦਾ ਗੁਲਾਮ ਨਹੀਂ ਹੈ, ਉਹ ਪ੍ਰੇਮ ਦਾ ਗੁਲਾਮ ਹੈ। ਉਹ ਬਾਹਰਲੇ ਕਿਸੇ ਪਾਠ ਦਾ ਗੁਲਾਮ ਨਹੀਂ ਹੈ, ਉਹ ਪ੍ਰੇਮ ਦਾ ਗੁਲਾਮ ਹੈ। ਪਾਠ ਇਸ ਲਈ ਕਰਨੇ ਤੇਰੇ ਅੰਦਰ ਪ੍ਰੇਮ ਪੈਦਾ ਹੋ ਜਾਏ, ਬਾਹਰੋਂ ਭੇਖ ਇਸ ਲਈ ਧਾਰਨ ਕਰਨੇ ਕਿ ਅੰਦਰ ਉਹਦਾ ਪ੍ਰੇਮ ਭਾਓ ਪੈਦਾ ਹੋਵੇ। ਜੇ ਪ੍ਰੇਮ ਨਹੀਂ ਬਣਿਆ ਫਿਰ ਬਾਹਰਲੇ ਭੇਖ ਦਾ ਕੋਈ ਮਤਲਬ ਨਹੀਂ। ਇੱਕ ਸਲੋਕ ਵਿੱਚ ਬਾਬਾ ਫਰੀਦ ਸਾਹਿਬ ਜਦੋਂ ਰੱਬ ਨੂੰ ਮਿਲਣ ਦੀ ਗੱਲ ਕਹਿੰਦੇ, ਉਦੋਂ ਕਹਿੰਦੇ ਰੱਬਾ ਆਹ ਜਿਹੜੇ ਰੇਸ਼ਮੀ ਕੱਪੜੇ ਆ ਮੈਂ ਪਹਾੜਦਾ, ਫੱਡੀ ਪੁਰਾਣੀ ਗੋਦੜੀ ਜੇ ਕੋਈ ਖੱਦਰ ਦਾ ਪਹਿਨ ਲਾਂ ਫਿਰ ਤਾਂ ਤੂੰ ਮਿਲ ਹੀ ਜਾਏਗਾ। ਫਿਰ ਦੂਜੇ ਸਲੋਕ ਵਿੱਚ ਪਾਤਸ਼ਾਹ ਜਵਾਬ ਦਿੰਦੇ ਗੁਰੂ ਅਮਰਦਾਸ ਮਹਾਰਾਜ, ਪਹਿਲੇ ਸਲੋਕ ਵਿੱਚ ਬਾਬਾ ਫਰੀਦ ਜੀ ਕਹਿੰਦੇ ਫਰੀਦਾ ਪਾੜ ਪਟੋਲਾ ਧੱਜ ਕਰੀ, ਕਹਿੰਦੇ ਰੇਸ਼ਮੀ ਕੱਪੜੇ ਪਾੜਨਾ,

ਕਹਿੰਦੇ ਮੈਂ ਉਹ ਵੇਖ ਭੇਖ ਧਾਰਨ ਕਰ ਲੈਂ ਜਿਹੜੇ ਭੇਖ ਵਿੱਚੋਂ ਮਿਲਦੇ। ਫਿਰ ਜਵਾਬ ਦਿੱਤਾ ਮਹਾਰਾਜ ਨੇ, ਸਾਹਿਬ ਕਹਿੰਦੇ ਮਹੱਲਾ ਤੀਜਾ, ਕਾਏ ਪਟੋਲਾ ਪਾੜਤੀ, ਕਾਹਦੇ ਵਾਸਤੇ ਰੇਸ਼ਮੀ ਕੱਪੜੇ ਪਾੜਨੇ ਨੇ, ਤੈਨੂੰ ਰੱਬ ਨੇ ਵਧੀਆ ਕੱਪੜੇ ਦਿੱਤੇ ਪਹਿਨ, ਕੱਪੜਿਆਂ ਦਾ ਹੋਣਾ ਪਾਪ ਨਹੀਂ ਹੈ, ਦੇਣ ਵਾਲੇ ਰੱਬ ਨੂੰ ਭੁੱਲ ਜਾਣਾ ਪਾਪ ਹੈ। ਤੈਨੂੰ ਰੱਬ ਨੇ ਮਹਿੰਗੇ ਵਸਤਰ ਦਿੱਤੇ, ਪਹਿਨਣ 'ਤੇ ਕੋਈ ਪਾਬੰਦੀ ਨਹੀਂ, ਪਰ ਪਹਿਨਣ ਵਾਲਿਆਂ ਰੱਬ ਦਾ ਸ਼ੁਕਰਾਨਾ ਕਰ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ, ਜਿਹਦਾ ਦਿੱਤਾ ਹੋਇਆ ਪਹਿਨਦਾ ਉਹਨੂੰ ਚੇਤੇ ਕਰ, ਜੇ ਪ੍ਰਸਾਦ ਪਾਟ ਪਟੰਬਰ ਹੰਡਾਵੇ ਤਿਸੇ ਤਿਹਾ ਕਾ ਤਵਰ ਲਵਾਵੇ, ਜਿਹਦਾ ਦਿੱਤਾ ਪਹਿਨੇ ਸੋਹਣੇ ਕੱਪੜੇ ਪਾਏ ਨੇ, ਇੱਕ ਵਾਰ ਸ਼ੁਕਰਾਨਾ ਕਰਕੇ ਕਹਿ ਸਤਨਾਮ ਸ੍ਰੀ। ਉਹ ਰੇਸ਼ਮੀ ਕੱਪੜਿਆਂ ਦਾ ਕੋਈ ਕਸੂਰ ਨਹੀਂ ਹੈ। ਕਹਿੰਦੇ ਕਾਇਮ ਪਟੋਲਾ ਪਾੜਤੀ,

ਸਕਰ ਕਹਿੰਦੇ ਭਾਈ ਇਹ ਕੱਪੜੇ ਪਾੜਨ ਦੀ ਲੋੜ ਨਹੀਂ, ਨੀਅਤ ਰਹਾਸ ਅੰਦਰ ਦਾ ਹਿਰਦਾ ਸ਼ੁੱਧ ਹੋਣਾ ਚਾਹੀਦਾ, ਬਾਹਰਲਾ ਹੋਰ ਕੋਈ ਮਤਲਬ ਨਹੀਂ। ਅੱਜ ਹਜ਼ੂਰ ਸਮਝਾਉਂਦੇ ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਘੱਟ ਮਾਹੀ ਜੀਓ, ਉਹ ਤੇਰੇ ਹਿਰਦੇ ਘਰ ਵਿੱਚ ਵੱਸਦਾ, ਮਨਾ ਥਿਰ ਹੋ ਜਾ ਇੱਕ ਜਗ੍ਹਾ 'ਤੇ ਟਿਕ, ਹਿਰਦੇ ਘਰ ਵਿੱਚ ਹੀ ਅੰਮ੍ਰਿਤ ਹੈ, ਆਪਣੇ ਮਨ ਨੂੰ ਟਿਕਾ ਬਾਹਰ ਨਾ ਲੱਭ। ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਘੱਟ ਮਾਹੀ ਜੀਓ, ਜਿਵੇਂ ਹਿਰਨ ਦੀ ਨਾਭੀ ਵਿੱਚ ਕਸਤੂਰੀ ਹੈ, ਜਦੋਂ ਜਿੰਨੀ ਤੇਜ਼ ਉਹ ਭੱਜਦਾ ਕਹਿੰਦੇ ਉਨੀ ਉਹਨੂੰ ਖੁਸ਼ਬੂ ਆਉਂਦੀ, ਉਹਨੂੰ ਲੱਗਦਾ ਸ਼ਾਇਦ ਅੱਗੇ ਹੈ ਕਸਤੂਰੀ, ਸ਼ਾਇਦ ਮੈਂ ਕੱਗੇ ਹੈ, ਪਰ ਅਸਲ ਵਿੱਚ ਉਹਦੀ ਨਾਭੀ ਵਿੱਚ ਹੀ ਉਹ ਕਸਤੂਰੀ ਹੈ। ਪਾਤਸ਼ਾਹ ਕਹਿੰਦੇ ਤੇਰੇ ਹਿਰਦੇ ਵਿੱਚ ਹੀ ਨਾਮ ਵੇ ਸੁੱਖ ਹੈ, ਤੂੰ ਬਾਹਰ ਲੱਭ ਰਿਹਾ। ਸੁੱਖ ਨਾ ਹੀ ਬਹੁਤੇ ਧਨ ਖੱਟੇ, ਸੁੱਖ ਨਾ ਹੀ ਭੇਖੇ ਨਿਰਤ ਨਟੇ, ਸੁੱਖ ਨਾ ਹੀ ਬਹੁਤ ਦੇਸ਼ ਕਮਾਏ, ਸਰਵ ਸੁੱਖਾਂ ਹਰ ਹਰ ਗੁਣ ਗਾਏ। ਤੂੰ ਨਾਮ ਜਪਣਾ ਸ਼ੁਰੂ ਕਰ, ਹਿਰਦੇ ਵਿੱਚ ਹੀ ਸੁੱਖ ਹੈ, ਉੱਥੋਂ ਹੀ ਮਿਲਣੇ ਸ਼ੁਰੂ ਹੋ ਜਾਣਗੇ। ਸਾਧ ਸੰਗਤ, ਇੱਕ ਮੇਰੇ ਸੱਜਣ ਨੇ ਅੱਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸੇਵਾ ਕਰ ਰਿਹਾ ਸਿੰਘ, ਉਹਨੂੰ ਡਿਊਟੀ ਮਿਲੀ ਸ਼੍ਰੋਮਣੀ ਕਮੇਟੀ ਵਿੱਚ, ਪਰ ਕਰਮਾਂ ਵਿੱਚ ਬਰਸ਼ਾਂ ਲੈ ਕੇ ਸੇਵਾਦਾਰ ਦੀ, ਪਹਿਰੇਦਾਰੀ ਦੀ। ਉਹ ਕਹਿੰਦਾ ਭਾਈ ਸਾਹਿਬ ਜੀ, 12 ਕਲਾਸਾਂ ਕੀਤੀਆਂ ਸੀ, ਹੋਰ ਕੋਈ ਡਿਊਟੀ ਕਿਤੇ ਨਹੀਂ ਮਿਲੀ ਅਤੇ ਮੈਂ ਸੇਵਾਦਾਰ ਦੀ ਡਿਊਟੀ ਲੈ ਲਈ, ਹੁਣ ਉਹ ਪਰਕਰਮਾ ਵਿੱਚ ਵਰਸ਼ਾ ਲੈ ਕੇ ਸੇਵਾ ਕਰਦਾ। ਅਤੇ ਸੇਵਾ ਕਰਦਿਆਂ ਕਰਦਿਆਂ ਗੁਰੂ ਰਾਮਦਾਸ ਮਹਾਰਾਜ ਦੀਆਂ ਨੇ ਨਜ਼ਰ ਕੀਤੀ ਜਿੱਥੇ ਸੇਵਾ ਲੱਗਣੀ। ਉਹ ਕਹਿੰਦਾ ਭਾਈ ਸਾਹਿਬ ਜੀ, ਗੁਰੂ ਰਾਮਦਾਸ ਮਹਾਰਾਜ ਦੀ ਨਜ਼ਰ ਹੋਈ, 25-25 ਜਪਜੀ ਸਾਹਿਬ ਦੇ ਪਾਠਾਂ ਦੀ ਸੇਵਾ ਸਤਿਗੁਰੂ ਲੈਣ ਲੱਗ ਪਏ। ਵਰਸ਼ੇ ਦੀ ਡਿਊਟੀ 'ਤੇ ਵੀ ਖੜ੍ਹੇ ਰਹਿਣਾ, ਸਾਹਮਣੇ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦਿਆਂ ਪਰਕਰਮਾ 'ਚ ਘੁੰਮਦਿਆਂ ਪਾਠ ਵੀ ਕਰੀ ਜਾਣ, ਮੂਲ ਮੰਤਰ ਦਾ ਜਾਪ ਹੋਈ ਜਾਣਾ, ਵਾਹਿਗੁਰੂ ਜਪਣ ਲੱਗ ਪੈਣਾ, 25-25, 30-30 ਪਾਠਾਂ ਦੀ ਸੇਵਾ ਸਤਿਗੁਰੂ ਲੈਣ ਲੱਗ ਪਏ ਡਿਊਟੀ ਦੇ ਦੌਰਾਨ। ਔਰ ਸਾਧ ਸੰਗਤ ਦੇ ਨਾਮ ਜਪਣ ਨਾਲ ਫਿਰ ਕੀ ਹੁੰਦਾ, ਘਰ ਅੰਮ੍ਰਿਤ ਘੱਟ ਮਾਹੀ ਜੀਓ, ਜਪਣਾ ਸ਼ੁਰੂ ਕਰੋ, ਉੱਥੋਂ ਹੀ ਸੁੱਖ ਮਿਲਣੇ ਸ਼ੁਰੂ ਹੋਣਗੇ। ਕਹਿੰਦਾ ਭਾਈ ਸਾਹਿਬ ਜੀ, ਮੇਰੀ ਨਾ ਕੋਈ ਸਿਫਾਰਿਸ਼, ਨਾ ਕੋਈ ਘਰੋਂ ਪਿੱਛੋਂ ਕੋਈ ਬਹੁਤ ਅਮੀਰ ਵੇ ਜ਼ਮੀਨ ਜਮੂਨ ਹੈ ਪੈਸਾ, ਲੋੜ ਕਰਕੇ ਮੈਂ ਸੇਵਾਦਾਰ ਲੱਗਾ। ਬਾਣੀ ਗੁਰੂ ਰਾਮਦਾਸ ਮਹਾਰਾਜ ਪੜ੍ਹਾਉਣ ਲੱਗ ਪਏ, ਨਾਮ ਜਪਾਉਣ ਲੱਗ ਪਏ, ਪਰ ਕਰਮਾਂ ਵਿੱਚ ਰਹਿੰਦਿਆਂ ਸਤਿਗੁਰੂ ਸੇਵਾ ਲੈਣ ਲੱਗ ਪਏ ਬਾਣੀ ਦੀ। ਕਹਿੰਦੇ ਫਿਰ ਨਦਰ ਪਤਾ ਕੀ ਹੋਈ, ਇੱਕ ਦਿਨ ਮੌਕੇ ਦੇ ਪ੍ਰਧਾਨ ਸਾਹਿਬ ਜਿਨ੍ਹਾਂ ਕੋਲ ਸੇਵਾ ਮਿਲੀ ਹੋਈ ਸ਼੍ਰੋਮਣੀ ਕਮੇਟੀ ਦੀ, ਉਹ ਨਮਸਕਾਰ ਕਰਨ ਆਏ। ਕਹਿੰਦੇ ਉਹਨਾਂ ਮੈਨੂੰ ਪੁੱਛਿਆ ਵੇਖ ਕੇ, ਕਾਕਾ ਬਹੁਤ ਸੋਹਣੀ ਸੇਵਾ ਕਰਦਾ ਵੀ, ਆਪਣੇ ਆਪ ਹੀ, ਕਿਸੇ ਨੇ ਦੱਸਿਆ ਨਹੀਂ ਹੈ, ਗੁਰੂ ਰਾਮਦਾਸ ਮਹਾਰਾਜ ਦੀ ਨਜ਼ਰ ਹੋਈ। ਕਹਿੰਦੇ ਮੈਨੂੰ ਕਹਿੰਦੇ ਕਾਕਾ ਬਹੁਤ ਸੋਹਣੀ ਸੇਵਾ ਕਰ ਰਹੇ ਹਾਂ ਵੀ, ਕਿੰਨਾ ਪੜ੍ਹਿਆ? ਕਹਿੰਦਾ ਮੈਂ ਕਿਹਾ ਜੀ ਮੈਂ 12 ਕਲਾਸਾਂ ਕੀਤੀਆਂ, +2 ਪੜ੍ਹਿਆ। ਕਹਿੰਦੇ ਉਸੇ ਵਕਤ ਉਹਨੇ ਜਾ ਕੇ ਆਪਣਾ ਬੰਦਾ ਘੱਲਿਆ ਵੀ, ਪੜ੍ਹਿਆ ਲਿਖਿਆ ਨੌਜਵਾਨ ਹੈ, ਇਹਨੂੰ ਪਰਚੀਆਂ ਕੱਟਣ 'ਤੇ ਲਾਓ। ਵਰਸ਼ੇ ਦੀ ਸੇਵਾ ਤੋਂ ਹੋਰ ਵੀ ਬੰਦਾ ਕਰ ਸਕਦਾ ਜਿਹਨੂੰ ਲਿਖਣਾ ਨਹੀਂ ਆਉਂਦਾ, ਜੇ ਇਹ +2 ਕੀਤੀ ਇਹਨੂੰ ਪਰਚੀਆਂ ਕੱਟਣ ਦੀ ਸੇਵਾ 'ਤੇ ਲਾ ਦਿਓ। ਕਹਿੰਦਾ ਅੰਦਰ ਦੇ ਪੱਕੇ ਪ੍ਰਸ਼ਾਦ ਵਾਲੀ ਪਰਚੀ 'ਤੇ ਸੇਵਾ ਲਾ ਦਿੱਤੀ। ਉੱਥੋਂ ਸਾਧ ਸੰਗਤ ਕੇ ਸੱਜਣ ਨਾਲ ਪਿਆਰ ਬਣਿਆ। ਉਹ ਕਹਿੰਦਾ ਭਾਈ ਸਾਹਿਬ ਜੀ, ਮੈਂ ਪਾਠ ਕਰ ਲੈਂਦਾ ਸੀ ਪਹਿਲਾਂ ਡਿਊਟੀ ਤੋਂ, ਔਰ ਜਿੱਥੇ ਅਸੀਂ ਅਖੰਡ ਪਾਠ ਸਾਹਿਬ ਕਰਨਾ ਉੱਥੇ ਕਦੇ ਕਦੇ 2 ਸ਼ਬਦ ਕਵਿਸ਼ਰੀ ਦੇ ਪੜ੍ਹ ਦੇਣੀਆਂ ਕਵਿਤਾਵਾਂ। ਉਹ ਪਰਚੀਆਂ ਕੱਟਣ ਦੀ ਸੇਵਾ ਵਿੱਚ ਵੀ, ਉੱਥੇ ਵੀ ਮਹਾਰਾਜ ਨੇ ਕਿਰਪਾ ਕੀਤੀ। ਕਹਿੰਦਾ ਬਾਣੀ ਦੇ ਜਾਪ ਚੱਲਦੇ ਰਹੇ, ਨਾਮ ਜਪਣਾ, ਨਾਲੇ ਪਰਚੀ ਕੱਟੀ ਜਾਣੀ, ਨਾਲੇ ਸਤਿਗੁਰ ਸੇਵਾ ਲਈ ਗਿਆ। ਮੈਂ ਸ਼ੁਕਰਾਨਾ ਕੀਤਾ ਪਾਤਸ਼ਾਹ, ਉਸ ਸੇਵਾ ਤੋਂ ਤੂੰ ਇੱਥੇ ਕੁਰਸੀ 'ਤੇ ਬਿਠਾ ਦਿੱਤਾ ਲਿਆ ਕੇ, ਗੁਰੂ ਰਾਮਦਾਸ ਇਹ ਤੁਹਾਡੀ ਨਜ਼ਰ ਹੈ। ਮਹਾਰਾਜ ਪਰਕਰਮਾ ਵਿੱਚ ਖਲੋਤੀ ਸੇਵਾ ਤੋਂ ਅੱਜ ਕੁਰਸੀ ਦੇ ਦਿੱਤੀ ਬਹਿ ਕੇ ਪਰਚੀ ਕੱਟਣ ਲਈ। ਔਰ ਸਾਧ ਸੰਗਤ, ਉੱਥੋਂ ਹੀ ਕਿਸੇ ਸੱਜਣ ਨਾਲ ਉਹਦਾ ਪਿਆਰ ਬਣਿਆ। ਉਹ ਕਹਿੰਦਾ ਭਾਈ ਸਾਹਿਬ, ਡਿਊਟੀ ਕਰਦੇ ਹਾਂ ਅਸੀਂ ਕਵਿਸ਼ਰੀ ਜਥਾ ਬਣਾ ਲਿਆ, ਔਰ ਕੋਈ ਸੱਜਣ ਪਿਆਰ ਵਾਲਾ ਮਿਲਿਆ, ਕੁਝ ਮਹੀਨਿਆਂ ਵਿੱਚ ਹੀ ਉਹਨਾਂ ਦੀ ਸਪੋਂਸਰ ਆ ਗਈ। ਉਹ ਬੰਦੇ ਹੁਣ ਪੂਰੇ ਜਰਮਨ ਦਾ ਆ ਸਾਰਾ ਯੂਰਪ ਦਾ ਟੂਰ ਲਾ ਕੇ ਆਏ ਨੇ। ਕਹਿੰਦੇ ਇੱਕ ਸੇਵਾਦਾਰ ਨੂੰ ਸ਼ੈਨਗਨ ਵੀਜ਼ਾ ਮਿਲ ਗਿਆ 17 ਕੰਟਰੀਆਂ ਦਾ। ਇਹ ਕਿਹਨੇ ਬਖਸ਼ਿਸ਼ ਕੀਤਾ? ਗੁਰੂ ਰਾਮਦਾਸ ਮਹਾਰਾਜ, ਇਹ ਦੁਨਿਆਵੀ ਦਾਤਾਂ। ਫਿਰ ਮੈਂ ਉਹਨੂੰ ਪੁੱਛਿਆ, ਮੈਂ ਭਾਈ ਸਾਹਿਬ ਜੀ ਕੋਈ ਹੋਰ ਇੱਛਾ ਹੁਣ ਕਿ ਰੋ ਪਿਆ ਅੱਖਾਂ ਭਰ ਕੇ। ਕਹਿੰਦੇ ਇਹ ਵੀ ਮੰਗਿਆ ਨਹੀਂ ਸੀ, ਗੁਰੂ ਰਾਮਦਾਸ ਸਾਹਿਬ ਨੇ ਝੋਲੀ ਪਾਏ, ਹੁਣ ਮੇਰੀ ਇੱਕੋ ਹੀ ਅਰਦਾਸ, ਇੱਕੋ ਹੀ ਮੰਗ ਹੈ, ਹੇ ਗੁਰੂ ਰਾਮਦਾਸ ਮਹਾਰਾਜ, ਭਾਵੇਂ ਤੂੰ ਛੋਟੇ ਜਿਹੇ ਘਰ 'ਚੋਂ ਚੁੱਕ ਕੇ ਸੇਵਾਦਾਰ ਤੋਂ ਅੱਜ ਪੂਰੇ ਵਰਲਡ ਵਿੱਚ ਮੈਨੂੰ ਦੇਸ਼ਾਂ ਵਿਦੇਸ਼ਾਂ 'ਚ ਘੁੰਮਾ ਦਿੱਤਾ, ਪਰ ਗੁਰੂ ਰਾਮਦਾਸ ਮਹਾਰਾਜ ਨਦਰ ਕਰਿਓ, ਆਪਣੀ ਬਾਣੀ ਦਾ ਜਾਪ ਨਾ ਮੇਤੋਂ ਖੋਇਓ, ਜਿੱਥੇ ਵੀ ਮੈਂ ਰਵਾਂ ਮੇਰੇ 'ਤੇ ਨਜ਼ਰ ਕਰਿਓ, ਮੈਂ ਬਾਣੀ ਪੜ੍ਹਦਾ ਰਵਾਂ। ਸਾਧ ਸੰਗਤ 'ਤੇ ਚੀਜ਼ ਜ਼ਰੂਰ ਮੰਗੋ, ਪਾਤਸ਼ਾਹ ਸਾਨੂੰ ਬਾਣੀ ਤੋਂ ਦੂਰ ਨਾ ਕਰਨ।
ਸਦਾ ਸ਼ੁਕਰਾਨਾ ਕਰੀਏ ਜਿਸ ਤਰ੍ਹਾਂ ਦਿੱਤਾ ਹੋਇਆ ਖਾਂਦੇ ਪਹਿਨਦੇ ਹਾਂ। ਜੇ ਪ੍ਰਸਾਦ ਪਾਠ ਪਟੰਬਰ ਹੰਢਾਵੇ ਤਿਸੇ ਤਿਆਗ ਕਾ ਤਵਰ ਲਵਾਵੇ, ਜੇ ਪ੍ਰਸਾਦ ਵਸੇ ਸੁੱਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ। ਇਹ ਚੀਜ਼ ਜ਼ਰੂਰ ਮੰਗਣੀ ਚਾਹੀਦੀ। ਅੱਜ ਪਾਤਸ਼ਾਹ ਬਖਸ਼ਿਸ਼ ਕਰਦੇ, ਸਭ ਕੁਝ ਹਿਰਦੇ ਘਰ ਵਿੱਚ ਹੈ, ਤੂੰ ਜਪ ਕੇ ਵੇਖ। ਸਤਿਗੁਰ ਜੀ ਵਿਸ਼ਰਾਮ ਦੇ ਕੇ

0: ਆਖੋ ਸਤਨਾਮ ਸ੍ਰੀ। ਫਿਰ ਆਹ ਵੀ ਇੱਕ ਮੁਸ਼ਕਲ ਆਉਂਦੀ ਹੈ, ਕਹਿੰਦੇ ਆਹ ਚੀਜ਼ਾਂ ਤੈਨੂੰ ਛੱਡਣੀਆਂ ਪੈਣੀਆਂ, ਔਗਣ ਛੱਡ ਆਪਣੇ, ਆਪਣੇ ਔਗਣਾਂ 'ਤੇ ਧਿਆਨ ਰੱਖ, ਗੁਣਾਂ ਕੋ ਧਾਵੋ। ਭਾਈ ਜਿੱਥੋਂ ਗੁਣ ਮਿਲਦਾ ਉਹ ਲੈ ਲਓ, ਸਾਂਝ ਕਰੀ ਜੇ ਗੁਣਾ ਕਹਿਣੀ ਛੋ ਡੱਬ ਗੁਣ ਚੱਲੀ ਹੈ। ਬਹੁਤੇ ਬੰਦਿਆਂ ਦਾ ਧਿਆਨ ਹੀ ਔਗਣਾਂ 'ਤੇ ਆ, ਤੁਸੀਂ ਵੇਖਿਓ ਉਹ ਫੇਸਬੁੱਕ ਭਰੀ ਪਈ ਆ, ਔਗਣ ਹੀ ਲੱਭ ਰਹੇ ਨੇ, ਔਗਣ ਹੀ ਲੱਭ ਰਹੇ ਨੇ। ਔਰ ਸਾਧ ਸੰਗਤ ਇੱਕ ਇੱਦਾਂ ਦਾ ਫੇਸਬੁੱਕ ਉੱਤੇ ਚੈਨਲ ਮੈਨੂੰ ਸਿੰਘਾਂ ਨੇ ਵਿਖਾਇਆ, 10-10 ਸਾਲ ਦੇ ਕੀਰਤਨੀਆਂ ਦੇ ਗਾਏ ਹੋਏ ਸ਼ਬਦ, ਉਹਨੇ ਕੰਮ ਹੀ ਇਹ ਫੜਿਆ ਬੰਦੇ ਨੇ, ਪਤਾ ਨਹੀਂ ਕੌਣ ਹੈ, 10-10 ਸਾਲ ਤੋਂ ਸ਼ਬਦ ਗਾਏ ਹੋਏ ਕੀਰਤਨੀਆਂ ਨੇ, ਉਹ ਸ਼ਬਦ ਕੱਢ ਕੇ ਨਾਲ ਕੋਈ ਹੋਰ ਤਰ੍ਹਾਂ ਦੇ ਗੀਤ ਫਿਲਮਾਂ ਦੇ ਕੱਢ ਕੱਢ ਲਿਆਉਂਦਾ, ਕਹਿੰਦਾ ਜੀ ਆਹ ਵੇਖੋ ਆਹ ਸ਼ਬਦ 'ਤੇ ਆਹ ਤਰਜ ਮਿਲਦੀ, ਆਹ ਵੇਖੋ ਆਹ ਸ਼ਬਦ 'ਤੇ ਆਹ ਗੀਤ ਮਿਲਦਾ। ਸੱਜਣੋ ਉਹਨੂੰ ਬਾਣੀ ਵਿੱਚੋਂ ਰਸ ਨਹੀਂ ਆ ਰਿਹਾ, ਉਹ ਸ਼ਬਦਾਂ ਵਿੱਚੋਂ ਵੀ ਕੋਈ ਹੋਰ ਕੱਢ ਕੇ ਲਿਆ। ਕਹਿਣ ਤੋਂ ਭਾਵ ਇਹ ਹੈ, ਕਈ ਵਾਰ ਸਾਡੀ ਬਿਰਤੀ ਔਗਣਾਂ ਵਾਲੀ ਬਣ ਗਈ, ਜਿੰਨੀ ਮਰਜ਼ੀ ਸੋਹਣੀ ਸਿਨਰੀ ਬਣੀ ਹੋਵੇ ਦੀਵਾਰ ਉੱਤੇ, ਕੀੜੀ ਉਸ ਦੀਵਾਰ 'ਤੇ ਸਿਨਰੀ ਘਾਹ ਬੂਟੇ ਫੁੱਲ ਨਹੀਂ ਵੇਖਦੀ, ਉਹ ਖੁੱਡ ਵੇਖਦੀ ਹੈ, ਖੁੱਡ ਵਿੱਚ ਵੜ ਜਾਂਦੀ ਹੈ। ਸਾਡਾ ਸੁਭਾਅ ਇੱਦਾਂ ਦਾ ਬਣਿਆ, ਅਸੀਂ ਔਗਣ ਵੇਖ ਰਹੇ, ਪਰ ਪਾਤਸ਼ਾਹ ਦਾ ਹੁਕਮ ਹੈ ਰਾਗ ਸੂਹੀ ਸ਼ੰਤ ਮਹੱਲਾ ਪਹਿਲਾਂ, ਸਾਂਝ ਕਰੀਜੈ ਗੁਣਾ ਕਰੀ, ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲੀਜੈ, ਜੇ ਗੁਣ ਹੋਵਣ ਸਾਂਝ ਨਾ ਮਿਲ, ਸਾਂਝ ਕਰੀਜੈ ਗੁਣਾ ਕਰੀ ਛੋੜ ਅਵਗੁਣ ਚੱਲੀਏ। ਭਾਈ ਗੁਣਾਂ ਦੀ ਸਾਂਝ ਕਰੋ, ਔਗਣਾਂ ਤੋਂ ਕੀ ਲੈਣਾ, ਦੂਜਿਆਂ ਦੀ ਔਗਣਾਂ ਦੀ ਸਾਂਝ ਨਾ ਕਰੋ, ਜਿਹੜੀ ਚੀਜ਼ ਦੀ ਸਾਂਝ ਕਰੋਗੇ ਉਹ ਵੱਧਦੀ ਹੈ। ਜੇ ਔਗਣਾਂ ਦੀ ਗੱਲ ਵਾਰ ਵਾਰ ਕਰੋਗੇ ਔਗਣ ਵਧਣਗੇ, ਵਿਕਾਰਾਂ ਦੀ ਗੱਲ ਕਰੋਗੇ ਵਿਕਾਰ ਵਧਣਗੇ। ਇੱਦਾਂ ਪਾਤਸ਼ਾਹ ਕਹਿੰਦੇ ਨਾਮ ਦੀ ਗੱਲ ਕਰ, ਕੀ ਕਰ, ਅਵਗੁਣ ਛੋੜ ਗੁਣਾ ਕੋ ਧਾਵੋ। ਗੁਣ ਇਕੱਠੇ ਕਰਨ ਲਈ ਭੱਜ ਭਾਈ, ਜਿਹਦੇ ਕੋਲ ਗੁਣ ਹੈ ਉਹਦੇ ਕੋਲ ਜਾ, ਔਗਣ ਛੱਡ ਕਰ, ਅਵਗੁਣ ਪਛਤਾਹੀ ਜੀਓ। ਜੇ ਤੂੰ ਔਗਣ ਕੀਤੇ ਤਾਂ ਫਿਰ ਇੱਕ ਦਿਨ ਤੈਨੂੰ ਪਛਤਾਉਣਾ ਪਏਗਾ, ਕਿਉਂ, ਤੇਰਾ ਮਨ ਔਗਣਾਂ ਦਾ ਕੈਦੀ ਹੋ ਜਾਏਗਾ।
1: ਕਰ ਅਵਗੁਣ ਪਛਤਾਹੀ ਜੀਓ,
0: ਕਹਿੰਦੇ ਭਾਈ ਔਗਣ ਕਰਕੇ ਫਿਰ ਪਛਤਾਉਣਾ ਪੈਂਦਾ, ਇਸ ਲਈ ਔਗਣਾਂ ਤੋਂ ਬਚ, ਤੇਰਾ ਮਨ ਫਿਰ ਔਗਣਾਂ

ਕਹਿੰਦੇ ਜਦੋਂ ਮਨ ਨੇ ਔਗਣਾਂ ਦਾ ਗੁਲਾਮ ਹੋ ਜਾਣਾ ਨਾ, ਫਿਰ ਕੀ ਹੋਣਾ, ਤੈਨੂੰ ਚੰਗੇ ਮੰਦੇ ਦੀ ਪਛਾਣ ਨਹੀਂ ਰਹਿਣੀ। ਸਰਪ ਸਰ ਕੀ ਸਾਰ ਨਾ ਜਾਣੇ, ਫਿਰ ਤੈਨੂੰ ਚੰਗੇ ਮੰਦੇ ਦੀ ਪਛਾਣ ਨਹੀਂ ਰਹਿਣੀ, ਫਿਰ ਤੈਨੂੰ ਭਲੇ ਬੁਰੇ ਦੀ ਪਛਾਣ ਨਹੀਂ ਰਹਿਣੀ, ਤੂੰ ਨਿੰਦਿਆ ਕਰੀ ਜਾਣੀ ਹੈ। ਸਤ ਸੰਗਤ, ਬਹੁਤੇ ਬੰਦੇ ਜਦੋਂ ਤੁਸੀਂ ਵੇਖੋਗੇ ਹਾਲਾਤ ਇਸ ਤਰ੍ਹਾਂ ਦੇ ਬਣ ਗਏ, ਉਹਨਾਂ ਨੂੰ ਸੰਤ ਵਿੱਚੋਂ ਵੀ ਕੋਈ ਸੰਤ ਨਹੀਂ ਨਜ਼ਰ ਆ ਰਿਹਾ। ਉਹ ਕਹਿੰਦੇ ਕੋਈ ਸੰਤ ਨਹੀਂ ਹੈ ਜੀ, ਉਹ ਚੰਗੇ ਬੰਦਿਆਂ ਦੀ ਵੀ ਨਿੰਦਿਆ ਕਰੀ ਜਾਣਗੇ। ਤੁਹਾਡੇ 29 ਦਿਨ ਦੇ ਗੁਣ ਨਹੀਂ ਉਹਨਾਂ ਨੂੰ ਚੇਤੇ, ਇੱਕ ਅੱਧੀ ਕੋਈ ਗਲਤੀ ਹੋ ਗਈ 30ਵੇਂ ਦਿਨ ਦੀ, ਉਹਨੂੰ ਚੱਕ ਕੇ ਨਿੰਦਿਆ ਕਰਨਗੇ। ਕਿਉਂ ਭਾਈ, ਮਨ ਦੀ ਆਦਤ ਬਣ ਗਈ, ਔਗਣ ਵੇਖਣੇ ਆਦਤ ਬਣ ਗਈ। ਇਸ ਲਈ ਹਜ਼ੂਰ ਕਹਿੰਦੇ ਜਦੋਂ ਮਨ ਗੁਲਾਮ ਹੋ ਜਾਏ ਔਗਣਾਂ ਦਾ, ਫਿਰ ਸਰਪ ਸਰ ਕੀ ਸਾਰ ਨਾ ਜਾਣੇ, ਫਿਰ ਕੀ ਚੁਬੜਾਹੀ ਜੀਓ। ਵਾਰ ਵਾਰ ਚੱਕੜ ਵਿੱਚ ਡੁੱਬੇਗਾ, ਵਾਰ ਵਾਰ ਨਿੰਦਿਆ ਔਗਣਾਂ ਵਿੱਚ ਡੁੱਬਦਾ ਜਾਏਗਾ, ਤੈਨੂੰ ਚੰਗੇ ਮੰਦੇ ਦੀ ਸਾਰ ਨਹੀਂ ਰਹਿਣੀ। ਕਿਉਂ? ਮਨ ਤੇਰਾ ਔਗਣਾਂ ਦਾ

ਤੇ ਪਾਤਸ਼ਾਹ ਕਹਿੰਦੇ ਭਾਈ ਅੰਦਰ ਮੈਲ ਹੈ, ਲੋਭ ਹੈ, ਬਾਹਰੋਂ ਐਵੇਂ ਨਹਾਉਂਦਾ ਫਿਰਦਾ ਕਿ ਮੈਂ ਵੀ ਆ ਧਾਰਮਿਕ ਬੰਦਾ ਜੀ। ਕਹਿੰਦੇ ਇਹਦੇ ਨਾਲ ਕੀ ਹੋਣਾ? ਗੁਰੂ ਤੇਰੇ ਅੰਦਰ ਦੀ ਹਾਲਤ ਜਾਣਦਾ, ਅੰਤਰ ਮੈਲ ਜੇ ਤੀਰਥ ਨਹਾਵੇ ਤਿਸ ਬੈਕੁੰਠ ਨਾ ਜਾਣਾ, ਲੋਕ ਪਤੀਣੇ ਕਛੂ ਨਾ ਹੋਵੇ ਨਾ ਹੀ ਰਾਮ ਇਹ ਅੰਨਾ। ਰੱਬ ਕੋਈ ਅਣਜਾਣ ਨਹੀਂ ਹੈ, ਲੋਕਾਂ ਨੂੰ ਖੁਸ਼ ਕਰ ਰਿਹਾ ਬਾਹਰੋਂ ਭੇਖ ਵਿਖਾ ਕੇ, ਪਰ ਅੰਦਰ ਦੀ ਮਹਿਲ ਉਹ ਤਿਆਗਣੀ ਪਏਗੀ। ਜੇ ਤੇਰੇ ਅੰਦਰ ਮਹਿਲ ਹੈ, ਪਾਤਸ਼ਾਹ ਬਾਣੀ ਅੰਦਰ ਇੱਕ ਬਚਨ ਕਹਿੰਦੇ ਆਸਾਂ ਦੀ ਵਹਾਰ ਤੁਸੀਂ ਸੁਣਦੇ ਹੋ ਰੋਜ਼ ਕੀਰਤਨ ਵਿੱਚ, ਹਜ਼ੂਰ ਕਹਿੰਦੇ ਦੋ ਚੀਜ਼ਾਂ ਨੇ, ਇੱਕ ਹੈ ਅੰਦਰੋਂ ਝੂਠੇ ਪੈਜ ਬਾਹਰ, ਦੁਨੀਆਂ ਅੰਦਰ ਫੈਲ, ਉਹਨਾਂ ਦਾ ਫੈਲਾਅ ਬਹੁਤ ਹੋ ਜਾਂਦਾ, ਬੜੀ ਸੋਭਾ ਹੋ ਰਹੀ, ਬੜੇ ਬੰਦੇ ਮਗਰ ਨੇ ਅੰਦਰੋਂ ਝੂਠੇ, ਪਰ ਇੱਕ ਦਿਨ ਕੀ ਹੋਣਾ? ਉਹ ਝੂਠ ਪ੍ਰਗਟ ਹੋ ਜਾਂਦਾ। ਅੰਦਰੋਂ ਝੂਠੇ ਪੈਜ ਬਾਹਰ, ਦੁਨੀਆਂ ਅੰਦਰ ਫੈਲ, 68 ਤੀਰਥ ਜੇ ਨਹਾਵੇ ਉਤਰੇ ਨਾਹੀ ਮੈਲ। ਅੱਜ ਵੀ ਹਜ਼ੂਰ ਕਹਿੰਦੇ ਭਾਈ ਅੰਤਰ ਮੈਲ ਲੋਭ ਬਹੁਤ ਝੂਠੇ, ਬਾਹਰ ਨਹਾਵੋ ਕਾਹੀ ਜੀ। ਉੱਥੇ ਹਜ਼ੂਰ ਕਹਿੰਦੇ ਅੰਦਰੋਂ ਝੂਠੇ ਪੈਜ ਬਾਹਰ, ਦੁਨੀਆਂ ਅੰਦਰ ਫੈਲ, 68 ਤੀਰਥ ਜੇ ਨਹਾਵੇ ਉਤਰੇ ਨਾਹੀ ਮੈਲ। ਅਤੇ ਦੂਜੇ ਪਾਸੇ ਕੋਈ ਬਾਹਰੋਂ ਕੱਪੜੇ ਸੋਹਣੇ ਨਹੀਂ ਹੈ, ਕੋਈ ਫੈਲਾਅ ਨਹੀਂ ਹੈ ਦੁਨੀਆਂ 'ਚ, ਕੋਈ ਲੋਕ ਨਹੀਂ ਮਗਰ, ਕੋਈ ਬਹੁਤ ਵੱਡਾ ਅਹੁਦਾ ਨਹੀਂ ਹੈ, ਪਰ ਨਾਮ 'ਤੇ ਸੱਚ ਪੱਲੇ ਹੈ। ਜਿਨ੍ਹਾਂ ਪੱਲੇ ਨਾਮ 'ਤੇ ਸੱਚ ਹੈ ਉਹਨਾਂ ਨੂੰ ਫਿਰ ਪਾਤਸ਼ਾਹ ਕੀ ਕਹਿੰਦੇ? ਜਿਨ ਪੱਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ, ਤਿੰਨ ਨੇ ਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਕਹਿੰਦੇ ਭਾਈ ਉਹਨਾਂ ਦਾ ਨਿਉ ਰੱਬ ਨਾਲ ਲੱਗ ਗਿਆ, ਇਸ ਲਈ ਭਾਈ ਅੰਦਰ ਦੀ ਮੈਲ ਛੱਡ, ਲੋਭ ਛੱਡ, ਅਤੇ ਫਿਰ ਇਹ ਸਭ ਕੀਤੇ ਕਰਮ ਪੂਰੇ ਸਹੀ ਹੋਣਗੇ, ਨਹੀਂ ਤਾਂ ਬਾਹਰੋਂ

ਆਖੋ ਸਤਨਾਮ ਸ੍ਰੀ। ਹੁਣ ਸਾਰੇ ਸਵਾਲਾਂ ਦਾ ਜਵਾਬ ਮਿਲਣ ਲੱਗਾ ਜਿਹੜੇ ਔਗਣ ਪਾਤਸ਼ਾਹ ਨੇ ਦੱਸੇ ਗੱਲ ਕਹੀ ਕਿ ਮਨ ਨੂੰ ਟਿਕਾ ਕੇ ਰੱਖ, ਬਾਹਰ ਨਾ ਭਟਕ, ਔਗਣਾਂ ਨੂੰ ਛੱਡ, ਗੁਣ ਇਕੱਠੇ ਕਰ, ਚੰਗੇ ਮੰਦੇ ਦੀ ਸਹਾਰ, ਤੂੰ ਔਗਣਾਂ ਦਾ ਗੁਲਾਮ ਨਾ ਹੋ ਜਾਏ, ਔਰ ਫਿਰ ਅੰਦਰ ਦੀ ਮਹਿਲ, ਲੋਭ, ਝੂਠ ਛੱਡ। ਇਹ ਸਾਰੀਆਂ ਗੱਲਾਂ ਦਾ ਹੁਣ ਜਵਾਬ ਮਿਲਣ ਲੱਗਾ। ਕਾਹਦੇ ਨਾਲ ਹੋਣਾ ਇਹ ਮਹਾਰਾਜ? ਇਹ ਸਾਰੇ ਔਗਣਾਂ ਤੋਂ ਸਾਡੀ ਖੁਲਾਸੀ ਕਿਵੇਂ ਹੋਵੇ ਮਹਾਰਾਜ? ਪਾਤਸ਼ਾਹ ਕਹਿੰਦੇ ਇੱਕ ਚੀਜ਼ ਨਾਲ। ਕੀ ਕਰ? ਨਿਰਮਲ ਨਾਮ ਜਪੋ ਸਦ ਗੁਰਮੁਖ। ਕਹਿੰਦੇ ਜੇ ਤੂੰ ਚਾਹੁੰਦਾ ਨਾ ਇਹ ਚੀਜ਼ਾਂ ਤੋਂ ਛੁਟਕਾਰਾ ਹੋ ਜਾਏ, ਫਿਰ ਵਾਹਿਗੁਰੂ ਜੀ ਦਾ ਨਾਮ ਮੈਲ ਤੋਂ ਰਹਿਤ ਨਿਰਮਲ ਹੈ, ਰੋਜ਼ ਜਪਣਾ ਸ਼ੁਰੂ ਕਰ ਸਤਨਾਮ ਸ੍ਰੀ। ਰੋਜ਼ ਵਾਹਿਗੁਰੂ ਵਾਹਿਗੁਰੂ ਜਪ, ਜਪਣਾ ਸ਼ੁਰੂ ਕਰ, ਤੇਰੇ ਅੰਤਰਗਤ ਤੀਰਥ ਬਣ ਜਾਏਗਾ, ਅੰਤਰੋਂ ਗਤੀ ਹੋ ਜਾਏਗੀ, ਇਹ ਸਾਰੇ ਔਗਣ ਧੋਤੇ ਜਾਣਗੇ, ਸਾਰੀਆਂ ਆਦਤਾਂ ਬਦਲ ਜਾਣਗੀਆਂ ਇੱਕੋ ਕਰਮ ਨਾਲ। ਨਿਰਮਲ ਨਾਮ ਜਪੋ ਸਦ ਗੁਰਮੁਖ, ਗੁਰੂ ਰਾਹੀਂ ਵਾਹਿਗੁਰੂ ਵਾਹਿਗੁਰੂ ਜਪ। ਰੋਜ਼ ਆਪਣੇ ਮਨ ਨੂੰ ਕਹਿ, ਆਖੋ ਇੱਕ ਵਾਰ ਸਾਰੇ, ਗੁਰ ਗੁਰ ਗੁਰ।

ਗੁਰ ਆਖੋ ਸਤਨਾਮ ਸ੍ਰੀ। ਅੱਜ ਹਜ਼ੂਰ ਕਹਿੰਦੇ ਸਾਰੇ ਔਕਣ ਸਾਰੇ ਗੁਨਾਹ ਮੁੱਕ ਜਾਣਗੇ, ਮਨ ਵੀ ਥਿਰ ਹੋਣ ਲੱਗ ਜਾਏਗਾ ਭਾਈ, ਤੈਨੂੰ ਸਾਰਾ ਸਰ ਦੀ ਸਹਾਰ ਵੀ ਆ ਜਾਏਗੀ, ਅੰਦਰ ਦੀ ਮੈਲ ਲੋਭ ਝੂਠ ਸਭ ਉੱਤਰ ਜਾਣਗੇ। ਕੀ ਕਰ? ਨਿਰਮਲ ਨਾਮ ਜਪੋ ਸਦ ਗੁਰਮੁਖ, ਅੰਤਰ ਕੀ ਗਤ ਤਾਹੀ ਜੀਓ। ਕਹਿੰਦੇ ਅੰਦਰੋਂ ਭਾਈ ਤੇਰੀ ਗਤੀ ਹੋ ਜਾਣੀ, ਸ਼ੁੱਧ ਹੋ ਜਾਣ, ਗੁਰੂ ਰਾਹੀਂ ਨਾਮ ਜਪਣਾ

ਬਚਨਾਂ ਰਾਹੀਂ ਸੱਚ ਫਲ ਤੱਕ ਤੂੰ ਪਹੁੰਚ ਜਾਣਾ, ਪਰ ਗੁਰੂ ਦਾ ਹੁਕਮ ਹੈ, ਕਹਿੰਦੇ ਕੀ ਕਰ ਪਰ ਹਰ ਲੋਭ ਨਿੰਦਾ ਕੂੜ ਤਿਆਗੋ। ਕਹਿੰਦੇ ਭਾਈ ਨਿੰਦਿਆ ਛੱਡ, ਲੋਭ ਛੱਡ, ਕੂੜ ਛੱਡ, ਇਹ ਤਿੰਨੇ ਚੀਜ਼ਾਂ ਦਾ ਆਪਸ ਵਿੱਚ ਮੇਲ ਹੈ। ਜੇ ਲੋਭ ਹੈ ਤਾਂ ਫਿਰ ਤੁਸੀਂ ਕੂੜ ਝੂਠ ਦਾ ਸਹਾਰਾ ਲਓਗੇ, ਜਿਹੜਾ ਸੱਚ ਨਹੀਂ ਉਹਨੂੰ ਖੁਸ਼ ਕਰਨ ਲਈ ਉਹਦੇ 'ਤੇ ਲੋਭ ਹੈ, ਝੂਠ ਬੋਲੋਗੇ ਉਹਦੇ ਕੋਲ, ਆਪਣਾ ਲੋਭ ਪੂਰਾ ਕਰਨ ਲਈ ਕਿਸੇ ਦੂਜੇ ਦੀ ਨਿੰਦਿਆ ਕਰੋਗੇ। ਕਿਉਂਕਿ ਦੋ ਚੀਜ਼ਾਂ ਨਾਲ ਹਰ ਬੰਦਾ ਖੁੱਲ੍ਹ ਜਾਂਦਾ, ਦੋ ਚਾਬੀਆਂ ਨੇ। ਪਰਵਾਨਾ ਸਾਹਿਬ ਨੇ ਇੱਕ ਆਪਣੀ ਪੁਸਤਕ ਵਿੱਚ ਲਿਖਿਆ ਹੈ, ਹਰ ਬੰਦਾ ਦੋ ਚਾਬੀਆਂ ਨਾਲ ਖੁੱਲ੍ਹ ਜਾਂਦਾ, ਜਾਂ ਤਾਂ ਝੂਠੀ ਉਹਦੀ ਉਸਤਤ ਕਰੋ, ਜਾਂ ਉਹਦੇ ਕਿਸੇ ਦੁਸ਼ਮਣ ਦੀ ਨਿੰਦਿਆ ਕਰੋ, ਉਹਨੇ ਤੁਹਾਡੇ ਨਾਲ ਮਿੱਤਰਤਾ ਪਾ ਲੈਣੀ। ਪਰ ਪਾਤਸ਼ਾਹ ਕਹਿੰਦੇ ਚੀਜ਼ਾਂ ਤਿਆਗਣੀਆਂ ਪੈਣਗੀਆਂ, ਪਰ ਹਰ ਲੋਭ ਨਿੰਦਾ ਕੂੜ ਤਿਆਗੋ। ਇਹ ਗੁਰੂ ਦਾ ਬਚਨ ਹੈ, ਇਹਨੂੰ ਮੰਨ ਤੇ ਤੈਨੂੰ ਸੱਚ ਦਾ ਫਲ ਪ੍ਰਾਪਤ।

0: ਆਖੋ ਸਤਨਾਮ ਸ੍ਰੀ। ਕਹਿੰਦੇ ਦੂਜਾ ਫਿਰ ਨਾ ਅਰਦਾਸ ਕਰੀ ਰੋਜ਼, ਹਰ ਰੋਜ਼ ਗੁਰੂ ਅੱਗੇ ਆ ਕੇ ਹੱਥ ਜੋੜ ਕੇ ਕਹਿ ਜਿਉਂ ਭਾਵੇ ਤਿਉਂ ਰੱਖੋ ਹਰ ਜਿਉ। ਹੇ ਵਾਹਿਗੁਰੂ, ਜਿਵੇਂ ਤੁਹਾਨੂੰ ਪਾਉਂਦਾ ਬਸ ਰੱਖ ਲਓ, ਇਹ ਅਰਦਾਸ ਕਰਨੀ ਮਹਾਰਾਜ, ਰੱਖ ਲਓ ਆਪਣੇ ਚਰਨਾਂ, ਜਿਵੇਂ ਵੀ ਤੁਹਾਨੂੰ ਪਾਉਂਦਾ, ਚੰਗੇ ਮੰਦੇ ਮਾੜੇ ਮਹਾਰਾਜ ਤੁਹਾਡੇ ਆ, ਰੱਖ ਲਓ ਆਪਣੇ ਚਰਨਾਂ। ਸਾਧ ਸੰਗਤ ਜਦੋਂ ਕੋਈ ਇੰਨੇ ਪ੍ਰੇਮ ਪਿਆਰ ਨਾਲ ਅਰਦਾਸ ਕਰੇ, ਇਹ ਸੱਚ ਹੈ, ਮਾਂ ਪਿਓ ਭਾਵੇਂ ਝਿੜਕ ਦਿੰਦੇ ਨੇ ਬੱਚਿਆਂ ਨੂੰ, ਪਰ ਅੰਦਰੋਂ ਉਹਨਾਂ ਦਾ ਪਿਆਰ ਬਣਿਆ ਰਹਿੰਦਾ। ਬਾਹਰੋਂ ਮਾਂ ਮਾਰਦੀ ਵੀ ਹੈ, ਅੰਦਰੋਂ ਸਾਧ ਸੰਗਤ ਪਲੋਸ ਕੇ ਰੱਖਦੀ ਹੈ ਵੀ ਕਿਤੇ ਸੱਟ ਨਾ ਲੱਗੀ ਹੋਵੇ। ਇੱਦਾਂ ਗੁਰੂ ਆਪਾਂ ਨੂੰ ਝਿੜਕ ਵੀ ਦਿੰਦਾ, ਕਈ ਵਾਰ ਦੁੱਖ ਵੀ ਆਉਂਦੇ ਨੇ, ਪਰ ਗੁਰੂ ਅੱਗੇ ਅਰਦਾਸ ਕਰੀਏ ਮਹਾਰਾਜ ਰੱਖ ਲਓ, ਜਿਉਂ ਭਾਵੇ ਤਿਉਂ ਰੱਖੋ ਹਰ ਜੀਓ, ਕਿਰਪਾ ਕਰੋ ਜਾਂ ਨਾਨਕ ਸ਼ਬਦ ਸਲਾਹੀ ਦਿਓ, ਆਪਣੇ ਸ਼ਬਦ ਦੀ ਸਿਫਤ ਸਲਾਹ ਬਖਸ਼ੋ। ਗੁਰੂ ਕੋਲੋਂ ਇੱਕੋ ਚੀਜ਼ ਮੰਗਣੀ ਮਹਾਰਾਜ, ਨਾਮ ਬਖਸ਼ੋ, ਜਿਵੇਂ ਪਾਉਂਦਾ ਰੱਖ ਲਓ, ਜੋ ਕੰਮ ਭਾਵੇ ਮਹਾਰਾਜ ਉਹੀ ਕਰਾਇਓ, ਜੋ ਨਹੀਂ ਪਾਉਂਦਾ ਮਹਾਰਾਜ ਉੱਤੇ ਰੁਕਾਵਟ ਪਾ ਦਿਓ। ਅਰਦਾਸ ਕੀਤੀ ਜਾਏ ਤਾਂ ਸੱਚਾਈ ਹੈ, ਮਾੜਾ ਕਰਮ ਗੁਰੂ ਕਰਨ ਹੀ ਨਹੀਂ ਦਿੰਦਾ, ਮੋਹਰੇ ਖਲੋ ਜਾਂਦਾ। ਕਲਗੀਧਰ ਪਾਤਸ਼ਾਹ ਤਾਂ ਭਾਈ ਜੋਗਾ ਸਿੰਘ ਵਰਗਿਆਂ ਨੂੰ ਪਹਿਰੇ 'ਤੇ ਪਾਤਸ਼ਾਹ ਖਲੋ ਕੇ ਰੋਕ ਲੈਂਦੇ ਨੇ ਮਾੜੇ। ਜਦੋਂ ਗੁਰੂ ਅੱਗੇ ਅਰਦਾਸ ਕਰੀਏ, ਮਾੜੇ ਕੰਮ 'ਚ ਗੁਰੂ ਨੇ ਰੁਕਾਵਟ ਪਾ ਦੇਣੀ, ਜਾਣ ਹੀ ਨਹੀਂ ਦੇਣਾ ਉੱਧਰ, ਇਹ ਗੁਰੂ ਦੀ ਵਡਿਆਈ ਹੈ ਭਾਈ। ਪਰ ਅਰਦਾਸ ਕਰੀਏ ਜਿਉਂ ਭਾਵੇ ਤਿਉਂ ਰੱਖੋ ਹਰ ਜੀਓ, ਜਾਂ ਨਾਨਕ ਸ਼ਬਦ ਸਲਾਹੀ ਜੀਓ। ਅਰਦਾਸ 'ਤੇ ਆ ਕੇ ਸ਼ਬਦ ਸਮਾਪਤ ਹੋਇਆ, ਇੱਥੋਂ ਤੱਕ ਪਾਵਨ ਮੁੱਖ ਵਾਕ ਦੀ ਵਿਚਾਰ ਵਿਆਖਿਆ, ਸ਼ਬਦ ਸਮਾਪਤ ਹੈ। ਆਓ ਹੁਣ ਲੜੀਵਾਰ ਪਾਵਨ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਵਿੱਤਰ ਅੰਗ 1111 ਉੱਤੇ ਤੁਖਾਰੀ ਰਾਗ ਦਾ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਪਹਿਲੇ ਪਦੇ ਦੀ ਵਿਚਾਰ ਸਿੰਘ ਸਾਹਿਬ ਜੀਆਂ ਨੇ ਪਰਸੋਂ ਕੀਤੀ ਹੈ, ਕਿਉਂਕਿ ਪਰਸੋਂ ਹੁਕਮਨਾਮਾ ਸਾਹਿਬ ਦੇ ਨਾਲ ਨਾਲ 12 ਮਹਾ ਮਾਝ ਮਹੱਲਾ 5ਵਾਂ ਭਾਦੋਂ ਦੇ ਮਹੀਨੇ ਦੀ ਵਿਚਾਰ ਵੀ ਹੋਈ, ਇਸ ਲਈ ਲੜੀਵਾਰ ਸ਼ਬਦ ਵਿੱਚੋਂ ਇੱਕ ਪਦਾ ਹੋਇਆ। ਰਹਿੰਦੇ 3 ਪਦਿਆਂ ਦੀ ਵਿਚਾਰ ਨਾਲ ਆਪਾਂ ਜੁੜੀਏ, ਅੱਜ ਪਾਤਸ਼ਾਹ ਕੀ ਬਖਸ਼ਿਸ਼ ਕਰਦੇ ਹਨ। ਪਹਿਲੇ ਪਦੇ ਤੋਂ ਗੱਲ ਸ਼ੁਰੂ ਹੋਈ ਸੀ, ਭੁਲਾਵੜੇ ਭੁੱਲੀ ਭੁੱਲ ਭੁੱਲ ਪੱਛੋ ਤਾਣੀ। ਮਹਾਰਾਜ, ਸੰਸਾਰ ਵਿੱਚ ਜੀਵ ਇਸਤਰੀ ਭੁੱਲ ਜਾਂਦੀ ਹੈ, ਸੁੱਖ ਵੇਖ ਕੇ ਸਾਨੂੰ ਰੱਬ ਭੁੱਲ ਜਾਂਦਾ, ਜਦੋਂ ਦੁੱਖ ਹੈ ਉਦੋਂ ਵਾਹਿਗੁਰੂ ਚੇਤੇ ਆਉਂਦਾ, ਜਦੋਂ ਸੁੱਖ ਆਉਂਦੇ ਨੇ ਫਿਰ ਅੰਮ੍ਰਿਤ ਵੇਲਾ ਵੀ ਗਵਾਚ ਜਾਂਦਾ, ਫਿਰ ਨਿਤਨੇਮ ਵੀ ਪੂਰਾ ਨਹੀਂ ਹੁੰਦਾ, ਫਿਰ ਜਪਜੀ ਸਾਹਿਬ ਨਹੀਂ ਹੋ ਰਿਹਾ। ਮਹਾਰਾਜ, ਅਸੀਂ ਸੰਸਾਰ ਦੇ ਸੁੱਖਾਂ ਵਿੱਚ ਜੀਵ ਇਸਤਰੀ ਭੁੱਲ ਜਾਂਦੀ ਹੈ, ਅਤੇ ਹੁਣ ਪਾਤਸ਼ਾਹ ਅਗਲੇ ਪਦੇ ਵਿੱਚ ਬਖਸ਼ਿਸ਼ ਕਰਦੇ, ਭਾਈ ਭੁੱਲ ਨਾ ਜਾਵੇ ਰੱਬ, ਕੀ ਕਰਨਾ ਚਾਹੀਦਾ? ਵਾਰ ਵਾਰ ਆਪਣੀ ਬੇਨਤੀ ਅਰਦਾਸ ਕਰੋ।
1: ਸੁਣ ਨਾਹ ਪਿਆਰੇ ਇੱਕ ਬੇਨੰਤੀ ਮੇਰੀ।
0: ਕਹਿੰਦੇ ਅਰਦਾਸ ਕਰ ਕਿਹੜੀ, ਸੁਣ ਨਾਹ ਪਿਆਰੇ ਇੱਕ ਬੇਨੰਤੀ ਮੇਰੀ। ਇਹ ਮੇਰੇ ਮਾਲਕ ਖਸਮ ਵਾਹਿਗੁਰੂ ਜੀ, ਮੇਰੀ ਇੱਕ ਬੇਨਤੀ ਸੁਣੋ, ਮੇਰੀ ਇੱਕ ਬੇਨਤੀ ਸੁਣੋ। ਔਰ ਸਾਧ ਸੰਗਤ, ਜਦੋਂ ਐਂ ਪਿਆਰ ਨਾਲ ਕੋਈ ਬੇਨਤੀ ਕਰੇ, ਇੱਥੋਂ ਤੱਕ ਹਜ਼ੂਰ ਨੇ ਜ਼ਿਕਰ ਕੀਤਾ, ਰੱਬ ਨਾਲ ਗੱਲ ਕਰਨ ਵਾਲੇ ਸਿੱਧਾ ਕਹਿੰਦੇ ਨੇ, ਦੇ ਕੰਨ ਸੁਣੋ ਅਰਦਾਸ ਜੀਓ। ਜਦੋਂ ਕਿਸੇ ਨਾਲ ਬਹੁਤ ਪਿਆਰ ਹੋਵੇ, ਉਹਨੂੰ ਕਹੀਦਾ ਮੜ ਜਾ ਕੰਨ ਦੇ ਕੇ ਸੁਣ ਜਾ, ਧਿਆਨ ਨਾਲ ਮੇਰੀ ਗੱਲ ਸੁਣ। ਉਹਨੂੰ ਕਹੀਦਾ ਧਿਆਨ ਨਾਲ ਸੁਣ। ਰੱਬ ਨੂੰ ਰੱਬ ਦੇ ਪਿਆਰੇ ਕਹਿੰਦੇ, ਦੇ ਕੰਨ ਸੁਣੋ ਅਰਦਾਸ ਜੀਓ। ਔਰ ਇੱਥੋਂ ਤੱਕ ਰੱਬ ਉਹਨਾਂ ਦੇ ਨੇੜੇ ਹੋ ਜਾਂਦਾ, ਫਿਰ ਉਹਨਾਂ ਵਿੱਚ ਅਤੇ ਰੱਬ ਵਿੱਚ ਗੁਫ਼ਤਗੂ ਹੋਣ ਲੱਗ ਪੈਂਦੀ ਹੈ, ਹੋਰ ਕਿਸੇ ਨੂੰ ਪਤਾ ਨਹੀਂ ਲੱਗਦਾ ਗੱਲ ਕੀ ਕਰ ਰਹੇ। ਯਕਰਜ ਗੁਫ਼ਤਮ ਪੇਸ ਕੋ ਦਰਗੋਸ ਕੁਨ ਕਰਤਾਰ ਹਕਾ ਕਬੀਰ ਕਰੀਮ ਤੂੰ ਬੇਹ ਪਰਵਤਕਾਰ। ਉਹ ਰੱਬ ਨਾਲ ਗੁਫ਼ਤਮ ਕਰਨ ਲੱਗ ਪੈਂਦੇ, ਗੁਫ਼ਤਗੂ ਹੋਣ ਲੱਗ ਪੈਂਦੀ। ਅੱਜ ਹਜ਼ੂਰ ਕਹਿੰਦੇ ਅਰਦਾਸ ਕਰ, ਇਹ ਮਾਲਕ ਵਾਹਿਗੁਰੂ ਜੀ ਮੇਰੀ ਇੱਕ ਬੇਨਤੀ ਸੁਣੋ।
1: ਤੂੰ ਨਿਜ ਘਰ ਵਸੇ ਅੜਾ ਹਉ ਰੁਲ ਭਸਮੈ ਢੇਰੀ।
0: ਕਹਿੰਦੇ ਬੇਨਤੀ ਕੀ ਹੈ, ਹੇ ਰੱਬ ਜੀ ਤੂੰ ਤਾਂ ਆਪਣੇ ਨਿਜ ਘਰ ਵਿੱਚ ਆਰਾਮ ਨਾਲ ਵਸਿਆ ਹੋਇਆ, ਅਸੀਂ ਤਾਂ ਰੁਲ ਗਏ ਪਾਤਸ਼ਾਹ ਜੀ, ਸੰਸਾਰ ਦੇ ਮੋਹ ਲਾ ਦਿੱਤੇ ਤੂੰ। ਕਾਮ ਕ੍ਰੋਧ ਲੋਮੋ ਅਹੰਕਾਰ ਈਰਖਾ ਦਵੈ ਝੂਠ ਨਿੰਦਿਆ ਸੰਸਾਰ ਦਾ ਮੋਹ ਪੈਦਾ ਕਰ ਦਿੱਤਾ। ਮਹਾਰਾਜ, ਅਸੀਂ ਸੰਸਾਰ ਦੇ ਇਹਨਾਂ ਬੰਧਨਾਂ 'ਚ ਰੁਲ ਚੱਲੇ, ਤੁਸੀਂ ਆਪਣੇ ਨਿੱਜ ਘਰ ਵਿੱਚ ਬੈਠੇ ਹੋ, ਮੇਰੀ ਬੇਨਤੀ ਸੁਣੋ, ਮੈਨੂੰ ਇਸ ਸੰਸਾਰ ਦੇ ਮੋਹ ਤੋਂ ਬਾਹਰ ਕੱਢੋ, ਮੈਨੂੰ ਇਸ ਸੰਸਾਰ ਦੇ ਬੰਧਨਾਂ ਤੋਂ ਮੁਕਤ ਕਰੋ। ਸਾਧ ਸੰਗਤ, ਇਹ ਬਹੁਤ ਵੱਡੇ ਬੰਧਨ ਨੇ। ਪਾਤਸ਼ਾਹ ਬਾਣੀ ਅੰਦਰ ਕਹਿੰਦੇ, ਕੋਈ ਵਿਰਲਾ ਹੈ ਜਿਹੜਾ ਇਹਨਾਂ ਦੇ ਮੋਹ ਦੇ ਬੰਧਨਾਂ ਤੋਂ ਬਾਹਰ ਨਿਕਲਦਾ। ਕੋਈ ਵਿਰਲਾ ਹੈ ਜਿਹੜਾ ਆਪਣੇ ਪੰਜੇ ਦੇ ਪੰਜੇ ਲੜ ਕੇ ਮਾਰ ਦਿੰਦਾ? ਜਿਵੇਂ ਆਪਾਂ ਨੂੰ ਆਪਣੇ ਬੱਚਿਆਂ ਨਾਲ ਪਿਆਰ ਹੈ, ਇੱਦਾਂ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਵਿਕਾਰ ਵੀ ਇੰਨੇ ਪਿਆਰੇ ਹੋ ਜਾਂਦੇ ਬੰਦੇ ਵਾਸਤੇ।

0: ਕਿਵੇਂ ਹੈ ਵਾਹਿਗੁਰੂ ਜੀ ਆਪਣੇ ਮਾਲਕ ਤੋਂ ਬਗੈਰ, ਪਤੀ ਤੋਂ ਬਗੈਰ ਕਿਹਨੂੰ ਕਹੀਏ, ਕਿਹਦੇ ਕੋਲ ਗੱਲ ਕਰੀਏ, ਕਿਆ ਹੋਰ ਕੁਝ ਕਰੀਏ ਮਹਾਰਾਜ, ਕਿਹਨੂੰ ਕਹੀਏ ਆਪਣੇ ਤੋਂ ਬਗੈਰ, ਹੋਰ ਕਿਹਨੂੰ ਦੱਸੀਏ। ਹੇ ਅਕਾਲ ਪੁਰਖ ਵਾਹਿਗੁਰੂ ਖਸਮ ਪਤੀ ਜੀ, ਤੁਹਾਡੇ ਅੱਗੇ ਬੇਨਤੀ, ਤੁਹਾਡੇ ਤੋਂ ਬਗੈਰ ਕਿਸ ਨੂੰ ਕਹਿਣਾ ਹੈ।
1: ਅੰਮ੍ਰਿਤ ਨਾਮ ਰਸਨ ਰਸ ਰਸਨਾ ਗੁਰ ਸ਼ਬਦੀ ਰਸ ਪੀਜੈ।
0: ਕਹਿੰਦੇ ਹੁਣ ਉਹ ਪਤੀ ਨੇ ਫਿਰ ਜਵਾਬ ਦਿੱਤਾ, ਜਦੋਂ ਆਪਾਂ ਅਰਦਾਸ ਬੇਨਤੀ ਕਰਦੇ ਨਾਲ ਦੀ ਨਾਲ ਜਵਾਬ ਮਿਲਦਾ। ਇੱਕ ਚੀਜ਼ ਯਾਦ ਰੱਖਿਓ, ਸਹਿਜ ਪਾਠ ਕਰਨਾ ਸ਼ੁਰੂ ਕਰੋ ਔਰ ਤੁਹਾਨੂੰ ਬਾਣੀ ਪੜ੍ਹਦੇ ਚੀਜ਼ਾਂ ਆਨੰਦ ਵਿੱਚ ਆਉਣਗੀਆਂ। ਵੀ ਇੱਕ ਪੰਕਤੀ ਦੋ ਪੰਕਤੀਆਂ ਵਿੱਚ ਸਵਾਲ ਹੋ ਰਹੇ ਨੇ, ਤੀਜੀ ਪੰਕਤੀ ਵਿੱਚ ਜਵਾਬ ਮਿਲ ਰਿਹਾ ਨਾਲ ਦੀ ਨਾਲ, ਸਵਾਲ ਜਵਾਬ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਪਹਿਲੇ ਅੰਗ ਤੋਂ ਸਵਾਲ ਜਵਾਬ ਸ਼ੁਰੂ ਹੋ ਜਾਂਦੇ, ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ। ਇੱਥੇ ਸਵਾਲ ਜਵਾਬ ਨੇ, ਪਹਿਲਾਂ ਸਵਾਲ ਕੀਤੇ ਜਾ ਰਹੇ ਨੇ ਕਿ ਵਾਹਿਗੁਰੂ ਬੇਨਤੀ ਸੁਣੋ, ਤੁਸੀਂ ਨਿੱਜ ਘਰ ਵਿੱਚ ਵਸੇ ਹੋ, ਅਸੀਂ ਮੋਹ ਵਿਕਾਰਾਂ ਦੇ ਬੰਧਨਾਂ 'ਚ ਰੁਲ ਚੱਲੇ, ਸਾਨੂੰ ਬਚਾਓ। ਅਤੇ ਹੁਣ ਫਿਰ ਅੱਗੋਂ ਜਵਾਬ ਮਿਲਿਆ, ਜੇ ਬਚਣਾ ਫਿਰ ਕੀ ਕਰ। ਅੰਮ੍ਰਿਤ ਨਾਮ ਰਸਨ ਰਸ ਰਸਨਾ, ਇਸ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਹਿ, ਉੱਚੀ ਉੱਚੀ ਪੁਕਾਰ ਵਾਹਿਗੁਰੂ ਵਾਹਿਗੁਰੂ। ਜਦੋਂ ਕਿਸੇ ਨੂੰ ਡਰ ਲੱਗ ਰਿਹਾ ਹੋਵੇ ਉਹ ਬੰਦਾ ਉੱਚੀ ਉੱਚੀ ਬੋਲਦਾ। ਅੱਛਾ, ਇਕੱਲਾ ਵੀ ਬੰਦਾ ਕਈ ਵਾਰ ਵੇਖੋਗੇ ਜਿਹਨੂੰ ਡਰ ਲੱਗਦਾ ਨਾ, ਉੱਚੀ ਉੱਚੀ ਗਾਉਣ ਲੱਗ ਪੈਂਦਾ, ਚਾਹੋ ਨਾ ਨਹੀਂ ਗਾ ਰਿਹਾ, ਮੈਂ ਇਕੱਲਾ ਗਾ ਰਿਹਾ, ਡਰ ਵਿੱਚ ਉੱਚਾ ਬੋਲਦਾ। ਇੱਦਾਂ ਜੇ ਵਿਕਾਰਾਂ ਦੇ ਡਰ ਤੋਂ ਬਚਣਾ, ਜੇ ਮੋਹ ਦੇ ਬੰਧਨ ਤੋੜਨੇ, ਹਜ਼ੂਰ ਕਹਿੰਦੇ ਰਸਨਾ ਨਾਲ ਰਸ ਲੈ ਕੇ ਜਪ ਸਤਨਾਮ ਸ੍ਰੀ, ਇਸ ਰਸਨਾ ਨੂੰ ਜਪਾ ਵਾਹਿਗੁਰੂ। ਇੱਕ ਵਾਰ ਆਪਣਾ ਮਨ ਟਕਾ ਕੇ ਕਹੋ ਸਾਰੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ਅੱਖੋ ਸਤਨਾਮ ਸ੍ਰੀ। ਅੱਜ ਹਜ਼ੂਰ ਕਹਿੰਦੇ ਜੇ ਫਿਰ ਬਚਣਾ ਅੰਮ੍ਰਿਤ ਨਾਮ ਰਸਨ ਰਸ ਰਸਨਾ, ਗੁਰ ਸ਼ਬਦੀ ਰਸ ਪੀਜੈ, ਗੁਰੂ ਦੇ ਸ਼ਬਦ ਰਾਹੀਂ ਨਾਮ ਦਾ ਰਸ ਪੀ ਰਸਨਾ।
1: ਵਿਣ ਨਾਵੈ ਕੋ ਸੰਗ ਨਾ ਸਾਥੀ, ਆਵੈ ਜਾਏ ਕਨੇਰੀ।
0: ਕਹਿੰਦੇ ਤੇਰੇ ਕੋਲ ਆਉਣਾ ਜਾਣਾ ਬਹੁਤ ਕੁਝ ਹੈ, ਧਨ ਦੌਲਤ ਪਦਾਰਥ, ਅਹੁਦੇ ਰੁਤਬੇ, ਮਿੱਤਰ ਦੋਸਤ, ਸੱਜਣ ਰਿਸ਼ਤੇਦਾਰ, ਪਰ ਇਹ ਸਭ ਆਉਣ ਜਾਣ ਦੇ ਸਾਥੀ ਆ। ਬਿਨਾਂ ਨਾਮ ਤੋਂ ਹੋਰ ਕੋਈ ਸੰਗੀ ਸਾਥੀ ਨਹੀਂ ਬਣੇਗਾ।
1: ਨਾਨਕ ਲਾਹ ਲੈ ਘਰ ਜਾਈਐ, ਸਾਚੀ ਸੱਚ ਮਤ ਤੇਰੀ।
0: ਕਹਿੰਦੇ ਭਾਈ ਲਾਹ ਲੈ ਕੇ ਨਿੱਜ ਘਰ ਵਿੱਚ ਜਾਏਗਾ, ਗੁਰੂ ਦੀ ਮਤ ਧਾਰਨ ਕਰ, ਗੁਰੂ ਦਾ ਬਚਨ ਮੰਨ, ਨਾਮ ਜਪਣਾ ਸ਼ੁਰੂ ਕਰ, ਤੈਨੂੰ

0: ਫਿਰ ਵਾਕਿਆ ਹੀ ਇਹ ਹੋ ਜਾਏਗਾ ਤੇਰੇ ਨਾਲ ਕਿ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀ ਉਹ। ਉਸ ਤੋਂ ਹੁਣ ਅਗਲਾ ਪਦਾ ਹਜ਼ੂਰ ਨੇ ਬਖਸ਼ਿਸ਼ ਕੀਤਾ, ਕਹਿੰਦੇ ਇਹ ਨਾ ਹੋਵੇ ਕਿਤੇ ਜਿਹਨੂੰ ਸੁਨੇਹਾ ਦੇਣਾ ਜਿਹਨੂੰ ਬੇਨਤੀ ਕਰਨੀ ਉਹ ਸੱਜਣ ਦੇਸ਼ ਵਿੱਚ ਹੀ ਹੈ ਤੇਰੇ ਹਿਰਦੇ ਘਰ 'ਚ, ਸੁਨੇਹੇ ਤੂੰ ਵਿਦੇਸ਼ ਨੂੰ ਘੱਲੀ ਜਾਂਦੇ, ਉਹ ਤੇਰੇ ਹਿਰਦੇ ਘਰ ਵਿੱਚ ਵੀ ਹੈ ਲੱਭੀ ਤੂੰ ਬਾਹਰ ਜਾਂਦੇ, ਕੰਮ ਕੁਝ ਹੋਰ ਕਰ ਰਹੇ ਹੈ, ਹਿਰਦੇ ਘਰ ਵਿੱਚ ਮਨ ਨੂੰ ਟਿਕਾ ਅੰਦਰ ਹੀ ਬੈਠੇ। ਇਹ ਨਾ ਹੋਵੇ ਕਿ ਸੱਜਣ ਦੇਸ਼ ਵਿੱਚ ਹੋਵੇ ਤੇ ਸੁਨੇਹੇ ਵਿਦੇਸ਼ ਦੇ ਰਿਹਾ ਹੈ।
1: ਸਾਰ ਸੰਭਾਲੇ ਤਿੰਨ ਸੱਜਣ ਮੁੰਦ ਨੈਣ ਭਰੀਦੀ,
0: ਕਹਿੰਦੇ ਹਾਂ ਉਹ ਸੱਜਣ ਦੀ ਸਾਰ ਸੰਭਾਲ ਕਰ, ਜੇ ਉਹਨੂੰ ਪ੍ਰੇਮ ਵਿੱਚ ਆ ਕੇ ਅੱਖਾਂ ਭਰ ਰਹੀਆਂ ਨੇ, ਵਿਰਾਗ ਆ ਰਿਹਾ, ਉਹਨੂੰ ਯਾਦ ਕਰ ਰਿਹਾ, ਸਮਝੋ ਤੈਨੂੰ ਪਿਆਰ ਬਖਸ਼ਦਾ। ਸਾਧ ਸੰਗਤ ਜਦੋਂ ਕਦੇ ਗੁਰੂ ਦੀ ਗੱਲ ਕਰਦਿਆਂ ਬਾਣੀ ਪੜ੍ਹਦਿਆਂ ਤੁਹਾਨੂੰ ਵਿਰਾਗ ਆਵੇ, ਜਦੇ ਪਾਤਸ਼ਾਹ ਦਾ ਸ਼ੁਕਰਾਨਾ ਕਰਿਆ ਕਰੋ, ਸਮਝੋ ਗੁਰੂ ਤੁਹਾਨੂੰ ਪਿਆਰ ਦੇ ਰਿਹਾ। ਜਦੋਂ ਪਿਓ ਧੀ ਦੇ ਸਿਰ 'ਤੇ ਹੱਥ ਰੱਖਦੇ ਸੱਜਣੋ, ਜਿੰਨੇ ਵੀ ਦੁੱਖ ਅੰਦਰ ਹੁੰਦੇ ਨੇ ਧੀਆਂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ। ਕੋਈ ਦੁਖੀ ਦੇ ਸਿਰ ਉੱਤੇ ਪਿਓ ਜਦੋਂ ਬੱਚੇ ਦੇ ਹੱਥ ਰੱਖਣ ਗੱਲ ਨਾਲ ਲਾਉਂਦੇ, ਵਿਰਾਗ ਆ ਜਾਂਦਾ। ਮੈਂ ਚੀਜ਼ ਵੇਖੀ ਇੱਕ ਜਗ੍ਹਾ 'ਤੇ, ਗੁਰੂ ਦੀਆਂ ਇਸ ਤਰ੍ਹਾਂ ਕਥਾ ਕਹਾਣੀਆਂ ਬਹਿ ਕੇ ਬਾਤਾਂ ਕਰਨ ਲੱਗ ਪਏ, ਇੱਕ ਭੈਣ ਦੀਆਂ ਅੱਖਾਂ ਵਿੱਚੋਂ ਵਿਰਾਗ ਆ ਗਿਆ ਬਹੁਤ, ਔਰ ਉਹਨੇ ਹੰਝੂ ਪਹੁੰਚਦਿਆਂ ਪਦਕ ਫਿਰ ਧਿਆਨ ਧਰ ਕੇ ਕੀ ਕਿਹਾ, ਹੇ ਗੁਰੂ ਰਾਮਦਾਸ ਤੁਹਾਡਾ ਕਰੋੜਾਂ ਵਾਰ ਸ਼ੁਕਰਾਨਾ, ਤੁਸੀਂ ਪਿਆਰ ਦਿੱਤਾ। ਉਦੋਂ ਮੈਨੂੰ ਵੀ ਸਮਝ ਆਈ, ਤਾਂ ਭੈਣ ਕਹਿੰਦੀ ਜਦੋਂ ਵਿਰਾਗ ਆਉਂਦਾ ਮੈਂ ਸ਼ੁਕਰਾਨਾ ਕਰਦੀ ਭਾਈ ਸਾਹਿਬ ਗੁਰੂ ਰਾਮਦਾਸ ਸਾਹਿਬ ਦਾ, ਮੈਨੂੰ ਐਂ ਲੱਗਦਾ ਮੇਰੇ ਸਿਰ 'ਤੇ ਹੱਥ ਰੱਖਤਾ ਹੁਣ ਗੁਰੂ ਰਾਮਦਾਸ ਸਾਹਿਬ। ਜਦੋਂ ਪ੍ਰੇਮ ਵਿਰਾਗ ਆਵੇ ਉਦੋਂ ਸ਼ੁਕਰਾਨਾ ਕਰੋ। ਅੱਜ ਹਜ਼ੂਰ ਕਹਿੰਦੇ ਮੁੰਦ ਨੈਣ ਭਰਿੰਦੀ, ਉਹਦੇ ਪ੍ਰੇਮ ਵਿੱਚ ਸੱਜਣ ਦੇ ਵਿਰਾਗ ਚੱਖਾਂ ਭਰਦੀਆਂ ਹਨ।
1: ਮੁੰਦ ਨੈਣ ਭਰਿਦੀ ਗੁਣ ਸਾਰਿਦੀ, ਕਿਉਂ ਪ੍ਰਭ ਮਿਲਾ ਪਿਆਰੇ।
0: ਅੱਖਾਂ ਵਿੱਚ ਵਿਰਾਗ ਪ੍ਰੇਮ, ਹਿਰਦੇ ਵਿੱਚ ਵਿਰਾਗ ਹੈ, ਤੇ ਹੀ ਅਰਦਾਸ ਹੈ ਕਿ ਕਿਵੇਂ ਉਸ ਪ੍ਰਭੂ ਪਿਆਰੇ ਨੂੰ ਮਿਲਾ।
1: ਮਾਰਗ ਪੰਥ ਨਾ ਜਾਣੋ ਵਿਖੜਾ, ਕਿਉਂ ਪਾਈਐ ਫਿਰ ਪਾਰੇ।
0: ਕਹਿੰਦੇ ਫਿਰ ਜਦੋਂ ਇੰਨਾ ਪਿਆਰ ਹੈ, ਤੈਨੂੰ ਉਹਦੇ ਬਾਰੇ ਪਤਾ ਵੀ ਹੈ, ਵਿਰਾਗ ਵੀ ਆਉਂਦਾ, ਫਿਰ ਤੂੰ ਕਿਉਂ ਨਹੀਂ ਮਿਲ ਸਕਦੀ? ਫਿਰ ਜੀਵ ਇਸਤਰੀ ਨੇ ਮਜਬੂਰੀ ਦੱਸੀ। ਪਤਾ ਕੀ ਮਜਬੂਰੀ? ਕਹਿੰਦੇ ਮਜਬੂਰੀ ਇਹ ਹੈ ਕਿ ਮਾਰਗ ਪੰਥ ਨਾ ਜਾਣੋ ਵਿਖੜਾ, ਕਿਉਂ ਪਾਈਐ ਫਿਰ ਪਾਰੋ। ਉਹਦੇ ਘਰ ਵੱਲੋਂ ਮਾਰਗ ਜਾਂਦਾ ਪਰ ਰਸਤੇ ਵਿੱਚ ਰੁਕਾਵਟਾਂ ਆ ਰਹੀਆਂ। ਥੋੜ੍ਹੇ ਦਿਨਾਂ ਬਾਅਦ ਫਿਰ ਵਿਕਾਰ ਸ਼ੁਰੂ ਹੋ ਜਾਂਦੇ, ਈਰਖਾ ਸ਼ੁਰੂ ਹੋ ਜਾਂਦੀ, ਕੋਈ ਕੱਲ ਕਲੇਸ਼ ਸ਼ੁਰੂ ਹੋ ਜਾਂਦਾ, ਮਨ ਫਿਰ ਸੰਸਾਰ ਵਿੱਚ ਉਲਝ ਜਾਂਦਾ। ਥੋੜ੍ਹੇ ਦਿਨਾਂ ਬਾਅਦ ਮਨ ਫਿਰ ਸੰਸਾਰੀ ਉਲਝਣਾਂ ਵਿੱਚ ਵਿਕਾਰਾਂ ਵਿੱਚ ਚਲਿਆ ਜਾਂਦਾ, ਰਸਤਾ ਵਿਖੜਾ ਹੈ। ਇਹੀਓ ਹਾਲਤ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਫਰੀਦੇ ਗਲੀਆਂ ਚਿੱਕੜ ਦੂਰ ਘਰ ਨਾਲ ਪਿਆਰੇ ਨਿਓ, ਚੱਲਾਂ ਤਾਂ ਭਿੱਜੇ ਕੰਬਲੀ ਰਹਾਂ ਤਾਂ ਟੁੱਟੇ ਨਿਓ। ਪਰ ਹਜ਼ੂਰ ਨਾਲ ਫਿਰ ਹੌਸਲਾ ਦਿੰਦੇ, ਤੂੰ ਤੁਰੀ ਜਾਈਂ, ਇਹ ਰਸਤੇ ਵਿੱਚ ਆਈ ਜਾਣਗੇ, ਤੂੰ ਰੁਕੀ ਨਾ, ਵਿਕਾਰ ਆਉਂਦੇ ਆਉਣ ਦੇ, ਪਰ ਤੂੰ ਰੁਕੀ ਨਾ, ਗੁਰੂ ਦੇ ਪ੍ਰੇਮ ਦੇ ਤੁਰਦਾ ਜਾਈਂ, ਇੱਕ ਦਿਨ ਇਹ ਸਾਰਾ ਚਿੱਕੜ ਮੁੱਕ ਜਾਣਾ, ਰਸਤਾ ਸਾਫ਼ ਹੋ ਜਾਣਾ। ਅੱਜ ਫਿਰ ਮਨ ਦੀ ਉਹ ਹਾਲਤ ਦੱਸੀ, ਕਿਉਂ ਨਹੀਂ ਮਿਲ ਰਹੀ? ਕਹਿੰਦੇ ਜੀਵ ਇਸ ਤਰੀਕੇ ਨਹੀਂ, ਮਹਾਰ ਗੁੱਖ ਹੈ, ਰਸਤੇ ਵਿੱਚ ਵਿਕਾਰਾਂ ਦੀ ਰੁਕਾਵਟ ਹੈ।
1: ਸਤਿਗੁਰ ਸ਼ਬਦੀ ਮਿਲੈ ਵਿਛੁੰਨੀ, ਤਨ ਮਨ ਆਗੈ ਰਾਖੈ।
0: ਕਹਿੰਦੇ ਫਿਰ ਸਤਿਗੁਰ ਨੇ ਜਵਾਬ ਦੇ ਦਿੱਤਾ ਮੋਹਰਿਓ, ਕਹਿੰਦੇ ਜੇ ਤੈਨੂੰ ਵਿਕਾਰਾਂ ਦੀ ਰੁਕਾਵਟ ਪੈ ਰਹੀ ਹੈ ਨਾ, ਵੀ ਮਨ ਵਾਰ ਵਾਰ ਥੋੜ੍ਹੇ ਦਿਨਾਂ ਬਾਅਦ ਵਿਕਾਰੀ ਹੋ ਜਾਂਦਾ, ਸੁਰ ਟੁੱਟ ਜਾਂਦੀ ਹੈ, ਮਨ ਜੁੜਨੋਂ ਹਟ ਜਾਂਦਾ, ਫਿਰ ਤੇਰੇ ਅੰਦਰੋਂ ਖਿਆਲ ਬੁਰੇ ਚੱਲ ਪੈਂਦੇ ਨੇ, ਫਿਰ ਇੱਕ ਰਸਤਾ ਗੁਰੂ ਨੇ ਦੱਸਿਆ ਕਿ ਸਤਿਗੁਰ ਸ਼ਬਦੀ ਮਿਲੈ ਵਿਛੁੰਨੀ, ਤਨ ਮਨ ਆਗੈ ਰਾਖੈ। ਗੁਰੂ ਅੱਗੇ ਤਨ ਮਨ ਭੇਂਟ ਕਰਕੇ ਕਹਿ, ਮੇਰਾ ਮੁੱਝ ਮੈਂ ਕਿਛ ਨਹੀਂ, ਜੀਓ ਪਿੰਡ ਸਭ ਤੇਰਾ। ਟਕਸਾਲ ਦੇ ਮੁਖੀ ਸ਼੍ਰੀ ਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਂ ਵਾਲਿਓ, ਸਿੰਘ ਉਹਨਾਂ ਕੋਲੋਂ ਪੜ੍ਹਦੇ ਰਹੇ, ਬਜ਼ੁਰਗ ਉਹਨਾਂ ਮੈਨੂੰ ਦੱਸਿਆ, ਕਹਿੰਦੇ ਅਸੀਂ ਸਵਾਲ ਕੀਤਾ ਇੱਕ ਵਾਰ ਵਿੱਦਿਆ ਲੈਂਦੇ, ਬਾਬਾ ਜੀ ਬਾਣੀ ਪੜ੍ਹੀ ਦੀ, ਨਿਤਨੇਮ ਕਰੀਦਾ, ਤੁਸੀਂ ਕਹਿੰਦੇ ਹੋ ਸੁਖਮਣੀ ਸਾਹਿਬ ਯਾਦ ਕਰੋ, ਬਾਣੀ ਯਾਦ ਕਰੀ, ਮਨ 'ਚ ਨਾ ਫੁਰਨੇ ਆਉਂਦੇ ਰਹਿੰਦੇ ਮਾੜੇ, ਉਹਦਾ ਕੋਈ ਇਲਾਜ ਦੱਸੋ। ਕਹਿੰਦੇ ਬਾਬਾ ਜੀ, ਕਹਿੰਦੇ ਬੱਚੋ ਮਨ ਦਾ ਕੀ ਹੈ, ਇਹ ਤਾਂ ਬਹੁਤ ਕੁਝ ਕਹਿੰਦਾ, ਤਨ ਨੂੰ ਸੰਭਾਲ ਕੇ ਰੱਖੋ, ਆਖੋ ਵਾਹਿਗੁਰੂ। ਕਹਿੰਦੇ ਮਨ ਦਾ ਕੀ ਹੈ, ਇਹ ਤਾਂ ਬਹੁਤ ਕੁਝ ਕਹਿੰਦਾ, ਬੇਟੇ ਤਨ ਨੂੰ ਸੰਭਾਲ ਕੇ ਰੱਖੋ। ਗੁਰੂ ਅੱਗੇ ਅਰਦਾਸ ਕਰਨੀ, तन ते मन गुरु अगे पेंट करने महाराज तोड़े तुसी विचाओ।
1: नानक अमृत बिरख महारस फलिया मिल प्रीतम रस चाखे।
0: कहने फिर महारस फल अमृत दा बिरख भरिया पिया गुरु दे घर विच, ओ तू चख लेने भाई। ये अमृत दा ब्रिश भरिया पिया मुक्कण वाला नहीं है, बस तू तन मन पेंट करके अरदास कर, ओदे घर विच केड़ा कमी है तां विरख अमृत रस नाल भरिया तू भी चख लेंगा।
1: महल बुलाएड़िए बिलम ना कीजा।
0: कहने जदों प्यार करके तेनू महल विच बुलावे ना, भाव तेनू अंदरों वहा जावे नितनेम करनी, बिलम ना करी। फिर एक नुकता होर ध्यान च रखियो, जदों मन चावे ना भी पाठ कर ला अज, जदे शुरू कर दो हाथ मुँह धो के। जे ये आ गया ना आह कम करके करते हैं फिर हुंदा ही नहीं। कई बार चित चाहुंदे वे सुखनी साहब दा पाठ करने अज, चलो आ कम कर लईए फिर करदे, पहला घर दा झाड़ू पोचा कर लईए फिर करदे। वो जे कोई कम विच आ गया जदे होर कम पै जाने। जदों शुभ कर्म आवे बिलम ना कीजे, कहने मना फिर बिलम ना करी। जदों तैनू बुलावे ना भाव चित च फुरना आवे उदों वाहगुरु जप लई।
1: आन दिन रतड़िए सहज मलीजा।
0: कहने फिर वह सहज नाल तैनू मिला जाएगा, अन दिन दिन रात रत्या रहेगा, उन्हें सहज दे घर वे तैनू मिला लेने। जदों फुरना आवे उदे ही वाहगुरु जप लो, जदों फुरना आवे उदे जपची साहब पढ़ लो, कोई गल नहीं। दस पौड़ियां पढ़िया कोई कम चेते आ गया फिर कर लेंगे। एक बार बह जाओ, एक बार शुरू कर दो, जिन्नियां पौड़ियां कर होंदियां उन्नियां कर लो, जिनी बार मूल मंत्र होंगे उन्नी बार। ये नहीं कि माला पूरी करनी है जी, टाइम नहीं लगना फिर बैठांगे, जिन्ने वाहगुरु वार कह हो रहे उन्नी बार ही कह लो। हजूर कहिंदे अन दिन रत्तड़िए सहज मलीजे, दिन रात सहज विच मिल मेल होएगा।
1: सुख सहज मलीजे रोस ना कीजे गर्भ निवार समाणी।
0: हाँ एक शर्त है फिर गुरु की महाराज, वो की है? कहिंदे उन्हें सुख सहज विच तैनू मिला लेने, पर तू अपने उद्दम का कित गर्व ना कर ली कि मैं रोज पाठ करता रहा, मैं तो जी बहुत पाठ किए, मैं तो बहुत ये ना कि उद्दम का गर्व ना करी, कि हंकार ना कर ली उद्दम का। गर्व निवार समाणी, कहते उद्दम का गर्व छड़ दई। ये ना हो तू कवे मैं उठदा अमृत वेले, तू कौन हूं उठन वाला। जे तेन उठा रहा शुकराना करी जाई, कदे किसे उद्दम दा गर्व ना करी गर्व छड़।
1: साचे राती मिले मिलाई मनमुख आवन जानी।
0: कहने फिर सच विच रत्ती जाएगी, और दूजे पासे मन दे मगर लग के गर्व करन वाले आवन जान जन्म मरण विच रहिंदे हन।
1: जब नाची तब घूंगड़ कैसा मटकी फोड़ निरारी।
0: कहने जदों कोई जीव इस्त्री दुनियावी तौर ते भी बीबियां, कहने जदों नचनी लग गई फिर घूंगड़ कदम, जदों नाम ही जपना फिर शर्म कह दी। वे वाकई की कहणगे गुस्सा ना करो, जदों गुरु वाले बन गए अमृत छक लिया फिर शर्म कह दी है। फिर श्री साहब लुकाउण दी लोड़ नहीं है, बुत्ते लोग वे बुखावा करके श्री साहब ना कोई वेख लै, गुस्सा ना करो भैनों। ककार तुसी भी कई बार लुकाउण लग पे फैशना चा के, जद जब नाची तब घूंघट कैसा, जदों गुरु वाले बन गए फिर कदली लुकाउणे। इसलिए भाई पातशाह समझाते दुनिया की लाज छड़ दे, एवें संसार की लाज बेचना भी लोग की कहे, लोग कहे कंगा ना लुको कृपान ना लुको, छकिया अमृत गुरु वाले हैं भाई। संसार में जाओ रिश्तेदार में जाओ कारोबार, पर गुरु वाले होके जब ना चीता कुंगट कैसा मटकी फोड़ नरारी। कहते इस शरीर के मोह की मटकी भनदे भाई, फिर किसी तरह की लज्जा शर्म संसार दी ना कर।
1: नानक आपे आप पछाणे गुरमुख तत बिचारी।
0: कहने फिर अपने आप की पहचान कर कि तू की है, गुरमुख तत्त विचारी गुरु दे राही तत्त की विचार कर, आपे की पछाण कर, कित तू कुछ लुकोत नहीं रहा, कित तू गलत नहीं कर रहा, अपने आप की पछाण नाल दी नाल कर दी जाओ। सात संगत एक बीबी का मैनू फोन आया, कहती भाई साहब अमृत छकया होया केस किस जाई है, मैनू सद रहे ने फलाने विआह उत्ते, इदा असी जा सकते हैं? मैं जाओ बेटे, तुहानू कौन रोक दे? आपां ये थोड़ी भी अमृत छकया केस किस जाई उन्होंने चंगे नहीं लगते, नहीं तुहानू गुरु ने बाणा दिता है, तुसीं अपने गुरु के बाणे का माण करो कि मैनू गुरु ने सोहना बनाया। दूजे हो ਇਸ ਲਈ ਦੂਜਿਆਂ ਵਿੱਚ ਰਲ ਕੇ ਨਹੀਂ ਵੀ ਉਹਨਾਂ ਨੇ ਜੀ ਐਂ ਕੀਤਾ ਤੀਆਂ ਦਾ ਮੇਲਾ ਜਿਹਾ ਹੁਣ ਸੀ ਉਹ ਕਹਿੰਦੇ ਉੱਥੇ ਅਸੀਂ ਜਾ ਸਕਦੇ ਮੈਂ ਜਾਓ ਪਰ ਗੁਰੂ ਦੇ ਬਾਣੇ 'ਚ ਜਾਓ ਲੋਕਾਂ ਦੀ ਨਜ਼ਰ ਤੁਹਾਡੇ 'ਤੇ ਹੋਏਗੀ ਪਰ ਉੱਥੇ ਜਾ ਕੇ ਵੀ ਨਾਮ ਚੇਤੇ ਆਵੇ ਸਤਨਾਮ ਸ੍ਰੀ ਵਾਹਿਗੁਰੂ ਇੱਥੋਂ ਤੱਕ ਸ਼ਬਦ ਸਮਾਪਤ ਹੈ ਨਾਨਕ ਆਪੇ ਆਪ ਪਛਾਣੇ ਗੁਰਮੁਖ ਤੱਤ ਵਿਚਾਰੀ ਸਤਿਗੁਰੂ ਕਹਿੰਦੇ ਆਪੇ ਦੀ ਪਛਾਣ ਕਰ ਇਹੀ ਗੁਰੂ ਦੇ ਰਾਹੀਂ ਤੱਤ ਦੀ ਵਿਚਾਰ ਹੈ ਪੁੱਲਾਂ ਚੁੱਕਣ ਦੀ ਖਿਮਾ ਬਖਸ਼ਣੀ ਜੀ ਸਾਰੀਆਂ ਸੰਗਤਾਂ ਦਾ ਧੰਨਵਾਦ ਅਰਦਾਸ ਬੇਨਤੀ ਕਰਿਓ ਸਰਕਾਰਾਂ ਨੂੰ ਸਮਤ ਆਵੇ ਸਿੱਖ ਕੌਮ ਦੇ ਮਹਾਨ ਯੋਧੇ ਭਾਈ ਜਗਤਾਰ ਸਿੰਘ ਜੀ ਹਵਾਰਾ ਉਹਨਾਂ ਦੇ ਮਾਤਾ ਜੀ ਅੰਤਮ ਸਵਾਸਾਂ 'ਤੇ ਨੇ ਕਿਤੇ ਰਾਜੇ ਨਿਆਂ ਕਰਨ ਵਾਲੇ ਪੈਦਾ ਹੋ ਜਾਣ ਬਾਬਾ ਸੋਹਣ ਸਿੰਘ ਭਕਨਾ 1967 ਵਿੱਚ ਲੁਧਿਆਣੇ ਗਏ ਅਤੇ ਕਿਸੇ ਨੇ ਉਹਨਾਂ ਨੂੰ ਪੁੱਛਿਆ ਬਾਪੂ ਜੀ ਆਜ਼ਾਦੀ ਲਈ ਲੜਦੇ ਰਹੇ ਆ ਤੁਹਾਡਾ ਸਰੀਰ ਐਂ ਕੁੱਬਾ ਹੋ ਗਿਆ ਸੀ ਉਹਨਾਂ ਦਾ ਸਰੀਰ ਕਹਿੰਦੇ ਹੁਣ ਤਾਂ ਆਜ਼ਾਦੀ ਮਿਲ ਗਈ ਖੁਸ਼ ਹੋਣੇ ਆ ਉਹ ਕਹਿੰਦੇ ਮੈਨੂੰ ਅੰਗਰੇਜ਼ਾਂ ਦੀਆਂ ਜੇਲ੍ਹਾਂ ਨੇ ਕੁੱਬਾ ਨਹੀਂ ਕੀਤਾ ਮੈਨੂੰ ਆਜ਼ਾਦ ਭਾਰਤ ਦੀਆਂ ਜੇਲ੍ਹਾਂ ਨੇ ਕੁੱਬਾ ਕਰ ਦਿੱਤਾ ਹੈ ਸਾਧ ਸੰਗਤ ਅੱਜ ਸਾਨੂੰ ਆਜ਼ਾਦ ਭਾਰਤ ਵਿੱਚ ਇਹ ਸਭ ਕੁਝ ਆਜ਼ਾਦੀ ਨਹੀਂ ਮਿਲ ਰਹੀ ਬਲਾਤਕਾਰੀ ਬੰਦਿਆਂ ਨੂੰ ਤੀਜੇ ਦਿਨ ਪਰੋਲ ਅਤੇ ਜਿਹੜੇ ਬੰਦੇ ਕੌਮ ਦੇ ਹੀਰੇ ਨੇ ਅੱਜ ਕੌਮ ਗਰੰਟੀ ਦੇਣ ਨੂੰ ਤਿਆਰ ਹੈ ਕਿ ਜਿਹੜੀ ਗਰੰਟੀ ਜੇ ਜੇਲ੍ਹਾਂ ਭਰਨੀਆਂ ਉਨੇ ਦਿਨ ਸਾਨੂੰ ਜੇਲ੍ਹਾਂ 'ਚ ਰੱਖ ਲਓ ਪਰ ਉਸ ਮਾਂ ਨੂੰ ਮਿਲਣ ਦਿਓ ਅੰਤਮ ਸਵਾਸਾਂ 'ਤੇ ਉਸ ਪੁੱਤਰ ਨਾਲ ਇਹ ਕਲੰਕ ਕਿਤੇ ਸਰਕਾਰ ਮੱਥੇ 'ਤੇ ਨਾ ਲਾ ਕੇ ਮਰ ਜਾਏ ਔਰ ਜਿਹੜਾ ਬੰਦਾ ਇੱਕ ਕੱਲ੍ਹ ਬਿਆਨ ਦਿੰਦਾ ਸੀ ਨਾ ਮੈਂ 10 ਦਿਨ ਅੰਨ ਨਹੀਂ ਖਾਊਂਗਾ ਜੀ ਨਕਲੀ ਨਿਹੰਗ ਜੇ ਹਵਾਰੇ ਨੂੰ ਛੱਡਿਆ ਮਹਾਰਾਜ ਕਿਰਪਾ ਕਰਿਓ ਕਹਿੰਦਾ 10 ਦਿਨ ਨਹੀਂ ਖਾਣਾ ਕਿਤੇ ਅੰਨ ਜਲ ਨਾ ਮੁੱਕ ਜਾਏ ਉਹਦਾ ਇਹੋ ਜਿਹਾ ਬਿਆਨ ਦੇਣ ਵਾਲਿਆਂ ਨੂੰ ਸਤਿਗੁਰੂ ਨਜ਼ਰ ਕਿਰਪਾ ਕਰਨ ਅਰਦਾਸ ਕਰਿਓ ਕੌਮ ਚੜ੍ਹਦੀ ਕਲਾ 'ਚ ਰਹੇ ਪੰਥ ਚੜ੍ਹਦੀ ਕਲਾ 'ਚ ਰਹੇ ਸਤਿਗੁਰੂ ਦੀ ਕਿਰਪਾ ਬਖਸ਼ਿਸ਼ ਹੋਏਗੀ ਭੁੱਲ ਚੁੱਕ ਦੀ ਖਿਮਾ ਬਖਸ਼ਣੀ ਆਓ ਆਖਰੀ ਪੰਕਤੀਆਂ ਦਾ ਜਾਪ ਸਰਵਣ ਕਰੋ ਫਿਰ ਸਮਾਪਤੀ ਹੈ।

0: सुन रहे हैं पुण्य दर्शन।
1: चलदी दा नाम गड्डी, आते सुनिया ही होना। ते तुहाडी गड्डी कोई भी होवे, उनू चलाउण लई ऑल मेजर ब्रांड्स दे टायर्स अलॉय व्हील्स ले। याद रखो टायर फोर्स, जिन्हां कोल लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप टायर फोर्स, यूनिट 1, 19-25 सोमर्टन रोड, कैंपलफील्ड। कॉल 03908-6655 और विजिट tyreforce.com.au।
0: आप सुन रहे हैं पुण्य दर्शन।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
4: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383587748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬੜਾ ਹੀ ਸੋਹਣਾ ਚੜ੍ਹਿਆ ਹੋਇਆ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਗਏ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ, ਬੱਚਿਆਂ ਨੂੰ ਸਕੂਲ ਦੇ ਲਈ ਤਿਆਰ ਕਰ ਰਹੇ ਹੋ ਗਏ, ਕੰਮਾਂ ਕਾਰਾਂ ਤੋਂ ਵਾਪਸ ਵਰਤ ਰਹੇ, ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਕਿ ਰਾਜੀ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ। ਇਸ ਸਭ ਕੁਛ ਦੇ ਦਰਮਿਆਨ ਸਵੇਰੇ ਸਵੇਰੇ ਦਾ ਸਮਾਂ ਅਤੇ ਉਸ ਰੱਬ ਦਾ ਸ਼ੁਕਰਾਨਾ ਜ਼ਰੂਰ ਕਰੋ ਜਿਹਨੇ ਸਾਨੂੰ ਅੱਜ ਦਾ ਦਿਨ ਦਿੱਤਾ ਹੈ। ਸਵਾਸ ਚੱਲ ਰਹੇ ਨੇ, ਪਰਿਵਾਰ 'ਚ ਬੈਠੇ ਹਾਂ, ਤੰਦਰੁਸਤੀਆਂ ਮਾਣ ਰਹੇ ਹਾਂ, ਸੋ ਇਹ ਸਭ ਕੁਛ ਦੇ ਲਈ ਉਹਦਾ ਸ਼ੁਕਰਾਨਾ ਕਰੀਏ। ਗਿਲੇ ਕਰਨ ਦੇ ਲਈ ਸਾਨੂੰ ਢੇਰ ਹੀ ਕਾਰਨ ਮਿਲ ਜਾਂਦੇ। ਜੇ ਆਪਾਂ ਸ਼ੁਕਰਾਨੇ ਵਾਲੇ ਪਾਸੇ ਸੋਚੀਏ ਤਾਂ ਮੁੱਕਦੇ ਇਹਦੇ ਵੀ ਨਹੀਂ, ਇਹਦੇ ਲਈ ਵੀ ਤੁਹਾਨੂੰ ਅਣਗਿਣਤੀ ਕਾਰਨ ਮਿਲ ਜਾਣਗੇ। ਸਿਰਫ ਨਜ਼ਰੀਆ ਇਸ ਪਾਸੇ ਨੂੰ ਟਿਕਾਉਣ ਦੀ ਲੋੜ ਹੈ। ਸੋ ਫਿਰ ਉਸ ਰੱਬ ਦਾ ਸ਼ੁਕਰਾਨਾ ਕਰਦੇ ਹਾਂ ਅੱਜ ਦੇ ਦਿਨ ਦੀ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਉਸ ਰੱਬ ਦੇ ਨਾਂ ਨਾਲ ਕਰਦੇ ਹਾਂ। ਅੱਜ 20 ਤਰੀਕ ਹੋ ਗਈ ਹੈ, ਅਗਸਤ ਦਾ ਮਹੀਨਾ, 7:05 ਹੋ ਚੱਲੇ ਨੇ ਮੈਲਬਨ ਦੇ ਵਿੱਚ ਸਵੇਰ ਦੇ। ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਜੋ ਵੀ ਤੁਸੀਂ ਮਨ ਦੇ ਵਿੱਚ ਅੱਜ ਧਾਰਿਆ ਉਹ ਸਭ ਅੜੇ ਫੜੇ ਕੰਮ ਤੁਹਾਡੇ ਅੱਜ ਆਸਾਨ ਜਿਹੇ ਤਰੀਕੇ ਦੇ ਨਾਲ ਪੂਰੇ ਹੋਣ। ਅੱਜ ਦਿਨ ਵੀਰਵਾਰ ਦਾ, ਵੀਰ 'ਤੇ ਰੱਖੋ ਥੋੜ੍ਹੀ ਜਿਹੀ ਧੀਰ, ਸੋ ਧੀਰਜ ਦੇ ਨਾਲ ਆਓ ਵੱਧਦੇ ਹਾਂ ਅੱਗੇ ਸੜਕਾਂ ਦੇ ਉੱਤੇ, ਉਹ 'ਤੇ ਪੇਸ਼ੈਂਸ ਬਣਾਈ ਰੱਖਿਓ। ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ ਅਤੇ ਮਿਲਦੇ ਹਾਂ ਹੋਰ ਵੀ ਬਹੁਤ ਸਾਰੀਆਂ ਢੇਰ ਸਾਰੀਆਂ ਗੱਲਾਂ ਬਾਤਾਂ ਦੇ ਲਈ। ਰੇਡੀਓ ਹਾਂਜੀ 1674 AM।

ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਲੈ ਕੇ ਕਰੀ ਫਿਰ ਤੋਂ ਹਾਜ਼ਰ ਹੈ। ਆਸ ਕਰਦੇ ਹਾਂ ਕਿ ਤੁਸੀਂ ਸਭ ਰਾਜੀ ਖੁਸ਼ੀ ਹੋਵੋਗੇ ਅਤੇ ਅੱਜ ਦੇ ਦਿਨ ਦੇ ਵਿੱਚ ਖੁਸ਼ੀ ਖੁਸ਼ੀ ਅੱਗੇ ਵੱਧ ਰਹੇ ਹੋਵੋਗੇ। ਡਰਾਈਵ ਕਰ ਰਹੇ ਹੋ ਅਤੇ ਮੋਬਾਈਲ ਦੇ ਉੱਤੇ ਉਂਗਲਾਂ ਨਾ ਜਾਣ, ਮੋਬਾਈਲ ਦੀ ਵਰਤੋਂ ਨਾ ਕਰਿਓ, ਗੱਡੀ ਚਲਾਉਂਦੇ ਸਮੇਂ ਪੇਸ਼ੈਂਸ ਬਣਾਈ ਰੱਖਿਓ। ਸੜਕਾਂ ਦੇ ਉੱਤੇ ਕਿਤੇ ਟ੍ਰੈਫਿਕ ਮਿਲਦੀ ਆ ਅਤੇ ਥੋੜ੍ਹਾ ਜਿਹਾ ਇੰਤਜ਼ਾਰ ਕਰਨਾ ਜ਼ਿਆਦਾ ਬਿਹਤਰ ਹੈ। ਰੱਬ ਰੱਬ ਕਰਿਓ, ਜਿਹੜੇ ਕੰਮ ਵਾਲੇ ਫੜੇ ਨੇ, ਕੋਈ ਸੋਚ ਵਿਚਾਰ ਵਾਲੇ, ਉਹ ਤੁਸੀਂ ਉਸ ਸਮੇਂ ਦੇ ਦਰਮਿਆਨ ਕਰ ਸਕਦੇ ਹੋ। ਅੱਜ 20 ਤਰੀਕ ਆ, ਅਗਸਤ ਦਾ ਮਹੀਨਾ, ਵੀਰਵਾਰ ਦਾ ਦਿਨ, ਅਤੇ ਪ੍ਰੋਗਰਾਮ ਹਾਂਜੀ ਮੈਲਬਨ ਲੈ ਕੇ ਕਰੀ ਫਿਰ ਤੋਂ ਹਾਜ਼ਰੀ ਕਬੂਲ ਕਰਨਾ। ਪ੍ਰੋਗਰਾਮ ਦੇ ਵਿੱਚ ਸਾਡਾ ਤੁਹਾਡਾ ਇਹ ਸਫ਼ਰ ਲੰਮਾ ਚੱਲਣਾ ਅਤੇ ਇਸ ਕਰਕੇ ਇੱਕ ਦੂਸਰੇ ਦਾ ਆਓ ਹੱਥ ਵੰਡਾਉਂਦੇ ਹਾਂ, ਸਾਥ ਬਣ ਕੇ ਅੱਗੇ ਵੱਧਦੇ ਹਾਂ। ਆਪਾਂ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਮੌਸਮ ਦੇ ਬਾਰੇ, ਟ੍ਰੈਫਿਕ ਦੇ ਬਾਰੇ ਦੱਸਾਂਗੇ ਅਤੇ ਤੁਸੀਂ ਜਿੱਥੇ ਜਿੱਥੇ ਵੀ ਕਿਤੇ ਬੈਠੇ ਹੋ ਉੱਥੋਂ ਦੀ ਕੋਈ ਖੂਬਸੂਰਤ ਉਹ ਤੁਸੀਂ ਸਾਡੇ ਤੱਕ ਭੇਜ ਦੇਣੀ ਅਤੇ ਰਲ ਮਿਲ ਕੇ ਆਪਾਂ ਇੱਕ ਦੂਸਰੇ ਦੇ ਨਾਲ ਜਾਣਕਾਰੀਆਂ ਸਾਂਝੀਆਂ ਕਰਨੀਆਂ। ਬੱਚੇ ਆਉਣਗੇ, ਉਹ ਸਾਨੂੰ ਪਿਆਰੀਆਂ ਪਿਆਰੀਆਂ ਗੱਲਾਂ ਸੁਣਾ ਜਾਣਗੇ, ਚੁਟਕਲੇ ਸੁਣਾ ਜਾਣਗੇ। ਗੌਤਮ ਜੀ ਆਉਣਗੇ, ਸਾਨੂੰ ਦੇਸ਼ ਦੁਨੀਆ ਦੇ ਹਾਲ ਦੱਸ ਜਾਣਗੇ, ਖਬਰਾਂ ਸੁਣਾ ਜਾਣਗੇ ਅਤੇ ਸਾਡੀ ਤੁਹਾਡੀ ਸਾਂਝ 10 ਤੋਂ 12 ਦੇ ਦਰਮਿਆਨ ਪਾਊਗੀ। ਕੋਈ ਨਾ ਕੋਈ ਵਿਸ਼ਾ ਰੱਖਾਂਗੇ ਆਸ ਪਾਸ ਤੋਂ ਅਤੇ ਉਹਦੇ ਉੱਤੇ ਵਿਚਾਰ ਵਟਾਂਦਰੇ ਹੋਣਗੇ। ਇਹ ਸਭ ਕੁਛ ਦੇ ਲਈ 044-717-1674 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ, ਇਸੇ ਨੰਬਰ ਦੇ ਉੱਤੇ ਤੁਸੀਂ ਵਟਸਐਪ ਕਰ ਸਕਦੇ ਹੋ ਅਤੇ ਜਾਂ ਫਿਰ ਫੇਸਬੁੱਕ ਦੇ ਉੱਤੇ। ਮੌਸਮ ਤੋਂ ਸ਼ੁਰੂਆਤ ਕਰਦੇ ਹਾਂ। ਅੱਜ ਸਿਡਨੀ ਦੇ ਵਿੱਚ ਮੀਂਹ ਪੈਣ ਦੇ ਚਾਂਸ 50% ਲੱਗ ਰਹੇ ਨੇ। ਧੁੱਪ ਵੀ ਦਿਖਾਈ ਦੇ ਰਹੀ ਹੈ ਬੱਦਲਾਂ ਦੇ ਉੱਤੋਂ ਦੀ ਲੰਘਦੀ ਅਤੇ ਬੱਦਲਵਾਈ ਕੁੱਲ ਮਿਲਾ ਕੇ ਹਾਵੀ ਰਹੂਗੀ ਅੱਜ ਸਵੇਰੇ। ਸਵੇਰੇ ਦੇ ਸਮੇਂ ਵੈਸਟ ਵਾਲੇ ਪਾਸੇ ਧੁੰਦ ਵੀ ਵੇਖੀ ਗਈ ਹੈ। 23 ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ ਅਤੇ 12 ਕਿਤੇ ਸਵੇਰੇ ਸਵੇਰੇ ਚਲਾ ਗਿਆ। ਮੈਲਬਨ ਦੇ ਸੂਰਤ ਹਾਲ ਇੱਕ ਵਾਰੀ ਫੇਰ ਵੇਖਣ ਵਾਲੇ ਨੇ, ਕਿਉਂਕਿ ਅੱਜ ਇੱਕ ਵਾਰੀ ਫਿਰ ਤੋਂ ਮੀਂਹ ਦੇ ਚਾਂਸ ਨੇ। 12 ਤਾਪਮਾਨ ਸਵੇਰੇ ਸਵੇਰੇ ਚਲਾ ਗਿਆ, 18 ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ ਅਤੇ ਕਾਫੀ ਹਾਈ ਚਾਂਸ ਨੇ ਅੱਜ ਮੀਂਹ ਪੈਣ ਦੇ। ਖਾਸ ਤੌਰ 'ਤੇ ਸ਼ਾਮ ਦੇ ਸਮੇਂ ਜ਼ਿਆਦਾ ਚਾਂਸ ਬਣਨਗੇ, 1-5 ਮਿਲੀਮੀਟਰ ਤੱਕ ਮੀਂਹ ਪੈ ਸਕਦਾ। ਦਿਨੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਧੁੱਪ ਲੱਗਣ ਦੇ ਆਸਾਰ ਨਜ਼ਰ ਆ ਰਹੇ ਨੇ। ਬ੍ਰਿਸਬੇਨ ਇਸ ਟਾਈਮ 23 ਦੇ ਆਸ ਪਾਸ ਮਾਫੀ ਚਾਹੁੰਦਾ 13 ਦੇ ਆਸ ਪਾਸ ਤਾਪਮਾਨ ਹੈ। 23 ਜ਼ਿਆਦਾ ਤੋਂ ਜ਼ਿਆਦਾ ਅੱਜ ਜਾਣ ਦੇ ਚਾਂਸ ਨੇ ਅਤੇ 70% ਚਾਂਸ ਨੇ ਇੱਥੇ ਵੀ ਹਲਕੇ ਜਿਹੇ ਮੀਂਹ ਪੈਣ ਦੇ। ਸਵੇਰੇ ਸਵੇਰੇ ਵੈਸਟ ਵਾਲੇ ਪਾਸੇ ਧੁੰਦ ਵੇਖੀ ਗਈ ਹੈ ਅਤੇ ਉਸ ਤੋਂ ਬਾਅਦ ਫਿਰ ਸਵੇਰੇ ਅਤੇ ਦੁਪਹਿਰੇ ਮੀਂਹ ਦੇ ਚਾਂਸ ਵੀ ਸ਼ੋ ਹੋ ਰਹੇ ਨੇ ਕੁਛ ਇਲਾਕਿਆਂ ਦੇ ਵਿੱਚ। ਪਰਥ ਸਵੇਰੇ ਸਵੇਰੇ ਦਾ ਸਮਾਂ ਅਤੇ 8 ਤਾਪਮਾਨ ਹੈ, 21 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਸੋ ਸੋਹਣੀ ਧੁੱਪ ਅੱਗੇ ਚੱਲ ਕੇ ਲੱਗੂਗੀ, ਹਾਲਾਂਕਿ ਸਵੇਰੇ ਸਵੇਰੇ ਦੇ ਸਮੇਂ ਧੁੰਦ ਜੀ ਵਾਲਾ ਮਾਹੌਲ ਚੱਲ ਦਿਖਾਈ ਦੇ ਰਿਹਾ ਵਾ। ਅਤੇ ਆਪਾਂ ਚੱਲਦੇ ਹਾਂ ਸਾਊਥ ਆਸਟ੍ਰੇਲੀਆ। ਐਡੀਲੇਡ ਦੇ ਵਿੱਚ 12 ਦੇ ਆਸ ਪਾਸ ਤਾਪਮਾਨ ਸਵੇਰੇ ਸਵੇਰੇ ਚਲਾ ਗਿਆ, 17 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਮੈਲਬਨ ਵਰਗੇ ਸੂਰਤ ਹਾਲ ਨੇ, 50% ਚਾਂਸ ਨੇ ਕਿ ਹਲਕਾ ਮੀਂਹ ਪੈ ਸਕਦਾ। ਸਾਊਥ ਵਾਲੇ ਸਬਾਬਾਂ ਦੇ ਵਿੱਚ ਕੁਛ ਚਾਂਸ ਵਧੇਰੇ ਲੱਗ ਰਹੇ ਨੇ। ਅਤੇ ਹੋਬਾਰਟ ਦੇ ਵਿੱਚ ਸਵੇਰੇ ਸਵੇਰੇ ਦੇ ਸਮੇਂ 12 ਤਾਪਮਾਨ, 18 ਜ਼ਿਆਦਾ ਤੋਂ ਜ਼ਿਆਦਾ ਜਾਊਗਾ ਅਤੇ ਕਿਹਾ ਜਾ ਰਿਹਾ ਕਿ ਅੱਜ ਧੁੱਪ ਸੋਹਣੀ ਲੱਗੂਗੀ, ਕੜਾਕੇਦਾਰ। ਅਤੇ ਕੈਨਬਰਾ ਦੇ ਵਿੱਚ ਸਵੇਰੇ ਸਵੇਰੇ ਦੇ ਸਮੇਂ ਠੰਡ ਕਹਿ ਸਕਦੇ ਹਾਂ, ਪਰ ਉਨੀ ਨਹੀਂ ਜਿੰਨੀ ਪਹਿਲਾਂ ਪੈ ਰਹੀ ਸੀ।

ਲੱਗ ਜੂਗੀ। ਪਹਿਲਾਂ ਪਹਿਲਾਂ ਤਾਂ ਡਾਰਵਿਨ ਦੇ ਵਿੱਚ ਧੁੱਪ ਜੀ ਵੇਖਣੀ ਆ ਅਤੇ ਗਰਮੀ ਜੀ ਵੇਖਣੀ ਆ ਅਤੇ ਫਿਰ ਇੱਥੇ 33 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਅੱਜ ਜਾਊਗਾ 21 ਦੇ ਆਸ ਪਾਸ ਸਵੇਰੇ ਸਵੇਰੇ ਦੇ ਸਮੇਂ ਚਲਾ ਗਿਆ। ਟ੍ਰੈਫਿਕ ਵੱਲ ਨੂੰ ਵੱਧਦੇ ਹਾਂ, ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੋਊਗੀ ਤਾਂ ਜ਼ਰੂਰ ਸਾਡੇ ਤੱਕ ਤੁਸੀਂ ਪਹੁੰਚਾ ਦਿਓ। ਫਿਲਹਾਲ ਇੱਕ ਵੈਸਟਗੇਟ ਫਰੀਵੇ ਤੋਂ ਅਪਡੇਟ ਆ ਰਹੀ ਹੈ, ਫੋਰਟ ਮੈਲਬਨ ਦਾ ਇਲਾਕਾ ਜਿੱਥੇ ਕਿ ਖੱਬੇ ਪਾਸੇ ਵਾਲੀ ਲੇਨ ਇੱਕ ਸਿਟੀ ਪਾਉਂਡ ਵਾਲੇ ਪਾਸੇ ਦੀ ਬੰਦ ਆ। ਇਹ ਐਗਜ਼ਿਟ ਵੈਸਟਗੇਟ ਫਰੀਵੇ ਤੋਂ ਕੁੱਕ ਸਟਰੀਟ ਪੋਰਟ ਮੈਲਬਨ ਦਾ ਇਲਾਕਾ, ਟਰੱਕ ਇੱਕ ਖਰਾਬ ਹੋਇਆ ਅਤੇ ਟ੍ਰੈਫਿਕ ਜਿਹੜੀ ਇਸ ਵਜ੍ਹਾ ਦੇ ਕਰਕੇ ਲਾਈਨਾਂ ਦੂਰ ਦੂਰ ਤੱਕ ਲੱਗਦੀਆਂ ਜਾ ਰਹੀਆਂ ਨੇ ਅਤੇ ਕਾਫੀ ਤੇਜ਼ੀ ਦੇ ਨਾਲ ਇੱਥੇ ਲਾਈਨਾਂ ਲੰਮੀਆਂ ਹੋ ਰਹੀਆਂ ਨੇ ਕਿਉਂਕਿ ਸਵੇਰੇ ਸਵੇਰੇ ਦਾ ਸਮਾਂ ਅਤੇ ਟਰੱਕ ਦੇ ਖਰਾਬ ਹੋਣ ਦੇ ਨਾਲ ਆਪਾਂ ਨੂੰ ਪਤਾ ਵੀ ਇਸ ਇਲਾਕੇ 'ਚ ਜਿਹੜੀ ਇੱਕ ਵਾਰੀ ਗੱਡੀ ਇੱਧਰ ਨੂੰ ਵੜ ਗਈ ਫਿਰ ਹੋਰ ਕਿਹੜੇ ਪਾਸਿਓਂ ਦੀ ਲੰਘਣਾ ਨੇ, ਅਤੇ ਇਹ ਥੋੜ੍ਹਾ ਜਿਹਾ ਸਮੱਸਿਆ ਜ਼ਰੂਰ ਹੈ। ਇਸ ਤੋਂ ਇਲਾਵਾ ਇੱਕ ਈਸਟ ਲਿੰਕ ਸਕੋਸਬੀ ਦਾ ਇਲਾਕਾ, ਇੱਥੇ ਐਕਸੀਡੈਂਟ ਹੋਇਆ ਸਵੇਰੇ ਸਵੇਰੇ, 40 ਦੀ ਸਪੀਡ ਕੀਤੀ ਗਈ ਆ ਫਰੰਟ ਗਲੀ ਰੋਡ ਸਕੋਸਬੀ, ਇੱਥੇ ਐਕਸੀਡੈਂਟ ਹੋਇਆ ਵਾ। ਸੋ ਈਸਟ ਲਿੰਕ ਲੈਫਟ ਲੇਨ ਜਿਹੜੀ ਆ ਉਹ ਸਾਊਥ ਬਾਊਂਡ ਵਾਲੇ ਪਾਸੇ ਦੀ ਕਲੋਜ਼ ਕੀਤੀ ਗਈ ਈਸਟ ਲਿੰਕ ਦੇ ਉੱਤੇ। ਜਿੱਦਾਂ ਹੀ ਤੁਸੀਂ ਐਂਟਰੀ ਲੰਘਦੇ ਹੋ ਫਰੰਟ ਗਲੀ ਰੋਡ ਦੀ, ਇੱਥੇ ਐਕਸੀਡੈਂਟ ਅਤੇ ਇਹਦੀ ਵਜ੍ਹਾ ਦੇ ਕਰਕੇ ਟ੍ਰੈਫਿਕ ਤੁਹਾਨੂੰ ਕਾਫੀ ਮਿਲਣੀ ਆ। ਇਸ ਚੀਜ਼ ਦੇ ਲਈ ਪ੍ਰਪੇਅਰ ਰਿਹੋ ਜਾਂ ਫਿਰ ਹੋਰ ਕੋਈ ਰਾਹ ਲੱਭ ਤੁਰਿਓ। ਅਤੇ ਫਿਲਹਾਲ ਇਹ ਜਾਣਕਾਰੀਆਂ ਸੀ ਸਾਡੇ ਕੋਲ, ਅਤੇ ਹੁਣ ਆਪਾਂ ਸਿਡਨੀ ਵੱਲ ਨੂੰ ਚੱਲੀਏ। ਅਤੇ ਬੈਕਸਲੀ ਦੇ ਵਿੱਚ ਦੋ ਕਾਰਾਂ ਦੇ ਟਕਰਾਉਣ ਦੇ ਕਰਕੇ ਟ੍ਰੈਫਿਕ ਵੈਸਟ ਬਾਊਂਡ ਵਾਲੇ ਪਾਸੇ ਦੀ ਵਧੀ ਆ। ਫੋਰੈਸਟ ਰੋਡ ਜਿਹੜੀ ਆ ਕੁਈਨ ਵਿਕਟੋਰੀਆ ਸਟਰੀਟ ਦੇ ਜਿਹੜਾ ਜਿੱਥੇ ਮਿਲਾਪ ਹੁੰਦਾ ਉੱਥੇ ਜੇ ਹੋਇਆ ਵਾ ਟਾਕਰਾ, ਅਤੇ ਇਸ ਟਕਰਾਅ ਦੇ ਕਰਕੇ ਟ੍ਰੈਫਿਕ ਆਮ ਦੇ ਨਾਲੋਂ ਥੋੜ੍ਹੀ ਜਿਹੀ ਵੱਧ ਆ। ਅਤੇ ਬਾਕੀ ਡਾਰਲਿੰਗ ਹਾਰਬਰ ਦੇ ਉੱਤੇ ਕੰਮਕਾਰ ਜਿਹੜੇ ਨੇ ਉਹ ਚੱਲ ਰਹੇ ਨੇ ਕਿਉਂਕਿ ਇੱਥੇ ਵੀਕਐਂਡ ਦੇ ਉੱਤੇ ਕੁਛ ਈਵੈਂਟ ਜਿਹੜਾ ਉਹਦੀ ਵਜ੍ਹਾ ਦੇ ਕਰਕੇ ਕਹਿੰਦੇ ਨੇ ਕਿ ਪ੍ਰਭਾਵਿਤ। ਸੋ 1 ਅਗਸਤ ਤੋਂ 29 ਅਗਸਤ ਤੱਕ ਰਹਿਣਾ ਸੀ ਇਸੇ ਤਰ੍ਹਾਂ ਦੇ ਨਾਲ ਸਿਲਸਿਲਾ। ਸੋ ਜਿਹੜੇ ਇੱਧਰ ਨੂੰ ਜਾਣ ਵਾਲੇ ਨੇ ਹੁਣ ਤੱਕ ਪਤਾ ਹੋਊਗਾ ਉਹਨਾਂ ਨੂੰ ਕੀ ਸੂਰਤ ਹਾਲ ਚੱਲ ਰਿਹਾ। ਬਾਕੀ ਬੇਨਤੀ ਫਿਰ ਉਹੀ ਕਿ ਆਪਣਾ ਖਿਆਲ ਰੱਖਿਓ, ਅਤੇ ਆਪਣਾ ਵੀ ਅਤੇ ਹੋਰਾਂ ਦਾ ਵੀ ਸੜਕਾਂ 'ਤੇ ਖਿਆਲ ਰੱਖਿਓ। ਕੋਸ਼ਿਸ਼ ਕਰਿਓ ਕਿ ਸਵੇਰੇ ਸਵੇਰੇ ਦੇ ਸਮੇਂ ਮਨ ਠੰਡਾ ਰਹੇ ਅਤੇ ਠੰਡਕ ਜੀ ਬਣੀ ਰਹੇ। ਅਤੇ ਆਪਾਂ ਵੱਧਦੇ ਹਾਂ ਤੁਹਾਡੇ ਸੁੱਖ ਸੁਨੇਹਾਂ ਵੱਲ ਨੂੰ। ਅੰਮ੍ਰਿਤ ਭੈਣ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਰਾਜ ਜੀ ਸਿੰਘ ਗੁੱਡ ਮੋਰਨਿੰਗ ਭੇਜਦੇ ਨੇ, ਡਾਰੀ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਗਈ ਜੀ, ਰਿਸ਼ਪਾਲ ਸਿੰਘ ਜੀ, ਕਮਲਜੀਤ ਸਿੰਘ ਜੀ ਟਰਨੇਟ ਤੋਂ, ਸਾਰਿਆਂ ਦੇ ਉੱਤੇ ਰੱਬ ਅੱਗੇ ਅਰਦਾਸ ਕਰਦੇ ਨੇ ਕਿ ਮਿਹਰ ਭਰਿਆ ਹੱਥ ਰਹੇ। ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ ਕਹਿੰਦੇ ਕਿ ਸਭ ਦਾ ਦਿਨ ਵਧੀਆ ਵਧੀਆ ਰਵੇ, ਅਰਦਾਸਾਂ ਕਰਦੇ ਨੇ ਸਾਰੇ ਸੁਣਨ ਵਾਲਿਆਂ ਦੇ ਲਈ। ਸਰਬੱਤ ਦੇ ਭਲੇ ਦੀ ਅਰਦਾਸ ਸਾਰੇ ਪਰਿਵਾਰ ਦੇ ਲਈ ਕਰਦੇ ਨੇ ਅੰਮ੍ਰਿਤ ਜੀ। ਅੰਮ੍ਰਿਤਪਾਲ ਸਿੰਘ ਜੀ ਕਹਿੰਦੇ ਨੇ ਅੱਜ ਦਾ ਦਿਨ ਵਧੀਆ ਵਧੀਆ ਚੜ੍ਹਾਉਣ ਦੇ ਲਈ ਪਰਮਾਤਮਾ ਤੇਰਾ ਧੰਨਵਾਦ, ਵਾਹਿਗੁਰੂ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ, ਸਭਨਾਂ ਦਾ ਦਿਨ ਵਧੀਆ ਵਧੀਆ ਲੰਘੇ, ਸ਼ੁੱਭ ਸਵੇਰ ਦੀਆਂ ਅਰਦਾਸਾਂ ਕਰਦੇ ਨੇ। ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਜੀ, ਗਾਭਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ, ਸ਼ੈਪਟਨ ਤੋਂ ਸੰਜੂ ਗੋਗੀ ਅਤੇ ਲੱਕੀ ਦੇ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਸਾਰਿਆਂ ਦੇ ਲਈ। ਮਨਜੀਤ ਬਟਾਲਾ ਜੀ ਆਪ ਸਭ ਸੁਣਨ ਵਾਲਿਆਂ ਦੇ ਲਈ ਸਤਿ ਸ਼੍ਰੀ ਅਕਾਲ ਭੇਜਦੇ ਨੇ। ਜਸਵਾਲ ਸਾਹਿਬ ਕਹਿੰਦੇ ਕਿ ਬੇਬੇ, ਬਾਪੂ, ਭੈਣ ਅਤੇ ਭਰਾ, ਭਾਵੇਂ ਇਹ ਸਿਰਫ ਦੋ ਅੱਖਰ ਦੇ ਸ਼ਬਦ ਨੇ ਪਰ ਇਹਨਾਂ ਦਾ ਮੁੱਲ ਕਰੋੜਾਂ ਤੋਂ ਵੀ ਵੱਧ ਆ। ਬੇਸ਼ੱਕ ਧੰਨਵਾਦ ਤੁਹਾਡਾ ਜਸਵਾਲ ਸਾਹਿਬ, ਪਿਆਰੇ ਪਿਆਰੇ ਜੀ ਹਰ ਰੋਜ਼ ਇਹ ਮੈਸੇਜ ਭੇਜਣ ਦੇ ਲਈ। ਅਤੇ ਕਰਨ ਜੀ ਕਹਿੰਦੇ ਕਿ ਥੈਂਕ ਯੂ, ਸ਼ਬਦ ਕੀਰਤਨ ਅੱਜ ਕਹਿੰਦੇ ਨੇ ਕਿ ਬਹੁਤ ਵਧੀਆ ਲੱਗਾ। ਅਤੇ ਰਣਜੀਤ ਢਿੱਲੋਂ ਜੀ ਕਹਿੰਦੇ ਨੇ ਕਿ ਟਵੰਬਾ ਤੋਂ ਸਾਂਝ ਪਾ ਰਹੇ ਹਾਂ ਅਤੇ ਸਤਿ ਸ਼੍ਰੀ ਅਕਾਲ ਕਬੂਲ ਕਰੋ। ਅਤੇ ਲਵਜੋਤ ਧੁਨਾ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਕਿਰਪਾ ਕਰਕੇ ਦੱਸਤੀ ਤੁਹਾਨੂੰ ਕਿ ਇਹਨਾਂ ਨੇ ਹੁਣ ਤਰੁਗਨੀਨਾ ਦੇ ਵਿੱਚ ਵੀ ਆਪਣਾ ਖੋਲ੍ਹ ਲਿਆ ਸ਼ੋਰੂਮ, ਸੰਟੋਲ ਬੰਸਾਲਾ ਜਿਹੜਾ ਉਹ ਇਹਨਾਂ ਨੇ ਸ਼ਿਫਟ ਕਰਤਾ ਤਰੁਗਨੀਨਾ ਦੇ ਵਿੱਚ ਅਤੇ ਡੈਨੀਨੋਂਗ ਦੇ ਵਿੱਚ ਤਾਂ ਚਲੋ ਪਹਿਲਾਂ ਸੀ। ਅਤੇ ਬਾਕੀ ਵਧੇਰੇ ਜਾਣਕਾਰੀਆਂ ਤੁਸੀਂ ਔਨਲਾਈਨ ਜਾ ਕੇ ਅਤੇ ਜ਼ਰੂਰ ਹਾਸਲ ਕਰਿਓ। ਜਤਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਸਭ ਦਾ ਦਿਨ ਵਧੀਆ ਰਹੇ। ਗੁਰਿੰਦਰ ਸੰਧੂ ਜੀ ਕਹਿੰਦੇ ਕਿ 4 ਤਰੀਕ ਹੋ ਗਈ ਅੱਜ ਭਾਦਰੋਂ ਦੇ ਮਹੀਨੇ ਦੀ, ਸੋ ਭਾਦਰੋਂ ਦਾ ਮਹੀਨਾ ਵੀਰਵਾਰ ਦਾ ਦਿਨ ਅਤੇ 20 ਅਗਸਤ ਅੰਗਰੇਜ਼ੀ ਦੀ। ਅਤੇ ਗੁਰਿੰਦਰ ਕਹਿੰਦਾ ਜੀ ਪਰਿਵਾਰ ਸਮੇਤ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਾਰੇ ਪਰਿਵਾਰ ਦੇ ਸਮੇਤ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਅੰਮ੍ਰਿਤ ਗੁਰਪਾਜ, ਤਾਜਵੀਰ, ਸਾਰੇ ਦੇ ਸਾਰਾ ਕਹਿੰਦਾ ਪਰਿਵਾਰ, ਧੰਨਵਾਦ। ਸੰਦੋਖ ਸਿੰਘ ਜੀ ਧੰਨਵਾਦ ਤੁਹਾਡਾ। ਅਤੇ ਸੇਖੋਂ ਸਾਹਿਬ ਵੀ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ, ਬਹੁਤ ਬਹੁਤ ਮਿਹਰਬਾਨੀ ਜੀ, ਚੜ੍ਹਦੀ ਕਲਾ ਦੇ ਵਿੱਚ ਰਹੋ। ਹਰਪਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਅਰਦਾਸ ਕਰਦੇ ਕਿ ਆਪ ਸਭ ਖੁਸ਼ ਰਹੋ। ਕ੍ਰਿਗੀਬਨ ਤੋਂ ਸਾਂਝਾਂ ਪਾਉਂਦੇ ਨੇ ਅਤੇ ਬਹੁਤ

0: ਮਿਹਰਬਾਨੀ ਜੀ। ਅਤੇ ਆਪਾਂ ਹੁਣ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਅਤੇ ਆ ਕੇ ਅੱਜ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ। ਰੇਡੀਓ ਹਾਂਜੀ 1674 ਏ ਐਮ
1: ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ ਏਯੂ।
5: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
6: ਆ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
6: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
7: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਸੀਕ੍ਰੇਟ।
8: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
7: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
1: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ, ਚਿਹਰੇ 'ਤੇ ਹੋਊਗੀ ਖੁਸ਼ੀ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਕਿਉਂਕਿ ਇਹੋ ਹੀ ਆ ਸ਼ੁਕਰਾਨਾ। ਜਦੋਂ ਆਪਾਂ ਪਹਿਲੀਆਂ ਦਿੱਤੀਆਂ ਦਾਤਾਂ ਦੇ ਉੱਤੇ ਖੁਸ਼ ਹੁੰਦੇ ਹਾਂ ਤਾਂ ਫਿਰ ਦੇਣ ਵਾਲਾ ਤੁਹਾਨੂੰ ਹੋਰ ਵਧੇਰੇ ਦਿੰਦਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਸਾਲ ਸੀ 1706, ਜਨਵਰੀ ਦਾ ਮਹੀਨਾ, 17 ਤਰੀਕ। ਅਮਰੀਕਾ ਦੇ ਬੋਸਟਨ ਦੇ ਵਿੱਚ ਇੱਕ ਬੱਚੇ ਦਾ ਜਨਮ ਹੋਇਆ। ਪਰਿਵਾਰ ਕੋਈ ਐਡਾ ਸਰਦਾ ਬੰਦਾ ਨਹੀਂ ਸੀ, ਗਰੀਬ ਪਰਿਵਾਰ, ਕੰਮਕਾਰ ਵੀ ਕੋਈ ਖਾਸ ਨਹੀਂ ਸੀ ਚੱਲਦਾ। ਵਜ੍ਹਾ ਇਹ ਵੀ ਸੀ ਕਿ ਪਰਿਵਾਰ ਦੇ ਵਿੱਚ 17 ਬੱਚੇ ਸੀ। 17 ਬੱਚਿਆਂ ਦੇ ਵਿੱਚ ਕਈ ਵਾਰ ਰੋਟੀ ਵੀ ਚੱਜ ਨਾਲ ਨਾ ਪੱਕਦੀ। ਪਿਓ ਦਾ ਇੱਕ ਸਾਬਣ ਬਣਾਉਣ ਦਾ ਕੰਮ ਸੀ ਜਾਂ ਫਿਰ ਮੋਮਬੱਤੀਆਂ ਬਣਾਉਣ ਦਾ। ਸਭ ਤੋਂ ਛੋਟਾ ਜਿਹੜਾ ਪੁੱਤ ਸੀ ਉਹਦੇ ਹਿੱਸੇ ਮੋਮਬੱਤੀਆਂ ਬਣਾਉਣੀਆਂ ਆਈਆਂ। ਉਸ ਕਮਰੇ ਦੇ ਵਿੱਚੋਂ, ਉਸ ਘਰ ਦੇ ਵਿੱਚੋਂ ਚਰਬੀ ਦੀ ਹਮਕ ਆਉਣੀ। ਮੋਮਬੱਤੀਆਂ ਬਣਾਉਣ ਦੇ ਵਿੱਚ ਉਹਦਾ ਜ਼ਰਾ ਭੋਰਾ ਵੀ ਇੰਟਰਸਟ ਨਹੀਂ, ਪਰ ਪਰਿਵਾਰ ਦੀ ਕੋਈ ਹਾਲਤ ਬਹੁਤ ਹੀ ਵਧੀਆ ਨਹੀਂ ਸੀ। ਇਸੇ ਵਜ੍ਹਾ ਦੇ ਕਰਕੇ ਨਾ ਚਾਹੁੰਦਿਆਂ ਹੋਇਆਂ ਵੀ ਉਹਨੇ ਮੋਮਬੱਤੀਆਂ ਬਣਾਉਣ ਦਾ ਕੰਮ ਸਿੱਖ ਲਿਆ। ਫਿਰ ਪਰਿਵਾਰ ਦੀ ਹਾਲਤ ਕਹਿੰਦੇ ਨੇ ਹੋਰ ਜ਼ਿਆਦਾ ਵਿਗੜ ਗਈ। ਲਗਭਗ 2 ਸਾਲ ਉਹ ਸਕੂਲ ਗਿਆ, 10 ਸਾਲ ਦੀ ਉਮਰ ਸੀ, ਅਤੇ ਫਿਰ ਪਿਓ ਨੇ ਸਕੂਲੋਂ ਵੀ ਹਟਾ ਲਿਆ। ਉਹ ਵੀ ਖਰਚਾ ਵਾਰਾ ਨਹੀਂ ਸੀ ਖਾਂਦਾ। ਪਰ ਸ਼ਾਇਦ ਅੱਜ ਦੀ ਕਹਾਣੀ ਸਾਨੂੰ ਇਹੋ ਹੀ ਦੱਸੂਗੀ, ਕੋਈ ਜ਼ਰੂਰੀ ਨਹੀਂ ਹੈ ਕਿ ਆਪਾਂ ਸਕੂਲਾਂ ਦੇ ਵਿੱਚ ਜਾਈਏ ਅਤੇ ਫਿਰ ਹੀ ਪੜ੍ਹਨਾ। ਜ਼ਰੂਰੀ ਨਹੀਂ ਆ ਕਿ ਪਰਿਵਾਰ ਦੇ ਵਿੱਚ ਪਿਓ ਦੇ ਕੋਲ ਕੋਈ ਜੱਦੀ ਪੁਸ਼ਤੀ ਜਾਇਦਾਦ ਹੋਵੇ ਜਾਂ ਫਿਰ ਫੀਸਾਂ ਦੇਣ ਦੇ ਪੈਸੇ ਹੋਣ, ਫਿਰ ਹੀ ਆਪਾਂ ਸਕੂਲਾਂ ਦੇ ਵਿੱਚ ਪੜ੍ਹਨਾ। ਜ਼ਰੂਰੀ ਨਹੀਂ ਹੈ ਕਿ ਆਪਾਂ ਵਿਹਲੇ ਹੋਵਾਂਗੇ ਤਾਂ ਫਿਰ ਹੀ ਪੜ੍ਹਨਾ ਵਾ, ਨਾਲ ਕੰਮ ਕਾਰ ਕਰਦੇ ਹਾਂ, ਸਾਡੇ ਕੋਲ ਪੜ੍ਹਿਆ ਨਹੀਂ ਜਾਂਦਾ। ਉਹਨੇ ਮੋਮਬੱਤੀਆਂ ਬਣਾਉਣ ਦਾ ਕੰਮ ਹੋਰ ਵੀ ਜ਼ਿਆਦਾ ਨੇਚਾ ਦੇ ਨਾਲ ਕਰਨਾ ਸ਼ੁਰੂ ਕਰ ਦਿੱਤਾ, ਪਰ ਅੰਦਰੋਂ ਉਹਦਾ ਮਨ ਨਹੀਂ ਸੀ ਮੋਮਬੱਤੀਆਂ ਬਣਾਉਣ ਦਾ। ਉਹਦਾ ਜ਼ਿਆਦਾ ਇੰਟਰਸਟ ਹੁੰਦਾ ਜਿਹੜੇ ਕਾਗਜ਼ਾਂ ਦੇ ਵਿੱਚ, ਜਿਹੜੀਆਂ ਅਖਬਾਰਾਂ ਦੇ ਵਿੱਚ ਮੋਮਬੱਤੀਆਂ ਪੈਕ ਕੀਤੀਆਂ ਜਾਂਦੀਆਂ। ਸੋ ਉਹਨਾਂ ਅੱਧੇ ਅਧੂਰੇ ਕਾਗਜ਼ਾਂ ਨੂੰ ਉਹ ਪੜ੍ਹਦਾ ਰਹਿੰਦਾ। ਪੜ੍ਹਦਾ ਵੀ ਕਾਹਦਾ, ਲਗਭਗ ਉਹਨੂੰ ਯਾਦ ਹੀ ਕਰ ਲੈਂਦਾ। ਕਿਤਾਬਾਂ ਖਰੀਦਣ ਦੇ ਪੈਸੇ ਨਹੀਂ ਸੀ, ਪਰ ਕਿਤਾਬਾਂ ਪੜ੍ਹਨ ਦਾ ਬੜਾ ਸ਼ੌਂਕ ਸੀ। ਜਿੱਥੋਂ ਵੀ ਕਿਤੇ, ਜਿੱਦਾਂ ਵੀ ਕਿਤੇ ਕੋਈ ਕਿਤਾਬ ਮਿਲਦੀ, ਜਿੱਦਾਂ ਦੀ ਵੀ ਮਿਲਦੀ, ਉਹਨੂੰ ਸ਼ੌਂਕ ਸੀ ਵੀ ਮੈਂ ਪੜ੍ਹਾਂ। ਹੌਲੀ ਹੌਲੀ ਜ਼ਿੰਦਗੀ ਅੱਗੇ ਵਧੀ। 12 ਸਾਲ ਦਾ ਹੋਇਆ ਅਤੇ ਪਿਓ ਨੂੰ ਇਹ ਲੱਗਾ ਇਹਦਾ ਇੰਟਰਸਟ ਨਹੀਂ ਆ, ਕੰਮ ਛੱਡ ਕੇ ਕਿਤੇ ਘਰੋਂ ਨਾ ਭੱਜ ਜਾਵੇ। ਉਹਨੇ ਸੋਚਿਆ ਇਹਨੂੰ ਕਿਤੇ ਹੋਰ ਲਗਾਮ ਪਾਉਣੀ ਚਾਹੀਦੀ ਹੈ। ਉਹਦਾ ਵੱਡਾ ਭਰਾ ਪ੍ਰਿੰਟਿੰਗ ਦਾ ਕੰਮ ਕਰਦਾ ਸੀ, ਪਿਓ ਦੇ ਕਹਿਣ ਦੇ ਉੱਤੇ ਉੱਥੇ ਪ੍ਰਿੰਟਿੰਗ ਦਾ ਕੰਮ ਸਿੱਖਣ ਲੱਗ ਪਿਆ। ਉਹ ਪ੍ਰਿੰਟਿੰਗ ਜਿੱਥੇ ਅਖਬਾਰ ਛਪਦੇ ਸੀ, ਵੈਸੇ ਤਾਂ ਉਹਦਾ ਆਪਣੇ ਵੱਡੇ ਭਰਾ ਦੇ ਨਾਲ ਵੀ ਕੋਈ ਬਹੁਤੀ ਨਹੀਂ ਸੀ ਬਣਦੀ, ਕਿਉਂਕਿ ਵੱਡਾ ਭਰਾ ਘੱਟ ਅਤੇ ਉਹਦੇ ਉੱਤੇ ਤਸ਼ੱਦਦ ਕਰਨ ਵਾਲਾ ਇੱਕ ਜ਼ਾਲਮ ਇੰਪਲੋਈ ਜ਼ਿਆਦਾ ਸਾਬਤ ਹੋਇਆ। ਉਹ ਇੱਦਾਂ ਦਾ ਇੰਪਲੋਇਰ ਸਾਬਤ ਹੋਇਆ ਕਿ ਉਹਨੇ ਗੱਲ ਗੱਲ ਦੇ ਉੱਤੇ ਇਹਦੇ ਨੁਕਸ ਕੱਢਣੇ, ਮਾਰਕੁੱਟ ਵੀ ਕਰਨੀ, ਝਿੜਕਾਂ 'ਤੇ ਆਮ ਜਿਹੀ ਗੱਲ ਸੀ। ਪਰ ਇਸ ਬੱਚੇ ਨੂੰ ਸਿਰਫ ਉਸ ਸਮੇਂ ਤੱਕ ਇੱਕੋ ਖੁਸ਼ੀ ਸੀ ਕਿ ਹੁਣ ਮੈਂ ਪ੍ਰੈਸ ਦੇ ਵਿੱਚ ਆ ਗਿਆ, ਹੁਣ ਮੈਨੂੰ ਅਖਬਾਰ ਪੜ੍ਹਨ ਨੂੰ ਮਿਲਣਗੇ। ਅੱਗੇ ਜਿੱਥੇ ਕਿਤਾਬਾਂ ਮੈਨੂੰ ਇੱਧਰ ਉੱਧਰ ਜਾ ਕੇ ਲਾਇਬ੍ਰੇਰੀ ਦੇ ਬਾਹਰ ਖੜ੍ਹ ਕੇ ਉੱਥੇ ਹੀ ਵਹਿੰਦਿਆਂ ਹੀ ਪੜ੍ਹ ਕੇ ਫਿਰ ਵਾਪਸ ਯਾਦ ਕਰਕੇ ਰੱਖਣੀਆਂ ਪੈਂਦੀਆਂ ਸੀ, ਹੁਣ ਮੈਂ ਇੱਥੇ ਹੋਰ ਵਧੇਰੇ ਖੁੱਲ੍ਹ ਕੇ ਕਿਤਾਬਾਂ ਪੜ੍ਹ ਸਕੂੰਗਾ। ਕਹਿੰਦੇ ਦਿਮਾਗ ਇੰਨਾ ਤੇਜ਼ ਸੀ ਕਿ ਜਦੋਂ ਮੋਮਬੱਤੀਆਂ ਵੀ ਬਣਾਉਂਦਾ ਸੀ ਅਤੇ ਉਸ ਸਮੇਂ ਲਾਇਬ੍ਰੇਰੀ ਦੇ ਵਿੱਚ ਜਾਣਾ ਜਾਂ ਕਿਸੇ ਕੋਲ ਕੋਈ ਕਿਤਾਬ ਮਿਲਣੀ, ਉਹਨੇ ਜਿੰਨਾ ਕੁ ਵੀ ਦਵਾਦਾ ਪੜ੍ਹੀ ਜਾਣੀ ਉਨੀ ਪੜ੍ਹ ਲੈਣੀ, ਅਤੇ ਵਾਪਸ ਆ ਕੇ ਉਹਨੂੰ ਯਾਦ ਜਿੰਨਾ ਕੁ ਵੀ ਰਹਿਣਾ ਉਹ ਸਾਰੀ ਉਹਨੂੰ ਫਿਰ ਦੁਬਾਰਾ ਤੋਂ ਕਾਗਜ਼ਾਂ ਦੇ ਉੱਤੇ ਲਿਖ ਲੈਣਾ।
ਸ਼ਾਇਦ ਇਸ ਵਜ੍ਹਾ ਕਰਕੇ ਅੱਗੇ ਜ਼ਿੰਦਗੀ ਦੇ ਵਿੱਚ ਉਹ ਕਾਮਯਾਬ ਵੀ ਵਧੇਰੇ ਹੋ ਗਿਆ। ਪ੍ਰਿੰਟਿੰਗ ਪ੍ਰੈਸ ਦੇ ਵਿੱਚ ਜਦੋਂ ਉਹ ਆਪਣੇ ਭਰਾ ਦੇ ਨਾਲ ਕੰਮ ਕਰਦਾ ਸੀ ਤਾਂ ਉਹਨੂੰ ਪਤਾ ਸੀ ਕਿ ਭਰਾ ਨੇ ਮੈਨੂੰ ਕੋਈ ਕਿਸੇ ਤਰ੍ਹਾਂ ਦੀ ਸਪੇਸ ਨਹੀਂ ਦੇਣੀ। ਇਸ ਕਰਕੇ ਉਹਨੇ ਆਪਣੀਆਂ ਲਿਖਤਾਂ ਜੋ ਲਿਖਦਾ ਸੀ ਉਹਨੇ ਇੱਕ ਫਰਜ਼ੀ ਨਾਂ ਦੇ ਉੱਤੇ ਛਾਪਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਭਰਾ ਸਵੇਰੇ ਆ ਕੇ ਦਰਵਾਜ਼ਾ ਖੋਲ੍ਹਦਾ, ਦਰਵਾਜ਼ੇ ਦੇ ਥੱਲਿਓਂ ਦੀ ਇੱਕ ਚਿੱਠੀ, ਇੱਕ ਲੈਟਰ ਜਿਹੜੀ ਆ ਉਹ ਅੰਦਰ ਸੁੱਟੀ ਹੁੰਦੀ। ਸਾਇਲੈਂਸ ਡੋਗੁੱਡ ਨਾਂ ਦਾ ਇੱਕ ਕਾਲਪਨਿਕ ਔਰਤ ਜਿਹੜੀ ਵਿਧਵਾ ਸੀ, ਉਹਨਾਂ ਚਿੱਠੀਆਂ ਦੇ ਮੁਤਾਬਕ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਇਹ ਲੇਖ ਬਹੁਤ ਜ਼ਿਆਦਾ ਮਸ਼ਹੂਰ ਹੋ ਗਏ, ਇੰਨੇ ਜ਼ਿਆਦਾ ਮਸ਼ਹੂਰ ਕਿ ਭਰਾ ਦੀ ਅਖਬਾਰ ਵੀ ਬਹੁਤ ਜ਼ਿਆਦਾ ਵਿਕਣ ਲੱਗ ਪਈ। ਪਰ ਫਿਰ ਆਖਿਰਕਾਰ ਇੱਕ ਸਮੇਂ ਪਤਾ ਲੱਗ ਗਿਆ ਕਿ ਇਹ ਤਾਂ ਮੇਰਾ ਆਪਣੇ ਭਰਾ। ਵੱਡੇ ਭਰਾ ਨੇ ਸ਼ਾਬਾਸ਼ੀ ਦੇਣ ਦੀ ਬਜਾਏ ਉਹਨੂੰ ਝਿੜਕਿਆ, ਮਾਰਿਆ, ਗੁੱਸੇ ਹੋਇਆ, ਪਤਾ ਨਹੀਂ ਕਿਹੜਾ ਗੁੱਸਾ ਕੱਢਣ ਦੀ ਕੋਸ਼ਿਸ਼ ਕੀਤੀ। ਪਰ ਫਿਰ ਉਸ ਬੱਚੇ ਨੇ, ਜਿਹੜਾ ਕਿ ਹੁਣ ਜਵਾਨ ਹੋ ਚੁੱਕਾ ਸੀ, 17 ਸਾਲਾਂ ਦਾ ਹੋ ਚੁੱਕਾ ਸੀ, ਉਹਨੇ ਫੈਸਲਾ ਕੀਤਾ ਕਿ ਉਹ ਇੱਥੇ ਵੀ ਕੰਮ ਨਹੀਂ ਕਰੂਗਾ। ਬਿਨਾਂ ਕਿਸੇ ਨੂੰ ਦੱਸਿਆ ਰਾਤ ਦੇ ਹਨੇਰੇ ਦੇ ਵਿੱਚ ਗਾਇਬ ਹੋ ਗਿਆ। ਬੋਸਟਨ ਛੱਡ ਕੇ ਫਿਲਾਡੈਲਫੀਆ ਪਹੁੰਚ ਗਿਆ। ਕਹਿੰਦੇ ਨੇ ਉਸ ਸਮੇਂ ਅਮਰੀਕਾ ਦੇ ਹਾਲਾਤ ਇੱਦਾਂ ਦੇ ਸੀ, ਜਾਂ ਕਾਨੂੰਨ ਇੱਦਾਂ ਦੇ ਸੀ ਕਿ ਜੇਕਰ ਕੋਈ ਨੌਕਰੀ ਛੱਡ ਕੇ ਭੱਜਦਾ ਸੀ ਤਾਂ ਉਹਨੂੰ ਸਜ਼ਾ ਆਉਂਦੀ ਸੀ, ਹੋਰ ਕਿਤੇ ਉਹਨੂੰ ਨੌਕਰੀ ਨਹੀਂ ਸੀ ਮਿਲਦੀ। ਪਰ ਇਹ ਸਾਰੇ ਅੰਜਾਮ ਜਾਣਦਿਆਂ ਹੋਇਆਂ ਵੀ ਉਹਨੇ ਰਿਸਕ ਲਿਆ। ਜੇਬ ਦੇ ਵਿੱਚ ਕੁਛ ਕੁ ਸਿੱਕੇ, ਜਿਨ੍ਹਾਂ ਦੇ ਕਿ ਉਹਨੇ ਸਿਰਫ ਸ਼ਾਇਦ ਕੋਈ 2-4 ਬ੍ਰੈਡ ਰੋਲ ਹੀ ਲਏ, ਉਹ ਵੀ ਸੁੱਕੇ ਚੱਬ ਕੇ ਕਈ ਦਿਨ ਗੁਜ਼ਾਰਾ ਕੀਤਾ। ਉੱਥੇ ਜਾ ਕੇ ਫਿਰ ਪ੍ਰਿੰਟਿੰਗ ਪ੍ਰੈੱਸਾਂ ਲੱਭੀਆਂ, ਉੱਥੇ ਮਜ਼ਦੂਰੀ ਕੀਤੀ, ਹੌਲੀ ਹੌਲੀ ਹੋਰ ਹੁਨਰ ਆਪਣਾ ਤਰਾਸ਼ਿਆ, ਮਿਹਨਤ ਕੀਤੀ, ਅਤੇ ਫਿਰ ਉਹਨੇ ਆਪਣੀ ਖੁਦ ਦੀ ਇੱਕ ਛਪਾਈ ਦੀ ਦੁਕਾਨ ਵੀ ਖੋਲ੍ਹ ਲਈ। ਹੌਲੀ ਹੌਲੀ ਸਮਾਂ ਬਦਲਿਆ, ਕਿਸੇ ਨੇ ਐਵੇਂ ਲਾਰਾ ਲੱਪਾ ਜਿਹਾ ਲਾ ਛੱਡਿਆ ਕਿ ਤੂੰ ਉੱਥੇ ਇੰਗਲੈਂਡ ਜਾ ਕੇ ਸ਼ਾਇਦ ਕੰਮ ਕਰ ਸਕਦਾ। ਇੱਕ ਐਵੇਂ ਫਰਜ਼ੀ ਜਿਹਾ ਖੱਤ ਦੇ ਦਿੱਤਾ, ਉਸੇ ਆਸਰੇ ਉਹ ਔਖਾ ਸੌਖਾ ਹੋ ਕੇ ਜਦੋਂ ਇੰਗਲੈਂਡ ਪੁੱਜਾ ਤਾਂ ਪਤਾ ਲੱਗਾ ਉਸ ਬੰਦੇ ਨੇ ਵੀ ਐਵੇਂ ਚਾਲ ਹੀ ਖੇਡੀ। ਪਰ ਖੈਰ ਇੱਥੇ ਵੀ ਉਹਨੇ ਹਿੰਮਤ ਨਹੀਂ ਹਾਰੀ, ਇਹ ਸੋਚਿਆ ਕਿ ਮੈਨੂੰ ਕਿਸਮਤ ਨੇ ਇੱਥੇ ਆਪ ਭੇਜਿਆ, ਰੱਬ 'ਤੇ ਵਿਸ਼ਵਾਸ ਰੱਖਿਆ ਅਤੇ ਉੱਥੇ ਵੀ ਪ੍ਰੈੱਸ ਲੱਭ ਲਈ। ਉਹਨਾਂ ਦਿਨਾਂ ਦੇ ਵਿੱਚ ਇੰਗਲੈਂਡ ਦੇ ਵਿੱਚ ਸੁੱਖ ਸੁਵਿਧਾਵਾਂ ਜ਼ਿਆਦੀਆਂ ਸੀ, ਇਸ ਕਰਕੇ ਉਹਨੇ ਇੰਗਲੈਂਡ ਤੋਂ ਜਦੋਂ ਆਪਣਾ ਹੁਨਰ ਸਿੱਖ ਕੇ ਫਿਰ ਦੁਬਾਰਾ ਵਾਪਸੀ ਉਹਨੇ ਕੀਤੀ ਤਾਂ ਫਿਰ ਉਹਨੂੰ ਕੋਈ ਰੋਕਣ ਵਾਲਾ ਨਹੀਂ ਸੀ। 1732 ਦੇ ਵਿੱਚ ਉਹਨੇ ਇੱਕ ਸਲਾਨਾ ਪੁਸਤਕ ਵੀ ਛਾਪਣੀ ਸ਼ੁਰੂ ਕਰ ਦਿੱਤੀ, ਜਿਹਦੇ ਵਿੱਚ ਉਹ ਮੌਸਮ ਦੀ ਜਾਣਕਾਰੀ ਦਿੰਦਾ, ਜੋ ਕਿ ਉਦੋਂ ਬਹੁਤ ਜ਼ਿਆਦਾ ਕੋਈ ਮਸ਼ਹੂਰ ਕੰਮ ਨਹੀਂ ਸੀ। ਉਹਨੇ ਆਪਣੇ ਸਿਆਣਪ ਭਰੇ ਲੇਖ ਹੁਣ ਲਿਖਣੇ ਸ਼ੁਰੂ ਕਰ ਦਿੱਤੇ। ਰੋਜ਼ਾਨਾ ਉਹਨੇ ਸ਼ੁਭ ਵਿਚਾਰ ਲਿਖਣੇ ਸ਼ੁਰੂ ਕਰ ਦਿੱਤੇ, ਲੋਕਾਂ ਨੂੰ ਵਧੀਆ ਲੱਗਦਾ। ਇਹ ਪਹਿਲੀ ਵਾਰ ਸੀ ਜਦੋਂ ਉਹਨੇ ਸਿਆਣੀਆਂ ਗੱਲਾਂ ਲਿਖਣੀਆਂ ਸ਼ੁਰੂ ਕੀਤੀਆਂ, ਜਾਂ ਫਿਰ ਅੱਜ ਦੇ ਵਿਚਾਰ ਟਾਈਪ, ਸਮਾਂ ਹੀ ਪੈਸਾ, ਟਾਈਮ ਇਜ਼ ਮਨੀ, ਜਲਦੀ ਉੱਠਣਾ, ਜਲਦੀ ਸੌਣਾ, ਇਨਸਾਨ ਦਾ ਸਿਹਤਮੰਦ ਹੋਣਾ, ਕਿਵੇਂ ਸਿਹਤਮੰਦ ਰਹਿਣਾ, ਪੈਸਾ ਬਹੁਤਾ ਕਿੱਦਾਂ ਕਮਾਉਣਾ, ਸਿਆਣਪ ਕਾਹਦੇ 'ਚ ਗਿਣੀ ਜਾਂਦੀ ਹੈ। ਸੋ ਇਹ ਸਾਰੇ ਵਿਸ਼ੇ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਏ। ਇਹ ਕਿਤਾਬ ਹੁਣ ਹਰ ਸਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਿਕਣ ਲੱਗੀ। ਇਸੇ ਵਜ੍ਹਾ ਦੇ ਕਰਕੇ ਹੁਣ ਉਹ ਗਰੀਬ ਨਹੀਂ ਸੀ ਰਿਹਾ, ਹੁਣ ਉਹ ਮੋਮਬੱਤੀਆਂ ਬਣਾਉਣ ਵਾਲਾ ਗਰੀਬ ਪਰਿਵਾਰ ਦਾ ਇੱਕ ਗਰੀਬ ਮੁੰਡਾ ਨਹੀਂ ਸੀ ਰਿਹਾ, ਹੁਣ ਉਹਦੇ ਕੋਲ ਕਾਫੀ ਪੈਸੇ ਆ ਚੁੱਕੇ ਸੀ। ਪਰ ਫਿਰ ਵੀ ਕਹਿੰਦੇ ਨੇ ਕਿ ਉਹਨੇ ਇੱਕ ਵੱਡਾ ਜੇਰਾ ਕੀਤਾ, ਹੋਰ ਕੋਈ ਹੁੰਦਾ ਤਾਂ ਸ਼ਾਇਦ ਉੱਥੇ ਟਿਕ ਕੇ ਸਾਰੀ ਉਮਰ ਕੱਢ ਦਿੰਦਾ, ਪਰ ਉਹ ਅੱਗੇ ਵਧਣ ਦੇ ਵਿੱਚ ਜ਼ਿਆਦਾ ਵਿਸ਼ਵਾਸ ਕਰਦਾ ਸੀ। ਬੜਿਆਂ ਨੇ ਰੋਕਿਆ ਪਰ ਉਹਨੇ ਸਾਰਾ ਕੁਛ ਵੇਚ ਵੱਟ ਕੇ ਫਿਰ ਅੱਗੇ ਵਧਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਦੋਂ ਤੱਕ ਉਹ ਇੰਨਾ ਕੁ ਪੜ੍ਹ ਚੁੱਕਾ ਸੀ, ਉਹਨੂੰ ਲੱਗਦਾ ਸੀ ਕਿ ਮੈਂ ਹੋਰ ਬਹੁਤ ਸਾਰਾ ਕੁਛ ਕਰ ਸਕਦਾ। ਉਸ ਬਹੁਤ ਸਾਰੇ ਕੁਛ ਦੇ ਵਿੱਚ ਫਿਰ ਉਹਨੇ 1752 ਦੇ ਵਿੱਚ ਇੱਕ ਬਿਜਲੀ ਦਾ ਪ੍ਰਯੋਗ ਵੀ ਕੀਤਾ। ਇੱਕ ਪਾਸੇ ਮੀਂਹ ਵਰ ਰਿਹਾ ਸੀ, ਤੂਫਾਨ, ਜਿੱਥੇ ਸਾਰੇ ਲੋਕ ਅੰਦਰ ਹੀ ਵੜੇ ਸੀ, ਉੱਥੇ ਉਹ ਬਾਹਰ ਪਤੰਗ ਉਡਾ ਰਿਹਾ ਸੀ ਆਪਣੇ ਛੋਟੇ ਜਿਹੇ ਬੱਚੇ ਦੇ ਨਾਲ, ਕਿਉਂਕਿ ਉਹ ਸਾਬਤ ਕਰਨਾ ਚਾਹੁੰਦਾ ਸੀ ਕਿ ਜਿਹੜੇ ਲੋਕ
ਬਿਜਲੀ ਤੋਂ ਡਰਦੇ ਨੇ। ਅਸਮਾਨੀ ਬਿਜਲੀ ਜਦੋਂ ਕੜਕਦੀ ਆ ਤਾਂ ਲੋਕ ਕਹਿੰਦੇ ਨੇ ਕਿ ਰੱਬ ਗੁੱਸੇ ਹੋ ਗਿਆ। ਇਹ ਕਿਸੇ ਤਰ੍ਹਾਂ ਦੇ ਗਲਤ ਸਾਈਨ ਨੇ ਜਾਂ ਜੋ ਵੀ ਫਿਰ ਦੱਗਿਆ ਨੂੰ ਸੀ ਵਿਚਾਰ ਸੀ ਉਸ ਸਮੇਂ ਦੇ, ਉਹ ਅਮਰੀਕਾ ਦੇ ਵਿੱਚ ਵੀ ਸੀ, ਉੱਥੋਂ ਦੇ ਲੋਕਾਂ ਦੇ ਵਿੱਚ ਵੀ ਸੀ। ਪਰ ਉਹ ਇਹ ਸਾਬਤ ਕਰਨਾ ਚਾਹੁੰਦਾ ਸੀ ਕਿ ਜਿਹੜੀ ਧਰਤੀ ਦੇ ਉੱਤੇ ਆਪਾਂ ਬਿਜਲੀ ਵਰਤਦੇ ਹਾਂ ਅਤੇ ਜਿਹੜੀ ਅਸਮਾਨ ਦੇ ਵਿੱਚ ਕੜਕਦੀ ਹੈ, ਉਹਨਾਂ ਦੋਵਾਂ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ। ਸ਼ਾਇਦ ਇਸੇ ਵਜ੍ਹਾ ਦੇ ਕਰਕੇ ਉਹ ਕਾਮਯਾਬ ਵੀ ਹੋ ਗਿਆ। ਇਸ ਐਕਸਪੈਰੀਮੈਂਟ ਤੋਂ ਬਾਅਦ ਬਹੁਤ ਸਾਰੇ ਘਰ ਉਹਨੇ ਬਚਾ ਲਏ ਜਿਨ੍ਹਾਂ ਦੇ ਉੱਤੇ ਬਿਜਲੀ ਡਿੱਗ ਜਾਂਦੀ ਸੀ, ਨੁਕਸਾਨ ਹੁੰਦਾ ਸੀ। ਉਸ ਤੋਂ ਬਾਅਦ ਫਿਰ ਲਾਈਟਨਿੰਗ ਰੋਡਸ ਲੱਗਣੀਆਂ ਸ਼ੁਰੂ ਹੋ ਗਈਆਂ ਘਰਾਂ ਦੇ ਉੱਤੇ। ਜਦੋਂ ਵੀ ਹੁਣ ਬਿਜਲੀ ਕੜਕਦੀ ਜਾਂ ਵੱਜਦੀ ਤਾਂ ਉਹਨੂੰ ਧਰਤੀ ਦੇ ਵਿੱਚ ਉਹਨੇ ਅਰਥਿੰਗ ਦੇ ਦਿੱਤੀ ਸੀ। ਇਸ ਤੋਂ ਇਲਾਵਾ ਉਹਨੇ ਇੱਕ ਸਟੋਵ ਵੀ ਬਣਾਇਆ, ਉਹ ਲੱਕੜੀ ਦਾ ਚੁੱਲ੍ਹਾ ਬਣਾਇਆ ਜਿਹੜਾ ਗਰਮੀ ਜ਼ਿਆਦਾ ਦਿੰਦਾ ਸੀ ਅਤੇ ਧੂੰਆਂ ਘੱਟ ਕਰਦਾ ਸੀ। ਐਨਕਾਂ ਬਣਾਈਆਂ, ਦੂਰ ਅਤੇ ਨੇੜੇ ਵੇਖਣ ਵਾਲੀਆਂ ਐਨਕਾਂ, ਇੱਕੋ ਦੇ ਵਿੱਚ ਦੋਵੇਂ ਲੈਂਸ ਪੈ ਜਾਂਦੇ ਸੀ, ਉਹ ਵੀ ਪਹਿਲੀ ਵਾਰ ਇਹਨੇ ਖੋਜ ਕੀਤੀ। ਇਸ ਤੋਂ ਇਲਾਵਾ ਜਿਹੜੀਆਂ ਡਾਕ ਗੱਡੀਆਂ ਦੀ ਦੂਰੀ ਨਹੀਂ ਸੀ ਮਾਪੀ ਜਾਂਦੀ, ਉਹ ਵੀ ਇੱਕ ਸਮੱਸਿਆ। ਦੂਰੀ ਮਾਪਣ ਦਾ ਵੀ ਇੱਕ ਯੰਤਰ ਬਣਾ ਮਾਰਿਆ। ਜਿਹੜੀ ਜਿਹੜੀ ਚੀਜ਼ ਵੀ ਉਹਨੂੰ ਆਪਣੇ ਆਸ ਪਾਸ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਲੱਗਦੀ, ਉਹਦੇ ਹੱਲ ਵੱਲ ਨੂੰ ਜੁੱਟ ਪੈਂਦਾ। ਖਾਸ ਗੱਲ ਇਹ ਰਹੀ ਕਿ ਉਹਨੇ ਲੋਕਾਂ ਦੇ ਕੰਮ ਆਉਣਾ ਨਹੀਂ ਛੱਡਿਆ। ਉਹਨੇ ਇਸ ਸਾਰੇ ਕੁਛ ਦਾ ਕਹਿੰਦੇ ਨੇ ਪੇਟੈਂਟ ਵੀ ਨਹੀਂ ਕਰਾਇਆ। ਉਹਦਾ ਮੰਨਣਾ ਸੀ ਕਿ ਜਿਹੜੀਆਂ ਕਾਢਾਂ ਨੇ ਉਹ ਆਮ ਲੋਕਾਂ ਦੇ ਲਾਭ ਦੇ ਲਈ ਹੋਣੀਆਂ ਚਾਹੀਦੀਆਂ। ਸਾਨੂੰ ਖੁੱਲ੍ਹੇ ਦਿਲ ਦੇ ਨਾਲ ਆਪਣਾ ਹੁਨਰ ਦੂਸਰਿਆਂ ਦੇ ਨਾਲ ਵੰਡਣਾ ਚਾਹੀਦਾ, ਆਪਣੀਆਂ ਕਾਢਾਂ ਸਮਾਜ ਨੂੰ ਦੇ ਦੇਣੀਆਂ ਚਾਹੀਦੀਆਂ ਨੇ। ਜੋ ਤੁਹਾਡੇ ਕੋਲ ਹੁਨਰ ਹੈ, ਜੇਕਰ ਤੁਸੀਂ ਲੈ ਕੇ ਮਰ ਜਾਂਦੇ ਹੋ ਤਾਂ ਉਹ ਤੁਸੀਂ ਪਾਪ ਕਰ ਰਹੇ ਹੋ। ਉਹ ਨਹੀਂ ਸੀ ਚਾਹੁੰਦਾ ਕਿ ਇਹ ਕਾਢਾਂ ਮਹਿੰਗੇ ਰੂਪ ਦੇ ਵਿੱਚ ਲੋਕਾਂ ਤੱਕ ਪਹੁੰਚਣ। ਸ਼ਾਇਦ ਇਸ ਵਜ੍ਹਾ ਕਰਕੇ ਉਹਨੇ ਇਸ ਕਿਸੇ ਵੀ ਚੀਜ਼ ਦਾ ਪੇਟੈਂਟ ਨਹੀਂ ਕਰਵਾਇਆ। ਖੈਰ, ਉਸ ਤੋਂ ਬਾਅਦ ਜਿਹੜੀ ਵੱਡਾ ਯੋਗਦਾਨ ਮੰਨਿਆ ਜਾਂਦਾ ਉਹ ਇਸ ਚੀਜ਼ ਦੇ ਵਿੱਚ ਕਿ ਉਹਨੇ ਅਮਰੀਕਾ ਦੀ ਸਿਆਸਤ ਦੇ ਵਿੱਚ ਵੀ ਇੱਕ ਸਮੇਂ ਜਾ ਕੇ ਵੱਡਾ ਯੋਗਦਾਨ ਪਾਇਆ। ਇਹ ਉਹ ਸਮਾਂ ਸੀ ਜਦੋਂ ਇੰਗਲੈਂਡ ਅਮਰੀਕਨਾਂ ਦੇ ਉੱਤੇ ਵੀ ਤਸ਼ੱਦਦ ਕਰ ਰਿਹਾ ਸੀ। ਸਮਾਂ ਉਦਾਂ ਦਾ ਸੀ ਜਦੋਂ ਅਮਰੀਕਾ ਇੱਕ ਨਹੀਂ ਦੋ ਨਹੀਂ ਕਾਫੀ ਛੋਟੇ ਛੋਟੇ ਹਿੱਸਿਆਂ ਦੇ ਵਿੱਚ ਵੰਡਿਆ ਸੀ। ਇਹਨਾਂ ਸਾਰੇ ਰਾਜਾਂ ਨੂੰ ਇਕੱਠਾ ਕਰਨਾ ਤਾਂ ਕਿ ਉਹ ਇਕੱਠੇ ਹੋ ਕੇ ਗੋਰਿਆਂ ਦੇ ਖਿਲਾਫ ਲੜ ਸਕਣ। ਇਸ ਕਰਕੇ ਉਹਨੇ ਇੱਕ ਚਿੱਤਰ ਬਣਾਇਆ ਜਿਹਦੇ ਵਿੱਚ ਉਹਨੇ ਇੱਕ ਸੱਪ ਅਲੱਗ ਅਲੱਗ ਹਿੱਸਿਆਂ ਦੇ ਵਿੱਚ ਵੰਡਿਆ, ਦਿਖਾਇਆ ਕਿ ਜੇਕਰ ਉਹ ਇੱਕ ਹੋ ਜੇ ਤਾਂ ਫਿਰ ਕਿਹੜਾ ਉਹਦੇ ਸਾਹਮਣੇ ਆਵੇ। ਉਹਦੇ ਇਸ ਚਿੱਤਰ ਨੇ ਕਹਿੰਦੇ ਨੇ ਕਿ ਕਾਫੀ ਕੰਮ ਕੀਤਾ। ਹੌਲੀ ਹੌਲੀ ਜਿਹੜੇ ਆਪਸ ਦੇ ਵਿੱਚ ਰਾਜ ਵੰਡੇ ਸੀ, ਹੋਰ ਬਹੁਤ ਸਾਰੇ ਲੋਕਾਂ ਦੇ ਵੀ ਯਤਨ ਨਾਲ ਰਹੇ ਅਤੇ ਹੌਲੀ ਹੌਲੀ ਉਹ ਸਾਰੇ ਇੱਕ ਹੋ ਕੇ ਲੜਨਾ ਸ਼ੁਰੂ ਹੋ ਗਏ। ਹੁਣ ਥੋੜ੍ਹੀ ਜਿਹੀ ਆਸ ਤੇ ਕਰਨ ਜਾ ਕੇ, ਪਰ ਇਹ ਸਭ ਕੁਛ ਦੇ ਵਿੱਚ ਉਹ ਇਕੱਲੇ ਨਹੀਂ ਸੀ ਲੜ ਸਕਦੇ। ਉਹਨਾਂ ਨੂੰ ਜ਼ਰੂਰਤ ਸੀ ਉਸ ਸਮੇਂ ਦੀ ਵੱਡੀ ਸ਼ਕਤੀ ਫਰਾਂਸ ਦੀ। ਫਰਾਂਸ ਵੈਸੇ ਗੋਰਿਆਂ ਦੇ ਕੋਲੋਂ ਪਹਿਲਾਂ ਵੀ ਹਾਰ ਚੁੱਕਾ ਹੈ। ਇਸ ਵਜ੍ਹਾ ਦੇ ਕਰਕੇ ਲੱਗਦਾ ਨਹੀਂ ਸੀ ਕਿ ਫਰਾਂਸ ਇਸ ਲੜਾਈ ਦੇ ਵਿੱਚ ਹੱਥ ਪਾਊਗਾ, ਕਿਉਂਕਿ ਫਰਾਂਸ ਦੇ ਵਿੱਚ ਰਾਜਾ ਅਤੇ ਰਾਜੇ ਕਦੀ ਵੀ ਨਹੀਂ ਸੀ ਚਾਹੁੰਦੇ ਕਿ ਉਹ ਆਮ ਲੋਕ ਜਿਹੜੇ ਕ੍ਰਾਂਤੀ ਕਰ ਰਹੇ ਨੇ ਉਹਨਾਂ ਦੇ ਹੱਕ ਦੇ ਵਿੱਚ ਜਾ ਕੇ ਲੜਨ। ਰਾਜਿਆਂ ਨੂੰ ਤਾਂ ਆਪ ਨਹੀਂ ਸੀ ਇਹ ਚੀਜ਼ ਪਸੰਦ ਕਿ ਆਮ ਲੋਕ ਉੱਠ ਕੇ ਰਾਜਗੱਦੀ ਦੇ ਖਿਲਾਫ ਕਿਤੇ ਆਵਾਜ਼ ਉਠਾ ਦੇਣ। ਪਰ ਖੈਰ, ਕਹਿੰਦੇ ਨੇ ਕਿ ਇਸ ਬੰਦੇ ਦੀ ਸੂਝਬੂਝ ਸੀ ਵੀ ਉਹਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਾਫੀ ਸਮਾਂ ਲਾ ਕੇ ਫਰਾਂਸ ਦੇ ਰਾਜੇ ਨੂੰ ਮਨਾ ਲਿਆ ਅਤੇ ਫਿਰ ਉਸ ਤੋਂ ਬਾਅਦ ਲੰਮਾ ਸੰਘਰਸ਼ ਅਤੇ ਫਰਾਂਸ ਦੀ ਮਦਦ ਦੇ ਨਾਲ ਫਿਰ ਆਖਿਰਕਾਰ ਅਮਰੀਕਾ ਇੱਕ ਦਿਨ ਗੋਰਿਆਂ ਨੂੰ ਉੱਥੋਂ ਕੱਢਣ ਦੇ ਵਿੱਚ ਕਾਮਯਾਬ ਹੋ ਗਿਆ। ਯਾਨੀ ਕਿ ਇਸ ਲੜਾਈ ਦੇ ਵਿੱਚ ਅਮਰੀਕਨਾਂ ਦੀ ਜੇ ਜਿੱਤ ਹੁੰਦੀ ਆ ਤਾਂ ਉਹ ਇਸ ਵਿਅਕਤੀ ਦਾ ਵੱਡਾ ਯੋਗਦਾਨ ਹੈ ਜਿਹੜਾ ਇੱਕ ਸਧਾਰਨ ਮੋਮਬੱਤੀਆਂ ਬਣਾਉਣ ਵਾਲਾ ਪਰਿਵਾਰ ਸੀ। ਉਸ ਤੋਂ ਬਾਅਦ ਜਦੋਂ ਅਮਰੀਕਾ ਦਾ ਸੰਵਿਧਾਨ ਲਿਖਣ ਦੀ ਗੱਲ ਆਈ ਤਾਂ ਕਹਿੰਦੇ ਨੇ ਕਿ ਉਹਦੇ ਵਿੱਚ ਵੀ ਸਭਾ ਦਾ ਮੈਂਬਰ ਰਿਹਾ ਅਤੇ ਕਾਫੀ ਪ੍ਰਮੁੱਖ ਭੂਮਿਕਾ ਨਿਭਾਈ।
उसने गुलामी भी वेखी ते गुलामी तो आज़ादी तक का सफर भी वेख्या। आखिरकार 17 अप्रैल 1790 84 साल की उम्र के फिलाडेल्फिया के ही मौत हो गई। उसकी सक्सैस इस चीज़ तो मापी गई कि जदों उसका अंतम संस्कार किया गया जां आखिरी क्रियाकर्म किए गए तो लगभग 20,000 के करीब लोग शामिल हुए। अज के समय के शायद 20,000 सुनने दे विच बहुत छोटा जिहा नंबर लगता होवे पर उस समय कहिंदे ने कि फिलाडेल्फिया की अद्धी आबादी तो वधेरे सी। इस चीज़ तो उस बंदे की जिंदगी की कामयाबी नापी गई। उन्होंने अपनी जिंदगी के दरम्यान कहिंदे ने कि होर बहुत सारा कुछ किया जिहड़ा शायद अज अलग अलग रूप दे विच आपां वेखदे हां। अनपढ़ होने के बावजूद वो स्कूल अनपढ़ का मतलब ये नहीं कि वह पढ़िया नहीं पर हाँ स्कूल कॉलेज ना जाने के बावजूद उन्हें एक यूनिवर्सिटी भी शुरू की पेंसिलवेनिया यूनिवर्सिटी एक हस्पताल भी शुरू करवाया डाक सेवावां भी शुरू करवाइया जां फिर उन्हें होर वधेरे सुधारन दे विच भी मदद की। सो ये सारा कुछ जेकर कोई कर रहा सी तां वो बच्चा जिहड़ा आम सधारण जे परिवार दे विच पैदा होया तो शायद इदां दे बहुत सारे होणगे जिन्हां दे कोल एक एक्सक्यूज होगा एक जिन्हां दे कोल कारण होगा अपने ना कामयाब होण दा कि आपां तां इस करके कामयाब नहीं हो सके। जे साडे कोल आ सुख सुविधावां होंदियां तां फिर शायद आपां हो जाणा सी कामयाब। इदां दे पता नहीं आपां किन्ने क आपां नूं कारण दे दिंदे आ चुप करके आराम दे नाल अपनी जिंदगी दे विच फेलियर नूं कबूल करन दे। सो जे तुसी चाहो तां खुल दिली दे नाल समाज सेवा भी कर सकदे हो जेकर तुसी चाहो तां बिना पैसे होण दे पढ़ भी सकदे हो बिना स्कूल जाण तों भी पढ़ सकदे हो ते जे तकर तुसी चाहो तां किसे भी तरह की पढ़ाई तुसी कर सकदे हो चाहे साइंस की होवे हो चाहे समाज की होवे हो चाहे किसी भी विषय के उत्ते चाहो तो अपनी सूझबूझ के नाल राजनेतावां नूं भी प्रभावित कर सकते हो। अपनी मेहनत लगन अपनी सीखण की भुख हमेशा कायम रखो ताकि इतिहास के जो कल कि भी ना आवे तो तुम भी उन्होंने कुछ प्रभावशाली लोगों के गिने जाओ। जरूरी नहीं कि दुनिया भर के जे आप अपने छोटे जे सर्कल के अपने परिवार के भी ये करन दे विच कामयाब हो गए तो समझो कि आपां अपनी जिंदगी नूं किसे सही पासे लाया। एक कहानी सी बेंजामिन फ्रैंकलिन दी। बेंजामिन फ्रैंकलिन जिहदा अमरीका दे नोटां दे उत्ते डॉलरां दे उत्ते अज भी तुसीं तस्वीर उहदी वेख सकदे हो। सो इदां दे कई नां दुनिया भर के होणगे जिहड़े शायद आपां नहीं जाणदे जिहड़े शायद किताबां तक नहीं पहुँचे पर इहदा मतलब ये नहीं कि उहनां दी मेहनत व्यर्थ गई। बंदे नूं अपने आप दे विच हिम्मत नहीं हारनी चाहीदी। जो भी जिन्ना भी तुसीं आस पास कर सकदे हो उहनां क जरूर करदे रहना चाहीदा। सब तों वड्डी जिहड़ी खूबी जिहदे नाल आपां अज दी इस कहानी नूं बेंजामिन फ्रैंकलिन दी इस कहानी नूं आपां अंजाम देवांगे ओह आ कि उहने अपने आप दे लई कुछ मापदंड रखे सी जे चाहो तां तुसीं वी अजमा सकदे हो। कहिंदे ने फ्रैंकलिन सवेरे उठ के अपनी कापी दे उत्ते लिखे इन्हां गुणां नूं पढ़दा सी। उह सी पेशेंस संयम चुप दृढ़ता मेहनत कलैरिटी जस्टिस यानी कि न्याय बैलेंस साफ सफाई शांति पवित्रता निम्रता। सो इदां दे कहिंदे ने कि 13 गुणा की उन्हें सूची बनाई वो डायरी दे विच सारे लिखे सी। सवेरे उठता तो इन्हां सारयां नूं पढ़दा तो फिर अपने आप दे नाल वादा करदा कि मैं सारा दिन इन्हां दे उत्ते खरा उतरूंगा तो रात नूं सौण दे समय
ਫਿਰ ਦੁਬਾਰਾ ਆਪਣੀ ਡਾਇਰੀ ਚੁੱਕਦਾ ਅਤੇ ਫਿਰ ਦੁਬਾਰਾ ਵੇਖਦਾ ਕਿ ਅੱਜ ਸਾਰੇ ਦਿਨ ਦੇ ਵਿੱਚ ਮੈਂ ਇਹਨਾਂ ਸਾਰੇ 13 ਦੇ ਵਿੱਚੋਂ ਕਿਹੜੇ ਕਿਹੜੇ ਦੇ ਉੱਤੇ ਖਰਾ ਉਤਰਿਆ ਅਤੇ ਕਿਹੜੇ ਕਿਹੜੇ ਦੇ ਉੱਤੇ ਮੈਂ ਖਰਾ ਨਹੀਂ ਉਤਰਿਆ ਅਤੇ ਉਹਦੇ ਅੱਗੇ ਟਿੱਕ ਲਾ ਲੈਂਦਾ। ਫਿਰ ਅਗਲੇ ਦਿਨ ਫਿਰ ਕੋਸ਼ਿਸ਼ ਕਰਦਾ। ਇਸ ਤਰੀਕੇ ਦੇ ਨਾਲ ਆਪਾਂ ਕਹਿ ਲਈਏ ਕਿ ਉਹ ਸਵੈ ਪੜਚੋਲ ਕਰਦਾ ਇਸ ਤੋਂ ਪਹਿਲਾਂ ਕਿ ਕੋਈ ਉਂਗਲ ਉਠਾਵੇ। ਪਹਿਲਾਂ ਆਪਣੇ ਆਪ ਦੀ ਜੇ ਆਪਾਂ ਪੜਚੋਲ ਕਰਨੀ ਸਿੱਖ ਲਈਏ ਤਾਂ ਫਿਰ ਸਾਨੂੰ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਸੋ ਸਾਡੇ ਕੋਲ ਕਾਮਯਾਬ ਬੰਦਿਆਂ ਦੇ ਫਾਰਮੂਲੇ, ਉਹਨਾਂ ਨੇ ਕਿਹੜੇ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਹਾਸਲ ਕੀਤੀ, ਉਹ ਪਏ ਹੁੰਦੇ ਆ। ਤੁਸੀਂ ਚਾਹੋ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਲਾਗੂ ਕਰ ਸਕਦੇ ਹੋ। ਸੋ ਇਹ ਸੀ ਅੱਜ ਦੀ ਕਹਾਣੀ ਬੈਂਜਾਮਿਨ ਫਰੈਂਕਲਿਨ ਦੀ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ ਇਹ ਕਹਾਣੀ। ਦੱਸਦਿਆਂ ਇਸ ਦੇ ਦਰਮਿਆਨ ਕੋਈ ਭੁੱਲ ਚੁੱਕ, ਕੋਈ ਗਲਤੀ, ਉਹਦੇ ਲਈ ਮੁਆਫ਼ੀ। ਇੱਦਾਂ ਦੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ ਅਤੇ ਵੀ ਦੱਸਦੀ ਜਾਈਏ ਕਿ ਐਪਲੀਕੇਸ਼ਨ ਦੇ ਉੱਤੇ ਹੁਣ 24 ਘੰਟੇ ਦੇ ਲਈ ਤੁਸੀਂ ਇਹ ਕਹਾਣੀਆਂ ਸੁਣ ਸਕਦੇ ਹੋ ਜਦੋਂ ਵੀ ਤੁਹਾਡੇ ਕੋਲ ਟਾਈਮ ਹੋਵੇ। ਅਤੇ ਤੁਸੀਂ ਰੇਡੀਓ ਦੇ ਉੱਤੇ ਜਿੱਦਾਂ ਮੈਲਬਰਨ, ਸਿਡਨੀ ਅਤੇ 24 ਘੰਟੇ ਗੁਰਬਾਣੀ ਸੁਣਦੇ ਹੋ, ਉਸੇ ਤਰ੍ਹਾਂ ਦੇ ਨਾਲ ਹੁਣ ਕਿਤਾਬ ਕਹਾਣੀ ਨਾਂ ਦੇ ਚੈਨਲ ਦੇ ਉੱਤੇ ਇਹ ਕਹਾਣੀਆਂ ਵੀ ਸੁਣ ਸਕਦੇ ਹੋ। ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਭੇਜਦੇ ਰਿਹਾ ਕਰੋ। ਧੰਨਵਾਦ।

0: ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
1: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਲੌਂਗਸਟੇਲ ਸਟ੍ਰੀਟ, ਡੈਂਡੀਨੋਂਗ। ਜੁਐਲਰਸ, ਭਰੋਸੇ ਦੀ ਨਿਸ਼ਾਨੀ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਆ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਅਤੇ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਆਪਾਂ ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ ਅਤੇ ਤੁਸੀਂ ਵੀ ਜ਼ਰੂਰ ਹੱਸਿਓ। ਚੁਟਕਲਾ ਨਵਾਂ ਹੋਵੇ, ਪੁਰਾਣਾ ਹੋਵੇ, ਪਹਿਲਾਂ ਸੁਣਿਆ ਹੋਵੇ, ਕੋਈ ਫਰਕ ਨਹੀਂ ਪੈਂਦਾ। ਫਰਕ ਪੈਂਦਾ ਸਾਡੇ ਹੱਸਣ ਜਾਂ ਨਾ ਹੱਸਣ ਦੇ ਨਾਲ। ਅਤੇ ਆਓ ਫਿਰ ਰਲ ਮਿਲ ਕੇ ਹੱਸਦੇ ਹਾਂ। ਅਤੇ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਕ੍ਰਿਸ਼ਨਾ ਭਾਰਦਵਾ।
1: ਹਾਂ, ਕਿਵੇਂ ਹੋ ਸਾਰੇ? ਸਤਿ ਸ਼੍ਰੀ ਅਕਾਲ, ਮੇਰਾ ਨਾਮ ਕ੍ਰਿਸ਼ਨਾ। ਕਿਵੇਂ ਭਾਈ, ਠੀਕ ਠਾਕ?
0: ਮੈਂ ਠੀਕ ਠਾਕ, ਬਹੁਤ ਵਧੀਆ।
1: ਗੁੱਡ ਗੁੱਡ।
0: ਤੁਹਾਡਾ ਹਾਸਾ ਬੜਾ ਅੜ ਅੜ ਕੇ ਨਿਕਲ ਰਿਹਾ।
1: ਮੈਂ ਖਾਂਸੀ ਲੱਗ ਗਈ ਮੈਨੂੰ ਕੱਲ੍ਹ ਦੇ, ਖੰਘ ਜ਼ੁਕਾਮ। ਮੈਂ ਕਿਹਾ ਜ਼ਿਆਦਾ ਹੀ ਗਲਤ ਵਾਲਾ ਨਾ, ਛਿੱਟਿਆਂ ਤੋਂ ਭਰਿਆ ਹਾਸਾ ਨਾ, ਜੇ ਇਸ ਤੋਂ ਜ਼ਿਆਦਾ ਨਾ ਕਰਨਾ ਤਾਂ
0: ਠੰਡ ਜਿਹੜੀ ਹੈ ਨਾ, ਉਹ ਬੰਦਾ ਸੋਚਦਾ ਵੀ ਹੁਣ ਤੇ ਹੱਟ ਚੱਲੀ ਆ,
1: ਹੱਟ ਚੱਲੀ ਆ,
0: ਤੇ ਹੱਟ ਚੱਲੀ ਜਿਹੜੀ ਆ ਉਹ ਜ਼ਿਆਦਾ ਖਰਾਬ ਕਰਦੀ ਹੈ। ਸੋ ਬੇਨਤੀ ਆ ਵੀ ਜਾਂਦੀ ਠੰਡ ਦਾ ਥੋੜ੍ਹਾ ਜਿਹਾ ਵਧੇਰੇ ਖਿਆਲ ਰੱਖਿਓ।
1: ਬਿਲਕੁਲ ਠੀਕ
0: ਹੈ ਨਾ, ਦਿਨੇ ਗਰਮੀ ਜੀ ਹੋ ਜਾਂਦੀ ਤਾਂ ਆਪਾਂ ਸਾਰੇ ਕੋਟੀਆਂ ਸਵੈਟਰ ਲਾ ਕੇ ਤੇ ਤੁਰ ਪੈਂਦੇ ਹਾਂ। ਅਤੇ ਚਲੋ ਜਦੋਂ ਗਰਮੀ ਲੱਗਦੀ ਹੈ ਲਾ ਲਓ, ਪਰ ਮਤਲਬ ਖਿਆਲ ਰੱਖਣ ਦਾ ਮਤਲਬ ਵੀ ਖਿਆਲ ਰੱਖਿਓ।
1: ਖਿਆਲ ਰੱਖਿਓ।
0: ਸਭ ਤੋਂ ਪਹਿਲਾਂ ਸਾਡੇ ਨਾਲ ਨੇ ਹੱਸ ਕੇ, ਵੈਸੇ ਹੋ ਜਾਣਾ ਠੀਕ, ਖੁੱਲ੍ਹ ਜਾਂਦਾ ਹੁੰਦਾ ਹੱਸ ਕੇ, ਅਤੇ ਜੇ ਖੁੱਲ੍ਹ ਗਿਆ ਤਾਂ ਜਾਇਓ ਜਾਂਦੇ ਜਾਂਦੇ ਦੱਸ ਕੇ। ਸਭ ਤੋਂ ਪਹਿਲਾਂ ਮੰਨਤ ਅਤੇ ਫਤਿਹ ਨੂੰ ਆਪਾਂ ਕਰਦੇ ਹਾਂ ਔਨੇਰ, ਕਿਉਂਕਿ ਬਾਕੀ ਫਿਰ ਥੋੜ੍ਹੀ ਜਿਹੀ ਦੇਰੀ ਵੀ ਲਾ ਦਿੰਦੇ ਕਿਸੇ ਵੇਲੇ।
1: ਓਕੇ ਓਕੇ,
0: ਥੋੜ੍ਹੀ ਜਿਹੀ ਮੰਨਤ, ਥੋੜ੍ਹੀ ਜਿਹੀ ਪੰਕਚੁਅਲ ਹੈ ਇਸ ਕੰਮੋਂ।
1: ਨਹੀਂ, ਇਹ ਪ੍ਰਧਾਨ ਆ ਨਾ ਫਿਰ।
2: ਹਾਂ, ਮੰਨਤ ਦੇ ਪ੍ਰਧਾਨ। ਸਤਿ ਸ਼੍ਰੀ ਅਕਾਲ ਅੰਕਲ ਜੀ, ਨਾਲ ਕ੍ਰਿਸ਼ਨ ਵੀਰ ਜੀ।
1: ਸਤਿ ਸ਼੍ਰੀ ਅਕਾਲ
0: ਮੰਨਤ ਜੀ,
1: ਕਿਵੇਂ ਹੋ?
0: ਪ੍ਰਧਾਨ ਸਾਹਿਬ ਕਹਿ ਲਿਆ ਕਰੀਏ।
2: ਜੇ ਤੁਹਾਡਾ ਜੀ ਕਰਦੇ ਤਾਂ ਕਹਿ ਲਿਆ। ਹਾਏ,
0: ਥੈਂਕ ਯੂ, ਥੈਂਕ ਯੂ,
1: ਡਨ ਹੋ ਗਿਆ।
0: ਇਸ ਕੰਮੋਂ ਮੰਨਤ ਬਹੁਤ ਬੀਬੀ ਆ,
1: ਟੀਮ ਪਲੇਅਰ ਆ ਨਾ ਪ੍ਰੋਪਰ।
0: ਇਹੋ ਫਤਿਹ ਨੂੰ ਕਿਹਾ ਹੁੰਦਾ ਉਹਨੇ, ਕਹਿਣਾ ਸੀ ਕਿਉਂ।
1: ਅੱਛਾ,
0: ਹੋਰ
1: ਲੈ, ਹੁਣ ਡਿਪਟੀ ਪ੍ਰਧਾਨ ਮੈਂ ਕਹਿਣ ਲੱਗਾ ਸੀ, ਸਗੋਂ ਉਹਨੂੰ ਨਹੀਂ ਕਹਿਣਾ ਫਿਰ ਆਪਾਂ।
0: ਨਹੀਂ, ਇੱਕ ਪਰਿਵਾਰ ਚ ਦੋ ਦਿਨ
1: ਦੋ ਨਹੀਂ ਨਾ, ਹਾਂ ਨੈਪੋਟਿਜ਼ਮ ਨਹੀਂ। ਓਕੇ ਓਕੇ,
0: ਪਰਿਵਾਰ ਚ ਦੋ ਦਿਨ ਵੇਖੋ, ਇਹ ਬਹੁਤ ਰੌਲਾ ਪੈਂਦਾ ਨਾ। ਅਕਾਲੀ ਦਲ ਨੂੰ ਇਸੇ ਕਰਕੇ ਢਾ ਲਓ, ਕਾਂਗਰਸ ਇੱਥੋਂ ਮਾਰ ਖਾਣ ਡਈ,
1: ਇੱਥੋਂ ਮਾਰ ਖਾ ਰਹੀ ਹੈ। ਗੱਲ ਸਹੀ ਹੈ, ਗੱਲ ਸਹੀ ਹੈ।
0: ਮੰਨਤ ਕੀ ਲਿਆਇਓ ਫਿਰ ਅੱਜ?
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਓਕੇ,
2: ਪਤਰੀ ਜੇ ਤੁਸੀਂ ਮੇਰੀ ਗੱਲ ਸੁਣਦੇ ਹੋ, ਮੈਂ ਨਾ ਜੇ ਮੈਂ ਕਿਸੇ ਰਾਕਸ਼ਸ ਦਾ ਵਿਆਹ ਕਰਾ ਲੈਂਦੀ ਤਾਂ ਇੰਨੀ ਦੁਖੀ ਨਹੀਂ ਸੀ ਹੋਣਾ ਮੈਂ ਫੇਰ ਵੀ। ਪਤੀ ਚਾਹ ਪੀਂਦੇ ਹੋਏ ਕਹਿੰਦਾ, ਉਹ ਕਮਲੀਏ ਖੂਨ ਖੂਨ ਦੇ ਨਾਲ ਰਿਸ਼ਤੇ ਵਾਲੇ ਨਾਲ ਕਿਹੜਾ ਵਿਆਹ ਕਰਾਈਦਾ।
1: ਪਤਨੀ ਬੇਹੋਸ਼, ਜਵਾਬ ਸੋਹਣਾ ਦਿੱਤਾ ਬਈ,
0: ਪਤਨੀ ਬੇਹੋਸ਼ ਨਹੀਂ ਹੋ ਸਕਦੀ।
1: ਅੱਛਾ, ਹਾਂ ਇਹ ਮੁਸ਼ਕਿਲ ਹੈ,
0: ਗੱਲ ਗਲਤ ਹੈ।
1: ਉਹਨੇ ਬਾਅਦ ਚੋਂ ਮੁੜ ਕੇ ਇਹਨੂੰ ਬੇਹੋਸ਼ ਕੀਤਾ ਉਹਨਾਂ ਪਤੀ ਨੂੰ।
0: ਪਤੀ ਬੇਹੋਸ਼ ਕਰੀਏ ਆਪਣਾ ਮੰਨਤ ਇਸ ਚੁਟਕਲੇ ਚ ਨਾ, ਥੋੜੀ ਜੀ ਮਤਲਬ ਰਿਐਲਿਟੀ ਜ਼ਿਆਦਾ
1: ਐਕਸਟੈਂਡ ਹੋਣਾ ਚਾਹੀਦਾ ਥੋੜਾ।
0: ਹਾਂ ਹਾਂ, ਮੰਨਤ ਕਰ ਸਕਦੇ ਹੋ
2: ਥੋੜਾ
0: ਯੇ ਲਿਟਲ ਬਿਟ ਅਮੈਂਡਮੈਂਟਸ?
1: ਹਾਂ, ਲਿਟਲ ਬਿਟ ਅਮੈਂਡਮੈਂਟਸ,
0: ਥੋੜਾ ਟੇਲਰਡ ਕਰ ਲਈਏ ਇਹਨੂੰ,
1: ਟੇਲਰਡ ਜੋਕ ਐਟ ਰੇਡੀਓ ਹਾਂਜੀ 1674।
0: ਥੈਂਕ ਯੂ ਮੰਨਤ,
1: ਥੈਂਕ ਯੂ,
2: ਥੈਂਕ ਯੂ। ਹੋਰ ਫਤਿਹ ਦਾ ਵੀ ਗੱਲ ਕਰ
0: ਲਈ। ਲਿਆਓ ਜੀ ਲਿਆਓ, ਫਤਿਹ ਦਾ ਕਾਰ ਮਕੈਨਿਕ।
2: ਸਤਿ ਸ਼੍ਰੀ ਅਕਾਲ ਅੰਕਲ ਜੀ, ਨਾਲੇ ਕ੍ਰਿਸ਼ਨਾ ਵੀਰ ਜੀ।
0: ਸਤਿ ਸ਼੍ਰੀ ਅਕਾਲ
1: ਫਤਿਹ ਜੀ, ਕਿੱਦਾਂ, ਕੀ ਹਾਲ ਚਾਲ?
2: ਮੈਂ ਵਧੀਆ, ਤੇ ਕਿਵੇਂ ਹੋ?
1: ਬੈਸਟ ਯਾਰ, ਬੈਸਟ ਐਮ ਬੈਸਟ। ਓਕੇ, ਰਿਪੋਰਟ
0: ਇਹ ਅੱਜ ਅੱਜ ਫਤਿਹ ਦੱਸੇ ਯਾਰ, ਇਹ ਕਾਰਾਂ ਦੇ ਨਾਂ ਬੜੇ ਦੱਸਦਾ, ਮੈਨੂੰ ਪਤਾ ਨਹੀਂ ਲੱਗਦਾ ਯਾਰ।
1: ਹਾਂ,
0: ਮਹਿੰਗੀਆਂ ਮਹਿੰਗੀਆਂ ਕਾਰਾਂ ਦੇ ਨਾਂ ਲੈਂਦਾ ਤੇ ਮਤਲਬ ਮੈਨੂੰ ਸਮਝ ਨਹੀਂ ਲੱਗਦੀ।
1: ਹਾਂ, ਇਹ ਗੱਲ ਸਹੀ ਹੈ ਨਾ। ਹੋਰ ਕੋਈ ਕਿਸੇ ਨਵੀਂ ਗੱਡੀ ਦੀ ਜਾਣਕਾਰੀ ਲਿਆਓ।
2: ਮੈਂ ਰੋਜ਼ ਥਰਸਡੇ ਤੋਂ ਦੱਸਿਆ ਕਰਨਾ, ਸਟਾਰਟਿੰਗ ਫਰਮ ਨੈਕਸਟ ਵੀਕ।
0: ਹਾਂ, ਥਰਸਡੇ ਦੱਸਿਆ ਕਰ ਮੇਰਾ ਵੀਰ, ਜਦੋਂ ਨਾ ਕੋਈ ਗੱਡੀਆਂ ਗੁੱਡੀਆਂ ਵਾਲਾ ਬੰਦਾ ਕੋਈ ਪੜ੍ਹਿਆ ਲਿਖਿਆ ਜਾਇਆ ਹੁੰਦਾ, ਨਾ ਮੈਨੂੰ ਪਤਾ ਹੁੰਦਾ ਨਾ ਬੀਬੀਆਂ ਨੂੰ ਪਤਾ ਹੁੰਦਾ,
1: ਇਹ ਬੰਦਾ ਫਸ ਜਾਂਦਾ। ਅੱਛਾ, ਹੋਰ
0: ਕੀ, ਮਹਿੰਗੀਆਂ ਮਹਿੰਗੀਆਂ ਗੱਡੀਆਂ ਦੇ ਨਾਂ ਲੈਂਦਾ ਤੇ ਅਸੀਂ ਕਹਿ ਦਿੰਦੇ ਹਾਂ ਉਹ ਓਕੇ, ਯੈਸ
1: ਗੁੱਡ ਗੁੱਡ ਹੋ ਗਿਆ।
0: ਸਾਨੂੰ ਤਾਂ ਮਰੂਤੀ ਸੁਜ਼ੂਕੀ ਦੱਸਿਆ ਕਰ ਕੁਛ ਇਦਾਂ ਦੀਆਂ, ਹੈ ਨਾ, ਆਲਟੋ ਵਰਨਾ ਕੋਈ ਇਦਾਂ ਦੀਆਂ ਗੱਡੀਆਂ ਸਾਨੂੰ ਦੱਸਿਆ ਕਰ। ਮੇਰਾ
1: ਆਲਟੋ ਕਿੱਥੋਂ ਯਾਦ ਆ ਗਈ, ਵਾਹ ਕੀ ਬਾਤ ਹੈ।
0: ਨੈਨੋ
1: ਨੈਨੋ
2: ਜਿਹੜੀ
0: ਜਿਹੜੀ ਬਿਨਾਂ ਅੱਖਾਂ ਤੋਂ ਰੋ ਪੈਂਦੀ ਆ,
1: ਬਿਨਾਂ ਅੱਖਾਂ ਤੋਂ ਰੋ ਪੈਂਦੀ ਆ।
0: ਅੱਛਾ, ਓਕੇ, ਦਿਲ
1: जवाब दो फ्री करो
0: केड़ी चीज है जिहड़ी बिना अखां तो भी रो पैंदी आ केले
1: नहीं रोंदे जिहड़े विकदे नहीं
0: बेचारे कच्चे केले कच्चे केले नूं कट्टो ते ओहदे विच पानी निकलदा रोंदा वा
2: इहदे लई दो आंसर ने इक मैं बनाया इक असली आ
0: अच्छा इक असली आ ते इक तुसीं बनावा ओके ते होर केहड़ी चीज़ है जिहड़ी आपे रोंदी आ
1: आसमान हो सकदा है आसमान हो सकदा
0: कुत्ते कुत्ते
1: कुत्तियां दी तां पर अक्खां होंदियां
0: कुत्ते भी रोंदे आ करदे रात नूं
2: उहनां दी अक्खां होंदियां कुत्तियां दे
0: अच्छा एदा दी अखां नहीं अन्ना कुत्ता
1: हाँ वेरी डिसरिस्पेक्टफुल इत्थे ते अन्ना बंदा भी हो जाए यार
0: यार कुत्ते कुत्ते अखां चो थोड़ी रोंदे आवाजां कढ के रोंदे ओह करदे ओह इदां रोंदे आ अखां चो थोड़ी रोंदे अच्छा पानी निकलना चाहिदा ओके अन्ना कुत्ता अखां चो पानी निकलदा
2: पानी कित्थों निकलूगा
0: चल पहलां कर पहलां गुरजीत आंटी ने दस्सिया
2: एक
0: मोमबत्ती भी हो सकदी आ नहीं अच्छा वो भी नहीं ओके तो डकेड़ा वा फिर
2: मेरा आंसर है एप्पल क्योंकि जो आप बाइंड का दे रहे हो वो पानी
0: निकलता है यस यार तो मेरा फिर केला माड़ा है
1: केला को खराब से कहाँ का माड़ी कर ले यार
2: केला सुखा आंदा
1: साड़ा कुत्ता कुत्ता थोड़ा कुत्ता टॉमी है
0: ओ यार थैंक यू थैंक यू वाह जी वाह फतेह जी ਤੁਸੀਂ ਤਾਂ ਮਤਲਬ ਕਮਾਲ ਹੀ ਕਰੀ ਜਾਂਦੇ ਹੋ ਤੁਸੀਂ ਤਾਂ ਇੰਨਾ ਸ਼ਾਈ ਜਾਂਦੇ ਹੋ ਤੁਸੀਂ ਤੇ ਔਜਲਾ ਸਾਹਿਬ ਤੁਸੀਂ ਆਉਂਦੇ ਰਹੋ ਹੈਲੋ ਔਜਲਾ ਸਾਹਿਬ ਤੁਹਾਡੀ ਵਾਰੀ ਗਈ ਤੇ ਹੁਣ ਨੈਕਸਟ ਵਾਰੀ ਤੁਹਾਡੀ ਆਊਗੀ ਹੁਣ ਰੁਕ ਜਾਓ ਹੁਣ ਤੁਸੀਂ ਤੇ ਨੈਕਸਟ ਵਾਰੀ ਅਰਨਵ ਤੁਸੀਂ ਆਉਂਦੇ ਰਹੋ
1: ਹੈਲੋ ਹੈਲੋ
0: ਹੈਲੋ
1: ਹੈਲੋ
0: ਅਰਨਵ
3: ਹੈਲੋ ਅੰਕਲ ਜੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ ਕੀ ਗੱਲ ਸੌ ਗਏ ਸੀ
3: नहीं पता ही नहीं लगा फिर पहला कटिया गया
0: अच्छा अच्छा अच्छा होर सौ ठीक ठाक हो
3: हां जी हां जी
0: हां जी वधिया
3: ਤੁਹਾਡਾ ਕੀ ਹਾਲ
0: ਹੈ ਵਧੀਆ ਵਧੀਆ
1: ਬੈਸਟ ਬੈਸਟ ਬੈਸਟ
0: ਕੀ ਸੁਣਾਉਂਗੇ
1: ਕੀ ਸੁਣਾਉਂਗੇ ਅੱਜ
3: ਅੱਜ ਸੁਣਾਉਂਗੇ ਇੱਕ ਬੁਝਾਰਤ
0: ਓਕੇ
3: ਨਿੱਕੀ ਜੀ ਕੁੜੀ 12 ਪੜੀ ਫਿਰ ਪਹਿਲੀ ਚ ਜਾ ਵੜੀ
1: ਹੈ ਜੀ ਕੁੜੀ 12 ਪੜੀ
3: ਫਿਰ ਪਹਿਲੀ ਚ ਜਾ ਵੜੀ
0: ਕਿਸੇ
1: ਦੇ ਕਰੀਅਰ ਉੱਪਰ ਇਸ ਤਰ੍ਹਾਂ ਤੰਜ ਨੀ ਕਸਣਾ ਚਾਹੀਦਾ ਮਾੜੀ ਗੱਲ
0: ਬੁਝਾਰ
1: ਵੈਸੇ ਵੈਸੇ ਨਾ ਇਹ ਜਵਾਬ ਸਹੀ ਹੈ
0: ਕਿਹੜਾ
1: ਆ ਜਿਹੜਾ ਤੁਸੀਂ ਦਿੱਤਾ ਮੈਂ ਕਹਿੰਦਾ ਆਪਾਂ ਜੋ ਵੀ ਜਵਾਬ
0: ਦੇਣ
1: ਬੁਝਾਰਤ ਕਿੰਨੀ ਪੁਰਾਣੀ ਤਦ ਤੱਕ ਨੇਹਾ ਕੱਕੜਾ ਹੀ ਨੀ ਹੋਣੀ ਠੀਕ ਹੈ ਨੀ ਹੁਣ ਆਉਣ ਵਾਲੇ ਸਮੇਂ ਲਈ ਨੇਹਾ ਕੱਕੜ ਹੀ ਹੋਣਾ ਚਾਹੀਦਾ ਇਸ ਬੁਝਾਰਤ
0: ਦਾ ਇਹੋ ਹੀ ਆ ਨਹੀਂ
1: ਨਹੀਂ ਜਾਗੋ ਜਾਗੋ ਜਾਗੋ
0: ਇਹੋ ਹੀ ਆ ਕਿ
1: ਸਹੀ ਆ
0: ਉੱਠੋ ਪੁੱਤ ਉੱਠੋ ਉੱਠੋ
1: ਚਲ
0: ਹਾਰ ਗਏ ਫਿਰ ਘੜੀ ਅੱਛਾ ਘੜੀ ਨਾਲੋਂ ਤੇ ਯਾਰ ਸਾਡਾ ਚੰਗਾ ਸੀ ਆਂਸਰ
1: ਹੁਣ ਸਾਡੇ
0: ਨਾਲ ਫੇਰ ਇੱਕ ਵਾਰੀ ਫੇਰ ਤੋਂ ਔਜਲਾ ਸਾਹਿਬ, ਉਸ ਤੋਂ ਬਾਅਦ ਸ਼੍ਰੇਆ ਤੁਸੀਂ ਰੈਡੀ ਰਹੋ ਪੁੱਤ।
1: ਹਾਂਜੀ ਔਜਲਾ ਸਾਹਿਬ, ਔਜਲਾ
4: ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਜੀ ਔਜਲਾ ਸਾਹਿਬ।
4: ਹਾਂਜੀ ਤੁਸੀਂ ਕਿਵੇਂ ਹੋ?
0: ਅਸੀਂ ਠੀਕ ਹਾਂ।
1: ਵਧੀਆ ਵਧੀਆ, ਸ਼ੋਰ ਸ਼ੋਰ ਲਾਈ ਜਾਂਦੇ ਹੋ,
0: ਕਿੱਥੇ ਭੱਜ ਗਏ? ਘਰ ਆਲੇ ਬੜੇ ਬਹਾਨੇ ਜਾਣਦੇ ਆ ਬੇਸਿਕਲੀ, ਉਹ ਬਚਪਨ ਤੋਂ ਹੀ ਹੁੰਦੇ ਆ ਬੰਦੇ, ਬਾਅਦ ਚ ਵਿਆਹ ਹੋ ਜਾਂਦਾ। ਇਹ ਸਾਡੀ ਕੁਛ ਟੋਕ ਹੈ ਆਪਸ ਦੀ, ਇਹਨਾਂ ਤੁਸੀਂ ਦੋ ਮਿੰਟ
1: ਟੈਲੈਂਟ ਨੂੰ ਲੋਕਾਂ ਤੱਕ ਲੈ ਕੇ ਜਾ ਸਕੋ, ਦਿਖਾ ਸਕੋ,
0: ਹੁੰਦਾ ਪਹਿਲਾਂ ਹੀ ਆ।
1: ਹਾਂ ਪਹਿਲੇ ਤੋਂ ਹੀ।
0: ਹਾਂਜੀ ਸੱਚ ਔਜਲਾ ਸਾਹਿਬ, ਕੀ ਹਾਲ, ਕੀ ਸੁਣਾਓਗੇ?
4: ਮੈਨੂੰ ਕੁਛ ਵੀ ਨੀ ਸਮਝ ਆਇਆ।
0: ਜਿੰਨੀ ਨਾ ਸਮਝੀ ਚ ਲੰਘ ਜੇ ਉਨੀ ਸਮਝ ਕੇ ਬੰਦਾ ਤੰਗ ਹੁੰਦਾ।
1: ਸਹੀ ਗੱਲ, ਜਿੰਨਾ ਨਹੀਂ ਪਤਾ ਓਨਾ ਖਰਾ ਸਗੋਂ।
0: ਜੰਪਰ ਦੀ ਪੋਕਟ ਚ, ਫਿਰ ਤੈਨੂੰ ਮਾੜੀ ਮਾੜੀ ਰੂਈ ਵੀ ਲੱਗੀ ਹੋਣੀ। ਰੂ ਜਾ ਲੱਗਾ, ਝਾੜ ਕੇ ਸੁਣਾਇਓ ਚਲੋ।
4: ਕਿਹੜੀ
0: ਚੀਜ਼ ਆ ਜਿਹੜੀ ਤੁਸੀਂ ਸੱਜੇ ਹੱਥ ਨਾਲ ਫੜ ਸਕਦੇ ਹੋ?
4: ਤੁਸੀਂ ਕੱਬੇ ਹੱਥ ਨਾਲ ਨਹੀਂ ਫੜ ਸਕਦੇ।
0: ਖੱਬਾ ਹੱਥ? ਮੈਂ ਫੜ ਕੇ ਬੈਠਾ।
1: ਵੈਰੀ ਗੁੱਡ, ਬੋਨੀ ਹੋਈ ਆਪਣੀ ਅੱਜ, ਵੈਰੀ ਨਾਈਸ, ਵੈਰੀ।
0: ਇਹ ਜਿਹੜੀ ਤੂੰ ਬੁਝਾਰਤ ਪਾਈ, ਮੈਂ ਤਾਂ ਸੱਜੇ ਦੇ ਨਾਲ ਖੱਬਾ ਫੜ ਕੇ ਬੈਠਾ ਹਾਂ।
4: ਅਨਅਵੇਲੇਬਲ,
0: ਅੱਜ ਤੇ ਛੇਤੀ ਫੜੇ ਗਏ ਜੀ ਔਜਲਾ
1: ਸਾਹਿਬ, ਫਲੋ ਫਲੋ ਚ ਹੀ ਹੋ ਗਿਆ ਕੰਮ।
0: ਹੋਰ ਥੈਂਕ ਯੂ ਔਜਲਾ
4: ਸਾਹਿਬ,
0: ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਸ਼੍ਰੇਆ, ਤੇ ਉਸ ਤੋਂ ਬਾਅਦ ਤੇਗ, ਤੁਹਾਡੀ ਵਾਰੀ। ਸਤਿ ਸ਼੍ਰੀ ਅਕਾਲ ਸ਼੍ਰੇਆ। ਠੀਕ ਠਾਕ ਹੋ? ਹਾਂਜੀ ਕਾਲਾ ਸ਼ਾਹ ਕਾਲਾ,
1: ਵਾਹ ਸਿੱਧਾ ਹੀ।
0: ਹਾਂਜੀ
1: ਹਾਲ ਚਾਲ ਤਾਂ ਸੁਣਾ ਲਓ ਪਹਿਲੇ ਹੀ ਪ੍ਰੋਗਰਾਮ ਵਿੱਚ।
0: ਉਹ ਸਾਡਾ ਠੀਕ ਹੈ ਪੁੱਤ,
1: ਅਸੀਂ ਠੀਕ। ਹਾਲ ਹੋ ਤੁਸੀਂ ਦੱਸੋ, ਤੁਸੀਂ
2: ਕੀ ਕਰਦਾ ਪਿਆ?
1: ਹਾਂਜੀ ਕੀ ਕਰਦਾ ਪਿਆ?
0: ਅਸੀਂ ਕੁਛ ਨੀ, ਨਹਾ ਕੇ ਹਟੇ ਆ,
1: ਸਕੂਲ ਦੀ ਤਿਆਰੀ ਕਰਦੇ ਪਏ ਆ। ਅੰਕਲ ਦਾ ਬਸਤਾ ਗਵਾ ਜੀ,
0: ਮੈਂ ਸ਼ੂ ਪੋਲਿਸ਼ ਕਰਦਾ ਸੀ।
2: ਉੱਥੇ ਸਕੂਲ ਜਾਂਦੇ ਹੋ?
0: ਹੋਰ ਜਰਾਬਾਂ ਪਾ ਕੇ,
1: ਹੋਰ ਸ਼ੂ ਵੀ ਨਾਲ, ਕੱਲੀਆਂ ਜਰਾਬਾਂ ਨੀ,
0: ਬੈਗ ਲੈ
2: ਕੇ। ਕਿਹੜੀ ਕਲਾਸ ਤੂੰ ਵਿੱਚ?
1: ਮੈਂ ਪ੍ਰੈਪ ਚ ਆ।
0: ਮੈਂ ਵਨ ਚ ਆ।
1: ਇਹ ਵਨ ਚ ਨੇ ਅੰਕਲ ਜੀ,
0: ਵਨ ਗ੍ਰੇਡ ਚ।
1: ਹਾਂ ਇਹਨਾਂ ਨੂੰ ਮੇਰੀ ਉਂਗਲ ਫੜ ਕੇ ਲੈ ਕੇ
2: ਜਾਣਾ ਮੈਨੂੰ। ਝੂਠ ਬੋਲਣਾ ਪਿਆ?
0: ਹਾਂਜੀ
2: ਝੂਠ ਬੋਲਦੇ ਪਏ?
0: ਨਾ
1: ਨਹੀਂ ਝਾਈ ਜੀ, ਨਹੀਂ ਬੋਲਦੇ
2: ਪਏ। ਅੰਨੀ ਤੁਸੀਂ ਝੂਠ ਬੋਲਦੇ?
0: ਨਾ ਨਾ ਅਸੀਂ ਤੁਹਾਡੇ ਨਾਲ ਮਜ਼ਾਕ ਕਰਦੇ ਪਏ, ਝੂਠ ਥੋੜੀ ਬੋਲਦੇ ਪਏ,
1: ਫਨ ਕਰ ਰਹੇ, ਫਨ।
2: ਤੁਸੀਂ ਝੂਠ ਬੋਲਦੇ ਪਏ?
0: ਨਾ ਨਹੀਂ ਤੁਹਾਡੇ ਨਾਲ ਮਜ਼ਾਕ ਕਰਦੇ ਆ, ਝੂਠ ਨਹੀਂ ਬੋਲਦੇ।
2: ਜਸਟ ਹੈਵਿੰਗ ਫਨ। ਹਾਂਜੀ ਸ਼ਿਮਾਰੋਗੇ ਝੂਠ?
0: ਨਾ ਨਾ ਝੂਠ ਥੋੜੀ, ਇਹ ਤੇ ਲਾਫਟਰ ਥੈਰੇਪੀ ਅਸੀਂ ਤੇ ਫਨ ਕਰਦੇ ਤੁਹਾਡੇ ਨਾਲ।
1: ਕੀ
0: ਲਿਆਓ ਫਿਰ? ਮਾਨੂ ਬਿੱਲੀ ਕੀ ਕਰਨ ਡਿਆ ਪਿੱਛੇ? ਉਹਨੂੰ ਕਹ ਚੁੱਪ ਕਰ ਦੇ ਦੋ ਮਿੰਟ। ਉਹਨੂੰ ਕਹ ਥੋੜਾ ਚੁੱਪ ਕਰ ਜਾ, ਡਿਸਟਰਬ ਹੁੰਦਾ ਵਾ। ਸੁਣਾਓ ਫਿਰ। ਹਾਂਜੀ
1: ਹਾਂਜੀ ਸੁਣਾਓ ਸੁਣਾਓ ਬੁਝਾਰ ਸੁਣਾਓ।
5: ਤਦ ਤਨ ਐਪਲ ਸੀ, ਦੋ ਦੋ ਅੰਕਲ ਕਰਦੇ, ਐਂਡ ਦੈਨ ਦੋ ਵੀਜੀ ਨੇ ਕਰਦੇ, ਐਂਡ ਮਗਰ ਕਿੰਨੇ ਰਹਿ ਗਏ? ਐਪਲ
0: ਦੋ ਅੰਕਲ ਨੇ ਤੇ ਦੋ ਆਂਟੀ ਨੇ, ਤੇ ਇਹ ਲਗਭਗ ਡੇਢ ਕਿਲੋ
1: ਡਿਪੈਂਡ
0: ਜੇ ਮੈਂ ਵਕੀਲਾਂ ਵਾਂਗੂ ਆਂਸਰ ਦਵਾਂ ਤੇ ਡਿਪੈਂਡ ਔਨ ਸਾਈਜ਼।
1: ਇਹ ਵੀ ਠੀਕ ਹੈ,
0: ਡਿਪੈਂਡ ਔਨ ਵੈਦਰ, ਡਿਪੈਂਡ ਔਨ ਸਾਈਜ਼, ਡਿਪੈਂਡ ਔਨ ਪੈਕਿੰਗ ਐਕਚੁਅਲੀ।
1: ਕਿਸਮ ਤੇ ਵੀ ਹੈ, ਉਹ ਜੈਜ਼ ਵਾਲੇ ਲੈ ਕੇ ਆਏ ਹੋ, ਪਿੰਕ ਲੇਡੀ ਹੈ ਨਾ, ਬੜੀ ਤਰ੍ਹਾਂ ਦੀ ਆਈਟਮ
0: ਹੁੰਦੀ ਹੈ। ਇਹਦਾ ਆਨਸਰ ਦੇਣ ਦੇ ਲਈ ਨਾ ਸਪਸ਼ਟ ਕੋਈ ਆਨਸਰ ਦੇਣ। ਹਾਂ ਸੇਬ, ਹਾਂਜੀ ਹਾਂਜੀ।
1: ਅੱਛਾ,
0: ਸੋ ਇਹਦਾ ਕੋਈ ਸਪਸ਼ਟ ਆਨਸਰ ਦੇਣ ਦੇ ਲਈ ਸਾਨੂੰ ਨਾ ਡਿਟੇਲ ਚਾਹੀਦੀ ਹੋਗੀ।
1: ਹਾਂ ਨਹੀਂ ਬਿਲਕੁਲ, ਤੁਸੀਂ ਨਾ ਪ੍ਰੋਪਰ ਐਫੀਡੇਵਿਟ ਤਿਆਰ ਕਰਾਓ, ਨੋਟਰੀ ਕਰਾਓ।
5: ਮੈਂ ਕਿੰਨੇ ਸਾਲ ਆ?
0: ਅੱਛਾ ਤੁਸੀਂ ਕਿੰਨੇ ਸਾਲ ਹੋ? ਤੁਸੀਂ 6
1: 6
0: ਬਦਾਮ ਨੀ ਵਾਰਾ ਖਾਣ ਦੇ ਪੁੱਤ,
1: ਮਾਲੀ ਹਾਲਤ ਠੀਕ
0: ਅੱਜ ਕੱਲ ਰਾਤ ਨੂੰ ਧੱਕੇ ਭਿਉਂ ਕੇ ਸੌ ਜੀ ਦਾ। ਥੈਂਕ ਯੂ ਥੈਂਕ ਯੂ।
1: ਵੈਰੀ ਗੁੱਡ
5: ਸ਼ੁਕਰੀਆ।
0: ਸਤਿ ਸ੍ਰੀ ਅਕਾਲ ਮਾਨੂ ਬਿੱਲੀ। ਉਹ ਠੀਕ ਆ, ਤੁਸੀਂ ਪਿੱਛੇ ਡਿਸਟਰਬੈਂਸ ਕਿਉਂ ਕਰਦੇ ਹੋ ਦੀਦੀ ਦੇ? ਮੈਂ ਤੁਹਾਡੀ ਕਾਰ ਖੋਲ ਲੈਣੀ ਆ।
1: ਉਹ ਵਾਰਮ ਅਪ ਹੋਇਆ ਸੀ ਮੁੰਡਾ, ਵਾਰਮ ਅਪ ਹੈ ਕਾਲ ਵਾਸਤੇ।
0: ਮੈਂ ਤੁਹਾਡੀ ਕਾਰ ਖੋ ਕੇ ਤੇ ਜੇਬ ਚ ਪਾ ਲੈਣੀ ਆ।
5: ਕਿਹੜੀ
0: ਚੀਜ਼ ਜਿਹੜੀ ਉੱਪਰ ਜਾਂਦੀ ਆ? ਹਾਂਜੀ, ਉੱਤੇ ਜਾਂਦੀ ਤੇ ਉੱਤੇ ਹੀ ਰਹਿੰਦੀ। ਉੱਪਰ ਜਾਂਦੀ ਆ ਤੇ ਥੱਲੇ ਨੀ ਆਉਂਦੀ ਮੁੜ ਕੇ। ਇਹ ਬੜਾ ਕੋਈ ਨਰਿੰਦਰ ਮੋਦੀ ਟਾਈਪ ਚੁਟਕਲਾ ਵਾ।
5: ਹਾਂ
0: ਉਮਰ ਉਮਰ
1: ਹਾਂ ਏਜ ਏਜ ਬੱਦਲ ਵੀ ਆ ਗਏ ਜ਼ਮੀਨ ਤੇ, ਇੱਦਾਂ ਕਹਿੰਦੀ ਉਹ।
0: ਉਹਦੀ ਕਿਹੜੀ ਗੱਲ, ਉਹ ਖਾਧੀ ਪੀਤੀ ਚ ਕਹਿ ਜਾਂਦੀ।
5: ਮੈਨੂੰ
0: ਲੱਗਦਾ ਚੱਲ ਗਈ ਘਰੋਂ ਅੱਜ, ਮੈਨੂੰ ਲੱਗਦਾ।
6: ਹਾਂਜੀ ਮੈਂ ਸਕੂਲ ਪਹੁੰਚ ਗਈ ਆ।
0: ਓਹ ਵੈਰੀ ਵੈਰੀ ਅਰਲੀ ਅਰਲੀ, ਗੁੱਡ ਗੁੱਡ ਗੁੱਡ,
1: ਹੈਵ ਅ ਗ੍ਰੇਟ ਡੇ ਕੁੜੀਏ।
0: ਤੁਹਾਡੇ ਸਕੂਲ ਸਫਾਈਦੇ ਹੈਗੇ?
6: ਮੈਂ ਸਕੂਲ ਅਰਲੀ ਹੁਣ।
0: ਤੁਹਾਡੇ ਸਕੂਲ ਸਫਾਈਦੇ ਹੈਗੇ? ਤੁਹਾਡੇ ਸਕੂਲ
6: ਓ ਨਹੀਂ
0: ਯਾਰ, ਇਹ ਕਿਹੜਾ ਸਕੂਲ ਜਿੱਥੇ ਸਫਾਈਦੇ ਨਹੀਂ ਹੈਗੇ?
1: ਅੱਛਾ ਵੈਸੇ ਹੋ ਨਹੀਂ ਸਕਦਾ
0: ਮੈਂ ਇੱਥੇ ਮੈਂ ਇੱਥੇ ਕੁਝ ਨਿਆਣੇ ਭਾਵੇਂ ਨਾ ਹੁਣ ਸਫੈਦੇ ਜ਼ਰੂਰ ਹੁੰਦੇ
6: ਰਾਤ ਨੂੰ ਲੱਭੇ
0: ਇਹ ਪੁੱਤ ਹੈਗੇ ਆ ਇਹ ਘਰ ਵਾਲਾ ਘਰ ਵਾਲੀ ਸਕੂਲ ਛੱਡ ਕੇ ਨਾ ਬੱਚਿਆਂ ਨੂੰ ਬਾਅਦ ਚ ਰਾਤ ਨੂੰ ਲੱਭਦੇ
1: ਅਪਡੇਟ
0: ਹੋਣ ਵਾਲੀ ਅੱਜ ਇਹਨੂੰ ਨੋਟ ਕਰ ਲਓ
1: ਬੜੀ ਵਧੀਆ ਬੁਝਾਰਤ ਸੀਰੀਅਸਲੀ ਲੱਭੋ ਹੋਈ ਆ ਸਰ ਦੇਖੋ ਕੰਪਿਊਟਰ ਜੀ ਕੁਛ ਕਹਿੰਦੇ ਕਿ ਨਹੀਂ
0: ਨੀਲੀ ਟਾਕੀ ਚੌਲ ਬੱਦੇ ਇਹ ਤੋਂ ਇੰਨਾ ਕੁ ਪਤਾ ਲੱਗਦਾ ਵਾ ਵੀ ਜਿਹੜੀ ਮੰਮੀ ਆ ਉਹ ਨਰਸਿੰਗ ਚ ਚਾਵਲ ਚੌਲ ਪੁੱਤ ਇੱਕੋ ਗੱਲ ਹੁੰਦੀ ਹੈ ਚੌਲ ਪੰਜਾਬੀ ਚ ਚੌਲ ਕਹੀਦਾ ਵਾ ਤੇ ਚਾਵਲ ਹਿੰਦੀ ਚ ਕਹੀਦਾ ਠੀਕ ਆ ਤੇ ਰਾਈਸ ਅੰਗਰੇਜ਼ੀ ਚ ਕਹੀਦਾ ਤੇ ਗਹੁੰ ਪਏ ਕਹੀਦਾ ਵਾ ਪਤਾ ਨੀ ਕਿਹੜੀ
1: ਭਾਸ਼ਾ ਬੱਲੇ ਬੱਲੇ ਜ਼ਿਆਦਾ ਗਿਣੀ ਜਾਣਾ ਰੁਕੋ ਸਰਾ ਸਬਰ ਕਰੋ
0: ਅੰਕੜੇ ਵੀ ਕਹਿੰਦੇ ਇਹਨੂੰ
1: ਅੰਕੜੇ
0: ਤੇ ਇਹੋ ਹੀ ਆ
1: ਇਹੀ ਆ ਆਰਨ ਆਰਨ ਹੈ ਜੀ ਆਨਸਰ ਰਜਿਸਟਰਡ ਨਰਸ
0: ਨੀਲੀ ਟਾਕੀ ਚੌਲ ਬੱਦੇ ਮੰਮੀ ਤੇ ਡੀਕੋਡ ਹੋ ਗਈ ਆ ਤੇ ਦਿਨੇ ਗਵਾਚੇ ਤੇ ਰਾਤ ਨੂੰ ਲੱਭੇ
1: ਦਿਨੇ ਗਵਾਚੇ ਰਾਤ ਨੂੰ ਲੱਭੇ 9 to 5 ਟਾਈਪ ਜੌਬ ਹੈ ਫਿਰ ਫਾਦਰ ਸਾਹਿਬ ਦੇ ਵੀ ਇਹੀ ਕਹਿ ਸਕਦੇ ਆਪਾਂ ਜਾਂ ਫਿਰ ਲੰਮੀ ਸ਼ਿਫਟ ਹੋ ਸਕਦੀ

0: ਤੂੰ ਹੱਸਦੀ ਆ ਕੁੜੀ, ਤੈਨੂੰ ਸਮਝ ਲੱਗਦੀ ਹੈ ਤੂੰ ਉਦਾਂ ਹੱਸਦੀ ਹੈ? ਵੈਰੀ ਇੰਟੈਲੀਜੈਂਟ, ਥੈਂਕ ਯੂ ਤੇਗ,
1: ਥੈਂਕ ਯੂ, ਹੈਪੀ ਨਾਈਟ ਡੇ, ਬਾਏ।
0: ਤੇਗ, ਤੁਸੀਂ ਜਦੋਂ ਹੱਸਦੇ ਹੋ ਨਾ,
1: ਹਾਂਜੀ,
0: ਤੇ ਸਾਡੀ ਕੁਤਕਧਾਰੀਆਂ ਹੁੰਦੀਆਂ, ਸਾਡੇ ਦਿਲ ਚ ਕੁਤਕਧਾਰੀਆਂ ਹੁੰਦੀਆਂ, ਤੁਸੀਂ ਏਡਾ ਸੋਹਣਾ ਹੱਸਦੇ ਹੋ। ਥੈਂਕ ਯੂ,
1: ਥੈਂਕ ਯੂ,
0: ਥੈਂਕ ਯੂ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ ਤਵਨੀਤ, ਉਸ ਤੋਂ ਬਾਅਦ ਤੁਹਾਡੀ ਵਾਰੀ ਹੈ। ਸਤਿ ਸ੍ਰੀ ਅਕਾਲ ਅਸੀਸ, ਕੀ ਹਾਲ ਹੈ?
1: ਸਤਿ ਸ੍ਰੀ ਅਕਾਲ ਰਣਜੋਤ ਅੰਕਲ ਜੀ, ਤੇ
0: ਚੌਲ ਖਾਇਆ ਕਰ, ਤੇਰੀ ਯਾਦਾਸ਼ਤ ਭੁੱਲਦੀ ਜਾਂਦੀ ਆ,
2: ਤੁਹਾਨੂੰ ਪਤਾ ਨੀ ਲੱਗਾ
1: ਮੈਨੂੰ ਯਾਦ ਨੀ ਆਇਆ।
0: ਆਹੋ, ਤੇ ਏਦਾਂ ਜੇ ਯਾਦ ਭੁੱਲ ਜੇ ਤੇ ਫਿਰ ਇੱਕ ਮਾੜੀ ਗੱਲ ਆ।
2: ਬਦਾਮ ਖਾਇਆ ਕਰ ਗੁੱਡੀ?
0: ਨਹੀਂ ਨਹੀਂ, ਬਦਾਮ ਨਾਲ ਨੀ ਅਸਰ ਹੋਣਾ ਇਹਨੂੰ।
2: ਅੱਛਾ, ਇਹਦੇ ਨਾਲ ਨੀ ਅਸਰ ਪੈਂਦਾ?
0: ਇਹ ਛੋਟੀ ਗੱਲ ਹੈ,
2: ਚੱਲ ਆਪਾਂ ਫਿਰ ਕੁਛ ਹੋਰ ਸੋਚ ਲੈਂਦੇ ਹਾਂ।
0: ਇਹ ਮੈਨੂੰ ਲੱਗਦਾ ਇਹਨਾਂ ਫੋਨ ਤੇ ਲੱਗੀ ਹੋਣੀ ਆ, ਤੇ ਫੋਨ ਤੇ ਲੱਗੀ ਲੱਗੀ ਨੇ।
2: ਹਾਂ, ਆਈਡੀਆ ਜਿਹਾ ਲਾ ਲਿਆ ਕੌਣ ਆਇਆ ਹੋਣਾ।
1: ਸੁਣੋ, ਪਤਾ ਕੀ
0: ਕੀ ਕੀ ਕਰਦੀ ਸੀ ਪਹਿਲਾਂ?
1: ਮੇਰੇ ਲਿਪਸ ਡਰਾਈ ਆ ਨਾ, ਅੱਜ ਕੀ ਕੀਤਾ ਨਾ, ਮੰਮਾ ਨੇ ਮੇਰੇ ਲਿਪਾਂ ਤੇ ਲਿਪ ਬੋਮ ਲਾਤੀ।
0: ਓ, ਮੇਰੇ ਵੀ ਡਰਾਈ ਹੋਏ ਤੇ ਮੈਂ ਚੇਤੇ
1: ਭੁੱਲ ਗਿਆ। ਅਸਲ ਲਿਪਸ ਨੂੰ ਡਰਾਈ ਨਹੀਂ ਰੱਖਦੀ।
0: ਅੱਛਾ, ਓਕੇ ਓਕੇ,
2: ਇਸ ਕਰਕੇ ਨਾਮ ਭੁੱਲ ਜਾਂਦਾ, ਸਲਿਪ ਹੋ ਜਾਂਦਾ ਨਾਮ। ਫਿਰ ਲਿਪਸ ਡਰਾਈ ਹੁੰਦੇ ਨਹੀਂ ਹੁੰਦੇ ਨਾ, ਨਾਮ ਸਲਿਪ ਹੋ ਜਾਂਦਾ ਫਿਰ।
0: ਬੋਲੀ ਪਾਉਂਦਿਆਂ ਫਿਰ ਫਟ ਜਾਂਦੇ ਨਾ, ਹੈਨਾ? ਫਿਰ ਤਾਂ ਵੇਖਿਆ ਇਥੋਂ ਦੇ ਜਿਹੜੇ ਨਿਆਣੇ ਇਥੋਂ ਦੇ
1: ਰਾਤ ਤੱਕ ਬਸ ਮਿਡਲ ਦਿਨ ਦੇ ਮਿਡਲ ਚ ਬਸ
0: ਬੋਲੀ ਨੀ ਪਾ ਪਾਉਂਦੇ ਨਾ, ਜਿਦਾਂ ਹੈਨਾ, ਉਹ ਫਿਰ ਏਦਾਂ ਹੀ ਬੋਲੀ ਪਾਉਂਦੇ, ਤੇਰੇ ਜਾਏ ਨੂੰ ਮੈਂ ਤੇ ਚਲਾ ਜਾਣਾ ਵੀ। ਉਹ ਇੰਨਾ ਕੀ ਮੂੰਹ ਖੋਲਦੇ ਆ,
2: ਬੜੀ ਵਰਸੀ ਖੜਨ ਗਿਆ ਸੀ
1: ਬਸ ਉਹਨੂੰ ਕੁਝ ਦੱਸਣਾ।
2: ਹਾਂਜੀ ਹਾਂਜੀ, ਦੱਸੋ।
0: ਅਸੀਂ ਨੀ ਸੋ, ਅਸੀਂ ਨੀ ਪੁੱਛਣਾ,
1: ਮੇਰੀ ਮੰਮਾ ਦੀ ਬੋਲਣਾ ਨੀ।
0: ਤੁਸੀਂ ਨਾ ਆਪਣੀ ਵੱਖਰੀ ਲੈ ਕੇ ਰੱਖੋ,
2: ਤੁਹਾਡੇ ਅੰਦਰ ਆਉਣ ਵਾਲੇ ਸਮੇਂ ਚ ਰਿਵਿਊ ਕਰਦੀਆਂ ਨਾ ਕਿੰਨੀਆਂ ਕੁੜੀਆਂ ਕਿ ਆਹ ਪ੍ਰੋਡਕਟ ਗੁੱਡ ਨੇ, ਆਹ ਬੈਡ ਹੈ, ਮੈਨੂੰ ਤੁਹਾਡੇ ਅੰਦਰ ਉਹ ਵਾਲਾ ਨਾ ਕਲਾਕਾਰ ਦਿਸ ਰਿਹਾ, ਯੂ ਕੈਨ ਡੂ ਦੈਟ।
0: ਹਾਂ ਸੀ,
1: ਹਾਂਜੀ,
2: ਚਲੋ
0: ਠੀਕ, ਅਸੀਂ ਇਹ ਤੇ ਕੁਝ ਵੀ ਕਰ ਸਕਦੇ। ਇਹ ਤੇ ਕੁਝ ਵੀ ਕਰ ਸਕਦੀ ਕੁੜੀ। ਕੀ ਲਿਆਇਓ
1: ਕ੍ਰਿਸ਼ਨਾ ਬੱਜੀ ਨੂੰ?
0: ਉਹਨਾਂ ਕਿਹਾ ਕੀ ਲਿਆਇਓ ਅੱਜ ਸੁਣਾਉਣ ਲਈ?
2: ਹਾਂ, ਕੀ ਲਿਆਇਓ ਮੈਂ ਸੁਣਾਉਣ ਲਈ?
1: ਅੱਛਾ, ਮੈਂ ਇੱਕ ਪਹਿਲਾਂ ਕੋਈ ਛੋਟਾ ਜਿਹਾ ਕੋਈ ਫਰੀ ਦੀ ਗੱਲ ਦੱਸਣੀ, ਫੇਰ ਮੈਂ ਬੋਲੀ ਸੁਣਾਉਂ।
0: ਹਾਂਜੀ,
2: ਡਨ ਹੋ ਗਿਆ ਜੀ, ਕਰੋ ਸ਼ੁਰੂ।
1: ਇੱਕ ਨਾ ਮੁੰਡਾ ਇੱਕ ਸ਼ੋਪ ਤੇ ਗਿਆ ਸੀ, ਅੰਕਲ ਉਹਨਾਂ ਬੱਚੇ ਨੇ ਕਿਹਾ ਮੈਨੂੰ ਬਹੁਤ ਮੈਨੂੰ ਕੋਈ ਮਹਿੰਗੀ ਜੀ ਸੋਹਣੀ ਟੀ ਸ਼ਰਟ ਦਿਓ ਬਈ। ਫਿਰ ਉਹ ਅੰਕਲ ਨੇ ਕਿਹਾ ਠੀਕ ਆ। ਉਹਨਾਂ ਨੇ ਕਿਹਾ ਉਹਨਾਂ ਬਹੁਤ ਸਾਰੇ ਟੀ ਸ਼ਰਟ ਦਿਖਾਏ, ਉਹਨੇ ਕਿਹਾ ਨਹੀਂ ਨਹੀਂ ਨਹੀਂ। ਫਿਰ ਉਹਨੇ ਕਿਹਾ ਹਾਂ ਇਹ ਵਾਲੀ ਸੋਹਣੀ, ਅੰਕਲ ਇਹ ਸੋਹਣੀ ਹਾਂ। ਬਟ ਅੰਕਲ ਨੇ ਕਿਹਾ ਵੀ ਇਹਦੇ ਕੋਲ ਤਾਂ ਪੋਕਿਟ ਨੀ, ਤੂੰ ਟੋਫੀ ਕੀ ਟੋਫੀ ਕਿੱਥੇ ਛੁਪਾਏਗਾ? ਤੇ ਫਿਰ ਉਹ ਕੋਈ ਹੋਰ ਲੈ ਲਈ ਤੇ ਜੀ ਚ ਪੋਕਿਟ ਸੀ, ਤੇ ਫਿਰ ਬਸ ਉਹ ਫਿਰ ਉਹ ਬਸ ਘਰ ਵਗ ਗਿਆ।
0: ਪੁੱਤ ਮੈਨੂੰ ਇਹ ਦੱਸ ਵੀ ਤੂੰ ਰਾਤ ਨੂੰ ਨਾ ਕਿਹਦੇ ਨਾਲ ਧੱਕਾ ਕਰਦੀ ਹੁੰਦੀ, ਮੰਮੀ ਨਾ ਕਿ ਪਾਪਾ ਨਾ, ਵੀ ਮੈਨੂੰ ਬਾਤ ਸੁਣਾਓ ਹੀ ਸੁਣਾਓ?
2: ਗੁੱਡ,
0: ਕੀ ਸੁਣਾਓਗੇ ਫਿਰ? ਹੁਣ
2: ਲਿਆਓ ਫਿਰ ਬੋਲੀ।

0: ਘੱਟ ਰੇਸ਼ਾ ਜ਼ਿਆਦਾ ਨਿਕਲਣਾ। ਸਤਿ ਸ਼੍ਰੀ ਅਕਾਲ ਤਵਨੀਤ, ਤੁਸੀਂ ਆਉਣੇ ਰਹੋ।
1: ਸਤਿ ਸ਼੍ਰੀ ਅਕਾਲ ਵੀਰ ਜੀ ਤੇ ਸੈਂਟਾ ਵੀਰ ਜੀ।
2: ਸਤਿ ਸ਼੍ਰੀ ਅਕਾਲ,
0: ਕਿਵੇਂ ਹੋ,
2: ਕੀ ਹਾਲ ਆ?
1: ਮੇਰਾ ਠੀਕ ਆ, ਤੁਹਾਡਾ ਕੀ ਹਾਲ ਆ?
2: ਸਾਡਾ ਠੀਕ ਆ ਭੈਣਾ, ਤੂੰ ਸੁਣਾ।
0: ਗੱਲ ਹੋ ਗਈ ਬਸ, ਹੋਰ ਕੀ ਚਾਹੀਦਾ।
1: ਮੈਂ ਠੀਕ ਆ।
2: ਹੋਰ ਫਿਰ ਕੀ ਕਰਦੀ ਸਾਡੀ ਭੈਣ ਸ਼ਿੰਦੀ?
0: ਮਾਲਵਾ ਬਲੌਕ ਉਹਨੀ ਮਾਝਾ ਬਲੌਕ
2: ਕੀ ਖਾਧਾ ਜੇ?
1: ਮੱਝਾ ਚੋਲੀਏ
2: ਉਹ ਹਲੇ ਨੀ ਮਿਲਣੀਆਂ,
0: ਹਜੇ ਟਾਈਮ ਹੈ।
1: ਕਿਉਂ?
2: ਹਲੇ ਪਾਣੀ ਪੁਣੀ ਡਾਓ ਉਹਨਾਂ ਨੂੰ, ਵੱਧ ਦੁੱਧ ਦੇਣਗੀਆਂ।
1: ਹਲ ਖੁਲ ਪਾਓ।
2: ਹਾਂਜੀ, ਗਤਾਵਾ ਕੀਤਾ ਸੀ ਘਰ?
1: ਗਤਾਵਾ ਉਹ ਨੀ।
2: ਹਾਂ ਨਹੀਂ, ਰਾਤੀ
1: ਉਹ ਨਹੀਂ ਲਾਈਕ ਕਰਦੇ। ਮੈਂ
2: ਉਹ ਤੂੰ ਹੀ ਥੋੜੀ ਖਾਣਾ, ਮੱਝਾਂ ਨਹੀਂ।
1: ਤੁਹਾਡੇ ਘਰ ਚ ਬਹੁਤ ਮਾਡਰਨ ਹੈ।
2: ਅੱਛਾ ਮਾਡਰਨ ਹੈ, ਓਕੇ। ਤੁਹਾਡੇ ਘਰ ਚ ਕੀ ਆ?
1: ਹੈ
2: ਤੁਹਾਡੇ ਘਰ ਚ ਕੀ ਆ? ਗਤਾਵੇ ਦਾ ਮਾਡਰਨ ਵਰਜ਼ਨ ਕੀ ਆ?
1: ਸ਼ਟਾਲਾ
2: ਖਾਂਦੀ। ਸ਼ਟਾਲਾ ਨੀ, ਸ਼ਟਾਲਾ।
0: ਸ਼ਟਾਲਾ ਫਰੋਮ ਸ਼ਨੈਲ
2: Burson?
0: Ralph Lauren se Burson. Wow, baby.
1: Te aaj Ashlyn de
0: ek hi Chinese se kuch nahi. Acha chalo theek,
2: mamma ne rokta hai.
0: Shukar hai,
2: mamma ne kaha gal nahi dasni, ਨਹੀਂ ਤੇ ਤੇਰੇ ਮੈਂ ਤੇਰੀਆਂ ਮੈਂ ਗੁੱਤੜੀਆਂ ਪੁੱਟ ਦੇਣੀਆਂ, ਏਦਾਂ ਕਿਹਾ ਨਾ ਮੰਮਾ ਨੇ?
1: ਨਹੀਂ
2: ਨਹੀਂ,
0: ਗੁੱਤੜੀਆਂ ਪੁੱਟ ਦੇਣੀਆਂ।
2: ਕੀ ਸੁਣਾਓਗੇ ਫਿਰ?
1: ਇੱਕ ਬੋਲੀ ਬੋ, ਉਸ ਤੋਂ ਪਹਿਲਾਂ ਜਦੋਂ ਤੁਸੀਂ ਕੈਂਡਲ ਵਾਲੀ ਕਹਾਣੀ ਸੁਣਾ ਰਹੇ ਸੀ, ਮੰਮਾ ਬਹੁਤ ਖੁਸ਼ ਹੋਏ।
2: ਕਿਹੜੀ ਕੈਂਡਲ ਵਾਲੀ?
0: ਕੈਂਡਲ ਵਾਲੀ ਕਹਾਣੀ
1: ਜੀ, ਮੋਮਬੱਤੀ।
2: ਅੱਛਾ ਮੋਮਬੱਤੀ, ਅੱਛਾ ਅੱਛਾ। ਉਹ ਕਿਹੜੀ ਚੀਜ਼ ਰੋਂਦੀ ਆ ਜਿਹਦੀਆਂ ਅੱਖਾਂ ਨਹੀਂ ਹੁੰਦੀਆਂ? ਅੱਜ ਵੈਸੇ ਮੋਮਬੱਤੀ ਬਣਦਾ ਸੀ,
0: ਵੈਸੇ ਕਿਤੇ ਤਾਂ ਮੋਮਬੱਤੀ ਲੱਗਣੀ ਚਾਹੀਦੀ ਸੀ।
2: ਅੱਖਾਂ ਵੀ ਨਹੀਂ ਹੁੰਦੀਆਂ ਤੇ ਉਹ ਰੋਂਦੀ ਵੀ ਆ।
0: ਮਾੜੀ ਗੱਲ ਆ ਬੱਚੋ, ਕਰੀ ਤਾਂ ਕੋਈ ਇੱਧਰ ਹੀ ਪਾ ਦੋ, ਖੁਸ਼ ਕਰੋ ਸਾਨੂੰ ਵੀ। ਮੈਂ ਵੀ ਸੂਈ ਬੋਲ ਦਵਾਂ ਵੀ ਮੋਮਬੱਤੀ ਬੋਲ ਦੇ।
2: ਰੋ ਰੋ ਕੇ ਆਪਣੇ ਪੈਰ ਸਾੜ ਲੈਂਦੀ ਵਿਚਾਰੀ।
0: ਓ ਹੋ ਹੋ, ਕੀ ਬਾਤ ਆ, ਬਿਊਟੀਫੁਲ।
2: ਵੇਖਿਆ ਸ਼ਾਇਰ ਦਾ ਸਫ਼ਰ।
1: ਉਹਦੇ ਆਸੂ, ਉਹਦੇ ਆਸੂ ਅੱਗ ਵਾਲੇ ਹੈਗੇ।
0: ਹਾਂ
1: ਜਿਹਦੇ
2: ਚਿੜੀ ਕਾਂ ਤੇ ਲੈ ਗਏ ਨਾ।
1: ਹਾਂਜੀ,
2: ਹੋਰ
0: ਲੰਮਾ ਚੱਲਿਆ।
2: ਹਾਂ ਕੀ ਸੁਣਾਓਗੇ?
1: ਇੱਕ ਬੋਲੀ
0: ਲਿਆਓ ਜੀ, ਲਿਆਓ।
1: ਬੱਲੇ ਬੱਲੇ ਵੀ ਸਾਡੀ ਜੀਜੇ ਦੀ ਚੜਾਈ ਆ, ਸ਼ਾਵਾ ਸ਼ਾਵਾ ਵੀ ਸਾਡੀ ਜੀਜੇ ਦੀ ਚੜਾਈ ਆ, ਯਾ ਚੂਹੇ ਵਰਗੇ ਮੁੱਛਾਂ ਉੱਤੇ ਕਾਲੀਆਂ ਕਲਾਈਆਂ, ਚੂਹੇ ਵਰਗੇ ਮੁੱਛਾਂ ਉੱਤੇ ਕਾਲੀਆਂ ਕਲਾਈਆਂ,
2: ਬੱਲੇ ਬੱਲੇ ਬੱਲੇ ਬੱਲੇ
0: ਅਮਰੂਦ ਦੀ ਇੰਨੀ ਮਾੜੀ ਪਰਸਨੈਲਿਟੀ ਥੋੜੀ ਆ, ਨਹੀਂ
2: ਉਹ ਅੱਛਾ ਅਮਰੂਦ ਦੀ ਗੱਲ ਹੁੰਦੀ ਆ,
0: ਅਮਰੂਦ ਦੀ ਗੱਲ
2: ਨਹੀਂ, ਨਹੀਂ ਉਹਨੂੰ ਐਨਕਾਂ ਜਚਣੀ ਨੀ ਤੇ।
0: ਹਾਂ ਉਹ ਲਾਂਦਾ ਹੀ ਨੀ ਨਾਲੇ,
2: ਨਾ ਨਾ ਮਤਲਬ
1: ਅਮਰੂਦ ਨੂੰ ਜਚੂਗੀ ਨੀ, ਬਿਕੋਜ਼ ਉਹ ਮੋਟਾ ਹੈਗਾ,
2: ਉਹਨੂੰ ਨਹੀਂ ਜਚਣੀ ਹੈ ਨਾ।
0: ਇਦਾਂ ਇਦਾਂ ਥੋੜੀ ਹੁੰਦਾ ਮੋਟਾ, ਤਾਂ ਕਿ
2: ਮੋਟਾ ਨਹੀਂ ਕਹਿੰਦਾ,
1: ਮੋਟਾ ਨਹੀਂ ਕਹਿੰਦਾ ਉਹਨੂੰ ਕਾਊਬੋਏ ਹੈਟ ਚਾਹੀਦੀ।
0: ਓ ਦੈਟ ਇਜ਼ ਗੁੱਡ ਵੈਸੇ।
2: ਉਹ ਤੁਸੀਂ ਭੇਜਿਓ ਨਾ ਜਦੋਂ ਕੱਪੜੇ ਭੇਜੋਗੇ ਅਮਰੂਦ ਦੇ।
0: ਹਾਂ ਇਹ ਵੀ ਠੀਕ ਹੈ।
1: ਤੁਸੀਂ ਅਮਰੂਦ ਵਾਲੇ ਹੈਗੇ, ਮੈਂ ਪਿੰਡੀ ਵਾਲੇ ਹੈਗੇ।
2: ਹਾਂ ਹਾਂ ਆਹੋ ਤੇ ਤੁਸੀਂ ਪਿੰਡੀ ਵਾਲਿਆਂ ਨੇ ਭੇਜਣੇ ਨਾ ਉਹਦੇ ਉਹਦੇ ਕੱਪੜੇ।
1: ਨਹੀਂ
2: ਹਾਂ ਅਸੀਂ ਪਿੰਡੀ
1: ਲਈ ਅਸੀਂ ਨਹੀਂ ਭੇਜਦੇ ਅਮਰੂਦ, ਆਪੇ ਲਓ।
2: ਨਹੀਂ ਕੁਛ ਨੀ ਹੁੰਦਾ, ਅਸੀਂ ਗੁੱਟ ਦਾ ਮਾਪ ਭੇਜਾਂਗੇ ਅਮਰੂਦ ਦਾ। ਹਾਂ ਤੁਸੀਂ ਉਸ ਹਿਸਾਬ ਦੇ ਨਾਲ ਲਿਓ ਕੜਾ ਕੁੜਾ।
1: ਸੋਨਾ ਬਹੁਤ ਮਹਿੰਗਾ
2: ਤੇ ਫਿਰ ਕੀ ਆ, ਅਮਰੂਦ ਵੀ ਤੇ ਮਹਿੰਗਾ ਹੀ ਆ।
0: ਸੋਨਾ ਬਹੁਤ ਮਹਿੰਗਾ ਤੇ ਫਿਰ ਤੁਸੀਂ ਜਾ ਸਕਦੇ ਹੋ ਖਰੀਦਣ ਲਈ। ਲੈ ਦੱਸੋ ਨਾ ਕਿੱਥੋਂ,
2: ਤੂੰ ਉਹਨਾਂ ਵੀ ਕਿਹੜਾ ਸਸਤਾ ਦੇਣਾ।
1: ਸਸਤਾ ਕਿੱਥੇ ਤੋਂ ਨਹੀਂ ਮਿਲਦਾ
2: ਨਾ, ਤਾਂ ਲਈ ਵੀ ਜੇ ਸਸਤਾ ਦੇ ਦੇਣਾ।
1: ਜਿਹੜਾ ਸੋਨਾ ਚਾਹੀਦਾ ਤੇ ਆਪੇ ਲੱਭ ਲਓ।
0: ਅੱਛਾ ਆਪੇ ਲੱਭ ਲਓ, ਅੱਛਾ ਉੱਥੇ ਚੱਲ ਜਾਈਏ, ਸੋਵਰਨ ਹਿੱਲ ਚੱਲ ਜਾਈਏ ਉਹ ਲੈ ਕੇ ਨਾ ਕੀ।
2: ਚਲੋ ਥੈਂਕ ਯੂ ਬੱਤੂ, ਥੈਂਕ ਯੂ,
1: ਥੈਂਕ ਯੂ ਡੈਡ। ਬਿਸਬਨ ਗਏ ਸੋ ਤੁਸੀਂ ਵੀਰ ਜੀ ਨਾਲ ਗੱਲ ਕਰ ਲਓ।
2: ਹਾਂਜੀ ਹਾਂਜੀ ਹਾਂਜੀ, ਲਿਆਓ ਵੀਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ।
1: ਸਤਿ ਸ਼੍ਰੀ ਅਕਾਲ ਅੰਕ ਵੀਰ ਜੀ ਤੇ ਵੀਰ ਜੀ।
2: ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਵੀਰ ਜੀ? ਅੱਜ ਆਪਾਂ ਸਾਰੇ ਵੀਰ ਜੀ ਯਾਰ,
0: ਕੀ ਬਾਤ ਹੈ, ਅੱਜ ਤਾਂ ਵੀਰ ਜੀ ਕੰਪਨੀ ਹੋ ਗਈ ਇਕੱਠੀ ਹੈ।
2: ਹੈ
1: ਹਾਂਜੀ,
2: ਅੱਜ ਵੀਰ ਜੀ ਵੀਰ ਜੀ ਵੀਰ ਜੀ ਹੋ ਗਈ ਅੱਜ ਤੇ,
0: ਵੀਰ ਜੀ ਵੀਰ ਜੀ ਹੋਈ ਪਈ।
1: ਹਾਂਜੀ, ਮੈਂ ਤਾਂ ਜੀ ਵੀਰ ਹੈ ਜੀ, ਮੈਂ ਵੀਰ ਐਂਡ ਤੇ ਹੁੰਦਾ ਵੀਰ, ਸੋ ਜੈਸੇ ਜੀ ਆਈ ਐਡ ਕਰਨਾ ਫਿਰ ਵੀ ਜੀ ਹੋਊਗਾ।
0: ਅੱਛਾ,
2: ਆ ਵਧੀਆ ਕੰਮ ਹੈ ਨਾ,
0: ਸਾਰੀਆਂ
2: ਨੇ ਤੈਨੂੰ ਵੀਰ ਵੀਰ ਕਹਿ ਕਰ।
0: ਤੁਸੀਂ ਮੰਮੀ ਨੂੰ ਇਹ ਕਹਿਣਾ ਕਿ ਕੁਛ ਹੋਰ ਵੀ ਸੋਚ ਸਕਦੇ ਸੀ ਤੁਸੀਂ ਨਾਮ ਚ ਹੈ,
2: ਹੁਣ ਤੇ ਠੀਕ ਆ, ਹੁਣ ਤੇ ਇੱਜ਼ਤ ਜੀ ਮਿਲ ਰਹੀ ਹੈ। ਟਰੱਕ ਬਹੁਤ ਖਰਾਬ ਹੁੰਦੇ ਯਾਰ, ਟਾਈਮ ਨਾਲ ਸਰਵਿਸ ਨਹੀਂ ਕਰਾਉਂਦੇ ਹਨਾ।
0: ਬੜਾ ਕੰਮ ਖਰਾਬ।
1: ਹਾਂਜੀ ਤੇ ਮੈਂ ਇੱਕ ਬੋਲੀ ਸੁਣਾਉਗੀ।
0: ਹਾਂਜੀ ਹਾਂਜੀ ਸੁਣਾ ਦੋ।
1: ਬਾਰੀ ਬੱਸੀ ਖੱਟਰ ਨਹੀਂ
0: ਨਹੀਂ ਠੀਕ ਹੈ, ਕਈ ਵਾਰੀ ਨਹੀਂ ਮਨ ਕਰਦਾ ਵੀ ਖੱਟਣ ਦਾ, ਬੰਦਾ ਇਹੀ ਕਰੀ ਜਾਵੇ ਸਾਰੀ ਉਮਰ।
1: ਬੀਸ ਕੋਟੇ ਜਾ ਕੇ ਆਟਾ ਪੀਸਤੇ ਨੇ, ਕੋਈ ਬੁਲਾਉਂਦਾ ਨਹੀਂ ਤੇਰੇ ਵੀ ਕੱਟੀ, ਮੈਂ ਵੱਡੀ ਨੂੰ ਕੱਟੀ ਕਰੋ ਗੇ ਤੇ ਕੋ ਜਦੋਂ ਮੈਂ ਕਿਹਾ ਵੱਡੀ ਦੀਦੀ ਨੂੰ ਅੰਟੋਲੀਆ ਪਾਓ ਉੱਪਰ ਵੱਡੀ ਥੱਲੇ ਛੁੱਟਿਆ, ਤੇ ਜੋ ਮੰਮਾ ਆਊਗੇ ਵੱਡੀ ਕਹਿ ਕੀ ਪਾਣਾ, ਫੇ
2: ਵੱਡੀ ਦੀਦੀ ਜਿਆਦਾ ਧੱਕਾ ਕਰਦੀ ਹੈ ਨਾ।
1: ਹਾਂਜੀ
0: ਤੁਸੀਂ ਬੋਲੇ ਨੇ ਰਿਦਮ ਚ, ਮੈਂ ਸੋਚਿਆ ਬੋਲੀ ਸ਼ੁਰੂ ਹੋ ਗਈ ਕਿਤੇ ਦੁਬਾਰਾ
1: ਲਾਲ ਕੇ।
2: ਥੈਂਕ ਯੂ ਥੈਂਕ ਯੂ
1: ਲਾਲ ਕੇ।
0: ਵੈਰੀ ਗੁੱਡ ਬਈ, ਵੈਰੀ ਗੁੱਡ,
2: ਥੈਂਕ ਯੂ ਵੀਰ ਜੀ।
1: ਜਿੰਦਾਬਾਦ ਬਲੇ ਬਲੇ ਸ਼ਵ ਸ਼ਵਾ
2: ਬਲੇ ਬਲੇ ਬਲੇ
0: ਜਿੰਦਾਬਾਦ
1: ਵੀਰ ਜੀ, ਜਿੰਦਾਬਾਦ ਵੀਰ ਜੀ ਵੀ ਕਹਿ ਸਕਦੇ।
2: ਅੱਛਾ ਅੱਛਾ ਵੀਰ ਜੀ ਵੀ ਕਹਿ ਸਕਦੇ, ਓਕੇ ਠੀਕ ਹੈ। ਚਲੋ ਡੈਡਾ ਗਿਆ ਅੱਜ ਗੱਲ ਕਰਨ ਨੂੰ ਕਿ
1: ਨਹੀਂ? ਨਹੀਂ।
2: ਅੱਜ ਕੌਣ ਹੈ?
1: ਡਾਡਾ ਬਿਜ਼ਮਨ ਗਏ।
2: ਅੱਜ ਕੌਣ ਹੈ?
1: ਅੱਜ ਛੋਟੀ ਦੀਦੀ।
2: ਅੱਛਾ ਛੋਟੀ
1: ਦੀਦੀ, ਵੀਰ ਜੀ ਨਾਲ ਗੱਲ ਕਰ ਲਓ।
2: ਵੀਰ ਜੀ ਨਾਲ, ਵੀਰ ਜੀ ਨਾਲ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ।
1: ਕਿਹੜੀ
2: ਭੈਣ ਲੜਦੀ ਜ਼ਿਆਦਾ?
1: ਵੱਡੀ।
2: ਨਿੱਕੀ ਨਿੱਕੀ ਚੰਗੀ ਹੈ ਨਾ,
0: ਨਿੱਕੀ ਗੁੱਡ ਹੈ ਯਾਰ,
2: ਨਿੱਕੀ ਨਾਈਸ ਆ, ਨਿੱਕੀ ਤੇ ਬੜੀ ਹੈਲਪਫੁਲ ਆ, ਹਾਂ ਬੜੀ ਪੋਲਾਈਟ ਆ,
0: ਬੜੀ ਅਕਲ ਵਾਲੀ, ਸੂਝਵਾਨ, ਸੁਚੱਜੀ,
2: ਹਾਂ ਹੈਲਪਫੁਲ ਆ, ਬੜੀ
0: ਗੁੱਡ,
2: ਬੜੀਆਂ ਸੋਹਣੀਆਂ ਗੱਲਾਂ ਸੁਣਾਉਂਦੀ, ਪੜ੍ਹਦੀ ਬੜਾ ਸੋਹਣਾ,
0: ਅੱਛਾ ਪੜ੍ਹਦੀ ਵੀ ਆ,
2: ਇੰਟੈਲੀਜੈਂਟ ਬਹੁਤ,
1: ਵੱਡੀ ਲੜਾਕੀ ਹੈ,
0: ਹਾਂ ਵੱਡੀ ਲੜਾਕੀ ਹੈ, ਨਹੀਂ ਨਹੀਂ ਠੀਕ ਕਹਿ ਰਹੇ ਹੋ ਤੁਸੀਂ, ਤੁਹਾਡਾ ਜਜਮੈਂਟ ਸਹੀ ਹੋਣਾ, ਗਲਤ ਥੋੜੀ ਹੋਗਾ ਵੀਰ ਜੀ, ਬਿਲਕੁਲ ਤੁਸੀਂ ਪਾਰਸ਼ਲ ਨਹੀਂ ਹੋਊਗੇ, ਮੈਂ ਜਾਣਦਾ, ਮੈਂ ਸਮਝਦਾ, ਇੱਦਾਂ ਹੀ ਆ,
1: ਮਿਸਰੀ ਆ,
2: ਮਿਸਨੀ ਆ,
0: ਮਿਸਨੀ, ਬੜੇ ਚਿਰ ਬਾਅਦ ਸੁਣਿਆ ਮਿਸਨੀ,
2: ਤੇ ਨਿੱਕੀ, ਤੀਸਰੇ
0: ਬੱਲੇ ਬੱਲੇ ਬੱਲੇ ਵੀਰ ਜੀ ਜਿੰਦਾਬਾਦ ਯਾਰ, ਵੈਰੀ ਗੁੱਡ, ਕਿਆ ਬਾਤ, ਲਾਲ
2: ਥੈਂਕ ਯੂ,
0: ਹਰਾ ਕੋਣਾ, ਵਾਹ ਵਾਹ ਵਾਹ ਵਾਹ ਵਾਹ,
2: ਸਾਡੇ ਨਾਲ ਨੇ ਡਡਵਾਲ ਸਾਹਿਬ, ਸਤਿ ਸ੍ਰੀ ਅਕਾਲ ਡਡਵਾਲ ਸਾਹਿਬ, ਹੈਲੋ
0: ਹੈਲੋ ਹੈਲੋ ਹੈਲੋ,
2: ਸਤਿ ਸ੍ਰੀ ਅਕਾਲ ਸੁਖਨ ਜੀ,
0: ਉੱਠ ਜੋ ਸਵੇਰ ਹੋ
1: ਗਈ,
2: ਕੀ ਕਰਦੇ ਸੀ,
1: ਡਰਾਇੰਗ,
2: ਓਏ ਬੱਲੇ
0: ਬੱਲੇ ਮੇਰੇ ਪਿਕਾਸੋ,
2: ਕੀ ਬਣਾ ਰਹੇ, ਮੋਨਾ ਲੀਸਾ, ਹਾਂ ਕੀ ਬਣਾਉਂਦੇ ਸੀ, ਹੱਟ, ਫੁੱਲ, ਫਲਾਵਰ, ਸ਼ੇਰ ਬਣਾਉਂਦੇ ਸੀ, ਸ਼ੇਰ ਖਾਨ,
0: ਓਹੋ ਅੱਛਾ, ਕਿਆ ਬਾਤ
1: ਹੈ,
0: ਕੁਰਸੀ, ਚਲੋ
2: ਅੱਛਾ ਕੁਰਸੀ ਬਣਾਉਂਦੇ ਸੀ, ਗੁੱਡ ਗੁੱਡ, ਬਣ ਗਈ ਕਿ ਨਹੀਂ,
1: ਕੌਣ
2: ਬੈਠੂਗਾ,
0: ਓਹਦੇ
2: ਤੇ ਕੁਰਸੀ ਦੇ ਉੱਤੇ ਬੈਠੂਗਾ ਸੁਖਨ, ਜਦੋਂ ਓਹਦਾ ਬਰਥਡੇ ਆ ਨਾ, ਉਹਨਾਂ ਨੇ ਕੇਕ ਕੱਟਣਾ ਓਹਦੇ ਤੇ ਬਹਿ ਕੇ, ਕੁਰਸੀ ਤੇ ਬਹਿ ਕੇ ਲੱਤ ਤੇ ਲੱਤ ਧਰ ਕੇ ਕੇਕ ਕੱਟਣਾ,
0: ਕਿਆ ਬਾਤ,
2: ਟੋਰ ਦੇ ਨਾਲ ਕੇਕ ਕੱਟਣਾ,
0: ਕਿਆ ਬਾਤ ਨੇ,
2: ਹੈ ਨਾ,
0: ਫੁੱਲ ਓਕੇ ਰਿਪੋਰਟ ਹੈ, ਚਰਚੇ ਹੁਣ ਪੂਰੇ ਮੈਲਬਨ ਚ,
2: ਹਾਂ
0: ਕਿਆ ਬਾਤ,
2: ਅੱਤ ਕਰਾ ਦੇਣੀ ਕੇਕ ਦੀ ਆਪਾਂ,
0: ਵੈਰੀ ਗੁੱਡ ਯਾਰ, ਮੈਂ ਤਾਂ ਐਕਸਾਈਟਿਡ ਹੋ ਗਿਆ ਤੁਹਾਡੇ ਬਰਥਡੇ ਵਾਸਤੇ, ਬਹੁਤ ਤੁਸੀਂ ਐਕਸਾਈਟਿਡ ਹੋ,
2: ਹੈ ਡਡਵਾਲ ਸਾਹਿਬ,
1: ਹਾਂਜੀ
2: ਐਕਸਾਈਟਿਡ ਹੋ ਤੁਸੀਂ, ਫਿਲਮ ਵੇਖ ਲਈ ਕਿ ਨਹੀਂ,
0: ਨਵੀਂ ਵਾਲੀ ਫਿਲਮ ਵੇਖ ਲਈ ਸਪਾਈਡਰਮੈਨ ਦੀ,
2: ਸਪਾਈਡਰਮੈਨ ਵਾਲੀ,
1: ਨਹੀਂ ਸਪਾਈਡਰਮੈਨ ਤੋਂ,
2: ਅੱਛਾ ਨਹੀਂ ਵੇਖੀ ਹਲੇ,
0: ਨਹੀਂ ਨਹੀਂ, ਕਹਿੰਦਾ ਟੋਏ ਤੱਕ ਹੀ ਸੀਮਤ,
2: ਟੋਏ ਤੱਕ ਹੀ ਆ, ਉਹ ਫਿਲਮ ਵੇਖ ਕੇ ਆਇਓ ਤੁਸੀਂ ਬਰਥਡੇ ਤੇ, ਹੂੰ
1: ਅੱਜ ਮੇਰੀ ਦੀਦੀ ਦਾ ਬਰਥਡੇ ਆ, ਓਏ

0: Ebeb!
1: Hooray!
0: Ebeb!
1: Hooray!
0: Ebeb!
1: Hanji!
2: Ben oradan Amerika'm dedi. Ben...
1: But tu hi ki kende ho?
2: 13 ho gaye 13.
1: Achha 13 ho gaya.
0: Big girl ho gayi ek.
1: 1 3 13
2: ho gaye. Oh, 17 ho gaya.
0: तो 17 हो
1: गया 17 ओके फिर तो वो बिग हो गया
0: फिर तो प्रॉपर बिग
1: एकम दीदी तू ही तो बहुत बिग हो गए हो
2: एकम दीदी 11
1: क्लास का वही फिर तो
2: दूजी दीदी मेरे शमीन दीदी मेरे 7 क्लास का
0: अच्छा ओके
1: गुड गुड
2: गुड
1: 6 7 की सुनाओगे अज
2: बोली
1: ओके
0: लियो जी लियो
2: छोले छोले
1: छोले नहीं है की नचना
2: आज मेरी दीदी दे
1: कौन बराबर बोलनी आज मेरी दीदी दे कौन बराबर बोलनी आज मेरी दीदी दे चले
2: दीदी दे
1: हाय सुखन दीदी दीदी दे कौन बराबर बोले सुखन दीदी दीदी दे
2: साहे दीदी
1: हां
2: साहेब देवी
1: साहेब देवी ओ
0: साहेब
1: दी सुखन दी साहेब दी सुखन दी दी दी दे ऐदा ठीक है
0: साडा काम नहीं है आप करनी है आने थोड़े खुश करन आने
1: थैंक यू आज तो बड़े खुश है फिर दीदी का बर्थडे केक कूक पनीर पकौड़े हैं यम यम यम होनी आज तो
0: देखना भी नहीं कोक ते कोक है
1: आज तो प्रिंगल च प्रिंगल बजने
0: इतना ही है ना
1: हैं थैंक यू
2: थैंक यू
1: प्रिंगल तो याद आया लाल जी ने साढ़े ना लाल जी
0: प्रिंगल तो याद आया था नू वैसे
1: हैं
0: प्रिंगल बेचारे का की दोष
1: सत श्री अकाल जी वो लाल रंग का पैकेट जान था ना
0: अच्छा
1: हाँ रेड रेड प्रिंगल
0: प्रिंगल ब्रदर वेयर यू
3: ਕਿਸ਼ਨਾ ਜੀ ਇਹਦਾ ਵੀ ਖਾਸੀਅਤ ਹੈ
0: ਹਾਂਜੀ
3: ਕਿਸੇ ਨਾ ਮਿਲਾਏ ਦਿੰਦੇ ਮੈਨੂੰ
1: ਮੈਂ ਬੜੇ ਲੋਕਾਂ ਨਾਲ ਮਿਲਾਇਆ ਇਹਨਾਂ
0: ਨੂੰ ਅੱਛਾ ਤੁਸੀਂ ਮੈਟਾਫੋਰ ਬਣ ਗਏ ਸੱਚ ਹੈ
1: ਬਹੁਤ ਲੋਕਾਂ ਹੁਣ ਇਹਨਾਂ ਨੂੰ ਕੋਈ ਪੈਸਾ ਨਹੀਂ ਖਰਚਣਾ ਪੈਂਦਾ
0: ਅੱਛਾ
1: ਇਹਨਾਂ ਨੂੰ ਬਹੁਤ ਲੋਕਾਂ ਨਾਲ ਮਿਲਾਇਆ
0: ਅੱਛਾ ਆ ਦੇਖੋ ਇਹ ਵੈਰੀ ਗੁੱਡ ਆ ਵਧੀਆ ਸੀ ਮੈਂ ਲਾਈਕ ਕੀਤਾ ਇਹ
3: ਮਿਲਾਉਣ ਦਾ ਜਾ ਆਪਣਾ ਆਪਣਾ ਓਲਾ ਸਾਹਿਬ ਗੱਲ ਕੀ ਕਹਿ ਕੇ
1: मतलब टीस ते है वीजा ना लगा
0: बाबे
1: तू सपोज वीजे आ जा कर
0: बाबे स्वाद लिया वीजा लिया के रुकदा नहीं फिर
3: काम नहीं करते बड़े बड़े काम करते अगे भी ਵੱਧ ਗਏ ਹਨਾ ਤੇ ਚੁੱਪ ਕਰਕੇ ਆਪਣਾ ਕੰਮ ਕਰੋ ਸਾਡਾ ਦਿਮਾਗ ਨੀ ਹੈ ਤੇ ਭਾਈ ਕਹਿੰਦੇ ਦਿਮਾਗ ਹੁੰਦਾ ਤੇ ਸਟੈਂਡ ਨੂੰ ਪੈਰ ਨੀ ਮਾਰਦੀ ਕਿੱਕ ਨੂੰ ਪੈਰ ਮਾਰਦੀ
0: वाह वाह वाह
1: अद्धी किक ते स्टार्ट मेरी स्कूटी
0: स्टैंड में क्यों पाला
1: करते तुम भी धक्का गए सेल्फ स्टार्ट होंगी
0: मैं सोच गया मैं दो ढाई साल तो उपर हो गया लगता बैटरी चेंज किए हो कुछ हो सकता शायद एक्साइड एक्साइड वाले को नहीं होएगा स्टॉक उस टाइम पे जी जी जी
3: जी इतना पता लगता है इन्होंने किन्नियां नु पूछा मैं स्कूटी स्टार्ट कर
0: एक बंदा समाज से भी होए ऊपर तुसी तोमत लाओ छी
1: लावे
0: छी छी छी छी मैं बॉस बारे कुछ नहीं सुनांगा
3: इन्होंने पता भी आजकल सेल्फ स्टार्ट आ गई है
1: ले ले ਇਦਾਂ ਕਰੋ ਤੁਸੀਂ ਨਾ ਵਿੰਡੋ ਅਪਡੇਟ ਕਰਾਓ ਆਪਣੀ
0: ਤੁਸੀਂ 95 ਤੇ ਬੈਠੇ ਹੋ
1: ਜਿਹੜੀ ਵਿੰਡੋ ਚ ਤੁਸੀਂ ਉਹਦੇ ਅਪਗ੍ਰੇਡ ਵੀ ਆਉਂਦੇ ਬੰਦ ਹੋ ਗਏ
3: ਕਹਿੰਦੇ ਨਾ ਉਮਰ ਕੀ ਸੀਮਾ ਹੋ ਨਾ ਕਹਿੰਦਾ ਇਹਦੇ ਕਵੀ ਕੀ ਕਰਿਆ ਕਹਿੰਦਾ ਕਵੀ ਕਹਿੰਦੇ ਜਾਂਦਾ ਉਮਰ ਹੋ ਗਈ ਹੁਣ ਕੋਈ ਵੀ ਚੱਲੂਗੀ
1: ਯੂ ਮੀਨ ਰਿਚਰਡ
0: ਜਗਜੀਤ ਸਿੰਘ ਜੀ ਨੇ ਇੰਨਾ ਪਹਿਲੇ ਗਾਣਾ ਤੁਹਾਡੇ ਤੇ ਡੈਡੀਕੇਟ ਕਰਤਾ ਕਿ ਯੈਸ ਹੈ ਸਾਡੀ ਰਿਚਰਡ ਜੀ ਵੈਰੀ ਗੁੱਡ ਯਾਰ ਹੈ ਗੱਲਬਾਤ ਹੈ ਚੋਬਰ ਦੀ
3: ਜਸਵਾਲ ਭਾਈ ਨਾ ਕਰ ਲੈਂਦੇ ਡਿਨਰ ਤੇ ਤੇ ਜਸਵਾਲ ਭਾਈ ਨੇ ਜ਼ਿਆਦਾ ਖਾਣਾ ਖਾ ਲਿਆ ਪਹਿਲਾਂ ਚਾਹ ਨਾਲ ਕਾਫੀ ਸਮੋਸੇ ਖਾ ਲਏ
1: ਨਹੀਂ ਇੰਨਾ ਵੀ ਨਹੀਂ ਖਾਧਾ ਯਾਰ
3: ਤੇ ਨਾ ਜਸਵਾਲ ਭਾਈ ਬੈਠੇ ਆਪਣੇ ਡਾਇਨਿੰਗ ਟੇਬਲ ਤੇ ਤੇ ਜਸਵਾਲ ਜੀ ਨੇ ਥੋੜਾ ਜਿਹਾ ਪੂ ਨਿਕਲ ਗਿਆ ਨਾਲੇ ਮਾਇਲੋ ਬੈਠੇ ਨੀਚੇ ਸਮੀ ਸਾਹਿਬ ਮੈਨੂੰ ਕਹਿੰਦੇ ਮਾਇਲੋ ਚੁੱਪ ਆ ਕੀ ਕੰਮ ਚੱਲ ਇੱਥੇ ਜਾ ਚੱਲ ਜਾ ਇੱਥੋਂ ਤੇ ਫਿਰ ਆਪਣਾ ਜਸਵਾਲ ਭਾਈ ਲੈ ਸ਼ੁਕਰ ਮਾਇਲੋ ਕਰਕੇ ਮੈਂ
1: ਬਚ ਨਾ ਲੱਗ ਗਿਆ
3: ਹਾਂ ਇੱਦਾਂ ਤਿੰਨ ਚਾਰ ਵਾਰੀ ਹੁੰਦਾ ਤੇ ਸਮੀ ਸਾਹਿਬ ਮਾਇਲੋ ਕਹਿੰਦੇ ਮਾਇਲੋ ਤੈਨੂੰ ਕਿਹਾ ਨਾ ਆਹ ਕੰਮ ਛੱਡ ਦੇ ਚੱਲ ਭੱਜ ਇੱਥੋਂ ਤੇ ਪੰਜਵੀਂ ਵਾਰੀ ਮੈਂ ਜਸਵਾਲ ਭਾਈ ਕਰਦੇ ਸਮਝਾ ਕਹਿੰਦੇ ਮਤਲਬ ਭੱਜਦਾ ਹੁਣ ਉਦੋਂ ਭੱਜਣ ਜਦੋਂ ਤੇਰੇ ਹੱਗ ਦੇ
0: ਸਾਮੀ ਸਾਹਿਬ ਬੇਹੋਸ਼ ਵਾਤਾਵਰਨ ਚ ਤਾਂ ਬੰਦਾ ਬੇਹੋਸ਼ ਹੋ ਸਕਦਾ ਵੈਸੇ
1: ਮੈਨੂੰ ਲੱਗਦਾ ਚੌਥੀ ਕਵਾਰ ਉਹਨੇ ਸ਼ਾਇਦ ਇਹ ਕਿਹਾ ਵੀ ਮਾਇਲੋ ਜਾਓ ਅੰਕਲ ਨੂੰ ਵਾਸ਼ਰੂਮ ਦਿਖਾਓ ਕੁੱਤਾ ਵੱਢ ਜਾਏ ਤੇ ਉਹਨਾਂ ਦੁੱਖ ਨਹੀਂ ਹੁੰਦਾ ਜਿੰਨਾ ਹਸਪਤਾਲ ਟੀਕਾ ਲਗਾਉਣ ਗਏ ਤੇ ਵੇਟਿੰਗ ਦੇ ਵਿੱਚ ਬੈਠਿਆਂ ਜਦ ਡਾਕਟਰ ਦਾ ਕੰਪਾਊਂਡਰ ਆਵਾਜ਼ ਮਾਰ ਕੇ ਕਹਿੰਦਾ ਕੁੱਤੇ ਦੇ ਵੱਡੇ ਆ ਜਾਓ ਬਈ ਦਿੱਲੀ ਜੂਲਰ ਵਾਲੇ ਕਹਿੰਦੇ ਅੱਜ 194 ਉਹ ਰੇਟ ਵੱਧ ਗਿਆ ਬਾਬੇ ਓਏ ਬਾਬੇ
0: ਬਾਬੇ ਰੇਟ ਵਧਾਤਾ ਤੁਸੀਂ ਵੀਜ਼ਾ ਲਵਾਤਾ ਤੁਸੀਂ
1: ਮੈਨੂੰ ਲੱਗਦਾ ਗਾਣਾ ਲਿਖੂਗਾ ਮੁੰਡਾ ਵੀਜ਼ੇ ਤੇ
0: ਹਾਂ ਸਹੀ ਗੱਲ ਆ ਕਮਿੰਗ ਸੂਨ ਨਿਊ ਈਪੀ ਦਰਦ ਆਸਟ੍ਰੇਲੀਆ ਦੇ
1: ਸਤਿੰਦਰ ਨੰਦਾ ਜੀ ਕਲਕਾਲੋ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਹਰਚੰਦ ਸਿੰਘ ਢਿੱਲੋ ਜੀ ਬੈਰਿਕ ਦੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਸੰਦੀਪ ਸਿੰਘ ਦੁਆ ਜੀ ਸਰਬੱਤ ਤੇ ਭਲੇ ਦੇ ਅਰਦਾਸ ਕਰਦੇ ਨੇ ਸਿਮਰਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ ਕੁਲਵੀਰ ਜੀ ਕਹਿੰਦੇ ਕਿ ਰੱਬ ਮਿਹਰ ਪ੍ਰਿਆਤ ਰੱਖੇ ਤੰਦਰੁਸਤੀ ਦੇਵੇ ਤੇ ਕਰਮ ਜੀ ਕਹਿੰਦੇ ਕਿ ਯੈਸਟਰਡੇ ਡਿਨਰ ਵਾਜ਼ ਆਲੂ ਟੈਂਗਰ ਇਹ ਕੀ ਆ
0: ਟੈਂਗਰ
1: ਹਾਂ ਆਲੂ ਟੈਂਜਰ
0: ਟੈਂਜਰ ਟੈਂਜਰੀਨ ਟੈਂਜਰ ਨਹੀਂ ਟੈਂਜਰੀਨ
1: ਮੈਂ ਨਹੀਂ
0: ਚਲੋ ਗੁੱਡ ਗ੍ਰੇਟ
1: ਥੈਂਕ ਯੂ ਤੇ ਨਰਿੰਦਰ ਜੋਹਲ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਮੋਰਨਿੰਗ ਰਨ ਇਹਨਾਂ ਨੇ ਕਰਤਾ ਸਵੇਰੇ ਸਵੇਰੇ 11 ਕਿਲੋਮੀਟਰ
0: ਓ ਮੈਨ ਵੈਲ ਡਨ ਵੈਲ ਡਨ
1: ਵੈਲ ਡਨ ਆ ਮੇਰੇ ਨੂੰ ਤੁਸੀਂ ਇੰਸਪੀਰੇਸ਼ਨ ਦੇ ਦਿੱਤੀ
0: ਗੁੱਡ ਗੁੱਡ ਗੁੱਡ
1: ਤੇ ਮੈਂ ਵੀ ਸੋਚੂੰਗਾ ਹੁਣ
0: ਕਿ ਕਿੱਦਾਂ ਤੁਸੀਂ 11 ਕਿਲੋਮੀਟਰ ਦੌੜ ਲਿਆ ਮੈਂ ਵੀ ਸੋਚਾਂਗਾ
1: ਸਤਿ ਸ਼੍ਰੀ ਵੇਖੋ ਇੱਕ ਤੇ ਇੱਕ 11 ਹੁੰਦੇ ਮੈਂ ਇੱਕ ਤੇ ਕਰੂੰਗਾ
0: ਜੀ ਇੱਕ ਤੇ ਕਰੂੰਗਾ
1: ਹਾਂ ਸਤਿ ਸ਼੍ਰੀ ਅਕਾਲ ਕਹਿੰਦੇ ਬਹੁਤ ਸੋਹਣੀ ਕਹਾਣੀ ਸੀ ਤੇ ਕਹਾਣੀ ਸੁਣਦੇ ਸੁਣਦੇ ਗੀਤ ਸੁਣਦੇ ਸੁਣਦੇ ਅੱਜ ਰੇਡੀਓ ਹਾਂਜੀ ਸੁਣਦੇ ਸੁਣਦੇ 11 ਕਿਲੋਮੀਟਰ ਦੌੜ ਲਾਉਣੀ ਬੜੀ ਸੌਖੀ ਹੋ ਗਈ ਸੀ ਤੇ ਸਭ ਦਾ ਦਿਨ ਸੋਹਣਾ ਹੋਵੇ ਸਰਬੱਤ ਦਾ ਭਲਾ ਜਤਿੰਦਰਪਾਲ ਜੀ ਬਹੁਤ ਧੰਨਵਾਦ ਸੇਖੋ ਜੀ ਕਹਿੰਦੇ ਕਿ ਅੱਜ ਮੇਰਾ ਬਰਥਡੇ ਹੈ ਅੱਜ ਮੇਰਾ ਬਰਥਡੇ ਹੈ ਤੇ ਪਲੀਜ਼ ਵਿਸ਼ ਕਰ ਦਿਓ ਸੁਖਬੀਰ ਸਿੰਘ ਸੇਖੋ ਆ ਮੇਰਾ ਫੁੱਲ ਨਾਮ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਸੁਖਬੀਰ
0: ਸਿੰਘ ਸੇਖੋਂ ਜੀ,
1: ਹੈਪੀ ਬਰਥਡੇ ਟੂ ਯੂ,
0: ਹਾਂਜੀ
1: ਬਹੁਤ ਬਹੁਤ ਵਧਾਈਆਂ ਜੀ, ਰੱਬ ਤੰਦਰੁਸਤੀ ਦੇਵੇ,
0: ਚੜ੍ਹਦੀ ਕਲਾ, ਕੰਗ੍ਰੈਚੁਲੇਸ਼ਨਸ।
1: ਸੁਖਵਿੰਦਰ ਭੈਣ ਜੀ ਸਤਿ ਸ਼੍ਰੀ ਅਕਾਲ, ਅਤੇ ਜਤਿੰਦਰ ਜੀ ਧੰਨਵਾਦ ਤੁਹਾਡਾ, ਅਤੇ ਕਿਰਨ ਸੰਧੂ ਜੀ ਧੰਨਵਾਦ, ਮਿਹਰਬਾਨੀ, ਅਤੇ ਰਜਿੰਦਰ ਬਾਵਾ ਜੀ ਧੰਨਵਾਦ, ਕਹਿੰਦੇ ਕਿ ਸਭ ਖੁਸ਼ ਰਹਿਣ, ਤੰਦਰੁਸਤ ਰਹਿਣ, ਚੜ੍ਹਦੀ ਕਲਾ 'ਚ ਰਹਿਣ, ਅਤੇ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ, ਅਤੇ ਆਪਾਂ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ, ਇਸੇ ਤਰ੍ਹਾਂ ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ
0: 1674 AM।
4: ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
6: ऑस्ट्रेलिया च अपना कर लेना है या कंस्ट्रक्शन करवानी है, मॉर्टगेज रीफाइनेंस करवानी, नवी कार खरीदनी या बिजनेस नो आगे बढ़ाना है, तो टेंशन क्यों? टू फोल्ड लेंडिंग डैंडीनोंग है ना, होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लेंडर्स दे नाल तुहाडे लिए बेस्ट डील, लो क्रेडिट स्कोर, वेलकम। कॉल राज 0494763700 और व्हाट्सएप 2 fold lending।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ 'ਤੇ ਝਾਤੀ ਮਾਰਨ ਦਾ। ਅੱਜ 20 ਤਰੀਕ ਆ, ਅਗਸਤ ਦਾ ਮਹੀਨਾ, ਅਤੇ ਗੌਤਮ ਕਪਿਲ ਨੇ ਸਾਡੇ ਨਾਲ ਸਿਡਨੀ ਸਟੂਡੀਓ ਤੋਂ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਗੌਤਮ ਜੀ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਮੈਲਬਨ ਸਟੂਡੀਓ ਤੋਂ।
1: ਹਾਂਜੀ, ਬਹੁਤ ਧੰਨਵਾਦ ਸੰਜੋਤ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੈਸੇ ਤਾਂ ਦੁਨੀਆਂ ਭਰ ਦੇ ਵਿੱਚ ਬਹੁਤ ਜ਼ਿਆਦਾ ਖਬਰਾਂ ਨੇ, ਭਾਰਤ ਦੀਆਂ ਵੀ ਵੱਖਰੀਆਂ ਖਬਰਾਂ ਹੈਗੀਆਂ ਨੇ। ਇਸ ਵਕਤ PM ਕੇਅਰ ਫੰਡ ਨੂੰ ਲੈ ਕੇ ਬੇਸ਼ੱਕ ਭਾਰਤੀ ਮੀਡੀਆ ਦਾ ਇੱਕ ਹਿੱਸਾ ਖਾਮੋਸ਼ ਹੋਵੇ, ਪਰ ਕੁਝ ਖਬਰਾਂ ਤੁਹਾਡੇ ਤੱਕ ਸਾਂਝੀਆਂ ਜ਼ਰੂਰ ਕਰਾਂਗੇ। ਦੂਸਰੇ ਪਾਸੇ ਆਸਟ੍ਰੇਲੀਆ ਦੇ ਵਿੱਚ ਵੀ ਹੁਣ ਇਜ਼ਰਾਈਲ ਨੂੰ ਲੈ ਕੇ ਸਵਾਲ ਉੱਠਣ ਲੱਗੇ ਨੇ, ਤੇ ਉਸ ਦੇ ਨਾਲ ਜੁੜੀਆਂ ਵੀ ਖਬਰਾਂ ਨੇ। ਪਰ ਇੱਕ ਖਬਰ ਜਿਹਦੇ ਵੱਲ ਕੌਮਾਂਤਰੀ ਮੀਡੀਆ ਵੀ ਬਹੁਤ ਜ਼ਿਆਦਾ ਤਵੱਜੋ ਨਹੀਂ ਦੇ ਰਿਹਾ, ਜਦੋਂ ਛੋਟੇ ਮੋਟੇ ਹਾਦਸੇ ਵੀ ਹੁੰਦੇ ਨੇ ਯੂਰਪੀ ਦੇਸ਼ਾਂ ਚ ਤਾਂ ਉਹ ਸੁਰਖੀਆਂ ਬਣ ਜਾਂਦੇ ਨੇ। ਸੈਂਟਰਲ ਅਫਰੀਕਾ ਦੇ ਵਿੱਚ ਇੱਕ ਸੋਨੇ ਦੀ ਖਾਣ ਡਿੱਗਣ ਦੇ ਚੱਲਦਿਆਂ ਮ੍ਰਿਤਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ, 100 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਰੈੱਡ ਕਰਾਸ ਦੇ ਵਿੱਚ ਜਿਹੜੇ ਵਾਲੰਟੀਅਰਸ ਨੇ ਉਹ ਦਿਨ ਰਾਤ ਮਦਦ ਕਰ ਰਹੇ ਨੇ, ਪਰ ਇਸ ਭਿਆਨਕ ਹਾਦਸਾ ਜਿਹੜਾ ਕਿ ਕੈਮਰੂਨ ਦੇ ਸਰਹੱਦ ਦੇ ਲਾਗੇ ਨਾਨਾ ਮਾਮਬੇਰੇ ਸੂਬੇ ਦੇ ਵਿੱਚ ਹੋਇਆ ਹੈ, ਜਿੱਥੇ ਰਾਹਤ ਤੇ ਬਚਾਅ ਕਾਰਜਾਂ ਦੇ ਵਿੱਚ ਲੱਗੇ ਰੈੱਡ ਕਰਾਸ ਦੇ ਵਰਕਰਸ ਨੇ ਵੀ ਇਹ ਦੱਸਿਆ ਕਿ ਇਹ ਹਾਦਸਾ ਇੰਨਾ ਭਿਆਨਕ ਹੈ ਕਿ ਲਾਸ਼ਾਂ ਕੱਢੀ ਜਾ ਰਹੇ ਨੇ ਤੇ ਨਿਕਲੀ ਜਾ ਰਹੀਆਂ ਨੇ। ਹੁਣ ਤੱਕ 100 ਤੋਂ ਵਧੇਰੇ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਨੇ ਔਰ ਕਈ ਲੋਕ ਗੰਭੀਰ ਜ਼ਖਮੀ ਵੀ ਹੋਏ ਨੇ। ਦੱਸ ਦਈਏ ਕਿ ਮ੍ਰਿਤਕਾਂ ਦੀ ਗਿਣਤੀ ਹਾਲੇ ਹੋਰ ਵਧਣ ਦਾ ਸ਼ੰਕਾ ਹੈ, ਪਰ ਵੱਡੇ ਕੌਮਾਂਤਰੀ ਮੀਡੀਆ ਤੋਂ ਇਹ ਖਬਰਾਂ ਫਿਲਹਾਲ ਗਾਇਬ ਨੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਾਲੇ ਬਹੁਤ ਸਾਰੇ ਲੋਕ ਵੀ ਗਾਇਬ ਨੇ ਜਿਹੜੇ ਕਿ ਇਸ ਮਲਬੇ ਦੇ ਥੱਲੇ ਦਬੇ ਹੋਣਗੇ, ਔਰ ਕਿਉਂਕਿ ਮੰਗਲਵਾਰ ਦੇ ਦਿਨ ਹਾਦਸਾ ਵਾਪਰਿਆ ਸੀ ਤੇ ਹੁਣ ਤੱਕ ਉਹਨਾਂ ਦੇ ਜਿਉਂਦੇ ਬਚਣ ਦੀ ਵੀ ਕੋਈ ਆਸ ਦਿਖਾਈ ਨਹੀਂ ਦਿੰਦੀ। ਆਮ ਤੌਰ ਦੇ ਉੱਤੇ ਸੋਨੇ, ਕੋਲੇ ਤੇ ਹੋਰ ਦੂਸਰੀਆਂ ਜਿਹੜੇ ਮਿਨਰਲਸ ਨੇ ਉਹਨਾਂ ਦੀਆਂ ਇੱਥੇ ਵੱਡੀਆਂ ਖਦਾਨਾਂ ਨੇ ਸੈਂਟਰਲ ਅਫਰੀਕਾ ਜਾਂ ਇਸ ਦੇ ਆਲੇ ਦੁਆਲੇ ਦੇ ਦੇਸ਼ਾਂ ਦੇ ਵਿੱਚ, ਪਰ ਕਿਉਂਕਿ ਇੱਥੇ ਸਾਧਨਾਂ ਦੀ ਘਾਟ ਹੁੰਦੀ ਹੈ ਤੇ ਅਕਸਰ ਐਸੇ ਹਾਦਸੇ ਦਰਪੇਸ਼ ਆਉਂਦੇ ਨੇ। ਉੱਥੇ ਯੂਕਰੇਨ ਦੇ ਸਾਬਕਾ ਰੱਖਿਆ ਮੰਤਰੀ ਮਿਖਾਈਲੋ ਫੋਦੋਰੋਵ ਨੇ ਹੁਣ ਜੰਗ ਦੇ ਦਰਮਿਆਨ ਰਾਸ਼ਟਰਪਤੀ ਚੋਣਾਂ ਕਰਵਾਉਣ ਦੀ ਮੰਗ ਕਰ ਦਿੱਤੀ ਹੈ। ਇਸ ਦਿਨ ਰੂਸ ਦੇ ਹਮਲੇ ਤੋਂ 4.5 ਸਾਲ ਬਾਅਦ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਲਈ ਇਸ ਨੂੰ ਸਭ ਤੋਂ ਵੱਡੀ ਚੁਣੌਤੀ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਹੈ, ਕਿਉਂਕਿ ਫੋਦੋਰੋਵ ਜ਼ੇਲੈਂਸਕੀ ਦੇ ਕਦੇ ਖਾਸੇ ਨੇੜਲੇ ਵਿਅਕਤੀਆਂ ਦੇ ਵਿੱਚੋਂ ਇੱਕ ਸੀ। ਯੂਕਰੇਨ ਦੇ ਵਿੱਚ ਕਾਫੀ ਜ਼ਿਆਦਾ ਪ੍ਰਸਿੱਧ ਨੇ, ਕਾਫੀ ਜ਼ਿਆਦਾ ਮਨਪਸੰਦ ਨੇ, ਨੇਤਾ ਦੇ ਤੌਰ ਤੇ ਜਾਣੇ ਜਾਂਦੇ ਨੇ। ਉੱਥੇ ਹੀ ਜੇਕਰ ਇਸ ਮਾਮਲੇ ਚ 35 ਸਾਲਾ ਫੋਦੋਰੋਵ, ਜਿਨ੍ਹਾਂ ਨੇ ਮੰਗਲਵਾਰ ਦੇ ਦਿਨ ਯੂਟਿਊਬ ਦੇ ਉੱਤੇ ਪੋਸਟ ਕੀਤੇ ਇੱਕ ਵੀਡੀਓ ਚ ਕਿਹਾ ਕਿ ਲੋਕਤੰਤਰ ਨੂੰ ਰੂਸ ਦੇ ਹੱਥਾਂ ਦੇ ਵਿੱਚ ਬੰਨ ਕੇ ਨਹੀਂ ਰੱਖਿਆ ਜਾ ਸਕਦਾ, ਉਹਨਾਂ ਕਿਹਾ ਕਿ ਯੂਕਰੇਨ ਇਸ ਦੇ ਲਈ ਲੜ ਰਿਹਾ ਕਿਉਂਕਿ ਅਸੀਂ ਸੁਤੰਤਰ ਯੂਰਪੀ ਮੁਲਕ ਬਣਨਾ ਚਾਹੁੰਦੇ ਹਾਂ। 2022 ਦੇ ਵਿੱਚ ਜਦੋਂ ਫਰਵਰੀ ਮਹੀਨੇ ਚ ਜੰਗ ਸ਼ੁਰੂ ਹੋਈ ਸੀ, ਉਸ ਤੋਂ ਬਾਅਦ ਹੀ ਯੂਕਰੇਨ ਦੇ ਵਿੱਚ ਮਾਰਸ਼ਲ ਲਾ ਲੱਗਿਆ ਹੋਇਆ। ਵੈਸੇ ਤਾਂ ਚੋਣਾਂ ਹੋਣੀਆਂ ਸੀ ਉਸ ਤੋਂ ਥੋੜੇ ਮਹੀਨਿਆਂ ਬਾਅਦ, ਪਰ ਮਾਰਸ਼ਲ ਲਾ ਦੇ ਤਹਿਤ ਚੋਣਾਂ ਨਹੀਂ ਹੋ ਸਕਦੀਆਂ। ਫੈਦਰੋਵ ਨੇ ਵੀਡੀਓ ਦੇ ਵਿੱਚ ਜ਼ੇਲੈਂਸਕੀ ਦਾ ਨਾਂ ਲਏ ਬਗੈਰ ਇਹ ਗੱਲ ਕਹੀ ਹੈ। ਹਾਲਾਂਕਿ ਪਿਛਲੇ ਮਹੀਨੇ ਹੀ ਉਹਨਾਂ ਨੂੰ ਅਚਾਨਕ ਰੱਖਿਆ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ, ਜਦਕਿ ਉਹਨਾਂ ਦਾ ਅਹੁਦਾ ਹਾਲੇ ਸਿਰਫ 6 ਮਹੀਨੇ ਪੁਰਾਣਾ ਹੀ ਹੋਇਆ ਸੀ। ਜ਼ੇਲੈਂਸਕੀ ਨੇ ਵੀ ਹਾਲੇ ਤੱਕ ਫੈਦੋਰੋਵ ਦੇ ਇਸ ਬਿਆਨ ਦੇ ਉੱਤੇ ਕੋਈ ਟਿੱਪਣੀ ਨਹੀਂ ਦਿੱਤੀ। ਫੈਦੋਰੋਵ ਨੂੰ ਵੈਸੇ ਹਟਾਏ ਜਾਣ ਤੋਂ ਬਾਅਦ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਵੀ ਹੋਏ ਸੀ। ਦੱਸ ਦਈਏ ਕਿ ਇਸ ਦਰਮਿਆਨ ਯੂਕਰੇਨ ਦੀ ਭ੍ਰਿਸ਼ਟਾਚਾਰ ਵਿਰੋਧੀ ਦੋ ਏਜੰਸੀਆਂ ਨੇ ਇਹ ਵੀ ਕਿਹਾ ਹੈ ਕਿ ਉਹ ਮੌਜੂਦਾ ਤੇ ਸਾਬਕਾ ਸੰਸਦ ਮੈਂਬਰਾਂ ਦੇ ਨਾਲ ਨਾਲ ਰਾਸ਼ਟਰਪਤੀ ਦੇ ਦਫ਼ਤਰ ਦੇ ਇੱਕ ਅਗਿਆਤ ਅਣਜਾਣ ਅਧਿਕਾਰੀ ਨੂੰ ਨਿਸ਼ਾਨਾ ਬਣਾ ਕੇ ਇੱਕ ਵਿਸ਼ੇਸ਼ ਮੁਹਿੰਮ ਚਲਾ ਰਹੇ ਨੇ। ਕੁਝ ਘੰਟਿਆਂ ਬਾਅਦ ਜ਼ੇਲੈਂਸਕੀ ਦੇ ਦਫ਼ਤਰ ਦੀ ਤਰਫ ਤੋਂ ਦੱਸਿਆ ਗਿਆ ਕਿ ਉਹਨਾਂ ਦੇ ਡਿਪਟੀ ਐਰੀਨਾ ਮੁਦਰਾ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਭ੍ਰਿਸ਼ਟਾਚਾਰ ਦੀਆਂ ਨਾ ਖਬਰਾਂ ਦੇ ਦਰਮਿਆਨ ਹੁਣ ਰਾਸ਼ਟਰਪਤੀ ਦਾ ਦਫ਼ਤਰ ਇੱਕ ਵਾਰ ਹੋਰ ਜ਼ਿਆਦਾ ਸੁਰਖੀਆਂ ਦੇ ਵਿੱਚ ਆ ਗਿਆ। ਆਪਣੇ ਵੀਡੀਓ ਚ ਫੈਦੋਰੋਵ ਨੇ ਵੀ ਦੋਸ਼ ਲਗਾਇਆ ਸੀ ਕਿ ਭ੍ਰਿਸ਼ਟਾਚਾਰ ਦੀ ਵਜ੍ਹਾ ਦੇ ਚੱਲਦਿਆਂ ਫੌਜ ਨੂੰ ਹਥਿਆਰ ਤੇ ਜ਼ਰੂਰੀ ਲੌਜਿਸਟਿਕਸ ਮਿਲੀ ਨਹੀਂ ਪਾ ਰਹੇ, ਜਿਸਦੇ ਕਰਕੇ ਯੂਕਰੇਨ ਦਾ ਇਸ ਜੰਗ ਦੇ ਵਿੱਚ ਜਿੱਤਣਾ ਔਖਾ ਹੀ ਨਹੀਂ ਨਾਮੁਮਕਿਨ ਹੁੰਦਾ ਜਾ ਰਿਹਾ ਹੈ। ਉੱਥੇ ਇਜ਼ਰਾਈਲ ਦੇ ਨਾਲ ਜਿਹੜੀਆਂ ਖਬਰਾਂ, ਵੈਸੇ ਤਾਂ ਆਸਟ੍ਰੇਲੀਅਨ ਸੈਗਮੈਂਟ ਦੇ ਵਿੱਚ ਵੀ ਕਰਾਂਗੇ, ਪਰ ਇਜ਼ਰਾਈਲ ਦੇ ਜਿਹੜੇ ਜਿਸ ਕਿਸਮ ਦੇ ਮਾੜੇ ਕਾਰੇ ਕੀਤੇ ਨੇ, ਇਜ਼ਰਾਈਲ ਨੇ ਜਿਸ ਕਿਸਮ ਦੇ ਕੁਕਰਮ ਕੀਤੇ ਨੇ, ਉੱਥੋਂ ਦੀ ਫੌਜ ਦੀ ਤਰਫ ਤੋਂ ਜਿਸ ਕਿਸਮ ਦੀਆਂ ਭਿਆਨਕ ਕਾਰਵਾਈਆਂ ਕੀਤੀਆਂ ਗਈਆਂ ਨੇ, ਵੈਸੇ ਤਾਂ ਇਜ਼ਰਾਈਲ 'ਚ ਵੀ ਚੋਣਾਂ ਹੋਣੀਆਂ ਨੇ ਇਸ ਸਾਲ, ਪਰ ਸ਼ਾਇਦ ਉਹਦੇ ਤੋਂ ਬਾਅਦ ਵੀ ਉਹ ਕਦੇ ਸਾਹਮਣੇ ਨਾ ਆਉਣ ਜਿਸ ਕਿਸਮ ਦੇ ਕਾਰੇ ਉਹਨਾਂ ਦੀ ਤਰਫ ਤੋਂ ਕੀਤੇ ਗਏ ਨੇ। ਹੁਣ ਇਜ਼ਰਾਈਲ ਦੀ ਫੌਜ ਨੇ ਪਹਿਲੀ ਵਾਰ ਕਿਸੇ ਸਿਵਲੀਅਨ ਮੌਤ ਦੇ ਵਿੱਚ ਆਪਣੀ ਗਲਤੀ ਮੰਨੀ ਹੈ। ਔਰ ਜੰਗ ਦੇ ਦਰਮਿਆਨ ਗਜ਼ਾ ਸਿਟੀ ਦੇ ਵਿੱਚ ਜਿਸ ਗੱਡੀ ਦੇ ਉੱਤੇ ਗੋਲੀਬਾਰੀ ਕੀਤੀ ਸੀ, ਜਿਸ ਦੇ ਵਿੱਚ 5 ਸਾਲ ਦੀ ਹਿੰਦ ਰਜਬ ਤੇ ਉਸਦੇ ਪਰਿਵਾਰ ਦੇ 6 ਮੈਂਬਰ ਸਵਾਰ ਸੀ, ਉਸਨੂੰ IDF ਨੇ ਇੱਕ ਗਲਤੀ ਕਰਾਰ ਦਿੱਤਾ। ਮਾਮਲਾ ਇਹ ਜਨਵਰੀ 2024 ਦਾ, ਜਦੋਂ ਇਸ ਹਮਲੇ ਦੇ ਵਿੱਚ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਮੌਤ ਹੋ ਗਈ ਸੀ। ਫਲਸਤੀਨੀ ਬੱਚੀ ਹਿੰਦ ਇਸ ਮਾਮਲੇ ਦੇ ਵਿੱਚ ਇਕੱਲੀ ਬਚੀ ਸੀ, ਪਰ ਕੁਝ ਦਿਨਾਂ ਦੇ ਬਾਅਦ ਉਸਦੀ ਮ੍ਰਿਤਕ ਦੇ ਉਸਦੇ ਰਿਸ਼ਤੇਦਾਰਾਂ ਦੇ ਲਾਸ਼ਾਂ ਦੇ ਨਾਲ ਬਰਾਮਦ ਹੋਈਆਂ। ਹਮਲੇ ਤੋਂ ਬਾਅਦ ਹਿੰਦ ਨੇ ਫਲਸਤੀਨੀ ਰੈੱਡ ਕ੍ਰਿਸੈਂਟ ਸੋਸਾਇਟੀ ਦਾ ਫੋਨ ਚੁੱਕਿਆ ਤੇ ਘੰਟਿਆਂ ਤੱਕ ਉਹਨਾਂ ਦੇ ਨਾਲ ਗੱਲਬਾਤ ਕਰਦੀ ਰਹੀ। ਉਸਨੂੰ ਬਚਾਉਣ ਦੇ ਲਈ ਰੈੱਡ ਕ੍ਰਿਸੈਂਟ ਨੇ ਇੱਕ ਐਂਬੂਲੈਂਸ ਵੀ ਭੇਜੀ ਸੀ। ਇਸ ਕਦਮ ਦੇ ਵਿੱਚ ਇਜ਼ਰਾਈਲੀ ਫੌਜ ਦੇ ਨਾਲ ਜੁੜੇ ਕਾਰੇ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਮਨੁੱਖਤਾ ਦੀਆਂ ਗੈਰ ਮਨੁੱਖਤੀ ਮਨੁੱਖੀ ਜਿਹੜੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀਆਂ ਹੱਦਾਂ ਉਹ ਪਾਰ ਕਰ ਚੁੱਕੀ IDF। ਇਸ ਤੋਂ ਬਾਅਦ ਇਹ ਵੀ ਦੱਸਿਆ ਗਿਆ ਕਿ ਐਂਬੂਲੈਂਸ ਦੇ ਵਿੱਚ ਲਿਜਾਂਦਿਆਂ ਹੋਇਆਂ ਹੀ ਹਿੰਦ ਰਜਾਬ ਨੂੰ ਗੋਲੀ ਮਾਰ ਦਿੱਤੀ ਗਈ ਸੀ, ਔਰ ਇਸ ਦਰਮਿਆਨ 2 ਪੈਰਾਮੈਡਿਕਸ ਨੂੰ ਵੀ ਗੋਲੀ ਮਾਰ ਦਿੱਤੀ ਗਈ ਸੀ। ਇਜ਼ਰਾਈਲ ਡਿਫੈਂਸ ਫੋਰਸਿਸ ਯਾਨੀ IDF ਨੇ ਦੱਸਿਆ ਕਿ ਇਸ ਮਾਮਲੇ ਦੀ ਸਮੀਖਿਆ ਕਰਨ ਤੋਂ ਬਾਅਦ ਹੀ ਉਹ ਅਪਰਾਧਕ ਜਾਂਚ ਸ਼ੁਰੂ ਕਰਨਗੇ। ਫਲਸਤੀਨੀ ਰੈੱਡ ਕ੍ਰਿਸੈਂਟ ਦੀ ਐਂਬੂਲੈਂਸ ਦੀ ਜਿਹੜੀ ਇੱਕ ਅਲੱਗ ਤੋਂ ਮੰਗ ਉੱਠ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਮਨੁੱਖੀ ਅਧਿਕਾਰ ਕਾਰਕੁਨ ਨੇ ਉਹਨਾਂ ਨੂੰ ਕਿਉਂ ਨਿਸ਼ਾਨੇ ਤੇ ਲਿਆ ਜਾ ਰਿਹਾ। IDF ਨੇ ਸ਼ੁਰੂਆਤ ਚ ਕਿਹਾ ਸੀ ਕਿ ਜਿਸ ਸਮੇਂ ਹਿੰਦ ਦੀ ਮੌਤ ਹੋਈ ਉਸ ਸਮੇਂ ਉਹਨਾਂ ਦੇ ਵੀ ਫੌਜੀ ਉਸ ਇਲਾਕੇ ਦੇ ਵਿੱਚ ਮੌਜੂਦ ਨਹੀਂ ਸੀ, ਇਸ ਕਰਕੇ ਇਸ ਦਾਅਵੇ ਦੇ ਉੱਤੇ ਕੋਈ ਸਵਾਲ ਹੀ ਨਹੀਂ ਚੁੱਕੇ ਜਾ ਸਕਦੇ। ਬਾਅਦ ਦੇ ਵਿੱਚ IDF ਨੇ ਕਿਹਾ ਕਿ ਗਜ਼ਾ ਸਿਟੀ ਦੇ ਕਈ ਇਲਾਕਿਆਂ ਚ ਉਹਨਾਂ ਦੇ ਫੌਜੀ ਐਕਟਿਵ ਸੀ, ਔਰ ਹੋ ਸਕਦਾ ਹੈ ਕਿ ਉੱਥੇ ਇਹ ਹਮਲੇ ਦੇ ਵਿੱਚ ਉਸਦੀ ਮੌਤ ਹੋਈ ਹੋਵੇ। ਜਦਕਿ ਪੈਰਾਮੈਡਿਕ ਨੇ ਹਿੰਦ ਦੇ ਨਾਲ ਗੱਲਬਾਤ ਦੇ ਵਿੱਚ ਬੜੀਆਂ ਹਿਲਾ ਦੇਣ ਵਾਲੀਆਂ ਗੱਲਾਂ ਕਹੀਆਂ ਨੇ। ਇਸ ਦੀਆਂ ਰਿਕਾਰਡਿੰਗ ਦੁਨੀਆ ਭਰ ਦੇ ਵਿੱਚ ਪ੍ਰਸਾਰਿਤ ਹੋਣ ਤੋਂ ਬਾਅਦ ਉਸਦੇ ਕਤਲ ਦੀ ਕੌਮਾਂਤਰੀ ਪੱਧਰ ਦੇ ਉੱਤੇ ਨਿੰਦਾ ਵੀ ਕੀਤੀ ਗਈ ਸੀ। IDF ਨੂੰ ਘੇਰੇ ਦੇ ਵਿੱਚ ਲਿਆ ਗਿਆ ਸੀ, ਪਰ ਬਾਵਜੂਦ ਉਸਦੇ ਸਭ ਕੁਝ ਉਵੇਂ ਹੀ ਚੱਲ ਰਿਹਾ। ਉਧਰ ਇਰਾਕ ਦੇ ਪ੍ਰਧਾਨ ਮੰਤਰੀ ਅਲੀ ਅਲ ਜੈਦੀ ਨੇ ਇਰਾਨ ਦੀ ਹਮਾਇਤ ਤੇ ਉਸਦੇ ਰੁੱਖ ਦੀ ਤਾਰੀਫ ਕੀਤੀ ਹੈ। ਉਹਨਾਂ ਨੇ ਇੱਕ ਦਹਾਕੇ ਪਹਿਲਾਂ ISIS ਦੇ ਖਿਲਾਫ ਜੰਗ ਦੇ ਦਰਮਿਆਨ ਇਸ ਜਿਹੜਾ ਇਰਾਨ ਦੀ ਤਰਫ ਤੋਂ ਰੁੱਖ ਅਪਣਾਇਆ ਗਿਆ ਉਸਦੀ ਤਾਰੀਫ ਕੀਤੀ। ਅਸਲ ਚ ਇਰਾਨੀ ਖਬਰ ਏਜੰਸੀ ਦੇ ਮੁਤਾਬਕ ਅਲ ਜੈਦੀ ਦਾ ਇਹ ਬਿਆਨ ਇਰਾਨ ਦੇ ਸੰਸਦ ਮੈਂਬਰ ਮੁਹੰਮਦ ਬਗਰ ਗਲੀਬਾਫ ਦੇ ਨਾਲ ਇੱਕ ਬੈਠਕ ਦੇ ਵਿੱਚ ਦਿੱਤਾ ਗਿਆ। ਗਲੀਬਾਫ ਇਹਨਾਂ ਦਿਨੀ ਇਰਾਕ ਦੀ 3 ਦਿਨੀ ਯਾਤਰਾ ਦੇ ਉੱਤੇ ਨੇ। ਇਸ ਮੌਕੇ ਤੇ ਗਲੀਬਾਫ ਨੇ ਇਰਾਨ ਤੇ ਇਰਾਕ ਦੇ ਦਰਮਿਆਨ ਸੰਬੰਧਾਂ ਨੂੰ ਹੋਰ ਵਿਆਪਕ ਬਣਾਉਣ ਦੇ ਲਈ ਇਰਾਕੀ ਸਰਕਾਰ ਦੀ ਕੋਸ਼ਿਸ਼ ਦੀ ਤਾਰੀਫ ਵੀ ਕੀਤੀ। ਵੈਸੇ ਉਧਰ ਦੂਸਰੇ ਪਾਸੇ ਜਦੋਂ ਸੰਬੰਧ ਆਪਸ ਚ ਵਧੀਆ ਬਣਾਉਣੇ ਹੁੰਦੇ ਨੇ ਤਾਂ ਕਿਸੇ ਸਮੇਂ ਤੱਕ ਇੱਕਮੁੱਖ ਕਹੇ ਜਾਣ ਵਾਲੇ ਭੈਣ ਭਰਾ ਜਾਂ ਦੋਵੇਂ ਭਰਾ ਭਰਾ ਵੀ ਕਹੇ ਜਾ ਸਕਦੇ ਨੇ ਅਮਰੀਕਾ ਤੇ ਕੈਨੇਡਾ। ਹੁਣ ਇਹਨਾਂ ਸੰਬੰਧਾਂ ਦੇ ਵਿੱਚ ਤਲਖੀ ਹੈ ਜਦੋਂ ਤੋਂ ਡੋਨਾਲਡ ਟਰੰਪ ਰਾਸ਼ਟਰਪਤੀ ਬਣੇ ਨੇ, ਪਰ ਹੁਣ ਅਮਰੀਕੀ ਸਦਰ ਨੇ ਮੰਗਲਵਾਰ ਦੇ ਦਿਨ ਅਚਾਨਕ ਕਿਹਾ ਕਿ ਉਹ $20 ਅਰਬ ਜਿਹੜੇ ਅਮਰੀਕੀ ਡਾਲਰ ਨੇ ਉਹਨਾਂ ਦੀ ਕੈਨੇਡੀਅਨ ਵਸਤਾਂ ਦੇ ਉੱਤੇ 50% ਟੈਰਿਫ ਹਟਾ ਰਹੇ ਨੇ। ਫਿਲਹਾਲ ਦਾ ਮਤਲਬ ਇਹ ਹੈ ਕਿ ਇਸਨੂੰ ਪੱਕੇ ਤੌਰ ਤੇ ਨਹੀਂ ਹਟਾਇਆ ਗਿਆ, ਪਰ ਇਹ ਐਲਾਨ ਉਦੋਂ ਕੀਤਾ ਗਿਆ ਜਦੋਂ ਇਹ ਪਾਬੰਦੀਆਂ ਲਾਗੂ ਹੋਣ ਤੋਂ ਵੀ 2 ਘੰਟੇ ਤੋਂ ਘੱਟ ਦਾ ਸਮਾਂ ਸੀਗਾ ਜਦੋਂ ਦੋਹਾਂ ਦੇਸ਼ਾਂ ਦੇ ਵਿਚਕਾਰ ਐਨ ਇਹ ਠੀਕ ਮੌਕੇ ਦੇ ਉੱਤੇ ਸਮਝੌਤਾ ਹੋ ਗਿਆ। ਟਰੰਪ ਵੱਲੋਂ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਤੇ ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਐਲਾਨ ਗੱਲਬਾਤ ਦੇ ਲਈ ਹੋਰ ਸਮਾਂ ਦਏਗਾ ਤੇ ਦੋਵਾਂ ਇਤਿਹਾਸਕ ਭਾਈਵਾਲਾਂ ਦੇ ਵਿਚਕਾਰ ਫਿਲਹਾਲ ਤਣਾਅਪੂਰਨ ਸੰਬੰਧ ਹੋਰ ਵਿਗੜਨ ਤੋਂ ਬਚਾਏਗਾ। ਟਰੰਪ ਨੇ ਟਰੁੱਥ ਸੋਸ਼ਲ ਦੇ ਉੱਤੇ ਪੋਸਟ ਕਰ ਲਿਖਿਆ ਕਿ ਮੈਂ ਕੈਨੇਡਾ ਦੇ ਵਿਰੁੱਧ 50% ਟੈਰਿਫ ਦੇ ਉੱਤੇ ਰੋਕ ਲਗਾ ਦਿੱਤੀ ਹੈ, ਜੋ ਕਿ ਭਲਕੇ ਸਵੇਰੇ 3 ਵਜੇ ਦੇ ਸਮੇਂ ਤੋਂ ਲਾਗੂ ਹੋ ਜਾਣਾ ਸੀ, ਕਿਉਂਕਿ ਦਸਤਾਵੇਜ਼ਾਂ ਨੂੰ ਅੰਤਮ ਰੂਪ ਦੇਣ ਦੀ ਸ਼ਰਤ ਦੇ ਉੱਤੇ ਕੈਨੇਡਾ ਤੇ ਅਮਰੀਕਾ ਦੇ ਵਿਚਕਾਰ ਸਮਝੌਤਾ ਹੋ ਗਿਆ। ਜੇ ਟੈਰਿਫ ਬੁੱਧਵਾਰ ਰਾਤ ਤੋਂ ਮਿੱਥੇ ਸਮੇਂ ਮੁਤਾਬਕ ਲਾਗੂ ਹੋ ਜਾਂਦਾ ਤਾਂ ਟਰੰਪ ਦੇ ਦਰਾਮਦ ਆਕਾਰ ਜਿਹੜੇ ਨੇ ਉਹ ਹਾਕੀ ਸਟਿਕ ਤੋਂ ਲੈ ਕੇ ਮੈਡੀਕਲ ਉਪਕਰਨਾਂ ਤੱਕ ਜਿੰਨੀਆਂ ਵੀ ਕੈਨੇਡੀਅਨ ਵਸਤਾਂ ਅਮਰੀਕਾ ਦੇ ਵਿੱਚ ਜਾਂਦੀਆਂ ਨੇ ਉਹ ਮਹਿੰਗੀਆਂ ਹੁੰਦੀਆਂ ਦੇਖਦੇ, ਔਰ ਕੈਨੇਡਾ ਇਹਨਾਂ ਵਸਤਾਂ ਦਾ ਇੱਕ ਸਭ ਤੋਂ ਵੱਡਾ ਐਕਸਪੋਰਟਰ ਮੁਲਕ ਹੈ, ਅਮਰੀਕਾ ਨੂੰ ਭੇਜਿਆ ਜਾਂਦਾ ਜਿਹੜਾ। ਕੈਨੇਡਾ ਨੇ ਕਿਸੇ ਵੀ ਨਵੇਂ ਟੈਰਿਫ ਦੇ ਜਵਾਬ ਦੇ ਵਿੱਚ ਆਪਣੇ ਕਰ ਲਗਾਉਣ ਦੀ ਧਮਕੀ ਵੀ ਦਿੱਤੀ ਸੀ, ਔਰ ਇਸ ਦਰਮਿਆਨ ਦੋਹਾਂ ਦੇਸ਼ਾਂ ਦੇ ਵਿਚਕਾਰ ਜਿਹੜਾ ਇਹ ਟ੍ਰੇਡ ਵਾਰ ਹੈ ਇਹ ਹੋਰ ਵੀ ਜ਼ਿਆਦਾ ਗਹਿਰੀ ਹੋ ਜਾਂਦੀ। ਫਿਲਹਾਲ ਇਸ ਦਾ ਸੰਕਟ ਜਿਹੜਾ ਉੱਥੇ ਟਲ ਗਿਆ ਲੱਗਦਾ ਆ ਰਿਹਾ। ਉੱਥੇ ਕੌਮਾਂਤਰੀ ਅਪਰਾਧਕ ਅਦਾਲਤ ਯਾਨੀ ICC ਜਿਸ ਨੇ ਆਪਣੇ ਸੀਨੀਅਰ ਅਮਲੇ ਦੇ ਵਿੱਚ ਅਦਾਲਤ ਦੇ ਮੁਖੀ ਵੀ ਸ਼ਾਮਲ ਨੇ, ਉਹਨਾਂ ਦੇ ਉੱਤੇ ਲਗਾਈਆਂ ਅਮਰੀਕੀ ਪਾਬੰਦੀਆਂ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਹੈ। ਅਦਾਲਤ ਨੇ ਇਸ ਨੂੰ ਆਲਮੀ ਟ੍ਰਿਬਿਊਨਲ ਦੀ ਆਜ਼ਾਦੀ ਦੇ ਉੱਤੇ ਖੁੱਲਾ ਹਮਲਾ ਕਰਾਰ ਦਿੱਤਾ ਹੈ। ਪਹਿਲੀ ਵਾਰ ਹੋਇਆ ਕਿ ਕੌਮਾਂਤਰੀ ਅਪਰਾਧਕ ਅਦਾਲਤ ਦੇ ਉੱਤੇ ਅਮਰੀਕਾ ਦੀ ਤਰਫ ਤੋਂ ਇਸ ਕਿਸਮ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹੋਣ ਜਾਂ ਨਿੰਦਾ ਕੀਤੀ ਗਈ ਹੋਵੇ, ਜਿਵੇਂ ਉਹ ਕੋਈ ਜਿਹੜੀ ਐਸੀ ਸੰਸਥਾ ਹੋਵੇ ਜਿਸ ਨੂੰ ਕਿ ਅਮਰੀਕਾ ਪ੍ਰਮਾਣਕਤਾ ਨਹੀਂ ਦਿੰਦਾ। ਅਮਰੀਕੀ ਵਿਦੇਸ਼ ਵਿਭਾਗ ਨੇ ਮੰਗਲਵਾਰ ਦੇ ਦਿਨ ਐਲਾਨ ਕੀਤਾ ਸੀ ਕਿ ICC ਦੇ ਪ੍ਰਧਾਨ ਤੋਮੋਕੋ ਅਕਾਨੇ, ਜੋ ਕਿ ਜਾਪਾਨੀ ਨਾਗਰਿਕ ਨੇ, ਅਤੇ ICC ਦੇ ਸੀਨੀਅਰ ਟ੍ਰਾਇਲ ਵਕੀਲ ਅਬਦੁਲਾਏ ਸੇ, ਉਹ ਸੈਨੇਗਲ ਦੇ ਰਹਿਣ ਵਾਲੇ ਨੇ, ਉਹਨਾਂ ਦੇ ਉੱਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਨੇ। ਇਹ ਪਾਬੰਦੀਆਂ ਅਮਰੀਕੀ ਅਧਿਕਾਰ ਖੇਤਰ ਦੇ ਵਿੱਚ ਜਾਂ ਅਮਰੀਕਾ ਦੇ ਕਿਸੇ ਵੀ ਬੈਂਕਿੰਗ ਜਾਂ ਕਿਸੇ ਵੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੇ ਸੰਪਰਕ ਚ ਆਉਣ ਵਾਲੀਆਂ ਉਹਨਾਂ ਦੀਆਂ ਸੰਪਤੀਆਂ ਨੂੰ ਜ਼ਬਤ ਕਰਨ ਦਾ ਹੁਕਮ ਦਿੰਦੇ ਨੇ। ਅਦਾਲਤ ਨੇ ਦੱਸਿਆ ਹੈ ਕਿ ਟਰੰਪ ਦੇ ਪ੍ਰਸ਼ਾਸਨ ਨੇ ਹੁਣ ਤੱਕ ICC ਦੇ 18 ਦੇ ਵਿੱਚੋਂ 9 ਜੱਜਾਂ, ਦੋਵੇਂ ਡਿਪਟੀ ਪ੍ਰੋਸੀਕਿਊਟਰਾਂ ਤੇ ਸਾਬਕਾ ਮੁੱਖ ਪ੍ਰੋਸੀਕਿਊਟਰ ਤੇ ਪ੍ਰੋਸੀਕਿਊਸ਼ਨ ਦਫ਼ਤਰ ਦੇ ਇੱਕ ਹੋਰ ਸਟਾਫ ਮੈਂਬਰ ਦੇ ਉੱਤੇ ਵੀ ਪਾਬੰਦੀਆਂ ਲਗਾ ਦਿੱਤੀਆਂ ਨੇ। ਅਮਰੀਕਾ ਇਹਨਾਂ ਅਦਾਲਤਾਂ ਦੇ ਉੱਤੇ ਇਸ ਕਰਕੇ ਵੀ ਪਾਬੰਦੀਆਂ ਲਗਾ ਰਿਹਾ ਹੈ ਕਿਉਂਕਿ ਇਹਨਾਂ ਅਦਾਲਤਾਂ ਦੇ ਵਿੱਚ ਇਜ਼ਰਾਈਲ ਤੇ ਅਮਰੀਕਾ ਵਰਗੇ ਦੇਸ਼ਾਂ ਦੇ ਖਿਲਾਫ ਜਿਹੜੇ ਫੌਜਾਂ ਦੀ ਤਰਫ ਤੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਉੱਤੇ ਮੁਕੱਦਮੇ ਚੱਲ ਰਹੇ ਨੇ, ਔਰ ਇਹ ਅਦਾਲਤਾਂ ਦੀ ਤਰਫ ਤੋਂ ਇਹਨਾਂ ਦੇਸ਼ਾਂ ਨੂੰ ਜਵਾਬਦੇਹ ਠਹਿਰਾਇਆ ਜਾ ਰਿਹਾ। ਕਿਹਾ ਜਾ ਰਿਹਾ ਹੈ ਕਿ ਕਾਨੂੰਨ ਵਿਵਸਥਾ ਜੇਕਰ ਖੁਦ ਹੀ ਆਪਣੇ ਹੱਥ ਦੇ ਵਿੱਚ ਇਹ ਦੇਸ਼ ਲੈ ਲੈਣਗੇ ਤਾਂ ਦੁਨੀਆ ਭਰ ਦੇ ਵਿੱਚ ਨਿਆਂ ਕਿਵੇਂ ਹੋਏਗਾ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਸਭ ਤੋਂ ਪਹਿਲਾਂ ਭਾਰਤ ਦਾ ਇੱਕ ਵਫਦ ਸਿੰਗਾਪੁਰ ਗਿਆ ਹੋਇਆ ਜਿਸ ਦੇ ਵਿੱਚ ਵਿਦੇਸ਼ ਮਾਮਲਿਆਂ ਦੇ ਮੰਤਰੀ ਐਸ ਜੈਸ਼ੰਕਰ ਵੀ ਸ਼ਾਮਲ ਨੇ। ਦੱਸ ਦਈਏ ਕਿ ਇਸ ਦਰਮਿਆਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਦੀ ਅਗਵਾਈ ਦੇ ਹੇਠ ਇਹ 70 ਮੈਂਬਰੀ ਵਫਦ ਜਿਹੜਾ ਉਹ ਸਿੰਗਾਪੁਰ ਪਹੁੰਚਿਆ ਔਰ ਇਸ ਦਰਮਿਆਨ ਨਿਵੇਸ਼, ਵਪਾਰ, ਟੈਕਨੋਲੋਜੀ ਦੇ ਕਈ ਮਸਲਿਆਂ ਦੇ ਉੱਤੇ ਗੱਲਬਾਤ ਕੀਤੀ ਜਾਣੀ ਆ। ਦੱਸ ਦਈਏ ਕਿ ਭਾਰਤ ਸਿੰਗਾਪੁਰ ਮੰਤਰੀ ਪੱਧਰ ਦੀ ਬੈਠਕ ਜਿਹੜੀ ਕਿ 20 ਅਗਸਤ ਤੋਂ ਜਿਹੜੀ ਸ਼ੁਰੂ ਹੋਈ ਅੱਜ ਦੇ ਦਿਨ ਤੋਂ ਦੱਸੀ ਜਾ ਰਹੀ ਹੈ ਔਰ ਇਸ ਬੈਠਕ ਦੇ ਵਿੱਚ ਸਿੰਗਾਪੁਰ ਦੇ ਨਾਲ ਭਾਰਤ ਰਲ ਕੇ ਟੈਕਨੀਕ ਖੇਤਰ ਦੇ ਵਿੱਚ, IT ਦੇ ਖੇਤਰ ਦੇ ਵਿੱਚ, ਹੈਲਥ ਸੈਕਟਰ ਦੇ ਵਿੱਚ, ਕਮਿਊਨੀਕੇਸ਼ਨ ਦੇ ਸੈਕਟਰ ਦੇ ਵਿੱਚ ਤੇ ਹੋਰ ਐਡਵਾਂਸ ਟੈਕਨੋਲੋਜੀ ਸੈਕਟਰ ਜਿਹਦੇ ਚ AI ਆਦਿ ਵੀ ਸ਼ਾਮਲ ਹੋ ਜਾਂਦੇ ਨੇ, ਇਹਨਾਂ ਮਸਲਿਆਂ ਦੇ ਉੱਤੇ ਸਿੰਗਾਪੁਰ ਦਾ ਸਾਥ ਲੈਣ ਦੀ ਕੋਸ਼ਿਸ਼ ਕਰੇਗਾ। ਉੱਥੇ ਦੋ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਜਿਹੜਾ ਕਿ ਭਾਰਤ ਦੇ ਇੱਕ ਕਿਸਮ ਦੀ ਦੋ ਤਸਵੀਰਾਂ ਨੂੰ ਪੇਸ਼ ਕਰਦਾ। ਪਹਿਲੀ ਖਬਰ ਬਿਹਾਰ ਤੋਂ ਸਾਹਮਣੇ ਆਉਂਦੀ ਹੈ ਜਿੱਥੇ ਬਿਹਾਰ ਦੇ ਨਲੰਦਾ ਦੇ ਵਿੱਚ ਸਕੂਲੀ ਬੱਚਿਆਂ ਦੇ ਮਿਡ ਡੇ ਮੀਲ ਦੇ ਵਿੱਚ ਨਮਕ ਦੀ ਵਜ੍ਹਾ ਦੇ ਚੱਲਦਿਆਂ ਨਮਕ ਦੀ ਥਾਂ ਦੇ ਉੱਤੇ ਡਿਟਰਜੈਂਟ ਪਾਊਡਰ ਮਿਲਾ ਕੇ ਉਹਨਾਂ ਨੂੰ ਜਿਹੜਾ ਖਾਣਾ ਦਿੱਤਾ ਗਿਆ, ਇਸ ਦੀ ਵਜ੍ਹਾ ਦੇ ਚੱਲਦਿਆਂ 34 ਬੱਚੇ ਬਿਮਾਰ ਪੈ ਗਏ। ਪ੍ਰਿੰਸੀਪਲ ਨੂੰ ਹਟਾ ਦਿੱਤਾ ਗਿਆ, ਰਸੋਈਏ ਨੂੰ ਹਟਾ ਦਿੱਤਾ ਗਿਆ, ਪਰ ਸਵਾਲ ਇਹ ਉੱਠ ਰਹੇ ਨੇ ਕਿ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਮਿਡ ਡੇ ਮੀਲ ਦੇ ਨਾਂ ਦੇ ਉੱਤੇ ਅਜਿਹਾ ਘਟੀਆ ਤਰੀਨ ਖਾਣਾ ਜਿਹੜਾ ਕਿਵੇਂ ਪਰੋਸਿਆ ਜਾ ਰਿਹਾ। ਕਿਵੇਂ ਹੋ ਸਕਦਾ ਹੈ ਕਿ ਸਕੂਲ ਦੇ ਵਿੱਚ ਨਮਕ ਦੀ ਬਜਾਏ ਜਿਹੜਾ ਡਿਟਰਜੈਂਟ ਪਾਊਡਰ ਹੈ ਉਹ ਸਬਜ਼ੀਆਂ ਦੇ ਵਿੱਚ ਰਲਾ ਦਿੱਤਾ ਗਿਆ ਹੋਵੇ। ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਸਕੂਲ ਦੇ ਪ੍ਰਿੰਸੀਪਲ ਸਣੇ 3 ਰਸੋਈਆਂ ਨੂੰ ਫਿਲਹਾਲ ਹਟਾ ਦਿੱਤਾ, ਪਰ ਇਹ ਬਿਹਾਰ ਦੇ ਵਿੱਚ ਕੋਈ ਪਹਿਲਾ ਮਾਮਲਾ ਨਹੀਂ ਹੈ। ਦੱਸ ਦਈਏ ਕਿ ਪਰਾਸੀ ਮਿਡਲ ਸਕੂਲ ਜਿਹੜਾ ਸੀ ਜਿੱਥੇ 34 ਬੱਚੇ ਫਿਲਹਾਲ ਮਾਡਲ ਹੋਸਪਿਟਲ ਬਿਹਾਰ ਸ਼ਰੀਫ ਦੇ ਵਿੱਚ ਭਰਤੀ ਕਰਵਾਏ ਗਏ ਨੇ ਔਰ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਇਲਾਜ ਦੇ ਲਈ ਬਿਹਾਰ ਸ਼ਰੀਫ ਸਦਰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ। ਇਸ ਮੌਕੇ ਦੇ ਉੱਤੇ ਉੱਥੇ ਜਿਹੜੀ ਵੱਡੀ ਗਿਣਤੀ ਚ ਪੁਲਿਸ ਵੀ ਤੈਨਾਤ ਰੱਖੀ ਗਈ ਹੈ ਤਾਂ ਕਿ ਬੱਚਿਆਂ ਦੇ ਮਾਪੇ ਕੋਈ ਵੱਡੀ ਗੜਬੜ ਨਾ ਕਰਨ। ਫਿਲਹਾਲ ਇਹਨਾਂ ਬੱਚਿਆਂ ਦੀ ਸਿਹਤ ਨੂੰ ਖਤਰੇ ਦੇ ਵਿੱਚ ਕਿਵੇਂ ਪਾ ਦਿੱਤਾ ਗਿਆ ਇਸ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ, ਵਿਰੋਧੀ ਧਿਰ ਦੀ ਤਰਫ ਤੋਂ ਵੀ ਚੁੱਕੇ ਜਾ ਰਹੇ ਨੇ। ਉੱਥੇ ਕਾਂਗਰਸ ਜਨਤਾ ਪਾਰਟੀ ਜਿਹੜੀ ਸਿੱਖਿਆ ਮਾਮਲਿਆਂ ਨੂੰ ਲੈ ਕੇ ਹੁਣ ਖਾਸ ਤੌਰ ਦੇ ਉੱਤੇ ਸਕੂਲ ਪੱਧਰ ਦੇ ਉੱਤੇ ਸਿੱਖਿਆ ਦਾ ਮਿਆਰ ਕਿਵੇਂ ਥੱਲੇ ਡਿੱਗ ਰਿਹਾ ਉਸ ਦੇ ਉੱਤੇ ਸਵਾਲ ਖੜੇ ਕਰ ਰਹੀ ਹੈ। ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ PM ਕੇਅਰਸ ਫੰਡ ਦੇ ਉੱਤੇ ਸਵਾਲ ਖੜੇ ਕੀਤੇ ਨੇ। ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਵੀਡੀਓ ਅਪਲੋਡ ਕਰਕੇ ਹੈ ਕਿ PM ਕੇਅਰ ਫੰਡ ਦੇ ਵਿੱਚ 8500 ਕਰੋੜ ਰੁਪਈਆ ਏਦਾਂ ਹੀ ਪਿਆ, ਇਸ ਦਾ ਕੋਈ ਇਸਤੇਮਾਲ ਨਹੀਂ ਹੋਇਆ ਇਸ ਦੇ ਬਾਰੇ। ਦੂਸਰੇ ਪਾਸੇ ਜਿਹੜੇ ਦੇਸ਼ ਦੇ ਸਕੂਲਾਂ ਦੇ ਵਿੱਚ ਬੱਚੇ ਨੇ ਉਹਨਾਂ ਦੇ ਨਾਲ ਕੀ ਹੋ ਰਿਹਾ ਉਹਦੀ ਹਾਲਤ ਵੀ ਤੁਸੀਂ ਦੇਖ ਰਹੇ ਹੋ। ਸਕੂਲਾਂ ਦੇ ਵਿੱਚ ਮਿਡ ਡੇ ਮੀਲ ਚੱਜ ਦੇ ਨਾਲ ਨਹੀਂ ਮਿਲ ਰਹੇ, ਸਕੂਲਾਂ ਤੇ ਬੈਠਣ ਦੇ ਲਈ ਬੈਂਚ ਨਹੀਂ ਨੇ, ਉਹਨਾਂ ਨੂੰ ਪਾਣੀ ਪੀਣ ਵਾਲੇ ਪਾਣੀ ਦੇ ਲਈ ਤਰਸਣਾ ਪੈ ਰਿਹਾ। ਅਜਿਹੇ ਦੇ ਵਿੱਚ 8,500 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੀ ਰਕਮ ਦਾ ਪ੍ਰਧਾਨ ਮੰਤਰੀ ਕੀ ਕਰਨਗੇ? ਅਜਿਹੇ ਦੇ ਵਿੱਚ 8,500 ਕਰੋੜ ਰੁਪਏ ਨੂੰ ਜੇਕਰ ਜੋੜ ਵੀ ਦਿੱਤਾ ਜਾਵੇ ਤਾਂ ਹਜ਼ਾਰਾਂ ਤੋਂ ਜ਼ਿਆਦਾ ਸਕੂਲ ਨਵੇਂ ਬਣ ਕੇ ਤਿਆਰ ਹੋ ਸਕਦੇ ਨੇ, ਪੁਰਾਣਿਆਂ ਨੂੰ ਵੀ ਸੁਧਾਰਿਆ ਜਾ ਸਕਦਾ। ਅਭਿਜੀਤ ਦੀਪਕੇ ਨੇ ਕਿਹਾ ਕਿ ਮੈਂ ਪਿੰਡਾਂ ਦੇ ਸਕੂਲਾਂ ਦਾ ਹਾਲ ਦੇਖਿਆ, ਉੱਥੇ ਤਾਂ ਬੇਸਿਕ ਸਹੂਲਤਾਂ ਵੀ ਨਹੀਂ ਨੇ। ਦੱਸ ਦਈਏ ਕਿ ਉੱਧਰ ਕਾਂਗਰਸ ਦੀ ਤਰਫ ਤੋਂ ਪਹਿਲਾਂ ਹੀ ਇਹ ਸਵਾਲ ਚੁੱਕੇ ਗਏ ਸੀ ਕਿ ਵਿਸ਼ਵ ਗੁਰੂ ਬਣਨ ਦਾ ਨਾਰਾ ਦੇਣ ਵਾਲੀ ਭਾਜਪਾ ਦੀ ਸਰਕਾਰ ਦੀ ਤਰਫ ਤੋਂ ਜਿਹੜੇ ਪੀਐਮ ਕੇਅਰ ਫੰਡਸ ਦੇ ਵਿੱਚ ਇਹਨਾਂ ਪੈਸਿਆਂ ਦੀ ਵਰਤੋਂ ਕਿਵੇਂ ਕੀਤੀ ਜਾਏਗੀ, ਕਿੱਥੇ ਕੀਤੀ ਜਾਏਗੀ, ਇਸ ਦਾ ਬਿਆਰਾ ਦਿੱਤਾ ਜਾਵੇ। ਵੈਸੇ ਦੱਸ ਦਈਏ ਕਿ ਪੀਐਮ ਕੇਅਰ ਫੰਡਸ ਦੇ ਵਿੱਚ ਇਹ ਜਿਹੜੀ ਰਕਮ ਹੈ, ਇਸ ਦੇ ਉੱਤੇ ਭਾਰਤ ਦੇ ਵਿੱਚ ਜਿਹੜਾ ਕਾਨੂੰਨ ਦਿੱਤਾ ਜਾਂਦਾ ਰਾਈਟ ਟੂ ਇਨਫੋਰਮੇਸ਼ਨ ਐਕਟ, ਉਸ ਦੀ ਵਰਤੋਂ ਕਰਕੇ ਜਾਣਕਾਰੀ ਹਾਸਲ ਨਹੀਂ ਕੀਤੀ ਜਾ ਸਕਦੀ ਕਿ ਆਖਿਰਕਾਰ ਇਹ ਪੈਸਾ ਪੀਐਮ ਕੇਅਰ ਫੰਡਸ ਦੇ ਵਿੱਚ ਕਿੱਥੋਂ ਆਇਆ, ਕਿਸਨੇ ਦਿੱਤਾ ਤੇ ਇਸ ਦਾ ਇਸਤੇਮਾਲ ਕਿੱਥੇ ਕੀਤਾ ਜਾ ਸਕਦਾ। ਹੋਰ ਤਾਂ ਹੋਰ ਇਸ ਪੀਐਮ ਕੇਅਰ ਫੰਡਸ ਦੇ ਬਾਰੇ ਵਧੇਰੇ ਜਾਣਕਾਰੀਆਂ ਕਿਸੇ ਐਮਪੀ ਨੂੰ ਯਾਨੀ ਮੈਂਬਰ ਪਾਰਲੀਮੈਂਟੇਰੀਅਨ ਤੱਕ ਨੂੰ ਨਹੀਂ ਹੁੰਦਾ, ਉਹਨਾਂ ਕੋਲ ਵੀ ਇਹ ਅਧਿਕਾਰ ਨਹੀਂ ਹੈ ਕਿ ਉਹ ਪ੍ਰਧਾਨ ਮੰਤਰੀ ਤੋਂ ਇਹ ਸਵਾਲ ਪੁੱਛ ਸਕਣ ਕਿ ਇਹ ਜਿਹੜਾ 8,400 ਕਰੋੜ ਰੁਪਏ ਤੋਂ ਵੀ ਲਗਭਗ 8,500 ਕਰੋੜ ਰੁਪਈਆ, ਇਸ ਦਾ ਆਖਿਰਕਾਰ ਸਰਕਾਰ ਕਿਵੇਂ ਇਸਤੇਮਾਲ ਕਰੇਗੀ। ਉੱਥੇ ਕੋਲਕਾਤਾ ਦੇ ਨਿਊ ਮਾਰਕੀਟ ਇਲਾਕੇ ਦੇ ਵਿੱਚ ਹੋਟਲ ਦੇ ਅੰਦਰ ਲੱਗੀ ਅੱਗ ਦੇ ਵਿੱਚ ਇੱਕ ਬੱਚੇ ਸਣੇ 9 ਲੋਕਾਂ ਦੀ ਮੌਤ ਤੋਂ ਬਾਅਦ ਹੁਣ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਇਸ ਦੇ ਵਿੱਚ 5 ਲੋਕ ਬਾਂਗਲਾਦੇਸ਼ ਦੇ ਵੀ ਨਾਗਰਿਕ ਸੀ। ਇਹ ਸਾਰੇ ਬਾਂਗਲਾਦੇਸ਼ ਦੇ ਕੁਸ਼ਤੀਆ ਜ਼ਿਲ੍ਹੇ ਦੇ ਨਿਵਾਸੀ ਸੀ। ਇਹਨਾਂ ਦੀ ਪਛਾਣ ਵੀ ਕਰ ਲਈ ਗਈ ਹੈ ਪੁਲਿਸ ਦੀ ਤਰਫ ਤੋਂ, ਔਰ ਇਹਨਾਂ ਦੇ ਜਿਹੜੇ ਬਾਂਗਲਾਦੇਸ਼ ਦੇ ਵਿੱਚ ਬੈਠੇ ਰਿਸ਼ਤੇਦਾਰ ਨੇ ਉਹਨਾਂ ਤੱਕ ਸੂਚਨਾ ਪਹੁੰਚਾਈ ਗਈ ਹੈ। ਕੋਲਕਾਤਾ ਦੇ ਵਿੱਚ ਬਾਂਗਲਾਦੇਸ਼ ਦੇ ਜਿਹੜੇ ਸਫਾਰਤ ਖਾਨਾ ਉਹਨਾਂ ਨੂੰ ਇਹ ਜਾਣਕਾਰੀ ਦੇ ਦਿੱਤੀ ਗਈ ਹੈ। ਵੈਸੇ ਇੱਕ ਹੋਰ ਹਾਦਸਾ ਦਿੱਲੀ ਦੇ ਵਿੱਚ ਵਾਪਰਿਆ, ਟਿਕਰੀ ਕਲਾਂ ਦੇ ਵਿੱਚ ਬੁੱਧਵਾਰ ਦੇ ਦਿਨ ਸੀਐਨਜੀ ਰੀਫਿਲਿੰਗ ਪੰਪ ਦੇ ਉੱਤੇ ਸਿਲੰਡਰ ਧਮਾਕੇ ਦੇ ਵਿੱਚ 3 ਲੋਕਾਂ ਦੀ ਮੌਤ ਹੋ ਗਈ। ਹਾਦਸੇ ਦੇ ਵਿੱਚ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਸਾਹਮਣੇ ਆਈ ਹੈ। ਹਾਦਸਾ ਉਸ ਵਕਤ ਵਾਪਰਿਆ ਜਦੋਂ ਇੱਕ ਟਰੱਕ ਦੇ ਵਿੱਚ ਸੀਐਨਜੀ ਭਰੀ ਜਾ ਰਹੀ ਸੀ। ਪੰਪ ਦਾ ਕਰਮਚਾਰੀ ਇੱਕ ਟਰੱਕ ਦੇ ਵਿੱਚ ਸੀਐਨਜੀ ਭਰ ਰਿਹਾ ਸੀ, ਇਸ ਦਰਮਿਆਨ ਉਸੇ ਸਿਲੰਡਰ ਦੇ ਵਿੱਚ ਇਹ ਬਲਾਸਟ ਹੋਇਆ ਜਿਸ ਦੇ ਵਿੱਚ ਉਸ ਕਰਮਚਾਰੀ ਸਣੇ ਕਈਆਂ ਲੋਕਾਂ ਦੀ ਮੌਤ ਹੋ ਗਈ। ਉੱਥੇ ਵੈਸੇ ਭਾਰਤ ਦੀਆਂ ਹੋਰਨਾਂ ਖਬਰਾਂ ਵੀ ਨੇ, ਅੱਗੇ ਚੱਲ ਕੇ ਪ੍ਰੀਤਮ ਸਿੰਘ ਰੁਪਾਲ ਹੋਰੀ ਸਾਂਝੇ ਕਰਨਗੇ। ਨੀਟ ਮਸਲੇ ਦੇ ਉੱਤੇ ਸੁਪਰੀਮ ਕੋਰਟ ਵੱਲੋਂ ਕੇਂਦਰ ਤੋਂ ਜਵਾਬ ਵੀ ਮੰਗਿਆ ਗਿਆ। ਦੱਸ ਦਈਏ ਕਿ ਸੁਪਰੀਮ ਕੋਰਟ ਨੇ ਨੈਸ਼ਨਲ ਟੈਸਟਿੰਗ ਏਜੰਸੀ NTA ਦੇ ਵਿੱਚ ਸੰਸਥਾਈ ਸੁਧਾਰ ਯਾਨੀ ਕਿ ਆਰਗਨਾਈਜੇਸ਼ਨਲ ਜਿਹੜੇ ਰਿਫੋਰਮਸ ਨੇ ਉਹ ਕਰਨ ਦੇ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਰਾਧਾ ਕ੍ਰਿਸ਼ਨਨ ਪੈਨਲ ਤੇ ਨੰਦ ਨਿਲੇਕਨੀ ਕਮੇਟੀ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਦੇ ਲਈ ਜਾਣਕਾਰੀ ਦਿੱਤੀ ਜਾਵੇ। ਔਰ ਜਸਟਿਸ PS ਨਰਸਿਮਾ ਤੇ ਜਸਟਿਸ ਅਲੋਕ ਕਰਾਦੇ ਦੀ ਬੈਂਚ ਨੇ ਕਿਹਾ ਕਿ ਦਾਖਲਾ ਪ੍ਰੀਖਿਆਵਾਂ ਪਾਰਦਰਸ਼ੀ ਢੰਗ ਦੇ ਨਾਲ ਕਰਵਾਉਣ ਦੇ ਲਈ NTA ਦੇ ਵਿੱਚ ਤਕਨੀਕੀ ਤਬਦੀਲੀਆਂ ਵੀ ਲਿਆਂਦੀਆਂ ਜਾਣ। ਵੈਸੇ NTA ਜਿਸ ਦੀ ਤਰਫ ਤੋਂ ਨੀਟ UGC ਦੀਆਂ ਪ੍ਰੀਖਿਆਵਾਂ ਕਰਵਾਈਆਂ ਜਾਂਦੀਆਂ ਨੇ, ਇਸ ਦਰਮਿਆਨ ਹੁਣ ਕੇਂਦਰ ਸਰਕਾਰ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਦੱਸਿਆ ਕਿ ਪ੍ਰਸ਼ਨ ਪੱਤਰਾਂ ਦੇ ਵਿੱਚ ਗਲਤੀਆਂ ਤੇ ਸ਼ਿਕਾਇਤਾਂ ਮਿਲਣ ਤੋਂ ਬਾਅਦ UGC ਨੈਟ ਦੇ 3 ਵਿਸ਼ਿਆਂ ਦੀ ਪ੍ਰੀਖਿਆ ਮੁੜ ਤੋਂ ਕਰਵਾਈ ਜਾ ਰਹੀ ਹੈ। ਇਸ ਦੇ ਵਿੱਚ ਅੰਗਰੇਜ਼ੀ ਕਾਮਰਸ ਦਾ ਪੇਪਰ 9 ਸਪਤੰਬਰ ਨੂੰ, ਸਮਾਜ ਸ਼ਾਸਤਰ ਯਾਨੀ ਸੋਸ਼ੋਲੋਜੀ ਦਾ ਪੇਪਰ 10 ਸਪਤੰਬਰ ਨੂੰ ਹੋਏਗਾ। ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਦੇ ਇਸ ਬਿਆਨ ਤੋਂ ਬਾਅਦ ਜਸਟਿਸ ਜਸਮੀਤ ਸਿੰਘ ਨੇ ਸਮਾਜ ਸ਼ਾਸਤਰ ਦੀ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਵੱਲੋਂ ਦਾਖਲ ਪਟੀਸ਼ਨ ਨੂੰ ਵੀ ਖਾਰਜ ਕਰ ਦਿੱਤਾ ਗਿਆ। ਦੱਸ ਦਈਏ ਕਿ ਇੰਨਾ ਹਲਕਾ ਮਸਲਾ ਨਹੀਂ ਹੈ ਇਹ। NTA ਜਿਹੜੀ ਕਿ ਪ੍ਰੀਖਿਆਵਾਂ ਕਰਵਾਉਂਦੀ ਹੈ, ਭਾਰਤ ਦੇ ਵਿੱਚ ਅਲੱਗ ਅਲੱਗ ਪ੍ਰੀਖਿਆਵਾਂ ਕਰਵਾਈਆਂ ਜਾਂਦੀਆਂ ਨੇ ਦਰਜਨ ਦੇ ਆਸ ਪਾਸ। ਇਸ ਦੇ ਨਾਲ ਜੁੜਿਆ ਇੱਕ ਇਨਸਾਈਟ ਰਿਪੋਰਟ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਕੀਤਾ ਸੀ, ਖਾਸ ਤੌਰ ਦੇ ਉੱਤੇ ਡਾਕਟਰ ਬਣਨ ਦੇ ਲਈ ਜਿਹੜੀ ਪ੍ਰੀਖਿਆ ਹੁੰਦੀ ਹੈ NEET ਦੀ ਪ੍ਰੀਖਿਆ ਉਸ ਦੇ ਬਾਰੇ। ਤੇ ਹੁਣ ਇਹ ਜਿਹੜੀ ਨਵੀਂ ਇੱਕ ਹੋਰ ਮਾਮਲਾ ਸਾਹਮਣੇ ਆ ਗਿਆ UGC NET ਦੀ ਪ੍ਰੀਖਿਆ ਦੇ ਵਿੱਚ ਕਮੀ, ਅਸਲ ਦੇ ਵਿੱਚ ਇਸ ਖਬਰ ਦਾ ਵੀ ਸ਼ਾਇਦ ਕੋਈ ਬਹੁਤਾ ਵਿਸ਼ਲੇਸ਼ਣ ਤੁਸੀਂ ਨਾ ਸੁਣਿਆ ਹੋਵੇ, ਪਰ ਮੋਟੇ ਤੌਰ ਦੇ ਉੱਤੇ ਤੁਹਾਨੂੰ ਦੱਸਦੇ ਚੱਲੀਏ ਕਿ ਭਾਰਤ ਦੇ ਵਿੱਚ ਪ੍ਰੋਫੈਸਰ ਬਣਨ ਦੇ ਲਈ PhD ਸਕਾਲਰ ਬਣਨ ਦੇ ਲਈ ਜਿਹੜੇ ਦਾਖਲੇ ਹੁੰਦੇ ਨੇ ਉਸ ਦੇ ਵਾਸਤੇ UGC NET ਦੀ ਪ੍ਰੀਖਿਆ ਕਰਨੀ ਲਾਜ਼ਮੀ ਹੁੰਦੀ ਹੈ। ਯਾਨੀ ਕਿ ਉਚੇਰੀ ਸੰਸਥਾਵਾਂ ਦੇ ਵਿੱਚ ਜਿਹੜੇ ਅਧਿਆਪਕ ਨੇ ਉਹਨਾਂ ਦਾ ਉਹਨਾਂ ਦੀ ਪ੍ਰਮਾਣਿਕਤਾ ਕਿਵੇਂ ਚੈੱਕ ਕਰਨੀ ਹੈ, ਉਹਨਾਂ ਨੂੰ ਉਹ ਅਗਲੀ ਪੜ੍ਹਾਈ ਕਰ ਸਕਦੇ ਨੇ ਜਾਂ ਨਹੀਂ, ਜਾਂ ਉਹ ਅੱਗੇ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾ ਸਕਦੇ ਨੇ ਜਾਂ ਨਹੀਂ, ਉਸਦੇ ਖਾਤਰ ਇਹ ਪ੍ਰੀਖਿਆ ਆਉਂਦੀ ਹੈ। ਹੁਣ ਇਸ ਪ੍ਰੀਖਿਆ ਦੇ ਵਿੱਚ ਹੀ ਇੰਨੀ ਵੱਡੀਆਂ ਗੜਬੜਾਂ ਸਾਹਮਣੇ ਆਈਆਂ ਨੇ। ਉਦਾਹਰਣ ਦੇ ਤੌਰ ਤੇ ਕਿਹਾ ਗਿਆ ਕਿ ਜਿਹੜਾ ਸੋਸ਼ੋਲੋਜੀ ਦਾ ਪੇਪਰ ਸੀ ਉਸ ਦੇ ਵਿੱਚ ਰਿਪੀਟ ਸਵਾਲ ਪੁੱਛੇ ਗਏ ਨੇ। ਇਕਨੋਮਿਕਸ ਦੇ ਪੇਪਰ ਦੇ ਵਿੱਚ ਜਿਹੜਾ ਕਮਰਸ ਦਾ ਪੇਪਰ ਸੀ ਉਸ ਦੇ ਵਿੱਚ ਪਿਛਲੇ ਸਾਲ ਵਾਲੇ ਹੀ ਸਵਾਲ ਪੁੱਛੇ ਗਏ ਨੇ। ਇੰਗਲਿਸ਼, ਕਮਰਸ ਤੇ ਸੋਸ਼ੋਲੋਜੀ ਚ ਪਿਛਲੇ ਸਾਲ ਜਿਹੜੇ ਸਵਾਲ ਪੁੱਛੇ ਗਏ ਸੀ ਉਹਨਾਂ ਚੋਂ ਅੱਧੇ ਤੋਂ ਜ਼ਿਆਦਾ ਪੇਪਰ ਸੇਮ, ਜਾਣੀ ਕਿ ਪਿਛਲੇ ਸਾਲ ਵਾਲਾ ਹੀ ਪੇਪਰ ਦੱਸਿਆ ਗਿਆ ਔਰ ਉਹਨਾਂ ਦੇ ਜਵਾਬ ਵੀ ਉਹੀ ਨੇ ਜੋ ਕਿ ਪਿਛਲੇ ਸਾਲ ਸਵਾਲਾਂ ਦੇ ਜਵਾਬ ਸੀ। ਸੋ ਯਾਨੀ ਕਿ ਬਗੈਰ ਕਿਸੇ ਚੇਂਜ ਦੇ ਪੇਪਰ ਲਿਆ ਦਿੱਤੇ ਗਏ। ਇਸ ਦੇ ਕਰਕੇ NTA ਕਿਸ ਤਰੀਕੇ ਦੇ ਨਾਲ ਪ੍ਰੀਖਿਆਵਾਂ ਕਰਵਾ ਰਹੀ ਹੈ, ਕਦੇ NEET ਦਾ ਪ੍ਰੀਖਿਆ ਪੇਪਰ ਲੀਕ ਹੋ ਜਾਂਦਾ, ਕਦੇ UGC ਦੀਆਂ ਜਿਹੜੇ ਅਲੱਗ ਅਲੱਗ ਸਬਜੈਕਟਸ ਨੇ ਉਹ ਮੁੜ ਤੋਂ ਫਿਰ ਪਿਛਲੇ ਸਾਲ ਵਾਲੇ ਪ੍ਰਸ਼ਨ ਪੱਤਰ ਭੇਜ ਦਿੱਤੇ ਜਾਂਦੇ ਨੇ। ਅਜਿਹੇ ਦੇ ਵਿੱਚ NTA ਵਰਗੀ ਇਹ ਏਜੰਸੀ ਦੇ ਅੰਦਰ ਖੁੱਲ ਕੇ ਪੜਤਾਲ ਕਿਉਂ ਨਹੀਂ ਹੁੰਦੀ? ਕਿਉਂ ਨਹੀਂ NTA ਦੇ ਜਿਹੜੇ ਪ੍ਰਮੁੱਖ ਨੇ ਉਹਨਾਂ ਨੂੰ ਜਵਾਬਦੇਹ ਠਹਿਰਾ ਕੇ ਜਿਹੜਾ ਉਹਨਾਂ ਤੋਂ ਸਵਾਲ ਕੀਤੇ ਜਾਂਦੇ? ਇਹ ਇੱਕ ਵੱਡੀ ਗੱਲ ਜਿਹੜੀ ਹੈ ਸਾਹਮਣੇ ਆ ਰਹੀ ਹੈ। ਉਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਦੇ ਦਿਨ ਜਿਹੜੇ ਸਾਊਥ ਜ਼ੋਨ ਦੀ ਕੌਂਸਲ ਹਾਊਸ ਦੀ ਮੀਟਿੰਗ ਦੇ ਵਿੱਚ ਹਿੱਸਾ ਲੈਣਗੇ। ਦੱਸ ਦਈਏ ਕਿ ਸਾਊਥ ਜ਼ੋਨ ਦੀ ਕੌਂਸਲ ਦੇ ਵਿੱਚ ਸਾਊਥ ਦੇ ਜਿਹੜੇ ਅਲੱਗ ਅਲੱਗ ਸੂਬੇ ਨੇ, ਦੱਖਣ ਭਾਰਤ ਦੇ ਆਂਧਰਾ ਪ੍ਰਦੇਸ਼, ਕਰਨਾਟਕਾ, ਕੇਰਲ, ਤਮਿਲਨਾਡੂ, ਤੇਲੰਗਾਨਾ ਤੇ ਕੇਂਦਰ ਸ਼ਾਸਿਤ ਸੂਬੇ ਪਾਂਡੂਚੇਰੀ, ਅੰਡਮਾਨ ਨਿਕੋਬਾਰ ਤੇ ਲਕਸ਼ਦੀਪ ਸ਼ਾਮਲ ਨੇ। ਮੀਟਿੰਗ ਦੇ ਦੌਰਾਨ ਕਰਨਾਟਕ ਤੇ ਤਮਿਲਨਾਡੂ, ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦੇ ਵਿਚਕਾਰ ਤੇ ਤਮਿਲਨਾਡੂ ਤੇ ਕੇਰਲ ਦੇ ਵਿਚਕਾਰ ਜਿਹੜਾ ਦਰਿਆਈ ਪਾਣੀਆਂ ਦਾ ਮੁੱਦਾ ਉਸ ਦੇ ਉੱਤੇ ਵੀ ਵਿਚਾਰਾਂ ਕੀਤੀਆਂ ਜਾਣਗੀਆਂ। ਹੋ ਸਕਦਾ ਹੈ ਕਿ ਕੋਈ ਇੱਕ ਜਿਹੜਾ ਸੂਬਾ ਹੈ, ਕੋਈ ਵੀ ਇੱਕ ਸੂਬਾ ਸ਼ਾਇਦ ਇਸ ਗੱਲ ਦੇ ਉੱਤੇ ਵੀ ਇਤਰਾਜ਼ ਜ਼ਾਹਰ ਕਰੇ ਕਿ ਜਿਹੜੀ ਭਾਜਪਾ ਸਰਕਾਰ ਦੀ ਤਰਫ ਤੋਂ ਲੋਕ ਸਭਾ ਦੇ ਵਿੱਚ ਜਿਹੜੀਆਂ ਸੀਟਾਂ ਵਧਾਉਣ ਦਾ ਕਾਨੂੰਨ ਲਿਆਂਦਾ ਜਾ ਰਿਹਾ ਸੀ ਉਸ ਨੂੰ ਲੈ ਕੇ ਜਿਹੜੇ ਇੱਕ ਇਤਰਾਜ਼ ਉਠਾਏ ਜਾ ਰਹੇ ਸੀ ਦੱਖਣੀ ਸੂਬਿਆਂ ਦੀ ਤਰਫ ਤੋਂ ਕਿ ਉਹਨਾਂ ਦੀ ਰਿਪ੍ਰੈਜੈਂਟੇਸ਼ਨ ਘੱਟ ਸਕਦੀ ਹੈ, ਉਹਦੇ ਤੇ ਵੀ ਹੋ ਸਕਦਾ ਹੈ ਕਿ ਸਵਾਲ ਪੁੱਛੇ ਜਾ ਸਕਦੇ ਨੇ। ਉੱਥੇ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾ ਲੈਣੇ। ਆਸਟ੍ਰੇਲੀਆ ਚ ਜਿਵੇਂ ਦੱਸਿਆ ਕਿ ਇਜ਼ਰਾਈਲ ਦੇ ਨਾਲ ਜੁੜੀ ਇੱਕ ਖਬਰ ਸਭ ਤੋਂ ਪਹਿਲਾਂ ਸਾਂਝੀ ਕਰਨੀ ਹੈ। ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵਾਂਗ ਨੇ ਪਹਿਲੀ ਵਾਰ, ਹੋ ਸਕਦਾ ਹੈ ਕਿ ਆਸਟ੍ਰੇਲੀਆ ਦੇ ਕਿਸੇ ਵੀ ਵਿਦੇਸ਼ ਮੰਤਰੀ ਦੀ ਤਰਫ ਤੋਂ ਪਹਿਲੀ ਵਾਰ ਖੁੱਲ ਕੇ ਇਸ ਕਿਸਮ ਦੇ ਨਾਲ ਇਜ਼ਰਾਈਲ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਹੋਣ। ਆਸਟ੍ਰੇਲੀਆ ਦੀ ਸਰਕਾਰ ਦੀ ਤਰਫ ਤੋਂ IDF ਯਾਨੀ ਆਸਟ੍ਰੇਲੀਅਨ ਡਿਫੈਂਸ ਫੋਰਸਿਸ ਦੇ ਉਸ ਕਦਮ ਦੀ ਨਿਖੇਧੀ ਕੀਤੀ ਗਈ ਹੈ ਜਿਸ ਦੇ ਵਿੱਚ ਗਜ਼ਾ ਦੇ ਅੰਦਰ ਮਨੁੱਖੀ ਅਧਿਕਾਰ ਕਾਰਕੁਨ ਜਿਹੜੀ ਹੈ ਜ਼ੋਮੀ ਫ੍ਰੈਂਕੋਮ, ਆਸਟ੍ਰੇਲੀਅਨ ਨਾਗਰਿਕ ਸੀ, ਇਹ ਪਹੁੰਚੇ ਹੋਏ ਸੀ ਉੱਥੇ ਜਿਹੜੇ ਜੰਗ ਦੇ ਮਾਰੇ ਲੋਕ ਨੇ ਉਹਨਾਂ ਨੂੰ ਆਪਣੀ ਮਦਦ ਦੇਣ ਦੇ ਲਈ। ਦੁਨੀਆ ਭਰ ਦੇ ਵਿੱਚ ਇਹ ਕਾਨੂੰਨ ਲੱਗਿਆ ਹੁੰਦਾ ਹੈ, ਲਾਗੂ ਹੁੰਦਾ ਹੈ

ਜਾਏਗਾ। ਯੂਨਾਈਟਿਡ ਨੇਸ਼ਨ ਦੇ ਇੱਕ ਚਾਰਟਰ ਦੇ ਤਹਿਤ ਇਹਨਾਂ ਨੂੰ ਇਹ ਸੁਰੱਖਿਆ ਵੀ ਦਿੱਤੀ ਜਾਂਦੀ ਹੈ। ਅਜਿਹੇ ਦੇ ਵਿੱਚ ਜ਼ੋਮੀ ਫ੍ਰੈਂਕੋ ਜਿਹੜੇ ਆਸਟ੍ਰੇਲੀਅਨ ਨਾਗਰਿਕ ਸੀ, ਉਹਨਾਂ ਨੂੰ ਗਜ਼ਾ ਦੇ ਵਿੱਚ ਵਰਲਡ ਸੈਂਟਰਲ ਕਿਚਨ ਦੇ ਵਿੱਚ ਕੰਮ ਕਰਦਿਆਂ ਹੋਇਆ, ਜਿੱਥੇ ਯੂਨਾਈਟਿਡ ਨੇਸ਼ਨ ਦੀ ਮਦਦ ਦੇ ਨਾਲ ਦੁਨੀਆ ਦੇ ਅਲੱਗ ਅਲੱਗ ਦੇਸ਼ ਭੋਜਨ, ਖਾਣਾ, ਹੋਰ ਜਿਹੜੇ ਖਾਦ ਪਦਾਰਥ ਨੇ ਉਹ ਮੁਹੱਈਆ ਕਰਵਾਉਂਦੇ ਨੇ, ਤਾਂ ਕਿ ਜੰਗ ਦੇ ਲਤਾੜੇ ਹੋਏ ਲੋਕਾਂ ਨੂੰ ਉਹ ਮਦਦ ਪਹੁੰਚ ਸਕੇ। ਵਰਲਡ ਸੈਂਟਰਲ ਕਿਚਨ ਦੇ ਵਿੱਚ ਕੰਮ ਕਰਦਿਆਂ ਹੋਇਆ ਗਜ਼ਾ ਦੇ ਵਿੱਚ ਜਿਹੜੀ ਫ੍ਰੈਂਕੋਮ ਦੀ ਮੌਤ ਹੋ ਗਈ ਸੀ, ਅਸਲ ਚ ਮੌਤ ਸੁਭਾਵਕ ਨਹੀਂ ਸੀ, ਪਰ IDF ਯਾਨੀ ਇਜ਼ਰਾਈਲੀ ਡਿਫੈਂਸ ਫੋਰਸ ਦੇ ਕੀਤੇ ਗਏ ਹਮਲੇ ਦਾ ਨਤੀਜਾ ਸੀ। ਜਦੋਂ ਇਸ ਦੀ ਮੌਤ ਦੇ ਉੱਤੇ ਹੁਣ ਆਖਿਰਕਾਰ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ, ਵਰਲਡ ਸੈਂਟਰਲ ਕਿਚਨ ਦੀ ਤਰਫ ਤੋਂ ਵੀ ਇਸ ਦੇ ਬਾਰੇ ਦਾਅਵਾ ਕੀਤਾ ਗਿਆ। ਇਸੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਅੱਜ ਦੇ ਦਿਨ ਕੈਨਬਰਾ ਦੇ ਵਿੱਚ ਜਿਹੜੇ ਇਜ਼ਰਾਈਲ ਦੇ ਰਾਜਦੂਤ ਨੇ ਹਿਲੇਲ ਨਿਊਮੈਨ, ਉਹਨਾਂ ਨੂੰ ਤਲਬ ਕੀਤਾ ਜਾਏਗਾ, ਪੁੱਛਿਆ ਜਾਏਗਾ ਕਿ ਆਖਿਰਕਾਰ ਇਜ਼ਰਾਈਲ ਦੀ ਸਰਕਾਰ ਕਿਸ ਹੱਦ ਤੱਕ ਜ਼ਿੰਮੇਦਾਰ ਹੈ ਮਨੁੱਖੀ ਅਧਿਕਾਰ ਕਾਰਕੁਨਾਂ ਦੀ ਮੌਤ ਦੇ ਮਾਮਲਿਆਂ ਦੇ ਵਿੱਚ, ਕਿਉਂ ਨਹੀਂ ਇਸ ਕਿਸਮ ਦੇ ਜਿਹੜੇ ਮਾਮਲੇ ਜਿਹੜੇ ਉਹਨਾਂ ਨੂੰ ਸੰਜੀਦਗੀ ਦੇ ਨਾਲ ਦੇਖਿਆ ਜਾਂਦਾ। ਖਾਸ ਤੌਰ ਦੇ ਉੱਤੇ ਇਹ ਖਬਰ ਇਸ ਕਰਕੇ ਵੀ ਵੱਡੀ ਬਣ ਗਈ ਹੈ ਕਿਉਂਕਿ ਗਜ਼ਾ ਦੇ ਵਿੱਚ ਜਿਹੜੇ ਇਹ ਹਮਲੇ ਹੋਏ ਨੇ, ਹਾਲਾਂਕਿ ਇਹਨਾਂ ਦੇ ਵਿੱਚ ਤਾਂ 70-75-76 ਹਜ਼ਾਰ ਤੋਂ ਵੀ ਜ਼ਿਆਦਾ ਮੌਤਾਂ ਹੁਣ ਤੱਕ IDF ਕਰ ਚੁੱਕੀ ਹੈ ਫਲਸਤੀਨੀ ਲੋਕਾਂ ਦੀ, ਪਰ ਇਹਨਾਂ ਹਮਲਿਆਂ ਦੇ ਬਾਅਦ ਜਿਹੜਾ IDF ਦਾ ਰਿਸਪੌਂਸ ਹੈ ਉਹ ਕਾਫੀ ਜ਼ਿਆਦਾ ਢਿੱਲਾ ਰਿਹਾ ਔਰ ਬਹੁਤ ਜ਼ਿਆਦਾ ਸੰਖੇਪ ਰਿਹਾ। IDF ਨੇ ਜਦੋਂ ਆਸਟ੍ਰੇਲੀਆ ਦੀ ਤਰਫ ਤੋਂ ਇਹ ਗੱਲ ਕਹੀ ਗਈ ਸੀ ਜਾਂ ਹੋਰ ਦੂਸਰੀਆਂ ਸੰਸਥਾਵਾਂ ਦੀ ਤਰਫ ਤੋਂ ਵੀ ਕਿ ਇਸ ਮਾਮਲੇ ਚ ਜੰਗੀ ਅਪਰਾਧ ਜਿਹੜੇ ਹੁੰਦੇ ਨੇ ਵਾਰ ਕ੍ਰਿਮੀਨਲਸ, ਉਹਨਾਂ ਦੀ ਜਾਂਚ ਕੀਤੀ ਜਾਵੇ, ਇਸ ਮਾਮਲੇ ਦੇ ਵਿੱਚ ਜਿਹੜੀ ਅਪਰਾਧਕ ਮਾਮਲੇ ਦੀ ਜਾਂਚ ਕਰਕੇ ਇਸ ਮਾਮਲੇ ਦੇ ਕੱਲੇ ਕੱਲੇ ਪਹਿਲੂ ਨੂੰ ਸਾਹਮਣੇ ਰੱਖਿਆ ਜਾਵੇ। ਤਾਂ IDF ਨੇ ਇੱਕ ਬੜਾ ਸੰਖੇਪ ਜਿਹਾ ਬਿਆਨ ਜਾਰੀ ਕੀਤਾ ਹੈ, ਕਿਹਾ ਇਹ ਕਿ ਇਸ ਮਾਮਲੇ ਚ ਅਪਰਾਧਕ ਸ਼ਮੂਲੀਅਤ ਦੀ ਕੋਈ ਵੀ ਘਟਨਾ ਜਿਹੜੀ ਉਹ ਸਾਹਮਣੇ ਨਜ਼ਰ ਨਹੀਂ ਆਉਂਦੀ, ਇਸ ਕਰਕੇ ਇਸ ਦੀ ਕੋਈ ਅਪਰਾਧਕ ਇਨਵੈਸਟੀਗੇਸ਼ਨ ਵੀ, ਕ੍ਰਿਮੀਨਲ ਇਨਵੈਸਟੀਗੇਸ਼ਨ ਵੀ ਨਹੀਂ ਹੋਣੀ ਚਾਹੀਦੀ। ਆਸਟ੍ਰੇਲੀਅਨ ਵਿਦੇਸ਼ ਮੰਤਰੀ ਪੈਨੀ ਵੋਂਗ ਦੇ ਤਰਫ ਤੋਂ IDF ਦੇ ਇਸ ਰਿਸਪੌਂਸ ਨੂੰ ਬਹੁਤ ਛੋਟਾ ਤੇ ਬੜਾ ਹੀ ਨਾਕਾਬਲੇ ਬਰਦਾਸ਼ਤ ਜਿਹੜਾ ਇੱਕ ਬਿਆਨ ਕਿਹਾ ਗਿਆ। ਦੱਸ ਦਈਏ ਕਿ ਇਸ ਦਰਮਿਆਨ ਹੁਣ ਆਸਟ੍ਰੇਲੀਆ ਦੇ ਵਿੱਚ ਜਿਹੜੇ ਅਲੱਗ ਅਲੱਗ ਪਾਰਟੀਆਂ ਦੇ ਨੇਤਾਵਾਂ ਦੀ ਤਰਫ ਤੋਂ ਵੀ ਇਸ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ। ਕਦੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੂੰ ਕਾਇਰ ਦੱਸਣ ਵਾਲੇ ਬੈਂਜਾਮਿਨ ਨੇਤਨਯਾਹੂ, ਇਜ਼ਰਾਈਲ ਦੇ ਪ੍ਰਧਾਨ ਮੰਤਰੀ, ਵੀ ਹੁਣ ਇਸ ਮਸਲੇ ਦੇ ਉੱਤੇ ਚੁੱਪ ਨੇ। ਆਸਟ੍ਰੇਲੀਆ ਦੇ ਵਿੱਚ ਜਦੋਂ ਐਂਟੀ ਸੈਮੇਟਿਕ ਅਟੈਕ ਹੋ ਰਹੇ ਸੀ ਤਾਂ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਨੂੰ ਇਜ਼ਰਾਈਲ ਦੇ ਮੀਡੀਆ, ਇਜ਼ਰਾਈਲ ਦੇ ਪ੍ਰਧਾਨ ਮੰਤਰੀ, ਉੱਥੇ ਦੇ ਸਿਆਸਤਦਾਨਾਂ ਦੀ ਤਰਫ ਤੋਂ ਘੇਰਿਆ ਗਿਆ ਸੀ। ਅਜਿਹੇ ਦੇ ਵਿੱਚ ਜਦੋਂ ਆਸਟ੍ਰੇਲੀਅਨ ਨਾਗਰਿਕ ਦੀ ਮੌਤ ਹੀ ਹੋ ਗਈ ਹੈ ਤਾਂ ਆਸਟ੍ਰੇਲੀਆ ਦੇ ਵੀ ਕਿਹੜੇ ਕਿਹੜੇ ਸਿਆਸਤਦਾਨ ਨੇ ਜਿਹੜੇ ਇਸ ਮਸਲੇ ਦੇ ਉੱਤੇ ਆਪਣੀ ਗੱਲ ਰੱਖਣਗੇ, ਉਹ ਵੀ ਦੇਖਣਾ ਬਣਦਾ ਹੈ ਕਿਉਂਕਿ ਵਨ ਨੇਸ਼ਨ ਪਾਰਟੀ ਸਨ, ਬਹੁਤ ਸਾਰੀਆਂ ਪਾਰਟੀਆਂ ਨੇ, ਬਹੁਤ ਸਾਰੇ ਲੀਡਰ ਨੇ ਜਿਹੜੇ ਇਜ਼ਰਾਈਲ ਦੀ ਇਸ ਵਕਤ ਕਿਸੇ ਵੀ ਕਾਰਸਤਾਨੀ ਦੀ ਵਿਰੋਧਤਾ ਨਹੀਂ ਕਰ ਰਹੇ, ਇਜ਼ਰਾਈਲ ਦੇ ਕਿਸੇ ਵੀ ਕਦਮ ਦੀ ਵਿਰੋਧਤਾ ਨਹੀਂ ਹੋ ਰਹੀ ਭਾਵੇਂ ਕਿ ਉਹ ਮਨੁੱਖੀ ਅਧਿਕਾਰਾਂ ਦਾ ਕਹਾਣੀ ਕਿਉਂ ਨਾ ਹੋਵੇ। ਆਸਟ੍ਰੇਲੀਆ ਚ ਅਸਿਸਟੈਂਟ ਮਿਨਿਸਟਰ ਜੂਲੀਅਨ ਹਿਲ ਨੇ ਅੱਜ ਸਵੇਰ ਵੇਲੇ ABC ਰੇਡੀਓ ਦੇ ਉੱਤੇ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਵਰਲਡ ਹਿਊਮੈਨੀਟੇਰੀਅਨ ਡੇ ਦੇ ਉੱਤੇ ਇਸ ਕਿਸਮ ਦੀ ਜਾਣਕਾਰੀ ਸਾਹਮਣੇ ਆਣੀ ਔਰ ਇਸ ਦੀਆਂ ਇਨਵੈਸਟੀਗੇਸ਼ਨ ਤੋਂ IDF ਦਾ ਹਾਥੀ ਪਿਛਾਂ ਖਿੱਚ ਲਿਆ ਜਾਣਾ, ਇਸ ਤੋਂ ਵੱਧ ਕੇ ਸ਼ਰਮਨਾਕ ਹੋਰ ਕੀ ਹੋ ਸਕਦਾ ਹੈ। ਅਜਿਹੇ ਦੇ ਵਿੱਚ ਸਾਨੂੰ ਕਲੈਰਿਟੀ ਆ ਜਾਣੀ ਚਾਹੀਦੀ ਹੈ ਕਿ ਆਸਟ੍ਰੇਲੀਆ ਨੂੰ ਅਕਸਰ ਆਪਣਾ ਮਿੱਤਰ ਦੱਸਣ ਵਾਲਾ ਇਜ਼ਰਾਈਲ ਆਖਿਰਕਾਰ ਇਸ ਮਾਮਲੇ ਦੇ ਉੱਤੇ ਆਸਟ੍ਰੇਲੀਆ ਦੇ ਨਾਲ ਕਿਉਂ ਨਹੀਂ ਖੜਾ। ਦੱਸਦੀ ਹੈ ਕਿ ਉੱਧਰ ਗ੍ਰੀਨ ਪਾਰਟੀ ਦੀ ਨੇਤਾ ਲਰੀਜ਼ਾ ਵਾਟਰਸ ਨੇ ਤਾਂ ਇਸ ਤੋਂ ਅੱਗੇ ਚੱਲ ਕੇ ਇਜ਼ਰਾਈਲੀ ਅਥਾਰਟੀਜ਼ ਨੂੰ ਭੰਡਿਆ। ਉਹਨਾਂ ਕਿਹਾ ਕਿ ਇਹ ਸਿਰਫ ਜ਼ੋਮੀ ਫ੍ਰੈਂਕੋਮ ਦਾ ਮਾਮਲਾ ਨਹੀਂ ਹੈ, ਬਲਕਿ ਜੇਕਰ ਮਸਲੇ ਵਿਚਾਰਨ ਤੇ ਆ ਜਾਈਏ ਤਾਂ ਇਜ਼ਰਾਈਲ ਡਿਫੈਂਸ ਫੋਰਸ ਨੇ ਕਿਹੜੇ ਕਿਹੜੇ ਕਾਰੇ ਕੀਤੇ ਨੇ, ਕਿੱਥੇ ਕਿੱਥੇ ਉਹ ਸੀਰੀਅਸ ਫੇਲ ਹੋਏ ਨੇ, ਉਹ ਹੋਰ ਵੀ ਜ਼ਿਆਦਾ ਭਿਆਨਕ ਹੋਣਗੇ ਉਸ ਦੇ ਨਤੀਜੇ ਜੇਕਰ ਇਹ ਦੇਖਣ ਲੱਗ ਜਾਈਏ। ਉਹਨਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਤੋਂ ਸਖਤ ਸ਼ਬਦਾਂ ਦੇ ਵਿੱਚ ਆਸਟ੍ਰੇਲੀਅਨ ਸਰਕਾਰ ਜਿਹੜੀ ਹੈ ਇਜ਼ਰਾਈਲ ਦੀ ਸਰਕਾਰ ਨੂੰ ਜਜਮੈਂਟ ਦੇ ਲਈ ਖੜੀ ਕਰ ਸਕਦੀ ਹੈ। ਆਸਟ੍ਰੇਲੀਆ ਦੀ ਸਰਕਾਰ ਨੂੰ ਹੋਰ ਸਖਤ ਰੁੱਖ ਇਸ ਮਾਮਲੇ ਦੇ ਉੱਤੇ ਅਪਣਾਉਣਾ ਚਾਹੀਦਾ ਹੈ। ਉੱਥੇ ਹੀ ਰੋਬੋਲੈਕਸ ਕੰਪਨੀ ਇਸ ਵਕਤ ਵਿਵਾਦਾਂ ਦੇ ਘੇਰੇ ਦੇ ਵਿੱਚ ਹੈ। ਕਮਿਊਨੀਕੇਸ਼ਨ ਮਿਨਿਸਟਰ ਅਨਿਕਾ ਵੈਲਜ਼ ਨੇ ਕਿਹਾ ਕਿ ਰੋਬੋਲੈਕਸ ਨੂੰ ਜਵਾਬ ਦੇਣ ਦੇ ਲਈ ਫੈਡਰਲ ਸਰਕਾਰ ਨੇ ਕੁਝ ਸਮਾਂ ਦਿੱਤਾ। ਦੱਸ ਦਈਏ ਕਿ ਗੇਮਿੰਗ
कंपनी है जिहड़ी रोबोलैक्स, इस दे उत्ते इल्जाम

0: है कि लगभग 17 लाख ऑस्ट्रेलियन बच्चे इस प्लेटफॉर्म का इस्तेमाल करते हैं, पर क्योंकि शुरुआती जांच दे विच और एक इंडिपेंडेंट ऑडिट दे विच ये पाया गया ऑस्ट्रेलिया दे ई सेफ्टी कमिश्नर दी तरफ तो कि एक ता एज दे नाल जुड़िया हुई वेरिफिकेशन पेरेंट्स दे कंसर्न जड़े ने और पेरेंट्स दे जड़े कंसेंट ने वो नहीं लए जा रहे रोबोलैक्स दी तरफ तो। इस करके रोबोलैक्स जेकर इस दे विच तकनीकी बदला नहीं कर पांदा तां मन्निया जा रहा है कि रोबोलैक्स दे उत्ते एक भारी जुर्माना जिहड़ा लगाया जा सकता है। ज्यादा नहीं तां घट्टो घट्ट 100 मिलियन डॉलर का यह जुर्माना होएगा जो कि रोबोलैक्स दे उत्ते लग सकता है। फिलहाल इस इंडिपेंडेंट जिहड़ा ऑडिट है इसकी रिपोर्ट के बारे भी ई सेफ्टी कमिश्नर की तरफ तो वधेरे जानकारियां मीडिया के नाल साझियां कीतियां गईयां ने। उथे ऑस्ट्रेलिया ते चीन दी अथॉरिटीज की तरफ तो रल के हुण जिहड़ा इलीगल तंबाकू ऑस्ट्रेलिया दे विच आ रहा है, एक सिंडिकेट इस तरीके दे नाल काम कर रहे, एक नहीं बल्कि पता ही नहीं किन्ने एक सिंडिकेट होणगे, उहनां नूं लैके हुण शिकंजा कसिया जा रहा। मनिया गया है कि 100 दे करीब कंटेनर जिहड़े ने उहनां नूं ऑस्ट्रेलियन फैडरल पुलिस ते दूसरियां एजेंसियां ने ऑस्ट्रेलिया दे विच दाखल हुंदिया ही रोक लिया है, और बीजिंग दी ही जानकारी दे उत्ते इह कंटेनर ऑस्ट्रेलिया दे विच दाखल होए सी। यानी बीजिंग दी तरफ तो इह इंटेल यानी गुप्त सूचना जिहड़ी है उह सांझी कीती गई सी ऑस्ट्रेलिया दे नाल। और इस मामले दे विच चीन ने अलग तो 60 लोगों नूं अपने देश दे विच गिरफ्तार कीता है। ऑस्ट्रेलियन बॉर्डर फोर्स ने 90 दे करीब कंटेनर जिहड़े गिरफ्तार कीते ने। मनिया जा रहा है कि उहनां दे विच 60 मिलियन सिगरेट्स गैर कानूनी सी, सस्तियां सी और गैर वाजब सी, जिन्हां नूं ऑस्ट्रेलियन बाजार दे विच बिकन नहीं दिता जाना चाहिए था। इस तो इलावा 60 किलोग्राम दे आसपास खुला तंबाकू भी जिहड़ा लियांदा गया सी। इन्हां सारियां दी कीमत लगभग ऑस्ट्रेलियन बाजार दे विच 92 मिलियन ऑस्ट्रेलियन डॉलर दसी जा रही सी। हालांकि ये तंबाकू की वैल्यू जिहड़ी है वह टैक्स हटा के दसी गई है, यानी कि जेकर ये इलीगल तंबाकू इसे करके है क्योंकि ये टैक्स तो बचा के बेचा जाता है, तो जेकर इस दे विच टैक्स की रकम जोड़ दी जाए तो 3-4 गुनी होएगी। उधर कल दे दिन तंबाकू दे नाल जुड़ियां खबर ऑस्ट्रेलियन मीडिया च छाइया रही, जदों पॉलिन हैंसन ने कहते रहे कि सिगरेटा नू सस्ता कर दियो ताकि इलीगल सिगरेट्स जिहड़ियां ने वो बाजार दे विच घट हो जाए। बॉर्डर फोर्स ऑफिसर्स की तरफ तो फिलहाल हालांकि यह भी जानकारी सामने आई है कि 112 कंटेनर आए सी पर 91 ही बरामद किए गए ने, यानी कि हाले भी कुछ कंटेनर जिहड़े ने वह बच निकले ने। दस दईए कि इस दरम्यान ऑस्ट्रेलियन ब्यूरो ऑफ स्टैटिस्टिक्स के आंकड़े यह दसते हैं कि ऑस्ट्रेलिया दे विच 2017 के अंदर जिहड़ा 12% गैर कानूनी सिगरटा तंबाकू इस्तेमाल हुंदा सी वह हुण वध के 80% हो गया। यानी ऑस्ट्रेलियाई बाजार दे विच गैर कानूनी सिगरटा वेप्स ई सिगरेट्स इन्हों का दबदबा इस वक्त चल रहा है। NSW दे प्रीमियर क्रिसमिन्स तो लैके ते वन नेशन पार्टी तक की तरफ तो तंबाकू एक्साइज नूं घट करन दीआं गल्लां कहीआं गईआं ने। दस दईए कि हाले 20 सिगरेटा के एक डब्बे के उत्ते घट्टो घट $30 का तो एक्साइज ही लग जाता है, इस नूं घट करन दी गल कीती जा रही है। उथे अगलिया कुछ खबर की सांझ पाईए तो आस्ट्रेलिया दे विच सरकार ते विरोधी धिर एक-मिक किवें ने, इस नूं लैके हुण एक खबर सामने आई है। दस दईए कि एंथनी अल्बनीज जां उहनां दी लेबर पार्टी अक्सर जदों पीटर डटन हुंदे सीगे पार्लीमेंट दे विच तां उहनां नूं कैप्टन नो कह के सददी हुंदी सी। ਇਹ ਕੋਈ ਨਵੀਂ ਸਟ੍ਰੈਟੇਜੀ ਨਹੀਂ ਹੈ ਕਿ ਪੀਟਰ ਡਟਨ ਦੀ ਤਾਂ ਹਰ ਇੱਕ ਗੱਲ ਦਾ ਲੇਬਰ ਨੇ ਵਿਰੋਧ ਕੀਤਾ। ਟੋਨੀ ਐਬਟ ਨੂੰ ਵੀ ਡਾਕਟਰ ਨੋ ਕਹਿ ਕੇ ਸੱਦਿਆ ਜਾਂਦਾ ਹੁੰਦਾ ਸੀ। ਕੈਪਟਨ ਨੋ, ਡਾਕਟਰ ਨੋ ਇਸ ਕਿਸਮ ਦੀ ਸ਼ਬਦਾਵਲੀ ਲੇਬਰ ਦੀ ਤਰਫ ਤੋਂ ਇਹਨਾਂ ਪਾਰਟੀਆਂ ਦੇ ਲਈ ਆਪਣੇ ਵਿਰੋਧੀ ਧਿਰ ਦੇ ਆਗੂਆਂ ਦੇ ਲਈ ਵਰਤੀ ਜਾਂਦੀ ਸੀ। ਪਰ ਐਂਗਸ ਟੇਲਰ ਦਾ ਦੇਣਾ ਕਿੱਥੋਂ ਦੇਣਗੇ, ਕਿਉਂਕਿ ਐਂਗਸ ਟੇਲਰ ਤਾਂ ਹਰ ਇੱਕ ਗੱਲ ਦੇ ਉੱਤੇ ਯੈਸ ਕਰ ਦਿੰਦੇ ਨੇ ਲੇਬਰ ਪਾਰਟੀ ਨੂੰ। ਇਸ ਕਰਕੇ ਵਿਰੋਧੀ ਧਿਰ ਨੇਤਾ ਦੀ ਵਿਰੋਧਤਾ ਵੀ ਲੇਬਰ ਪਾਰਟੀ ਤੋਂ ਨਹੀਂ ਹੋ ਰਹੀ। ਗੈਂਬਲਿੰਗ ਐਡਸ ਤੋਂ ਲੈ ਕੇ NDIS ਦੇ ਵਿੱਚ ਰਿਫਾਰਮ ਲਿਆਉਣ ਤੱਕ ਦੇ ਮਾਮਲੇ ਜਾਂ ਫਿਰ ਸੋਸ਼ਲ ਮੀਡੀਆ ਜਿਹੜੇ ਵੱਡੀਆਂ ਤਕਨੀਕ ਕੰਪਨੀਆਂ ਨੇ ਉਹਨਾਂ ਦੇ ਉੱਤੇ ਜਰਨਲਿਜ਼ਮ ਨੂੰ ਲੈ ਕੇ ਪੇ ਕਰਨ ਦਾ ਜਾਂ ਇੱਕ ਥੋਪਣ ਦਾ ਜਿਹੜਾ ਕਾਨੂੰਨ ਸੀ ਉਹ ਲਗਾਉਣਾ, ਵੀਡੋਜ਼ ਟੈਕਸ, ਹੋਰ ਬਹੁਤ ਸਾਰੇ ਮਸਲੇ ਐਸੇ ਰਹੇ ਨੇ ਜਿਨ੍ਹਾਂ ਦੇ ਉੱਤੇ ਲਿਬਰਲ ਨੈਸ਼ਨਲ ਗੱਠਜੋੜ ਤੇ ਲੇਬਰ ਪਾਰਟੀ ਇਕੱਠੇ ਨਜ਼ਰ ਆਏ ਨੇ। ਬੇਸ਼ੱਕ ਪੌਲਿਨ ਹੈਂਸਨ ਲੇਬਰ ਗ੍ਰੀਨਜ਼ ਗੱਠਜੋੜ ਇਸ ਨੂੰ ਦੱਸਦੇ ਨੇ, ਪਰ ਇੱਕ ABC ਦੀ ਪ੍ਰਕਾਸ਼ਿਤ ਖਬਰ 'ਚ ਇਹ ਵੀ ਦੱਸਿਆ ਗਿਆ ਕਿ ਬਹੁਤ ਸਾਰੇ ਮਾਮਲਿਆਂ ਦੇ ਉੱਤੇ ਤਾਂ ਗ੍ਰੀਨਸ ਪਾਰਟੀ ਵੀ ਲੇਬਰ ਤੋਂ ਅੱਡ ਖੜੀ ਸੀ, ਜਦਕਿ ਲਿਬਰਲ ਨੈਸ਼ਨਲ ਹਰ ਜਗ੍ਹਾ ਦੇ ਉੱਤੇ ਨਾਲ ਖੜੇ ਸੀ। ਲਿਬਰਲ ਪਾਰਟੀ ਦੇ ਆਗੂ ਐਂਡਰਿਊ ਹੇਸਟੀ ਨੇ ਰੇਡੀਓ ਨੈਸ਼ਨਲ ਦੇ ਉੱਤੇ ਗੱਲਬਾਤ ਕਰਦਿਆਂ ਕਿਹਾ ਕਿ ਅਜਿਹਾ ਨਹੀਂ ਹੈ ਕਿ ਉਹ ਹਰ ਇੱਕ ਚੀਜ਼ ਨੂੰ ਹਾਂ ਕਰ ਦਿੰਦੇ ਨੇ, ਪਰ ਹਰ ਇੱਕ ਮਸਲੇ ਦੇ ਉੱਤੇ ਸਰਕਾਰ ਦੇ ਨਾਲ ਸਹਿਮਤੀ ਜਤਾਉਣ ਦੇ ਨਾਲ ਵੀ ਲੋਕਤੰਤਰੀ ਕਾਰਵਾਈਆਂ ਅੱਗੇ ਨਹੀਂ ਵੱਧ ਸਕਦੀਆਂ। ਦੱਸ ਦਈਏ ਕਿ ਐਂਡਰਿਊ ਹੇਸਟੀ ਉਹਨਾਂ ਕੁਝ ਸਿਆਸਤਦਾਨਾਂ ਦੇ ਵਿੱਚੋਂ ਇੱਕ ਨੇ ਜਿਹੜੇ ਲਿਬਰਲ ਪਾਰਟੀ ਦੀ ਲੜਾਈ ਫਰੰਟ ਲਾਈਨ ਦੇ ਵਿੱਚ ਆ ਕੇ ਲੜ ਰਹੇ ਨੇ, ਜਦੋਂ ਅਕਸਰ ਇਹ ਤੁਲਨਾ ਕਰ ਦਿੱਤੀ ਜਾਂਦੀ ਹੈ ਕਿ ਲਿਬਰਲ ਪਾਰਟੀ ਹੁਣ ਵਨ ਨੇਸ਼ਨ ਦੇ ਕਦਮਾਂ ਦੇ ਉੱਤੇ ਚੱਲ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਲਿਬਰਲ ਨੈਸ਼ਨਲ ਗੱਠਜੋੜ ਵਨ ਨੇਸ਼ਨ ਤੋਂ ਕਿਤੇ ਪੁਰਾਣਾ, ਕਿਤੇ ਵੱਡਾ ਤੇ ਕਿਤੇ ਮਜ਼ਬੂਤ ਗੱਠਜੋੜ ਹੈ। ਅਸਲ ਦੇ ਵਿੱਚ ਵਨ ਨੇਸ਼ਨ ਉਹਨਾਂ ਦੀਆਂ ਆਈਡੀਓਲੋਜੀਜ਼ ਨੂੰ ਕਾਪੀ ਕਰਦੇ ਨੇ, ਨਾ ਕਿ ਉਹ। ਇੱਧਰ ਦੂਸਰੇ ਪਾਸੇ ਇਹ ਵੀ ਖਬਰਾਂ ਸਾਹਮਣੇ ਆਈਆਂ ਨੇ ਕਿ ਪਿਛਲੇ ਕੁਝ ਅਰਸੇ ਦੇ ਵਿੱਚ ਐਂਗਸ ਟੇਲਰ ਜਿਹੜੇ ਨੇ ਉਹ ਕਈ ਮਾਮਲਿਆਂ ਦੇ ਉੱਤੇ ਲੇਬਰ ਪਾਰਟੀ ਦੇ ਨਾਲ ਜਾ ਜੁੜੇ ਨੇ, ਭਾਵੇਂ ਕਿ ਉਹਨਾਂ ਨੂੰ ਆਪਣੀ ਹੀ ਪਾਰਟੀ ਦੇ ਵਿੱਚ ਨੁਕਸਾਨ ਝੱਲਣਾ ਕਿਉਂ ਨਾ ਪੈਂਦਾ ਹੋਵੇ। ਉਦਾਹਰਣ ਦੇ ਤੌਰ ਦੇ ਉੱਤੇ ਜਿਹੜਾ ਗੈਂਬਲਿੰਗ ਐਡਵਰਟਾਈਜ਼ਮੈਂਟ ਦਾ ਬਿੱਲ ਸੀ, ਉਸ ਮਾਮਲੇ ਦੇ ਉੱਤੇ ਗੱਠਜੋੜ ਦੇ ਕੋਲ ਇੱਕ ਚੰਗਾ ਮੌਕਾ ਸੀ ਆਪਣੀ ਸਿਆਸਤ ਚਮਕਾਉਣ ਦਾ, ਪਰ ਕੁਝ ਐਂਟੀ ਰੈਗੂਲੇਸ਼ਨ ਲਿਬਰਟੇਰੀਅਨਸ ਇੱਕ ਪਾਸੇ ਹੋ ਗਏ, ਦੋ ਧਿਰਾਂ ਬਣ ਗਈਆਂ ਖੁਦ ਲਿਬਰਲ ਦੇ ਅੰਦਰ, ਤੇ ਦੂਜੀ ਧਿਰ ਉਹ ਸੀ ਜਿਹੜੀ ਇਸ ਮਾਮਲੇ ਦੇ ਉੱਤੇ ਹੋਰ ਵਧੇਰੇ ਸਖਤ ਪਾਬੰਦੀਆਂ ਲਗਾਉਣ ਦੀ ਗੱਲ ਕਰ ਰਹੀ ਸੀ। ਬਲਕਿ ਜਦੋਂ ਫਲੋਰ ਦੇ ਉੱਤੇ ਵੋਟ ਪਾਉਣ ਦੀ ਗੱਲ ਆਈ ਤਾਂ ਤਿੰਨ ਲਿਬਰਲ ਪਾਰਟੀ ਦੇ MP ਤਾਂ ਦੂਸਰੇ ਪਾਸੇ ਚਲੇ ਗਏ, ਯਾਨੀ ਆਪਣੀ ਹੀ ਪਾਰਟੀ ਤੋਂ ਉਲਟ ਰੁੱਖ ਕਰਕੇ ਇਸ ਬਿੱਲ ਦੇ ਵਿਰੋਧ ਦੇ ਵਿੱਚ ਵੋਟ ਪਾਇਆ, ਜਦਕਿ ਲਿਬਰਲ ਨੈਸ਼ਨਲ ਗੱਠਜੋੜ ਸਰਕਾਰ ਦੇ ਨਾਲ ਇਸ ਮਾਮਲੇ ਦੇ ਉੱਤੇ ਖੜਾ ਸੀ, ਕਿਉਂਕਿ ਸਰਕਾਰ ਨੇ ਕਹਿ ਦਿੱਤਾ ਕਿ ਉਹਨਾਂ ਦੇ ਮਨ ਮੁਤਾਬਕ ਤਬਦੀਲੀਆਂ ਸੀ ਗੈਂਬਲਿੰਗ ਰਿਫਾਰਮ ਲਾਸ ਦੇ ਅੰਦਰ ਕਰ ਦਿੱਤੀਆਂ ਨੇ। ਖੈਰ ਇਸ ਖਬਰ ਨੂੰ ਜਿਹੜੀ ਕਿ ABC ਦੀ ਹੈ, ਜਿਸਦੀ ਵਿਰੋਧ ਤਾਂ ਪੌਲਿਨ ਹੈਨਸਨ ਅਕਸਰ ਕਰਦੇ ਨੇ, ਹੋ ਸਕਦਾ ਇਸ ਮਾਮਲੇ ਦੇ ਉੱਤੇ ABC ਦੇ ਨਾਲ ਵੀ ਉਹ ਸਹਿਮਤ ਹੋ ਜਾਣ। ਪਰ ਵੀਜ਼ਿਆਂ ਦੇ ਮਾਮਲੇ ਦੇ ਉੱਤੇ ਅਕਸਰ ਇੱਕ ਚਰਚਾ ਛਿੜੀ ਰਹਿੰਦੀ ਹੈ। ਹੁਣ ਵਿਕਟੋਰੀਆ ਦੇ ਜਿਹੜੇ ਫਾਰਮਰਸ ਨੇ ਉਹਨਾਂ ਦੀ ਤਰਫ ਤੋਂ ਜਾਂ ਜਿਹੜੇ ਜ਼ਮੀਨਾਂ ਦੇ ਮਾਲਕ ਨੇ ਉਹਨਾਂ ਦੀ ਤਰਫ ਤੋਂ ਇੱਕ ਇਤਰਾਜ਼ ਉਠਾਇਆ ਗਿਆ। ਕਿਹਾ ਗਿਆ ਹੈ ਕਿ ਆਸਟ੍ਰੇਲੀਆ ਦੇ ਵਿੱਚ ਸਾਲ 1975 ਤੋਂ ਵਰਕਿੰਗ ਹੋਲੀਡੇ ਮੇਕਰ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਵੀਜ਼ਾ ਦੇ ਵਿੱਚ, ਤਾਂ ਕਿ ਕਿਸਾਨਾਂ ਨੂੰ ਸਥਾਨਕ ਕਮਿਊਨਿਟੀ ਨੂੰ ਇੱਕ ਮਦਦ ਮਿਲ ਸਕੇ। ਇਹ ਜਿਹੜੇ ਵਿਦੇਸ਼ਾਂ ਤੋਂ ਬੈਕਪੈਕਰ ਆਉਂਦੇ ਨੇ ਇਹ ਦੇਸ਼ ਦੇ ਸੱਭਿਆਚਾਰ ਦੇ ਵਿੱਚ ਰਲ ਚੁੱਕੇ ਸੀ ਹੁਣ ਤੱਕ। ਨੈਸ਼ਨਲ ਫਾਰਮਰ ਫੈਡਰੇਸ਼ਨ ਯਾਨੀ NFF ਦਾ ਕਹਿਣਾ ਹੈ ਕਿ ਬੈਕਪੈਕਰਸ ਦੇ ਉੱਤੇ ਰੋਕ ਲਗਾਉਣ ਦੇ ਨਾਲ ਜਾਂ ਉਹਨਾਂ ਦੀ ਗਿਣਤੀ ਸੀਮਤ ਕਰਨ ਦੇ ਨਾਲ ਸਿੱਧਾ ਸਿੱਧਾ ਅਸਰ ਜਿਹੜਾ ਉਹ ਫਾਰਮਰਸ ਦੇ ਉੱਤੇ ਪਏਗਾ। ਚੇਤੇ ਕਰਵਾ ਦਈਏ ਕਿ ਹੋਮ ਅਫੇਅਰ ਮਿਨਿਸਟਰ ਟੋਨੀ ਬਰਕ ਇਹ ਗੱਲ ਐਤਵਾਰ ਦੇ ਦਿਨ ਕਹਿ ਚੁੱਕੇ ਨੇ ਕਿ WHM ਯਾਨੀ ਵਰਕਿੰਗ ਹੋਲੀਡੇ ਮੇਕਰ ਵੀਜ਼ਾ ਜਿਹੜੇ ਨੇ ਉਹਨਾਂ ਦੀ ਪ੍ਰੋਸੈਸਿੰਗ ਨੂੰ ਸਲੋ ਕੀਤਾ ਗਿਆ, ਜ਼ਾਹਰ ਜੀ ਗੱਲ ਹੈ, ਔਰ ਅੱਗੇ ਤੋਂ ਵੀ ਇਹਨਾਂ ਨੂੰ ਸੀਮਤ ਕਰ ਦਿੱਤਾ ਜਾਏਗਾ। ਸਰਕਾਰ ਦੀ ਵੈਬਸਾਈਟ ਦੇ ਉੱਤੇ ਜਾ ਕੇ ਦੇਖੋ ਤਾਂ ਵਰਕਿੰਗ ਹੋਲੀਡੇ ਮੇਕਰ ਵੀਜ਼ਾ ਮਹਿਜ਼ 24 ਜਿਹੜੀ ਕੰਟਰੀਜ਼ ਨੇ ਉਹਨਾਂ ਦੇ ਲਈ ਪੌਜ਼ ਕੀਤਾ ਗਿਆ, ਪਰ ਬਾਕੀ ਐਪਲੀਕੇਸ਼ਨਾਂ ਕਿਉਂ ਸਲੋ ਕਰ ਦਿੱਤੀਆਂ ਗਈਆਂ ਨੇ ਇਸ ਦਾ ਕੋਈ ਜਵਾਬ ਨਹੀਂ ਹੈ। ਅਪੋਜੀਸ਼ਨ ਲੀਡਰ ਐਂਗਸ ਟੇਲਰ ਦੀ ਤਰਫ ਤੋਂ ਵੀ ਇਹ ਗੱਲ ਕਹੀ ਗਈ ਹੈ ਕਿ ਜੇਕਰ ਉਹਨਾਂ ਦੀ ਪਾਰਟੀ ਜਿੱਤ ਕੇ ਸੱਤਾ ਦੇ ਵਿੱਚ ਆਈ, ਉਹਨਾਂ ਦਾ ਗੱਠਜੋੜ ਆਇਆ, ਤਾਂ ਉਹ ਵੀ ਇਸ ਕਿਸਮ ਦੀ ਹੀ ਕੋਈ ਯੋਜਨਾ ਤਿਆਰ ਕਰ ਰਹੇ ਨੇ ਕਿ ਬੈਕਪੈਕਰਸ ਦੀ ਗਿਣਤੀ ਸੀਮਤ ਕਿਉਂ ਨਾ ਕਰ ਦਿੱਤੀ ਜਾਵੇ, ਉਸ ਦੇ ਉੱਤੇ ਵਿਚਾਰਾਂ ਕੀਤੀਆਂ ਜਾਣਗੀਆਂ। ਯਾਨੀ ਕਿ ਲੇਬਰ ਬਦਲ ਵੀ ਜਾਂਦੀ ਹੈ ਤਾਂ ਵੀ ਇਹਨਾਂ ਕਿਸਾਨਾਂ ਨੂੰ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆਉਂਦੀ। ਅਗਲੀ ਖਬਰ ਵਿਕਟੋਰੀਆ ਦੇ ਨਾਲ ਜੁੜੀ ਇੱਕ ਐਨੈਕਡੋਟ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਮੈਟਾਫੋਰ ਕਹਿ ਦਿੰਦੇ ਹਾਂ ਅੰਗਰੇਜ਼ੀ ਚ, ਮੈਟਾਫੋਰ ਦਾ ਮਤਲਬ ਇਹ ਹੁੰਦਾ ਹੈ ਕਿ ਇੱਕ ਕਹਾਣੀ ਦੂਸਰੀ ਦੇ ਨਾਲ ਜੋੜ ਕੇ ਕਿਵੇਂ ਦੱਸੀ ਜਾਂਦੀ ਹੈ। ਮੈਟਾਫੋਰ ਆਪ ਬਣਾਇਆ ਹੋਇਆ ਅਸੀਂ, ਉਹ ਇਹ ਹੈ ਕਿ ਫੌਜ ਦੇ ਵਿੱਚ ਤਿੰਨ ਤਰ੍ਹਾਂ ਦੇ ਵੱਡੀਆਂ ਬੰਦੂਕਾਂ ਹੁੰਦੀਆਂ ਨੇ, ਵੱਡੀਆਂ ਗਨਸ ਹੁੰਦੀਆਂ ਨੇ, LMG ਲਾਈਟ ਮਸ਼ੀਨ ਗਨ, MMG ਮੀਡੀਅਮ ਮਸ਼ੀਨ ਗਨ, ਤੇ ਫਿਰ ਉਸ ਤੋਂ ਵੀ ਵੱਡੀ ਹੁੰਦੀ ਹੈ HMG ਹੈਵੀ ਮਸ਼ੀਨ ਗਨ। ਇਸ ਨੂੰ ਆਮ ਬੰਦਾ ਤਾਂ ਚੁੱਕੀ ਨਹੀਂ ਸਕਦਾ, ਵੱਡੇ ਵੱਡੇ ਵਹੀਕਲਸ ਤੇ ਲੋਡ ਕੀਤੀ ਹੁੰਦੀ ਹੈ, 12 mm ਤੋਂ ਵੱਡੀਆਂ ਗੋਲੀਆਂ ਹੁੰਦੀਆਂ ਨੇ ਇਹਦੇ ਚ, ਠਾ ਕਰਕੇ ਵੱਡੇ ਵੱਡੇ ਵਾਹਨ ਤੱਕ ਉਡਾ ਦਿੰਦੇ ਨੇ, ਫਾਈਟਰ ਜੈਟਸ ਤੱਕ ਨੂੰ ਇਹ ਜਿਹੜਾ HMG ਨਿਸ਼ਾਨਾ ਬਣਾ ਲੈਂਦੀ ਹੈ। ਵਿਕਟੋਰੀਆ ਦੇ ਪ੍ਰੀਮੀਅਰ, ਹੁਣ ਐਨੈਕਡੋਟ ਇਹ ਹੈ ਕਿ ਬੈਨ ਕੈਰਲ ਦੇ ਕੋਲ ਇਹੀ HMG ਸ਼ਾਇਦ ਹੱਥ ਚ ਆ ਗਈ ਹੈ। ਉਹ ਹੈਵੀ ਮਸ਼ੀਨ ਗਨ ਕੀ ਹੈ? ਰਾਇਲ ਕਮਿਸ਼ਨ ਬਿਗ ਬਿਲਟ ਪ੍ਰੋਗਰਾਮ, ਜਿਸ ਦੇ ਨਾਂ ਦੇ ਉੱਤੇ ਵਿਕਟੋਰੀਆ ਦੇ ਪ੍ਰੀਮੀਅਰਸ ਦੀ ਰੋਟੀਆਂ ਸਿੱਕਦੀਆਂ ਰਹੀਆਂ ਨੇ, ਚਾਹੇ ਉਹ ਡੈਨੀਅਲ ਐਂਡਰਿਊਜ਼ ਹੋਣ, ਚਾਹੇ ਜੈਸਿੰਟਾ ਐਲਨ ਹੋਣ, ਉਹ ਬਿਗ ਬਿਲਟ ਪ੍ਰੋਗਰਾਮ ਜਿਹਦੇ ਉੱਤੇ ਵਿਕਟੋਰੀਆ ਨਾਜ਼ ਕਰਦਾ ਰਿਹਾ ਔਰ ਆਪਣੇ ਆਪ ਨੂੰ ਵੱਖਰਾ ਦੱਸਦਾ ਰਿਹਾ ਕਿ ਸਾਡੇ ਇਨਫਰਾਸਟ੍ਰਕਚਰ ਪ੍ਰੋਜੈਕਟ ਕਿਤੋਂ ਕਿਤੇ ਚਲੇ ਜਾਣਗੇ। ਤੁਸੀਂ ਦੇਖਿਓ ਜਰਾ ਵਿਕਟੋਰੀਆ ਦੀ ਤਸਵੀਰ ਕਿਵੇਂ ਬਦਲਦੀ, ਨੁਹਾਰ ਕਿਵੇਂ ਬਦਲਦੀ। ਉਹ ਬਿਗ ਬਿਲਡ ਪ੍ਰੋਜੈਕਟ ਹੈ ਜਿਸ ਦੇ ਨਾਂ ਦੇ ਉੱਤੇ ਕਿਹਾ ਜਾਂਦਾ ਰਿਹਾ ਕਿ ਵੱਡੀਆਂ ਵੱਡੀਆਂ ਯੂਨੀਅਨਸ ਨੂੰ ਫਾਇਦਾ ਹੁੰਦਾ ਰਿਹਾ, ਯੂਨੀਅਨਸ ਜਿਹੜੀਆਂ ਕਿ ਲੇਬਰ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਗੜੁੱਚ ਨੇ, ਔਰ ਯੂਨੀਅਨਸ ਨੂੰ ਨਾਰਾਜ਼ ਕਰਨਾ ਯਾਨੀ ਲੇਬਰ ਦੇ ਕਿਸੇ ਵੀ ਵੱਡੇ ਨੇਤਾ ਦੀ ਕੁਰਸੀ ਖਤਰੇ ਦੇ ਵਿੱਚ ਪੈ ਜਾਂਦੀ ਹੈ। ਪਰ ਬੈਨ ਕੈਰਲ ਨੂੰ ਇਹਨਾਂ ਗੱਲਾਂ ਦੀ ਫਿਕਰ ਕਿਉਂ ਨਹੀਂ ਹੈ? ਆਖਿਰਕਾਰ ਹੁਣ ਉਹ ਵੇਲਾ ਆ ਗਿਆ ਜਦੋਂ ਪ੍ਰੀਮੀਅਰ ਬਣਦੇ ਹੀ ਬੈਨ ਕੈਰਲ ਨੇ ਕਿਹਾ ਸੀਗਾ ਕਿ ਰਾਇਲ ਕਮਿਸ਼ਨ ਬਿਗ ਬਿਲਡ ਪ੍ਰੋਗਰਾਮ ਦੇ ਵਿੱਚ ਬਣਾ ਦਿੱਤਾ ਜਾਏਗਾ। ਅੱਜ ਰਾਤ ਨੂੰ 9 ਵਜੇ ਦੇ ਆਸ ਪਾਸ, ਅੱਜ ਮਾਫ਼ ਕਰਨਾ, ਅੱਜ ਸਵੇਰ ਵੇਲੇ 9 ਵਜੇ ਦੇ ਆਸ ਪਾਸ ਜਿਸ ਵੇਲੇ ਖ਼ਬਰਾਂ ਦੀ ਅਸੀਂ ਸਾਂਝ ਪਾ ਰਹੇ ਸੀ, ਇਸ ਕਿਸਮ ਦੀ ਇੱਕ ਬੈਠਕ ਜਿਹੜੀ ਸੀ ਉਹ ਪ੍ਰੀਮੀਅਰ ਦਫ਼ਤਰ ਦੇ ਵਿੱਚ ਚੱਲ ਰਹੀ ਹੈ, ਔਰ ਹੋ ਸਕਦਾ ਦੁਪਹਿਰ ਵੇਲੇ ਤੱਕ HMG ਦੀਆਂ ਗੋਲੀਆਂ ਵੀ ਨਿਕਲ ਕੇ ਬਾਹਰ ਆ ਜਾਣ ਤੇ ਦੱਸ ਦਿੱਤਾ ਜਾਵੇ ਕਿ ਆਖਿਰਕਾਰ ਰਾਇਲ ਕਮਿਸ਼ਨ ਦਾ ਐਲਾਨ ਜਿਹੜਾ ਉਹ ਕਰ ਦਿੱਤਾ ਗਿਆ। ਰਾਇਲ ਕਮਿਸ਼ਨ ਨਾ ਕੇਵਲ ਬਿਗ ਬਿਲਡ ਪ੍ਰੋਜੈਕਟ ਦੇ ਅੰਦਰ ਹੋਈਆਂ ਗੜਬੜੀਆਂ ਬਲਕਿ ਯੂਨੀਅਨ ਦੇ ਵਿੱਚ ਕਰਪਸ਼ਨ ਦੇ ਮਾਮਲਿਆਂ ਦੇ ਉੱਤੇ ਵੀ ਆਪਣੀ ਪੜਤਾਲ ਕਰ ਸਕਦਾ। ਹਾਲਾਂਕਿ ਇੱਕ ਤਾਜ਼ਾ ਸਰਵੇਖਣ ਸਾਹਮਣੇ ਆਇਆ ਸੀ ਜਿਸ ਦੇ ਵਿੱਚ 15% ਲੋਕ ਹੀ ਇਸ ਗੱਲ ਤੋਂ ਇੰਪੈਕਟ ਕਰ ਰਹੇ ਸੀ ਕਿ ਯੂਨੀਅਨ ਦੇ ਵਿੱਚ ਗੜਬੜੀਆਂ ਹੁੰਦੀਆਂ ਨੇ, ਭ੍ਰਿਸ਼ਟਾਚਾਰ ਹੁੰਦਾ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਪਰ ਬਿਗ ਬਿਲਡ ਪ੍ਰੋਜੈਕਟ ਵਿਕਟੋਰੀਆ ਦੀ ਆਰਥਿਕਤਾ ਨੂੰ ਪਿੱਛੇ ਲੈ ਕੇ ਜਾ ਸਕਦੇ ਨੇ, ਅੱਗੇ ਨਹੀਂ। ਇਹ ਕਿਵੇਂ ਹੋ ਸਕਦਾ ਹੈ ਕਿ ਇਨਫਰਾਸਟ੍ਰਕਚਰ ਦੇ ਪ੍ਰੋਜੈਕਟ ਨੁਕਸਾਨ ਕਰ ਦੇਣ? ਰਾਇਲ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਚੱਲੇਗਾ। ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਵੀ ਸਾਂਝੀਆਂ ਕਰ ਲਈਏ, ਜਿਵੇਂ ਕਿ ਕੱਲ ਦੇ ਦਿਨ ਵੀ ਤੁਹਾਨੂੰ ਦੱਸਿਆ ਸੀ ਕਿ ਇੰਜ ਲੱਗ ਰਿਹਾ ਹੈ ਕਿ ਆਸਟ੍ਰੇਲੀਆ ਦੇ ਖਿਡਾਰੀਆਂ ਦੇ ਉੱਤੇ ਇਸ ਵਕਤ ਕੋਈ ਰਾਹੂ ਕੇਤੂ ਚੱਲ ਰਹੇ ਨੇ। ਪਹਿਲਾਂ ਸਿਡਨੀ ਸਵੈਨਸ ਦਾ ਮਸਲਾ ਆ ਗਿਆ 4 ਖਿਡਾਰੀਆਂ ਦਾ, ਫਿਰ ਜਿਹੜੇ ਡੇਵਿਡ ਵਾਰਨਰ ਨੇ ਉਹਨਾਂ ਤੇ ਡਰਿੰਕ ਐਂਡ ਡਰਾਈਵਿੰਗ ਦਾ ਕੇਸ ਉਹ ਸਾਹਮਣੇ ਆਇਆ, ਤੇ ਹੁਣ ਟੈਨਿਸ ਦੀ ਦੁਨੀਆ ਦੇ ਮੰਨੇ ਪਰਮੰਨੇ ਆਸਟ੍ਰੇਲੀਅਨ ਖਿਡਾਰੀ ਨਿਕ ਕਿਰਿਓਸ ਕੋਕੀਨ ਦੇ ਮਾਮਲੇ ਚ ਜਾਂਚ ਦੇ ਵਿੱਚ ਪੋਜ਼ਿਟਿਵ ਪਾਏ ਗਏ ਨੇ, ਔਰ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਟੈਨਿਸ ਦੇ ਵਿੱਚੋਂ ਜਾਂ ਟੈਨਿਸ ਦੀ ਇਸ ਦੁਨੀਆ ਦੇ ਵਿੱਚੋਂ ਕੁਝ ਸਮੇਂ ਦੇ ਲਈ ਬਾਹਰ ਕੀਤਾ ਜਾ ਸਕਦਾ। ਆਸਟ੍ਰੇਲੀਅਨ ਖਿਡਾਰੀ ਨੇ 22 ਜੂਨ ਨੂੰ ਮੈਲੋਰਕਾ ਓਪਨ ਦੇ ਦਰਮਿਆਨ ਆਪਣਾ ਸੈਂਪਲ ਦਿੱਤਾ ਸੀ, ਜਾਂਚ ਦੇ ਵਿੱਚ ਕੋਕੀਨ ਦਾ ਇੱਕ ਮੈਟਾਬੋਲਾਈਟ ਜਿਹੜਾ ਉਸਦੀ ਮੌਜੂਦਗੀ ਪਾਈ ਗਈ ਹੈ। ਦੁਨੀਆ ਦੇ ਸਾਬਕਾ ਨੰਬਰ 13 ਦੇ ਖਿਡਾਰੀ ਰਹਿ ਚੁੱਕੇ ਰੈਂਕਿੰਗ ਦੇ ਵਿੱਚ ਨਿਕ ਕਿਰਿਓਸ ਹੁਣ 4 ਅਗਸਤ ਤੋਂ ਅਸਥਾਈ ਰੂਪ ਦੇ ਨਾਲ ਨਿਲੰਬਿਤ ਕਰ ਦਿੱਤੇ ਗਏ ਨੇ, ਬਰਖਾਸਤ ਕਰ ਦਿੱਤੇ ਗਏ ਨੇ ਟੈਨਿਸ ਦੇ ਕਿਸੇ ਵੀ ਕੌਮਾਂਤਰੀ ਤੇ ਕੌਮੀ ਮੁਕਾਬਲੇ ਤੋਂ। ਇੰਟਰਨੈਸ਼ਨਲ ਟੈਨਿਸ ਇੰਟੀਗ੍ਰਿਟੀ ਏਜੰਸੀ ਨੇ ਕਿਹਾ ਕਿ ਨਿਕ ਕਿਰਿਓਸ ਆਪਣੇ ਜਿਹੜੀ ਬਰਖਾਸਤਗੀ ਉਸਦੇ ਖਿਲਾਫ ਅਪੀਲ ਕਰ ਸਕਦੇ ਨੇ, ਪਰ ਹਾਲੇ ਤੱਕ ਉਹਨਾਂ ਨੇ ਅਜਿਹਾ ਨਹੀਂ ਕੀਤਾ। ਇੰਸਟਾਗ੍ਰਾਮ ਦੇ ਵਿੱਚ ਇੱਕ ਪੋਸਟ ਦੇ ਅੰਦਰ ਕਿਰਿਓਸ ਨੇ ਇਹ ਜ਼ਰੂਰ ਕਹਿ ਦਿੱਤਾ ਕਿ ਉਹਨਾਂ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ, ਪੂਰੀ ਜ਼ਿੰਮੇਵਾਰੀ ਲੈਂਦੇ ਨੇ। ਇਸ ਦਰਮਿਆਨ ਕਿਰਿਓਸ ਕਿਸੇ ਵੀ ਗ੍ਰੈਂਡ ਸਲੈਮ, ਕਿਸੇ ਵੀ ਮਹਿਲਾ ਅਤੇ ਪੁਰਸ਼ ਜਾਂ ਮਿਕਸ ਡਬਲਸ ਵਰਗੇ ਕਿਸੇ ਵੀ ਮੁਕਾਬਲੇ ਦੇ ਵਿੱਚ ਹਿੱਸਾ ਨਹੀਂ ਲੈ ਸਕਦੇ, ਨਾ ਹੀ ਕਿਸੇ ਵੀ ਜਿਹੜੀ WTA ਦੀ ਜਿਹੜੀ ਇੱਕ ਮਨਜ਼ੂਰਸ਼ੁਦਾ ਪ੍ਰਤੀਯੋਗਤਾ ਹੁੰਦੀ ਹੈ ਉਸ ਦੇ ਵਿੱਚ ਕੋਚਿੰਗ ਜਾਂ ਦਰਸ਼ਕ ਦੇ ਤੌਰ ਤੇ ਵੀ ਸ਼ਾਮਲ ਨਹੀਂ ਹੋ ਸਕਦੇ। ਪਾਬੰਦੀ ਟ੍ਰਿਬਿਊਨਲ ਦੇ ਫੈਸਲੇ ਤੱਕ ਜਾਰੀ ਰਹੇਗੀ। 31 ਸਾਲ ਦੇ ਕਿਰਿਓਸ ਨੇ ਇਸ ਸੀਜ਼ਨ ਦੇ ਵਿੱਚ ਹੁਣ ਤੱਕ ਸਿਰਫ 4 ਸਿੰਗਲਸ ਮੈਚ ਹੀ ਖੇਡੇ ਨੇ। ਪਿਛਲੇ ਸਾਲ ਵੀ ਜਿਹੜੀ ਆਪਣੀ ਗੋਡੇ ਤੇ ਰਿਸਟ ਦੀ ਜਿਹੜੀ ਕਲਾਈ ਦੀ ਜਿਹੜੀ ਸੱਟਾਂ ਸੀ ਉਹਦੇ ਤੋਂ ਉਹ ਜੂਝ ਰਹੇ ਸੀ। ਆਖਰੀ ਵਾਰ ਉਹਨਾਂ ਨੇ ਵਿੰਬਲਡਨ ਦੇ ਵਿੱਚ ਪੁਰਸ਼ ਡਬਲਸ ਦੇ ਵਿੱਚ ਹਿੱਸਾ ਲਿਆ ਸੀ, ਜਿੱਥੇ ਉਹ ਆਪਣੇ ਜੋੜੀਦਾਰ ਅਲੈਗਜ਼ੈਂਡਰ ਬੁਬਲਿਕ ਦੇ ਨਾਲ ਪਹਿਲੇ ਦੌਰ ਦੇ ਵਿੱਚ ਹੀ ਹਾਰ ਗਏ ਸੀ। ਉਧਰ ਦੂਜੇ ਪਾਸੇ ਖੇਡ ਜਗਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਹਾਕੀ ਤੋਂ ਖਬਰ, ਜਿੱਥੇ ਭਾਰਤ ਦੇ ਲਈ ਚੰਗੀ ਖਬਰ ਇਹ ਸਾਹਮਣੇ ਆਈ ਕਿ ਨੀਦਰਲੈਂਡ ਦੇ ਵਿੱਚ ਚੱਲ ਰਹੇ ਹਾਕੀ ਵਿਸ਼ਵ ਕੱਪ ਦੇ ਵਿੱਚ ਜਿਹੜਾ ਪੁਰਸ਼ਾਂ ਦਾ ਮੁਕਾਬਲਾ ਹੋਇਆ ਉਸ ਦੇ ਵਿੱਚ ਭਾਰਤ ਦੀ ਟੀਮ ਨੇ ਪਾਕਿਸਤਾਨ ਨੂੰ 5-3 ਦੇ ਨਾਲ ਪੂਲ ਡੀ ਦੇ ਵਿੱਚ ਹਰਾ ਦਿੱਤਾ। ਭਾਰਤ ਦੀ ਤਰਫ ਤੋਂ ਪਹਿਲਾ ਗੋਲ ਖੇਡ ਦੇ ਸ਼ੁਰੂ ਹੋਣ ਤੇ ਹੀ 5 ਮਿੰਟਾਂ ਦੇ ਬਾਅਦ ਕਪਤਾਨ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਦੇ ਜ਼ਰੀਏ ਕੀਤਾ। ਇਸ ਤੋਂ ਬਾਅਦ ਅਭਿਸ਼ੇਕ ਨੇ 11ਵੇਂ ਮਿੰਟ 'ਚ ਇੱਕ ਸ਼ਾਨਦਾਰ ਫੀਲਡ ਗੋਲ ਕੀਤਾ। ਖੇਡ ਦੇ 21ਵੇਂ ਮਿੰਟ ਦੇ ਵਿੱਚ ਹਰਮਨਪ੍ਰੀਤ ਨੇ ਇੱਕ ਵਾਰ ਫਿਰ ਤੋਂ ਪੈਨਲਟੀ ਕਾਰਨਰ ਨੂੰ ਗੋਲ ਦੇ ਵਿੱਚ ਬਦਲਿਆ, ਪਰ 1 ਮਿੰਟ ਦੇ ਅੰਦਰ ਅੰਦਰ ਹੀ ਪਾਕਿਸਤਾਨ ਦੇ ਹਨਾਨ ਸ਼ਾਹਿਦ ਨੇ ਫੀਲਡ ਗੋਲ ਦੇ ਜ਼ਰੀਏ ਆਪਣੀ ਟੀਮ ਦਾ ਖਾਤਾ ਖੋਲ ਦਿੱਤਾ। ਇਸ ਤੋਂ ਬਾਅਦ 24ਵੇਂ ਮਿੰਟ 'ਚ ਅਭਿਸ਼ੇਕ ਨੇ 3ਜਾ ਗੋਲ ਦਾਗਿਆ ਤੇ ਫਿਰ ਉਸ ਤੋਂ ਤੁਰੰਤ ਬਾਅਦ ਸੂਫੀਆਨ ਖਾਨ ਨੇ ਪੈਨਲਟੀ ਕਾਰਨਰ ਦੇ ਸਹਾਰੇ ਪਾਕਿਸਤਾਨ ਨੂੰ ਵੀ 2ਜਾ ਗੋਲ ਦਿੱਤਾ। ਖੇਡ ਦੇ 34ਵੇਂ ਮਿੰਟ 'ਚ ਹਾਰਦਿਕ ਸਿੰਘ ਨੇ ਪੈਨਲਟੀ ਗੋਲ ਕਰਕੇ ਭਾਰਤ ਦੀ ਤਰਫ ਤੋਂ 5ਵਾਂ ਗੋਲ ਦਾਗਿਆ। ਇਸ ਤੋਂ ਬਾਅਦ ਪਾਕਿਸਤਾਨ ਦੇ ਹਨਾਨ ਸ਼ਾਹਿਦ ਨੇ ਆਪਣੀ ਟੀਮ ਦੇ ਲਈ 46ਵੇਂ ਮਿੰਟ 'ਚ 3ਜਾ ਗੋਲ ਦਾਗਿਆ ਜੋ ਕਿ ਇੱਕ ਫੀਲਡ ਗੋਲ ਸੀ, ਔਰ ਇਹ ਮੈਚ 'ਚ ਉਸਦਾ 2ਰਾ ਗੋਲ ਸੀ। ਵਰਲਡ ਕੱਪ ਦੇ ਇਸ ਮੈਚ 'ਚ ਭਾਰਤ ਨੇ ਪਾਕਿਸਤਾਨ ਨੂੰ 5-3 ਦੇ ਗੋਲ ਦੇ ਫਰਕ ਦੇ ਨਾਲ ਹਰਾ ਕੇ
1: ਇੱਕ ਵੱਡਾ ਜਿਹੜਾ ਇਹ ਮੁਕਾਬਲਾ ਜਿਹੜਾ ਖੇਡਿਆ ਵਰਲਡ ਕੱਪ ਦੇ ਇਸ ਮੈਚ ਤੋਂ ਪਹਿਲਾਂ ਭਾਰਤ ਨੇ ਵੇਲਸ ਦੇ ਖਿਲਾਫ ਵੀ 3-1 ਦੇ ਨਾਲ ਜਿੱਤ ਦਰਜ ਕੀਤੀ ਸੀ, ਪਰ ਦੂਜੇ ਮੈਚ 'ਚ ਭਾਰਤ ਨੂੰ ਇੰਗਲੈਂਡ ਤੋਂ 2-4 ਦੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਧਰ ਕ੍ਰਿਕਟ ਦੇ ਨਾਲ ਜੁੜੀ ਖਬਰ ਵੀ ਸਾਂਝੀ ਕਰਦੇ ਚੱਲੀਏ। ਵੈਸੇ ਤਾਂ ਸਕੋਰ ਬੋਰਡ ਤੁਹਾਡੇ ਤੱਕ ਆ ਹੀ ਗਿਆ ਹੋਣਾ, ਕੱਲ ਦੇ ਦਿਨ ਮੁੱਕ ਗਿਆ ਇਹ ਗੇਲ ਟੈਸਟ। ਭਾਰਤ ਨੇ ਸ੍ਰੀਲੰਕਾ ਨੂੰ ਪਹਿਲੇ ਟੈਸਟ ਮੈਚ 'ਚ 165 ਦੌੜਾਂ ਦੇ ਫਰਕ ਦੇ ਨਾਲ ਹਰਾ ਦਿੱਤਾ। ਦੱਸਦੀਏ ਕਿ ਭਾਰਤ ਦੀ ਤਰਫ ਤੋਂ ਚੰਗੀ ਗੇਂਦਬਾਜ਼ੀ ਦਾ ਮੁਜ਼ਾਰਾ ਜਿਹੜਾ ਕੀਤਾ ਗਿਆ। ਪਹਿਲੀ ਪਾਰੀ ਦੇ ਵਿੱਚ ਮਾਨਵ ਸੂਤਰ ਦੀ ਤਰਫ ਤੋਂ 4 ਵਿਕਟਾਂ ਹਾਸਲ ਕੀਤੀਆਂ ਗਈਆਂ ਸੀ, ਰਵਿੰਦਰ ਜਡੇਜਾ ਨੇ 3 ਵਿਕਟਾਂ ਲਈਆਂ ਸੀ। ਦੂਜੀ ਪਾਰੀ 'ਚ ਸ੍ਰੀਲੰਕਾ ਦੀ ਜਿਹੜੀ ਖੇਡ ਆ ਉਸਨੂੰ 206 ਦੌੜਾਂ ਤੱਕ ਸੀਮਤ ਕਰ ਦੇਣ ਦੇ ਲਈ ਵੀ ਮਾਨਵ ਸੂਤਰ ਨੇ 6 ਹੋਰ ਵਿਕਟਾਂ ਹਾਸਲ ਕੀਤੀਆਂ, ਯਾਨੀ ਆਪਣੇ ਪਹਿਲੇ ਹੀ ਮੈਚ ਦੇ ਵਿੱਚ 10 ਵਿਕਟਾਂ ਦੋਵਾਂ ਇਨਿੰਗਸ ਦੇ ਵਿੱਚ ਮਾਨਵ ਸੂਤਰ ਨੇ ਹਾਸਲ ਕੀਤੀਆਂ, ਜਿਸ ਤੋਂ ਬਾਅਦ ਉਹਨਾਂ ਦੀ ਤਾਰੀਫ ਦੇ ਪੁੱਲ ਜਿਹੜੇ ਨੇ ਉਹ ਬੰਨੇ ਜਾ ਰਹੇ ਨੇ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੇ ਸਪਿਨਰ ਦੀ ਤਾਰੀਫ ਕੀਤੀ ਹੈ। ਮਾਨਵ ਸੁਤਾਰ ਨੇ ਆਪਣੇ ਕੌਮਾਂਤਰੀ ਕ੍ਰਿਕਟ ਦੇ ਵਿੱਚ ਹਾਲੇ ਸਿਰਫ 2 ਹੀ ਟੈਸਟ ਮੈਚ ਖੇਡੇ ਨੇ। ਸ਼ੁਭਮਨ ਗਿੱਲ ਦਾ ਕਹਿਣਾ ਹੈ ਕਿ 24 ਸਾਲਾ ਇਸ ਖਿਡਾਰੀ ਨੂੰ ਹੁਣ ਭਾਰਤ ਨੂੰ ਇੱਕ ਲੰਮੇ ਸਮੇਂ ਤੱਕ ਖੇਡਣ ਵਾਲਾ ਇੱਕ ਖਿਡਾਰੀ ਦੇ ਤੌਰ ਦੇ ਉੱਤੇ ਸਥਾਪਿਤ ਕੀਤਾ, ਔਰ ਬਿਹਤਰੀਨ ਸਪਿਨ ਉਸਨੂੰ ਸ੍ਰੀਲੰਕਾ ਦੇ ਵਿੱਚ ਮਿਲ ਰਹੀ ਸੀ। ਭਾਰਤ ਨੇ 2 ਟੈਸਟ ਮੈਚ ਖੇਡਣੇ ਨੇ, ਸ੍ਰੀਲੰਕਾ 'ਚ ਪਹਿਲਾ ਟੈਸਟ ਮੈਚ ਸੀ। ਵੈਸੇ ਦੱਸ ਦਈਏ ਕਿ ਮਾਨਵ ਸੁਤਾਰ ਨੇ ਜੂਨ ਮਹੀਨੇ 'ਚ ਅਫਗਾਨਿਸਤਾਨ ਦੇ ਖਿਲਾਫ ਟੈਸਟ ਡੈਬਿਊ ਕੀਤਾ ਸੀ ਤੇ ਹੁਣ ਦੂਜੇ ਮੈਚ ਦੇ ਵਿੱਚ 10 ਵਿਕਟਾਂ ਹਾਸਲ ਕਰਕੇ ਉਸਨੇ ਇੱਕ ਆਪਣੇ ਆਪ ਨੂੰ ਇੱਕ ਚੰਗੇ ਖਿਡਾਰੀ ਦੇ ਤੌਰ ਤੇ ਸਥਾਪਿਤ ਵੀ ਕਰ ਲਿਆ। ਬਹਰਹਾਲ ਖਬਰਾਂ ਦੇ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।

0: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ$30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com.in।

0: ਬੈਂਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ
1: ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ
2: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ
1: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ
2: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਢ ਕੇ ਹੋ ਜਾਣਾ
1: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ ਦਿਲ ਦੀ ਸੁਣਨ ਦੀ ਹੈ
3: ਜ਼ਿੰਦਗੀ ਕਿਵੇਂ ਕੱਟਾਂਗੇ ਮੈਂ ਨਹੀਂ ਰਹਿ ਸਕਦੀ ਉਹਦੇ ਬਿਨਾਂ ਮੈਨੂੰ ਉਹ ਚਾਹੀਦਾ
1: ਰਿਲੀਜ਼ਿੰਗ ਵਰਲਡ ਵਾਈਡ 4 September ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ ਲਵ ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ ਬੋਲ ਭਾਵੇਂ ਨਾ ਬੋਲ
4: ਕੀ ਤੁਸੀਂ ਆਪਣੇ ਘਰ ਦੇ ਉਪਕਰਨਾਂ ਨੂੰ ਬਿਜਲੀ ਨਾਲ ਚਲਾਉਣ ਬਾਰੇ ਸੋਚ ਰਹੇ ਹੋ ਇਹ ਤੁਹਾਡੇ ਸੋਚਣ ਨਾਲੋਂ ਕਿਤੇ ਆਸਾਨ ਹੈ ਈਜ਼ੀ ਇਲੈਕਟ੍ਰਿਕ ACC ਤੁਹਾਨੂੰ ਛੋਟਾ ਅਤੇ ਬਚਤਾਂ ਦਾ ਹਿਸਾਬ ਲਗਾਉਣ ਉਪਕਰਨਾਂ ਦੀ ਤੁਲਨਾ ਕਰਨ ਅਤੇ ਭਰੋਸੇਯੋਗ ਟ੍ਰੇਡੀਜ਼ ਨੂੰ ਇੱਕੋ ਥਾਂ ਤੇ ਲੱਭਣ 'ਚ ਮਦਦ ਕਰਦਾ ਹੈ ਤੁਸੀਂ ਬਿਜਲੀ ਦੇ ਬਿੱਲਾਂ ਤੇ $2,000 ਤੋਂ ਵੀ ਵੱਧ ਦੀ ਸਾਲਾਨਾ ਬਚਤ ਕਰ ਸਕਦੇ ਹੋ ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ ਈਜ਼ੀ ਇਲੈਕਟ੍ਰਿਕ ACC.com.au ਤੇ ਜਾਓ ਬਿਜਲੀ ਬਿੱਲਾਂ ਤੇ ਬਚਤ ਕਰਨਾ ਹੈ ਬਹੁਤ ਆਸਾਨ SEC ਦੇ ਨਾਲ ਵਿਕਟੋਰੀਆ ਸਰਕਾਰ ਮੈਲਬਰਨ ਵੱਲੋਂ
5: ਚਾਹੀਦਾ
6: ਆਸਟ੍ਰੇਲੀਆ ਵਿੱਚ ਹਰ ਬਿੱਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ ਬਿਲਡਿੰਗ ਟਿੰਬਰ ਪਾਵਰ ਐਂਡ ਹੈਂਡ ਟੂਲਸ ਸਲੀਪਰ ਹਾਰਡਵੇਅਰ ਡੈਕਿੰਗ ਸੇਫਟੀ ਐਂਡ ਵਰਕਵੇਅਰ ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ ਸਭ ਇੱਕ ਹੀ ਥਾਂ ਉੱਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ ਏ ਕਲਾਸ ਬਿਲਡਿੰਗ ਮਟੀਰੀਅਲਸ ਤੁਹਾਡੀ ਹਰ ਬਿੱਲ ਦਾ ਟ੍ਰਸਟਿਡ ਪਾਰਟਨਰ ਕਮਿੰਗ ਸੂਨ ਪਤਾ ਚੱਲੇਗਾ ਇੱਥੇ ਹੀ ਸੁਣਦੇ ਰਹੋ ਰੇਡੀਓ ਹਾਂਜੀ
7: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522 ਤੇ।

ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ।